ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ।

दिल हर रोज़ ना फिर परेशानी माहें, ए जो दुनिया सहर मेला दस्तगीरी ना है। हे बंदे तू हर रोज़ अपने दिल अपने हिरदे विच उस परमात्मा की भाल कर, ते एवें घबराहट विच ना भटकदा फिर। ये दुनिया एक जादू का तमाशा है, ते जिवें जादू के तमाशे चों कुछ भी प्राप्त नहीं हुंदा, उसी तरह इस जगत विचों भी तैन कोई चीज़ प्राप्त नहीं होने वाली। बेद कतेब इफ्तरा भाई दिल का फिक्र ना जाए, टुक दम करारी जो करो हाजर हजूर खुदाए। हे भाई बेअर्थ बहस करन लई बेदां कतेबां दे हवाले दे के एवें फजूल गल्लां करन नाल दिल दा सहम दूर नहीं हुंदा। तुसी अपने मन नूं पलक भर भी टिका लो ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ।

Yeah.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ちゃった。

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Jota.

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਵੀਕਐਂਡ ਤੋਂ ਬਾਅਦ ਫਿਰ ਤੁਹਾਡੇ ਨਾਲ ਰਾਬਤਾ ਜੁੜ ਚੁੱਕਿਆ. 2.25 ਘੰਟੇ ਇਸੇ ਤਰ੍ਹਾਂ ਰਾਬਤਾ ਤੁਹਾਡਾ ਮੇਰਾ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਨਵੀਆਂ ਲੈ ਕੇ ਹਾਜ਼ਰ ਹਾਂ. ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਦੇ ਵਿਚਾਰ ਦੀ ਵੀ ਬਾਤ ਪਾਵਾਂਗੇ, ਨਾਲ ਨਾਲ ਜਿਹੜੀਆਂ ਨੇ ਕੁਝ ਨਾ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਵੀ ਸਾਂਝੀਆਂ ਕਰਾਂਗੇ ਤੇ ਭਗਤ ਸਿੰਘ ਹੁਣਾਂ ਦੀ ਜਿਹੜੀ ਹੈ ਯਾਦ ਉਹਨੂੰ ਵੀ ਜਿਹੜੀ ਹੈ ਦੁਹਰਾਵਾਂਗੇ. ਇਸੇ ਤਰ੍ਹਾਂ ਗਲਤੀਆਂ ਤੋਂ ਸਿੱਖਣ ਦੀ ਕਲਾ ਜਿਹੜੀ ਹੈ ਉਹ ਵੀ ਸਿੱਖਾਂਗੇ ਤੇ ਹੋਰ ਬਾਰੇ ਬਹੁਤ ਸਾਰਾ ਸਿਲਸਿਲਾ ਜਿਹੜਾ ਲੈ ਕੇ ਹਾਜ਼ਰ ਹਾਂ. ਤੇ ਹੁਣ ਤੋਂ ਤਕਰੀਬਨ 20-25 ਮਿੰਟ ਬਾਅਦ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ. +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ ਤੇ ਲਾਈਨਾਂ ਦੇ ਵਿੱਚ ਨਾਲ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ. ਤੇ ਉਸ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਸਮਾਂ ਤੇ ਸਥਿਤੀ ਦੇ ਵੱਲ ਨੂੰ ਤੇ ਨਾਲ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਬੜੇ ਦਿਨਾਂ ਬਾਅਦ ਨਵਦੀਪ ਬਾਈ ਜੀ ਵੀ ਜੁੜੇ ਆ ਦਿੱਲੀ ਵਾਲੇ ਤੇ ਸਤਿ ਸ੍ਰੀ ਅਕਾਲ ਟੂ ਆਲ ਕਹਿੰਦੇ ਨੇ. ਤੇ ਸਾਰੇ ਦੋਸਤਾਂ ਦੇ ਲਈ ਪਹਿਲਾਂ ਜਿਹੜੀ ਹੈ ਜਾਣਕਾਰੀ ਜ਼ਰੂਰ ਸਾਂਝੀ ਕਰ ਦਈਏ. ਪਿਛਲੇ ਸਮਿਆਂ ਦੇ ਵਿੱਚ ਕੁਝ ਆਪਣਾ ਜਿਹੜਾ ਐਪ ਹੈ ਉਹਦੇ ਵਿੱਚ ਪ੍ਰੋਬਲਮ ਆ ਰਹੀ ਸੀਗੀ ਤੇ ਉਹ ਹੁਣ ਜਿਹੜੀ ਹੈ ਦਰੁਸਤ ਹੈ ਜੀ, ਉਹਨੂੰ ਅਪਡੇਟ ਕਰ ਦਿੱਤਾ ਗਿਆ ਤੇ ਨਵੇਂ ਫੋਨ ਜਿਹੜੇ ਨੇ ਐਂਡਰੋਇਡ ਜਿਹੜੇ ਨੇ ਉਹ ਜਿਹੜੀ ਆਪਣੀ ਡਾਊਨਲੋਡ ਕਰ ਸਕਦੇ ਨੇ ਦੋਸਤ ਐਪ ਨੂੰ ਤੇ ਉਹਦੇ ਰਾਹੀਂ ਵੀ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਆ ਤੇ ਯੂਟਿਊਬ ਫੇਸਬੁੱਕ ਐਪ ਦੇ ਉੱਤੇ ਵੀ ਜਿਹੜਾ ਨਾਲ ਨਾਲ ਸੁਣ ਸਕਦੇ ਆ ਤੇ ਵੈਬਸਾਈਟ ਦੇ ਉੱਤੇ ਵੀ ਜਾ ਕੇ ਪ੍ਰੋਗਰਾਮ ਦਾ ਆਨੰਦ ਉਸੇ ਤਰ੍ਹਾਂ ਹੀ ਮਾਣ ਸਕਦੇ ਨੇ. ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਦੋਸਤੋ. ਅੱਜ 28 ਸਤੰਬਰ 2026 ਦਾ ਦਿਹਾੜਾ ਹੈ ਤੇ ਪ੍ਰੋਗਰਾਮ ਸਮਾਂ ਤੇ ਸਥਿਤੀ ਫਿਲਮਾਂ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ. ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ ਜੀ 12:06 ਦਾ. ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਹੋ ਗਏ ਨੇ. ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:36 ਨੇ ਜੀ ਤੇ ਲੱਗਦਾ ਕਿ ਤਾਰੇ ਟਿਮਟਮਾ ਰਹੇ ਹੋਣਗੇ. ਤੇ ਬਾਕੀ ਤੁਸੀਂ ਦੱਸ ਦਿਓ ਇੰਡੀਆ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ, ਮੌਸਮ ਦੇ ਸਥਿਤੀ ਕੀ ਚੱਲ ਰਹੀ ਹੈ. ਤੇ ਇਸੇ ਤਰ੍ਹਾਂ ਹੀ ਜਿਹੜਾ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:07 ਦਾ ਸਮਾਂ ਹੈ ਤੇ ਯੂਕੇ ਦੇ ਵਿੱਚ ਸ਼ਾਮ ਦੇ ਇਸ ਵਕਤ 5:07 ਹੋ ਚੁੱਕੇ ਹੈ. ਤੇ ਲੋ ਦੋਸਤੋ, ਪਾਉਂਦੇ ਆ ਬਾਤ ਅੱਜ ਦੇ ਵਿਚਾਰ ਦੀ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ. ਅੱਜ ਦਾ ਵਿਚਾਰ ਜਿਹੜਾ ਹੈ ਕਹਿੰਦੇ ਕਿ ਮੈਂ ਮੌਤ ਤੋਂ ਕਿਉਂ ਡਰਾਂ, ਇਹ ਸਵਾਲ ਖੜਾ ਕਰਦੇ ਨੇ ਭਗਤ ਸਿੰਘ ਜੀ. ਜਦ ਮੈਂ ਹਾਂ ਮੌਤ ਨਹੀਂ ਤੇ ਜਦ ਮੌਤ ਹੋਵੇਗੀ ਉਸ ਵੇਲੇ ਮੈਂ ਨਹੀਂ ਹੋਵਾਂਗਾ, ਮੈਂ ਉਸ ਚੀਜ਼ ਤੋਂ ਕਿਉਂ ਡਰਾਂ ਜਿਹਦੀ ਹੋਂਦ ਹੀ ਨਹੀਂ, ਜਿਸ ਵੇਲੇ ਮੇਰੀ ਹੋਂਦ ਹੈ. ਤੇ ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ ਵੱਖਰੀ ਵੱਖਰੀ ਦੁਨੀਆਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਕੁਝ ਵਾਪਰਿਆ ਉਹਦੀ ਸੰਖੇਪ ਦੇ ਵਿੱਚ ਝਾਤ ਮਾਰ ਕੇ ਅੱਗੇ ਵੱਧਦੇ ਹਾਂ. ਤੇ ਅੱਜ ਦੁਨੀਆਂ ਦੇ ਵਿੱਚ ਵਰਲਡ ਰੇਬਿਸ ਡੇ ਵੀ ਮਨਾਇਆ ਜਾਂਦਾ ਹੈ, ਕੁੱਤਿਆਂ ਦੇ ਵੱਢਣ ਤੋਂ ਜੋ ਰੇਬਿਸ ਦੀ ਜਿਹੜੀ ਹੈ ਬਿਮਾਰੀ ਫੈਲਦੀ ਹੈ ਤੇ ਉਹ ਤੋਂ ਬਚਣ ਦੇ ਲਈ ਵੀ ਜਿਹੜਾ ਸੁਚੇਤ ਕੀਤਾ ਜਾਂਦਾ ਹੈ. 28 ਸਤੰਬਰ 1895 ਦਾ ਦੋਸਤੋ ਜਦੋਂ ਜ਼ਿਕਰ ਕਰਦੇ ਹਾਂ, ਵਿਗਿਆਨੀ ਲੂਈਸ ਪਾਸਚਰ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ ਤੇ 907 ਦੇ ਵਿੱਚ ਸ਼ਹੀਦ ਭਗਤ ਸਿੰਘ ਹੋਣਾ ਦਾ ਜਨਮ ਹੁੰਦਾ ਹੈ ਤੇ ਅੱਜ ਉਹਨਾਂ ਨੂੰ ਯਾਦ ਵੀ ਕਰਾਂਗੇ. 1929 ਦੇ ਵਿੱਚ ਭਾਰਤ ਰਤਨ ਦੇ ਦਾਦਾ ਸਾਹਿਬ ਫਾਲਕੇ ਇਨਾਮ ਜੇਤੂ ਕੋਇਲ ਗਾਇਕ ਲਤਾ ਮੰਗੇਸ਼ਕਰ ਦਾ ਇੰਦੌਰ ਦੇ ਵਿੱਚ ਜਨਮ ਹੁੰਦਾ ਹੈ. 1948 ਦੇ ਵਿੱਚ 8 ਫਿਲਮਾਂ ਦੇ ਵਿੱਚ ਐਕਟਿੰਗ ਤੇ 1949 ਦੇ ਵਿੱਚ ਫਿਲਮ ਭੋਲੀ ਦੇ ਵਿੱਚ ਜਿਹੜਾ ਸੀ ਪਹਿਲੇ ਗਾਇਕ ਗੀਤ ਦੇ ਨਾਲ ਗਾਇਕੀ ਦਾ ਸਫ਼ਰ ਜਿਹੜਾ ਸ਼ੁਰੂ ਕੀਤਾ ਉਹਨਾਂ ਨੇ ਤੇ ਵੱਖ ਵੱਖ ਬੋਲੀਆਂ ਦੇ ਵਿੱਚ ਜਿਹੜਾ ਸੀ ਹਜ਼ਾਰਾਂ ਗੀਤ ਤੇ ਭਜਨ ਗਾਏ. ਸ਼ਹੀਦ ਭਗਤ ਸਿੰਘ ਉਹਨਾਂ ਦਾ ਜ਼ਿਕਰ ਆਇਆ ਤੇ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਅੱਗੇ ਜਾ ਕੇ ਗੱਲਬਾਤ ਉਹਨਾਂ ਦੇ ਨਾਲ ਉਹਨਾਂ ਦੇ ਬਾਰੇ ਲੰਬੀ ਹੋਰ ਵੀ ਕਰਾਂਗੇ. 28 ਸਤੰਬਰ 1907 ਸਵੇਰੇ 9:15 ਤੇ ਚੱਕ 105 ਦੇ ਵਿੱਚ ਬੰਗਾ ਤਹਿਸੀਲ ਜੜਾਂ ਵਾਲਾ ਤੇ ਜ਼ਿਲ੍ਹਾ ਲਾਇਲਪੁਰ ਜੋ ਹੁਣ ਫੈਸਲਾਬਾਦ ਪਾਕਿਸਤਾਨ ਬਣ ਗਿਆ, ਵੰਸ਼ਵਲੀ ਸ਼ਹੀਦ ਭਗਤ ਸਿੰਘ ਉਹਨਾਂ ਦੇ ਵੱਡੇ ਵਡੇਰੇ ਮੁਗਲ ਕਾਲ ਸਮੇਂ ਨਾਰਲੀ ਪਿੰਡ ਹੁਣ ਜੋ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਪਾਕਿਸਤਾਨ ਸਰਹੱਦ ਦੇ ਉੱਤੇ ਹੈ ਉਹਦੇ ਵਿੱਚ ਰਹਿੰਦੇ ਸਨ. ਇੱਥੋਂ ਦੇ ਵਸਨੀਕ ਸੰਧੂਆਂ ਦੇ ਬਹਾਦਰ ਰਾਜਾ ਚਰਮਿਕ ਨੇ ਜਿਹੜਾ ਸੀ ਪੋਰਸ ਤੋਂ ਵੀ ਪਹਿਲਾਂ ਯੂਨਾਨੀ ਹਮਲਾਵਾਰਾਂ ਨੂੰ ਭਜਾਇਆ ਸੀ। ਇਸ ਘਰਾਣੇ ਦੇ ਕਰੋੜ ਸਿੰਘੀਆਂ ਮਿਸਲ ਜਿਹੜੀ ਸੀ ਕਰੋੜ ਸਿੰਘੀਆਂ ਮਿਸਲ ਦੇ ਸ਼ਾਮ ਸਿੰਘ ਤੇ ਬਘੇਲ ਸਿੰਘ ਹੁਣਾਂ ਨੇ ਲਾਲ ਕਿਲੇ ਦੇ ਉੱਤੇ ਅੱਜ ਤੱਕ ਜਿਹੜਾ ਇੱਕੋ ਵਾਰੀ ਹੀ ਫਤਿਹ ਜਿਹੜੀ ਹੈ ਕੀਤੀ ਹੈ। ਲਾਲ ਕਿਲਾ ਜਿੱਤਿਆ ਸੀ, ਉੱਥੇ ਝੰਡਾ ਲਹਿਰਾਇਆ ਸੀ ਤੇ ਝੰਡਾ ਝੁਲਾਇਆ ਸੀ। ਤੇ ਇਸੇ ਘਰਾਣੇ ਦੇ ਭੀਲਾ ਸਿੰਘ ਨੇ ਨਾਮਧਾਰੀ ਸਿੰਘਾਂ ਦਾ ਦੀ ਖਾਤਰ ਸ਼ਹੀਦੀ ਦਿੱਤੀ ਸੀ। ਇਸ ਪਰਿਵਾਰ ਦਾ ਇੱਕ ਜਿਹੜਾ ਨੌਜਵਾਨ ਸੀ ਰਣੀਆਂ ਬਜ਼ੁਰਗਾਂ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਜਾ ਰਿਹਾ ਸੀ। ਰਾਹ ਦੇ ਵਿੱਚ ਹਨੇਰਾ ਹੋਣ ਦੇ ਉੱਤੇ ਬੜੇ ਗੜੇ ਤੇ ਮਾਲਕ ਦੇ ਕੋਲ ਠਹਿਰ ਗਿਆ ਤੇ ਉਸਨੇ ਜਿਹੜਾ ਸੀਗਾ ਯਾਤਰਾ ਦਾ ਮਕਸਦ ਤੇ ਪਰਿਵਾਰ ਦਾ ਪਿਛੋਕੜ ਜਾਣ ਕੇ ਵਾਪਸੀ ਦੇ ਉੱਤੇ ਆਪਣੀ ਧੀ ਦਾ ਨੌਜਵਾਨ ਦੇ ਨਾਲ ਵਿਆਹ ਕਰ ਦਿੱਤਾ। ਇਹ 1725 ਦੀ ਗੱਲ ਹੈ ਕਰੀਬ ਉਸ ਸਮਿਆਂ ਦੀ। ਤੇ ਦਾਜ ਦੇ ਵਿੱਚ ਬੜਾ ਜਿਹੜਾ ਸੀਗਾ ਗੜਾ ਦੇ ਦਿੱਤਾ ਤੇ ਵਿਆਹ ਉਪਰੰਤ ਇਸ ਥਾਂ ਦਾ ਨਾਂ ਜਿਹੜਾ ਸੀ ਖੰਟ ਦੇ ਵਿੱਚ ਮਿਲੇ ਗੜ ਦੇ ਕਾਰਨ ਜਿਹੜਾ ਸੀ ਖੰਟ ਗੜ ਜਿਹੜਾ ਕਲਾਂ ਪੈ ਗਿਆ, ਜੋ ਬਾਅਦ ਦੇ ਵਿੱਚ ਹੌਲੀ ਹੌਲੀ ਖਟਕੜ ਕਲਾਂ ਬਣ ਗਿਆ। ਰਣੀਆਂ ਦਾ ਪੁੱਤਰ ਭਾਊ ਸੀ, ਜਿਸ ਦੇ ਤਿੰਨ ਪੁੱਤਰ ਲੱਛੀਆ, ਧਰਮਾ ਤੇ ਤਾਰਾ ਸਨ। ਤਾਰੇ ਦੇ ਪੁੱਤਰ ਦੀਵਾਨ ਅਮਰ ਸਿੰਘ ਤੇ ਰਾਮ ਸਿੰਘ ਸਨ ਤੇ ਰਾਮ ਸਿੰਘ ਨੂੰ ਸਿੱਖ ਰਾਜ ਦੀ ਸਥਾਪਨਾ ਸਮੇਂ ਵਿਖਾਈ ਬਹਾਦਰੀ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਵੱਡੀ ਜਗੀਰ ਦਿੱਤੀ ਸੀ। ਇਸ ਦੇ ਪੁੱਤਰ ਫਤਿਹ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਲੜਾਈਆਂ ਲੜੀਆਂ, ਜਿਸ ਦੇ ਕਰਕੇ ਉਸਦੀ ਜਗੀਰ ਘੱਟ ਕਰ ਦਿੱਤੀ ਗਈ ਤੇ ਉਸਦਾ ਪੁੱਤਰ ਖੇਮ ਸਿੰਘ ਕੁਝ ਮੁਤਾਬਿਕ ਜੈਲਦਾਰ ਗੁਰਬਚਨ ਸਿੰਘ ਸੀ, ਜਿਸ ਦੇ ਤਿੰਨ ਪੁੱਤਰ ਅਰਜਨ ਸਿੰਘ, ਸੁਰਜਨ ਸਿੰਘ ਤੇ ਮੇਹਰ ਸਿੰਘ ਸਨ। ਅੰਗਰੇਜ਼ਾਂ ਨੇ ਜੰਗਲੀ ਇਲਾਕੇ ਨੂੰ ਆਬਾਦ ਕਰਨ ਦੇ ਲਈ ਅਰਜਨ ਸਿੰਘ ਨੂੰ 25 ਏਕੜ ਜ਼ਮੀਨ ਪਿੰਡ ਬੰਗਾ ਚੱਕ 105 ਜ਼ਿਲ੍ਹਾ ਲਾਇਲਪੁਰ ਵਿਖੇ ਜਿਹੜੀ ਦਿੱਤੀ ਤੇ ਇੱਥੇ ਹੀ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ। ਅਰਜਨ ਸਿੰਘ ਦੇ ਤਿੰਨ ਪੁੱਤਰ ਕਿਸ਼ਨ ਸਿੰਘ, ਅਜੀਤ ਸਿੰਘ ਤੇ ਸਵਰਨ ਸਿੰਘ ਸੀ ਤੇ ਕਿਸ਼ਨ ਸਿੰਘ ਦੇ ਜਗਤ ਸਿੰਘ, ਸ਼ਹੀਦ ਭਗਤ ਸਿੰਘ, ਕੁਲਤਾਰ ਸਿੰਘ, ਰਜਿੰਦਰ ਸਿੰਘ, ਰਣਬੀਰ ਸਿੰਘ ਤੇ ਪੁੱਤਰ ਅਮਰ ਕੌਰ, ਸੁਮਿਤਾਰਾ ਤੇ ਸ਼ੁਕੰਤਲਾ ਜਿਹੜੀਆਂ ਪੁੱਤਰੀਆਂ ਸਨ। ਇਨਕਲਾਬ ਦੀ ਜਦੋਂ ਗੱਲ ਆਉਂਦੀ ਹੈ ਜਿੰਦਾਬਾਦ ਦਾ ਨਾਰਾ ਉਰਦੂ ਦੇ ਕਵੀ ਤੇ ਮਸ਼ਹੂਰ ਅਖਬਾਰ ਨਵੀਸ ਸੈਯਦ ਹਸਨ ਫਜ਼ਲ ਉਲ ਹਸਨ ਹਸਰਤ ਮੋਹਣੀ ਨੇ ਜਿਹੜਾ ਬਣਾਇਆ ਸੀਗਾ, ਜੋ ਇਹ ਗੀਤ ਸੀਗਾ ਮੇਰਾ ਰੰਗ ਦੇ ਬਸੰਤੀ ਚੋਲਾ। ਗੀਤ ਫਿਲਮ ਸ਼ਹੀਦ ਦੇ ਵਿੱਚ ਪ੍ਰੇਮ ਧਵਨ, ਜੋ ਸੀ CPI ਦੇ ਜਿਹੜੇ ਰਹਿ ਚੁੱਕੇ ਮੈਂਬਰ, ਨੇ ਲਿਖਿਆ ਸੀ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ। ਲੇਖਕ ਰਾਮ ਪ੍ਰਸ਼ਾਦ ਬਿਸਮਿਲਾ ਸਨ। ਮੇਰੀ ਮਾਟੀ ਸੇ ਵੀ ਖੁਸ਼ਬੂ ਇਹ ਵਫਾ ਆਏਗੀ ਤੇ ਲੇਖਕ ਲਾਲ ਚੰਦ ਫਲਕ ਸਨ ਤੇ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਉਹਦੇ ਲੇਖਕ ਸਾਥੀ ਮਹਿੰਦਰ ਜੀ ਨੇ। ਲੋ ਦੋਸਤੋ, ਇਹ ਸੀ ਸੰਖੇਪ ਦੇ ਵਿੱਚ ਭਗਤ ਸਿੰਘ ਉਹਨਾਂ ਦਾ ਅੱਜ ਜ਼ਿਕਰ ਤੇ ਅੱਗੇ ਜਾ ਕੇ ਆਪਾਂ ਹੋਰ ਵਿਸਤਾਰ ਚ ਗੱਲ ਕਰਾਂਗੇ ਖਬਰਾਂ ਤੋਂ ਬਾਅਦ। ਤੇ ਹੁਣ ਚੱਲਦੇ ਆਪਾਂ ਦੇਸ਼ਪਤੇ ਦੀਆਂ ਖਬਰਾਂ ਦੇ ਵੱਲ ਤੇ 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। ਹਾਲਾਤ ਕੀ ਨੇ ਦੁਨੀਆਦਾਰੀ ਦੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ। ਮਨ ਦੇ ਵਿੱਚ ਤੁਹਾਡੇ ਕੋਈ ਅਬਾਲ, ਕੋਈ ਉਛਾਲ, ਜਜ਼ਬਾਤ ਉੱਗਦਾ ਹੈ ਤਾਂ ਜ਼ਰੂਰ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। +358 44 9 76 19 ਬਾਰ ਸਟੂਡੀਓ ਦਾ ਨੰਬਰ ਰਹੇਗਾ ਤੇ ਕਾਲ ਕਰਕੇ ਤੁਸੀਂ ਆਪਣਾ ਯੋਗਦਾਨ ਦੋਸਤੋ ਪਾ ਸਕਦੇ ਹੋ। ਤੇ ਲੋ ਫਿਰ ਚੱਲਦੇ ਆਪਾਂ ਅੱਜ ਦੀਆਂ ਖਬਰਾਂ ਦੇ ਵੱਲ ਨੂੰ। ਕੀ ਕਹਿੰਦੀਆਂ ਨੇ ਖਬਰਾਂ ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਵਿਦਿਆ ਵਿਚਾਰੀ ਅਫਵਾਹਾਂ ਦੀ ਮਾਰੀ, ਕੋਠੀ ਦੇ ਚਰਚੇ, ਕੌਣ ਭਰੇ ਖਰਚੇ, ਆਲ ਇਜ਼ ਵੈਲ, ਗੁੱਡ ਬਾਏ ਵਾਰਿਸ ਪੰਜਾਬ ਵਾਲੇ ਨੂੰ ਨਿਰੰਜਨ ਸਿੰਘ ਟੈਲ ਜੀ ਉਹਨਾਂ ਨੇ ਕਹਿ ਦਿੱਤੀ ਹੈ ਬਾਏ ਪਾਏ ਜੀ। ਚਾਰ ਕੁ ਦਿਨਾਂ ਦਾ ਇਹ ਮੇਲਾ ਸੀਗਾ ਤੇ ਲੱਗਦਾ ਕਿ ਕੁਝ ਨਿਰਾਸ਼ ਹੋਏ ਨੇ ਜਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਅਸਲੀਅਤ ਸਾਹਮਣੇ ਆ ਗਈ ਜਾਂ ਉਹਨਾਂ ਨੂੰ ਹੀ ਪਾਰਟੀ ਦੇ ਵਿੱਚ ਅਸੈਪਟ ਨਹੀਂ ਕੀਤਾ ਗਿਆ। ਇਸ ਤਰ੍ਹਾਂ ਦੇ ਮੁੱਦੇ ਜਿਹੜੇ ਚੱਲਦੇ ਆ ਜੀ ਪੰਜਾਬ ਦੇ ਵਿੱਚ ਤੇ LPU ਦਾ ਮੁੱਦਾ ਕਾਫੀ ਜਿਹੜਾ ਵੱਡੇ ਪੱਧਰ ਦੇ ਉੱਤੇ ਵੀਕਐਂਡ ਤੋਂ ਉੱਠ ਰਿਹਾ। ਜਲੰਧਰ ਦੀ ਯੂਨੀਵਰਸਿਟੀ ਲਵਲੀ ਇੰਸਟੀਟਿਊਟ ਜਿਹੜਾ ਉਹਦਾ ਰੋਲਾ ਰੱਪਾ ਕਾਫੀ ਜਿਹੜਾ ਵੀਕਐਂਡ ਦੇ ਵਿੱਚ ਤੇ ਹੁਣ ਵੀ ਪੈ ਰਿਹਾ ਤੇ ਜਿਸ ਦੇ ਵਿੱਚ ਤਕਰੀਬਨ ਜੋ ਅੰਤਰ ਖਾਤੇ ਸੂਤਰਾਂ ਦੇ ਮੁਤਾਬਕ ਸਾਡੇ ਤੱਕ ਖਬਰਾਂ ਪਹੁੰਚੀਆਂ ਨੇ ਤਕਰੀਬਨ 28 ਤੋਂ ਅੱਜ ਤੋਂ ਲੈ ਕੇ 8 ਅਕਤੂਬਰ ਤੱਕ ਯੂਨੀਵਰਸਿਟੀ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ। ਬਾਕੀ ਕਾਰਵਾਈ ਜਾਂ ਹੋਰ ਸਾਰੇ ਸਿਲਸਿਲੇ ਦੇ ਵੱਲ ਝਾਤ ਮਾਰਦੇ ਹਾਂ ਤੇ ਖਬਰਾਂ ਦੇ ਵੱਲ ਨੂੰ ਦੇਖੀਏ ਤੇ ਕਹਿੰਦੇ ਨੇ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ 5 ਸਾਲਾਂ ਤੋਂ ਕਿਉਂ ਰੁਕਿਆ ਪਿਆ। ਜਿਹੜੇ ਦਾਅਵੇ ਤੇ ਵਾਅਦੇ ਕਰਦੇ ਆਏ ਨੇ, ਜਿਨ੍ਹਾਂ ਨੇ ਵੋਟਾਂ ਲਈਆਂ ਸਾਰਾ ਕੁਝ ਕੀਤਾ ਭਗਤ ਸਿੰਘ ਉਹਨਾਂ ਦੇ ਨਾਮ ਦੇ ਉੱਤੇ, ਪਰ ਉਹਨਾਂ ਦੇ ਐਵਾਰਡ ਹੀ ਨਹੀਂ ਦੇਣ ਨੂੰ ਯਾਦ ਨੇ। ਐਲਪੀਯੂ ਦੇ ਵਿੱਚ ਵਿਵਾਦ ਦੇ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਦਾ ਮਾਮਲਾ ਬਣਿਆ। ਪੁਲਿਸ ਕਾਰਵਾਈ ਤੇ ਰਾਜਨੀਤਿਕ ਦੋਸ਼ਾਂ ਦੀ ਅਸਲ ਤਸਵੀਰ ਕੀ ਹੈ ਉਹਨੂੰ ਪਛਾਣਾਂਗੇ, ਤੇ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਮਹਿਲਾ SHO ਦੇ ਬਿਆਨ ਕੀ ਸਵਾਲ ਖੜੇ ਕਰ ਰਹੇ ਨੇ। ਕਹਿੰਦੀ ਹੈ ਆਲ ਇਜ਼ ਵੈਲ। ਤੇ ਨਿਰੰਜਨ ਸਿੰਘ ਉਹਨਾਂ ਦਾ ਵਾਰਸ ਪੰਜਾਬ ਤੋਂ ਸਿਰਫ 4 ਦਿਨਾਂ ਬਾਅਦ ਹੀ ਵੱਖ ਹੋਣਾ, ਚਮਕੌਰ ਸਿੰਘ ਦੀ ਗ੍ਰਿਫ਼ਤਾਰੀ ਤੇ ਪੰਜਾਬ ਦੀ ਸਿਆਸਤ ਕਿੱਧਰ ਦੇ ਵੱਲ ਨੂੰ ਜਾ ਰਹੀ ਹੈ, ਤੇ ਖੰਨਾ ਦੇ ਡੋਪ ਟੈਸਟ ਵਿਵਾਦ ਦੇ ਵਿੱਚ ਪਰਦਾਫਾਸ਼ ਕਿੱਥੇ ਨੇ, ਅੰਤਰਰਾਸ਼ਟਰੀ ਮੰਚ ਦੇ ਉੱਤੇ ਵੀ ਸਵਾਲ ਘੱਟ ਨਹੀਂ ਨੇ। ਹੌਰਮੁਜ ਜਲਮਾਰਗ, ਉਹਦਾ ਵਿਵਾਦ ਅਜੇ ਤੱਕ ਚੱਲ ਰਿਹਾ। ਡੀਲ ਜਿਹੜੀ ਦਿੱਤੀ ਸੀ ਇਰਾਨ ਨੇ, ਟਰੰਪ ਨੇ ਉਹ ਕੈਂਸਲ ਕਰ ਦਿੱਤੀ ਹੈ, ਤੇ ਚਾਹੁੰਦਾ ਪਤਾ ਨਹੀਂ ਇਹ ਕੀ ਹੈ। ਦੂਸਰੇ ਪਾਸੇ UNG ਦੇ ਵਿੱਚ GA ਦੇ ਵਿੱਚ ਭਾਰਤ ਦੀ ਗੱਲ ਜਿਹੜੀ ਹੈ ਸਪਸ਼ਟ ਕੀਤੀ ਹੈ। ਭਾਰਤ ਦੀ ਸੰਭਾਵਿਤ ਸਪੇਸ ਕਮਾਂਡ ਜਿਹੜੀ ਹੈ ਉਹਦੇ ਉੱਤੇ ਵੀ, ਜਿਵੇਂ ਟਰੰਪ ਨੇ ਕਿਹਾ ਸੀ ਭਾਈ ਅਸੀਂ ਉੱਥੇ ਆਰਮੀ ਲਾ ਰਹੇ ਹਾਂ, ਲਾ ਦਿੱਤੀ ਹੈ, ਇਸੇ ਤਰ੍ਹਾਂ ਭਾਰਤ ਨੇ ਵੀ ਆਪਣਾ ਜਿਹੜਾ ਬਿਆਨ ਦਿੱਤਾ ਇਹਦੇ ਬਾਰੇ। ਪਾਕਿਸਤਾਨ ਦੇ ਵਿੱਚ ਸਿੱਖ ਆਨੰਦ ਕਾਰਜ ਬਿੱਲ ਜਿਹੜਾ ਉਹਨੂੰ ਜਿਹੜਾ ਪੇਸ਼ ਕੀਤਾ ਜਾ ਰਿਹਾ, ਇੱਛਾ ਮੌਤ ਤੇ ਪੌਪ ਦੀ ਟਿੱਪਣੀ ਆਈ ਹੈ, ਤੇ ਚੀਨ ਦੀ ਮਹਾਨ ਦੀਵਾਰ ਦੇ ਨਾਲ ਜਿਹੜੀ ਹੈ ਹੈਰਾਨ ਕਰਨ ਵਾਲੀ ਖ਼ਬਰ ਹੈ ਉਹਦੇ ਵਿੱਚ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਆਪਣੇ ਨਿੱਜੀ ਫਾਇਦੇ ਲਈ ਲੋਕਾਂ ਨੇ ਜਿਹੜੀ ਹੁਣ ਤੋੜਿਆ ਤੇ ਰਾਸਤਾ ਬਣਾਇਆ ਸੌਖਾ ਲੰਘਣ ਦਾ। ਇਹ ਸਿਰਫ ਖ਼ਬਰਾਂ ਦੀ ਪਛਾਣ ਕਰਾਂਗੇ ਆਪਾਂ ਕੀ ਕੁਝ ਕਹਿੰਦੀਆਂ ਨੇ ਦੋਸਤੋ, ਤੇ ਅੱਗੇ ਜਾ ਕੇ ਹੋਰ ਵੀ ਖ਼ਬਰਾਂ ਸਾਂਝੀਆਂ ਕਰਦੇ ਹਾਂ। ਤੇ ਲਓ ਫਿਰ ਪਾਉਂਦੇ ਹਾਂ ਬਾਤ ਖ਼ਬਰਾਂ ਦੇ ਨਾਲ, ਸ਼ੁਰੂਆਤ ਕਰਦੇ ਹਾਂ ਕੌਣ ਫੜੂ ਬਾਂ। ਜਸ਼ਨਾਂ ਦੇ ਵਿੱਚ ਗੁਆਚੇ ਅਵਾਰਡ, 5 ਸਾਲਾਂ ਤੋਂ ਸ਼ਹੀਦ ਭਗਤ ਸਿੰਘ ਯੁਵਾ ਅਵਾਰਡ ਦਾ ਸੋਕਾ ਪੈ ਗਿਆ। ਪੰਜਾਬ ਸਰਕਾਰ ਜਦੋਂ ਭਲਕੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਅੱਜ ਜਾਣੀ ਕਿ ਜਸ਼ਨ ਏ ਇਨਕਲਾਬ ਸਮਾਗਮ ਕਰ ਰਹੀ ਹੈ, ਤਾਂ ਠੀਕ ਉਸ ਵੇਲੇ ਜਵਾਨੀ ਨੂੰ ਸ਼ਹੀਦ ਭਗਤ ਸਿੰਘ ਯੁਵਾ ਅਵਾਰਡ ਨਾ ਮਿਲਣ ਦਾ ਮਲਾਲ ਜਿਹੜਾ ਹੋ ਗਿਆ। ਆਪ ਸਰਕਾਰ ਆਪਣੇ ਕਾਰਜਕਾਲ ਦੇ ਦੌਰਾਨ ਇਹ ਅਵਾਰਡ ਹੀ ਨਹੀਂ ਦੇ ਸਕੀ। ਐਤਕੀ ਤਾਂ ਸਰਕਾਰ ਨੇ ਨੌਜਵਾਨਾਂ ਤੋਂ ਦਰਖਾਸਤਾਂ ਵੀ ਜਿਹੜੀਆਂ ਨਹੀਂ ਮੰਗੀਆਂ। ਪਹਿਲੀ ਦਫ਼ਾ ਹੈ ਕਿ ਸ਼ਹੀਦ ਭਗਤ ਸਿੰਘ ਦੇ ਨਾਮ ਵਾਲੇ ਇਕਲੌਤੇ ਪੁਰਸਕਾਰ ਤੋਂ ਬਿਨਾਂ 5 ਵਰੇ ਸੁੱਕੇ ਲੰਘ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦੇ ਦੀ ਸਹੁੰ ਵੀ ਖਟਖੜ ਕਲਾਂ ਦੇ ਵਿੱਚ ਚੁੱਕੀ, ਤੇ ਉਹਨਾਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ 28 ਸਤੰਬਰ 2022 ਨੂੰ ਖਟਖੜ ਕਲਾਂ ਦੇ ਵਿੱਚ ਜਿਹੜਾ ਐਲਾਨ ਕੀਤਾ ਸੀ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਹਰ ਵਰੇ ਰੈਗੂਲਰ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਦੇਵੇਗੀ। ਕਿ ਮੌਜੂਦਾ ਆਪ ਸਰਕਾਰ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਤਸਵੀਰ ਜ਼ਰੂਰ ਲਗਾਈ, ਪਰ ਪੁਰਸਕਾਰ ਦੀ ਅਵਾਰਡ ਰਾਸ਼ੀ ਦੇ ਵਿੱਚ ਕੋਈ ਵਾਧਾ ਕਰਨ ਦੀ ਥਾਂ ਉੱਤੇ ਉਲਟਾ ਇਹ ਅਵਾਰਡ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 'ਚ ਕਟੌਤੀ ਕਰ ਛੱਡੀ ਹੈ। ਆਖਰੀ ਵਾਰ ਮੁੱਖ ਮੰਤਰੀ ਨੇ 23 ਮਾਰਚ 2023 ਨੂੰ 6 ਨੌਜਵਾਨਾਂ ਨੂੰ ਅਵਾਰਡ ਵੰਡੇ, ਜੋ ਪਿਛਲੇ ਸਰਕਾਰ ਦੇ ਕਾਰਜਕਾਲ 2021-22 ਦੇ ਨੇ। ਆਪ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਸਾਲ 2022-23 ਤੋਂ ਲੈ ਕੇ ਕੁਝ ਹੁਣ ਤੱਕ ਸ਼ਹੀਦ ਭਗਤ ਸਿੰਘ ਯੁਵਾ ਅਵਾਰਡ ਦਿੱਤੇ ਹੀ ਨਹੀਂ ਨੇ। ਹਾਲਾਂਕਿ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਦੇ ਸਮਾਗਮਾਂ ਦੇ ਵਿੱਚ ਇਨਕਲਾਬੀ ਗੀਤਾਂ ਦੀ ਗੂੰਜ ਪੈਂਦੀ ਹੈ। ਯੁਵਕ ਸੇਵਾਵਾਂ ਵਿਭਾਗ ਦੇ ਵੱਲੋਂ ਹਰ ਜ਼ਿਲ੍ਹੇ ਦੇ 2 ਨੌਜਵਾਨਾਂ ਨੂੰ ਇਸ ਅਵਾਰਡ ਦੇ ਲਈ ਚੁਣਿਆ ਜਾਂਦਾ ਸੀ, ਪਰ ਇਸ ਵਾਰ ਕੋਈ ਵੀ ਨਜ਼ਰ ਹੀ ਨਾ ਪਿਆ। LPU ਪ੍ਰੋਟੈਸਟ ਜਿਹੜਾ ਹੋਇਆ, ਹਾਈਵੇ ਜਾਮ ਤੋਂ ਬਾਅਦ ਕੈਂਪਸ ਦੇ ਵਿੱਚ ਮਾਹੌਲ ਸ਼ਾਂਤ ਹੋਇਆ, 5 ਗ੍ਰਿਫ਼ਤਾਰੀਆਂ ਹੋਈਆਂ ਨੇ ਤੇ ਵਾਕੀ ਟਾਕੀ ਜਿਹੜਾ ਬਰਾਮਦ ਹੋਇਆ। LPU ਦੇ ਵਿੱਚ ਜਿਹੜਾ ਨਾਲ ਦੀ ਨਾਲ ਪੰਜਾਬ ਦੇ ਨਾਲ ਨਾਲ ਚਿਤਕਾਰਾ ਯੂਨੀਵਰਸਿਟੀ ਜਿਹੜੀ ਹੈ ਉਹਦੇ ਵਿੱਚ ਵੀ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂ ਮੋਟੋ ਜਿਹੜਾ ਨੋਟਿਸ ਲਿਆ ਤੇ ਵਿਦਿਆਰਥਣਾਂ ਦੀ ਜਿਹੜੀ ਸੁਰੱਖਿਆ ਦੇ ਨਾਲ ਸਮਝੌਤਾ ਬਰਦਾਸ਼ਤ ਨਹੀਂ ਕਹਿੰਦੇ। ਕਮਿਸ਼ਨ ਨੇ FIRs ਦੀਆਂ ਜਿਹੜੀਆਂ ਕਾਪੀਆਂ ਦੇ ਉੱਤੇ ਵਿਸਥਾਰਤ ਜਿਹੜੀ ਰਿਪੋਰਟ ਤਲਬ ਕੀਤੀ ਹੈ। ਦੂਸਰੇ ਪਾਸੇ LPU ਜਿਹੜਾ ਮਾਮਲਾ ਜਲੰਧਰ ਦਾ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ DGP ਨੂੰ ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਜਾਇਜ਼ਾ ਲੈਣ ਦੀ ਹੁਕਮ ਦਿੱਤੇ ਸਨ, ਤੇ ਗਾਇਤਰੀ ਮੁੱਦੇ ਦੇ ਵਿੱਚ ਬਿਸ਼ਨੋਈ ਦੇ ਵਿੱਚ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਆਪ ਦੇ ਵੱਲੋਂ LPU ਦੇ ਵਿੱਚ ਹੰਗਾਮਾ ਕਹਿੰਦੇ ਕਰਾਇਆ ਹੈ। ਮਨਜਿੰਦਰ ਸਿੰਘ ਸਿਰਸਾ ਦਿੱਲੀ ਤੋਂ ਬਿਆਨ ਦਿੰਦੇ ਹੈ। BJP ਦੇ ਦਿੱਲੀ ਦੇ ਵਾਤਾਵਰਨ ਮੰਤਰੀ ਨੇ ਕੇਜਰੀਵਾਲ ਤੇ ਪੰਜਾਬ ਪੁਲਿਸ ਦੇ ਉੱਤੇ ਸਵਾਲ ਜਿਹੜੇ ਨੇ ਗੰਭੀਰ ਚੁੱਕੇ ਹੈ। LPU ਘਟਨਾ ਜਿਹੜੀ ਹੈ, ਸੁਨੀਲ ਜਾਖੜ ਹੁਣਾਂ ਨੇ ਪੰਜਾਬ ਦੇ ਵਿੱਚ ਜਿਹੜੇ ਨੇ ਉਹਨਾਂ ਨੇ ਵੀ ਘੇਰਿਆ। ਉਹਨਾਂ ਵੱਲੋਂ NIA ਦੇ ਨਾਲ ਜਿਹੜੀ ਹੈ ਜਾਂਚ ਦੀ ਮੰਗ ਕਰ ਲਈ ਹੈ। ਤੇ ਸ਼ਾਂਤਮਈ ਪ੍ਰਦਰਸ਼ਨ ਦੇ ਵਿਚ ਬਾਹਰੀ ਹਥਿਆਰਬੰਦ ਅਨਸਰਾਂ ਦੀ ਘੁਸਪੈਠ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੈ, ਜਾਖੜ ਸਾਹਿਬ ਕਹਿੰਦੇ ਨੇ। ਐਲ ਪੀ ਯੂ ਵਿਵਾਦ ਦੇ ਉਤੇ ਸੁਖਬੀਰ ਸਿੰਘ ਬਾਦਲ ਦੇ ਗੰਭੀਰ ਦੋਸ਼ ਨੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਗੁੰਡਾ ਫੋਰਸ ਦੇ ਵਜੋਂ ਕਰ ਰਹੀ ਪੁਲਿਸ ਦਾ ਇਸਤੇਮਾਲ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਚ ਵਿਦਿਆਰਥੀਆਂ ਦੇ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਅਸਰ ਐਤਵਾਰ ਨੂੰ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਜਲੰਧਰ ਫਗਵਾੜਾ ਨੈਸ਼ਨਲ ਹਾਈਵੇ ਦੇ ਉਤੇ ਵੀ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਵੱਲੋਂ ਹਾਈਵੇ ਦੇ ਦੋਵੇਂ ਪਾਸੇ ਆਵਾਜਾਈ ਰੋਕ ਦਿੱਤੀ ਗਈ ਸੀ ਤੇ ਉਸ ਰੋਕੇ ਜਾਣ ਤੋਂ ਬਾਅਦ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਜਲੰਧਰ ਫਗਵਾੜਾ ਲੁਧਿਆਣਾ ਦਿੱਲੀ ਸਮੇਤ ਹੋਰ ਸ਼ਹਿਰਾਂ ਵੱਲ ਜਾਣ ਵਾਲੇ ਲੋਕ ਘੰਟਿਆਂ ਬੰਦੀ ਜਾਮ ਦੇ ਵਿਚ ਫਸੇ ਰਹੇ। ਉਸ ਤੋਂ ਬਾਅਦ ਐਤਵਾਰ ਤੋਂ ਬਾਅਦ ਦਿਨ ਹੋਣ ਦੇ ਕਾਰਨ ਵਿਆਹ ਸਮਾਗਮਾਂ ਦੇ ਲਈ ਜਾਣ ਵਾਲੇ ਲੋਕਾਂ ਤੋਂ ਇਲਾਵਾ ਰੋਜ਼ਾਨਾ ਸਫ਼ਰ ਕਰਨ ਵਾਲੇ ਕਰਮਚਾਰੀਆਂ, ਵਿਦਿਆਰਥੀਆਂ ਤੇ ਹੋਰ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਹਾਈਵੇ ਦੇ ਨਾਲ ਲੱਗਦੇ ਪਿੰਡਾਂ ਦੇ ਵਿਚ ਵੀ ਆਵਾਜਾਈ ਪ੍ਰਭਾਵਿਤ ਰਹੀ ਤੇ ਲੋਕਾਂ ਨੂੰ ਬਦਲਵੇਂ ਰਸਤਿਆਂ ਦੇ ਰਾਹੀਂ ਆਪਣੀ ਮੰਜ਼ਿਲ ਦੇ ਵੱਲ ਜਾਣਾ ਪਿਆ। ਇਸ ਦੇ ਦੌਰਾਨ ਸਥਿਤੀ ਨੂੰ ਕਾਬੂ ਕਰਨ ਦੇ ਲਈ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਚ ਬਲ ਤੈਨਾਤ ਕੀਤਾ ਗਿਆ ਤੇ 27ਵੀਂ ਬਟਾਲੀਅਨ ਦੀ ਕਮਾਂਡੈਂਟ ਗੁਰਮੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ 5 ਨੌਜਵਾਨਾਂ ਨੂੰ ਹਿਰਾਸਤ ਚ ਲਿਆ ਤੇ ਉਨ੍ਹਾਂ ਦੇ ਕੋਲੋਂ 1 ਦਾਤਰ 1 ਵਾਕੀ ਟਾਕੀ ਸੈੱਟ ਬਰਾਮਦ ਹੋਇਆ। ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿਚ ਲਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਹੋ ਰਹੀ ਹੈ। ਉਧਰ ਸੋਮਵਾਰ ਅੱਜ ਯੂਨੀਵਰਸਿਟੀ ਕੈਂਪਸ ਦੇ ਵਿਚ ਸਥਿਤੀ ਸ਼ਾਂਤਮਈ ਬਣੀ ਹੋਈ ਹੈ। ਜਾਂਚ ਕਰ ਰਹੇ SP ਜਾਂਚ ਜਿਹੜੇ ਨੇ ਕਰ ਰਹੇ ਹਰਿੰਦਰ ਗਿੱਲ ਹੁਣਾਂ ਨੇ ਦੱਸਿਆ ਕਿ ਬੀਤੀ ਰਾਤ ਤੋਂ ਸਥਿਤੀ ਜਿਹੜੀ ਪੂਰੀ ਤਰ੍ਹਾਂ ਸ਼ਾਂਤਮਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 10 ਦਿਨਾਂ ਦੇ ਲਈ ਨਿਯਮਤ ਕਲਾਸਾਂ ਮੁਅੱਤਲ ਕੀਤੇ ਜਾਣ ਦੇ ਕਾਰਨ ਵਿਦਿਆਰਥੀਆਂ ਦੀ ਬੀਤੀ ਰਾਤ ਤੋਂ ਹੀ ਕੈਂਪਸ ਤੋਂ ਬਾਹਰ ਜਾ ਰਹੇ ਨੇ ਆਪਣੇ ਆਪਣੇ ਘਰਾਂ ਨੂੰ, ਕਿਉਂਕਿ ਮਿਡ ਜਿਹੜੀਆਂ ਸੀ ਇਗਜ਼ਾਮ ਜਿਹੜੇ ਸ਼ੁਰੂ ਹੋਣੇ ਸੀਗੇ ਪਰ ਆਹ ਜਿਹੜਾ ਵਿੱਚ ਰੋਲਾ ਰੱਪਾ ਪੈ ਗਿਆ ਤੇ 10 ਦਿਨ ਹੁਣ ਉਹ ਇਗਜ਼ਾਮ ਲੇਟ ਕਰ ਦਿੱਤੇ ਗਏ ਨੇ। SP ਗਿੱਲ ਨੇ ਕਿਹਾ ਕਿ ਇਸ ਸਮੇਂ ਕੈਂਪਸ ਦੇ ਵਿਚ ਕੋਈ ਪ੍ਰਦਰਸ਼ਨ ਜਾਂ ਹੋਰ ਅਜਿਹੀ ਘਟਨਾ ਨਹੀਂ ਹੋ ਰਹੀ। ਸੁਰੱਖਿਆ ਦੇ ਮੱਦੇਨਜ਼ਰ ਯੂਨੀਵਰਸਿਟੀ ਦੇ ਸਾਰੇ ਗੇਟਾਂ ਦੇ ਉੱਤੇ ਵੱਡੀ ਗਿਣਤੀ ਦੇ ਵਿਚ ਪੁਲਿਸ ਮੁਲਾਜ਼ਮ ਜਿਹੜੇ ਨੇ ਤੈਨਾਤ ਕੀਤੇ ਗਏ ਨੇ ਤੇ ਸਥਿਤੀ ਦੇ ਉੱਤੇ ਲਗਾਤਾਰ ਨਜ਼ਰ ਜਿਹੜੀ ਹੈ ਰੱਖੀ ਜਾ ਰਹੀ ਹੈ। ਆਲ ਇਜ਼ ਵੈਲ, ਘਾਟੇ ਵਾਧੇ ਚਲਦੇ ਰਹਿੰਦੇ ਹੈ। 50,000 ਦੀ ਰਿਸ਼ਵਤ ਲੈਂਦੀ ਕਾਬੂ ਮਹਿਲਾ ਇੰਸਪੈਕਟਰ ਦੇ ਬੇਖੌਫ ਜਿਹੜੇ ਬੋਲ ਚਰਚਾ ਦੇ ਵਿਚ ਆਏ ਨੇ। ਪੰਜਾਬ ਦੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਕੋਰਟ ਇਸੇ ਖਾਂ ਦੀ ਮੁੱਖ ਅਫਸਰ ਜਿਹੜੀ ਹੈ SHO ਇੰਸਪੈਕਟਰ ਸੁਨੀਤਾ ਬਾਵਾ ਤੇ ਉਸਦੇ ਗਨਮੈਨ ਹੋਮਗਾਰਡ ਜਵਾਨ ਗੁਰ ਅਵਤਾਰ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ। ਖਾਸ ਗੱਲ ਇਹ ਵੀ ਰਹੀ ਕਿ ਗ੍ਰਿਫ਼ਤਾਰੀ ਤੋਂ ਬਾਅਦ ਮਹਿਲਾ ਇੰਸਪੈਕਟਰ ਦਾ ਜਿਹੜਾ ਹੌਸਲਾ ਤੇ ਉਸਦੇ ਵੱਲੋਂ ਦਿੱਤੇ ਗਏ ਬੇਖੌਫ਼ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗ ਫੈਲੇ। ਕੋਰਟ ਇਸੇ ਖਾਂ ਪੁਲਿਸ ਨੇ ਕੁਝ ਦਿਨ ਪਹਿਲਾਂ ਖੋਸਾ ਰਣਧੀਰ ਦੇ ਜਿਹੜਾ ਇੱਕ ਵਿਅਕਤੀ ਨੂੰ ਨਸ਼ੇ ਸਮੇਤ ਕਾਬੂ ਕੀਤਾ ਸੀ। ਇਸੇ ਆਧਾਰ ਦੇ ਉੱਤੇ ਥਾਣਾ ਮੁਖੀ ਇੰਸਪੈਕਟਰ ਸੁਨੀਤਾ ਬਾਵਾ ਪਿੰਡ ਨੂਰਪੁਰ ਹਕੀਮਾ ਦੇ ਰਾਜਵਿੰਦਰ ਸਿੰਘ ਨੂੰ ਨਸ਼ਾ ਤਸਕਰੀ ਦੇ ਕੇਸ ਦੇ ਵਿਚ ਉਲਝਾਉਣ ਦੀਆਂ ਧਮਕੀਆਂ ਦੇ ਕੇ ਪੈਸੇ ਦੀ ਮੰਗ ਕਰ ਰਹੀ ਸੀ। ਥਾਣਾ ਮੁਖੀ ਪਹਿਲਾਂ ਹੀ 50,000 ਰੁਪਏ ਹਾਸਲ ਕਰ ਚੁੱਕੀ ਸੀ ਤੇ ਹੋਰ 50,000 ਰੁਪਏ ਦੀ ਜਿਹੜੀ ਮੰਗ ਕਰ ਰਹੀ ਸੀ। ਪੀੜਤ ਰਾਜਵਿੰਦਰ ਸਿੰਘ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਰੇਂਜ ਤੇ ਇੰਸਪੈਕਟਰ ਗਗਨਦੀਪ ਕੌਰ ਦੀ ਅਗਵਾਈ ਦੇ ਹੇਠ ਇੱਕ ਟੀਮ ਗਠਿਤ ਕੀਤੀ ਤੇ ਵਿਜੀਲੈਂਸ ਨੇ ਜਾਲ ਵਿਛਾ ਕੇ ਕਹਿੰਦੇ ਸ਼ਨਿਚਰਵਾਰ ਬੀਤੇ ਚ ਦੇਰ ਰਾਤ ਕਰੀਬ 9 ਵਜੇ ਜੀਰਾ ਰੋਡ ਦੇ ਉੱਤੇ ਥਾਣਾ ਮੁਖੀ ਤੇ ਉਸਦੇ ਗਨਮੈਨ ਨੂੰ ਗਵਾਹਾਂ ਦੀ ਹਾਜ਼ਰੀ ਦੇ ਵਿਚ 50,000 ਰੁਪਏ ਦੀ ਰਿਸ਼ਵਤ ਜਿਹੜੀ ਹੈ ਲੈਂਦਿਆਂ ਦਬੋਚ ਲਿਆ ਤੇ ਦੱਸਿਆ ਜਾ ਰਿਹਾ ਕਿ ਸੁਨੀਤਾ ਬਾਵਾ ਪਹਿਲਾਂ ਹੀ ਵਿਜੀਲੈਂਸ ਦੇ ਰਡਾਰ ਦੇ ਉੱਤੇ ਵੀ ਸੀਗੀ। ਦੂਸਰੇ ਪਾਸੇ 4 ਦਿਨ ਪਹਿਲਾਂ ਨਿਰੰਜਨ ਸਿੰਘ ਹੋਣਾ ਨੇ ਵਾਰਸ ਪੰਜਾਬ ਪਾਰਟੀ ਦਾ ਹੱਥ ਫੜਿਆ ਸੀ ਪਰ 4 ਦਿਨਾਂ ਦੇ ਬਾਅਦ ਹੀ ਨਿਰਾਸ਼ਾ ਜਿਹੜੀ ਹੈ ਸਾਹਮਣੇ ਆਈ ਹੈ, ਅਲਵਿਦਾ ਆਖ ਗਏ ਨੇ। ED ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਅਕਾਲੀ ਦਲ ਵਾਰਸ ਪੰਜਾਬ ਨੂੰ ਅੱਜ ਅਲਵਿਦਾ ਆਖ ਦਿੱਤਾ। ਉਹ 4 ਦਿਨ ਪਹਿਲਾਂ ਹੀ ਅਕਾਲੀ ਦਲ ਵਾਰਸ ਪੰਜਾਬ ਦਾ ਪੱਲਾ ਫੜ ਕੇ ਸਿਆਸੀ ਪਾਰੀ ਖੇਡਣ ਦੇ ਲਈ ਮੈਦਾਨ ਦੇ ਵਿਚ ਉਤਰੇ ਸਨ। ਨਸ਼ੇ ਦੇ ਸੌਦਾਗਰਾਂ ਤੇ ਗੈਂਗਸਟਰਵਾਦ ਦੇ ਖਿਲਾਫ਼ ਖੁੱਲ੍ਹ ਕੇ ਬੋਲਣ ਵਾਲੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਦੇ ਵੱਲੋਂ 4 ਦਿਨਾਂ ਦੇ ਵਿਚ ਪਾਰਟੀ ਛੱਡਣ ਤੋਂ ਸਿਆਸੀ ਹਲਕੇ ਹੈਰਾਨ ਨੇ। ਨਿਰੰਜਨ ਸਿੰਘ ਉਨ੍ਹਾਂ ਨੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਐਲਾਨ ਕਰ ਦਿੱਤਾ ਕਿ ਪੰਜਾਬ ਦੇ ਵਿਚ ਨਸ਼ਿਆਂ ਦੀਆਂ ਸਮੱਸਿਆਵਾਂ, ਭ੍ਰਿਸ਼ਟਾਚਾਰ, ਗੈਂਗਸਟਰਵਾਦ, ਫਿਰੋਤੀ ਤੇ ਨਸ਼ਿਆਂ ਦੀ ਤਸਕਰੀ ਦੇ ਵਿਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਰਗੇ ਮੁੱਦਿਆਂ ਤੇ ਇਸ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਸੀ ਪਰ ਕੁਝ ਅਜਿਹੇ ਮਤਭੇਦ ਨੇ ਜਿਨ੍ਹਾਂ ਦੇ ਨਾਲ ਉਹ ਸਮਝੌਤਾ ਨਹੀਂ ਕਰ ਸਕਦੇ। ਨਿਰੰਜਨ ਸਿੰਘ ਹੋਣਾ ਨੇ ਅਕਾਲੀ ਦਲ ਵਾਰਸ ਪੰਜਾਬ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਨਿਰੰਜਨ ਸਿੰਘ ਹੋਣਾ ਤੇ ਪੰਜਾਬ ਪੁਲਿਸ ਦੇ ਸਾਬਕਾ DSP ਬਲਵਿੰਦਰ ਸਿੰਘ ਸੇਖੋਂ 23 ਸਤੰਬਰ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਵਿਚ ਰਸਮੀ ਤੌਰ ਦੇ ਉਤੇ ਸ਼ਮੂਲੀਅਤ ਕੀਤੀ ਸੀ। ਚਰਚੇ ਸਨ ਕਿ ਪਾਰਟੀ ਦੇ ਵੱਲੋਂ ਨਿਰੰਜਨ ਸਿੰਘ ਨੂੰ ਹਲਕਾ ਕਰਤਾਰਪੁਰ ਤੋਂ ਵਿਧਾਨ ਸਭਾ ਚੋਣਾਂ ਦੇ ਵਿਚ ਉਤਾਰੇ ਜਾਣ ਦੀਆਂ ਤਿਆਰੀਆਂ ਸੀ। ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਭਾਜਪਾ ਦੀ ਨਸ਼ਾ ਮੁਕਤ ਯਾਤਰਾ ਦੇ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਭਾਜਪਾ ਸਰਕਾਰ ਨੇ ਉਸਦੇ ਕਾਰਜਕਾਲ ਦੇ ਦੌਰਾਨ ਸਾਥ ਦਿੱਤਾ ਹੁੰਦਾ ਤਾਂ ਅੱਜ ਨਤੀਜੇ ਹੋਰ ਚੰਗੇ ਹੁੰਦੇ ਤੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਸੀ। 2012 ਤੋਂ 2017 ਤੱਕ ਪੰਜਾਬ ਦੇ ਵਿਚ ਨਸ਼ਾ ਤਸਕਰੀ ਮਾਫੀਆ ਦੇ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਕੀਤੀ। 71 ਵਿਅਕਤੀਆਂ ਦੇ ਖਿਲਾਫ 7 ਚਾਰਜਸ਼ੀਟ ਦਾਇਰ ਕੀਤੀਆਂ। ਇਸ ਤੋਂ ਇਲਾਵਾ ਨਸ਼ਾ ਤਸਕਰੀ ਨਾਲ ਜੁੜੇ 25 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਵੀ ਦਵਾਇਆ ਸੀਗਾ। ਦੂਸਰੇ ਪਾਸੇ ਪਾਵਰਕੌਮ ਵੱਲੋਂ ਬਿਜਲੀ ਕੁਨੈਕਸ਼ਨ ਕੱਟਣ ਦੇ ਉੱਤੇ ਰੋਕ ਲਾਈ ਹੈ ਤੇ ਮਾਮਲਾ ਗਲਤ ਜਾਂ ਵੱਧ ਕੇ ਆਏ ਬਿੱਲਾਂ ਦਾ ਜਿਹੜਾ ਦਰਸਾਇਆ ਜਾ ਰਿਹਾ। ਚਰਨਜੀਤ ਭੁੱਲਰ ਹੋਣਾ ਦੀ ਰਿਪੋਰਟ ਲੱਗੀ ਹੈ। ਪਾਵਰਕੌਮ ਨੇ ਘਰੇਲੂ ਬਿਜਲੀ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪਿਛਲੇ ਦਿਨਾਂ ਦੇ ਵਿਚ ਆਏ ਬਿਜਲੀ ਦੇ ਗਲਤ ਜਾਂ ਵੱਡੇ ਵਧੇ ਹੋਏ ਜਿਹੜੇ ਬਿੱਲ ਹੈ ਉਹਨਾਂ ਦਾ ਬਿੱਲਾਂ ਦੇ ਕਾਰਨ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਨੂੰ ਤੁਰੰਤ ਪ੍ਰਭਾਵਿਤ ਜਿਹੜਾ ਨਾਲ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਹੈ। ਮੀਟਰ ਰੀਡਰਾਂ ਦੀ ਹੜਤਾਲ ਅਤੇ ਤਕਨੀਕੀ ਸਿਸਟਮ ਦੇ ਵਿਚ ਤਬਦੀਲੀ ਕਾਰਨ ਵੱਡੀ ਗਿਣਤੀ ਦੇ ਵਿਚ ਖਪਤਕਾਰਾਂ ਨੂੰ ਔਸਤ ਆਧਾਰ ਦੇ ਉੱਤੇ ਬਿਜਲੀ ਦੇ ਬਿੱਲ ਭੇਜੇ ਗਏ ਜਿਸ ਤੋਂ ਫੀਲਡ ਦੇ ਵਿਚ ਕਾਫ਼ੀ ਰੌਲਾ ਵੀ ਪਿਆ। ਗਲਤ ਜਾਂ ਵਧੇ ਬਿੱਲਾਂ ਦੇ ਕਾਰਨ ਖਪਤਕਾਰਾਂ ਨੇ ਸੱਤਾਧਾਰੀ ਧਿਰ ਦੇ ਆਗੂਆਂ ਦੇ ਕੋਲ ਵੀ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ। ਵਿਰੋਧੀ ਧਿਰਾਂ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਗਈ ਤੇ ਪਾਵਰਕੌਮ ਦੇ ਮੈਂਬਰ ਜਿਹੜਾ ਵੱਲੋਂ ਅੱਜ ਜਾਰੀ ਹੁਕਮਾਂ ਦੇ ਵਿਚ ਕਿਹਾ ਗਿਆ ਕਿ ਤਕਨੀਕੀ ਸਿਸਟਮ ਜਿਹੜਾ SBS ਸਿਸਟਮ ਦੇ ਸਥਿਰ ਹੋਣ ਤੇ ਗਲਤ ਬਿੱਲਾਂ ਦੀ ਦਰੁਸਤੀ ਤੱਕ ਬਕਾਇਆ ਬਿੱਲਾਂ ਦੇ ਆਧਾਰ ਦੇ ਉੱਤੇ ਬਿਜਲੀ ਕੁਨੈਕਸ਼ਨ ਕੱਟਣ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਹੈ। ਫੀਲਡ ਦਫ਼ਤਰਾਂ ਨੂੰ ਇਸ ਦੇ ਬਾਰੇ ਮੁੱਖ ਦਫ਼ਤਰ ਨੇ ਸੂਚਿਤ ਜਿਹੜੀਆਂ ਸੂਚਨਾ ਭੇਜੀ ਹੈ ਕਿਉਂਕਿ ਫੀਲਡ ਦਫ਼ਤਰਾਂ ਦੇ ਵਿਚ ਗਲਤ ਆਏ ਬਿੱਲਾਂ ਦੇ ਕਾਰਨ ਕਾਫ਼ੀ ਸ਼ਿਕਾਇਤਾਂ ਪਹੁੰਚ ਰਹੀਆਂ ਸਨ। ਪਾਵਰਕੌਮ ਦੇ ਤਕਨੀਕੀ ਸਿਸਟਮ ਦੇ ਵਿਚ ਬਿੱਲ ਬਕਾਇਆ ਜਾਂ ਡਿਫਾਲਟਰ ਦੇ ਵਜੋਂ ਸ਼ੋ ਹੋ ਰਹੇ ਸਨ ਜਿਸ ਦੇ ਆਧਾਰ ਦੇ ਉੱਤੇ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਖਪਤਕਾਰ ਇਸ ਗੱਲੋਂ ਜਿਹੜਾ ਰੋਸ ਦੇ ਵਿਚ ਸਨ ਕਿ ਜਦੋਂ ਕਸੂਰ ਸਿਸਟਮ ਦਾ ਹੈ ਤਾਂ ਉਹ ਇਸਦਾ ਖਮਿਆਜ਼ਾ ਕਿਉਂ ਭੁਗਤਣ। ਖਪਤਕਾਰਾਂ ਦੇ ਰੋਸ ਦੇ ਮੱਦੇਨਜ਼ਰ ਪਾਵਰਕੌਮ ਨੇ ਫੌਰੀ ਕੁਨੈਕਸ਼ਨ ਕੱਟਣ ਦੀ ਪ੍ਰਕਿਰਿਆ ਰੋਕ ਦਿੱਤੀ ਹੈ। ED ਦੀ ਗੱਲ ਕਰ ਲਈਏ, ED ਪਿੱਛਾ ਨਹੀਂ ਛੱਡ ਰਹੀ ਜੀ। ED ਵੱਲੋਂ ਮੋਹਾਲੀ ਦੀ ਰੀਅਲ ਅਸਟੇਟ ਕੰਪਨੀ ਦੇ ਉੱਤੇ ਹੁਣ ਛਾਪੇਮਾਰੀ ਕਰ ਦਿੱਤੀ ਹੈ। ਜ਼ਮੀਨੀ ਮੁਆਵਜ਼ੇ ਤੇ ਕਰੋੜਾਂ ਦੇ ਘੁਟਾਲੇ ਦਾ ਮਾਮਲਾ ਹੈ। TDI ਇਨਫਰਾਟੈਕ ਦੇ ਦਫ਼ਤਰ ਦੇ ਉੱਤੇ ED ਦੀ ਟੀਮ ਦੀ ਛਾਪੇਮਾਰੀ ਹੋਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਮੋਹਾਲੀ ਦੇ ਵਿਚ ਇਕ ਰੀਅਲ ਅਸਟੇਟ ਕੰਪਨੀ ਦੇ ਦਫ਼ਤਰ ਦੇ ਉੱਤੇ ਛਾਪਾ ਮਾਰਿਆ। ਗਮਾਂਡਾ ਦਫ਼ਤਰ ਦੇ ਉੱਤੇ ਛਾਪੇਮਾਰੀ ਮਗਰੋਂ ਹੁਣ ED ਦੀ 15 ਮੈਂਬਰ ਟੀਮ ਜਿਹੜੀ ਹੈ ਉਹਨੇ ਅੱਜ TDI ਇਨਫਰਾਟੈਕ ਲਿਮਿਟਡ ਦੇ ਸੈਕਟਰ 119 ਵਿਚਲੇ ਦਫ਼ਤਰ ਦੇ ਉੱਤੇ ਛਾਪੇਮਾਰੀ ਕੀਤੀ ਹੈ। ED ਦੀ ਟੀਮ ਨੇ ਦਫ਼ਤਰ ਦੇ ਵਿਚ ਮੌਜੂਦ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਫੌਰੀ ਮੋਬਾਈਲ ਫੋਨ ਜ਼ਬਤ ਕਰ ਲਏ ਤੇ ਰਿਕਾਰਡ ਦੀ ਛਾਣਬੀਨ ਜਿਹੜੀ ਸ਼ੁਰੂ ਕੀਤੀ। ਮੁੱਢਲੀ ਪੜਤਾਲ ਮਗਰੋਂ ਕੁਝ ਮੁਲਾਜ਼ਮਾਂ ਦੇ ਮੋਬਾਈਲ ਬਾਅਦ ਦੇ ਵਿਚ ਵਾਪਸ ਕਰ ਦਿੱਤੇ ਗਏ। ਵੇਰਵਿਆਂ ਅਨੁਸਾਰ ਇਹ ਮਾਮਲਾ ਜ਼ਮੀਨ ਦੀ ਮੁਆਵਜ਼ਾ ਰਾਸ਼ੀ ਦੇ ਨਾਲ ਜੁੜਿਆ ਹੋਇਆ ਹੈ ਤੇ ਇੱਥੇ ਦੱਸਿਆ ਜਾ ਰਿਹਾ ਕਿ ED ਨੂੰ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ TDI ਖਿਲਾਫ਼ ਸ਼ਿਕਾਇਤ ਵੀ ਮਿਲੀ ਸੀ ਤੇ ਇਸ ਰੀਅਲ ਅਸਟੇਟ ਕੰਪਨੀ ਵੱਲੋਂ PR 6 ਸੜਕ ਦੇ ਜ਼ਮੀਨੀ ਮੁਆਵਜ਼ੇ ਦੇ ਵਿਚ ਗੜਬੜ ਕੀਤੀ ਗਈ ਹੈ। ਮਾਸਟਰ ਪਲਾਨ ਦੀ ਜ਼ਮੀਨ ਦਾ CLU ਹੋਣ ਉਪਰੰਤ ਇਸ ਕੰਪਨੀ ਨੇ ਆਪਣੇ ਕੁਝ ਰਿਸ਼ਤੇਦਾਰਾਂ ਦੇ ਨਾਮ ਦੇ ਉੱਤੇ ਜ਼ਮੀਨਾਂ ਕਰਾ ਲਈਆਂ ਸਨ ਤਾਂ ਜੋ ਵੱਧ ਮੁਆਵਜ਼ਾ ਹਾਸਲ ਕੀਤਾ ਜਾ ਸਕੇ। ਇਸ ਜ਼ਮੀਨ ਦੇ ਵਿਚ ਕਰੀਬ 6 ਕਰੋੜ ਦਾ ਘੁਟਾਲਾ ਦੱਸਿਆ ਜਾ ਰਿਹਾ। ਇਸ ਕੰਪਨੀ ਦੇ ਮਾਲਕਾਂ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਮ ਦੇ ਉੱਤੇ ਰਜਿਸਟਰੀਆਂ ਕਰਾ ਕੇ ਜ਼ਮੀਨ ਦਾ ਵੱਧ ਮੁਆਵਜ਼ਾ ਹਾਸਲ ਕੀਤਾ ਗਿਆ ਸੀ ਜਿਸਦਾ ਰੌਲਾ ਵੀ ਪਹਿਲਾਂ ਪਿਆ। ਬਾਅਦ ਦੇ ਵਿਚ ਕੰਪਨੀ ਨੇ ਖੁਦ ਹੀ ਗਮਾਂਡਾ ਦਫ਼ਤਰ ਤੱਕ ਪਹੁੰਚ ਕਰਕੇ ਰਜਿਸਟਰੀਆਂ ਰੱਦ ਕਰਨ ਦੇ ਲਈ ਕਿਹਾ ਸੀ ਤੇ ਇਹ ਵੀ ਕਿਹਾ ਜਾ ਰਿਹਾ ਕਿ ED ਨੇ ਇਕ ਹੋਰ ਜ਼ਮੀਨੀ ਮਾਮਲੇ ਦੇ ਵਿਚ ਵੀ ਛਾਪੇਮਾਰੀ ਜਿਹੜੀ ਇਹਦੇ ਵਿਚ ਕੀਤੀ ਹੈ। LPU ਦੀ ਖ਼ਬਰ ਇਕ ਹੋਰ ਆਈ ਹੈ ਕਿ LPU ਪ੍ਰਸ਼ਾਸਨ ਨੇ ਐਤਵਾਰ ਦੇ ਹੰਗਾਮੇ ਦੇ ਲਈ ਬਾਹਰੀ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ। ਫਗਵਾੜਾ ਸਥਿਤ ਲਵਲੀ ਯੂਨੀਵਰਸਿਟੀ ਜਿਹੜੀ ਹੈ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਚ ਹਿੰਸਕ ਪ੍ਰਦਰਸ਼ਨਾਂ ਤੋਂ ਇਕ ਦਿਨ ਬਾਅਦ ਕੈਂਪਸ ਦੇ ਵਿਚ ਸ਼ਾਂਤੀ ਪਰਤਣ ਦੇ ਉਤੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਸੋਮਵਾਰ ਅੱਜ ਜਿਹੜਾ ਬਿਆਨ ਦਿੱਤਾ ਹੈ ਪੁਲਿਸ ਸਿਵਲ ਪ੍ਰਸ਼ਾਸਨ ਤੇ ਵਿਦਿਆਰਥੀਆਂ ਦੇ ਨੁਮਾਇੰਦਿਆਂ ਦੇ ਨਾਲ ਇਕ ਮੀਟਿੰਗ ਕੀਤੀ ਹੈ ਜਿਸ ਦੇ ਵਿਚ ਦੁਹਰਾਇਆ ਗਿਆ ਕਿ ਇਕ ਦਿਨ ਪਹਿਲਾਂ ਹੋਏ ਹੰਗਾਮੇ ਦੇ ਲਈ ਬਾਹਰੀ ਲੋਕ ਜ਼ਿੰਮੇਵਾਰ ਸਨ ਤੇ ਪ੍ਰਬੰਧਕਾਂ ਨੇ ਇਹ ਵੀ ਕਿਹਾ ਕਿ ਕੈਂਪਸ ਸੁਰੱਖਿਅਤ ਹੈ ਤੇ ਆਮ ਗਤੀਵਿਧੀਆਂ ਮੁੜ ਸ਼ੁਰੂ ਕੀਤੀਆਂ ਗਈਆਂ ਨੇ। ਐਲਪੀਯੂ ਦੇ ਵਾਈਸ ਚਾਂਸਲਰ ਜਸਪਾਲ ਸਿੰਘ ਗੁਣਾ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਵਿਦਿਆਰਥੀਆਂ ਦੇ ਨੁਮਾਇੰਦਿਆਂ ਨੇ ਸਰਬਸੰਮਤੀ ਦੇ ਨਾਲ ਮੰਨਿਆ ਕਿ ਇਹ ਅਸ਼ਾਂਤੀ ਮੁੱਖ ਤੌਰ ਦੇ ਉਤੇ ਸ਼ਾਂਤੀ ਭੰਗ ਕਰਨ ਦੇ ਇਰਾਦੇ ਦੇ ਨਾਲ ਗੈਰ ਕਾਨੂੰਨੀ ਢੰਗ ਨਾਲ ਕੈਂਪਸ ਦੇ ਵਿਚ ਦਾਖਲ ਹੋਣ ਵਾਲੇ ਬਾਹਰੀ ਲੋਕਾਂ ਦਾ ਨਤੀਜਾ ਸੀ। ਬਿਆਨ ਚ ਇਹ ਵੀ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਨੂੰਨ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਏਗੀ। ਜਸਪਾਲ ਸਿੰਘ ਉਨ੍ਹਾਂ ਨੇ ਬਿਆਨ ਦੇ ਵਿਚ ਕਿਹਾ ਕਿ ਨਿਰੰਤਰ ਯਤਨਾਂ ਦੇ ਰਾਹੀਂ ਐਲਪੀਯੂ ਨੇ ਆਪਣੇ ਆਪ ਨੂੰ ਇਕ ਮੋਹਰੀ ਸੰਸਥਾ ਦੇ ਵਜੋਂ ਸਥਾਪਿਤ ਕੀਤਾ ਹੈ ਤੇ ਪੰਜਾਬ ਦੇ ਵਿਚ ਉੱਚ ਸਿੱਖਿਆ ਦੇ ਵਿਕਾਸ ਤੇ ਤਬਦੀਲੀ ਦੀ ਯੋਗਤਾ ਜਿਹੜੀ ਹੈ ਯੋਗਦਾਨ ਪਾਇਆ। ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਦੇ ਉੱਤੇ ਫੈਲ ਰਹੀ ਜਾਣਕਾਰੀ ਦੀ ਸਮੀਖਿਆ ਕੀਤੀ ਹੈ ਤੇ ਬੇਬੁਨਿਆਦ ਤੇ ਝੂਠੇ ਦਾਅਵਿਆਂ ਦਾ ਜਿਹੜਾ ਸਖ਼ਤੀ ਦੇ ਨਾਲ ਖੰਡਨ ਕੀਤਾ ਹੈ। ਐਲਪੀਯੂ ਵਿਦਿਆਰਥੀਆਂ ਤੇ ਮਾਪਿਆਂ ਤੇ ਵਿਆਪਕ ਭਾਈਚਾਰੇ ਨੂੰ ਅਪੀਲ ਕਰਦਾ ਹੈ ਕਿ ਉਹ ਸਿਰਫ਼ ਪ੍ਰਮਾਣਿਤ ਜਾਣਕਾਰੀ ਜਿਹੜੀ ਹੈ ਉਹਦੇ ਉੱਤੇ ਭਰੋਸਾ ਕਰਨ ਤੇ ਸੋਸ਼ਲ ਮੀਡੀਆ ਦੀਆਂ ਫਰਜ਼ੀ ਸਮੱਗਰੀ ਦੇ ਉੱਤੇ ਧਿਆਨ ਨਾ ਦੇਣ। ਜੀ ਦੋਸਤੋ, ਇਹ ਗੱਲਾਂ ਬਾਤਾਂ ਨੇ ਤੇ ਇੱਕ ਖਬਰ ਲੈ ਕੇ ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਆ। ਦਿੱਲੀ ਏਅਰਪੋਰਟ ਦੇ ਉੱਤੇ ਵਾਰਸ ਪੰਜਾਬ ਦੇ ਆਗੂ ਚਮਕੌਰ ਸਿੰਘ ਧੁੰਨ ਗ੍ਰਿਫ਼ਤਾਰ ਕੀਤੇ ਹੈ ਤੇ ਪਾਰਟੀ ਨੇ ਦੱਸਿਆ ਸਿਆਸੀ ਸਾਜ਼ਿਸ਼ ਨੂੰ। ਅਕਾਲੀ ਦਲ ਵਾਰਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੂੰ ਦਿੱਲੀ ਏਅਰਪੋਰਟ ਦੇ ਉੱਤੇ ਗ੍ਰਿਫ਼ਤਾਰ ਕਰ ਲਿਆ ਗਿਆ। ਤੁਸੀਂ ਪੋਸਟਰ ਦੇ ਵਿਚ ਤਸਵੀਰ ਵੀ ਦੇਖੀ ਹੋਏਗੀ, ਇਕ ਪਾਸੇ ਖਹਿਰਾ ਸਾਹਿਬ ਨੇ ਤੇ ਦੂਸਰੇ ਪਾਸੇ ਇਹ ਜਿਹੜੇ ਨੇ ਚਮਕੌਰ ਸਿੰਘ ਧੁੰਨ ਹੁੰਦਾ ਦੀ ਫੋਟੋ ਜਿਹੜੀ ਹੈ ਤੁਹਾਨੂੰ ਦਿਖ ਰਹੀ ਹੈ। ਉਹ ਹਾਲ ਹੀ ਦੇ ਵਿਚ ਯੂਕੇ ਤੋਂ ਵਾਪਸ ਪਰਤੇ ਸਨ ਤੇ ਇਸ ਦੇ ਦੌਰਾਨ ਚੰਡੀਗੜ੍ਹ ਪੁਲਿਸ ਦੀ ਟੀਮ ਪਹਿਲਾਂ ਤੋਂ ਹੀ ਏਅਰਪੋਰਟ ਦੇ ਉੱਤੇ ਮੌਜੂਦ ਸੀ। ਉਪਲਬਧ ਰਿਪੋਰਟਾਂ ਦੇ ਮੁਤਾਬਕ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਏਅਰਪੋਰਟ ਤੇ ਰੋਕਿਆ ਗਿਆ ਤੇ ਚੰਡੀਗੜ੍ਹ ਦੇ ਵਿਚ ਹੋਏ ਪ੍ਰਦਰਸ਼ਨ ਦੇ ਨਾਲ ਸੰਬੰਧਿਤ ਮਾਮਲੇ ਦੇ ਬਾਰੇ ਪੁਲਿਸ ਕਾਰਵਾਈ ਦੀ ਗੱਲ ਦੱਸੀ ਗਈ ਸੀ। ਚਮਕੌਰ ਸਿੰਘ ਅਕਸਰ ਵਿਵਾਦਾਂ ਦੇ ਵਿਚ ਰਹੇ ਨੇ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਧੁੰਨ ਵਾਸੀ ਚਮਕੌਰ ਸਿੰਘ ਦੇ ਖਿਲਾਫ਼ ਚੰਡੀਗੜ੍ਹ ਦੇ ਵਿਚ ਕੁਝ ਦਿਨ ਪਹਿਲਾਂ ਧਰਨਾ ਲਗਾਉਣ ਦੇ ਦੌਰਾਨ ਪੁਲਿਸ ਦੇ ਨਾਲ ਝੜਪ ਦਾ ਜਿਹੜਾ ਕੇਸ ਦਰਜ ਕੀਤਾ ਸੀ। ਮਨਪ੍ਰੀਤ ਸਿੰਘ ਇਆਲੀ ਨੇ ਕਾਰਵਾਈ ਜਿਹੜੀ ਹੈ ਉਹਨੂੰ ਸਿਆਸਤ ਤੋਂ ਜਿਹੜਾ ਪ੍ਰੇਰਿਤ ਦੱਸਿਆ ਤੇ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਦੀ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ ਤੇ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਵਿਚ ਲੱਗੀ ਹੋਈ ਹੈ ਤੇ ਇਆਲੀ ਨੇ ਦਾਅਵਾ ਕੀਤਾ ਕਿ ਸਰਕਾਰ ਨੂੰ ਡਰ ਹੈ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਵਿਚ ਸਰਕਾਰ ਬਣ ਸਕਦੀ ਹੈ। ਕਿਆ ਬਾਤ ਹੈ ਜੀ। ਤੇ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਆਪ ਸਰਕਾਰ ਆਪਸ ਦੇ ਵਿਚ ਮਿਲ ਕੇ ਉਨ੍ਹਾਂ ਦੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੀਆਂ ਨੇ ਤੇ ਇਹ ਦੋਸ਼ ਮਨਪ੍ਰੀਤ ਸਿੰਘ ਇਆਲੀ ਦੇ ਵੱਲੋਂ ਲਗਾਏ ਗਏ ਨੇ। ਇਨ੍ਹਾਂ ਦੀ ਸੁਤੰਤਰ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਖਾਲਸਾ, ਹਰਭਜਨ ਸਿੰਘ ਤੂੜ, ਹਰਪਾਲ ਸਿੰਘ ਤੇ ਗੁਰਦੇਵ ਸਿੰਘ ਸੰਧੂ, ਜਸਕਰਨ ਸਿੰਘ ਰਿਆੜ ਹੋਰ ਜਿਹੜੇ ਇੱਥੇ ਸ਼ਾਮਲ ਸਨ ਤੇ ਉਨ੍ਹਾਂ ਨੇ ਵੀ ਜਿਹੜਾ ਜ਼ਿੰਮੇਵਾਰਨਾ ਕਰਾਰ ਦਿੰਦਿਆਂ ਗੈਰ ਜ਼ਿੰਮੇਵਾਰਨਾ ਕਰਾਰ ਦਿੱਤਾ ਹੈ ਤੇ ਚਮਕੌਰ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਜਿਹੜੀ ਰੱਖੀ ਹੈ। ਤੇ ਦੋਸਤੋ, ਦਿੱਲੀ ਦੇ ਵਿਚ ਫਿਰ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ, ਮੰਦਭਾਗੀਆਂ ਘਟਨਾ ਜਿਵੇਂ ਪਹਿਲਾਂ ਵਾਪਰੀਆਂ ਨੇ। ਨਿਰਭਯਾ ਕਾਂਡ ਜਿਹੜਾ ਹੋਇਆ ਸੀ ਪਰ ਉਹ ਚੀਜ਼ਾਂ ਨੂੰ ਠੱਲ ਨਹੀਂ ਪਾ ਰਹੇ ਤੇ ਜਿਹੜੀ ਹੈ ਕੋਰਟ ਨੇ ਜਿਹੜੀ ਹੈ ਪੂਰੀ ਸੁਪਰੀਮ ਕੋਰਟ ਦੇ ਵੱਲੋਂ ਇਸ ਦੇ ਵਿਚ ਨੋਟਿਸ ਲਿਆ ਗਿਆ ਆਪਣੇ ਆਪ ਦੇ ਉੱਤੇ। ਚਲਦੀ ਬੱਸ ਦੇ ਵਿਚ ਨਾਬਾਲਗ ਦੇ ਨਾਲ ਜਬਰ ਜਨਾਹ ਮਾਮਲੇ ਚ ਸੁਪਰੀਮ ਕੋਰਟ ਦੇ ਵੱਲੋਂ ਖੁਦ ਨੋਟਿਸ ਲਿਆ ਗਿਆ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅੱਜ ਦਿੱਲੀ NCR ਦੇ ਵਿਚ ਚਲਦੀ ਬੱਸ ਦੇ ਵਿਚ ਇਕ ਨਾਬਾਲਗ ਦੇ ਨਾਲ ਹੋਏ ਸਮੂਹਿਕ ਜਬਰ ਜਨਾਹ ਦਾ ਖੁਦ ਨੋਟਿਸ ਲੈਂਦਿਆਂ ਟਿੱਪਣੀ ਕੀਤੀ ਹੈ ਕਿ ਜਿਹੇ ਮਾਮਲੇ ਨੂੰ ਜਿਹੜਾ ਕਾਨੂੰਨ ਲਾਗੂ ਕਰਨ ਦੇ ਵਾਲੇ ਅਥਾਰ

0: ਦੀਆਂ ਨੇ। ਸਿਖਰ ਦੀ ਅਦਾਲਤ ਨੇ ਕਿਹਾ ਕਿ ਰੋਸ਼ਨੀ ਦੀ ਘਾਟ, ਮਾੜੀ ਨਿਗਰਾਨੀ ਤੇ ਹੋਰ ਪ੍ਰਸ਼ਾਸਨਿਕ ਸਹੂਲਤਾਂ ਦੀ ਕਮੀ ਦੇ ਕਾਰਨ ਜਨਤਕ ਥਾਵਾਂ ਜਿਨ੍ਹਾਂ ਦੇ ਵਿਚ ਪਾਰਕ ਤੇ ਬੱਸਾਂ ਸ਼ਾਮਲ ਨੇ ਉਨ੍ਹਾਂ ਨੂੰ ਉੱਚ ਜੋਖਮ ਵਾਲੇ ਖੇਤਰ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਗ੍ਰੇਟਰ ਨੋਇਡਾ ਦੇ ਵਿਚ ਇਕ ਸਲੀਪਰ ਬੱਸ ਦੇ ਵਿਚ ਸਵਾਰ ਹੋਈ 16 ਸਾਲਾਂ ਲੜਕੀ ਦੇ ਨਾਲ ਕਥਿਤ ਤੌਰ ਦੇ ਉਤੇ ਉਸਦੇ ਕੰਡਕਟਰ ਅਤੇ ਡਰਾਈਵਰ ਦੇ ਵੱਲੋਂ ਸਮੂਹਿਕ ਜਬਰਜਨਾ ਕੀਤਾ ਗਿਆ ਸੀ ਤੇ ਉਸ ਨੂੰ 4 ਅਗਸਤ ਨੂੰ ਪੁਰਾਣੀ ਦਿੱਲੀ ਦੇ ਵਿਚ ਕਸ਼ਮੀਰੀ ਗੇਟ ਤੋਂ 40 ਕਿਲੋਮੀਟਰ ਤੋਂ ਵੱਧ ਦੂਰ ਛੱਡ ਦਿੱਤਾ ਗਿਆ। ਦੋਵੇਂ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਤੇ ਇਸ ਅਪਰਾਧ ਨੇ ਦਿੱਲੀ ਦੇ ਵਿਚ 212 ਦੇ ਸਮੂਹਿਕ ਜਬਰ ਜਨਾਹ ਅਤੇ ਕਤਲ ਦੀਆਂ ਦੁਖਦਾਈ ਯਾਦਾਂ ਨੂੰ ਤਾਜ਼ਾ ਕੀਤਾ ਹੈ ਜਿਸ ਨੂੰ ਨਿਰਭਯਾ ਕੇਸ ਦੇ ਵਜੋਂ ਜਾਣਿਆ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਕੁਝ ਖ਼ਬਰਾਂ। ਡੋਪ ਟੈਸਟ ਦਾ ਵੀ ਜਿਹੜਾ ਜ਼ਿਕਰ ਹੋ ਰਿਹਾ ਸੈਣੀ ਸਾਹਿਬ ਨੇ ਕਹਿੰਦਾ ਖ਼ਬਰਾਂ ਤੋਂ ਟਲਦਾ ਨਹੀਂ ਹੈ। ਚਲੋ, ਔਜਲਾ ਸਾਹਿਬ ਦੇ ਇਲਾਕੇ ਦੀ ਖ਼ਬਰ ਹੈ, ਇਹਨੂੰ ਲੈ ਕੇ ਫਿਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਡੋਪ ਟੈਸਟ ਨੂੰ ਲੈ ਕੇ ਖੰਨਾ ਹਸਪਤਾਲ ਦੇ ਵਿਚ ਮਚਿਆ ਸਿਆਸੀ ਘਮਸਾਨ। ਨਸ਼ਿਆਂ ਦੇ ਮੁੱਦੇ ਦੇ ਉੱਤੇ ਸਿਵਲ ਹਸਪਤਾਲ ਖੰਨਾ ਵਿਖੇ ਸਿਆਸੀ ਆਗੂਆਂ ਦੇ ਹੋਣ ਵਾਲੇ ਡੋਪ ਟੈਸਟ ਮੌਕੇ ਵੱਡਾ ਵਿਵਾਦ ਹੋ ਗਿਆ, ਜਿਸ ਨੇ ਡੋਪ ਟੈਸਟ ਰਿਪੋਰਟ ਦੀ ਥਾਂ ਸੈਂਪਲ ਇਕੱਠਾ ਕਰਨ ਦੀ ਪ੍ਰਕਿਰਿਆ ਤੇ ਹਸਪਤਾਲ ਪ੍ਰਬੰਧਨ ਦੀ ਭੂਮਿਕਾ ਤੇ ਸਵਾਲ ਖੜੇ ਕਰ ਦਿੱਤੇ। ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੀ ਡੋਪ ਟੈਸਟ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅਕਾਲੀ ਦਲ, ਕਾਂਗਰਸ ਤੇ ਭਾਜਪਾ ਆਗੂਆਂ ਨੇ ਗੰਭੀਰ ਸਵਾਲ ਉਠਾ ਦਿੱਤੇ। ਵਿਵਾਦ ਉਦੋਂ ਸ਼ੁਰੂ ਹੋ ਗਿਆ ਜਦੋਂ ਡੋਪ ਟੈਸਟ ਸਵੇਰੇ 11 ਵਜੇ ਨਿਰਧਾਰਿਤ ਕੀਤਾ ਗਿਆ ਸੀ ਤੇ ਮੰਤਰੀ ਸੌਂਧ ਸਰਕਾਰੀ ਹਸਪਤਾਲ ਦੇ ਵਿਚ ਲਗਭਗ 10 ਮਿੰਟ ਪਹਿਲਾਂ ਪਹੁੰਚ ਗਏ ਤੇ ਉਹ ਸਿੱਧੇ SMO ਦੇ ਡਾਕਟਰ ਮਨਿੰਦਰ ਸਿੰਘ ਭਸੀਨ ਦੇ ਕਮਰੇ ਦੇ ਵਿਚ ਗਏ ਤੇ ਟੈਸਟ ਦੇ ਲਈ ਨਮੂਨਾ ਦਿੱਤਾ ਤੇ ਕੁਝ ਮਿੰਟਾਂ ਬਾਅਦ ਟੈਸਟ ਦਾ ਨਤੀਜਾ ਨੈਗੇਟਿਵ ਘੋਸ਼ਿਤ ਕੀਤਾ ਗਿਆ। ਜਦੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਜਾਦੂ, ਸਾਬਕਾ ਕਾਂਗਰਸੀ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਭਾਜਪਾ ਆਗੂ ਅਨਿਲ ਦੱਤ ਫੱਲੀ, ਅਨੁਜ ਛਾੜੀਆ ਤੇ ਐਡਵੋਕੇਟ ਚਿਰਾਂਸ਼ੂ ਰਤਨ ਸਵੇਰੇ 11 ਵਜੇ ਦੇ ਕਰੀਬ ਹਸਪਤਾਲ ਪੁੱਜੇ ਤਾਂ ਸਥਿਤੀ ਗਰਮਾ ਗਈ। ਉਨ੍ਹਾਂ ਸਵਾਲ ਕੀਤਾ ਕਿ ਮੰਤਰੀ ਜੀ, ਮੰਤਰੀ ਦਾ ਸੈਂਪਲ ਸਮੇਂ ਤੋਂ ਪਹਿਲਾਂ ਕਿਉਂ ਲਿਆ ਗਿਆ ਤੇ ਜਦੋਂ ਕਿ ਸਾਰਿਆਂ ਦੇ ਲਈ ਨਿਰਧਾਰਿਤ ਸਮਾਂ ਤੈਅ ਕੀਤਾ ਗਿਆ ਸੀ ਤੇ ਉਨ੍ਹਾਂ ਦੋਸ਼ ਲਾਇਆ ਕਿ ਹਸਪਤਾਲ ਦੇ ਵਿਚ ਮੌਜੂਦ ਹੋਰ ਲੈਬ ਟੈਕਨੀਸ਼ੀਅਨਾਂ ਦੀ ਜਿਹੜੀ ਥਾਂ ਮੰਤਰੀ ਦਾ ਸੈਂਪਲ ਲੈਣ ਦੇ ਲਈ ਇਕ ਮਹਿਲਾ ਕਰਮਚਾਰੀ ਨੂੰ ਨਿਯੁਕਤ ਕੀਤਾ ਗਿਆ ਸੀ ਤੇ ਇਸ ਦੇ ਲਈ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਹਸਪਤਾਲ ਦੇ ਵਿਚ ਹੋਰ ਪੁਰਸ਼ ਲੈਬ ਟੈਕਨੀਸ਼ੀਅਨ ਮੌਜੂਦ ਸਨ ਤਾਂ ਮੰਤਰੀ ਦੀ ਡਿਊਟੀ ਇਕ ਮਹਿਲਾ ਕਰਮਚਾਰੀ ਨੂੰ ਕਿਉਂ ਸੌਂਪੀ ਗਈ ਹੈ। ਵਿਰੋਧੀ ਧਿਰਾਂ ਨੇ ਦੋਸ਼ ਲਗਾਇਆ ਕਿ ਸੈਂਪਲ ਲੈਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਸੀ ਤੇ ਉਨ੍ਹਾਂ ਕਿਹਾ ਕਿ ਜੇਕਰ ਸਾਰੀਆਂ ਸਿਆਸੀ ਪਾਰਟੀਆਂ ਡੋਪ ਟੈਸਟ ਦੇ ਲਈ ਇਕੋ ਜਗ੍ਹਾ ਤੇ ਸਮੇਂ ਦੇ ਉੱਤੇ ਪਹੁੰਚੀਆਂ ਸਨ ਤੇ ਪ੍ਰਕਿਰਿਆ ਸਾਰਿਆਂ ਦੇ ਲਈ ਇਕਸਾਰ ਕਿਉਂ ਨਹੀਂ ਸੀ। ਇਨ੍ਹਾਂ ਸਵਾਲਾਂ ਨੂੰ ਲੈ ਕੇ SMO ਦਫ਼ਤਰ ਵਿਖੇ ਆਪ ਅਕਾਲੀ ਦਲ, ਕਾਂਗਰਸ ਤੇ ਭਾਜਪਾ ਦੇ ਆਗੂਆਂ ਵਿਚਕਾਰ ਬਹਿਸ ਛਿੜ ਗਈ, ਜਿਸ ਨੂੰ ਮੌਜੂਦ ਪੁਲਿਸ ਅਧਿਕਾਰੀਆਂ ਨੇ ਦਖਲ ਦੇ ਕੇ ਮੰਤਰੀ ਸੌਂਧ ਨੂੰ ਕਮਰੇ ਤੋਂ ਬਾਹਰ ਕੱਢਿਆ ਤੇ ਇਸ ਦੇ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਇਕ ਦੂਜੇ ਦੇ ਵਿਰੁੱਧ ਨਾਅਰੇਬਾਜ਼ੀ ਵੀ ਪਦ ਚੜ ਕੇ ਕੀਤੀ ਹੈ। ਜੀ ਦੋਸਤੋ, ਇਹ ਸਾਂਝੀ ਅੱਜ ਦੀਆਂ ਕੁਝ ਪੰਜਾਬ ਦੀਆਂ ਤੇ ਕੇਂਦਰ ਦੀਆਂ ਖ਼ਬਰਾਂ ਤੇ ਅੱਗੇ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵਧਾਂਗੇ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ, ਉਨ੍ਹਾਂ ਦਾ ਕਰਦੇ ਹਾਂ ਸਵਾਗਤ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਅਨੁਜ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਕਿਵੇਂ ਗਿਆ ਜੀ ਵੀਕਐਂਡ?
1: ਵੀਕਐਂਡ ਵਧੀਆ ਜੀ। ਕਹਿੰਦੇ ਕਬੀਰਾ, ਤੇਰੀ ਝਾਂਪੜੀ ਗੱਲ ਕਟਿਆਂ ਕੇ ਪਾਸ, ਜੋ ਕਰੇਂਗੇ ਸੋ ਭਰੇਂਗੇ, ਤੂੰ ਕਿਉਂ ਹੋਏ ਉਦਾਸ।
0: ਹਾਂਜੀ, ਕਿਆ ਬਾਤ ਹੈ ਜੀ।
1: ਇਹ ਤਾਂ ਜਿਹੜਾ ਉਹ ਕਹਿੰਦੇ ਕਰਨੀ ਆਪੋ ਆਪਣੀ, ਜੋ ਕੇ ਨੇੜੇ ਕੇ ਦੂਰ। ਹਰ ਇੱਕ ਬੰਦੇ ਨੇ ਆਪਣਾ ਜਿਹੜਾ ਕੰਮ ਕੀਤਾ ਆ ਉਹਦਾ ਜਿਹੜਾ ਆ ਫਲ, ਉਹਦਾ ਕਰਮ ਫਲ, ਜਿਹੜਾ ਕਰਮ ਦਾ ਬੀਜ ਬੁੱਝਿਆ ਆ ਉਹਦਾ ਫਲ ਭੋਗਣਾ ਹੀ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਹੁਣ ਪਹਿਲਾਂ ਤਾਂ ਆਪਾਂ ਜਿਹੜਾ ਹੈਗਾ ਆ ਵਿਦਿਆ ਵਿਚਾਰੀ ਤੇ ਅਫਵਾਹਾਂ ਦੀ ਮਾਰੀ,
0: ਅਫਵਾਹਾਂ ਦੀ ਮਾਰੀ ਜੀ, ਬਿਲਕੁਲ ਹੈ ਜੀ।
1: ਅਸੀਂ
0: ਬਹੁਤ ਨੁਕਸਾਨ ਕਰਾ ਦਿੱਤਾ ਜੀ ਅਫਵਾਹ ਨੇ, ਦੇਖ ਲੋ।
1: ਕਮਾਲ ਦੀ ਗੱਲ ਤਾਂ ਇਹ ਹੈਗੀ ਆ ਭਾਰੇ ਸਾਹਿਬ
0: ਜੀ,
1: ਕਿ ਇਹ ਇੱਕ ਸਿਆਸੀ ਡਿਜ਼ਾਈਨ ਸੀਗਾ
0: ਜੀ,
1: ਕੌਨਸਪੀਰੇਸੀ ਸੀ। ਇਹ ਕੀ ਸੀ
0: ਜੀ?
1: ਵਿਦਿਆਰਥੀ ਵਰਗ ਜਿਹਨੂੰ ਆਪਾਂ ਪੜ੍ਹਿਆ ਲਿਖਿਆ ਵਰਗ ਜਿਹੜਾ ਆ
0: ਜੀ,
1: ਜੇ ਉਹ ਇਸ ਤਰੀਕੇ ਨਾਲ ਰਿਐਕਟ ਕਰਦਾ ਆ
0: ਜੀ,
1: ਭਈ ਉਹ ਬਿਨਾਂ ਸੋਚੇ ਸਮਝੇ ਟ੍ਰੈਫਿਕ ਜਾਮ ਸਾਰਾ ਕੁਛ ਜੀ, ਇੰਨਾ 15 ਘੰਟੇ ਦਾ ਜਾਮ ਲੱਗ ਗਿਆ ਜੀ ਉਸ ਰੋਡ ਦੇ ਉੱਤੇ ਜੀ,
0: ਜੀ
1: ਇੰਨੀ ਲੁੱਟ ਮਾਰ ਹੋਈ ਉੱਥੇ, ਤੋੜ ਫੋੜ ਹੋਈ ਜੀ, ਇਹ ਵਿਦਿਆਰਥੀਆਂ ਦੇ ਕੰਮ ਤਾਂ ਨਹੀਂ ਹੋ ਸਕਦੇ
0: ਜੀ।
1: ਹੁਣ ਜੋ ਇੱਥੇ ਜਿਹੜਾ ਹੈਗਾ ਆ ਜੀ ਫੜਿਆ, ਵਾਕੀ ਟਾਕੀ ਵੀ।

0: ਫੜ ਲਿਆ ਜੀ।
1: ਜੀ
0: ਬਾਹਰੀ ਬੰਦੇ ਸਰ ਉੱਥੇ ਆਏ ਆ,
1: ਜੀ
0: ਬਾਹਰੀ ਬੰਦੇ ਇੰਟਰ ਕੀਤੇ ਹੈਗੇ ਆ ਜੀ। ਔਰ ਜੇ ਮਨਜਿੰਦਰ ਸਿੰਘ ਸਿਰਸਾ, ਉਹਨਾਂ ਨੂੰ ਆਪਾਂ ਬਹੁਤਾ ਪੰਜਾਬ ਵਾਲੇ ਸੀਰੀਅਸਲੀ ਨਹੀਂ ਲੈਂਦੇ,
1: ਬਿਲਕੁਲ,
0: ਪਰ ਜੇ ਉਹ ਗੱਲ ਕਹਿ ਰਹੇ ਹੈਗੇ ਨਾ, ਇਸ ਗੱਲ ਦੇ ਵਿੱਚ ਥੋੜਾ ਦਮ ਲੱਗਦਾ।
1: ਜੀ
0: ਕਿਉਂਕਿ ਇਸ ਯੂਨੀਵਰਸਿਟੀ ਦਾ ਮਾਲਕ ਅਸ਼ੋਕ ਮਿੱਤਲ
1: ਜੀ
0: ਰਾਜ ਸਭਾ ਦੇ ਵਿਚ ਜਿਹੜਾ ਹੈਗਾ ਆ, ਪਹਿਲਾਂ ਨੋਮੀਨੇਟ ਕਰਕੇ ਭੇਜਿਆ ਤਾਂ ਆਮ ਆਦਮੀ ਪਾਰਟੀ ਨੇ ਸੀ,
1: ਜੀ
0: ਹੁਣ ਆਪ ਵਾਲਿਆਂ ਨੇ ਭੇਜਿਆ ਸੀਗਾ ਜੀ। ਉਦੋਂ ਦੰਤ ਕਥਾਵਾਂ ਸੀਗੀਆਂ, ਲੋਕ ਕਹਿੰਦੇ ਸੀਗੇ ਜੀ ਇਹੀ ਹੈਡ ਪੇਡ ਦਾ ਪ੍ਰਾਈਜ਼, ਹਾਂਜੀ, ਕਿ ਉਹਨੇ ਪੈਸੇ ਦਿੱਤੇ ਆ ਤੇ ਗਜ ਪੜਵਾਇਆ
1: ਜੀ।
0: ਤੇ ਹੁਣ ਜੇ ਪੈਸੇ ਦੇ ਕੇ ਅਗਲੇ ਨੇ ਗਜ ਪੜਵਾਇਆ ਤੇ ਫੇਰ ਅਗਲਾ ਬੰਦਾ ਜਿੱਥੇ ਮਰਜ਼ੀ ਜਾਵੇ, ਫੇਰ ਤੁਹਾਨੂੰ ਕਿਲਾ ਨਹੀਂ ਹੋਣਾ ਚਾਹੀਦਾ
1: ਜੀ।
0: ਅੱਜ ਤੱਕ ਇਸ ਯੂਨੀਵਰਸਿਟੀ ਦੇ ਇਤਿਹਾਸ ਦੇ ਵਿਚ ਕਦੀ ਏਦਾਂ ਦਾ ਕੰਮ ਨਹੀਂ ਸੀ ਹੋਇਆ ਜੀ, ਇਹ ਪਹਿਲਾ ਇੰਸੀਡੈਂਟ ਆ।
1: ਬਿਲਕੁਲ ਜੀ,
0: ਸਰਕਾਰ ਨੇ ਵੀ ਹੁਣ ਜਦੋਂ ਜਿਹੜਾ ਹੈਗਾ ਅਕਿਊਜ਼ਿੰਗ ਫਿੰਗਰ ਇਹਨਾਂ ਦੇ ਉੱਤੇ ਰੇਜ਼ ਕੀਤੀ ਹੈਗੀ ਆ, ਤੇ ਜਦੋਂ ਸਾਰਾ ਕੁਝ ਹੋ ਚੁੱਕਾ ਜੀ, ਸਭ ਕੁਝ ਲੁੱਟ ਚੁੱਕਿਆ, ਉਸ ਤੋਂ ਬਾਅਦ ਜਿਹੜਾ DGP ਨੂੰ ਇੰਸਟਰਕਸ਼ਨਾਂ ਦੇ ਦਿੱਤੀਆਂ ਵੀ ਮੌਕੇ ਤੇ ਜਾਇਓ ਜੀ, ਮੌਕੇ ਤੇ ਜਾ ਕੇ ਉਹਨਾਂ ਨੇ ਕੀ ਕਰਨਾ ਜੀ, ਉੱਥੇ ਤਾਂ ਜੋ ਹੋਣਾ ਸੀ ਹੋ ਗਿਆ ਜੀ।
1: ਜੀ
0: ਜਾਂ ਤਾਂ ਇਹਦੇ ਵਿਚ ਨਾ ਭਾਰਤ ਸਾਹਿਬ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਸਾਹਮਣੇ ਆਈਆਂ
1: ਜੀ।
0: ਇੱਕ ਤਾਂ ਇਹ ਕਿ ਸਟੂਡੈਂਟਸ ਦੇ ਵਿਚ ਨਾ ਲੀਡਰਸ਼ਿਪ ਵੀ ਚਾਹੀਦੀ ਆ
1: ਜੀ।
0: ਇਹ ਅਨਆਰਗਨਾਈਜ਼ਡ ਜਦੋਂ ਏਦਾਂ ਦਾ ਹੁੰਦਾ ਨਾ ਕੰਮ, ਉੱਥੇ ਜਿਹੜਾ ਹੈਗਾ ਆ ਪੁਲਿਸ ਵਾਸਤੇ ਵੀ ਔਖਾ ਹੁੰਦਾ ਆ ਵੀ ਗੱਲ ਕਰੀਏ ਤੇ ਕਰੀਏ ਕਿਹਦੇ ਨਾਲ
1: ਜੀ।
0: ਜੇ ਵਿਦਿਆਰਥੀਆਂ ਦਾ ਕੋਈ ਆਗੂ ਹੋਵੇ, ਵਿਦਿਆਰਥੀ ਆਗੂ ਹੋਵੇ, ਉਹਨਾਂ ਗੱਲ ਕਰਕੇ ਤੇ ਫੇਰ ਮਸਲੇ ਨੂੰ ਠੰਡਾ ਕੀਤਾ ਜਾ ਸਕਦਾ ਜੀ।
1: ਜੀ
0: ਜਿੱਥੇ ਅਨਆਰਗਨਾਈਜ਼ਡ ਹੈਗਾ ਆ ਜੀ, ਉੱਥੇ ਕੀ ਕਰੋਗੇ ਤੁਸੀਂ
1: ਜੀ। ਇਹਦੇ ਵਿਚ ਮੈਂ ਸੁਣ, ਚਲੋ ਅੰਦਰ ਖਾਤੇ ਉੱਥੇ ਜਿੱਥੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਮੈਂ ਪਤਾ ਕੀਤਾ ਅਸਲ ਦੇ ਵਿਚ ਕਹਾਣੀ ਕੀ ਹੈ, ਪਤਾ ਨੀ ਇਹ ਸੱਚੀ ਹੈ ਕਿੱਦਾਂ ਹੈ, ਪਰ ਚਲੋ ਜਿੰਨੇ ਮੂੰਹ ਆ ਉਦੀ ਓਨੀਆਂ ਗੱਲਾਂ ਬਣ ਜਾਂਦੀਆਂ ਨੇ। ਪਰ ਅਸਲ ਕਹਾਣੀ ਉਹ ਦੱਸਦੇ ਆ ਕਿ ਸ਼ੁਰੂ ਹੋਈ ਆ, ਜੋ ਮੀਡੀਆ ਦੇ ਵਿਚ ਵੀ ਨਸ਼ਰ ਨਹੀਂ ਹੋਈ ਹੈ, ਉਹ ਦੱਸਿਆ ਜਾ ਰਿਹਾ ਹੈ ਕਿ ਦੋ ਇਲੈਕਟ੍ਰੀਸ਼ਨ ਆਏ ਸੀਗੇ ਜੀ ਆਪਣੇ ਗਰਲਸ ਕਾਲਜ ਦੇ, ਗਰਲਸ ਜਿਹੜਾ ਆਪਣਾ ਹੋਸਟਲ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਸੀ ਇਲੈਕਟ੍ਰੀਸਿਟੀ ਦੀ, ਤੇ ਉਹ ਠੀਕ ਕਰਨ ਆਏ ਸੀ, ਤੇ ਉਹਨਾਂ ਨੇ ਵਾਰਦਾਤ ਨੂੰ ਇਲਜ਼ਾਮ ਦਿੱਤਾ ਹੈ ਜੋ ਛੇੜਛਾੜ ਦਾ ਜਾਂ ਜੋ ਵੀ ਕਹਿੰਦੇ ਆ ਸਰੀਰਕ ਸੰਬੰਧਾਂ ਦੀ ਗੱਲ ਕਰਦੇ ਆ। ਪਰ ਉਹ ਕਿਤੇ ਨਾ ਕਿਤੇ ਸਾਰਾ ਕੁਝ ਹੀ ਦੱਬ ਗਿਆ ਕਿਉਂਕਿ ਸਿਆਸੀ ਮੁੱਦਾ ਬਣ ਗਿਆ ਵੱਡੇ ਪੱਧਰ ਦੇ ਉੱਤੇ। ਤੇ ਅੱਜ ਜਿਹੜੇ ਆਪਣੇ ਸਪੈਸ਼ਲ ਜਿਹੜੇ DGP ਲਾਏ ਸੀਗੇ ਇਸ ਮੁੱਦੇ ਦੇ ਵਿੱਚ, ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਵਾਕੀ ਟਾਕੀ ਜਿਹੜਾ ਫੜਿਆ ਗਿਆ, ਤੁਸੀਂ ਸ਼ੁਰੂਆਤ ਚ ਗੱਲ ਕੀਤੀ ਹੈ, ਉਹ ਬਾਹਰੀ ਨਹੀਂ ਸੀਗਾ, ਸਗੋਂ ਫੌਜ ਦੇ ਅਧਿਕਾਰੀ ਸਨ ਜੀ, ਉਹ ਸੀਗੇ ਜੀ ਕੈਰੀ ਕਰ ਰਹੇ ਇਸ ਚੀਜ਼ ਨੂੰ।
0: ਸਰ ਉੱਥੇ ਜਿਹੜਾ ਹੈਗਾ ਮੌਬ ਨੇ ਪਤਾ ਹੀ ਨੀ ਕੀ ਕੁਛ ਕੀਤਾ ਹੈਗਾ ਜੀ, ਕੌਣ ਕੌਣ ਉੱਥੋਂ ਲੰਘ ਰਿਹਾ ਹੈਗਾ ਸੀ। ਜਲੰਧਰ ਕੈਂਟ ਨਾਲ ਹੈਗਾ ਆ ਜੀ, ਉੱਥੋਂ ਜਿਹੜਾ ਕੈਂਟ ਵਾਸਤੇ, ਹਾਂਜੀ ਕੈਂਟ ਵਾਸਤੇ ਉਹਨਾਂ ਕੋਲ ਵਾਕੀ ਟਾਕੀ ਹੁੰਦਾ ਆ
1: ਜੀ,
0: ਉਹ ਉੱਥੇ ਦੀ ਸੁਰੱਖਿਆ ਵਾਸਤੇ ਹੈਗਾ ਆ ਜੀ, ਉਹਨਾਂ ਦੇ ਆਪਣੀ ਉੱਥੇ ਲੱਗੀ ਰਹਿੰਦੀ CID ਵਗੈਰਾ ਵੀ ਰਹਿੰਦੀ ਆ, ਆਰਮੀ ਇੰਟੈਲੀਜੈਂਸ ਵੀ ਹੁੰਦੀ ਹੈਗੀ ਆ
1: ਜੀ,
0: ਬਟ ਉਹਨਾਂ ਦਾ ਖੇਤਰ ਥੋੜਾ ਪਿੱਛੇ ਰਹਿ ਜਾਂਦਾ ਜੀ। ਇਹਨਾਂ ਦੇ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਆ ਕੇ ਜਿਹੜਾ ਹੈਗਾ ਜੀ, ਅੱਗੇ ਜਿਹੜਾ ਆ, ਜਾਂ ਤਾਂ ਕੋਈ ਇੱਧਰ ਨੂੰ ਮੂਵ ਕੀਤਾ ਤੇ ਉਹਦੇ ਹੱਥੋਂ ਗਿਆ
1: ਜੀ,
0: ਜਾਂ ਮਤਲਬ ਜਿਹੜਾ ਹੈਗਾ ਆ ਇਸ ਚੀਜ਼ ਦੇ ਵਿੱਚ, ਜਾਂ ਉਹਨਾਂ ਦੇ ਸਿਕਿਉਰਿਟੀ ਵਾਲਿਆਂ ਦਾ ਕਿਸੇ ਦਾ ਹੋਊਗਾ ਜੀ, ਬਟ ਇੰਨੇ ਵੱਡੇ ਮੌਬ ਦੇ ਵਿੱਚ ਜਿਹੜਾ ਆ ਦੁਕਾਨਾਂ ਲੁੱਟਣੀਆਂ, ਸਰ ਵੱਡੀ ਗੱਲ ਤਾਂ ਇਹ ਨਾ ਵੀ ਦੁਕਾਨਾਂ ਜਿਹੜੀਆਂ ਬਾਹਰ ਸਾਈਆਂ ਸੀਗੀਆਂ ਉਹ ਲੁੱਟੀਆਂ ਗਈਆਂ,
1: ਬਿਲਕੁਲ ਜੀ,
0: ਔਰ ਉਹ ਲੁੱਟ ਦਾ ਸਮਾਨ ਜਿਹੜਾ ਹੈਗਾ ਆ ਉਹ ਬਾਹਰੀ ਬੰਦਿਆਂ ਕੋਲੋਂ ਬਰਾਮਦ ਹੋਇਆ ਜੀ। ਦੁਕਾਨ ਉਹ ਕਿਸੇ ਪੁਲਿਸ ਵਾਲਿਆਂ ਨੇ ਇਨੀਸ਼ੀਏਟਿਵ ਨਹੀਂ ਲਿਆ, ਦੁਕਾਨਾਂ ਵਾਲੇ ਆਪ ਦੌੜੇ ਹੈਗੇ ਆ ਵੀ ਹਾਂ ਜਿਵੇਂ ਸਾਡਾ ਸਮਾਨ ਕੌਣ ਲੈ ਕੇ ਜਾ ਰਿਹਾ ਜੀ, ਉਹ ਜਿੱਥੇ ਉਹਨਾਂ ਨੇ ਦੇਖਿਆ ਵੀ ਹਾਂ ਜੀ ਥੈਲੇ ਭਰੇ ਲੈ ਕੇ ਜਾ ਰਹੇ ਸੀ, ਉਹ ਰੋਕੇ ਬੰਦੇ ਦੱਸੋ ਵੀ ਕਿੱਥੇ ਬਿੱਲ ਹੈਗਾ ਤੁਹਾਡੇ ਕੋਲ
1: ਜੀ,
0: ਉਹ ਹੈ ਜੀ, ਉਹਨਾਂ ਨੇ ਆਪਣਾ ਸਮਾਨ ਪਛਾਣ ਕੇ ਤੇ ਸਮਾਨ ਰਖਾਇਆ ਜੀ
1: ਜੀ।
0: ਤੋ ਇਸ ਕਰਕੇ ਉੱਥੇ ਜਿੱਦਾਂ ਨਾ ਜੀ ਭੀੜ ਤੰਤਰ ਜਿੱਥੇ ਲਾਗ ਹੋ ਜਾਂਦਾ ਹੈ ਜੀ, ਉੱਥੇ ਜਿਹੜਾ ਆ
1: ਇੱਕੋ ਪਾਸੇ ਨੂੰ ਹੋ ਜਾਂਦੇ ਆ ਫਿਰ ਲੋਕ, ਬਿਲਕੁਲ ਹੈ ਜੀ।
0: ਇਹ ਭਾਰਤ ਸਾਹਿਬ ਉੱਥੇ ਜਿਹੜਾ ਹੈਗਾ ਆ ਇਹ ਸਿਆਸਤ ਜਿਹੜੀ ਹੈਗੀ ਆ ਨਾ ਜੀ, ਇਹ ਬੜਾ ਗੰਦਾ ਖੇਡ ਖੇਡਦੀ
1: ਸੀ, ਬਹੁਤ ਬਹੁਤ ਹੈ ਜੀ।
0: ਫਿਰ ਉੱਥੇ ਆ ਉੱਥੇ ਜਿਹੜਾ ਹੈਗਾ ਆ ਪੰਜਾਬੀ ਤੇ ਬਾਹਰੀ ਵਾਲਾ ਮੁੱਦਾ ਉਠਾ ਦਿੱਤਾ ਗਿਆ
1: ਜੀ। ਨਹੀਂ ਉੱਥੇ ਤਾਂ ਫਿਰ ਇੰਟਰਨੈਸ਼ਨਲ ਸਟੂਡੈਂਟ ਵੀ ਹੈਗੇ ਆ ਜੀ, ਉਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਜੀ
0: ਹੈਗੇ ਆ ਜੀ, ਗੱਲ ਠੀਕ ਹੈਗੀ ਆ, ਬਾਕੀ ਜਿਹੜਾ ਹੈਗਾ ਆ ਨਾ ਜਿਹੜੀ ਤੁਸੀਂ ਗੱਲ ਕਹਿੰਦੇ ਹੈਗੇ ਆ ਵੀ ਉਦੋਂ ਇਲੈਕਟ੍ਰੀਸ਼ਨ ਆਏ ਸੀ, ਉਹ ਤੋਂ ਅੱਗੇ ਜਿਹੜੀ ਹੈਗੀ ਆ ਨਾ ਇੰਸੀਡੈਂਟ ਹੋਇਆ ਜਾਂ ਨਹੀਂ ਹੋਇਆ ਇਹਦੇ ਬਾਰੇ ਸਰਟਨਟੀ ਨਹੀਂ ਹੈ ਜੀ। ਉਹ ਕਹਿੰਦੇ ਅਫਵਾਹ ਵੀ, ਉਹ ਜਿਹੜੀ ਹੈਗੀ ਆ ਅਫਵਾਹ ਫੈਲੀ ਹੈ ਇੱਕ ਜੀ ਵੀ ਉਹਨਾਂ ਦੇ ਆਉਣ ਦੇ ਕਰਕੇ ਗੱਲ ਹੋਸਟਲ ਤੋਂ ਨਿਕਲਦੇ ਬੰਦੇ ਦੇਖੇ ਤੇ ਉੱਥੇ ਅਫਵਾਹ ਫੈਲੀ ਹੈ ਜੀ, ਕਿਉਂਕਿ ਕੋਈ ਵੀ ਵਿਕਟਿਮ ਸਾਹਮਣੇ ਨਹੀਂ ਆਇਆ। ਜੇ ਕਿਸੇ ਘਟਨਾ ਕਿਸੇ ਨਾਲ ਹੋਈ ਹੋਵੇ ਤੇ ਕੋਈ ਲੜਕੀ ਕੋਈ ਕੰਪਲੇਨਟ ਤਾਂ ਹੋਵੇ ਨਾ ਜੀ, ਔਰ ਉਹ ਇਸੇ ਕਰਕੇ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਇਹ ਆ ਵੀ ਵੀਡੀਓ ਵੀ ਬਣਾਇਆ ਉਹ ਉਸ ਕੈਂਪਸ ਦਾ ਜਿਹੜਾ ਹੈਗਾ ਜੀ, ਕਿਸੇ ਤਿੰਨ ਚਾਰ ਲੜਕੀਆਂ ਨੂੰ ਬਿਠਾ ਕੇ ਵੀ ਭਾਈ ਇੱਧਰ ਅਸੀਂ ਸਾਡੀ ਅਸੀਂ ਸੇਫ ਆ, ਸਾਨੂੰ ਕੋਈ ਗੱਲ ਨਹੀਂ ਹੈਗੀ ਜੀ। ਨੋ ਡਾਊਟ ਕੇ ਬਾਅਦ ਦੇ ਵਿੱਚ ਉਹਨਾਂ ਨੇ ਕਲੈਰੀਫਾਈ ਕੀਤਾ ਵੀ ਅਸੀਂ ਇੰਨੀ ਕੁ ਗੱਲ ਕਹੀ ਸੀ ਵੀ ਅਸੀਂ ਸੇਫ ਆ, ਸਾਨੂੰ ਬਾਕੀਆਂ ਦੀ ਗਰੰਟੀ ਨਹੀਂ ਹੈਗੀ, ਇਹ ਸਾਡਾ ਜਿਹੜਾ ਵੀਡੀਓ ਆ ਉੱਥੇ ਤੱਕ ਸਹੀ ਹੈਗਾ ਆ ਜੀ, ਅੱਗੇ ਸਾਨੂੰ ਨਹੀਂ ਪਤਾ ਜੀ।
1: ਵੀਡੀਓਗ੍ਰਾਫੀ ਸਾਰਾ ਕੁਝ ਹੋਣਾ ਹੈ ਜੀ, ਹੋ ਇਹ ਨਹੀਂ ਕਹਿ ਸਕਦੇ ਨਾ ਹੋਵੇ, ਪਰ ਇਹਦੇ ਵਿੱਚ ਕਿਉਂ ਨੀ ਉਹ ਚੀਜ਼ਾਂ ਤੋਂ ਕਿਉਂ ਨੀ ਪੁਲਿਸ ਨੇ ਹਜੇ ਤੱਕ ਇਸ ਦੇ ਵਿੱਚ ਸਪਸ਼ਟੀਕਰਨ, ਜਿੱਦਾਂ ਕਿ ਸਪੈਸ਼ਲ DGP ਲਾਇਆ ਜਾਂ ਆਮ ਆਦਮੀ ਪਾਰਟੀ ਮਾਨ ਸਾਹਿਬ ਦਾ ਵੀ ਕੋਈ ਏਡਾ ਵੱਡਾ ਬਿਆਨ ਨਹੀਂ ਇਹਦੇ ਵਿੱਚ ਹੈਗਾ ਚੀਜ਼ਾਂ ਦੇ ਵਿੱਚ, ਕਿਵੇਂ ਦੇਖਦੇ ਹੋ ਜੇ ਸਿਆਸੀ ਨਜ਼ਰੀਏ ਤੋਂ ਇਸ ਚੀਜ਼ ਨੂੰ ਦੇਖਿਆ ਜਾਵੇ ਤਾਂ ਕੀ ਇਹ ਚਾਹੁੰਦੇ ਨੇ ਕਿ ਜੋ ਕੁਝ ਵਾਪਰਿਆ ਉਹ ਸਪਸ਼ਟ ਹੀ ਹੋ ਜਾਵੇ?
0: ਪਰ ਸਾਹਿਬ ਮੈਂ ਨਾ ਤੁਹਾਨੂੰ ਆਪਣੇ ਮਨ ਦੀ ਗੱਲ ਕਰ ਦੱਸ ਦਿੰਦਾ ਹੈਗਾ ਜੀ,
1: ਜੀ
0: ਇਹ ਸਾਡੇ ਨਾ ਅਸੀਂ ਜਿਹੜੇ ਪੰਜਾਬੀ ਹੈਗੇ ਆ ਨਾ ਜੀ, ਇਹ ਇੱਕ ਚੀਜ਼ ਹੈਗੀ ਆ ਮਾਸ ਹਿਸਟੀਰੀਆ, ਉਹ ਤੋਂ ਪੀੜਿਤ ਆ।
1: ਬਿਲਕੁਲ ਜੀ,
0: ਇਸ ਇੰਸੀਡੈਂਟ ਤੋਂ ਇੱਕ ਦਿਨ ਪਹਿਲਾਂ ਚਟਕਾਰਾ ਯੂਨੀਵਰਸਿਟੀ ਚ ਕੀ ਹੋਇਆ ਜੀ,
1: ਵਾਪਰਿਆ ਜੀ,
0: ਚਟਕਾਲਾ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਕੁੜੀ ਨੂੰ ਜੀ ਚੜੇਲਦੀ ਸੀ ਜੀ, ਹੁਣ ਦੇਖੋ ਜੀ ਇੱਕ ਚਿੱਕੜੀ ਕੁੜੀ ਨੂੰ ਚੜੇਲਦੀ ਸੀ ਹੈਗੀ, ਪੜ੍ਹਿਆ ਲਿਖਿਆ ਬੰਦਿਆਂ ਦੀ ਸੋਚ ਆ ਜੀ ਇਹ, ਉਹ ਚੜੇਲ ਦਿਸਣ ਤੋਂ ਬਾਅਦ ਜਿਹੜਾ ਹੈਗਾ ਆ ਜੀ ਹੰਗਾਮਾ ਹੋ ਗਿਆ ਜੀ ਉੱਥੇ,
1: ਦੂਜੀ ਨੂੰ ਹਾਰਟ ਅਟੈਕ,
0: ਕੀ ਉਹ ਸ਼ਰਾਰਤ ਆ ਜਾਂ ਕੋਈ ਅਬਨੋਰਮੈਲਿਟੀ ਆ ਕਿਸੇ ਚ, ਹਾਂਜੀ ਉਹ ਕੋਈ ਮਾਨਸਿਕ ਰੋਗੀ ਹੈਗਾ ਜੀ ਵਿਦਿਆਰਥੀਆਂ ਦੇ ਵਿੱਚ, ਕਿੱਦਾਂ ਹੈਗਾ ਆ ਜੀ ਉਹ, ਪਰ ਕਿੱਡਾ ਵੱਡਾ ਇੰਸੀਡੈਂਟ ਉਹ ਹੋ ਗਿਆ ਸੀ ਉੱਥੋਂ ਜਿਹੜਾ ਹੈਗਾ ਨਾ ਜੀ, ਇਹ ਚੀਜ਼ ਜਿਹੜੀ ਹੈਗੀ ਆ ਜਿਹੜਾ ਮਾਸ ਹਿਸਟੀਰੀਆ ਵੀ ਹੁੰਦਾ ਨਾ ਸਰ, ਇਹਦੇ ਵਾਇਰਸ ਵੀ ਜਿਹੜੇ ਹੈਗੇ ਹਵਾ ਨਾਲ ਹੀ ਟਰੈਵਲ ਕਰ ਜਾਂਦੇ ਆ, ਉਹ ਬਸ ਉਸੇ ਚੀਜ਼ ਕਰਕੇ ਜਿਹੜਾ ਹੈਗਾ ਆ ਕਿ ਉੱਥੇ ਹੰਗਾਮਾ ਹੋ ਗਿਆ ਆ ਤੇ ਨਾਲ ਤੁਹਾਨੂੰ ਇੱਥੇ ਹੰਗਾਮਾ ਦੇਖਣ ਨੂੰ ਮਿਲ ਜਾਏਗਾ ਜੀ। ਸੋ ਇਸ ਕਰਕੇ ਹੁਣ ਇੱਥੇ ਜਿਹੜਾ ਹੈਗਾ ਆ ਜੋ ਹੋਇਆ ਆ ਨਾ ਜੀ, ਜਿੰਨਾ ਅੰਦਰ ਨੁਕਸਾਨ ਹੋਇਆ ਆ ਜੀ, ਉਹ ਤੋਂ ਲੱਗਦਾ ਹੈਗਾ ਆ ਵੀ ਇਹ ਇੱਕ ਡਿਜ਼ਾਈਨਡ ਸੀਗਾ ਜੀ, ਕਿਉਂਕਿ ਅਪਰਚੁਨਿਟੀ ਮਿਲੀ ਆ ਉਹਨੂੰ ਕੈਸ਼ ਕਰ ਲਿਆ ਗਿਆ।
1: ਬਿਲਕੁਲ,
0: ਸੋ ਇਸ ਕਰਕੇ ਜਿਹੜਾ ਹੈਗਾ ਮੈਨੂੰ ਇਹਦੇ ਵਿੱਚ ਜ਼ਰੂਰ ਪੋਲੀਟੀਕਲ ਜਿਹੜੀ ਰਾਇਵਲਰੀ ਦੀ ਸਮੈਲ ਆ ਰਹੀ ਹੈਗੀ ਆ ਜੀ। ਬਾਕੀ ਵਿਦਿਆਰਥੀ ਕਹਿੰਦੇ ਸੀਗੇ ਵੀ ਚਾਂਸਲਰ ਜਿਹੜਾ ਹੈਗਾ ਆ ਅਸ਼ੋਕ ਮਿੱਤਲ ਉਹ ਆ ਕੇ ਗੱਲ ਕਰੇ ਤੇ ਉਹਨਾਂ ਨੇ ਪਰ ਐਡਮਿਨਿਸਟ੍ਰੇਸ਼ਨ ਤੇ ਛੱਡਿਆ, ਉਹਨਾਂ ਨੇ ਆਪ ਨਹੀਂ ਆਏ ਜੀ ਸਾਹਮਣੇ, ਤੇ ਬਾਕੀ ਹੁਣ ਦੇਖੋ ਇਨਵੈਸਟੀਗੇਸ਼ਨ ਹੋਊਗੀ, ਜੇ ਫੇਰ ਇਨਵੈਸਟੀਗੇਸ਼ਨ ਹੋਊਗੀ ਫਿਰ ਤਾਂ ਸਭ ਕੁਝ ਸਾਹਮਣੇ ਆ ਜਾਊਗਾ ਜੀ, ਤੇ ਜੇ ਜਿਹੜਾ ਹੈਗਾ ਆ ਵਿੱਚ ਕਿਤੇ ਰੱਤਾ ਭਰ ਵੀ ਇਹਨਾਂ ਦੀ ਆਪਦੀ ਇਨਵੋਲਵਮੈਂਟ ਹੋਈ ਜੀ, ਤੇ ਫਿਰ ਜਿਹੜਾ ਹੈਗਾ ਆ ਤੁਹਾਨੂੰ ਪਤਾ ਹੀ ਆ ਫਿਰ ਇੱਥੇ ਤਾਂ ਪੁਲਿਸ ਤੰਤਰ ਜਿਹੜਾ ਆ ਇਸੇ ਤਰੀਕੇ ਨਾਲ ਹੀ ਚੱਲਦਾ ਜੀ।
1: ਬਿਲਕੁਲ ਜੀ, ਪਰ ਇੱਕ ਚੀਜ਼ ਜਿਵੇਂ ਕਿ ਦਿੱਲੀ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਜਾਤ ਪਾਤ ਦੇ ਨਾਂ ਦੇ ਉੱਤੇ ਹੁੰਦਾ ਰਿਹਾ ਹੈ, ਉੱਥੇ ਕਿਹੜਾ NIE ਦੀ ਜਾਂਚ ਜਾਂ ਇਹ ਚੀਜ਼ਾਂ? ਚਲੋ ਮੈਂ ਇਹਦੇ ਵਿੱਚ ਨਹੀਂ ਗਾ ਕਿ ਜਾਂਚ ਹੋਣੀ ਚਾਹੀਦੀ, ਸਾਰੀ ਚੀਜ਼ ਸਾਹਮਣੇ ਆਉਣੀ ਚਾਹੀਦੀ ਹੈ, ਜਿਹੜਾ ਕਸੂਰਵਾਰ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ, ਅੱਗੇ ਤੋਂ ਉਹਨਾਂ ਨੂੰ ਕੰਨ ਵੀ ਹੋਣੇ ਚਾਹੀਦੇ ਕਿ ਇੱਦਾਂ ਦੀ ਹਰਕਤ ਕਰਨ ਤੋਂ ਮਤਲਬ ਕਿ ਸੋਚਣ ਦੋ ਵਾਰ ਪਹਿਲਾਂ ਕਿ ਹਾਂ ਭਾਈ ਇਹ ਚੀਜ਼ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਪਰ ਜੋ ਕੁਝ ਦਿੱਲੀ ਦੇ ਵਿੱਚ ਚਾਹੇ ਉਹ BJP ਦੀ ਸਰਕਾਰ ਹੈ ਤੇ ਚਾਹੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸੀਗੀ, ਉਹਨਾਂ ਦੇ ਸਮਿਆਂ ਦੇ ਵਿੱਚ ਬਥੇਰਾ ਕੁਝ ਵਾਪਰਿਆ ਯੂਨੀਵਰਸਿਟੀਆਂ ਦੇ ਵਿੱਚ, ਉਹਨੂੰ ਕਿੱਦਾਂ ਦੇਖਦੇ? ਉੱਥੇ ਕਿਸੇ ਨੇ ਮੰਗੀ ਨੀ ਜੀ ਏਦਾਂ ਇਸ ਤਰ੍ਹਾਂ ਦੀ ਜਾਂਚ ਜੀ?
0: ਭਾਰੀ ਸਾਹਿਬ ਇੱਥੇ ਤਾਂ ਕੋਈ ਡਿਨਾਈ ਨਹੀਂ ਕੀਤਾ ਜਾ ਸਕਦਾ, ਉੱਥੇ ਵੀ ਜਿਹੜਾ ਹੈਗਾ ਕਮਿਊਨਿਸਟ ਜਿਹੜੇ ਹੈਗੇ ਆ ਜੀ ਉਹ ਅੰਦਰ ਉਹਨਾਂ ਦਾ ਘਰ ਕੀਤਾ ਆ ਸੀ ਜੀ, ਉਹਨਾਂ ਨੇ ਉੱਥੇ ਵੀ ਜੋ ਕੁਛ ਹੋਇਆ ਜਾਂ ਸਿਆਸੀ ਹੋਇਆ, ਅੱਜ ਤੱਕ ਵਿਦਿਆਰਥੀ ਜਿਹੜੇ ਹੈਗੇ ਆ ਜਦੋਂ ਵਿਦਿਆਰਥੀਆਂ ਦੇ ਵਿੱਚ ਪੋਲੀਟਿਕਸ ਆ ਗਈ ਜਾਂ ਪੋਲੀਟੀਕਲ ਪਾਰਟੀਆਂ ਨੇ ਵਿਦਿਆਰਥੀਆਂ ਦੇ ਉੱਤੇ ਆਪਣੀ ਲੇਬਲਿੰਗ ਕਰ ਦਿੱਤੀ, ਉਹ ਤੋਂ ਬਾਅਦ ਹੀ ਇਹਨਾਂ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਜਿਹੜਾ ਆ ਇਸ ਤਰੀਕੇ ਦੇ ਜਿਹੜੇ ਆ ਹੰਗਾਮੇ ਹੋਏ ਆ ਜੀ।
1: ਚੰਡੀਗੜ੍ਹ ਚ ਦੇਖੋ ਤਾਂ ਕੀ ਕੁਝ ਹੁੰਦਾ ਰਿਹਾ, ਹਜੇ ਵੀ ਹੋਈ ਜਾਂਦਾ ਜੀ।
0: ਹਾਂਜੀ ਉਹ ਇਸੇ ਕਰਕੇ ਹੈਗਾ ਨਾ ਜੀ ਕਿ ਸਿਆਸੀ ਪਾਰਟੀਆਂ ਨੇ ਆਪਣੇ ਲੇਬਲ ਲਾ ਲਏ ਜੀ ਵਿਦਿਆਰਥੀਆਂ ਤੇ, ਆਪਣੇ ਔਰ ਉਹ ਪਾਰਟੀਆਂ ਜਿਹੜੀਆਂ ਹੈਗੀਆਂ ਫਿਰ ਉਹ ਉਹਨਾਂ ਨੂੰ ਵੀ ਹੁੰਦਾ ਆ ਕਿ ਆਪਾਂ ਜਿਹੜਾ ਹੈਗਾ ਆ ਇੱਥੋਂ ਆਪਣੀ ਲੀਡਰਸ਼ਿਪ ਕੱਢੀਏ, ਇੱਥੇ ਆਪਣਾ ਜਿਹੜਾ ਆਧਾਰ ਬਣਾਈਏ ਤੇ ਇੱਥੋਂ ਆਪਾਂ ਜਿਹੜਾ ਆ ਆਪਣਾ ਜਿਹੜੇ ਕੀ ਕਹਿੰਦੇ ਵੋਟ ਬੈਂਕ ਆ ਉਹ ਜੋੜੀਏ ਜੀ। ਸੋ ਇਸ ਕਰਕੇ ਜਿਹੜਾ ਆ ਉਹ ਉਹ ਤੋਂ ਬਾਅਦ ਜਿਹੜਾ ਐਜੂਕੇਸ਼ਨ ਦਾ ਜਿਹੜਾ ਆ ਪਰਪਸ ਜਿਹੜਾ ਹੁੰਦਾ ਨਾ ਜੀ ਉਹ ਥੋੜਾ ਜਿਹਾ ਪਿੱਛੇ ਪੈ ਜਾਂਦਾ ਹੈਗਾ ਆ ਜੀ ਇਹ ਚੀਜ਼ਾਂ ਜਦੋਂ ਹਾਵੀ ਹੋ ਜਾਂਦੀਆਂ ਜੀ।
1: ਬਿਲਕੁਲ
0: ਹੁਣ 8 ਤਰੀਕ ਤੱਕ ਯੂਨੀਵਰਸਿਟੀ ਬੰਦ ਕੀਤੀ ਗਈ ਅੱਜ ਤੋਂ।
1: ਅੱਜ ਮਿਡ ਟਰਮ ਸ਼ੁਰੂ ਹੋਣੀ ਸੀ ਜੀ, ਬੱਚੇ ਤਾਂ ਤਿਆਰੀ ਕਰਕੇ ਬੈਠੇ ਨੇ ਜੀ ਆਪਣੀ ਮਿਡ ਟਰਮ ਦੀ।
0: ਹਾਂਜੀ ਮਿਡ ਟਰਮ ਐਗਜ਼ਾਮ ਸੀਗੇ ਉਹ ਹੁਣ ਉਹਨਾਂ ਨੇ ਪੋਸਟਪੋਨ ਕੀਤੇ ਹੈਗੇ ਆ, ਪਿੱਛੇ ਕੀਤੇ ਹੈਗੇ ਆ ਜੀ, ਤੇ ਸਾਰਾ ਪੜ੍ਹਾਈ ਦਾ ਸ਼ਡਿਊਲ ਜਿਹੜਾ ਹੈਗਾ ਆ ਉਹ ਡਿਸਟਰਬ ਹੋਣਾ ਆ ਜੀ।
1: ਬਿਲਕੁਲ
0: ਪੜ੍ਹਨ ਵਾਲੇ ਬੱਚੇ ਜਿਹੜੇ ਹੈਗੇ ਆ ਉਹਨਾਂ ਦੀ ਐਜੂਕੇਸ਼ਨ ਡਿਸਟਰਬ ਹੋਣੀ ਆ ਜੀ। ਤੇ ਸੋ ਕਾਲਡ ਸਰ ਗੱਲ ਏਦਾਂ ਹੈਗੀ ਆ, ਇਹ ਤੋਂ ਸਭ ਤੋਂ ਵੱਡੀ ਗੱਲ
1: ਜੀ
0: ਕਿ ਮੈਂ ਦੱਸਦਾ ਜੀ, ਮੈਂ 1996 ਦੇ ਵਿੱਚ ਨਾ ਜੀ ਕੁੰਭ ਨਹਾਉਣ ਚਲਾ ਗਿਆ
1: ਜੀ।
0: ਹਾਂਜੀ ਤੇ 97 ਚ ਲੱਗਾ ਸੀ ਜੀ, 97 ਚ
1: ਜੀ।
0: ਉਹ ਉੱਥੇ ਖੋਇਆ ਕੀ ਜੀ, ਉੱਥੇ ਕਿਤੇ ਕੋਈ ਟੈਰਾਰਿਸਟ ਫੜ ਲਿਆ ਹੋਣਾ ਜਾਂ ਏਦਾਂ ਕਰਕੇ ਉਹ ਬੰਬ ਰੱਖਣ ਆਇਆ ਸੀਗਾ ਜੀ। ਉਹ ਟੀਵੀ ਤੇ ਇੱਥੇ ਕਿਤੇ ਖਬਰਾਂ ਚੱਲੀਆਂ, ਸਾਨੂੰ ਤਾਂ ਉੱਥੇ ਭੀੜ ਚ ਪਤਾ ਵੀ ਨਹੀਂ ਗਿਆ ਏਦਾਂ ਕਰਕੇ ਹੈਗਾ। ਜਦੋਂ ਮੈਂ ਘਰ ਪਹੁੰਚਿਆ ਤੇ ਘਰ ਦੇ ਇੰਨੇ ਫਿਕਰਮੰਦ ਵੀ ਬਰੇ ਨੇ ਉੱਥੇ ਕੀ ਹੋ ਗਿਆ ਤੇ ਸਾਨੂੰ ਪਤਾ ਹੀ ਨੀ ਉੱਥੇ
1: ਜੀ।
0: ਠੀਕ ਹੈ ਜੀ, ਹੁਣ ਏਦਾਂ ਹੀ ਜਿਹੜੇ ਹੈਗੇ ਆ, ਹਾਂਜੀ ਏਦਾਂ ਹੀ ਜਿਹੜੇ ਬੱਚੇ ਮਾਂ ਬਾਪ ਤੋਂ ਏਡੀ ਦੂਰ ਦੂਰੋਂ ਆ ਕੇ ਇੱਥੇ ਦੂਜੀਆਂ ਸਟੇਟਾਂ ਤੋਂ ਬੈਠੇ ਹੈਗੇ, ਦੂਜੇ ਕੰਟਰੀਜ਼ ਤੋਂ ਆ ਕੇ ਬੈਠੇ ਹੈਗੇ ਆ ਜੀ, ਉਹਨਾਂ ਬੱਚਿਆਂ ਦੇ ਪੇਰੈਂਟਸ ਦੇ ਉੱਤੇ ਕੀ ਗੁਜ਼ਰਦੀ ਹੋਊਗੀ ਜੀ।
1: ਬਿਲਕੁਲ
0: ਉਹ ਆਪਣੇ ਬੱਚਿਆਂ ਦੀ ਸਿਕਿਉਰਿਟੀ ਨੂੰ ਲੈ ਕੇ
1: ਕੱਲ ਦੇ ਸ਼ਾਮ ਦੇ ਸ਼ੁਰੂ ਹੋਏ ਨੇ ਜਾਣ ਦੇ, ਵਾਪਸ ਪਿੰਡਾਂ ਨੂੰ ਸ਼ਹਿਰਾਂ ਨੂੰ ਜਾਈ ਜਾਂਦੇ ਆ ਜੀ ਆਪਣੇ।
0: ਸਰ ਠੀਕ ਗੱਲ ਹੈਗੀ ਆ, ਹੁਣ 10 ਦਿਨ ਵਾਸਤੇ ਯੂਨੀਵਰਸਿਟੀ ਬੰਦ ਹੈ ਜੀ, 10 ਦਿਨਾਂ ਵਾਸਤੇ ਜੇ ਕੋਈ ਬਿਹਾਰ ਦਾ ਸਟੂਡੈਂਟ ਇੱਥੇ ਹੈਗਾ ਆ ਜੀ ਉਹ ਕਿੰਨੇ 4 ਦਿਨ ਜਾਣ ਲਓ, 4 ਦਿਨ ਆਉਣ ਲਓ, 2 ਦਿਨ ਉੱਥੇ ਰਹੂਗਾ ਜੀ।
1: ਬਿਲਕੁਲ ਜੀ,
0: ਕਿਹੜੀਆਂ ਰੇਲਵੇ ਦੀਆਂ ਮਤਲਬ ਜਿਹੜੀਆਂ ਹੈਗੀਆਂ ਟਿਕਟਾਂ ਛੇਤੀ ਮਿਲ ਜਾਂਦੀਆਂ ਜੀ।
1: ਜੀ
0: ਤੋ ਨਾ ਤਾਂ ਏਦਾਂ ਦੇ ਜਿਹੜੇ ਹੈਗੇ ਆ ਬੱਚੇ ਜਿਹੜੇ ਆ ਹੁਣ ਪੜ੍ਹਨ ਵਾਲੇ ਬੱਚੇ ਆ ਉਹ ਤਾਂ ਡਿਸਟਰਬ ਹੁੰਦੇ ਆ ਨਾ ਜੀ।
1: ਬਿਲਕੁਲ ਜੀ ਬਿਲਕੁਲ,
0: ਸੋ ਇਸ ਕਰਕੇ ਉਹਨਾਂ ਦੇ ਮਾਂ ਬਾਪ ਦੀ ਕੰਡੀਸ਼ਨ ਦੇਖੋ ਵੀ ਉਹ ਕਿੰਨੇ ਫਿਕਰਮੰਦ ਹੋਣਗੇ ਆਪਣੇ ਬੱਚਿਆਂ ਲੈ ਕੇ ਚਿੰਤਾ, ਭਾਵਾਂ ਬੱਚੇ ਜਿਹੜੇ ਹੈਗੇ ਸੇਫ ਹੋਣਗੇ ਏਦਾਂ ਦੀ ਕੋਈ ਗੱਲ ਨੀ ਹੈਗੀ, ਬਟ ਫੇਰ ਵੀ ਉਹਨਾਂ ਦੀ ਚਿੰਤਾ ਜਿਹੜੀ ਹੈਗੀ ਆ ਉਹ ਤਾਂ ਹੋਏਗੀ ਨਾ ਜੀ ਉਹਨਾਂ ਨੂੰ
1: ਜੀ।
0: ਸੋ ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਜਿਹੜਾ ਹੈਗਾ, ਮੈਂ ਦੇਖੋ ਇੱਥੇ ਨਾ ਬੜੇ ਕਿੰਤੂ ਪਰੰਤੂ ਹੁੰਦੇ ਜੀ ਵੀ ਪ੍ਰਾਈਵੇਟ ਯੂਨੀਵਰਸਿਟੀਆਂ ਇਹਨਾਂ ਨੂੰ ਏਦਾਂ ਮਾਨਤਾ ਦੇ ਦਿੱਤੀ ਜੀ, ਸਰਕਾਰੀ ਦਾ ਪੱਠਾ ਬੈਠ ਗਿਆ ਜੀ, ਸਰਕਾਰ ਨੇ ਧਿਆਨ ਨੀ ਦਿੱਤਾ ਸਰਕਾਰੀ ਵੱਲ ਨੂੰ ਜੀ। ਮੇਰੀ ਤੇ ਇੰਨੀ ਬੇਨਤੀ ਆ ਕਿ ਭਾਈ ਹੁਣ ਜੇ ਤੁਹਾਡੇ ਕੋਲ ਇੱਕ ਮਤਲਬ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਹੈਗਾ ਆ, ਚਾਹੇ ਉਹ ਪ੍ਰਾਈਵੇਟ ਹੀ ਆ, ਜੇ ਜਿਹੜਾ ਹੈਗਾ ਆ ਇੱਥੇ ਬਾਹਰਲੀਆਂ ਸਟੇਟਾਂ ਤੋਂ ਆ ਕੇ ਜਿਹੜੇ ਆ ਬੱਚੇ ਜੇ ਪੜ੍ਹਦੇ ਹੈਗੇ ਆ ਤੇ ਸਾਡੀ ਇਕਾਨਮੀ ਦੇ ਵਿੱਚ ਕੁਛ ਕੰਟਰੀਬਿਊਟ ਕਰਦੇ ਹੋਣਗੇ ਜੀ,
1: ਨਾਲੇ ਸੈਣੀ ਸਾਹਿਬ
0: ਬਾਜ਼ਾਰ ਚ ਜਾ ਕੇ ਚੱਪਲ ਵੀ ਖਰੀਦਦੇ ਹੋਣਗੇ ਜੀ, ਬਾਜ਼ਾਰ ਚ ਜਾ ਕੇ ਕੱਪੜਾ ਵੀ ਖਰੀਦਦੇ ਹੋਣਗੇ ਜੀ,
1: ਵੱਡੀ
0: ਇਹ ਸਾਡੀ ਜਿਹੜੀ ਹਾਂਜੀ
1: ਸੈਣੀ ਸਾਹਿਬ
0: ਸਾਡੀ ਪੰਜਾਬ ਦੀ ਇਕਾਨਮੀ ਦੇ ਵਿੱਚ ਜੇ ਉਹ ਕੰਟਰੀਬਿਊਟ ਕਰਦੇ ਹੈਗੇ ਆ ਤੇ ਫਿਰ ਇਹਨਾਂ ਨੂੰ ਥੋੜਾ ਜਿਹਾ ਜੇ ਉਹਨਾਂ ਯੂਨੀਵਰਸਿਟੀਆਂ ਦੀ ਚਾਹੇ ਪ੍ਰਾਈਵੇਟ ਆ ਜੇ ਜੇ ਉਹ ਕੋਈ ਮਤਲਬ ਪ੍ਰੈਸਟੀਜੀਅਸ ਜਿਹੜੇ ਹੈਗੇ ਆ ਵੀ ਪ੍ਰੈਸਟੀਜ ਰੱਖਦੇ ਹੈਗੇ ਆ ਜੀ, ਤੇ ਫਿਰ ਉਹਨਾਂ ਦਾ ਜਿਹੜਾ ਆ ਥੋੜਾ ਬਹੁਤਾ ਸਰਕਾਰ ਨੂੰ ਸੰਜੀਦਾ ਤਰੀਕੇ ਨਾਲ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੈਗਾ। ਜਿਹੜੇ ਇਹ ਪ੍ਰਾਈਵੇਟ ਇੰਸਟੀਟਿਊਸ਼ਨ ਹੁੰਦੇ ਆ ਇਹ ਵੀ ਇੱਕ ਕਿਸਮ ਦੀ ਐਸਟ ਹੀ ਹੁੰਦੇ ਆ, ਇਹ ਕੰਟਰੀਬਿਊਟ ਇਕਾਨਮੀ ਦੇ ਵਿੱਚ ਤਾਂ ਕਰਦੇ ਹੀ ਆ ਨਾ ਜੀ।
1: ਨਾਲੇ ਦੂਸਰਾ ਪੱਖ ਇਹ ਵੀ ਹੈ ਨਾ ਸੈਣੀ ਸਾਹਿਬ, ਜਿਹੜੇ ਚਲੋ ਖਾਲਸਾ ਕਾਲਜ ਜਲੰਧਰ ਦੀ ਗੱਲ ਕਰਦੇ ਆ ਜਾਂ ਗੌਰਮੈਂਟ ਕਾਲਜਾਂ ਦੀ ਗੱਲ ਕਰ ਲਈਏ, ਉਹਨਾਂ ਦੇ ਵਿੱਚ ਉਹ ਕੋਰਸ ਯਾਨੀ ਕਿ ਜਿਹੜੇ ਪ੍ਰਾਈਵੇਟ ਦੇ ਵਿੱਚ ਅਗਲਿਆਂ ਨੇ ਰੱਖੇ ਹੋਏ ਨੇ ਉਹਨੇ ਅਪਡੇਟ ਕੀਤਾ ਜੀ ਸਮੇਂ ਦੇ ਨਾਲ, ਉਹ ਸਾਡੇ ਉਹ ਜਿਹੜੇ ਗੌਰਮੈਂਟ ਦਾ ਸਿਸਟਮ ਹੈ ਉੱਥੇ ਦਾ ਉੱਥੇ ਖੜਾ ਜੀ ਪੁਰਾਣੇ ਸਿਸਟਮ ਦੇ ਵਿੱਚ, ਉਹਨੂੰ ਅਪਡੇਟ ਤਾਂ ਕਰ ਹੀ ਨਹੀਂ ਰਹੇ ਉਸ ਚੀਜ਼ ਦੇ ਵਿੱਚ ਜੀ, ਤੇ ਬੱਚੇ ਉਹ ਕਿੱਥੋਂ ਡਿਗਰੀਆਂ ਲੈ ਲੈਣਗੇ ਜੀ।
0: ਮੈਂ ਤਾਂ ਬੇਨਤੀ ਇਹ ਕਰ ਰਿਹਾ ਜੀ ਕਿ ਜਿਹੜੇ ਵੀ ਲੀਡਰ ਪੋਲੀਟੀਕਲ ਲੀਡਰ ਜੇ ਕੋਈ ਉਂਗਲੀ ਇਸ ਤਰੀਕੇ ਨਾਲ ਚੱਕਦਾ ਹੈਗਾ ਆ ਜੀ ਵੀ ਸਰਕਾਰੀ ਜਿਹੜੀ ਹੈਗੀ ਆ ਪ੍ਰਾਈਵੇਟ ਵਾਲਿਆਂ ਨੂੰ ਤਰਜੀਹ, ਪ੍ਰਾਈਵੇਟ ਵਾਲੇ ਏਦਾਂ ਕਮਾ ਰਹੇ ਆ ਜੀ, ਇਹਨਾਂ ਇੰਸਟੀਟਿਊਸ਼ਨਾਂ ਇਹਨਾਂ ਨੂੰ ਮਾਨਤਾ ਨਹੀਂ ਸੀ ਦੇਣੀ ਚਾਹੀਦੀ, ਮੇਰਾ ਸਵਾਲ ਲਿਖਿਆ ਜੇ ਤੁਸੀਂ ਸਰਕਾਰੀ ਸੰਭਾਲ ਲੈਂਦੇ ਤੇ ਇਹਨਾਂ ਦੀ ਲੋੜ ਹੀ ਨਾ ਪੈਂਦੀ।
1: ਬਿਲਕੁਲ ਜੀ,
0: ਤੁਸੀਂ ਸਰਕਾਰੀ ਸੰਭਾਲਿਆ ਹੀ ਉੱਥੇ ਸੰਭਾਲਿਆ ਹੀ ਨਹੀਂ ਜੀ।
1: ਜੀ ਬਿਲਕੁਲ ਹੈ ਜੀ,
0: ਗੌਰਮੈਂਟ ਕਾਲਜਸ ਦੇ ਵਿੱਚ ਤਾਂ ਤੁਹਾਡੇ ਕੋਲ ਰੈਗੂਲਰ ਪ੍ਰੋਫੈਸਰ ਨਹੀਂ ਭਰਤੀ ਹੋਏ,
1: ਨਾਲੇ
0: ਤੁਸੀਂ ਐਜੂਕੇਸ਼ਨ ਸਿਸਟਮ ਨੂੰ ਸਹੀ ਕਰ ਹੀ ਨਹੀਂ ਸਕੇ ਜੀ।
1: ਜੀ ਨਾਲੇ ਤਾਂ ਉੱਥੇ ਤਾਂ ਰਿਜ਼ਰਵ ਸੀਟਾਂ ਜੀ ਜਾਂ ਜਿੰਨੀਆਂ ਸੀਟਾਂ ਕੋਟਾ ਹੈਗਾ ਓਨਾ ਹੀ ਹੋਣਗੇ, ਉਹ ਸਾਰਾ ਪੰਜਾਬ ਥੋੜੀ ਇੱਕੋ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਸਕਦਾ ਜੀ, ਉਹ ਸੀਟਾਂ ਵੀ ਚਾਹੀਦੀਆਂ ਨੇ ਓਨੀਆਂ, ਓਪਨ ਚਾਹੀਦੀਆਂ ਨੇ, ਸਾਰਾ ਕੁਝ ਚਾਹੀਦਾ ਜੀ। ਜਿਹੜੇ ਬੱਚੇ ਰਹਿ ਜਾਂਦੇ ਨੇ ਫਿਰ ਉਹਨਾਂ ਨੇ ਤਾਂ ਕਿਸੇ ਨਾ ਕਿਸੇ ਪਾਸੇ ਨੂੰ ਤਾਂ ਮੂੰਹ ਕਰਨਾ ਹੀ ਆ ਜੀ, ਉਹਨਾਂ ਨੇ ਆਪਣਾ ਸਾਲ ਥੋੜੀ ਗਵਾਉਣਾ ਹੈ ਜੀ।
0: ਪਰ ਸਾਹਿਬ ਉਸ ਤੋਂ ਇਲਾਵਾ ਇਹ ਰੁਜ਼ਗਾਰ ਵੀ ਦਿੰਦੇ ਆ
1: ਜੀ,
0: ਬੱਚੇ ਜਿਹੜੇ ਪੜ੍ਹੇ ਲਿਖੇ ਹੈਗੇ ਨਾ ਜੀ, ਜਿਹੜੇ ਅੱਛੇ ਸ਼ਾਈਨਿੰਗ ਬੱਚੇ ਹੁੰਦੇ ਆ, ਉਹਨਾਂ ਦੀ ਪਲੇਸਮੈਂਟ ਵੀ ਉੱਥੇ ਹੁੰਦੀ ਆ ਜੀ।
1: ਬਿਲਕੁਲ ਆ ਜੀ।
0: ਤੇ ਸੋ ਤੁਸੀਂ ਜਿਹੜਾ ਹੈਗਾ ਜੀ, ਜਿਹੜਾ ਸਿਸਟਮ ਦੇ ਵਿੱਚ ਤੁਸੀਂ ਫੇਲ ਹੋਏ, ਪ੍ਰਾਈਵੇਟ ਕਿੱਦਾਂ ਸਕਸੈਸਫੁਲ ਹੋ ਰਿਹਾ ਜੀ?
1: ਜੀ,
0: ਕਿਉਂਕਿ ਤੁਹਾਡੇ ਸਵਾਰਥਾਂ ਦੀ ਪੂਰਤੀ ਤੁਹਾਨੂੰ ਹੈ ਹੀ ਨਹੀਂ, ਤੁਹਾਡਾ ਧਿਆਨ ਤਾਂ ਲੁੱਟ ਮਾਰ ਤੇ ਅਤੇ ਆਪਣੀ ਪਾਰਟੀ ਦੇ ਵਾਸਤੇ ਵੋਟਾਂ ਕੱਢਣ ਲਈ ਆ ਜੀ।
1: ਜੀ, ਨਾਲੇ ਸੈਂਸ ਦਾ ਉਹਨਾਂ ਦਾ ਇੱਕ ਚੀਜ਼ ਹੋਰ ਹੈ, ਮੈਂ ਚਲੋ ਉਹਨਾਂ ਦੀ ਪਬਲਿਸਿਟੀ ਨਹੀਂ ਕਰਦਾ, ਕੁਝ ਚੀਜ਼ਾਂ ਜਾਣਕਾਰੀਆਂ ਉਹਨਾਂ ਦੇ ਬਾਰੇ ਹੈਗੀਆਂ ਨੇ, ਚਲੋ ਕਾਫੀ ਉਹਨਾਂ ਦਾ ਜ਼ਮੀਨਾਂ ਜ਼ਮੂਨਾਂ ਦਾ ਕਾਫੀ ਰੋਲਾ ਪਿਆ, ਚਲੋ ਅਗਲੇ ਦੀ ਮਰਜ਼ੀ ਹੈ ਕਿਸੇ ਨੇ ਵੇਚਣੀ ਆ ਨਹੀਂ ਵੇਚਣੀ ਹੈ, ਉਹ ਸਾਰੇ ਚੱਲੀ ਜਾਂਦੇ ਆ ਮਸਲੇ, ਪਰ ਅਗਲਿਆਂ ਨੇ ਮੁੱਲ ਲੈ ਕੇ, ਮੁੱਲ ਦੇ ਕੇ ਤਾਰ ਕੇ ਚੀਜ਼ਾਂ ਲੈ ਰਹੇ ਨੇ, ਇਹ ਨਹੀਂ ਭਈ ਮਤਲਬ ਕਿ ਦੱਬ ਲਈ ਜਾਂ ਕਿਸੇ ਦੀ ਜਾਂ ਜਿੱਦਾਂ ਕਰ ਲਈ, ਪਰ ਦੂਸਰੇ ਪਾਸੇ ਉਹਨਾਂ ਦੀਆਂ ਬਾਹਰਲੇ ਮੁਲਕਾਂ ਦੀਆਂ ਜਿਹੜੀਆਂ ਕਾਲਜ ਨੇ ਜਾਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਨਾਲ ਡੀਲ ਹੈਗੀ ਆ ਜੀ, ਤੁਸੀਂ ਮਤਲਬ ਕਿ ਇੱਕ ਸਾਲ ਬਾਹਰ ਲਾਉਣਾ ਚਾਹੁੰਦੇ ਹੋ ਤਾਂ ਸਿੱਧਾ ਹੀ ਉੱਥੇ ਸਟੱਡੀ ਕਰਕੇ ਆਖਰੀ ਸਾਲ ਤੁਸੀਂ ਉੱਧਰ ਲਾ ਸਕਦੇ ਹੋ, ਬਕਾਇਦਾ ਸਰਟੀਫਿਕੇਟ ਵਗੈਰਾ ਦਿੰਦੇ ਆ, ਉਹ ਸਾਰਾ ਅਰੇਂਜਮੈਂਟ ਵੀ ਕਰਦੇ ਆ ਜੀ, ਉਹ ਹੁਣ ਉਹ ਚੀਜ਼ਾਂ ਉਸ ਲੈਵਲ ਦੀਆਂ ਆਪਣੇ ਉਹ ਗੌਰਮੈਂਟ ਪੱਧਰ ਦੇ ਉੱਤੇ ਜੇ ਕੀਤੀਆਂ ਜਾਣ ਤੇ ਫਿਰ ਉਹ ਕਾਹਤੋਂ ਲੋਕ ਉੱਧਰ ਨੂੰ ਭੱਜਣ ਜੀ।
0: ਪਰ ਸਰ ਜਾਂਦਾ ਹੀ ਉੱਥੇ ਫਿਰ ਜਦੋਂ ਕੋਈ ਆਪਸ਼ਨ ਨੀ ਹੈਗੀ ਜਾਂ ਤੁਹਾਡੇ ਕੋਲ ਹੈ ਨੀ ਗਾ ਜੀ, ਉਹ ਕੋਰਸ ਹੀ ਹੈ ਨੀ ਗਾ, ਤਾਂ ਫਿਰ ਤੁਸੀਂ ਕੀ ਕਰੋਗੇ, ਉੱਥੇ ਹੀ ਜਾਓਗੇ ਨਾ ਜੀ।
1: ਹੁਣ ਚੰਡੀਗੜ੍ਹ ਮੋਹਾਲੀ ਨੂੰ ਜਾਈਏ ਜੀ, ਉੱਥੇ ਰੋਡ ਤੋਂ ਦਿਖਦਾ, ਮੈਨੂੰ ਪਤਾ ਨੀ ਉਹ ਕਿਹੜਾ ਰੋਡ ਹੈਗਾ, ਮੈਂ ਕਾਫੀ ਸਮਾਂ ਹੋ ਗਿਆ ਗਏ ਨੂੰ, ਤਾਂ ਉੱਥੇ ਤਕਰੀਬਨ 250-300 ਕੇ 400 ਸਾਲ ਦੇ ਵਿੱਚ ਤਕਰੀਬਨ ਇੰਜੀਨੀਅਰ ਪੈਦਾ ਕੀਤੇ ਜਾਂਦੇ ਨੇ, ਤੇ ਸਿੱਧਾ ਉਹਨਾਂ ਦਾ ਕੰਟਰੈਕਟ ਜਿਹੜਾ ਹੈਗਾ ਜੀ ਆਪਣਾ ਅਮਰੀਕਨ ਯੂਨੀਵਰਸਿਟੀਆਂ ਦੇ ਨਾਲ ਹੈ ਜੀ, ਅਮਰੀਕਨ ਫਰਮਾਂ ਦੇ ਨਾਲ ਹੈ, ਉੱਥੋਂ ਸਿੱਧੀ ਉਹਨਾਂ ਦੀ ਉਹ ਦੇਖਦੇ ਨੇ ਕਿ ਅਸੀਂ ਜੇ ਇੱਥੋਂ ਹੀ ਸਿੱਧਾ ਆਪਣਾ ਫਿਊਚਰ ਦੇਖਦੇ ਨੇ ਜੀ ਲੋਕ, ਭਈ ਇੰਨਾ ਪੈਸਾ ਵੀ ਲਾਉਣਾ ਤੇ ਸਾਨੂੰ ਸਿੱਧੀ ਜੇ ਉੱਥੋਂ ਹੀ ਜੋਬ ਅਪਲਾਈ ਜਾਂ ਅਗਲੇ ਕਰਦੇ ਆ ਤਾਂ ਸਾਨੂੰ ਹੋਰ ਕੀ ਚਾਹੀਦਾ ਜੀ, ਬੱਚਾ ਪੜ੍ਹ ਲਿਖ ਗਿਆ ਤੇ ਮੁੜ ਕੇ ਡਿਗਰੀਆਂ ਚੱਕ ਕੇ ਤੁਰਿਆ ਤਾਂ ਨਹੀਂ ਫਿਰਦਾ, ਅਗਲੇ ਕਿ ਦੇਖਦੇ ਆ ਭਈ ਕਿੱਥੇ ਸਾਨੂੰ ਕਿਹੜਾ ਰਾਹ ਮਿਲਦਾ ਜੀ।
0: ਪਰ ਸਾਹਿਬ ਕਿਸੇ ਟਾਈਮ ਤੇ ਏਦਾਂ ਦਾ ਵਕਤ ਆਇਆ ਕਿ ਇੱਥੇ ਇਹ ਕਾਲਜਸ ਦਾ ਹੜ ਆ ਗਿਆ, ਯੂਨੀਵਰਸਿਟੀਆਂ ਦਾ ਹੜ ਆ ਗਿਆ, ਉਦੋਂ ਬੱਚਿਆਂ ਦਾ ਜਿਹੜਾ ਹੈਗਾ ਸੀਗਾ ਕਿ ਬੱਚਿਆਂ ਨੂੰ ਐਡਮਿਸ਼ਨ ਮਿਲਣੇ ਜਿਹੜੇ ਹੈਗੇ ਆ ਉਹ ਔਖੇ ਸੀ, ਤੇ ਉਹਨਾਂ ਦਾ ਚੀਜ਼ ਅਵੇਲੇਬਲ ਹੋ ਗਈ ਜੀ। ਉਹ ਤੋਂ ਬਾਅਦ ਸਿਸਟਮ ਕੀ ਬਣਿਆ ਜੀ ਕਿ ਤੁਸੀਂ ਬੱਚਿਆਂ ਦੀ ਪਲੇਸਮੈਂਟ ਹੀ ਨੀ ਕਰ ਸਕੇ, ਬੱਚਿਆਂ ਨੇ ਫਿਰ ਚੁਣਿਆ ਜੀ ਰਸਤਾ ਵਿਦੇਸ਼ ਜਾਣ ਦਾ ਜੀ।
1: ਬਿਲਕੁਲ,
0: ਆ ਕਾਲਜ ਹੋ ਗਏ ਖਾਲੀ, ਯੂਨੀਵਰਸਿਟੀਆਂ ਹੋ ਗਈਆਂ ਖਾਲੀ, ਆਈਲੈਟ ਸੈਂਟਰ ਭਰ ਗਏ ਜੀ ਥਾਂ ਥਾਂ ਦੇ ਉੱਤੇ ਆਈਲੈਟ ਸੈਂਟਰ ਜੀ, ਉਸ ਤੋਂ ਬਾਅਦ ਬੱਚਿਆਂ ਦਾ ਵਿਦੇਸ਼ ਜਾਣ ਦਾ, ਤੇ ਜੋ ਅੱਜ ਦੇ ਹਾਲਾਤ ਹੈਗੇ ਆ ਜੀ ਉਸ ਤੋਂ ਬਾਅਦ ਫਿਰ ਐਜੂਕੇਸ਼ਨ ਵੱਲ ਮੂੰਹ ਕਰਨਾ ਪੈਣਾ ਹੈਗਾ ਜੀ ਬੱਚਿਆਂ ਨੂੰ, ਤੇ ਭਾਈ ਇੱਥੇ ਜਿਹੜਾ ਜਿੱਥੇ ਵੀ, ਕਿਉਂਕਿ ਪੂਰੇ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਆ ਇਸ ਚੀਜ਼ ਦਾ ਇੱਕ ਚੱਲ ਪਿਆ ਜੀ, ਵੀ ਬਾਹਰੀ ਬਾਹਰੀ ਜਿਹੜਾ ਚੱਲ ਪਿਆ ਜੀ, ਹਰ ਇੱਕ ਕੰਟਰੀ ਆਪਣੇ ਜਿਹੜਾ ਹੈਗਾ ਆ ਇੰਟਰਸਟ ਦੇ ਉੱਤੇ ਕਨਫਾਈਨ ਹੋ ਗਿਆ ਜੀ।
1: ਸੋ
0: ਅਗਲੇ ਕਹਿੰਦੇ ਆਓ ਜੀ ਮਤਲਬ ਐਜੂਕੇਸ਼ਨ ਲਓ ਜੀ, ਪੈਸੇ ਸਾਨੂੰ ਦਿਓ, ਠੀਕ ਹੈ ਜੀ, ਦੈਨ ਜਦੋਂ ਤੁਹਾਡਾ ਰੁਜ਼ਗਾਰ ਦੀ ਵਾਰੀ ਆਏ ਤੇ ਤੁਸੀਂ ਆਪਣੇ ਜਿਹੜਾ ਹੈਗਾ ਨੇਟਿਵ ਕੰਟਰੀ ਨੂੰ ਕਰ ਜੋ,
1: ਹਾਂਜੀ
0: ਉੱਥੇ ਜਾ ਕੇ ਕਰੋ ਜੀ ਜੋ ਕਰਨਾ। ਸੋ ਇਸ ਕਰਕੇ ਜਿਹੜਾ ਆ ਵੀ ਜੇ ਇਹ ਕਾਲਜਿਸ ਜਾਂ ਯੂਨੀਵਰਸਿਟੀ ਜਿਹੜੀਆਂ ਆ ਜੇ ਬੱਚਿਆਂ ਨੂੰ ਸਿੱਖਿਆ ਦਿੰਦੀਆਂ ਹੈਗੀਆਂ ਤੇ ਉੱਥੇ ਪਲੇਸਮੈਂਟ ਵੀ ਹੁੰਦੀ ਆ ਜੀ, ਜੇ ਪਲੇਸਮੈਂਟ ਹੁੰਦੀ ਆ ਨਾਲ ਜਿਹੜਾ ਹੈਗਾ ਇਕਾਨਮੀ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਵੀ ਹੁੰਦੀ ਆ ਜੀ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਣਾ ਚਾਹੀਦਾ, ਇਹ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਜੀ।
1: ਬਿਲਕੁਲ,
0: ਬਾਕੀ ਜਿੱਥੇ ਤੱਕ ਸਰਕਾਰੀ ਦਾ, ਸਰਕਾਰੀ ਤੁਸੀਂ ਜਿਹੜਾ ਇਹ ਸਿਸਟਮ ਬਣਾ ਹੀ ਨਹੀਂ ਸਕੇ, ਤੁਸੀਂ ਪੇਪਰਾਂ ਦਾ ਕੈਲੰਡਰ ਨਹੀਂ ਬਣਾ ਸਕੇ ਅੱਜ ਤੱਕ, ਹੈਗੀ ਜਿਹੜੀਆਂ ਪੋਸਟਾਂ ਨਿਕਲਣੀਆਂ ਤੁਹਾਡੀਆਂ ਰੈਗੂਲਰ ਨਿਕਲਦੀਆਂ ਜੀ, ਰੈਗੂਲਰ ਤੁਹਾਡੀ ਰਿਟਾਇਰਮੈਂਟ ਹੁੰਦੀ ਹੈਗੀ ਆ ਜੀ, ਤੁਹਾਨੂੰ ਤਾਂ ਪਹਿਲਾਂ ਪਤਾ ਹੁੰਦਾ ਹੈ ਵੀ 31 ਮਾਰਚ ਨੂੰ ਕਿੰਨੇ ਬੰਦੇ ਰਿਟਾਇਰ ਹੋ ਗਏ ਹੋਣਗੇ ਜੀ, ਤੇ 1 ਅਪ੍ਰੈਲ ਨੂੰ ਜਿਹੜੇ ਹੈਗੇ ਆ ਓਨੇ ਬੱਚਿਆਂ ਦਾ ਨੋਟੀਫਿਕੇਸ਼ਨ ਆ ਜਾਏਗੀ, ਤੇ 1 ਮਹੀਨੇ ਦੇ ਅੰਦਰ ਅੰਦਰ ਜਿਹੜਾ ਉਹਨਾਂ ਦਾ ਇਗਜ਼ਾਮ ਹੋ ਕੇ ਤੇ ਸਾਰਾ ਫਿਲ ਅਪ ਹੋ ਜਾਏ ਜੀ।
1: ਸੋ
0: ਕਾਰਨ ਇਹ ਕਿ ਤੁਹਾਨੂੰ ਤਨਖਾਹਾਂ ਦੇਣੀਆਂ ਮੁਲਾਜ਼ਮਾਂ ਨੂੰ ਔਖੀਆਂ ਲੱਗਦੀਆਂ ਹੈਗੀਆਂ ਆਪਣੇ ਭੱਤੇ ਵਧਾਉਣ ਵਾਸਤੇ, ਆਪਣੀ ਸਿਕਿਉਰਿਟੀ ਵਾਸਤੇ, ਜਾਂ ਆਪਣੇ ਵਾਸਤੇ ਜਿਹੜਾ ਹੈਗਾ ਆ ਜੋ ਵੀ ਤੁਸੀਂ ਫੈਸਿਲਿਟੀਜ ਲੈਣੀ ਆ ਜੀ, ਲਗਜ਼ਰੀ ਇੰਜੋਏ ਕਰਨੀ ਆ, ਉਹ ਤੁਸੀਂ ਇੰਜੋਏ ਕਰ ਸਕਦੇ ਆ ਜੀ। ਸੋ ਪੋਲੀਟੀਕਲ ਸਿਸਟਮ ਦਾ ਜਿਹੜਾ ਹੈਗਾ ਜੀ ਬੇੜਾ ਗਰਕ ਕੀਤਾ ਆ, ਹੋਰ ਕੁਛ ਨਹੀਂ ਜੀ। ਸੋ ਇਹ ਜਿਹੜੀ ਹੈਗੀ ਆ ਗੱਲ ਤਾਂ ਕਹਿੰਦੇ ਆ ਭਾਈ ਅਫਵਾਹ ਤੋਂ ਫੈਲੀ ਸੀ, ਤੇ ਤਾਂ ਹੀ ਇਹਦਾ ਹੈਡਿੰਗ ਆਪਾਂ ਇਹ ਦਿੱਤਾ ਸੀ ਜੀ ਵੀ ਵਿਦਿਆ ਵਿਚਾਰੀ ਤੇ ਅਫਵਾਹਾਂ ਦੀ ਮਾਰੀ ਜੀ। ਉਹ ਚਿਤਕਾਰਾ ਯੂਨੀਵਰਸਿਟੀ ਹੋਵੇ ਚਾਹੇ ਲਵਲੀ ਯੂਨੀਵਰਸਿਟੀ ਹੋਵੇ, ਬਟ ਵਨ ਥਿੰਗ ਇਜ਼ ਵੈਰੀ ਸੈਡ। ਇੱਕ ਭਾਰੀ ਸਾਹਿਬ ਮੇਰੇ ਮਨ ਦੇ ਵਿੱਚ ਹੋਰ ਗੱਲ ਹੈਗੀ, ਉਹ ਅੱਜ ਕਹਿ ਹੀ ਦਿੰਦਾ ਜੀ।
1: ਜ਼ਰੂਰ ਜੀ
0: ਭਾਰੀ ਸਾਹਿਬ, ਇੱਕ ਦਾ ਜਿਹੜਾ ਜੋ ਕਲਚਰ ਆ ਗਿਆ ਹੈਗਾ ਜੀ ਸਾਡੇ ਪਹਿਰਾਵਿਆਂ ਦਾ, ਕੁਛ ਕਈ ਵਾਰੀ ਨਾ ਜੀ ਵੀਡੀਓ ਦੇਖਣ ਨੂੰ ਆ ਜਾਂਦੀਆਂ ਸਾਹਮਣੇ ਜੀ, ਕਾਲਜ ਦੀਆਂ ਕੁੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਕਿਸ ਤਰੀਕੇ ਦਾ ਨਾਲ ਰਹਿਣ ਸਹਿਣ ਹੁੰਦਾ ਉਹਨਾਂ ਦਾ ਹੋਸਟਲ ਦੇ ਵਿੱਚ, ਜਾਂ ਉਸ ਉਹ ਸੰਸਕਾਰ ਜਿਹੜੇ ਹੈਗੇ ਆ ਸਾਡੇ ਮਿਸਿੰਗ ਆ ਜੀ ਬੱਚਿਆਂ ਦੇ ਵਿੱਚ। ਅਸੀਂ ਜਿਹੜਾ ਹੈਗਾ ਆ ਕੋਈ ਸੰਸਕਾਰ ਨਾਂ ਦੀ ਚੀਜ਼ ਜਿਹੜੀ ਆ ਨਾ ਉਹ ਫਿਲ ਨਹੀਂ ਕਰ ਸਕੇ
1: ਜੀ।
0: ਜਾਂ ਤਾਂ ਜਿਹੜਾ ਹੈਗਾ ਆ ਵੀ ਦੇਖੋ ਬੱਚੇ ਨੇ ਓਦਾਂ ਦਾ ਜੀਵਨ ਜੀਣਾ ਹੁੰਦਾ ਆ ਵੀ ਜਿੱਦਾਂ ਦਾ ਮਾਂ ਬਾਪ ਜੀਵਨ ਜੀਂਦਾ ਹੈ ਜੀ। ਮੈਂ ਨੀ ਕਹਿੰਦਾ ਸਾਰੇ, ਬਟ ਮੈਜੋਰਿਟੀ ਜਿਹੜੀ ਹੈਗੀ ਆ ਜੀ, ਅੱਛੇ ਬੱਚੇ ਵੀ ਹੈਗੇ ਆ ਜੀ ਇੰਸਟੀਟਿਊਸ਼ਨਾਂ ਚ ਪੜ੍ਹਦੇ ਹੈਗੇ ਆ, ਬਟ ਇਹ ਆ ਕਿ ਸੰਗਤ ਦਾ ਰੰਗ ਫਿਰ ਚੜ੍ਹ ਜਾਂਦਾ ਜੀ ਹੌਲੀ ਹੌਲੀ।
1: ਬਿਲਕੁਲ,
0: ਇਸ ਕਰਕੇ ਜਿਹੜਾ ਹੈਗਾ ਸਾਨੂੰ ਚਾਹੀਦਾ ਆ ਕਿ ਉਹ ਡਿਊਟੀ ਮਾਂ ਬਾਪ ਤੇ ਆ, ਉਹ ਮਾਂ ਬਾਪ ਦੀ ਲੈਕਨੈਸ ਆ। ਜੇ ਮਾਂ ਬਾਪ ਜਿਹੜਾ ਹੈਗਾ ਆ ਸ਼ਾਮ ਨੂੰ 10 ਮਿੰਟ ਮੈਡੀਟੇਸ਼ਨ ਕਰੂਗਾ ਤੇ ਤਾਂ ਹੀ ਬੱਚੇ ਦਾ ਧਿਆਨ ਵੀ ਉਸ ਪਾਸੇ ਜਾਣਾ ਹੈਗਾ। ਜੇ ਨਹੀਂ ਤਾਂ ਚਾਹੇ ਜਿਸ ਮਰਜ਼ੀ ਰੂਪ ਦੇ ਵਿੱਚ ਹੋਵੇ ਤੁਸੀਂ ਜਿਹੜਾ ਹੈਗਾ ਜੇ ਬੱਚੇ ਨੂੰ ਧਾਰਮਿਕ ਨਾ ਬਣਾਓ, ਬਟ ਓਹਨੂੰ ਇੱਕ ਚੰਗਾ ਇਨਸਾਨ ਤਾਂ ਬਣਾਉਣ ਦੀ ਕੋਸ਼ਿਸ਼ ਕਰੋ।
1: ਬਿਲਕੁਲ,
0: ਮੈਡੀਟੇਸ਼ਨ ਜਿਹੜੀ ਹੈਗੀ ਆ ਟੂ ਟ੍ਰੇਨ ਯੂਅਰ ਟੂ ਟ੍ਰੇਨ ਐਂਡ ਡਿਵੈਲਪ ਯੂਅਰ ਮਾਇੰਡ ਆ ਜੀ, ਕਿ ਆਪਣੇ ਮਾਇੰਡ ਨੂੰ ਤੁਸੀਂ ਹਾਂਜੀ ਡਿਵੈਲਪ ਕਰਨਾ, ਤੁਹਾਡੀ ਸੋਚ ਜਿਹੜੀ ਹੈਗੀ ਆ ਫਿਰ ਜਿੱਦਾਂ ਦੀ ਆ ਪੈਰਾਨੋਮ ਜਿਹੜਾ ਹੈਗੇ ਕੇਸਿਸ ਜਿੱਦਾਂ ਉਹਨੂੰ ਚੜੇਲਦੀ ਸੀ ਆ ਜੀ, ਕਮ ਸੇ ਕਮ ਚੜੇਲਾਂ ਤਾਂ ਨਾ ਦਿਸਣ ਜੀ ਪੜ੍ਹਿਆ ਲਿਖਿਆ ਨੂੰ।
1: ਬਿਲਕੁਲ,
0: ਤੋ ਇਸ ਕਰਕੇ ਥੋੜਾ ਬੱਚਿਆਂ ਦੇ ਵਿੱਚ ਵੀ ਨਾ ਸਾਨੂੰ ਬੱਚਿਆਂ ਦੀ ਮਾਨਸਿਕ ਜਿਹੜੀ ਡਿਵੈਲਪਮੈਂਟ ਆ ਨਾ ਜੀ, ਉਹਦੇ ਤੇ ਵੀ ਫੋਕਸ ਕਰਨਾ ਪਊਗਾ। ਇਹਦੇ ਵਾਸਤੇ ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਵੀ ਮਤਲਬ ਥੋੜੀ ਬਹੁਤੀ ਰਿਸਪੋਂਸੀਬਿਲਿਟੀ ਓਨ ਕਰਨੀ ਪਏਗੀ। ਕੁਛ ਇੱਕ ਏਦਾਂ ਜੋ ਦੇਖੋ ਜਿਹੜੀ ਆ ਚਿਤਕਾਰਾ ਯੂਨੀਵਰਸਿਟੀ ਜਿਹੜੀ ਹੈਗੀ ਆ ਉਹਦਾ ਜਿਹੜਾ ਕੇਸ ਦੇਖ ਕੇ ਤੇ ਮੇਰੇ ਮਨ ਦੇ ਵਿੱਚ ਇਹ ਜ਼ਰੂਰ ਆਇਆ ਹੈਗਾ ਆ ਜੀ ਕਿ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨ ਆ ਉਹ ਇਸ ਪਾਸੇ ਵੀ ਥੋੜਾ ਬਹੁਤਾ ਕੰਮ ਜ਼ਰੂਰ ਕਰਨਗੇ
1: ਜੀ।
0: ਸੈਣੀ
1: ਸਾਹਿਬ ਦੇਖੋ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਕਿਤੇ ਆਪਾਂ ਵੀ ਛੋਟੇ ਹੁੰਦੇ ਜਦੋਂ ਕਾਲਜਾਂ ਚ ਜਾਂ ਸਕੂਲਾਂ ਚ ਹੁੰਦੇ ਜਾਂ ਕੈਂਪ ਤੇ ਜਾਂਦੇ ਸੀਗੇ, ਚਾਹੇ ਉਹ ਐਨਸੀਸੀ ਦਾ ਕੈਂਪ ਸੀਗਾ, ਉਹ ਮੁੰਡੇ ਮੁੰਡੇ ਕਹਿ ਲੋ ਜਾਂ ਕੁੜੀਆਂ ਕੁੜੀਆਂ ਹੋ ਗਈਆਂ ਆਪਸ ਦੇ ਵਿੱਚ ਸ਼ਰਾਰਤਾਂ ਕਰਦੇ ਨੇ, ਤੇ ਜੇ ਇੱਕ ਦੂਸਰੇ ਨੂੰ ਪਤਾ ਵੀ ਆਹ ਬੰਦੇ ਦੀ ਵੀਕਨੈਸ ਹੈਗੀ ਆ ਕਿਸੇ ਬੱਚੇ ਦੀ, ਤੇ ਉਹਨੂੰ ਟੋਰਚਰ ਕਰਦੇ ਨੇ ਜਾਂ ਫਿਰ ਕਹਿ ਸਕਦੇ ਆ ਕਿ ਉਹਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ। ਹੋ ਸਕਦਾ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਹੀ ਕੁਝ ਚੱਲਿਆ ਹੋਏਗਾ ਕਿ ਉਹ ਇੱਕ ਦੂਸਰੇ ਦੇ ਨਾਲ ਸ਼ਰਾਰਤਾਂ ਕਰਦੇ ਹੋਣਗੇ, ਡਰਾਉਣ ਡਰਾਉਣ ਦੀ। ਉਹ ਕਹਿੰਦੀ ਮੈਨੂੰ ਭੂਤ ਦਿਖਿਆ ਜੀ, ਇਹ ਦਿਖਿਆ ਜੀ, ਉਹ ਦਿਖਿਆ ਜੀ, ਉਹ ਤੋਂ ਅਫਵਾਹ ਫੈਲਦੀ ਫੈਲਦੀ ਦੇਖੋ ਕਿੱਥੇ ਤੱਕ ਜਾਨਾਂ ਲੈਣ ਤੱਕ ਚਲ ਗਿਆ ਕੰਮ। ਤੇ ਦੂਸਰਾ ਅਫਵਾਹਾਂ, ਅੱਜ ਕੱਲ AI ਦਾ ਜ਼ਮਾਨਾ ਹੈ ਸੈਣੀ ਸਾਹਿਬ, ਬਹੁਤ ਸੁਚੇਤ। ਮੈਂ ਕੱਲ ਨਾ ਫੇਸਬੁੱਕ ਦੇ ਉੱਤੇ, ਚਲੋ ਥੋੜਾ ਟਾਈਮ ਸੀਗਾ, ਵੀਕਐਂਡ ਹੁੰਦਾ ਤੇ ਬੈਠ ਕੇ ਦੇਖ ਲਈਦਾ ਕੁਝ ਨਾ ਕੁਝ ਮਾੜਾ ਮੋਟਾ, ਤੇ ਫੇਸਬੁੱਕ ਓਪਨ ਕੀਤੀ, ਉੱਥੇ ਪਹਿਲੀ ਕਿਸੇ ਪੇਜ ਨੇ ਖਬਰ ਪਾਈ ਹੋਈ ਕਿ ਇੱਕ ਔਰਤ ਨੇ 4 ਮਤਲਬ ਕਿ ਆਪਣੇ ਕੁੱਤੇ ਦੇ ਬੱਚਿਆਂ ਨੂੰ ਜਨਮ ਦਿੱਤਾ ਸੀ। ਮੈਂ ਕਿਹਾ ਇਹ ਹੋ ਕਿੱਦਾਂ ਸਕਦਾ ਜੀ, ਦੱਸੋ। ਮੈਂ ਉਹਨੂੰ ਮਤਲਬ ਕਿ ਜਾਂਚ ਪੜਤਾਲ ਕਰਨ ਲੱਗ ਗਿਆ, ਮੈਂ ਕਿਹਾ ਯਾਰ ਫੇਕ ਹੈ ਨਾ ਭਾਈ, ਏਦਾਂ ਹੋ ਨਹੀਂ ਸਕਦਾ, ਕਿਉਂਕਿ ਜਿਹੜਾ ਹਿਊਮਨ ਦਾ DNA ਤੇ ਜਿਹੜੇ ਆਪਣੀ ਬਾਇਓਲੋਜੀ ਕਹਿ ਲਓ, ਜਿਹੜੇ ਆਪਣੇ ਜਾਨਵਰ ਨੇ ਉਹਨਾਂ ਦਾ DNA ਟੋਟਲੀ ਡਿਫਰੈਂਟ ਹੁੰਦਾ ਹੈ, ਤੇ ਉਹ ਏਦਾਂ ਮਤਲਬ ਕਿ ਹੋ ਹੀ ਨਹੀਂ ਸਕਦਾ ਜੀ, ਕਦੇ ਦੁਨੀਆਂ ਦੇ ਵਿੱਚ ਇਹ ਚੀਜ਼ ਵਾਪਰ ਨਹੀਂ ਸਕਦੀ ਏਦਾਂ ਜੀ। ਤੇ ਉਹ ਜਦੋਂ ਮੈਂ ਸਾਰਾ ਕੁਝ ਪੜ੍ਹਿਆ ਉਹਦੇ ਬਾਰੇ ਕੀਤਾ, ਦੋਵੇਂ ਪਾਸਿਆਂ ਨੂੰ ਚੈੱਕ ਕੀਤਾ, ਤੇ ਉਹ ਫੇਕ ਸੀਗੀ ਜੀ, ਉਹ AI ਦੇ ਨਾਲ ਬਣਾਈ ਹੋਈ ਖ਼ਬਰ ਸੀਗੀ, ਤੇ ਲੋਕਾਂ ਨੂੰ ਬਸ 4 ਪੈਸਿਆਂ ਦੇ ਲਈ ਜਾਂ ਵਿਊ ਦੇ ਲਈ ਬਸ, ਉਹ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਨਜਾਇਜ਼ ਜਿਹੜਾ ਫਾਇਦਾ ਉਠਾ ਰਹੇ ਨੇ ਜੀ, ਅਫਵਾਹਾਂ ਫੈਲਾ।
0: ਸੋਸ਼ਲ ਮੀਡੀਆ ਤੇ ਫੈਲੀ ਬੜੀ ਜੀ ਖ਼ਬਰ ਉਹ
1: ਜੀ,
0: ਸੋਸ਼ਲ ਮੀਡੀਆ ਤੇ ਬਹੁਤ ਖ਼ਬਰ ਫੈਲੀ, ਤੇ ਨਹੀਂ ਫਿਰ ਤੁਸੀਂ ਤਾਂ ਖੋਜ ਕਰਨ ਲੱਗ ਪਏ, ਤੇ ਅਸੀਂ ਕਹਿ ਤਾਂ ਸਭ ਸੱਚ ਆ, ਸਭ ਸੱਚ ਆ, ਨਾਲ ਸਾਨੂੰ ਕੀ ਨਾ ਸਾਨੂੰ ਕੀ ਕਹਿ ਦੇਈਦਾ।
1: ਬਿਲਕੁਲ ਉਹ ਤਾਂ ਹੈ ਜੀ, ਕਿਤੇ ਨਾ ਕਿਤੇ ਚਲੋ ਕਿਸੇ ਵੀ ਚੀਜ਼ ਨੂੰ ਵੈਸੇ ਤਾਂ ਮੈਂ ਸ਼ੇਅਰ ਹੀ ਨਹੀਂ ਕਰਦਾ ਹੁੰਦਾ, ਪਰ ਆਪਣੀ ਨੌਲੇਜ ਲਈ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਇਹ ਨਹੀਂ ਕੱਲਾ ਮਤਲਬ ਹੈ ਕਿ ਸੋਸ਼ਲ ਮੀਡੀਆ ਖੋਲ ਲਿਆ ਬਸ ਅੱਗੇ ਤੋਂ ਅੱਗੇ ਕਰੀ ਜਾਈਏ, ਜੇ ਕੁਝ ਇਸ ਤਰ੍ਹਾਂ ਦੀ ਚੀਜ਼ ਆ ਜਾਂਦੀ ਆ ਨਹੀਂ ਪਤਾ ਤਾਂ ਉਹਦੀ ਪੜਤਾਲ ਕਰ ਲਓ ਥੋੜੀ ਬਹੁਤੀ ਆਪ, ਥੋੜਾ ਗੂਗਲ ਹੀ ਆ ਤੁਹਾਡੇ ਕੋਲ, ਉਹ ਵੀ ਤਾਂ ਫੋਨ ਦੇ ਉੱਤੇ ਹੀ ਸਾਰਾ ਕੁਝ ਹੈਗਾ, ਤੇ ਉਹ ਮਾੜਾ ਜਿਹਾ ਪਾਓ ਤਾਂ ਸਾਰਾ ਕੁਝ ਸਾਹਮਣੇ ਆ ਜਾਂਦਾ ਜੀ ਕਿ ਏਦਾਂ ਹੋ ਸਕਦਾ ਕਦੀ ਹੋਇਆ ਵੀ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਜੀ।
0: ਮੇਰੇ ਨਾ ਕੋਲ ਮੇਰੇ ਸਾਇੰਸ ਮਾਸਟਰ ਬੈਠੇ ਸੀਗੇ
1: ਜੀ,
0: ਇਹਨਾਂ ਕੋਲੋ ਅਸੀਂ ਜਿਹੜਾ ਹੈਗਾ ਸਾਇੰਸ ਪੜ੍ਹਦੇ ਰਹੇ ਹੈਗੇ ਸੀ ਜੀ, ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਦੋ ਤਿੰਨ ਵਾਰੀ ਜਿਹੜਾ ਹੈਗਾ ਆ ਵੀ ਇੱਕ ਦੋ ਤਿੰਨ ਸੋਰਸਿਸ ਤੋਂ ਆ ਗਈ ਆ, ਇਹ ਕਿਤੇ ਸੱਚ ਹੋਊਗੀ। ਮੈਂ ਕਿਹਾ ਮਾਸਟਰ ਜੀ ਤੁਸੀਂ ਤਾਂ ਸਾਇੰਸ ਟੀਚਰ ਹੈਗੇ ਆ
1: ਜੀ,
0: ਤੇ ਉਹ ਕਹਿੰਦੇ ਯਾਰ ਇੱਦਾਂ ਹੋ ਨੀ ਸਕਦਾ, ਤੇ ਮੈਂ ਕਿਹਾ ਹੋ ਨੀ ਸਕਦਾ ਫਿਰ ਤੁਸੀਂ ਵਿਸ਼ਵਾਸ ਕਿਉਂ ਕਰਦੇ ਹੈਗੇ, ਲੈਟ ਇਟ ਇਗਨੋਰ, ਹਾਂਜੀ ਇਹਨੂੰ ਇਗਨੋਰ ਕਰੋ ਮੈਂ ਕਿਹਾ, ਹਾਂਜੀ। ਤੋ ਇਸ ਕਰਕੇ ਜਿਹੜਾ ਹੈਗਾ ਜਿਸ ਚੀਜ਼ ਦੇ ਨਾਲ ਸਾਡਾ ਕੰਸਰਨ ਨਹੀਂ ਹੋਣਾ ਚਾਹੀਦਾ ਉਹਨੂੰ ਪਿੱਛੇ ਛੱਡ ਜਾਣਾ ਚਾਹੀਦਾ ਹੈਗਾ ਆ, ਅਦਰਵਾਈਜ਼ ਤੁਸੀਂ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਇੰਡਲਜ ਹੋ ਜਾਓਗੇ, ਕਿਤੇ ਨਾ ਕਿਤੇ ਉਹਨਾਂ ਬੰਦਿਆਂ ਦਾ ਮਕਸਦ ਪੂਰਾ ਹੋ ਜਾਂਦਾ ਜਿਹੜੇ ਇਹੋ ਜਿਹੀ ਸ਼ਰਾਰਤ ਕਰਦੇ ਆ
1: ਜੀ। ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ
0: ਇਸ ਕਰਕੇ
1: ਆਪਣੇ ਸੁਨੀਤਾ ਬਾਵਾ SHO ਸੁਨੀਤਾ ਬਾਵਾ ਕਰਦੇ ਨੇ ਦਾਵਾ, ਕਹਿੰਦੇ ਕੋਈ ਗੱਲ ਨਹੀਂ ਵਾਧੇ ਘਾਟੇ ਚੱਲਦੇ ਹੀ ਰਹਿੰਦੇ ਆ, ਆਲ ਇਜ਼ ਵੈਲ ਜੀ।
0: ਮੈਂ ਤਾਂ ਜਿਹੜਾ ਕਿਹਾ ਸੀ ਜੀ ਪਹਿਲਾਂ ਮੈਂ ਬੋਲਿਆ ਜੀ ਇਸੇ ਕਰਕੇ ਕਬੀਰ ਜੀ ਦਾ ਦੋਹਾ, ਕਬੀਰਾ ਤੇਰੀ ਝੌਂਪੜੀ ਗੱਲ ਕੱਟੇ ਅਨ ਕੇ ਪਾਸ, ਹਾਂਜੀ ਜੋ ਕਰੇਂਗੇ ਸੋ ਭਰੇਂਗੇ ਤੂੰ ਕਿਉਂ ਭਇਓ ਉਦਾਸ
1: ਜੀ।
0: ਪਰ ਹੁਣ ਜਿਹੜੀ ਹੈਗੀ ਆ ਉਹਦੀ ਗੱਲਬਾਤ ਸੁਣ ਕੇ ਏਦਾਂ ਲੱਗਦਾ ਆ ਤੇ ਉਹ ਕਹਿੰਦੀ ਹੈਗੀ ਆ ਵੀ ਕੋਈ ਗੱਲ ਨੀ ਆਲ ਇਜ਼ ਵੈਲ ਨਿਕਲ ਜਾਵਾਂਗੇ ਇਧਰੋਂ ਵੀ, ਹਾਂਜੀ
1: ਜੀ।
0: ਸੋ ਇਸ ਕਰਕੇ ਉਹ ਕਹਿੰਦੇ ਨਾ ਵੀ ਕੋਈ ਵਿਜੀਲੈਂਸ ਨੇ ਬੰਦਾ ਫੜ ਲਿਆ ਤੇ ਹੁਣ ਆਪਣੀ ਜਨਾਨੀ ਨੂੰ ਕਹਿੰਦਾ ਵੀ ਕੋਈ ਗੱਲ ਨੀ ਜੇ ਪੈਸੇ ਲੈਂਦਾ ਫੜਿਆ ਗਿਆ ਹੈਗਾ ਆ ਤੇ ਪੈਸੇ ਦੇ ਕੇ ਬਰੀ ਵੀ ਹੋ ਜਾਊਗਾ, ਚਿੰਤਾ ਨਾ ਕਰ। ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਇੱਥੇ ਉਹਨੂੰ ਪਤਾ ਹੈਗਾ ਆ ਜੀ ਵੀ 50,000 ਰੁਪਇਆ ਹੈ
1: ਜੀ,
0: ਇਹ ਕੋਈ SHO ਫੜਿਆ ਵੀ 50,000 ਰੁਪਇਆ, 50,000 ਰੁਪਇਆ ਕੋਈ ਫੀਸ ਹੁੰਦੀ ਹੈਗੀ SHO
1: ਜੀ?
0: ਹਾਂਜੀ ਉਹ ਤਾਂ ਕਹਿੰਦੇ ਜੀ 10,00,000 ਰੁਪਇਆ ਜਿਹੜਾ ਹੈਗਾ ਕਮਾਉਂਦੀ ਜੀ ਮਹੀਨੇ ਚ,
1: ਤੇ
0: ਹਾਂਜੀ ਸੋ ਇਸ ਕਰਕੇ ਉਹ ਹਾਂਜੀ ਹਾਂਜੀ ਹਾਂਜੀ
1: ਜੀ,
0: ਤੇ ਉਹ ਮਤਲਬ ਚੰਗੇ ਪੈਸੇ ਲੈ ਲੈਂਦੇ ਸੀਗੇ ਜੀ, ਤੇ ਇਸ ਕਰਕੇ ਜਿਹੜਾ ਆ ਬਰਕਤ ਵਾਲੀ ਪੋਸਟ ਆ ਜੀ, ਪਰ ਉਹਨਾਂ ਦਾ ਜਿਹੜਾ ਹੈਗਾ ਆ ਡੇਰਿੰਗ ਸਟਾਈਲ ਜਿਹੜਾ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆ ਛਾ ਗਿਆ
1: ਜੀ
0: ਵੀ ਭਾਈ ਆਲ ਇਜ਼ ਵੈਲ, ਅੱਗੇ ਕਹਿੰਦੀ ਦੇਖੋ ਪੋਜ਼ਿਟਿਵ ਰਹਿਣਾ ਚਾਹੀਦਾ ਹਰ ਜਗ੍ਹਾ ਦੇ ਉੱਤੇ,
1: ਬਿਲਕੁਲ ਕੁਛ ਨੀ ਹੋ ਚੱਲੇ।
0: ਤੇ ਬੀਬੀ ਤੇ ਬੀਬੀ ਤੇ ਵਿਜੀਲੈਂਸ ਦੀ ਪਹਿਲਾਂ ਹੀ ਨਜ਼ਰ ਸੀਗੀ ਤੇ ਪਹਿਲਾਂ ਵੀ ਇੱਕ ਦੋ ਐਲੀਗੇਸ਼ਨ ਉੱਤੇ ਲੱਗੇ ਸੀਗੇ ਜੀ, ਇਹਦੇ ਵਿੱਚ ਵੀ ਜਿਹੜਾ ਉਹਨੇ ਆਪਣੇ ਬੋਡੀ ਗਾਰਡ ਰਾਹੀਂ ਜਿਹੜਾ ਹੈਗਾ ਆ ਪੈਸਿਆਂ ਦੀ ਮੰਗ ਕੀਤੀ ਸੀ ਕਿਸੇ ਨੂੰ NDP ਐਕਟ ਦੇ ਪਰਚੇ ਦੇ ਵਿੱਚ ਜਿਹੜਾ ਹੈਗਾ ਥ੍ਰੈਟ ਕਰ ਰਹੀ ਸੀ ਇਨਵੋਲਵ ਕਰਨ ਲਈ ਇਹ, ਪਰ ਇਸਾ ਵੈਸੇ ਜਿਹੜਾ ਹੈਗਾ ਪੁਲਿਸ ਦੀ ਇਹ ਟੈਂਡੈਂਸੀ ਰਹੀ ਹੈਗੀ ਆ ਜੀ, ਪਹਿਲਾਂ ਵੀ ਏਦਾਂ ਹੀ ਤੁਸੀਂ ਆ ਰਾਜੀਤ ਦਾ ਤਾਂ ਆਪਾਂ ਕੱਲ ਕਰਦੇ ਗਏ ਹੈਗੇ ਪਿੱਛੇ, ਹਾਂਜੀ ਉਹ ਦੇਖੋ ਤਾਂ ਉਹਨਾਂ ਨੇ ਜਿਹੜਾ ਹੈਗਾ ਆ ਆ ਤੁਸੀਂ ਹੁਣ ਇਸੇ ਜ਼ਿਲ੍ਹੇ ਦੇ ਵਿੱਚ ਹੀ ਜਿਹੜਾ ਇੱਕ ਫਿਰੋਜ਼ਪੁਰ ਤੋਂ ਇੰਸਪੈਕਟਰ ਬਲਦੇਵ ਸਿੰਘ,
1: ਹਾਂਜੀ
0: ਬਲਦੇਵ ਸਿੰਘ ਪਤਲੀ, ਹਾਂਜੀ ਉਹ 3 ਕਿਲੋ ਜਿਹੜਾ ਆ ਉਹ ਹੀਰੋਇਨ ਰੱਖ ਕੇ ਤੇ ਨਾਲ ਜਿਹੜਾ ਆ 6 ਪਿਸਟਲ ਉਹਦੇ ਕੋਲ, ਹਾਂਜੀ ਉਹ ਰਿਕਵਰ ਕੀਤੇ ਆ ਜੀ। ਸੋ ਇਹ ਤਾਂ ਉਲਟੀ ਬਾੜ ਖੇਤ ਨੂੰ ਖਾਣ ਲੱਗੀ ਆ ਜੀ, ਤੇ ਪਰ ਇਹ ਆ ਕਿ ਹੌਸਲੇ ਇਹਨਾਂ ਦੇ ਬੁਲਾਉਂਦੇ ਆ ਜੀ, ਉਹਦਾ ਕਾਰਨ ਇਹ ਹੈਗਾ ਆ ਜੀ ਕਿ ਪੁਲਿਸ ਜਦੋਂ ਪੋਲੀਟੀਕਲ ਲੀਡਰਸ਼ਿਪ ਜਿਹੜੀ ਆ ਨਾ ਜੀ ਉਹ ਮਤਲਬ ਪੁਲਿਸ ਨੂੰ ਐਜ਼ ਏ ਟੂਲ ਵਰਤਦੀ ਆ ਨਾ ਜੀ, ਤੇ ਫਿਰ ਪੁਲਿਸ ਹੋ ਜਾਂਦੀ ਬਾਗੀ
1: ਜੀ,
0: ਕਿਉਂਕਿ ਉਹਨਾਂ ਕੋਲ ਹੁੰਦਾ ਹਥਿਆਰ,
1: ਉਹਨਾਂ ਕੋਲ ਹੁੰਦੀ ਪਾਵਰ ਵੱਡੇ ਪੱਧਰ ਤੇ ਆ ਨਾ ਸੈਣੀ ਸਾਹਿਬ ਪੋਲੀਟੀਸ਼ੀਅਨ ਦਾ ਇਹਨਾਂ ਚੀਜ਼ਾਂ 'ਚ, ਕੋਈ ਵੀ ਦੇਖ ਲੋ ਕੋਈ ਵੀ ਆਧਾਰ ਆਇਆ ਉਹਦੇ ਵਿੱਚ ਇਹ ਉਹਨਾਂ ਤੋਂ ਬਗੈਰ ਚੱਲਦੇ ਨੀ ਜੀ, ਇੰਡੀਪੈਂਡੈਂਟ ਸਿਸਟਮ ਹੀ ਹੈ ਨੀ ਸਾਡੇ ਉਹ ਜੀ।
0: ਸਰ ਵਿਧਾਇਕ ਆ ਚਾਹੇ ਮੰਤਰੀ ਆ ਚਾਹੇ ਮੁੱਖ ਮੰਤਰੀ ਆ ਸਾਰੇ ਜੋ ਕਮਾਂਡ ਕਰ ਰਹੇ ਆ ਪੁਲਿਸ ਦੇ ਥਰੂ ਹੀ ਕਰ ਰਹੇ ਆ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
0: ਰਾਜਨੀਤੀ ਤਾਂ ਸਾਰੀ ਪੁਲਿਸ ਦੇ ਰਾਹੀ ਹੁੰਦੀ ਪਈ ਆ ਜੀ, ਥਾਣਿਆਂ ਤੋਂ ਇਨਫੋਰਮੇਸ਼ਨ ਜੀ ਵੀ ਕਿੰਨੇ ਕੇਸ ਆਏ ਹੈਗੇ ਆ ਜੀ, ਕਿਹਦਾ ਕਿਹਦਾ ਰਾਜੀਨਾਮਾ ਕਰਾਉਣਾ ਆ, ਕਿਹਦਾ ਚਲਾਨ ਪੇਸ਼ ਕਰਨਾ ਆ, ਕਿਹਦਾ ਚੱਕ ਦਿਓ ਆਰਾਮ ਨਾਲ FIR ਦਰਜ ਕਰ ਲਓ,
1: ਹੈ ਜੀ
0: ਤੁਸੀਂ ਇੱਕ ਵੀ FIR ਪੰਜਾਬ ਦੇ ਕਿਸੇ ਥਾਣੇ ਚ ਦਰਜ ਕਰਾ ਕੇ ਦਿਖਾ ਦਿਓ ਜੀ,
1: ਜਦ ਤੱਕ ਤੁਸੀਂ MLA
0: ਦਾ ਫੋਨ ਨਹੀਂ ਕਰਾਉਂਦੇ।
1: RTI ਸੀਗੀ ਜਿਹੜੀ ਸਰਕਾਰ ਨੇ ਆ ਕੇ RTI ਬੰਦ ਕਰ ਦਿੱਤੀ, ਉਹਦੇ ਨਾਲ ਤਾਂ ਉਹੀ ਚੰਗੀ ਸੀਗੀ, ਇੰਨਾ ਕਲੇਸ਼ ਤਾਂ ਨੀ ਪੈਂਦਾ ਸੀਗਾ।
0: ਠੀਕ ਹੈ ਸਰ, ਉਹ ਗੱਲ ਤੁਹਾਡੀ ਠੀਕ ਹੈਗੀ ਆ। ਉਹ ਇਸੇ ਚੀਜ਼ ਦਾ ਸੰਘਰਸ਼ ਇਹਨਾਂ ਨੇ ਆਪ ਹੀ ਆਰਟੀਆਈ ਵਾਸਤੇ ਕੀਤਾ ਸੀ ਕੇਜਰੀਵਾਲ ਸਾਹਿਬ ਨੇ। ਬਾਅਦ ਦੇ ਵਿੱਚ ਦੇਖੋ ਲੋਕਾਂ ਨੂੰ ਸਰ ਉਮੀਦਾਂ ਬਹੁਤ ਸੀ ਇਸ ਸਰਕਾਰ ਤੋਂ, ਪਰ ਜਿੰਨੀ ਵੱਡੀ ਉਮੀਦ ਤੇ ਓਡੀ ਵੱਡੀ ਨਿਰਾਸ਼ਾ। ਤੋ ਇਸ ਕਰਕੇ ਜਿਹੜਾ ਹੈਗਾ ਹੁਣ ਐਸ ਐਚ ਓ ਸਾਹਿਬ ਦੇ ਜਿਹੜੀ ਆ ਬੋਡੀ ਲੈਂਗੁਏਜ ਤੁਸੀਂ ਦੇਖੋ, ਪਰ ਮੈਨੂੰ ਉਹਨਾਂ ਦੀ ਲੁੱਕ ਤੋਂ ਏਦਾਂ ਲੱਗਦਾ ਹੈਗਾ ਕਿ ਸ਼ੀ ਮਾਈਟ ਬੀ ਏ ਪਲੇਅਰ
1: ਤੇ ਲੱਗਦੀ ਹੈ ਦੌੜਾਕ ਹੋਣੀ ਹੈ ਜੀ, ਜੋ ਉਹਨਾਂ ਦੀ ਬੋਡੀ ਲੈਂਗੁਏਜ ਹੈ ਬਿਲਕੁਲ ਹੈ।
0: ਆ ਕੋਈ ਬਾਸਕਟਬਾਲ ਦੀ ਪਲੇਅਰ ਲੱਗਦੀ ਹੈਗੀ ਸੱਤ ਕਾਟ ਤੋਂ। ਹਾਂਜੀ
1: ਬਿਲਕੁਲ ਹੈ ਜੀ।
0: ਤੋ ਇਸ ਪਰ ਇਹ ਹੈਗਾ ਆ ਵੀ ਬੋਲਬਾਣੀ ਵੀ ਜਿਹੜੀ ਹੈਗੀ ਆ ਬੰਦਿਆਂ ਵਾਂਗੂ ਹੀ ਆ ਜੀ
1: ਜੀ।
0: ਤੇ ਦੇਖੋ ਐਨੀਵੇ ਪਰ ਉਹਨਾਂ ਮੈਂ ਹੈਰਾਨ ਆ ਸਰ, ਪਰ ਆਮ ਬੰਦਾ ਕੋਈ ਫੜਿਆ ਆਇਆ ਹੁੰਦਾ ਨਾ ਜੀ, ਤੇ ਉਹ ਜਦੋਂ ਪੇਸ਼ ਕਰਨ ਜਾਂਦੇ ਹੈਗੇ ਨਾ ਜੀ, ਉਹਦੇ ਵਿਚਾਰੇ ਦੇ ਪਾਟੇ ਕੱਪੜੇ ਹੁੰਦੇ ਆ, ਕੁਛ ਨਾ ਹੋਵੇ, ਮੂੰਹ ਲੁਕਾਉਂਦਾ ਹੈਗਾ ਆ ਜੀ, ਐਨ ਰੈਡ ਕਲਰ ਦੀ ਪਾਈ ਸ਼ਰਟ ਤੇ ਹਾਂਜੀ ਗ੍ਰੀਨ ਕਲਰ ਦੀ ਪੈਂਟ ਪਾਈ ਹੈਗੀ ਤਰ ਹਾਂਜੀ। ਤੇ ਬੜੇ ਡੇਰਿੰਗ ਹੋ ਕੇ ਉਹਨੇ ਕਿਹਾ ਆਲ ਇਜ਼ ਵੈਲ, ਕੋਈ ਨੀ ਹੁਣ ਜੇਲ੍ਹ ਚ ਜਾਂਦੇ ਹੈਗੇ ਆ, ਫੇਰ ਮੁੜ ਕੇ ਆ ਜਾਂਗੇ।
1: ਤੇ
0: ਉਹ ਸਾਡੇ ਇੱਥੇ ਇੱਕ
1: ਔਜਲਾ ਸਾਹਿਬ ਕਹਿੰਦੇ ਮੋਗਾ ਨਹੀਂ ਰਿਹਾ ਹੁਣ ਚਾਹ ਜੋਗਾ, ਕਹਿੰਦੇ ਜੀ ਹੁਣ ਅੱਗੇ ਵੱਧ ਗਿਆ ਜੀ।
0: ਹਾਂਜੀ ਕੋਟ ਈਸੇ ਖਾਨ ਦਾ ਹੈਗੀ ਸੀ ਨਾ ਸੱਚ, ਉਹ ਤਾਂ ਕਰਕੇ ਕਹਿੰਦੇ ਜੀ।
1: ਹਾਂਜੀ ਹਾਂਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਸਾਡੇ ਇੱਕ ਪਟਵਾਰੀ ਫੜ ਹੋ ਗਿਆ ਜੀ, ਵਿਜੀਲੈਂਸ ਨੇ ਫੜ ਲਿਆ ਜੀ ਇੱਥੇ, 10,000 ਰੁਪਇਆ ਰਿਸ਼ਵਤ ਲੈਂਦੇ।
1: ਸਾਰਿਆਂ
0: ਨੂੰ ਹੁੰਦੀ ਹੈ ਜੀ, ਸਾਰਿਆਂ ਨੂੰ ਹੁੰਦੀ ਆ। ਮੈਂ ਤਾਂ ਉਹਦਾ ਕੱਦ ਕਾਠ ਦੇਖ ਕੇ ਤੇ ਗੱਲ ਕਰਨ ਦਾ ਢੰਗ ਦੇਖ ਕੇ ਜਿਹੜਾ ਹੈਗਾ ਆ ਵੀ ਹਾਂਜੀ ਏਡੀ ਵੱਡੀ ਵਿਲ ਪਾਵਰ ਤਾਂ ਜਿਹੜੀ ਹੈਗੀ ਆ ਉਹ ਪਲੇਅਰ ਦੀ ਹੋ ਸਕਦੀ
1: ਹੈ,
0: ਆਰਡਨਰੀ ਬੰਦੇ ਦੀ ਏਡੀ ਵਿਲ ਪਾਵਰ ਨੀ ਹੋ ਸਕਦੀ ਹੈਗੀ ਜੀ
1: ਬਿਲਕੁਲ।
0: ਉਹ ਤਾਂ ਇਹ ਵੀ ਇਸ ਸਿਚੁਏਸ਼ਨ ਦੇ ਵਿੱਚ ਵੀ ਠੀਕ ਠਾਕ ਹੈ ਜੀ। ਉਹ ਮੈਂ ਪਟਵਾਰੀ ਦੀ ਗੱਲ ਦੱਸ ਰਿਹਾ ਸੀ ਵੀ 10,000 ਰੁਪਇਆ ਦੇ ਕੇ ਤੇ ਉਹ ਲੈਂਦਾ ਉੱਤੇ ਫੜ ਹੋ ਗਿਆ ਜੀ।
1: ਅੱਛਾ ਜੀ।
0: ਤੇ ਮੁੜ ਕੇ ਜਿਹੜਾ ਹੈਗਾ ਆ ਤੇ ਦੋ ਮਹੀਨੇ ਬਾਅਦ ਉਹਦੀ ਜਮਾਨਤ ਹੋਈ, ਬਾਅਦ ਦੇ ਵਿੱਚ ਜਿਹੜਾ ਹੈਗਾ ਆ ਪਤਾ ਕੀਤਾ ਕਹਿੰਦੇ ਜੀ ਬੰਦੇ ਘੱਟ ਹੈਗੇ ਆ, ਉਹਨੂੰ ਆ ਕੇ ਪਟਵਾਰੀ ਜੁਆਇਨ ਕਰਾਇਆ ਤੇ ਨਾਲ ਕਹਿੰਦੇ ਜੀ ਗਰਦਾਵਰ ਹੈ ਨੀ, ਗਰਦਾਵਰ ਰਿਟਾਇਰ ਹੋ ਗਿਆ ਤੇ ਉਹਨੂੰ ਪ੍ਰਮੋਟ ਕਰਕੇ ਗਰਦਾਵਰ ਬਣਾਇਆ, ਅੱਜ ਦੱਸੂ ਇਹ ਗਰਦਾਵਰ ਲਗਾਇਆ ਜੀ
1: ਉਹ। ਕਿਆ ਬਾਤ ਹੈ ਜੀ,
0: ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਉਹ ਤੇ ਵਿਜੀਲੈਂਸ ਵਾਲੇ, ਅੱਛਾ ਪਤਾ ਲੱਗਾ ਆਪਣੇ ਵੀ ਨੋਨ ਸੀਗੇ ਜੀ, ਪਤਾ ਲੱਗਾ ਵੀ ਜਿਹੜਾ ਹੈਗਾ ਆ ਵੀ ਵਿਜੀਲੈਂਸ ਵਾਲੇ ਕਹਿੰਦੇ ਵੀ ਚਿੰਤਾ ਨੀ ਕਰਨੀ ਜੇ ਅਸੀਂ ਤੁਹਾਨੂੰ ਫੜ ਲਿਆ ਹੈਗਾ ਆ, ਜਿੱਦਾਂ ਜਿੱਦਾਂ ਅਸੀਂ ਕਹਿੰਦੇ ਹਾਂ ਓਦਾਂ ਓਦਾਂ ਕਰੀ ਗਿਆ, ਉਹਦੀ ਘਰ ਵਾਲੀ ਨੂੰ ਕਿਹਾ ਫਲਾਣੇ ਇੰਨੇ ਪੈਸੇ ਫਲਾਣੀ ਜਗ੍ਹਾ ਦੇ ਆ, ਇੰਨੇ ਪੈਸੇ ਫਲਾਣੀ ਜਗ੍ਹਾ ਦੇ ਆ, ਬਸ ਠੀਕ ਠਾਕ ਆ ਜੀ। ਆਪ ਹੀ ਵਿਜੀਲੈਂਸ ਵਾਲੇ ਵਕੀਲ ਕਰਾਉਂਦੇ ਆ, ਆਪ ਹੀ ਜਮਾਨਤ ਕਰਾ ਦਿੰਦੇ ਆ ਤੇ ਆਪ ਹੀ ਜਿਹੜਾ ਹੈਗਾ ਮੁੜ ਕੇ ਹਾਂਜੀ ਆਪ ਹੀ ਰਸਤਾ ਦੱਸ ਦਿੰਦੇ ਵੀ ਕਿੱਦਾਂ ਜੁਆਇਨ ਕਰਨਾ ਹੈ, ਆਪ ਹੀ ਡੀਸੀ ਸਾਹਿਬ ਦੇ ਪੇਸ਼ ਕਰਾ ਕੇ ਚੱਲ ਕਾਹਨ ਉਹਨਾਂ ਪੱਲੇ ਪੈਸੇ ਨਹੀਂ ਲੈਂਦੇ ਜੀ, ਉਹਦਾ ਰੇਟ ਹੁਣ ਡਬਲ ਹੋ ਗਿਆ ਆ ਤੇ ਕੇਸ ਤੇ ਪੈਸੇ ਬਹੁਤ ਲੱਗ ਗਏ
1: ਜੀ।
0: ਸੋ ਇਸ ਕਰਕੇ ਮਹਾਰਾਜ ਇਸ ਸਿਸਟਮ ਚ ਚੱਲੀ ਜਾਂਦਾ ਜੀ ਸਾਰਾ ਕੁਛ।
1: ਤੇ ਸਿਸਟਮ ਤੋਂ ਸੈਣੀ ਸਾਹਿਬ ਨਿਰਾਸ਼ ਈਡੀ ਦੇ ਆਪਣੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਹੁਣੇ 4 ਕੁ ਦਿਨਾਂ ਦੇ ਵਿੱਚ ਹੀ ਬਾਹਰਲਾ ਰਸਤਾ ਦੇਖ ਗਏ ਜੀ, ਕੀ ਕਾਰਨ ਬਣ ਗਏ ਨੇ? ਅਲਵਿਦਾ ਦਿੱਤੀ ਵਾਰਸ ਪੰਜਾਬ ਵਾਲਿਆਂ ਨੂੰ ਬਣੀ ਨੀ
0: ਗੱਲ, ਏਦਾਂ ਹੈਗੀ ਆ ਕਿ ਜਦੋਂ ਇਹ ਗਏ ਸੀ ਅਸੀਂ ਤਾਂ ਉਦਣ ਹੀ ਬੜੇ ਹੈਰਾਨ ਸੀ
1: ਜੀ
0: ਵੀ ਇੱਕ ਪਾਸੇ ਤੁਸੀਂ ਜਿਹੜਾ ਆ ਸਰਕਾਰੀ ਮੁਲਾਜ਼ਮ ਰਹੇ ਆ, ਤੁਸੀਂ ਸਾਰੀ ਜਿਹੜਾ ਆ ਸੰਵਿਧਾਨ ਦੇ ਆਲੇ ਦੁਆਲੇ ਘੁੰਮਦੇ ਰਹੇ ਆ ਜੀ, ਇੱਕ ਪਾਸੇ ਤੁਸੀਂ ਪਾਰਟੀ ਉਹ ਜੁਆਇਨ ਕਰਦੇ ਪਏ ਆ ਜਿਹਦੇ ਨਾਲ ਤੁਹਾਡੀ ਆਈਡੀਓਲੋਜੀ ਮੇਲ ਖਾ ਹੀ ਨੀ ਸਕਦੀ
1: ਜੀ,
0: ਉਹ ਪੰਥਕ ਪਾਰਟੀ ਅਗਲੇ ਕਹਿੰਦੇ ਸਾਨੂੰ MLA ਤੋਂ ਵੀ ਜਰੂਰੀ SGPC ਆ ਹਾਂਜੀ, SGPC ਤੇ ਤੁਸੀਂ ਵੋਟਰ ਨੀ ਬਣ ਸਕਦੇ
1: ਜੀ,
0: ਤੇ ਤੁਸੀਂ ਜਿਹੜਾ ਆ ਉਸ ਪਾਰਟੀ ਨੂੰ ਜਾ ਕੇ ਜੁਆਇਨ ਕੀਤਾ ਤੇ ਮੁੜ ਕੇ ਫੇਰ ਤੁਸੀਂ ਜਿਹੜਾ ਹੈਗਾ ਆ ਕਿ ਆਗੂ ਕਿਹਨੂੰ ਮੰਨ ਰਹੇ ਹੋ ਆਪਣਾ ਹਾਂਜੀ, ਉਹ ਮੇਰਾ ਖਿਆਲ ਆ ਵੀ ਉਹਨਾਂ ਨੇ ਕਰਨ ਤੋਂ ਬਾਅਦ ਹੀ ਜਿਹੜਾ ਆ ਸੋਚ ਪਈ ਉਹਨਾਂ ਨੂੰ ਤੇ
1: ਜਾਂ ਮੀਡੀਆ ਦੇ ਵਿੱਚ ਖਬਰਾਂ ਤੋਂ ਬਾਅਦ ਮਨ ਦਾ ਆਪਣਾ ਪੜਿਆ ਹੋਣਾ ਅੰਦਰੋਂ ਵੀ ਹਾਂ ਯਾਰ ਕੀ ਕਰੀਏ, ਚੰਗਾ ਲੱਗਦਾ ਕਿੱਦਾਂ ਲੱਗਦਾ, ਲੋਕ ਤਾਂ ਹੁਣੀ ਗਾਲਾਂ ਕੱਢਣ ਲੱਗ ਗਏ ਜਿੱਤਣਾ ਕਿਤੋਂ ਆਪਾਂ ਜੀ।
0: ਦੂਜੀ ਗੱਲ ਹੈ ਸਰ ਕ੍ਰਿਟਿਸਿਜ਼ਮ ਬਹੁਤ ਹੋਇਆ ਜੀ, ਉਹ ਬਿੱਟੂ ਔਲਖ ਨਾਂ ਦਾ ਬੰਦਾ ਹੈਗਾ ਜੀ ਜਿਹੜਾ
1: ਉਹਨਾਂ ਨੇ ਵੀ ਖੁੱਲ ਕੇ
0: ਮਜੀਠੀਆ ਸਾਹਿਬ ਕੇਸ ਉਹਨੇ ਜਿਹੜੀ ਗੱਲ ਦੱਸੀ ਹੈਗੀ ਜੀ ਕਰਪਸ਼ਨ ਦੇ ਐਲੀਗੇਸ਼ਨ ਉਹਨੇ ਇਹਨਾਂ ਤੇ ਲਾ ਤੇ ਔਰ ਫੇਰ ਇਹਨਾਂ ਨੇ ਉਹਦਾ ਐਲੀਗੇਸ਼ਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਜੀ। ਸੋ ਇਸ ਕਰਕੇ ਉਹ ਤਾਂ ਕਹਿੰਦੇ ਹੈਗੇ ਨਾ ਜੀ ਕਿ ਜੇ ਕਿਸੇ ਬੰਦੇ ਨੇ ਆਪਣੇ ਜਿਹੜਾ ਆ ਵੀ ਲੇਖਾ ਦੇਣਾ ਹੋਵੇ ਨਾ ਜੀ ਇਲੈਕਸ਼ਨ ਤੇ ਖੜਾ ਹੋ ਜਾਏ, ਲੋਕੀ ਐਨ ਉਹਦਾ ਜਿਹੜਾ ਬਚਪਨ ਤੋਂ ਲੈ ਕੇ ਤੇ ਕੁੰਡਲੀ ਲੈ ਕੇ ਆ ਜਾਂਦੇ ਹੈਗੇ ਆ, ਤੇਰੇ ਬਾਬੇ ਪੜਦਾਦੇ ਨੇ ਵੀ ਜਿਹੜੇ ਪਾਪ ਕੀਤੇ ਹੋਣਗੇ ਉਹ ਵੀ ਤੁਹਾਨੂੰ ਗਿਣਾ ਜਾਣਗੇ ਜੀ,
1: ਸਾਹਮਣੇ ਆ ਜਾਂਦੇ ਆ ਜੀ, ਬਿਲਕੁਲ ਹੈ ਜੀ।
0: ਹਾਂਜੀ
1: ਤੇ ਸੈਣੀ ਸਾਹਿਬ, ਇਸੇ ਤਰ੍ਹਾਂ ਵਾਰਸ ਪੰਜਾਬ ਦੇ ਆਗੂ ਜਿਹੜੇ ਨੇ ਆ ਰਹੇ ਸੀ ਜੀ ਵਾਪਸ ਜਾਂ ਜਾ ਰਹੇ ਸੀ, ਚਮਕੌਰ ਸਿੰਘ ਧੁਨ ਗ੍ਰਿਫ਼ਤਾਰ ਕਰ ਲਏ ਨੇ ਜੀ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਚਾਹੇ ਉਹ ਆਪਣੇ ਬੰਦੀ ਸਿੰਘਾਂ ਦਾ ਜਾਂ ਫਿਰ ਇਆਲੀ ਸਾਹਿਬ ਦੇ ਨਾਲ ਰਲ ਕੇ ਚੰਡੀਗੜ੍ਹ ਦੇ ਵਿੱਚ ਕੀਤਾ ਸੀ, ਉਹ ਕੇਸ ਦੇ ਵਿੱਚ ਗ੍ਰਿਫ਼ਤਾਰ ਕੀਤੇ ਦੱਸੇ ਜਾ ਰਹੇ ਨੇ ਜੀ, ਯੂਕੇ ਤੋਂ ਵਾਪਸ ਆ ਰਹੇ ਸੀ।
0: ਪਰ ਸਾਹਿਬ ਗੱਲ ਇਹ ਤਾਂ ਹੈਗੀ ਆ
1: ਜੀ,
0: ਕੱਲਾ ਯੂਕੇ ਤੋਂ ਵਾਪਸ ਆਏ ਤੇ ਗ੍ਰਿਫ਼ਤਾਰ ਕੀਤੇ ਕੱਲੀ ਇਹ ਖਬਰ ਨਹੀਂ, ਖਬਰ ਦੇ ਅੰਦਰ ਕੁਛ ਹੈਗਾ ਆ ਜੀ, ਉਹ ਅਜੇ ਤੱਕ ਸਾਹਮਣੇ ਨਹੀਂ ਆਇਆ। ਕੀ ਪੈਸਾ ਸੀਗਾ ਕੋਲ
1: ਜੀ,
0: ਕੋਈ ਇਹ ਚੀਜ਼ ਜਿਹੜੀ ਹੈਗੀ ਆ ਵੀ ਜੇ ਯੂਕੇ ਤੋਂ ਆਏ ਹੈਗੇ ਆ ਪਾਰਟੀ ਫੰਡ ਦੇ ਨਾਂ ਤੋਂ, ਉੱਥੋਂ ਕੁਛ ਨਾ ਕੁਛ ਮਿਲਿਆ ਜ਼ਰੂਰ ਹੋਊਗਾ ਜੀ।
1: ਸੈਣੀ ਸਾਹਿਬ ਜਦੋਂ ਯੂਕੇ ਨੂੰ ਚੜ੍ਹੇ ਆ ਇਮੀਗ੍ਰੇਸ਼ਨ ਤੋਂ ਤਾਂ ਉਦੋਂ ਵੀ ਗ੍ਰਿਫ਼ਤਾਰੀ ਤਾਂ ਉਦੋਂ ਵੀ ਹੋ ਸਕਦੀ ਸੀ ਇਸ ਕੇਸ ਦੇ ਵਿੱਚ ਵੀ ਤੁਸੀਂ ਦੇਸ਼ ਨੂੰ ਛੱਡ ਕੇ ਚੱਲੇ ਹੋ।
0: ਬਿਲਕੁਲ ਜੀ ਬਿਲਕੁਲ, ਯੂਕੇ ਚ ਗਏ ਹੈਗੇ ਆ ਫੇਰ ਜਾਂਚ ਜਿਹੜੀ ਆ ਯੂਕੇ ਦੀ ਇਨਫੋਰਮੇਸ਼ਨ ਲੈਣੀ ਆ ਵੀ ਕਿਹਨੂੰ ਕਿਹਨੂੰ ਮਿਲ ਕੇ ਆਏ ਆ ਤੇ ਕੀ ਕੀ ਗੱਲਬਾਤ ਹੋਈ ਹੈਗੀ ਆ ਜੀ, ਜਾਂ ਕੋਈ ਇਨਫੋਰਮੇਸ਼ਨ ਕਢਾਉਣ ਦੀ ਨੀਯਤ ਨਾਲ ਗ੍ਰਿਫ਼ਤਾਰੀ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਦੇਅਰ ਇਜ਼ ਹਿਡਨ ਸਮਥਿੰਗ, ਤੇ ਉਹ ਮਤਲਬ ਜਿਹੜਾ ਆ ਆਪੇ ਹੌਲੀ ਹੌਲੀ ਸਾਹਮਣੇ ਆ ਜਾਊਗਾ ਜੀ। ਤੇ ਫਿਲਹਾਲ ਉਹਨਾਂ ਕੋਲ ਕੇਸ ਤਾਂ ਉਹਨਾਂ ਨੇ ਦਰਜ ਕੀਤੇ ਹੈਗੇ, ਵਿੱਚ ਨਾਲ ਉਹਨਾਂ ਨੇ ਉਸ ਜਿਹੜਾ ਮੁਜ਼ਾਰਾ ਆ ਉਹਦੇ ਵਿੱਚ ਅਣਪਛਾਤੇ ਵੀ ਬਥੇਰੇ ਰੱਖੇ ਆ ਜੀ, ਜਿਹਨੂੰ ਮਰਜ਼ੀ ਚੱਕ ਲਿਆ ਕਰਨਗੇ ਜੀ ਅਣਪਛਾਤੇ ਦੇ ਨਾਂ ਤੇ, ਇਹ ਵੀ ਪ੍ਰੋਟੈਸਟ ਵਿੱਚ ਸ਼ਾਮਲ ਹੈਗਾ ਸੀ
1: ਜੀ। ਬਿਲਕੁਲ ਹੈ ਤੇ ਸੈਣੀ ਸਾਹਿਬ, ਆਖਰੀ ਖਬਰ ਦੇ ਵੱਲ ਨੂੰ ਵੱਧਦੇ ਆ। ਚਲੋ ਨਿਰਭਇਆ ਕਾਂਡ ਹੋਇਆ ਸੀ, ਉਹ ਦਿਲ ਦਹਿਲਾਉਣ ਵਾਲਾ ਜਾਂ ਇਸ ਤਰ੍ਹਾਂ ਦੀ ਘਟਨਾ ਕਦੇ ਹੋਵੇ ਵੀ ਨਾ, ਤੇ ਪਰ ਫਿਰ ਵੀ ਜਿਹੜਾ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਲਾਣਤਾਂ ਜ਼ਰੂਰ ਪਾਈਆਂ ਗਈਆਂ ਨੇ, ਉਹਨਾਂ ਨੇ ਖੁਦ ਜਿਹੜਾ ਇਸ ਦੇ ਉੱਤੇ ਨੋਟਿਸ ਲਿਆ ਹੈ ਜੋ ਨੋਇਡਾ ਦੇ ਵਿੱਚ ਵਾਪਰੀ ਹੈ 16 ਸਾਲ ਦੀ ਕੁੜੀ ਦੇ ਨਾਲ ਘਟਨਾ। ਪਰ ਉਹ ਗ੍ਰਿਫ਼ਤਾਰੀਆਂ ਤਾਂ ਹੋ ਗਈਆਂ ਕੰਡਕਟਰ ਤੇ ਡਰਾਈਵਰ ਦੀਆਂ, ਪਰ ਜਿਹੜਾ ਸ਼ਾਸਨ ਹੈ ਜਾਂ ਪ੍ਰਸ਼ਾਸਨ ਹੈ ਉਹਦੇ ਉੱਤੇ ਸਵਾਲ ਫਿਰ ਤੋਂ ਉੱਠੇ ਹੈ ਕਿ ਜੋ ਵੀ ਪ੍ਰਣਾਲੀਗਤ ਅਸਫਲਤਾ ਹੈ ਉਹਦਾ ਜਵਾਬ ਦੇ ਕੌਣ ਹੋਏਗਾ, ਜੋ ਵੀ ਚਾਹੇ ਉਹ ਡਾਰਕ ਜ਼ੋਨ ਹੈਗੇ ਹੈ, ਚਾਹੇ ਰਾਤ ਨੂੰ ਔਰਤਾਂ ਦੇ ਕਹਿ ਸਕਦੇ ਹਾਂ ਕੁੜੀਆਂ ਬਾਹਰ ਨਹੀਂ ਨਿਕਲ ਸਕਦੀਆਂ, ਉਹਨਾਂ ਨੂੰ ਡਰ ਲੱਗਦਾ ਜਾਂ ਹੋਰ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਘਟਨਾ ਜਦੋਂ ਵਾਪਰਦੀਆਂ ਨੇ, ਤੇ ਪ੍ਰਸ਼ਾਸਨ ਕੀ ਕਰਦਾ ਜੀ ਸਾਰੀ ਇਸ ਸਥਿਤੀ ਦੇ ਵਿੱਚ, ਜਿਹੜੇ ਰੂਲ ਰੈਗੂਲੇਸ਼ਨ ਲਾਗੂ ਹੋਣੇ ਚਾਹੀਦੇ ਹੈ ਜਾਂ ਇੰਨਾ ਪੁਲਿਸ ਰਾਤ ਨੂੰ ਵੀ ਗਸ਼ਤ ਕਰਦੀ ਹੈ ਸਾਰਾ ਕੁਝ ਕਰਦੀ ਹੈ, ਪਰ ਅਸਲ ਦੇ ਵਿੱਚ ਉਹ ਡਿਊਟੀ ਦੇ ਰਹੀ ਹੈ ਕਿ ਸਿਰਫ ਪੈਟਰੋਲ ਫੂਕ ਕੇ ਕਰ ਰਹੀ ਹੈ ਜੀ।
0: ਪਰ ਇਹਦੇ ਨਾ ਦੋ ਪਹਿਲੂ ਆ
1: ਜੀ,
0: ਇੱਕ ਪਹਿਲੂ ਤਾਂ ਇਹ ਆ ਕਿ ਸਾਡੇ ਲੋਕਾਂ ਦੀ ਬਰੋਟ ਅਪ
1: ਜੀ,
0: ਠੀਕ ਹੈ ਜੀ। ਦੂਜਾ ਇਸ ਖਬਰ ਦੀ ਚਰਚਾ ਜਿਹੜੀ ਹੈਗੀ ਆ ਵੀ ਪਹਿਲਾਂ ਜਿਹੜਾ ਆ ਮੈਂ ਆਪਣੇ ਇਟਲੀ ਤੋਂ ਰਾਮ ਬਾਬਾ ਸਿੱਧੂ ਬਾਬੀ ਦੇ ਨਾਲ ਕਰ ਰਿਹਾ ਸੀ ਛੋਟੇ ਬ੍ਰਦਰ ਨਾਲ, ਉਹਨਾਂ ਨਾਲ ਵੀ ਇਹ ਜਿਹੜੀ ਗੱਲ ਕੀਤੀ, ਉਹ ਕਹਿੰਦੇ ਵੀ ਭਾਜੀ ਦੇਖੋ ਇੱਥੇ ਜਿਹੜਾ ਹੈਗਾ ਆ ਮਾਹੌਲ ਬਾਹਰਲੇ ਕੰਟਰੀਆਂ ਚ ਇਟਲੀ ਦੇ ਵਿੱਚ ਜਾਂ ਹੋਰ ਕਹਿੰਦੇ ਇੰਨਾ ਖੁੱਲਾ ਆ
1: ਜੀ,
0: ਇੱਥੇ ਜਿਹੜਾ ਹੈਗਾ ਆ ਕੋਈ ਨੈਰੋਨੈਸ ਹੈ ਨੀ ਗੀ ਜੀ,
1: ਸ਼ੁਰੂ ਤੋਂ ਲੋਕਾਂ ਦੀ ਬਰੋਟ ਅਪ ਜਿਹੜੀ ਆ
0: ਇਸ ਤਰੀਕੇ ਦੀ ਵੀ ਲੜਕਾ ਤੇ ਲੜਕੀ ਚ ਕੋਈ ਫਰਕ ਹੀ ਹੈ ਨੀ ਗਾ, ਉਹਨਾਂ ਦੇ ਰਾਈਟਸ ਵਿੱਚ ਕੋਈ ਫਰਕ ਨਹੀਂ ਹੈ, ਉਹ ਕਿਤੇ ਨਾ ਕਿਤੇ ਸਾਡਾ ਜਿਹੜਾ ਸਿਸਟਮ ਹੈ ਨਾ ਕਿ ਅਸੀਂ ਜਿਹੜਾ ਹੈਗਾ ਉਹਦੇ ਕਰਕੇ ਜਿੱਦਾਂ ਨਿਸ਼ੇਧ ਹੀ ਮੰਤਰਣ ਹੈ ਨਾ ਜੀ ਜਿੱਦਾਂ ਆਪਾਂ ਕਹਿੰਦੇ ਹਾਂ
1: ਜੀ,
0: ਉਸ ਚੀਜ਼ ਦੇ ਉੱਤੇ ਕਰਕੇ ਜਿਹੜਾ ਹੈਗਾ ਆ ਸਾਡੀ ਬਰੋਟ ਅਪ ਇੱਦਾਂ ਦੀ ਆ। ਦੂਜਾ ਇਹ ਆ ਕਿ ਸਾਡੀ ਜਿਹੜੀ ਆ ਇਹਦੇ ਵਿੱਚ ਦੋਸ਼ੀ ਤਾਂ ਲੜਕਾ ਹੀ ਹੁੰਦਾ ਨਾ ਕਿਤੇ ਨਾ ਕਿਤੇ, ਤੇ ਉਹ ਲੜਕਾ ਕਿਸੇ ਨਾ ਕਿਸੇ ਪਰਿਵਾਰ ਨੂੰ ਤਾਂ ਬਿਲੋਂਗ ਕਰਦਾ ਹੀ ਹੋਊਗਾ
1: ਜੀ,
0: ਕੀ ਉਹਦੇ ਪਰਿਵਾਰ ਦੇ ਵਿੱਚ ਜਿਹੜੀ ਹੈਗੀ ਆ ਇਹੋ ਜਿਹੀ ਕੋਈ ਸਿੱਖਿਆ ਨੀ ਦਿੱਤੀ ਜਾਂਦੀ, ਜੇ ਭੈਣ ਹੈ ਨੀ ਗੀ ਜੇ ਭੈਣ ਹੈਗੀ ਨਹੀਂ ਵੀ ਹੈਗੀ ਤੇ ਤਾਂ ਵੀ ਸਮਾਜ ਦੇ ਵਿੱਚ ਜਿਹੜਾ ਆ ਉਹ ਰਹਿਣਾ, ਇਹ ਪਤਾ ਨੀ ਕੀ ਜਾਨਵਰਾਂ ਵਾਲੀ ਸੋਚ ਹੈਗੀ ਆ ਜੀ
1: ਜੀ ਬਿਲਕੁਲ।
0: ਸੋ ਪਤਾ ਨੀ ਦੂਜੇ ਦੇ ਜਿਹੜੇ ਸੈਂਟੀਮੈਂਟਸ ਹੈਗੇ ਆ, ਸਾਨੂੰ ਇਨਸਾਨੀਅਤ ਦੀ ਜਿਹੜੀ ਆ ਕਦਰ ਹੀ ਹੈ ਨੀ ਜੀ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈਗੀ ਆ ਜੀ, ਉਹਦੇ ਵਿੱਚ ਦੋ ਚਾਰ ਚੀਜ਼ਾਂ ਜਿਹੜੀਆਂ ਹੈਗੀਆਂ ਆ ਕਿ ਸਾਡੇ ਜਿਹੜੇ ਆ ਸੰਸਕਾਰ ਜਿਹੜੇ ਆ ਉਹ ਡਿਵੈਲਪ ਨਹੀਂ ਹੋ ਰਹੇ ਬੱਚਿਆਂ ਦੇ ਵਿੱਚ ਜੀ,
1: ਬਿਲਕੁਲ।
0: ਆਖਰ ਤਾਂ ਜਿਹੜੇ ਹੈਗੇ ਆ ਉਹ ਲੜਕੇ ਜਿਹੜੇ ਆ ਕਿਸੇ ਤਾਂ ਫੈਮਿਲੀ ਨੂੰ ਬਿਲੋਂਗ ਕਰਦੇ ਹੀ ਹੋਣਗੇ ਨਾ ਜੀ। ਸਾਨੂੰ ਸਮਾਜ ਨੂੰ ਚਾਹੀਦਾ ਹੈਗਾ ਆ ਨਾ ਜੀ, ਘਰਦਿਆਂ ਨੂੰ ਚਾਹੀਦਾ ਆ, ਇਹੋ ਜਿਹੇ ਬੰਦਿਆਂ ਨੂੰ ਐਗਜ਼ਾਮਪਲਰੀ ਪਨਿਸ਼ਮੈਂਟ ਇਹ ਹੋਣੀ ਹੈ ਵੀ ਉਹਨਾਂ ਨੂੰ ਸਮਾਜ ਤੋਂ ਬਿਲਕੁਲ ਕੱਟ ਗਏ, ਉਹਨਾਂ ਨੂੰ ਬਿਲਕੁਲ ਘਰ ਦਾ ਨਾ ਪਿੱਛੇ ਕਰਨ, ਨਾ ਕੋਈ ਕਰੇ ਥੋੜਾ ਜਿਹਾ ਜਿਹੜਾ ਹੈਗਾ ਸਮਾਜ ਨੂੰ ਇਹਦੇ ਪ੍ਰਤੀ ਜਾਗਰਤ ਹੋਣਾ ਪਊਗਾ, ਫੇਰ ਹੀ ਜਾ ਕੇ ਥੋੜੀਆਂ ਇਹ ਘਟਨਾਵਾਂ ਨੂੰ ਠੰਡ ਪਊਗੀ, ਨਹੀਂ ਤਾਂ ਅਦਰਵਾਈਜ਼ ਤਾਂ ਜਿਹੜਾ ਹੈਗਾ ਬੰਦੇ ਜਾਨਵਰ ਬਣੇ ਫਿਰਦੇ ਆ ਜੀ ਇੱਥੇ।
1: ਬਿਲਕੁਲ
0: ਇੱਥੇ ਐਜੂਕੇਟਡ ਬੰਦੇ ਦੇਖ ਲਓ ਤੁਸੀਂ, ਉਹਨਾਂ ਦੀ ਜੋ ਸੋਚ ਵੀ ਏਦਾਂ ਦੀ ਹੁੰਦੀ ਹੈ ਜੀ। ਸੋ ਇਸ ਕਰਕੇ ਜਿਹੜਾ ਆ ਕੁਛ ਨਾ ਕੁਛ ਜਿਹੜਾ ਹੈਗਾ ਆ ਹੈ ਆ ਜੀ, ਕਮੀ ਹੈਗੀ ਆ ਇੱਥੇ, ਜਿਹੜਾ ਇਹ ਮਨੋਵਿਗਿਆਨਿਕ ਤੌਰ ਤੇ ਕੰਮ ਕਰਨ ਦੀ ਲੋੜ ਆ ਜੀ,
1: ਜ਼ਰੂਰਤ ਹੈ ਜੀ। ਬਿਲਕੁਲ ਆ ਦੇਖੋ ਪਿਛਲੇ ਸਮੇਂ ਚ ਚਾਵਲਾ ਹੁਣਾਂ ਦੀਆਂ ਘਟਨਾਵਾਂ ਜਾਂ ਹੋਰ ਉਸ ਤੋਂ ਪਹਿਲਾਂ ਬਥੇਰੇ ਹੋਏ ਨੇ ਜੀ। ਸੈਣੀ ਸਾਹਿਬ ਇੱਕ ਬੀਬੀ ਦਾ ਬੜਾ ਜ਼ਿਕਰ ਹੋ ਰਿਹਾ ਜੀ, ਅਕਾਲੀ ਦਲ ਨੂੰ ਜਿਹੜੇ ਕਹਿੰਦੇ ਆ ਲੀਹ ਦੇ ਉੱਤੇ ਮਾੜੀ ਮੋਟੀ ਪੈਂਦੀ ਆ, ਕੋਈ ਨਾ ਕੋਈ ਲੋਹਣ ਦੇ ਉੱਤੇ ਉਹਨੂੰ ਤਿਆਰ ਹੋ ਜਾਂਦਾ ਹੈ। ਆਪਣੇ ਬੀਬੀ ਰੂਪ ਕੌਰ ਇਹਦਾ ਜ਼ਿਕਰ ਬੜਾ ਹੋ ਰਿਹਾ ਜੀ।
0: ਦੇਖੋ ਉਹ ਜਿਹੜੀ ਬਹਿਰੀਨ ਵਾਲੀ ਬੀਬੀ ਹੈਗੀ ਆ, ਉਹਦੇ ਨਾਲ ਵੀ ਪ੍ਰੈਸ ਕਾਨਫਰੰਸ ਕਰਨ ਵਾਸਤੇ ਬੀਬੀ ਰੂਪ ਕੌਰ ਨਾਲ ਆਏ ਸੀ
1: ਜੀ।
0: ਹੁਣ ਪਤਾ ਨੀ ਅਕਾਲੀ ਦਲ ਦੇ ਅੰਦਰ ਦੀ ਗੱਲ ਹੈਗੀ ਆ ਜੀ, ਹੁਣ ਉਹ ਕਹਿੰਦੇ ਆ ਜੀ ਵੀ ਮੈਂ ਹੋਰ ਚਰਚੇ ਕਰੂੰਗੀ, ਮੈਂ ਹੋਰ ਦੱਸੂਗੀ ਜੀ ਇੱਥੇ ਜੋ ਵੀ ਵਧੀਕੀਆਂ ਹੋ ਰਹੀਆਂ ਜੀ
1: ਜੀ।
0: ਉਹ ਦੇਖੋ ਅਕਾਲੀ ਦਲ ਨੂੰ ਡੈਂਟ ਪੈਣਾ ਹੀ ਪੈਣਾ ਜੀ ਇਸ ਚੀਜ਼ ਦਾ
1: ਜੀ,
0: ਚਾਹੇ ਇਹਨੂੰ ਜਿਹੜਾ ਹੈਗਾ ਆ ਪਹਿਲਾਂ ਸੀਰੀਅਸਲੀ ਨਹੀਂ ਲੈਂਦੇ ਹੋਣਗੇ, ਬਟ ਇਹ ਚੀਜ਼ ਜਿਹੜੀ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਵੀ ਬੈਕਫੁੱਟ ਤੇ ਲੈ ਕੇ ਗਈ ਆ ਜੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਆ ਜੀ, ਉਹ ਖਹਿਰਾ ਸਾਹਿਬ ਨੇ ਇੱਕ ਡਿਸਕਲੋਜ਼ ਕੀਤਾ ਬੀਬੀ ਬਿਸ਼ਨੋਈ ਬਾਰੇ, ਆਪਾਂ ਖਬਰ ਦੇ ਵਿੱਚ ਹੈਡਲਾਈਨ ਵੀ ਉਹਦੀ ਲਾਈ ਸੀ
1: ਜੀ,
0: ਕੋਠੀ ਨੰਬਰ
1: 950
0: ਜੀ। ਉਹ ਸਵਾਲ ਇਹ ਹੈਗਾ ਕਿ ਡਾਕਟਰ ਬਲਵੀਰ ਸਿੰਘ ਦੀ ਕੋਠੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕ ਲਿਆ ਕੇ ਬਿਠਾਈ ਰਾਜਸਥਾਨ ਤੋਂ ਬੀਬੀ
1: ਜੀ,
0: ਔਰ ਦੱਸਣ ਵਾਲੇ ਤਾਂ ਇੱਥੇ ਤੱਕ ਦੱਸਦੇ ਹੈਗੇ ਆ ਜੀ ਕਿ ਇੱਕ ਅਕਾਲੀ ਦਲ ਦੇ ਹੈਗੇ ਆ ਜੀ ਮਿੱਠਾ ਸਾਹਿਬ, ਉਹਨਾਂ ਨੇ ਕਹਿ ਤਾ ਕਹਿੰਦੇ ਜੀ ਵੀ ਇਹਨੇ ਜਿਹੜਾ ਆ ਇੱਕ ਦਿਨ ਲੁਧਿਆਣੇ ਤੇ ਇੱਕ ਹਵਾਲਾ ਕਾਰੋਬਾਰੀ ਕੋਲ 3 ਕਰੋੜ ਰੁਪਈਏ ਜਿਹੜੇ ਆ ਉੱਥੇ ਆਪਣੇ ਰਾਜਸਥਾਨ ਭਜਵਾਏ ਜੀ, ਤੇ ਉੱਥੇ ਉਹਦਾ ਹੋਟਲ ਬਣਦਾ ਪਿਆ ਜੀ।
1: ਅੱਛਾ ਜੀ।
0: ਸੋ ਹਾਂਜੀ ਦਿੱਤੇ ਵੀ ਕਿਸੇ ਪੁਲਿਸ ਅਫਸਰ ਨੇ ਜੀ
1: ਜੀ।
0: ਸੋ ਇਸ ਕਰਕੇ ਮਹਾਰਾਜ ਇੱਥੇ ਪਤਾ ਨੀ ਹੈਗਾ ਕਿੰਨੀ ਕੁ ਲੁੱਟ ਹੋ ਰਹੀ ਹੈ, ਇਹ ਤਾਂ ਪਤਾ ਲੱਗੂਗਾ ਜਦੋਂ ਇਹ ਸਰਕਾਰ ਦਾ ਜਾਣ ਤੋਂ ਬਾਅਦ ਵੀ ਕਿੰਨਾ ਲੁੱਟ ਹੋ ਕੇ ਗਈ ਆ ਜੀ ਪੈਸਾ ਪੰਜਾਬ ਦਾ ਬਾਹਰ।
1: ਬਿਲਕੁਲ ਹੈ ਜੀ ਜੀ
0: ਹਾਂਜੀ।
1: ਤੇ ਸੈਣੀ ਸਾਹਿਬ
0: ਸਰ ਪੰਜਾਬ ਦੇ ਵਿੱਚ ਕਮੀ ਕਿਸੇ ਚੀਜ਼ ਦੀ ਨੀ ਗੀ, ਬਸ ਆਹ ਹੀ ਆ ਜੀ ਕਿ ਪੰਜਾਬ ਦਾ ਪੈਸਾ ਪਹਿਲਾਂ ਵੀ ਚੰਗੀ ਤਰ੍ਹਾਂ ਨਹੀਂ ਸੀ ਲੱਗਿਆ ਤੇ ਹੁਣ ਵੀ ਨੀ,
1: ਸੁਚੱਜੀ ਤੇ ਇਮਾਨਦਾਰੀ
0: ਨਾ ਜੀ ਨਾ। ਉਹ ਜਿਹੜਾ ਇਹਨਾਂ ਨੇ ਪਹਿਲੇ ਟਾਈਮ ਦੇ ਵਿੱਚ ਹੀ ਮੈਮੋਰੰਡਮ ਆਫ ਅੰਡਰਸਟੈਂਡਿੰਗ ਕਰ ਲਿਆ ਨਾ ਜੀ, ਉਹਦੇ ਨਾਲ ਸਾਰੀ ਦਿੱਲੀ ਦੀ ਟੀਮ ਆ ਕੇ ਬੈਠੀ ਹੋਈ, ਹੁਣ ਰੋਜ਼ ਕੋਠੀਆਂ ਦੀਆਂ ਲਿਸਟਾਂ ਆਈ ਜਾਂਦੀਆਂ ਵੀ ਫਲਾਨੇ ਦੀ ਕੋਠੀ ਚ ਫਲਾਨਾ ਬੈਠਾ, ਫਲਾਨੇ ਦੀ ਕੋਠੀ ਚ ਫਲਾਨਾ ਬੈਠਾ ਜੀ। ਉਹ ਸਾਰਾ ਜਿਹੜਾ ਖਰਚਾ ਜਿਹੜਾ ਹੈਗਾ ਆ, ਦੇਖੋ ਮੰਤਰੀਆਂ ਦੀਆਂ ਕੋਠੀਆਂ ਜਿਹੜੀਆਂ ਹੈਗੀਆਂ ਇੱਕ ਕਾਂਸਟੀਟਿਊਸ਼ਨਲ ਪੋਸਟ ਆ, ਇੱਕ ਕਾਂਸਟੀਟਿਊਸ਼ਨਲ ਪੋਸਟ ਵਿਦਆਊਟ ਐਨੀ ਐਗਜ਼ਾਮ ਤੇ ਵਿਦਆਊਟ ਐਨੀ ਜਿਹੜੀ ਹੈਗੀ ਆ ਵੀ ਕੁਆਲੀਫਿਕੇਸ਼ਨ, ਪਤਾ ਹੀ ਨੀ ਕੀ ਹੈਗਾ ਕੀ ਨਹੀਂ, ਕਿੱਦਾਂ ਅਗਲਿਆਂ ਨੇ ਚੁੱਪ ਕਰਕੇ ਰੱਖਿਆ ਵਿਦਆਊਟ ਐਨੀ ਐਡਵਰਟਾਈਜ਼ਮੈਂਟ, ਤਾਂ ਕਿਸੇ ਨੂੰ ਇੰਪਲਾਇਮੈਂਟ ਦੇ ਹੀ ਨਹੀਂ ਸਕਦੇ ਜੀ।
1: ਪਰ ਸਾਇੰਸ ਸਾਹਿਬ ਜਿਹੜਾ ਇਹਨਾਂ ਨੇ ਐਗਰੀਮੈਂਟ ਕੀਤਾ ਸੀਗਾ ਨੌਲੇਜ ਸ਼ੇਅਰਿੰਗ ਦਾ ਜਾਂ ਕੁਝ ਵੀ, ਕੀ ਉਹਨੂੰ ਮਤਲਬ ਕਿ ਕੋਈ ਚੈਲੰਜ ਕਰ ਸਕਦਾ ਹੈ ਇਸ ਤੇਰੇ ਉੱਤੇ ਵੀ ਏਦਾਂ ਕਿ ਸੱਚੀ ਹੀ ਲਾਅ ਦੇ ਵਿੱਚ ਹੈਗਾ, ਕਰ ਸਕਦੇ ਆ ਕਿ ਵੈਸੇ ਹੀ ਮਤਲਬ ਕਿ ਹੈਗਾ ਇਹ ਸਾਰਾ ਸਿਸਟਮ ਹੈ। ਵੈਸੇ ਤਾਂ ਜਿੱਦਾਂ ਇੱਥੇ ਆਪਾਂ ਕਿਸੇ ਕੰਪਨੀ ਦੇ ਥਰੂ ਕੋਈ ਮੈਨੂੰ ਕੰਮ ਦੇ ਉੱਤੇ ਵੀ ਰੱਖਦਾ ਹੈ, ਬਕਾਇਦਾ ਉਹਦੇ ਐਗਰੀਮੈਂਟ ਦੇ ਵਿੱਚ ਲਿਖਿਆ ਜਾਂਦਾ ਕਿ ਜੋ ਇਹ ਕੰਪਨੀ ਦੀਆਂ ਸ਼ਰਤਾਂ ਨੇ ਜਾਂ ਕੰਪਨੀ ਦੇ ਵਿੱਚ ਜੋ ਵੀ ਨੌਲੇਜ ਆ ਜਾਂ ਇਹ ਕੰਪਨੀ ਦੇ ਵਿੱਚ ਕੁਝ ਵੀ ਵਾਪਰਦਾ ਤੇ ਉਹ ਤੁਸੀਂ ਤੀਸਰੇ ਪਰਸਨ ਦੇ ਨਾਲ ਗੱਲ ਨਹੀਂ ਕਰ ਸਕਦੇ, ਤੇ ਉਹ ਨਹੀਂ ਤਾਂ ਫਿਰ ਮੇਰੇ ਉੱਤੇ ਸਾਰੀਆਂ ਚੀਜ਼ਾਂ ਬਲੇਮ ਆ ਸਕਦਾ, ਮੈਨੂੰ ਨੌਕਰੀ ਤੋਂ ਵੀ ਕੱਢ ਸਕਦੇ ਨੇ, ਹੋਰ ਸਾਰੇ ਮਤਲਬ ਕਿ ਸੂਹ ਵੀ ਕਰ ਸਕਦੇ ਨੇ, ਬਥੇਰਾ ਕੁਝ ਹੋ ਸਕਦਾ ਇਹਨਾਂ ਮੁਲਕਾਂ ਚ ਤਾਂ। ਪਰ ਕੀ ਇੰਡੀਆ ਦੇ ਹਿਸਾਬ ਦੇ ਨਾਲ ਏਦਾਂ ਕੋਈ ਪਾਰਟੀ ਕੋਈ ਸੂਬਾ ਦੂਸਰੇ ਸੂਬੇ ਦੇ ਨਾਲ ਕਿ ਏਦਾਂ ਉਹ ਸ਼ੇਅਰਿੰਗ ਕਰ ਸਕਦਾ ਹੈ, ਕਿ ਸਿਰਫ ਇਹਦੇ ਵਿੱਚ ਇਹ ਹੈ ਕਿ ਇਹ ਆਪਣੀ ਪਾਰਟੀ ਦੇ ਨਾਲ ਜਾਂ ਸੁਪਰੀਮ ਲੀਡਰਾਂ ਦੇ ਨਾਲ ਇਹ ਚੀਜ਼ ਸ਼ੇਅਰ ਕਰ ਰਹੇ ਨੇ, ਉਹਦੇ ਉੱਤੇ ਕੋਈ ਓਬਜੈਕਸ਼ਨ ਨਹੀਂ ਹੈ?
0: ਸਰ ਕੋਟਾਂ ਨੀ ਇਹਨੂੰ ਚੈਲੰਜ ਕਰ ਸਕਦੀਆਂ, ਇਹਦਾ ਚੈਲੰਜ ਹੋਣਾ ਸੀ ਜਿਹੜਾ ਇਹ ਜਿੱਥੋਂ ਇਹ ਪਾਰਟੀ ਬਣੀ ਸੀ ਇਹ ਲੋਕਪਾਲ ਹੈ ਜੀ, ਉਹ ਲੋਕਪਾਲ ਦੀ ਪੋਸਟ 1 ਸਾਲ ਹੋ ਗਿਆ ਖਾਲੀ ਪਈ ਹੈਗੀ ਆ ਜੀ, ਜਸਟਿਸ ਵਿਨੋਦ ਸ਼ਰਮਾ ਸੀਗੇ ਜੀ ਤੇ ਉਹ ਰਿਟਾਇਰ ਹੋ ਗਏ, ਉਹ ਤੋਂ ਬਾਅਦ ਉਹ ਪੋਸਟ ਫੇਲਾ ਪਈ ਨੀ ਕੀਤੀ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਲੋਕਪਾਲ ਇਹਨਾਂ ਨੇ ਜਿਸ ਚੀਜ਼ ਦੇ ਉੱਤੇ ਬੁਨਿਆਦ ਦੇ ਉੱਤੇ ਇਹ ਪਾਰਟੀ ਆਈ ਸੀ, ਇਹਨਾਂ ਨੇ ਤਾਂ ਆਪਣੇ ਪ੍ਰਿੰਸੀਪਲ ਨੂੰ ਮਤਲਬ ਜਿਹੜਾ ਹੈਗਾ ਨਾ ਜੀ ਤੇ ਜਾਨ ਦਿੱਲੀ ਦੀ ਏਤੀ ਕਹਿੰਦੇ ਮਤਲਬ ਜਿਹਨੂੰ ਕਹਿੰਦੇ ਹੁੰਦੇ ਆ ਜੀ, ਉਹਨੂੰ ਬਿਲਕੁਲ ਛੱਡ ਹੀ ਦਿੱਤਾ ਜੀ ਤੇ ਭੁੱਲ ਹੀ ਗਏ ਜੀ ਉਹਨੂੰ,
1: ਜਿਵੇਂ ਦੇਖ ਲਓ ਭਗਤ ਸਿੰਘ ਉਹਨਾਂ ਦੇ ਨਾਂ ਦੇ ਉੱਤੇ ਆਏ ਸੀ ਤਾਂ ਉਹਨਾਂ ਦਾ ਪੁਰਸਕਾਰ ਹੀ ਭੁੱਲ ਗਿਆ ਜੀ।
0: ਉਹ ਦਿੱਤਾ ਹੀ ਨਹੀਂ ਜੀ ਇੰਨੇ ਸਾਲ ਹੋ ਗਏ ਤੇ ਅੱਜ ਅੱਜ ਮਤਲਬ ਇਹਨਾਂ ਦਾ ਹੈਗਾ ਸੀਗਾ ਜੀ ਪੀ ਏ ਯੂ ਦੇ ਵਿਚ ਦੇਖਿਆ ਅਸੀਂ ਫੰਕਸ਼ਨ ਕਹਿੰਦੇ ਓਥੇ ਕੋਸ਼ਿਸ਼ ਸੀ ਵੀ ਲੱਖ ਬੰਦਾ ਇਕੱਠਾ ਕਰੀਏ ਜੀ ਤੇ ਪਤਾ ਨੀ ਇਹਨਾਂ ਨੂੰ ਭਗਤ ਸਿੰਘ ਕੌਣ ਤੇ ਕਿੱਦਾਂ ਜੀ ਪਰ ਇਹ ਹੈਗਾ ਆ ਵੀ ਉਹਦੀ ਫੋਟੋ ਜਰੂਰ ਪੱਗ ਵਾਲੀ ਉਸ ਪੱਗ ਵਾਲੀਆਂ ਸਾਰੀਆਂ ਬਣ ਗਿਆ ਇੱਥੇ ਸਾਰੇ ਭਗਤ ਸਿੰਘ ਬਣੇ ਫਿਰਦੇ ਆ ਜੀ ਨਾ ਉਹ ਵੈਸੇ ਤਾਂ ਭਗਤ ਸਿੰਘ ਵੀ ਵਿਚਾਰਾ ਜਿਹੜਾ ਜਿਹਾ ਸੋਚਦਾ ਹੋਊਗਾ ਯਾਰ ਮੇਰੇ ਨਾਂ ਨੂੰ ਏਦਾਂ ਕੈਸ਼ ਕਰਨਗੇ ਇਹ ਨਹੀਂ ਸੀ ਸੋਚਿਆ ਵੀ ਯਾਦ ਭਾਰਤ ਵਿਚ ਬਾਕੀ ਇਹਨਾਂ ਦਾ ਤਾਂ ਜਿਹੜਾ ਹੈਗਾ ਸਰ ਜਦੋਂ ਨਾ ਸਰਕਾਰਾਂ ਜਿਹੜੀਆਂ ਹੈਗੀਆਂ ਆ ਚੱਲ ਜਾਂਦੀਆਂ ਉਸ ਤੋਂ ਬਾਅਦ ਹੀ ਦੂਜੀਆਂ ਸਰਕਾਰਾਂ ਆ ਕੇ ਉਹਨਾਂ ਦਾ ਆਡਿਟ ਕਰਦੀਆਂ ਹੁੰਦੀਆਂ ਜੀ ਉਦੋਂ ਪਤਾ ਲੱਗੂ ਜੀ ਕਿੱਥੇ ਕਿੱਥੇ ਕਿੰਨੇ ਕਿੰਨੇ ਗਏ ਜੀ ਬਾਕੀ ਸਾਡੀ ਬਿਊਰੋਕਰੇਸੀ ਵੀ ਦੋਸ਼ੀ ਆ ਜੀ ਨਾਲ ਪੰਜਾਬ ਦੀ ਦੋਸ਼ੀ ਹੀ ਬਿਊਰੋਕਰੇਸੀ ਆ ਜੀ ਬਿਊਰੋਕਰੇਸੀ ਨੂੰ ਚਾਹੀਦਾ ਹੈਗਾ ਆ ਜੀ ਵੀ ਇਹਨਾਂ ਚੀਜ਼ਾਂ ਨੂੰ ਕੰਡੈਮ ਕਰੇ ਜੀ ਵੀ ਓਪਨਲੀ ਵੀ ਭਾਈ ਇਹ ਗਲਤ ਕੰਮ ਹੈਗੇ ਅਸੀਂ ਨੀ ਕਰਨੇ
1: ਜੀ ਬਿਲਕੁਲ
0: ਬਿਊਰੋਕਰੇਸੀ ਵੀ ਬੋਲਦੀ ਨਹੀਂ ਜੀ ਸਾਰਿਆਂ ਨੂੰ ਹੈਗਾ ਜੀ ਚਲੋ ਠੀਕ ਹੈ ਜੀ ਹਰ ਇੱਕ ਬੰਦਾ ਜਿੱਥੇ ਬੈਠਾ ਆ ਅਗਲਾ ਕਹਿੰਦਾ ਮੈਂ ਜਿੱਥੇ ਬੈਠਾ ਆ ਮੈਂ ਸਿਕਿਉਰ ਰਵਾਂ ਮੈਨੂੰ ਨੀ ਮਤਲਬ ਪੰਜਾਬ ਜਾਏ ਖੂਹ ਚ
1: ਜੀ
0: ਸੋ ਇਸ ਕਰਕੇ ਪੰਜਾਬ ਦੇ ਮੁੱਦੇ ਜਿਹੜੇ ਹੈਗੇ ਆ
1: ਬਿਲਕੁਲ ਹੈ ਜੀ ਸੈਣੀ ਸਾਹਿਬ ਆ ਡੋਪ ਟੈਸਟ ਕਰਦੇ ਕਰਦੇ ਇੱਕ ਦੂਸਰੇ ਨੂੰ ਡੋਪ ਟੈਸਟ ਕਰਨ ਲੱਗ ਗਏ ਸੀ ਚੱਕਰ ਚੱਲਿਆ ਕੰਨੇ
0: ਭਾਈ ਖੰਨੇ ਵਾਲਿਆਂ ਦਾ ਕੰਮ ਹੀ ਏਦਾਂ ਦਾ ਹੁੰਦਾ ਹੁਣ ਕੀ ਕਰੇ ਜੀ ਉਹ ਕਹਿੰਦੇ ਅਸੀਂ ਐਡਵਾਂਸ ਹੀ ਜਿੱਦਾਂ ਕਿਤੇ ਭਰਤੀ ਹੋਣਾ ਹੁੰਦਾ ਨਾ ਇਹਨਾਂ ਨੇ ਸਾਰੇ ਜਣਿਆਂ ਨੇ ਜਿੱਦਾਂ ਟੈਂਪ ਆਇਆ ਸੀਗਾ ਜੀ ਵੀ ਇੱਥੇ ਖੰਨੇ ਚ ਨਵਾਂ ਹੀ ਸ਼ੁਰੂ ਹੋ ਗਿਆ ਜੀ ਵੀ ਟੈਂਪ ਆਓ ਜੀ ਇੰਨੇ ਟੈਂਪ ਤੇ ਤਾਂ ਜੀ ਵੀ ਭਾਈ ਦੇਖੀਏ ਜੀ ਡੋਪ ਟੈਸਟ ਕਰਾ ਕੇ ਪਰ ਜਿਹਨੂੰ ਡਾਊਟ ਸੀਗਾ ਉਹਨੇ ਚੁੱਪ ਕਰਕੇ ਜਿਹੜਾ ਇਹ ਸੈਂਪਲ ਕਿਸੇ ਦਾ ਦਿੱਤਾ ਆਰਾਮ ਨਾਲ ਆਪਣਾ ਕਰਾ ਕੇ ਟੈਂਪ ਤੋਂ ਪਹਿਲਾਂ ਹੀ ਜਿਹੜਾ ਹੈਗਾ ਬਾਹਰ ਗਿਆ ਹੁਣ ਉਹ ਕਹਿੰਦੇ ਨਾ ਵੀ ਨਾ ਹੇਰਾ ਫੇਰੀ ਹੋ ਗਈ ਸਾਡੇ ਨਾਲ ਤਾਂ ਹੁਣ ਦਿੱਲੀਓ ਕਰਾਉਣੇ ਆ ਕਹਿੰਦੇ ਦਿੱਲੀ ਚੱਲਦੇ ਹੈਗੇ ਆ ਜੀ ਜਿੱਥੇ ਮਰਜ਼ੀ ਚੱਲ ਜਾਓ
1: ਅਗਲਾ ਨੀ ਹੱਥ ਆਉਂਦਾ
0: ਹੁਣ ਨੀ ਹੱਥ ਆਉਂਦਾ ਭਾਵੇਂ FBI ਦੀ ਲੈਬ ਚ ਜਾ ਕੇ ਕਰਾਇਆ ਉਹਨਾਂ ਨੇ ਉੱਥੇ ਵੀ ਮੈਨੇਜ ਕਰ ਜਾਣਾ
1: ਬਿਲਕੁਲ ਹੈ ਜੀ ਤੇ ਸੈਣੀ ਸਾਹਿਬ ਆਖਰੀ ਗੱਲਬਾਤ ਕਰਕੇ ਸਮਾਪਤੀ ਕਰਦਾ ਤੁਹਾਡੇ ਨਾਲ ਕਾਫੀ ਸਮਾਂ ਲੈ ਲਿਆ
0: ਹਾਂਜੀ ਇੱਕ ਵਧਾਈ ਦੇ ਦਿਓ ਔਜਲਾ ਸਾਹਿਬ ਨੂੰ ਔਜਲਾ ਸਾਹਿਬ ਦਾ ਜਾਦੂ ਦਾ ਜਿਹੜਾ ਹੈਗਾ ਇਹਨਾਂ ਦਾ ਦੋਸਤ ਜਾਦੂ ਉਹਦਾ ਵੀ ਡੈਂਟੇ ਵੀ ਆਇਆ ਜੀ
1: ਅੱਛਾ ਜੀ ਕਿਆ ਬਾਤ ਹੈ ਜੀ ਫਿਰ ਤਾਂ ਮੁਬਾਰਕਬਾਦ
0: ਬਣਦੀ ਹੈ ਜੀ ਬਣਦੀ ਆ
1: ਤੇ ਸੈਣੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਪਿਛਲੇ ਦਿਨਾਂ ਦੇ ਵਿੱਚ ਚਰਚਾ ਚੱਲੀ ਸੀ ਤੇ ਵਾਰਸ ਪੰਜਾਬ ਵਾਲਿਆਂ ਨੇ ਵੀ ਹੱਲਾਸ਼ੇਰੀ ਮਾਰੀ ਹੈ ਕਹਿੰਦੇ ਭਾਈ ਆਜੋ ਵੈਲਕਮ ਕਰਾਂਗੇ ਤੁਹਾਡਾ ਤੇ ਦੂਸਰੇ ਪਾਸੇ ਕਾਂਗਰਸ ਦੇ ਵਿੱਚ ਉਹ ਤਾਂ ਕਹਿੰਦੇ ਭਾਈ ਮੈਨੂੰ ਲੈਣਾ ਨਹੀਂ ਇਹਨਾਂ ਨੇ ਪਰ ਜੇ ਦੇਖਿਆ ਜਾਵੇ ਤਾਂ ਉਹਨਾਂ ਤੋਂ ਵੱਧ ਜਿਹੜਾ ਪੰਜਾਬ ਨੂੰ ਸਮਝਣ ਵਾਲਾ ਜਾਂ ਪੰਜਾਬ ਨੂੰ ਚਲਾਉਣ ਵਾਲਾ ਜਾਂ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲਿਆਂ ਚੋਂ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਕਿ ਕਾਂਗਰਸ ਦੇ ਵਿੱਚ ਉਸ ਪੱਧਰ ਦਾ ਕੋਈ ਲੀਡਰ ਦਿਖਦਾ ਹੈ ਜੀ
0: ਤੁਸੀਂ ਪਹਿਲਾਂ ਨਾ ਕਮੈਂਟਾਂ ਤੇ ਨਜ਼ਰ ਮਾਰ ਕੇ ਮੈਨੂੰ ਦੱਸੋ ਵੀ ਜੋਲ ਭੈਣ ਜੀ ਹੈਗੇ ਆ
1: ਨਹੀਂ ਜੋਲ ਭੈਣ ਜੀ ਅੱਜ ਇਸ ਵਕਤ ਤਾਂ ਨਹੀਂ ਹਾਂਜੀ ਸੁਣ ਰਹੇ ਨੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਆਈ
0: ਫੇਰ ਵੀ ਮੈਂ ਦੱਸ ਦਿੰਨਾ
1: ਆ ਗਈ ਆ
0: ਭਾਰੇ ਸਾਹਿਬ ਜਿਹੜੀ ਉਹ ਗੁਟਕਾ ਸਾਹਿਬ ਦੀ ਸੌਂ ਖੜਦੀ ਸੀ ਉਹ ਸੀਗਾ ਕਰਮ ਬੀਜ
1: ਜੀ
0: ਜਿਹੜਾ ਖੁੱਡੇ ਲੈਣ ਲੱਗੇ ਇਹ ਹੈਗਾ ਕਰਮ ਫਲ
1: ਜੀ
0: ਇਹਨਾਂ ਨੂੰ ਹੁਣ ਕਿਸੇ ਨੇ ਨਹੀਂ ਲੈਣਾ ਇਹ ਜਿੰਨੇ ਮਰਜ਼ੀ ਸਿਆਣੇ ਹੋਣਗੇ
1: ਤੁਹਾਡੀ
0: ਨਜ਼ਰ ਚ ਹੋਣਗੇ
1: ਚੀਕੂ ਫਲ ਵੀ ਤਾਂ ਬੜਾ ਮਸ਼ਹੂਰ ਹੋਇਆ ਸੀ ਤੁਸੀਂ ਹੁਣ ਕਿਹੜਾ ਫਲ ਲਾਉਣ ਲੱਗੇ ਹੋ
0: ਜੀ ਪੰਜਾਬੀਆਂ ਨੇ ਮਸੀਂ ਤਾਂ ਇਹਨੂੰ ਗਲੋਂ ਲਾਇਆ ਜੀ ਤੇ ਹੁਣ ਮੁੜ ਕੇ ਫੇਰ ਇਹਨੂੰ ਗਲ ਨਾ ਲਾਉਣਗੇ ਇਹ ਤਾਂ MLA ਦੀ ਜਿੱਤਣਾ ਜੀ ਹੁਣ ਕਿਉਂ ਮਤਲਬ ਜਿਹੜਾ ਹੈਗਾ ਗੱਲ ਤਾਂ ਇਹ ਹੈਗੀ ਆ ਨਾ ਜੀ ਕਿ ਹੁਣ ਜੋ ਹਸ਼ਰ ਇਹਨਾਂ ਨੇ ਕੀਤਾ ਨਾ ਆਮ ਆਦਮੀ ਪਾਰਟੀ ਵਾਲੀਆਂ ਦੀ ਸਰਕਾਰ ਨੇ ਉਹ ਤੋਂ ਬਾਅਦ ਪੰਜਾਬੀਆਂ ਨੂੰ ਸਾਰੇ ਹੀ ਚੰਗੇ ਲੱਗਣ ਲੱਗ ਪਏ ਵੀ ਆਹ ਵੀ ਸਿਆਣਾ ਆਹ ਵੀ ਸਿਆਣਾ ਵੀ ਜਿੰਨੇ ਵੀ ਹੈਗੇ ਆ ਸਾਰੇ ਹੀ ਸਿਆਣੇ ਹੈਗੇ ਆ ਜਿਹੜੇ ਜਿਹਨੂੰ ਮਰਜ਼ੀ ਲੈ ਆਈਏ ਇਹਨਾਂ ਨਾਲੋਂ ਤਾਂ ਚੰਗਾ ਹੀ ਨਿਕਲੂਗਾ
1: ਹਾਂਜੀ ਜੋ ਇਹ ਲਿਆਂਦੇ ਹੈਗੇ ਉਹ ਵੀ ਸੀ ਜੁੱਤੀਆਂ ਪਰ ਭੇ ਭੇ ਕੇ ਨਹੀਂ ਮਾਰਦੇ
0: ਇਹ ਤਾਂ ਸਾਰੀ ਅਕਲ ਹੀ ਦਿੱਲੀਓ ਲੈਂਦੇ ਹੈਗੇ ਆ ਇਹ ਪੰਜਾਬ ਦੀ ਅਕਲ ਹੀ ਵਰਤਦੇ ਸੀ ਭਾਵੇਂ ਥੋੜੀ ਸੀ ਚਾਹੇ ਬਹੁਤੀ ਸੀ ਆਪਣੀ ਤਾਂ ਸੀ ਨਾ ਇਸ ਕਰਕੇ ਬਗਾਨੀ ਅਕਲ ਦੇ ਵਿੱਚ ਜਿਹੜਾ ਹੈਗਾ ਆ ਸਾਨੂੰ ਬਹੁਤ ਕੁਛ ਲਟਾਉਣਾ ਪਿਆ ਜੀ
1: ਜੀ ਬਿਲਕੁਲ
0: ਪਰ ਸਾਹਿਬ ਇੱਕ ਸਿਆਸੀ ਜਿਹੜਾ ਹੈਗਾ ਆ ਨਾ ਹੁੰਦਾ ਆ ਵੀ ਸੂਰਜ ਜਦੋਂ ਉਹ ਸੂਰਜ ਡੁੱਬ ਜਾਂਦਾ ਆ ਤੇ ਉਹ ਇੱਕ ਵਾਰੀ ਜਦੋਂ ਡੁੱਬਦਾ ਭਾਵੇਂ ਚਮਕਣ ਦੀ ਕੋਸ਼ਿਸ਼ ਕਰਦਾ ਆ ਜਿੱਦਾਂ ਤੁਹਾਡੇ ਵਰਗੇ ਵਿਦਵਾਨ ਬੰਦੇ ਜਿਹੜੇ ਆ ਉਹ ਇਹ ਗੱਲ ਕਹਿੰਦੇ ਹੈਗੇ ਆ ਜੀ ਵੀ ਹਾਂ ਜੀ ਉਹ ਸਮਝਦਾਰ ਆ
1: ਤੁਹਾਡੀ
0: ਗੱਲ ਜਿਹੜੇ ਵੀ ਬੰਦੇ ਕਹਿੰਦੇ ਹੈਗੇ ਆ ਉਹਨਾਂ ਨੂੰ ਇਹ ਨੀ ਪਤਾ ਕਿ ਭਾਈ ਜਿਹੜਾ ਆ ਓਹਨੇ ਵੀ ਕੁਰਸੀ ਦੇ ਲਾਲਚ ਵਾਸਤੇ ਜੋ ਕੀਤਾ ਤੇ ਕੁਰਸੀ ਦੇ ਲਾਲਚ ਵਾਸਤੇ ਤੇ ਸੈਲਫ ਜਿਹੜਾ ਆ ਓਹਨੂੰ ਹੀ ਮੁੱਖ ਰੱਖਿਆ। ਸਬਰ ਤਾਂ ਇਹਨਾਂ ਨੂੰ ਹੁੰਦਾ ਹੀ ਨੀ ਜੀ। ਸਰ ਜਿੱਦਾਂ ਉਹ ਕਾਂਗਰਸ ਦੇ ਨੇ ਓਹਨੂੰ ਮਤਲਬ ਸਟੈਪ ਡਾਊਨ ਕੀਤਾ ਸੀਗਾ, ਉਹ ਉੱਥੇ ਬੈਠਾ ਰਹਿੰਦਾ ਆਰਾਮ ਨਾਲ, ਜੋ ਦੇਖਦਾ ਰਹਿੰਦਾ ਵੀ ਹਾਂ ਜੀ ਵੀ ਕੀ ਹੁੰਦਾ ਆ। ਲੋ ਚੁੱਪ ਕਰਕੇ ਜਿਹੜਾ ਆ 6 ਮਹੀਨੇ ਜਿਹੜਾ ਆ ਉਹਨਾਂ ਦੇ ਵਿੱਚ ਹੀ, 6 ਮਹੀਨਿਆਂ ਦੇ ਬਾਅਦ ਫੇਰ ਕਾਂਗਰਸ ਨੇ ਆਪ ਹੀ ਰਿਲਾਈਜ਼ ਕਰਕੇ ਕਹਿ ਦੇਣਾ ਸੀ ਨਹੀਂ ਵੀ ਤੂੰ ਆਪ ਹੀ ਸਾਂਭ, ਇੱਥੇ ਸਾਡੇ ਕੋਲੋਂ ਨੀ ਕੰਟਰੋਲ ਹੁੰਦਾ।
1: ਬਿਲਕੁਲ
0: ਉਦੋਂ ਦੀ ਕਾਂਗਰਸ ਜਿਹੜੀ ਹੈਗੀ ਆ ਵਨ ਮੈਨ ਕਮਾਂਡ ਥੱਲੇ ਤਾਂ ਨਹੀਂ ਨਾ ਆਈ ਜੀ।
1: ਜੀ
0: ਸੋ ਇਸ ਕਰਕੇ ਹੁਣ ਉਹਨਾਂ ਦਾ ਸਿਆਸੀ ਕੈਰੀਅਰ ਖਤਮ ਆ, ਉਹ ਸਮਝ ਲੈਣ ਜੀ। ਵੈਸੇ ਵੀ ਜਿਹੜਾ ਆ ਉਹ ਹਰ ਇੱਕ ਚੀਜ਼ ਦੀ ਏਜ ਐਂਡ ਸਟੇਜ ਹੁੰਦੀ ਆ ਤੇ ਉਮਰ ਵੀ ਹੋ ਗਈ ਹੈਗੀ ਆ। ਦਾੜੀ ਕਾਲੀ ਕਰਨ ਨਾਲ ਜਿਹੜਾ ਆ ਬੰਦਾ ਜਿਹੜਾ ਯੰਗ ਨਹੀਂ ਹੋ ਜਾਂਦਾ, ਉਹ ਫੀਲਿੰਗ ਫੀਲ ਯੰਗ ਹੁੰਦਾ ਆ ਬਟ ਨਾਟ ਯੰਗ।
1: ਹਾਂਜੀ
0: ਉਹ ਜਵਾਨ ਸਮਝਦੇ ਹੋਣਗੇ ਜੀ, ਪਰ ਉਹ ਜਵਾਨ ਹੈ ਨੀ ਗੇ ਜੀ।
1: ਬਿਲਕੁਲ ਹੈ ਜੀ। ਤੇ ਲੋ ਤੁਸੀਂ ਜੋਲ ਭੈਣ ਜੀ ਦਾ ਜ਼ਿਕਰ ਕੀਤਾ, ਉਹਨਾਂ ਦੇ ਨਾਲ ਤੋਂ ਗੱਲਬਾਤ ਕਰਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ ਅਨੂ ਜੀ।
2: ਸਤਿ ਸ੍ਰੀ ਅਕਾਲ ਸੈਣੀ ਭਾਜੀ, ਤੁਹਾਨੂੰ ਵੀ
0: ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ।
2: ਮੈਂ ਸੁਣਦੀ ਅੱਜ ਸ਼ੁਰੂ ਤੋਂ ਹੀ ਲੱਗੀ ਹੋਈ ਆ ਮੈਂ।
1: ਥੈਂਕ ਯੂ ਜੀ।
2: ਹਾਂਜੀ ਮੈਂ ਸੋਚੀ ਜਾਂਦੀ ਸੁਣੀ ਜਾਂਦੀ ਸੀ ਭਾਜੀ
1: ਜੀ।
2: ਮੈਂ ਤਾਂ ਬਸ ਪਹਿਲਾਂ ਮੈਂ ਸੋਚਦੀ ਸੀ ਇਹ ਤੁਹਾਡੇ। ਹਾਂਜੀ ਹਾਂਜੀ
0: ਮੈਂ ਨਾ ਜੇ ਆ ਗੱਲ ਕਰਦਾ ਇਹ ਮੇਰੇ ਤੇ ਹੱਸਣ ਲੱਗ ਪੈਂਦੇ ਹੈਗੇ ਆ, ਫੇਰ ਮੈਂ ਤਾਂ ਕਰਕੇ ਸਿੱਖਾ ਵੀ ਮੇਰੀ ਆਪਣੀ ਵੋਟ ਦੇਖ ਲਾ ਵੀ ਮੇਰੀ ਆਪਣੀ ਵੋਟ ਹੈਗੀ ਆ। ਹਾਂਜੀ
1: ਇਹ ਆਪਣਾ ਬਚਾਅ ਦੇ ਖੇਡਦੇ ਆ ਜੀ, ਆਪਣਾ ਬਚਾਅ ਦੇ ਕੇ ਖੇਡਦੇ ਆ ਜੀ।
0: ਤੁਸੀਂ ਨਾ ਆਏ ਤੇ ਜੇ ਔਜਲਾ ਸਾਹਿਬ ਆ ਜਾਂਦੇ ਇਹਨਾਂ ਨੇ ਮੈਨੂੰ ਢਾ ਲੈਣਾ ਸੀ। ਹਾਂਜੀ
2: ਮੈਂ ਤਾਂ ਪਹਿਲਾਂ ਹੀ ਮੈਂ ਸੋਚੀ ਜਾਂਦੀ ਸੀ ਅੱਜ, ਮੈਂ ਕਿਹਾ ਨਾ ਜਦੋਂ ਤੁਸੀਂ, ਮੈਂ ਰਾਹ ਚ ਆਉਂਦੀ ਸੀ, ਮੇਰੀ ਡਾਕਟਰ ਦੇ ਅਪਾਇੰਟਮੈਂਟਸ, ਮੈਂ ਰਾਹ ਚ ਆਉਂਦੀ ਸੁਣੀ ਜਾਵਾਂ
1: ਜੀ।
2: ਤੇ ਜਦੋਂ ਭਾਰਤ ਸਾਹਿਬ ਨੇ ਮੇਨ ਮੇਨ ਖਬਰਾਂ ਪੜ੍ਹੀਆਂ ਤੇ ਮੈਂ ਸੋਚੀ ਜਾਵਾਂ, ਮੈਂ ਕਿਹਾ ਮੈਂ ਸੈਣੀ ਸਾਹਿਬ ਭਾਜੀ ਨੂੰ ਕੁਐਸਚਨ ਕਰਾਂ
1: ਜੀ।
2: ਵੀ ਮੈਨੂੰ ਤਾਂ ਲੱਗਦਾ ਵੀ ਪੰਜਾਬ ਦੇ ਲੋਕ ਮਰੇ ਹੀ ਹੋਏ ਨੇ
1: ਜੀ,
2: ਹਨਾ, ਜਮਾ ਹੀ ਮਰ ਗਏ, ਜ਼ਮੀਰ ਹੀ ਹੈ ਨੀ ਗੀ, ਹਨਾ, ਇਹਨਾਂ ਨੂੰ ਪਤਾ ਹੀ ਨੀ ਕੀ ਸਾਡੇ ਨਾਲ ਹੋ ਰਿਹਾ ਤੇ ਕਿੱਥੇ ਤੱਕ। ਪਹਿਲਾਂ ਹੁਣ ਇਹ ਰੱਜ ਗਏ ਸੀਗੇ, ਦੇਖ ਲੋ ਕਾਂਗਰਸ ਤੋਂ ਰੱਜ ਗਏ, ਅਕਾਲੀਆਂ ਤੋਂ ਰੱਜ ਗਏ, ਆਹ ਹੁਣ ਜਿਹੜਾ ਨਿਰੰਜਨ ਸਿੰਘ ਦੀ ਗੱਲ ਕਰਦੇ ਸੀ ਭਾਜੀ, ਮੈਨੂੰ ਲੱਗਦਾ ਯਾਦ ਆ ਨਾ ਇਹਨਾਂ ਨੇ ਜਦੋਂ ਬਾਦਲਾਂ ਦਾ ਕੇਸ ਲੜਿਆ ਸੀ, ਇਹਨਾਂ ਦੀ ਬੰਗਾਲ ਦੇ ਵਿੱਚ ਟ੍ਰਾਂਸਫਰ ਹੋ ਗਈ ਸੀਗੀ, ਯਾਦ ਆ ਨਾ ਤੁਹਾਨੂੰ?
1: ਹਾਂਜੀ ਹਾਂਜੀ ਹਾਂਜੀ ਟ੍ਰਾਂਸਫਰ ਕਰਾਈ ਸੀ ਇਹਨਾਂ ਦੀ। ਹਾਂਜੀ ਬਿਲਕੁਲ
2: ਹਾਂਜੀ, ਉਦੋਂ ਕਿੰਨਾ ਰੌਲਾ ਪਿਆ ਸੀ ਵੀ ਕਿੰਨਾ ਇਮਾਨਦਾਰ ਇਹ ਆਫੀਸਰ ਆ ਤੇ ਇਹ ਬਹੁਤ ਸਖਤੀ ਦੇ ਨਾਲ ਬਹੁਤ ਤਹਿ ਤੱਕ ਸਾਰੀ ਗੱਲਾਂ ਦੇ ਜਾ ਰਿਹਾ ਤੇ ਇਹਦੀ ਟ੍ਰਾਂਸਫਰ ਉੱਥੇ ਕਰਤੀ, ਬੜਾ ਇਹ ਹੋਇਆ ਸੀਗਾ। ਤੇ ਮੇਰਾ ਖਿਆਲ ਅੱਜ ਤੋਂ 13-14 ਸਾਲ ਪਹਿਲਾਂ, 12-13-14 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਨਾ ਭਾਜੀ? ਤੇ
0: ਹਾਂਜੀ ਹਾਂਜੀ
2: ਹਾਂਜੀ ਤੇ ਉਹ ਬੰਦਾ ਦੇਖੋ ਤੁਸੀਂ, ਜਿਵੇਂ ਨਾ ਉਹ ਕਹਿੰਦੇ ਨੇ ਵੀ ਉਹ 2 ਦਿਨਾਂ ਚ ਰੱਜ ਵੀ ਗਿਆ ਤੇ ਗਿਆ ਤੇ ਆ ਗਿਆ, ਕੀ ਇਹ ਜਿਵੇਂ ਉਹ ਆਪਣੇ ਕਹਿ ਦਿੰਦੇ ਨੇ ਭਾਜੀ ਵੀ ਨਾ ਉਮਰ ਦੇ ਨਾਲ ਬੰਦਾ ਸਠਿਆ ਜਾਂਦਾ ਵੀ, ਆਪਾਂ ਕਹਿੰਦੇ ਵੀ ਦਿਮਾਗ ਫਿਰ ਜਾਂਦਾ। ਮੈਨੂੰ ਤਾਂ ਲੱਗਦਾ ਹੁਣ ਇਹ ਜਿਹੜਾ ਇੰਨਾ ਪੋਲੂਸ਼ਨ ਹੋਇਆ ਖਾਣ ਦੇ ਵਿੱਚ ਆਲੇ ਦੁਆਲੇ, ਇਹ ਮੈਨੂੰ ਤਾਂ ਲੱਗਦਾ ਏਜ ਦੇ ਉੱਤੇ ਵੀ ਪਈ ਜਾਂਦਾ ਬਹੁਤ
1: ਜ਼ਿਆਦਾ।
2: ਕਿੱਡੀ ਵਧੀਆ
0: ਸਹੀ ਗੱਲ ਹੈ,
2: ਇੰਨਾ ਵਧੀਆ ਤੇ ਉਹ ਵੀ ਤੂੰ ਟਿਕਿਆ ਰਹਿ, ਤੁਸੀਂ ਕੀ ਲੈਣਾ, ਕੀ ਕਹਿੰਦੇ ਨੇ ਮੱਛੀ ਪੱਥਰ ਚੱਟ ਕੇ ਮੁੜਦੀ ਆ ਉਹ ਵੀ, ਤੂੰ ਆਪਦਾ ਆਰਾਮ ਨਾਲ ਬੈਠ ਤੇ 2 ਦਿਨਾਂ ਚ ਗਿਆ ਤੇ 2-4 ਦਿਨਾਂ ਦੇ ਵਿੱਚ ਤੂੰ ਵਾਪਸ ਵੀ ਆ ਗਿਆ ਹਨਾ
1: ਜੀ।
2: ਬਾਕੀ ਹੁਣ ਅਧਿਕਾਰ ਤਾਂ ਦੇਖੋ ਸਾਰਿਆਂ ਦਾ ਬਰਾਬਰ ਦਾ, ਹੁਣ ਸਾਰੇ ਤਾਂ ਰੌਲਾ ਪਾਉਂਦੇ, ਭਾਰਤ ਸਾਹਿਬ ਸਭ ਤੋਂ ਵੱਧ ਰੌਲਾ ਪਾਉਂਦੇ ਨੇ ਵੀ ਬੀਬੀਆਂ ਨੂੰ ਬਰਾਬਰ ਦਾ ਅਧਿਕਾਰ ਦਿੱਤੇ ਜਾਣ, ਜੇ ਕਿਤੇ ਨਹੀਂ ਵੀ ਮਿਲਦੇ। ਉਹ ਰੋਜ਼ ਜਿਹੜੀ ਇੰਗਲੈਂਡ ਵਾਲੀ ਮਹਾਰਾਜਾ ਆਪਣਾ ਪੋਤੀ ਆ ਸੀਗੀ ਉਹਦੀ, ਰਣਜੀਤ ਸਿੰਘ ਦੀ, ਉਹਨੇ ਹਾਂ ਉਹਨੇ ਦੇਖ ਲੋ ਦਵਾਏ ਸੀਗੇ ਅਧਿਕਾਰ,
1: ਸਾਰੇ
2: ਵੋਟ ਦਾ ਹੱਕ ਦਵਾਇਆ ਹਨਾ। ਤੇ ਹੁਣ ਬੀਬੀਆਂ ਤੁਸੀਂ ਦੱਸੋ ਵੀ ਇਹ ਥੋੜਾ ਚਿਰ ਬਾਅਦ ਹੁਣ ਤੂੰ ਇਹ ਸਾਰਾ ਕੰਮ ਬੰਦਿਆਂ ਨੇ ਕਰੀ ਜਾਣਾ, ਪਹਿਲਾਂ ਥਾਰ ਵਾਲੀ ਬੀਬੀ ਆਈ ਸੀ ਹੁਣ ਇਹ ਆ ਗਈ, ਹੋਰ ਆਇਆ ਸਾਰਾ, ਮਤਲਬ ਕਿ ਹਨਾ ਸਾਨੂੰ ਵੀ ਹਿੱਸਾ ਪਾਉਣ ਦੋ ਸਾਰੀਆਂ ਚੀਜ਼ਾਂ ਦੇ ਵਿੱਚ
1: ਹਨਾ,
2: ਪਰ ਇਹ ਵੀ ਪਤਾ ਲੱਗੂ
0: ਚਾਹੀਦਾ ਹਿੱਸਾ
1: ਜੀ।
2: ਹਾਂ ਹਾਂ ਫਿਰ ਸਾਰੀਆਂ ਬਰਾਬਰ ਦੀਆਂ ਹੋ, ਸਭ ਚੀਜ਼ਾਂ ਚ ਹੋਊਗਾ ਫਿਰ ਹੁਣ,
1: ਬਿਲਕੁਲ
2: ਫੇਰ ਹੀ ਪਤਾ ਲੱਗੂਗਾ ਵੀ ਸਾਨੂੰ ਬਰਾਬਰ ਦੇ ਹੱਕ ਨੇ।
1: ਔਰਤਾਂ ਘੱਟ ਥੋੜੀ ਨੇ ਜੀ, ਪਿੱਛੇ ਮਰਦਾਂ ਤੋਂ ਥੋੜੀਆਂ ਥੋੜੀਆਂ, ਕਿਹੜਾ ਕੰਮ ਆ ਜਿਹੜਾ ਮਰਦਾਂ ਦੇਖੋ ਪਲੇਨ ਤੱਕ ਚਲਾਉਣ ਲੱਗ ਗਈਆਂ। ਬਿਲਕੁਲ
2: ਬਿਲਕੁਲ ਹਨਾ, ਤੇ ਇਸ ਕਰਕੇ ਇਹ ਜਿਹੜਾ ਹੁਣ ਹੈਗਾ, ਤੁਸੀਂ ਕਹਿੰਦੇ ਸੀਗੇ ਭਗਤ ਸਿੰਘ ਦਾ ਅਵਾਰਡ ਨੀ ਦਿੱਤਾ, ਉਹ ਨੀ, ਉਹ ਤਾਂ ਉਹ ਭਗਤ ਸਿੰਘ ਦਾ ਅਵਾਰਡ ਦੇਣ ਲਈ ਥੋੜੀ ਇਹਨਾਂ ਦੀ ਕੋਈ ਉਹ ਥੋੜੀ ਹੈ, ਕਈ ਕੀ ਕਹਿੰਦੇ ਆਈਡੀਓਲੋਜੀ ਥੋੜੀ ਹੈ ਇਹਨਾਂ ਕੋਲ, ਇਹਨਾਂ ਤਾਂ ਉਹਨੂੰ ਕੈਸ਼ ਕਰਨਾ ਸੀ ਥੋੜਾ ਸਰ, ਪਹਿਲਾਂ ਸਾਨੂੰ ਇਮੋਸ਼ਨਲ ਕਰ ਲਿਆ
1: ਮੈਨੂੰ ਯਾਦ ਹੈ, ਚਲੋ ਹਰਬੰਸ ਸਿੰਘ ਜੀ ਉਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਉਹ ਪੁਰਾਣੇ ਕਮਿਊਨਿਸਟ ਜੁੜੇ ਹੋਏ ਸੀਗੇ, ਤਾਂ ਉਹਨਾਂ ਨੇ ਸਾਰੀਆਂ ਆਪਣੀਆਂ ਜ਼ਿੰਦਗੀਆਂ ਗਾਲ ਦਿੱਤੀਆਂ। ਉਹ ਜਗਾਵਾਂ ਜਿਹੜੀਆਂ ਸਨ, ਚਾਹੇ ਭਗਤ ਸਿੰਘ ਉਹਨਾਂ ਦੀਆਂ ਚਾਰ ਦੀਵਾਰੀ ਕਰਾਉਣ ਨੂੰ ਜਾਂ ਜਗ੍ਹਾ ਦੇ ਉੱਤੇ ਕੋਠਾ ਪਵਾਉਣ ਨੂੰ, ਉਹ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਗਾਲ ਦਿੱਤੀਆਂ ਜੀ। ਤੇ ਇਹਨਾਂ ਨੇ ਮਿੰਟ ਲਾਇਆ ਸੋ ਚੱਕਣ ਦੇ ਲਈ, ਤੇ ਕਿੰਨੇ ਕਿੱਲੇ ਕਣਕ ਬਹਾ ਕੇ ਤਾਂ ਕੰਧ ਢਾ ਕੇ ਤਾਂ ਉਹ ਮਾਰੀ ਹੈ ਜੀ।
2: ਦੇਖ ਲੋ
1: ਜੀ,
2: ਹਨਾ, ਉਹ ਲੋਕ ਆਪਣਾ ਲੋਕਾਂ ਨੂੰ ਖਾਣ ਨੂੰ ਦਾਣੇ ਹੈ ਨੀ, ਤੇ ਇਹਨਾਂ ਨੇ ਦਿਲੋਂ ਕਣ ਕੇ ਵਢਵਾ ਤੀ। ਵੀ ਤੁਸੀਂ ਹੋਰ ਕਿਤੇ ਇਹੋ ਜਿਹੀ ਜਗ੍ਹਾ ਤੇ ਕਰ ਲੋ ਜਿੱਥੇ ਕਣਕ ਦਾਣਾ ਅਨਾਜ ਨਾ ਉੱਗਿਆ ਹੋਵੇ, ਪਰ ਅਕਲ ਹੋਊਗੀ ਤਾਂ ਹੀ ਆ ਨਾ ਫਿਰ ਉਹਨਾਂ ਦਾ। ਆ ਹੁਣ ਤੁਹਾਨੂੰ ਮੈਂ ਸੈਣੀ ਸਾਹਿਬ ਭਾਜੀ, ਕੱਲ ਮੈਂ ਤੁਹਾਨੂੰ ਇਹਨਾਂ ਨੂੰ, ਮੈਂ ਇੱਥੇ ਗੁਰਦੁਆਰਾ ਸਟਾਕਟਨ ਸਾਹਿਬ ਇੱਥੋਂ ਹੈਗਾ ਆਪਣਾ 10-15 ਮਿੰਟ ਹੀ ਲੱਗਦੇ ਨੇ
1: ਜੀ,
2: ਲੈ ਕੇ ਜਾਣੀ ਹੁੰਦੀ ਆ। ਹੁਣੇ ਹੀ ਲੈ ਜਾਣ ਲੱਗੀ ਆ, ਹਜੇ ਮਹੀਨਾ ਕੀ ਹੋਇਆ ਅਗਸਤ ਦੇ ਵਿਚ, ਅਗਸਤ ਚ ਉਹ ਬੜੇ ਨੂੰ, ਮੇਰੇ ਗ੍ਰੈਂਡਸਨ ਨੂੰ ਮੈਂ ਲੈ ਕੇ ਜਾਣੀ ਆ ਉੱਥੇ ਉੜਾੜਾ ਸਿੱਖਣ ਲਈ, ਹਨਾ
1: ਜੀ।
2: ਤੇ ਉਹ ਮੈਂ ਰੋਜ਼ ਹਰ ਸੰਡੇ ਨੂੰ ਜਾਣੀ ਆ, ਵਧੀਆ ਨਿਆਣਿਆਂ ਨੂੰ ਉਹਨਾਂ ਨੇ ਜਦੋਂ ਜਾਣੇ ਆ 10:15 ਵਜੇ, 10:15 ਵਜੇ ਉਹਨਾਂ ਨੇ ਚਾਹ ਪਾਣੀ ਬੱਚਿਆਂ ਲਈ ਰੱਖਿਆ ਹੁੰਦਾ, ਫਰਾਈਆਂ ਰੱਖਦੇ ਹੁੰਦੇ ਨੇ, ਪਕੌੜੇ ਪਕੂੜੇ ਰੱਖਦੇ ਨੇ, ਬੱਚਿਆਂ ਨੂੰ ਇਹੀ ਲਾਲਚ ਹੁੰਦਾ ਤੇ, ਹਨਾ, ਬੁਰਕੀ ਤਾਂ ਸਿੱਟਦੇ ਹੀ ਨੇ, ਹਨਾ
1: ਜੀ।
2: ਤੇ ਫੇਰ ਲੰਗਰ ਵੀ ਹੁੰਦਾ ਤੇ ਬੱਚੇ 2 ਘੰਟੇ ਬੈਠ ਕੇ ਸਬਜ਼ੀਆਂ ਦੇ ਨੋ, ਕਰੇਲੇ ਕਰੂਲੇ, ਫਰੂਟਾਂ ਦੇ ਨੋ, ਜਾਂ ਉੜਾੜਾ ਐਕਸਟਰਾ ਜਿਹਾ ਕਰਦੇ ਨੇ, ਹਨਾ
1: ਜੀ।
2: ਚਲੋ, ਤੇ ਉਹ ਮੈਂ ਨਾ ਉੱਥੋਂ ਚ, ਮੈਨੂੰ ਉਸ ਗੁਰਦੁਆਰੇ ਮੈਂ ਹਰ ਵਾਰੀ ਤਾਂ ਨੀ ਜਾਈਦਾ ਸੀ, ਪਰ ਉੱਥੇ ਜਿਵੇਂ ਕਦੇ ਕਦੇ ਜਾਈਦਾ ਸੀਗਾ, ਪਰ ਹੁਣ ਜਿਵੇਂ ਹਰ ਸੰਡੇ ਜਾਂਦੀ ਆ ਇਹਨੂੰ ਲੈ ਕੇ ਮੈਂ,
1: ਹਾਂਜੀ।
2: ਤੇ ਉਹ ਪੋਸਟਰ ਲੱਗਿਆ ਹੈ, ਮੈਂ ਕੱਲ ਭਾਰੇ ਸਾਹਿਬ ਨੂੰ ਭੇਜਿਆ, ਸੈਣੀ ਸਾਹਿਬ ਭਾਜੀ, ਉਹਨਾਂ ਨੇ ਨਾ ਲਾਈਨਾਂ ਲਿਖੀਆਂ ਹੋਈਆਂ ਸੀਗੀਆਂ ਸੰਤਰਾ ਪੋਸਟਰ ਦੇ ਉੱਤੇ, ਭਿੰਡਰਾਂ ਵਾਲੇ ਦੀ ਫੋਟੋ ਲਾ ਕੇ, ਜਨਰਲ ਸਵੇਗ ਦੀ ਲਾ ਕੇ, ਇੱਕ ਦੋ ਹੋਰ ਨੇ, ਮੈਂ ਹੁਣ ਯਾਦ ਨੀ, ਮੈਂ ਕੱਲ ਭੇਜਿਆ ਸੀ ਤੁਹਾਨੂੰ, ਹਨਾ
1: ਜੀ।
2: ਤੇ ਥੱਲੇ 2 ਲਾਈਨਾਂ ਲਿਖੀਆਂ ਹੋਈਆਂ, ਉਹ ਸੰਤਰਾਮ ਉਦਾਸੀ ਦੀਆਂ। ਸੈਣੀ ਸਾਹਿਬ ਭਾਜੀ ਉਹਨਾਂ ਨੇ ਪਤਾ ਕੀ ਕੀਤਾ, ਸੰਤਰਾਮ ਉਦਾਸੀ ਦੀ ਜਗ੍ਹਾ ਤੇ ਸੰਤਰਾਮ ਦਾਸੀ ਲਿਖਤਾ।

0: ਤਾਂ ਫੇਰ ਮੈਂ ਤੁਹਾਨੂੰ ਵੀ ਭੇਜੀ ਹਨਾ।
1: ਹਾਂਜੀ
0: ਤੁਸੀਂ ਹੁਣ ਇਹ ਦੇਖੋ ਭਾਜੀ, ਫੇਰ ਮੈਂ ਨਾ ਉੱਥੇ ਉਹਨਾਂ ਨੇ ਇੱਕ ਟੇਬਲ ਲਾਇਆ ਹੋਇਆ ਜਿੱਥੇ ਬਈ ਕੰਪੀਟੀਸ਼ਨ ਹੋਣਾ ਕੰਠ ਗੁਰਬਾਣੀ ਦਾ, ਵੀ ਮੂੰਹ ਜਵਾਨੀ ਮੇਰੇ ਖਿਆਲ ਉਹ ਮਤਲਬ ਹੋਣਾ ਵੀ ਮੂੰਹ ਜਵਾਨੀ ਜਿਹੜੇ ਗੁਰਬਾਣੀ ਬੱਚੇ ਬੋਲਦੇ ਆ ਉਹਨਾਂ ਲਈ।
1: ਜੀ
0: ਮੈਂ ਉਹਦੇ ਕੋਲ ਚਲੀ ਗਈ, ਮੈਂ ਕਿਹਾ ਬਈ ਮੈਂ ਕਿਹਾ ਜੀ ਆਹ ਜਿਹੜਾ ਬਾਹਰ ਪੋਸਟਰ ਲੱਗਿਆ ਮੈਂ ਕਦੇ ਪੜ੍ਹਿਆ ਹੀ ਨੀ, ਇਹ ਵੀ ਸੰਤ ਰਾਮ ਉਦਾਸੀ ਕੋਈ ਕਵੀ ਹੋਇਆ
1: ਜੀ?
0: ਤੇ ਇਹ ਸੰਤ ਰਾਮ ਉਦਾਸੀ ਆ, ਸੰਤ ਰਾਮ ਉਦਾਸੀ ਦੀ ਕੁੜੀ ਇੱਥੇ ਹੀ ਆ ਬੇਕਰਸਫੀਲਡ, ਇੱਥੋਂ 3 ਘੰਟਿਆਂ ਦਾ ਰਾਹ ਉੱਥੇ ਰਹਿੰਦੀ ਆ। ਹਾਂਜੀ 3 ਘੰਟਿਆਂ ਦਾ ਰਾਹ ਹੈਗਾ, ਇੱਥੋਂ ਆਈ ਸੀ ਪਿਛਲੇ ਸਾਲ ਪ੍ਰੋਗਰਾਮ ਦੇ ਉੱਤੇ ਉਹ
1: ਜੀ।
0: ਤੇ ਕਹਿੰਦਾ ਕਹਿੰਦਾ ਜੀ ਇਹ ਸਵਾਲ ਨਾ ਕੋਈ ਉਠਾਉਂਦਾ ਹੀ ਰਹਿੰਦਾ, ਪਹਿਲਾਂ ਵੀ ਉਠਾਏ ਨੇ ਬਈ, ਫੇਰ ਅਸੀਂ ਪੁੱਛਿਆ ਤੇ ਉਹ ਕਹਿੰਦੇ ਨੇ ਬਈ ਜਿਹੜੀ ਕਿਤਾਬ ਦੇ ਵਿੱਚੋਂ ਅਸੀਂ ਲਾਈਨਾਂ ਲਈਆਂ ਨੇ ਉਹਦੇ ਚ ਸੰਤ ਰਾਮ ਦਾਸੀ ਹੋਈ ਲਿਖਿਆ ਹੋਇਆ ਸੀਗਾ।
1: ਅੱਛਾ ਜੀ।
0: ਹਨਾ ਮੈਂ ਕਿਹਾ ਵੀ ਉਹਨਾਂ ਨੂੰ ਪਤਾ, ਉਹਨਾਂ ਨੇ ਪਤਾ ਨੀ ਕੀਤਾ ਜਦ ਵੀ ਮੈਨੇਜਮੈਂਟ ਕਮੇਟੀ ਆ, ਇੰਨਾ ਤਾਂ ਹੈਗਾ ਹੀ ਆ, ਇਹ ਤਾਂ ਹੈ ਨੀ ਵੀ ਜਮਾ ਹੀ ਉਹ ਅਨਪੜ ਹੋਣਗੇ। ਅਗਲਾ ਕਹਿੰਦਾ ਵੀ ਸੰਤ ਰਾਮ ਦਾਸੀ ਕਿਸੇ ਦੁਨੀਆ ਦੇ ਕਿਸੇ ਹਿੱਸੇ ਚ ਤਾਂ ਕੋਈ ਪੋਇਟ ਹੋਇਆ ਹੋਣਾ, ਕੋਈ ਉਰਦੂ ਪੋਇਟ, ਕੋਈ ਹਿੰਦੀ ਪੋਇਟ, ਕੋਈ ਫਾਰਸੀ, ਅਰਬੀ, ਕੁਛ ਤਾਂ ਹੋਇਆ ਹੀ ਹੋਊਗਾ
1: ਜੀ।
0: ਤੇ ਕਹਿੰਦਾ ਜੀ ਮੈਂ ਤੁਹਾਡੀ ਗੱਲ ਕਰਾ ਦੂੰਗਾ ਫੇਰ,
1: ਹਨਾ।
0: ਤੇ ਮੈਨੂੰ ਕਹਿਣ ਲੱਗਿਆ, ਮੈਂ ਕਿਹਾ ਜੀ ਚਲੋ ਠੀਕ ਆ, ਗੱਲ ਤਾਂ ਕੀ ਕਰਨੀ, ਮੈਨੂੰ ਤਾਂ ਪਤਾ ਲੱਗ ਗਿਆ ਸੀਗਾ ਕਿਉਂਕਿ ਵੀ ਫੇਰ ਮੈਂ ਦੇਖਿਓ ਸੈਣੀ ਸਾਹਿਬ ਭਾਜੀ, ਮੈਂ ਨਾ ਉਹ ਆਪਣਾ ਦਰਬਾਰ ਹਾਲ ਦੀਆਂ ਫੋਟੋਆਂ ਭਾਰੇ ਸਾਹਿਬ ਨੂੰ ਭੇਜੀਆਂ, ਇੱਕ ਪਾਸੇ ਲਿਖਿਆ ਹੋਇਆ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ, ਤੇ ਉਹਦੇ ਉਹਦੇ ਥੱਲੜੇ ਪਾਸੇ ਨਾ ਉਹਨਾਂ ਨੇ ਲਿਖਿਆ ਹੋਇਆ ਖਾਲਿਸਤਾਨ ਜਿੰਦਾਬਾਦ।
1: ਇੱਕ ਪਾਸੇ ਤਾਂ ਕਾਮਰੇਡਾਂ ਨੂੰ ਭੰਡਦੇ ਰਹਿੰਦੇ ਆ ਸਾਰੀ ਦਿਹਾੜੀ, ਦੂਸਰੇ ਪਾਸੇ ਉਹੀ ਕਾਮਰੇਡ ਦੀਆਂ ਲਾਈਨਾਂ ਉੱਤੇ ਲਿਖੀਆਂ ਨੇ ਜੀ, ਤੇ ਉੱਪਰਲੇ ਪਾਸੇ ਖਾਲਿਸਤਾਨ ਜਿੰਦਾਬਾਦ ਲਿਖਿਆ।
0: ਹਾਂ ਉਹ ਤੁਸੀਂ ਦੇਖੋ, ਤੁਸੀਂ ਉਹ ਜਿਹੜਾ ਲਿਖਿਆ ਨਾ, ਮੈਂ ਕੱਲ ਫੋਟੋ ਬੈਠੀ ਬੈਠੀ ਖਿੱਚੀ ਫਿਰ ਮੈਂ ਨਾ, ਉਹ ਲਿਖਿਆ ਹੋਇਆ ਪਿਛਲੇ ਪਾਸੇ ਉਹਨਾਂ ਨੇ ਲਿਖ ਕੇ ਬਹੁਤ ਸੋਹਣਾ, ਬਹੁਤ ਹੀ ਸੋਹਣੇ ਅੱਖਰਾਂ ਚ ਲਿਖ ਕੇ ਨੀਲਾ ਜਿਹਾ ਬਣਾ ਕੇ ਉਹਦੇ ਉੱਤੇ ਲਿਖਿਆ ਹੋਇਆ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ, ਤੇ ਫੇਰ ਇੱਕ ਪਾਸੇ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ, ਫਿਰ ਥੱਲੇ ਖਾਲਿਸਤਾਨ ਜਿੰਦਾਬਾਦ, ਮਤਲਬ ਉੱਪਰ ਥੱਲੇ ਲਾਈਨਾਂ ਦੇ ਵਿੱਚ। ਕੱਲ ਉਹਨਾਂ ਨੇ ਪਾਕਿਸਤਾਨ ਦੇ ਜਿਹੜਾ ਸੈਣੀ ਸਾਹਿਬ ਭਾਜੀ, ਜਿਹੜਾ ਉਹਨਾਂ ਦੇ ਪਾਕਿਸਤਾਨ ਮੈਨੇਜਮੈਂਟ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹੈ ਨਾ ਰਮੇਸ਼ ਸਿੰਘ, ਲਾਸਟ ਨੇਮ ਉਹਨਾਂ ਨੇ ਕਨੀ ਕੀ ਦੱਸਿਆ ਸੀਗਾ, ਹਮੇਸ਼ਾ ਬੜਾ ਸਮਾਰਟ, ਵੈਰੀ ਪਰਸਨੈਲਿਟੀ ਬੰਦਾ ਉਹ ਗੁਰਸਿੱਖ, ਤੇ ਬਹੁਤ ਵਧੀਆ। ਰਮੇਸ਼ ਸਿੰਘ ਲਾਸਟ ਨੇਮ ਕੀ ਆ ਮੈਨੂੰ ਯਾਦ ਨੀ ਆ ਰਿਹਾ ਉਹਦਾ, ਹਨਾ। ਤੇ ਉਹ ਆਏ ਹੋਏ ਸੀਗੇ, ਉਹਨਾਂ ਨੂੰ ਉਹਨਾਂ ਨੇ 5-7 ਮਿੰਟ 10 ਮਿੰਟ ਦਿੱਤੇ, ਤੇ ਉਹਨਾਂ ਨੇ ਬੜਾ ਵਧੀਆ ਕਿਹਾ ਕਿ ਹਾਂ ਵੀ ਆਉਣ ਸੰਗਤਾਂ ਤੇ ਆ, ਤੇ ਕਹਿੰਦੇ ਉਹ ਜਿੱਦਣ ਆਹ ਪਿੱਛੇ ਜੇ ਹੋਇਆ ਸੀ ਨਾ ਆਹ ਜਿੱਦਣ ਕਹਿਣ ਸੀ ਗੜਗੜਜ ਨੂੰ ਲਾਈਨ ਦੇ ਕੋਲ ਜਾਣ ਨੀ ਦਿੱਤਾ ਹੈਗਾ
1: ਲਾਈਨ
0: ਦੇ ਕੋਲ ਅਰਦਾਸ ਕਰਨ ਦੇ ਲਈ। ਹਾਂਜੀ ਹਾਂਜੀ। ਫੇਰ ਇਹਨੇ ਕਿਹਾ, ਇਹ ਰਮੇਸ਼ ਸਿੰਘ ਨੇ ਕਹਿੰਦਾ ਵੀ ਅਸੀਂ ਉਹਨਾਂ ਦੇ ਜਥੇਦਾਰ ਨੂੰ ਕਿਹਾ ਸੀ ਵੀ ਤੁਸੀਂ ਵੀ ਆਓ ਇੱਧਰ, ਉਧਰਲੇ ਪਾਸੇ ਸੰਗਤਾਂ ਨੇ ਕੀਰਤਨ ਕੀਤਾ ਜਾਂ ਅਰਦਾਸ ਕੀਤੀ ਤੇ ਬਈ ਸਾਡਾ ਇਹ ਬਾਰਡਰ ਖੋਲਿਆ ਜਾਵੇ ਤੇ ਸੰਗਤਾਂ ਨੂੰ ਦਰਸ਼ਨ ਕਰਨ ਦੀ ਹੋਵੇ ਆ, ਤੇ ਕਹਿੰਦੇ ਵੀ ਉਧਰੋਂ ਜਥੇਦਾਰ ਸਾਹਿਬ ਆਏ ਤਾਂ ਉਹਨਾਂ ਨੂੰ ਨੇੜੇ ਆਉਣ ਨੀ ਦਿੱਤਾ ਹੈਗਾ, ਹਨਾ। ਤੇ ਫੇਰ ਉਦੋਂ ਬਾਅਦ ਉਹ ਇੱਕ ਭਾਈ ਜਿਹਾ ਕੋਈ ਮੈਨੇਜਮੈਂਟ ਕਮੇਟੀ ਦਾ ਹੋਣਾ, ਤੇ ਉਹ ਉੱਠਿਆ ਕਹਿੰਦਾ ਹਾਂ ਵੀ ਇਹਨਾਂ ਨੇ ਬਹੁਤ ਵਧੀਆ ਕਿਹਾ ਸੰਗਤਾਂ ਨੂੰ ਵੀ ਆਉਣ, ਤੇ ਵੀ ਅਸੀਂ ਵੀਜ਼ੇ ਲਈ ਕਹਿ ਕੇ ਜਾਵਾਂਗੇ ਅੰਬੈਸੀ ਨੂੰ, ਅੰਬੈਸੀ ਵੀ ਸਾਰੀਆਂ ਜਿਹੜਾ ਵੀ ਆਉਣਾ ਚਾਹੁੰਦਾ ਸ਼ਰਧਾਲੂ ਉਹਨਾਂ ਨੂੰ ਵੀਜ਼ੇ ਲਾਏ ਜਾਣ, ਵੀ ਅਸੀਂ ਚਾਹੁੰਦੇ ਆ ਵੀ ਸੰਗਤਾਂ ਅਡੋਪਟ ਕਰਨ ਗੁਰਦੁਆਰੇ ਨੂੰ ਤੇ ਬੱਚਿਆਂ ਨੂੰ ਦੱਸਿਆ ਜਾਵੇ ਆ, ਤੇ ਸਾਰਾ ਕੁਛ ਉਹਨਾਂ ਨੇ ਹਿਸਟਰੀ ਤੇ ਦੱਸਿਆ ਵੀ ਲਾਹੌਰ ਚ ਇੰਨੀ ਹਿਸਟਰੀ ਆਪਣੀ ਪਈ ਆ ਇੱਧਰ ਦੀ। ਹਾਂਜੀ ਚਲੋ। ਫੇਰ ਉਹਨਾਂ ਨੇ ਇਹ ਗੱਲਾਂ ਕਰਨ ਤੋਂ ਬਾਅਦ ਫਿਰ ਕੋਈ ਇੱਕ ਹੋਰ ਬੋਲਿਆ, ਉਹ ਨਾ ਕਹਿੰਦਾ ਵੀ ਹਾਂ ਸਾਡੇ ਦੇਸ਼ ਦੇ ਕਹਿੰਦਾ ਇਹ ਪਾਕਿਸਤਾਨ ਦੇ ਬਾਹਮਣਾਂ ਨੇ ਟੁਕੜੇ ਟੁਕੜੇ ਕਰਤੇ ਆ ਕਰਤਾ। ਅੱਛਾ ਉਹ ਇਹ ਕਿਸੇ ਨਾ ਕਿਸੇ ਤਰ੍ਹਾਂ ਪਿਛਲੇ ਹਫਤੇ ਭਾਜੀ ਇਹਨਾਂ ਨੇ ਨਾ ਬੁਲਾਇਆ ਦਿਨ ਸੰਡੇ ਨੂੰ ਜਸਵੰਤ ਸਿੰਘ ਖਾਲੜਾ ਦਾ ਤੇ ਭਾਈ ਦਿਲਾਵਰ ਸਿੰਘ ਦਾ।
1: ਅੱਛਾ ਜੀ।
0: ਹਨਾ ਹਾਂਜੀ ਭਾਈ ਦਿਲਾਵਰ ਸਿੰਘ, ਹਾਂਜੀ ਭਾਈ ਦਿਲਾਵਰ ਸਿੰਘ ਦੀ ਮਾਤਾ ਜੀ ਆਏ
1: ਜੀ।
0: ਤੁਸੀਂ ਇਹ ਦੇਖੋ ਸੈਣੀ ਸਾਹਿਬ ਭਾਜੀ, ਜਿਵੇਂ ਆਪਣੀਆਂ ਮਾਤਾ ਨੇ ਨਾ ਉਸ ਉਮਰ ਦੀ ਮਾਤਾ ਉਹ
1: ਜੀ,
0: ਬਿਲਕੁਲ ਹੀ ਪੇਂਡੂ ਸਧਾਰਨ ਮਾਤਾ
1: ਜੀ,
0: ਬਿਲਕੁਲ ਹੀ
2: ਜੀ,
0: ਕੋਈ ਉਹਨੂੰ ਇਹ ਨੀ। ਹਾਂਜੀ ਉਹਨੂੰ ਕੁਛ ਜਿਵੇਂ ਆਪਾਂ ਕਹੀਏ ਵੀ ਉਹਨਾਂ ਦੇ ਉਹਦੇ ਪਹਿਰਾਵੇ ਤੋਂ ਜਾਂ ਉਹਦੀ ਤੌਰ ਤੋਂ ਜਿਹੜੀ ਉਹਦੀ ਲੁੱਕ ਸੀ ਉਹ ਤੋਂ ਸਭ ਬਿਲਕੁਲ ਹੀ ਜਿਵੇਂ ਆਪਣੀ ਘਰੇਲੂ ਦੇਸੀ ਬੀਬੀ ਹੁੰਦੀ ਆ ਉਹ ਬੀਬੀ, ਉਹਨਾਂ ਨੇ ਲਿਆ ਕੇ ਨਾ ਪਿਛਲੇ ਪਾਸੇ ਉੱਥੇ ਬਿਠਾ
1: ਸਟੇਜ
0: ਤੇ। ਹਾਂਜੀ ਬਸ ਉਹ ਬੋਲੀ ਤਾਂ ਕੁਛ ਹੈ ਨੀ ਕਿਉਂਕਿ ਬਹੁਤ ਹੀ ਸਧਾਰਨ ਬੀਬੀ ਸੀਗੀ ਉਹ, ਹਨਾ।

0: ਤੇ ਫਿਰ ਉਹਦੇ ਬਾਰੇ ਇਹਨਾਂ ਨੇ ਇਤਿਹਾਸ ਪੜ੍ਹਿਆ ਵੀ ਕਿਵੇਂ ਉਹਨੇ ਆਹ ਕੀਤਾ, ਉਹਨੇ
1: ਜੀ
0: ਐਵੇਂ ਕੀਤਾ ਭਾਈ ਦਿਲਾਵਰ ਸਿੰਘ ਨੇ। ਤੇ ਮੈਂ ਕਿਹਾ ਦੇਖੋ ਤੁਸੀਂ ਹਨਾ ਵੀ ਕਿੱਥੇ ਕੀ ਕੀ ਕੀ ਸਿਖਾਈ ਜਾ ਰਹੇ ਨੇ, ਕਿੱਥੇ ਲੈ ਕੇ ਜਾ ਰਹੇ
1: ਬੱਚਿਆਂ
0: ਨੇ,
1: ਨੂੰ
0: ਕਿੱਥੇ
1: ਜਿਵੇਂ
0: ਹਨਾ ਕਿੱਥੇ ਮਤਲਬ ਕਿਹੜੇ ਪਾਸੇ ਨੂੰ ਲੋਕਾਂ ਦਾ ਮਾਇੰਡ ਡਾਇਵਰਟ ਕਰ ਰਹੇ ਨੇ ਇਹ। ਬਈ ਬੈਠੇ ਤਾਂ ਤੁਸੀਂ ਤਾਂ ਇੱਥੇ ਮੌਜ ਨਾਲ ਪੈਸੇ ਲਈ ਬੈਠੇ ਹੋ, ਲੋਕਾਂ ਨੂੰ ਫੇਰ ਉਹੀ ਬੱਚਿਆਂ ਨੂੰ
1: ਜੀ
0: ਤੁਸੀਂ ਉਹੀ ਪੁਠੇਰਾ ਪਾਉਣਾ ਹਨ,
1: ਉਹ ਤਾਂ ਭੈਣ ਜੀ ਉਹ
0: ਤੇ ਆਹੀ
1: ਟਵਾਣਾ
0: ਕੁਝ
1: ਸਾਹਿਬ
0: ਹੈ।
1: ਦੱਸਦੇ ਹੁੰਦੇ ਸੀ, ਉਹਨਾਂ ਦੇ ਨਾਲ ਯੂਨੀਵਰਸਿਟੀ 'ਚ ਹੀ ਪੜ੍ਹਦਾ ਹੁੰਦਾ ਸੀ ਦਿਲਾਵਰ, ਤੇ ਬਹੁਤ ਸੈਂਸਿਟਿਵ ਤੇ ਬਹੁਤ ਚੁੱਪ ਚਾਪ ਆਪਣੇ ਆਪ ਦੇ ਵਿੱਚ ਰਹਿੰਦਾ ਹੁੰਦਾ ਸੀ ਜੀ।
0: ਮੈਂ ਕਿਹਾ ਜੀ ਤੁਸੀਂ ਦੱਸੋ ਵੀ ਤੁਸੀਂ ਦੇਖ ਲਓ ਭਾਰਤ ਸਾਹਿਬ ਜਮਾ ਹੀ
1: ਜੀ
0: ਮਤਲਬ ਜਿਵੇਂ ਮੇਰੀ ਕਿਉਂਕਿ ਹੁਣ ਇੰਨੇ ਸਾਲ ਤਾਂ ਵੈਸੇ ਹੀ ਇਸ ਗੱਲ
1: ਹਾਂ ਜੀ
0: ਬੋਈ
1: ਹਾਂ
0: ਨੂੰ
1: ਜੀ
0: ਹੋ ਗਏ, ਉਮਰ ਦਾ ਵੀ ਕਿੰਨਾ, ਹੁਣ ਜਿਵੇਂ ਸਾਡੀ ਮਦਰ ਉਸ ਏਜ ਦੀ ਉਹ ਤੇ
1: ਬਿਲਕੁਲ ਹੈ ਜੀ
0: ਬਿਲਕੁਲ ਹੀ ਪੇਂਡੂ ਸਧਾਰਨ, ਇਹ ਵੀ ਨਹੀਂ ਹੈਗਾ ਵਿਚਾਰੀ ਨੂੰ ਮਤਲਬ ਬਿਲਕੁਲ ਹੀ ਸਧਾਰਨ ਔਰਤ
1: ਜੀ।
0: ਉਹ ਵਿਚਾਰੀ ਹਨਾ
1: ਨਾਲੇ ਭੈਣ ਜੀ ਉਹ
0: ਜਿਹਨੂੰ
1: ਗੁਰਬਾਣੀ ਦੀਆਂ ਵੀ ਤੁੱਕਾਂ ਜਿਹੜੀਆਂ ਨੇ ਜਿਹੜੀਆਂ ਇਹਨਾਂ ਨੂੰ ਰਾਸ ਆਉਂਦੀਆਂ ਨੇ ਉਹ ਹੀ ਉੱਥੇ ਆਪਣੀਆਂ ਲਾਉਂਦੇ ਨੇ ਨਾ, ਉਹ ਸਾਰਾ ਕੁਝ ਕਰਦੇ ਆ। ਇੱਥੇ ਵੀ ਦੇਖੋ ਹੁਣ
0: ਬਿਲਕੁਲ
1: ਵੈਸੇ ਜਿਹੜੀ ਸਾਰੀ ਜਿਹੜੀ ਪੂਰੀ ਉਹਨਾਂ ਦੀ ਕਵਿਤਾ ਹੈ ਆਪਣੇ ਸੰਤ ਰਾਮ ਉਦਾਸ ਜੀ ਹੁਣਾਂ ਦੀ, ਉਹਦੇ ਵਿੱਚ ਗੁਰੂ ਸਾਹਿਬਾਨਾਂ ਦਾ, ਉਹਨਾਂ ਦੀਆਂ ਨਿਸ਼ਾਨੀਆਂ ਦਾ, ਜੁਝਾਰੂ ਅਜੀਤ ਸਿੰਘ ਤੇ ਹੋਰ ਉਹਨਾਂ ਦੇ ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਹੈ, ਸਰਸਾ ਦਾ ਜ਼ਿਕਰ ਆਉਂਦਾ ਹੈ, ਤੇ ਉੱਪਰ ਉਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਰਾਸ ਆਉਂਦੀਆਂ ਨੇ ਉਹੀ ਤੋੜ ਮਰੋੜ ਕੇ ਉੱਪਰ ਛਾਪ ਦਿੱਤੀਆਂ ਜੀ। ਪਰ ਪੂਰੀ ਜਿਹੜੀ
0: ਭਾਰੇ ਸਾਹਿਬ
1: ਹਾਂਜੀ
0: ਭਾਰੇ ਸਾਹਿਬ ਇਹਨਾਂ ਨੇ ਬਾਹਰਲੇ ਪਾਸੇ ਨਾ ਜਿਵੇਂ ਆਪਾਂ ਦੀਵਾਲੀ ਨੂੰ ਲਾਈਟਾਂ ਲਾਉਂਦੇ ਹੁੰਦੇ ਆ ਨਾ ਬਾਹਰਲੇ ਪਾਸੇ ਆਪਣੇ
1: ਹਾਂਜੀ
0: ਏਰੀਆ ਵਿੱਚ
1: ਹਾਂਜੀ
0: ਉਹ ਲੜੀਆਂ ਲਾ
1: ਲੜੀਆਂ
0: ਦਿੰਦੇ ਆ
1: ਲਾ
0: ਲਮਕਾ
1: ਦਿੰਦੇ
0: ਆ,
1: ਹਾਂਜੀ
0: ਇਸ ਤਰ੍ਹਾਂ ਤਾਂ ਇਹਨਾਂ ਨੇ 8-8 10-10 ਫੁੱਟ ਲੰਬੀਆਂ ਥੱਲੇ ਨੂੰ ਪੋਸਟਰ ਬਣਾਏ ਹੋਏ ਨੇ ਹਰੇਕ ਹੀ ਜਿਹੜੇ ਆਹ
1: ਜੀ
0: ਦੂਜੇ ਨੇ ਜਿਨ੍ਹਾਂ ਨੂੰ
1: ਜੀ
0: ਇਹ ਜੁਝਾਰੂ ਸਿੰਘ ਕਹਿੰਦੇ ਨੇ ਹਨਾ,
1: ਜੀ
0: ਚਲੋ ਜੋ ਵੀ ਤੇ ਉਹ ਉਹਨਾਂ ਦੇ ਪੋਸਟਰ ਲਾਣੇ, ਇਹਨਾਂ ਨੇ ਕਿਸੇ ਗਦਰੀ ਬਾਬੇ ਦੇ ਪੋਸਟਰ ਨਹੀਂ ਲਾਏ ਹੋਏ,
1: ਬਿਲਕੁਲ ਹੈ ਜੀ
0: ਆਈ ਲਵ
1: ਬਿਲਕੁਲ। ਜਿਨ੍ਹਾਂ
0: ਉਹਨਾਂ
1: ਨੇ
0: ਦੇ
1: ਗੁਰੂ
0: ਲਾਏ
1: ਘਰ
0: ਹੋਏ ਨੇ
1: ਵਸਾਏ ਨੇ
0: ਸਭ
1: ਜੀ,
0: ਦੇ
1: ਇੱਥੇ ਸਾਰਾ ਕੁਝ
0: ਨਾ ਨਾ ਨਾ
1: ਆਪ ਭਾਈ
0: ਹਾਂ
1: ਸਾਹਿਬਾਨਾਂ ਦੀ ਜਿਹੜੀ ਹੈ ਸੇਵਾ ਵੀ ਨਿਭਾਈ, ਅੰਮ੍ਰਿਤ ਵੀ ਛਕੇ, ਸਾਰਾ ਕੁਝ ਕੀਤਾ ਹੈ ਜੀ, ਬਿਲਕੁਲ ਹੈ।
0: ਹਾਂ ਉਹ
1: ਗੱਲ ਤਾਂ
0: ਅੰਮ੍ਰਿਤ
1: ਇਹ ਹੈ ਨਾ ਜੀ
0: ਹੁਣ
1: ਕਿ
0: ਤਾਂ
1: ਆਪ ਹਾਂਜੀ
2: ਭੈਣ ਜੀ ਇਹਨਾਂ ਨੇ ਆਪ ਕਨਫਿਊਜ਼ਡ ਹੈਗੇ ਆ ਤੇ ਲੋਕਾਂ ਨੂੰ ਕਨਫਿਊਜ਼ਡ ਕਰਨਾ
1: ਕਰਦੇ ਆ ਜੀ
2: ਸ਼ੁਰੂ ਤੋਂ ਲੈ ਕੇ।
0: ਮੈਂ ਤੁਹਾਡੀ ਆ ਗੱਲ ਨਾਲ ਮੈਂ ਬਹੁਤਾ ਸਹਿਮਤ ਨਹੀਂ, ਇਹ ਕਨਫਿਊਜ਼ਡ ਨਹੀਂ ਹੈਗੇ
1: ਚਲਾਕ
0: ਸਾਰੇ,
1: ਮੈਂ ਹੁਣ ਬਸ
0: ਛੋਟਾ ਜਿਹਾ ਸੌਫਟ ਜਿਹਾ ਵਰਡ ਯੂਜ਼ ਕਰ ਲੈਂਦੀ ਹਾਂ, ਮੈਂ ਪੰਜਾਬੀ ਦਾ ਬਹੁਤਾ ਹਾਰਡ ਵਰਡ ਨਹੀਂ ਯੂਜ਼ ਕਰਦੀ, ਬਸ ਆ ਚਲਾਕੀ ਵਾਲਾ ਬਸ ਠੀਕ ਆ
1: ਜੀ।
0: ਇਹ ਇਹਨਾਂ ਨੂੰ ਸਭ ਪਤਾ ਇਹਨਾਂ ਦੇ ਦਿਮਾਗ ਦੇ ਪਿੱਛੇ ਇਹਨਾਂ ਦਾ ਏਮ ਕੀ ਆ ਕੀ ਆ ਕੀ, ਇਹਨਾਂ ਨੇ ਕਿਵੇਂ ਪੈਸਾ ਉਹ ਨੇ ਇਹ ਹਨਾ, ਇੱਕ ਜਿਵੇਂ ਆਪਾਂ ਕਹਿੰਦੇ ਆ ਮਤਲਬ ਚਲੋ ਠੀਕ ਆ ਮੈਂ ਹੁਣ ਕੁਛ ਨੀ ਕਹਿਣਾ। ਤੇ
1: ਔਜਲਾ ਸਾਹਿਬ ਨੇ
0: ਇਹਨਾਂ
1: ਨਾਮ
0: ਨੂੰ ਪਤਾ
1: ਜਿਹੜਾ ਤੁਸੀਂ ਗੱਲ ਕਰਦੇ ਸੀ ਰਮੇਸ਼ ਸਿੰਘ ਅਰੋੜਾ ਸੀ ਉਹਨਾਂ ਦਾ ਪੂਰਾ ਨਾ,
0: ਥੋੜੀ ਉਮਰ ਦਾ ਹੀ ਹੋਣੇ ਮੇਰੇ ਖਿਆਲ 40-45 ਸਾਲ ਦਾ ਹੀ, ਉਹ ਯੰਗ ਜਿਹੀ ਸੀ ਤੇ ਦਾੜੀ ਪ੍ਰਕਾਸ਼ ਕੀਤੀ ਹੋਈ ਤੇ ਬਹੁਤ ਵਧੀਆ ਪੱਗ ਬੰਨੀ ਹੋਈ, ਬਹੁਤ ਹੀ ਪਰਸਨੈਲਿਟੀਡ ਠੀਕ ਸੀ ਪਰਸਨੈਲਿਟੀ ਸੀਗੀ ਤੇ ਬੋਲਦਾ ਵੀ ਠੀਕ ਸੀਗਾ, ਚਲੋ ਜਿਵੇਂ ਵੀ ਉਹਨੇ ਤਾਂ ਆਪਦੇ ਕੰਟਰੀ ਦੀ ਹੋਈ ਪ੍ਰੇਸ ਕਰਨੀ ਸੀਗੀ ਹਨਾ
1: ਬਿਲਕੁਲ।
0: ਤੇ ਉਹ ਤਾਂ ਕਹਿੰਦੇ ਵੀ ਸਿੱਖਾਂ ਨੇ ਇੱਥੇ ਵਿਤਕਰਾ ਹੁੰਦਾ ਸਾਡੇ ਨਾਲ ਨੀ ਉੱਥੇ ਵਿਤਕਰਾ ਹੁੰਦਾ ਹੈਗਾ ਹਨਾ, ਤੇ ਮੈਂ ਕਿਹਾ ਵੀ ਇਹ ਵੀ ਠੀਕ ਆ ਹਨਾ, ਤੁਸੀਂ ਤਾਂ ਉਸੇ ਪਾਸੇ ਉਹਨਾਂ ਨੇ ਆਪਣੇ ਕੰਟਰੀ ਵੱਲੋਂ ਹੀ ਬੋਲਣਾ ਥੋੜਾ ਜਿਹਾ ਜੋ ਵੀ
1: ਬਿਲਕੁਲ
0: ਹਨਾ, ਤੇ
2: ਸਾਡਿਆਂ ਨੂੰ ਖਿਲਾਫ ਲਾ ਲਓ ਤਾਂ ਜਿੰਨਾ ਮਰਜ਼ੀ ਬਿਲਕੁਲ ਜੀ, ਸਾਡਿਆਂ ਨੂੰ ਪੰਜਾਬ ਚ ਬੈਠਿਆਂ ਨਾਲ ਵਿਤਕਰਾ ਹੋਈ ਜਾਂਦਾ
1: ਬਿਲਕੁਲ ਹੈ ਜੀ।
2: ਹਾਂਜੀ
0: ਤੇ ਹਾਂਜੀ ਹਾਂਜੀ ਠੀਕ ਸੀਗਾ ਵਧੀਆ ਸੀਗਾ, ਤੇ ਇਸ ਕਰਕੇ ਮੈਂ ਕਈ ਵਾਰੀ ਸੋਚਦੀ ਹੁੰਦੀ ਆ, ਮੈਂ ਦੇਖਦੀ ਹੁੰਦੀ ਮੈਂ ਕਿਹਾ ਵੀ ਚਲੋ ਬਹੁਤ ਇਨਫੋਰਮੇਸ਼ਨ ਹੀ ਸਹੀ ਹਨਾ, ਤੇ ਨਵੀਂ ਤੋਂ ਨਵੀਂ ਇਨਫੋਰਮੇਸ਼ਨ ਮਿਲਦੀ ਆ ਉੱਥੇ, ਮੈਂ ਜਦ ਜਾਂਦੀ ਆ ਹਰ ਸੰਡੇ ਨੂੰ ਕੁਛ ਨਾ ਕੁਛ
1: ਜੀ। ਇਹਨਾਂ ਦੇ ਇਹ ਆ ਨਾ ਕਿ ਇੱਥੇ ਚਲਾਕੀ ਤਾਂ ਕਰਦੇ ਆ ਕਿਉਂਕਿ ਜਿਹੜੇ ਪੁਰਾਣੇ ਬੱਚੇ ਨੇ ਜਾਂ ਚਲੋ ਮੇਰਾ ਵੀ ਬਰਥ 83 ਦਾ ਹੈ, ਚਲੋ ਕੁਝ ਚੀਜ਼ਾਂ ਉਸ ਥੋੜੀ ਬਹੁਤੀ ਸੁਰਤ ਸੰਭਾਲ ਲਈ ਸੀ, 92 ਤੱਕ 94 ਤੱਕ ਇਹ ਸਾਰੀ ਚੱਲਦਾ ਰਿਹਾ ਉਸ ਸਮੇਂ ਚ, ਤੇ ਉਹਨਾਂ ਨੂੰ ਤੀ ਗਮਰਾਹ ਕਰ ਸਕਦੇ। ਪਰ ਜਿਹੜੇ ਨਵੇਂ ਬੱਚੇ ਨੇ ਜਿਹੜੇ 2000 ਦੇ ਜਾਂ ਕਹਿ ਲਓ ਜਾਂ ਇਹਨਾਂ ਮੁਲਕਾਂ ਦੇ ਵਿੱਚ ਜੰਮੇ ਪਲੇ ਆ, ਉਹ ਉਹਨਾਂ ਨੂੰ ਜਿਹੜਾ ਬ੍ਰੇਨ ਵਾਸ਼ ਆਸਾਨੀ ਦੇ ਨਾਲ ਉਹ ਚੀਜ਼ਾਂ ਦੇ ਵਿੱਚ ਕਰਦੇ ਆ ਜੀ। ਇਹ
0: ਪਰ ਸਭ ਇਹ ਨਾ ਆਪਸ ਵਿੱਚ ਸਿਰ ਪੜਾ ਪੜਾ ਲੜੀ ਜਾਂਦੇ, ਪਰ ਇਹਨਾਂ ਦੇ ਸਿਰ ਹੀ ਬਹੁਤ ਸਟਰੋਂਗ ਨੇ
1: ਬਿਲਕੁਲ ਹੈ ਜੀ
0: ਹਨਾ, ਤੇ ਜਿਹੜੇ ਇੱਥੇ ਵੀ ਨੇ ਨਾ ਜਿਹੜੇ ਇਹ ਨੇ ਇਹਨਾਂ ਆਪ ਹੀ ਸਿਰ ਮਾਰੀ ਜਾਂਦੇ ਇੱਕ ਦੂਜੇ ਦੇ ਵਿੱਚ
1: ਜੀ ਬਿਲਕੁਲ ਹੈ ਜੀ,
0: ਪਰ ਹੈ ਹੀ ਢੀਠ ਬਹੁਤ ਜ਼ਿਆਦਾ
1: ਜੀ।
0: ਤੇ
1: ਭੈਣ ਜੀ ਪਿਛਲੇ ਨਾ
0: ਕੈਨੇਡਾ
1: ਦੀ ਖਬਰ ਕੀਤੀ ਸੀ, ਗੁਰੂ ਘਰ ਦਾ ਇਹਨਾਂ ਨੇ ਗਿਰਵੀ ਰੱਖੇ ਹੋਏ ਨੇ ਜੀ
2: ਬਿਲਕੁਲ ਜੀ
1: ਜੀ।
0: ਫਿਰ ਉਹ ਤਾਂ ਐਕਚੁਅਲੀ ਤਾਂ ਇਹ ਸੂਫੀਆਂ ਵਾਲੇ ਤਾਂ ਇਹੀ ਨੇ, ਉਹ ਕਹਿੰਦੇ ਵੀ ਗੁਰੂ ਘਰ ਚ ਤਾਂ ਹੈ, ਉਹ ਸੂਫੀ ਜਿਵੇਂ ਕਹਿੰਦੇ ਵੀ ਰੱਬ ਤਾਂ ਤੁਹਾਡੇ ਅੰਦਰ ਆ,
1: ਬਿਲਕੁਲ
0: ਹਨਾ, ਤੇ ਉਹ ਉਹਨਾਂ ਨੇ ਇਹ ਵੀ ਵਿੱਚੋਂ ਵਿੱਚ ਵਿੱਚ ਸਾਰੇ ਪਾਸੇ ਜਿੱਥੇ ਜਿੱਥੇ ਜਿਹੜੀ ਚੀਜ਼ ਲੋਟ ਲੱਗਦੀ ਆ, ਲਾਈਨ ਜਿਹੜੀ ਜਿੱਥੇ ਤੁਕ ਜੁੜ ਠੀਕ ਬੰਦੇ
1: ਜੀ
0: ਉੱਥੋਂ ਫੜ ਲੈਣੇ, ਉਹ ਕਹਿੰਦੇ ਵੀ ਗੁਰੂ ਘਰ ਨੂੰ ਕੀ ਆ, ਉਹ ਤਾਂ ਕਹਿੰਦੇ ਵੀ ਅੰਦਰ ਆ ਸਾਰਾ ਕੁਛ, ਤਾਂ ਕਰਕੇ ਵੀ ਉਹਨੂੰ ਗਿਰਵੀ
1: ਜੀ,
0: ਰੱਖ ਵੀ ਦੋ।
1: ਬਿਲਕੁਲ ਹੈ ਜੀ,
0: ਰੱਬ ਕਿਹੜਾ ਕਿਸੇ ਦੇ ਗਿਰਵੀ ਰੱਖੇ ਦੇ, ਉਹ ਕਹਿੰਦੇ ਰੱਬ ਗਿਰਵੀ ਹੋਣਾ
1: ਬਿਲਕੁਲ
0: ਆ,
1: ਜੀ,
0: ਤਾਂ ਕਰਕੇ ਇਹਨਾਂ ਦਾ ਡਰ ਚੱਕਿਆ ਹੋਇਆ ਸਾਰਾ
1: ਚੱਕਿਆ
0: ਕੁਛ
1: ਹੋਇਆ
0: ਹਨਾ।
1: ਜੀ,
0: ਹਾਂਜੀ ਤੇ
2: ਬਿਲਕੁਲ ਜੀ, ਇਹ ਤਾਂ ਪੱਕੀਆਂ ਇੱਟਾਂ ਦਾ ਇੱਕ ਕੋਠਾ ਨਾ ਜੀ,
0: ਬਿਲਕੁਲ ਬਿਲਕੁਲ
2: ਕਹਿੰਦਾ ਕੋਠਾ ਰੱਬ ਦਾ ਤੇ ਤੇਰਾ ਹੀ ਵਜੂਦ ਏ।
1: ਬਾਕੀ ਸਭ ਫਜ਼ੂਲ ਹੈ ਜਣੀ ਸਾਹਿਬ,
2: ਉਹ ਰਫੀਕ ਤੇਰੇ ਅੰਦਰ ਹੀ ਮੌਜੂਦ ਏ, ਕੰਧ ਵਹਿਮ ਦੀ ਤੂੰ ਢਾ ਦੇ ਮਾਰ ਸੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਨ ਸੁੱਟ ਲੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ। ਹਾਂਜੀ
1: ਸੈਣੀ ਸਾਹਿਬ, ਲੋਟੇ ਦਾ ਤਾਂ ਸਾਰਾ ਕੰਮ ਆ ਜੀ, ਲੋਟਾ ਭੰਨ ਤਾਂ ਮੁੜ ਕੇ ਸੋਟਾ ਕੀ ਕਰੂ ਜੀ।
0: ਚਲੋ ਸੁਣ ਗਿਆ, ਬਹੁਤ ਵਧੀਆ, ਬਹੁਤ
1: ਥੈਂਕ ਯੂ ਭੈਣ ਜੀ,
0: ਚੰਗਾ ਲੱਗਦਾ।
2: ਥੈਂਕ ਯੂ ਭੈਣ ਜੀ, ਥੈਂਕ ਯੂ, ਸ਼ੁਕਰੀਆ ਜੀ।
0: ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਤੁਹਾਡੇ ਆਉਣ ਨਾਲ ਹੌਸਲਾ ਬਹੁਤ ਹੋਇਆ ਸਾਨੂੰ, ਵੈਸੇ ਆਉਂਦੇ ਰਿਹਾ ਕਰੋ। ਹਾਂਜੀ
1: ਥੈਂਕ ਯੂ,
2: ਸ਼ੁਕਰੀਆ ਭੈਣ ਜੀ,
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ ਜੀ
1: ਜੀ। ਦੋਸਤੋ ਇਸ ਤਰ੍ਹਾਂ ਜੀ ਹਰਵਿੰਦਰ ਜੋਲ ਭੈਣ ਜੀ, ਜੀ ਸੈਣੀ ਸਾਹਿਬ ਜਾਂਦੇ ਜਾਂਦੇ ਕੀ ਕਹੋਗੇ?
2: ਮੈਂ ਹੁਣ ਜਾਂਦੇ ਜਾਂਦੇ ਮੁਹੰਮਦ ਸਾਹਿਬ ਦਾ ਜਿਹੜਾ ਗੀਤ ਸੁਣਨਾ ਹੈਗਾ ਆ, ਤੇ ਇਸ ਕਰਕੇ ਮੇਰਾ ਟਾਈਮ ਜਿਹੜਾ ਤੁਸੀਂ ਉਹਨਾਂ ਨੂੰ ਦੇ ਦਿਓ, ਖਬਰਾਂ ਬਾਕੀ ਬਾਅਦ ਚ ਕਰਿਓ, ਜੇ ਉਹ ਆ ਜਾਂਦੇ ਤੇ ਪਹਿਲਾਂ ਉਹਨਾਂ ਦਾ ਗੀਤ ਲਾ ਦਿਓ,
1: ਨਹੀਂ ਤੁਸੀਂ
2: ਮੈਂ ਸੁਣਾ ਹੁੰਦਾ ਹੈ ਉਹਨਾਂ ਦਾ ਗੀਤ ਸੁਣ।
1: ਇੱਕ ਖਬਰ ਰਹਿ ਗਈ ਵੈਸੇ, ਆ ਤੁਸੀਂ ਹੁਣੇ ਹੁਣੇ ਬਿੱਲ ਦੇ ਕੇ ਹਟੇ ਹੋ, ਪਾਵਰ ਕੌਮ ਦੇ ਵੱਲੋਂ ਬਿਜਲੀ ਕਨੈਕਸ਼ਨ ਕੱਟਣ ਤੇ ਰੋਕ ਲਾਤੀ ਹੈ, ਤੁਸੀਂ ਡਰਿਆ ਨਾ ਕਰੋ।
2: ਉਹ ਲਟੇਰੇ ਆ, ਲਟੇਰੇ ਆ ਜੀ, ਉਹ ਗੱਲ ਤਾਂ ਹੈਗੀ ਜੀ, ਉਹ ਕੁੰਭ ਦਾ ਹੋਇਆ ਮੇਲਾ, ਇੱਕ ਸਾਧੂ ਸੀਗਾ, ਉਹ ਵਿਚਾਰਾ ਕੁੰਭ ਤੇ ਗਿਆ ਤੇ ਉਹਦਾ ਵਿਚਾਰੇ ਦਾ ਕੰਬਲ ਚੱਕ ਹੋ ਗਿਆ, ਤੇ ਉਹ ਕਿਸੇ ਨੇ ਜਾ ਕੇ ਪੁੱਛਿਆ ਕਿੱਦਾਂ, ਕਹਿੰਦਾ ਕਿੱਦਾਂ ਬਾਬਾ ਜੀ ਕੁੰਭ ਨਾ ਆਇਆ ਏ, ਕਹਿੰਦਾ ਕਾਹਦਾ ਕੁੰਭ, ਕਹਿੰਦਾ ਸਭ ਸਾਡਾ ਕੰਬਲ ਚੱਕਣ ਦੀਆਂ ਸਕੀਮਾਂ ਸੀਗੀਆਂ। ਹੈਂਜੀ
1: ਬਿਲਕੁਲ,
2: ਹੁਣ ਮੈਂ ਤਾਂ ਲੁੱਟਿਆ ਗਿਆ, ਹੁਣ ਬਾਕੀ ਲੁੱਟੇ ਜਾਂਦੇ ਨਾ ਲੁੱਟੇ ਜਾਣ, ਮੈਂ ਦੇਖ ਲੁੱਟਿਆ ਗਿਆ।
1: ਤੁਸੀਂ ਕਾਹਲੀ ਬਹੁਤ ਕਰਦੇ ਆ ਜੀ, ਤੁਸੀਂ ਕਾਹਲੀ ਬਹੁਤ ਕਰਦੇ ਹੋ, ਬਿੱਲ ਬੁੱਲ ਤਾਰਨ ਦੇ ਤੁਸੀਂ ਹਨਾ। ਔਜਲਾ ਸਾਹਿਬ ਜੁੜੇ, ਇਹਨਾਂ ਤੋਂ ਗੁਣ ਸਿੱਖੋ ਥੋੜੇ ਜਿਹੇ ਬਿਜ਼ਨਸ ਦੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਹਾਂਜੀ ਵੀਰ ਜੀ,
3: ਸਤਿ ਸ੍ਰੀ ਅਕਾਲ ਦੋਨੋਂ ਵੀਰਾਂ ਨੂੰ, ਸਰੋਤਿਆਂ ਨੂੰ,
1: ਸਤਿ ਸ੍ਰੀ ਅਕਾਲ ਜੀ।
3: ਚਲੋ ਭੈਣ ਜੀ, ਵਧੀਆ ਵਿਚਾਰ ਦੱਸ ਕੇ ਗਏ
1: ਜੀ।
3: ਦੇਖੋ ਮੈਂ ਜਿਹੜਾ ਤੁਸੀਂ ਫਿਰੋਜ਼ਪੁਰ ਵਾਲਾ ਇੰਸਪੈਕਟਰ ਫੜਿਆ,
1: ਹਾਂਜੀ
3: ਤੁਸੀਂ ਇਹ ਦੇਖੋ ਵੀ ਅਸੀਂ ਇਹਨਾਂ ਤੋਂ ਕੀ ਪੁਲਿਸ ਵਾਲਿਆਂ ਤੋਂ ਆਸ ਰੱਖਾਂਗੇ। ਇਹ ਕਹਿੰਦੇ ਨੇ ਜੀ ਇਹ ਪੰਜਾਬ ਦੇ ਵਿੱਚੋਂ ਆਹ ਚੀਜ਼ਾਂ ਖਤਮ ਕਰਨ ਨੂੰ ਲੱਗੇ ਹਨ। ਥੋੜੇ ਯਾਦ ਹੋਣਾ ਜਦੋਂ ਰਵੀ ਸਿੱਧੂ ਵਾਲਾ ਕਾਂਡ ਹੋਇਆ ਸੀ ਨਾ
1: ਜੀ, ਬਹੁਤ ਮਸ਼ਹੂਰ ਸੀ।
3: ਮੈਂ ਉਹ ਪਿੰਡ ਨੀ ਯਾਦ ਆ ਰਿਹਾ, ਮੈਂ ਯਾਦ ਕਰ ਰਿਹਾ ਸੀ, ਰਾਏਕੋਟ ਦੇ ਕੋਲ ਪਿੰਡ ਆ ਮਾਣਕੇ, ਉਹਨਾਂ ਦੇ ਵਿਚਾਲੇ ਜਾਂਦਾ ਪਿੰਡ, ਉੱਥੇ ਦਾ ਇੱਕ SSP ਸੀਗਾ
1: ਜੀ,
3: ਉਹ ਬਾਅਦ ਪਿੰਡ ਨਾਲ ਪਹਿਲਾ SSP ਜਿਹੜਾ ਉਹਦੇ ਨਾਂ ਨਾਲ ਪੁਲਿਸ ਮਹਿਕਮੇ ਚ ਆਪਦਾ ਪਿੰਡ ਲਾਉਂਦਾ ਹੁੰਦਾ ਸੀ।
1: ਅੱਛਾ,
3: ਰਾਰੇ ਤੇ ਸੀ ਪਿੰਡ ਕੋਈ ਸਮਥਿੰਗ
1: ਜੀ,
3: ਹੈ ਤਾਂ ਉਹ SSP ਬਸ ਬੈ ਸੀ ਬਾਦਲ ਸਾਹਿਬ ਨਾਲ ਨੇੜ ਪਿਛੇ, ਉਹਦੇ ਅੱਗੇ ਲੱਗਿਆ ਸੀ
1: ਜੀ।
3: ਉਹ ਉਦੋਂ ਕਰੰਸੀ ਬਹੁਤ ਆਉਂਦੀ ਸੀ 2 ਨੰਬਰ ਦੀ ਉਧਰੋਂ
1: ਜੀ,
3: ਉਹਨੇ ਰਵੀ ਸਿੱਧੂ ਨੂੰ 2 ਕਰੋੜ ਰੁਪਇਆ ਦੇਤਾ, ਆਪਦਾ ਮੁੰਡਾ ਪੁਲਿਸ ਚ ਭਰਤੀ ਕਰ ਲਿਆ ਤੇ ਕੁੜੀ PCS ਬਣਾ ਲਈ
1: ਜੀ।
3: ਤੇ ਜਦੋਂ ਉਹਨਾਂ ਨੇ ਪੈਸੇ ਖੋਲੇ ਤੇ ਪੈਸੇ ਜਾਲੀ ਸੀਗੇ।
1: ਅੱਛਾ ਜੀ, ਉੱਪਰ ਲਾ ਤੇ ਥੱਲੇ ਲਾ ਨੋਟਿਸ ਸੀ।
3: ਉਹਨਾਂ ਨੇ ਜਾ ਕੇ ਉਹ ਦਿੱਲੀ ਫੂਕੇ, ਫੂਕਣੇ ਕਿਹੜਾ ਸੌਖੇ ਸੀ, 2 ਕਰੋੜ ਕਿਹੜਾ ਥੋੜਾ ਹੁੰਦਾ ਮੇਰੇ ਜਾਣੀ। ਹਾਂ ਚਲੋ, ਉਦੋਂ ਬਾਅਦ ਤਾਂ ਉਹ ਕੇਸ ਹੋ ਗਿਆ ਨਾ, ਉਹਨੂੰ ਕਹਿ ਸਕਦੇ ਸੀ ਕੁਛ, ਮਾੜਾ ਬੰਦਾ ਹੁੰਦਾ ਉਹਨੂੰ ਚੱਕ ਵੀ ਲੈਂਦੇ ਵੀ ਤੂੰ ਸਾਨੂੰ ਗਲਤ ਨੋਟ ਦੇ ਗਿਆ, ਹੁਣ ਤਾਂ ਇਹ ਵੀ ਨੀ ਕਹਿ ਸਕਦੇ
1: ਜੀ।
3: ਤੇ ਉਹ ਚਲੋ ਬਾਅਦ ਦੇ ਵਿੱਚ ਰਵੀ ਸਿੱਧੂ ਕਾਂਡ ਹੋ ਗਿਆ ਤਾਂ ਬੱਚੇ ਤਾਂ ਉਹਦੇ ਰਹਿ ਗਏ ਸੀ, ਪਰ ਇਹ ਕਹਿਣ ਦਾ ਮਤਲਬ ਇਹ ਹੈ ਕਿ ਇਹ ਜੇ ਲੋਕਾਂ ਦਾ ਤੁਸੀਂ ਕੀ ਆਸ ਰੱਖਦੇ ਹੋ ਕਿ ਇਹ ਮੁਜਰਮ ਨੂੰ ਫੜ ਲੈਣਗੇ?
1: ਨਾ ਜੀ ਨਾ ਜੀ,
3: ਜਿਹੜੇ ਖੁਦੇ ਆਪ ਕੰਮ ਕਰਦੇ ਨੇ। ਹਾਂਜੀ, ਮੇਰਾ ਸਵਾਲ ਜਿਹੜਾ ਤੁਸੀਂ ਕਰਦੇ ਸੀ ਨਾ ਫਿਰੋਜ਼ਪੁਰ ਵਾਲੇ ਪੁਲਿਸ ਵਾਲੇ ਦਾ, ਜਾਂ ਜਿਹੜੀ ਮੋਗੇ ਫੜੀ ਹੈ, ਕਿ ਤੁਸੀਂ ਇਹਨਾਂ ਤੋਂ ਕੀ ਆਸ ਰੱਖਦੇ ਹੋ ਕਿ ਇਹ
1: ਥਾਰ ਵਾਲੀ ਬੀਬੀ ਦਾ ਸੀਗੀ ਪਹਿਲਾਂ ਥਾਰ ਵਾਲੀ?
3: ਬਿਲਕੁਲ
1: ਜੀ,
3: ਮਾਰੇ ਕਹਿਣ ਦਾ ਮਤਲਬ ਵੀ ਅਸੀਂ ਇਹਨਾਂ ਤੋਂ ਕੀ ਆਸ ਰੱਖਦੇ?
1: ਨਾ ਜੀ ਨਾ,
2: ਨਾ ਜੀ ਨਾ
1: ਜੀ।
3: ਹਾਂਜੀ, ਇਹ ਬਸ ਇੱਕ ਨੌਂ ਦੇ ਨੇ ਤੇ ਇੱਕ ਆਪਣੇ ਗੱਲ, ਅਸਲ ਚ ਇਹ ਹੈ ਇਹ ਵੀ ਕੀ ਕਰਨ ਜਿਹਦੇ ਸਾਡੇ ਉੱਪਰ ਬਿਠਾਲੇ ਹੋਏ ਨੇ ਪਹਿਲਾਂ ਤਾਂ ਉਹ ਲੱਗੇ ਹੋਏ ਨੇ, ਜੇ ਉਹ 100 ਬਣਾਉਂਦੇ ਨੇ ਤਾਂ 50 ਇਹਨਾਂ ਨੂੰ ਬਣਾਉਣੇ ਨੇ ਵਿੱਚੋਂ।
1: ਬਿਲਕੁਲ ਜੀ,
3: ਤੁਸੀਂ ਦੇਖੋ ਵੀ ਅਸੀਂ ਬਾਹਰੋਂ ਮਤਲਬ ਇੱਕ ਦੂਜੇ ਮੁਲਕ ਤੋਂ ਕਰੰਸੀ ਰੋਕਣੀ ਹੈ ਕਿ ਅਸੀਂ ਵੀ ਉਹਦੇ ਵਿੱਚ ਹਿੱਸਾ ਰੱਖਣਾ?
1: ਬਿਲਕੁਲ ਹੈ ਜੀ,
3: ਕਿੰਨੀ ਘਟੀਆ ਗੱਲ ਸੀ ਇਹ, ਫਿਰ ਉਹ ਫੜਿਆ ਗਿਆ ਸੀ, ਮਤਲਬ ਬਾਅਦ ਵਿੱਚ ਤਾਂ ਰਿਟਾਇਰ ਹੋਇਆ, ਵੈਸੇ ਤਾਂ ਉਹ ਰਿਟਾਇਰ ਹੋ ਗਿਆ, ਯਾਰ ਮੂੰਹ ਚ ਨਾਂ ਤੇ ਪਿੰਡ ਫਿਰੀ ਜਾਂਦਾ, ਰੈਕੋਡ ਦੇ ਨਾਲੇ ਪਿੰਡ ਉਹਦਾ
1: ਜੀ।
3: ਤੇ ਮਤਲਬ ਅਸੀਂ ਮੇਰੇ ਥੋੜੀ ਗੱਲ ਚ ਮੇਰੇ ਸਵਾਲ ਤਾਂ ਆਇਆ ਵੀ ਅਸੀਂ ਕੀ ਆਸ ਰੱਖ ਸਕਦੇ ਹਾਂ ਵੀ ਜਿਹੜੀ ਸਾਡੇ ਤੇ ਲਾਈ ਹੋਈ ਹੈ ਇਹਨਾਂ ਨੇ
1: ਜੀ,
3: ਸਾਡੀ ਰੱਖਿਆ ਲਈ ਉਹੀ ਚੋਰ ਨੇ?
1: ਬਿਲਕੁਲ ਹੈ ਜੀ,
2: ਇਹਨਾਂ ਦੀ ਸਕਰੀਨਿੰਗ ਹੋਣੀ ਚਾਹੀਦੀ ਵੀਰ ਜੀ, ਇਹਨਾਂ ਦੀ ਸਕਰੀਨਿੰਗ ਹੋਣੀ ਚਾਹੀਦੀ ਆ।
3: ਕਰੂ ਕੌਣ ਜੀ, ਕੌਣ
2: ਕਰੇ? ਕੋਈ ਸੈਂਟਰ, ਕੋਈ ਸੈਂਟਰ ਏਜੰਸੀ ਕਰੇ ਜੀ। ਗੱਲ ਤਾਂ ਇਹ
3: ਨਾਲ ਵੀ ਉਹੀ ਆ, ਹੁਣ ਤੁਸੀਂ ਫੇਰ ਦੇਖੋ ਚਾਹੇ ਪਟਵਾਰੀ ਫੜੇ ਜਾਂਦੇ ਨੇ, ਚਾਹੇ ਕੋਈ ਵੀ ਫੜਿਆ ਜਾਂਦਾ, ਨਾਲੇ ਤਾਂ ਜਿੰਨੇ ਚਿਰ ਸਸਪੈਂਡ ਰਹਿੰਦੇ ਜਦੋਂ ਬਹਾਰਦੇ ਉਨੀ ਸਰਕਾਰ ਮਿਲ ਜਾਂਦੀ ਉਹਨਾਂ
2: ਨੂੰ। ਹਾਂਜੀ, ਇਕੱਠੇ ਪੈਸੇ ਮਿਲ ਜਾਂਦੇ ਆ,
3: ਇਕੱਠੇ ਪੈਸੇ ਮਿਲ ਜਾਂਦੇ ਨੇ।
2: ਹਾਂਜੀ,
3: ਇਹ ਸਸਪੈਂਡ ਹੋਇਆ ਕਿਹੜਾ, ਇਹਨਾਂ ਨੂੰ ਰਾਖ ਨੀ, ਉਹਦੇ ਸਾਰੇ ਪਾਸੇ ਰਾਖ ਹੈ। ਅੱਜ ਤੁਸੀਂ ਦੱਸਿਆ ਪਟਵਾਰੀ ਫੇਰ ਰੱਖ ਲਿਆ ਉਹਨਾਂ ਨੇ,
2: ਬਿਲਕੁਲ ਜੀ ਗਰਦਾਵਰ ਬਣਾਤਾ।
3: ਜਦੋਂ ਫੜਨ ਵਾਲੇ ਹੀ ਉਹ ਨੇ
1: ਜੀ,
2: ਹਾਂਜੀ,
3: ਜਿਹੜੇ ਪਹਿਲਾਂ ਹੀ ਆਪ ਉਹਦੇ ਅਰਗੇ ਨੇ, ਫਿਰ ਇਨਸਾਫ਼ ਕਿੱਥੋਂ ਮਿਲਣਾ?
2: ਬਿਲਕੁਲ,
3: ਤੁਸੀਂ ਕਹਿੰਦੇ ਸਕਰੀਨ ਕਰੂ ਕੌਣ ਰਾਜਨ ਜੀ, ਮੈਨੂੰ ਇਹ ਤਾਂ ਦੱਸੋ।
1: ਜੇ ਓਜਲਾ ਸਾਹਿਬ ਸਕਰੀਨਿੰਗ ਕਰਦੇ ਵੀ ਆ ਤਾਂ ਫਿਰ ਉਹਦੇ ਵਿੱਚ ਲੋਕ ਜਿਹੜੇ ਨੇ ਆਪ ਮੁਹਾਰੇ ਹੋ ਜਾਂਦੇ ਨੇ ਜੀ, ਭਈ ਏਦਾਂ ਧੱਕਾ ਹੁੰਦਾ ਜੀ ਉਹ, ਫਿਰ ਸਾਡੇ
3: ਮੇਰੇ ਹਿਸਾਬ ਨਾਲ 70% ਦਾ ਸਾਡੇ ਲੋਕ ਸਭਾ ਚ, 70% ਦਾ ਲੋਕ ਸਭਾ ਚ ਅਪਰਾਧੀ ਬੈਠੇ ਜਿਹਨਾਂ ਨੇ ਇਹ ਕਾਨੂੰਨ ਜੁਰਮ ਕੀਤੇ ਹੋਏ ਨੇ, ਤੁਸੀਂ ਕਾਨੂੰਨ ਕਿਤੋਂ ਪਾਲਦੇ?
1: ਨਾ ਨਾ ਨਾ ਨਾ, ਹੋ ਹੀ ਨਹੀਂ ਸਕਦਾ ਜੀ, ਇੰਨਾ ਕਰਪਟ ਹੋ ਚੁੱਕਿਆ ਸਾਰਾ ਕੁਝ ਜੀ,
3: ਸਿਸਟਮ ਹੀ ਕਰਪਟ ਹੋ ਚੁੱਕਿਆ
1: ਜੀ।
3: ਮਾੜਾ ਮੋਟਾ ਨਿਆਂ ਤੇ ਭਰੋਸਾ ਸੀਗਾ, ਇਹ ਵੀ ਦੇਖ ਲਓ ਕਿੱਧਰ ਨੂੰ ਚੱਲੇ ਹੋਏ ਨੇ ਜੀ ਹੁਣ
1: ਜੀ,
3: ਉਹ ਵੀ ਉਸੇ ਤਾਣੇ ਬਾਣੇ ਦੇ। ਜਿਹੜਾ ਕੋਈ ਰਿਟਾਇਰ ਹੁੰਦਾ ਪੋਲੀਟੀਕਲ ਪਾਰਟੀ ਜੁਆਇਨ ਕਰ ਲੈਂਦਾ
1: ਜੀ,
3: ਤੁਸੀਂ ਫਿਰ ਉਹਦਾ ਏਮ ਕੀ ਹੈ ਜੀ? ਤੁਸੀਂ ਇੱਕ ਬੰਦੇ ਦਾ, ਤੁਸੀਂ ਹੋ ਜਾਂ ਕੋਈ ਵੀ ਆ, ਮੈਂ ਜੋਬ ਕਰਦਾ ਜੇ ਮੈਂ 35 ਸਾਲ ਦਾ, ਜੇ ਮੇਰਾ ਏਮ ਹੀ ਉਹ ਹੈ
1: ਬਿਲਕੁਲ,
3: ਤੇ ਫਿਰ ਮੈਂ ਤਾਂ ਉਹੀ ਦੇਖਣਾ ਕਿ ਮਤਲਬ ਕਿਵੇਂ ਇਕੱਠਾ ਕਰਾਂ ਧਨ ਨੂੰ ਖੜ ਕੇ, ਫਿਰ ਮੈਂ MLA ਬਣਾ, ਮੰਤਰੀ ਬਣਾ।
1: ਨਾਲੇ ਓਜਲਾ ਸਾਹਿਬ ਸਵਾਲ ਤਾਂ ਇਹ ਖੜਾ ਹੁੰਦਾ, ਜਦੋਂ ਤੁਸੀਂ ਜੋਬ ਦੇ ਵਿੱਚ ਸੀ ਉਦੋਂ ਕਿਉਂ ਨਹੀਂ ਇਨਸਾਫ ਕੀਤਾ, ਬਾਅਦ ਚੋਂ ਕਿਉਂ ਰੋਲਾ ਪਾਉਂਦੇ ਹੋ?
3: ਮੈਂ ਸਾਰਿਆਂ ਨਾਲੋਂ ਵੱਧ ਮੈਂ ਹੇਟ ਇਸ ਚੀਜ਼ ਨੂੰ ਕਰਦਾ, ਬਾਅਦ ਕਿਤਾਬਾਂ ਕਾਹਦੇ ਵਾਸਤੇ ਲਿਖ,
1: ਕਾਹਦੇ ਲਈ ਕਿਤਾਬਾਂ ਲਿਖਣੀਆਂ, ਜਾਂ ਕਾਹਤੋਂ ਰੋਲਾ ਪਾਉਂਦੇ ਹੋ ਮੀਡੀਆ ਦੇ ਵਿੱਚ ਆ ਕੇ ਵੀ ਆਹ ਕੀਤਾ ਉਹ ਕੀਤਾ,
3: ਲੋਕਾਂ ਨੂੰ ਅੱਗ ਲਾਉਣੇ ਹੋ?
2: ਭਾਰਤ ਸਾਹਿਬ ਮੈਨੂੰ ਇਜਾਜ਼ਤ ਦੇ ਦਿਓ,
1: ਥੈਂਕ ਯੂ ਜੀ,
2: ਬਹੁਤ ਲੇਟ ਹੋ ਰਿਹਾ
1: ਜੀ, ਥੈਂਕ ਯੂ,
2: ਮੇਰਾ ਜਗਰਾਤਾ ਹੋ ਜਾਣਾ,
1: ਓਕੇ, ਥੈਂਕ ਯੂ ਜੀ ਜੀ। ਹਾਂਜੀ, ਕੰਟੀਨਿਊ ਹੋ ਜਾਣਾ ਸਰ।
3: ਮਤਲਬ ਇਹ ਕਿਤਾਬਾਂ ਵੀ ਤਾਂ ਸਾਡੇ ਜਿਹੜੀ ਕੋਈ ਨਵੀਂ ਪੀੜ੍ਹੀ ਪੜ੍ਹਦੀ ਹੈ, ਚਲੋ ਹੁਣ ਕਿਤਾਬ ਲਿਖੀ ਹੈ ਜਿਹੜੇ ਇੱਕ ਬਲੂ ਸਟਾਰ ਦੇ ਉੱਪਰ ਲਿਖੀ ਆ, ਉਹ CEO ਦੇ ਵਿੱਚ ਕੁਝ ਅਫਸਰ ਤੁਹਾਡੇ ਸਾਹਿਬ ਨੇ ਵੀ ਕਿਤਾਬ ਪੜ੍ਹ ਕੇ ਹੋਈ JP
1: ਕੁਲਦੀਪ ਨਈਅਰ, ਉਹਨਾਂ ਦੇ ਵੀ ਬਥੇਰੇ ਸਾਰੇ,
3: ਨਹੀਂ ਇੱਕ ਹੋਰ ਸੀ ਸਿੰਘ ਇੱਥੇ ਰਹਿੰਦਾ ਕੈਨੇਡਾ ਹੁਣ, ਉਹ
1: ਹਾਂਜੀ ਹਾਂਜੀ
3: ਖਣੀ ਢਿੱਲੋਂ ਆ ਕੌਣ, ਮੈਂ ਭੁੱਲ ਗਿਆ ਨਾ ਸ਼ਾਇਦ ਭੈਣ
1: ਜੀ
3: ਯਾਦ ਆ ਜਿਵੇਂ, ਤੁਹਾਡੇ ਸਾਹਿਬ ਵੀ ਪੜ੍ਹ ਕੇ ਸੁਣਾਈ ਸੀ ਕਿਤਾਬ ਬਲੂ ਸਟਾਰ ਦੇ ਉੱਪਰ
1: ਜੀ।
3: ਮਤਲਬ ਹੁਣ ਉਹ ਇਹੋ ਜਿਹੇ ਖੁਲਾਸੇ ਕਰ ਰਿਹਾ, ਹੁਣ ਉਹਦਾ ਫਾਇਦਾ ਕੀ ਉਹ ਖੁਲਾਸੇ ਕਰਨ ਦਾ
1: ਜੀ? ਹੁਣ ਮੀਡੀਆ ਦੇ ਵਿੱਚ ਦੇਖੋ ਕਿ ਮੀਡੀਆ ਚ ਲੜੇ ਨਾ ਉਹ ਰਹੇ,
3: ਨਾ ਮਾਰਨ ਵਾਲੇ ਰਹੇ, ਨਾ ਮਰਨ ਵਾਲੇ ਰਹੇ, ਹੁਣ
1: ਬਿਲਕੁਲ
3: ਲੜਨ ਵਾਲੇ ਰਹੇ
1: ਜੀ,
3: ਹੁਣ ਉਹਦਾ ਨਿਕਲਣਾ ਕੀ ਉਹਦੇ ਵਿੱਚੋਂ?
1: ਤੁਸੀਂ ਦੇਖੋ ਕਿੰਨੇ ਮੀਡੀਆ ਦੇ ਵਿੱਚ ਅੱਜ ਕੱਲ ਲੋਕ ਪਿਛਲੇ ਦਿਨਾਂ ਚ ਆਏ ਨੇ, ਜਦੋਂ ਖਾਲੜਾ ਹੁਣਾਂ ਦਾ ਮਸਲਾ ਚੱਲਿਆ, ਮੈਂ ਤਾਂ ਆਖੇ ਜੀ ਇਹਨਾਂ ਦੇ ਨਾਲ ਰਿਹਾ ਜੀ, ਮੈਂ ਤਾਂ ਇਹਨਾਂ ਦਾ ਸੱਜਾ ਹੱਥ ਸੀ ਜੀ, ਮੈਂ ਇਹਨਾਂ ਦਾ ਖੱਬਾ ਹੱਥ ਸੀ ਜੀ,
3: ਤੇ ਤੂੰ ਤੈਨੂੰ ਕਿਉਂ ਨੀ ਚੱਕਿਆ?
1: ਬਿਲਕੁਲ,
3: ਉਹਨੂੰ ਇਕੱਲੇ ਨੂੰ ਕਿਉਂ ਚੱਕਿਆ?
1: ਅਖੇ ਜੀ ਉਹ ਲੁਧਿਆਣਾ ਡਕੈਤੀ ਹੋਈ ਸੀ, ਏਦਾਂ ਹੋਈ ਸੀ ਜੀ, ਓਦਾਂ ਹੋਈ ਸੀ, ਸਾਰੇ ਕੁਝ ਕਰਨ ਭਈ ਕੀਤਾ ਕਿ ਇਹਨਾਂ ਨੇ?
3: ਹਰ ਚੀਜ਼ ਨਾ ਦੇਖੋ, ਆ ਜਿਵੇਂ ਭੈਣ ਜੀ ਦੱਸ ਕੇ ਜਿਹੜੀ ਮਾਤਾ ਖੜੀ ਕਰਤੀ, ਹਰ ਚੀਜ਼ ਨੂੰ ਕੈਸ਼ ਕਰਦੇ ਆ, ਉਹ ਚਾਹੇ
1: ਕੈਸ਼ ਕਰਦੇ
3: ਆ, ਕੈਸ਼ ਨਹੀਂ ਹੁੰਦਾ, ਹਰ ਚੀਜ਼ ਪਾਸੇ ਉਹ ਕੈਸ਼ ਕਰਨ ਦੀ ਇਹੀ ਕੋਸ਼ਿਸ਼ ਕਰਦੇ
1: ਆ। GFS ਆਪਣੇ GBS ਸਿੱਧੂ ਸਾਹਿਬ ਦੀ ਗੱਲ ਕਰਦੇ ਹੋ?
3: ਹਾਂ ਜੀ,
1: ਜੋਲ ਭੈਣ ਜੀ ਨੇ ਭੇਜਿਆ। ਹਾਂਜੀ
3: ਹਾਂਜੀ ਹਾਂਜੀ, GBS ਸਿੱਧੂ
1: ਜੀ,
3: ਉਹ ਮਤਲਬ ਹੁਣ ਕਿਤਾਬਾਂ ਲਿਖੀ ਜਾਂਦੇ ਨੇ ਉਹ
1: ਜੀ,
3: ਉਹਦਾ ਫਾਇਦਾ ਕੀ ਹੈ? ਉਹਦਾ ਕੀ ਫਾਇਦਾ ਹੋ ਸਿੱਖ ਕੌਮ ਨੂੰ ਲਿਖ?
1: ਕੁਛ ਨੀ ਜੀ, ਕੁਛ ਨੀ,
3: ਹਾਂਜੀ, ਜਿੱਥੇ ਸਾਡਾ ਅਟੈਕ ਹੋਇਆ ਉੱਥੇ ਜਾ ਕੇ ਤਾਂ ਅੱਜ ਦੀ ਪੀੜ੍ਹੀ ਆ ਭੈਣ ਜੀ ਦੇ ਬੱਚੇ ਪੋਤੇ ਨੂੰ ਲੈ ਕੇ ਗਏ ਹੋਣੇ ਨੇ,
1: ਡਾਂਗਾ ਮਾਰਦੇ ਨੇ,
3: ਕਹੀ ਜਾਣ ਜਿੱਦਾਂ ਹੋਰ ਸਮਝ ਆ ਗਈ ਵੀ ਇੱਥੇ ਅਟੈਕ ਹੋਏ, ਜੇ ਮੰਨ ਜਾਣ ਕਦੇ ਉਹ ਇਹਨਾਂ ਨੂੰ ਗਲਤ ਕਹਿਣਗੇ, ਉਹ ਤਾਂ ਮਟਾਤਾ ਅਸੀਂ, ਕਿਤਾਬਾਂ ਨੇ ਕੀ ਕਰਨਾ ਸਾਨੂੰ?
1: ਕੁਛ ਨੀ ਜੀ,
3: ਠੀਕ ਆ ਭਰਜੀ, ਵਧੀਆ,
1: ਥੈਂਕ ਯੂ ਓਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸੋਹਣੇ ਵਿਚਾਰਾਂ ਲਈ ਜੀ। ਦੋਸਤੋ, ਇਹ ਸਾਂਝੀ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਮਾਨ ਸਿੰਘ ਸੈਣੀ ਸਾਹਿਬ ਲਿਖਦੇ ਨੇ, ਇਹ ਬਾਹਰ ਵਾਲੇ ਜਿਹੜੇ ਨੇ ਕਾੜਕੂ, ਬਹੁਤੇ ਸਰਕਾਰੀ ਤਿੱਤਰ ਨੇ ਜੀ, ਤੇ ਇਸੇ ਤਰ੍ਹਾਂ ਹੋਰ ਵੀ ਦੋਸਤਾਂ ਦੇ ਸੁਨੇਹੇ ਨੇ, ਤੇ ਉਹਨਾਂ ਦੀ ਵੀ ਸਾਂਝ ਪਾਵਾਂਗੇ ਅੱਗੇ ਜਾ ਕੇ। ਤੇ ਦੋਸਤੋ, ਪ੍ਰੋਗਰਾਮ ਚੰਗਾ ਲੱਗਦਾ ਤਾਂ ਦੋਸਤਾਂ ਮਿੱਤਰਾਂ ਤੱਕ ਸਾਂਝਾ ਜ਼ਰੂਰ ਕਰ ਦਿਓ। ਤੇ UK ਦੀ ਗੱਲ ਕਰਦੇ ਹਾਂ ਥੋੜੀ ਜੀ। UK ਹਵਾਈ ਸੈਨਾ ਦੇ ਅੱਡੇ ਦੇ ਉੱਤੇ ਹਮਲੇ ਦੀ ਸਾਜ਼ਿਸ਼ ਦੇ ਦੋਸ਼ ਦੇ ਵਿੱਚ 5 ਬ੍ਰਿਟਿਸ਼ ਨਾਗਰਿਕ ਗ੍ਰਿਫ਼ਤਾਰ ਕੀਤੇ ਹੈ। ਅੱਤਵਾਦ ਵਿਰੋਧੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਇਹਦੇ ਵਿੱਚ ਜਾਂਚ। ਤੇ ਨਾਲ ਨਾਲ ਫੋਨ ਲਾਈਨਾਂ ਵੀ ਖੁੱਲੀਆਂ ਰਹਿਣਗੀਆਂ। ਬ੍ਰਿਟੇਨ ਦੀ ਗੱਲ ਕਰਕੇ ਮੁਹੰਮਦ ਜੀ ਦੀ ਗੱਲ ਸੁਣਦੇ ਹਾਂ। ਬ੍ਰਿਟੇਨ ਦੀ ਅੱਤਵਾਦ ਵਿਰੋਧੀ ਪੁਲਿਸ ਜਿਹੜੀ ਹੈ CTP ਨੇ ਅੱਜ ਸੋਮਵਾਰ ਕਹਿ ਦਿੱਤਾ ਕਿ ਰਾਇਲ ਏਅਰਫੋਰਸ RAF ਦੇ ਅੱਡੇ ਦੇ ਉੱਤੇ ਵਿਸਫੋਟਕ ਦੇ ਨਾਲ ਜਿਹੜਾ ਹਮਲੇ ਦੀ ਸਾਜਿਸ਼ ਦੇ ਮਾਮਲੇ ਚ ਅੱਤਵਾਦ ਦੇ ਨਾਲ ਜੁੜੇ ਦੋਸ਼ਾਂ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਗਏ ਸਾਰੇ 5 ਵਿਅਕਤੀ 20 ਤੋਂ 30 ਸਾਲ ਦੀ ਉਮਰ ਦੇ ਬ੍ਰਿਟਿਸ਼ ਨਾਗਰਿਕ ਨੇ। ਦੱਖਣ ਪੱਛਮੀ ਇੰਗਲੈਂਡ ਦੇ ਵਿੱਚ RAF ਏਅਰਫੋਰਡ ਵੱਲ ਜਾ ਰਹੀਆਂ 3 ਸ਼ੱਕੀ ਗੱਡੀਆਂ ਨੂੰ ਐਤਵਾਰ ਨੂੰ ਜਿਹੜਾ ਅਧਿਕਾਰੀਆਂ ਨੇ ਰੋਕਿਆ ਸੀਗਾ, ਜਿਸ ਤੋਂ ਬਾਅਦ CTP ਦੇ ਜਿਹੜਾ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਦੇ ਵਿੱਚ ਆਪਣਾ ਗਲੂਸੈਸਟਰ ਸ਼ਾਇਰ ਦੇ ਵੇਲਫੋਰਡ ਇਲਾਕੇ ਦੇ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੇ ਉੱਤੇ ਬ੍ਰਿਟਿਸ਼ ਵਿਸਫੋਟਕ ਪਦਾਰਥ ਐਕਟ ਦੇ ਤਹਿਤ ਅਪਰਾਧ ਕਰਨ ਤੇ ਅੱਤਵਾਦ ਵਿਰੋਧੀ ਐਕਟ ਦੀ ਧਾਰਾ 5 ਦੇ ਤਹਿਤ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰਨ ਦਾ ਜਿਹੜਾ ਸ਼ੱਕ ਹੈ। CTP ਨੇ ਜਿਹੜਾ ਬਿਆਨ ਦੇ ਵਿੱਚ ਕਿਹਾ ਕਿ ਲੰਡਨ ਦੇ ਵਿੱਚ ਰਹਿਣ ਵਾਲੇ ਇਨ੍ਹਾਂ ਲੋਕਾਂ ਨੂੰ ਪੁਲਿਸ ਅਤੇ ਅਪਰਾਧ ਸਬੂਤ ਐਕਟ ਦੇ ਤਹਿਤ ਹਿਰਾਸਤ 'ਚ ਰੱਖਿਆ ਗਿਆ ਤੇ ਉਨ੍ਹਾਂ ਦੀ ਹਿਰਾਸਤ ਦੀ ਮਿਆਦ ਵਧਾ ਦਿੱਤੀ ਗਈ ਹੈ। ਤੇ ਵੇਲਫੋਰਡ ਦੀ ਇੱਕ ਜਿਹੜੀ ਸਥਾਨਕ ਮਹਿਲਾ ਕਿਸਾਨ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਦਰਖਤਾਂ ਦੇ ਕੋਲ ਹੁੱਡ ਅਤੇ ਮਾਸਕ ਪਹਿਨੇ ਹੋਏ ਲੋਕਾਂ ਦਾ ਇੱਕ ਵੱਡਾ ਸਮੂਹ ਦੇਖ ਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਭੇਜੀ ਸੀ ਤੇ ਉਨ੍ਹਾਂ ਨੇ BBC ਨੂੰ ਦੱਸਿਆ ਕਿ ਮੇਰਾ ਮੰਨਣਾ ਹੈ ਕਿ ਮੇਰੇ 999 ਦੇ ਉੱਤੇ ਕੀਤੇ ਗਏ ਫੋਨ ਨੇ ਉਨ੍ਹਾਂ ਦੇ ਮਨਸੂਬਿਆਂ ਦੇ ਉੱਤੇ ਪਾਣੀ ਫੇਰ ਛੱਡਿਆ ਤੇ ਉੱਥੇ ਹੀ ਬ੍ਰਿਟੇਨ ਦੇ ਰੱਖਿਆ ਮੰਤਰੀ ਵੇਸ ਸਟੀਟਿੰਗ ਨੇ ਜਿਹੜਾ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਪਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਕਿਸਾਨ ਨੂੰ ਸ਼ਾਇਦ ਮਾਮਲੇ ਦੀ ਗੰਭੀਰਤਾ ਦਾ ਪੂਰਾ ਅੰਦਾਜ਼ਾ ਨਹੀਂ ਸੀਗਾ ਪਰ ਉਨ੍ਹਾਂ ਦਾ ਧੰਨਵਾਦ ਜ਼ਰੂਰ ਕੀਤਾ ਹੈ। ਵੱਡੀ ਘਟਨਾ ਹੋਣ ਤੋਂ ਜਿਹੜਾ ਠੱਲ ਪਾਈ ਹੈ ਤੇ ਇਸ ਤਰ੍ਹਾਂ ਦੇ ਵੀ ਲੋਕ ਨੇ ਭਾਈ ਕਈ ਸਾਡੇ ਵਰਗੇ ਨੇ ਕਹਿ ਦਿੰਦੇ ਭਾਈ ਸਾਨੂੰ ਕੀ ਹੈ ਜੋ ਕਰਦੇ ਆ ਕਰੀ ਜਾਂਦੋ ਆਪਾਂ ਕਿਉਂ ਵਿੱਚ ਪੈਣਾ ਹੈ ਤੇ ਇਸ ਤਰ੍ਹਾਂ ਦਾ ਵੀ ਮੁੱਦੇ ਚੱਲਦੇ ਆ। ਤੇ ਲੋ ਦੋਸਤੋ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ ਤੇ ਸੈਣੀ ਸਾਹਿਬ ਨੂੰ ਉਹਨਾਂ ਚਿਰ ਨੀਂਦ ਨਹੀਂ ਆਉਣੀ ਤੇ ਉਹਨਾਂ ਦਾ ਗੀਤ ਸੁਣ ਕੇ ਤੇ ਫਿਰ ਆਪਾਂ ਅਗਲੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਜਦ ਤੱਕ ਸੈਣੀ ਸਾਹਿਬ ਵੀ ਸੁਣ ਲੈਣਗੇ। ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ ਮੁਹੰਮਦ ਜੀ ਸਵਾਗਤ ਹੈ ਜੀ ਅਨੂ ਜੀ
4: ਜੀ ਥੈਂਕ ਯੂ ਸੋ ਮਚ ਵੀਰ ਭਵਿੰਦਰ ਜੀ ਜੀਂਦੇ ਵਾਸਤੇ ਰਹੋ ਤੇ ਮਨਮਤੀ ਸੋਚੇ ਵੀ ਇਸ ਵਕਤ ਜੋ ਤਸ਼ੀਲਾਂ ਉਹ ਵੀ ਜੀਂਦੇ ਵਾਸਤੇ ਰਹਿਣ ਤੇ ਬਹੁਤ ਸੋਹਣੀਆਂ ਗੱਲਾਂ ਬਾਤਾਂ ਚੱਲੀਆਂ। ਮਜੋਰ ਭੈਣ ਜੀ ਵੀ ਆਪਣਾ ਵੀਰ ਸਿਕੰਦਰ ਜੀ ਵੀ ਆਏ
1: ਜੀ
4: ਰਾਜਨ ਸ਼ਾਨੀ ਸਾਹਿਬ ਵੀ ਕਿਆ ਬਾਤਾਂ ਬਹੁਤ ਬੜੀ ਦਮਦਾਰ ਗੱਲਬਾਤ ਹੁੰਦੀ ਆ ਤੇ ਬੜਾ ਸੋਹਣਾ ਲੱਗਦਾ ਬੜੀਆਂ ਗੱਲਾਂ ਜਿਹੜਾ ਸਿੱਖਣ ਨੂੰ ਵੀ ਬੜਾ ਕੁਛ ਮਿਲਦਾ
1: ਬਿਲਕੁਲ
4: ਤੇ ਗੱਲਾਂ ਚੱਲਦੀਆਂ ਪਈਆਂ ਸੀ ਬਿਲਕੁਲ ਇਸੇ ਤਰ੍ਹਾਂ ਹੀ ਹੈਗੀ ਆ ਵੀ ਆਰ ਆਲ ਰਿਸਪੋਨਸੀਬਲ ਇਹਦੇ ਵਿੱਚ ਜਿਹੜਾ ਹੈਗਾ ਹੁਣ ਜਿਵੇਂ ਹੁਣੇ ਹੁਣੇ ਤੁਸੀਂ ਹਾਲੇ ਗੱਲ ਕਹਿ ਰਹੇ ਸੀ ਪੀ ਦਾ ਵੀ ਜੋ ਹੁੰਦਾ ਹੁੰਦਾ ਰਹੇ ਕਈ ਇਸ ਤਰ੍ਹਾਂ ਦੇ ਵੀ ਸੱਚ ਹੈਗੇ ਆ
1: ਜੀ
4: ਪੀ ਜੋ ਸਾਨੂੰ ਕੀ ਲੱਗੇ ਹਨਾ
1: ਬਿਲਕੁਲ
4: ਤੇ ਇਸ ਤਰ੍ਹਾਂ ਨਹੀਂ ਹੁੰਦਾ ਵੀ ਆਰ ਆਲ ਰਿਸਪੋਨਸੀਬਲ ਕੱਲ ਨੂੰ ਜਦੋਂ ਹਿਸਾਬ ਕਿਤਾਬ ਹੋਣਾ ਤੇ ਸਾਰੇ ਬੋਲਾ ਪਕੜ ਸਾਰਿਆਂ ਦੀ ਹੋਣੀ ਆ
1: ਇਹ ਜੀ ਮੁਹੰਮਦ ਜੀ ਸਿਟੀਜ਼ਨਸ਼ਿਪ ਆ ਇਹ ਤੁਹਾਡੀ ਜ਼ਿੰਮੇਵਾਰੀ ਹੈ ਕੱਲੇ ਇਹ ਨਹੀਂ ਕਿ ਸਿਟੀਜ਼ਨਸ਼ਿਪ ਲੈ ਲਈ ਤੁਸੀਂ ਮਤਲਬ ਕਿ ਦੇਸ਼ ਦੇ ਵਾਸੀ ਬਣ ਗਏ ਇਹ ਜ਼ਿੰਮੇਵਾਰੀਆਂ ਦੇ ਨਾਲ ਤੁਸੀਂ ਬਣਦੇ ਹੋ ਜੀ ਚਾਹੇ ਕਿਸੇ ਵੀ ਮੁਲਕ ਦੇ ਵਿੱਚ ਰਹਿ ਰਹੇ ਹੋ ਜੀ
4: ਜ਼ਿੰਮੇਵਾਰੀ ਬਿਲਕੁਲ ਬਿਲਕੁਲ ਮੈਂ ਇਸ ਗੱਲ ਤੋਂ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਮੁਤਫਿਕ ਹੈਗਾ
1: ਜੀ
4: ਜ਼ਿੰਮੇਵਾਰੀ ਹੈਗੀ ਹੈ ਰਿਸਪੋਨਸੀਬਿਲਟੀ ਹੈ ਇਸ ਤੋਂ ਨਹੀਂ ਭੱਜਣਾ ਚਾਹੀਦਾ ਸਾਨੂੰ
1: ਜੀ
4: ਹੁਣ ਜੇ ਕਿਸੇ ਨਾ ਅਮਰ ਵਿੱਚ ਮਾਰੂਫ ਨਹੀਂ ਨਾਲ ਮੁਨਕਰ ਦਾ ਮਾਨਾ ਕੀ ਸੀ ਇਹੋ ਹੀ ਸੀ
1: ਜਿਹੜੇ
4: ਖੁਦ ਚੰਗੇ ਕੰਮ ਕਰਨੇ ਦੂਸਰੇ ਨੂੰ ਵੀ ਕਹਿਣਾ ਹੈਗਾ
1: ਹੁਣ
4: ਦੂਸਰੇ ਪਾਸੇ ਜੇ ਕੋਈ ਮਾੜਾ ਕਰਦਾ ਪਿਆ ਤੇ ਇਹਦਾ ਮਤਲਬ ਇਹ ਥੋੜਾ ਹੈਗਾ ਵੀ ਤੁਸੀਂ ਦੇਖੀ ਜਾਂਦੇ ਹੈਗੇ ਮਤਲਬ ਵੀ ਕਿਉਂ ਉਹਨੂੰ ਕਹਿਣਾ ਨੀਗਾ ਨਹੀਂ ਉਹ ਤੋਂ ਵੀ ਉਹਨੂੰ ਕਹੋ ਵੀ ਭਾਈ ਇਹ ਮਾੜਾ ਕੰਮ ਹੈ ਤੇ ਤੇਰਾ ਨੁਕਸਾਨ ਹੋ ਜਾਣਾ ਹੈਗਾ
1: ਤੇ
4: ਤੂੰ ਇਹ ਨਾ ਕਰ ਹਨਾ ਤੇ ਕੋਈ ਗੱਲ ਨਹੀਂ ਪਰ ਜਿਹੜਾ ਦੂਸਰਾ ਫੇਜ਼ ਹੈ ਨਾ ਬੜਾ ਡੇਂਜਰਸ ਹੈਗਾ ਪਹਿਲਾਂ ਇਹਦੇ ਵਿੱਚ ਤਾਂ ਕੋਈ ਪੀਸ ਬੋਲਿਆ ਬਈ ਕੋਈ ਚੰਗੇ ਕੰਮ ਕਰੋ ਉਹਨਾਂ ਨੇ ਤੁਹਾਡੀ ਗੱਲ ਸੁਣ ਲੈਣੀ ਆ ਕਿਉਂਕਿ ਉਹ ਓਪੋਜੀਸ਼ਨ ਨਹੀਂ ਹੋਣੀ ਲੇਕਿਨ ਦੂਸਰਾ ਜਿਹੜਾ ਬੜਾ ਡੇਂਜਰਸ ਇਹ ਚ ਓਪੋਜੀਸ਼ਨ ਹੁੰਦੀ ਆ 100% ਓਪੋਜੀਸ਼ਨ ਆ ਕਿਉਂ ਜਦੋਂ ਮਾੜੇ ਬੰਦੇ ਨੂੰ ਤੁਸੀਂ ਕਹਿਣਾ ਵੀ ਕੋਈ ਸ਼ਰਾਬ ਪੀਂਦਾ ਆ ਜਾਂ ਗਲਤ ਕੰਮ ਕਰ ਯਾਰ ਤੂੰ ਨਾ ਕਰ ਅਗਲਾ ਕਹਿੰਦਾ ਵੀ ਮੈਂ ਤੇਰੇ ਪੀਣ ਦੀ ਗੱਲ ਆ ਗਈ ਤਾਂ ਮੈਂ
1: ਤੇਰੇ ਮੈਂ ਕਹਿੰਦਾ ਮੁੱਲ ਲੈ ਕੇ ਦਿੰਦਾ ਮੈਨੂੰ ਉਹ ਕਹਿੰਦਾ
4: ਹਾਂ ਤੂੰ ਕਿਹੜਾ ਮੁੱਲ ਲੈ ਕੇ ਯਾਨੀ ਜਦੋਂ ਅਰੇ ਤੁਸੀਂ ਉਹਦੇ ਫਾਇਦੇ ਦੀ ਗੱਲ ਕਰ ਰਹੇ ਨੇ ਲੱਗਦਾ ਨਹੀਂ ਲੈਂਦਾ ਇਸ ਚੀਜ਼ ਨੂੰ ਹਨਾ ਉਹ ਆਪਣੇ ਐਂਗਲ ਨਾਲ ਸੋਚ ਰਿਹਾ ਹੈਗਾ ਤੇ ਇਹ ਚੀਜ਼ਾਂ ਹੈਗਾ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਣੇ ਆਪ ਨੂੰ ਲਾਜ਼ਮ ਜਿਹੜਾ ਹੈਗਾ ਇੰਪਰੂਵਮੈਂਟ ਕਰਨੀ ਚਾਹੀਦੀ ਹੈ ਔਰ ਭਲੇ ਦੀ ਭਾਵਨਾ ਨੂੰ ਲੈ ਕੇ ਚੱਲੋ ਜਿਹੜਾ ਹੈਗਾ ਦੂਸਰੇ ਦਾ ਹਾਂ ਕੋਈ ਕਹਿੰਦਾ ਯਾਰ ਇਹ ਬੜੀ ਭਲੇ ਭਾਵਨਾ ਲੈ ਕੇ ਦੂਸਰਿਆਂ ਨੂੰ ਜਿਹੜਾ ਉਪਦੇਸ਼ ਦਿੰਦਾ ਹੈਗਾ
1: ਜਵਾਬ
4: ਤਾਂ ਦੇ ਸਕਦੇ ਆ ਇਹ ਚੀਜ਼ਾਂ ਹੈਗੀਆਂ ਕੋਈ ਕਹਿੰਦੇ ਸੀ ਐਵੇਂ ਦਾ ਰੱਬ ਰੱਬ ਜਿਆਦਾ ਕਰਦਾ ਸੀ ਆਰਡਰ ਆ ਗਿਆ ਉਹਨਾਂ ਨੇ ਕਿਹਾ ਵੀ ਉਹਨੂੰ ਪਹਿਲੋ ਚੱਕੋ ਰੱਬ ਨੇ ਕਿਹਾ ਉਹ ਕਹਿੰਦੇ ਵੀ ਕਿਉਂ ਜੀ ਉਹ ਤੇ ਹਰ ਵੇਲੇ ਮਾਲਾ ਫੜ ਕੇ ਹੱਥ ਚ ਰੱਬ ਰੱਬ ਕਰਦਾ ਰਹਿੰਦਾ ਉਹ ਤੇ ਤੁਹਾਡਾ ਨਾਮ ਬੜਾ ਲੈਂਦਾ ਉਹ ਕਹਿੰਦੇ ਨਾਂ ਲੈਣ ਨੂੰ ਕੀ ਕਰਨਾ
1: ਹੈ
4: ਜਿਹੜਾ ਹੈਗਾ ਜਦੋਂ ਜਮਾਨੇ ਚ ਇੰਨਾ ਜ਼ੁਲਮ ਹੋ ਰਿਹਾ ਅਤਿਆਚਾਰ ਹੋ ਰਿਹਾ ਮਾੜੇ ਕੰਮ ਹੋ ਰਿਹਾ ਸਬਕ ਉਹ ਬਈ ਇਕੱਲਾ ਚੌਂਕੜੀ ਮਾਰ ਕੇ ਰੱਬ ਰੱਬ ਕਰਨਾ ਹੀ ਇਹ ਗੱਲ ਤੋਂ ਇਹ ਨਹੀਂ ਆ ਮਾ ਰੋਕੋ ਜੇ ਕੋਈ ਗਲਤ ਕੰਮ ਕਰਦਾ ਜਿਹੜਾ ਹੈਗਾ ਉਹਦਾ ਕੋਈ ਨੁਕਸਾਨ ਕਿਸੇ ਦਾ ਹੁੰਦਾ ਤਾਂ ਉਹਨੂੰ ਰੋਕੋ ਦੱਸੋ ਵੀ ਭਾਈ ਤੇਰਾ ਨੁਕਸਾਨ ਹੋਈ ਜਾ ਰਿਹਾ ਉਹ ਨਾ ਹੋਵੇ ਤੈਨੂੰ ਬਾਅਦ ਚ ਪਤਾ ਲੱਗੇ ਜਦੋਂ ਬਿਲਕੁਲ ਹੀ ਖਤਮ ਹੋ ਗਿਆ ਕੰਮ ਹੈ ਸਮੇਂ ਤੋਂ ਪਹਿਲਾਂ ਪਹਿਲਾਂ ਉਹਨੂੰ ਦੱਸਣਾ ਚਾਹੀਦਾ ਤੇ ਲੋ ਜੀ ਫਿਰ ਰੂਹਦਾਰੀ ਵੀ ਹੋ ਜਾਵੇ
1: ਜਿਹੜਾ ਹਨਾ ਜਿਆਦਾ ਵਫ਼ਾਦਾਰ ਵੀ ਬਣਦਾ ਨਾ ਹੱਦ ਤੋਂ ਵੱਧ ਉਹ ਵੀ ਕਿਤੇ ਨਾ ਕਿਤੇ ਧੋਖਾ ਦੇ ਜਾਂਦਾ ਜੀ ਤੇ ਗੱਲ ਆਖਰ ਚ ਉਹੀ ਹੋਈ ਸੀ ਜੀ ਤੇ ਵਫ਼ਾਦਾਰੀ ਵੱਧ ਵੀ ਮਾਰ ਲੈਂਦੀ ਹੈ ਜੀ
4: ਬਿਲਕੁਲ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਕਿਸੇ ਵੀ ਚੀਜ਼ ਦੀ ਮਿਕਦਾਰ ਜਿਹੜੀ ਉਹ ਵੀ ਮਾੜੀ ਹੁੰਦੀ ਆ ਮਿਰਚਾਂ ਜ਼ਿਆਦਾ ਪੈ ਗਈਆਂ ਤੇ ਤਾਂ ਵੀ ਸਬਜ਼ੀ ਦਾ ਸਵਾਦ ਗਿਆ ਘੱਟ ਪਈਆਂ ਦਾ ਕਹਿਣਾ ਫਿੱਕੀ ਆ ਮੀਡੀਅਮ ਜਿਹਾ ਸੋਹਣਾ ਰਹਿੰਦਾ ਹੈਗਾ ਮੀਡੀਅਮ ਜਿਹਾ ਹੋ ਕੇ ਚੱਲਣਾ ਚਾਹੀਦਾ ਸਾਨੂੰ
1: ਬਿਲਕੁਲ
4: ਤੇ ਲਓ ਜੀ ਫਿਰ ਆਪਾਂ
1: ਆਉਣ ਦਿਓ ਜੀ ਆਉਣ ਦਿਓ ਜੀ
4: ਜੀ ਜੀ ਯਾਰ ਮੰਗਿਆ ਸੀਰ ਬਾਟੀ ਤੂੰ ਰੋ ਕੇ ਕਿਹੜੀ ਮੈਂ ਖੁਦਾਈ ਮੰਗ ਲਈ ਉਹ

खेड़ी में खुदाई मंगली, ओ खेड़ी में खुदाई मंगली रब।

0: में खुदाई मंगली,
1: वाह
0: ओ हेड़ी में खुदाई मंगली।
1: क्या बात है, बहुत खूबसूरत
0: थैंक यू
1: बख्श
0: सर,
1: जी, बहुत बहुत शुक्रिया, धन्यवाद, थैंक यू
0: शुक्रिया
1: सांझ गले
0: लास्ट,
1: जी, थैंक यू सत श्री अकाल
0: शुक्रिया।
1: जी। दोस्तों इस जी मोहम्मद जी ते पाकिस्तान नु चलदे आ, कुछ जड़िया ने दो चार खबरां ने ते उस तो बाद समाप्ति वाल नु बढ़दे आ। ते औजला साहब कहंदे आ बख्शी जी राजन जी नु तुहाडी आवाज दे नशे दे उत्ते लग गए, बाकी लोरियां छड गए आ। खैबर पख्तूनखवा दे विच सिख आनंद कारज बिल दे उत्ते चर्चा हो रही है ते कानून विभाग दी मंजूरी तो बाद बिल विधान सभा दे विच पेश होएगा। पाकिस्तान दे खैबर पख्तूनखवा दे विच सिख व्याहां नूं कानूनी मानता देण दे लई सिख आनंद कारज बिल 2026 दे उत्ते कानूनी घाड़ियां सरकारी अधिकारियां ते सिख नुमाइंदियां ने विचार चर्चा कीती है ते सूबा असैंबली दे मैंबर ते घट गिणतियां दे बारे संसदी कोकस ਦੇ ਉਪ ਚੇਅਰਪਰਸਨ ਗੁਰਪਾਲ ਸਿੰਘ ਹੁਣਾਂ ਨੇ ਕਿਹਾ ਕਿ ਇਸ ਸਬੰਧੀ ਕਾਨੂੰਨ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਬਿੱਲ ਕੈਬਨਿਟ ਕਮੇਟੀ ਅਤੇ ਫਿਰ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਿਹੜਾ ਜਾਵੇਗਾ ਤੇ ਪਰਿਵਾਰਕ ਕਾਨੂੰਨਾਂ ਦੇ ਬਾਰੇ ਸਥਾਨਕ ਸਰਕਾਰਾਂ ਦੇ ਆਗੂ ਮੁਹੰਮਦ ਸੈਯਦ ਉਰ ਰਹਿਮਾਨ ਨੇ ਵਿਧਾਨਕ ਅਮਲ ਦੇ ਬਾਰੇ ਮੀਟਿੰਗ ਦੇ ਦੌਰਾਨ ਜਾਣਕਾਰੀ ਦਿੱਤੀ ਹੈ ਤੇ ਪ੍ਰਸਤਾਵਿਤ ਕਾਨੂੰਨ ਤਹਿਤ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ ਤੇ ਆਨੰਦ ਕਾਰਜ ਰਜਿਸਟਰਾਰਾਂ ਨੂੰ ਲਾਇਸੈਂਸ ਜਿਹੜੇ ਨੇ ਦਿੱਤੇ ਜਾਣਗੇ। ਦੂਸਰੇ ਪਾਸੇ ਸਟੇਟ ਆਫ ਹੋਰਮੁਜ਼ ਟਰੰਪ ਵੱਲੋਂ ਹੋਰਮੁਜ਼ ਜਲ ਮਾਰਗ ਖੋਲਣ ਦੇ ਬਾਰੇ ਇਰਾਨ ਦਾ ਪ੍ਰਸਤਾਵ ਰੱਦ ਕਰ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹੋਰਮੁਜ਼ ਜਲ ਮਾਰਗ ਨੂੰ ਮੁੜ ਖੋਲਣ ਦੇ ਇਰਾਦੇ ਦੇ ਪ੍ਰਸਤਾਵ ਨੂੰ ਰੱਦ ਕਰ ਛੱਡਿਆ ਤੇ ਸ਼ਨੀਵਾਰ ਨੂੰ ਜਿਹੜਾ ਕਾਲਜ ਫੁੱਟਬਾਲ ਮੈਚ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ। ਦੂਸਰੇ ਪਾਸੇ ਟੈਕਸਦਾਤਾਵਾਂ ਦੇ ਪੈਸੇ ਦੇ ਨਾਲ ਟਰੰਪ ਵੀ ਪੂਰਾ ਪ੍ਰਚਾਰ ਤੇ ਇਸ਼ਤਿਹਾਰ ਕਰ ਰਹੇ ਨੇ, ਪੂਰੇ ਪ੍ਰਫੁੱਲਤ ਪ੍ਰਸਤਾਰਿਤ ਕੀਤੇ ਹੈ। ਟਰੰਪ ਦਾ ਪ੍ਰਸ਼ਾਸਨ ਮੱਧਕਾਲੀ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਚਾਰ ਦੇ ਲਈ 2024 ਦੀ ਰਾਸ਼ਟਰਪਤੀ ਚੋਣ ਮੁਹਿੰਮ ਦਾ ਇੱਕ ਟੈਲੀਵਿਜ਼ਨ ਇਸ਼ਤਿਹਾਰ ਟੈਕਸਦਾਤਾਵਾਂ ਦੇ ਦੁਆਰਾ ਫੰਡ ਕੀਤੇ ਗਏ ਪੈਸੇ ਤੋਂ ਪ੍ਰਸਾਰਿਤ ਕਰ ਰਿਹਾ। ਵਾਈਟ ਹਾਊਸ ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰਤ ਨਿਵਾਸ ਅਤੇ ਦਫ਼ਤਰ ਦਾਅਵਾ ਕਰਦਾ ਹੈ ਕਿ ਇਹ ਸਿਰਫ ਜਨਤਕ ਸੇਵਾ ਜਿਹੜਾ ਘੋਸ਼ਣਾਵਾਂ ਨੇ ਤੇ 30 ਸੈਕਿੰਡ ਦਾ ਵੀਡੀਓ 2024 ਦੇ ਇੱਕ ਇਸ਼ਤਿਹਾਰ ਦੀ ਲਗਭਗ ਸਟੀਕ ਪ੍ਰਤੀਕਿਰਤੀ ਜਿਹੜੀ ਹੈਗੀ ਹੈ, ਜਿਸ ਦੇ ਵਿਚ ਟਰੰਪ ਇਕ ਗਲਿਆਰੇ ਦੇ ਉਤੇ ਤੁਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਨ੍ਹਾਂ ਦੀ ਆਵਾਜ਼ ਦੇ ਵਿਚ ਗਲੋਬਲਿਸਟਾਂ ਅਤੇ ਜੰਗ ਕਰਨ ਵਾਲਿਆਂ ਵਿਰੁੱਧ ਨਿਰਣਾਇਕ ਲੜਾਈ ਦੀ ਚੇਤਾਵਨੀ ਸੁਣਾਈ ਦਿੰਦੀ ਹੈ। ਬਲੈਕ ਐਂਡ ਵਾਈਟ ਵੀਡੀਓ ਦੇ ਅੰਤ ਦੇ ਵਿਚ ਟਰੰਪ ਸਿੱਧਾ ਕੈਮਰੇ ਵੱਲ ਵੇਖਦਾ ਹੈ ਤੇ ਸਕਰੀਨ ਦੇ ਉਤੇ ਸੁਨੇਹਾ ਦਿਖਾਈ ਦਿੰਦਾ ਹੈ ਅਮਰੀਕੀ ਸਰਕਾਰ ਦੁਆਰਾ ਜਾਰੀ ਹੈ। ਟਰੰਪ ਦੀ 2024 ਦੀ ਮੁਹਿੰਮ ਦੇ ਦੌਰਾਨ ਪ੍ਰਸਾਰਿਤ ਇਕ ਸਮਾਨ ਇਸ਼ਤਿਹਾਰ ਨੇ ਦਰਸ਼ਕਾਂ ਨੂੰ ਅਮਰੀਕਾ ਦੇ ਲਈ ਰਾਸ਼ਟਰਪਤੀ ਟਰੰਪ ਦੀ ਲੜਾਈ ਦੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ ਤੇ ਦੋਵਾਂ ਪ੍ਰਮੁੱਖ ਪਾਰਟੀਆਂ ਦੇ ਕਾਨੂੰਨ ਨਿਰਮਾਤਾਵਾਂ ਨੇ ਜਿਹੜਾ ਟੈਕਸਦਾਤਾਵਾਂ ਦੇ ਪੈਸੇ ਦੀ ਇਸ ਰਾਜਨੀਤਿਕ ਵਰਤੋਂ ਦੀ ਆਲੋਚਨਾ ਕੀਤੀ ਹੈ। ਵਾਈਟ ਹਾਊਸ ਦਾ ਕਹਿਣਾ ਹੈ ਕਿ ਇਹ ਇਸ਼ਤਿਹਾਰ ਪਿਛਲੇ ਰਾਸ਼ਟਰਪਤੀਆਂ ਦੇ ਕਾਰਜਕਾਲ ਦੇ ਦੌਰਾਨ ਵਰਤੇ ਗਏ ਇਸ਼ਤਿਹਾਰਾਂ ਦੇ ਸਮਾਨ ਹਨ ਤੇ ਪਹਿਲਾਂ ਅਜਿਹੇ ਇਸ਼ਤਿਹਾਰ ਰਾਸ਼ਟਰਪਤੀ ਦਾ ਪ੍ਰਚਾਰ ਕਰਨ ਦੀ ਬਜਾਏ ਖਾਸ ਨੀਤੀਆਂ ਨੂੰ ਉਤਸ਼ਾਹਿਤ ਕਰਦੇ ਹੁੰਦੇ ਸਨ। ਇੱਕ ਇਸ਼ਤਿਹਾਰ ਜਿਹੜਾ ਨਿਗਰਾਨੀ ਸੰਸਥਾ ਹੈਗੀ ਹੈ ਐਡ ਇਮਪੈਕਟ ਦੇ ਜਿਹੜੇ ਨੇ ਅਨੁਸਾਰ ਇਸ ਨਵੇਂ ਇਸ਼ਤਿਹਾਰ ਦੇ ਉੱਤੇ ਹੁਣ ਤੱਕ 3,19,000 ਅਮਰੀਕਨ ਡਾਲਰ ਤੋਂ ਵੱਧ ਖਰਚ ਕੀਤੇ ਜਾ ਚੁੱਕੇ ਨੇ। ਇਸ ਤੋਂ ਇਲਾਵਾ ਸ਼ੁੱਕਰਵਾਰ ਤੋਂ ਇੱਕ ਹੋਰ 1 ਮਿੰਟ ਦਾ ਇਸ਼ਤਿਹਾਰ ਪ੍ਰਸਾਰਿਤ ਕੀਤਾ ਜਾ ਰਿਹਾ। ਇਸ ਦੇ ਵਿੱਚ ਰਾਤ ਨੂੰ ਮਾਊਂਟ ਰਸ਼ਮੋਰ ਦਾ ਜਿਹੜਾ ਇੱਕ ਪੈਨੋਰਾਮਿਕ ਦ੍ਰਿਸ਼ ਤੇ ਅਮਰੀਕਾ ਦੀ 250ਵੀਂ ਵਰ੍ਹੇਗੰਢ ਦੇ ਮੌਕੇ ਦੇ ਉੱਤੇ ਟਰੰਪ ਦੇ ਭਾਸ਼ਣ ਦੇ ਹਵਾਲੇ ਤੇ ਅੰਸ਼ ਪੇਸ਼ ਕੀਤੇ ਗਏ ਨੇ। ਇਸ ਤੋਂ ਪਹਿਲਾਂ ਬੁੱਧਵਾਰ ਤੋਂ ਇੱਕ ਹੋਰ 30 ਸੈਕਿੰਡ ਦਾ ਇਸ਼ਤਿਹਾਰ ਪ੍ਰਸਾਰਿਤ ਕੀਤਾ ਜਾ ਰਿਹਾ। ਇਸ ਦੇ ਵਿੱਚ ਟਰੰਪ ਨੂੰ ਕਮਿਊਨਿਜ਼ਮ ਨੂੰ ਜਿਹੜਾ ਹਰਾਉਣ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤਾ ਗਿਆ ਹੈ। ਇਸ ਦੇ ਉੱਤੇ ਟੀਕਾ ਟਿੱਪਣੀਆਂ ਹੋਣ ਲੱਗ ਗਈਆਂ ਨੇ, ਭਾਈ ਪੈਸਾ ਤੂੰ ਜਿਹੜਾ ਹੈ ਲੋਕ ਟੈਕਸ ਦਿੰਦੇ ਨੇ ਉਨ੍ਹਾਂ ਦਾ ਪੈਸਾ ਉਡਾ ਰਿਹਾ। ਜੰਗ ਅਜੇ ਖਤਮ ਨਹੀਂ ਹੋਈ, ਦੁਸ਼ਮਣ ਵਾਰ ਦੇ ਲਈ ਤਿਆਰ ਰਵੇ, ਇਰਾਨ ਨੇ ਚੇਤਾਵਨੀ ਦੇ ਦਿੱਤੀ ਹੈ। ਇਰਾਨ ਨੇ ਫੌਜ ਮੁਖੀ ਅਮੀਰ ਹਾਤਮੀ ਨੇ ਕਿਹਾ ਕਿ ਅਮਰੀਕਾ ਤੇ ਇਜ਼ਰਾਈਲ ਦੇ ਵੱਲੋਂ ਦੇਸ਼ ਦੇ ਉੱਤੇ ਠੋਸੀ ਗਈ ਜੰਗ ਤੇ ਖਤਮ ਨਹੀਂ ਹੋਈ ਹੈ ਅਜੇ ਤੇ ਦੁਸ਼ਮਣ ਨੂੰ ਇਰਾਨੀ ਹਥਿਆਰਬੰਦ ਬਲਾਂ ਦੇ ਉੱਤੇ ਹੋਰ ਜਿਹੜਾ ਕਰੜੇ ਵਾਰ ਝੱਲਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਹਾਤਮੀ ਨੇ ਤਹਿਰਾਨ ਦੇ ਵਿੱਚ ਆਯੋਜਿਤ ਇੱਕ ਰਾਸ਼ਟਰਪਤੀ ਸਮਾਰੋਹ ਦੇ ਵਿੱਚ ਕਿਹਾ ਕਿ ਜੰਗ ਅਜੇ ਖਤਮ ਨਹੀਂ ਹੋਈ, ਹਮਲਾਵਰ ਦੁਸ਼ਮਣ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਹੈ, ਪਰ ਉਸਨੂੰ ਇਰਾਨ ਦੇ ਹਥਿਆਰਬੰਦ ਬਲਾਂ ਦੇ ਹੋਰ ਵੀ ਕਰੜੇ ਵਾਰ ਝੱਲਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਜਿਹੜਾ ਖੇਤਰੀ ਦੇਸ਼ਾਂ ਨੂੰ ਇਹ ਸਮਝਣ ਦੀ ਅਪੀਲ ਕੀਤੀ ਹੈ ਕਿ ਅਮਰੀਕਾ ਦੇ ਨਾਲ ਸਹਿਯੋਗ ਉਨ੍ਹਾਂ ਦੀ ਸੁਰੱਖਿਆ ਦੀ ਗਰੰਟੀ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਖੇਤਰ ਦੀ ਸੁਰੱਖਿਆ ਉਥੋਂ ਦੇ ਦੇਸ਼ਾਂ ਨੂੰ ਆਪਸੀ ਸਹਿਯੋਗ ਦੇ ਨਾਲ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਦੇ ਦੌਰਾਨ ਹੋਰਮੁਜ਼ ਸਟਰੇਟ ਦੇ ਵਿਚ ਸਮੁੰਦਰੀ ਆਵਾਜਾਈ ਦੀ ਜਿੰਮੇਵਾਰੀ ਸੰਭਾਲਣ ਵਾਲੀ ਇਰਾਨ ਦੀ ਪਰਸ਼ੀਅਨ ਗਲਫ ਸਟਰੇਟ ਅਥਾਰਟੀ ਨੇ ਜਹਾਜ਼ ਮਾਲਕਾਂ ਨੂੰ ਕੁਝ ਚਾਰਟਰਾਂ ਵੱਲੋਂ ਜਲ ਮਾਰਗ ਤੋਂ ਲੰਘਣ ਦੇ ਲਈ ਗੈਰ ਕਾਨੂੰਨੀ ਰਸਤਿਆਂ ਦੀ ਵਰਤੋਂ ਕਰਨ ਦੇ ਲਈ ਮਜਬੂਰ ਕੀਤੇ ਜਾਣ ਨੂੰ ਲੈ ਕੇ ਵੀ ਚੇਤਾਵਨੀ ਦਿੱਤੀ ਹੈ। ਦੂਸਰੇ ਪਾਸੇ UNGA ਦੇ ਵਿਚ ਸ਼ੰਕਰ ਜੈਸ਼ੰਕਰ ਹੁਣਾਂ ਨੇ ਸੰਬੋਧਨ ਕੀਤਾ ਤੇ ਟਾਪੂ ਦੇਸ਼ਾਂ ਦੇ ਸਹਿਯੋਗ ਦੇ ਉੱਤੇ ਜ਼ੋਰ ਦਿੱਤਾ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਹੁਣਾਂ ਨੇ ਕਿਹਾ ਕਿ ਭਾਰਤ ਭਾਵੇਂ ਗਲੋਬਲ ਪੱਧਰ ਦੇ ਉੱਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਪਰ ਉਹ ਆਪਣੀਆਂ ਅੰਤਰਰਾਸ਼ਟਰੀ ਜਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਵਿਸ਼ੇਸ਼ ਤੌਰ ਦੇ ਉੱਤੇ ਛੋਟੇ ਟਾਪੂ ਦੇਸ਼ਾਂ ਤੇ ਅਫਰੀਕੀ ਦੇਸ਼ਾਂ ਦੇ ਵਿਕਾਸ ਦੇ ਵਿਚ ਭਾਰਤ ਦੇ ਨਿਰੰਤਰ ਸਹਿਯੋਗ ਦਾ ਜ਼ਿਕਰ ਕੀਤਾ। ਜੈਸ਼ੰਕਰ ਨੇ ਦਸਿਆ ਕਿ ਭਾਰਤ ਦੁਨੀਆਂ ਭਰ ਦੇ 78 ਦੇਸ਼ਾਂ ਦੇ ਵਿਚ 600 ਤੋਂ ਵੱਧ ਅਹਿਮ ਵਿਕਾਸ ਪ੍ਰੋਜੈਕਟਾਂ ਦੇ ਉੱਤੇ ਕੰਮ ਕਰ ਰਿਹਾ ਹੈ। ਇਹ ਪ੍ਰੋਜੈਕਟ ਬੁਨਿਆਦੀ ਢਾਂਚੇ IT ਖੇਤੀਬਾੜੀ ਗ੍ਰੀਨ ਐਨਰਜੀ ਜਲਵਾਯੂ ਬਦਲਾਅ ਤੇ ਮੈਨੂਫੈਕਚਰਿੰਗ ਵਰਗੇ ਅਹਿਮ ਸੈਕਟਰਾਂ ਦੇ ਨਾਲ ਸੰਬੰਧਤ ਨੇ। ਭਾਰਤ ਨੇ ਹਮੇਸ਼ਾ ਕੁਦਰਤੀ ਆਫਤਾਂ ਤੇ ਮਹਾਂਮਾਰੀਆਂ ਦੇ ਦੌਰਾਨ ਦੂਜੇ ਦੇਸ਼ਾਂ ਨੂੰ ਸਭ ਤੋਂ ਪਹਿਲਾਂ ਮਦਦ ਪਹੁੰਚਾਈ ਹੈ ਜਿਵੇਂ ਕਿ ਨੇਪਾਲ ਦੇ ਹੜ੍ਹ ਅਤੇ ਵੈਨਜ਼ੂਏਲਾ ਦੇ ਵਿਚ ਆਏ ਭੂਚਾਲ ਦੇ ਦੌਰਾਨ ਰਾਹਤ ਸਮੱਗਰੀ ਦਵਾਈਆਂ ਤੇ ਭੋਜਨ ਦੀ ਸਪਲਾਈ। ਇਸ ਤੋਂ ਇਲਾਵਾ ਭਾਰਤ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਦੇ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਿਹਾ। ਵਿਦੇਸ਼ ਮੰਤਰੀ ਨੇ ਲਾਲ ਸਾਗਰ ਖਾੜੀ ਤੇ ਖੇਤਰ ਅਤੇ ਕਾਲੇ ਸਾਗਰ ਵਰਗੇ ਅਹਿਮ ਸਮੁੰਦਰੀ ਮਾਰਗਾਂ ਦੇ ਉੱਤੇ ਵਪਾਰਕ ਜਹਾਜ਼ਾਂ ਦੇ ਉੱਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਵਿਚ ਭਾਰਤੀ ਕਰੂ ਮੈਂਬਰਾਂ ਨੇ ਵੀ ਆਪਣੀ ਜਾਨ ਗਵਾਈ ਹੈ ਤੇ ਕਿ ਬਿਲਕੁਲ ਨਾ ਬਰਦਾਸ਼ਤਯੋਗ ਜਿਹੜੀ ਇਹ ਗੱਲ ਹੈ। ਭਾਰਤ ਨੇ ਲਾਇਬੇਰੀਆ ਤੇ 23 ਹੋਰ ਦੇਸ਼ਾਂ ਦੇ ਨਾਲ ਮਿਲ ਕੇ ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨਾਂ ਦੀ ਪਾਲਣਾ ਕਰਨ ਦਾ ਵੀ ਸੱਦਾ ਜਿਹੜਾ ਦਿੱਤਾ ਹੈ। ਪੋਪ ਨੇ ਜਿਹੜਾ ਇੱਛਾ ਮੌਤ ਨੂੰ ਜਿਹੜਾ ਕਾਨੂੰਨੀ ਮਾਨਤਾ ਦੇਣ ਦੀ ਨਿੰਦਾ ਕਰ ਦਿੱਤੀ ਹੈ। ਪੋਪ ਲੀਓ ਨੇ ਐਤਵਾਰ ਨੂੰ ਕੱਲ ਬੀਤੇ ਚ ਡਾਕਟਰੀ ਨਿਗਰਾਨੀ ਹੇਠ ਇੱਛਾ ਮੌਤ ਨੂੰ ਕਾਨੂੰਨੀ ਮਾਨਤਾ ਦੇਣ ਦੀ ਨਿੰਦਾ ਕੀਤੀ ਹੈ ਨਾਲ ਇਸ ਨੂੰ ਝੂਠੀ ਦਇਆ ਅਤੇ ਅਨੈਤਿਕ ਜਿਹੜਾ ਕਹਿ ਦਿੱਤਾ ਹੈ। ਪੋਪ ਲੀਓ ਨੇ ਇਹ ਬਿਆਨ ਚਮਤਕਾਰੀ ਇਲਾਜ ਦੇ ਲਈ ਮਸ਼ਹੂਰ ਫਰਾਂਸੀਸੀ ਤੀਰਥ ਸਥਾਨ ਲੋਰਡਸ ਦੀ ਜਿਹੜੀ ਆਪਣੀ ਫੇਰੀ ਦੇ ਦੌਰਾਨ ਦਿੱਤਾ ਜਿਸ ਦੇ ਵਿਚ ਜੀਵਨ ਦੀ ਮਹੱਤਤਾ ਬਾਰੇ ਕੈਥੋਲਿਕ ਚਰਚ ਦੀਆਂ ਸਿੱਖਿਆਵਾਂ ਨੂੰ ਦੁਹਰਾਇਆ ਗਿਆ ਤੇ ਫਰਾਂਸ ਦੀ ਆਪਣੀ ਫੇਰੀ ਦੇ ਤੀਜੇ ਦਿਨ ਪੋਪ ਲੀਓ ਨੇ ਇਕ ਵਾਰ ਫਿਰ ਡਾਕਟਰੀ ਨਿਗਰਾਨੀ ਹੇਠ ਇੱਛਾ ਮੌਤ ਦੇ ਅਧਿਕਾਰ ਦੇ ਉੱਤੇ ਚੱਲ ਰਹੀ ਬਹਿਸ ਦੇ ਉੱਤੇ ਆਪਣੇ ਵਿਚਾਰ ਜਿਹੜੇ ਪ੍ਰਗਟ ਕਰ ਦਿੱਤੇ ਨੇ। ਸਪੇਸ ਦੇ ਵਿਚ ਫੌਜੀ ਕਮਾਂਡ ਤੈਨਾਤ ਕਰਨ ਦੀ ਤਿਆਰੀ ਹੋ ਗਈ ਹੈ। ਭਾਰਤ ਦੇ ਵੀ ਤੇ ਸਿਰਫ 10 ਦੇਸ਼ਾਂ ਦੇ ਕੋਲੇ ਤਾਕਤ ਜਿਹੜੀ ਮੌਜੂਦ ਹੈ। ਜੰਗ ਦੇ ਬਦਲਦੇ ਰੂਪ ਅਤੇ ਨਵੇਂ ਹਥਿਆਰਾਂ ਦੇ ਮੱਦੇਨਜ਼ਰ ਸੁਰੱਖਿਆ ਨੂੰ ਧਿਆਨ ਦੇ ਵਿਚ ਰੱਖਦਿਆਂ ਹੋਇਆਂ ਭਾਰਤ ਆਪਣੀਆਂ ਫੌਜੀ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਜਾ ਰਿਹਾ ਹੈ। ਇਸ ਦੇ ਤਹਿਤ ਦੇਸ਼ ਦੇ ਵਿਚ ਸਪੇਸ ਕਮਾਂਡ ਦੇ ਗਠਨ ਦੀਆਂ ਤਿਆਰੀਆਂ ਅੰਤਮ ਪੜਾਅ ਦੇ ਵਿਚ ਨੇ। ਇਹ ਥਲ ਫੌਜ, ਹਵਾਈ ਫੌਜ ਅਤੇ ਸਮੁੰਦਰੀ ਫੌਜ ਦੀ ਇਕ ਸਾਂਝੀ ਕਮਾਨ ਹੋਏਗੀ ਜਿਸਦੀ ਕਮਾਨ ਭਾਰਤੀ ਥਲ ਫੌਜ ਦੇ ਹੱਥ ਦੇ ਵਿਚ ਹੋਵੇਗੀ। ਤਿੰਨਾਂ ਫੌਜਾਂ ਵਿਚਾਲੇ ਆਪਸੀ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤੇ ਪਹਿਲਾਂ ਇਕ ਅੰਤਰਿਮ ਸਪੇਸ ਕਮਾਂਡ ਦਾ ਐਲਾਨ ਕੀਤਾ ਜਾਏਗਾ ਜਿਸ ਨੂੰ ਬਾਅਦ ਦੇ ਵਿਚ ਲੋੜੀਂਦੇ ਸੁਧਾਰਾਂ ਦੇ ਨਾਲ ਸਥਾਈ ਰੂਪ ਦਿੱਤਾ ਜਾਏਗਾ। ਭਾਰਤੀ ਥਲ ਦੇ ਵਜੋਂ ਲੈਫਟੀਨੈਂਟ ਜਨਰਲ ਪੱਧਰ ਦੇ ਅਧਿਕਾਰੀ ਇਸ ਕਮਾਨ ਦੇ ਮੁਖੀ ਹੋਣਗੇ। ਇਸ ਦੇ ਵਿਚ ਮੇਜਰ ਜਨਰਲ ਰੈਂਕ ਦੇ 5 ਅਧਿਕਾਰੀ ਹੋਣਗੇ ਜਿਨ੍ਹਾਂ ਦੇ ਵਿਚ ਹਵਾਈ ਫੌਜ ਦੇ 3 ਅਤੇ ਸਮੁੰਦਰੀ ਫੌਜ ਦੇ 2 ਅਧਿਕਾਰੀ ਸ਼ਾਮਲ ਕੀਤੇ ਜਾਣਗੇ। ਬੈਂਗਲੁਰੂ ਸਥਿਤ ਰੱਖਿਆ ਸਪੇਸ ਏਜੰਸੀ DSA ਨੂੰ ਜਿਹੜਾ ਵੀ ਇਸੇ ਕਮਾਨ ਦੇ ਨਾਲ ਜੋੜਿਆ ਜਾਵੇਗਾ। ਇਸ ਕਮਾਨ ਦਾ ਸਭ ਤੋਂ ਅਹਿਮ ਕੰਮ ਹੋਏਗਾ ਉਪਗ੍ਰਹਿਾਂ ਦੇ ਰਾਹੀਂ ਸਰਹੱਦੀ ਗਤੀਵਿਧੀਆਂ ਦੇ ਉੱਤੇ ਹਰ ਪਲ ਨਜ਼ਰ ਰੱਖਣਾ। ਇਸ ਤੋਂ ਇਲਾਵਾ ਫੌਜ ਦੇ ਲਈ ਸਿਕਿਓਰ ਕਮਿਊਨੀਕੇਸ਼ਨ ਸਿਸਟਮ ਤੇ ਨੈਵੀਗੇਸ਼ਨ ਨੂੰ ਜਿਹੜਾ ਯਕੀਨੀ ਬਣਾਉਣਾ ਇਸਦਾ ਅਹਿਮ ਮਕਸਦ ਹੋਵੇਗਾ। ਇੱਕ ਕਮਾਨ ਸਪੇਸ ਦੇ ਵਿਚ ਭਾਰਤੀ ਉਪਗ੍ਰਹਿਾਂ ਦੀ ਸੁਰੱਖਿਆ ਕਰਨਾ ਤੇ ਦੁਸ਼ਮਣ ਦੇ ਉਪਗ੍ਰਹਿਾਂ ਦੇ ਉੱਤੇ ਨਜ਼ਰ ਰੱਖ ਕੇ ਲੋੜ ਪੈਣ ਦੇ ਉੱਤੇ ਉਨ੍ਹਾਂ ਨੂੰ ਤਬਾਹ ਵੀ ਕਰੇਗਾ। ਇਹ ਦੁਸ਼ਮਣ ਦੇ ਗੁਪਤ ਅਤੇ ਖੁਫੀਆ ਸਿਗਨਲਾਂ ਨੂੰ ਜਿਹੜਾ ਜਾਮ ਕਰਨ ਦੇ ਵਿਚ ਵੀ ਅਹਿਮ ਰੋਲ ਨਿਭਾਏਗੀ। ਭਾਰਤ ਤੋਂ ਪਹਿਲਾਂ ਅਮਰੀਕਾ, ਚੀਨ, ਰੂਸ, ਫਰਾਂਸ, ਜਰਮਨੀ, ਜਪਾਨ, ਇਟਲੀ ਤੇ ਆਸਟ੍ਰੇਲੀਆ, ਇਰਾਨ ਅਤੇ ਬ੍ਰਿਟੇਨ ਸਣੇ 10 ਦੇਸ਼ਾਂ ਦੇ ਕੋਲ ਪਹਿਲਾਂ ਹੀ ਆਪਣੀ ਸਪੇਸ ਕਮਾਂਡ ਜਾਂ ਸਪੇਸ ਫੋਰਸ ਹੈਗੀ ਹੈ। ਇਸ ਤੋਂ ਇਲਾਵਾ ਦੁਨੀਆਂ ਦੇ ਲਗਭਗ 80 ਦੇਸ਼ ਸਿਵਲ ਸਪੇਸ ਪ੍ਰੋਗਰਾਮ ਚਲਾ ਰਹੇ ਨੇ ਤੇ ਜੋ ਆਉਣ ਵਾਲੇ ਸਮੇਂ ਦੇ ਵਿਚ ਇਸ ਤਰ੍ਹਾਂ ਦਾ ਪ੍ਰੋਗਰਾਮ ਸ਼ੁਰੂ ਕਰ ਸਕਦੇ ਨੇ। ਯਾਨੀ ਕਿ ਫੌਜ ਦੇ ਨਾਲ ਨਾਲ ਉਪਰੋਂ ਵੀ ਹੁਣ ਨਿਗਾਹ ਰੱਖੀ ਜਾਵੇਗੀ, ਨਫ਼ਰੀ ਜਿਹੜੀ ਆ ਘਟਾਈ ਜਾ ਸਕਦੀ ਆ। ਫਿਰ ਗ੍ਰੇਟ ਵਾਲ ਆਫ ਚਾਈਨਾ ਆਖਰ ਦੇ ਵਿੱਚ ਗੱਲ ਕਰਦੇ ਹਾਂ ਕੋਲੇ ਦੀ ਖਾਨ ਦੀ ਰਹਿੰਦ ਖੂੰਹਦ ਸੁੱਟਣ ਦੇ ਕਾਰਨ ਚੀਨ ਦੀ ਮਹਾਨ ਦੀਵਾਰ ਦਾ ਇੱਕ ਪਾਸਾ ਨੁਕਸਾਨਿਆ ਗਿਆ ਹੈ। ਚੀਨ ਦੀ ਮਹਾਨ ਦੀਵਾਰ ਦਾ ਇੱਕ ਦੂਰ ਦੁਰਾਡੇ ਦਾ ਹਿੱਸਾ ਪਿਛਲੇ 20 ਸਾਲਾਂ ਤੋਂ ਕੋਲੇ ਦੀ ਖਾਨ ਦੀ ਰਹਿੰਦ ਖੂੰਹਦ ਸੁੱਟੇ ਜਾਣ ਦੇ ਕਾਰਨ ਨੁਕਸਾਨਿਆ ਗਿਆ ਦੱਸਿਆ ਜਾ ਰਿਹਾ। ਸਰਕਾਰੀ ਮੀਡੀਆ ਨੇ ਐਤਵਾਰ ਨੂੰ ਕੱਲ੍ਹ ਬੀਤੇ 'ਚ ਜਾਣਕਾਰੀ ਸਾਂਝੀ ਕੀਤੀ ਹੈ। ਚੀਨ ਦੇ ਸਰਕਾਰੀ ਪ੍ਰਸਾਰਕ CCTV ਦੀ ਖ਼ਬਰ ਅਨੁਸਾਰ ਉੱਤਰ ਮੱਧ ਚੀਨ ਦੇ ਵਿੱਚ ਮਿਗ ਰਾਜਵੰਸ਼ ਦੇ ਦੌਰ ਦੀ ਜਿਹੜੀ ਇਸ ਪ੍ਰਾਚੀਨ ਦੀਵਾਰ ਦੇ ਪੱਥਰਾਂ ਨੂੰ ਕੋਲੇ ਦੀ ਖਾਨ ਦੇ ਰਹਿੰਦ ਖੂੰਹਦ ਨੂੰ ਸਸਤੇ ਦੇ ਵਿੱਚ ਟਿਕਾਣੇ ਲਗਾਉਣ ਦੇ ਲਈ ਵਰਤਿਆ ਗਿਆ ਹੈ। ਹਾਂਗਕਾਂਗ ਦੇ ਅਖ਼ਬਾਰ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ CCTV ਦੀ ਜਿਹੜੀ ਰਿਪੋਰਟ ਦੇ ਹਵਾਲੇ ਦੇ ਨਾਲ ਦੱਸਿਆ ਕਿ ਸ਼ਾਂਗਸੀ ਸੂਬੇ ਦੀ ਨਿਗਵੂ ਕਾਉਂਟੀ ਦੇ ਵਿੱਚ ਦੀਵਾਰ ਦੇ ਇੱਕ ਹਿੱਸੇ ਦੀ ਵਰਤੋਂ ਪਿਛਲੇ ਕਰੀਬ 20 ਸਾਲਾਂ ਤੋਂ ਕੋਲੇ ਦੀ ਖਾਨ ਦੀ ਰਹਿੰਦ ਖੂੰਹਦ ਸੁੱਟਣ ਦੇ ਆਸਾਨ ਰਸਤੇ ਦੇ ਵਜੋਂ ਕੀਤੀ ਜਾ ਰਹੀ ਸੀ, ਜਦਕਿ ਵਿਸਲ ਬਲੋਰ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਵਾਰ ਵਾਰ ਸੁਚੇਤ ਵੀ ਕੀਤਾ ਗਿਆ। ਮਹਾਨ ਦੀਵਾਰ ਦੇ ਗੁਆਓ ਜਿਆਂ ਜਿਓ ਹਿੱਸੇ ਨੂੰ ਜਿਹੜਾ ਨੁਕਸਾਨ ਪਹੁੰਚਿਆ 2007 ਦੇ ਵਿੱਚ ਉਸ ਸਮੇਂ ਸ਼ੁਰੂ ਹੋਇਆ ਜਦੋਂ ਬਿਨਾਂ ਲਾਇਸੈਂਸ ਤੋਂ ਕੰਮ ਕਰ ਰਹੀ ਕੰਪਨੀ ਨਿਗਵੂ ਚਾਓਕਾਈ ਕੋਲ ਜਿਹੜਾ ਇੰਡਸਟਰੀ ਨੇ ਖੁਦਾਈ ਦੀ ਰਹਿੰਦ ਖੂੰਹਦ ਦੇ ਨਿਪਟਾਰੇ ਦੇ ਲਈ ਇਸ ਢਾਂਚੇ ਦੇ ਵਿਚਕਾਰ ਭੰਨ ਤੋੜ ਕੀਤੀ ਸੀ। CCTV ਨੇ ਦੱਸਿਆ ਕਿ 2015 ਤੋਂ ਵਿਸਲ ਬਲੋਰ ਜਿਹੜਾ ਹੈ ਉਹਦੇ ਵੱਲੋਂ ਵਾਰ ਵਾਰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਸਥਾਨਕ ਅਧਿਕਾਰੀਆਂ ਨੇ ਕੋਈ ਕਾਰਵਾਈ ਨਾ ਕੀਤੀ ਤੇ ਜਿਸ ਦੇ ਕਾਰਨ ਇਹ ਭੰਨ ਤੋੜ ਲਗਭਗ 2 ਦਹਾਕਿਆਂ ਤੋਂ ਜਾਰੀ ਜਿਹੜੀ ਰਹੀ ਹੈ ਤੇ ਦੀਵਾਰ ਦੇ ਵਿੱਚ 6 ਮੀਟਰ 19 ਫੁੱਟ ਦਾ ਜਿਹੜਾ ਪਾੜਾ ਪੈ ਗਿਆ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਇੱਥੇ ਹੀ ਲੈਣੇ ਆ ਗਿਆ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਦੋਸਤਾਂ ਦੇ ਜਾਂਦੇ ਜਾਂਦੇ ਸੰਖੇਪ ਦੇ ਵਿੱਚ ਸੁਨੇਹੇ ਮੈਂ ਲੈ ਲਵਾਂ ਤੇ ਫਿਰ ਆਪਾਂ ਅੱਗਿਆ ਲੈਂਦੇ ਹਾਂ ਤੇ ਕਾਲ ਕਰਨੀ ਚਾਹੁੰਦੇ ਹੋ 1-2 ਮਿੰਟ ਦੇ ਵਿੱਚ ਸਮਾਪਤੀ ਕਰਾਂਗੇ ਤੇ ਤੁਹਾਡਾ ਸਵਾਗਤ ਰਹੇਗਾ। +358 44 976 1976 ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਖੁੱਲੀਆਂ ਨੇ ਜੋ ਦੋਸਤੋ ਜੇ ਕਾਲ ਕਰਨੀ ਚਾਹੁੰਦੇ ਹੋ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸੁਨੇਹਾ ਦੀ ਗੱਲ ਕਰੀਏ ਤੇ ਜਗਤਾਰ ਭਾਰਤ ਜੀ, ਮੁਹੰਮਦ ਜੀ, ਰਾਜਨ ਸੈਣੀ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਹਰਵਿੰਦਰ ਜੌਲ ਭੈਣ ਜੀ, ਮਾਨ ਸਿੰਘ ਸੈਣੀ ਜੀ, ਮੁਹੰਮਦ ਜੀ ਤੇ ਆਪਣੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਮਨਦੀਪ ਜੱਸੀ ਜੀ ਤੇ ਦਵਿੰਦਰ ਭਾਰਤ ਜੀ UAE ਤੋਂ, ਸਾਰੇ ਦੋਸਤ ਨਾਲ, ਹਰਵਿੰਦਰ ਜੌਲ ਭੈਣ ਜੀ, ਨਵਦੀਪ ਦੀਪ ਜੀ ਆਪਣੇ, ਨਵਦੀਪ ਸਿੰਘ ਜੀ ਆਪਣੇ ਦਿੱਲੀ ਤੋਂ ਬਾਈ ਜੀ ਤੇ ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ, ਸੁਰਜੀਤ ਭਾਰਤ ਜੀ, ਸਾਰੇ ਹੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਦੋਸਤੋ ਇਸ ਦੇ ਨਾਲ ਹੀ ਫਿਰ ਲੈਂਦੇ ਆ ਗਿਆ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ ਨੇ, ਸੁਮਿਤ ਜੌਲ ਜੀ ਨੇ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਜਗਦੇਵ ਸੰਧੂ ਬਾਈ ਜੀ ਤੇ ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਇੰਨਾ ਕੁ ਕਰਿਓ ਕਬੂਲ ਅੱਜ ਦੇ ਲਈ ਤੇ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਹੋਏਗੀ ਮੁਲਾਕਾਤ। ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਇਸੇ ਗੁਜ਼ਾਰਿਸ਼ ਦੇ ਨਾਲ ਲੈਣਾ ਆ ਗਿਆ, ਸਾਰਿਆਂ ਨੂੰ ਪਿਆਰ ਭਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ।

ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ 2.25 ਘੰਟੇ 2.5 ਘੰਟੇ ਚੱਲੇਗਾ। ਫਰਾਈਡੇ ਵਾਲਾ ਦਿਨ ਹੈ, ਕਾਫ਼ੀ ਸ਼ੈਡਿਊਲ ਵੀ ਬਿਜ਼ੀ ਹੁੰਦਾ ਹੈ, ਬਹੁਤ ਸਾਰੇ ਕੰਮ ਕਾਜ ਤੇ ਨਾਲ ਦੀ ਨਾਲ ਵੀਕਐਂਡ ਦੀ ਤਿਆਰੀ ਤੇ ਨਾਲ ਅੱਜ ਦੇ ਦਿਨ ਦੇ ਵਿੱਚ ਕਿਤਾਬਾਂ ਦੇ ਅੰਕ ਸੰਗ ਦੇ ਵਿੱਚੋਂ ਆਪਾਂ ਹਰ ਵਾਰ ਦੀ ਤਰ੍ਹਾਂ ਕਿਤਾਬ ਪੰਜਾਬ ਦਾ ਜ਼ਿਕਰ ਕਰਾਂਗੇ ਤੇ ਉਹਦੇ ਵਿੱਚੋਂ ਨਵਾਂ ਚੈਪਟਰ ਤੁਹਾਡੇ ਲਈ ਸਾਂਝਾ ਕਰਾਂਗੇ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਤੇ ਦੇਸ਼ ਦੇ ਦੀਆਂ ਖ਼ਬਰਾਂ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਵਾਂਗੇ ਤੇ ਕੁਝ ਖੁਲਾਸੇ ਵੀ ਕਰਾਂਗੇ। ਤੇ ਇਸੇ ਤਰ੍ਹਾਂ ਹੀ ਦੋਸਤੋ, ਨਾਲ ਦੀ ਨਾਲ ਅੱਜ 25 ਤਰੀਕ ਹੈ ਜੀ, ਸਤੰਬਰ ਤੇ 2026 ਦਾ ਦਿਹਾੜਾ ਹੈ ਤੇ ਫਰਾਈਡੇ ਵਾਲਾ ਦਿਨ ਹੈ ਤੇ ਅੱਜ ਦੇ ਵਿਚਾਰ ਦੇ ਨਾਲ ਵੀ ਸ਼ੁਰੂਆਤ ਕਰਦੇ ਹਾਂ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:07 ਦਾ ਸਮਾਂ ਹੋ ਗਿਆ। ਭਾਰਤ ਦੇ ਵਿੱਚ ਰਾਤ ਦੇ 9:37, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:07 ਦਾ, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:07 ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:07 ਦਾ ਸਮਾਂ ਹੈ। ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:07 ਨੇ ਤੇ ਇਨ੍ਹਾਂ ਮੁਲਕਾਂ ਦੇ ਵਿੱਚ ਵੀ ਮਾਹੌਲ ਰਾਤ ਜਿਹੜੀ ਹੋਣ ਲੱਗ ਗਈ ਹੈ, ਖਾਸ ਕਰਕੇ ਸਕੈਂਡੀਨੇਵੀਆ ਦੀ ਗੱਲ ਆਉਂਦੀ ਹੈ ਜਦੋਂ ਤੇ ਫਿਨਲੈਂਡ ਦੇ ਵਿੱਚ ਤੇ ਹੁਣ ਰਾਤਾਂ ਲੰਬੀਆਂ ਹੋ ਜਾਣੀਆਂ ਨੇ ਤੇ ਨਾਲ ਦੀ ਨਾਲ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਤੇ ਰਾਤ ਨੂੰ ਮਾਈਨਸ ਦੇ ਵਿੱਚ ਟੈਂਪਰੇਚਰ 0° ਸੈਲਸੀਅਸ ਤੱਕ ਚਲਿਆ ਜਾਂਦਾ ਹੈ ਤੇ ਦਿਨ ਵੇਲੇ ਤਕਰੀਬਨ 12-14 ਡਿਗਰੀ ਜਿਹੜਾ ਪਲੱਸ ਦੇ ਵਿੱਚ ਟੈਂਪਰੇਚਰ ਰਹਿੰਦਾ ਹੈ। ਪਤਝੜ ਦਾ ਮੌਸਮ ਪੂਰੀ ਬਹਾਰ ਦੇ ਉੱਤੇ ਹੈ ਤੇ ਰੰਗ ਬਿਰੰਗੇ ਦਰਖਤ ਤੇ ਫੁੱਲ ਜਿਹੜੇ ਨੇ, ਪੱਤੇ ਜਿਹੜੇ ਨੇ, ਸਾਰੇ ਹੀ ਦਰਖਤ ਜਿਹੜੇ ਨੇ ਬਦਲ ਰਹੇ ਨੇ ਜੀ, ਝਾੜ ਰਹੇ ਨੇ ਤੇ ਨਾਲ ਠੰਡ ਦੀ ਤਿਆਰੀ ਜਿਹੜੀ ਹੈ ਸਾਡੀ ਕੁਦਰਤ ਵੀ ਨਾਲ ਦੀ ਨਾਲ ਕਰ ਰਹੀ ਹੈ। ਲਓ ਦੋਸਤੋ, ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਦਰੁਸਤ ਕਰਾ ਦਿਓ ਤੇ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਜਿੱਥੋਂ ਕਿਤੋਂ ਵੀ ਤੁਸੀਂ ਜੁੜਿਓ ਨਿੱਘਾ ਸਵਾਗਤ ਹੈ। ਵੈਬਸਾਈਟ ਦੇ ਉੱਤੇ ਵੀ ਕਲਿੱਕ ਕਰ ਸਕਦੇ ਹੋ ਤੇ ਐਪ ਦੀ ਜਿਹੜੀ ਆ ਨਵੀਂ ਅਪਡੇਟ ਆ ਚੁੱਕੀ ਆ, ਉਹਨੂੰ ਜਿਹੜਾ ਜ਼ਰੂਰ ਅਪਡੇਟ ਕਰ ਲਓ। ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਐਪ ਦੀ ਉਸਾਰੀ ਹੋਈ ਹੈ ਤੇ ਉਹਨੂੰ ਅਪਡੇਟ ਕੀਤਾ ਗਿਆ, ਪਹਿਲਾਂ ਨਾਲੋਂ ਥੋੜ੍ਹਾ ਜਿਹਾ ਆਸਾਨ ਕੀਤਾ ਗਿਆ ਹੈ। ਐਪ ਦੇ ਉੱਤੋਂ ਹੀ ਤੁਸੀਂ ਕਲਿੱਕ ਕਰਕੇ ਵੈਬਸਾਈਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਤੇ ਜਾਣਕਾਰੀਆਂ ਵੀ ਨਾਲ ਲੈ ਸਕਦੇ ਹੋ। ਤੇ ਲਓ ਦੋਸਤੋ, ਫਿਰ ਬਾਤ ਪਾਉਂਦੇ ਅੱਜ ਦੀ ਤੇ 25 ਸਤੰਬਰ ਦੀ ਅੱਜ ਦੇ ਵਿਚਾਰ ਦੀ। ਕਹਿੰਦੇ ਕਿ ਜਦੋਂ ਕੋਈ ਵਿਅਕਤੀ ਤਰਕ ਦੇ ਨਾਲ ਗੱਲ ਨਹੀਂ ਸਮਝਣਾ ਚਾਹੁੰਦਾ ਜਾਂ ਜਦੋਂ ਅਸੀਂ ਕਿਸੇ ਗੱਲ ਨੂੰ ਤਰਕ ਦੇ ਨਾਲ ਸਮਝਾਉਣ ਤੋਂ ਅਸਮਰਥ ਹੋ ਜਾਂਦੇ ਹਾਂ ਤਾਂ ਇਸ ਨੂੰ ਧਰਮ ਦੇ ਨਾਲ ਜੋੜ ਦਿੱਤਾ ਜਾਂਦਾ ਹੈ। ਪਲੈਟੋ ਦਾ ਜਿਹੜਾ ਸੀ ਇਹ ਮੰਨਣਾ ਸੀ, ਕਿਉਂਕਿ ਫਿਰ ਵਿਵਾਦ ਜਿਹੜਾ ਵੱਧ ਜਾਂਦਾ ਹੈ, ਵਿਵਾਦ ਫਿਰ ਪੈਦਾ ਹੋ ਜਾਂਦਾ ਹੈ ਜਦੋਂ ਤਰਕ ਤੋਂ ਲੈ ਕੇ ਸਿੱਧੀ ਫਿਰ ਧਰਮ ਦੇ ਉੱਤੇ ਜਿਹੜੀ ਹੈ ਗੱਲਬਾਤ ਹੁੰਦੀ ਹੈ। ਅੱਜ ਦੇ ਦਿਨ ਦੇ ਉੱਤੇ ਹੀ 25 ਸਤੰਬਰ 1639 ਦੇ ਵਿੱਚ ਅਮਰੀਕਾ ਚ ਪਹਿਲੀ ਪ੍ਰਿੰਟਿੰਗ ਪ੍ਰੈਸ ਲੱਗੀ ਸੀ ਤੇ 1818 ਦੇ ਵਿੱਚ ਕਿਸੇ ਮਨੁੱਖ ਦਾ ਖੂਨ ਹੋਰ ਦੂਜੇ ਮਨੁੱਖ ਨੂੰ ਚੜਾਇਆ ਗਿਆ। 1844 ਦੇ ਵਿੱਚ ਕੈਨੇਡਾ ਤੇ ਅਮਰੀਕਾ ਦੇ ਵਿੱਚ ਪਹਿਲਾ ਕੌਮਾਂਤਰੀ ਕ੍ਰਿਕਟ ਮੈਚ ਹੋਇਆ ਤੇ ਜਿਸ ਦੇ ਵਿੱਚ ਕੈਨੇਡਾ 23 ਦੌੜਾਂ ਦੇ ਨਾਲ ਜੇਤੂ ਰਿਹਾ। 1920 ਦੇ ਵਿੱਚ ਭਾਰਤ ਦੇ ਪ੍ਰਸਿੱਧ ਰਾਕੇਟ ਵਿਗਿਆਨੀ ਸਤੀਸ਼ ਧਵਨ ਹੁਣਾਂ ਦਾ ਜਨਮ ਹੁੰਦਾ ਹੈ ਤੇ 1985 ਚ ਅਸੈਂਬਲੀ ਵੋਟਾਂ ਪਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਗਏ। ਇਸੇ ਤਰ੍ਹਾਂ ਦੋਸਤੋ, ਦਲਾਈ ਲਾਮਾ ਦਾ ਥੋੜਾ ਜਿਹਾ ਜ਼ਿਕਰ ਕਰਦਿਆਂ ਤੇ ਰਾਜਨ ਸੈਣੀ ਸਾਹਿਬ ਨਾਲ ਜੁੜ ਚੁੱਕੇ ਨੇ, ਲਾਈਕ ਨੰਬਰ 2 ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਆ। ਦਲਾਈ ਲਾਮਾ ਦਾ ਜ਼ਿਕਰ ਕਰਨ ਲੱਗਿਆ ਸੀ ਤੇ ਮੌਜੂਦਾ 14ਵੇਂ ਦਲਾਈ ਲਾਮਾ ਨੂੰ ਪੱਛਮੀ ਤੇ ਭਾਰਤੀ ਮੀਡੀਆ ਦੇ ਵਿੱਚ ਅਹਿੰਸਾ ਦੇ ਪੈਰੋਕਾਰ ਤੇ ਇੱਕ ਭੱਦਰ ਸੱਜਣ ਦੇ ਵਜੋਂ ਬਹੁਤ ਪ੍ਰਚਾਰਿਆ ਜਾਂਦਾ ਹੈ ਤੇ ਥਾਂ ਥਾਂ ਉਸ ਦੀਆਂ ਤਕਰੀਰਾਂ ਕਰਵਾਈਆਂ ਜਾਂਦੀਆਂ ਨੇ। ਉਸ ਨੂੰ 1999 ਦੇ ਵਿੱਚ ਪੱਛਮੀ ਜਗਤ ਦੇ ਵੱਲੋਂ ਨੋਬਲ ਸ਼ਾਂਤੀ ਇਨਾਮ ਵੀ ਦਿੱਤਾ ਗਿਆ। ਦਲਾਈ ਲਾਮੇ ਦਾ ਇਹ ਅਕਸ ਜਿਹੜਾ ਸੀ 1959 ਤੋਂ ਮਗਰੋਂ ਹੀ ਜਿਹੜਾ ਲਗਾਤਾਰ ਘੜਿਆ ਜਾਂਦਾ ਰਿਹਾ। ਇਹ ਸਾਰੀ ਅਕਾਸੀ ਕਰਕੇ ਇਨਕਲਾਬ ਤੋਂ ਪਹਿਲਾਂ ਦੇ ਤਿੱਬਤ ਅਤੇ ਇਸਦਾ ਲਾਮਾ ਵਰਤਾਰੇ ਦੇ ਅਸਲ ਕਾਰਿਆਂ ਤੋਂ ਬਹੁਤ ਚਲਾਕੀ ਦੇ ਨਾਲ ਧਿਆਨ ਜਿਹੜਾ ਹਟਾ ਜਾਂ ਭਟਕਾ ਦਿੱਤਾ ਗਿਆ। ਸੱਚਾਈ ਇਹ ਹੈ ਅਸਲ ਦੇ ਵਿੱਚ ਕਿ 1949 ਦੇ ਵਿੱਚ ਚੀਨ ਦੇ ਵਿੱਚ ਵਾਪਰੀਆਂ ਜਿਹੜੀਆਂ ਨੇ ਇਨਕਲਾਬੀ ਤਬਦੀਲੀਆਂ ਤੋਂ ਪਹਿਲਾਂ ਤਿੱਬਤ ਹੋਰਾਂ ਜਗੀਰੂ ਸਮਾਜਾਂ ਦੇ ਵਾਂਗ ਹੀ ਇੱਕ ਜਗੀਰੂ ਸਮਾਜ ਸੀਗਾ।
ਜਿਵੇਂ ਕਿ ਆਪਣੇ ਕਹਿ ਲਓ ਕਹਿ ਸਕਦੇ ਆਪਾਂ ਬਹੁਤ ਸਾਰੇ ਮੁਲਕ ਹੈਗੇ ਨੇ, ਇੱਕ ਮੁਲਕ ਦਾ ਨਾਮ ਲੈਣ ਲੱਗਿਆ ਸੀ ਕਈ ਵਾਰੀ ਭੁੱਲ ਜਾਂਦਾ ਹੈ ਜੀ, ਚਲੋ ਮੰਗੋਲੀਆ, ਹਾਂਜੀ ਮੰਗੋਲੀਆ ਦੇ ਵਿੱਚ ਵੀ ਕਹਿ ਸਕਦੇ ਹਾਂ ਇਸ ਵਕਤ ਜਿਹੜਾ ਉਹ ਜੋ ਹਾਲਾਤਾਂ ਦੇ ਨਾਲ ਘੁਰ ਰਹੇ ਨੇ, ਪਰ ਸਮਾਂ ਸੀ ਕਦੇ ਉਹ ਵੀ ਬੜਾ ਤਸ਼ੱਦਦ ਕੀਤਾ ਤੇ ਪੂਰੀ ਗਰਦ ਉਠਾਈ ਹੋਈ ਸੀ ਉਹਨਾਂ ਮੁਲਕਾਂ ਨੇ ਵੀ ਆਪਣੇ ਸਮੇਂ ਚ ਜਦੋਂ ਉਹ ਪੀਕ ਤੇ ਸੀ। ਇਸੇ ਤਰ੍ਹਾਂ ਜਿਹੜਾ ਤਿੱਬਤ ਹੈ ਹੋਰ ਜਗੀਰੂ ਸਮਾਜਾਂ ਵਾਂਗ ਇੱਕ ਜਗੀਰੂ ਸਮਾਜ ਸੀ, ਪਰ ਇੱਥੇ ਜਗੀਰੂ ਸਮਾਜ ਦੀ ਜਕੜ ਕਿਸੇ ਵੀ ਹੋਰ ਸਮਾਜ ਦੇ ਮੁਕਾਬਲੇ ਵਧੇਰੇ ਸੀ। 650 ਦੇ ਵਿੱਚ ਸਨ 650 ਚ ਤਿੱਬਤੀ ਰਾਜੇ ਸੋਕਸਤਨ ਗਾਮਪੋ ਦੇ ਜਿਹੜੇ ਸੀ ਵੇਲੇ ਤੋਂ ਤਿੱਬਤ ਦੇ ਵਿੱਚ ਜਗੀਰੂ ਸਮਾਜ ਦਾ ਮੁੱਢ ਬੱਝਿਆ। ਉਸਨੇ ਚੀਨ ਅਤੇ ਨੇਪਾਲ ਦੀਆਂ ਰਾਣੀਆਂ ਦੇ ਨਾਲ ਵਿਆਹ ਕਰਵਾਏ ਤੇ ਜਿਨ੍ਹਾਂ ਸਾਂਝਾ ਸਦਕਾ ਉਹ ਜਿਹੜਾ ਸੀ ਤਿੱਬਤ ਦੇ ਵਿੱਚ ਜਗੀਰੂ ਪ੍ਰਬੰਧ ਨੂੰ ਜਿਹੜਾ ਚਲਾਉਣ ਦੇ ਗੁਰ ਵੀ ਜਿਹੜਾ ਸਿੱਖ ਰਿਹਾ ਸੀ। ਇਸੇ ਪ੍ਰਭਾਵ ਦੇ ਸਦਕਾ ਤਿੱਬਤ ਦੇ ਵਿੱਚ ਤਾਂਤਰਿਕ ਬੁੱਧ ਜਿਹੜਾ ਮਤ ਦਾ ਦਾਖਲਾ ਹੁੰਦਾ ਹੈ, ਜਿਸਨੇ ਪੁਰਾਣੇ ਵਿਸ਼ਵਾਸਾਂ ਦੇ ਨਾਲ ਰਲ ਕੇ ਲਾਮਾ ਧਾਰਾ ਦੀ ਸ਼ੁਰੂਆਤ ਜਿਹੜੀ ਕੀਤੀ ਤੇ ਹੁਣ ਤਿੱਬਤ ਦੇ ਤਖ਼ਤ ਦੇ ਉੱਤੇ ਬੈਠਣ ਦੇ ਲਈ ਲਗਾਤਾਰ ਜਿਹੜਾ ਭੇਡਾਂ ਦਾ ਕਹਿ ਲਓ ਜਾਂ ਭੇਡਾਂ ਦਾ ਦੌਰ ਜਿਹੜਾ ਹੈ ਸ਼ੁਰੂ ਹੋਇਆ ਹੋਇਆ। ਇਹ ਭੇਡ ਅਹਿੰਸਾ ਤੋਂ ਉਲਟ ਭਿਅੰਕਰ ਹਿੰਸਾ ਦੇ ਵੱਲ ਸ਼ਰੀਕ ਨੇ। 1400 ਸਨ ਦੇ ਵਿੱਚ ਤੇ 1600 ਈਸਵੀ ਤੱਕ ਹਿੰਸਕ ਢੰਗਾਂ ਰਾਹੀਂ ਮੱਠਾਂ ਤੇ ਮਹੰਤਾਂ ਨੇ ਕੁੱਲ ਸਮਾਜ ਤੇ ਆਪਣੀ ਜਕੜ ਬਣਾ ਲਈ ਸੀ ਤੇ ਇਸ ਪ੍ਰਬੰਧ ਦਾ ਕੇਂਦਰੀ ਧੁਰਾ ਜਿਹੜਾ ਸੀ ਦਲਾਈ ਲਾਮੇ ਸਨ, ਜਿਨ੍ਹਾਂ ਨੂੰ ਪੁਰਾਣੇ ਕੁਦਰਤੀ ਰੱਬਾਂ ਦਾ ਹੀ ਰੂਪ ਦੱਸਿਆ ਗਿਆ। ਇਹ ਜਿਹੜੀਆਂ ਸਨ ਇਹਨਾਂ ਮੱਠਾਂ ਦੇ ਕੋਲ ਹੀ ਤਿੱਬਤ ਦੀ ਬਹੁਤੇਰੀ ਜ਼ਮੀਨ ਦੇ ਜਿਹੜੀ ਸੀ ਉਹਦੀ ਮਾਲਕੀ ਸੀਗੀ, ਜਿਸਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੁਜ਼ਾਰੇ ਤੇ ਪ੍ਰਚਾਰਕ ਕੰਮ ਕਰਦੇ ਨੇ। ਜਿਵੇਂ ਕਿ ਦਰੇਪੰਗ ਮੱਠ ਦੇ ਕੋਲ 185 ਰਿਆਸਤਾਂ ਦੇ ਵਿੱਚ ਕੁੱਲ 7000 ਬੋਧੀ ਪ੍ਰਚਾਰਕਾਂ ਤੇ 40000 ਆਮ ਲੋਕਾਂ ਦੀ ਮਾਲਕੀ ਸੀਗੀ ਉਹਨਾਂ ਸਮਿਆਂ ਚ। ਖੁਦ ਮੌਜੂਦਾ ਦਲਾਈ ਲਾਮਾ ਜਦੋਂ 1950 ਦੇ ਵਿੱਚ ਪਹਿਲੀ ਵਾਰ ਭੱਜਿਆ ਸੀ ਤਾਂ ਉਸਦੇ ਨਾਲ ਜਿਹੜਾ ਸੀ ਸੈਂਕੜੇ ਖੱਚਰਾਂ ਭਰ ਕੇ ਸੋਨੇ ਤੇ ਚਾਂਦੀ ਦੀਆਂ ਇੱਟਾਂ ਲੈ ਕੇ ਗਿਆ ਸੀ। ਉਸਨੇ ਜਿਹੜਾ ਸੀ ਨੱਸਣ ਦੇ ਵਿੱਚ ਅਮਰੀਕੀ ਖੁਫੀਆ ਏਜੰਸੀ CIA ਦਾ ਜਿਹੜਾ ਹੱਥ ਸੀਗਾ ਵਿੱਚ, ਜਿਸ ਨੂੰ ਖੁਦ ਦਲਾਈ ਲਾਮੇ ਨੇ ਆਪਣੀ ਸਵੈ ਜੀਵਨੀ ਫਰੀਡਮ ਇਨ ਐਕਸਾਈਲ ਦੇ ਵਿੱਚ ਜਿਹੜਾ ਮੰਨਿਆ। ਦੂਜੇ ਪਾਸੇ ਤਿੱਬਤ ਦੇ ਆਮ ਮੁਜ਼ਾਰਿਆਂ ਅਤੇ ਆਮ ਬੋਧੀ ਪ੍ਰਚਾਰਕਾਂ ਦੀ ਹਾਲਤ ਅੱਤ ਦੀ ਗਰੀਬੀ ਵਾਲੀ ਸੀ। ਉਹਨਾਂ ਤੇ ਦਰਜਨਾਂ ਕਿਸਮਾਂ ਦੇ ਕਰ ਲਾਏ ਜਾਂਦੇ, ਟੈਕਸ ਲਾਏ ਜਾਂਦੇ। 1940 ਦੇ ਇੱਕ ਅਧਿਐਨ ਦੇ ਮੁਤਾਬਕ 38% ਆਬਾਦੀ ਅਜਿਹੀ ਸੀ ਜਿਹਨੇ ਕਦੇ ਚਾਹ ਵੀ ਪੀ ਕੇ ਨਹੀਂ ਸੀ ਦੇਖੀ। ਲਗਭਗ ਅੱਧੀ ਆਬਾਦੀ ਮੱਖਣ ਵੀ ਖਰੀਦ ਕੇ ਨਹੀਂ ਖਾ ਸਕਦੀ ਸੀ ਤੇ ਦੂਜੇ ਪਾਸੇ ਪ੍ਰਸਿੱਧ ਜਿਹੜੇ ਸਨ ਜੋਕਾ ਕੰਗ ਜਿਹੇ ਮੰਦਰਾਂ ਦੇ ਵਿੱਚ ਹਰ ਰੋਜ਼ 4 ਟਨ ਮੱਖਣ ਦਾ ਚੜਾਵਾ ਚੜ੍ਹਦਾ ਸੀ ਉੱਥੇ, ਤੇ ਲਗਭਗ 90% ਆਬਾਦੀ ਵੱਖ ਵੱਖ ਸਰੀਰਕ ਅਲਾਮਤਾਂ ਕੋੜ, TB, ਧੁਨਕ, ਅੰਨਾਪਨ, ਤਿੱਬਤ ਦੀ ਭੌਤਿਕ ਸਥਿਤੀ ਕਰਕੇ ਇਹ ਜਿਹੜਾ ਉੱਥੇ ਆਮ ਦੇ ਨਾਲੋਂ ਜ਼ਿਆਦਾ ਹੁੰਦਾ ਸੀ, ਇਹਨਾਂ ਬਿਮਾਰੀਆਂ ਦੇ ਉਹ ਸ਼ਿਕਾਰ ਸਨ। ਜਨਤਕ ਜੀਵਨ ਦੇ ਵਿੱਚ ਸੰਨਿਆਸੀ ਜ਼ਿੰਦਗੀ ਦਾ ਪ੍ਰਚਾਰ ਕਰਨ ਵਾਲੇ ਲਾਮਿਆਂ ਤੇ ਉੱਪਰਲੇ ਮਹੰਤਾਂ ਵੱਲੋਂ ਹੇਠਲੇ ਬੋਧੀ ਪ੍ਰਚਾਰਕਾਂ ਦੇ ਨਾਲ ਸਰੀਰਕ ਸੰਬੰਧ ਬਣਾਉਣੇ ਆਮ ਗੱਲ ਸੀ, ਜਿਸ ਕਰਕੇ ਜਿਨਸੀ ਬਿਮਾਰੀਆਂ ਦੀ ਵੀ ਵੱਡੀ ਹੋਂਦ ਸੀ। ਮੁਜ਼ਾਰਾ ਭੂ ਗੁਲਾਮਾਂ ਦੀਆਂ ਜਿਹੜੀਆਂ ਸਨ ਲੜਕੀਆਂ ਦੇ ਨਾਲ ਜ਼ੋਰ ਜ਼ਬਰਦਸਤੀ ਆਮ ਗੱਲ ਹੁੰਦੀ ਸੀ, ਪਰ ਮਹੰਤਾਂ ਦੇ ਵੱਲੋਂ ਕਿਸੇ ਵੀ ਕਿਸਮ ਦੇ ਆਧੁਨਿਕ ਦਵਾ, ਇਲਾਜ ਅਤੇ ਜਨਤਕ ਸਿਹਤ ਸਹੂਲਤਾਂ ਦਾ ਵਿਰੋਧ ਕੀਤਾ ਜਾਂਦਾ, ਜਿਵੇਂ ਕਿ ਅੱਜ ਵੀ ਤਾਲਿਬਾਨ ਕਰਦਾ ਹੈ। ਸਾਰੇ ਨਿਰੀਖਕ ਇਸ ਗੱਲ ਦੇ ਨਾਲ ਇਕਮਤ ਨੇ ਕਿ ਇਸ ਜਕੜ ਵਾਲੇ ਸਮਾਜ ਦੇ ਵਿੱਚ ਆਮ ਲੋਕਾਂ ਦੇ ਲਈ ਸਿੱਖਿਆ ਮੁਕੰਮਲ ਤੌਰ ਦੇ ਉੱਤੇ ਗਾਇਬ ਸੀ। ਤਿੱਬਤ ਦੇ ਵਿੱਚ ਮਾਓਵਾਦੀ ਇਨਕਲਾਬ ਤੋਂ ਪਹਿਲਾਂ ਤਿੱਬਤੀ ਭਾਸ਼ਾ ਦੇ ਵਿੱਚ ਕੋਈ ਵੀ ਮੈਗਜ਼ੀਨ, ਪ੍ਰਕਾਸ਼ਿਤ ਕਿਤਾਬਾਂ ਜਾਂ ਫਿਰ ਹੋਰ ਵੀ ਕਿਸੇ ਕਿਸਮ ਦੇ ਗੈਰ ਧਾਰਮਿਕ ਸਾਹਿਤ ਜਿਹੜਾ ਸੀ ਉਹਦੀ ਅਨਹੋਂਦ ਸੀ। ਇਸ ਗਰੀਬੀ ਤੋਂ ਬਚਣ ਜਾਂ ਭੱਜ ਕੇ ਨਿਕਲ ਜਾਣ ਦਾ ਮੁਜ਼ਾਰਿਆਂ ਦੇ ਕੋਲ ਕੋਈ ਹੋਰ ਰਾਹ ਨਹੀਂ ਸੀ, ਤੇ ਜੇਕਰ ਕੋਈ ਵੀ ਅੱਗੋਂ ਬੋਲਦਾ ਸੀ ਇਹਨਾਂ ਦੇ ਤਾਂ ਤਸ਼ੱਦਦ ਦੇ ਭਿਅੰਕਰ ਤੋਂ ਭਿਅੰਕਰ ਰੂਪਾਂ ਦਾ ਸ਼ਿਕਾਰ ਬਣਾਇਆ ਜਾਂਦਾ। ਇੱਕ ਮਿਸਾਲ ਪੈਦਾ ਕਰ ਦਿੱਤੀ ਜਾਂਦੀ ਕਿ ਭਾਈ ਜੇ ਅੱਗੇ ਤੋਂ ਇਸ ਤਰ੍ਹਾਂ ਦੀ ਕਿਸੇ ਨੇ ਹਰਕਤ ਕਰਨੀ ਆ ਤੇ ਹਾਲ ਦੇਖ ਲਓ, ਤੁਹਾਡਾ ਵੀ ਏਦਾਂ ਹੀ ਹੋਣਾ ਹੈ। ਪੁਰਾਣੇ ਅਜਾਇਬ ਘਰਾਂ ਦੇ ਵਿੱਚ ਅੱਜ ਵੀ ਉਹ ਹਥਿਆਰ ਪਏ ਨੇ ਜਿਨ੍ਹਾਂ ਰਾਹੀਂ ਇਹ ਤਸ਼ੱਦਦ ਕਰਿਆ ਜਾਂਦਾ ਸੀ। ਇਹਨਾਂ ਦੇ ਵਿੱਚ ਸੂਲਾਂ ਦੇ ਨਾਲ ਨੋ ਉੱਖੜ ਨੇ, ਬੋਰੀ ਦੇ ਵਿੱਚ ਬੰਦ ਕਰਕੇ ਨਹਿਰ ਦੇ ਵਿੱਚ ਸੁੱਟ ਦੇਣਾ, ਅੱਖਾਂ ਦੇ ਵਿੱਚ ਮਿਰਚਾਂ ਭੁੱਕੜੀਆਂ,
ਸਲਾਈਆਂ ਦੇ ਨਾਲ ਜਿਹੜਾ ਸੀ ਅੱਖਾਂ ਕੱਢਣੀਆਂ ਤੇ ਅੰਗੂਠਿਆਂ ਦੇ ਨਾਲ ਬੰਨ ਕੇ ਲਮਕਾਉਣਾ ਆਦਿ ਜਿਹੜਾ ਸ਼ਾਮਲ ਹੈ। ਇਨ੍ਹਾਂ ਮਾਰੇ ਜਾਂਦੇ ਲੋਕਾਂ ਦੇ ਅਵਿਸ਼ੇਸ਼ਾਂ ਨੂੰ ਲਾਮਿਆਂ ਦੇ ਵੱਲੋਂ ਯਾਦ ਦੇ ਤੌਰ ਦੇ ਉੱਤੇ ਸਾਂਭ ਕੇ ਰੱਖਿਆ ਜਾਂਦਾ ਤੇ ਮਨੁੱਖੀ ਪੱਟਾਂ ਦੀਆਂ ਹੱਡੀਆਂ ਤੋਂ ਬਣਾਈਆਂ ਬੰਸਰੀਆਂ, ਚਮੜੀ ਤੋਂ ਬਣਾਏ ਢੋਲ, ਖੋਪੜਾ ਤੋਂ ਬਣਾਏ ਡੋਂਗੇ ਆਦਿ ਜਿਹੜੇ ਸਨ, ਜਿਹੜੇ ਕਿ ਇਨਕਲਾਬ ਤੋਂ ਮਗਰੋਂ ਇਨ੍ਹਾਂ ਮਹੱਲਾਂ ਦੇ ਵਿੱਚੋਂ ਮਹਿਲਾਂ ਇਨ੍ਹਾਂ ਦੇ ਵਿੱਚੋਂ ਜਿਹੜਾ ਬਰਾਮਦ ਹੋਏ। ਇਨਕਲਾਬ ਤੋਂ ਮਗਰੋਂ ਮੌਜੂਦਾ ਦਲਾਈ ਲਾਮੇ ਦੇ ਮਹਿਲ ਦੇ ਵਿੱਚ 108 ਵੱਖ ਵੱਖ ਮਨੁੱਖੀ ਖੋਪੜੀਆਂ ਤੋਂ ਬਣੀ ਹੋਈ ਤਸਬੀ ਲੱਭੀ। ਕਈ ਸਾਬਕਾ ਮੁਜਾਰਿਆਂ ਨੇ ਇਨਕਲਾਬ ਤੋਂ ਮਗਰੋਂ ਗਵਾਹੀਆਂ ਪਾਈਆਂ ਕਿ ਲਾਮਿਆਂ ਦੇ ਵੱਲੋਂ ਜਿਉਂਦੇ ਇਨਸਾਨਾਂ ਦੀ ਬਲੀ ਦਿੱਤੀ ਜਾਂਦੀ ਸੀ। ਜਦੋਂ ਬਲੀ ਦਾ ਕੰਸੈਪਟ ਸੀ, ਜਿਵੇਂ ਕਿ ਕਈ ਵਾਰੀ ਮੈਂ ਇੱਥੇ ਵੀ ਜ਼ਿਕਰ ਕੀਤਾ ਹੈ, ਸਵੀਡਨ ਦੇ ਵਿੱਚ ਇਸ ਤਰ੍ਹਾਂ ਦੇ ਮੰਦਰ ਸਥਾਪਿਤ ਅਜੇ ਵੀ ਨੇ ਜਿੱਥੇ ਜਾਨਵਰਾਂ ਦੇ ਨਾਲ ਨਾਲ ਮਤਲਬ ਕਿ ਇੱਕ ਮਨੁੱਖ ਦੀ ਬੰਦੇ ਦੀ ਬਲੀ ਨਾਲ ਦਿੱਤੀ ਜਾਂਦੀ ਸੀ। ਤੇ 1948 ਦੇ ਵਿੱਚ ਮਾਓਵਾਦੀ ਇਨਕਲਾਬ ਦੀ ਜਿੱਤ ਰੋਕਣ ਦੀ ਉਮੀਦ ਦੇ ਨਾਲ 21 ਲੋਕਾਂ ਦੀ ਬਲੀ ਦਿੱਤੀ ਗਈ ਸੀ। ਇਸ ਸਾਰੇ ਦਾ ਅੰਤ ਤਿੱਬਤ ਦੇ ਵਿੱਚ ਚੀਨੀ ਲੋਕ ਮੁਕਤੀ ਸੈਨਾ ਦੇ ਦਖਲ ਤੋਂ ਮਗਰੋਂ ਹੋਇਆ। ਮੁਜਾਰੇ ਆਜ਼ਾਦ ਕਰ ਦਿੱਤੇ ਗਏ, ਉਨ੍ਹਾਂ ਦੇ ਸਿਰ ਚੜਿਆ ਜਗੀਰੂ ਮਾਲਕਾਂ ਅਤੇ ਲਾਮਿਆਂ ਦਾ ਸਾਰਾ ਲਗਾਨ ਮਾਫ਼ ਕਰ ਦਿੱਤਾ ਗਿਆ। ਜਬਰੀ ਕਰਵਾਈ ਜਾਂਦੀ ਉਲਾਂਘ ਕਿਰਤ ਦੇ ਉੱਪਰ ਰੋਕ ਲਾ ਦਿੱਤੀ ਗਈ ਤੇ 1955 ਤੱਕ ਪਹਿਲੇ ਸਕੂਲ ਖੋਲ੍ਹਣੇ ਸ਼ੁਰੂ ਹੋਏ ਤੇ ਜੁਲਾਈ 1957 ਆਉਂਦੇ ਆਉਂਦੇ ਇੱਥੇ ਜਿਹੜਾ ਸੀਗਾ 79 ਜਿਹੜੇ ਸਨ ਪ੍ਰਾਇਮਰੀ ਸਕੂਲ ਕਾਇਮ ਹੋ ਚੁੱਕੇ ਸਨ, ਜਿਨ੍ਹਾਂ ਦੇ ਵਿੱਚ 6,000 ਵਿਦਿਆਰਥੀ ਦਾਖਲ। ਸਾਖਰਤਾ ਦਰ ਜਿਹੜੀ ਸੀ 2% ਤੋਂ ਵੀ ਥੱਲੇ ਸੀ। 2 ਦਹਾਕਿਆਂ ਦੇ ਵਿੱਚ ਮੁਕੰਮਲ ਹੋਣ ਦੇ ਵੱਲ ਨੂੰ ਵਧਣ ਲੱਗ ਪਈ। ਪਹਿਲੇ ਅਖਬਾਰ, ਕਿਤਾਬਾਂ ਤੇ ਪਰਚੇ ਤਿੱਬਤੀ ਭਾਸ਼ਾ ਦੇ ਵਿੱਚ ਛਪਣੇ ਸ਼ੁਰੂ ਹੋਏ। ਤਿੱਬਤੀ ਟਾਈਪਰਾਈਟਰ ਵਿਕਸਿਤ ਕੀਤੇ ਗਏ। ਰਵਾਇਤੀ ਤਿੱਬਤੀ ਦਵਾਈ ਵਿਗਿਆਨ ਦਾ ਅਧਿਐਨ ਕੀਤਾ ਗਿਆ। ਇਸ ਦੀਆਂ ਚੰਗੀਆਂ ਚੀਜ਼ਾਂ ਨੂੰ ਪਹਿਲੀ ਵਾਰੀ ਆਮ ਲੋਕਾਂ ਤੱਕ ਲਿਜਾਇਆ ਗਿਆ। ਔਰਤਾਂ ਦੀ ਭੂਮਿਕਾ ਸਮਾਜ ਨੂੰ ਚਲਾਉਣ ਦੇ ਵਿੱਚ ਵਧਣ ਲੱਗ ਪਈ। 1975 ਤੱਕ ਕੁੱਲ 27,000 ਇਨਕਲਾਬੀ ਕਾਡਰਾਂ ਦੇ ਵਿੱਚੋਂ 12,000 ਔਰਤਾਂ ਸਨ। ਐਵਰੈਸਟ ਜਿਹੜੀ ਹੈ ਚੋਟੀ ਨੂੰ ਸਰ ਕਰਨ ਵਾਲੀ ਪਹਿਲੀ ਔਰਤ ਵੀ ਤਿੱਬਤ ਹੀ ਸੀ, ਉਹ ਬਣੀ। ਤੇ 1958 ਦੇ ਵਿੱਚ ਪਹਿਲੀ ਕੋਲ ਖਾਨ ਜਿਹੜੀ ਸ਼ੁਰੂ ਹੋਈ। ਇਹ ਸਭ ਉਸ ਵੇਲੇ ਦੀ ਚੀਨੀ ਸਰਕਾਰ ਦੀਆਂ ਤਿੱਬਤ ਨੂੰ ਵਿਭਿੰਨਤਾ ਵਾਲਾ ਇਲਾਕਾ ਬਣਾਉਣ ਦੀਆਂ ਨੀਤੀਆਂ ਦਾ ਨਤੀਜਾ ਸੀਗਾ, ਜਿੱਥੇ ਕਿ ਖੇਤੀ ਵੀ ਹੋਵੇ ਪਰ ਨਾਲੋ ਨਾਲ ਜਿਹੜਾ ਸਨਅਤ ਵੀ ਵਿਕਾਸ ਕਰੇ। ਕਿਉਂਕਿ ਜੇਕਰ ਤਿੱਬਤ ਸਿਰਫ ਖੇਤੀ ਪ੍ਰਧਾਨ ਇਲਾਕਾ ਰਹਿ ਜਾਂਦਾ ਤਾਂ ਇਸਨੇ ਮਹਿਜ ਮੁੱਖ ਚੀਜ਼ ਨੂੰ ਕੱਚੇ ਮਾਲ ਦੀ ਪੂਰਤੀ ਕਰਨ ਦੇ ਵਾਲਾ ਖੇਤਰ ਬਣ ਕੇ ਰਹਿ ਜਾਣਾ ਸੀ ਤੇ ਇਸਦਾ ਆਪਣਾ ਵਿਕਾਸ ਪਛੜ ਜਾਣਾ ਸੀ। ਪੁਰਾਣੀਆਂ ਅੰਧ ਵਿਸ਼ਵਾਸੀ ਰੀਤਾਂ ਨੂੰ ਭੰਨਦਿਆਂ ਹੋਇਆਂ ਤਿੱਬਤ ਦੇ ਵਿੱਚ ਪਹਿਲੇ ਵੱਡੇ ਹਸਪਤਾਲ ਖੋਲ੍ਹੇ ਗਏ। ਕੁਝ ਸਾਲਾਂ ਦੇ ਵਿੱਚ ਹੀ ਇਨ੍ਹਾਂ ਦਾ ਜਾਲ ਵਿਛਾ ਦਿੱਤਾ ਗਿਆ ਤੇ ਕੁਝ ਦਹਾਕਿਆਂ ਦੇ ਵਿੱਚ ਹੀ ਤਿੱਬਤ ਵਾਸੀਆਂ ਦੀ ਔਸਤ ਉਮਰ ਦੁੱਗਣੀ ਹੋਣ ਲੱਗ ਪਈ, 60 ਸਾਲ ਦੀ ਉਮਰ ਤੱਕ ਪਹੁੰਚ ਗਈ। ਇਸ ਸਭ ਦੇ ਨਾਲ ਆਰਥਿਕ ਪਾੜੇ ਵੀ ਘਟਣ ਲੱਗ ਪਏ ਤੇ 1976 ਦੇ ਵਿੱਚ ਮਾਓ ਦੀ ਮੌਤ ਤੋਂ ਮਗਰੋਂ ਸਰਮਾਏਦਾਰਾਂ ਮਾਰਗੀ ਲੋਕ ਚੀਨ ਦੀ ਜਿਹੜੀ ਸਰਕਾਰ ਤੇ ਹਾਵੀ ਹੋਏ, ਜਿਨ੍ਹਾਂ ਨੇ ਸਰਮਾਏਦਾਰਾਂ ਨੀਤੀਆਂ ਨੂੰ ਉਤਸ਼ਾਹਿਤ ਕੀਤਾ ਤੇ ਜਿਸ ਦੇ ਚਲਦਿਆਂ ਤਿੱਬਤ ਦੇ ਵਿੱਚ ਪਿਛਲੇ 3 ਦਹਾਕਿਆਂ ਦੇ ਦੌਰਾਨ ਗੈਰ ਬਰਾਬਰੀ ਵੱਧ ਰਹੀ ਹੈ ਤੇ ਪਰ 1951 ਤੋਂ ਲੈ ਕੇ ਖਾਸ ਕਰ 1959 ਤੱਕ ਤੋਂ ਮਗਰੋਂ 1976 ਤੱਕ ਤਿੱਬਤ ਨੇ ਜੋ ਸੁਨਹਿਰਾ ਦੌਰ ਦੇਖਿਆ ਉਹ ਲੋਕ ਮਨਾਂ ਦੇ ਵਿੱਚ ਨਹੀਂ ਵਿਸਰ ਸਕਦਾ। ਇਸ ਦੌਰ ਦੀਆਂ ਜਿਹੜੀਆਂ ਕਾਮਯਾਬੀਆਂ ਦੀ ਗੱਲ ਸਰਮਾਏਦਾਰਾਂ ਮੀਡੀਆ ਨੂੰ ਵੀ ਜਿਹੜਾ ਕੁਝ ਹੱਦ ਤੱਕ ਮੰਨਣ ਦੇ ਉੱਤੇ ਮਜਬੂਰ ਹੋਣਾ ਪੈਂਦਾ ਹੈ, ਭਾਵੇਂ ਉਹ ਕਿੰਨੇ ਵੀ ਚੀਨ ਜਾਂ ਮਾਓ ਵਿਰੋਧੀ ਹੀ ਕਿਉਂ ਨਾ ਹੋਣ। ਜੀ ਦੋਸਤੋ, ਇਹ ਸੀ ਜੀ ਤਿੱਬਤ ਦੀ ਪਿਛੋਕੜ ਦੀ ਗੱਲਬਾਤ। ਉੱਥੇ ਵੀ ਬਥੇਰਾ ਕੁਝ ਹੋਇਆ, ਕਿਉਂਕਿ ਸਮਾਂ ਬਦਲਦਾ ਹੈ ਭਾਈ। ਜੇ ਚੰਗੇ ਦਿਨ ਆ ਤੇ ਮਾੜੇ ਦਿਨ ਵੀ ਆਉਣੇ ਆ, ਤੇ ਜੇ ਮਾੜੇ ਦਿਨ ਆ ਤਾਂ ਫਿਰ ਉਹ ਚੰਗਿਆਂ ਦੇ ਵਿੱਚ ਵੀ ਬਦਲਨੇ ਆ। ਤੇ ਲਓ ਦੋਸਤੋ, ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। 15-20 ਮਿੰਟ ਲਾਉਂਦੇ ਹਾਂ ਤੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਤੁਹਾਨੂੰ ਗੱਲਾਂ ਸੁਣਾਉਂਦੇ ਹਾਂ ਤੇ ਨਾਲ ਦੀ ਨਾਲ ਅੱਗੇ ਜਾ ਕੇ ਫਿਰ ਤੁਹਾਨੂੰ ਕਿਤਾਬ ਦੇ ਵਿੱਚੋਂ ਗੱਲਬਾਤ ਵੀ ਸੁਣਾਉਂਦੇ ਹਾਂ, ਕਿਤਾਬ ਪੰਜਾਬ ਦੇ ਹਾਲਾਤਾਂ ਦੀ। ਤੇ ਚਾਹੇ ਉਹ 16ਵੀਂ ਸਦੀ ਸੀ ਤੇ ਚਾਹੇ ਉਹ 21ਵੀਂ ਸਦੀ ਹੈ, ਹਾਲਾਤ ਉੱਥੇ ਦੇ ਉੱਥੇ ਹੀ ਖੜੇ ਨਜ਼ਰ ਆਉਂਦੇ ਨੇ। ਤੇ ਸਾਰੇ ਦੋਸਤ ਜੁੜੇ ਹੋਏ ਨੇ, ਨਿੱਘਾ ਸਵਾਗਤ ਹੈ ਸਭ ਦੋਸਤਾਂ ਦਾ। ਰਾਜਨ ਸੈਣੀ ਜੀ, ਦਵਿੰਦਰ ਭਾਰਤ ਜੀ, ਸੁਰਜੀਤ ਭਾਰਤ ਜੀ, ਸੁਰਿੰਦਰ ਕੌਰ ਮਾਲ ਜੀ, ਮੁਕੱਦਰ ਜੀ ਤੇ ਸਤਨਾਮ ਜਾਣੀਆਂ ਚਾਲ ਜੀ, ਬਹੁਤ ਬਹੁਤ ਸ਼ੁਕਰੀਆ। ਨਿੱਘਾ ਸਵਾਗਤ ਹੈ ਜੀਆਂ ਨੂੰ ਜੀ। ਤੇ ਲਓ ਫਿਰ ਸ਼ੁਰੂਆਤ ਕਰ

ਪਹੁੰਚ ਚੁੱਕੇ ਹੈ ਤੇ ਵਿਰੋਧੀ ਧਿਰਾਂ ਇਸ ਨੂੰ ਬੜਾ ਹੁਲਾਰਾ ਦੇ ਰਹੀਆਂ ਨੇ ਤੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਹੋਰ ਜਿਹੜੀਆਂ ਨੇ ਵੱਧਦੀਆਂ ਨਜ਼ਰ ਆਉਣਗੀਆਂ ਤੇ ਰੋਕਾਂ ਲੱਗਣ ਲਵਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਜਿਹੜੇ ਹੋਰ ਨਵੇਂ ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ। ਕਮਾਂਡਾ ਦੇ ਕਰੋੜਾਂ ਰੁਪਏ ਦਾ ਫੰਡਾਂ ਦੇ ਉੱਤੇ ਹਾਈਕੋਰਟ ਦੇ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ ਤੇ ਫਾਰਮਾਸਿਸਟ ਭਰਤੀ ਪੇਪਰ ਲੀਕ ਮਾਮਲੇ ਚ ਈਡੀ ਦੀ ਜਾਂਚ ਤੇ ਇਹ ਸਾਰੇ ਮਾਮਲੇ ਇੱਕ ਵੱਡਾ ਸਵਾਲ ਖੜਾ ਕਰਦੇ ਨੇ। ਜਵਾਬਦੇਹੀ ਜਿਹੜੀ ਆ ਆਖਰ ਕਿਸ ਦੀ ਹੋਵੇਗੀ, ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ। ਦੂਜੇ ਪਾਸੇ ਦੁਨੀਆ ਵੱਡਾ ਮੰਚ, ਟਰੰਪ ਸ਼ੀ ਜਿਨਪਿੰਗ ਜਿਹੜੇ ਨੇ ਉਹਨਾਂ ਦੀ ਮੁਲਾਕਾਤ ਹੋਈ ਹੈ। ਇਰਾਨ ਅਮਰੀਕਾ ਤਣਾਅ ਦੇ ਵਿੱਚ, 7 ਦਿਨ ਦਾ ਇਰਾਨ ਨੇ ਸਮਝੌਤੇ ਦੇ ਲਈ ਸਮਾਂ ਦਿੱਤਾ ਅਮਰੀਕਾ ਨੂੰ, ਚਾਹੇ ਉੱਥੇ ਹੀ ਨੇ ਉਹਨਾਂ ਦੇ ਨੁਮਾਇੰਦੇ ਡੈਲੀਗੇਟ ਗਿਆ ਹੋਇਆ ਹੈ ਅਮਰੀਕਾ ਦੇ ਵਿੱਚ। UN ਜਿਹੜੀ ਇੱਕ ਚਰਚਾ ਚੱਲ ਰਹੀ ਹੈ। ਕੈਨੇਡਾ ਅਮਰੀਕਾ ਸੰਬੰਧ ਜਿਹੜੇ ਨੇ ਉਹਦੇ ਵਿੱਚ ਵੀ ਕਾਫੀ ਤਲਖੀ ਜਿਹੜੀ ਮਹਿਸੂਸ ਕੀਤੀ ਜਾ ਰਹੀ ਹੈ, ਪਰ ਕੈਨੇਡਾ ਵਾਲੇ ਲੋਕ ਜਿਹੜੇ ਨੇ ਪੂਰੀਆਂ ਪੱਟਾਂ ਤੇ ਥਾਪੀਆਂ ਮਾਰ ਰਹੇ ਨੇ, ਕਹਿੰਦੇ ਆ ਜਾ ਭਾਈ ਟਰੰਪ ਦੇਖ ਲੈਂਦੇ ਹਾਂ ਤੈਨੂੰ। ਇਜ਼ਰਾਇਲ ਫਲਸਤੀਨ ਸੰਕਟ ਤੇ ਇਟਲੀ ਦੇ ਨਵੇਂ ਸਕੂਲੀ ਨਿਯਮਾਂ ਦੇ ਵਿੱਚ ਹੇਰ ਫੇਰ ਕੀਤਾ ਗਿਆ ਤੇ ਉਧਰ ਕੱਟੜਤਾਵਾਦ ਜਾਂ ਹੋਰ ਸਾਰੀਆਂ ਸਿਲਸਿਲਾ ਵੱਧ ਰਿਹਾ ਤੇ ਮੈਲੋਨੀ ਆਪਣੇ ਜਿਹੜੇ ਨੇ ਰੰਗ ਦਿਖਾਉਣ ਲੱਗੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਹੋਣੀਆਂ ਨੇ ਉੱਥੇ ਵੀ। ਨਾਲ ਹੀ ਕੈਨੇਡਾ ਦੇ ਗੁਰਦੁਆਰੇ ਦੇ ਨਾਲ ਜੁੜੇ ਪਾਵਨ ਸਰੂਪਾਂ ਦੇ ਮਾਮਲੇ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਹਨਾਂ ਦੇ ਆਦੇਸ਼ ਜਾਰੀ ਹੋਏ ਨੇ ਤੇ ਉਹਨਾਂ ਤੋਂ ਜਿਹੜੇ ਨੇ ਕਾਰਵਾਈ ਜਿਹੜੀ ਉਹਦੇ ਉੱਤੇ ਹੋਣੀ ਹੈ ਜਾਂ ਉਹਨਾਂ ਤੋਂ ਪੂਰੀ ਰਿਪੋਰਟ ਜਿਹੜੀ ਆ ਉਹਦੀ ਮੰਗ ਲਈ ਹੈ। ਮਰਿਆਦਾ ਤੇ ਜ਼ਿੰਮੇਵਾਰੀ ਦੇ ਬਾਰੇ ਗੰਭੀਰ ਸਵਾਲ ਜਿਹੜੇ ਨੇ ਉੱਥੇ ਖੜੇ ਹੋਏ ਨੇ। ਤੇ ਲਓ ਦੋਸਤੋ, ਨਾਲ ਤੁਹਾਡੇ ਕਮੈਂਟਾਂ ਦੀ ਵੀ ਜਿਹੜੀ ਹੈ ਸਵਾਗਤ ਰਹੇਗਾ ਤੇ ਨਾਲ ਫੋਨ ਕਾਲਾਂ ਦਾ ਵੀ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਫਾਰਮਰਸ ਦੀ, ਜਿਹੜੀ ਹੈ ਮੀਟਿੰਗ ਅੱਜ ਹੋਈ ਹੈ ਖੁੱਡੀਆ ਸਾਹਿਬ ਦੇ ਨਾਲ ਤੇ ਉਹ ਗੱਲਬਾਤ ਕਿੱਥੇ ਕੁ ਤੱਕ ਗਈ ਹੈ ਉਹਦੇ ਬਾਰੇ ਸ਼ੁਰੂਆਤ ਕਰਦੇ ਹਾਂ। ਖੁੱਡੀਆਂ ਹੁਣਾਂ ਦੇ ਨਾਲ ਡੇਢ ਘੰਟਾ ਮੀਟਿੰਗ ਕਰਨ ਮਗਰੋਂ ਵੀ ਕਿਸਾਨਾਂ ਦੇ ਮਸਲੇ ਮਾਮਲੇ ਹੱਲ ਨਾ ਹੋ ਸਕੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਫਦ ਦੀ ਅੱਜ ਬਠਿੰਡਾ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੁਣਾਂ ਦੇ ਨਾਲ ਲਗਭਗ ਡੇਢ ਘੰਟਾ ਮੀਟਿੰਗ ਚੱਲੀ ਹੈ। ਮੀਟਿੰਗ ਦੇ ਮਗਰੋਂ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਮੰਗਾਂ ਜਿਹੜੀਆਂ ਨੇ ਸਾਡੀਆਂ ਉਹਦੇ ਉੱਤੇ ਵਿਸਤਾਰ ਦੇ ਨਾਲ ਗੱਲਬਾਤ ਹੋਣ ਦੇ ਬਾਵਜੂਦ ਵੀ ਮੰਤਰੀ ਹੁਣਾਂ ਨੇ ਕਿਸੇ ਵੀ ਮੰਗ ਦੇ ਬਾਰੇ ਕੋਈ ਠੋਸ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ। ਜਥੇਬੰਦੀ ਨੇ ਐਲਾਨ ਕਰ ਦਿੱਤਾ ਕਿ ਸਰਕਾਰ ਤੋਂ ਹੱਕ ਲੈਣ ਦੇ ਲਈ ਸੰਘਰਸ਼ ਨੂੰ ਹੋਰ ਤਕੜਾ ਕਰਦਿਆਂ 5 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਘਿਰਾਓ ਅਤੇ ਮੁੱਖ ਮੰਤਰੀ ਦੇ ਪਿੱਟ ਸਿਆਪੇ ਦੀਆਂ ਤਿਆਰੀਆਂ ਨੂੰ ਤੇਜ਼ ਕੀਤਾ ਹੁਣ ਜਾਵੇਗਾ। ਦੂਸਰੇ ਪਾਸੇ ਗੱਲ ਕਰੀਏ ਤਾਂ SIR ਮੁੱਦਾ ਜਿਹੜਾ ਵੱਧ ਰਿਹਾ। ਗਿਆਨੇਸ਼ ਕੁਮਾਰ ਦੇ ਵਿਰੁੱਧ ਅਪਰਾਧਿਕ ਮੁਕੱਦਮੇ ਦੀ ਮੰਗ ਕਰਦੀ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਦਾਇਰ ਕਰ ਦਿੱਤੀ ਗਈ ਹੈ। ਚੋਣ ਸੂਚੀਆਂ ਦੇ SIR ਦੇ ਸੰਬੰਧ ਦੇ ਵਿੱਚ ਕਾਨੂੰਨੀ ਡਿਊਟੀਆਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਵਿਰੁੱਧ ਅਪਰਾਧਿਕ ਮੁਕੱਦਮਾ ਚਲਾਉਣ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਵਕੀਲ ਚੰਦ ਕੁਰੈਸ਼ੀ ਜਿਹੜੇ ਨੇ ਰਾਹੀਂ ਵਕੀਲ ਸ਼ੈਲੇਂਦਰ ਮਨੀ ਤ੍ਰਿਪਾਠੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਵਿੱਚ ਮੰਗ ਕੀਤੀ ਹੈ ਕਿ ਕੁਮਾਰ ਦੇ ਵੱਲੋਂ ਦੋ ਚੋਣ ਕਮਿਸ਼ਨਰਾਂ ਦੀ ਜਿਹੜੀ ਸਹਿਮਤੀ ਤੋਂ ਬਿਨਾਂ ਕਥਿਤ ਤੌਰ ਦੇ ਉੱਤੇ ਲਏ ਗਏ ਫੈਸਲਿਆਂ, ਦਿਸ਼ਾ ਨਿਰਦੇਸ਼ਾਂ ਤੇ ਸਾਫਟਵੇਅਰ ਸੋਧਾਂ ਨੂੰ ਗੈਰ ਸੰਵਿਧਾਨਕ ਤੇ ਰੱਦ ਘੋਸ਼ਿਤ ਕੀਤਾ ਜਾਵੇ। ਇਹ ਵੀ ਮੰਗ ਕੀਤੀ ਗਈ ਕਿ SIR ਦੇ ਨਾਲ ਸੰਬੰਧਤ ਅਜਿਹੇ ਸਾਰੇ ਫੈਸਲਿਆਂ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਜਾਵੇ ਤੇ ਅਸਲ ਫਾਰਮ 6 ਨੂੰ ਬਹਾਲ ਕੀਤਾ ਜਾਏ। ਇਸ ਦੇ ਵਿੱਚ ਸੁਧਾਈ ਪ੍ਰਕਿਰਿਆ ਦੇ ਦੌਰਾਨ ਚੋਣ ਸੂਚੀਆਂ ਦੇ ਵਿੱਚੋਂ ਲਗਭਗ 13 ਕਰੋੜ ਵੋਟਰਾਂ ਨੂੰ ਕਥਿਤ ਤੌਰ ਦੇ ਉੱਤੇ ਹਟਾਏ ਜਾਣ ਦੀ ਵਿਸ਼ੇਸ਼ ਜਾਂਚ ਟੀਮ SIT ਦੇ ਦੁਆਰਾ ਜਾਂਚ ਦੀ ਮੰਗ ਵੀ ਕੀਤੀ ਹੈ ਤੇ ਪਟੀਸ਼ਨਰ ਨੇ ਲੋਕ ਪ੍ਰਤੀਨਿਧਤਾ ਐਕਟ ਦੇ ਤਹਿਤ ਆਪਣੀਆਂ ਕਾਨੂੰਨੀ ਡਿਊਟੀਆਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਕੁਮਾਰ, ਡਿਪਟੀ ਚੋਣ ਕਮਿਸ਼ਨਰ ਮਨੀਸ਼ ਗਰਗ ਅਤੇ ਚੋਣ ਕਮਿਸ਼ਨ EC ਦੀ ਜਿਹੜੀ ਹੈ IT ਮੁਖੀ ਸੀਮਾ ਖੰਨਾ ਦੇ ਅਪਰਾਧਿਕ ਮੁਕੱਦਮਿਆਂ ਦੀ ਮੰਗ ਵੀ ਕੀਤੀ ਹੈ। ਇਹ ਪਟੀਸ਼ਨ ਦੀ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਤੋਂ ਕੁਝ ਦਿਨ ਬਾਅਦ ਦਾਇਰ ਕੀਤੀ ਹੈ ਤੇ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਜਿਹੜੇ ਨੇ ਤੇ ਵਿਵੇਕ ਜੋਸ਼ੀ ਨੇ SIR ਦੇ ਨਾਲ ਸੰਬੰਧਤ ਫੈਸਲਿਆਂ ਤੇ ਹੁਕਮਾਂ ਦੇ ਉੱਤੇ ਘੱਟੋ ਘੱਟ 14 ਮੌਕਿਆਂ ਦੇ ਉੱਤੇ ਇਤਰਾਜ਼ ਦਰਜ ਕਰਵਾਏ ਸਨ। ਰਿਪੋਰਟ ਦੇ ਅਨੁਸਾਰ ਇਹ ਇਤਰਾਜ਼ ਉਹਨਾਂ ਫੈਸਲਿਆਂ ਦੇ ਨਾਲ ਸੰਬੰਧਤ ਸਨ ਜੋ ਕਥਿਤ ਤੌਰ ਦੇ ਉੱਤੇ ਉਹਨਾਂ ਦੇ ਗਿਆਨ ਤੋਂ ਬਿਨਾਂ ਜਾਂ ਉਹਨਾਂ ਦੀਆਂ ਸਿਫਾਰਸ਼ਾਂ ਦੇ ਵਿਰੁੱਧ ਲਏ ਗਏ ਨੇ ਤੇ ਮੁੱਦਿਆਂ ਦੇ ਵਿੱਚ ਫਾਰਮ 6 ਦੇ ਵਿੱਚ ਬਦਲਾਅ ਤੇ ਚੋਣ ਸੂਚੀ ਦੇ ਡਾਟਾ ਦਾ ਜਿਹੜਾ ਪ੍ਰਬੰਧਨ ਸ਼ਾਮਲ ਸੀਗਾ। ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ 3 ਮੈਂਬਰੀ ਚੋਣ ਕਮਿਸ਼ਨ ਨੇ SIR ਦੇ ਨਾਲ ਸੰਬੰਧਤ ਫੈਸਲਿਆਂ ਨੂੰ ਲੈ ਕੇ ਵਾਰ ਵਾਰ ਮਤਭੇਦ ਦੇਖੇ ਨੇ।
ਸੰਧੂ ਅਤੇ ਜੋਸ਼ੀ ਨੇ ਫਾਰਮ 6 ਦੇ ਵਿਚ ਬਦਲਾਅ, ਚੋਣ ਸੂਚੀਆਂ ਦੇ ਵਿਚੋਂ ਨਾਮ ਹਟਾਉਣ ਅਤੇ ਬਹਾਲ ਕਰਨ ਤੇ ਚੋਣ

0: ਸੂਚੀ ਦੇ ਡਾਟਾ ਦੀ ਸੰਭਾਲ ਤੇ ਕੇਂਦਰੀਕਰਨ ਸਮੇਤ ਕਈ ਮੁੱਦਿਆਂ ਦੇ ਉੱਤੇ ਇਤਰਾਜ਼ ਵੀ ਉਠਾਏ ਸਨ। ਇਸ ਦੇ ਵਿਚ ਕਿਹਾ ਗਿਆ ਕਿ ਘੱਟੋ ਘੱਟ 14 ਮੌਕਿਆਂ ਤੇ ਇਤਰਾਜ਼ ਦਰਜ ਕੀਤੇ ਗਏ, ਜਿਸ ਦੇ ਵਿਚ ਇਕੋ ਦਿਨ ਦੇ ਵਿਚ 4 ਵਾਰ ਸ਼ਾਮਲ ਨੇ। ਅਖਬਾਰ ਦੀ ਬਾਅਦ ਦੀ ਰਿਪੋਰਟ ਦੇ ਅਨੁਸਾਰ ਚੋਣ ਕਮਿਸ਼ਨ ਨੇ ਕਿਹਾ ਕਿ ਪਿਛਲੇ ਸਾਲ ਦੇ ਦੌਰਾਨ ਲਏ ਗਏ ਫੈਸਲੇ ਸਰਬਸੰਮਤੀ ਦੇ ਨਾਲ ਸਨ। ਅਮਰਿੰਦਰ ਸਿੰਘ ਹੁਣਾਂ ਦੇ ਬੇਬਾਕ ਬੋਲ ਜਿਹੜੇ ਨੇ, ਕਹਿੰਦੇ ਨੇ ਕੁਝ ਨਹੀਂ ਖੱਟਿਆ ਮੈਂ ਭਾਜਪਾਈ ਬਣ ਕੇ। ਕੈਪਟਨ ਅਮਰਿੰਦਰ ਸਿੰਘ ਹੁਣੀ ਕਹਿੰਦੇ ਨੇ, ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਜਿਹੜਾ ਭਾਜਪਾ ਦੇ ਨਾਲ 4 ਸਾਲਾਂ ਦੇ ਵਿਚ ਉਨ੍ਹਾਂ ਨੂੰ ਅਸਲ ਦੇ ਵਿਚ ਕੁਝ ਵੀ ਹਾਸਲ ਨਹੀਂ ਹੋਇਆ, ਪਰ ਕਾਂਗਰਸ ਦੇ ਵਿਚ ਮੁੜ ਸ਼ਾਮਲ ਹੋਣ ਦੀ ਵੀ ਉਨ੍ਹਾਂ ਦੀ ਕੋਈ ਯੋਜਨਾ ਕਹਿੰਦੇ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਚੋਣਾਂ ਲੜਨ ਦੇ ਜਿਹੜਾ ਉਨ੍ਹਾਂ ਦੇ ਦਿਨ ਹੁਣ ਅਸਰਦਾਰ ਢੰਗ ਦੇ ਨਾਲ ਖਤਮ ਹੋ ਚੁੱਕੇ ਹੈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਨਾਲ ਵਿਆਪਕ ਇੰਟਰਵਿਊ ਦੇ ਵਿਚ 84 ਸਾਲਾ ਸੀਨੀਅਰ ਭਾਜਪਾ ਆਗੂ ਨੇ ਭਾਜਪਾ ਦੇ ਵਿਚ ਆਪਣੇ ਸਫ਼ਰ ਦੇ ਬਾਰੇ ਬੇਬਾਕੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਸਤੰਬਰ 2022 ਚ ਭਾਜਪਾ ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਜਿੱਥੋਂ ਤੱਕ ਇਸ ਗੱਲ ਦਾ ਸਵਾਲ ਹੈ ਕਿ ਮੈਂ 4 ਸਾਲਾਂ ਦੇ ਵਿਚ ਕੀ ਖੱਟਿਆ, ਅਸਲ ਦੇ ਵਿਚ ਕੁਝ ਨਹੀਂ। ਜੇ ਤੁਸੀਂ ਕਿਸੇ ਪਾਰਟੀ ਦੇ ਵਿਚ ਸ਼ਾਮਲ ਹੁੰਦੇ ਹੋ ਤਾਂ ਤੁਸੀਂ ਉਮੀਦ ਕਰਦੇ ਹੋ ਕਿ ਤੁਹਾਡੇ ਨਾਲ ਸਲਾਹ ਕੀਤੀ ਜਾਵੇਗੀ। ਨਹੀਂ ਇੱਦਾਂ ਤਾਂ ਨਾ ਕਹੋ ਕੈਪਟਨ ਸਾਹਿਬ ਕੀ ਖੱਟਿਆ, ਖੱਟਿਆ ਤਾਂ ਬਹੁਤ ਕੁਝ ਹੈ। ਜੇ ਤੁਸੀਂ ਉਧਰ ਨੂੰ ਨਾ ਭੱਜਦੇ ਜਾਂਦੇ ਤਾਂ ਫਿਰ ਈਡੀ ਦੇ ਛਾਪੇ ਤੁਹਾਡੇ ਤੇ ਵੀ ਪੈਣੇ ਸੀ ਜੀ, ਖਾਸ ਕਰਕੇ ਉਸ ਵਿਅਕਤੀ ਦੇ ਨਾਲ ਜਿਸ ਨੇ ਪੰਜਾਬ ਨੂੰ ਸਮਝਣ ਦੇ ਵਿਚ ਲਗਭਗ 60 ਸਾਲ ਬਿਤਾਏ ਹਨ। ਮੈਂ ਇਹ ਦਾਅਵਾ ਨਹੀਂ ਕਰ ਰਿਹਾ ਕਿ ਪੰਜਾਬ ਦੇ ਬਾਰੇ ਮੇਰੇ ਕੋਲ ਸਾਰੇ ਜਵਾਬ ਨੇ, ਪਰ ਮੈਂ ਇਸ ਸੂਬੇ ਨੂੰ ਚੰਗੀ ਤਰ੍ਹਾਂ ਜਾਣਦਾ। ਇਹ ਪੁੱਛੇ ਜਾਣ ਦੇ ਉੱਤੇ ਕਿ ਉਨ੍ਹਾਂ ਨੂੰ ਇਸ ਫੈਸਲੇ ਦੇ ਉੱਤੇ ਅਫਸੋਸ ਹੈ ਤੇ ਉਨ੍ਹਾਂ ਜਵਾਬ ਦਿੱਤਾ, ਨਹੀਂ ਮੈਨੂੰ ਕੋਈ ਅਫਸੋਸ ਨਹੀਂ ਹੈ ਇਹ ਪੁੱਛਣ ਦੇ ਉੱਤੇ ਕਿ ਉਹ ਭਾਜਪਾ ਦੇ ਵਿਚ ਰਹਿਣਗੇ। ਉਨ੍ਹਾਂ ਕਿਹਾ ਕਿ ਹੋਰ ਵਿਕਲਪ ਵੀ ਕੀ ਹੈ ਮੇਰੇ ਕੋਲ, ਤੇ ਮੈਂ ਅਕਾਲੀ ਦਲ ਦੇ ਵਿਚ ਨਹੀਂ ਜਾ ਸਕਦਾ ਤੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਵੀ ਮੈਨੂੰ ਵਾਪਸ ਲਵੇਗੀ। ਉਹ ਖੁਦ ਆਪਣੇ ਤੌਰ ਦੇ ਉੱਤੇ ਉਲਝਣ ਦੇ ਵਿਚ ਨੇ ਤੇ ਪਹਿਲਾਂ ਉਨ੍ਹਾਂ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਕਹਿੰਦੇ ਲੋੜ ਹੈ। 2027 ਦੀ ਚੋਣ ਦੇ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੇ ਕਿਹਾ ਕਿ ਇਹ ਸਾਫ਼ ਨਹੀਂ ਹੈ ਕਿ ਇਸ ਸਮੇਂ ਕਿਹੜੀ ਪਾਰਟੀ ਮੋਹਰੀ ਹੈ। ਆਮ ਆਦਮੀ ਪਾਰਟੀ ਆਪ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਭੁੱਲ ਗਈ ਹੈ ਕਿ ਉਹ ਇੱਕ ਸਰਕਾਰ ਹੈ ਤੇ ਹੁਣ ਇਸ ਦੀ ਕੋਈ ਵੀ ਭਰੋਸੇਯੋਗਤਾ ਨਹੀਂ ਬਚੀ ਹੈ। ਅਕਾਲੀ ਦਲ ਕਈ ਧੜਿਆਂ ਦੇ ਵਿਚ ਵੰਡੇ ਜਾਣ ਦੇ ਕਾਰਨ ਕਹਿੰਦੇ ਤੇਜ਼ੀ ਨਾਲ ਆਪਣਾ ਵਕਾਰ ਗੁਆ ਰਿਹਾ ਤੇ ਜਦੋਂ ਕਿ ਕਾਂਗਰਸ ਵੀ ਵੱਡੀ ਜਿਹੜੀ ਹੈ ਹੋਈ ਹੈ, ਤਾਰੀਫ਼ ਕੀਤੀ ਹੈ। ਸਾਬਕਾ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਅਸਲ ਮੁਕਾਬਲਾ ਆਪ ਅਤੇ ਕਾਂਗਰਸ ਵਿਚਕਾਰ ਬਣ ਰਿਹਾ ਤੇ ਜਦੋਂ ਤੱਕ ਭਾਜਪਾ ਆਪਣੀ ਰਾਜਨੀਤੀ ਦੇ ਵਿਚ ਸੁਧਾਰ ਨਹੀਂ ਕਰਦੀ ਉਦੋਂ ਤੱਕ ਇਸ ਕੋਲ ਜ਼ਮੀਨੀ ਸਮਰਥਨ ਦੀ ਘਾਟ ਹੈ ਤੇ ਉਨ੍ਹਾਂ ਤਰਕ ਦਿੱਤਾ ਹੈ ਕਿ ਭਾਜਪਾ ਦੇ ਕੋਲ ਕੋਈ ਖਾਸ ਜ਼ਮੀਨੀ ਸਮਰਥਨ ਨਹੀਂ ਹੈ। ਭਾਜਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਜ਼ੋਰਦਾਰ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਇਹ ਕਹਿਣ ਵਾਲਾ ਪਹਿਲਾ ਵਿਅਕਤੀ ਸਾਂ ਕਿ ਦੋਵੇਂ ਪਾਰਟੀਆਂ ਦਾ ਗੱਠਜੋੜ ਹੋਣਾ ਚਾਹੀਦਾ। ਜੇ ਤੁਸੀਂ ਸਰਕਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਕਾਲੀਆਂ ਦੇ ਨਾਲ ਗੱਠਜੋੜ ਦੀ ਜ਼ਰੂਰਤ ਹੈ, ਜੋ ਤੁਹਾਡੇ ਪੁਰਾਣੇ ਭਾਈਵਾਲ ਨੇ। ਦੋਵੇਂ ਪਾਰਟੀਆਂ ਨੇ ਪਹਿਲਾਂ ਵੀ 2 ਜਾਂ 3 ਵਾਰ ਮਿਲ ਕੇ ਸਰਕਾਰਾਂ ਬਣਾਈਆਂ ਨੇ, ਤਾਂ ਹੁਣ ਅਚਾਨਕ ਕੀ ਗਲਤ ਹੋ ਗਿਆ ਹੈ? ਦੂਸਰੇ ਪਾਸੇ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਸਵਾਲ ਆ ਗਿਆ। ਵਿਸਤਾਰ ਦੇ ਵਿਚ ਖ਼ਬਰ ਹੈ ਕਿ ਵਿਸ਼ੇਸ਼ ਫੰਡ ਵਰਤ ਕੇ ਪੂਰਾ ਕੀਤਾ ਜਾ ਸਕਦਾ ਹੈ ਆਮ ਵਿੱਤੀ ਘਾਟਾ, ਕਿਉਂਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਜੋ ਚੱਲੀ ਹੈ, ਕੱਲ੍ਹ ਵੀ ਇਹ ਖ਼ਬਰ ਕੀਤੀ ਸੀ, ਪਰ ਹੁਣ ਜਿਹੜੀਆਂ ਨੇ ਹੋਰ ਇਨਪੁੱਟ ਆਈਆਂ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ 6400 ਰੁਪਏ ਦੇ ਫੰਡਾਂ ਦੇ ਪ੍ਰਬੰਧਨ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਵਿਸਤਾਰ ਪੂਰਵਕ ਜਵਾਬ ਮੰਗਿਆ। ਅਦਾਲਤ ਨੇ ਇਹ ਕਦਮ ਅਕਾਊਂਟੈਂਟ ਜਨਰਲ ਏਜੀ ਦੇ ਵੱਲੋਂ ਖਾਤਿਆਂ ਦੇ ਵਿਚ ਵੱਡੀ ਗੜਬੜੀ ਦਾ ਖੁਲਾਸਾ ਕੀਤੇ ਜਾਣ ਤੋਂ ਬਾਅਦ ਚੁੱਕਿਆ। ਅਦਾਲਤ ਨੇ ਖਾਸ ਤੌਰ ਦੇ ਉੱਤੇ ਪੁੱਛਿਆ ਕਿ ਕਿਸੇ ਖਾਸ ਮਕਸਦ ਦੇ ਲਈ ਰੱਖੇ ਜਾਣ ਵਾਲੇ ਵਿਸ਼ੇਸ਼ ਫੰਡ ਜਿਹੜੇ ਨੇ ਡੈਡੀਕੇਟਿਡ ਫੰਡ ਹੁੰਦੇ ਨੇ, ਉਨ੍ਹਾਂ ਦੀ ਵਰਤੋਂ ਜਿਹੜੀ ਹੈ ਸੂਬੇ ਦੇ ਆਮ ਬਜਟ ਘਾਟੇ ਨੂੰ ਪੂਰਾ ਕਰਨ ਦੇ ਲਈ ਸੰਚਿਤ ਫੰਡ ਜਿਹੜਾ ਹੈ ਵਿਚ ਪਾ ਕੇ ਕੀਤੀ ਜਾ ਸਕਦੀ ਹੈ। ਜਿਹੜਾ ਕੰਸੋਲੀਡੈਂਟਡ ਫੰਡ ਹੁੰਦਾ ਹੈ ਉਹ ਸੰਚਿਤ ਫੰਡ ਜਿਹੜਾ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਇਹ ਨਿਰਦੇਸ਼ ਪੰਜਾਬ ਦੇ ਅਕਾਊਂਟੈਂਟ ਜਨਰਲ ਕੁਮਾਰ ਅਭੇ ਦੀਆਂ ਦਲੀਲਾਂ ਤੋਂ ਬਾਅਦ ਦਿੱਤੇ ਨੇ। ਅਕਾਊਂਟੈਂਟ ਜਨਰਲ ਨੇ ਅਦਾਲਤ ਦੇ ਵਿਚ ਦੁਹਰਾਇਆ ਕਿ 6400 ਜਿਹੜਾ ਨੇ ਕਰੋੜ ਰੁਪਏ ਦੀ ਰਾਸ਼ੀ ਨੂੰ ਸੂਬਾ ਸਰਕਾਰ ਵੱਲੋਂ ਇਕ ਵਿਸ਼ੇਸ਼ ਫੰਡ ਦੇ ਵਜੋਂ ਵੱਖਰਾ ਰੱਖਿਆ ਜਾਣਾ ਲਾਜ਼ਮੀ ਸੀ। ਇਸ ਨੂੰ ਆਮ ਬਜਟ ਘਾਟੇ ਨੂੰ ਪੂਰਾ ਕਰਨ ਦੇ ਲਈ ਸਰਕਾਰੀ ਖਜ਼ਾਨੇ ਦੇ ਵਿਚ ਸ਼ਾਮਲ ਕਰਨਾ ਇਕ ਗੰਭੀਰ ਲੇਖਾ ਨਿਯਮਾਂ ਦੀ ਉਲੰਘਣਾ ਹੈ। ਅਦਾਲਤੀ ਬੈਂਚ ਨੇ ਨੋਟ ਕੀਤਾ ਕਿ ਅਕਾਊਂਟੈਂਟ ਜਨਰਲ ਨੇ ਇਹ ਜਿਹੜਾ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਿਛਲੇ 12 ਸਾਲਾਂ ਦੇ ਦੌਰਾਨ ਖੁਰਾਕ ਸੁਰੱਖਿਆ ਨੂੰ ਵਧਾਉਣ ਦੇ ਲਈ ਖਰਚੀ ਗਈ ਰਾਸ਼ੀ ਜਿਹੜੀ ਹੈ 6400 ਕਰੋੜ ਰੁਪਏ ਦੀ ਜਿਹੜੀ ਜਮ੍ਹਾਂ ਰਾਸ਼ੀ ਦੇ ਬਰਾਬਰ ਨਹੀਂ ਮੰਨਿਆ ਜਾ ਸਕਦਾ, ਜਿਸ ਨੂੰ ਸਰਕਾਰ ਦੇ ਪਬਲਿਕ ਅਕਾਊਂਟ ਦੇ ਵਿਚ ਖਾਸ ਤੌਰ ਦੇ ਉੱਤੇ ਵਿਸ਼ੇਸ਼ ਫੰਡ ਦੇ ਵਜੋਂ ਰੱਖਿਆ ਜਾਣਾ ਜ਼ਰੂਰੀ ਸੀ। ਤੇ ਉਨ੍ਹਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਭਾਵੇਂ 31 ਜੁਲਾਈ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਪ੍ਰਾਪਤ ਹੋਇਆ ਸੀ, ਪਰ ਉਨ੍ਹਾਂ ਦੇ ਦਫ਼ਤਰ ਦੇ ਵਿਚੋਂ ਵੱਲੋਂ ਚੁੱਕੇ ਗਏ ਅਹਿਮ ਸਵਾਲਾਂ ਦਾ ਅਜੇ ਵੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ। ਅਦਾਲਤ ਜਸਕੀਰਤ ਸਿੰਘ ਅਤੇ ਹੋਰਨਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਹੋਰਨਾਂ ਖਿਲਾਫ਼ ਦਾਇਰ ਜਨਹਿਤ ਜਿਹੜੀ ਹੈ ਜਾਂਚਕਾ PIL ਦੇ ਉੱਤੇ ਜਿਹੜਾ ਸੁਣਵਾਈ ਕਰ ਰਹੀ ਸੀ ਤੇ ਇਸ ਪਟੀਸ਼ਨ ਦੇ ਵਿਚ ਪੰਜਾਬ ਸਰਕਾਰ ਵੱਲੋਂ ਗਮਾਂਡਾ ਦੇ ਫੰਡਾਂ ਦੀ ਵਰਤੋਂ ਦੇ ਵਿਚ ਕੀਤੀ ਗਈ ਭਾਰੀ ਵਿੱਤੀ ਗੜਬੜੀ ਦਾ ਮੁੱਦਾ ਚੁੱਕਿਆ ਗਿਆ। ਪਟੀਸ਼ਨਕਰਤਾਵਾਂ ਨੇ ਜਿਹੜਾ ਅਕਾਊਂਟੈਂਟ ਜਨਰਲ ਦੇ 3 ਜੂਨ ਦੇ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਗਮਾਂਡਾ ਵੱਲੋਂ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾਏ ਗਏ 6400 ਕਰੋੜ ਰੁਪਏ ਨੂੰ ਸੂਬੇ ਦੇ ਆਮ ਰਾਜਸਵ ਜਰਨਲ ਜਿਹੜਾ ਰੈਵਨਿਊ ਹੁੰਦਾ ਹੈ ਵਜੋਂ ਵਰਤਿਆ ਜਾ ਰਿਹਾ ਹੈ, ਜਦੋਂ ਕਿ ਇਹ ਰਾਸ਼ੀ ਜ਼ਮੀਨ ਪ੍ਰਾਪਤੀ ਮੁੜ ਵਸੇਵਾ ਅਤੇ ਮੁੜ ਸਥਾਪਨਾ ਐਕਟ ਦੀ ਧਾਰਾ ਜਿਹੜੀ ਹੈ 10(3) ਦੀ ਜਿਹੜੀ ਹੈ ਪਾਲਣਾ ਦੇ ਲਈ ਖਾਸ ਤੌਰ ਦੇ ਉੱਤੇ ਵਰਤੀ ਜਾਣੀ ਚਾਹੀਦੀ ਸੀਗੀ ਤੇ ਐਕਟ ਦੀ ਧਾਰਾ ਜਿਹੜੀ 10 ਦੇ ਅਨੁਸਾਰ ਹੀ ਜਦੋਂ ਬਹੁ ਫਸਲੀ ਸਿੰਚਾਈ ਵਾਲੀ ਜ਼ਮੀਨ ਦਾ ਐਕਵਾਇਰ ਕੀਤਾ ਜਾਂਦਾ ਹੈ ਤਾਂ ਉਸਦੇ ਬਰਾਬਰ ਖੇਤੀਯੋਗ ਬੰਜਰ ਜ਼ਮੀਨ ਨੂੰ ਖੇਤੀ ਦੇ ਲਈ ਵਿਕਸਿਤ ਕੀਤਾ ਜਾਵੇਗਾ ਜਾਂ ਫਿਰ ਅਕਵਾਇਰ ਕੀਤੀ ਜ਼ਮੀਨ ਦੀ ਕੀਮਤ ਦੇ ਬਰਾਬਰ ਦੀ ਰਾਸ਼ੀ ਖੁਰਾਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਤੇ ਖੇਤੀ ਦੇ ਵਿਚ ਨਿਵੇਸ਼ ਦੇ ਲਈ ਸਰਕਾਰ ਕੋਲੋਂ ਜਮ੍ਹਾਂ ਜਿਹੜੀ ਹੈ ਕਰਵਾਈ ਜਾਵੇਗੀ। ਇਸ ਜਨਹਿਤ ਜਿਹੜਾ ਜਾਂਚਿਕਾ ਦੇ ਵਿਚ ਗਮਾਂਡਾ ਦੇ ਐਰੋਟ੍ਰੋਪੋਲਿਸ ਪ੍ਰੋਜੈਕਟ ਦੇ ਲਈ ਲਏ ਜਾ ਰਹੇ ਕਰਜ਼ਿਆਂ ਦੇ ਉੱਤੇ ਵੀ ਗੰਭੀਰ ਸਵਾਲ ਚੁੱਕੇ ਗਏ ਨੇ। ਜਾਂਚਿਕਾ ਅਨੁਸਾਰ ਇਸ ਪ੍ਰੋਜੈਕਟ ਦੇ ਲਈ ਪਹਿਲਾਂ 2000 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ ਜੋ ਵਰਤਿਆ ਹੀ ਨਹੀਂ ਗਿਆ ਤੇ ਹੁਣ 15000 ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਜਾ ਰਿਹਾ ਹੈ ਤੇ ਅਦਾਲਤ ਨੇ ਨੋਟ ਕੀਤਾ ਕਿ 15000 ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਲਈ ਇੱਕ ਨਿੱਜੀ ਕੰਪਨੀ ਅਦਾਰੇ ਨੂੰ 191 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ ਜੋ ਕਿ ਗਮਾਂਡਾ ਜਾਂ ਸਰਕਾਰੀ ਖਜ਼ਾਨੇ ਦੇ ਹਿੱਤ ਦੇ ਵਿਚ ਨਹੀਂ ਹੈ। ਅਦਾਲਤ ਦੇ ਵਿਚ ਪਟੀਸ਼ਨ ਕਰਤਾਵਾਂ ਦੀ ਪੈਰਵੀ ਸੀਨੀਅਰ ਐਡਵੋਕੇਟ ਬਲਤੇਜ ਸਿੰਘ ਸੰਧੂ ਦੇ ਜਿਹੜਾ ਨੇ ਨਾਲ ਐਡਵੋਕੇਟ ਸ਼ਹਿਬਾਜ਼ ਥਿੰਦ ਅਤੇ ਮੁਹੱਬਤ ਸੰਧੂ ਹੋਣਾਂ ਨੇ ਕੀਤੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੇ ਜਨਹਿਤ ਪਟੀਸ਼ਨ ਦੀ ਸੁਣਵਾਈ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਜਨਹਿਤ ਦੀ ਭਾਵਨਾ ਨਾਲ ਦਾਇਰ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਅਤੇ ਗਮਾਂਡਾ ਵੱਲੋਂ ਕੀਤੀ ਗਈ ਸਾਰੀ ਕਾਰਵਾਈ ਪੂਰੀ ਤਰ੍ਹਾਂ ਕਾਨੂੰਨ ਦੇ ਮੁਤਾਬਕ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ 2013 ਦੇ ਵਿਚ ਐਕਟ ਲਾਗੂ ਹੋਣ ਤੋਂ ਬਾਅਦ ਸੂਬਾ ਸਰਕਾਰ ਨੇ ਖੁਰਾਕ ਸੁਰੱਖਿਆ ਨੂੰ ਵਧਾਉਣ ਦੇ ਲਈ 94,443 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਦੇ ਲਈ 6400 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਨੂੰ ਆਮ ਬਜਟ ਘਾਟੇ ਦੇ ਲਈ ਸੰਚਿਤ ਫੰਡ ਦੇ ਵਿਚ ਸ਼ਾਮਲ ਕਰਨ ਦੇ ਵਿਚ ਕੋਈ ਗੜਬੜੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਰਾਸ਼ੀ ਨੂੰ ਸਰਕਾਰੀ ਖਾਤਿਆਂ ਦੇ ਵਿਚ ਵੱਖਰੇ ਵਿਸ਼ੇਸ਼ ਫੰਡ ਦੇ ਵਜੋਂ ਰੱਖਣ ਦੀ ਕੋਈ ਲੋੜ ਨਹੀਂ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੈਂਚ ਨੇ ਜਿਹੜਾ ਪਟੀਸ਼ਨ ਦੀ ਸੁਣਵਾਈ ਦੇ ਮੁੱਦੇ ਨੂੰ ਜਿਹੜਾ ਖੁੱਲ੍ਹਾ ਰੱਖਦਿਆਂ ਸਰਕਾਰ ਤੇ ਹੋਰ ਧਿਰਾਂ ਤੋਂ ਇਕ ਵਿਸ਼ੇਸ਼ ਹਲਫ਼ਨਾਮਾ ਮੰਗਣਾ ਢੁਕਵਾਂ ਹੋਵੇਗਾ ਦੱਸਿਆ। ਕਹਿੰਦੇ ਨੇ ਐਫੀਡੈਵਿਟ ਦਿਓ ਭਾਈ। ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਸਪਸ਼ਟ ਕਰਨ ਦੇ ਲਈ ਕਿਹਾ ਹੈ ਕਿ 6400 ਕਰੋੜ ਰੁਪਏ ਦੀ ਰਾਸ਼ੀ ਜੋ ਕਿ ਧਾਰਾ 10 ਦੇ ਵਿਸ਼ੇਸ਼ ਮਕਸਦ ਦੇ ਲਈ ਸੀ ਨੂੰ ਆਮ ਬਜਟ ਘਾਟਾ ਪੂਰਾ ਕਰਨ ਦੇ ਲਈ ਸੰਚਿਤ ਫੰਡ ਦੇ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਕੁਐਸਚਨ ਕੀਤਾ ਹੈ ਤੇ ਅਦਾਲਤ ਨੇ ਇਹ ਵੀ ਪੁੱਛਿਆ ਕਿ ਗਮਾਂਡਾ ਵੱਲੋਂ ਧਾਰਾ 10 ਤਹਿਤ ਜਮ੍ਹਾਂ ਕਰਵਾਈ ਜਾਣ ਵਾਲੀ ਕੁੱਲ ਰਾਸ਼ੀ ਕਿੰਨੀ ਬਣਦੀ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਐਰੋਟ੍ਰੋਪੋਲਿਸ ਪ੍ਰੋਜੈਕਟ ਦੇ ਲਈ ਸਮੇਂ-ਸਮੇਂ ਤੇ ਲਏ ਗਏ ਭਾਰੀ ਕਰਜ਼ਿਆਂ ਦਾ ਵੇਰਵਾ ਮੰਗ ਲਿਆ ਤੇ ਖਾਸ ਤੌਰ ਦੇ ਉੱਤੇ ਸਪਸ਼ਟ ਕਰਨ ਦੇ ਲਈ ਵੀ ਕਿਹਾ ਕਿ ਕਰਜ਼ਾ ਲੈਣ ਦੇ ਲਈ ਇੱਕ ਨਿੱਜੀ ਕੰਪਨੀ ਨੂੰ 191 ਕਰੋੜ ਰੁਪਏ ਕਿਉਂ ਦਿੱਤੇ ਜਾ ਰਹੇ ਨੇ ਤੇ ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ ਸਤੰਬਰ ਦੇ ਵਿਚ ਹੁਣ ਕਰੇਗੀ। ਦੂਸਰੇ ਪਾਸੇ ED ਦਾ ਖੁਲਾਸਾ ਹੋਇਆ ਕਿ ਜਾਇਦਾਦ ਨਿਲਾਮੀ ਦੇ ਵਿਚ 10000 ਕਰੋੜ ਦਾ ਕਾਲਾ ਮਾਲਾ ਹੈ। ਤੈਨੂੰ ਕਿਹਾ ਸੀ ਨਾ ਬਾਬਾ ED ਤੇਜ ਹੈ। ਆਮ ਆਗੂਆਂ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਦੇ ਵੱਲ ਵੀ ਉਂਗਲ ਘੁੰਮ ਗਈ ਹੈ। ED ਨੇ ਮੁਹਾਲੀ ਦੇ ਗਮਾਂਡਾ ਦਫ਼ਤਰ ਦੇ ਵਿਚ 3 ਦਿਨਾਂ ਦੀ ਤਲਾਸ਼ੀ ਮੁਹਿੰਮ ਤੋਂ ਜਿਹੜਾ ਬਾਅਦ ਇਹ ਖੁਲਾਸਾ ਕਰ ਦਿੱਤਾ ਅੱਜ ਕਿ ਗਮਾਂਡਾ ਦੀਆਂ ਅਣ ਵਿਕੀਆਂ ਜ਼ਮੀਨਾਂ ਦੀਆਂ ਰਿਜ਼ਰਵ ਕੀਮਤਾਂ ਨੂੰ ਨਿਲਾਮੀ ਤੋਂ ਪਹਿਲਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਘਟਾਇਆ ਗਿਆ। ਜਿਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਲਗਭਗ 10,000 ਕਰੋੜ ਰੁਪਏ ਦਾ ਚੂਨਾ ਲੱਗਿਆ। ਈਡੀ ਵੱਲੋਂ ਦੋਸ਼ ਲਗਾਏ ਨੇ ਕਿ ਸਿਆਸਤਦਾਨਾਂ ਤੇ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਅਜਿਹਾ ਕੀਤਾ ਗਿਆ। ਈਡੀ ਨੇ ਆਮ ਆਦਮੀ ਪਾਰਟੀ ਦੇ ਆਗੂ ਸਤਿੰਦਰ ਜੈਨ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੇ ਉੱਤੇ ਉਂਗਲ ਚੁੱਕੀ ਹੈ ਕਿ ਉਹ ਗਵਾਂਢਾਂ ਅਧਿਕਾਰੀਆਂ ਦੇ ਨਾਲ ਗੈਰ ਰਸਮੀ ਬੈਠਕਾਂ ਕਰਕੇ ਮਾਸਟਰ ਪਲਾਨ, ਨਿਲਾਮੀ ਤੇ ਜ਼ਮੀਨ ਐਕਵਾਇਰ ਕਰਨ ਵਰਗੇ ਅਹਿਮ ਜਿਹੜੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਰਹੇ ਸਨ। ਜਾਂਚ ਏਜੰਸੀ ਦਾ ਇਹ ਵੀ ਦਾਅਵਾ ਹੈ ਕਿ ਦੋਵੇਂ ਆਗੂ ਗਵਾਂਢਾਂ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੈਰ ਰਸਮੀ ਮੀਟਿੰਗਾਂ ਕਰਕੇ ਮਾਸਟਰ ਪਲਾਨ, ਜ਼ਮੀਨ ਅਕਵਾਇਰ ਕਰਨ, ਮੁਆਵਜ਼ੇ ਦੀ ਰਾਸ਼ੀ ਤੈਅ ਕਰਨ ਤੇ ਨਿਲਾਮੀ ਵਰਗੇ ਅਹਿਮ ਨੀਤੀਗਤ ਫੈਸਲਿਆਂ ਨੂੰ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਕਰ ਰਹੇ ਸਨ। ਹੋਰ ਕਰੋ ਇਹਨਾਂ ਨਾਲ ਸ਼ੇਅਰ ਜੀ, ਤੇ ਪਤਾ ਨਹੀਂ ਕਿਹੜੇ ਹੱਕ ਦੇ ਉੱਤੇ ਆ ਕੇ ਬੈਠੇ ਨੇ। ਕੋਈ ਇਹਨਾਂ ਕੋਲ ਅਹੁਦਾ ਨਹੀਂ ਹੈ, ਕੋਈ ਲੈਣਾ ਦੇਣਾ ਨਹੀਂ ਹੈ। ਦਿੱਲੀ ਤੋਂ ਇਹ ਹਾਰੇ ਹੋਏ ਲੋਕ ਨੇ ਤੇ ਇੱਥੇ ਪੰਜਾਬ ਦੇ ਵਿੱਚ ਆ ਕੇ ਕਿਵੇਂ ਲੁੱਟ ਮਚਾਈ ਹੈ ਦੇਖੋ ਇਹਨਾਂ ਨੇ। ਈਡੀ ਅਨੁਸਾਰ ਇਨ੍ਹਾਂ ਗੈਰ ਕਾਨੂੰਨੀ ਬੈਠਕਾਂ ਦੇ ਲਈ ਚੰਡੀਗੜ੍ਹ ਦੇ ਸੈਕਟਰ ਜਿਹੜੇ ਨੇ 39 ਵਿਚਲੀ ਕੋਠੀ ਨੰਬਰ 926 ਦਾ ਵੀ ਜ਼ਿਕਰ ਆਇਆ, ਜੋ ਕਿ ਆਪ ਆਗੂ ਸੰਨੀ ਸਿੰਘ ਆਲੂਵਾਲੀਆ ਦੇ ਨਾਂ ਦੇ ਉੱਤੇ ਅਲਾਟ ਹੈ, ਪਰ ਉਹਦੇ ਵਿੱਚ ਰਹਿ ਕੋਈ ਹੋਰ ਰਿਹਾ। ਉਹਦੀ ਵਰਤੋਂ ਕੀਤੀ ਜਾਂਦੀ ਸੀ ਜਿੱਥੇ ਗਵਾਂਢਾਂ ਅਧਿਕਾਰੀ ਪੁੱਡਾ ਭਵਨ ਤੋਂ ਸਰਕਾਰੀ ਫਾਈਲਾਂ ਲੈ ਕੇ ਪਹੁੰਚਦੇ ਸਨ ਤੇ ਉੱਥੇ ਸਾਰੀ ਪਲੈਨਿੰਗ ਕੀਤੀ ਜਾਂਦੀ। ਇਸ ਤੋਂ ਇਲਾਵਾ ਸਤਿੰਦਰ ਜੈਨ ਦੇ OSD ਅਮਰਿੰਦਰ ਝਾਅ ਨੇ ਬਿਨਾਂ ਕਿਸੇ ਅਧਿਕਾਰਤ ਅਹੁਦੇ ਦੇ ਉੱਤੇ ਪੁੱਡਾ ਭਵਨ ਦੇ ਵਿੱਚ ਇੱਕ ਕਮਰਾ ਮੱਲਿਆ ਹੋਇਆ ਸੀ ਜਿੱਥੋਂ ਨਿਰਦੇਸ਼ ਜਾਰੀ ਕੀਤੇ ਜਾਂਦੇ ਸਨ ਕੀ ਕਰਨਾ ਹੈ। ਈਡੀ ਦੇ ਅਨੁਸਾਰ ਇਹ ਵੀ ਪੂਰੀ ਜਾਂਚ CBI ਜਿਹੜੀ ਹੈ ਉਹਦੇ ਵੱਲੋਂ ਮੈਸਰਜ ਤ੍ਰਿਉਪਤੀ ਇਫਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਿਟਡ ਦੇ ਪ੍ਰੋਮੋਟਰਾਂ ਜਗਮੋਹਨ ਗਰਗ ਤੇ ਮਨਮੋਹਨ ਗਰਗ ਦੇ ਵਿਰੁੱਧ 238 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦੇ ਦਰਜ ਮਾਮਲੇ ਤੋਂ ਸ਼ੁਰੂ ਹੋਈ ਸੀ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਗਵਾਂਢਾਂ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਮੈਸਰਜ ਰੇਮੀਗੇਟ ਇਫਰਾ ਡਿਵੈਲਪਰਸ ਨੂੰ 57 ਕਰੋੜ ਰੁਪਏ ਦੇ ਸਰਕਾਰੀ ਬਕਾਏ ਦੀ ਗੈਰ ਕਾਨੂੰਨੀ ਛੋਟ ਦਿੱਤੀ ਗਈ ਤੇ ਰੱਦ ਕੀਤੇ ਪਲਾਟਾਂ ਨੂੰ ਦੁਬਾਰਾ ਅਲਾਟ ਕੀਤਾ ਗਿਆ। ਇਸ ਕਾਰਵਾਈ ਹੇਠ ਪ੍ਰਮੁੱਖ ਸਕੱਤਰ ਵਿਕਾਸ ਗਰਗ, IAS ਚੀਫ ਐਡਮਿਨਿਸਟਰੇਟਰ ਸੰਦੀਪ ਰਿਸ਼ੀ, IAS ਸਾਬਕਾ CA ਰਾਜੀਵ ਗੁਪਤਾ, IAS ACA ਅਮਰਿੰਦਰ ਮਾਲਹੀ, PCS ਅਤੇ ਲੈਂਡ ਐਕੁਈਜੀਸ਼ਨ ਕੁਲੈਕਟਰ ਰੋਹਿਤ ਜਿੰਦਲ, PCS ਸਮੇਤ ਕਈ ਪ੍ਰਮੁੱਖ ਅਧਿਕਾਰੀ ਆਏ ਨੇ। ਈਡੀ ਨੇ ਜ਼ਬਤ ਕੀਤੇ ਫੋਨਾਂ ਤੋਂ ਹਵਾਲਾ ਲੈਣ ਦੇਣ ਦੀਆਂ ਜਿਹੜੀਆਂ ਨੇ ਚੈਟਾਂ ਮਿਲਣ ਦਾ ਵੀ ਦਾਅਵਾ ਕਰ ਦਿੱਤਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਦੇ ਵਿੱਚ ਰਾਤੋ ਰਾਤ ABS ਕਾਰਪਸ ਪਟੀਸ਼ਨ ਦਾਇਰ ਕਰਕੇ ਅਧਿਕਾਰੀ ਨੂੰ ਨਜਾਇਜ਼ ਹਿਰਾਸਤ ਦੇ ਵਿੱਚ ਰੱਖਣ ਦੇ ਦੋਸ਼ ਲਾਏ। ਹਾਲਾਂਕਿ ਹਾਈਕੋਰਟ ਦੇ ਵੱਲੋਂ ਤੈਨਾਤ ਜਿਹੜਾ ਵਾਰੰਟ ਅਫਸਰ ਹੈ ਰੰਜਨ ਨੰਦਾ ਦੀ ਜਿਹੜੀ ਹੈ ਜਾਂਚ ਰਿਪੋਰਟ ਦੇ ਵਿੱਚ ਸਾਫ਼ ਹੋ ਗਿਆ ਕਿ ਕਿਸੇ ਵੀ ਅਧਿਕਾਰੀ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਨਹੀਂ ਰੋਕਿਆ ਤੇ ਦਫ਼ਤਰੀ ਕੰਮਕਾਜ ਆਮ ਵਾਂਗ ਚੱਲ ਰਿਹਾ ਸੀ ਤੇ ਰਿਪੋਰਟ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਪਟੀਸ਼ਨ ਵਾਪਸ ਜਿਹੜੀ ਹੈ ਲੈ ਲਈ। ਦੂਸਰੇ ਪਾਸੇ ਹਾਈਕੋਰਟ ਦੇ ਵੱਲੋਂ 454 ਅਹੁਦਿਆਂ ਦੀ ਚੋਣ ਪ੍ਰਕਿਰਿਆ ਦੇ ਉੱਤੇ ਰੋਕ ਲਾ ਦਿੱਤੀ ਹੈ, ਜਾਂਚ CBI ਸੌਂਪਣ ਬਾਰੇ ਸਪਸ਼ਟੀਕਰਨ ਮੰਗ ਲਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਫਾਰਮਾਸਿਸਟ ਫਾਰਮੈਸੀ ਅਫਸਰਾਂ ਦੇ 454 ਅਹੁਦਿਆਂ ਦੇ ਲਈ ਚੋਣ ਪ੍ਰਕਿਰਿਆ ਦੇ ਉੱਤੇ ਰੋਕ ਲਾਤੀ ਹੈ। ਬੈਂਚ ਨੇ ਮੁੱਢਲੇ ਤੌਰ ਦੇ ਉੱਤੇ ਇਹ ਦੇਖਿਆ ਕਿ 19 ਜੁਲਾਈ ਨੂੰ ਹੋਈ ਪ੍ਰੀਖਿਆ ਦੇ ਦੌਰਾਨ ਪ੍ਰਸ਼ਨ ਪੱਤਰ ਲਾਈਵ ਲੀਕ ਹੋ ਗਿਆ ਸੀ ਤੇ ਡਿਜੀਟਲ ਅਤੇ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਉਮੀਦਵਾਰਾਂ ਨੂੰ ਜਵਾਬ ਸਪਲਾਈ ਕੀਤੇ ਜਾ ਰਹੇ ਸਨ। ਜਸਟਿਸ ਸੰਦੀਪ ਮੌਦਗਿੱਲ ਨੇ ਸੂਬਾ ਸਰਕਾਰ ਤੋਂ ਇਹ ਸਪਸ਼ਟੀਕਰਨ ਵੀ ਮੰਗਿਆ ਕਿ ਇਸ ਮਾਮਲੇ ਦੀ ਜਾਂਚ CBI ਨੂੰ ਕਿਉਂ ਨਾ ਸੌਂਪੀ ਜਾਵੇ। ਫਿਰ ਜਸਟਿਸ ਮੌਦਗਿੱਲ ਨੇ ਦੇਖਿਆ ਕਿ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਮੁੱਢਲੇ ਪੜਾਅ ਤੋਂ ਪਤਾ ਲੱਗਿਆ ਜਾਂਚ ਕੀ ਪਾਸ ਹੋਣ ਦੀ ਗਰੰਟੀ ਲਈ ਪ੍ਰਤੀ ਉਮੀਦਵਾਰ 3.5 ਲੱਖ ਤੋਂ ਲੈ ਕੇ 13 ਲੱਖ ਰੁਪਏ ਤੱਕ ਦੀ ਭਾਰੀ ਰਕਮ ਵਸੂਲੀ ਜਾ ਰਹੀ ਸੀਗੀ। ਕਈ ਉਮੀਦਵਾਰਾਂ ਨੇ ਧੋਖੇਬਾਜ਼ਾਂ ਨੂੰ ਵਿੱਤੀ ਗਰੰਟੀ ਵਜੋਂ ਤਾਰੀਖ ਤੋਂ ਬਾਅਦ ਦੇ ਚੈੱਕ ਜਿਹੜੇ ਨੇ ਪੋਸਟ ਡੇਟਿਡ ਚੈੱਕ ਦਿੱਤੇ। ਜਸਟਿਸ ਮੌਦਗਿੱਲ ਨੇ ਟਿੱਪਣੀ ਕੀਤੀ ਹੈ ਕਿ ਪਟੀਸ਼ਨ ਦੇ ਵਿੱਚ ਕੀਤੇ ਗਏ ਹੈਰਾਨ ਕਰਨ ਵਾਲੇ ਖੁਲਾਸਿਆਂ, ਲੀਕ ਹੋਣ ਦੇ ਢੰਗ ਅਤੇ ਤਰੀਕੇ, ਧੋਖਾਧੜੀ ਤੇ ਹੁਣ ਤੱਕ ਹੱਲ ਕੀਤੀ ਜਾ ਰਹੀ ਜਾਂਚ ਦੇ ਤਰੀਕੇ ਦੀ ਰੋਸ਼ਨੀ ਦੇ ਵਿੱਚ, ਜਿਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਜਨਤਕ ਰੋਜ਼ਗਾਰ ਨਗਦ ਦੇ ਵਿੱਚ ਵੇਚਿਆ ਜਾ ਰਿਹਾ ਹੈ, ਇਹ ਸਪਸ਼ਟ ਕੀਤਾ ਜਾਵੇ ਕਿ ਜਾਂਚ CBI ਨੂੰ ਕਿਉਂ ਨਾ ਸੌਂਪੀ ਜਾਵੇ। ਜਿਵੇਂ ਕਿ ਤੱਥਾਂ ਦੇ ਇਸ ਖਾਸ ਪਿਛੋਕੜ ਦੇ ਵਿੱਚ ਪ੍ਰਾਰਥਨਾ ਕੀਤੀ ਗਈ ਹੈ ਜੋ ਲਾਈਵ ਧੋਖਾਧੜੀ ਦੀਆਂ ਵੱਧਦੀਆਂ ਘਟਨਾਵਾਂ ਨੂੰ ਉਜਾਗਰ ਕਰਦਾ ਹੈ, ਜਿਵੇਂ ਕਿ ਮੌਜੂਦਾ ਮਾਮਲੇ ਵਿੱਚ ਜਿਹੜਾ ਪ੍ਰਦਰਸ਼ਿਤ ਕੀਤਾ ਗਿਆ ਹੈ। ਦੂਸਰੇ ਪਾਸੇ ਵੋਟ ਬੈਂਕ ਦੀ ਸਿਆਸਤ ਛੱਡ ਕੇ ਸਮਾਜ ਸੁਧਾਰ ਦੇ ਉੱਤੇ ਧਿਆਨ ਦੇਣ ਭਾਜਪਾ ਵਰਕਰ PM ਮੋਦੀ ਸਾਹਿਬ ਕਹਿੰਦੇ ਨੇ ਇੱਕ ਪਾਸੇ ਐਸ ਆਈ ਆਰ ਦੇ ਵਿਚ ਘਿਰੇ ਹੋਏ ਨੇ ਤੇ ਦੂਸਰੇ ਪਾਸੇ ਹੁਣ ਮੋਦੀ ਸਾਹਿਬ ਨੂੰ ਕਹਿੰਦੇ ਨੇ ਭਾਈ ਵੋਟ ਦੀ ਰਾਜਨੀਤੀ ਨਾ ਕਰੋ ਤੇ ਰਾਜਨੀਤੀ ਕਰਨੀ ਹੈ ਤਾਂ ਆਪਣੇ ਸਮਾਜ ਦੇ ਸੁਧਾਰ ਦੀ ਕਰੋ ਤੇ ਪਤਾ ਨਹੀਂ ਹੁਣ ਕਿੱਦਾਂ ਹੋਣਾ ਜੀ ਸੁਧਾਰ ਇੰਨੇ ਲੰਮੇ ਸਮੇਂ ਤੋਂ ਬੈਠੇ ਨੇ ਤੇ ਇਹ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਇੱਕ ਮਿੰਟ ਜੇ ਮੈਂ ਇੱਧਰੋਂ ਮਸਲਾ ਥੋੜਾ ਜਿਹਾ ਹੱਲ ਕਰ ਲਵਾਂ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਵੋਟ ਬੈਂਕ ਦੀ ਸਿਆਸਤ ਦੀ ਬਜਾਏ ਸਮਾਜਿਕ ਸੁਧਾਰਾਂ ਤੇ ਹਾਂ ਪੱਖੀ ਬਦਲਾਅ ਦੇ ਉੱਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ ਵਾਰਾਨਸੀ ਤੋਂ ਵਡਨਗਰ ਤੱਕ ਚੱਲ ਰਹੀ ਮੋਟਰਸਾਈਕਲ ਰੈਲੀ ਸੇਵਾ ਯਾਤਰਾ ਦੇ ਉੱਤੇ ਭਾਗੀਦਾਰਾਂ ਦੇ ਨਾਲ ਵਰਚੁਅਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੇ ਦੌਰਾਨ ਦੇਸ਼ ਦੇ ਵਿੱਚ ਸ਼ਹਿਰਾਂ ਤੇ ਪਿੰਡਾਂ ਵਿਚਾਲੇ ਪਾੜਾ ਕਾਫੀ ਘਟਿਆ ਮੈਨੂੰ ਤਾਂ ਲੱਗਦਾ ਕਿ ਵੱਧ ਗਿਆ ਜੀ ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਦੇ ਵਿੱਚ ਵੱਡਾ ਸੁਧਾਰ ਆਇਆ ਤੇ ਔਰਤਾਂ ਦੀ ਆਤਮ ਨਿਰਭਰਤਾ ਵੀ ਕਹਿੰਦੇ ਵੱਧ ਗਈ ਹੈ ਮਹਾਤਮਾ ਗਾਂਧੀ ਦੇ ਜੀਵਨ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਜ਼ਾਦੀ ਸੰਗਰਾਮ ਦੇ ਨਾਲ ਨਾਲ ਸਮਾਜਿਕ ਬੁਰਾਈਆਂ ਵੀ ਜੜੀਆਂ ਖਿਲਾਫ਼ ਵੀ ਡਟ ਕੇ ਕੰਮ ਕੀਤਾ ਤੇ ਇਸੇ ਤਰ੍ਹਾਂ ਸਿਆਸੀ ਵਰਕਰਾਂ ਨੂੰ ਵੀ ਸਮਾਜ ਸੁਧਾਰ ਦੇ ਲਈ ਨਿਰੰਤਰ ਯਤਨ ਕਰਨੇ ਚਾਹੀਦੇ ਨੇ ਤੇ ਉਨ੍ਹਾਂ ਪ੍ਰਯਾਗਰਾਜ ਦੇ ਵਿਚ ਕੁੰਭ ਮੇਲੇ ਦੇ ਦੌਰਾਨ ਸਫ਼ਾਈ ਵਿਵਸਥਾ ਸੰਭਾਲਣ ਵਾਲੇ ਸਫ਼ਾਈ ਸੇਵਕਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਉਹ ਇਨ੍ਹਾਂ ਸੇਵਕਾਂ ਦੇ ਚਰਨ ਧੋਣ ਦੇ ਲਈ ਪ੍ਰੇਰਿਤ ਜਿਹੜਾ ਹੋਏ ਸਨ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਜਿਹੀਆਂ ਯਾਤਰਾਵਾਂ ਨੇ ਉਨ੍ਹਾਂ ਦੇ ਨਿੱਜੀ ਜੀਵਨ ਨੂੰ ਘੜਨ ਦੇ ਵਿਚ ਵੱਡੀ ਭੂਮਿਕਾ ਨਿਭਾਈ ਹੈ ਤੇ ਇਨ੍ਹਾਂ ਤੋਂ ਮਿਲੇ ਅਨੁਭਵ ਅੱਜ ਵੀ ਉਨ੍ਹਾਂ ਦੇ ਲਈ ਗੁਰੂ ਵਾਂਗ ਜਿਹੜੇ ਨੇ ਮਾਰਗਦਰਸ਼ਨ ਜਿਹੜੇ ਕਰਦੇ ਨੇ ਤੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਜੀ ਪੂਰੇ ਦੇਸ਼ ਦੇ ਵਿਚ ਤੇ ਦੀਵੇ ਜਗਾਏ ਜਾ ਰਹੇ ਨੇ ਪਰ ਬੱਚੇ ਜਿਹੜੇ ਨੇ ਆਪਣਾ ਰੋਟੀ ਪਾਣੀ ਬਣਾਉਣ ਨੂੰ ਤੁੜਕਾ ਲਾਉਣ ਨੂੰ ਦੀਵਿਆਂ ਦੇ ਵਿਚੋਂ ਤੇਲ ਕੱਢ ਕੇ ਤੇ ਬੋਤਲਾਂ ਚ ਪਾ ਰਹੇ ਨੇ ਇਹ ਵੀ ਪਿਛਲੇ ਸਮੇਂ ਦੇ ਵਿਚ ਵੀਡੀਓਆਂ ਦੇ ਵਿਚ ਨਜ਼ਰ ਆਏ ਨੇ ਤਿੱਲੋ ਦੋਸਤੋ ਆਪਣੇ ਨਾਲ ਜੁੜ ਚੁੱਕੇ ਨੇ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਨਾਲ ਗੱਲਾਂ ਬਾਤਾਂ ਕਰਦੇ ਉਨ੍ਹਾਂ ਦੇ ਨਾਲ ਤੇ ਸਵਾਗਤ ਕਰਦੇ ਹਾਂ ਤੇ ਕੁਝ ਖੁਲਾਸੇ ਨਵੇਂ ਉਨ੍ਹਾਂ ਤੋਂ ਕਰਾਵਾਂਗੇ ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ
1: ਹਾਲ ਚਾਲ ਠੀਕ ਹੈ ਜੀ ਵਧੀਆ ਜੀ
0: ਸੈਣੀ ਸਾਹਿਬ ਮਾਹੌਲ ਠੰਡਾ ਹੁੰਦਾ ਨਜ਼ਰ ਨਹੀਂ ਆਉਂਦਾ ਜੀ ਮਾਹੌਲ ਹੋਰ ਵੀ ਗਰਮ ਹੁੰਦਾ ਨਜ਼ਰ ਆਉਂਦਾ ਚਲੋ ਮੈਂ ਕੰਪਲੀਟ ਨਹੀਂ ਕੀਤੀ ਖਬਰ ਉਹਨੂੰ ਬਾਅਦ ਦੇ ਵਿਚ ਲੈ ਲੈਂਦੇ ਹਾਂ ਤੁਸੀਂ ਗੱਲਬਾਤ ਦੀ ਸ਼ੁਰੂਆਤ ਕਰੋ ਪਹਿਲਾਂ ਜੀ
1: ਹਾਂਜੀ ਪਰ ਸਾਹਿਬ ਗੁਰਬਾਣੀ ਦਾ ਕਥਨ ਆ
0: ਜੀ
1: ਕਿ ਪਾਪਾਂ ਬਾਜ ਨਾ ਹੋਵੇ ਤੇ ਮੋਇਆਂ ਸਾਥ ਨਾ ਜਾਏ
0: ਵਾਹ ਜੀ
1: ਇਹ ਪੈਸੇ ਦੀ ਗੱਲ ਜਿਹੜੀ ਆ ਨਾ ਗੁਰਬਾਣੀ ਤਾਂ ਕਹਿੰਦੀ ਹੈਗੀ ਏ ਜਿਹੜੀ ਮਾਇਆ ਹੈ ਨਾ ਇਹ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਤੇ ਮਰਿਆਂ ਦੇ ਇਹ ਸਾਥ ਨਹੀਂ ਜਾਂਦੀ ਜੀ
0: ਜੀ
1: ਤੇ ਹੁਣ ਤੁਸੀਂ ਦੇਖੋ ਕਿ ਪਾਪਾਂ ਦਾ ਘੜਾ ਜਿਹੜਾ ਹੈਗਾ ਆ ਜਦੋਂ ਭਰ ਜਾਂਦਾ ਆ ਤੇ ਆਪਣੇ ਆਪ ਕੋਈ ਨਾ ਕੋਈ ਜ਼ਰੀਆ ਬਣ ਜਾਂਦਾ ਆ ਜੀ
0: ਜੀ ਬਹਾਨਾ ਬਣ ਜਾਂਦਾ ਜੀ
1: ਜਿਹੜੀ ਪਾਰਟੀ ਇਹ ਦਾਵਾ ਕਰਦੀ ਸੀ ਕਿ 20,000 ਕਰੋੜ ਰੁਪਇਆ ਤਾਂ ਅਸੀਂ ਇਸ ਸਾਲ ਦਾ ਮਾਈਨਿੰਗ ਦੇ ਵਿਚੋਂ ਕੱਢ ਲੈਣਾ
0: ਨਹੀਂ ਸਹੀ ਸੀਗੇ ਸੈਣੀ ਸਾਹਿਬ 10,000 ਤਾਂ ਕਰੋੜ ਲੈ ਹੀ ਗਏ ਨੇ
1: ਸਰ ਉਹ ਤਾਂ ਲੈ ਗਏ ਆ
0: ਜੀ
1: ਪਰ ਉਹਨਾਂ ਨੇ ਇਹ ਨਹੀਂ ਸੀ ਕਿਹਾ ਹੈਗਾ ਆ ਜੀ ਕਿ ਅਸੀਂ ਆਪ ਲੈ ਜਾਂਗੇ ਉਹ ਕਹਿੰਦੇ ਸੀ ਸਟੇਟ ਦੇ ਖਜ਼ਾਨੇ ਦੇ ਵਿੱਚ 20,000 ਕਰੋੜ ਰੁਪਇਆ ਤਾਂ ਅਸੀਂ ਮਾਈਨਿੰਗ ਚੋਂ ਲਿਆਵਾਂਗੇ
0: ਸੈਣੀ ਸਾਹਿਬ ਅਸਲ ਦੇ ਵਿੱਚ ਇਹਦੇ ਸੰਕੇਤ ਹੁਣ ਮੋਦੀ ਸਾਹਿਬ ਵੀ ਤਾਂ ਕਹਿੰਦੇ ਸੀ ਡਿਜੀਟਲ ਇੰਡੀਆ ਬਣਾਉਣਾ ਉਹਦੇ ਹੁਣ ਦੇਖੋ ਕਿਹੋ ਜਿਹੇ ਸਿੱਟੇ ਸਾਹਮਣੇ ਆ ਰਹੇ ਨੇ ਤੇ ਏਦਾਂ ਹੀ ਇਹਨਾਂ ਨੇ ਵੀ ਇਸ਼ਾਰਾ ਕੀਤਾ ਸੀ ਇਹ ਤਾਂ ਆਪਣੀ ਜਗ੍ਹਾ ਸਹੀ ਨੇ ਪਰ ਅਸੀਂ ਉਹਦੇ ਵਿੱਚ ਗਲਤੀ ਕਰ ਜਾਂਦੇ ਹਾਂ ਸਮਝੋ ਨੇ ਕਹਿਣਾ ਕੀ ਚਾਹੁੰਦੇ ਨੇ ਜੀ
1: ਬਿਲਕੁਲ ਜੀ ਇਹਨਾਂ ਗਲਤੀਆਂ ਨੂੰ ਫਿਰ ਮਤਲਬ ਜਿਹੜਾ ਆ ਇਹ ਗਲਤੀਆਂ ਮਹਿੰਗੀਆਂ ਪੈਣੀਆਂ ਜੀ ਕਿਉਂ ਮਹਿੰਗੀਆਂ ਪੈਣੀਆਂ ਮੇਰੇ ਤੋਂ ਬਾਅਦ ਮੁਕੱਦਰ ਵੀਰ ਜੀ ਨੇ ਆ ਜਾਣਾ ਜਦੋਂ ਉਹਨਾਂ ਨੇ ਆ ਕੇ ਇਹ ਗੱਲ ਕਹਿਣੀ ਵੀ ਆਪਾਂ ਦਾ ਵੋਟ ਪਾਉਣੀ ਨੀ ਕਿਸੇ
0: ਨੂੰ
1: ਇਹ ਅੱਜ ਇੱਕ ਮੁਕੱਦਰ ਕਹਿ ਰਿਹਾ ਆ ਪੂਰੇ ਦੇਸ਼ ਨੇ ਕਹਿਣਾ ਇਹ ਗੱਲ ਕਿਸੇ ਦਿਨ ਜੇ ਆਹੀ ਤਰੀਕਾ ਰਿਹਾ ਨਾ ਜੀ ਫੇਰ ਲੋਕਾਂ ਦਾ ਇਸ ਲੋਕਤੰਤਰ ਤੋਂ ਵਿਸ਼ਵਾਸ ਵੈਸੇ ਹੀ ਉੱਠ ਜਾਣਾ ਜੀ
0: ਬਿਲਕੁਲ ਹੈ ਜੀ
1: ਅਜੇ ਤਾਂ ਅਸੀਂ ਮੁਕੱਦਰ ਵੀਰ ਨੂੰ ਹੀ ਸਮਝਾਉਂਦੇ ਪਏ ਹਾਂ ਨਹੀਂ ਬਈ ਆਪਣੇ ਹੱਕ ਦਾ ਇਸਤੇਮਾਲ ਕਰੀਦਾ ਉਹ ਅਗਲਾ ਕਹਿੰਦਾ ਕੋਈ ਦਿਸਦਾ ਹੋਵੇ ਅੱਗੇ ਤੇ ਕਰੀਏ
0: ਸਾਡੇ ਤੋਂ ਤਾਂ ਇੱਕ ਨਹੀਂ ਅੱਗੇ ਤੱਕ ਆਇਆ ਜੀ ਉਹਨੂੰ ਨਹੀਂ ਸਮਝਾ ਸਕੇ ਜੀ ਪੂਰਾ ਦੇਸ਼ ਕਿੱਦਾਂ
1: ਸਮਝਾਵਾਂਗੇ ਉਹ ਤਾਂ ਗੱਲ ਆ ਜੀ
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਈਡੀ ਵਾਲੇ ਜਿਹੜੇ ਆ ਨਾ ਜੀ ਉਹਨਾਂ ਨੇ ਬਹੁਤ ਸਿਸਟੇਮੈਟਿਕਲੀ ਭਾਰਤ ਸਾਹਿਬ ਕੰਮ ਕੀਤਾ ਜੀ ਉੱਥੇ
0: ਪਰ ਸੈਣੀ ਸਾਹਿਬ ਇਹਨਾਂ ਦਾ ਇੰਨਾ ਕਹਿ ਕੇ ਸਰ ਜਾਏਗਾ ਕਿ ਭਾਈ ਵਿਰੋਧੀ ਪਾਰਟੀਆਂ ਕਰਾ ਰਹੀਆਂ ਨੇ ਜਾਂ ਉਹ ਜਨਤਾ ਦੇ ਵਿੱਚ ਤਾਂ ਜਵਾਬ ਦੇਣਾ ਹੀ ਪੈਣਾ ਇਸ ਚੀਜ਼ ਦਾ ਸਪਸ਼ਟੀਕਰਨ ਤਾਂ ਦੇਣਾ ਹੀ ਪਏਗਾ
1: ਦੇਖੋ ਇਸ ਵੇਲੇ ਹੈਗੀ ਸੱਤਾ ਇਹਨਾਂ ਕੋਲ
0: ਜੀ,
1: ਠੀਕ ਹੈ ਜੀ। ਇਸ ਵੇਲੇ ਇਹਨਾਂ ਦੀ ਗੱਲ ਜਿਹੜੀ ਹੈਗੀ ਉਹ ਜਿਆਦਾ ਫੈਲਦੀ ਆ, ਜਿਹੜਾ ਵਿਰੋਧੀ ਸੋਰਿਆ ਉਹ ਮਤਲਬ ਨਹੀਂ ਇੰਨਾ ਜਿਆਦਾ ਸਪਰੈਡ ਹੁੰਦਾ। ਬਟ ਜਿੱਦਾਂ ਹੀ ਕੋਡ ਆਫ ਕੰਡਕਟ ਲੱਗ ਗਿਆ, ਤੁਸੀਂ ਦੇਖੋ ਜਿਹੜੇ ਜਿੱਥੇ ਇਹ ਮਤਲਬ ਕੋਈ ਗੱਲ ਕਰਦੇ ਹੈਗੇ ਜੇ ਆਪਣੇ ਹੱਕ ਦੇ ਵਿੱਚ ਕਰਦੇ ਆ, ਉਹਦੇ ਥੱਲੇ ਕਮੈਂਟ ਪੜੋ ਜੀ, ਉਹ ਤੋਂ ਲੋਕਾਂ ਦੀਆਂ ਭਾਵਨਾਵਾਂ ਦਾ ਪਤਾ ਲੱਗਦਾ ਆ। ਮੈਂ ਭਾਰੇ ਸਾਹਿਬ ਕਦੀ ਮਤਲਬ ਜਿਹੜਾ ਹੈਗਾ ਨਾ ਜਨਰਲੀ ਮੈਂ ਅਵਾਇਡ ਕਰਦਾ ਸੀ, ਮੈਂ ਕਦੀ ਕਿਸੇ ਮਤਲਬ ਚਾਹੁੰਦੇ ਹੋਏ ਵੀ ਕਦੀ ਕਮੈਂਟ ਨਹੀਂ ਸੀ ਕੀਤਾ, ਪਰ ਹੁਣ ਨਹੀਂ ਸੀ ਰਹਿ ਹੁੰਦਾ, ਹਾਂਜੀ। ਸੋ ਇਸ ਕਰਕੇ ਜਿਹੜਾ ਆ ਬਈ ਇਹ ਸੇਕ ਜਿਹੜਾ ਲੱਗਾ ਆ ਉਹ ਇਸ ਕਰਕੇ ਲੱਗਾ ਜੀ ਕਿ ਇਹ ਜਿਹੜੀ ਲੁੱਟ ਹੋਣੀ ਸੀ ਜੀ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਆ ਉਹ ਜਿਹੜਾ ਆਖਰੀ ਹੱਲਾ ਇਹਨਾਂ ਨੇ ਲੁੱਟ ਦਾ ਮਾਰਨਾ ਸੀ ਨਾ ਜੀ, ਉਹਦੇ ਤੇ ਬ੍ਰੇਕ ਲੱਗ ਗਈ
0: ਜੀ।
1: ਉਹਨਾਂ ਨੇ ਕੀ ਕੀਤਾ ਜੀ, ਈਡੀ ਦੇ ਜਿਹੜੇ ਅਫਸਰ ਸੀ ਉਹਨਾਂ ਨੇ ਕੀਤਾ ਇਹਨਾਂ ਦੇ ਅਫਸਰਾਂ ਨੂੰ ਨਾ ਜੀ, ਜਿਹੜੇ ਕੁਐਸਚਨ ਸੀ ਨਾ ਉਹ ਲਿਖ ਕੇ ਦੇ ਦਿੱਤੇ ਵੀ ਇਹਦਾ ਜਵਾਬ ਬਣਾ ਦਿਓ
0: ਜੀ।
1: ਉਹਨਾਂ ਨੇ ਜਵਾਬ ਬਣਾ ਤਾ ਜੀ ਵੀ ਜੋ ਜੋ ਹੈਗਾ ਆ ਜੀ ਉਹਦੇ ਹਿਸਾਬ ਨਾਲ। ਸਰ ਉਹ ਇੱਕ ਜਿਹੜਾ ਹੈਗਾ ਆ ਰਿਟਨ ਪ੍ਰੂਫ ਹੋ ਗਿਆ ਜੀ,
0: ਜੀ
1: ਕੱਲ ਨੂੰ ਉਹ ਤੋਂ ਬੈਕ ਆਊਟ ਨਹੀਂ ਕਰ ਸਕਦੇ, ਇਹਨਾਂ ਦੇ ਹੈਂਡ ਰਾਈਟਿੰਗ ਦਾ ਜਿਹੜਾ ਹੈਗਾ ਆ ਰਿਪਲਾਈ ਆ। ਫੇਰ ਇਹਨਾਂ ਨੇ ਦੇਖੋ ਸਟੇਟ ਨੂੰ ਕਿੰਨਾ ਮਤਲਬ ਜਿਹੜਾ ਆ ਸੀਨੀਅਰ ਵਕੀਲ ਇੰਗੇਜ ਕਰਕੇ ਜਿਹੜਾ ਆ ਹਿਬਸ ਕਾਰਪਸ ਦੀ ਰਿਟ ਦਾਇਰ ਕੀਤੀ, ਉਹ ਹੁੰਦੀ ਹੈਗੀ ਵੀ ਜੇ ਕਿਸੇ ਬੰਦੇ ਦੀ ਇਲੀਗਲ ਡਿਟੈਂਸ਼ਨ ਹੋਈ ਹੋਵੇ ਤੇ ਉਹ ਕੋਰਟ ਦੇ ਵਿੱਚ ਜਿਹੜਾ ਹੈਗਾ ਉਹਦਾ ਕਿਥ ਐਂਡ ਕਿਨ ਜਾਂ ਕੋਈ ਵੀ ਬੰਦਾ ਜਾ ਕੇ ਵੀ ਫਲਾਨਾ ਬੰਦਾ ਜਿਹੜਾ ਹੈਗਾ ਆ ਉਹਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਆ, ਉਹਨਾਂ ਨੇ ਹਿਰਾਸਤ ਦੇ ਵਿੱਚ ਤਾਂ ਰੱਖਿਆ ਨੀ ਸੀ ਜੀ, ਉਹ ਜਿਹੜਾ ਆ ਉੱਥੋਂ ਕੋਰਟ ਨੇ ਵਾਰੰਟ ਅਫਸਰ ਜਿਹੜਾ ਆ ਨਿਯੁਕਤ ਕਰਤਾ। ਵਾਰੰਟ ਅਫਸਰ ਉੱਥੇ ਗਿਆ, ਉਹਨਾਂ ਨੂੰ ਪੁੱਛਿਆ ਬੰਦਿਆਂ ਨੂੰ ਜੋ ਜੋ ਇਹਨਾਂ ਨੇ ਐਲੀਗੇਸ਼ਨ ਲਾਏ ਸੀ ਜੀ, ਉਹਨਾਂ ਨੂੰ ਖਾਣਾ ਨੀ ਦਿੱਤਾ ਗਿਆ ਜੀ, ਕਿਸੇ ਨੂੰ ਖੜਾ ਰੱਖਿਆ ਗਿਆ ਜੀ, ਉਹਨਾਂ ਨੇ ਜਾ ਕੇ ਪੁੱਛਿਆ, ਅਫਸਰ ਕਹਿੰਦੇ ਨਹੀਂ ਸਾਨੂੰ ਸਭ ਕੁਛ ਮਿਲਿਆ ਜੀ, ਕਿਸੇ ਅਫੀਸਰ ਨੇ ਕੋਈ ਕੰਪਲੇਂਟ ਨੀ ਕੀਤੀ ਜੀ। ਸੋ ਉਹ ਤੋਂ ਬਾਅਦ ਜਿਹੜਾ ਹੈਗਾ ਆ ਉਹ ਵਾਰੰਟ ਅਫਸਰ ਨੇ ਆ ਕੇ ਰਿਪੋਰਟ ਦਿੱਤੀ ਕਿ ਲੀਗਲੀ ਜਿਹੜਾ ਹੈਗਾ ਆ ਸਭ ਕੁਛ ਲੀਗਲ ਹੋ ਰਿਹਾ ਹੈਗਾ ਆ ਜੀ, ਤੇ ਉਹ 50 ਘੰਟੇ ਦੀ ਜਿਹੜੀ ਰੇਡ ਚੱਲੀ ਉਹ ਤੋਂ ਬਾਅਦ ਜਿਹੜਾ ਆ ਵਾਰੰਟ ਅਫਸਰ ਦੀ ਰਿਪੋਰਟ ਉਹਦਾ ਵੀ 55,000 ਰੁਪਇਆ ਜਿਹੜਾ ਆ ਉਹ ਬਿੱਲ ਉਹਨਾਂ ਤੋਂ ਹੁਣ ਇਹਨਾਂ ਨੂੰ ਆ ਗਿਆ ਵੀ 28 ਤਰੀਕ ਤੱਕ ਜਿਹੜਾ ਆ ਉਹ ਜਮਾ ਕਰਾਓ ਜੀ ਕੋਰਟ ਚ।
0: ਗੱਡੀਆਂ ਤੋੜੀਆਂ ਈਡੀ ਦੀਆਂ, ਹੋਰ ਸਾਰਾ ਕੁਝ ਕੀਤਾ, ਉਹਦੇ ਉੱਤੇ ਵੀ ਐਕਸ਼ਨ ਹੋਏਗਾ ਕਿ ਆਹ ਤੁਸੀਂ ਕੀ ਕੀਤਾ ਬਾਈ?
1: ਸਰ ਇਹ ਮੈਂ ਬੇਨਤੀ ਕਰਾਂ ਕਿ ਮੈਂ ਪਹਿਲਾਂ ਵੀ ਕਈ ਵਾਰੀ ਆਪਣੇ ਇਸ ਚੈਨਲ ਤੋਂ ਕਿਹਾ ਆ ਜੀ ਕਿ ਅਰਵਿੰਦ ਕੇਜਰੀਵਾਲ ਜਿਹੜਾ ਆ ਉਹਦੀ ਸਾਈਕੀ ਬਹੁਤ ਖਤਰਨਾਕ ਆ ਜੀ, ਜਿੱਥੇ ਉਹ ਪੀੜਤੰਤਰ ਨੂੰ ਜਿਹੜਾ ਆ ਇਸਤੇਮਾਲ ਜਿਹੜਾ ਆ ਹਮੇਸ਼ਾ ਆਪਣੇ ਸਵਾਰਥ ਲਈ ਕਰ ਲੈਂਦੇ ਆ ਜੀ,
0: ਜਾਣਦਾ ਚੰਗੀ ਤਰ੍ਹਾਂ।
1: ਉਹ ਬੰਦੇ ਗਏ ਨੀ ਸੀ, ਉਹ ਭੇਜੇ ਗਏ ਸੀ, ਉਹ ਇਸ਼ਾਰਾ ਹੋਇਆ ਸੀ ਤੇ ਤਾਂ ਜੇ ਇਹ ਇੰਨਾ ਹੀ ਵਿਰੋਧ ਹੁੰਦਾ ਤੇ ਤਹਿਸੀਲ ਲੈਵਲ ਤੇ ਜਿਹੜਾ ਯਾਰ ਰਿਵੋਲਟ ਹੋਣਾ ਚਾਹੀਦਾ ਸੀ, ਸਾਰੀਆਂ ਤਹਿਸੀਲਾਂ ਤੇ ਪ੍ਰਦਰਸ਼ਨ ਹੋ ਜਾਣੇ ਚਾਹੀਦੇ ਸੀ,
0: ਉੱਥੇ
1: ਕੋਈ ਗੱਲ ਨੀ ਹੋਈ।
0: ਉਹ ਪੱਤਰਕਾਰ ਪੁੱਛਦੇ ਵੀ ਤੁਸੀਂ ਆਪਣੇ ਕਿਹੜੇ ਪਿੰਡ ਤੋਂ ਆ, ਕੌਣ? ਮੈਂ ਪੰਜਾਬ ਆ, ਕਹਿੰਦਾ ਮੈਂ ਪੰਜਾਬ ਆ, ਬਸ ਤੂੰ ਹੀ ਕੱਲਾ ਪੰਜਾਬ ਹੋ ਗਿਆ, ਬਾਕੀ ਵੀ ਤਾਂ ਬੈਠੇ ਆ ਚੁੱਪ ਕਰਕੇ।
1: ਸਰ ਆਇਡੈਂਟੀ ਕੁਛ ਇੱਕ ਬੰਦੇ ਏਦਾਂ ਦੇ ਸੀਗੇ ਕਿ ਜਿਹੜੇ ਮਤਲਬ ਉਹ ਦੱਸਦੇ ਹੈਗੇ ਆ ਕਿ ਸਰਕਾਰ ਦੇ ਸਰਕਾਰੀ ਮਹਿਕਮਿਆਂ ਦੇ ਵਿੱਚ ਰਹਿੰਦੇ ਹੋਏ ਹੀ ਮੁਲਾਜ਼ਮ ਸੀਗੇ ਜੀ, ਇਹੀ ਦੱਸਿਆ ਜਾ ਰਿਹਾ ਜੀ, ਕਈ ਮੀਡੀਆ ਜਾ ਰਹੇ ਇਹੀ ਦੱਸਦੇ ਆ, ਤੇ ਇਸੇ ਕਰਕੇ ਉਹ ਆਪਣੀ ਆਇਡੈਂਟੀ ਡਿਸਕਲੋਜ਼ ਕਰਨ ਤੋਂ ਗੁਰੇਜ਼ ਕਰਦੇ ਸੀ ਜੀ। ਬਾਕੀ ਜਿਹੜਾ ਨੇ ਕੀਤਾ ਉਹ ਸਾਰੇ ਕੋਈ ਨਾ ਕੋਈ ਅਹੁਦੇਦਾਰ ਸੀਗਾ ਜੀ, ਜਿੱਦਾਂ ਮਰਜ਼ੀ, ਪਰ ਉਹ ਇਸ ਕਰਕੇ ਆ ਨਾ ਜੀ, ਜਾਂ ਤਾਂ ਕੁਛ ਗਲਤ ਹੋਇਆ ਹੋਵੇ। 10,000 ਕਰੋੜ ਰੁਪਏ ਦਾ ਜਿਹੜਾ ਹੈਗਾ ਆ ਘਪਲਾ ਨਿਕਲਿਆ ਜੀ,
0: ਅਗਲੇ ਸਬੂਤ ਰੱਖਤੇ ਆ ਬਿਲਕੁਲ, ਤੁਸੀਂ
1: ਦੈਟ ਵਾਜ ਪ੍ਰਾਈਮਾ ਫੇਸ਼ੀ ਜਿਹੜਾ ਸਾਹਮਣੇ ਦਿਸਦਾ ਪਿਆ ਆ ਜੀ, ਉਹ ਤੋਂ ਇਲਾਵਾ ਜਿਹੜਾ ਹੈਗਾ ਆ ਅਜੇ ਤਾਂ ਆਉਣਾ ਹੈਗਾ ਜੀ, ਔਰ ਉਹ ਤੋਂ ਇਲਾਵਾ ਕੀ ਜਿਹੜਾ ਹੈਗਾ ਆ ਆਇਆ ਜੀ ਕਿ ਸੈਕਟਰ 39 ਦੀ ਜਿਹੜੀ ਆ ਕੋਠੀ ਨੰਬਰ 926 ਦੇ ਵਿੱਚ ਜਿਹੜਾ ਸਤਿੰਦਰ ਜੈਨ ਰਹਿ ਰਿਹਾ
0: ਜੀ,
1: ਜਾਂ ਹਾਂਜੀ ਅਲੋਟ ਹੋਈ ਹੈਗੀ ਆ ਉਹ ਸੰਨੀ ਸਿੰਘ ਆਲੂ ਵਾਲੀਏ ਨੂੰ, ਉਹ ਕੋਈ ਸੀਵਰੇਜ ਬੋਰਡ ਦਾ ਮੈਂਬਰ ਆਇਆ ਜੀ, ਉਹ ਇਸ ਕਰਕੇ ਕਹਿੰਦੇ ਉਹ ਕੋਠੀਆਂ ਹੁੰਦੀਆਂ ਮੰਤਰੀਆਂ ਨੂੰ ਅਲੋਟ ਹੈਗੀਆਂ ਜੀ, ਤੇ ਉਹ ਇੱਕ ਜਿਹੜਾ ਆ ਵੀ ਸੀਵਰੇਜ ਬੋਰਡ ਦਾ ਜਿਹੜਾ ਆ ਚੇਅਰਮੈਨ ਉਹਨੂੰ ਤੁਸੀਂ ਅਲੋਟ ਕੀਤੀ ਹੈਗੀ ਆ ਤੇ ਰਹਿ ਰਿਹਾ ਉੱਥੇ ਸਤਿੰਦਰ ਜੈਨ ਜੀ। ਏਦਾਂ ਹੀ ਜਿਹੜਾ ਹੈਗਾ ਆ ਮੈਂ ਹੁਣੇ ਜਿਹੜਾ ਹੈਗਾ ਆ ਸੋਸ਼ਲ ਮੀਡੀਆ ਦੇਖ ਰਿਹਾ ਸੀ ਤੇ ਉਹ ਲੜਕੀ ਜਿਹੜੀ ਅੱਜ ਸੁਖਪਾਲ ਕਹਿਰਾ ਨੇ ਜਿਹੜਾ ਕੋਈ ਐਲੀਗੇਸ਼ਨ ਲਗਾਇਆ ਸੀ ਉਹ ਡਾਕਟਰ ਬਲਵੀਰ ਸਿੰਘ ਦੀ ਕੋਠੀ ਚ ਰਹਿ ਰਹੀ ਹੈ ਜੀ, ਸਾਡੇ ਪੰਜਾਬ ਦੇ ਜਿਹੜੇ ਬੱਗੂ ਗੋਸ਼ੇ ਆ, ਇਹ ਵਿਚਾਰੇ ਤਾਂ ਸਰਕਾਰੀ ਕੋਠੀ ਵੀ ਨੀ ਇਹਨਾਂ ਨੂੰ ਨਸੀਬ
0: ਨਾ
1: ਹੋਈ,
0: ਜੀ
1: ਇਹਨੇ
0: ਨਾ
1: ਤਾਂ ਵਿਚਾਰੇ
0: ਜੀ,
1: ਕਾਹਦੇ ਮੰਤਰੀ ਬਣੇ ਜੀ,
0: ਉਹ ਤਾਂ ਕਹਿੰਦੇ ਪਰਿਵਾਰ
1: ਸਾਰੀਆਂ
0: ਇੱਕ ਕੋਠੀਆਂ
1: ਕੋਠੀਆਂ
0: ਦੇ ਵਿੱਚ
1: ਬਣਾ
0: ਕੇ ਬੈਠੇ ਆ, ਉਹ ਤਾਂ ਹੈਗਾ ਹੀ ਹੈਗਾ, ਇੱਥੇ ਚੰਡੀਗੜ੍ਹ ਦੇ ਵਿੱਚ, ਪੰਜਾਬ ਚ ਵੀ ਇੱਕ ਨਵਾਂ ਹੀ ਪਰਿਵਾਰ ਬਣਾ ਕੇ ਬੈਠੇ ਆ ਜੀ।
1: ਹੁਣ ਦੇਖੋ ਜੀ, ਇਹ ਚੀਜ਼ ਮੈਂ ਨੀ ਕਹਿ ਸਕਦਾ ਜੀ, ਤੁਸੀਂ ਤਾਂ ਫਿਨਲੈਂਡ ਬੈਠੇ ਆ, ਮੈਂ ਤਾਂ ਚੱਕਿਆ ਮੈਂ ਦੱਸ ਜਾਣਾ, ਮੈਂ ਨੀ ਕਹਿੰਦਾ ਜੀ ਇਸ ਗੱਲ ਨੂੰ, ਸਾਡੇ ਕੋਈ ਸਬੂਤ ਨਹੀਂ ਜੀ। ਪਰ ਉਹ ਕੁੜੀ ਰੌਲਾ ਬਹੁਤ ਪਾਉਂਦੀ ਪਈ ਆ, ਕਹਿੰਦੀ ਖੈਰ ਇਹਨੂੰ ਮੈਂ ਕੋਰਟ ਵਿੱਚ ਘੜੀਸਣਾ ਜੀ,
0: ਜੀ
1: ਤੋ ਇਸ ਕਰਕੇ। ਪਰ ਗੱਲ ਤਾਂ ਇਹ ਹੈਗਾ ਨਾ, ਕਿਹੜੀ ਲਾਫਲ ਅਥਾਰਟੀ ਨਾਲ ਜੀ,
0: ਜੀ
1: ਤੁਸੀਂ ਅੱਜ ਦੀ ਦੇਖੋ, ਇਹ ਕਹਿ ਤਾਂ ਦਿੰਦੇ ਹੈਗੇ ਆ ਜੀ, ਹੁਣ ਉਥੋਂ ਜੋ ਜੋ ਜਿਹੜੇ ਹੈਗੇ ਆ ਐਗਰੀਮੈਂਟ ਹੋਏ ਹੈਗੇ ਆ ਜੀ, ਉਹ ਸਾਰਿਆਂ ਨੂੰ ਘੋਖਿਆ ਗਿਆ ਹੈਗਾ ਜੀ। ਤ੍ਰਿਪਤੀ ਬਿਲਡਰਸ ਦਾ ਜਿਹੜਾ ਹੈਗਾ ਆ ਘੁਟਾਲਾ ਆ ਉਹ ਹੈਗਾ ਜੀ। ਫਿਰ ਇਹਨਾਂ ਦੇ ਨਾ ਜੀ, ਸਤਿੰਦਰ ਜੈਨ ਦਾ ਇੱਕ OSD ਸੀਗਾ, ਅਮਰਿੰਦਰ ਝਾ, ਉਹ ਗਮਾਡਾ ਦੇ ਦਫਤਰ ਦੇ ਵਿੱਚ ਏਦਾਂ ਬਹਿੰਦਾ ਸੀ ਵੀ ਜਿੱਦਾਂ ਉੱਥੇ ਗਮਾਡਾ ਦਾ ਜਿਹੜਾ ਹੈਗਾ ਆ ਕੋਈ ਇੰਪਲਾਈ ਹੁੰਦਾ ਜਾਂ ਆਫਿਸਰ ਹੁੰਦਾ ਆ ਜੀ, ਔਰ ਉੱਥੇ ਹੀ ਕਹਿੰਦੇ ਉਹਦਾ ਬੰਦ ਕਮਰਾ ਸਸੋਦੀਏ ਦੀ ਮੀਟਿੰਗ ਹੁੰਦੀ ਸੀ ਤੇ ਨਾਲ ਉਹਦੀ ਮੀਟਿੰਗ ਹੁੰਦੀ ਸੀ ਇਹਦੀ, ਸਤਿੰਦਰ ਜੈਨ ਦੀ ਜੀ। ਸੋ ਇਸ ਕਰਕੇ ਇਹਨਾਂ ਨੂੰ ਪਤਾ ਹੈਗਾ ਜੀ, ਦਰਅਸਲ ਗੱਲ ਇਹ ਹੈਗੀ ਹੈ, ਦਿੱਲੀ ਦੇ ਸਾਰੇ ਬੰਦੇ ਉਧਰੋਂ ਵਿਹਲੇ ਹੋ ਕੇ ਨਾ ਜੀ, ਇਹ ਇੱਥੇ ਆ ਕੇ ਡੇਰਾ ਲਾ ਲਿਆ ਇਹਨਾਂ ਨੇ ਮੋਹਾਲੀ ਚੰਡੀਗੜ੍ਹ ਜੀ, ਇੱਥੇ ਆ ਕੇ ਇਹਨਾਂ ਨੇ ਜਿਹੜੀ ਹੈਗੀ ਹੈ ਲੁੱਟ ਮਚਾਈ, ਉਹਦੇ ਬਾਰੇ ED ਕਹਿ ਰਹੀ ਹੈ ਜੀ, ਬਾਕੀ ਸਾਨੂੰ ਨਹੀਂ ਪਤਾ,
0: ਬਿਲਕੁਲ
1: ED ਦਾ ਇਹ ਜਿਹੜਾ ਕਹਿਣਾ ਹੈ ਜੀ। ਵੱਡੀ ਗੱਲ ਤਾਂ ਇਹ ਹੈਗੀ ਹੈ ਜੀ, ਇਸ ਜਿਹੜੀ ਪਾਰਟੀ ਆ ਇਹਦਾ ਸਭ ਤੋਂ ਵੱਡੀ ਜਿਹੜੀ ਹੈਗੀ ਸੀ, ਇਹ ਲੈ ਕੇ ਆਏ ਸੀ ਵੀ ਕੱਟੜ ਇਮਾਨਦਾਰ ਜੀ, ਉਹ ਇਮਾਨਦਾਰੀ ਦਾ ਨਕਾਬ ਤਾਂ ਜਿਹੜਾ ਉਤਰ ਗਿਆ ਆ ਜੀ, ਇਹ ਹੁਣ ਜ਼ਮੀਨਾਂ ਦੇ ਮਗਰ ਪੈਂਦੇ ਸੀਗੇ, ਕਿਉਂਕਿ ਪੰਜਾਬ ਦੀ ਜ਼ਮੀਨ ਜਿਹੜੀ ਹੈਗੀ ਆ ਬੜੀ ਕੀਮਤੀ ਆ ਜੀ, ਇਹ ਵਾਰ ਵਾਰ ਜਿਹੜਾ ਹੈਗਾ ਕਦੀ ਲੈਂਡ ਪੁਲਿੰਗ ਦੇ ਨਾਂ ਤੇ ਕਦੀ ਕਿਸੇ ਚੀਜ਼ ਦੇ ਨਾਂ ਤੇ ਲੈ ਕੇ ਆਉਂਦੇ ਸੀ ਜੀ। ਹੁਣ ਵੀ ਜਿਹੜਾ ਇਹ ਇੰਡਸਟਰੀਅਲ ਪਲਾਟ ਜਿਹੜੇ ਹੈਗੇ ਉਹਨਾਂ ਦੇ ਨਾਂ ਤੇ ਇਹਨਾਂ ਨੇ 300 acres ਜਿਹੜੀ ਅਕਵਾਇਰ ਕੀਤੀ ਸੀ, 2 ਪਿੰਡਾਂ ਦੀ ਜ਼ਮੀਨ
0: ਜੀ,
1: ਤੇ ਉਹ ਦਰਾਲੀ ਤੇ ਸਨੇਟਾ, ਹਾਂਜੀ ਸਨੇਟਾ ਨਾਂ ਦਾ ਪਿੰਡ ਹੈਗਾ ਜੀ, ਉਹ 2 ਪਿੰਡ ਹੈਗੇ ਜੀ ਉਹਨਾਂ ਦੇ, ਸੈਕਟਰ 103 ਤੇ 101 ਜਿਹੜਾ ਆ ਬਣਾ ਕੇ, ਉਹ ਉੱਥੇ ਜਿਹੜੇ ਆ ਉਹ ਇਹਨਾਂ ਦੇ ਪ੍ਰੋਜੈਕਟ ਜਿਹੜੇ ਹੈਗੇ ਉੱਥੇ ਲਾਉਣ ਦੇ ਸੀਗਾ ਜੀ, ਉਹ ਹੁਣ ਜਿਹੜੇ ਹੈਗੇ ਆ ਸਾਰੀਆਂ ਚੀਜ਼ਾਂ ਆ ਐਟ ਲੀਸਟ ਟੈਂਪਰੇਰੀ ਤੌਰ ਤੇ ਜਿਹੜੀ ਆ ਉਹ ਲੁੱਟ ਜਿਹੜੀ ਹੋਣੀ ਸੀ ਜੀ ਉਹਨੂੰ ਰੋਕ ਤਾਂ ਲੱਗੀ ਆ ਜੀ, ਤੇ ਬਾਕੀ ED ਨੇ ਮੈਨੂੰ ਲੱਗਦਾ ਆ ਕਿ ਦੇਖੋ ਇਹਨਾਂ ਨੂੰ ਇਹ ਹੈਗਾ ਸੀਗਾ ਜੀ ਵੀ ਇਸ ਚੀਜ਼ ਦਾ ਵਿਰੋਧ ਕਰਦੇ ਸੀ ਕਿ ED ਕੋਈ ਜੁਰਿਸਡਿਕਸ਼ਨ ਨਹੀਂ ਗੀ ਏਦਾਂ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਣ ਦੀ, ਕਿਉਂਕਿ ਅਸੀਂ ਤਾਂ ਕੋਈ ਕੇਸ ਦਰਜ ਕੀਤਾ ਹੀ ਨੀ, ਇਹਨਾਂ ਨੂੰ ਇਹ ਸੀ ਅਸੀਂ FIR ਦਰਜ ਕਰਾਂਗੇ ਨੀ ਤੇ ਉਹ ਤੋਂ ਅੱਗੇ ਕੰਮ ਇਨਵੈਸਟੀਗੇਸ਼ਨ ਦਾ ਕੰਮ ਅੱਗੇ ਵਧੂਗਾ ਨੀ ਜੀ। ਉਹਨਾਂ ਨੇ ਇੱਕ CBI ਦੀ ਜਿਹੜੀ ਹੈਗੀ ਆ FIR ਉਹਦਾ ਰੈਫਰੈਂਸ ਦੇ ਕੇ ਤੇ ਜਾਂਚ ਨੂੰ ਅੱਗੇ ਵਧਾ ਲਿਆ ਜੀ। ਸੋ ਇਸ ਕਰਕੇ ਮੈਨੂੰ ਲੱਗਦਾ ਆ ਕਿ 1-2 ਦਿਨਾਂ ਦੇ ਵਿੱਚ ਹੀ ਜਿਹੜਾ ਆ ਵੀ ਨਵਾਂ ਕੇਸ CBI ਦਰਜ ਕਰੂਗੀ ਤੇ ਉਹ ਜਿਹੜਾ ਹੈਗਾ ਆ ਉਹ ਤੋਂ ਅੱਗੇ, ਕਿਉਂਕਿ ਦੱਸਦੇ ਹੈਗੇ ਨਾ ਜੀ ਵੀ ਕਿਸੇ ਆਫਿਸਰ ਕੋਲੋਂ ਕੈਸ਼ ਵੀ ਤੇ ਗੋਲਡ ਵੀ ਬਰਾਮਦ ਹੋਇਆ ਜੀ ਇਸ ਇਹਨਾਂ ਛਾਪਿਆਂ ਦੇ ਦੌਰਾਨ, ਉਹ ਸ਼ਾਇਦ ਉਸ ਤਰੀਕੇ ਦੀ FIR ਦਰਜ ਕਰਕੇ ਉਹਦੇ ਨਾਲ ਜਿਹੜਾ ਹੈਗਾ ਆ ਇਸ ਇਨਵੈਸਟੀਗੇਸ਼ਨ ਨੂੰ ਜੋੜਨਗੇ ਜੀ।
0: ਐਨੀਵੇ ਜੀ ਬਿਲਕੁਲ ਜ਼ਿਕਰ ਕੀਤਾ ਨਾ
1: ਸਟੇਟ ਦਾ ਘਾਟਾ ਤਾਂ,
0: ਹਾਂਜੀ ਹਾਂਜੀ ਕੰਟੀਨਿਊ ਪਲੀਜ਼ ਕੰਟੀਨਿਊ।
1: ਹਾਂਜੀ ਸਟੇਟ ਨੂੰ ਘਾਟਾ ਤਾਂ ਹੋਇਆ ਨਾ ਜੀ, ਜਿਹੜਾ ਰੈਵਨਿਊ ਜਿਹੜਾ ਆ ਸਟੇਟ ਦੇ ਮਤਲਬ ਖਾਤੇ ਦੇ ਵਿੱਚ ਨਹੀਂ ਆਇਆ
0: ਜੀ,
1: ਉਧਰੋਂ 6 ਕਰੋੜ ਰੁਪਇਆ ਜਿਹੜਾ ਹੈਗਾ ਆ ਜੀ ਇੱਕ ਮਾਟਾ ਦਾ ਪਹਿਲਾਂ ਹੀ ਹੜੱਪ ਕਰ ਗਏ ਜੀ
0: ਜੀ।
1: ਪਰ ਇਹ ਸਭ ਉੱਥੇ ਜਿਹੜਾ ਆ ਸਵਾਲ ਤਾਂ ਹਾਈਕੋਰਟ ਦੇ ਵਿੱਚ ਵੀ ਇਹ ਆਉਣਾ ਚਾਹੀਦਾ ਸੀਗਾ
0: ਜੀ,
1: ਇਹ ਉਹਨਾਂ ਨੇ ਅਕਾਊਂਟੈਂਟ ਜਨਰਲ ਨੇ ਕਿਹਾ ਵੀ ਗਮਾਡਾ ਦਾ 6 ਕਰੋੜ ਰੁਪਇਆ ਜਿਹੜਾ ਹੈਗਾ ਇਹ ਖਰਚ ਗਏ ਤੇ ਉਹਦੇ ਤੇ ਅਸੀਂ ਇਤਰਾਜ਼ ਲਾਇਆ ਸੀਗਾ ਜੀ, ਉਹ ਰਿਜ਼ਰਵ ਰੱਖਿਆ ਹੁੰਦਾ ਆ ਜੀ ਵੀ ਜਾਇਦਾਦ ਜਿਹੜੀ ਹੈਗੀ ਆ ਉਹਨੂੰ ਜੇ ਕੋਈ ਮਤਲਬ ਖੇਤੀ ਯੋਗ ਜ਼ਮੀਨ ਹੁੰਦੀ ਆ ਉਹ ਆਪਾਂ ਜੇ ਕੋਈ ਅਕਵਾਇਰ ਕਰਦੇ ਆ ਜ਼ਮੀਨ
0: ਜੀ
1: ਉਹਦੇ ਏਵਜ਼ ਦੇ ਵਿੱਚ ਬੰਜਰ ਜ਼ਮੀਨ ਜਿਹੜੀ ਹੈਗੀ ਆ ਉਹ ਲੈਣੀ ਹੁੰਦੀ ਖਰੀਦ ਲੈਣੀ ਹੁੰਦੀ ਆ
0: ਜੀ,
1: ਉਹਦੇ ਵਾਸਤੇ ਕੁਛ 1% ਜਿਹੜਾ ਹੈਗਾ ਆ ਅਮਾਉਂਟ ਦਾ ਜਿਹੜੀ ਆਪਾਂ ਜਿਸ ਭਾਅ ਵੇਚੀ ਆ ਨਾ ਜੀ ਉਹਦੇ ਵਿੱਚੋਂ ਕੁਛ 1% ਅਮਾਉਂਟ ਜਿਹੜਾ ਆ ਉਹ ਰੱਖਣਾ ਪੈਂਦਾ ਹੈਗਾ, ਮੈਂਡੇਟਰੀ ਆ ਜ਼ਰੂਰੀ ਆ
0: ਜੀ,
1: ਤਾਂ ਕਿ ਉਸ ਜ਼ਮੀਨ ਨੂੰ ਵੀ ਡਿਵੈਲਪ ਕੀਤਾ ਜਾ ਸਕੇ ਤੇ ਵਾਹੀ ਯੋਗ ਬਣਾਇਆ ਜਾ ਸਕੇ
0: ਜੀ।
1: ਮੇਰਾ ਸਵਾਲ ਤਾਂ ਇਹ ਸੀ ਵੀ ਪੁੱਛਿਆ ਜਾਂਦਾ ਭਾਵੇਂ ਪਿਛਲੀਆਂ 10 ਸਾਲ ਤੋਂ ਜਾਂ 15 ਸਾਲ ਤੋਂ ਹੀ ਲੈ ਲੈਂਦੇ ਜੀ ਵੀ ਦੱਸੋ ਜੀ ਵੀ 15 ਸਾਲ ਦੇ ਵਿੱਚ ਜਿਹੜਾ ਹੈਗਾ ਆ ਤੁਸੀਂ ਕਿੰਨੀ ਜ਼ਮੀਨ ਵਿਕੀ ਆ ਤੇ ਕਿੰਨੀ ਓਹਦੇ ਏਵਜ ਦੇ ਵਿਚ ਖਰੀਦੀ ਆ ਜੀ,
0: ਅੰਕੜਾ
1: ਓਹਦੇ ਏਵਜ ਦੇ ਵਿਚ ਕਿੰਨਾ ਮੁਆਵਜ਼ਾ ਬਣਦਾ ਸੀ ਜਿਹੜਾ ਤੁਸੀਂ ਇਸ ਹੈਡ ਥੱਲੇ ਅਮਾਊਂਟ ਰੱਖਣਾ ਸੀ ਜੀ, ਤੇ ਕੀ ਉਹ ਇੰਨਾ ਅਮਾਊਂਟ ਮੌਜੂਦ ਹੈਗਾ ਜੀ? ਇਹਨਾਂ ਨੂੰ ਤਾਂ ਸਕਸੈਸ਼ਨ ਦੇ ਵਿਚ ਜਿਹੜਾ ਆ 600 ਕਰੋੜ ਰੁਪਇਆ ਆਇਆ ਨਾ ਜੀ, ਇਹਨਾਂ ਦਾ 400 ਕਰੋੜ ਰੁਪਇਆ ਜਿਹੜਾ ਹੈਗਾ ਆ ਉਹ ਖੁਰਦ ਬੁਰਦ ਕੀਤਾ। ਇਹ ਤੋਂ ਪਹਿਲੀਆਂ ਸਰਕਾਰਾਂ ਕੀ ਕਰ ਗਈਆਂ ਹੈਗੀਆਂ ਜੀ, ਉਹ ਵੀ ਨਾਲ ਰਿਕਾਰਡ ਤੇ ਆ ਜਾਂਦਾ ਵੀ ਉਹਨਾਂ ਨੇ ਗਮਾਡੇ ਦਾ ਇਸਤੇਮਾਲ ਕਿਸ ਤਰੀਕੇ ਨਾਲ ਕੀਤਾ ਹੈਗਾ ਜੀ, ਉਹ ਵੀ ਭਾਵਾਂ ਉਜਾਗਰ ਹੋ ਜਾਂਦਾ ਜੀ।
0: ਬਿਲਕੁਲ ਹੈ ਜੀ, ਦਰੁਸਤ ਹੈ
1: ਜੀ ਭਾਰਤ ਸਾਹਿਬ
0: ਜੀ। ਸੈਣੀ ਸਾਹਿਬ ਜ਼ਿਕਰ ਕੀਤਾ ਤੁਸੀਂ ਬੀਬੀ ਦਾ, ਤੇ ਚਲੋ ਖਹਿਰਾ ਸਾਹਿਬ ਨੇ ਤਾਂ ਫੇਸਬੁੱਕ ਭਰੀ ਹੋਈ ਆ ਆਪਣੀ, ਉਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿ ਬੀਬੀ ਜਿਹੜੀ ਇੰਨੀ ਕਲਪ ਰਹੀ ਹੈ, ਅੱਜ ਤੁਹਾਡੇ ਕਹਿੰਦੇ ਸਿਸੋਦੀਆ ਦੇ ਸੰਦਰਭ ਦੇ ਵਿਚ ਕੀਤੇ ਗਏ ਮੈਚ ਇੱਕ ਸੰਖੇਪ ਜ਼ਿਕਰ ਤੋਂ ਹੀ ਤੁਸੀਂ ਇੰਨੀ ਬੁਖਲਾੜ ਦੇ ਵਿਚ ਕਿਉਂ ਆ ਗਏ ਹੋ ਮੈਡਮ ਜੀ, ਤੇ ਤੁਹਾਡੀ ਜਿਹੜੀ ਹੈ ਅਸੰਸਦੀ ਅਤੇ ਅਭੱਦਰ ਭਾਸ਼ਾ ਤੁਹਾਡੀ ਮਾੜੀ ਜਿਹੜਾ ਪਰਵਰਿਸ਼ ਨੂੰ ਸਪਸ਼ਟ ਤੌਰ ਦੇ ਉੱਤੇ ਦਰਸਾਉਂਦੀ ਹੈ। ਮੈਂ ਆਪਣੇ ਇਸ ਦੋਸ਼ ਨੂੰ ਮੁੜ ਦੁਹਰਾਉਂਦਾ ਕਿ ਤੁਸੀਂ ਚੰਡੀਗੜ੍ਹ ਦੇ ਸੈਕਟਰ 39 ਸਥਿਤ ਮੰਤਰੀ ਨਿਵਾਸ ਨੰਬਰ 960 ਦੇ ਵਿਚ ਰਹਿ ਰਹੇ ਹੋ, ਜੋ ਮੰਤਰੀ ਡਾਕਟਰ ਰਵਜੋਤ ਸਿੰਘ ਉਹਨਾਂ ਨੂੰ ਅਲਾਟ ਕੀਤੀ ਗਈ ਹੈ, ਪਰ ਹੁਣ ਉਸ ਦੇ ਉੱਤੇ ਮਨੀਸ਼ ਸਿਸੋਦੀਆ ਦਾ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਕਬਜ਼ਾ ਹੈ। ਤੁਸੀਂ ਖੁਦ ਮੰਨਿਆ ਕਿ ਤੁਸੀਂ ਮਕਾਨ ਨੰਬਰ 900 ਜਿਹੜਾ ਆਪਣਾ 59 ਹੈ ਉਹਦੇ ਵਿਚ ਰਹਿੰਦੇ ਹੋ, ਤੇ ਜਦਕਿ ਆਪਣੀ ਬੁਖਲਾਟ ਦੇ ਵਿਚ ਤੁਸੀਂ ਮਕਾਨ ਨੰਬਰ 961 ਦਿਖਾ ਦਿੱਤਾ, ਜੋ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਉਹਨਾਂ ਨੂੰ ਅਲਾਟ ਹੋਇਆ ਹੈ। ਤੁਸੀਂ ਆਪਣੇ ਬਜ਼ੁਰਗ ਮਾਤਾ ਪਿਤਾ ਦੇ ਦਿਲ ਦਾ ਇਲਾਜ ਕਰਵਾਉਣ ਦੀ ਗੱਲ ਕੀਤੀ ਹੈ, ਪਰ ਡਾਕਟਰ ਬਲਵੀਰ ਸਿੰਘ ਤਾਂ ਕਹਿੰਦੇ ਅੱਖਾਂ ਦੇ ਮਾਰ ਨੇ, ਫਿਰ ਤੁਸੀਂ ਆਪਣੇ ਮਾਤਾ ਪਿਤਾ ਦੇ ਦਿਲ ਦਾ ਇਲਾਜ ਦਿੱਲੀ ਦੇ ਉਹਨਾਂ ਵਿਸ਼ਵ ਪੱਧਰੀ ਹਸਪਤਾਲਾਂ ਦੇ ਵਿਚ ਕਿਉਂ ਨਹੀਂ ਕਰਵਾਉਂਦੇ ਜਿਨ੍ਹਾਂ ਨੂੰ ਤੁਹਾਡੇ ਸੁਪਰੀਮੋ ਕੇਜਰੀਵਾਲ ਨੇ ਬਣਾਇਆ, ਬਜਾਏ ਇਸ ਦੇ ਕਿ ਕਿਸੇ ਮੰਤਰੀ ਦੇ ਸਰਕਾਰੀ ਨਿਵਾਸ ਦੀ ਵਰਤੋਂ ਕੀਤੀ ਜਾਵੇ? ਤੇ ਕੀ ਤੁਸੀਂ ਸਿਸੋਦੀਆ ਦੇ ਪੰਜਾਬ ਦੇ ਵਿਚ ਪ੍ਰਭਾਵ ਕਾਰਨ ਮੈਨੂੰ ਜੇਲ੍ਹ ਭੇਜਣ ਦੀ ਧਮਕੀ ਦੇ ਰਹੇ ਹੋ? ਜੇਕਰ ਅਜਿਹਾ ਹੈ ਤਾਂ ਸਿਸੋਦੀਆ ਖੁਦ ਸਪਸ਼ਟ ਕਰਨ ਕਿ ਇਸ ਮਾਮਲੇ ਦੇ ਵਿਚ ਉਹਨਾਂ ਦਾ ਕੀ ਪ੍ਰਭਾਵ ਜਾਂ ਭੂਮਿਕਾ ਹੈ। ਅੰਤ ਦੇ ਵਿਚ ਮੈਂ ਅਜਿਹਾ ਵਿਅਕਤੀ ਨਹੀਂ ਹਾਂ ਜੋ ਉਸ ਵਿਅਕਤੀ ਤੋਂ ਡਰ ਜਾਵੇ ਜੋ ਆਪਣੇ ਹੀ ਘਰ ਦੇ ਵਿਚ ਨਹੀਂ ਰਹਿ ਸਕਦੀ ਤੇ ਆਪਣੇ ਬਜ਼ੁਰਗ ਮਾਤਾ ਪਿਤਾ ਦਾ ਇਲਾਜ ਵੀ ਆਪਣੇ ਖਰਚੇ ਦੇ ਉੱਤੇ ਨਹੀਂ ਕਰਵਾ ਸਕਦੀ। ਖਹਿਰਾ ਜੀ ਸੈਣੀ ਸਾਹਿਬ,
1: ਚਲੋ ਹੁਣ ਖਹਿਰਾ ਸਾਹਿਬ ਵੀ ਬਹੁਤ ਕੁਛ ਕਹਿ ਗਏ ਹੈਗੇ, ਆਪਾਂ ਤਾਂ ਕੀ ਟਿੱਪਣੀ ਕਰਨੀ ਹੈਗੀ ਆ। ਵੱਡੀ ਗੱਲ ਤੇ ਇਹ ਹੈਗੀ ਆ, ਦਿੱਲੀ ਤੋਂ ਕਿੱਡੇ ਕਿੰਨੇ ਬੰਦੇ ਆਏ ਹੈਗੇ ਆ, ਇਹ ਤਾਂ ਹੁਣ ਚਲੋ ਈਡੀ ਦੇ ਛਾਪਿਆਂ ਤੋਂ ਬਾਅਦ ਹੀ ਜਿਹੜਾ ਆ ਡਿਸਕਲੋਜ਼ ਹੋਇਆ ਜੀ। ਵੈਸੇ ਵੀ ਜਿਹੜਾ ਹੈਗਾ ਆ ਸਰ, ਇਸ ਚੀਜ਼ ਦਾ ਜਿਹੜਾ ਆ ਅਦਰਵਾਈਜ਼ ਕੋਈ ਪਰੂਫ ਨਹੀਂ ਸੀ ਮਿਲਣਾ, ਇੱਕ ਸੈਂਟਰ ਦੀ ਏਜੰਸੀ ਆ ਕੇ ਜਿਹੜੀ ਹੈਗੀ ਇਸ ਚੀਜ਼ ਨੂੰ ਇਸ ਫੈਕਟ ਨੂੰ ਸਰਟੀਫਾਈ ਕਰ ਗਈ ਆ, ਇਹ ਬਹੁਤ ਵਧੀਆ ਹੋਇਆ ਜੀ।
0: ਬਿਲਕੁਲ,
1: ਹਾਂਜੀ ਸਰ, ਓਹਦੇ ਬਾਰੇ ਸਰ ਕੋਈ ਜਿਹੜਾ ਹੈਗਾ ਜਾ ਕੋਈ ਡਾਕੂਮੈਂਟ ਆਪਣੇ ਕੋਲ ਨਹੀਂ ਹੈਗਾ ਜਾ, ਪਰ ਇਹ ਆ ਕਿ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਜੀ, ਉਹ ਉਹਨਾਂ ਨੇ ਆਪਣੇ ਆਪਣੇ ਆਈਟੀ ਸੈੱਲ ਐਕਟਿਵ ਕਰ ਦਿੱਤੇ ਹੈਗੇ ਆ ਜੀ। ਤੁਸੀਂ ਆ ਜਿਹੜਾ ਖਹਿਰਾ ਸਾਹਿਬ ਦੀ ਪੋਸਟ ਦੇ ਥੱਲੇ ਦੇਖ ਲਿਓ ਜੀ, ਉਤੋਂ ਪਤਾ ਲੱਗ ਜਾਂਦਾ ਹੈ ਜੀ ਵੀ ਹਾਂ ਜੀ ਇਹਨਾਂ ਦੇ ਐਕਟਿਵ ਆਈਟੀ ਸੈੱਲ ਐਕਟਿਵ ਹੋ ਗਏ ਆ ਜੀ। ਸੋ ਇਸ ਕਰਕੇ ਜਿਹੜਾ ਉਹ ਹੁਣ ਕੱਲੀ ਕੱਲੀ ਪੋਸਟ ਜਿਹੜੀ ਹੈਗੀ ਆ ਨਾ ਜੀ, ਉਹਦੇ ਤੇ ਪੂਰੀ ਪੈਣੀ ਨਜ਼ਰ ਹੈਗੀ ਆ ਜੀ, ਤੇ ਕੱਲੀ ਕੱਲੀ ਪੋਸਟ ਦੇ ਉੱਤੇ ਜਿਹੜਾ ਕਮੈਂਟ ਆ ਰਹੇ ਹੈਗੇ ਜੀ, ਉਹਨਾਂ ਤੋਂ ਪਤਾ ਲੱਗ ਜਾਂਦਾ ਹੈਗਾ ਆ ਜੀ ਕੋਈ ਨਾ ਕੋਈ ਬੰਦਾ ਜਿਹੜਾ ਜਿਹਦੀ ਆਈਡੈਂਟੀ ਜਿਹੜੀ ਆ ਡਿਸਕਲੋਜ਼ ਨਹੀਂ ਹੁੰਦੀ ਹੈਗੀ, ਤੇ ਉਹ ਜਾਂ ਫੇਕ ਆਈਡੀਆਂ ਦੇ ਤੋਂ ਕਮੈਂਟ ਹੁੰਦੇ ਆ ਜੀ, ਉਹ ਪਤਾ ਲੱਗ ਜਾਂਦਾ ਹੈ ਜੀ। ਇਸ ਚੀਜ਼ ਨੂੰ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਜਿਹੜੇ ਹੈਗੇ ਆ ਕਹਿ ਗਏ ਸੀ ਉਸ ਟਾਈਮ ਤੇ ਵੀ ਮੇਰੀ ਜਿਹੜੀ ਪੋਸਟ ਦੇ ਉੱਤੇ ਜਿਹੜੀਆਂ ਜਿਹਦੇ ਕਮੈਂਟ ਕਰਦੇ ਆ ਉਹ ਮੈਨੂੰ ਪਤਾ ਹੈਗੇ ਆ, ਉਹਨਾਂ ਨੇ ਤਾਂ ਕਮਰਾ ਨੰਬਰ ਵਗੈਰਾ ਵੀ ਦੱਸ ਦਿੱਤਾ ਸੀ ਵੀ ਕਿੱਥੇ ਬੈਠੀ ਤੁਹਾਡੀ ਆਈਟੀ ਸੈੱਲ ਦੀ ਟੀਮ ਜੀ।
0: ਬਿਲਕੁਲ,
1: ਇਸ ਕਰਕੇ ਹੁਣ ਸਰ ਜਿਹੜੀ ਹੈਗੀ ਤੁਸੀਂ ਯਾਦ ਕਰੋ ਵੀ ਮਹੀਨਾ ਕੁ ਪਹਿਲਾਂ ਖ਼ਬਰ ਕੀਤੀ ਸੀ ਵੀ 18 ਕਰੋੜ ਰੁਪਇਆ ਜਿਹੜਾ ਹੈਗਾ ਆ ਉਹਨੂੰ ਦਿੱਤਾ ਹੈਗਾ ਆ ਜੀ ਕਿਸੇ ਫਰਮ ਨੂੰ ਵੀ ਉਹ ਆ ਕੇ ਤੇ ਇੱਥੇ ਜਿਹੜਾ ਹੈਗਾ ਆ ਇਹ ਆਈਟੀ ਸੈੱਲ ਦੇ ਤੌਰ ਤੇ ਆਪਰੇਟ ਕਰੇਗੀ ਜਾਂ ਸਰਕਾਰ ਦਾ ਦੇਖੇਗੀ ਇੰਟਰਸਟ ਵਾਚ ਕਰੇਗੀ ਤੇ ਨਾਲੇ ਪਬਲੀਕੇਸ਼ਨ ਜਾਂ ਉਹਨਾਂ ਦਾ ਜਿਹੜਾ ਹੈਗਾ ਆ ਉਹ ਸਾਰਾ ਕੰਮ ਨੂੰ ਦੇਖਣਾ ਸੀ ਜੀ ਉਹਨਾਂ ਨੇ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਨਾ ਜੀ ਮੋਡਸ ਆਪਰੈਂਡੀ ਇਹਨਾਂ ਦਾ ਤਰੀਕਾ ਹੀ ਕੰਮ ਕਰਨ ਦਾ ਇਹ ਹੈਗਾ ਆ ਜੀ ਕਿ ਚੀਜ਼ਾਂ ਨੂੰ ਪ੍ਰਚਾਰੋ ਹੀ ਇੰਨਾ ਪ੍ਰਚਾਰੋ ਕਰੋ ਭਾਵਾਂ ਗਰਾਊਂਡ ਤੇ ਕੁਛ ਵੀ ਨਾ
0: ਜੀ।
1: ਦਿੱਲੀ ਦੇ ਵਿਚ ਉਹਨਾਂ ਤੇ ਜਿਹੜਾ ਆ ਬਾਅਦ ਦੇ ਵਿਚ ਆਡੀਟਰ ਜਨਰਲ ਨੇ ਦੋਸ਼ ਲਾਏ ਉਹਨਾਂ ਕੰਮਾਂ ਦਾ ਜਿਹੜੇ ਕੰਮ ਸ਼ੁਰੂ ਹੀ ਨਹੀਂ ਹੋਏ, ਉਹਨਾਂ ਦੀਆਂ ਮਸ਼ਹੂਰੀਆਂ ਦੇ ਖਰਚੇ ਜਿਹੜੇ ਹੈਗੇ ਪਏ ਆ ਜੀ ਉੱਥੇ
0: ਜੀ।
1: ਪਰ ਮਾਫ ਕਰਨਾ ਏਜੰਸੀਜ਼ ਜਿਹੜੀਆਂ ਹੈਗੀਆਂ ਉਹ ਦੋਸ਼ ਲਾ ਦਿੰਦੀਆਂ ਹੈਗੀਆਂ ਜਾਂ ਤਾਂ ਕਿਸੇ ਚੀਜ਼ ਨੂੰ ਕਨਕਲੂਡ ਕਰਕੇ ਲਿਜਾਇਆ ਕਰਨ, ਜਿਹੜੇ ਗਿਲਟੀ ਆ ਉਹ ਬਿਹਾਇੰਡ ਦੀ ਬਾਰਸ ਹੋਣ, ਜੀ ਪਤਾ ਲੱਗੇ ਵੀ ਜੇਲ੍ਹ ਦੇ ਅੰਦਰ ਬੈਠੇ ਆ ਜੀ, ਫਿਰ ਤਾਂ ਜਿਹੜਾ ਹੈਗਾ ਲੋਕਾਂ ਦਾ ਫੇਥ ਬਣੇਗਾ ਜੀ, ਨਹੀਂ ਤਾਂ ਹਰ ਏਜੰਸੀ ਜਿਹੜੀ ਆ ਸ਼ੱਕ ਦੇ ਘੇਰੇ ਚ ਹੀ ਰਹਿੰਦੀ ਆ ਜੀ, ਜਿੱਦਾਂ ਮਰਜ਼ੀ ਆ ਜੀ।
0: ਜੀ ਸਾਹਿਬ ਸਾਹਿਬ, ਸ਼ੱਕ ਦੇ ਘੇਰੇ ਦੀ ਤੁਸੀਂ ਗੱਲ ਕੀਤੀ ਆ, ਚਲੋ ਆਪਣੇ ਡਾਕਟਰ ਗੁਰਪ੍ਰੀਤ ਕੌਰ ਹੁਣਾਂ ਦੇ ਉੱਤੇ ਫਿਰ ਮੁੱਦਾ, ਜਿਹੜਾ 5 ਕਰੋੜ ਵਾਲਾ ਉਹ ਫਿਰ ਘੇਰਾ ਪਾ ਰਿਹਾ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ।
1: ਉਹ ਭਾਰੇ ਸਾਹਿਬ,
0: ਹਾਂਜੀ
1: ਭਾਰੇ ਸਾਹਿਬ, ਬੇਨਤੀ ਇਹ ਹੈਗੀ ਆ, ਦਾਸ ਨੇ ਤਾਂ ਇਹ ਗੱਲ ਜਿਹੜੀ ਹੈਗੀ ਆ ਮਹੀਨਾ ਪਹਿਲਾਂ ਹੀ ਦੱਸ ਦਿੱਤੀ ਸੀ, ਜਿੱਦਾਂ 8 ਸਤੰਬਰ ਨੂੰ ਜਦੋਂ ਹੋਇਆ ਸੀ ਤੇ ਮੈਂ 9 ਜਾਂ 10 ਤਰੀਕ ਨੂੰ ਮੈਂ ਦੱਸਿਆ ਸੀ ਵੀ ਦੇਖੋ, ਮੈਂ ਟਵਾਣਾ ਸਾਹਿਬ ਦੇ ਵਿੱਚ ਮੰਚ ਤੇ ਵੀ ਇਹ ਗੱਲ ਕਹਿ ਕੇ ਆਇਆ ਸੀ ਵੀ ਇਹ ਕੇ ਜੀ ਮੀਡੀਆ ਨੇ ਵੀ ਨੈਰੇਟਿਵ ਕਿੱਦਾਂ ਬਣਾਇਆ ਵੀ ਜਿੱਦਾਂ ਬੜੀ ਵੱਡੀ ਰਿਲੀਫ ਮਿਲ ਗਈ ਹੁੰਦੀ ਆ ਤੇ ਉਹਨਾਂ ਨੂੰ ਉਹ ਤੁਸੀਂ, ਔਰ ਮੈਂ, ਮੈਨੂੰ ਯਾਦ ਆ ਸਰ ਤੁਸੀਂ ਵੀ ਖਬਰ ਇਸੇ ਤਰੀਕੇ ਨਾਲ ਮੈਨੂੰ ਪੜ੍ਹ ਕੇ ਸੁਣਾ ਰਹੇ ਸੀ ਤੇ ਮੈਂ ਕਿਹਾ ਸੀ ਭਾਰਾ ਸਾਹਿਬ ਖਬਰ ਏਦਾਂ ਨਾ ਕਰਿਓ, ਹਾਂਜੀ ਮੈਂ ਕਿਹਾ ਇਹ ਜੋ ਖਬਰ ਭੇਜੀ ਗਈ ਆ ਤੁਹਾਨੂੰ ਇਹ ਏਦਾਂ ਨਹੀਂ ਹੈ, ਇਹ ਜਿਹੜੀ ਹੈਗੀ ਸਟੇ ਐਪਲੀਕੇਸ਼ਨ ਤੇ ਉਹਨੇ ਹਾਫ ਰਿਲੀਫ ਦਿੱਤੀ ਆ ਤੇ ਹਾਫ ਨਹੀਂ ਦਿੱਤੀ, ਉਹ ਦੇਖੋ ਜਸਟਿਸ ਰਣਜੀਤ ਸਿੰਘ ਹੁਣੀ ਉਹ ਮਤਲਬ ਜਿਹੜਾ ਹੈਗਾ ਵੈਸੇ ਤਾਂ 30 ਤਰੀਕ ਸੀ ਜੀ ਕੇਸ ਦੇ ਵਿੱਚ ਜੀ, ਬਟ ਉਹਨਾਂ ਨੇ ਜਿਹੜਾ ਹੈਗਾ ਆ ਪਹਿਲਾਂ ਅਪੀਅਰ ਹੋ ਕੇ ਕਿਸੇ ਕਾਨੂੰਨ ਦੇ ਵਿੱਚ ਇੱਕ ਪ੍ਰੋਵੀਜ਼ਨ ਹੁੰਦਾ ਜੀ, ਉਹਨੂੰ 39(4) ਕਹਿੰਦੇ ਹੈਗੇ CPC 39 ਆਰਡਰ 39 ਰੂਲ 4 CPC ਥੱਲੇ ਜਿਹੜਾ ਹੈਗਾ ਆ ਕਿ ਜੇ ਕਿਸੇ ਪਾਰਟੀ ਨੇ ਕੋਰਟ ਨੂੰ ਮਿਸਲੈਡ ਕਰਕੇ ਐਸ ਪਾਰਟੀ ਸਟੇ ਲਿਆ ਹੋਵੇ ਤੇ ਉਹਨੂੰ ਵਕੇਟ ਕਰਾਉਣ ਵਾਸਤੇ ਤੇ ਐਪਲੀਕੇਸ਼ਨ ਦਿੱਤੀ ਜਾ ਸਕਦੀ ਜੀ, ਜਰਨਲੀ ਜਿਹੜਾ ਹੈਗਾ ਆ ਅਸੀਂ ਆਉਂਦੇ ਹੈਗੇ ਆ ਕਿਉਂਕਿ ਇਹਦੇ ਵਿੱਚ ਵਾਕਈ ਜਿਹੜੇ ਕੰਸੀਲਮੈਂਟ ਆਫ ਫੈਕਟ ਸੀ ਇਹ ਤਾਂ ਦੱਸਿਆ ਹੀ ਨਹੀਂ ਸੀ ਗਿਆ ਕਿਤੇ ਵੀ ਸਾਡੇ ਖਿਲਾਫ਼ ਹਾਈਕੋਰਟ ਦੇ ਵਿੱਚ ਮੁਕੱਦਮਾ ਸੀ ਤੇ ਉਸ ਮੁਕੱਦਮੇ ਦੇ ਵਿੱਚ ਜਿਹੜਾ ਆ ਜੱਜਮੈਂਟ ਦੇ ਵਿੱਚ ਇਹ ਗੱਲਾਂ ਲਿਖੀਆਂ ਹੀ ਆ ਜਿਹੜੀਆਂ ਉਹਨਾਂ ਨੇ ਬੋਲੀਆਂ ਜੀ,
0: ਲੋਕਲ ਕੋਰਟ ਦੇ ਵਿੱਚ ਇਹ ਜੱਜਮੈਂਟ ਹੀ ਨਹੀਂ ਲਾਈ ਜੀ ਤੇ ਕੋਰਟ ਕਹਿੰਦੀ ਆ ਭਾਈ ਤੁਸੀਂ ਸਾਨੂੰ ਗੁਮਰਾਹ ਕਰ ਰਹੇ ਹੋ ਜਾਂ ਝੂਠ ਬੋਲ ਕੇ ਕੇਸ ਜਿਹੜਾ ਤੁਸੀਂ ਇਹਨੂੰ
1: ਜਾ ਰਹੇ ਹੋ। ਹਾਂਜੀ ਫਿਰ ਕੀ ਗੱਲ ਹੈ ਕਿ ਉਹ ਫੈਕਟਸ ਹੀ ਨਹੀਂ ਸੀ ਇਹਨਾਂ ਨੇ ਦੱਸੇ, ਇਹਨਾਂ ਦਾ ਜਿਹੜਾ ਹੈਗਾ ਆ ਭਈ ਇਦਾਂ ਕਰਕੇ ਸਾਡੇ ਤੇ ਦੋਸ਼ ਲਾਉਂਦਾ ਜੀ ਇਸ ਤਰੀਕੇ ਨਾਲ,
0: ਉਹਨਾਂ ਨੇ ਫਿਰ ਜਿਹੜਾ ਹੈਗਾ ਆ ਕਹੀ ਸੀ ਉਦੋਂ ਪਿਛਲੇ ਦਿਨਾਂ 'ਚ ਕਿ ਜਸਟਿਸ ਜਿਹੜੇ ਰਣਜੀਤ ਸਿੰਘ ਨੇ ਉਹਨਾਂ ਨੇ ਆਪ ਥੋੜੀ ਉਹ ਸਾਰਾ ਕੁਝ ਕਿਹਾ, ਤਾਂ ਹਾਈਕੋਰਟ ਦੀ ਜੱਜਮੈਂਟ ਆ ਉਹਨਾਂ ਨੇ ਉਹਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਆ ਜੀ ਤੇ ਉਹ ਤਾਂ ਇਹਦੇ ਵਿੱਚ ਜਵਾਬ ਦੇ ਇਹ
1: ਸੀ
0: ਜੀ।
1: ਹੁਣ ਸਟੇ ਐਪਲੀਕੇਸ਼ਨ ਤਾਂ ਉਹਨਾਂ ਨੇ ਡਿਸਮਿਸ ਕਰ ਦਿੱਤੀ ਹੈਗੀ ਆ, ਹੁਣ ਉਹਨਾਂ ਨੇ ਰੱਖ ਲਿਆ ਵੀ ਅਸੀਂ ਪਹਿਲਾਂ ਮੇਨਟੇਨੇਬਿਲਟੀ ਤੇ ਦੇਖਣਾ ਕਿ ਵੈਦਰ ਦਿਸ ਸੂਟ ਇਜ਼ ਮੇਨਟੇਨੇਬਲ ਔਰ ਨਾਟ
0: ਜੀ,
1: ਸਿਰਫ ਇੱਕ ਬੰਦਾ ਗਲਤ ਇਹਨਾਂ ਨੇ ਇੰਪਲੀਟ ਕਰ ਲਿਆ ਉਹਦੇ ਤੇ ਨਾਲ ਹੀ ਹੁਣ ਬਾਕੀ ਜਿਹੜੇ ਹੈਗੇ ਉਹਨਾਂ ਨੂੰ ਵੀ ਨਾਲ ਹੀ ਰਿਲੀਫ ਮਿਲ ਜਾਣੀ ਹੈਗੀ ਆ ਜੀ,
0: ਬਿਲਕੁਲ,
1: ਕਿਉਂਕਿ ਉਹਨਾਂ ਨੇ ਵੀ ਤਾਂ ਜਿਹੜਾ ਹੈਗਾ ਉਹਨਾਂ ਦਾ ਵੀ ਸੋਰਸ ਤਾਂ ਉਹੀ ਜੱਜਮੈਂਟ ਆ ਨਾ ਜੀ,
0: ਹਾਂਜੀ ਬਿਲਕੁਲ,
1: ਉਹਨਾਂ ਦਾ ਸੋਰਸ ਵੀ ਉਹੀ ਜੱਜਮੈਂਟ ਆ, ਉਹਨਾਂ ਦਾ ਸੋਰਸ ਵੀ ਉਹੀ ਸਬੂਤ ਹੈਗੇ ਆ ਜਿਹੜੇ ਉਹਨਾਂ ਪਟੀਸ਼ਨਾਂ ਦੇ ਨਾਲ ਲੱਗੇ
0: ਸੀਗੇ ਜੀ, ਤੇ ਜਦੋਂ ਜੀ ਬਿਲਕੁਲ
1: ਹਾਂਜੀ, ਤੇ ਜਦੋਂ ਇਹ ਚੀਜ਼ਾਂ ਹੁੰਦੀਆਂ ਇਹ ਪਬਲਿਕ ਡਾਕੂਮੈਂਟ ਬਣ ਜਾਂਦਾ ਹੈਗਾ ਜੀ, ਇਹ ਵੀ ਆਪਾਂ ਆਪਣੇ ਮਤਲਬ ਵਿਸ਼ਲੇਸ਼ਣ ਦੇ ਵਿੱਚ ਕਿਹਾ ਦੱਸਿਆ ਸੀ ਵੀ ਜਦੋਂ ਕੋਈ ਕੋਰਟ ਦੀ ਜੱਜਮੈਂਟ ਜਿਹੜੀ ਹੈਗੀ ਆ ਜਦ ਤੱਕ ਕੇਸ ਪੈਂਡਿੰਗ ਆ ਤਦ ਤੱਕ ਕੇਸ ਹੁੰਦਾ ਪਾਰਟੀਆਂ ਦਾ, ਉਦੋਂ ਤੱਕ ਨਕਲਾਂ ਲੈ ਸਕਦੀਆਂ ਪਾਰਟੀਆਂ ਕੰਸਰਨਡ ਪਾਰਟੀਆਂ, ਜਦੋਂ ਕੋਈ ਕੇਸ ਡਿਸਪੋਜ਼ ਆਫ ਹੋ ਜਾਂਦਾ ਹੈਗਾ ਆ ਜਾਂ ਮਤਲਬ ਕੋਈ ਫੈਸਲਾ ਆ ਜਾਂਦਾ ਆ ਹਾਂਜੀ, ਜਾਂ ਚਾਹੇ ਭਾਵੇਂ ਵਿਡਰਾ ਹੀ ਹੋਇਆ ਹੋਵੇ ਤੇ ਦੈਨ ਉਹ ਪਬਲਿਕ ਡਾਕੂਮੈਂਟ ਬਣ ਜਾਂਦਾ ਆ, ਕੋਈ ਵੀ ਉਹਦੀ ਕਾਪੀ ਕਢਾ ਕੇ ਤੇ ਉਹਨੂੰ ਜਿਹੜਾ ਆ ਪੜ੍ਹ ਸਕਦਾ ਆ ਕਿਸੇ ਵੀ ਮੰਚ ਤੇ, ਕਿਸੇ ਮੰਚ ਦੇ ਉੱਤੇ ਉਹਦਾ ਰੈਫਰੈਂਸ ਦੇ ਸਕਦਾ ਆ ਜੀ, ਉਹ ਡਿਫੇਮੇਸ਼ਨ ਦੀ ਕੈਟਾਗਰੀ ਚ ਨਹੀਂ ਆਊਗਾ ਜੀ।
0: ਪਰ ਸਾਹਿਬ ਸਾਹਿਬ ਇਹਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਆ, ਲੋਕਲ ਕੋਰਟ ਨੇ ਕਹੀ ਆ ਜੱਜ ਸਾਹਿਬਾਨ ਨੇ ਕਿ ਜੇ ਜਿਹੜਾ ਹੁਣ ਜੁਰਮਾਨਾ ਸੀਗਾ ਮਾਨਹਾਨੀ ਜਿਹੜੀ ਆ ਡਾਕਟਰ ਗੁਰਪ੍ਰੀਤ ਕੌਰ ਹੁਣੀ ਕਰ ਰਹੇ ਸਨ, ਕਿ ਹੁਣ ਉਹਨਾਂ ਨੇ ਇਹ ਵੀ ਜਿਹੜੀ ਆ ਪਹਿਲਕਦਮੀ ਦੇ ਦਿੱਤੀ ਆ ਜਸਟਿਸ ਰਣਜੀਤ ਸਿੰਘ ਉਹਨਾਂ ਨੂੰ, ਜੇ ਉਹ ਚਾਹੁਣ ਤੇ ਮਾਨਹਾਨੀ ਦਾ ਕੇਸ ਉਲਟਾ ਇਹਨਾਂ ਦੇ ਉੱਤੇ ਕਰ ਸਕਦੇ ਨੇ ਜੀ, ਹਰਜਾਨਾ ਲੈਣ ਦੀ ਬਜਾਏ ਦੇਣਾ ਵੀ ਪੈ ਸਕਦਾ।
1: ਸਰ ਉਹਨਾਂ ਨੇ ਪ੍ਰੇਅਰ ਨਹੀਂ ਸੀ ਕੀਤੀ, ਅਦਰਵਾਈਜ਼ ਇਸੇ ਕੇਸ ਦੇ ਵਿੱਚ ਕੋਸਟ ਪੈ ਜਾਣੀ ਸੀ
0: ਜੀ,
1: ਉਹ ਕੋਸਟ ਹੁੰਦੀ ਆ 50,000 ਰੁਪਏ ਤੱਕ ਜਿਹੜਾ ਹੈਗਾ ਆ ਵੀ ਆਪਾਂ ਕਲੇਮ ਕਰ ਸਕਦੇ ਹੈਗੇ ਜੀ, ਐਗਜ਼ਾਮਪਲਰੀ ਕੋਸਟ ਜਦੋਂ ਕੰਸੀਲਮੈਂਟ ਆਫ ਫੈਕਟ ਦੇ ਨਾਲ ਜਿਹੜਾ ਆ ਵੀ ਆਪਾਂ ਕੋਈ ਸਟੇ ਲੈਣੇ ਆ, ਐਕਸ ਪਾਰਟੀ ਸਟੇ ਲੈਣੇ ਆ ਤੇ ਬਾਅਦ ਦੇ ਵਿੱਚ ਪਤਾ ਲੱਗ ਜਾਂਦਾ ਵੀ ਅਦਾਲਤ ਨੂੰ ਧੋਖਾ ਦਿੱਤਾ ਜਾਂ ਅਦਾਲਤ ਕੋਲੋਂ ਕੋਈ ਚੀਜ਼ਾਂ ਛੁਪਾਈਆਂ ਗਈਆਂ ਤੇ ਉਹ ਕੋਸਟ ਜਿਹੜੀ ਹੈਗੀ ਆ ਜਿਹੜਾ ਦੂਜਾ ਬੰਦਾ ਕਲੇਮ ਕਰਦਾ ਆ ਤੇ 50,000 ਰੁਪਏ ਤੱਕ ਜਿਹੜਾ ਹੈਗਾ ਉਹ ਕੋਸਟ ਪਾਈ ਜਾ ਸਕਦੀ ਹੈਗੀ ਆ। ਉਹਨਾਂ ਨੇ ਜਿਹੜਾ ਆ ਕਿ ਸ਼ਾਇਦ ਇਹਨਾਂ ਨੇ ਪ੍ਰੇਅਰ ਨਾ ਕੀਤੀ ਹੋਵੇ ਇਸ ਚੀਜ਼ ਦੀ ਤੇ ਮੈਨੂੰ ਕੋਸਟ ਦਵਾਈ ਜਾਵੇ ਤੇ ਇਸ ਕਰਕੇ ਉਹਨਾਂ ਨੇ ਲਿਬਰਟੀ ਦੇ ਉੱਤੇ ਇਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਕੰਪਨਸੇਸ਼ਨ ਵਾਸਤੇ ਜਿਹੜਾ ਆ ਸੈਪਰੇਟ ਪ੍ਰੋਸੀਡਿੰਗ ਦਾਇਰ ਕਰ ਸਕਦੇ ਹੋ, ਯੂ ਆਰ ਐਟ ਦਾ ਲਿਬਰਟੀ।
0: ਹਾਂਜੀ,
1: ਤੋ ਉਹਨਾਂ ਨੂੰ
2: ਤੇ ਬਾਕੀ ਮੈਨੂੰ ਨਹੀਂ ਲੱਗਦਾ ਕਿ ਉਧਰਲੇ ਪਾਸੇ ਨੂੰ ਚੱਲਣਗੇ, ਕਿਉਂਕਿ ਲਿਟੀਗੇਸ਼ਨ ਜਿਹੜੀ ਹੁੰਦੀ ਹੈ ਜੀ ਉਹ ਲਿਟੀਗੇਸ਼ਨ ਜੇ ਜ਼ਰੂਰੀ ਹੋਵੇ ਤੇ ਕੰਸਟ੍ਰਕਟਿਵ ਲਿਟੀਗੇਸ਼ਨ ਹੀ ਕਰਨੀ ਚਾਹੀਦੀ ਆ, ਤੇ ਜਿੱਦਾਂ ਦਾ ਜਸਟਿਸ ਰਣਜੀਤ ਸਿੰਘ ਹੋਣਾ ਦਾ ਟੈਂਪਰਾਮੈਂਟ ਆ, ਆਈ ਡੋਂਟ ਥਿੰਕ ਕਿ ਉਹ ਮਤਲਬ ਉਧਰਲੇ ਪਾਸੇ ਨੂੰ
0: ਤੁਰਨਗੇ
2: ਨਹੀਂ, ਉਹ ਉਹਨਾਂ ਨੇ ਰਾਜਨੀਤੀ ਕਰਨੀ ਨੀ ਜੀ, ਉਹ ਤਾਂ ਮਤਲਬ ਮਨੁੱਖੀ ਅਧਿਕਾਰ ਕਮਿਸ਼ਨ ਦੀ ਗੱਲ ਹੈਗੀ ਆ ਜੀ, ਉਹ ਲੋਕ ਹਿੱਤ ਵਾਚਦੇ ਹੈਗੇ, ਉਹਨਾਂ ਨੇ ਪਰਸਨਲ ਹੈ ਨੀ ਜੀ ਉਹਨਾਂ ਦਾ ਕੁਛ ਵੀ,
0: ਤੇ
2: ਕਿਉਂਕਿ ਮੈਂ ਤਾਂ ਇਸ ਚੀਜ਼ ਕਰ
0: ਇੱਕ ਚੀਜ਼ ਹੋਰ ਮੈਂ ਸੋਚ ਰਿਹਾ ਸੀ, ਕੱਲ ਜਿੱਦਾਂ ਵਲਟੋਹਾ ਸਾਹਿਬ ਦੀ ਗੱਲ ਕੀਤੀ ਸੀ, ਬੋਵਨ ਕਮਿਸ਼ਨ ਨੇ ਨੋਟਿਸ ਕੱਢਿਆ ਤੇ ਡੀਜੀਪੀ ਨੂੰ ਕਿਹਾ ਉਹਦੇ ਉੱਤੇ ਕਰੋ ਭਾਈ ਕਾਰਵਾਈ ਕਰੋ ਜਾਂ ਕਿੱਦਾਂ ਕਰੋ, ਪਰ ਇਸ ਕੇਸ ਦੇ ਵਿੱਚ 5 ਕਰੋੜ ਮਾਮਲੇ ਦੇ ਵਿੱਚ ਕਿਤੇ ਵੋਮੈਨ ਕਮਿਸ਼ਨ ਨਹੀਂ ਦਿਖਿਆ ਜੀ,
2: ਸਰ ਉਹਨਾਂ ਦਾ ਹੀ ਤਾਂ ਹੈਗਾ ਆ ਜੇ ਕਰਿੰਦਾ ਉੱਥੇ ਤਾਂ ਸੂਗਾ ਮੋਟੋ ਨੋਟਿਸ ਲੈ ਲਿਆ ਸੀਗਾ ਜੀ, ਇੱਥੇ ਨੀ ਹੈਗਾ ਜੀ ਵੀ ਉਹ ਰੇਪ ਵਿਕਟਿਮ ਜਿਹੜੀਆਂ ਪੀੜਿਤ ਜਿਹੜੀਆਂ ਆ ਉਹ ਨਿਆਂ ਮੰਗਦੀਆਂ ਪਈਆਂ, ਸਰ ਉਹ ਵੀ ਬਾਹਰ ਆ ਗਈਆਂ ਜੀ, ਉਹ ਵੀ ਮੀਡੀਆ ਦੇ ਵਿੱਚ ਆ ਗਈਆਂ ਹੈਗੀਆਂ ਜੀ, ਤੇ ਭਾਈ ਸਾਡੇ ਨਾਲ ਜਿਹੜਾ ਧੱਕਾ ਹੋਇਆ ਤੇ ਇਹਨਾਂ ਨੇ ਜਿਹੜਾ ਆ ਵੀ ਪੈਸੇ ਲੈ ਕੇ ਤੇ ਬੰਦੇ ਛੱਡ ਦਿੱਤੇ ਜੀ, ਉਹ ਸਰ ਉਹ ਤਾਂ ਗਰੋਸ ਨੈਗਲੀਜੈਂਸ ਆ, ਗਰੋਸ ਨੈਗਲੀਜੈਂਸ, ਏਦਾਂ ਹੋ ਹੀ ਨੀ ਸਕਦਾ ਵੀ 164 ਦੇ ਬਿਆਨ ਹੋਏ ਹੋਣ ਤੇ ਪੁਲਿਸ ਕੈਂਸਲੇਸ਼ਨ ਦੇ ਦਿਆ ਜੀ, ਇਹ ਤਾਂ ਹਾਈ ਕੋਰਟ ਤੱਕ ਮਸਲਾ ਜਦੋਂ ਜਾਣਾ ਆ ਉਦੋਂ ਪਤਾ ਲੱਗਣਾ ਹੈਗਾ ਆ ਜੀ, ਹੋ ਸਕਦਾ ਮੈਨੂੰ ਮਤਲਬ ਜਿਹੜੀ ਸਰ ਮੈਨੂੰ ਤਾਂ ਇਹ ਲੱਗਦਾ ਹੈਗਾ ਆ ਵੀ ਉਹ ਜੱਜਿਸ ਜਿਹੜੇ ਆ ਨੇ ਕੈਂਸਲੇਸ਼ਨ ਅਕਸੈਪਟ ਕੀਤੀ ਆ ਮੇ ਕਿ ਹਾਈ ਕੋਰਟ ਦਾ ਮਨ ਆ ਗਿਆ ਤੇ ਉਹਨਾਂ ਨੇ ਹੋ ਸਕਦਾ ਉਹਨਾਂ ਨੂੰ ਵੀ ਕਾਲ ਕਰ ਲੈਣ, ਉਹਨਾਂ ਦੀ ਐਕਸਪਲੇਨੇਸ਼ਨ ਕਾਲ ਕਰ ਲੈਣ ਜਾਂ ਉਹਨਾਂ ਦੇ ਖਿਲਾਫ ਸਟ੍ਰਕਚਰ ਪਾਸ ਕਰ ਦੇਣ, ਕਈ ਵਾਰੀ ਤਾਂ ਇੰਨਾ ਜ਼ਿਆਦਾ ਉਹ ਗਰਮ ਹੋ ਜਾਂਦੇ ਆ ਜੀ ਉਹ ਮੁੜ ਕੇ ਜੱਜਾਂ ਨੂੰ ਟ੍ਰੇਨਿੰਗ ਵਾਸਤੇ ਭੇਜ ਦਿੰਦੇ ਹੈਗੇ ਜੀ, ਵਰਕ ਵਿਡਰਾ ਕਰ ਲੈਂਦੇ ਉਹਨਾਂ ਕੋਲੋਂ
0: ਜੀ, ਬਿਲਕੁਲ ਹੈ ਜੀ,
2: ਕਿਉਂਕਿ ਕੰਮ ਗਲਤ ਸਰ ਇੱਕ ਅਸੀਂ ਤਾਂ ਸਧਾਰਨ ਬੁੱਧੀ ਬੰਦੇ ਹੈਗੇ ਇੱਕ ਛੋਟੀ ਜਿਹੀ ਕੋਰਟ ਚ ਵਕਾਲਤ ਕਰਦੇ, ਜੇ ਸਾਡਾ ਦਿਮਾਗ ਇਹ ਕੰਮ ਕਰਦਾ ਆ ਤੇ ਕੀ ਵੱਡੇ ਕੁਰਸੀਆਂ ਤੇ ਬੈਠੇ ਹੈਗੇ ਆ, ਉਹਨਾਂ ਦਾ ਨੀ ਦਿਮਾਗ ਕੰਮ ਕਰਦਾ ਇਹ ਚੀਜ਼ ਦਾ ਵੀ ਭਾਈ 164 ਦੇ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਉਸੇ ਮੈਜਿਸਟ੍ਰੇਟ ਕੋਲ ਸਹੁੰ ਖਾ ਕੇ ਬਿਆਨ ਦੇ ਕੇ ਆਉਂਦੇ ਤੇ ਉਸੇ ਮੈਜਿਸਟ੍ਰੇਟ ਜਿਹੜਾ ਕੈਂਸਲੇਸ਼ਨ ਅਕਸੈਪਟ ਕਰਦਾ ਵਿਦਆਊਟ ਮਤਲਬ ਜਿਹੜਾ ਟ੍ਰਾਇਲ ਹੈ ਜੀ, ਤਾਂ ਕੋਈ ਚਲਾਨ ਪੇਸ਼ ਨਾ ਕੋਈ ਕੁਛ, ਤੇ ਉਹ ਤਾਂ ਉਸ ਉਹ ਇਸ ਕਰਕੇ ਪਤਾ ਤਾਂ ਲੱਗਦਾ ਆ
0: ਜੀ,
2: ਮੈਜਿਸਟ੍ਰੇਟ ਨੂੰ ਚਾਹੀਦਾ ਸੀ ਕੈਂਸਲੇਸ਼ਨ ਅਕਸੈਪਟ ਨਾ ਕਰਦਾ ਤੇ ਉਹਨਾਂ ਨੂੰ ਟ੍ਰਾਇਲ ਵਾਸਤੇ ਉਹਦਾ ਕਰ ਦਿੰਦਾ ਫਿਰ ਚਲਾਨ ਪੇਸ਼ ਕਰੋ
0: ਜੀ,
2: ਵੱਧ ਤੋਂ ਵੱਧ ਉੱਪਰ ਅਪੀਲ ਚ ਜਾਂ ਰਿਵੀਜ਼ਨ ਚ ਜਾਂਦੇ ਹੈਗੇ ਤੇ ਮੈਜਿਸਟ੍ਰੇਟ ਨੂੰ ਐਪਰੀਸ਼ੀਏਟ ਕੀਤਾ ਜਾਣਾ ਸੀ, ਬਿਲਕੁਲ ਠੀਕ ਕਹਿ ਰਹੇ ਆ ਮੈਜਿਸਟ੍ਰੇਟ 164 ਦੇ ਬਿਆਨ ਹੋਏ ਹੈਗੇ ਆ, ਤੇ ਉਹ ਤੋਂ ਬਾਅਦ ਤੁਸੀਂ ਚਲਾਨ ਕਿੱਦਾਂ ਨੀ ਪੇਸ਼ ਕਰਨਾ, ਕੋਈ ਵੀ ਨਾ ਗਵਾਹ ਹੋਵੇ ਕੁੜੀ ਇਕੱਲੀ ਦੇ ਬਿਆਨ ਲਿਖੋ ਤੇ ਚੁੱਪ ਕਰਕੇ ਪੇਸ਼ ਕਰੋ ਚਲਾਨ
0: ਜੀ, ਬਿਲਕੁਲ ਹੈ ਜੀ ਜੀ,
2: ਤੇ ਸਰ ਇਨਵੈਸਟੀਗੇਸ਼ਨ ਏਜੰਸੀ
0: ਚੋਣ ਪ੍ਰਕਿਰਿਆ ਦੇ ਉੱਤੇ ਰੋਕ ਲਾਤੀ ਹੈ ਤੇ ਜਾਂਚ ਕਹਿੰਦੇ ਅਸੀਂ ਸੀਬੀਆਈ ਨੂੰ ਕਿਉਂ ਨਾ ਸੋਚੀਏ, ਸਾਨੂੰ ਇਹ ਸਪਸ਼ਟੀਕਰਨ ਦਿਓ ਜੀ ਕਿਉਂ ਨਾ ਦਈਏ ਜਾਂਚ ਜਿਹੜੀ ਸੀਬੀਆਈ ਨੂੰ, 3.5 ਲੱਖ ਤੋਂ ਲੈ ਕੇ 13 ਲੱਖ ਰੁਪਏ ਤੱਕ ਦੀ ਜਿਹੜੀ ਭਾਰੀ ਰਕਮ ਵਸੂਲੀ ਜਾ ਰਹੀ ਸੀ ਜੀ ਇਹ ਚ।
2: ਪਰ ਜਸਟਿਸ ਮੋਡਗਿੱਲ ਦੀ ਟਿੱਪਣੀ ਪਤਾ ਕੀ ਆ
0: ਜੀ,
2: ਉਹ ਕਹਿੰਦੇ ਇਨ ਦਾ ਸਟੇਟ ਇੰਪਲਾਇਮੈਂਟ ਇਜ਼ ਸੋਲਡ ਐਟ ਪਬਲਿਕ
0: ਜੀ, ਬਿਲਕੁਲ
2: ਫੇਰ ਰੁਜ਼ਗਾਰ ਵੇਚਿਆ ਜਾ ਰਿਹਾ ਹੈਗਾ ਆ ਪਬਲਿਕਲੀ
0: ਜੀ,
2: ਹਾਂਜੀ ਵੀ ਪਬਲਿਕਲੀ ਤੁਸੀਂ ਜਿਹੜਾ ਹੈਗਾ ਆ ਵੀ ਆਮ ਜਨਤਾ ਦੇ ਵਿੱਚ ਰੁਜ਼ਗਾਰ ਵੇਚਦੇ ਹੋ
0: ਜੀ,
2: ਤੋ ਇਸ ਕਰਕੇ ਉਹਨਾਂ ਨੇ ਇਹ ਜਿਹੜੀ ਆ ਵੀ ਉਹ ਦੇਖੋ ਮੈਂ ਤਾਂ ਕਾਕਰੋਚ ਪਾਰਟੀ ਤੇ ਹੈਰਾਨ ਆ ਜੀ, ਉੱਥੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈ ਲਿਆ ਸੀ, ਹੁਣ ਤਾਂ ਤੁਹਾਨੂੰ ਇੱਥੇ ਕਹਿੰਦੇ ਸੀ ਜੀ ਇੱਥੇ ਜਿਹੜਾ ਹੈਗਾ ਆ ਵੀ ਪੇਪਰ ਲੀਕ ਨੀ ਹੋਇਆ ਹੈ ਜੀ, ਇੱਥੇ ਤਾਂ ਜਿਹੜਾ ਹੈਗਾ ਆ ਅੰਦਰ ਜਿਹੜਾ ਹੈਗਾ ਆ ਉਹ ਤਾਂ ਚੀਟਿੰਗ ਦਾ ਨਕਲ ਦਾ ਮਾਮਲਾ ਆ ਹੈ ਜੀ, ਨਕਲ ਦਾ ਮਾਮਲਾ ਆ ਤੇ ਅਸੀਂ ਜਿਹੜਾ ਆ ਉੱਤੇ ਕਾਰਵਾਈ ਕੀਤੀ ਆ, ਹੁਣ ਤਾਂ ਹਾਈ ਕੋਰਟ ਕਹਿ ਰਹੀ ਹੈਗੀ ਇੰਨੀ ਗੱਲ ਜੀ ਵੀ ਪੇਪਰ ਲੀਕ ਹੋਇਆ ਜੀ, ਤੇ ਹੁਣ ਕੀ ਤੁਸੀਂ ਆਪਣੇ ਮੰਤਰੀ ਜਿਹੜਾ ਹੈਗਾ ਉਹਦਾ ਰਿਜ਼ਾਈਨ ਲਓਗੇ ਜੀ,
0: ਬਿਲਕੁਲ
2: ਕਰਕੇ ਜਿਹੜਾ ਆ ਬਹੁਤ ਵੱਡੀ ਟਿੱਪਣੀ ਆਈ ਸੀਗੀ, ਤੇ ਚਲੋ ਐਨੀਵੇ ਉਹਨਾਂ ਨੇ ਉਸ ਪਰ ਇਹ ਸਭ ਗੱਲ ਇੱਦਾਂ ਹੈਗੀ ਆ, ਉਹਨਾਂ ਬੱਚਿਆਂ ਦੇ ਵਿੱਚ ਕੁਛ ਇੱਕ ਜਿਹੜੇ ਹੈਗੇ ਆ ਥੋੜਿਆਂ ਨੇ ਹੇਰਾ ਫੇਰੀ ਕੀਤੀ ਹੋਊਗੀ, ਵਿਅਕਤੀ ਜੈਨੂਅਨ ਵੀ ਹੋਣਗੇ, ਉਹਨਾਂ ਦਾ ਵਿਚਾਰਿਆਂ ਦਾ ਦਿਲ ਤੇ ਕੀ ਗੁਜ਼ਰਦੀ ਆ, ਇਸ ਚੀਜ਼ ਨੂੰ ਹੀ ਤਾਂ ਆਪਾਂ ਵਾਰ ਵਾਰ ਕਹਿੰਦੇ ਹੈਗੇ ਆ ਵੀ ਇੱਥੇ
0: ਬਿਲਕੁਲ ਆ ਜੀ,
2: ਸਰ ਬੱਚੇ ਡਿਪਰੈਸ਼ਨ ਚ ਚਲ ਜਾਂਦੇ ਆ ਜੀ, ਮਿਹਨਤ ਕਰਕੇ ਪੇਪਰ ਦਿੱਤਾ ਹੁੰਦਾ ਆਸ ਹੁੰਦੀ ਹੈਗੀ ਆ ਪਾਸ ਆਵਾਂਗੇ ਰੁਜ਼ਗਾਰ ਮਿਲੂਗਾ ਜੀ, ਇੱਥੇ ਪਹਿਲਾਂ ਤਾਂ ਬੰਦਿਆਂ ਦੀਆਂ ਉਮਰਾਂ ਜਿਹੜੀਆਂ ਨਿਕਲ ਜਾਂਦੀਆਂ ਹੈਗੀਆਂ ਜੀ, ਇੱਥੇ ਕੋਈ ਐਡਵਰਟਾਈਜ਼ਮੈਂਟ ਹੀ ਨਹੀਂ ਆਉਂਦੀ ਜੀ, ਐਡਵਰਟਾਈਜ਼ਮੈਂਟ ਆਉਂਦੀ ਹੈਗੀ
0: बहुत सारे बच्चे जिन्हां ने कर्जा चक्या हुंदा है ओह सुसाइड कर जांदे ने जां मापे कर जांदे ने कि कर्जा लोणा कित्थों आ ते बहुत सारे नौकरियां तो परेशान जिहड़े बच्चे ने ਉਹ ਜਿਹੜੇ ਨੇ ਨਹੀਂ ਮਤਲਬ ਕਿ ਕਹਿ ਸਕਦੇ ਉਹਨਾਂ ਨੌਕਰੀਆਂ ਨਹੀਂ ਮਿਲਦੀਆਂ ਜਾਂ ਉਹ ਕਿਸੇ ਕਾਰਨਾਂ ਕਰਕੇ ਸੁਸਾਈਡ ਵੱਲ ਨੂੰ ਵੱਧਦੇ ਨੇ ਡਿਪਰੈਸ਼ਨ ਦੇ ਵਿੱਚ ਜਾਂਦੇ ਆ ਤੇ ਇੱਥੇ ਵੀ ਨਾ ਇੱਦਾਂ ਹੀ ਉਹ ਲੜਕੀ ਸੀਗੀ ਇੱਕ ਬੜੀ ਹੋਣਹਾਰ ਕਹਿ ਲਓ ਕਿ ਬਹੁਤ ਪਰਫੈਕਟ ਤੇ ਉਹ ਡਾਕਟਰੀ ਬਣਨਾ ਚਾਹੁੰਦੀ ਸੀ ਜਿੱਦਾਂ ਵੀ ਤੇ ਉਹ ਇੱਦਾਂ ਹੀ ਕਿਤੇ ਗਲਤੀ ਦੇ ਨਾਲ ਉਹਨਾਂ ਦੇ ਕਹਿ ਦਿੱਤਾ ਗਿਆ ਜਾਂ ਉਹ ਕਹਿੰਦੀ ਉਸ ਕੁੜੀ ਦੇ ਮਨ ਦੇ ਵਿੱਚ ਇਹ ਚੀਜ਼ ਆਈ ਜਦੋਂ ਨੋਟ ਲਿਖ ਕੇ ਗਈ ਕਿ ਮੈਨੂੰ ਇਹ ਕਮਿਊਨਿਟੀ ਜਿਹੜੀ ਆ ਜਾਂ ਮੇਰਾ ਜਿਹੜਾ ਸਮਾਜ ਆ ਉਹ ਮੈਨੂੰ ਅਡੋਪਟ ਹੀ ਨਹੀਂ ਕਰਨਾ ਚਾਹੁੰਦਾ ਕਿੱਡਾ ਵੱਡੀ ਉਹ ਗੱਲ ਕਹਿ ਕੇ ਗਈ ਜੀ ਜਾਂਦੀ ਜਾਂਦੀ ਚਾਹੇ ਮੈਂ ਇੰਨੀ ਕਾਬਲਤ ਆ ਮੇਰੇ ਵਿੱਚ ਸਾਰਾ ਕੁਝ ਹੈ ਪਰਫੈਕਟ ਹਾਂ ਹਰ ਚੀਜ਼ ਮੇਰੀ ਬਟਿਆਂ ਦੇ ਵਿੱਚ ਹੀ ਨੰਬਰ ਜਿੰਨੇ ਚਾਹੀਦੇ ਉਹ ਤੋਂ ਵੀ ਪਲੱਸ ਦੇ ਵਿੱਚ ਆਉਂਦੇ ਰਹੇ ਨੇ ਪਰ ਕਮਿਊਨਿਟੀ ਮੈਨੂੰ ਅਸੈਪਟ ਜਾਂ ਸਮਾਜ ਜਾਂ ਇਹ ਜਿਹੜਾ ਢਾਂਚਾ ਹੈਗਾ ਆ ਸਿਸਟਮ ਹੈਗਾ ਉਹ ਮੈਨੂੰ ਅਡੋਪਟ ਨਹੀਂ ਕਰਨਾ ਚਾਹੁੰਦਾ ਮੇਰੇ ਬਰਾਬਰ ਨਹੀਂ ਹੈ ਜਾਂ ਮੈਂ ਉਹਨਾਂ ਦੇ ਬਰਾਬਰ ਨਹੀਂ ਹੈ ਜਾਂ ਮੈਂ ਘੋਲ ਮਿਲ ਨਹੀਂ ਸਕਦੀ ਉਹਦੇ ਵਿੱਚ
2: ਪਰ ਇਹਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਸਾਡੇ ਦੇਸ਼ ਦੀਆਂ ਤਰੀਫਾਂ ਉੱਥੇ ਬਹਿ ਕੇ ਨਾ ਕਰਿਆ ਕਰੋ ਜੀ ਤੁਸੀਂ ਚੰਗਾ ਉੱਥੇ ਲੋਕਾਂ ਨੂੰ ਇਹ ਦੱਸਦੇ ਸਾਡੇ ਦੇਸ਼ ਬਾਰੇ
0: ਨਹੀਂ ਸੈਣੀ ਸਾਹਿਬ ਇੱਥੇ ਵੀ ਚਲੋ ਹਰ ਪਾਸੇ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਘਟਨਾ ਮੇਲ ਖਾਈ ਜਾਂਦੀ ਹੈ ਇਹਨਾਂ ਮੁਲਕਾਂ ਦੇ ਵਿੱਚ ਵੀ
2: ਤੁਹਾਡੀ ਠੀਕ ਆ ਪਰ ਤੁਸੀਂ ਕੰਪੈਰੀਜ਼ਨ ਕਰਕੇ ਸਾਡੇ ਨਾਲ ਨਾ ਕੰਪੈਰੀਜ਼ਨ ਕਰਿਆ ਕਰੋ ਠੀਕ ਹੈ ਦੇਖੋ ਪਾਕਿਸਤਾਨ ਚ ਇੱਦਾਂ ਹੁੰਦੀ ਹੈ ਸ਼੍ਰੀਲੰਕਾ ਚ ਇੱਦਾਂ ਹੁੰਦੀ ਹੈ ਪਰ ਸਾਡੇ ਦੇਸ਼ ਦੀ ਗੱਲ ਨਹੀਂ ਕਰਨੀ ਉੱਥੇ ਹਾਂਜੀ ਹਾਂਜੀ ਨਹੀਂ ਤਾਂ ਏਅਰਪੋਰਟ ਕੋਈ ਚੁਕਾਵਾਂਗੇ ਜਦੋਂ ਕਿਤੇ ਇੰਡੀਆ ਆਏ ਇਹ ਕੋਈ ਤਰੀਕਾ ਨਹੀਂ ਹੈਗਾ ਜੀ ਅਸੀਂ ਜਿੰਨੇ ਮਰਜ਼ੀ ਆਪਣੇ ਘਰ ਭੁੱਖੇ ਮਰਦੇ 100 ਕਵੀਆਂ ਹੋਣ ਅਸੀਂ ਬਾਹਰਲੇ ਦੇਸ਼ ਚ ਜਾ ਕੇ ਇੱਦਾਂ ਦੀ ਗੱਲ ਨਹੀਂ ਕਰਨੀ ਹੈਗੀ
0: ਬਿਲਕੁਲ ਨਹੀਂ ਇੰਡੀਆ ਜਿਹੜੇ ਮੁਲਕ ਦਾ ਖਾਈਏ ਉਹਦਾ ਉਸਦਾ ਬੁਰਾ ਨੀ ਮੰਗੀ ਦਾ ਲੱਕ ਪਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀ ਦਾ ਨਾ ਆਪਾਂ ਇਹਨੂੰ ਭੰਡਦੇ ਆ ਨਾ ਉਹਨੂੰ ਭੰਡਦੇ ਆ ਜੀ ਆਪਾਂ ਤਾਂ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਉੱਤੇ ਗੱਲ ਕਰਦੇ ਆ
2: ਬਿਲਕੁਲ ਠੀਕ ਹੈ ਸਰ ਬਿਲਕੁਲ ਠੀਕ ਹੈ ਪਰ ਸਭ ਸੱਚਾਈ ਵੀ ਇਹ ਹੈਗੀ ਆ ਕਦੋਂ ਤੱਕ ਮੂੰਹ ਮੋੜਾਂਗੇ ਸੱਚਾਈ ਵੀ ਇਹ ਆ ਜੀ
0: ਬਿਲਕੁਲ
2: ਪਰ ਸਭ ਹੁਣ ਜਿਹੜੀ ਹੈਗੀ ਆ ਅੱਜ ਦੀ ਜਿਹੜੀ ਯਾਰ ਉਹ ਕਹਿੰਦੇ ਨਾ ਜੀ ਤੁਲਸੀ ਕਵੀ ਨਾ ਛੋ ਹਾਂ ਬਿਲਕੁਲ ਜੀ ਉੱਥੇ ਕਹਿੰਦੇ ਹੈਗੇ ਆ ਨਾ ਜੀ ਤੁਲਸੀ ਇਸ ਸੰਸਾਰ ਮੇ ਕਾਮ ਹੋਤ ਹੈ ਦੋਏ ਦੁੱਖ ਦੇਵਤ ਦੁੱਖ ਹੋਏ ਸੀ ਸੁਖ ਦੇਵਤ ਸੁਖ ਹੋਏ ਹਾਂਜੀ ਆ ਸਾਰੇ ਸ਼ਰੇ ਆਮ ਐਗਜ਼ਾਮਪਲ ਤੁਹਾਡੇ ਸਾਹਮਣੇ ਪਈ ਆ ਜੀ ਪਰ ਸਭ ਰਾਜੀਤ ਦੀਆਂ ਪੰਜ ਭੈਣਾਂ ਸੀ ਜੀ ਚਾਰ ਇਹ ਤੋਂ ਵੱਡੀਆਂ ਸੀ
0: ਜੀ
2: ਤੇ ਇੱਕ ਇਹਦੇ ਕੋਲੋਂ ਛੋਟੀ ਸੀ ਜੀ
0: ਜੀ
2: ਤੇ ਰਾਜੀਤ ਜਦੋਂ ਬੀ ਏ ਫਾਈਨਲ ਚ ਪੜ੍ਹਦਾ ਪਿਆ ਸੀ ਤੇ ਇਹਨਾਂ ਦੇ ਪਿਤਾ ਜੀ ਵੀ ਪੁਲਿਸ ਦੇ ਵਿਚ ਸੀ ਤੇ ਇਹ ਇਹਨਾਂ ਦੇ ਕਰਕੇ ਰਾਜੀਤ ਨੂੰ ਹੀ ਮਤਲਬ ਟਾਰਗੇਟ ਕਰਕੇ ਤੇ ਖੜਕੂਆਂ ਨੇ ਇਹਨਾਂ ਦੇ ਘਰ ਹਮਲਾ ਕਰ ਦਿੱਤਾ ਜੀ
0: ਜੀ
2: ਤੇ ਇਹਨਾਂ ਦੀ ਭੈਣ ਉਹ ਮੈਰਿਡ ਸੀ ਜੀ ਤੇ ਬਟ ਹੈਗੀ ਸੀ ਇੱਥੇ ਪੇਕੇ ਸੀ ਜੀ ਉਹ
0: ਜੀ
2: ਉਹ ਕਹਿੰਦੇ ਸੀ ਵੀ ਰਾਜੀ ਕਿੱਥੇ ਆ ਰਾਜੀ ਕਿੱਥੇ ਕੱਢੋ ਬਾਹਰ
0: ਜੀ
2: ਉਹਨੂੰ ਇਹਨਾਂ ਨੇ ਮਾਵਾਂ ਧੀਆਂ ਨੇ ਅੰਦਰ ਲਕੋਤਾ ਸੀ ਜੀ ਤੇ ਕੁੜੀ ਨੇ ਕੀਤਾ ਇੱਕ ਬੰਦੇ ਨੂੰ ਜੱਫਾ ਹੀ ਪਾ ਲਿਆ ਤੇ ਉਹਦੀ ਜਿਹੜੀ ਹੈਗੀ ਆ ਸਾਲਟ ਡਿੱਗ ਪਈ ਸੀ
0: ਜੀ
2: ਇਹ ਚੱਕ ਦੌੜ ਕੇ ਆਪ ਚੱਕਣ ਲੱਗੀ ਕੁੜੀ ਉਹ ਤੇ ਉਹਨੇ ਫਿਰ ਫਟਾਫਟ ਸਾਲਟ ਖੋ ਕੇ ਤੇ ਬਰਸਟ ਮਾਰ ਕੇ ਤੇ ਉਹ ਕੁੜੀ ਦੀ ਮੌਤ ਹੋ ਗਈ ਤੇ ਮਾਂ ਅੱਗੇ ਉਹਦੀ ਤੇ ਮਾਂ ਦੇ ਵੀ ਬਰਸਟ ਵੱਜ ਗਿਆ
0: ਜੀ
2: ਉਹ ਦੋ ਡੈਥ ਇਹਨਾਂ ਦੇ ਘਰ ਹੋ ਗਈਆਂ ਸੀ ਤੇ ਇਹਦੇ ਕਰਕੇ ਫੇਰ ਉਦੋਂ ਮਾਲ ਸਿੰਘ ਭੁੱਲਰ ਹੋਣੀ ਸੀਗੇ ਡੀ ਜੀ ਪੀ ਤੇ ਪਿਤਾ ਜੀ ਵੀ ਪੁਲਿਸ ਵਿਚ ਹੋਣ ਕਰਕੇ ਤੇ ਫੇਰ ਉਹਨਾਂ ਨੇ ਟੈਰਰਿਸਟ ਅਫੈਕਟਡ ਫੈਮਿਲੀ ਕਹਿ ਕੇ ਦੀ ਤੇ ਇਹਨਾਂ ਨੂੰ ਜੋਬ ਦਿੱਤੀ ਸੀ
0: ਇੰਸਪੈਕਟਰ ਭਰਤੀ ਕੀਤਾ ਸੀ ਕਿਉਂਕਿ ਉਸ ਸਮੇਂ ਵੀ ਅੰਦਰ ਹੀ ਸੀਗੇ ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ
2: ਹਾਂਜੀ
0: ਅੱਛਾ ਜੀ
2: ਹਾਂਜੀ ਹਾਂਜੀ ਤੇ ਕੁੜੀ ਨੇ ਦਰਵਾਜਾ ਲਾ ਤਾ ਸੀ ਮੈਨੂੰ ਲੱਗਦਾ
0: ਜੀ
2: ਦੱਸਦੇ ਸੀ ਜੀ ਜਿਹੜੀ ਗੱਲ ਤੁਸੀਂ ਅੰਡਰਲਾਈਨ ਕਰ ਰਹੇ ਹੈਗੇ ਨਾ ਜੀ ਮੈਂ ਵੀ ਮਤਲਬ ਜਿਹੜਾ ਹੈਗਾ ਜਾਂ ਪੁਆਇੰਟ ਆਊਟ ਕੀਤਾ ਨਹੀਂ ਉਹਨੂੰ ਮੈਨੂੰ ਇੰਨ ਪਤਾ ਵੀ ਇਹ ਹੈਗਾ ਉੱਥੇ ਘਰੇ ਹੀ ਸੀਗਾ ਪਰ ਉਹਨਾਂ ਨੂੰ ਪਤਾ ਸੀਗਾ ਵੀ ਘਰ ਅੰਦਰ ਵੜਿਆ ਹੈ ਤੇ ਇਸ ਕਰਕੇ ਹੈਗਾ ਤਾਂ ਅੰਦਰ ਹੀ ਸੀ
0: ਜੀ ਜੀ ਜੀ
2: ਜੀ ਉਹ ਬਿਗ ਬੋਸ ਦੇ ਵਰ ਚੇਜ਼ਿੰਗ ਉਹ ਪਿੱਛਾ ਕਰ ਰਹੇ ਸੀ ਜੀ
0: ਜੀ
2: ਤੇ ਮੇਰੇ ਤੋਂ 2 ਸਾਲ ਪਿੱਛੇ ਪੜ੍ਹਦੇ ਸੀ ਜੀ
0: ਅੱਛਾ ਜੀ
2: ਉਸੇ ਕਾਲਜ ਚ ਅਸੀਂ ਇਕੱਠੇ ਹਾਂਜੀ ਹਾਂਜੀ ਹਾਂਜੀ ਅਸੀਂ ਕਾਲਜ ਡੇ ਤੇ ਰਹੇ ਹੈਗੇ ਆ ਤੇ ਹੀ ਵਾਸ ਵੈਰੀ ਐਕਟਿਵ ਕੱਦ ਕਾਠ ਸੋਹਣਾ ਸੀਗਾ ਤੇ ਜਿਹੜਾ ਇਹੋ ਜਿਹਾ ਬੰਦਾ ਹੁੰਦਾ ਪਛਾਣਿਆ ਜਾਂਦਾ ਜੀ
0: ਬਿਲਕੁਲ ਜੀ
2: ਪਰ ਸਵਾਲ ਇਹ ਹੈਗਾ ਆ ਕਿ ਉਸ ਮਤਲਬ ਜਿਹੜਾ ਆ ਲੋਸ ਤੋਂ ਬਾਅਦ ਇਹਨਾਂ ਨੂੰ ਉਹਦੇ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਮਾਲ ਸਿੰਘ ਭੁੱਲਰ ਹੋਣਾ ਨੇ ਇੰਸਪੈਕਟਰ ਭਰਤੀ ਕੀਤਾ ਤੇ ਤਰੱਕੀ ਦੀਆਂ ਮੰਜ਼ਲਾਂ ਚੜ੍ਹਦੇ ਹੋਏ ਕਿੱਥੇ ਪਹੁੰਚੇ ਜੀ।
0: ਜੀ
2: ਬਟ ਹੀ ਸਪੇਅਰਡ ਨਨ। ਆਪਣੇ ਪਿੰਡ ਦੇ ਵਿੱਚ ਵੀ ਜਿਹੜਾ ਹੈਗਾ ਇਹਨਾਂ ਨੇ ਕਿਸੇ ਬੰਦੇ ਨੂੰ ਬਈ ਫਾਲਸ ਇੰਪਲੀਕੇਸ਼ਨ ਜਿਹੜਾ ਹੈਗਾ ਆ ਉਹਤੇ ਕਰਨ ਤੋਂ ਗੁਰੇਜ ਨਹੀਂ ਕੀਤਾ,
0: ਬਖਸ਼ਿਆ ਨਹੀਂ ਕਿਸੇ ਨੂੰ ਜੀ।
2: ਨਹੀਂ ਜੀ, ਉਹ ਬੰਦੇ ਦਾ ਕਿਸੇ ਕ੍ਰਾਈਮ ਦੇ ਵਿੱਚ ਰੋਲ ਹੈ ਨਹੀਂ ਸੀਗਾ ਜੀ। ਤਾਂ ਵੀ ਇਹਨਾਂ ਨੇ ਜਿਹੜਾ ਹੈਗਾ ਆ ਸਿਰਫ ਇੱਕ ਛੋਟੀ ਜਿਹੀ ਗੱਲ ਦੇ ਉੱਤੇ ਜਿਹੜਾ ਹੈਗਾ ਆ ਉਸ ਬੰਦੇ ਨੂੰ, ਉਸ ਬੰਦੇ ਦਾ ਇੰਨਾ ਸੀਗਾ ਕਿ ਉਹ ਕਾਂਗਰਸ ਦਾ, ਉਹ ਰਾਹੁਲ ਗਾਂਧੀ ਦਾ ਇੰਨਾ ਕੁ ਨੇੜੇ ਤੇ ਬੰਦਾ ਸੀ ਕਿ ਇੱਕ ਵਾਰੀ ਵੀ ਹਿਮਾਚਲ ਦੀ ਚੋਣ ਸੀ ਤੇ ਰਾਹੁਲ ਗਾਂਧੀ ਦੇ ਨਾਲ ਉਹ ਕਿਤੇ ਉਹਦੇ ਕੋਈ ਰਿਸ਼ਤੇਦਾਰ ਹੈਗੇ ਸੀ ਜਿਹਨਾਂ ਰਾਹੀਂ ਉਹ ਰਾਹੁਲ ਗਾਂਧੀ ਨੂੰ ਮਿਲਿਆ ਸੀ ਤੇ ਰਾਹੁਲ ਗਾਂਧੀ ਨੇ ਉਹਨੂੰ ਟਰੱਸਟ ਕਰਕੇ ਤੇ ਉੱਥੇ ਭੇਜ ਦਿੱਤਾ ਜੀ ਹਿਮਾਚਲ ਚ
0: ਜੀ।
2: ਤੇ ਉਹ ਬੰਦੇ ਨੇ ਨਾ ਜੀ ਉੱਥੋਂ ਹਿਮਾਚਲ ਦੇ ਇਲੈਕਸ਼ਨ ਤੋਂ ਆ ਕੇ ਤੇ ਦਿੱਲੀ ਵਾਪਸ ਚਲਾ ਗਿਆ ਰਾਹੁਲ ਗਾਂਧੀ ਕੋਲ ਤੇ ਵੀ ਮੇਰੇ ਕੋਲ ਇੰਨੇ ਪੈਸੇ ਬਚੇ ਆ ਜੀ
0: ਜੀ।
2: ਹਾਂਜੀ, ਉਹ ਕਹਿੰਦਾ ਕਿ ਤੈਨੂੰ ਪੈਸੇ ਤਾਂ ਜਿਹੜੇ ਹੈਗੇ ਇੰਨੇ ਪੈਸੇ ਨਾਲ, ਕਹਿੰਦਾ ਜੀ ਮੇਰੇ ਕੋਲ ਖਰਚੇ ਇੰਨੇ ਹੋਏ ਤੇ ਮੈਂ ਇੰਨੇ ਵਾਪਸ ਤਾਂ ਹੀ ਕਰਨ ਆਇਆ
0: ਜੀ।
2: ਉਹ ਤੋਂ ਬਾਅਦ ਜਿਹੜਾ ਹੈਗਾ ਆ ਵੀ ਰਾਹੁਲ ਗਾਂਧੀ ਦਾ ਜਿਹੜਾ ਆ ਵੀ ਬਹੁਤ ਉਸ ਬੰਦੇ ਨਾਲ ਨੇੜਤਾ ਹੋ ਗਈ ਜੀ
0: ਜੀ।
2: ਬਟ ਇਹਨਾਂ ਨੇ ਜਦੋਂ ਉਹਨੂੰ ਫਾਲਸ ਇੰਪਲੀਕੇਟ ਕੀਤਾ ਉਸ ਬੰਦੇ ਨੂੰ ਸਜ਼ਾ ਹੋ ਗਈ। ਨੋ ਡਾਊਟ ਹਾਈ ਕੋਰਟ ਦੇ ਵਿੱਚ ਪਹਿਲੀ ਪੇਸ਼ੀ ਦੇ ਉੱਤੇ ਜਮਾਨਤ ਦੇ ਉੱਤੇ ਵਕੀਲ ਸਾਹਿਬ ਆਰਗੂ ਕਰਨ ਲੱਗੇ ਸੀ ਤੇ ਜੱਜ ਨੇ ਦੇਖਿਆ ਤੇ ਮੈਰਿਟ ਤੇ ਹੀ ਉਹਨਾਂ ਨੇ ਉਸੇ ਵੇਲੇ ਸੁਣ ਕੇ ਤੇ ਉਸੇ ਵੇਲੇ ਉਦਣ ਹੀ ਬਰੀ ਕਰ ਦਿੱਤਾ ਜੀ
0: ਜੀ।
2: ਮਤਲਬ ਫਾਲਸ ਇੰਪਲੀਕੇਸ਼ਨ ਜਿਹੜੀ ਹੈਗੀ ਜੀ ਉਹਦੇ ਵਿੱਚ ਸਜ਼ਾ, ਪਰ ਉਸ ਬੰਦੇ ਦਾ ਜਿਹੜਾ ਹੈਗਾ ਆ 10-20 ਲੱਖ ਰੁਪਇਆ ਤਾਂ ਉਹਦਾ ਜਿਹੜਾ ਹੈਗਾ ਜੀ ਇੱਥੇ ਹੀ ਲੱਗ ਗਿਆ ਸੀਗਾ ਜੀ ਟ੍ਰਾਇਲ ਕੋਰਟ ਦੇ ਵਿੱਚ ਜੀ
0: ਹੁਸ਼ਿਆਰਪੁਰੋਂ। ਫਿਊਚਰ ਵੀ ਖਰਾਬ ਹੋਇਆ,
2: ਫਿਊਚਰ ਇਹ ਖਰਾਬ ਹੋਇਆ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਕਿਉਂਕਿ ਇੱਕ ਵਾਰੀ ਬੰਦਾ ਅੰਦਰ ਚੱਲ ਜਾਏ ਜਾਂ ਸਜ਼ਾ ਜਾਬਤਾ ਹੋ ਜਾਏ, ਜਿਹੜੇ ਵੱਡੇ ਲੀਡਰ ਹੁੰਦੇ ਆ ਉਹਨਾਂ ਨੂੰ ਤਾਂ ਪਲ ਪਲ ਦੀ ਇਨਫੋਰਮੇਸ਼ਨ ਹੁੰਦੀ ਫਲਾਨਾ ਕਿੱਥੇ ਫਲਾਨਾ ਕਿੱਥੇ, ਉਹ ਮੁੜ ਕੇ ਦੁਬਾਰਾ ਉਹ ਲਿੰਕ ਅਸਟੈਬਲਿਸ਼ ਕਰ ਹੀ ਨੀ ਪਾਇਆ ਜੀ। ਉਹਦਾ ਪੋਲੀਟੀਕਲ ਕੈਰੀਅਰ ਖਤਮ ਹੋ ਗਿਆ ਜੀ ਬੰਦੇ ਦਾ
0: ਬਿਲਕੁਲ ਜੀ।
2: ਸੋ ਇੱਕ ਇਮਾਨਦਾਰ ਬੰਦਾ ਸਿਰਫ ਜਿਹੜਾ ਹੈਗਾ ਇਸੇ ਕਰਕੇ ਉਹਦਾ ਰਾਜਨੀਤਿਕ ਫਿਊਚਰ ਸੀਗਾ ਬੰਦੇ ਦਾ ਤੇ ਉਹ ਫਿਊਚਰ ਖਤਮ ਹੋ ਗਿਆ ਜੀ। ਇਸ ਕਰਕੇ ਮਤਲਬ ਕੋਈ ਸੋਫਟ ਕਾਰਨਰ ਬਹੁਤਾ ਪਿੰਡ ਵਾਲਿਆਂ ਦਾ ਵੀ ਹੈ ਨਹੀਂ ਸੀਗਾ ਜੀ
0: ਇਹਨਾਂ ਦੇ ਨਾਲ।
2: ਅੱਜ ਜੋ ਹਾਲਾਤ ਤੁਸੀਂ ਕਿੱਦਾਂ ਦੀ ਦੇਖੀ ਹੈਗੇ ਆ ਵੀ ਜਿੱਦਾਂ ਦੀ ਗੱਲਬਾਤ ਉਹਦੇ ਵਿੱਚ ਤੁਸੀਂ ਦੇਖੋ ਨਾ ਕਿ ਮੈਨੂੰ ਲੱਗਦਾ ਸੀ ਵੀ ਚਿਹਰੇ ਤੋਂ ਜਿਹੜਾ ਆ ਕਿ ਇਹ ਬੰਦਾ ਸੋਚਦਾ ਤਾਂ ਹੈ ਨਾ ਜੀ
0: ਜੀ।
2: ਸਰ ਉੱਥੇ ਅੱਜ ਜਿਹੜੀ ਆ ਵੀ ਕਿਉਂਕਿ ਮੈਂ ਇਹ ਗੱਲਾਂ ਇਸ ਕਰਕੇ ਕਰ ਰਿਹਾ ਜੀ ਕਿ ਅੱਜ ਜਿਹੜਾ ਆ ਪੁਲਿਸ ਨੇ ਰਿਮਾਂਡ ਲਿਆ ਜੀ, ਆਪਣੇ ਹੀ ਐਸਐਸਪੀ ਦਾ ਰਿਮਾਂਡ ਲਿਆ ਜੀ।
0: ਬਿਲਕੁਲ
2: ਰਿਮਾਂਡ ਲਿਆ, ਰਿਮਾਂਡ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਹੈਗੀਆਂ ਜੀ ਉਹ ਇਹ ਕਹੀਆਂ ਜੀ ਕਿ ਇਹ ਇੱਕ ਜਿਹੜਾ ਹੈਗਾ ਕਿਸਮ ਦਾ ਰੈਕਟ ਚਲਾਉਂਦਾ ਸੀ
0: ਜੀ,
2: ਆਪਣੇ ਚਹੇਤਾ ਜਿਹੜੇ ਹੈਗੇ ਆ ਅਫਸਰ ਲਾ ਕੇ ਤੇ ਉਹਨੂੰ ਜਿਹੜਾ ਸੀਆਈ ਦਾ ਇੰਚਾਰਜ ਬਣਾ ਦਿੰਦਾ ਸੀ ਇੰਦਰਜੀਤ ਨੂੰ
0: ਜੀ।
2: ਤੇ ਇਹ ਉੱਥੇ ਤੱਕ ਵੀ ਉਹ ਕਹਿ ਗਏ ਕਿ ਇਹ ਪਾਕਿਸਤਾਨ ਤੋਂ ਇਹਨਾਂ ਨੇ ਖੁਦ ਵੀ ਇੱਕ ਵਾਰੀ ਸਪਲਾਈ ਮੰਗਾਈ ਨਸ਼ੇ ਦੀ ਤਾਂ ਕਿ ਦੂਜੇ ਲੋਕਾਂ ਤੇ ਪਲਾਂਟ ਕੀਤੀ ਜਾ ਸਕੇ ਜਾਂ ਉਹਨਾਂ ਤੋਂ ਜਿਹੜਾ ਹੈਗਾ ਆ ਬਲੈਕਮੇਲ ਕੀਤਾ ਜਾ ਸਕੇ
0: ਜੀ।
2: ਅੱਜ ਦੇ ਜਿਹੜਾ ਹੈਗਾ ਆ ਰਿਮਾਂਡ ਦੇ ਵਿੱਚ ਉਹਨਾਂ ਨੇ ਦੱਸਿਆ ਜੀ ਵੀ ਕਿਸੇ ਬੰਦੇ ਕੋਲੋਂ 20 ਲੱਖ ਰੁਪਈਏ ਦੀ ਮੰਗ ਕੀਤੀ ਸੀ, ਕਿਸੇ ਦੁਕਾਨਦਾਰ ਨੂੰ ਚੱਕ ਲਿਆ ਸੀਗਾ ਜੀ ਜਾਮ ਦੇ ਟਾਈਮ
0: ਜੀ,
2: ਮੁੜ ਕੇ CIA ਸਟਾਫ ਲਿਆ ਕੇ ਉਹਨੇ ਇੰਦਰਜੀਤ ਨੇ ਜਿਹੜੇ ਹੈਗੇ ਹੱਟ ਤੋੜੇ, ਫੇਰ ਮੁੜ ਕੇ ਇਹਦੀ ਇਹਨੇ ਸ਼ਾਮ ਨੂੰ ਰਾਤ ਨੂੰ ਜਦੋਂ ਗਿਆ ਇਹਨੇ ਕਿਹਾ ਇਹਦੇ ਕੋਲੋਂ 20 ਲੱਖ ਰੁਪਈਆ ਲੈ ਲਓ ਤੇ ਇਹਨੂੰ ਜਾਣ ਦਿਓ। ਉਹ ਕਹਿੰਦਾ ਮੇਰੇ ਕੋਲ ਹੈ ਹੀ ਨੀ, ਮੈਂ ਰਿਸ਼ਤੇਦਾਰਾਂ ਤੋਂ ਵੀ ਮੰਗਾ ਤੇ 5 ਲੱਖ ਤੋਂ ਜ਼ਿਆਦਾ ਨੀ ਮੈਂ ਦੇ ਪਾਊਂਗਾ
0: ਜੀ।
2: ਇਹਨਾਂ ਨੇ 5 ਲੱਖ ਵੀ ਲੈ ਲਿਆ ਤੇ ਮੁੜ ਕੇ ਉਹਦੇ ਤੇ ਜਿਹੜਾ ਹੈਗਾ ਕੇਸ ਵੀ ਬਣਾ ਦਿੱਤਾ ਸੀ। ਇਹ ਗੱਲਾਂ ਅਸੀਂ ਆਪਣੇ ਕੋਲੋਂ ਨਹੀਂ ਕਰ ਰਹੇ, ਇਹ ਜਿਹੜਾ ਪੁਲਿਸ ਦਾ ਰਿਕਾਰਡ ਆ ਉਹ ਬੋਲਦਾ ਜੀ
0: ਜੀ ਬਿਲਕੁਲ ਜੀ।
2: ਤੇ ਇੱਕ ਘਟਨਾ ਦਾ ਤਾਂ ਪਹਿਲਾਂ ਹੋਰ ਜ਼ਿਕਰ ਹੁੰਦਾ ਜੀ ਵੀ ਇੱਕ ਲੜਕੀ ਜਿਹੜੀ ਹੈਗੀ ਇਹਨਾਂ ਨੇ ਮਤਲਬ ਉਹ ਟਵਾਣਾ ਸਾਹਿਬ ਨੇ ਵੀ ਮੇਰਾ ਖਿਆਲ ਕਿਸੇ ਟਾਈਮ ਤੇ ਸ਼ੇਅਰ ਕੀਤੀ ਸੀ ਵੀ ਇੱਕ ਲੜਕੀ ਸੀ 7-8 ਸਾਲ ਦੀ, ਉਹ ਉਹਦੇ ਫਾਦਰ ਦੇ ਉੱਤੇ ਜਿਹੜਾ ਹੈਗਾ ਆ ਫਿਰ ਫਾਲਸ ਇੰਪਲੀਕੇਸ਼ਨ ਦੇ ਵਿੱਚ ਝੂਠਾ ਕੇਸ ਬਣਾ ਦਿੱਤਾ ਸੀ ਇੱਥੇ ਚਿੱਟੇ ਦਾ। ਉਹ ਜਦੋਂ ਦੇਖਣ ਗਈ ਵੀ ਮੇਰੇ ਪਿਓ ਨੂੰ ਹਵਾਲਾਤ ਦੇ ਵਿੱਚ ਰੱਖਿਆ ਆ ਤੇ ਉਹਨੇ ਲੰਬਾ ਸਾਹ ਲਿਆ ਇੱਕਦਮ ਹੌਕਾ ਲਿਆ ਤੇ ਉਹ ਕੁੜੀ ਉੱਥੇ ਡੈਥ ਹੋ ਗਈ ਸੀ ਕੁੜੀ
0: ਜੀ ਜੀ।
2: ਸੋ ਇਸ ਕਰਕੇ ਇਹੋ ਜਿਹੀਆਂ ਜਦੋਂ ਮਤਲਬ ਬੰਦੇ ਨੇ ਆਹਾਂ ਲਈਆਂ ਹੋਣ ਤੇ ਫੇਰ ਉਹਦਾ ਹਸ਼ਰ ਜਿਹੜਾ ਹੈਗਾ ਆ ਇਹ ਹੀ ਹੁੰਦਾ। ਤੇ ਜੀਰਾ ਸਾਹਿਬ ਤਾਂ ਕਹਿੰਦੇ ਹੁੰਦੇ ਹੈਗੇ ਆ ਜੀ ਵੀ ਦੁੱਖ ਸੁੱਖ ਇੱਥੇ ਹੀ ਹੈਗੇ ਆ ਜੀ,
0: ਬਿਲਕੁਲ ਸਾਰੇ
2: ਹਾਂਜੀ ਵੀ ਨਰਕ ਸਵਰਗ ਇੱਥੇ ਹੀ ਹੈਗਾ ਆ ਜੀ। ਸੋ ਇਸ ਕਰਕੇ ਜੀ ਆਪਣੇ ਕਰਮਾਂ ਦਾ ਫਲ ਜਿਹੜਾ ਆ ਬੰਦੇ ਨੂੰ ਪਾਉਣਾ ਹੀ ਪੈਂਦਾ ਆ ਜੀ,
0: ਬਿਲਕੁਲ
2: ਜਦੋਂ ਮਰਜ਼ੀ ਜਿੱਥੇ ਮਰਜ਼ੀ ਚਲ ਜਾਓ ਜੀ। ਤੋ ਜੀ ਇਹ ਤਾਂ ਸੀ ਜੀ ਰਾਜ ਜੀ ਤੇ ਹੁਣ ਦੇਖੋ
0: ਸੈਣੀ
2: ਪੰਜ ਦਿਨ
0: ਸਾਹਿਬ
2: ਦਾ ਰਿਮਾਂਡ ਉਤੋਂ ਅੱਗੇ ਕੀ ਕਰਦੇ ਜੀ।
0: ਬਿਲਕੁਲ ਤੁਸੀਂ ਫਲ ਦੀ ਗੱਲ ਕੀਤੀ ਹੈ, ਕੈਪਟਨ ਸਾਹਿਬ ਕਾਂਗਰਸ ਦੇ ਨਾਲ ਵੀ ਬਗਾਵਤ ਕੀਤੀ ਪਰ ਬਾਅਦ ਦੇ ਵਿੱਚ ਹੁਣ ਬੀਜੇਪੀ ਚ ਬੈਠੇ ਹੈ, ਪਰ ਉੱਥੇ ਜਾ ਕੇ ਕਹਿੰਦੇ ਨੇ ਭਾਈ ਫਲ ਨਹੀਂ ਮਿਲਿਆ ਮੈਨੂੰ ਕਿਸੇ ਵੀ ਤਰ੍ਹਾਂ ਦਾ, ਹਜੇ ਤਾਈਂ 4 ਸਾਲ ਹੋ ਗਏ, ਕੀ ਬਣਿਆ ਮੈਂ ਤੇਰੀ, ਕਹਿੰਦੇ ਨੇ ਕੀ ਬਣਿਆ ਮੈਂ ਵਾਜਪਾਈ ਬੀਜੇਪੀ ਬੰਦਾ ਬਣ ਕੇ ਜੀ।
2: ਪਰ ਇਹ ਸਭ ਬੇਨਤੀ ਇਹ ਹੈਗੀ ਆ
0: ਜੀ
2: ਕਿ ਜਿੱਦਣ ਕੈਪਟਨ ਸਾਹਿਬ ਇੱਥੇ ਆਏ ਸੀ ਨਾ ਜੀ, ਕੈਪਟਨ ਸਾਹਿਬ ਨਾ ਕਾਹਲੀ ਕਰ ਗਏ
0: ਜੀ।
2: ਕੈਪਟਨ ਸਾਹਿਬ ਨੂੰ ਨਾ ਜਿੱਦਣ ਇਹਨਾਂ ਨੇ ਚਲੋ ਉਹਨਾਂ ਨੇ ਕਿਹਾ ਵੀ ਤੂੰ ਰਿਜ਼ਾਈਨ ਕਰ ਦੇ, ਉਹਨੇ ਚਾਹੀਦਾ ਸੀ ਕਿਹਾ ਰਿਜ਼ਾਈਨ ਕਰਕੇ ਚੁੱਪ ਕਰਕੇ ਮਹਿਲ ਚ ਜਾ ਕੇ ਬਹਿ ਜਾਂਦਾ ਹੈ ਜੀ। ਚੁੱਪ ਕਰਕੇ ਜਿਹੜਾ ਹੈਗਾ ਆ 2-4 ਮਹੀਨੇ ਇਹਨਾਂ ਦਾ ਤਮਾਸ਼ਾ ਦੇਖ ਲੈਂਦੇ, ਓਨੇ ਦੇ ਵਿੱਚ ਹੀ ਜਿਹੜਾ ਹੈਗਾ ਆ ਨਾ ਤਾਂ ਜਿਹੜਾ ਆ ਕਾਂਗਰਸ ਵਾਲਾ ਮੋਹ ਟੁੱਟਣਾ ਸੀ ਇਹਨਾਂ ਤੋਂ ਹੈ ਜੀ, ਆਪ ਦਿੱਲੀ ਜਾ ਕੇ ਜਿਹੜਾ ਹੈਗਾ ਚਲ ਜਾਂਦੇ, ਦਿੱਲੀ ਚਲ ਜਾਂਦੇ ਆਰਾਮ ਨਾਲ, ਦਿੱਲੀ ਸੈਂਟਰ ਪੋਲਿਟਿਕਸ ਵਾਂਗੂ ਜਿੱਦਾਂ ਮਰਜ਼ੀ ਸਾਂਭ ਲਓ ਤੁਸੀਂ।

0: ਹੈਗੇ ਆ ਕੀ ਹੋ ਜਾਂਦਾ ਜੀ, ਵੱਧ ਤੋਂ ਵੱਧ ਕੀ ਕਰ ਲੈਂਦੇ ਜੀ। ਉਹ ਇਹਨਾਂ ਨੇ ਕੁਛ ਨਹੀਂ ਸੀ ਕਰਨਾ ਜਦੋਂ ਕਾਂਗਰਸ ਚ ਸੀ ਉਦੋਂ ਨਾ ਕਰ ਸਕੇ, ਤੇ ਫਿਰ ਉਸ ਵੇਲੇ ਤੇ ਉਹਨਾਂ ਨੇ ਜੇ ਪਾਵਰ ਤੋਂ ਚੱਲ ਵੀ ਗਏ ਸੀ ਤਾਂ ਵੀ ਜਿਹੜਾ ਈਡੀ ਵਾਲਿਆਂ ਨੇ ਕੀ ਕਰ ਲੈਣਾ ਸੀ, ਈਡੀ ਨੇ ਕੋਈ ਕਿਸੇ
1: ਜੀ
0: ਜਦੋਂ ਉਹਨਾਂ ਨੂੰ ਖਤਰਾ ਕੋਈ ਨਹੀਂ ਸੀ ਭਾਈ ਵੀ ਇਸ ਵੇਲੇ ਉਹਨਾਂ ਨੇ ਜਿਹੜਾ ਹੈਗਾ ਆ ਕਾਂਗਰਸ ਨੇ ਇਹਨਾਂ ਨੂੰ ਜਿਹੜਾ ਆ ਗਤੀਓਂ ਲਾਇਆ ਆ, ਇਸ ਕਰਕੇ ਜਿਹੜਾ ਇਹਨਾਂ ਨੇ ਨਾ ਜੀ ਰਿਸੈਂਟਮੈਂਟ ਦਿਖਾਈ ਵੀ ਜਿੱਦਾਂ ਮੇਰੇ ਤੋਂ ਬਿਨਾਂ ਮੈਂ ਕਾਂਗਰਸ ਬਰਬਾਦ ਹੀ ਕਰ ਦਊਗਾ। ਉਹ ਨੀ ਹੁੰਦਾ ਹੁੰਦਾ ਜੀ, ਪਾਰਟੀਆਂ ਜਿਹੜੀਆਂ ਇੱਕ ਬੰਦਾ ਜਿਹੜਾ ਹੈਗਾ ਆ ਬੰਦਾ ਵੱਡਾ ਨੀ ਹੁੰਦਾ, ਅਹੁਦਾ ਵੱਡਾ ਹੁੰਦਾ ਸਰ। ਜਿੱਦਾਂ ਹੀ ਅਹੁਦਾ ਗਿਆ ਤੇ ਕੈਪਟਨ ਹੁਣੀ ਖਤਮ ਹੋ ਗਏ ਜੀ। ਹੁਣ ਤਾਂ ਇਸ ਏਜ ਦੇ ਵਿੱਚ ਆ ਕੇ ਜਿੱਦਾਂ ਮਰਜ਼ੀ ਮੇਰੇ ਵਾਂਗੂ ਦਾੜੀ ਕਾਲੀ ਕਰੀ ਜਾਣ, ਤੇ ਪਰ ਉੱਠਣ ਲੱਗਿਆ ਤਕਲੀਫ ਜ਼ਰੂਰ ਹੁੰਦੀ ਆ ਜੀ।
2: ਨਹੀਂ ਵੈਸੇ ਸਾਇੰਸ ਐਸਿਡ ਦੀ ਗੋਲੀ ਖਾਣੀ ਪੈਂਦੀ ਹੈ, ਇਹਦੇ ਨਾਲ ਚੰਗਾ ਨੀ, ਆਰਾਮ ਨਾਲ ਸੰਨਿਆਸ ਹੀ ਲੈਣ ਤੇ ਆਰਾਮ ਨਾਲ ਘਰ ਬੈਠਣ ਨਜ਼ਾਰੇ ਲੈਣ ਜੀ ਨਾਲੇ।
0: ਪਰ ਇਹ ਗੱਲਾਂ ਕਹਿਣ ਦੀ ਲੋੜ ਹੀ ਕੀ ਹੁੰਦੀ ਹੈਗੀ, ਚੁੱਪ ਕਰਕੇ ਜਦੋਂ ਆਪਾਂ ਬੋਲਣਾ ਹੀ ਨਹੀਂ ਤਾਂ ਸੰਨਿਆਸ ਹੀ ਆ ਜੀ।
2: ਬਿਲਕੁਲ
0: ਸੰਨਿਆਸ ਦਾ ਤਾਂ ਮਤਲਬ ਇਹ ਹੁੰਦਾ ਨਾ ਜੀ, ਫਿਰ ਮੁੜ ਕੇ ਜਿਹੜਾ ਹੈਗਾ ਆ ਜੇ ਤੁਸੀਂ ਕਿਤੇ ਐਕਟਿਵ ਹੁੰਦੇ ਹੈਗੇ ਆ ਤੇ ਹਰ ਕੋਈ ਬੰਦਾ ਕਹਿੰਦਾ ਨਾਲੇ ਤੂੰ ਸੰਨਿਆਸ ਲੈ ਰਿਹਾ ਸੀ ਹੈ
2: ਜੀ,
0: ਉਹਦੇ ਨਾਲ ਬਿਹਤਰ ਹੈਗਾ ਕਿ ਸਾਇਲੈਂਟ ਹੋ ਕੇ ਬਹਿ ਜਾਣ, ਆਰਾਮ ਨਾਲ ਚੁੱਪ ਕਰਕੇ ਜਿਹੜਾ ਹੈਗਾ ਆ ਜੀ।
2: ਬਿਲਕੁਲ
0: ਪਤਾ ਹੀ ਲੱਗ ਗਿਆ ਹੈ ਵੀ ਇਸ ਪਾਰਟੀ ਨੇ ਕੁਛ ਨਹੀਂ ਪੱਲੇ ਪਾਉਣਾ, ਇਹ ਬੋਲਣ ਨਾਲ ਵੀ ਕੁਛ ਨਹੀਂ ਹੋਣਾ ਜੀ।
2: ਜੀ ਬਿਲਕੁਲ ਜੀ, ਪਰ ਦੂਸਰੇ ਪਾਸੇ
0: ਕਾਂਗਰਸ ਵੀ ਹੁਣ ਜਿਹੜਾ ਹੈਗਾ ਆ,
2: ਹਾਂਜੀ
0: ਸਰ, ਕਾਂਗਰਸ ਦਾ ਵੀ ਹੁਣ ਝਾਕਾ ਲੱਥ ਗਿਆ ਹੈਗਾ, ਕਾਂਗਰਸ ਦੇ ਲੀਡਰ ਜਿਹੜੇ ਹੈਗੇ ਆ ਇਹਨਾਂ ਨੂੰ ਅਕਸੈਪਟ ਕਰਨਗੇ ਜੀ? ਉਹ ਗੱਲ ਹੀ ਨੀ ਬਣਨੀ ਜੀ, ਉਹ ਰੁਤਬਾ ਬਣਨਾ ਹੀ ਨੀ ਹੈਗਾ ਜੀ। ਇੱਕ ਦੇ ਵੇਲੇ ਕਮਾਂਡ ਹੁੰਦੀ ਹੈਗੀ ਆ ਜੀ, ਬਾਅਦ ਚ ਕਿੱਥੇ ਹੁੰਦੀ ਜੀ? ਹੁਣ ਸਾਰੇ ਹੀ ਕੈਪਟਨ ਆ, ਅਗਲੇ ਕਹਿੰਦੇ ਤੂੰ ਕੱਲਾ ਕਰਕੇ ਇੱਕ ਕੈਪਟਨ ਸੀ, ਹੁਣ ਅਸੀਂ ਸਾਰੇ ਕੈਪਟਨ ਆ
2: ਜੀ।
0: ਹਾਂਜੀ,
2: ਤੇ ਸੈਣੀ ਸਾਹਿਬ ਜਿਹੜਾ ਡਿਬਰੂਗੜ੍ਹ ਵਿੱਚ ਕੈਪਟਨ ਬੈਠਾ ਹੈ ਮਨਪ੍ਰੀਤ ਤਿਆਲੀ ਸਾਹਿਬ, ਕਹਿੰਦੇ ਆ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਬਾਰੇ ਕਿ ਉਹ ਦੋ ਹਲਕਿਆਂ ਤੋਂ ਕਹਿ ਸਕਦਾ ਕਿ ਚੋਣ ਜਿਹੜੀ ਆ ਲੜ ਸਕਦੇ ਹੋ, ਚਾਹੇ ਮਾਝੇ ਤੋਂ ਹੋਵੇ ਤੇ ਚਾਹੇ ਮਾਲਵੇ ਦੇ ਵਿੱਚ, ਦੋਵੇਂ ਪਾਸੇ ਕਹਿੰਦੇ ਬੇੜੀਆਂ ਚ ਪੈਰ ਰੱਖਣਗੇ ਜੀ।
0: ਚਲੋ ਚੰਗੀ ਗੱਲ ਹੈਗੀ ਆ, ਇਹ ਹਰ ਇੱਕ ਬੰਦੇ ਦਾ ਅਧਿਕਾਰ ਹੈਗਾ ਆ ਜੀ,
2: ਜੀ
0: ਕਾਨੂੰਨ ਇਜਾਜ਼ਤ ਦਿੰਦਾ ਆ ਜੀ, ਪਰ ਇਹ ਆ ਵੀ ਉਹ ਜਸਟਿਸ ਕਿਸ ਹਲਕੇ ਨੂੰ ਇਹ ਛੱਡਣਗੇ ਜੀ?
2: ਜੀ
0: ਮੰਨ ਲਓ ਦੋਨਾਂ ਤੋਂ ਜਿੱਤ ਜਾਂਦੇ ਹੈਗੇ ਆ ਤੇ ਇੱਕ ਤਾਂ ਜਿਹੜਾ ਛੱਡਣਾ ਪਊਗਾ ਜੀ,
2: ਜੀ
0: ਕੀ ਮਾਲਵਾ ਛੱਡਣਗੇ ਜਾਂ ਮਾਝਾ ਛੱਡਣਗੇ
2: ਜੀ?
0: ਜਾਂ ਪਹਿਲਾਂ ਹੀ ਡਿਕਲੇਅਰ ਕਰ ਦੇਣ ਜੀ ਵੀ ਜੇ ਮੈਂ ਦੋਨਾਂ ਤੋਂ ਜਿੱਤ ਗਿਆ ਤੇ ਫੇਰ ਮੈਂ ਆਹ ਛੱਡਣੀ ਆ ਤੇ ਆਹ ਰੱਖਣੀ ਆ ਜੀ।
2: ਜੀ
0: ਤੋ ਇਹ ਤਾਂ ਸਮੇਂ ਦੀ ਗਰਭ ਦੇ ਵਿੱਚ ਹੈਗਾ ਜੀ ਵੀ ਦੇਖੋ ਇਹਦੇ ਸਿਰ ਤੇ ਸਿਹਰਾ ਲੱਗਣਾ ਜੀ।
2: ਜੀ ਬਿਲਕੁਲ,
0: ਵੈਸੇ ਇੱਦਾਂ ਹੈ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਹੁਤ ਹੋ ਗਏ ਆ ਤੇ ਮੰਤਰੀ ਘੱਟ ਹੈਗੇ ਆ ਜੀ।
2: ਬਿਲਕੁਲ ਹੈ ਜੀ,
0: ਤੇ ਇਸ ਕਰਕੇ ਦੇਖਦੇ ਹੈਗੇ ਆ ਜੀ, ਇਹ ਉਹਨਾਂ ਦੀ ਚਲੋ ਜੀ ਚੋਇਸ ਹੈਗੀ ਆ ਤੇ ਕਾਨੂੰਨ ਇਜਾਜ਼ਤ ਦਿੰਦਾ ਆ, ਇਸ ਕਰਕੇ ਉਹਨਾਂ ਨੂੰ ਜਰੂਰ ਦੋ ਦੀਆਂ ਵੀ ਭਾਵੇਂ ਤਿੰਨ ਲਾ ਲੈਣ, ਉਹਦੇ ਵਿੱਚ ਕਿਹੜੀ ਗੱਲ ਹੈਗੀ ਆ, ਘਰ ਘਰ ਦੀਆਂ ਸੀਟਾਂ ਆ ਕਿਹੜਾ ਕਿਤੋਂ ਲੈਣ ਜਾਣੀ ਆ ਜੀ।
2: ਜੀ ਬਿਲਕੁਲ,
0: ਇਹ ਤਾਂ ਕਾਂਗਰਸ ਨੂੰ ਹੁੰਦਾ ਨਾ ਵੀ ਸੀਟਾਂ ਜਿਹੜੀਆਂ ਪਿਓ ਪੁੱਤ ਨੂੰ ਨੀ ਦਿੰਦੇ। ਰਾਣਾ ਗੁਰਜੀਤ ਦੇਖੋ ਕਾਮਯਾਬ ਹੋ ਗਿਆ ਸੁਲਤਾਨਪੁਰ ਤੋਂ, ਉਹਨੇ ਕਿਹਾ ਸੀ ਜੇ ਮੇਰਾ ਮੁੰਡਾ ਜਿਹੜਾ ਹਾਰ ਗਿਆ ਤੇ ਮੈਂ ਕਹਿੰਦਾ ਸਾਰੀ ਉਮਰ ਲਈ ਰਾਜਨੀਤੀ ਤੋਂ ਸੰਨਿਆਸ ਲੈ ਲਓ।
2: ਜੀ
0: ਹਾਂਜੀ, ਉਹਨੇ ਮੁੰਡਾ ਆਪਣਾ ਕਾਂਗਰਸ ਦੇ ਜਿਹੜਾ ਹੈਗਾ ਕੰਟੈਸਟਿੰਗ ਕੈਂਡੀਡੇਟ ਨਾਲ ਜਿਤਾ ਕੇ ਲੈ ਆਂਦਾ ਜੀ।
2: ਜੀ
0: ਹੁਣ ਹੁਣ ਵੀ ਜਿਹੜਾ ਹੈਗਾ ਆ ਜੇ ਕਾਂਗਰਸ ਨੇ ਇੱਦਾਂ ਦੀ, ਕਾਂਗਰਸ ਨੂੰ ਨਾ ਮੰਥਨ ਜਿਹੜਾ ਹੈਗਾ ਆ ਵੀ ਸਟੇਟ ਦੇ ਅੰਦਰ ਬਹਿ ਕੇ ਜਿਹੜਾ ਆ ਉਹ ਕਰਨਾ ਚਾਹੀਦਾ, ਫੇਰ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਦੇਖੋ ਇਹਨਾਂ ਦਾ ਵਰਕਰ ਜਿਹੜਾ ਆ ਜਰੂਰ ਐਕਟਿਵ ਹੈਗਾ
2: ਜੀ,
0: ਕਾਂਗਰਸ ਦਾ ਵਰਕਰ ਜਰੂਰ ਐਕਟਿਵ ਹੈਗਾ। ਦੂਜਾ ਇਹ ਆ ਕਿ ਸੈਕੂਲਰ ਛਵੀ ਹੋਣ ਕਰਕੇ ਨਾ ਜੀ ਥੋੜੀ, ਤੇ ਲੋਕੀ ਜਿਹੜੇ ਆ ਪੜ੍ਹੇ ਲਿਖੇ ਲੋਕ ਜਿਹੜੇ ਹੈਗੇ ਆ ਉਹਨਾਂ ਦੀ ਚੋਇਸ ਜਿਹੜੀ ਹੈਗੀ ਆ ਇਹ ਕਾਂਗਰਸ ਹੁੰਦੀ ਆ ਜੀ। ਜਿਹੜੇ ਹਾਂਜੀ ਬਹੁਤੇ ਪੰਥਕ ਨਹੀਂ ਹੈਗੇ ਜਿਹੜੇ ਬੰਦੇ, ਉਹ ਕਹਿੰਦੇ ਠੀਕ ਗੱਲ ਹੈਗੀ ਆ ਵੀ ਸਿਰਫ ਜਿਹੜੀ ਆ ਡਿਵੈਲਪਮੈਂਟ ਦੀ ਗੱਲ ਕਰ ਰਹੀ ਹੈਗੀ ਆ, ਕੋਈ ਧਰਮ ਦੇ ਨਾਲ ਬਹੁਤਾ ਜਿਹੜਾ ਹੈਗਾ ਆ ਚਰਚਾ ਧਰਮ ਤੇ ਤਾਂ ਨਹੀਂ ਹੋਣਾ ਹੋਣੀ।
2: ਬਿਲਕੁਲ ਹੈ ਜੀ, ਆਖਰ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਮੈਨੀਫੈਸਟੋ ਦੀ ਜਿਹੜੀ ਤਿਆਰੀ ਕਰ ਰਿਹਾ ਹੈ ਤੇ ਅੱਜ ਚੰਡੀਗੜ੍ਹ ਦੇ ਵਿਚ ਉਹਨਾਂ ਨੇ ਮੀਟਿੰਗ ਕੀਤੀ ਹੈ 27 ਦੀਆਂ ਚੋਣਾਂ ਦੇ ਲੈ ਕੇ, ਤੇ ਦੇਖਦੇ ਆ ਕੀ ਕੁਝ ਮੈਨੀਫੈਸਟੋ ਦੇ ਵਿਚ ਆਉਂਦਾ ਹੈ, ਜਿੱਥੇ ਪਹਿਲਾਂ 9 ਮੈਂਬਰੀ ਇਹ ਕਮੇਟੀ ਸੀਗੀ ਉਹ ਵਧਾ ਕੇ ਹੁਣ 20 ਮੈਂਬਰੀ ਕਰ ਦਿੱਤੀ, ਗਿਣਤੀ ਵਧਾ ਤੀ ਇਹਦੀ, ਤੇ ਕਿਵੇਂ ਦੇਖਦੇ ਹੋ ਜੀ? ਵੈਸੇ ਲੋਕਾਂ ਦੇ ਵਿਚ ਸਟੇਜਾਂ ਦੇ ਉੱਤੇ ਤਾਂ ਲਾਰੇ ਜਾਂ ਹੋਰ ਸਾਰੀਆਂ ਚੀਜ਼ਾਂ ਜਾਂ ਯੋਜਨਾਵਾਂ ਤਾਂ ਲਾਗੂ ਕਰੀ ਜਾ ਰਹੇ ਆ, ਪਰ ਅਸਲ ਦੇ ਵਿਚ ਤਾਂ ਮੈਨੀਫੈਸਟੋ ਦੇ ਵਿਚ ਜੋ ਕੁਝ ਆਏਗਾ ਉਹ ਦੇਖਣਾ ਹੋਏਗਾ ਜੀ।
0: ਨਹੀਂ, ਅਕਾਲੀ ਦਲ ਨੂੰ ਮੇਰਾ ਸੁਝਾਅ ਰਹਿਣ ਸਰਾਵਾਂ ਦੇ ਨਾਲ ਜਿਹੜਾ ਹੈਗਾ ਆ ਵੀ ਗੁਰਦੁਆਰੇ ਤੋਂ ਕੋਈ ਡਿਸਟੈਂਸ ਰੱਖ ਲੈਣ ਜੀ, ਵੀ 500 ਮੀਟਰ ਹਟ ਕੇ ਤੇ ਹੋਟਲ ਜਿਹੜਾ ਹੈਗੇ ਆ ਉਹ ਅਵੇਲੇਬਲ ਹੋਇਆ ਕਰਨਗੇ, ਹੋਟਲ ਖੋਲ ਦਿੱਤੇ ਜਾਣਗੇ ਜੀ। ਤੇ ਉਹ ਅੱਜ ਕੱਲ ਚੱਲ ਰਿਹਾ ਹੈਗਾ ਆ ਜੀ, ਇੱਥੇ ਜਿਹੜਾ ਆ ਜੋ ਹਾਲਾਤ ਹੈਗੇ ਆ ਜੀ, ਮੈਨੀਫੈਸਟੋ ਕੀ ਕਰਨਾ ਜੀ, ਪਹਿਲਾਂ ਇੱਜ਼ਤ ਬਚਾਓ ਮੁਹਿੰਮ ਦਾ ਚਲਾ ਲਓ
2: ਜੀ,
0: ਸਰ ਲੋਕੀ ਬਹੁਤ ਗੱਲਾਂ ਕਰਦੇ ਹੈਗੇ ਆ, ਨਹੀਂ ਸੁਣੀਆਂ ਜਾਂਦੀਆਂ ਜੀ।

0: ਇਸ ਕਰਕੇ ਵੀ ਤੁਸੀਂ ਦੇਖੋ ਤਾਂ ਸਹੀ ਤੁਹਾਡੀਆਂ ਸਰਾਵਾਂ ਦੇ ਵਿੱਚ ਕਿੰਨੇ ਕਿੰਨੇ ਦਿਨ ਤੁਸੀਂ ਠਹਿਰਾ ਰਹੇ ਹੈਗੇ ਆ। ਇਟ
1: ਜੀ
0: ਮੀਨ ਤੁਹਾਡੀ ਐਡਮਿਨਿਸਟ੍ਰੇਸ਼ਨ ਤਾਂ ਨੇ ਲਿਆ ਹੈ
1: ਜੀ
0: ਜੀ, ਤੁਹਾਨੂੰ ਪਤਾ ਹੀ ਨਹੀਂ ਵੀ ਥੱਲੇ ਕੀ ਹੋ ਰਿਹਾ ਜੀ, ਫਿਰ ਤੁਸੀਂ ਐਡਮਿਨਿਸਟ੍ਰੇ਷ਨ ਕਰਦੇ ਕਾਹਦੀ ਆ ਜੀ?
1: ਜੀ
0: ਕੀ ਤੁਹਾਡਾ ਕੰਟਰੋਲ ਆ ਵੀ
1: ਜੀ
0: ਜਿੱਥੇ ਜਿਹੜਾ ਬੰਦਾ ਬੈਠਾ ਹੈਗਾ ਆ ਉਹੀ ਰਾਜਾ ਬਣਿਆ ਆ ਜੀ,
1: ਬਿਲਕੁਲ
0: ਚੜਾਵੇ ਦੇ ਸਿਰ ਤੇ ਤੁਸੀਂ ਐਸ਼ਾਂ ਕਰਦੇ ਹੈਗੇ ਆ ਜੀ।
1: ਜੀ
0: ਤੋ ਇਸ ਕਰਕੇ ਮਹਾਰਾਜ ਇਹਨਾਂ ਦੀ ਤਾਂ ਗੱਲ ਮੈਨੀਫੈਸਟੋ ਦੇ ਵਿੱਚ ਦੇਖ ਲੈਣ, ਜੋ ਮਰਜ਼ੀ ਕਰ ਲੈਣ ਜੀ, ਪਰ
1: ਜੀ
0: ਜੋ ਆਹ ਡੈਂਟ ਪੈ ਗਿਆ ਨਾ ਜੀ, ਪਰ ਸਭ ਗੱਲ ਤਾਂ ਇਹ ਹੈਗੀ ਇਹ ਘਟਨਾ ਤਾਂ ਜ਼ਾਹਰ ਹੋ ਗਈ,
1: ਜੀ
0: ਖਰੇ ਕਿੰਨੀਆਂ ਘਟਨਾਵਾਂ ਅੱਗੇ ਵਾਪਰਤੀਆਂ ਸੀ।
1: ਜੀ
0: ਇੱਜ਼ਤ ਬਚਾਉਣ ਦਾ ਮਾਰਾ ਹਰ ਕੋਈ ਬੰਦਾ ਚੁੱਪ ਕਰ ਜਾਂਦਾ ਕਈ ਵਾਰੀ।
1: ਬਿਲਕੁਲ ਹੈ ਜੀ,
0: ਤੋ ਇਸ ਕਰਕੇ ਜਿਹੜਾ ਹੈਗਾ ਆ ਵੀ ਅਕਾਲੀ ਦਲ ਦਾ ਸਰ ਜਿਹੜਾ ਆ ਪਹਿਲਾਂ ਬਿਲਕੁਲ ਸਰ ਸਿੱਧਾ ਟੱਕਰ ਦਿਸਦੀ ਪਈ ਸੀ ਵੀ ਹਾਂ ਜੀ ਅਕਾਲੀ ਦਲ ਆ ਜਾਊਗਾ ਜੀ।
1: ਜੀ
0: ਆਹ ਘਟਨਾ ਜਿਹੜੀ ਹੈਗੀ ਆ ਇਹਨੇ ਏਦਾਂ ਦਾ ਡੈਂਟ ਪਾਇਆ ਹੈਗਾ ਆ ਜੀ ਕਿ ਲੋਕਾਂ ਦੇ ਹਿਰਦੇ ਦੁਖੀ ਤਾਂ ਹੋਏ ਆ ਜੀ,
1: ਜੀ
0: ਜਿਹੜਾ ਵੀ ਮਤਲਬ ਆਸਥਾ ਰੱਖਦਾ ਹੈਗਾ ਆ ਜੀ ਉਹ ਦੁਖੀ ਆ ਜੀ ਇਹਨਾਂ ਦੀਆਂ ਮਤਲਬ ਇਹ ਗੱਲਾਂ ਸੁਣ ਕੇ ਜੀ।
1: ਜੀ
0: ਤੇ ਹਜੇ ਤਾਂ ਰਾਜ ਭਾਗ ਹੈ ਨੀ, 10 ਸਾਲ ਹੋ ਗਏ ਆ ਤੇ ਫੇਰ ਇਹੋ ਜਿਹੇ ਕੰਮ ਕਰਦੇ ਹੈਗੇ, ਜੇ ਇਹਨਾਂ ਦੇ ਰਾਜ ਆ ਜਾਂਦਾ ਫੇਰ ਕੀ ਹੋਊਗਾ ਜੀ।
1: ਬਿਲਕੁਲ ਹੈ
0: ਹੁਣ
1: ਜੀ,
0: ਤਾਂ ਚਲੋ ਗੱਲ ਬਾਹਰ ਆ ਜਾਂਦੀ ਹੈਗੀ, ਫੇਰ ਤਾਂ ਜੇ ਰਾਜ ਭਾਗ ਇਹਨਾਂ ਦਾ ਹੋਵੇ ਫੇਰ ਕਿੱਥੇ, ਫੇਰ ਤਾਂ ਇਹੋ ਜਿਹਾ ਵਿਕਟਮ ਜਿਹੜਾ ਹੈਗਾ ਆ ਉਹ ਆਉਣਾ ਹੀ ਨੀ ਬਾਹਰ ਜੀ,
1: ਜੀ
0: ਉਹਨਾਂ ਨੇ ਪਹਿਲਾਂ ਹੀ ਇਲੀਮੀਨੇਟ ਕਰ ਲੈਣੇ ਹੈਗੇ ਜੀ।
1: ਜੀ
0: ਤੋ ਇਸ ਕਰਕੇ ਦੇਖੋ ਸਰ ਅੱਗੇ ਸਟੇਟ ਦਾ ਕਿੱਦਾਂ ਦਾ ਮਾਹੌਲ ਬਣਦਾ ਆ ਜੀ,
1: ਜੀ
0: ਬਟ ਇਹ ਆ ਵੀ ਮੈਂ ਦੇਖਿਆ ਵੀ ਕੈਪਟਨ ਸਾਹਿਬ ਦੀ ਪੋਲੀਟੀਕਲ ਆਬਜ਼ਰਵੇਸ਼ਨ ਜਿਹੜੀ ਆ ਨਾ ਜੀ
1: ਜੀ
0: ਉਹ ਠੀਕ ਆ ਸਰ, ਜੋ
1: ਜੀ
0: ਦਿਸਦਾ ਪਿਆ ਜੀ ਉਹਨਾਂ ਦੇ
1: ਬਿਲਕੁਲ ਜੀ,
0: ਪੋਲੀਟੀਕਲ ਆਬਜ਼ਰਵੇਸ਼ਨ ਠੀਕ ਆ ਜੀ, ਆਖਿਰ ਉਹਨਾਂ ਨੇ ਵੀ ਜ਼ਿੰਦਗੀ ਦੇਖੀ ਆ ਸਰ
1: ਜੀ ਬਿਲਕੁਲ
0: ਜੀ।
1: ਜੀ
0: ਜੀ
1: ਬਿਲਕੁਲ
0: ਭਾਰਤ ਸਾਹਿਬ,
1: ਸੈਣੀ ਸਾਹਿਬ ਉਸਤਾਦ ਜੀ ਕਹਿੰਦੇ ਆ ਆਪ ਚੰਡੀਗੜ੍ਹ ਜਾਣ ਜੋਗੇ ਨਹੀਂ, ਜਿਹੜੇ ਰਹਿੰਦੇ ਨੇ ਉਹਨਾਂ ਨੂੰ ਜਰਦੇ ਨਹੀਂ, ਨਾ ਅਸੀਂ ਕਹਿੰਦੇ ਚੰਡੀਗੜ੍ਹ ਜਾਈਏ ਨਾ ਉੱਥੇ ਰਹਿਣ ਵਾਲਿਆਂ ਨੂੰ, ਕਿਤੇ ਰਹਿਣ ਦਿੰਦੇ ਅਸੀਂ ਜੀ, ਨਫ਼ਰਤ ਜਾਂ
0: ਉਸਤਾਦ ਜੀ ਸੱਚ
1: ਚੰਗੇ
0: ਕਹਿ
1: ਕਹੀਏ ਜੀ। ਹਾਂਜੀ
0: ਦੇਖੋ ਜੀ ਗੱਲ ਏਦਾਂ ਹੈਗੀ ਆ, ਸਾਨੂੰ ਕੀ ਪਤਾ ਅਖਬਾਰਾਂ ਉੱਥੋਂ ਚੱਲਦੀਆਂ ਹੈਗੀਆਂ ਸਾਰਾ, ਅਸੀਂ ਤਾਂ ਆਪ ਚੰਡੀਗੜ੍ਹ ਵਾਲੇ ਕਹਿੰਦੇ ਹੈਗੇ ਠੀਕ ਗੱਲ ਹੈ ਜੀ, ਪਰ ਰਿਪੋਰਟਾਂ ਜਿਹੜੀਆਂ ਆਉਂਦੀਆਂ ਆ ਅਸੀਂ ਤਾਂ ਉਹੀ ਕਹਿ ਰਹੇ ਹੈਗੇ ਆ ਜੀ, ਬਾਕੀ ਤਾਂ ਕੋਈ ਨੀ, ਸਾਡਾ ਤਾਂ ਹਿਰਦੇ ਬੁਲੰਦੜਿਆ ਗਿਆ ਆ ਜੀ। ਹੁਣ ਉਸਤਾਦ ਜੀ ਦੂਰ ਬੈਠੇ ਹੈਗੇ ਆ ਇਸ ਕਰਕੇ ਆ ਜੀ,
1: ਜੀ ਇਹ ਦਰਦ ਨੀ ਸਮਝਦੇ
0: ਅਕਾਲੀ
1: ਪੰਜਾਬ
0: ਦਾ,
1: ਦਾ ਨਾ, ਦੇਖ ਲੋ
0: ਹਾਂਜੀ ਇਹ ਪੰਜਾਬ ਦਾ ਦਰਦ ਕਿੱਥੇ ਸਮਝਦੇ ਹੈਗੇ ਆ, ਜੇ ਪੰਜਾਬ ਦਾ ਦਰਦ ਸਮਝਦੇ ਹੋਣ ਤੇ ਪੰਜਾਬ ਆਉਣ ਆ ਕੇ 4 ਦਿਨ ਜਿਹੜਾ ਹੈਗਾ ਆ ਲੋਕਾਂ ਨੂੰ ਮਤਲਬ ਕੋਈ ਦਿਸ਼ਾ ਦੇਣ, ਇੱਥੇ ਜਵਾਨੀ ਭਟਕ ਚੁੱਕੀ ਆ ਜੀ।
1: ਉਹ ਕਹਿੰਦੇ
0: ਪਰ ਸਭ
1: ਜਦੋਂ
0: ਇੱਕ
1: ਅਸੀਂ ਆਈ
0: ਇੱਕ
1: ਤਾਂ
0: ਚੀਜ਼
1: ਅਸੀਂ
0: ਆਉਂਦਾ ਜਾਂਦਾ ਕਵਾਂ ਜੀ
1: ਹਸੈਣੀ ਸਾਹਿਬ,
0: ਸਾਡੀ
1: ਉਹ ਦੱਸੋ
0: ਹਾਂਜੀ
1: ਕਹਿੰਦੇ ਆ ਅਸੀਂ ਜਦੋਂ ਲੋਕਾਂ ਨੂੰ ਇੱਥੇ ਸਮਝਾਈਦਾ ਉਹ ਅੱਗੇ ਮੋਹਰੇ ਕਹਿੰਦੇ ਵੀ ਤੁਸੀਂ ਵੀ ਤਾਂ ਇੱਥੋਂ ਹੀ ਗਏ ਸੀ।
0: ਹਾਂਜੀ ਇਹ ਵੀ ਗੱਲ ਠੀਕ ਹੈਗੀ ਆ ਜੀ,
1: ਜੀ
0: ਉਹ ਗਏ ਸੀ ਤੇ ਫੇਰ ਉੱਥੋਂ ਸਮਝ ਗਏ ਨਾ
1: ਜੀ,
0: ਐਨ ਆਰ ਆਈ ਜਦੋਂ ਆਉਂਦੇ ਹੈਗੇ ਆ ਕੇ ਕੰਮ ਬੜਾ ਕਰਦੇ ਆ ਜੀ,
1: ਬਿਲਕੁਲ
0: ਇਹ ਵੀ ਤਾਂ ਜਦੋਂ ਪਿੰਡ ਆਏ ਸੀ ਆ ਕੇ ਫਟਾਫਟ ਨਾਲੀ ਕੱਢਣ ਦੌੜ ਪੈਂਦੇ ਸੀਗੇ, ਤਾਂ ਤੁਸੀਂ ਕੋਲ ਬੈਠੇ ਹੈਗੇ ਆ ਨਾਲੀ ਬੰਦ ਪਈ ਹੈਗੀ ਤੁਸੀਂ ਨਾਲੀ ਵੀ ਨੀ ਖੋਲ ਸਕਦੇ ਆਪਣੇ ਆਪ। ਅੱਛਾ ਜੀ ਅਗਲੇ ਵੀ ਉਹਦੇ ਉਹ ਰਹਿਣ ਦੇ ਤੂੰ ਰਹਿਣ ਦੇ ਕਰਕੇ ਅਗਲੇ ਵੀ ਕਹਿੰਦੇ ਸੀ ਕੱਢੀ ਗਿਆ ਆਰਾਮ ਨਾਲ। ਹਾਂਜੀ
1: ਮੁੜ ਕੇ ਜਦੋਂ ਬੰਦ ਵੀ ਹੁੰਦੀ ਆ ਫਿਰ ਵੀ ਉੱਥੇ ਨੂੰ ਕੋਲਾਂ ਕਰਦੇ ਅਮਰੀਕਾ ਨੂੰ ਵੀ ਆ ਜਾਓ ਭਾਈ।
0: ਆਹੋ ਉਹ ਸੱਚੀ ਗੱਲ ਹੈ ਜੀ, ਇੱਕ ਦਿਨ ਮੈਂ ਇਹਨਾਂ ਦੇ ਨਾਲ ਗੱਲਬਾਤ ਕਰਦਾ ਇਹਨਾਂ ਨੂੰ ਪਿੰਡੋਂ ਫੋਨ ਆਇਆ ਵੀ ਜਿਹੜਾ ਵਾਟਰ ਸਪਲਾਈ ਵਾਲੀ ਮੋਟਰ ਸੜ ਗਈ ਆ ਜੀ,
1: ਕੀ
0: ਬਾਤ ਹੈ ਪਿੰਡ ਸੜੀ ਤੇ ਰੌਲਾ ਮਿਸ਼ੀਗਨ ਚ।
1: ਤੁਸੀਂ ਕੁਝ ਕਹਿਣ ਲੱਗੇ ਸੀ?
0: ਠੀਕ ਹੈ ਭਾਈ ਸਾਹਿਬ,
1: ਨਹੀਂ ਕਹਿਣ ਲੱਗੇ ਸੀ ਕੁਝ, ਮਨ ਦੀ ਗੱਲ ਕਰਨ ਲੱਗੇ ਹੀ ਜਾਂਦੇ ਜਾਂਦੇ ਹੋਏ। ਹਾਂਜੀ
0: ਨਾ ਮੇਰੇ ਵੱਡੇ ਵੀਰੇ ਹੈਗੇ ਆ, ਨਾ ਮੈਨੂੰ ਕੁੱਟਣ ਗਿਆ ਵੀ ਨਹੀਂ ਬਈ ਨਹੀਂ ਮੈਂ ਕੁਛ ਨੀ ਬੋਲਣਾ ਜੀ। ਹਾਂਜੀ ਦਿਓ ਜਾਇਜ਼ ਸਰ,
1: ਸ਼ੁਕਰੀਆ
0: ਜੀ, ਮੈਂ ਮੁਹੰਮਦ ਸਾਹਿਬ ਨੂੰ ਦੇਖਣਾ ਹੈਗਾ, ਉਹਨਾਂ ਨੇ ਆ ਕੇ ਫਿਰ ਕੋਈ ਕਲਾਮ ਸੁਣਾਉਣਗੇ ਤੇ ਮੈਨੂੰ ਹਜੇ ਮੈਂ ਟਾਈਮ ਹੈਗਾ, ਮੈਂ 10 ਮਿੰਟ ਸੁਣ ਸਕਦਾ ਹੈਗਾ ਜੀ ਉਹਨਾਂ ਨੂੰ, ਮੈਂ ਉਹਨਾਂ ਦੀ ਉਡੀਕ ਰਹਿਣਾ। ਠੀਕ ਹੈ ਸਰ, ਸ਼ੁਕਰੀਆ ਜੀ, ਮਿਹਰਬਾਨੀ ਸਮਾਂ ਦੇਣ ਲਈ ਧੰਨਵਾਦ ਸਰ।
1: ਲੋ ਦੋਸਤੋ, ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਨਾਲ ਹਾਸਾ ਠੱਠਾ ਵੀ ਨਾਲ ਦੀ ਨਾਲ ਚੱਲਦਾ ਹੈ। ਤੇ ਦੋਸਤੋ ਆਪਾਂ ਕਿਤਾਬ ਦੀ ਵੀ ਗੱਲ ਕਰਨੀ ਹੈ ਆਖਰ ਦੇ ਵਿੱਚ ਤੁਹਾਡੇ ਲਈ, ਵਿਦੇਸ਼ੀ ਖਬਰਾਂ ਨੇ ਉਹਨਾਂ ਨੂੰ ਲੈ ਕੇ ਫਿਰ 1-2 ਮਿੰਟ ਕਾਲ ਲੈ ਕੇ, ਤਾਂ ਫਿਰ ਉਸ ਤੋਂ ਬਾਅਦ ਜਲਦੀ ਜਲਦੀ ਆਪਾਂ, ਸਮਾਂ ਵੀ ਕਾਫੀ ਤੇਜ਼ੀ ਦੇ ਨਾਲ ਵੱਧ ਰਿਹਾ ਤੇ ਸਮਾਂ ਕਈ ਵਾਰੀ ਫਰਾਈਡੇ ਵਾਲੇ ਦਿਨ ਨੂੰ ਜ਼ਿਆਦਾ ਹੀ ਲੱਗ ਜਾਂਦਾ ਜੀ, ਤੇ ਜਲਦੀ ਤੋਂ ਜਲਦੀ ਆਪਾਂ ਚੱਲਦੇ ਹਾਂ ਫਿਰ ਅੱਜ ਦੇ ਜਿਹੜਾ ਕਿਤਾਬ ਦੇ ਸਿਲਸਿਲੇ ਦੇ ਵਿੱਚ, ਜਿਹੜਾ ਅੱਜ ਦਾ ਆਪਣਾ ਸਿਲਸਿਲਾ ਹੁੰਦਾ ਕਿਤਾਬਾਂ ਦੇ ਅੰਗ ਸੰਗ ਨੂੰ, ਜਿਹੜਾ ਪਹੁੰਚ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਵਿਦੇਸ਼ੀ ਖਬਰਾਂ ਨੇ ਕੁਝ, ਉਹਨਾਂ ਦਾ ਜ਼ਿਕਰ ਜ਼ਰੂਰ ਤੁਹਾਡੇ ਨਾਲ ਕਰਦੇ ਹਾਂ, ਕਾਫੀ ਇੰਟਰਸਟਿੰਗ ਨੇ। ਪਿਛਲੇ ਦਿਨਾਂ ਦੇ ਵਿੱਚ ਵਾਦ ਵਿਵਾਦ ਜਿਹੜੇ ਨੇ CNN ਦੇ ਨਾਲ ਜਾਂ ਹੋਰ ਨਿਊਜ਼ ਏਜੰਸੀਆਂ ਦੇ ਨਾਲ ਟਰੰਪ ਸਾਹਿਬ ਦੇ ਪਏ, ਉਹਦੇ ਵਿੱਚ ਕੋਰਟ ਦੇ ਕੁਝ ਫੈਸਲੇ ਆਏ ਨੇ ਅਤੇ ਚੰਗੀ ਝਾੜ ਝੰਬ ਉਹਨਾਂ ਦੀ ਹੋਈ ਹੈ ਇਹਨਾਂ ਚੀਜ਼ਾਂ ਦੇ ਵਿੱਚ ਵੀ। ਅਤੇ ਈਰਾਨ ਵੀ ਜਿਹੜਾ ਅਮੈਰੀਕਾ ਦੇ ਵਿੱਚ ਹੈ ਅਤੇ ਉੱਥੇ ਵਾਰਤਾਲਾਪ ਦੇ ਦੌਰਾਨ ਉਹਨਾਂ ਨੇ 7 ਦਿਨ ਦਿੱਤੇ ਆ, ਜੇਕਰ ਸਮਝੌਤਾ ਹੁੰਦਾ ਤਾਂ ਠੀਕ ਆ, ਨਹੀਂ ਤਾਂ ਫਿਰ ਦੇਖਦੇ ਹਾਂ ਕਹਿੰਦੇ ਅਗਲੇ ਕੀ ਕਰਨਾ ਹੈ। ਡੋਨਲਡ ਟਰੰਪ ਦੇ ਬੈਨ ਸੰਬੰਧੀ ਹੁਕਮਾਂ ਦੇ ਉੱਤੇ ਰੋਕ ਮੀਡੀਆ ਅਦਾਰਿਆਂ ਨੂੰ ਵਾਈਟ ਹਾਊਸ ਤੱਕ ਪਹੁੰਚ ਬਹਾਲ ਕਰਨ ਦਾ ਹੁਕਮ ਹੋ ਗਿਆ। ਇੱਕ ਫੈਡਰਲ ਜੱਜ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਵਾਈਟ ਹਾਊਸ ਦੇ ਅਹਾਤੇ ਦੇ ਵਿੱਚ 3 ਮੀਡੀਆ ਅਦਾਰਿਆਂ ਦੇ ਉੱਤੇ ਲਾਈ ਗਈ ਪਾਬੰਦੀ ਦੇ ਉੱਤੇ ਅਸਥਾਈ ਰੋਕ ਜਿਹੜੀ ਲਾਤੀ ਹੈ। ਜੱਜ ਨੇ ਅੱਜ ਸਵੇਰੇ ਹੁਕਮ ਦਿੱਤੇ ਨੇ ਕਿ CNN, MS ਨਾਓ ਅਤੇ ਪੋਲੀਟਿਕੋ ਦੀ ਜਿਹੜੀ ਹੈ ਪਹੁੰਚ ਨੂੰ ਬਹਾਲ ਕੀਤਾ ਜਾਵੇ। ਇਹ ਟਰੰਪ ਅਤੇ ਉਨ੍ਹਾਂ ਮੀਡੀਆ ਅਦਾਰਿਆਂ ਦਰਮਿਆਨ ਵੱਧਦੇ ਤਣਾਅ ਦੇ ਵਿੱਚ ਨਵਾਂ ਮੋੜ ਹੈ, ਜਿਨ੍ਹਾਂ ਦੀ ਕਵਰੇਜ ਉਹ ਪਸੰਦ ਨਹੀਂ ਕਰਦੇ। ਟਰੰਪ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਮੀਡੀਆ ਅਦਾਰਿਆਂ ਦੇ ਉੱਤੇ ਪਾਬੰਦੀ ਜਿਹੜੀ ਲਾਉਣ ਦਾ ਐਲਾਨ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਝੂਠੀਆਂ ਖ਼ਬਰਾਂ ਕਿਹਾ ਸੀ। ਬਾਅਦ ਦੇ ਵਿੱਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੀ ਰਿਪੋਰਟਿੰਗ ਕੌਮੀ ਸੁਰੱਖਿਆ ਦੇ ਲਈ ਖ਼ਤਰਾ ਹੈ, ਅਤੇ ਉਧਰ ਮੀਡੀਆ ਅਦਾਰਿਆਂ ਦੇ ਨੇ ਜਿਹੜਾ ਸੀ ਦਲੀਲ ਦੇ ਦਿੱਤੀ ਸੀ ਕਿ ਪਾਬੰਦੀ ਪਹਿਲੀ ਹੀ ਸੋਧ ਦੀ ਸਰਾਸਰ ਉਲੰਘਣਾ ਹੈ, ਕਿਉਂਕਿ ਇਸ ਨੇ ਉਨ੍ਹਾਂ ਦੀ ਕਵਰੇਜ ਦੀ ਜਿਹੜੀ ਸਮੱਗਰੀ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਅਤੇ ਆਪਣੇ ਹੁਕਮ ਦੇ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਟਿਮੋਥੀ ਕੈਲੀ ਨੇ ਕਿਹਾ ਕਿ ਮੀਡੀਆ ਅਦਾਰਿਆਂ ਨੇ 14 ਦਿਨਾਂ ਦੇ ਲਈ ਪ੍ਰਭਾਵੀ ਆਰਜ਼ੀ ਰੋਕ ਜਿਹੜੀ ਉਹਦੇ ਉੱਤੇ ਹੁਕਮ ਪ੍ਰਾਪਤ ਕਰਨ ਦੇ ਲਈ ਕਾਨੂੰਨੀ ਮਾਪਦੰਡਾਂ ਨੂੰ ਪੂਰਾ ਕਰ ਲਿਆ। ਨਾਲ ਉਨ੍ਹਾਂ ਕਿਹਾ ਕਿ ਇਹ ਦਿਖਾਉਣ ਦੇ ਵਿੱਚ ਸਫਲ ਹੋਣ ਦੀ ਸੰਭਾਵਨਾ ਰੱਖਦੇ ਨੇ ਕਿ ਉਨ੍ਹਾਂ ਦੇ ਵਾਈਟ ਹਾਊਸ ਪ੍ਰੈਸ ਪਾਸ ਬਿਨਾਂ ਕਿਸੇ ਨਿਰਧਾਰਿਤ ਕਾਨੂੰਨੀ ਪ੍ਰਕਿਰਿਆ ਦੇ ਰੱਦ ਕੀਤੇ ਗਏ ਸਨ। ਤੇ ਉਨ੍ਹਾਂ ਲਿਖਿਆ ਕਿ ਇਹ ਉੱਚ ਪੈਮਾਨਾ ਹੈ, ਪਰ ਪਟੀਸ਼ਨਰਾਂ ਨੇ ਇਸ ਨੂੰ ਜਿਹੜਾ ਪੂਰਾ ਕਰ ਲਿਆ, ਤੇ ਇਹ ਫੈਸਲਾ ਟਰੰਪ ਤੇ ਮੀਡੀਆ ਅਦਾਰਿਆਂ ਵਿਚਕਾਰ ਵੱਧਦੇ ਤਣਾਅ ਦੇ ਵਿੱਚ ਨਿਊਜ਼ ਆਊਟਲੈਟਾਂ ਨੂੰ ਰਾਹਤ ਜਿਹੜਾ ਦਿੰਦਾ ਹੈ। ਇਸੇ ਤਰ੍ਹਾਂ ਕੈਨੇਡਾ ਦੀ ਗੱਲ ਕਰੀਏ ਤਾਂ ਅਮਰੀਕੀ ਫੌਜੀ ਕਾਰਵਾਈ ਦੀ ਸੰਭਾਵਨਾ ਬਹੁਤ ਘੱਟ ਹੈ, ਪਰ ਤਿਆਰੀ ਜ਼ਰੂਰ ਹੈ, ਮਾਰਕ ਕਾਰਨੀ ਨੇ ਕਹਿ ਦਿੱਤੀ ਹੈ। ਇਹਦੇ ਵਿੱਚ ਜਿਹੜੀ ਟੈਨਸ਼ਨ ਬਣੀ ਹੋਈ ਹੈ ਅਮਰੀਕਾ ਕੈਨੇਡਾ ਦੀ, ਕੈਨੇਡਾ ਤੇ ਅਮਰੀਕੀ ਫੌਜੀ ਕਾਰਵਾਈ ਦੀ ਸੰਭਾਵਨਾ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਹੁਤ ਦੂਰ ਦਾ ਖਤਰਾ ਦੱਸਿਆ, ਪਰ ਇਸ ਨੂੰ ਨਜ਼ਰ ਅੰਦਾਜ਼ ਕਹਿੰਦੇ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਜਿਹੇ ਹਾਲਾਤ ਦੇ ਲਈ ਤਿਆਰੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਰਹਿੰਦੀ ਹੈ। ਤੇ ਉਨ੍ਹਾਂ ਇਸ ਨੂੰ ਜਿਹੜਾ ਐਕਸਟ੍ਰੀਮ ਟੇਲ ਰਿਸਕ ਦੇ ਵਿੱਚ ਕਿਹਾ ਹੈ ਕਿ ਅਜਿਹਾ ਖਤਰਾ ਜਿਸ ਦੀ ਸੰਭਾਵਨਾ ਬਹੁਤ ਘੱਟ ਹੋਵੇ ਪਰ ਨਤੀਜੇ ਬੇਹੱਦ ਗੰਭੀਰ ਹੋ ਸਕਦੇ ਨੇ। ਇੱਕ ਇੰਟਰਵਿਊ ਦੇ ਵਿੱਚ ਕਾਰਨੀ ਨੇ ਕਿਹਾ ਕਿ ਇਹ ਕੋਈ ਬੇਸ ਕੇਸ ਨਹੀਂ ਹੈ, ਪਰ ਇਸ ਸੰਭਾਵਨਾ ਦੇ ਲਈ ਤਿਆਰ ਨਾ ਹੋਣਾ ਗੈਰ ਜ਼ਿੰਮੇਵਾਰ ਨਾ ਹੋਵੇਗਾ, ਤੇ ਉਨ੍ਹਾਂ ਨੇ ਇਸ ਨੂੰ ਰਿਸਕ ਮੈਨੇਜਮੈਂਟ ਦਾ ਜਿਹੜਾ ਹਿੱਸਾ ਦੱਸਿਆ ਤੇ ਫੌਜੀ ਤਿਆਰੀਆਂ ਬਾਰੇ ਵੇਰਵੇ ਦੇਣ ਤੋਂ ਇਨਕਾਰ ਕੀਤਾ। ਕਾਰਨੀ ਦੇ ਬਿਆਨ ਨੇ ਕੈਨੇਡਾ ਅਮਰੀਕਾ ਸੰਬੰਧਾਂ ਚ ਪਹਿਲਾਂ ਤੋਂ ਚੱਲ ਰਹੇ ਤਣਾਅ ਨੂੰ ਹੋਰ ਚਰਚਾ ਦੇ ਵਿਚ ਲਿਆ ਦਿੱਤਾ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿਟੀ ਨੇ ਕਿਹਾ ਕਿ ਵੱਖ ਵੱਖ ਜੋਖਮਾਂ ਦਾ ਮੁਲਾਂਕਣ ਕਰਨਾ ਸਰਕਾਰਾਂ ਅਤੇ ਫੌਜਾਂ ਦੀ ਜਿਹੜੀ ਹੈ ਆਮ ਪ੍ਰਕਿਰਿਆ, ਤੇ ਉਨ੍ਹਾਂ ਕਿਹਾ ਕਿ ਉੱਤਰੀ ਅਮਰੀਕਾ ਦੀ ਸੁਰੱਖਿਆ ਨਾਲ ਜੁੜੇ ਹਰ ਤਰ੍ਹਾਂ ਦੇ ਹਾਲਾਤਾਂ ਦਾ ਅਧਿਐਨ ਕੀਤਾ ਜਾਂਦਾ ਹੈ, ਤੇ ਗੁਰੇਜ਼ ਕੀਤਾ ਕਿ ਕੈਨੇਡਾ ਨੇ ਕਿਹੜੇ ਖਾਸ ਦ੍ਰਿਸ਼ਾਂ ਦੇ ਲਈ ਤਿਆਰੀ ਕੀਤੀ ਹੋਈ ਹੈ। ਮੰਤਰੀ ਇਵਾਨ ਸੁਲੋਮਨ ਨੇ ਵੀ ਕਿਹਾ ਕਿ ਕਿਸੇ ਵੀ ਸੰਭਾਵੀ ਸਥਿਤੀ ਨੂੰ ਪਰਖਣਾ ਸਰਕਾਰ ਦੇ ਕੰਮ ਦਾ ਹਿੱਸਾ ਹੈ, ਤੇ ਉਨ੍ਹਾਂ ਕਿਹਾ ਕਿ ਹਰ ਲੰਮੇ ਸਮੇਂ ਦੇ ਜੋਖਮ ਨੂੰ ਧਿਆਨ ਦੇ ਵਿੱਚ ਰੱਖ ਕੇ ਸਰਕਾਰਾਂ ਤਿਆਰੀਆਂ ਕਰਦੀਆਂ ਨੇ, ਪਰ ਫੌਜੀ ਤਿਆਰੀਆਂ ਦੀ ਕਿਸਮ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਉਨ੍ਹਾਂ ਕੋਈ ਵੇਰਵਾ ਨਹੀਂ ਦਿੱਤਾ। ਇਸੇ ਤਰ੍ਹਾਂ ਹੀ ਅਗਲੀ ਖਬਰ ਵੱਲ ਨੂੰ ਵਧੀਏ ਤੇ ਖਤਮ ਹੋਵੇਗਾ ਟਕਰਾਅ। ਈਰਾਨ ਦੇ ਵੱਲੋਂ ਅਮਰੀਕਾ ਨਾਲ ਗੱਲਬਾਤ ਦੇ ਲਈ 7 ਦਿਨਾਂ ਦਾ ਪੇਸ਼ਕਸ਼ ਜਿਹੜੀ ਹੈ ਕਰ ਦਿੱਤੀ ਹੈ। ਈਰਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੂੰ ਹੋਰਮੁਜ ਸਟ੍ਰੇਟ ਨੂੰ ਮੁੜ ਖੋਲਣ ਤੇ 7 ਦਿਨਾਂ ਦੇ ਅੰਦਰ ਜੰਗ ਖਤਮ ਕਰਨ ਦੇ ਮਕਸਦ ਦੇ ਨਾਲ ਗੱਲਬਾਤ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਹੈ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਦੱਸਿਆ ਕਿ ਇਹ ਪ੍ਰਸਤਾਵ ਇਸੇ ਹਫ਼ਤੇ ਵਿਚੋਲਿਆਂ ਰਾਹੀਂ ਅਮਰੀਕੀ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ ਤੇ ਵਾਈਟ ਹਾਊਸ ਨੇ ਇਸ ਸੰਬੰਧੀ ਮੰਗੀ ਗਈ ਪ੍ਰਤੀਕਿਰਿਆ ਦੇ ਉੱਤੇ ਤੁਰੰਤ ਕੋਈ ਅਜੇ ਤੱਕ ਟਿੱਪਣੀ ਨਹੀਂ ਕੀਤੀ ਹੈ। ਇਹ ਪ੍ਰਸਤਾਵ ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਤੇ ਹੋਰਮੁਜ਼ ਸਟ੍ਰੇਟ ਦੇ ਲਗਭਗ ਬੰਦ ਹੋਣ ਤੋਂ ਬਾਅਦ ਇੱਕ ਨਵੀਂ ਕੂਟਨੀਤਿਕ ਪਹਿਲ ਸਾਬਤ ਹੋ ਸਕਦਾ ਹੈ। ਵਿਸ਼ਵ ਦੀ ਕੁੱਲ ਤੇਲ ਸਪਲਾਈ ਦਾ 5ਵਾਂ ਤੋਂ 4ਵਾਂ ਹਿੱਸਾ ਇਸੇ ਰਸਤੇ ਜਿਹੜਾ ਲੰਘਦਾ ਹੈ। ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ UNGA ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਾਗਚੀ ਨੇ ਕਿਹਾ ਕਿ ਇਹ ਸ਼ਰਤਾਂ ਦੋਵੇਂ ਦੇਸ਼ਾਂ ਵਿਚਾਲੇ ਜੂਨ ਮਹੀਨੇ ਹੋਈ ਸਹਿਮਤੀ ਵਾਂਗ ਹੀ ਨੇ ਤੇ ਇਹ ਕੋਈ ਨਵੀਂ ਮੰਗ ਨਹੀਂ ਹੈ। ਟਰੰਪ ਨੇ ਸੰਯੁਕਤ ਰਾਸ਼ਟਰ ਦੇ ਵਿਚ ਆਪਣੇ ਸੰਬੋਧਨ ਦੇ ਦੌਰਾਨ ਕੂਟਨੀਤਿਕ ਸੰਪਰਕ ਦੀ ਪੁਸ਼ਟੀ ਕੀਤੀ ਹੈ ਤੇ ਟਰੰਪ ਨੇ ਕਿਹਾ ਕਿ ਈਰਾਨ ਸਮਝੌਤਾ ਕਰ ਸਕਦਾ ਹੈ ਜਾਂ ਫਿਰ ਤਬਾਹੀ ਦਾ ਸਾਹਮਣਾ ਕਰ ਸਕਦਾ ਹੈ। ਜਿਸ ਤੋਂ ਬਾਅਦ ਈਰਾਨੀ ਵਫਦ ਨੇ ਭਾਸ਼ਣ ਦੇ ਦੌਰਾਨ ਵਾਕਆਊਟ ਕੀਤਾ ਤੇ ਇਸ ਦੇ ਜਵਾਬ ਦੇ ਵਿਚ ਈਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਕਿਹਾ ਕਿ ਈਰਾਨ ਨੂੰ ਆਪਣੀ ਸੁਰੱਖਿਆ ਲਈ ਸ਼ਕਤੀਸ਼ਾਲੀ ਹੋਣਾ ਪਵੇਗਾ ਤੇ ਈਰਾਨ ਬਿਨਾਂ ਕਿਸੇ ਧੱਕੇਸ਼ਾਹੀ ਜਾਂ ਤਾਕਤ ਦੀ ਵਰਤੋਂ ਸਵੀਕਾਰ ਕੀਤੇ ਗੱਲਬਾਤ ਅਤੇ ਡਿਪਲੋਮੈਸੀ ਦੇ ਲਈ ਤਿਆਰ ਹੈ ਤੇ ਟਰੰਪ ਅਨੁਸਾਰ ਅਮਰੀਕੀ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਲਈ ਜੰਗ ਦੇ ਵਿਚ ਸ਼ਾਮਲ ਹੋਇਆ, ਜਦਕਿ ਪਜੇਸ਼ਕੀਅਨ ਨੇ ਕਿਹਾ ਕਿ ਈਰਾਨ ਪਰਮਾਣੂ ਹਥਿਆਰ ਨਹੀਂ ਬਣਾਵੇਗਾ ਪਰ ਸ਼ਾਂਤੀਪੂਰਨ ਪਰਮਾਣੂ ਤਕਨਾਲੋਜੀ ਦਾ ਅਧਿਕਾਰ ਰੱਖਦਾ ਹੈ। ਪਰਮਾਣੂ ਗਤੀਵਿਧੀਆਂ ਦੋਵਾਂ ਦੇਸ਼ਾਂ ਵਿਚਾਲੇ ਮੁੱਖ ਰੁਕਾਵਟ ਬਣੀਆਂ ਹੋਈਆਂ ਨੇ, ਜਿੱਥੇ ਅਮਰੀਕਾ ਸੁਰੱਖਿਆ ਗਰੰਟੀ ਦੀ ਮੰਗ ਕਰ ਰਿਹਾ, ਈਰਾਨ ਨਾਗਰਿਕ ਪਰਮਾਣੂ ਪ੍ਰੋਗਰਾਮ ਦੇ ਉੱਤੇ ਅੜਿਆ ਹੋਇਆ। ਨਵੇਂ ਪ੍ਰਸਤਾਵ ਦੇ ਵਿਚ ਹੌਰਮੁਜ਼ ਸਟ੍ਰੇਟ ਦੇ ਵਿਚ ਆਵਾਜਾਈ ਬਹਾਲ ਕਰਨ ਤੇ ਵਿਆਪਕ ਸਮਝੌਤੇ ਲਈ ਗੱਲਬਾਤ ਮੁੜ ਸ਼ੁਰੂ ਕਰਨ ਤੇ ਧਿਆਨ ਦਿੱਤਾ ਹੈ। ਅਰਾਕਚੀ ਨੇ ਇਹ ਨਹੀਂ ਦੱਸਿਆ ਜੇ ਕਿ 7 ਦਿਨਾਂ ਦੀ ਪ੍ਰਕਿਰਿਆ ਦੇ ਦੌਰਾਨ ਪਰਮਾਣੂ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਜਾਂ ਨਹੀਂ ਹੋਵੇਗੀ। ਇਟਲੀ ਚਲੀਏ ਤਾਂ ਇਟਲੀ ਦੇ ਸਕੂਲਾਂ ਦੇ ਵਿਚ ਬਦਲ ਗਏ ਨੇ ਨਿਯਮ, ਮੈਲੋਨੀ ਸਰਕਾਰ ਨੇ ਨਵੇਂ ਫੈਸਲੇ ਕੀਤੇ ਹੈ। ਇਟਲੀ ਦੀ ਸਰਕਾਰ ਨੇ ਸਕੂਲਾਂ ਦੇ ਵਿਚ ਬੁਰਕੇ ਅਤੇ ਨਕਾਬ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦੀ ਕੈਬਨਿਟ ਨੇ ਵੀਰਵਾਰ ਨੂੰ ਕੱਲ ਬੀਤੇ ਚ ਇਕ ਫਰਮਾਨ ਪਾਸ ਕਰ ਦਿੱਤਾ ਹੈ। ਇਸ ਫਰਮਾਨ ਦੇ ਮੁਤਾਬਕ ਸਕੂਲਾਂ ਦੇ ਵਿਚ ਬੁਰਕੇ ਅਤੇ ਨਕਾਬ ਦੇ ਉੱਤੇ ਪਾਬੰਦੀ ਲਗਾਉਣ ਦੇ ਨਾਲ ਨਾਲ ਹਰੇਕ ਕਲਾਸ ਦੇ ਵਿਚ ਇਟਾਲੀਅਨ ਭਾਸ਼ਾ ਦੀ ਘੱਟ ਜਾਣਕਾਰੀ ਰੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਿਤ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ। ਪ੍ਰਧਾਨ ਮੰਤਰੀ ਮੈਲੋਨੀ ਨੇ ਇਕ ਸੋਸ਼ਲ ਮੀਡੀਆ ਪੋਸਟ ਦੇ ਵਿਚ ਇਸ ਫੈਸਲੇ ਦਾ ਐਲਾਨ ਕਰ ਦਿੱਤਾ ਤੇ ਮੈਲੋਨੀ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਇਟਾਲੀਅਨ ਭਾਸ਼ਾ ਦੇ ਬਾਰੇ ਜਿਹੜੇ ਵਿਦਿਆਰਥੀਆਂ ਦੀ ਸਮਝ ਘੱਟ ਹੈ, ਇਕ ਕਲਾਸ ਦੇ ਵਿਚ ਉਨ੍ਹਾਂ ਵਿਦਿਆਰਥੀਆਂ ਦੀ ਗਿਣਤੀ 30% ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ। ਇਟਾਲੀਅਨ ਭਾਸ਼ਾ ਸਿੱਖਣ ਦੇ ਲਈ ਹੋਰ ਸਰੋਤ ਪ੍ਰਦਾਨ ਕੀਤੇ ਗਏ ਨੇ, ਨਾਲ ਹੀ ਸਕੂਲਾਂ ਦੇ ਵਿਚ ਬੁਰਕੇ ਅਤੇ ਨਕਾਬ ਅਤੇ ਪਾਬੰਦੀ ਲਗਾਈ ਹੈ। ਮੈਲੋਨੀ ਨੇ ਇਨ੍ਹਾਂ ਉਪਾਵਾਂ ਨੂੰ ਸਮਝਦਾਰੀ ਭਰਿਆ ਕਦਮ ਜਿਹੜਾ ਦੱਸਦੇ ਹੋਏ ਕਿਹਾ ਕਿ ਉਹ ਵੰਡ ਨਹੀਂ ਪਾਉਂਦੇ ਸਗੋਂ ਅਸਲ ਦੇ ਵਿਚ ਏਕੀਕਰਨ ਨੂੰ ਉਤਸ਼ਾਹਿਤ ਕਰ ਰਹੇ ਨੇ। ਸਿੱਖਿਆ ਮੰਤਰੀ ਗਿਓਸੇਪ ਵਾਲਦੀ ਤਾਰਾ ਨੇ ਕਿਹਾ ਕਿ ਇਹ ਸੀਮਾ ਪੂਰੀ ਤਰ੍ਹਾਂ ਭਾਸ਼ਾ ਦੇ ਨਾਲ ਸੰਬੰਧਿਤ ਹੈ ਤੇ ਨਾਗਰਿਕਤਾ ਦੇ ਨਾਲ ਨਹੀਂ। ਉਨ੍ਹਾਂ ਨੇ ਨਕਾਬ ਅਤੇ ਬੁਰਕੇ ਦੇ ਉੱਤੇ ਪਾਬੰਦੀ ਨੂੰ ਲਿੰਗ ਸਮਾਨਤਾ ਦੇ ਮੁੱਦੇ ਵਜੋਂ ਜਿਹੜਾ ਪੇਸ਼ ਕੀਤਾ। ਇਸ ਦੇ ਦੌਰਾਨ ਵਿਰੋਧੀ ਪਾਰਟੀਆਂ ਦਾ ਕਹਿਣਾ ਕਿ ਮੈਲੋਨੀ ਅਗਲੇ ਸਾਲ ਦੀਆਂ ਚੋਣਾਂ ਤੋਂ ਪਹਿਲਾਂ ਸੱਜੇ ਪੱਖੀ ਨੀਤੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਬੀਬੀਸੀ ਦੀ ਇਕ ਰਿਪੋਰਟ ਦੇ ਅਨੁਸਾਰ ਵੀਰਵਾਰ ਦੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਇਸ ਫਰਮਾਨ ਦੇ ਕਈ ਖਰੜੇ ਤਿਆਰ ਕੀਤੇ ਗਏ ਪਰ ਮੁੱਖ ਨੁਕਤੇ ਸਪਸ਼ਟ ਸਨ। ਚਿਹਰਾ ਢੱਕਣ ਦੇ ਉੱਤੇ ਪਾਬੰਦੀ ਬੁਰਕੇ ਅਤੇ ਨਕਾਬ ਦੇ ਉੱਤੇ ਲਾਗੂ ਹੋਏਗੀ। ਹਿਜਾਬ ਨੂੰ ਬਾਹਰ ਰੱਖਿਆ ਗਿਆ ਕਿਉਂਕਿ ਇਸ ਦੇ ਵਿਚ ਚਿਹਰਾ ਦਿਸਦਾ ਰਹਿੰਦਾ ਹੈ। ਜੇਕਰ ਕਿਸੇ ਬੱਚੇ ਨੂੰ ਸਕੂਲ ਦੇ ਵਿਚ ਘੁਲਣ ਮਿਲਣ ਦੇ ਵਿਚ ਮੁਸ਼ਕਲ ਆਉਂਦੀ ਹੈ ਤਾਂ ਸਮਾਜਿਕ ਸੇਵਾਵਾਂ ਨੂੰ ਬੁਲਾਇਆ ਜਾਵੇਗਾ ਤੇ ਮਾਪਿਆਂ ਨੂੰ ਮੁਫ਼ਤ ਇਟਾਲੀਅਨ ਕਲਾਸਾਂ ਦੇ ਵਿਚ ਜਾਣ ਦੀ ਲੋੜ ਹੋਏਗੀ। ਅਜਿਹਾ ਕਰਨ ਦੇ ਵਿਚ ਅਸਫਲ ਰਹਿਣ ਦੇ ਉੱਤੇ 1,000 ਯੂਰੋ ਤੱਕ ਦਾ ਜਿਹੜਾ ਜੁਰਮਾਨਾ ਵੀ ਲੱਗੇਗਾ। ਕੈਬਨਿਟ ਨੇ ਇਸ ਨੂੰ ਇਕ ਡਿਕਰੀ ਲਾ ਵਜੋਂ ਮਨਜੂਰੀ ਦੇ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਇਹ ਤੁਰੰਤ ਲਾਗੂ ਹੋ ਸਕਦਾ ਹੈ ਪਰ ਇਸ ਨੂੰ 60 ਦਿਨਾਂ ਦੇ ਅੰਦਰ ਅੰਦਰ ਸੰਸਦ ਦੇ ਦੁਆਰਾ ਮਨਜੂਰੀ ਮਿਲਣੀ ਜ਼ਰੂਰੀ ਹੈ। ਮੈਲੋਨੀ ਸਰਕਾਰ ਨੇ ਨਿਯਮ ਅਜਿਹੇ ਸਮੇਂ ਪੇਸ਼ ਕੀਤੇ ਨੇ ਜਦੋਂ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਏਕੀਕਰਨ ਦਾ ਮੁੱਦਾ ਜਿਹੜਾ ਉੱਠ ਰਿਹਾ ਹੈ। ਅਮਰੀਕਾ ਚੀਨ ਵਿਚਾਲੇ ਰੇਸ ਹੋਵੇ ਰੈਸਲਿੰਗ ਨਾ ਹੋਵੇ, ਵਾਈਟ ਹਾਊਸ ਦੇ ਵਿਚ ਟਰੰਪ ਦੇ ਨਾਲ ਮੁਲਾਕਾਤ ਦੇ ਦੌਰਾਨ ਬੋਲੇ ਨੇ ਸ਼ੀ ਜਿਨਪਿੰਗ। ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਸ਼ਾਂਤੀਪੂਰਵਕ ਇਕੱਠੇ ਰਹਿਣਾ ਚਾਹੀਦਾ ਤੇ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਸਹਿਯੋਗ ਤੋਂ ਲਾਭ ਹੋ ਸਕਦਾ ਹੈ ਜਦੋਂ ਕਿ ਟਕਰਾਅ ਦੋਵਾਂ ਦੇ ਲਈ ਨੁਕਸਾਨਦੇਹ ਹੋਏਗਾ। ਅਮਰੀਕਾ ਤੇ ਚੀਨ ਵਿਚਕਾਰ ਮੁਕਾਬਲੇ ਨੂੰ ਖਤਮ ਕਰਨ ਦੀ ਕੋਈ ਲੋੜ ਨਹੀਂ ਹੈ ਪਰ ਇਹ ਸਿਹਤਮੰਦ ਹੋਣਾ ਚਾਹੀਦਾ ਤੇ ਸੀਮਾਵਾਂ ਦੇ ਅੰਦਰ ਰਹਿਣਾ ਚਾਹੀਦਾ। ਇਹ ਅਮਰੀਕਾ ਤੇ ਚੀਨ ਵਿਚਕਾਰ ਇਕ ਦੌੜ ਹੋਣੀ ਚਾਹੀਦੀ ਹੈ ਨਾ ਕਿ ਰੈਸਲਿੰਗ। ਉਨ੍ਹਾਂ ਨੇ ਇਸ ਨੂੰ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਦੱਸਿਆ ਨਾ ਕਿ ਰੈਸਲਿੰਗ ਦੇ ਮੁਕਾਬਲੇ ਵਜੋਂ ਜਿੱਥੇ ਇਕ ਦੀ ਜਿੱਤ ਦੂਜੇ ਦੀ ਹਾਰ ਦੇ ਉੱਤੇ ਨਿਰਭਰ ਕਰਦੀ ਹੈ। ਤੇ ਪਰਮਾਣੂ ਸਮਝੌਤੇ ਜਾਂ ਹੋਰ ਸਾਰੀਆਂ ਟੈਕਨੀਕ ਟੈਕਨੋਲੋਜੀ AI ਜਾਂ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਇਹਦੇ ਉੱਤੇ ਵਿਚਾਰ ਵਟਾਂਦਰਾ ਹੋ ਰਿਹਾ ਹੈ। ਆਖਰੀ ਖਬਰ ਵੱਲ ਨੂੰ ਚੱਲਦੇ ਹਾਂ। ਈਰਾਨ ਤੇ ਹਮਲਾ ਹੁਣ ਤੱਕ ਸਭ ਤੋਂ ਆਸਾਨ ਫੈਸਲੇ ਦੇ ਵਿੱਚੋਂ ਇੱਕ ਸੀ। ਨੇਤਨਯਾਹੂ ਵੀ ਜਿਹੜੇ ਨੇ ਬੋਲੇ ਆ ਪਰ ਲੋਕਾਂ ਨੇ ਇਹਨਾਂ ਨੂੰ ਪਸੰਦ ਨਹੀਂ ਕੀਤਾ। ਅੱਧੇ ਕੁ ਪਸੰਦ ਕਰਦੇ ਨੇ, ਅੱਧੇ ਕੁ ਨਹੀਂ ਪਸੰਦ ਕਰਦੇ ਨੇ ਤੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ਨੈਤਿਕ ਰੂਪ ਦੇ ਵਿਚ ਕਾਇਰ ਕਹਿ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਦੁਨੀਆਂ ਦੇ ਨੇਤਾਵਾਂ ਨੂੰ ਕਿਹਾ ਕਿ ਈਰਾਨ ਤੇ ਹਮਲਾ ਕਰਨਾ ਉਨ੍ਹਾਂ ਦੇ ਹੁਣ ਤੱਕ ਦੇ ਸਭ ਤੋਂ ਆਸਾਨ ਫੈਸਲਿਆਂ ਦੇ ਵਿਚੋਂ ਇਕ ਸੀ ਤੇ ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਦੇ ਨੁਮਾਇੰਦਿਆਂ ਦੀ ਆਲੋਚਨਾ ਕੀਤੀ ਜੋ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿਚ ਉਨ੍ਹਾਂ ਦੇ ਮੰਚ ਦੇ ਉੱਤੇ ਆਉਂਦੇ ਹੀ ਬਾਹਰ ਚਲੇ ਗਏ ਤੇ ਨੇਤਨਯਾਹੂ ਨੇ ਉਨ੍ਹਾਂ ਨੂੰ ਨੈਤਿਕ ਰੂਪ ਦੇ ਵਿਚ ਕਾਇਰ ਕਰਾਰ ਦਿੱਤਾ ਹੈ। ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੋਲਣ ਦੇ ਲਈ ਮਹਾਂਸਭਾ ਦੇ ਮੰਚ ਤੇ ਆਏ ਤਾਂ ਕਈ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ, ਜਦਕਿ ਕਈਆਂ ਨੇ ਹੂਟਿੰਗ ਕਰ ਦਿੱਤੀ। ਬਹੁਤ ਸਾਰੇ ਨੁਮਾਇੰਦੇ ਬਾਹਰ ਚਲੇ ਗਏ ਤੇ ਬਾਅਦ ਦੇ ਵਿਚ ਜ਼ਿਆਦਾਤਰ ਸੀਟਾਂ ਖਾਲੀ ਰਹੀਆਂ। ਮਹਾਂ ਸਭਾ ਦੇ ਪ੍ਰਧਾਨ ਖਿਲੀਲੂਰ ਰਹਿਮਾਨ ਨੇ ਵਾਰ ਵਾਰ ਕਿਹਾ ਕਿ ਕਿਰਪਾ ਕਰਕੇ ਹਾਲ ਦੇ ਵਿਚ ਸ਼ਾਂਤੀ ਬਣਾਈ ਰੱਖੋ। ਨੇਤਨ ਜਾਓ ਨੇ ਕਿਹਾ ਕਿ ਜੇ ਕੋਈ ਹੋਰ ਵੀ ਨੈਤਿਕ ਰੂਪ ਦੇ ਵਿਚ ਕਾਇਰ ਹੈ ਜੋ ਹੁਣ ਤੱਕ ਹਾਲ ਤੋਂ ਬਾਹਰ ਨਹੀਂ ਗਿਆ ਤਾਂ ਕਿਰਪਾ ਕਰਕੇ ਹੁਣੇ ਹੀ ਬਾਹਰ ਚਲਾ ਜਾਏ ਤੇ ਆਪਣੀ ਰੱਖਿਆ ਕਰਦਿਆਂ ਹੋਇਆਂ ਇਜ਼ਰਾਈਲ ਉਨ੍ਹਾਂ ਕਈ ਦੇਸ਼ਾਂ ਦੀ ਵੀ ਰੱਖਿਆ ਕਰ ਰਿਹਾ ਜਿਨ੍ਹਾਂ ਦੇ ਨੁਮਾਇੰਦੇ ਹੁਣ ਇਸ ਹਾਲ ਤੋਂ ਬਾਹਰ ਚਲੇ ਗਏ ਨੇ। ਦਰਅਸਲ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਉਹ ਉਨ੍ਹਾਂ ਦੇ ਕਈ ਆਗੂ ਇਰਾਨ ਦੇ ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇ ਲਈ ਨਿੱਜੀ ਤੌਰ ਦੇ ਉੱਤੇ ਸਾਡੇ ਜਿਹੜਾ ਧੰਨਵਾਦ ਵੀ ਜਿਹੜਾ ਕਰ ਰਹੇ ਨੇ। ਸੰਯੁਕਤ ਰਾਸ਼ਟਰ ਦੇ ਵਿਚ ਫਲਿਸਤੀਨੀ ਮਿਸ਼ਨ ਨੇ 193 ਮੈਂਬਰ ਦੇਸ਼ਾਂ ਦੇ ਵਿਚੋਂ ਕਈਆਂ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਮਹਾਂਸਭਾ ਦੇ ਹਾਲ ਦੇ ਵਿਚ ਵੱਧ ਤੋਂ ਵੱਧ ਕਰਮਚਾਰੀਆਂ ਨੂੰ ਲਿਆਉਣ ਤੇ ਜਿਵੇਂ ਹੀ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਨਾਮ ਦੇ ਐਲਾਨ ਹੋਵੇ ਸਾਰੇ ਮਿਲ ਕੇ ਹਾਲ ਤੋਂ ਬਾਹਰ ਚਲੇ ਜਾਣ। ਸੁਨੇਹੇ ਦੇ ਵਿਚ ਕਿਹਾ ਗਿਆ ਸੀ ਕਿ ਇਸ ਦੇ ਨਾਲ ਨੇਤਨ ਜਾਹੂ ਤੇ ਉਨ੍ਹਾਂ ਦੀ ਸਰਕਾਰ ਨੂੰ ਸਾਫ਼ ਸੁਨੇਹਾ ਮਿਲੇਗਾ ਕਿ ਕੋਈ ਵੀ ਉਨ੍ਹਾਂ ਦੇ ਕਤਲੇਆਮ ਯੁੱਧ ਜਿਹੜਾ ਅਪਰਾਧਾਂ ਅਤੇ ਗੈਰ ਕਾਨੂੰਨੀ ਕਬਜ਼ੇ ਦੇ ਵਿਚ ਮਦਦ ਉਤਸ਼ਾਹ ਜਾਂ ਸਾਥ ਦੇਣ ਦੇ ਲਈ ਤਿਆਰ ਨਹੀਂ। ਸ਼ਾਂਤੀ ਪਸੰਦ ਕਰਨ ਵਾਲੇ ਸਾਰੇ ਦੇਸ਼ ਅਤੇ ਲੋਕ ਮੰਗ ਕਰਦੇ ਨੇ ਕਿ ਇਹ ਸਭ ਖਤਮ ਜਿਹੜਾ ਹੋਣਾ ਚਾਹੀਦਾ ਹੈ। ਲੋ ਦੋਸਤੋ, ਇਹ ਸੀ ਜੀ ਦੇਸ਼ਭਰ ਦੀਆਂ ਖ਼ਬਰਾਂ। ਆਖਰ ਦੇ ਵਿਚ ਕੈਨੇਡਾ ਪਾਵਨ ਬੀੜਾਂ ਦੀ ਬੇਅਦਬੀ ਅਕਾਲ ਤਖ਼ਤ ਦੇ ਵੱਲੋਂ ਕੈਨੇਡਾ ਦੇ ਗੁਰਦੁਆਰਾ ਸਿੰਘ ਸਭਾ ਨੂੰ ਜਿਹੜਾ ਸਪਸ਼ਟੀਕਰਨ ਦੇਣ ਦੇ ਹੁਕਮ ਹੋ ਗਏ ਨੇ। ਕੈਨੇਡਾ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਾਲ ਦੀ ਜਿਹੜੀ ਡਿੱਕੀ ਦੇ ਵਿਚ ਰੱਖ ਕੇ ਲੈ ਕੇ ਜਾਣ ਦੇ ਨਾਲ ਜਿਹੜਾ ਮਰਿਆਦਾ ਦੀ ਹੋਈ ਉਲੰਘਣਾ ਦੇ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੰਭੀਰ ਮਾਮਲੇ ਵਜੋਂ ਲਿਆ ਤੇ ਇਸ ਮਾਮਲੇ ਦੇ ਵਿਚ ਸ੍ਰੀ ਗੁਰੂ ਜਿਹੜੇ ਨੇ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ BC ਕੈਨੇਡਾ ਨੂੰ ਸਪਸ਼ਟੀਕਰਨ ਦੇਣ ਦਾ ਜਿਹੜਾ ਆਦੇਸ਼ ਦਿੱਤਾ ਗਿਆ ਹੈ। ਲੋ ਦੋਸਤੋ, ਇਸ ਤਰ੍ਹਾਂ ਜੀ ਦੇਸ਼ ਭੇਦ ਦੀਆਂ ਖ਼ਬਰਾਂ। ਆਖਰ ਦੇ ਵਿਚ ਇੱਕ ਕਾਲ ਲੈ ਕੇ ਫਿਰ ਆਪਾਂ ਕਿਤਾਬਾਂ ਦੀ ਦੁਨੀਆਂ ਦੇ ਵਿਚ ਚੱਲਦੇ ਹਾਂ। ਮੁਹੰਮਦ ਜੀ ਜੀਆ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਜੋ ਸੂਰਤੇ ਹਾਲ ਹੈਗੀ ਆ ਉਹ ਸਾਰਿਆਂ ਦੇ ਸਾਹਮਣੇ ਹੈ ਨਾ
1: ਜੀ।
2: ਤੇ ਮਤਲਬ ਹਿੱਸਾ ਇਹ ਆ ਕਿ ਹਾਲਾਤ ਜਿਹੜੇ ਹੈਗੇ ਆ ਵਰਤੋਂ ਬਦਤਰ ਵੀ ਹੋਈ ਜਾ ਰਹੇ ਆ ਤੇ ਕੁਦਰਤ ਜਿਹੜੀ ਹੈਗੀ ਆ ਬਸ ਹੁਣ ਕਹਿਣ ਦਾ ਮਤਲਬ ਇਹ ਹੈਗਾ ਵੀ ਇੱਕ ਸਹੀ ਜਿਹੜਾ ਹੈਗਾ ਰਹਿਨੁਮਾ ਜਿਹੜਾ ਹੈਗਾ ਨਾ ਉਹ ਅੱਗੇ ਆਉਣ ਦੀ ਜ਼ਰੂਰਤ ਹੈ। ਪਹਿਲਾਂ ਵਕਤ ਦੀ ਆਵਾਜ਼ ਕਿ ਇਸ ਵਕਤ ਜੋ ਸੂਰਤੇ ਹਾਲ ਬਣੀ ਹੈ ਨਾ ਇਹ ਇੱਕ ਵਕਤ ਦੀ ਆਵਾਜ਼ ਹੈਗੀ ਆ ਕਿ ਕਦਮ ਇਸ ਤਰ੍ਹਾਂ ਦਾ ਸੱਚ ਅੱਗੇ ਆਵੇ ਜਿਹੜਾ ਹੈਗਾ ਜਿਹਦੇ ਨਾਲ ਆਵਾਮ ਵੀ ਸੁੱਖ ਦਾ ਸਾਹ ਲਵੇ ਤੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਹੱਕ ਹਕੂਕ ਦਿੱਤੇ ਜਾਣ ਜਿਹੜਾ ਹੈਗਾ ਤੇ ਮਤਲਬ ਕਿ ਸਹੀ ਇੱਕ ਸਮਾਜ ਦੀ ਸਿਰਜਣਾ ਹੋਵੇ ਹਨਾ
1: ਜੀ।
2: ਤੇ ਹੁਣ ਜਿਹੜਾ ਹੈਗਾ ਦੇਖੋ ਅੱਗੋਂ ਕੀ ਜਿਹੜਾ ਹੈਗਾ ਉਪਰੋਂ ਜਿਹੜਾ ਕੀ ਕਹਿੰਦੇ ਆ ਫਤਵਾ ਜਿਹੜਾ ਹੈਗਾ ਉਹ ਉਪਰੋਂ ਵੀ ਮਿਲਦੇ ਹੈਗੇ ਆ ਫਤਵੇ ਤੇ ਬਾਕੀ ਜਿਹੜਾ ਹੈਗਾ ਚਲੋ ਜ਼ਮੀਨ ਦੇ ਉੱਤੇ ਧਰੀ ਚੜ੍ਹ ਸਾਨੂੰ ਮਿਲ ਜਾਂਦਾ ਨਾ ਪੰਜਾਬੀ ਕਈ ਵਾਰੀ ਅਸੀਂ ਸੋਚਿਆ ਨੀ ਹੁੰਦਾ ਇਹੋ ਜਿਹਾ ਕਿਹਦੇ ਅੱਗੇ ਆ ਜਾਂਦੇ ਆ ਹਨਾ
1: ਜੀ।
2: ਤੇ ਬਾਕੀ ਚਲੋ ਦੇਖਦੇ ਅਸੀਂ ਤਾਂ ਸਾਡੀਆਂ ਦਾ ਦੁਆਵਾਂ ਐਕਦਮ ਵੀ ਕੋਈ ਸਹੀ ਸ਼ਖਸ ਜਿਹੜਾ ਅੱਗੇ ਆਵੇ ਜਿੰਨਾ ਆਵਾਮ ਵੀ ਸੁੱਖ ਦਾ ਸਾਹ ਲਵੇ ਸਾਰਿਆਂ ਦੇ ਹੱਕ ਜਿਹੜੇ ਉਹਨਾਂ ਨੂੰ ਮਿਲਣ ਜਿਹੜਾ ਹੈਗਾ
1: ਬਿਲਕੁਲ
2: ਕੋਈ ਵੀ ਜਿਹੜਾ ਹੈਗਾ ਰੋਵੇ ਨਾ ਹਨਾ ਜਿਵੇਂ ਮਤਲਬ ਜਿਵੇਂ ਆਵਾਮ ਰੋਂਦਾ ਪਿਆ ਜਿਹੜਾ ਹੈਗਾ ਉਹਨਾਂ ਦੀ ਕੋਈ
1: ਜੀ
2: ਦਾਦ ਫਰਿਆਦ ਨਹੀਂ ਸੁਣਦਾ ਪਿਆ ਜਿਹੜਾ ਹੈਗਾ ਤੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਗੱਡੀਆਂ ਨਹੀਂ ਚੱਲਦੀਆਂ
1: ਬਿਲਕੁਲ
2: ਜਿਹੜਾ ਹੈਗਾ ਜ਼ਰੂਰਤ ਹੈ
1: ਜੀ।
2: ਤੇ ਚਲੋ ਆਵਾਜ਼ ਗਈ ਹੈਗੀ ਆ ਚਲੋ ਉਹ ਵੀ ਸ਼ਾਇਦ ਜਿਹੜਾ ਹੈਗਾ ਗੌਰ ਕਰਨ ਜਿਹੜੇ ਹੈਗੇ ਆ ਮੌਜੂਦਾ ਰੂਲਿੰਗ ਜਿਹੜੇ ਹੈਗੇ ਆ
1: ਜੀ
2: ਜੀ। ਤੇ ਚਲੋ ਰੂਹਦਾਰੀ ਆਪਣਾ ਰਾਜਨ
1: ਜਰੂਰ ਜਰੂਰ
2: ਚਲੋ ਰੂਹਦਾਰੀ ਕਰ ਲਈਏ ਸੂਫੀ ਕਲਾਮ
1: ਜਰੂਰ ਜੀ
2: ਰੱਬਾ ਮੇਰੇ ਹਾਲ ਦਾ ਮੇਰੇ ਮੋਰ ਮਚਦਾ

0: ਥੈਂਕ ਯੂ
1: ਵਾਹ
0: ਸੋ
1: ਜੀ
0: ਮਚ।
1: ਵਾਹ, ਸ਼ੁਕਰੀਆ ਮੁਹੰਮਦ ਜੀ, ਬਹੁਤ ਬਹੁਤ ਸ਼ੁਕਰੀਆ ਇੰਨੀ ਪਿਆਰੀ ਆਵਾਜ਼ ਦੇ ਵਿੱਚ ਬੋਲਾਂ ਦੀ ਸਾਂਝ ਪਾਉਣ ਲਈ ਜੀ, ਬਹੁਤ ਬਹੁਤ ਸ਼ੁਕਰੀਆ,
0: ਸ਼ੁਕਰੀਆ।
1: ਥੈਂਕ ਯੂ ਜੀ। ਜੀ ਦੋਸਤੋ, ਇਹ ਸੀ ਜੀ ਮੁਹੰਮਦ ਜੀ, ਦੁਬਈ ਤੋਂ ਜੁੜੇ ਸੀ ਤੇ ਗੱਲਬਾਤ ਵੀ ਕਰਕੇ ਗਏ ਨਾਲ ਗੀਤ ਸੰਗੀਤ। ਥੋੜਾ ਜਿਹਾ ਦੋਸਤੋ ਅੱਜ ਦੇ ਦਿਨ ਦੇ ਵਿੱਚ ਬਿਜ਼ੀ ਸ਼ਡਿਊਲ ਹੁੰਦਾ ਹੈ ਤੇ ਕੋਸ਼ਿਸ਼ ਹੁੰਦੀ ਹੈ ਕੁਝ ਪੰਨੇ ਜਿਹੜੇ ਨੇ ਕਿਤਾਬਾਂ ਦੇ ਵਿੱਚੋਂ ਵੀ ਤੁਹਾਡੇ ਨਾਲ ਸਾਂਝ ਪਾਈ ਜਾਵੇ, ਨਾਲ ਕਿਤਾਬਾਂ ਦੇ ਵੀ ਜੋੜਿਆ ਜਾਵੇ। ਤੇ ਉਹ ਦਿਨ ਅੱਜ ਆ ਗਿਆ, ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਬਾਤ ਪਾਉਂਦੇ ਹਾਂ ਕਿਤਾਬਾਂ ਦੀ ਦੋਸਤੋ, ਤੇ ਉਹਦੇ ਵੱਲ ਨੂੰ ਚੱਲਦੇ ਹਾਂ ਕੀ ਕਹਿੰਦੀਆਂ ਨੇ। ਤੇ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਇਸ ਚੈਪਟਰ ਦੀ ਸਾਂਝ ਪਾ ਰਹੇ ਹਾਂ ਕਿਤਾਬ ਦੀ, ਪੰਜਾਬ ਦੀ, ਤੇ ਉਹਦੇ ਵਿੱਚੋਂ ਲੜੀਵਾਰ ਭਾਗ ਤੁਹਾਡੇ ਨਾਲ ਜਿਹੜਾ 14ਵਾਂ ਸਾਂਝਾ ਕਰਨ ਜਾ ਰਹੇ ਹਾਂ। ਤੇ ਅੱਗੇ ਵੱਧਦੇ ਹਾਂ ਉਹਦੇ ਵਿੱਚੋਂ ਤੇ ਕੁਝ ਹੀ ਪਲਾਂ ਦੇ ਵਿੱਚ ਦੋਸਤੋ, ਥੋੜਾ ਜਿਹਾ ਮਸਲੇ ਕਈ ਵਾਰੀ ਪੈ ਜਾਂਦੇ ਨੇ, ਉਹਨਾਂ ਨੂੰ ਆਪਾਂ ਨਾਲ ਦੀ ਨਾਲ ਹੱਲ ਕਰ ਲਈਏ ਤੇ ਫਿਰ ਖੁੱਲ੍ਹ ਕੇ ਇਸ ਨਾਵਲ ਦੇ ਵੱਲ ਨੂੰ ਚੱਲਦੇ ਹਾਂ। ਤੇ ਸਟੂਡੀਓ ਦਾ ਨੰਬਰ +358 449 76 1962 ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਮਤਲਬ ਕਿ ਬਾਅਦ ਦੇ ਵਿੱਚ ਹੁਣ ਮੈਂ ਕਾਲ ਨਹੀਂ ਲੈ ਪਾਵਾਂਗਾ, ਮਾਫ਼ੀ ਚਾਹਾਂਗਾ, ਜਿੰਨਾ ਚਿਰ ਮੈਂ ਕਿਤਾਬ ਦੀ ਸਾਂਝ ਪਾਵਾਂਗਾ ਦੋਸਤੋ। 8-10 ਪੰਨੇ ਅੱਜ ਜ਼ਰੂਰ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ ਇਸ ਦੇ ਵਿੱਚੋਂ ਸਾਂਝ ਪਾਉਣ ਦੇ ਲਈ। ਤੇ ਲਓ ਜੀ, ਜੀ ਦੋਸਤੋ ਅੱਜ ਫਰਾਈਡੇ ਵਾਲਾ ਦਿਨ ਹੈ ਤੇ ਉਸਦੇ ਵਿੱਚ ਤੁਹਾਡੇ ਨਾਲ ਕਿਤਾਬਾਂ ਦੇ ਅੰਗ ਸੰਗ ਦਾ ਸੈਗਮੈਂਟ ਲੈ ਕੇ ਫਿਰ ਤੋਂ ਹਾਜ਼ਰ ਹੈ, ਜਿਸਦੇ ਵਿੱਚ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਕਿਤਾਬ ਪੰਜਾਬ ਦੀ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। 13 ਚੈਪਟਰ ਇਹਦੇ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ ਹੁਣ ਤੱਕ ਆਵਾਜ਼ ਦੀ ਦੁਨੀਆ ਤੇ ਵਿੱਚ ਜੀ, ਤੇ 14ਵਾਂ ਚੈਪਟਰ 14ਵਾਂ ਭਾਗ ਭਾਵ ਕੀ ਲੈ ਕੇ ਹਾਜ਼ਰ ਹਾਂ। ਤੇ ਹੁਣ ਤੋਂ ਲੈ ਕੇ ਜਿੰਨਾ ਵੀ ਸਮਾਂ ਆਪਣੇ ਬਾਅਦ ਦੇ ਵਿੱਚ ਬਚਿਆ ਹੋਇਆ ਤੇ ਉਹਦੇ ਵਿੱਚ ਇਸ ਚੈਪਟਰ ਦੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਇਸ ਕਿਤਾਬ ਨੂੰ ਲਿਖਿਆ ਜੀ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹੈ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇੜੀ ਦਾ ਮੰਚ ਤੇ ਲੜੀਵਾਰ ਭਾਗ 14ਵਾਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਦੇਖਦੇ ਹਾਂ ਅੱਜ ਸਾਨੂੰ ਅੱਜ ਦਾ ਚੈਪਟਰ ਕਿੱਥੇ ਲੈ ਕੇ ਜਾਂਦਾ ਹੈ। ਇਹ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਅਧਿਆਇ 5 ਤੋਂ, 1849 ਤੋਂ ਲੈ ਕੇ 1859 ਤੱਕ ਦਾ ਸਫ਼ਰ ਹੈ ਬ੍ਰਿਟਿਸ਼ ਪੰਜਾਬ ਤੇ 1857 ਦਾ ਗਦਰ, ਇਹਦੇ ਵਿੱਚ ਜਿਹੜਾ ਉਹਨਾਂ ਚੀਜ਼ਾਂ ਦਾ ਜ਼ਿਕਰ ਆਵੇਗਾ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਇਸ ਚੈਪਟਰ ਦੀ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 14। ਅਠਾਰਾਂ ਦੇ ਵਿੱਚ ਹੈਨਰੀ ਲਾਰਸ ਦੀ ਜਿਹੜੀ ਸੀ ਲਾਹੌਰ ਰੈਜ਼ੀਡੈਂਟ ਦੇ ਵਜੋਂ ਨਿਯੁਕਤੀ ਹੋ ਜਾਂਦੀ ਹੈ। ਅਸਲ ਹਾਕਮ ਉਹੀ ਰਿਹਾ ਇਸ ਸਾਲ ਤੋਂ ਲੈ ਕੇ 1947 ਤੱਕ ਜਦੋਂ ਭਾਰਤ ਆਜ਼ਾਦ ਹੁੰਦਾ ਹੈ। ਅੰਗਰੇਜ਼ਾਂ ਨੇ 101 ਸਾਲ ਪੰਜਾਬ ਦੇ ਉੱਤੇ ਰਾਜ ਕੀਤਾ। ਇਸ ਤੋਂ ਪਹਿਲਾਂ ਅਕਬਰ ਨੇ ਜਿਹੜਾ ਸੀ 1556 ਦੇ ਵਿੱਚ ਲਾਹੌਰ ਤੇ ਕਬਜ਼ਾ ਕੀਤਾ ਤੇ 1712 ਤੱਕ ਸ਼ਾਹ ਆਲਮ ਦੀ ਮੌਤ ਤੱਕ 156 ਸਾਲ ਮੁਗਲਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ। ਸ਼ਾਹ ਆਲਮ ਤੋਂ ਰਣਜੀਤ ਸਿੰਘ ਦੇ ਰਾਜ ਤੱਕ 9 ਦਹਾਕਿਆਂ ਦਾ ਸਮਾਂ ਜਿਹੜਾ 18ਵੀਂ ਸਦੀ ਦੀ ਜੁਗ ਗਰਦੀ ਕਤਲੋਗਾਰਤ ਦਾ ਦੌਰ ਹੈ। ਮੁੱਖ ਤੌਰ ਦੇ ਉੱਤੇ ਇਸ ਦੌਰ ਵਿਚਲੀ ਟੱਕਰ ਸਿੱਖਾਂ ਤੇ ਅਫਗਾਨਾਂ ਵਿਚਕਾਰ ਹੋਈ। ਕਦੇ ਇੱਕ ਦੀ ਪਕੜ ਮਜ਼ਬੂਤ ਹੋ ਜਾਂਦੀ ਤੇ ਕਦੇ ਦੂਜੇ ਦੀ। ਮੁਗਲ ਸੂਬੇਦਾਰ ਜ਼ਕਰੀਆ ਖਾਨ, ਮੀਰ ਮੰਨੂ ਤੇ ਅਰਾਈ ਅਦੀਨਾ ਬੇਗ ਨੇ ਜ਼ਰੂਰ ਆਪਣੀ ਆਪਣੀ ਪਕੜ ਮਜ਼ਬੂਤ ਰੱਖੀ। ਸਿੱਖ ਹਕੂਮਤ ਜਦੋਂ ਆਪਣੇ ਆਖਰੀ ਸਾਹਾਂ ਦੇ ਉੱਤੇ ਸੀ, ਤਿੰਨ ਅੰਗਰੇਜ਼ ਵਿਉਂਤ ਬਣਾ ਰਹੇ ਨੇ ਕਿ ਉਹਨਾਂ ਨੇ ਪੰਜਾਬ ਦੇ ਉੱਤੇ ਰਾਜ ਕਿਵੇਂ ਕਰਨਾ ਹੈ। ਪਹਿਲਾ ਸੀ ਹੈਨਰੀ ਲਾਰੰਸ, ਜੋ 1806 ਦੇ ਵਿੱਚ ਉੱਤਰੀ ਆਇਰਲੈਂਡ ਦੇ ਆਮ ਜਿਹੇ ਘਰ ਦੇ ਵਿੱਚ ਜੰਮਿਆ। ਸਕਾਟਲੈਂਡ ਦੇ ਨਾਲ ਵੀ ਉਸਦਾ ਕੋਈ ਰਿਸ਼ਤਾ ਸੀ। ਪਿਤਾ ਅਲੈਗਜ਼ਾਂਡਰ ਈਸਟ ਇੰਡੀਆ ਕੰਪਨੀ ਵੱਲੋਂ ਟੀਪੂ ਸੁਲਤਾਨ ਦੇ ਵਿਰੁੱਧ 1799 ਦੇ ਵਿੱਚ ਲੜਿਆ ਤੇ ਬਹਾਦਰੀ ਦੇ ਤਮਗੇ ਮਿਲੇ, ਪਰ ਘਰ ਦੇ ਵਿੱਚ ਗਰੀਬੀ ਰਹੀ। ਫਿਰ ਵੀ ਈਸਟ ਇੰਡੀਆ ਕੰਪਨੀ ਬਰਤਾਨੀਆ ਦੇ ਅਮੀਰਾਂ ਦੀ ਉਹ ਇਕਾਈ ਸੀ ਜਿਹੜੀ ਲੀਡਨ ਹਾਲ ਸਟਰੀਟ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਨਾਲ ਵਪਾਰ ਕਰਕੇ ਦੌਲਤ ਇਕੱਠੀ ਕਰ ਰਹੀ ਸੀ, ਖੁਸ਼ਹਾਲ ਹੋ ਰਹੀ ਸੀ ਤੇ ਰਾਜ ਕਰ ਰਹੀ ਸੀ। ਜਦੋਂ ਦਿਲ ਕਰੇ ਉਹ ਫੌਜ ਦੇ ਮਾਹਰ ਜਰਨੈਲਾਂ ਨੂੰ ਹੁਕਮ ਦੇ ਸਕਦੀ ਸੀ ਕਿ ਕਿਰਪਾਨਾਂ ਮਿਆਨ ਦੇ ਵਿੱਚੋਂ ਕੱਢੋ ਤੇ ਫਲਾਣੇ ਦੁਸ਼ਮਣ ਉੱਪਰ ਹੱਲਾ ਬੋਲ ਦਿਓ। ਚੰਗੇ ਭਾਗਾਂ ਨੂੰ ਲਾਰੈਂਸ ਦਾ ਜਿਹੜਾ ਇੱਕ ਰਿਸ਼ਤੇਦਾਰ ਹਡਲ ਸਟੋਨ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਤੇ ਮਦਰਾਸ ਦੇ ਵਿੱਚ ਕੰਪਨੀ ਦਾ ਡਾਇਰੈਕਟਰ ਨਿਯੁਕਤ ਕੀਤਾ ਨਿਯੁਕਤ ਵੀ ਹੋ ਗਿਆ। ਇਸ ਬੰਦੇ ਨੇ ਹੈਨਰੀ ਅਤੇ ਉਸਦੇ ਚਾਰ ਹੋਰ ਭਰਾਵਾਂ ਨੂੰ ਕੰਪਨੀ ਦੇ ਵਿੱਚ ਨੌਕਰੀਆਂ ਦਿੱਤੀਆਂ। ਹੈਨਰੀ ਤੇ ਉਸਦੇ ਤਿੰਨ ਭਰਾਵਾਂ ਨੂੰ ਸੈਨਿਕ ਟ੍ਰੇਨਿੰਗ ਦੇਣ ਵਾਸਤੇ ਅਮਰੀਕਾ ਭੇਜਿਆ ਗਿਆ ਤੇ ਉਸਦੇ ਇੱਕ ਭਰਾ ਜਨ ਨੂੰ ICS ਦੀ ਟ੍ਰੇਨਿੰਗ ਲੈਣ ਵਾਸਤੇ ਹੈਲੀਬਰੀ ਭੇਜ ਦਿੱਤਾ ਗਿਆ। ਅਜੇ ਮਸਫੁੱਟ ਜਾਣੀ ਕਿ ਮੁਸ਼ਫੁੱਟ ਜਿਹੜਾ ਸੀ ਅਜੇ ਮੁਸ਼ਫੁੱਟ ਜਵਾਨ ਹੀ ਸੀਗਾ ਜਦੋਂ ਹੈਨਰੀ ਬਰਮਾ ਦੇ ਵਿੱਚ ਜੰਗ ਲੜਨ ਚਲਿਆ ਗਿਆ। ਇੱਥੇ ਬਿਮਾਰ ਹੋ ਗਿਆ ਤੇ ਐਨ ਮਰਨ ਕਿਨਾਰੇ ਪਹੁੰਚ ਗਿਆ। ਇਸ ਦੀ ਬਦਲੀ ਭਾਰਤ ਦੇ ਵਿੱਚ ਪੂਰਬੀ ਯੂਪੀ ਦੇ ਵਿੱਚ ਕਰਵਾ ਦਿੱਤੀ ਗਈ। ਰਾਜੀ ਹੋ ਗਿਆ, ਸਿਹਤਮੰਦ ਹੋਇਆ। ਇੱਥੇ ਇਸ ਨੂੰ ਗੋਰਖਪੁਰ, ਲੁਧਿਆਣਾ, ਫਿਰੋਜ਼ਪੁਰ ਤੇ ਖੈਬਰ ਚਾਰ ਜ਼ਿਲ੍ਹਿਆਂ ਦਾ ਸਰਵੇ ਕਰਨ ਦਾ ਹੁਕਮ ਮਿਲ ਗਿਆ। ਉਸਨੇ ਇਨ੍ਹਾਂ ਜ਼ਿਲ੍ਹਿਆਂ ਦੇ ਹਰੇਕ ਪਿੰਡ ਦੇ ਵਿੱਚ ਜਾਣਾ ਸੀ। ਗੋਰਖਪੁਰ ਜੋ ਕਿ 1829 ਤੋਂ 30 ਦਾ ਸਰਵੇ ਕਰਦਿਆਂ ਉਹਨੇ ਆਪਣੀ ਕਜ਼ੀਨ ਹਨੋਰੀਆ ਮਾਰਸ਼ਲ ਦੇ ਨਾਲ ਵਿਆਹ ਕਰਾ ਲਿਆ ਤੇ 1842 ਦੀਆਂ ਗਰਮੀਆਂ ਦੇ ਵਿੱਚ ਜਦੋਂ ਪਿਛਲੇ ਸਾਲ ਮਾਰੇ ਗਏ ਹਜ਼ਾਰਾਂ ਸੈਨਿਕਾਂ ਦੀਆਂ ਮੌਤਾਂ ਦਾ ਬਦਲਾ ਲੈਣ ਵਾਸਤੇ ਕਾਬੁਲ ਦੇ ਵੱਲੋਂ ਮੁਹਿੰਮ ਚੱਲੀ, ਦਰਾ ਖੈਬਰ ਪਾਰ ਕਰਨ ਵਕਤ ਜਿਹੜਾ ਸੀ ਲਾਰੈਂਸ ਨੇ ਬਹੁਤ ਬਹਾਦਰੀ ਦਿਖਾਈ ਜਿਸਦਾ ਸਦਕਾ ਦਰਾ ਜਿਹੜਾ ਲੰਘ ਪਏ। ਲਾਰੈਂਸ ਦੀ ਜਿਹੜੀ ਸੀ ਅਗਲੀ ਨਿਯੁਕਤੀ ਨੇਪਾਲ ਦੇ ਰੈਜੀਡੈਂਟ ਦੇ ਵਜੋਂ ਹੋ ਗਈ। ਇੱਥੇ ਉਹਨੇ ਦੇਖਿਆ ਕਿ ਬ੍ਰਿਟਿਸ਼ ਸਿਪਾਹੀਆਂ ਦੇ ਬੱਚੇ ਜਿਹੜੇ ਅੱਧੇ ਅੰਗਰੇਜ਼ ਅੱਧੇ ਦੇਸੀ ਹੁੰਦੇ ਨੇ ਜਾਂ ਪੜ੍ਹਾਈ ਦਾ ਕੋਈ ਇੰਤਜ਼ਾਮ ਹੀ ਨਹੀਂ। ਕੋਈ ਗੋਰਾ ਦੇਸੀ ਕੁੜੀ ਦੇ ਨਾਲ ਵਿਆਹ ਕਰ ਲੈਂਦਾ ਤਾਂ ਉਸਦੀ ਔਲਾਦ ਨੂੰ ਐਂਗਲੋ ਇੰਡੀਅਨ ਕਿਹਾ ਜਾਂਦਾ। ਲਾਰੈਂਸ ਨੇ ਜਿਹੜਾ ਸੀ ਆਪਣੀ ਬਚਤ ਦੀ ਰਕਮ ਇਨ੍ਹਾਂ ਆਸ਼ਰਮਾਂ ਦੇ ਉੱਤੇ ਖਰਚਣੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਸੈਨਿਕਾਂ ਦੇ ਬੱਚਿਆਂ ਵਾਸਤੇ ਰੈਜ਼ੀਡੈਂਸ਼ੀਅਲ ਸਕੂਲ ਬਣਾਏ। ਸ਼ਿਮਲੇ, ਸਨਾਵਰ, ਨੀਲਗਿਰੀ ਦਾ ਲਵਡੇਲ ਪਾਕਿਸਤਾਨ ਦੇ ਵਿੱਚ ਮਰੀ ਸ਼ਹਿਰਾਂ ਦੇ ਵਿੱਚ ਵਿਚਲੇ ਸਕੂਲਾਂ ਨੂੰ ਅੱਜ ਵੀ ਲਾਰੈਂਸ ਸਕੂਲ ਕਹਿੰਦੇ ਨੇ, ਭਾਵੇਂ ਹੁਣ ਇਨ੍ਹਾਂ ਦੇ ਵਿੱਚ ਦਾਖਲਾ ਕੋਈ ਵੀ ਲੈ ਸਕਦਾ ਹੈ। ਪੰਜਾਬ ਦੇ ਨਾਲ 1845 ਤੋਂ 46 ਦੇ ਯੁੱਧ ਦੇ ਪਿੱਛੋਂ ਲਾਰੈਂਸ ਨੂੰ ਗਵਰਨਰ ਜਨਰਲ ਨੇ ਲਾਹੌਰ ਦਾ ਰੈਜ਼ੀਡੈਂਟ ਲਾ ਕੇ ਭੇਜਿਆ। ਪੰਜਾਬ ਦਾ ਹਾਕਮ ਇਸੇ ਨੇ ਹੋਣਾ ਸੀ ਕਿਉਂਕਿ ਬਾਲ ਜਿਹੜਾ ਸੀਗਾ ਬੱਚਾ ਦਲੀਪ ਸਿੰਘ ਨਾਮ ਦਾ ਹੀ ਮਹਾਰਾਜਾ ਸੀਗਾ। ਸ਼ਕਤੀਸ਼ਾਲੀ ਲਾਰੈਂਸ ਉਹਨਾਂ ਥੋੜੇ ਕੁ ਅੰਗਰੇਜ਼ਾਂ ਦੇ ਵਿੱਚੋਂ ਸੀ ਜੋ ਸੋਚਦੇ ਸਨ ਕਿ ਰਾਜ ਉਦੋਂ ਕਰ ਸਕੋਗੇ ਜਦੋਂ ਪ੍ਰਜਾ ਦਾ ਭਲਾ ਕਰਕੇ ਉਸਦਾ ਭਰੋਸਾ ਜਿੱਤ ਲਓਗੇ। 1843 ਦੇ ਵਿੱਚ ਉਹਨੇ ਆਪਣਾ ਇਹ ਵਿਚਾਰ ਲਿਖ ਕੇ ਗਦਰ ਤੋਂ 14 ਸਾਲ ਪਹਿਲਾਂ ਦੇ ਦਿੱਤਾ ਸੀ। ਬਤੌਰ ਰੈਜ਼ੀਡੈਂਟ ਉਹ ਪੰਜਾਬ ਨੂੰ ਆਪਣੇ ਰਾਜ ਦੇ ਵਿੱਚ ਮਿਲਾਉਣ ਦੇ ਵਿਰੁੱਧ ਸੀਗਾ ਤੇ ਉਹ ਚਾਹੁੰਦਾ ਸੀ ਕਿ ਦਰਬਾਰ ਮੁੜ ਸਥਾਪਿਤ ਹੋਵੇ ਜਿੱਥੇ ਜਿੱਥੇ ਪੁਰਾਣੇ ਹਾਕਮ ਨੇ ਉਹਨਾਂ ਦੇ ਨਾਲ ਲਾਰੈਂਸ ਨੇ ਆਪਣੇ ਅੰਗਰੇਜ਼ ਸਲਾਹਕਾਰ ਲਾ ਤੇ। ਫੁਰਤੀਲੇ ਰੋਬਦਾਰ ਵਾਲੇ ਅਕਸਰ ਹੰਕਾਰੇ ਹੋਏ ਇਨ੍ਹਾਂ ਸਲਾਹਕਾਰਾਂ ਨੂੰ ਲਾਰੈਂਸ ਦੇ ਬੰਦੇ ਕਿਹਾ ਜਾਂਦਾ ਤੇ ਲਾਰੈਂਸ ਵਾਸਤੇ ਪੂਰੇ ਵਫ਼ਾਦਾਰ ਸਨ। ਇਸ ਪਰਿਵਾਰ ਦੇ ਵਿੱਚ ਲਾਰੈਂਸ ਪਿਤਾ ਦਾ ਰੋਲ ਕਰਦਾ ਤੇ ਪ੍ਰਜਾ ਦਾ ਮਿੱਤਰ ਹਾਕਮ। ਇਨ੍ਹਾਂ ਦੇ ਵਿੱਚੋਂ ਇੱਕ ਹੈਰੀ ਲਮਸਟਨ ਨੇ ਸਲਾਹ ਦਿੱਤੀ ਸੀ ਕਿ ਨਵੀਆਂ ਫੌਜਾਂ ਰੈਜੀਮੈਂਟਾਂ ਖੜੀਆਂ ਕਰੋ, ਖਾਸ ਕਰ ਫਰੰਟੀਅਰ ਇਲਾਕੇ ਦੇ ਵਿੱਚ ਗਾਈਡਸ ਰੈਜੀਮੈਂਟ ਦੀ ਜਿਹੜੀ ਫੌਰੀ ਲੋੜ ਹੈ। ਇਸ ਨੂੰ ਕੱਚੀ ਫੌਜ ਕਿਹਾ ਜਾਵੇ ਕਿਉਂਕਿ ਰੈਗੂਲਰ ਫੌਜਾਂ ਤਾਂ ਬੰਗਾਲ, ਬੰਬੇ ਤੇ ਮਦਰਾਸ ਰਹਿਣਗੀਆਂ, ਕਲਕੱਤਿਓ ਹੁਕਮ ਨਹੀਂ ਆਇਆ। ਲਾਹੌਰ ਦੇ ਰੈਜੀਡੈਂਟ ਨੇ ਦੀ ਪੰਜਾਬ ਇਰੈਗੂਲਰ ਫੋਰਸ ਜਿਹੜੀ ਸੀ PIF ਖੜੀ ਕਰ ਦਿੱਤੀ ਜਿਹਦੇ ਸ਼ੁਰੂ ਦੇ ਵਿੱਚ ਸਿੱਖ ਸਿਪਾਹੀ ਲਏ ਗਏ ਪਰ ਪਿੱਛੋਂ ਪੰਜਾਬੀ, ਮੁਸਲਮਾਨ ਤੇ ਪਖਤੂਣ ਵੀ ਜਿਹੜੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਗਏ। ਹੈਨਰੀ ਦਾ ਦੂਜਾ ਬੰਦਾ ਜੇਮਸ ਐਬਟ 1846 ਤੋਂ 1849 ਤੱਕ ਹਜ਼ਾਰੇ ਤੈਨਾਤ ਜਿਹੜਾ ਰਿਹਾ ਜਿਸ ਨੂੰ ਰਣਜੀਤ ਸਿੰਘ ਤੇ ਉਸਦੇ ਵਾਰਸ ਸਿੱਧਾ ਨਹੀਂ ਸੀ ਕਰ ਸਕੇ। ਐਬਟ ਨੇ ਹਜ਼ਾਰਾਂ ਵਾਸੀਆਂ ਨੂੰ ਜਿੱਤ ਦੇ ਲਈ ਜਿੱਤ ਤਾਂ ਲਿਆ ਜਿਸ ਦੇ ਫਲਸਰੂਪ 1849 ਦੇ ਵਿੱਚ ਜਦੋਂ ਚਤਰ ਸਿੰਘ 6 ਮਹੀਨੇ ਮਾਰੋ ਮਾਰ ਕਰਦਾ ਫਿਰਦਾ ਰਿਹਾ ਹਜ਼ਾਰਾਂ ਵਾਸੀਆਂ ਨੇ ਸਿੱਖਾਂ ਦੇ ਖਿਲਾਫ ਐਬਟ ਦਾ ਸਾਥ ਦਿੱਤਾ ਤਾਂ ਜਾ ਕੇ ਕਿਤੇ ਪਿਓ ਪੁੱਤ ਦੀਆਂ ਫੌਜਾਂ ਹਾਰੀਆਂ। ਐਬਟ ਨੇ ਅਜੇ 5 ਸਾਲ ਹੋਰ ਹਜ਼ਾਰਾਂ ਕਸਬਾ ਹੋਏਗਾ ਜੀ ਉਸ ਸਮੇਂ ਦਾ ਹਜ਼ਾਰਾ ਸੰਭਾਲਣਾ ਹੈ ਤੇ ਆਪਣੀ ਹਮਦਰਦੀ ਦੇ ਨਾਲ ਜੰਗ ਲਈ ਕਬਾਇਲੀਆਂ ਦਾ ਸੁਭਾਅ ਜਿਹੜਾ ਜੋ ਉਹਨਾਂ ਦੀ ਮਾਨਸਿਕਤਾ ਹੈ ਸੁਭਾਅ ਬਦਲ ਕੇ ਨਿਮਰ ਤੇ ਭਲੇ ਬਣਾ ਦਿੱਤੇ। ਇੰਨਾ ਅਮਨ ਅਮਾਨ ਹੋਰ ਕਿਸੇ ਸੂਬੇ ਦੇ ਵਿੱਚ ਨਹੀਂ ਹੋਇਆ ਜਿੰਨਾ ਹਜ਼ਾਰੇ ਦੇ ਵਿੱਚ, ਜਿੱਥੇ ਟਿਕ ਟਕਾਓ ਕਦੀ ਹੋਇਆ ਹੀ ਨਹੀਂ ਸੀ। ਇਸੇ ਕਰਕੇ ਅੱਜ ਤੱਕ ਇਸ ਦੇ ਸ਼ਹਿਰ ਦਾ ਨਾਮ ਐਬਟਾਬਾਦ ਹੈ ਜੋ ਬਦਲਿਆ ਨਹੀਂ ਹੈ। ਇਵੇਂ ਹੀ ਲਾਰੰਸ ਨੇ ਪੰਜਾਬੀਆਂ ਦੇ ਮਨ ਮੋਹ ਲਏ, ਸਿੱਖ ਸਰਦਾਰਾਂ ਦਾ ਸਤਿਕਾਰ ਕੀਤਾ, ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੀ ਭਰਤੀ ਸ਼ੁਰੂ ਕੀਤੀ। ਸਿੱਖਾਂ ਨੂੰ ਪਤਾ ਸੀ ਕਿ ਲਾਰੰਸ ਮਹਾਰਾਜਾ ਦਲੀਪ ਸਿੰਘ ਨੂੰ ਹਟਾ ਕੇ ਅੰਗਰੇਜ਼ੀ ਰਾਜ ਕਾਇਮ ਕਰਨ ਦੇ ਹੱਕ ਦੇ ਵਿੱਚ ਨਹੀਂ। ਇਸ ਕਰਕੇ ਰਾਣੀ ਜਿੰਦਾ ਦੀ ਜਲਾਵਤਨੀ ਨੂੰ ਸਿੱਖ ਜਿਹੜਾ ਸੀ ਬਰਦਾਸ਼ਤ ਕਰ ਗਏ ਸਨ। ਉਹ ਪੰਜਾਬ ਨੂੰ ਅੰਗਰੇਜ਼ਾਂ ਦੇ ਰਾਜ ਵਿਸਤਾਰ ਦੇ ਤੂਫਾਨ ਦੇ ਵਜੋਂ ਵਿੱਚੋਂ ਬਾਹਰ ਰੱਖਣ ਦਾ ਜਿਹੜਾ ਇੱਛੁਕ ਸੀਗਾ, ਜਿਹਨੇ ਹਿੰਦੁਸਤਾਨ ਦੇ ਅਨੇਕ ਆਜ਼ਾਦ ਖਿੱਤੇ ਨਿਗਲ ਲੈਣੇ ਸਨ। ਹਾਰਡਿੰਗ ਲਾਰੰਸ ਦਾ ਦੋਸਤ ਹੋ ਗਿਆ। ਜਿੰਨਾ ਚਿਰ ਹਾਰਡਿੰਗ ਰਹੇਗਾ, ਲਾਰੰਸ ਪੰਜਾਬ ਨੂੰ ਅੰਗਰੇਜ਼ੀ ਰਾਜ ਤੋਂ ਬਾਹਰ ਰੱਖ ਸਕੇਗਾ। ਪਰ ਉਸਦਾ ਸੁਪਨਾ ਭੰਗ ਹੋ ਗਿਆ ਜਦੋਂ 1848 ਦੇ ਵਿੱਚ ਡਲਹੌਜੀ ਉਸਦੀ ਥਾਂ ਦੇ ਉੱਤੇ ਆ ਗਿਆ। 1849 ਚ ਜਦੋਂ ਬਿਮਾਰੀ ਤੋਂ ਮੁਕਤ ਹੋ ਕੇ ਲਾਰੰਸ ਲਾਹੌਰ ਪਰਤਿਆ ਵਾਪਸ, ਤਾਂ ਉਹਨੇ ਡਲਹੌਜੀ ਦੇ ਨਾਲ ਦਿਲ ਦੀ ਗੱਲ ਕੀਤੀ ਕਿ ਹੋਰ ਖੂਨੀ ਯੁੱਧ ਕਰਕੇ ਪੰਜਾਬ ਤੇ ਕਬਜ਼ਾ ਨਾ ਕੀਤਾ ਜਾਵੇ। ਮੇਰੀ ਸਲਾਹ ਮੰਨ ਲਓ ਤਾਂ ਰੈਜ਼ੀਡੈਂਟ ਦਾ ਜਿਹੜਾ ਇਕਬਾਲ ਵੱਧ ਜਾਵੇਗਾ। ਡਲਹੌਜੀ ਨੇ ਉਸਦੀ ਗੱਲ ਦਾ ਬੁਰਾ ਮਨਾਇਆ। ਇੱਕ ਅੰਗਰੇਜ਼ ਦੇ ਸ਼ਬਦ ਦੇ ਵਿੱਚ, ਡਲਹੌਜੀ ਆਪਣੇ ਜੂਨੀਅਰ ਨੂੰ ਦੱਸੇਗਾ ਕਿ ਬਿਲਕੁਲ ਜਾਂ ਨੋ ਇਨਕਲਾਬ ਇਕਬਾਲ ਕਰਨਾ ਜਾਂ ਨਹੀਂ ਕਰਨਾ ਇਕਬਾਲ। ਇਸਦਾ ਫੈਸਲਾ ਡਲਹੌਜੀ ਕਰੇਗਾ ਆਪ, ਨਾ ਕਿ ਲਾਰੰਸ ਕਰੇਗਾ। ਅੰਤਿਮ ਫੈਸਲਾ ਡਲਹੌਜੀ ਦਾ ਹੋਏਗਾ। ਜਾਂ ਲਾਰੰਸ ਹੈਨਰੀ ਲਾਰੰਸ ਤੋਂ ਜਿਹੜਾ 5 ਸਾਲ ਛੋਟਾ ਸੀਗਾ, ਜਾਂ ਲਾਰੰਸ ਆਪਣੇ ਵੱਡੇ ਭਰਾ ਤੋਂ ਸੁਭਾਅ ਦੇ ਵਿੱਚ ਬਿਲਕੁਲ ਵੱਖਰਾ ਸੀ ਤੇ 1846 ਦੇ ਵਿੱਚ ਉਸ ਨੂੰ ਵੀ ਜਿਹੜਾ ਸੀ ਪੰਜਾਬ ਭੇਜਿਆ ਗਿਆ ਤੇ ਲੰਮਾ ਤੇ ਸਿਹਤਮੰਦ ਜਵਾਨ ਪੰਜਾਂ ਦੇ ਵਿੱਚੋਂ ਇਕੱਲਾ ਸਿਵਲ ਬੈਕਗਰਾਉਂਡ ਦਾ ਸੀ ਤੇ ਬਾਕੀ 4 ਫੌਜੀ ਪਿਛੋਕੜ ਦੇ। ਜਾਨ ਨੇ ਵੀ ਜਿਹੜਾ ਸੀ ਫੌਜ ਦੇ ਵਿੱਚ ਭਰਤੀ ਹੋ ਜਾਣਾ ਸੀ। ਪਿਤਾ ਨੇ ਕੰਪਨੀ ਅੱਗੇ ਤਰਲਾ ਕੀਤਾ, ਪੰਜਾਂ ਦੇ ਵਿੱਚੋਂ ਇੱਕ ਤਾਂ ਛੱਡ ਦਿਓ ਜਿਹੜਾ ਮੌਤ ਦੇ ਮੂੰਹ ਅੱਗੇ ਨਾ ਖਲੋਵੇ, ਇਸ ਨੂੰ ਸਿਵਲ ਦੇ ਵਿੱਚ ਰੱਖ ਲਓ। ਗੱਲ ਮੰਨ ਲਈ ਗਈ। ਉਹਨੇ ICS ਕੀਤੀ। ਹੈਲੀਬਰੀ ਕਾਲਜ ਦੇ ਵਿੱਚ ਪੜ੍ਹਦਿਆਂ ਉਹਨੇ ਬੰਗਲਾ ਸਿੱਖ ਲਈ, ਭਾਸ਼ਾ ਬੰਗਾਲੀ। ਇਸ ਤੋਂ ਪਹਿਲਾਂ ਉਹ ਬ੍ਰਿਸਟਲ ਦੇ ਸਕੂਲ ਦੇ ਵਿੱਚ ਪੜ੍ਹਿਆ। ਇਸ ਸਕੂਲ ਦੇ ਬਾਰੇ ਉਸਨੂੰ ਯਾਦ ਹੈ ਕਿ ਹਰ ਰੋਜ਼ ਡੰਡੇ ਖਾਂਦਾ, ਜਿਸ ਦਿਨ ਡੰਡੇ ਖਾਣ ਤੋਂ ਬਚ ਜਾਂਦਾ ਅਗਲੇ ਦਿਨ ਦੁੱਗਣੇ ਪੈ ਜਾਂਦੇ। ਕਲਕੱਤੇ ਦੇ ਵਿੱਚ ਉਹਨੇ ਫਾਰਸੀ ਅਤੇ ਹਿੰਦੁਸਤਾਨੀ ਸਿੱਖੀਆਂ। ਭਾਸ਼ਾਵਾਂ ਦਿੱਲੀ ਪਾਣੀਪਤ ਇਟਾਵਾ ਦੇ ਵਿੱਚ DC ਲੱਗ ਗਿਆ। ਇਹ ਸ਼ਾਨਦਾਰ ਜਿਹੜਾ ਅਫਸਰ ਹੈ, ਪਰ ਬਾਕੀ ਸਿਵਿਲੀਅਨ ਤੇ ਆਰਮੀ ਅਫਸਰਾਂ ਮੁਲਾਜ਼ਮਾਂ ਵਾਂਗ ਉਸ ਤੋਂ ਭਾਰਤ ਦੀਆਂ ਗਰਮੀਆਂ ਬਰਦਾਸ਼ਤ ਨਾ ਹੁੰਦੀਆਂ। ਜੀ ਕਰਦਾ ਕਿ ਇਨ੍ਹੀਂ ਦਿਨੀ ਲੰਡਨ ਦੇ ਵੱਲ ਨੂੰ ਉੱਡ ਜਾਵਾਂ। ਉਸਨੂੰ ਦਿੱਲੀ ਕਦੀ ਚੰਗੀ ਨਾ ਲੱਗੀ। 1830 ਦੇ ਵਿੱਚ ਉਹ ਦਿੱਲੀ ਦੇ ਵਿੱਚ ਸੀਗਾ। ਲਾਲ ਕਿਲੇ ਦੇ ਵਿੱਚ ਬਾਦਸ਼ਾਹ ਦਾ ਪਰਿਵਾਰ ਪੈਨਸ਼ਨ ਲੈ ਕੇ ਦਿਨ ਕੱਟੀ ਕਰ ਰਿਹਾ ਤੇ ਲਾਲ ਕਿਲੇ ਨੂੰ ਉਹ ਸ਼ਹਿਰ ਦਾ ਸੀਵਰ ਟੈਂਕ ਜਿਹੜਾ ਸੀਗਾ ਕਿਹਾ ਕਰਦਾ ਸੀ। ਜਾਨ ਨੇ ਦੇਖਿਆ ਕਿ ਕਿਲੇ ਦੇ ਅੰਦਰ ਗੁਲਾਮੀ ਸੀ, ਇੱਕ ਇੱਕ ਬੰਦੇ ਦੇ ਕਈ ਕਈ ਪਤਨੀਆਂ ਤੇ ਰਖੇਲਾਂ। ਕਿਲੇ ਦੇ ਬਾਹਰ ਕੰਪਨੀ ਰਾਜ ਦੇ ਵਿੱਚ ਆਜ਼ਾਦੀ ਸੀ, ਕਾਨੂੰਨ ਲਾਗੂ ਸੀ। ਦਿੱਲੀ ਦੇ ਵਿੱਚ ਜਾਨ ਦਾ ਬੌਸ ਇੱਥੋਂ ਦਾ ਰੈਜ਼ੀਡੈਂਟ ਤੇ ਕਮਿਸ਼ਨਰ ਟਮਸ ਮੈਟਕਾਫ ਸੀਗਾ। ਇਹ ਉਸੇ ਚਾਰਲਸ ਮੈਟਕਾਫ ਦਾ ਭਰਾ ਸੀ ਜਿਸ ਨੂੰ 1808 ਤੋਂ 9 ਦੇ ਵਿੱਚ ਅਸੀਂ ਰਣਜੀਤ ਸਿੰਘ ਦੇ ਨਾਲ ਗੱਲਬਾਤ ਕਰਦਾ ਹੋਇਆ ਦੇਖ ਚੁੱਕੇ ਹਾਂ ਪਹਿਲਾਂ। ਬੋਸਵਰਥ ਸਮਿਥ, ਜਿਸਨੇ ਜਾਨ ਲਾਰੰਸ ਦੀ ਜਿਹੜੀ ਸੀ ਜੀਵਨੀ ਲਿਖੀ, ਉਦੋਂ 21 ਸਾਲ ਦਾ ਸੀ ਜਦੋਂ ਉਹਨੇ ਅਜਿਹੇ ਦ੍ਰਿਸ਼ ਦੇਖੇ। ਮਹਿਲ ਦੇ ਵਿੱਚੋਂ ਰੋਂਦੀ ਬਾਹਰ ਭੱਜੀ ਆਉਂਦੀ ਜਵਾਨ ਕੁੜੀ ਨੂੰ ਜਾਨ ਪਨਾਹ ਦੇ ਰਿਹਾ। ਕੁੜੀ ਦੀ ਪਿੱਠ ਦੇ ਉੱਤੇ ਬੈਂਤਾਂ ਦੇ ਨੀਲ ਦਿਸ ਰਹੇ ਨੇ। ਮਹਿਲ ਦੇ ਸ਼ਾਹੀ ਖਾਨਦਾਨ ਦੇ ਵਿੱਚ ਪੈਦਾ ਹੋਇਆ ਇੱਕ ਹਰਾਮੀ ਮੁੰਡਾ ਕਿਲੇ ਦਾ ਗੇਟ ਟੱਪ ਕੇ ਅੰਗਰੇਜ਼ੀ ਇਲਾਕੇ ਦੇ ਵਿੱਚ ਕਦਮ ਰੱਖਦਾ ਹੈ। ਦੋਵੇਂ ਭਰਾਵਾਂ ਦਾ ਮੁਕਾਬਲਾ ਕਰਦਾ ਹੋਇਆ ਲਿਓਨਲ ਟ੍ਰੋਟਰ ਲਿਖਦਾ ਹੈ ਕਿ ਹੈਨਰੀ ਦੀ ਹਮਦਰਦੀ ਪੁਰਾਣੀ ਅਰਿਸਟੋਕ੍ਰੇਸੀ ਦੇ ਨਾਲ ਸੀ, ਜਾਨ ਦੀ ਜਿਹੜੀ ਸੀ ਹਮਦਰਦੀ ਉਸ ਆਮ ਪ੍ਰਜਾ ਦੇ ਨਾਲ ਸੀ ਜਿਹੜੀ ਹੱਥੀ ਕਮਾਈ ਕਰਕੇ ਰੋਟੀ ਟੁੱਕ ਕਮਾਉਂਦੀ ਹੈ। 19ਵੀਂ ਸਦੀ ਦੇ ਅਖੀਰ ਦੇ ਵਿੱਚ ਜਿਹੜੀਆਂ ਜੀਵਨੀਆਂ ਲਿਖੀਆਂ ਉਹਨਾਂ ਦੇ ਵਿੱਚ ਇੱਕ ਦੂਜੇ ਦੇ ਸੁਭਾਅ ਦਾ ਮੁਕਾਬਲਾ ਕੌਮਾਂ ਜਾਂ ਨਸਲਾਂ ਦੀ ਉਦਾਹਰਣ ਦੇ ਵਿੱਚੋਂ ਦਿਆ ਕਰਦੇ ਸਨ। ਇਸ ਫਾਰਮੂਲੇ ਦੇ ਮੁਤਾਬਕ ਹੈਨਰੀ ਦੇ ਵਿੱਚ ਆਇਰਿਸ਼ ਨਿੱਘ ਸੀਗਾ, ਜਾਨ ਦੇ ਵਿੱਚ ਸਕੋਟਿਸ਼ ਦ੍ਰਿੜਤਾ ਸੀਗੀ। ਸਿਸ ਸਤਲੁਜ ਪੰਜਾਬ ਦੇ ਵਿੱਚ 1834 ਤੋਂ 37 ਤੱਕ ਜਾਨ ਪਾਣੀਪਤ ਡੀਸੀ ਰਿਹਾ। 1809 ਤੋਂ ਬਾਅਦ ਇਹ ਅੰਗਰੇਜ਼ੀ ਇਲਾਕਾ ਹੀ ਸੀਗਾ। ਬੰਦੂਕ, ਕੁੱਤਾ ਤੇ ਘੋੜਾ, ਜਾਨ ਸਵਾਰ, ਗੋਰੇ ਭੂਰੇ ਸਿਪਾਹੀਆਂ ਦੇ ਨਾਲ ਪਿੰਡਾਂ ਦਾ ਦੌਰਾ ਕਰਦਾ ਤੇ ਸੁਰੱਖਿਆ ਪੱਖੋਂ ਲੋਕ ਨਿਸ਼ਚਿਤ ਰਹਿਣੇ ਚਾਹੀਦੇ ਨੇ। ਲੋਕਾਂ ਦੇ ਮੋਢਿਆਂ ਦੇ ਉੱਪਰੋਂ ਹਥਿਆਰ ਉਤਰ ਗਏ। ਪਿਛਲੇ ਸਮੇਂ ਦੇ ਵਿੱਚ ਚਾਹੇ ਹਾਲ ਵਾਹੁਣ ਜਾਣਾ ਚਾਹੇ ਪਸ਼ੂ ਚਾਰਨ, ਹੱਥ ਦੇ ਵਿੱਚ ਕਿਰਪਾਨ ਜਾਂ ਮੋਢੇ ਦੇ ਉੱਤੇ ਗੰਡਾਸਾ, ਬਰਛਾ ਜਾਂ ਬੰਦੂਕ ਲਾਜ਼ਮੀ ਹੁੰਦੀ ਸੀ। ਹਥਿਆਰਬੰਦ ਖੇਤੀ ਪੁਰਾਣੇ ਵੇਲਿਆਂ ਤੋਂ ਚੱਲਦੀ ਆ ਰਹੀ ਹੈ। ਰਣਜੀਤ ਸਿੰਘ ਵੇਲੇ ਵੀ ਲੋਕ ਹਥਿਆਰ ਪਹਿਣ ਕੇ ਹੀ ਰੱਖਦੇ ਤੇ ਛੁੱਟ ਪੁੱਟ ਸ਼ਕਤੀ ਸੰਘਰਸ਼ ਵੀ ਹੁੰਦੇ ਰਹਿੰਦੇ ਤੇ ਜੱਦੀ ਦੁਸ਼ਮਣੀਆਂ ਕਾਰਨ ਵੀ ਹਥਿਆਰਾਂ ਦੀ ਜ਼ਰੂਰਤ ਪੈਂਦੀ। ਪਾਣੀਪਤ ਜਾਂ ਦੇ ਨਾਲ ਕੰਮ ਕਰਦਾ ਇੱਕ ਕੁਲੀਗ ਚਾਰਲਸ ਰੇਕੀ ਉਸਦੇ ਹਰਮਨ ਪਿਆਰੇ ਹੋਣ ਦਾ ਭੇਦ ਦੱਸਦਿਆਂ ਲਿਖਦਾ ਹੈ ਕਿ ਉਸਦੇ ਵਿੱਚ ਸਕੋਟਿਸ਼ ਦ੍ਰਿੜਤਾ ਤੋਂ ਬਿਨਾਂ ਹੋਰ ਕੁਝ ਵੀ ਸੀ। ਪਹਿਲੀ ਗੱਲ ਤਾਂ ਇਹ ਕਿ ਉਹ ਹਰ ਸਮੇਂ ਹਰ ਥਾਂ ਭਾਵੇਂ ਬੈਡਰੂਮ ਦੇ ਵਿੱਚ ਹੋਵੇ ਮਿਲਣ ਦੇ ਲਈ ਤਿਆਰ ਬਾਰ ਤਿਆਰ ਰਹਿੰਦਾ। ਪੇਂਡੂ ਕਿਸਾਨਾਂ ਦੇ ਨਾਲ ਮਜ਼ਾਕ ਕਰਦਾ, ਸ਼ਾਹੂਕਾਰਾਂ ਦੇ ਨਾਲ ਗੱਪ ਛੱਪ ਕਰਦਾ, ਪੜ੍ਹੇ ਲਿਖੇ ਦੇਸੀ ਲੋਕਾਂ ਨੂੰ ਦਲੀਲਾਂ ਦੇ ਨਾਲ ਗੱਲਾਂ ਸਮਝਾਉਂਦਾ, ਬੰਦੂਕ ਤੇ ਕੁੱਤਾ ਲੈ ਕੇ ਸੈਰ ਦੇ ਲਈ ਨਿਕਲਦਾ, ਜੋ ਮਿਲਦਾ ਉਸ ਨੂੰ ਬੁਲਾਉਂਦਾ, ਸਵਾਲ ਪੁੱਛਦਾ, ਘੋੜੇ ਦੀ ਦੁੜਕੀ ਲਵਾਉਂਦਾ, ਪਿੰਡ ਦੀ ਸੱਥ ਦੇ ਵਿੱਚ ਰੁਕਦਾ, ਪੇਂਡੂਆਂ ਦੇ ਨਾਲ ਦੇਰ ਤੱਕ ਗੱਲਾਂ ਕਰਦਾ, ਸਰਪੰਚ ਤੋਂ ਲੈ ਕੇ ਨਾਈ ਤੱਕ ਲੋਕ ਆਖਿਆ ਕਰਦੇ ਜਾਨ ਲਾਰੇ ਜਿਹੜਾ ਹੈ ਸਾਬ ਸਭ ਜਾਣਦਾ ਹੈ। ਜਾਨ ਲਾਰੈਂਸ ਸਭ ਜਾਣਦਾ ਹੈ। ਰੇਕੀ ਦੇ ਅਨੁਸਾਰ ਉਸਨੂੰ ਆਪਣੇ ਕੰਮਾਂ ਦੀ ਸਮਝ ਸੀਗੀ, ਆਪਣੀ ਸ਼ਕਤੀ ਤੇ ਸਮਰਥਾ ਪਤਾ ਸੀ। ਜੋ ਕਰਨਾ ਹੈ ਕਰਨਾ ਹੈ, ਗ੍ਰਿਫਤਾਰੀ ਹੈ ਜਾਂ ਫਿਰ ਲੜਾਈ ਝਗੜਾ ਸੁਲਝਾਉਣਾ ਹੈ, ਝਗੜੇ ਦਾ ਨਿਪਟਾਰਾ ਉਹ ਮੌਕੇ ਤੇ ਕਰ ਦਿੰਦਾ। ਇਹ ਨਹੀਂ ਕਿ ਅਦਾਲਤ ਦੇ ਵਿੱਚ ਬੈਠਾ ਦਲੀਲਾਂ ਸੁਣੀ ਜਾਵੇ, ਖੁਸ਼ਾਮਦੀਆਂ ਨੂੰ ਤੁਰੰਤ ਭਜਾ ਦਿੰਦਾ ਤੇ ਉਸਦਾ ਕੱਦ ਲੰਮਾ ਤੇ ਜਿਸਮ ਗੱਠਵਾਂ, ਪੇਂਡੂਆਂ ਦੇ ਵਿੱਚ ਕੱਦ ਕਾਠ ਰੋਬ ਪਾਉਂਦਾ ਹੈ। 1845 ਦੇ ਆਖਰ ਦੇ ਵਿੱਚ ਉਹ 34 ਸਾਲ ਦਾ ਹੋ ਗਿਆ। ਪਾਣੀਪਤ ਤੇ ਇਟਾਵਾ ਦੀ ਆਪਣੀ ਡਿਊਟੀ ਨਿਭਾ ਕੇ ਫਰਲੋ ਦੇ ਉੱਤੇ ਬਰਤਾਨੀਆ ਜਾ ਆਇਆ ਤੇ ਵਿਆਹਿਆ ਗਿਆ। ਵਾਪਸ ਦਿੱਲੀ ਉਸਨੂੰ ਮੈਜਿਸਟਰੇਟ ਅਤੇ ਕੁਲੈਕਟਰ ਲਾਇਆ ਗਿਆ। ਸਿੱਖਾਂ ਦੇ ਨਾਲ ਜੰਗ ਦੀ ਬਦਲਵਾਹੀ ਦੇਖ ਕੇ ਹਾਰਡਿੰਗ ਕਲਕੱਤਿਓਂ ਦਿੱਲੀ ਆ ਗਿਆ ਤੇ ਪੁਰਾਣੀ ਮੁਗਲ ਰਾਜਧਾਨੀ ਦੇ ਵਿੱਚ ਮੀਟਿੰਗ ਦੇ ਦੌਰਾਨ ਹਾਰਡਿੰਗ ਦੀ ਬਾਜ ਅੱਖ ਇਸ ਜਵਾਨ ਮੈਜਿਸਟਰੇਟ ਦੇ ਉੱਤੇ ਪੈ ਜਾਂਦੀ ਹੈ। ਇਹ ਸ਼ਾਨਦਾਰ ਘੋੜਸਵਾਰ ਇਮਾਨਦਾਰ, ਇਖਲਾਕ, ਜਾਣਨ ਸਿੱਖਣ ਦੇ ਲਈ ਉਤਸੁਕ, ਲਿਬਾਸ ਦੇ ਵੱਲੋਂ ਬੇਪਰਵਾਹ, ਜਿਸਨੂੰ ਕੋਈ ਕੰਮ ਔਖਾ ਨਹੀਂ ਲੱਗਦਾ, ਕੋਈ ਕੰਮ ਛੋਟਾ ਨਹੀਂ ਲੱਗਦਾ, ਸਭ ਕੰਮ ਆਪ ਕਰਨੇ ਚਾਹੁੰਦਾ, ਜਿੱਥੇ ਡਿਊਟੀ ਕਰਦਾ ਉੱਥੇ ਦੇ ਸਭ ਬੰਦਿਆਂ ਨੂੰ ਜਾਣਦਾ। ਇਸ ਦਿੱਲੀ ਮੀਟਿੰਗ ਤੋਂ ਬਾਅਦ ਜੋ ਹੋਇਆ ਅਸੀਂ ਦੇਖ ਲਿਆ। ਫੇਰੂ ਸ਼ਹਿਰ ਅਤੇ ਮੁਦਕੀ ਦੀਆਂ ਲੜਾਈਆਂ ਹਾਰਡਿੰਗ ਨੇ ਗਫ ਦੇ ਸਿਪਾਹੀ ਦੇ ਵਜੋਂ ਲੜੀਆਂ। ਜਦੋਂ ਹਾਰਡਿੰਗ ਨੇ ਦੇਖਿਆ ਕਿ ਅੰਗਰੇਜ਼ੀ ਫੌਜਾਂ ਥੱਕ ਗਈਆਂ, ਉਹਨੇ ਜਾਨ ਨੂੰ ਆਪਣੇ ਹੱਥ ਦੇ ਨਾਲ ਖੱਤ ਲਿਖਿਆ, ਜਿੰਨੀ ਟਰਾਂਸਪੋਰਟ ਦਾ ਇੰਤਜ਼ਾਮ ਕਰ ਸਕੇ ਕਰ ਤੇ, ਜਲਦੀ ਬਹੁਤ ਰਾਸ਼ਨ ਸਾਰੇ ਹਥਿਆਰ ਲੈ ਕੇ ਦਿੱਲੀ ਤੋਂ ਇੱਥੇ ਆ ਜਾ। ਲਾਰੈਂਸ ਪਹਿਲੋਂ ਹੀ ਹਾਰਡਿੰਗ ਦੇ ਮੋਢੇ ਦੇ ਨਾਲ ਮੋਢਾ ਡਾਹ ਕੇ ਲੜ ਰਿਹਾ ਸੀ। ਜਾਨ ਨੇ 4,000 ਗੱਡੀਆਂ ਦਾ ਕਾਰਵਾਰ ਰਾਸ਼ਨ ਦੇ ਅਮਿਨੀਸ਼ਨ ਭਰ ਕੇ ਤੋਰ ਲਿਆ ਤੇ ਹਰੇਕ ਗੱਡਾ ਉਸਦਾ ਮਾਲਕ ਜੋੜੇਗਾ ਤੇ ਹੱਕੇਗਾ। ਹਾਰਡਿੰਗ ਦੀ ਜਿੱਤ ਉਹਨੇ ਯਕੀਨੀ ਬਣਾ ਤੀ ਤੇ ਸਾਬਤ ਕਰ ਦਿੱਤਾ ਕਿ ਜਿਵੇਂ ਉਹਨੇ ਜਾਨ ਬਾਰੇ ਸੋਚਿਆ ਸੀ ਉਵੇਂ ਦਾ ਹੀ ਨਿਕਲਿਆ। ਕੁਝ ਹਫ਼ਤਿਆਂ ਦੇ ਬਾਅਦ ਜਦੋਂ ਲਾਹੌਰ ਤੋਂ ਜਲੰਧਰ ਦੁਆਬ ਖੋਹ ਲਏ ਗਏ, ਜਾਨ ਨੂੰ ਦੁਆਬ ਦਾ ਕਮਿਸ਼ਨਰ ਲਾ ਦਿੱਤਾ ਗਿਆ ਤੇ ਹੈਨਰੀ ਨੂੰ ਲਾਹੌਰ ਦਾ ਰੈਜੀਡੈਂਟ। ਛੋਟਾ ਭਰਾ ਦੁਆਬ ਦੇ ਵਿੱਚ ਕਾਮਯਾਬ ਹੋਇਆ, ਉਹਨੇ ਧਾਰਮਿਕ ਆਜ਼ਾਦੀ ਦਾ ਐਲਾਨ ਕੀਤਾ। ਜਾਨ ਦਾ ਜੀਵਨੀ ਲੇਖਕ ਦੱਸਦਾ ਹੈ ਕਿ ਮਸੀਤਾਂ ਦੇ ਵਿੱਚੋਂ ਅਜ਼ਾਨ ਦੀਆਂ ਆਵਾਜ਼ਾਂ ਫਿਰ ਆਉਣ ਲੱਗ ਪਈਆਂ ਜੋ ਸਿੱਖਾਂ ਨੇ ਖਾਮੋਸ਼ ਕਰ ਛੱਡੀਆਂ ਸਨ। ਮੁਸਲਮਾਨਾਂ, ਹਿੰਦੂਆਂ, ਸਿੱਖਾਂ, ਈਸਾਈਆਂ ਨੂੰ ਆਪਣੀ ਆਪਣੀ ਧਾਰਮਿਕ ਰਸਮ ਕਰਨ ਦਾ ਹੱਕ ਹੈ, ਪਰ ਅਜਿਹਾ ਕਰਦਿਆਂ ਉਹ ਗੁਆਂਢੀ ਦੇ ਧਰਮ ਦੇ ਵਿੱਚ ਵਿਘਨ ਨਾ ਪਾਉਣ। ਦੂਜਾ ਕੰਮ ਉਹਨੇ ਮਾਮਲਾ ਘਟਾਉਣ ਦਾ ਜਿਹੜਾ ਕਰ ਦਿੱਤਾ। ਉਹਨੇ ਆਪਣੇ ਇੱਕ ਅਫਸਰ ਨੂੰ ਕਿਹਾ, ਕਿਸਾਨਾਂ ਨੂੰ ਰਿਆਇਤ ਦੇ, ਜੇ ਵਧੀਕੀ ਕੀਤੀ ਤਾਂ ਸਾਰੀ ਉਮਰ ਦੇ ਲਈ ਮੈਨੂੰ ਆਪਣਾ ਦੁਸ਼ਮਣ ਸਮਝ ਲਈ। ਹਾਂ, ਟੈਕਸ ਉਗਰਾਉਣ ਵੇਲੇ ਉਸਨੂੰ ਦੱਸ ਕਿ ਇੰਨੇ ਪੈਸਿਆਂ ਦੀ ਰਿਆਇਤ ਕੀਤੀ ਹੈ, ਇਸ ਪੈਸੇ ਦੇ ਨਾਲ ਖੂਹ ਖੁਦਵਾ ਲਾ। ਇਉਂ ਰਿਆਇਤਾਂ ਦੇ ਕੇ ਜਾਨ ਨੇ ਤਲਾਬ ਖੁਦਵਾਏ, ਦਰਖਤ ਲਵਾਏ। ਜਿਹੜਾ ਕਿਸਾਨ ਰਿਆਇਤ ਲੈ ਕੇ ਦੱਸੀ ਗਈ ਜ਼ਿੰਮੇਵਾਰੀ ਨਾ ਨਿਭਾਉਂਦਾ ਸੀ, ਉਹਨੂੰ ਵੀ ਉਹ ਦੇਖਦਾ ਸੀ, ਉਸਨੂੰ ਜੁਰਮਾਨਾ ਕਰਦਾ ਸੀ। ਜਿਸ ਕਿਸਾਨ ਨੇ ਦਿਖਾ ਦਿੱਤਾ ਕਿ ਖੇਤੀਬਾੜੀ ਦੇ ਵਿੱਚ ਉਹਨੇ ਸੁਧਾਰ ਲਿਆਂਦਾ ਹੈ, ਤਾਂ ਇਨਾਮ ਦੇ ਵਜੋਂ ਮਾਮਲਾ ਮਾਫ਼ ਹੈ। ਏਦਾਂ ਦੇ ਵੀ ਲੋਕ ਸਨ ਦੇਖੋ ਗੋਰਿਆਂ ਦੇ ਵਿੱਚ। ਜਾਨ ਨੇ ਦੁਆਬੇ ਦੇ ਵਿੱਚੋਂ ਆਵਾਜਾਈ ਟੈਕਸ ਅਤੇ ਐਕਸਾਈਜ਼ ਟੈਕਸ ਹਟਾ ਦਿੱਤਾ, ਜੋ ਸਰਕਾਰ ਖਾਲਸਾ ਵਸੂਲਦੀ ਸੀ। ਇਸ ਦੇ ਨਾਲ ਉਦਯੋਗ ਦੇ ਵਿੱਚ ਸੁਧਾਰ ਹੋ ਗਿਆ। ਇਹ ਵੀ ਫੈਸਲਾ ਹੋ ਗਿਆ ਕਿ ਜਿਹੜਾ ਚੌਲ ਹੈ, ਚਾਵਲ ਦੀ ਥਾਂ ਮਾਮਲਾ ਜੇ ਨਗਦੀ ਦੇ ਵਿੱਚ ਤਾਰਨਾ ਹੈ, ਆ ਗਿਆ ਹੈ। ਪਹਿਲਾਂ ਕਿਸਾਨਾਂ ਨੂੰ ਝੋਨਾ ਬੀਜਣ ਦੀ ਮਜਬੂਰੀ ਸੀ, ਕਿਉਂਕਿ ਹੋਰ ਫਸਲਾਂ ਮਾਮਲੇ ਵਾਸਤੇ ਨਹੀਂ ਲਈਆਂ ਜਾਂਦੀਆਂ ਸਨ, ਤੇ ਹੁਣ ਫਾਇਦਾ ਇਹ ਹੋਇਆ ਕਿ ਕਿਸਾਨ ਜੋ ਮਰਜ਼ੀ ਬੀਜ ਤੇ ਵੱਢਣ। ਪਹਾੜੀ ਰਾਜੇ ਜਿਸ ਰਾਜ ਦੇ ਅਧੀਨ ਹੁੰਦੇ, ਉਸ ਰਾਜ ਨੂੰ ਲੋੜ ਪੈਣ ਦੇ ਉੱਤੇ ਫੌਜੀ ਮਦਦ ਦਿੰਦੇ। ਹੁਣ ਫੌਜੀਆਂ ਦੀ ਭਰਤੀ ਜ਼ਰੂਰੀ ਨਹੀਂ ਸੀਗੀ, ਨਗਦ ਮਾਮਲਾ ਅਦਾ ਕਰੋ। ਤੇ ਜੇ ਪਹਾੜੀ ਰਾਜੇ ਫੌਜ ਦੀ ਨਫ਼ਰੀ ਘੱਟ ਕਰਨੀ ਚਾਹੁਣ ਤਾਂ ਬਰਤਰਫ ਸਿਪਾਹੀ ਕੰਪਨੀ ਭਰਤੀ ਕਰ ਲਵੇਗੀ, ਤੇ ਉਹ ਬੇਰੁਜ਼ਗਾਰ ਨਹੀਂ ਹੋਣਗੇ। ਜਾਨ ਨੇ ਦੇਖਿਆ ਕਿ ਬੇਦੀਆਂ ਦੇ ਵਿੱਚ ਕੁੜੀ ਮਾਰਨ ਦਾ ਰਿਵਾਜ਼ ਹੈ। ਬੇਦੀਆਂ ਦੇ ਵਿੱਚ ਕੁੜੀ ਮਾਰਨ ਦਾ ਰਿਵਾਜ਼ ਹੈ। ਕਾਰਨ ਇਹ ਦੱਸਿਆ ਉਹਨੇ ਉਸ ਸਮੇਂ ਕਿ ਗੁਰੂ ਨਾਨਕ ਦੇਵ ਬੇਦੀ ਸਨ, ਸੋ ਦੁਨੀਆਂ ਦੇ ਵਿੱਚ ਸਭ ਤੋਂ ਉੱਚੀ ਜਾਤ ਬੇਦੀਆਂ ਦੀ ਹੈ। ਉੱਚੀ ਜਾਤ ਦੀਆਂ ਧੀਆਂ ਨੀਵੀਆਂ ਜਾਤਾਂ ਦੇ ਵਿੱਚ ਕਿਵੇਂ ਵਿਆਹ ਦਈਏ? ਫਿਰ ਇਸ ਦੇ ਨਾਲ ਤਾਂ ਕੁੜੀ ਭਿੱਟੀ ਜਾਵੇਗੀ, ਬੇਦੀ ਜਦ ਭਿੱਟੀ ਜਾਵੇਗੀ ਤੇ ਗੁਰੂ ਨਾਨਕ ਦੇਵ ਦਾ ਨਿਰਾਦਰ ਹੋਵੇਗਾ। ਬੇਦੀਆਂ ਦੀ ਧੀ ਬੇਦੀਆਂ ਦੇ ਵੀ ਨਹੀਂ ਵਿਆਹੀ ਜਾ ਸਕਦੀ ਹੈ, ਇੱਕੋ ਇਲਾਜ ਹੈ, ਜਮਦਿਆਂ ਹੀ ਮਾਰ ਦਿਓ। ਜਲੰਧਰ ਦੇ ਬੇਦੀਆਂ ਦਾ ਵਫਦ ਅਰਜੀ ਲੈ ਕੇ ਜਾਨ ਦੇ ਕੋਲ ਜਿਹੜਾ ਪੁੱਜ ਜਾਂਦਾ ਤੇ ਕਿਹਾ, ਤੁਸੀਂ ਐਲਾਨ ਕੀਤਾ ਹੈ ਕਿ ਗੁਆਂਢੀ ਦੇ ਧਰਮ ਧਾਰਮਿਕ ਰਸਮਾਂ ਦੇ ਵਿੱਚ ਵਿਘਨ ਨਹੀਂ ਪਾਉਣਾ, ਸਾਡਾ ਇਹ ਰਿਵਾਜ਼ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਜਹਾਨ ਨੇ ਕਿਹਾ, ਗੁਰੂ ਨਾਨਕ ਦੇਵ ਜੀ ਤੇ ਤੁਹਾਡਾ ਧਰਮ ਗ੍ਰੰਥ ਕੁੜੀ ਮਾਰਨ ਦੇ ਖਿਲਾਫ਼ ਨੇ, ਮੈਂ ਪਤਾ ਕਰ ਲਿਆ। ਮੈਂ ਇਹਨਾਂ ਸੈਂਕੜੇ ਇੱਥੇ ਆਏ ਲੋਕਾਂ ਦੇ ਵਿੱਚ ਐਲਾਨ ਕਰਦਾ ਕਿ ਕੁੜੀ ਮਾਰਨ ਦੀ ਆਗਿਆ ਦਰਕਿਨਾਰ ਜਿਹੜੇ ਬੰਦੇ ਕੁੜੀ ਮਾਰਨ ਦੇ ਦੋਸ਼ੀ ਪਾਏ ਗਏ, ਮੈਂ ਇੱਕ ਇੱਕ ਕਰਕੇ ਕਤਲ ਦਾ ਦੋਸ਼ੀ ਮੰਨ ਕੇ ਫਾਂਸੀ ਤੇ ਚੜਾ ਦਿਆਂਗਾ। ਅੱਗੇ ਤੋਂ ਜੇ ਹਰਕਤ ਕੀਤੀ ਦਾ ਇੱਕ ਹੋਰ ਫੈਸਲਾ ਜਿਹੜਾ ਸਾਰੇ ਸਰਦਾਰਾਂ ਸਰਪੰਚਾਂ ਦੇ ਕੋਲ ਲਿਖਤੀ ਪਹੁੰਚਾਇਆ ਗਿਆ ਤੇ ਮੁਨਾਦੀ ਕਰਵਾਈ ਗਈ ਕਿ ਉਹ ਸੀ ਸਤੀ ਦੀ ਭਿਆਨਕ ਰਸਮ ਬੰਦ ਕੀਤੀ, ਸਤੀ ਪ੍ਰਥਾ, ਜਿਸ ਪਰਿਵਾਰ ਦੇ ਵਿੱਚ ਇਹ ਕਰਤੂਤ ਵਾਪਰੇਗੀ ਸਜ਼ਾ ਦੀ ਉਡੀਕ ਕਰੇ। ਤੀਜਾ, ਕੋੜੀਆਂ ਨੂੰ ਜ਼ਮੀਨ ਦੇ ਵਿੱਚ ਦੱਬ ਕੇ ਜਾਂ ਪਾਣੀ ਦੇ ਵਿੱਚ ਡੋਬ ਕੇ ਮਾਰਨ ਦਾ ਰਿਵਾਜ਼ ਖਤਮ ਕਰਵਾਇਆ ਕਿ ਭਾਈ ਉਹਨਾਂ ਨੂੰ ਵੀ ਜਿਉਣ ਦਾ ਹੱਕ ਹੈ। ਪੰਜਾਬ ਦੇ ਲਾਰੰਸ ਭਰਾਵਾਂ ਦੀ ਜੋੜੀ ਤੋਂ ਇਲਾਵਾ ਤੀਜਾ ਮਜ਼ਬੂਤ ਇਰਾਦੇ ਵਾਲਾ ਬੰਦਾ ਡਲਹੌਜੀ 1812-60 ਦੇ ਵਿੱਚ ਦੇਖਿਆ ਗਿਆ। ਉਹਦਾ ਨਾਮ ਜੇਮਸ ਬਰਾਊਨ ਰੈਮਜ਼ੇ ਸੀ। ਹੈਨਰੀ ਲਾਰੰਸ ਤੋਂ 6 ਸਾਲ ਤੇ ਜਾਨ ਲਾਰੰਸ ਤੋਂ ਉਹ 1 ਸਾਲ ਛੋਟਾ। ਬਤੌਰ ਗਵਰਨਰ ਜਨਰਲ ਉਸਦੀ ਤਾਕਤ ਲਾਰੰਸ ਭਰਾਵਾਂ ਤੋਂ ਵਧੀਕ ਹੋਣੀ ਸੀ, ਪਰ ਇੱਕ ਮੁਸ਼ਕਲ ਪ੍ਰਤੱਖ ਸੀ, ਕਲਕੱਤਾ, ਲਾਹੌਰ ਤੇ ਜਲੰਧਰ ਤੋਂ ਦੂਰ ਬਹੁਤ ਸੀਗਾ। ਉਹ ਲਾਹੌਰ ਤੋਂ 1000 ਮੀਲ ਦੂਰ ਦਾ ਪੂਰਬ ਦੇ ਵਿੱਚ ਡਲਹੌਜੀ ਇਲਾਕੇ ਦਾ ਨਾਮ ਹੈ। ਪਿਤਾ ਇਸਦੇ 9ਵੇਂ ਅਰਲ ਜਗੀਰਦਾਰ ਸਨ। ਸ਼ਾਹੀ ਖਾਨਦਾਨ ਦੇ ਵਿੱਚ ਜੰਮਿਆ ਇਹ ਸਕਾਟ ਪਿਤਾ 1820 ਦੇ ਵਿੱਚ ਕੰਪਨੀ ਦੀ ਭਾਰਤੀ ਫੌਜ ਦਾ ਕਮਾਂਡਰ ਇਨ ਚੀਫ ਸੀਗਾ। ਉਸ ਤੋਂ ਪਹਿਲਾਂ 6 ਸਾਲ ਕੈਨੇਡਾ ਦੇ ਵਿੱਚ ਗਵਰਨਰ ਜਨਰਲ ਰਿਹਾ। 10.5 ਅਰਲ ਦਾ ਬਚਪਨ ਕਿਉਂਕਿ ਅਮਰੀਕਾ ਦੇ ਵਿੱਚ ਬੀਤਿਆ, ਇਸ ਕਰਕੇ ਯੂਰਪ ਦੇ ਵਿੱਚ ਸੁੰਗੜ ਕੇ ਰਹਿਣ ਦੀ ਥਾਂ ਦੇ ਉੱਤੇ ਇਸ ਨੂੰ ਭਾਰਤ ਦੀ ਵਿਸ਼ਾਲਤਾ ਨੇ ਆਕਰਸ਼ਿਤ ਕੀਤਾ, ਤੇ ਅਮਰੀਕਾ ਦਾ ਤਾਂ ਕੀ ਮੁਕਾਬਲਾ। ਪਰ ਬਰਤਾਨੀਆ ਆਪਣੇ ਅਨੁਸਾਰ ਹੁਣ ਭਾਰਤ ਦਾ ਰੰਗ ਰੂਪ ਬਦਲੇਗਾ। ਤਿੱਖਾ ਰਾਜਨੀਤੀ ਵਾਨ ਸੀਗਾ ਜਵਾਨ ਡਲਹੌਜੀ। ਪਹਿਲਾਂ ਬੋਰਡ ਆਫ ਟ੍ਰੇਡ ਦਾ ਜਿਹੜਾ ਪ੍ਰਧਾਨ ਚੁਣਿਆ ਗਿਆ, ਇਹ ਕੈਬਨਿਟ ਮੰਤਰੀ ਦੇ ਬਰਾਬਰ ਦਾ ਰੁਤਬਾ ਹੈ। ਫਿਰ ਜਦੋਂ ਉਸ ਨੂੰ ਭਾਰਤ ਦੇ ਵਿੱਚ ਸਿਖਰਲੀ ਕੁਰਸੀ ਮਿਲ ਗਈ, ਇਸ ਸ਼ਰਤ ਦੇ ਉੱਤੇ ਪ੍ਰਵਾਨ ਕੀਤੀ ਕਿ ਮੈਂ ਆਜ਼ਾਦ ਕੰਮ ਕਰਾਂਗਾ, ਦਖਲ ਅੰਦਾਜ਼ੀ ਨਾ ਹੋਵੇ। ਜਨਵਰੀ 1848 ਚ ਕਲਕੱਤੇ ਪੁੱਜਿਆ ਤੇ ਦਿਖਾਣਾ ਸ਼ੁਰੂ ਕਰ ਦਿੱਤਾ ਉਹਨੇ ਕਿ ਉਹ ਸਾਮਰਾਜਵਾਦੀ ਹੈ, ਆਧੁਨਿਕ ਖਿਆਲਾਂ ਦਾ ਹੈ, ਉਸਦੇ ਮੁਕਾਬਲੇ ਭਾਰਤੀ ਲੋਕ ਘਟੀਆ ਨੇ। ਸ਼ੁਰੂ ਦੇ ਵਿੱਚ ਦੇਸੀ ਸਰਦਾਰਾਂ ਨੇ ਉਸ ਤੋਂ ਦੂਰੀ ਬਣਾਈ ਰੱਖੀ। ਉਹਨੇ ਫੈਸਲਾ ਕੀਤਾ ਕਿ ਮੈਂ ਘਸੀਆਂ ਪਿੱਟੀਆਂ ਭਾਰਤੀ ਰਸਮਾਂ ਦੇ ਉੱਤੇ ਬੇਕਾਰ ਸੰਸਥਾਵਾਂ ਨੂੰ ਤੇਜ਼ੀ ਦੇ ਨਾਲ ਖਤਮ ਕਰਕੇ ਫਾਇਦੇਮੰਦ ਗੋਰਾ ਕਾਨੂੰਨ ਲਾਗੂ ਕਰਾਂਗਾ, ਯੂਨੀਵਰਸਿਟੀਆਂ ਖੋਲਾਂਗਾ, ਰੇਲਾਂ ਅਤੇ ਡਾਕ ਤਾਰ ਦਾ ਜਾਲ ਵਿਛਾ ਦਿਆਂਗਾ, ਭਾਰਤ ਦੀਆਂ ਹੱਦਾਂ ਦਾ ਵਿਸਤਾਰ ਕਰਾਂਗਾ। ਜਾਨ ਲਾਰੈਂਸ ਦੇ ਜੀਵਨੀਕਾਰ ਨੇ ਸਹੀ ਲਿਖਿਆ ਕਿ ਵੱਡੇ ਨਾਲੋਂ ਡਲਹੌਜੀ ਨੂੰ ਛੋਟਾ ਵੱਧ ਪਸੰਦ ਆਇਆ, ਜੋ ਉਸੇ ਵਰਗਾ ਹੀ ਸੀ। ਵੱਡੇ ਭਰਾ ਤੋਂ ਵੱਧ ਪ੍ਰੈਕਟੀਕਲ ਸੀਗਾ। ਹੈਨਰੀ ਦਾ ਇੱਕ ਕਸੂਰ ਇਹ ਵੀ ਸੀ ਕਿ ਉਹ ਹਾਰਡਿੰਗ ਦੇ ਬੜਾ ਨਜ਼ਦੀਕ ਸੀ। ਹੈਨਰੀ ਨੂੰ ਡਲਹੌਜੀ ਦੇ ਵਿੱਚ ਇਹ ਦੋਸ਼ ਨਜ਼ਰ ਆਉਂਦਾ ਸੀ ਕਿ ਉਹ ਹਾਰਡਿੰਗ ਵਾਂਗ ਦਿਆਲੂ ਨਹੀਂ ਹੈ। ਬੇਸ਼ੱਕ ਨਾ ਮਾਤਰ ਹੀ ਸਹੀ, ਡਲਹੌਜੀ ਦੇ ਆਉਣ ਤੱਕ ਸਿੱਖ ਹਕੂਮਤ ਅਜੇ ਸਾਹ ਲੈ ਰਹੀ ਹੈ, ਜਿਸ ਨੂੰ ਦੋ ਲਾਰੈਂਸ ਭਰਾ ਚਲਾ ਰਹੇ ਨੇ। ਵੱਡਾ ਭਰਾ ਹੈਨਰੀ ਬਿਮਾਰ ਹੋ ਕੇ ਇੰਗਲੈਂਡ ਚਲਿਆ ਗਿਆ। ਛੋਟੇ ਜਾਨ ਨੂੰ ਲਾਹੌਰ ਦਾ ਰੈਜ਼ੀਡੈਂਟ ਲਾ ਦਿੱਤਾ ਗਿਆ। ਗਵਰਨਰ ਜਨਰਲ ਅਤੇ ਜਾਨ ਲਾਰੈਂਸ ਦੀ ਜੋੜੀ ਵਧੀਆ ਬਣੀ ਸੀ। ਇੱਕ ਸਾਲ ਬਾਅਦ ਹੈਨਰੀ ਪਰਤ ਆਉਂਦਾ ਹੈ। ਮੁਲਤਾਨ, ਚੇਲਿਆਂ ਵਾਲਾ ਤੇ ਗੁਜਰਾਤ ਦੀਆਂ ਲੜਾਈਆਂ ਦੇ ਦੌਰਾਨ ਡਲਹੌਜੀ ਕਾਲਾ ਪੈ ਗਿਆ, ਗੁੱਸੇ ਦੇ ਵਿੱਚ ਆ ਗਿਆ ਤੇ ਪੰਜਾਬ ਆਪਰੇਸ਼ਨਸ ਦਾ ਜਿਹੜਾ ਅੰਗਰੇਜ਼ ਬ੍ਰਿਟਿਸ਼ ਕਮਾਂਡਰ ਹਿਊ ਗਫ ਵੀ ਉਹਨੂੰ ਪਸੰਦ ਨਹੀਂ ਸੀ। ਫਰਵਰੀ 1849 ਦੇ ਵਿੱਚ ਡਲਹੌਜੀ ਵੱਲੋਂ ਹੈਨਰੀ ਦੇ ਨਾਮ ਸਖ਼ਤ ਸ਼ਬਦਾਵਲੀ ਦੇ ਵਿੱਚ ਖਤ ਲਿਖਿਆ ਜਾਂਦਾ ਹੈ, ਜਿਹਦੇ ਵਿੱਚ ਕਿਹਾ ਗਿਆ ਕਿ ਸਿਵਲ ਅਤੇ ਆਰਮੀ ਦੋਹਾਂ ਦਾ ਮੈਂ ਸੁਪਰੀਮ ਜਿਹੜਾ ਕਮਾਂਡਰ ਹਾਂ, ਮੈਂ ਗਫ ਦੇ ਕੰਮ ਢੰਗ ਤੋਂ ਸੰਤੁਸ਼ਟ ਨਹੀਂ। ਮੇਰਾ ਫੈਸਲਾ ਹੈ ਕਿ ਜੇਲਮ ਪਾਰ ਕਰਕੇ ਮੇਰੀ ਸੈਨਾ ਪੰਜਾਬ ਤੇ ਕਬਜ਼ਾ ਕਰੇਗੀ। ਉਸ ਪਿੱਛੋਂ ਰੱਬ ਦੀ ਮਿਹਰ ਦੇ ਨਾਲ ਸਿੰਧ ਟੱਪ ਕੇ ਪਰਲੇ ਇਲਾਕੇ ਖੋਹਾਂਗੇ। ਆਪਾਂ ਜਾਣ ਗਏ ਹਾਂ ਕਿ ਸਿੱਖ ਫੌਜ ਹਰਾ ਕੇ ਪੰਜਾਬ ਬਰਤਾਨੀਆ ਰਾਜ ਦੇ ਵਿੱਚ ਕੰਮ ਕਰ ਲਿਆ, ਪਰ ਰੱਬ ਨੇ ਇੰਨੀ ਮਿਹਰ ਨਹੀਂ ਕੀਤੀ ਕਿ ਸਿੰਧ ਪਾਰ ਦੇ ਇਲਾਕੇ ਜਿੱਤ ਸਕੇ। ਹੈਨਰੀ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਮਿਲਣ ਤੋਂ ਤਾਂ ਨਹੀਂ ਸੀ ਰੋਕ ਸਕਿਆ, ਪਰ ਉਹ ਪੰਜਾਬ ਦੇ ਉੱਪਰ ਰਾਜ ਕਰਦਾ ਰਹੇਗਾ। ਉਸਦਾ ਇਕਬਾਲ ਬੁਲੰਦ ਸੀ ਤੇ ਉਸਦੇ ਬੰਦੇ ਵਿਭਾਗਾਂ ਦਾ ਪ੍ਰਬੰਧ ਜਿਹੜਾ ਸੀ ਠੀਕ ਚਲਾ ਰਹੇ ਨੇ। ਡਲਹੌਜੀ ਹੈਨਰੀ ਨੂੰ ਰਾਜ ਕਰਨੋਂ ਹਟਾ ਤਾਂ ਨਾ ਸਕਿਆ, ਪਰ ਉਹਨੇ ਉਸਦੇ ਖੰਭ ਕੁੱਤਰ ਦਿੱਤੇ ਜ਼ਰੂਰ। ਉਸਨੇ ਫੈਸਲਾ ਕੀਤਾ ਕਿ ਇਕੱਲਾ ਹੈਨਰੀ ਨਹੀਂ, ਬੋਰਡ ਗਠਿਤ ਹੋਵੇਗਾ, ਬੋਰਡ ਰਾਜ ਚਲਾਵੇਗਾ। ਹੈਨਰੀ ਬੋਰਡ ਦੀ ਪ੍ਰਧਾਨਗੀ ਕਰੇਗਾ ਤੇ ਬੋਰਡ ਦੇ ਵਿੱਚ ਉਸਦਾ ਭਰਾ ਜਾਨ ਵੀ ਹੋਏਗਾ। ਯੂਪੀ ਤੋਂ ਸਿਵਲ ਅਫਸਰ ਚਾਰਲਸ ਮਨਸੀਲ ਹੋਵੇਗਾ। ਹੈਨਰੀ ਨੂੰ ਕਿਹਾ ਕਿ ਨਵੀਆਂ ਰੈਜੀਮੈਂਟਾਂ ਖੜੀਆਂ ਕਰ, ਪੰਜਾਬੀਆਂ ਨੂੰ ਹਥਿਆਰ ਰਹਿਤ ਕਰ, ਦਰਬਾਰ ਦੇ ਕੁਝ ਬੰਦੇ ਜਿਹੜੇ ਅਜੇ ਵੀ ਰਸੂਖ ਵਾਲੇ ਨੇ ਉਹਨਾਂ ਦੀ ਫੂਕ ਕੱਢ। ਜਾਨ ਨੂੰ ਮਾਮਲਾ ਤੇ ਵਿੱਤ ਵਿਭਾਗ ਦਿੱਤਾ ਗਿਆ ਤੇ ਪੁਲਿਸ ਅਤੇ ਅਦਾਲਤਾਂ ਮਨਸੀਲ ਦੇ ਕੋਲ ਹੋਣਗੀਆਂ। ਦੋ ਗੱਲਾਂ ਅੰਗਰੇਜ਼ੀ ਪੰਜਾਬ ਵਾਸਤੇ ਵਰਦਾਨ ਬਣੀਆਂ, ਇੱਕ ਤਾਂ ਸਿੱਖ ਰਾਜ ਦੇ ਖਾਤਮੇ ਦੇ ਨਾਲ ਮੁਸਲਮਾਨ ਬਹੁਤ ਗਿਣਤੀ ਖੁਸ਼ ਹੋਈ, ਰਣਜੀਤ ਸਿੰਘ ਫਿਰਕਾ ਪ੍ਰਸਤ ਬਿਲਕੁਲ ਹੀ ਜਿਹੜਾ ਸੀ ਨਹੀਂ ਸੀ। ਤਾਂ ਵੀ ਤਲਬੋਤ ਲਿਖਦਾ ਹੈ, ਵੱਡੇ ਮੁਸਲਮਾਨ ਜ਼ਿਮੀਂਦਾਰਾਂ ਦੇ ਵਿੱਚੋਂ ਬਹੁਤਿਆਂ ਨੇ ਜੰਗਾਂ ਦੇ ਵਿੱਚ ਸਿੱਖਾਂ ਦੇ ਖਿਲਾਫ਼ ਅੰਗਰੇਜ਼ਾਂ ਦੀ ਮਦਦ ਕੀਤੀ। ਦੂਜਾ, ਸਿੱਖਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਹੈਨਰੀ ਲਾਰੈਂਸ ਉਹਨਾਂ ਦਾ ਹਮਦਰਦ ਹਾਕਮ ਹੈ, ਹਾਰ ਦੀ ਬੇਇੱਜ਼ਤੀ ਅਤੇ ਕੁੜੱਤਣ ਦੂਰ ਕਰਨੀ ਚਾਹੁੰਦਾ ਹੈ। ਬੇਸ਼ੱਕ ਵੱਡੇ ਭਰਾ ਜਿੰਨਾ ਦਿਆਲੂ ਤਾਂ ਨਹੀਂ ਹੈ ਉਹ, ਪਰ ਜਾਨ ਨੇ ਵੀ ਸਿੱਖਾਂ ਦੀ ਤਾਕਤ ਦੇਖ ਲਈ ਸੀ। ਪੰਜਾਬ ਦੇ ਸਰਦਾਰ ਮਹਿਸੂਸ ਕਰ ਰਹੇ ਸਨ ਕਿ ਹਾਰਿਆ ਹੋਇਆ ਨਾਲ ਜੋ ਬਦਸਲੂਕ ਜਿੱਤਣ ਵਾਲੇ ਕਰਿਆ ਕਰਦੇ ਨੇ ਅੰਗਰੇਜ਼ਾਂ ਨੇ ਨਹੀਂ ਕੀਤਾ। ਬਾਅਦ ਦੇ ਵਿੱਚ ਜਾਨ ਨੇ ਲਿਖਿਆ, ਅਸੀਂ ਦੁਸ਼ਮਣੀ ਵਾਲੀ ਨਫ਼ਰਤ ਦੇ ਨਾਲ ਸਿੱਖਾਂ ਦੇ ਵਿਰੁੱਧ ਫੌਜਾਂ ਚੜ੍ਹਾਈਆਂ, ਪਰ ਛੇਤੀ ਹੀ ਸਾਨੂੰ ਪਤਾ ਲੱਗ ਗਿਆ ਕਿ ਇਹ ਸਤਿਕਾਰ ਦੇ ਹੱਕਦਾਰ ਨੇ। ਸਾਰੇ ਭਾਰਤ ਦੇ ਵਿੱਚੋਂ ਇਨ੍ਹਾਂ ਵਰਗਾ ਬਹਾਦਰ ਪੱਕੇ ਇਰਾਦੇ ਵਾਲਾ ਯੁੱਧ ਦੇ ਵਿੱਚ ਖੌਫ ਜ਼ਦਾ ਕਰਨ ਵਾਲਾ ਹੋਰ ਕੋਈ ਗਰੁੱਪ ਨਹੀਂ ਹੈ। ਅੰਗਰੇਜ਼ੀ ਪੰਜਾਬ ਦਾ ਸੁਚਾਰੂ ਪ੍ਰਬੰਧ ਚਲਾਉਣ ਦੇ ਲਈ ਅੰਗਰੇਜ਼ਾਂ ਨੇ 6 ਡਿਵੀਜ਼ਨਾਂ ਦੇ ਵਿੱਚ ਵੰਡਿਆ, ਲਾਹੌਰ, ਮੁਲਤਾਨ, ਜੇਹਲਮ ਤੇ ਲੇਹ, ਜਲੰਧਰ, ਦੁਆਬ ਅਤੇ ਅੰਬਾਲਾ। ਡੀਸੀ ਦੀ ਸਹਾਇਤਾ ਵਾਸਤੇ ਇੱਕ ਜਾਂ ਵਧੀਕ ਅਸਿਸਟੈਂਟ ਕਮਿਸ਼ਨਰ ਲਾਏ ਜਾ ਸਕਦੇ ਨੇ। ਅੱਧੇ ਅਫਸਰ ਮਿਲਟਰੀ ਦੇ ਵਿੱਚੋਂ ਸਨ ਤੇ ਸਾਰੇ ਅਫਸਰ ਅੰਗਰੇਜ਼ ਹੋਣਗੇ। ਪੰਜਾਬ ਬੋਰਡ ਦੇ ਪ੍ਰਧਾਨ ਨੇ ਪੰਜਾਬ ਦੇ ਅਫਗਾਨਿਸਤਾਨ ਵਾਲੇ ਪਾਸੇ ਕਿਲਿਆਂ ਦੀ ਜੰਜੀਰ ਉਸਾਰਨੀ ਸ਼ੁਰੂ ਕਰ ਦਿੱਤੀ। 10 ਕੱਚੀਆਂ ਰੈਜੀਮੈਂਟਾਂ ਥਾਪੀਆਂ ਗਈਆਂ ਤੇ 5 ਘੋੜ ਸਵਾਰ, 5 ਤੋਪਖਾਨਾ, ਬੋਰਡ ਕਮਾਨ ਕਰੇਗਾ। ਘੋੜੀ ਹਾਰ ਦੇਖੀ ਸੀ, ਪਹਿਲਾਂ ਸਿੱਖ ਦੂਰ ਰਹੇ ਪਰ ਫਿਰ ਹੌਲੀ ਹੌਲੀ ਭਰਤੀ ਹੋਣ ਲੱਗ ਪਏ। ਫਰੰਟੀਅਰ ਗਾਈਡ ਜਿਹੜੇ ਹੈਨਰੀ ਲਾਰੈਂਸ ਦੇ ਦਿਮਾਗ ਦੀ ਉਪਜ ਸੀਗੀ, ਸਭ ਤੋਂ ਪਹਿਲਾਂ ਬਣਾਈ ਰੈਜੀਮੈਂਟ ਸੀ, ਮਜ਼ਬੂਤ ਕੀਤੀ ਗਈ। ਡਲਹੌਜੀ ਨੇ ਫੈਸਲਾ ਕੀਤਾ ਕਿ ਪੇਸ਼ਾਵਰ ਵਾਦੀ ਕੇਵਲ ਕੱਚੀ ਫੌਜ ਦੇ ਨਾਲ ਹੀ ਨਹੀਂ ਸੰਭਾਲੀ ਜਾ ਸਕਦੀ ਹੈ। ਬੰਗਾਲ ਆਰਮੀ ਦੇ 10,000 ਫੌਜੀ ਤੇ 3,000 ਅੰਗਰੇਜ਼ ਇੱਥੇ ਪਹਿਰਾ ਦੇਣਗੇ। ਨਵੀਆਂ ਰੈਜੀਮੈਂਟਾਂ ਥਾਪਣ ਦੇ ਬਾਅਦ ਪੰਜਾਬ ਨੂੰ ਹਥਿਆਰ ਮੁਕਤ ਕਰਨ ਦਾ ਫੈਸਲਾ ਹੋਇਆ। ਆਖਰੀ ਜੰਗ ਦੇ 6 ਹਫ਼ਤਿਆਂ ਬਾਅਦ ਹਰੇਕ ਪਿੰਡ ਦੇ ਵਿੱਚ ਮੁਨਾਦੀ ਕਰਵਾਈ ਗਈ ਕਿ ਹਥਿਆਰ ਜਮ੍ਹਾਂ ਕਰਵਾਓ। ਹਜ਼ਾਰਾਂ ਤੇ ਸਿੰਧ ਵਾਲੇ ਪਾਸੇ ਇਹ ਜਿਹੜਾ ਕਾਰਵਾਈ ਨਹੀਂ ਕੀਤੀ ਗਈ, ਮਕਸਦ ਤਾਂ ਸਿੱਖਾਂ ਨੂੰ ਖਾਲੀ ਕਰਨ ਦਾ ਸੀਗਾ। ਹਰੇਕ ਸਾਈਜ਼ ਅਤੇ ਹਰ ਕਿਸਮ ਦੇ 1,20,000 ਹਥਿਆਰ ਜਮ੍ਹਾਂ ਹੋਏ, ਜਿਨ੍ਹਾਂ ਦੇ ਵਿੱਚ 19ਵੀਂ ਸਦੀ ਦੇ ਹਥਿਆਰਾਂ ਤੋਂ ਲੈ ਕੇ ਸਿਕੰਦਰ ਪੋਰਸ ਯੁੱਧ ਵੇਲੇ ਦੇ ਤੀਰ ਕਮਾਨ ਵੀ ਨੇ। ਬੋਸਵਰਤ ਸਮਿਥ ਅਨੁਸਾਰ ਜਦੋਂ ਪੰਜਾਬ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੋਇਆ, ਬਹੁਤ ਥੋੜੀਆਂ ਜੇਲ੍ਹਾਂ ਸੀ। ਕੈਦੀਆਂ ਦੀ ਕੌਣ ਦੇਖਭਾਲ ਕਰੇ, ਜੁਰਮਾਨਾ ਕਰੋ, ਜਾਇਦਾਦ ਕੁਰਕ ਕਰੋ ਜਾਂ ਦੇਸ਼ ਨਿਕਾਲਾ ਦੇ ਦਿਓ। ਯੂਰਪੀਅਨ ਜਰਨੈਲ ਅਵਿਤ ਬੀਲ ਨੂੰ ਇੱਕ ਵਾਰ ਪੇਸ਼ਾਵਰ ਦਾ ਚਾਰਜ ਜਿਹੜਾ ਦਿੱਤਾ ਗਿਆ, ਉਹਨੇ ਬਾਗੀਆਂ ਨੂੰ ਤੋਪਾਂ ਦੇ ਨਾਲ ਉਡਾ ਦਿੱਤਾ ਸੀ ਤੇ ਹੈਨਰੀ ਨੇ 25 ਜੇਲ੍ਹਾਂ ਉਸਾਰੀਆਂ। ਪੰਜਾਬ ਦੇ ਵਿੱਚ ਜਿਹੜੀਆਂ ਹੋਰ ਚੀਜ਼ਾਂ ਗੈਰ ਹਾਜ਼ਰ ਦੇਖੀਆਂ ਉਹ ਸਨ ਵਹੀ ਖਾਤਿਆਂ ਦੀਆਂ ਬੈਲੈਂਸ ਸ਼ੀਟਾਂ, ਸੜਕਾਂ, ਪੁਲ, ਟਰਾਂਸਪੋਰਟ, ਸਕੂਲ ਤੇ ਹਸਪਤਾਲ। ਉਕਤ ਸਾਧਨ ਵਿਕਸਿਤ ਕਰਨ ਦੇ ਲਈ ਕਿਸਾਨੀ ਦਾ ਦਿਲ ਜਿੱਤਣਾ ਜ਼ਰੂਰੀ ਸੀਗਾ। ਫੈਸਲਾ ਹੋ ਗਿਆ ਮਾਮਲਾ ਅੱਧਾ ਮਾਫ, ਕਈ ਥਾਂ ਚੌਥਾ ਹਿੱਸਾ ਲਿਆ ਜਾਏਗਾ, ਬਾਕੀ ਮਾਫ ਪਰ ਉਗਰਾਹੀ ਨਗਦ ਹੋਏਗੀ। ਟੈਕਸ ਘਟਾਉਣ ਦੇ ਨਾਲ ਬੋਰਡ ਨੂੰ ਕੋਈ ਨੁਕਸਾਨ ਨਾ ਹੋਇਆ। ਪਹਿਲੀ ਵਾਰ ਮੁਲਤਾਨ ਤੋਂ ਉਗਰਾਹੀ ਖਜ਼ਾਨੇ ਦੇ ਵਿੱਚ ਆਉਣ ਲੱਗ ਪਈ। ਹੋਰ ਇਲਾਕੇ ਵੀ ਅਜਿਹੇ ਸਨ ਜਿਨ੍ਹਾਂ ਤੋਂ ਨਵਾਂ ਮਾਮਲਾ ਆ ਗਿਆ। ਜਿਹੜੇ ਬਾਗੀ ਆਪਣੀਆਂ ਹਰਕਤਾਂ ਛੱਡ ਨਹੀਂ ਰਹੇ ਸਨ, ਉਨ੍ਹਾਂ ਦਾ ਮਾਲ, ਧਨ ਤੇ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ। ਲੋਕਾਂ ਨੂੰ ਰਾਹਤ ਮਿਲੀ, ਸਰਕਾਰ ਦੀ ਆਮਦਨ ਥਿਰ ਰਹੀ ਤੇ 1 ਜਨਵਰੀ 1850 ਨੂੰ ਬੋਰਡ ਨੇ ਆਵਾਜਾਈ ਕਰ ਅਤੇ ਸ਼ਹਿਰੀ ਕਰ ਲੈਣੇ ਬੰਦ ਕਰ ਛੁੱਟੇ ਟੈਕਸ, ਜਾਣੀ ਕਿ ਸਰਕਾਰ ਖਾਲਸਾ ਦੇ ਆਖਰੀ ਸਾਲ ਹਾਲਤ ਇਹ ਹੋ ਗਈ ਸੀ ਕਿ ਜੇ ਕਿਸੇ ਵਪਾਰੀ ਨੂੰ ਸਾਰਾ ਪੰਜਾਬ ਪਾਰ ਕਰਨਾ ਪੈਂਦਾ ਤੇ 12 ਵਾਰ ਟੈਕਸ ਉੱਥੇ ਸੀ ਜਿਹੜਾ ਸੀ ਉਗਰਾਹਿਆ ਜਾਂਦਾ ਸੀ। ਇਹ ਟੈਕਸ ਲਾਹੌਰ ਨਹੀਂ ਪੁੱਜਦਾ ਸੀ, ਰਸਤੇ ਦੇ ਵਿੱਚ ਹੀ ਖੁਰ ਜਾਂਦਾ ਸੀ। ਚੰਗੀ ਕਿਸਮਤ, ਅੰਗਰੇਜ਼ੀ ਹਕੂਮਤ ਦੇ ਪਹਿਲੇ 3 ਸਾਲ ਬਾਰਿਸ਼ਾਂ ਬਹੁਤ ਵੱਧ ਹੋਈਆਂ, ਸਮੇਂ ਸਿਰ ਹੋਈਆਂ। ਹਜ਼ਾਰਾਂ ਜਿਹੜੀਆਂ ਸੀ ਸਿਪਾਹੀ ਨੌਕਰੀਓਂ ਨਿਕਲ ਕੇ ਖੇਤੀ ਕਰਨ ਲੱਗ ਪਏ। ਉਪਜ ਵਧਣੀ ਸ਼ੁਰੂ ਹੋ ਗਈ ਪਰ ਕਿਸਾਨਾਂ ਦੀ ਕਿਸਮਤ ਮਾੜੀ, ਭਾਅ ਡਿੱਗ ਗਏ। ਸਟੇਟ ਦੀ 1849 ਦੇ ਵਿੱਚ ਉਗਰਾਹੀ 1.34 ਕਰੋੜ ਤੋਂ ਵੱਧ ਕੇ 1857 ਦੇ ਵਿੱਚ 2.05 ਕਰੋੜ ਹੋ ਗਈ। ਬੋਰਡ ਤੋਂ ਪਹਿਲਾਂ ਜਦੋਂ ਹੈਨਰੀ ਰੈਜੀਡੈਂਟ ਹੁੰਦਾ ਸੀਗਾ, ਉਸ ਦੇ ਨਾਲ ਇੱਕ ਇੰਜੀਨੀਅਰ ਕਰਨਲ ਰਾਬਰਟ ਨੇਪੀਅਰ ਨੇ ਕੰਮ ਕੀਤਾ। ਨੇਪੀਅਰ ਨੂੰ ਪੰਜਾਬ ਦੇ ਵਿੱਚ ਨਹਿਰਾਂ ਤੇ ਸੜਕਾਂ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਮਿਲਟਰੀ ਸੜਕਾਂ, ਵਪਾਰਕ ਸੜਕਾਂ, ਵੱਡੀਆਂ

ਪੰਜਾਬੀ ਆਪਣੀ ਆਬਾਦੀ ਕੋਲੋਂ ਸੱਪ ਵਾਂਗ ਵਲ ਖਾਂਦੀ ਸੜਕ ਦੇਖ ਕੇ ਹੈਰਾਨ ਹੋ ਜਾਂਦੇ ਤੇ ਸੜਕਾਂ ਉਨ੍ਹਾਂ ਵਾਸਤੇ ਸਨ। ਸ਼ਾਹਜਹਾਂ ਨੇ 17ਵੀਂ ਸਦੀ ਦੇ ਵਿਚ ਹਿਮਾਲਾ ਤੋਂ ਲਾਹੌਰ ਤੱਕ ਜਿਹੜੀ ਨਹਿਰ ਖੁਦਵਾਈ ਸੀ ਉਹ ਉਸਦੇ ਸ਼ਾਲੀਮਾਰ ਬਾਗ ਵਾਸਤੇ ਸੀ, ਪਰ ਇਸ ਤੋਂ ਇਹ ਤਾਂ ਸਾਬਤ ਹੋ ਗਿਆ ਕਿ ਮੁਲਤਾਨ ਵਾਸੀ ਨਹਿਰ ਦੇ ਨਾਲ ਸਿੰਜਾਈ ਕਰਨ ਤੋਂ ਜਿਹੜਾ ਅਣਜਾਣ ਨਹੀਂ ਸਨ। ਦਿਖਾਉਣ ਦੇ ਲਈ ਕਿ ਸਰਕਾਰ ਦੀ ਖੇਤੀਬਾੜੀ ਦੇ ਵਿਚ ਪੂਰੀ ਰੁਚੀ ਹੈ, ਬੋਰਡ ਨੇ 247 ਮੀਲ ਲੰਮੀ ਨਹਿਰ ਖੁਦਵਾਈ, ਜਿਹੜੀ ਸਰਕਾਰ ਦੇ ਬਾਗ ਸਿੰਜਣ ਦੇ ਲਈ ਨਹੀਂ ਅਦੀਨਾ ਨਗਰ ਅੰਮ੍ਰਿਤਸਰ ਤੇ ਪਟਿਆਲੇ ਤੱਕ ਫਸਲਾਂ ਸਿੰਜੇਗੀ ਤੇ ਨਹਿਰ ਵੀ ਰਾਵੀ ਦੇ ਉਸੇ ਥਾਂ ਤੋਂ ਲਿਆਂਦੀ ਗਈ ਹੈ ਜਿਸ ਪੁਆਇੰਟ ਤੋਂ ਸ਼ਾਹਜਹਾਂ ਲੈ ਕੇ ਆਇਆ ਸੀ। ਅੰਗਰੇਜ਼ੀ ਪੰਜਾਬ ਦੀ ਨਵੀਂ ਕਾਰਡ ਡਿਪਟੀ ਕਮਿਸ਼ਨਰ ਦੀ ਅਸਾਮੀ ਸੀਗੀ। ਉਹਨੇ ਇੱਕ ਜ਼ਿਲ੍ਹੇ ਦੇ ਵਿੱਚ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਸੰਭਾਲਣੀ ਹੈ। ਉਹ ਬੋਲੀਆਂ ਕਰਵਾਏਗਾ, ਕਰਜ਼ੇ ਮਨਜ਼ੂਰ ਕਰੇਗਾ ਤੇ ਉਗਰਾਹੇਗਾ, ਸੜਕ ਬਣਾਵੇਗਾ, ਜੰਗਲੀ ਲੱਕੜੀ ਵੇਚੇਗਾ, ਡਾਕਖਾਨੇ ਬਣਾਵੇਗਾ, ਹਸਪਤਾਲਾਂ ਵਿੱਚ ਦਵਾਈਆਂ ਦਾ ਪ੍ਰਬੰਧ ਕਰੇਗਾ, ਸਰਕਾਰੀ ਬਿੱਲਾਂ ਦਾ ਭੁਗਤਾਨ ਕਰੇਗਾ, ਮਾਮਲਾ ਉਗਰਾਹੇਗਾ, ਡੀਸੀ ਦਫ਼ਤਰ ਦੇ ਵਿੱਚ ਬੈਠ ਕੇ ਕੰਮ ਨਹੀਂ ਕਰੇਗਾ, ਸਾਲ ਦੇ ਵਿੱਚ ਘੱਟੋ ਘੱਟ 5 ਮਹੀਨੇ ਘੋੜੇ ਦੀ ਕਾਠੀ ਤੇ ਰਹੇਗਾ, ਉਹਦਾ ਤੰਬੂ ਨਾਲ ਜਿਹੜਾ ਜਾਏਗਾ ਜਿੱਥੇ ਜਿੱਥੇ ਉਹ ਜਾਏਗਾ, ਮੋਬਾਈਲ ਦਫ਼ਤਰ ਦੇ ਵਜੋਂ ਕੰਮ ਆਵੇਗਾ। ਝਗੜੇ ਨਿਪਟਾਉਣ ਦੇ ਲਈ, ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਉਹ ਕਿਸੇ ਦਰਖਤ ਹੇਠ ਜਾਂ ਖੂਹ ਕਿਨਾਰੇ ਬੈਠ ਕੇ ਸੁਣਵਾਈ ਕਰੇਗਾ। ਹੜਾਂ, ਦੰਗਿਆਂ ਜਾਂ ਹੋਰ ਕਤਲਾਂ ਵਕਤ ਉਹ ਮੌਕੇ ਉੱਤੇ ਬੇਖੌਫ ਜਾਵੇਗਾ ਤੇ ਸਾਰੇ ਡੀਸੀ ਚੜ੍ਹਦੀ ਉਮਰ ਵਾਲੇ ਚੁਸਤ ਫੁਰਤ ਹਿੰਮਤੀ ਸਹੀ ਫੈਸਲਾ ਕਰਨ ਯੋਗ ਜਿਨ੍ਹਾਂ ਦੀ ਇੱਥੋਂ ਦੇ ਵਾਸੀਆਂ ਨੂੰ ਜਾਣਨ ਦੇ ਵਿੱਚ ਰੁਚੀ ਹੋਵੇ ਨਿਯੁਕਤ ਕੀਤੇ ਜਾਂਦੇ। ਉਹ ਸਥਾਨਕ ਬੋਲੀ ਸਿੱਖ ਦੇ ਲੋਕਾਂ ਦਾ ਆਦਰ ਕਰਦੇ ਤੇ ਪ੍ਰਯੋਗ ਬਹੁਤ ਕਾਮਯਾਬ ਰਿਹਾ। ਦੂਰ ਅੰਦੇਸ਼ ਹੈਨਰੀ ਐਵੇਂ ਨਹੀਂ ਸੀ। ਆਪਣੇ ਜ਼ਿਲ੍ਹਾ ਅਫਸਰਾਂ ਦੇ ਰਾਹੀਂ ਉਹਨੇ ਪੰਜਾਬ ਦੇ ਨੈਣ ਨਕਸ਼ ਬਦਲ ਦਿੱਤੇ। ਇਸ ਸਾਰੇ ਤਾਣੇ ਪੇਟੇ ਨੂੰ ਸਮਝਣ ਵਾਸਤੇ ਆਪਾਂ ਆਮ ਜਿਹਾ ਵਿਸ਼ਲੇਸ਼ਣ ਕਰਨ ਦੀ ਥਾਂ ਦੇ ਉੱਤੇ ਕਿਸੇ ਇੱਕ ਡੀਸੀ ਨੂੰ ਦੇਖੀਏ, ਪਰਖੀਏ। ਲਾਰੈਂਸ ਭਰਾਵਾਂ ਵਾਂਗ ਜਾਨ ਨਿਕਲਸਨ ਵੀ ਸਕੌਟ ਆਇਰਿਸ਼ ਸੀਗਾ, ਉਹਨਾਂ ਵਾਂਗ ਭਾਰਤ ਦੇ ਵਿੱਚ ਉਸਦਾ ਵੀ ਇੱਕ ਸਰਪ੍ਰਸਤ ਸੀ। ਇਹ ਸੀ ਨਿਕਲਸਨ ਦਾ ਮਾਮਾ ਜੇਮਸ ਹੋਗ, ਦੋ ਵਾਰ ਕੰਪਨੀ ਦਾ ਡਾਇਰੈਕਟਰ ਰਿਹਾ, ਇੱਕ ਵਾਰ ਚੇਅਰਮੈਨ। ਕਲਕੱਤੇ ਦੇ ਵਿੱਚ ਵਕਾਲਤ ਕਰਦਿਆਂ ਪਹਿਲਾਂ ਉਹਨੇ ਕਾਫੀ ਧਨ ਕਮਾਇਆ, ਫਿਰ 1834 ਦੇ ਵਿੱਚ ਈਸਟ ਇੰਡੀਆ ਸਟਾਕ ਨਾਮ ਦੀ ਕੰਪਨੀ ਖੜੀ ਕਰ ਲਈ। ਇਸ ਪਿੱਛੋਂ ਕੰਪਨੀ ਦੀ ਅਫਸਰੀ ਹਾਸਲ ਕੀਤੀ, ਬਾਅਦ ਦੇ ਵਿੱਚ ਪਾਰਲੀਮੈਂਟ ਦਾ ਮੈਂਬਰ ਰਿਹਾ ਤੇ ਬੈਰਨ ਦਾ ਖਿਤਾਬ ਹਾਸਲ ਕੀਤਾ। ਜਾਨ ਨਿਕਲਸਨ ਦਾ ਜਿਹੜਾ ਪਿਤਾ ਡਾਕਟਰ ਸੀਗਾ, ਚਾਚਾ ਈਸਟ ਇੰਡੀਆ ਕੰਪਨੀ ਦੇ ਜਹਾਜ਼ ਦੇ ਵਿੱਚ ਭਾਰਤ ਚਲਿਆ ਗਿਆ ਤੇ ਮੇਟ ਲੱਗ ਗਿਆ। ਪੂਰਬੀ ਯੂਪੀ ਦੇ ਸ਼ਹਿਰ ਮਿਰਜ਼ਾਪੁਰ ਦੇ ਵਿੱਚ ਕੰਪਨੀ ਦਾ ਅਫੀਮ ਡਿਪਾਰਟਮੈਂਟ ਸੀ, ਉਸ ਦੇ ਵਿੱਚ ਕੰਮ ਕਰਨ ਲੱਗ ਪਿਆ। ਜਾਨ 1830 ਦੇ ਵਿੱਚ 8 ਸਾਲ ਦਾ ਸੀ ਜਦੋਂ ਪਿਤਾ ਦੀ ਮੌਤ ਹੋ ਗਈ। 7 ਭੈਣਾਂ ਭਰਾਵਾਂ ਦੇ ਵਿੱਚ ਸਭ ਤੋਂ ਵੱਡਾ, ਚਾਚਿਆਂ ਤੇ ਮਾਮਿਆਂ ਭੈਣ ਭਰਾਵਾਂ ਦੀ ਭੀੜ ਦੇ ਵਿੱਚੋਂ ਉਹ ਆਪਣੇ ਹਿੱਸੇ ਦੀ ਥਾਂ ਲੱਭਣ ਲੱਗ ਪਿਆ। ਉਹ ਭਾਰਤ ਆਉਣ ਵਾਸਤੇ ਤਿਆਰ ਹੋਵੇਗਾ। 1839 ਦੇ ਵਿੱਚ 16 ਸਾਲ ਦੀ ਉਮਰ ਚ ਹੀ ਉਹ ਲੰਮਾ ਕੱਦ ਕੱਢ ਆਇਆ। ਕਲਕੱਤੇ ਪੁੱਜ ਕੇ ਬੰਗਾਲ ਇਨਫੈਂਟਰੀ ਦੇ ਵਿੱਚ ਬਗੈਰ ਟ੍ਰੇਨਿੰਗ ਸਕੂਲ ਦੇ ਵਿੱਚ ਦਾਖਲਾ ਲਏ, ਸਿੱਧਾ ਕੈਂਡਿਟ ਜਿਹੜਾ ਭਰਤੀ ਹੋ ਗਿਆ। ਇਹ ਛੋਟ ਮਾਮੇ ਜੇਮਸ ਨੇ ਦਵਾਈ ਸੀ ਤੇ 6'2" ਕੱਦ, ਪੂਰਾ ਹਿੰਮਤੀ, ਨਿਗਾਹ ਧਰਤੀ ਦੇ ਵੱਲ, ਜਿਹੜੀ ਨਿਗਾਹ ਸੀ ਉਹਦੀ ਧਰਤੀ ਦੇ ਵੱਲ ਝੁਕਾਉਣ ਦੀ ਥਾਂ ਅਸਮਾਨ ਵੱਲ ਸੀ, ਜਾਣੀ ਕਿ ਨਜ਼ਰ। ਸੁਭਾਅ ਦੇ ਵਜੋਂ ਗੁਸੈਲਾ ਸੀ। ਭਾਰਤ ਆਉਂਦਿਆਂ ਹੀ ਉਹਨੇ ਆਪਣੇ ਤੋਂ ਸੀਨੀਅਰ ਬ੍ਰਿਟਿਸ਼ ਕੈਂਡਿਡੇਟ ਨੂੰ ਜਿਹੜਾ ਸੀ ਡਿਊਲ ਦੇ ਲਈ ਵੰਗਾਰਿਆ ਤੇ ਸਾਥੀਆਂ ਨੇ ਮਨਾ ਕਰ ਦਿੱਤਾ, ਨਹੀਂ ਕੋਈ ਭਾਣਾ ਵਾਪਰ ਜਾਣਾ ਸੀ। 1840 ਦੇ ਅਖੀਰ ਦੇ ਵਿੱਚ ਜਦੋਂ ਫਿਰੋਜ਼ਪੁਰ ਦੇ ਵਿੱਚ 27ਵੀਂ ਨੇਟਿਵ ਇਨਫੈਂਟਰੀ ਦੇ ਵਿੱਚ ਬੋਰ ਹੋ ਰਿਹਾ ਸੀ, ਉਸਨੂੰ ਜਲਾਲਾਬਾਦ ਭੇਜ ਦਿੱਤਾ ਗਿਆ। ਰਸਤੇ ਦੇ ਵਿੱਚ ਪੇਸ਼ਾਵਰ ਸੀ ਜਿੱਥੇ ਸਰਕਾਰ ਖਾਲਸਾ ਦਾ ਅਵਿਤਾ ਬਿੱਲ ਸੂਬੇਦਾਰ ਸੀ ਤੇ ਸੂਬੇਦਾਰ ਨੇ ਨਿਕਸਨ ਅਤੇ ਉਸਦੀ ਰੈਜੀਮੈਂਟ ਦਾ ਜਿਹੜਾ ਸਵਾਗਤ ਕੀਤਾ, ਇੱਜ਼ਤ ਕੀਤੀ। ਖੈਬਰ ਦਰੇ ਦੇ ਉੱਤੇ ਅਫਰੀਦੀ ਗਾਰਦ ਸੀ, ਉਹਨਾਂ ਨੇ ਰਿਸ਼ਵਤ ਲੈ ਕੇ ਲਾਂਘਾ ਦੇ ਦਿੱਤਾ ਤੇ 1841 ਦੀਆਂ ਗਰਮੀਆਂ ਚ ਸ਼ਾਹ ਸੂਜ਼ਾ ਤੇ ਅੰਗਰੇਜ਼ਾਂ ਵਿਰੁੱਧ ਅਫਗਾਨਾਂ ਦੇ ਵਿੱਚ ਨਫ਼ਰਤ ਵੱਧ ਗਈ। ਨਿਕਲਸਨ 18 ਸਾਲਾਂ ਦਾ ਹੋ ਗਿਆ ਤੇ ਉਸ ਜਿੰਮੇ ਇਹ ਕੰਮ ਲਾਇਆ ਗਿਆ ਕਿ ਸ਼ਾਹ ਸੂਜ਼ਾ ਦੇ ਹਰਮ ਦੀਆਂ 600 ਔਰਤਾਂ ਨੂੰ ਕਾਬਲ ਪਹੁੰਚਾਉਣਾ ਹੈ। ਔਰਤਾਂ ਦਾ ਕੀ ਬਣਿਆ ਪਤਾ ਨਹੀਂ, ਪਰ ਨਿਕਲਸਨ ਅਤੇ ਉਸਦੀ ਫੌਜ ਨੂੰ ਗਜਨੀ ਦੇ ਕਿਲੇ ਅੰਦਰ ਦੋਸਤ ਮੁਹੰਮਦ ਦੇ ਹਮਦਰਦ ਪਠਾਣਾ ਨੇ ਬੰਦ ਕਰ ਦਿੱਤਾ।
ਕਈ ਮਹੀਨਿਆਂ ਬਾਅਦ

मार्च 1842 ਦੇ ਵਿੱਚ ਜਦੋਂ ਹਜ਼ਾਰਾਂ ਭਾਰਤੀ ਸੈਨਿਕ ਬਰਫਾਨੀ ਹਵਾਵਾਂ ਨੇ ਝੰਬ ਕੇ ਮਾਰ ਦਿੱਤੇ ਤਾਂ ਉਸ ਤੋਂ ਕੁਝ ਹਫ਼ਤਿਆਂ ਬਾਅਦ ਨਿਕਲਸਨ ਨੇ ਆਤਮ ਸਮਰਪਣ ਕੀਤਾ। ਇਨ੍ਹਾਂ ਬੰਦੀਆਂ ਦੇ ਉੱਤੇ ਅਫਗਾਨਾਂ ਨੇ ਸ਼ੁਰੂ ਦੇ ਵਿੱਚ ਬਹੁਤ ਸਖਤੀਆਂ ਕੀਤੀਆਂ, ਤਸੀਹੇ ਦਿੱਤੇ, ਪਰ ਬਾਅਦ ਦੇ ਵਿੱਚ ਕੁਝ ਸੁਧਾਰ ਹੋਇਆ। ਮੀਟ ਦੇ ਨਾਲ ਰੋਟੀ ਵੀ ਦੇਣ ਲੱਗੇ। ਦੋਸਤ ਦੇ ਬੇਟੇ ਅਕਬਰ ਨੇ ਕਾਬਲ ਦੇ ਵਿੱਚ ਡਿਨਰ ਦਿੱਤਾ ਤੇ ਰਿਹਾ ਕਰਤਾ। ਜਿੱਥੇ ਜਿੱਥੇ ਹੋਰ ਥਾਵਾਂ ਦੇ ਉੱਤੇ ਕੈਦ ਸਨ ਉਹ ਅੰਗਰੇਜ਼ ਵੀ ਰਿਹਾ ਕਰ ਦਿੱਤੇ, ਪਰ ਜਲਾਲਾਬਾਦ ਤੇ ਪੇਸ਼ਾਵਰ ਜਿਹੜੀ ਸੜਕ ਜਾਂਦੀ ਹੈ ਉਸ ਉੱਤੇ ਤੁਰਨ ਦੀ ਮਨਾਹੀ ਹੈ। ਲਾਰੰਸਾਂ ਦਾ ਤੀਜਾ ਭਰਾ ਜਾਰਜ ਕਿਸੇ ਹੋਰ ਥਾਂ ਤੋਂ ਰਿਹਾ ਹੋਇਆ। ਇਸ ਸਮੇਂ ਤੱਕ ਪਿਛਲੀਆਂ ਸਰਦੀਆਂ ਦੇ ਵਿੱਚ ਹੋਈਆਂ ਹਜ਼ਾਰਾਂ ਮੌਤਾਂ ਦਾ ਬਦਲਾ ਲੈਣ ਲਈ ਅੰਗਰੇਜ਼ ਤਿਆਰ ਸੀ। ਭਾਰਤ ਵਿਚਲੀਆਂ ਫੌਜਾਂ ਅਫਗਾਨਿਸਤਾਨ ਦੇ ਵੱਲ ਤੁਰ ਪਈਆਂ। ਵਾਪਸ ਪਰਤਦੀਆਂ ਨਿਕਲਸਨ ਦੀ ਫੌਜ ਅਜੇ ਕਾਬਲ ਦੇ ਵੱਲ ਚੜੀ। ਭਾਰਤੀ ਫੌਜ ਦਾ ਮੇਲ ਬਾਮਿਆਨ ਇਲਾਕੇ ਦੇ ਵਿੱਚ ਹੋਇਆ। ਵਾਪਸ ਪੇਸ਼ਾਵਰ ਪਰਤਦੀ ਸੈਨਾ ਵੀ ਹਮਲਾਵਾਰਾਂ ਦੇ ਵਿੱਚ ਸ਼ਾਮਲ ਹੋ ਕੇ ਕਾਬਲ ਦੇ ਵੱਲ ਨੂੰ ਤੁਰ ਪਈ ਤੇ ਸਤੰਬਰ 1842 ਦੇ ਵਿੱਚ ਅਫਗਾਨਾਂ ਨੂੰ ਸਬਕ ਸਿਖਾਇਆ। ਇਸ ਪਿੱਛੋਂ ਇਹ ਸਾਰੇ ਸਿਪਾਹੀ ਅਫਗਾਨ ਲਿਬਾਸ ਪਹਿਨੀ ਵਾਪਸ ਪਰਤ ਆਏ ਤੇ ਨਿਕਲਸਨ ਨੇ ਆਪਣੀ ਮਾਂ ਨੂੰ ਖੱਤ ਦੇ ਵਿੱਚ ਲਿਖਿਆ, ਅਫਸੋਸ, ਅਸੀਂ ਸਜ਼ਾ ਘੱਟ ਦਿੱਤੀ ਹੈ। ਇਹ ਵੀ ਲਿਖਿਆ ਕਿ ਅਫਗਾਨਾਂ ਵਰਗੀ ਧੋਖੇਬਾਜ਼ ਤੇ ਖੂਨ ਦੀ ਪਿਆਸੀ ਹੋਰ ਕੋਈ ਕੌਮ ਨਹੀਂ, ਪਰ ਉਹ ਸੋਹਣੇ ਤੇ ਤੰਦਰੁਸਤ ਨੇ, ਉਨ੍ਹਾਂ ਦੇ ਅੰਦਰ ਕੁਦਰਤੀ ਨਿਮਰਤਾ ਵੀ ਹੈਗੀ ਹੈ। ਕਾਬਲੋਂ ਰਵਾਨਾ ਹੋਣ ਤੋਂ ਪਹਿਲਾਂ ਜਾਰਜ ਨੇ ਆਪਣੇ ਵੱਡੇ ਭਰਾ ਲਾਰੰਸ ਦੇ ਨਾਲ ਨਿਕਲਸਨ ਨੂੰ ਮਿਲਿਆ ਤੇ ਉਸਦੇ ਗੁਣ ਦੱਸੇ ਤੇ ਦੱਸਿਆ ਕਿ ਇਸੇ ਦੀ ਤਾਕਤ ਦੇ ਨਾਲ ਅਸੀਂ ਖੈਬਰ ਦਾ ਦਰਾ ਪਾਰ ਕੀਤਾ। ਜਦੋਂ ਨਿਕਲਸਨ ਪੇਸ਼ਾਵਰ ਪਰਤ ਰਿਹਾ ਸੀ ਤੇ ਰਸਤੇ ਦੇ ਵਿੱਚ ਉਸਨੂੰ ਆਪਣੇ ਭਰਾ ਅਲੈਗਜ਼ੈਂਡਰ ਦੀ ਲਾਸ਼ ਮਿਲਦੀ ਹੈ ਤੇ ਮਾਮੇ ਦੀ ਮਦਦ ਦੇ ਨਾਲ ਉਹਨੇ ਇੰਡੀਆ ਪੁੱਜਿਆ। ਪਖਤੂਨ ਇਲਾਕੇ ਦੇ ਵਿੱਚ ਉਸਦੇ ਕਤਲ ਦਾ ਭੇਦ ਕਦੀ ਨਹੀਂ ਖੁੱਲਾ। ਕੁਝ ਸਮਾਂ ਫਿਰੋਜ਼ਪੁਰ ਫਿਰ ਮੁਰਾਦਾਬਾਦ ਡਿਊਟੀ ਕਰਕੇ 1845 ਦੇ ਵਿੱਚ ਨਿਕਲਸਨ ਸਭਰਾਓ ਫਿਰ ਹੈਨਰੀ ਲਾਰੰਸ ਨੂੰ ਮਿਲ ਗਿਆ। ਹੈਨਰੀ ਨੇ ਉਸ ਵਿਚਲੇ ਆਤਮ ਵਿਸ਼ਵਾਸ, ਬਰਦਾਸ਼ਤ ਕਰਨ ਦੀ ਤਾਕਤ, ਲੀਡਰਸ਼ਿਪ ਗੁਣ ਦੇਖੇ ਤੇ 1847 ਦੇ ਵਿੱਚ ਜੰਮੂ ਕਸ਼ਮੀਰ ਰਾਜਾ ਗੁਲਾਬ ਸਿੰਘ ਦੀਆਂ ਫੌਜਾਂ ਨੂੰ ਅੰਗਰੇਜ਼ੀ ਟ੍ਰੇਨਿੰਗ ਦੇਣ ਪਿੱਛੋਂ ਫਿਰ ਉਹ ਲਾਹੌਰ ਆ ਗਿਆ ਜਿੱਥੇ ਲਾਰੰਸ ਨੇ ਉਸਨੂੰ ਆਪਣਾ ਅਸਿਸਟੈਂਟ ਰੱਖ ਲਿਆ। ਰੈਜ਼ੀਡੈਂਟ ਵਾਸਤੇ ਉਹਨੇ ਲਾਹੌਰ, ਰਾਵਲਪਿੰਡੀ, ਪੇਸ਼ਾਵਰ ਤੇ ਹੋਰ ਕਈ ਥਾਵਾਂ ਦੇ ਉੱਤੇ ਡਿਊਟੀ ਦਿੱਤੀ। 1849 ਚ ਜਿਹੜੀ ਐਂਗਲੋ ਸਿੱਖ ਜੰਗ ਹੋਈ ਉਸ ਵਾਸਤੇ ਨਿਕਲਸਨ ਨੇ ਤੱਥ, ਅੰਕੜੇ, ਇੰਟੈਲੀਜੈਂਸ ਇਕੱਠੇ ਕਰਕੇ ਹੈਨਰੀ ਨੂੰ ਦਿੱਤੇ। ਇਸ ਯੁੱਧ ਦੇ ਵਿੱਚ ਤੇਜ਼ ਘੋੜਾ ਦੌੜਾ ਦਿਆਂ, ਲੜਦਿਆਂ, ਇਲਾਕੇ ਬਾਰੇ ਜਾਣਕਾਰੀ ਲੈਂਦਿਆਂ ਉਹ ਥੱਕਦਾ ਹੀ ਨਹੀਂ ਸੀ। ਰਾਸ਼ਨ ਤੇ ਅਮਨੀਸ਼ਨ ਦੀ ਸਪਲਾਈ ਦੇ ਵਿੱਚ ਉਸਨੇ ਕਦੇ ਵਿਘਨ ਨਹੀਂ ਪੈਣ ਦਿੱਤਾ। ਇਸ ਜੰਗੀ ਦੌਰ ਦੇ ਵਿੱਚ ਰਾਵਲ ਪਿੰਡੀ ਦੇ ਗੱਖੜ ਸਰਦਾਰ ਰਾਜਾ ਮੁਹੰਮਦ ਖਾਨ ਨੇ ਡਟ ਕੇ ਉਸਦੀ ਮਦਦ ਕੀਤੀ। ਉਸਦੀ ਕੁਸ਼ਲਤਾ ਦੇਖਦਿਆਂ ਜੰਗ ਜਿੱਤਣ ਬਾਅਦ ਲਾਰੰਸ ਨੇ ਨਿਕਲਸਨ ਨੂੰ ਰਾਵਲ ਪਿੰਡੀ ਦਾ ਡਿਪਟੀ ਕਮਿਸ਼ਨਰ ਲਾਇਆ। ਲਿਓਨਲ ਟ੍ਰੋਟਰ ਨੇ 1890 ਚ ਉਸਦੀ ਜੀਵਨੀ ਦੇ ਵਿੱਚ ਲਿਖਿਆ, ਇੱਥੋਂ ਦੇ ਵਸਨੀਕਾਂ ਨੇ ਦੋਵੇਂ ਬਾਹਾਂ ਫੈਲਾ ਕੇ ਉਸਦਾ ਸਵਾਗਤ ਕੀਤਾ। ਇਸਦੇ ਲੋਕਾਂ ਨੇ ਜਿਹੜੇ ਮਾਰ ਕੁੱਟ ਖਾਂਦੇ ਸੀ, ਪਿਸਦੇ ਲੋਕਾਂ ਨੇ ਮਜ਼ਬੂਤ ਪਰ ਇਨਸਾਫ ਕਰਨ ਵਾਲੇ ਨਿਕਲਸਨ ਨੂੰ ਜਿਹੜਾ ਸੀ ਪਸੰਦ ਕੀਤਾ। 27 ਸਾਲ ਦੇ ਡੀਸੀ ਨੇ ਪਹਿਲਾਂ ਕਿਸੇ ਇਲਾਕੇ ਦੇ ਲੋਕਾਂ ਨਾਲ ਪ੍ਰਜਾ ਵਾਂਗ ਵਿਹਾਰ ਨਹੀਂ ਸੀ ਕੀਤਾ। ਉਸਨੂੰ ਸਿਵਲ ਪ੍ਰਬੰਧ ਦਾ ਕੋਈ ਤਜਰਬਾ ਨਹੀਂ ਸੀ, ਪਰ ਹੁਣ ਉਹ ਇੱਕ ਜ਼ਿਲ੍ਹੇ ਦਾ ਬਾਦਸ਼ਾਹ ਸੀ। ਬੱਚੇ ਬੱਚੇ ਦੀ ਜ਼ੁਬਾਨ ਦੇ ਉੱਤੇ ਉਸਦਾ ਨਾਮ, ਉਸਦੀ ਜੰਗ ਦੇ ਵਿੱਚ ਬਹਾਦਰੀ ਦੀਆਂ ਸਾਖੀਆਂ ਘਰੋ ਘਰੀ ਪੁੱਜ ਗਈਆਂ। ਤਕੜੇ ਯੋਧੇ ਦੀ ਤਸਵੀਰ ਉਭਰੀ ਜਿਸਨੇ ਚਤਰ ਸਿੰਘ ਵਰਗੇ ਜਾਬਰਾਂ ਨੂੰ ਉਖਾੜ ਸੁੱਟਿਆ। ਰਾਵਲ ਪਿੰਡੀ ਨੂੰ ਮਿਥਿਹਾਸਕ ਰਾਜਾ ਜਿਹੜਾ ਮਿਲ ਗਿਆ ਸੀ। ਇੱਥੇ ਇੱਕ 15 ਸਾਲਾ ਮੁੰਡਾ ਪੜ੍ਹਨ ਦੇ ਵਿੱਚ ਤੇਜ਼ ਸੀ। ਇਹ ਵਾਹ ਦੇ ਮੁਹੰਮਦ ਹਯਾਤ ਖਾਨ ਦਾ ਬੇਟਾ ਸੀ ਤੇ ਜੱਟ ਪਰਿਵਾਰ ਕਦੀ ਖੁਸ਼ਹਾਲ ਹੁੰਦਾ ਸੀ, ਪਰ ਹੁਣ ਗਰੀਬੀ ਨੇ ਝੰਬ ਦਿੱਤਾ। ਨਿਕਲਸਨ ਨੇ ਪੜ੍ਹਨ ਵਾਸਤੇ ਮੁੰਡੇ ਦਾ ਵਜ਼ੀਫਾ ਲਾ ਤਾ। ਹਯਾਤ ਖਾਨ ਨੂੰ ਉਸਨੇ ਆਪਣਾ ਅਰਦਲੀ ਰੱਖ ਲਿਆ ਤੇ ਨਕਸਲ ਵਰਗੇ ਹੋਰ ਵੀ ਅਫਸਰ ਸਨ ਜਿਹੜੇ ਆਪਣੇ ਮਾਤਹਿੱਤ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਧਿਆਨ ਰੱਖਦੇ, ਬਾਕੀ ਦੀ ਪ੍ਰਜਾ ਆਪਣਾ ਖਿਆਲ ਆਪ ਰੱਖੇ। ਪ੍ਰਜਾ ਦਾ ਰੁਤਬਾ ਹਾਕਮ ਤੋਂ ਬਹੁਤ ਨੀਵਾਂ ਰਿਹਾ। ਇਸ ਪਿੱਛੋਂ ਉਹ ਫਰਲੋ ਦੇ ਉੱਤੇ ਜਿਹੜਾ ਦੇਸ਼ ਗਿਆ, ਯੂਰਪ ਦਾ ਦੌਰਾ ਕੀਤਾ। ਇੱਕ ਤਾਂ ਹੰਗੇਰੀਅਨ ਤੇ ਆਸਟਰੀਅਨ ਧੜਿਆਂ ਵਿਚਕਾਰ ਤਕਰਾਰ ਵੀ ਦੇਖਿਆ, ਪਰਖਿਆ ਤੇ ਨਿਬੜਨਾ ਚਾਹਿਆ। ਇਧਰੋਂ ਪੰਜਾਬ ਦੇ ਵਿੱਚ ਉਸਦਾ ਦੋਸਤ ਹਰੇਕ ਖੱਤ ਦੇ ਵਿੱਚ ਲਿਖਦਾ ਕਿ ਐਤਕੀ ਵਿਆਹ ਕਰਾ ਕੇ ਹੀ ਵਾਪਸ ਆਵੀ।
ਇੱਕ ਭਲੀ ਔਰਤ ਤੁਹਾਨੂੰ ਪਿਆਰ ਕਰੇ, ਕੰਮਾਂ ਦੇ ਵਿੱਚ ਮਦਦਗਾਰ ਹੋਵੇ, ਰੱਬ ਨੂੰ ਛੱਡ ਕੇ ਦੁਨੀਆਂ ਦੇ ਹਰੇਕ ਮਰਦ ਔਰਤ ਦੇ ਨਾਲੋਂ ਵਧੇਕ ਹਿਤਕਾਰੀ ਪਤਨੀ ਤੋਂ ਸਿਵਾ ਕੌਣ ਹੋ ਸਕਦਾ ਹੈ। ਟ੍ਰੋਟਰ ਨੇ ਲਿਖਿਆ ਕਿ ਉਹ ਸ਼ਾਇਦ ਔਰਤ ਦੇ ਨਾਲੋਂ ਆਪਣੇ ਕੰਮ ਨੂੰ ਵਧੇਕ ਪਿਆਰ ਕਰਦਾ। ਉਸਦੇ ਦਿਲ ਦੇ ਵਿੱਚ ਰੋਮਾਂਸ ਦੀ ਸੂਖਮਤਾ ਦੇ ਨਾਲ ਉਹ ਸ਼ਾਇਦ ਗੁੱਸਾ ਵਧੇਕ ਸੀ। ਨਿਕਲਸਨ ਨੇ ਕਿਹਾ ਕਿ ਭਾਰਤ ਚੂਹੇ ਫੜਨ ਵਾਲੇ ਪਿੰਜਰੇ ਵਾਂਗ ਹੈ, ਅੰਦਰ ਆਰਾਮ ਦੇ ਨਾਲ ਲੰਘ ਆਓ, ਬਾਹਰ ਨਹੀਂ ਨਿਕਲ ਸਕਦੇ। ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਉਸ ਨੂੰ ਲਾਹੌਰ, ਪਿੰਡੀ, ਕਸ਼ਮੀਰ, ਮੁਰਾਦਾਬਾਦ, ਫਿਰੋਜ਼ਪੁਰ ਜਾਂ ਭਾਰਤ ਦਾ ਕੋਈ ਖਿੱਤਾ ਚੰਗਾ ਲੱਗਾ ਹੋਵੇ, ਸਗੋਂ ਸਭ ਕੁਝ ਬੁਰਾ ਹੀ ਲੱਗਦਾ ਸੀ। ਜੇ ਉਹ ਲੜਾਕੇ ਹਾਕਮ ਦਾ ਰੋਲ ਪਸੰਦ ਕਰਦਾ ਸੀ ਤਾਂ ਵੀ ਉਸ ਨੂੰ ਲੜਾਈ ਘੱਟ, ਹਕੂਮਤ ਵਧੇਕ ਚੰਗੀ ਲੱਗੀ। 1852 ਚ ਪੰਜਾਬ ਆਇਆ ਤੇ ਬੰਨੂ ਜ਼ਿਲ੍ਹੇ ਦਾ ਡੀਸੀ ਲਾਤਾ, ਜਿਸ ਦੇ ਵਿਚ ਉਦੋਂ ਡੇਰਾ ਇਸਮਾਇਲ ਖਾਨ ਵੀ ਸੀ। 1851 ਤੱਕ ਉਸਦਾ ਦੋਸਤ ਬੰਨੂ ਦਾ ਡੀਸੀ ਰਿਹਾ। ਇੱਥੇ ਉਹਨੇ ਪੂਰੀ ਹੁਸ਼ਿਆਰੀ ਤੇ ਤਾਕਤ ਦੇ ਨਾਲ ਕੰਮ ਕੀਤਾ ਤੇ ਬਹੁਤ ਵਿਗੜੇ ਲੋਕਾਂ ਨੂੰ ਸਿੱਧਾ ਵੀ ਕੀਤਾ, ਜਿਨ੍ਹਾਂ ਨੂੰ ਸਿੱਧੇ ਕਰਨਾ ਸੌਖਾ ਕੰਮ ਨਹੀਂ ਸੀ। ਕਿਹਾ ਕਰਦਾ ਕਿ ਅਫਗਾਨਾਂ ਦੇ ਭੈੜੇ ਨਮੂਨੇ ਨੇ ਇਹ ਲੋਕ, ਮਨੁੱਖੀ ਨਸਲਾਂ ਦੇ ਵਿਚ ਇਨ੍ਹਾਂ ਤੋਂ ਘਟੀਆ ਕੋਈ ਨਹੀਂ ਹੈ। ਬੰਨੂ ਨਿਕਲਸਨ ਨੂੰ ਚੰਗਾ ਲੱਗਾ ਕਿਉਂਕਿ ਪੇਸ਼ਾਵਰ ਦੇ ਨੇੜੇ ਸੀ। ਐਡਵਰਡਸ ਨੇ 1853 ਦੇ ਵਿਚ ਸਾਰੀ ਪੇਸ਼ਾਵਰ ਡਿਵੀਜ਼ਨ ਦਾ ਚਾਰਜ ਜਿਹੜਾ ਲੈ ਲਿਆ, ਜਿਹਦੇ ਵਿਚ ਬੰਨੂ ਵੀ ਸੀ ਤੇ ਨਿਕਲਸਨ ਨੂੰ ਐਡਵਰਡਸ ਤੇ ਉਸਦੀ ਪਤਨੀ ਦਾ ਜਦੋਂ ਵੀ ਸਾਥ ਮਿਲਿਆ ਖੁਸ਼ ਹੋਇਆ। ਬੰਨੂ ਤੋਂ ਪੇਸ਼ਾਵਰ ਤੱਕ ਸੜਕ ਬਣ ਗਈ ਸੀਗੀ, ਜਿਸ ਕਰਕੇ 60 ਮੀਲ ਦਾ ਸਫ਼ਰ ਕੋਈ ਮੁਸ਼ਕਲ ਨਹੀਂ ਸੀ। ਐਡਵਰਡਸ ਤੋਂ ਬਾਅਦ ਇਹ ਸਾਰਾ ਇਲਾਕਾ ਨਿਕਲਸਨ ਦੇ ਪ੍ਰਬੰਧ ਹੇਠ ਆ ਗਿਆ। ਨਿਕਲਸਨ ਨੂੰ ਗੁੱਸਾ ਸੀ ਕਿ ਐਡਵਰਡਸ ਨੇ ਇਨ੍ਹਾਂ ਜਾਂਗਲੀ ਲੋਕਾਂ ਨੂੰ ਸਿੱਧੇ ਕਿਉਂ ਨਹੀਂ ਕੀਤਾ, ਇਨ੍ਹਾਂ ਦੀ ਬਦਤਮੀਜ਼ੀ ਅਤੇ ਡਾਕੇ ਰੁਕਣੇ ਜ਼ਰੂਰੀ ਨੇ। ਉਹਨੇ 1500 ਘੋੜ ਸਵਾਰਾਂ ਦੇ ਨਾਲ ਡਾਕੂਆਂ ਦਾ ਪਿੱਛਾ ਕੀਤਾ, ਪਹਾੜਾਂ ਦੇ ਵਿਚ ਧੱਕ ਦਿੱਤੇ। ਜਦੋਂ ਹਮਲਾਵਾਰਾਂ ਨੂੰ ਝਕਾਨੀ ਦੇਣ ਦੇ ਵਿਚ ਡਾਕੂ ਕਾਮਯਾਬ ਹੋ ਗਏ, ਉਹਨੇ ਇਨ੍ਹਾਂ ਨੂੰ ਘੇਰੇਬੰਦੀ ਦੇ ਵਿਚ ਲੈ ਲਿਆ। ਘੇਰੇਬੰਦੀ ਤੰਗ ਹੁੰਦੀ ਗਈ, ਦਬਾਅ ਵੱਧ ਗਿਆ ਤੇ ਡਾਕੂਆਂ ਦਾ ਸਰਦਾਰ ਬੰਨੂ ਦੇ ਵਿਚ ਆ ਗਿਆ। ਆਤਮ ਸਮਰਪਣ ਕਰਕੇ ਪੁੱਛਿਆ ਕੀ ਸ਼ਰਤਾਂ ਨੇ। ਇੱਕ ਵਾਰ ਫਿਰ ਜਿਹੜਾ ਸਿਰ ਬਚਾਉਣ ਦੇ ਲਈ 1 ਰੁਪਿਆ ਦਿਓ, ਅੱਗੋਂ ਨੂੰ ਬੰਦੇ ਬਣ ਕੇ ਰਹੋ ਤੁਸੀਂ ਇੱਥੇ, ਮਨਜ਼ੂਰ ਹੈ। ਉਹਨਾਂ ਨੇ ਸਬਕ ਸਿੱਖ ਲਿਆ। ਨਿਕਲਸਨ ਲੰਮੇ ਸਮੇਂ ਦੇ ਲਈ ਪਹਾੜੀ ਜੰਗ ਲਮਕਾਉਣੀ ਵੀ ਨਹੀਂ ਸੀ ਚਾਹੁੰਦਾ। ਥੋੜੇ ਦਿਨਾਂ ਬਾਅਦ ਇੱਕ ਕਬੀਲੇ ਦਾ ਸਰਦਾਰ ਪਸ਼ੂ ਚੋਰੀ ਕਰਦਾ ਘਿਰ ਗਿਆ, ਗੋਲੀ ਮਾਰ ਕੇ ਮਾਰ ਦਿੱਤਾ ਤੇ ਨਿਕਲਸਨ ਦੇ ਹੁਕਮ ਦੇ ਨਾਲ ਉਸਦੀ ਲਾਸ਼ ਦੇ 2 ਟੋਟੇ ਕਰਕੇ ਮੰਡੀ ਦੇ ਵਿਚ ਲਟਕਾ ਦਿੱਤੀ ਗਈ ਤਾਂ ਕਿ ਬਾਕੀ ਦੇ ਸਬਕ ਸਿੱਖ ਲੈਣ। ਉਸਨੂੰ ਪਤਾ ਲੱਗਦਾ ਗਿਆ ਕਿੱਥੇ ਕਿੱਥੇ ਭ੍ਰਿਸ਼ਟ ਮੁਲਾਜ਼ਮ ਨੇ। ਜਦੋਂ ਕੋਈ ਵੀ ਇਮਾਨਦਾਰ ਬੰਦਾ ਲੱਭ ਜਾਂਦਾ, ਪਹਿਲੇ ਨੂੰ ਬਰਤਰਫ ਕਰਕੇ ਦੂਜੇ ਨੂੰ ਲਾ ਦਿੰਦਾ। ਇੱਕ ਦਿਨ ਮੁਲਾਕਾਤ ਕਰਨ ਆਏ ਇੱਕ ਬੰਦੇ ਨੇ ਦੇਖਿਆ ਕਿ ਫਰਸ਼ ਦੇ ਉੱਤੇ ਸੁੱਟੀ ਪਈ ਕਾਇਦੇ ਕਾਨੂੰਨ ਦੀ ਕਿਤਾਬ ਨੂੰ ਠੁੱਡੇ ਮਾਰਦਿਆਂ ਨਿਕਲਸਨ ਕਹਿ ਰਿਹਾ ਸੀ, ਇਹ ਹੈ ਮੇਰਾ ਤਰੀਕਾ ਕਾਇਦੇ ਕਾਨੂੰਨ ਲਾਗੂ ਕਰਨ ਦਾ। ਬੰਨੂ ਦੇ ਵਿਚ ਉਸਦਾ ਅਕਸ ਪੱਥਰ ਦੇ ਜ਼ਾਲਮ ਆਦਮੀ ਦਾ ਬਣ ਗਿਆ। ਨਿਕਲਸਨ ਤੋਂ ਕੁਝ ਸਾਲ ਦੇ ਬਾਅਦ ਬੰਨੂ ਨਿਯੁਕਤ ਹੋਏ। ਥੋਰਬਰਨ ਅਨੁਸਾਰ ਉਹ ਖੁਦ ਗਰਜ਼ੀ ਤੋਂ ਮੁਕਤ, ਦਲੇਰ, ਤੁਰੰਤ ਫੈਸਲਾ ਲੈ ਕੇ ਇਨਸਾਫ਼ ਲੈਣ ਦੇਣ ਵਾਲਾ ਜਿਹੜਾ ਅਫਸਰ ਬਣੇ, ਬਾਰੇ ਦੋਵੇਂ ਤਰ੍ਹਾਂ ਦਾ ਪ੍ਰਭਾਵ ਸੀਗਾ। ਲੋਕ ਭੈਭੀਤ ਵੀ ਸਨ ਤੇ ਪ੍ਰਸੰਸਾ ਵੀ ਕਰਦੇ। ਉਸਦੇ ਅਖੀਰਲੇ ਸਾਲ ਡਕੈਤੀਆਂ, ਧਾੜਾਂ ਤੇ ਕਤਲ ਪੂਰੇ ਬੰਦ ਹੋ ਗਏ। ਉਹ ਕੋੜੇ ਮਰਵਾ ਕੇ ਖੁਸ਼ ਹੁੰਦਾ। ਥੋਰਬਰਨ ਕੋਲ 2 ਬੰਦੇ ਕੋਈ ਝਗੜਾ ਨਿਬੇੜਨ ਦੀ ਅਰਜ਼ ਲੈ ਕੇ ਆਏ ਤਾਂ ਆਪਸ ਦੇ ਵਿਚ ਤਕਰਾਰ ਕਰਨ ਲੱਗ ਪਏ। ਇੱਕ ਨੇ ਦੂਜੇ ਨੂੰ ਕਿਹਾ, ਕਮੀਜ਼ ਉਤਾਰ ਕੇ ਪਿੱਠ ਜਿਹੜੀ ਹੈ ਸਾਹਿਬ ਦੇ ਵੱਲ ਕਰ, ਇਹ ਦੇਖਣ ਤਾਂ ਸਹੀ ਤੈਨੂੰ ਕਿਵੇਂ ਕੋੜੇ ਵੱਜਦੇ ਰਹੇ ਨੇ। ਦੂਜੇ ਨੇ ਕਿਹਾ, ਤੂੰ ਵੀ ਕਮੀਜ਼ ਉਤਾਰ ਤੇ ਤੇਰੀ ਪਿੱਠ ਉੱਪਰ ਲਾਸ਼ਾਂ ਦੇ ਨਿਸ਼ਾਨ ਥੋੜੇ ਨਹੀਂ ਨੇ। ਨਿਕਲਸਨ ਨੇ ਅਜੇ ਬੰਨੂ ਦੇ ਵਿਚ ਡਿਊਟੀ ਸ਼ੁਰੂ ਹੀ ਕੀਤੀ ਸੀ, ਇੱਕ ਕਬਾਇਲੀ ਸਰਦਾਰ ਉਸੇ ਅੱਗੇ ਆ ਗਿਆ, ਖੰਗੂਰਾ ਮਾਰ ਕੇ ਜ਼ਮੀਨ ਉੱਪਰ ਥੁੱਕਿਆ। ਇਸਦਾ ਮਤਲਬ ਬੇਇੱਜ਼ਤੀ ਕਰਨਾ ਸੀ ਕਿ ਮੈਂ ਤੈਨੂੰ ਕੁਝ ਨਹੀਂ ਸਮਝਦਾ। ਨਿਕਲਸਨ ਨੇ ਜਿਹੜਾ ਅਰਦਲੀ ਬੁਲਾਏ, ਕੜਕਿਆ, ਇਸ ਨੂੰ ਕਹੋ ਥੁੱਕਿਆ ਚੱਟੇ, ਫਿਰ ਲੱਤਾਂ ਮਾਰ ਕੇ ਬਾਹਰ ਕੱਢੋ। ਹੁਕਮ ਦੀ ਤਾਮੀਲ ਹੋਈ। ਇੱਕ ਮੁੱਲਾ ਬਿਨਾਂ ਸਲਾਮ ਕੀਤੇ ਆਕੜ ਕੇ ਲੰਘ ਗਿਆ। ਹੁਕਮ ਹੋਇਆ, ਇਸਦੀ ਦਾੜੀ ਮੁੰਨ ਦਿਓ। ਰਾਜ ਕਰਦੀ ਧਿਰ ਦੇ ਕਿਸੇ ਅਫਸਰ ਦਾ ਨਿਰਾਦਰ ਹੋਵੇ, ਨਿਕਲ ਸਾਨੂੰ ਹਰਗਿਜ਼ ਵੀ ਮਨਜ਼ੂਰ ਨਹੀਂ। ਹੈਨਰੀ ਲਾਰਸ ਅਤੇ ਉਸਦੇ ਮੇਮ ਅਨੋਰੀਆ ਨੇ ਯਤਨ ਕੀਤਾ ਕਿ ਨਿਕਲਸਨ ਦੀ ਧਰਮ ਦੇ ਵਿਚ ਦਿਲਚਸਪੀ ਹੋ ਜਾਵੇ। ਕਿੰਨੇ ਕੁ ਸਫਲ ਹੋਏ ਪਤਾ ਨਹੀਂ। ਕਦੀ ਕਦੀ ਪਸ਼ਤੂਨ ਬੱਚਿਆਂ ਦੀ ਭਲਾਈ ਵੱਲ ਧਿਆਨ ਦਿੰਦਾ।
ਉਹਨੇ 1854 ਦੇ ਵਿੱਚ ਐਡਵਰਡਸ ਨੂੰ ਇੱਕ ਖਤ ਲਿਖਿਆ ਤੇ ਖਤ ਚ ਲਿਖਿਆ ਕਿ ਮੇਰੇ ਕੋਲ ਵਜ਼ੀਰਿਸਤਾਨ ਦਾ ਇੱਕ ਬੱਚਾ ਪੇਸ਼ ਕੀਤਾ ਗਿਆ ਜਿਹੜਾ ਜ਼ਹਿਰ ਦੇ ਕੇ ਬੰਦਾ ਮਾਰਨ ਦੇ ਵਿੱਚ ਉਸਤਾਦ ਸੀਗਾ। ਮੈਂ ਪੁੱਛਿਆ, ਜ਼ਹਿਰ ਦੇ ਕੇ ਬੰਦੇ ਮਾਰਨੇ ਚੰਗੀ ਗੱਲ ਹੈ? ਬੱਚੇ ਨੇ ਕਿਹਾ, ਚਾਕੂ ਜਾਂ ਤਲਵਾਰ ਦੇ ਨਾਲ ਮਾਰਨ ਦੇ ਨਾਲੋਂ ਇਸ ਤਰ੍ਹਾਂ ਚੰਗੇ ਹੈ। ਕਿਉਂ? ਡੀਸੀ ਨੇ ਪੁੱਛਿਆ। ਬੱਚੇ ਨੇ ਕਿਹਾ, ਖੂਨ ਦੇ ਨਿਸ਼ਾਨ ਜਿਹੜਾ ਫੜਵਾ ਦਿੰਦੇ ਨੇ। ਤੇ ਨਿਕਲਸਨ ਨੇ ਇੱਕ ਕਬਾਇਲੀ ਸਰਦਾਰ ਨੂੰ ਕਿਹਾ, ਇਸ ਬੱਚੇ ਨੂੰ ਗੋਦ ਲੈ ਲੈ ਤੇ ਇਸਦਾ ਸੁਧਾਰ ਕਰ। ਇੱਕ ਖਤ ਜਿਹੜਾ ਸੀ ਉਹਦੇ ਵਿੱਚ ਲਿਖਿਆ, ਕੋਈ ਬੱਚਾ ਆਪਣੇ ਹੱਥਾਂ ਦੇ ਨਾਲ ਅੱਬੂ ਦੀ ਦਾੜੀ ਪਲੋਸਦਾ, ਅੱਬੂ ਬੱਚੇ ਦੇ ਸਿਰ ਦੇ ਵਾਲ ਪਲੋਸਦਾ ਦੇਖ ਕੇ ਕਿਸਦਾ ਦਿਲ ਨਹੀਂ ਪਸੀਜਦਾ। ਆਰਮੀ ਅਫਸਰ ਨੇਵਲ ਚੇਮਰਲੇਨ ਉਹ ਕੁਰਸੀ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਜਿਸ ਉੱਪਰ ਨਿਕਲਸਨ ਦੀ ਅੱਖ ਸੀ ਤੇ ਨਾ ਮਿਲੀ। ਉਸਨੇ ਇਸ ਨਾਕਾਮਯਾਬੀ ਮਗਰੋਂ ਨੇਵਲ ਨੂੰ ਖਤ ਲਿਖ ਕੇ ਕਿਹਾ, ਮੈਂ ਸਮਝਦਾ ਇਹ ਰੁਤਬਾ ਤੁਹਾਨੂੰ ਮਿਲਣਾ ਚਾਹੀਦਾ ਸੀ, ਤੁਸੀਂ ਮੈਥੋਂ ਵਧੀਕ ਕਾਬਲ ਹੋ। ਤੇ ਨੇਵਲ ਨੇ ਖਤ ਦਾ ਕੋਈ ਜਵਾਬ ਨਾ ਦਿੱਤਾ। ਕੁਰਸੀ ਨਾ ਮਿਲਣ ਤੇ ਇੰਨਾ ਕ੍ਰੋਧ ਨਹੀਂ ਆਇਆ ਜਿੰਨਾ ਇਸ ਗੱਲ ਦੇ ਉੱਤੇ ਤੈਸ਼ ਦੇ ਵਿੱਚ ਆ ਗਿਆ ਕਿ ਇਹ ਬਦਤਮੀਜ਼ ਬੰਦਾ ਇੰਨਾ ਗੁਸਤਾਖ ਕਿ ਖਤ ਮਿਲਣ ਦੀ ਰਸੀਦ ਤੱਕ ਨਾ ਦੇਵੇ। ਬੁਰਾ ਭਲਾ ਕਹਿ ਦਿੱਤਾ ਤੇ ਪਤਾ ਲੱਗਿਆ ਕਿ ਉਸਨੂੰ ਖਤ ਮਿਲਿਆ ਹੀ ਨਹੀਂ। ਫਿਰ ਖਿਮਾ ਜਾਚਨਾ ਕੀਤੀ ਤੇ ਉਸਦੀ ਸ਼ਖਸੀਅਤ ਗੁੰਝਲਦਾਰ ਸੀ। ਆਕੜ ਦੇ ਵਿੱਚ ਜਿਹੜਾ ਸਿਰ ਤਣਿਆ ਰਹਿੰਦਾ ਸੀ ਝੁਕ ਗਿਆ। ਹਰੇਕ ਡੀਸੀ ਉਸ ਵਰਗਾ ਘੁਮੰਡੀ, ਸਖਤ, ਬਦਲਾਖੋਰ, ਦਹਿਲ ਪਾਉਣ ਵਾਲਾ ਤੇ ਆਪਣੇ ਮਨੋਰਥ ਦੇ ਵਿੱਚ ਕਾਮਯਾਬ ਹੋਣ ਦੇ ਵਿੱਚ ਨਿਪੁੰਨ ਨਹੀਂ ਸੀ। ਹਾਕਮ ਜਮਾਤ ਦੇ ਬੰਦੇ ਉਸਦੇ ਗੁਣਾ ਅਗੁਣਾ ਤੋਂ ਵਾਕਫ ਸਨ। 1849 ਦੀ ਮਹਾਨ ਹਾਰ ਦੇ 3 ਸਾਲ ਅੰਦਰ ਰਣਜੀਤ ਸਿੰਘ ਦੀ ਆਪ ਹੁਦਰੀ ਪ੍ਰਜਾ ਸੁਧਰ ਕੇ ਭਲੀ ਮਾਨਸ ਹੋ ਗਈ ਤੇ ਅੰਗਰੇਜ਼ੀ ਰਾਜ ਦੀ ਸਭ ਤੋਂ ਵਧੀਕ ਅਨੁਸ਼ਾਸਿਤ ਹੋ ਗਈ। ਫਸਲਾਂ ਚੰਗੀਆਂ ਹੋਈਆਂ, ਲੋਕ ਸ਼ਾਂਤ ਹੋਏ। ਸਾਡਾ ਇਹ ਪ੍ਰਦੇਸ਼ ਬੰਬੇ ਤੇ ਬੰਗਾਲ ਨਾਲੋਂ ਵਧੀਕ ਖੁਸ਼ਹਾਲ ਹੋ ਗਿਆ। ਡਲਹੌਜੀ ਦੀ ਲੀਡਰਸ਼ਿਪ ਹੇਠ ਸਾਡੇ ਅਫਸਰਾਂ ਨੇ ਇੰਨਾ ਕੰਮ ਕੀਤਾ ਕਿ ਸਭ ਤੋਂ ਪਿੱਛੋਂ ਸਾਡੇ ਪ੍ਰਬੰਧ ਦੇ ਵਿੱਚ ਆਉਣ ਵਾਲਾ ਪ੍ਰਾਂਤ ਸਭ ਤੋਂ ਅੱਗੇ ਲੰਘ ਗਿਆ। ਇਹ ਵਾਕ ਨਿਕਲਸਨ ਦੇ ਜੀਵਨੀਕਾਰ ਲਿਓਨਲ ਦੇ ਹਨ ਜੋ ਉਹਨੇ 19ਵੀਂ ਸਦੀ ਦੇ ਅਖੀਰ ਦੇ ਵਿੱਚ ਲਿਖੇ, ਪਰ ਹੋਰ ਅੰਗਰੇਜ਼ ਅਤੇ ਭਾਰਤੀ ਲੇਖਕਾਂ ਨੇ ਵੀ ਇਸ ਦੇ ਨਾਲ ਮਿਲਦੀ ਜੁਲਦੀ ਗੱਲ ਲਿਖੀ। ਹਿੰਦੁਸਤਾਨੀ ਮੂਲ ਦਾ ਪੰਜਾਬੀ ਦੇ ਵਿੱਚ ਜੱਜ ਮੁਹੰਮਦ ਲਤੀਫ ਵੀ 1890 ਦੇ ਵਿੱਚ ਲਿਖਦਾ ਹੈ ਕਿ ਅੰਗਰੇਜ਼ਾਂ ਦੇ ਕਾਇਮ ਕੀਤੇ ਅਮਨ ਕਾਨੂੰਨ ਦੇ ਵਿੱਚ ਸੁਖੀ ਵੱਸਦੇ ਹਿੰਦੂ, ਸਿੱਖ ਤੇ ਮੁਸਲਮਾਨ ਅੰਗਰੇਜ਼ਾਂ ਨੂੰ ਅਸੀਸਾਂ ਦਿੰਦੇ ਨੇ। ਤਾਬਿਆਦਾਰ ਪ੍ਰਜਾ, ਮਿਹਨਤਕਸ਼ ਕਿਸਾਨ, ਹਿੰਮਤੀ ਵਪਾਰੀ ਤੇ ਦੂਰ ਅੰਦੇਸ਼ੀ ਧਨਾੜਾ ਸਦਕਾ ਖੁਸ਼ਹਾਲੀ ਹੀ ਖੁਸ਼ਹਾਲੀ ਦਿਸਦੀ ਹੈ। ਉਪਰੋਕਤ ਕਥਨ ਪੂਰੀ ਤਰ੍ਹਾਂ ਸਹੀ ਹੋਣ ਜ਼ਰੂਰੀ ਨਹੀਂ, ਕਿਉਂਕਿ ਇਹ ਰਾਜ ਕਰਦੇ ਵਰਗ ਅਤੇ ਰਾਜ ਦੇ ਅਧੀਨ ਕੰਮ ਕਰਦੀ ਅਫਸਰਸ਼ਾਹੀ ਦੀਆਂ ਲਿਖਤਾਂ ਨੇ। ਇਨ੍ਹਾਂ ਦੇ ਵਿੱਚ ਸ਼ੇਖੀ ਅਤੇ ਖੁਸ਼ਾਮਦ ਦੋਵੇਂ ਮੌਜੂਦ ਨੇ, ਤਾਂ ਵੀ ਕੁਝ ਨਾ ਕੁਝ ਚੰਗਾ ਹੋਇਆ ਹੀ ਹੋਏਗਾ। ਪੰਜਾਬ ਬੋਰਡ ਨੇ ਕਈ ਪ੍ਰਾਪਤੀਆਂ ਕੀਤੀਆਂ, ਇੱਕ ਨੁਕਸਾਨ ਜ਼ਰੂਰ ਹੋ ਗਿਆ। ਜਿਹੜਾ ਅਮੁੱਲ ਕੋਹੇਨੂਰ ਪੰਜਾਬ ਸਰਕਾਰ ਦੀ ਪ੍ਰਾਪਤੀ ਸੀ, ਅੰਗਰੇਜ਼ ਰਾਜ ਦੇ ਵਿੱਚ ਸ਼ਾਮਲ ਹੋਣ ਬਾਅਦ ਮਲਕਾ ਵਿਕਟੋਰੀਆ ਦੇ ਕੋਲ ਚਲਿਆ ਗਿਆ ਤੇ ਡਲਹੌਜੀ ਦਾ ਹੁਕਮ ਸੀ ਕਿ ਇਸ ਦੀ ਸਖ਼ਤ ਹਿਫਾਜ਼ਤ ਕੀਤੀ ਜਾਵੇ। ਜਾਨ ਲਾਰੰਸ ਉਸਨੂੰ ਜਿਹੜਾ ਸੀ ਓਵਰ ਕੋਟ ਦੀ ਜੇਬ ਦੇ ਵਿੱਚ ਪਾ ਕੇ ਰੱਖਦਾ ਜਿਹੜਾ ਉਹਨੇ ਪਹਿਨਣਾ ਹੁੰਦਾ। ਕੁਝ ਦਿਨਾਂ ਮਗਰੋਂ ਜਦੋਂ ਡਲਹੌਜੀ ਨੇ ਕਿਹਾ ਕਿ ਮਲਕਾ ਨੇ ਮੰਗਵਾਇਆ ਹੈ, ਹੀਰਾ ਭੇਜ ਦਿਓ, ਜਾਨ ਨੇ ਜੇਬ ਦੇ ਵਿੱਚ ਹੱਥ ਮਾਰਿਆ, ਕੋਹੇਨੂਰ ਗਾਇਬ, ਜੇਬ ਖਾਲੀ, ਚੁੱਪ ਕਰ ਗਿਆ। ਸੋਚਣ ਲੱਗ ਪਿਆ ਕਿ ਨੌਕਰ ਨੂੰ ਬੁਲਾ ਲਿਆ ਤੇ ਹੀਰੇ ਬਾਰੇ ਪੁੱਛਿਆ ਕਿ ਜੇਬ ਦੇ ਵਿੱਚੋਂ ਕਿੱਧਰ ਚਲਿਆ ਗਿਆ। ਨੌਕਰ ਨੇ ਕਿਹਾ, ਮੈਂ ਕੋਟ ਦੇ ਉੱਪਰ ਬਰੱਸ਼ ਫੇਰ ਰਿਹਾ ਸਾਂ ਤਾਂ ਜੇਬ ਦੇ ਵਿੱਚ ਕੋਈ ਚੀਜ਼ ਰੜਕੀ ਹੈ, ਕੱਢ ਕੇ ਦੇਖਿਆ ਤਾਂ ਸ਼ੀਸ਼ੇ ਦੀ ਡਲੀ ਸੀ, ਮੈਂ ਪੀਪੀ ਦੇ ਵਿੱਚ ਰੱਖ ਦਿੱਤੀ ਹੈ। ਸ਼ੁਕਰ ਰੱਬ ਦਾ, ਕਹਿੰਦਾ, ਸ਼ੀਸ਼ਾ ਪੀਪੀ ਦੇ ਵਿੱਚ ਪਿਆ ਮਿਲ ਗਿਆ। ਲਾਰਸ ਭਰਾ ਵੱਖ ਵੱਖ ਦਿਸ਼ਾਵਾਂ ਦੇ ਵਿੱਚ ਸੋਚ ਰਹੇ ਨੇ ਤੇ ਹੈਨਰੀ ਦੀ ਕੋਸ਼ਿਸ਼ ਕਿ ਪੰਜਾਬ ਹਿੰਦੁਸਤਾਨ ਦੇ ਵਿੱਚ ਨਾ ਮਿਲਾਇਆ ਜਾਵੇ ਕਾਮਯਾਬ ਨਹੀਂ ਹੋਈ। ਹੁਣ ਉਹ ਸੋਚ ਰਿਹਾ ਸੀ ਕਿ ਜੇ ਸਰਦਾਰਾਂ ਦੀ ਇੱਜ਼ਤ ਕਾਇਮ ਰੱਖੀਏ ਤਾਂ ਇਹ ਹਾਰ ਦੀ ਸੱਟ ਵਿੱਚੋਂ ਨਿਕਲ ਜਾਣਗੇ ਤੇ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਰੱਖੀਏ, ਸੱਤਾ ਦੇ ਵਿੱਚੋਂ ਹਿੱਸਾ ਦੇਈਏ, ਤਦ ਬਗਾਵਤ ਨਹੀਂ ਉੱਠੇਗੀ। ਜਾਨ ਨੇ ਵੱਡੇ ਭਰਾ ਨੂੰ ਲਿਖਿਆ, ਸਾਡੀ ਹੋਂਦ ਉਦੋਂ ਸੁਰੱਖਿਅਤ ਰਹੇਗੀ ਜਦੋਂ ਸਰਦਾਰਾਂ ਨੂੰ ਹੌਲੀ ਹੌਲੀ ਕਮਜ਼ੋਰ ਕਰ ਦਿਆਂਗੇ। ਵਿਚਾਰਾਂ ਦਾ ਇਹ ਵਖਰੇਵਾਂ ਡਲਹੌਜੀ ਅੱਗੇ ਵੀ ਪੇਸ਼ ਹੋਇਆ। ਰੇੜਕਾ, ਤਣਾਓ, ਵਿਰੋਧ ਤਿੱਖੇ ਸਨ। ਆਖਰ ਗਵਰਨਰ ਜਨਰਲ ਅਤੇ ਭਰਾ ਇਸ ਨਤੀਜੇ ਦੇ ਉੱਤੇ ਪੁੱਜੇ, ਕਿਸ ਤਰ੍ਹਾਂ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਜੇ ਦੋ ਧਿਰਾਂ ਖਲੋਂਦੀਆਂ ਨੇ ਫਿਰ ਬੋਰਡ ਚੱਲ ਹੀ ਨਹੀਂ ਸਕਦਾ। ਦੋਵਾਂ ਭਰਾਵਾਂ ਨੇ ਅਸਤੀਫੇ ਦੇਣ ਦੀ ਪੇਸ਼ਕਸ਼ ਕਰ ਦਿੱਤੀ।
ਗਵਰਨਰ ਜਨਰਲ ਦੇ ਆਪਣੇ ਖਿਆਲ ਛੋਟੇ ਜਾਨ ਨਾਲ ਜਿਹੜਾ ਮਿਲਦੇ ਜੁਲਦੇ ਸਨ, ਜਿਹੜਾ ਵਧੀਕ ਪ੍ਰੈਕਟੀਕਲ ਸੀ, ਤੇ ਇਸ ਦੇ ਲਈ ਹੁਣ ਉਹ ਉਸ ਦੇ ਹੱਥ ਐਕਸ਼ਨ ਕਰਨ ਦਾ ਮੌਕਾ ਆ ਗਿਆ। ਹੈਨਰੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ, ਜਾਣ ਦਾ ਨਹੀਂ। ਹੈਨਰੀ ਨੂੰ ਰਾਜਪੂਤਾਨੇ ਦਾ ਰੈਜ਼ੀਡੈਂਟ ਲਾ ਕੇ ਅਜਮੇਰ ਭੇਜ ਦਿੱਤਾ। ਹੈਨਰੀ ਨਾਰਾਜ਼ ਨਾ ਰਹੇ। ਇਹ ਕਿਹਾ ਗਿਆ ਕਿ ਪੰਜਾਬ ਨੂੰ ਇਕੱਲਾ ਹਾਕਮ ਠੀਕ ਚਲਾਏਗਾ, ਤੇ ਉਹ ਵੀ ਤਾਂ ਜੇ ਉਹ ਸਿਵਲ ਦਾ ਹੋਵੇ। ਲਾਰਸ ਮਿਲਟਰੀ ਕਾਡਰ ਦੇ ਵਿੱਚੋਂ ਸੀ ਤੇ ਜਾਨ ਸਿਵਲ ਕਾਡਰ ਚੋਂ, ਜੋ ਜਾਨ ਪੰਜਾਬ ਦਾ ਪ੍ਰਬੰਧ ਚਲਾਏ। ਹੈਨਰੀ ਦਾ ਸਵਾਲ ਸੀ ਕਿ ਮੈਂ 20 ਸਾਲ ਤੋਂ ਸਰਕਾਰ ਚਲਾ ਰਿਹਾ, ਇੰਨਾ ਤਜਰਬਾ ਕਾਫੀ ਨਹੀਂ ਕਿ ਮੈਂ ਸਿਵਲ ਮਿਲਟਰੀ ਦੋਵੇਂ ਜ਼ਿੰਮੇਵਾਰੀਆਂ ਨਿਭਾ ਸਕਾਂ। ਇਸ ਸਵਾਲ ਦਾ ਡਲਹੌਜੀ ਨੇ ਕੋਈ ਜਵਾਬ ਨਾ ਦਿੱਤਾ, ਜਵਾਬ ਹੈ ਹੀ ਨਹੀਂ ਸੀ। ਬਾਅਦ ਦੇ ਵਿੱਚ ਡਲਹੌਜੀ ਨੇ ਕਿਸੇ ਨੂੰ ਕਿਹਾ ਸੀ ਕਿ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਸਮਝਣ ਲੱਗ ਪਿਆ ਸੀ। ਹੈਨਰੀ ਦੀ ਬਦਲੀ ਨੇ ਅਫਸਰਾਂ, ਸਰਦਾਰਾਂ ਤੇ ਪੰਜਾਬ ਦੀ ਪ੍ਰਜਾ ਨੂੰ ਉਦਾਸ ਕੀਤਾ। ਉਹਨੇ ਆਪਣੀ ਅੱਖ ਦੇ ਨਾਲ ਪੰਜਾਬ ਦਾ ਚੱਪਾ ਚੱਪਾ ਦੇਖਿਆ, ਪ੍ਰਜਾ ਦੇ ਹਰੇਕ ਵਰਗ ਦੇ ਨਾਲ ਸੰਵਾਦ ਰਚਾਇਆ, ਆਪਣੇ ਮੁਲਾਜ਼ਮਾਂ ਦੇ ਘਰਾਂ ਤੱਕ ਜਾ ਪੁੱਜਦਾ। ਜਿਹੜੇ ਅਫਸਰ ਉਸਦੇ ਨਾਲ ਡਿਨਰ ਕਰਦੇ, ਉਹਨਾਂ ਨੂੰ ਇੱਕ ਨਸੀਹਤ ਹਮੇਸ਼ਾ ਦਿੱਤੀ ਜਾਂਦੀ, ਦੇਸੀ ਪ੍ਰਜਾ ਵਾਸਤੇ ਰਹਿਮ ਦਿਲ ਰਹਿਣਾ ਹੈ। ਪੰਜਾਬ ਦੇ ਵਿੱਚ ਤੈਨਾਤ ਅੰਗਰੇਜ਼ਾਂ ਦੀਆਂ ਕਈ ਗਲਤ ਫਹਿਮੀਆਂ, ਨਫ਼ਰਤਾਂ ਦੂਰ ਕੀਤੀਆਂ। 1853 ਫਰਵਰੀ ਦੇ ਵਿੱਚ ਉਹ ਪੰਜਾਬ ਦਾ ਚੀਫ਼ ਕਮਿਸ਼ਨਰ ਨਿਯੁਕਤ ਹੋਇਆ। ਉਸਦੇ ਨਾਲ ਰਾਬਰਟ ਮਿਟ ਗੁਮਰੀ ਜੁਡੀਸ਼ੀਅਲ ਕਮਿਸ਼ਨਰ ਅਤੇ ਡੋਨਲਡ ਮੈਕਲਿਊਡ ਮਾਲ ਕਮਿਸ਼ਨਰ ਲਾ ਦਿੱਤੇ ਗਏ। ਥੋੜੇ ਦਿਨਾਂ ਬਾਅਦ ਖਾਲੀ ਨਿਗਾਹਾਂ ਲਟਕਿਆਂ ਉਦਾਸ ਚਿਹਰਾ ਲੈ ਕੇ ਲਾਰੰਸ ਸਦਾ ਦੇ ਲਈ ਲਾਹੌਰ ਦੇ ਵਿੱਚੋਂ ਚਲਿਆ ਗਿਆ। ਨਵੇਂ ਚੀਫ਼ ਕਮਿਸ਼ਨਰ ਜਾਨ ਦੇ ਬਾਰੇ ਉਸਦਾ ਜੀਵਨੀਕਾਰ ਦੱਸਦਾ ਹੈ ਕਿ ਗਰਮੀ ਜਦੋਂ ਸਿਖਰ ਦੇ ਉੱਤੇ ਸੀ, ਉਹਨੇ ਮਰੀ ਵਿਚਲਾ, ਜਿਹੜਾ ਪਾਕਿਸਤਾਨ ਦੇ ਵਿੱਚ ਮਰੀ ਹੈ, ਮਰੀ ਵਿਚਲਾ ਆਪਣਾ ਘਰ ਮੁਰੰਮਤ ਕਰਵਾਇਆ, ਪਰ ਉਸਦੀ ਉਂਗਲ ਉਦੋਂ ਵੀ ਪੰਜਾਬ ਦੀ ਨਬਜ਼ ਦੇ ਉੱਤੇ ਜਿਹੜਾ ਰਹੀ। ਪੰਜਾਬੀ ਬੋਲਣੀ ਤਾਂ ਉਸਨੂੰ ਨਹੀਂ ਸੀ ਆਈ। ਦਰਬਾਰ ਦੇ ਦੇਸੀ ਸਰਦਾਰਾਂ ਦੇ ਨਾਲ ਫਾਰਸੀ ਤੇ ਉਰਦੂ ਹਿੰਦੁਸਤਾਨੀ ਦੇ ਵਿੱਚ ਆਰਾਮ ਦੇ ਨਾਲ ਗੱਲ ਕਰਦਾ। ਬੋਰਡ ਵੇਲਿਆਂ ਤੋਂ ਹੀ ਅੰਬਾਲਾ ਜਲੰਧਰ ਡਿਵੀਜ਼ਨਾਂ ਚ ਸਰਕਾਰੀ ਬੋਲੀ ਉਰਦੂ ਸੀ ਤੇ ਪੱਛਮੀ ਡਿਵੀਜ਼ਨਾਂ ਦੇ ਵਿੱਚ ਫਾਰਸੀ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਸਿਰਜਿਆ ਹੈ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਜੋ ਤੁਹਾਡੇ ਸਾਹਮਣੇ ਇਸ ਨੂੰ ਪੇਸ਼ ਕਰ ਰਿਹਾ। ਅੱਜ ਸਮਾਂ ਤੁਹਾਡਾ ਫਿਰ ਜ਼ਿਆਦਾ ਲੈ ਗਿਆ, ਮਾਫ਼ੀ ਚਾਹਾਂਗਾ। ਤੇ ਲੋ ਇੱਥੇ ਇਸ ਕਿਤਾਬ ਦੀ, ਨਾਵਲ ਦੀ ਕਰਦੇ ਹਾਂ ਸਮਾਪਤੀ। ਇੱਥੋਂ ਹੀ ਅਗਲੀ ਲੜੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਸੀ ਦੋਸਤੋ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 14 ਤੇ ਮੈਨੂੰ ਦਿਓ ਆ ਗਿਆ। ਇੱਥੇ ਹੀ ਆਪਾਂ ਇਸ ਕਿਤਾਬ ਦੀ ਸਮਾਪਤੀ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਤੇ ਆਖਰ ਦੇ ਵਿੱਚ ਦੋਸਤੋ, ਤੁਹਾਡੇ ਸੁਨੇਹੇ ਨੇ ਮਾਫ਼ੀ ਚਾਹਾਂਗਾ, ਅੱਜ ਮੈਂ ਪੜ੍ਹ ਨਹੀਂ ਪਾਵਾਂਗਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਵੀ ਜੁੜੇ ਨੇ ਨਾਲ। ਸਮਾਂ ਕਾਫ਼ੀ ਹੋ ਗਿਆ। ਹੈਵ ਏ ਨਾਈਸ ਵੀਕਐਂਡ ਤੇ ਸੋਮਵਾਰ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਤੁਹਾਡੀ ਮੇਰੀ ਫਿਰ ਤੋਂ। ਤੇ ਕੱਲ੍ਹ ਨੂੰ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ ਪ੍ਰੋਗਰਾਮ ਜੀ ਮਹਿਫਲ ਮਿੱਤਰਾਂ ਦੀ, ਤੇ ਉਹਦੇ ਵਿੱਚ ਤੁਸੀਂ ਜ਼ਰੂਰ ਜੁੜਨਾ ਹੈ 8 ਵਜੇ ਤੋਂ ਲੈ ਕੇ 10 ਵਜੇ ਤੱਕ। ਜੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਇਹ ਮੇਰੀ ਉਮੀਦ ਹੈ, ਗੁਜ਼ਾਰਿਸ਼ ਹੁੰਦੀ ਹੈ। ਤੇ ਹੋਰ ਕੁਝ ਨਹੀਂ ਮੰਗਦੇ ਤੁਹਾਡੇ ਤੋਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਲੋ ਮੈਨੂੰ ਦਿਓ ਆ ਗਿਆ, ਤੇ ਮਿਲਦੇ ਹਾਂ ਫਿਰ ਆਪਾਂ ਸੋਮਵਾਰ ਨੂੰ। ਹੈਵ ਏ ਨਾਈਸ ਵੀਕਐਂਡ, ਇੰਜੋਏ ਕਰੋ ਤੇ ਦੁਆਬਾ ਰੇਡੀਓ ਨੂੰ ਸੁਣਦੇ ਰਹੋ ਤੇ ਦੋਸਤਾਂ ਮਿੱਤਰਾਂ ਤੱਕ ਪ੍ਰੋਗਰਾਮਾਂ ਨੂੰ ਸਾਂਝਾ ਕਰਦੇ ਰਹੋ। ਸਤਿ ਸ੍ਰੀ ਅਕਾਲ ਜੀ। ਇਸ ਦੇ ਨਾਲ ਜੀ

0: जी दोस्तों सारे दोस्तों का दुआबा रेडियो के मंच उत्ते निघा स्वागत है। लैके हाजिर हाँ तुहाडी कचहरी च नवा नवेला प्रोग्राम जिंदगीनामा हाल दुनिया। आप सब नो आदाब सलाम नमस्ते ते प्यार भरी निकी सत श्री अकाल। दोस्तों लैके हाजिर हाँ तुहाडी कचहरी च फिर तो नवा नवेला प्रोग्राम जिंदगीनामा हाल दुनिया। आप सब नो आदाब सलाम नमस्ते ते प्यार भरी सत श्री अकाल है। दोस्तों जिथो कितो भी सुन रहे हो सब दोस्तों का स्वागत है। एक बार फिर तो तुहाडा मेरा राबता लाइव प्रोग्राम के दौरान बन चुके है, जुड़ चुके आपां एक दूसरे दे नाल ते दो सवा दो घंटे इसे राबते दे नाल आपां अगे वधदे जावांगे ते गल्लां बातां दा सिलसिला चलावांगे। अज खास करके अज दा विशा जिहड़ा रहेगा प्रदूषण, जिस दे विच समजीत सिंह शमी जी नाल जुड़नगे ते गल्लां बातां उहनां दे नाल करांगे ते नाल नाल लाइनां तुहाडे लई भी खुल्लियां रहणगियां। प्लस 358 44 976 19 बाट स्टूडिया दा नंबर है, कॉल करके तुसी भी इस दे गलबात दे विच अपना योगदान हिस्सा पा सकदे हो ते गल अपनी दुनिया तक जिहड़ी आ पहुंचा सकदे हो। प्रदूषण जिहड़ा है कल्ला कह सकदे हवा पाणी दे विच नहीं, साडे ख्याल साडे जज्बात जां साडी सोच दे विच वी जिहड़ा उह शामिल हो रहा है, उहदे बारे भी नाल नाल गल्लां बातां करांगे। ते हुण तों लै के तकरीबन दो सवा दो घंटे सोमवार तों लै के फ्राइडे वाले दिन तक तुहाडा मेरा राबता बणदा है। भारतीय समा 9:30 बजे ते समा ते स्थिति फिनलैंड दीआं घड़ियां दे उत्ते इस वक्त शाम दे 7:10 दा समां है। दोस्तों ते लोक गड्डी आपां जल्दी जल्दी पहुंचाउंदे आं, थोड़ी जिही अज गड्डी लेट होई है ते सवेर दे वैसे तां काफी बिजी शड्यूल रहा ते पर फिर भी समय सिर तुहाडे नाल आ मिले आं। ते बात दोस्तों अज पावांगे प्रदूषण दे उत्ते ते उस तों पहलां अज दे विचार दी गल करदे आं ते नाल दे नाल फिर आपां गल्लां बातां तोरदे आं। अज दा विचार की कहिंदा है, सानूं की सुनेहा देना चाहुंदा है ते अज दे विचार दे विच 24 सितंबर 2026 दा दिहाड़ा है ते जिस दे विच कह रहे ने कि कुछ लोग हमेशा तुहाडे राहां दे विच पत्थर सुटदे रहिंदे ने ते तुहाडे ते निर्भर करदा है कि तुसीं इन्हां पत्थरां दी जिहड़ी है कंध बनाउणी है जां फिर उहदा पुल बनाउणा है। तो इस तरह पैरिस नूं चलदे आं ते 1861 दे विच तुहानूं लै चलदे आं 24 सितंबर 1861 दा समां जदों पैरिस दे विच पहली बार औरतां दे हक्कां दे लई कौमी झंडा लहराउण वाली मैडम पिकाची कामा दा जिहड़ा जन्म हुंदा है ते 1932 दे विच अंग्रेजां दी यूरोपी क्लब चिटागाओ जिहड़ा सीगा उहदे उत्ते बंब दे नाल हमला करन वाली देश भगत प्रीति लत्ता दी पुलिस मुकाबले दे विच शहीदी हुंदी है। इसे तरह ही 1932 दे विच अछूतां ते अधिकारां यानी कि पूना एक्ट जिहड़ा कहिंदे आ उपर डाक्टर अंबेदकर ते गांधी दे विच समझौता हुंदा है। 2009 दे विच देश दे पहले चंद्रयान 1 ने चंद दी सतह दे उत्ते पाणी लभ लिया ते 2012 दे विच गुजरात दे विच अक्षरधाम मंदर दे उत्ते अतवादी हमले दे विच 30 मौतां होईयां ते 80 जख्मी होए। 2014 दे विच संस्था इसरो ने मंगलयान मिशन अपना ग्रह जिहड़ा उहदे उत्ते वातावरण की जांच दे लई जिहड़ा भेजिया सी ते अज दे दिहाड़े दे उत्ते NSS कौमी सेवा योजना की शुरुआत हुंदी है 1969 दे विच। ते गल करदे आं थोड़ी जी हिपनोटाइजम दी ते उस तों बाद फिर आपां शमी जी दे नाल तारा जोड़दे आं ते गल्लां बातां दी अगे सांझ पाउंदे आं। हिपनोटाइजम इहदा अर्थ है समोहन नींद। इस प्रक्रिया दे विच इंसान समोहिक नींद दे विच चलिया जांदा है, उहदा मतलब है ना सौण दी हालत च हुंदा है ते ना जागण दी ते मरीज नूं मौके अनुसार वख-वख आदेश दे के हिपनोटाइज कीता जांदा है ते मानसिक रोगां दे लई काफ़ी फायदेमंद मन्नी जाण वाली प्रक्रिया है। पर इस तकनीक दी मुहारत हासिल करन दे लई बड़ी ही मेहनत मशक्कत करनी पैंदी है ते अभ्यास दे उत्ते सूझबूझ दी जरूरत हुंदी है, जिस करके इस प्रणाली दे विच लोकां दा रुझान घट होण करके माहर बहुत घट ने, जिस करके लोकां नूं इस तकनीक दी जानकारी बहुत घट है। जो इंसान इस कला दे विच मुहारत हासिल करदा है उहनूं काफ़ी ज्ञानवान मन्निया जांदा है क्योंकि बिना दवाइयां मानसिक रोगां दा इलाज करना एक जादू जिहड़ा मन्निया जा सकदा है। इस कैटागरी दे विच ज्यादा मानसिक रोगी ओ हुंदे ने जो डर वहम घर वालिया नूं फजूल तंग करन ते गालां कढ़न वाले हुंदे ऐ। अनपढ़ता ते ना जानकारी होण करके लोग डाक्टरी इलाज करवाउण दी थां ਪਖੰਡੀ ਬਾਬਾ ਬਾਬੇ ਸਾਧਾਂ ਧਾਗੇ ਤਬੀਤਾਂ ਜਾਦੂ ਟੂਣਿਆਂ ਦੇ ਵਾਲਿਆਂ ਦੇ ਚੱਕਰਾਂ ਦੇ ਵਿੱਚ ਫਸਦੇ ਐ। ਡਾਕਟਰੀ ਇਲਾਜ ਮਹਿੰਗਾ ਹੋਣ ਕਰਕੇ ਵੀ ਲੋਕ ਇਨ੍ਹਾਂ ਦੇ ਡੇਰਿਆਂ ਦੇ ਉੱਤੇ ਜਾਣ ਨੂੰ ਪਹਿਲ ਦਿੰਦੇ ਨੇ। ਭਾਵੇਂ ਇਹ ਠੱਗ ਸਾਧ ਹੌਲੀ ਹੌਲੀ ਡਾਕਟਰੀ ਇਲਾਜ ਤੋਂ ਵੀ ਵੱਧ ਲੁੱਟ ਕਰਦੇ ਨੇ। ਮਰੀਜ਼ ਨੂੰ ਇਲਾਜ ਦੀ ਥਾਂ ਬਿਮਾਰੀਆਂ ਦੇ ਮੂੰਹ ਦੇ ਵਿੱਚ ਧੱਕਦੇ ਨੇ। ਹਿਪਨੋਟਾਈਜ਼ਮ ਦਾ ਜਿਹੜਾ ਮਾਹਰ ਆਪਣੀ ਕਲਾ ਦੇ ਨਾਲ ਮਰੀਜ਼ ਜਾਂ ਫਿਰ ਲੋੜਵੰਦ ਨੂੰ ਜਿਹੜਾ ਉਹਦੇ ਵਿੱਚ ਉਹਨੂੰ ਦਬਾ ਆਪਣੇ ਹਿਸਾਬ ਦੇ ਨਾਲ ਜੋ ਵੀ ਕੰਟਰੋਲ ਕਰਨਾ ਹੁੰਦਾ ਹੈ। ਭਾਰੀ ਨੀਂਦ ਹੋਣ ਕਾਰਨ, ਪਲਕਾਂ ਦਾ ਭਾਰੀ ਹੋਣਾ, ਨੀਂਦ ਮਹਿਸੂਸ ਕਰਨ ਬਾਰੇ ਜਿਹੜਾ ਗੱਲਾਂ ਕਰਦਾ ਹੈ, ਜਿਸਦੇ ਨਾਲ ਮਰੀਜ਼ ਪੂਰੀ ਨੀਂਦ ਦੇ ਵਿੱਚ ਚਲਿਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਉਸ ਸਮੇਂ ਸਮੂਹਿਕ ਨੀਂਦ ਦੇ ਵਿੱਚ ਹੋਣ ਕਰਕੇ ਸਭ ਕੁਝ ਸੱਚ ਸੱਚ ਦੱਸਦਾ ਹੈ। ਅੱਜ ਕੱਲ ਇਸ ਤਕਨੀਕ ਦੀ ਵਰਤੋਂ ਜ਼ਿਆਦਾ ਬਾਬੇ ਤੇ ਪਖੰਡੀ ਸਾਧ ਲੁਟੇਰੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਵਰਤਦੇ ਨੇ ਤੇ ਇਸ ਵਿਧੀ ਦੀ ਵਰਤੋਂ ਕਰਕੇ ਲੁੱਟ ਦੀਆਂ ਦੁਕਾਨਾਂ ਜਿਹੜੀਆਂ ਨੇ ਖੋਲ ਰਹੇ ਨੇ। ਲੋਕ ਇਨ੍ਹਾਂ ਦੀਆਂ ਗੱਲਾਂ ਦੇ ਵਿੱਚ ਫਸ ਜਾਂਦੇ ਐ, ਪਰ ਤਰਕਸ਼ੀਲ ਸੋਸਾਇਟੀ ਵੱਲੋਂ ਹਿਪਨੋਟਾਈਜ਼ ਦੀ ਵਰਤੋਂ ਕਰਕੇ ਹਜ਼ਾਰਾਂ ਮਾਨਸਿਕ ਰੋਗੀ ਠੀਕ ਕੀਤੇ ਨੇ ਤੇ ਆਮ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਵੀ ਜਿਹੜਾ ਕੀਤਾ ਜਾਂਦਾ ਹੈ। ਤੇ ਕੰਪਿਊਟਰ ਦੀ ਦੁਨੀਆਂ ਦੇ ਨਾਲ ਗੱਲ ਵੈਸੇ ਜੁੜੀ ਹੈ, ਚਲੋ ਸੰਖੇਪ ਦੇ ਵਿੱਚ ਇਹਨੂੰ ਸਾਂਝੀ ਕਰਦੇ ਹਾਂ। PDF ਅਖਬਾਰ ਕਿਵੇਂ ਬਣਦੇ ਨੇ, ਇਸ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਹੈ, ਜਿਵੇਂ ਕਿ ਇਹ ਸੋਸ਼ਲ ਮੀਡੀਆ ਸੇਵਕਾਂ ਦੇ ਦੁਆਰਾ ਬਣਾਏ ਜਾਂਦੇ ਨੇ। ਤਕਰੀਬਨ ਬਹੁਤ ਸਾਰੇ ਅਖਬਾਰ ਰਾਤੀ 12 ਤੋਂ ਲੈ ਕੇ 1 ਵਜੇ ਵੈਬਸਾਈਟ ਦੇ ਉੱਤੇ ਚੜ ਜਾਂਦਾ ਹੈ। ਕੰਪਿਊਟਰ ਦੀ ਵੱਡੀ ਸਕਰੀਨ ਦੇ ਉੱਤੇ ਇਸਦਾ ਕੱਲਾ ਕੱਲਾ ਪੰਨਾ ਖੋਲ ਕੇ PDF ਸਾਫਟਵੇਅਰ ਰਾਹੀਂ PDF ਫਾਈਲ ਬਣਾਈ ਜਾਂਦੀ ਹੈ। ਇਸ ਤਰ੍ਹਾਂ ਕੋਈ ਇੱਕ ਬਣਾ ਦਿੰਦਾ ਤੇ ਕੋਈ 2 ਇੰਟਰਨੈਟ ਦੇ ਉੱਤੇ ਚੜਾ ਦਿੰਦੇ ਨੇ। ਅੱਗੋਂ ਇਹ ਵਟਸਐਪ ਗਰੁੱਪਾਂ ਦੇ ਵਿੱਚ ਪਹੁੰਚ ਜਾਂਦੇ ਹੈ। ਮਿਸਾਲ ਦੇ ਵਜੋਂ ਅੱਜ PDF ਅਖਬਾਰਾਂ ਦੇ ਗਰੁੱਪ ਵੀ ਭਾਂ ਭਾਂ ਕਰ ਰਹੇ ਨੇ। ਅਖਬਾਰ ਛਾਪਣ ਵਾਲੀ ਕੰਪਨੀ ਵੱਲੋਂ ਇੰਟਰਨੈਟ ਦੇ ਉੱਤੇ ਈ ਪੇਪਰ ਜਾਂ ਫਿਰ ਆਨਲਾਈਨ ਐਡੀਸ਼ਨ ਰੱਖਿਆ ਜਾਂਦਾ ਹੈ, ਜਿਸ ਨੂੰ ਉਹ ਅਖਬਾਰ ਦੀ ਵੈਬਸਾਈਟ ਦੇ ਉੱਤੇ ਖੋਲ ਕੇ ਪੜ੍ਹਿਆ ਜਾ ਸਕਦਾ ਹੈ। ਛਾਪਣ ਵਾਲੀ ਕੰਪਨੀ ਵੱਲੋਂ PDF ਕਦੇ ਨਹੀਂ ਰੱਖੀ ਜਾਂਦੀ। ਅਖਬਾਰ ਪੜ੍ਹਨ ਦਾ ਦੂਸਰਾ ਤਰੀਕਾ ਕੁਝ ਐਪ ਵੀ ਬਣਾਈਆਂ ਹੋਈਆਂ ਨੇ, ਜਿਸ ਦੇ ਰਾਹੀਂ ਅਨੇਕਾਂ ਅਖਬਾਰਾਂ ਦੇ ਲਿੰਕ ਇੱਕੋ ਐਪ ਦੇ ਵਿੱਚ ਜਿਹੜੇ ਇਕੱਠੇ ਕੀਤੇ ਹੁੰਦੇ ਨੇ। ਦੁਨੀਆਂ ਦੇ ਵਿੱਚ ਹਰ ਰੋਜ਼ ਤਕਰੀਬਨ 15,000 ਤੋਂ ਵੱਧ ਅਖਬਾਰ ਜਿਹੜੇ ਨੇ ਛਪਦੇ ਐ, ਤੇ ਅੱਜ ਕੱਲ ਬਹੁਤ ਸਾਰੀਆਂ ਆਨਲਾਈਨ ਅਖਬਾਰਾਂ ਛਪਦੀਆਂ ਨੇ, ਜਿਸ ਦੇ ਉੱਤੇ ਉਸ ਵੇਲੇ ਖਬਰ ਛਪ ਕੇ ਸੋਸ਼ਲ ਮੀਡੀਆ ਦੇ ਉੱਤੇ ਆ ਜਾਂਦੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ, ਤੇ ਚੱਲਦੇ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ, ਜੋ ਸਾਡਾ ਅੱਜ ਦਾ ਵਿਸ਼ਾ ਹੈ ਪ੍ਰਦੂਸ਼ਣ। ਪ੍ਰਦੂਸ਼ਣ ਦੋਸਤੋ ਸਿਰਫ ਹਵਾ ਪਾਣੀ ਤੇ ਵਾਤਾਵਰਨ ਦਾ ਨਹੀਂ ਹੁੰਦਾ। ਪ੍ਰਦੂਸ਼ਣ ਜਿਹੜਾ ਹੈ ਕਿ ਇਹ ਸਾਡੀ ਸੋਚ, ਬੋਲਚਾਲ ਤੇ ਸਮਾਜਿਕ ਵਿਹਾਰ ਦੇ ਵਿੱਚ ਵੀ ਫੈਲ ਰਿਹਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ੰਮੀ ਜੀ, ਤੇ ਉਹਨਾਂ ਦੇ ਨਾਲ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਤੇ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ। ਹਰਵਿੰਦਰ ਜੋਲ ਭੈਣ ਜੀ, ਗੁਰੀਮਾਨ ਜੀ, ਸੁਰਿੰਦਰ ਕੌਰ ਮਾਲ ਜੀ, ਸੁਰਜੀਤ ਭਾਰਤ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ ਨੂੰ ਜੀ, ਨਿੱਘਾ ਸਵਾਗਤ ਹੈ। ਤੇ ਲੋ ਦੋਸਤੋ, ਅੱਜ ਸ਼ੰਮੀ ਜੀ ਨੂੰ ਥੋੜੀ ਜਿਹੀ ਜਲਦੀ ਛੁੱਟੀ ਦੇਣੀ ਪੈਣੀ ਹੈ, ਥੋੜੇ ਜਿਹੇ ਬਿਜ਼ੀ ਨੇ, ਪਰ ਫਿਰ ਵੀ ਟਾਈਮ ਕੱਢਿਆ ਉਹਨਾਂ ਨੇ, ਲਾਉਂਦੇ ਆਪਾਂ ਉਹਨਾਂ ਦੇ ਨਾਲ ਕੁਝ ਪਲ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਪ੍ਰਦੂਸ਼ਣ ਤੋਂ। ਸਿਰਫ ਹਵਾ ਪਾਣੀ ਦੇ ਵਿੱਚ ਨਹੀਂ, ਸਾਡੀ ਸੋਚ ਦੇ ਵਿੱਚ ਵੀ ਹੈ। ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਜੀ ਭਾਰਤ ਸਾਹਿਬ ਤੇ ਦੁਆਬਾ ਰੇਡੀਓ ਸੁਣ ਰਹੇ ਵੇਖ ਰਹੇ ਸਾਰੇ ਹੀ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਜੀ ਨੂੰ ਸਵਾਗਤ।
0: ਥੈਂਕ ਯੂ ਸ਼ੰਮੀ ਜੀ ਸਮਾਂ ਦੇਣ ਲਈ, ਨਾਲ ਜੁੜਨ ਲਈ ਜੀ। ਜੀਆਨ ਜੀ, ਕੀ ਹਾਲਾਤ ਨੇ ਜੀ ਸਾਡੇ ਪ੍ਰਦੂਸ਼ਣ ਦੇ ਜੀ? ਵੈਸੇ ਤਾਂ ਮੌਸਮ ਪੁੱਛਣਾ ਚਾਹੀਦਾ,
1: ਪ੍ਰਦੂਸ਼ਣ ਬਾਗੋ ਬਾਗ ਹੈ ਜੀ,
0: ਮੌਸਮ ਕਿਹੋ ਹੈ ਜੀ? ਜੀ
1: ਦੇਖੋ ਜੀ ਭਾਰਤ ਸਾਹਿਬ, ਮੌਸਮ ਜਿਹੜਾ ਬਹੁਤ ਹੀ ਵਧੀਆ, ਕਿਉਂਕਿ ਕੱਲ 23 ਸਤੰਬਰ ਸੀ ਔਰ ਕੱਲ ਦਾ ਜਿਹੜਾ ਦਿਨ ਹੁੰਦਾ ਉਹ ਇਕੁਇਨੋਕਸ ਹੁੰਦਾ, ਸਾਲ ਦੇ ਵਿੱਚ ਦਿਨ ਰਾਤ ਬਰਾਬਰ ਹੋ ਜਾਂਦੇ ਆ।
0: ਬਿਲਕੁਲ,
1: ਤੇ ਕੱਲ ਤੋਂ ਜਿਹੜੇ ਦਿਨ ਰਾਤ ਤੋਂ ਬਰਾਬਰ ਹੋਏ ਆ, ਤੇ ਹੁਣ ਜਿਹੜਾ ਅੱਗੇ ਇਹਦਾ ਜਿਹੜਾ ਸਿਸਟਮ ਚੇਂਜ ਹੋਊਗਾ, ਰਾਤਾਂ ਲੰਬੀਆਂ ਹੋਣੀ ਸ਼ੁਰੂ ਹੋ ਜਾਣਗੀਆਂ ਤੇ ਦਿਨ ਛੋਟੇ ਹੋਣੇ ਸ਼ੁਰੂ ਹੋਣਗੇ।
0: ਬਿਲਕੁਲ,
1: ਤੇ ਇਹ ਦਸੰਬਰ ਤੱਕ ਚੱਲੇਗਾ ਕੰਮ, ਤੇ ਫੇਰ ਥੋੜਾ ਫੇਰ ਗੇੜਾ ਖਾਊ ਧਰਤੀ, ਤੇ ਫੇਰ ਅੱਗੇ ਤੋਂ ਅੱਗੇ ਇਹ ਜਿਹੜਾ ਕੈਲੰਡਰ ਚੱਲਦਾ ਏ, ਔਰ ਇਹ ਇਨਫਿਨਿਟੀ ਦੀ ਤਰ੍ਹਾਂ ਚੱਲ ਰਿਹਾ ਹੈ। ਧਰਤੀ ਦਾ ਜਿਹੜਾ ਪ੍ਰੋਸੈਸ ਹੈ ਜਦੋਂ ਤੋਂ ਬਣੀ ਹੋਏਗੀ ਉਦੋਂ ਤੋਂ ਐਵੇਂ ਹੀ ਹੋ ਰਿਹਾ ਹੋਏਗਾ। ਇਹ ਬਹੁਤ ਹੀ ਖੂਬਸੂਰਤ ਵਰਤਾਰਾ
0: ਜੀ।
1: ਇਹਦੇ ਹੋਣ ਨਾਲ ਹੀ ਜਿਹੜਾ ਸਾਰੀ ਤਰ੍ਹਾਂ ਦੇ ਮੌਸਮ ਤੇ ਜਿਹੜਾ ਚੱਕਰ ਨੇ ਆਪਣੇ ਫਸਲਾਂ ਦੇ ਚੱਕਰ ਨੇ ਜਾਂ ਬਸੰਤ ਬਹਾਰ ਪਤਝੜ ਦੇ ਸਾਰੇ ਜਿਹੜੇ ਰੁੱਤਾਂ ਨੇ
0: ਜੀ,
1: ਇਹਨਾਂ ਦਾ ਗੇੜਾ ਵੀ ਇਹਦੇ ਕਰਕੇ ਹੀ ਜਿਹੜਾ ਸੰਭਵ ਹੁੰਦਾ ਹੈ, ਤੇ ਜਿਹੜਾ ਸਾਡੀ ਜ਼ਿੰਦਗੀ ਨੂੰ ਹੋਰ ਵਧੀਆ ਬਣਾਉਂਦਾ ਹੈ ਜੀ, ਜਿਉਣ ਜੋਗਾ ਕਰ ਦਿੰਦਾ ਹੈ।
0: ਬਿਲਕੁਲ ਹੈ ਜੀ। ਤੇ ਸ਼ਮੀ ਜੀ, ਅੱਜ ਪ੍ਰਦੂਸ਼ਣ ਦੀ ਗੱਲ, ਵੈਸੇ ਆਪਾਂ ਸਮੇਂ ਸਮੇਂ ਦੇ ਉੱਤੇ ਮੁੱਦਾ ਚੱਕਦੇ ਰਹਿੰਦੇ ਹਾਂ, ਨਾਲ ਮੈਂ ਚਲੋ ਚੱਕ ਕੇ ਨਾਲ ਇਹ ਵੀ ਜੋੜ ਦਿੱਤਾ ਭਾਈ, ਪ੍ਰਦੂਸ਼ਣ ਕੱਲਾ ਹਵਾ ਪਾਣੀ ਦੇ ਵਿੱਚ ਹੀ ਨਹੀਂ ਤੇ ਸਾਡੀ ਮਾਨਸਿਕਤਾ ਦੇ ਵਿੱਚ ਵੀ ਜਿਹੜਾ ਖੋਰੂ ਪਾ ਰਿਹਾ ਤੇ ਜੋ ਹਾਲਾਤ ਸਾਡੀ ਮਾਨਸਿਕਤਾ ਦੇ ਵਿੱਚ ਜਾਂ ਸਮਾਜ ਦੇ ਵਿੱਚ ਜਾਂ ਹਰ ਚੀਜ਼ ਜਿਹੜੀ ਹੈ ਢਾਂਚਾ ਜਿਹੜਾ ਹੈ ਹਿੱਲ ਰਿਹਾ ਹੈ ਤੇ ਬੰਦਾ ਬੰਦੇ ਦੇ ਵਿੱਚ ਆਪਣੇ ਆਪ ਦੇ ਵਿੱਚ ਪਰੇਸ਼ਾਨ ਹੋ ਰਿਹਾ ਤੇ ਉਹ ਆਪਣੇ ਆਪ ਨੂੰ ਨਹੀਂ ਬਚਾ ਪਾ ਰਿਹਾ। ਜਿਹੜਾ ਆਲੇ ਦੁਆਲੇ ਚਾਹੇ ਉਹ ਸ਼ੋਰ ਸ਼ਰਾਬਾ ਹੈ, ਆਵਾਜ਼ ਦਾ, ਸਪੀਕਰਾਂ ਦਾ ਸ਼ੋਰ ਹੈ, ਚਾਹੇ ਉਹ ਦੂਜਿਆਂ ਦੇ ਉੱਤੇ ਆਪਣੀਆਂ ਗੱਲਾਂ ਥੋਪਣ ਦਾ ਸ਼ੋਰ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਉਹਨੂੰ ਵੱਖਰੇ ਵੱਖਰੇ ਐਂਗਲ ਤੋਂ ਆਪਾਂ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਰਲ ਮਿਲ ਕੇ ਜੀ।
1: ਇਹ ਜਿਹੜੀ ਤੁਸੀਂ ਬਾਈ ਲਾਈਨ ਨਾਲ ਲਿਖੀ ਹੈ ਨਾ, ਇਹ ਬੜੀ ਕਮਾਲ ਦੀ ਆ, ਕਿਉਂਕਿ ਜਿੰਨੀ ਤਰ੍ਹਾਂ ਦੇ ਵੀ ਆਕਾਰ ਪ੍ਰਕਾਰ ਔਰ ਜਿਵੇਂ ਵੀ ਆਪਾਂ ਪੋਲੂਸ਼ਨ ਨੂੰ ਦੇਖਦੇ ਆ, ਉਹਨੂੰ ਕੈਟਾਗਰਾਈਜ਼ ਵੀ ਕਰਨ ਦੀ ਕੋਸ਼ਿਸ਼ ਕਰਦੇ ਆ, ਇਹਦੀ ਜੜ ਸਾਡੀ ਸੋਚ ਵਿੱਚ ਹੀ ਆ
0: ਜੀ।
1: ਚਾਹੇ ਉਹ ਹਵਾ ਦਾ ਪ੍ਰਦੂਸ਼ਣ ਹੋਏ, ਚਾਹੇ ਪਾਣੀ ਦਾ ਹੋਏ, ਚਾਹੇ ਜਿਵੇਂ ਤੁਸੀਂ ਵਿਚਾਰਾਂ ਦੇ ਪ੍ਰਦੂਸ਼ਣ ਦੀ ਵੀ ਗੱਲ ਕੀਤੀ
0: ਜੀ,
1: ਇਹ ਅਸਲ ਦੇ ਵਿੱਚ ਗੱਲ ਤੁਰਦੀ ਹੀ ਉੱਥੋਂ ਹੈ ਤੇ ਇਹ ਜੜ ਇੰਨੀ ਡੂੰਘੀ ਆ ਕਿ ਇਹਦੇ ਬਾਰੇ ਇਹਦੀ ਥਾਂ ਲਾਉਣੀ ਬੜੀ ਮੁਸ਼ਕਲ ਹੈ ਤੇ ਇਹਨੂੰ ਜਿਹੜਾ ਇਸ ਜੜ ਨੂੰ ਪੁੱਟਣਾ ਵੀ ਬੜਾ ਔਖਾ ਕੰਮ ਹੈ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਅਸੀਂ ਇਹਦੇ ਇੱਕ ਤਰ੍ਹਾਂ ਨਾਲ ਆਦੀ ਹੋ ਗਏ ਆ। ਕਈ ਵਾਰੀ ਐਂ ਲੱਗਦਾ ਕਿ ਹੁਣ ਤੁਸੀਂ ਦੇਖੋ ਜਿਹੜਾ ਇਹ ਕੁਦਰਤ ਜਿਹੜੀ ਹੈ ਉਹ ਆਪਾਂ ਜਦੋਂ ਧਿਆਨ ਨਾਲ ਦੇਖੀਏ ਉਹ ਪੋਲਿਊਸ਼ਨ ਵਾਲਾ ਮਾਹੌਲ ਉਹਦੇ ਕਰਕੇ ਨਹੀਂ ਹੈਗਾ, ਇਹ ਸਿਰਫ ਸਾਡੇ ਇਨਸਾਨਾਂ ਕਰਕੇ ਹੈ। ਕੁਦਰਤ ਜਦੋਂ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਮਾਈਨਸ ਇਨਸਾਨ ਲਾ ਲਓ
0: ਜੀ,
1: ਇਨਸਾਨ ਤੋਂ ਇਲਾਵਾ ਜੋ ਕੁਛ ਹੈਗਾ ਜੀਵ ਜੰਤੂ ਸਭ ਉਹ ਕੁਦਰਤ ਦੀ ਰਜਾ ਚ ਰਹਿ ਰਹੇ ਆ ਸਿਵਾਏ ਮਨੁੱਖ ਦੇ। ਹੁਣ ਮਨੁੱਖ ਨੂੰ ਆਪਾਂ ਇੱਕ ਪਾਸੇ ਕਰਕੇ ਕਿਉਂ ਦੇਖ ਰਹੇ ਹਾਂ, ਕਿਉਂਕਿ ਅਸੀਂ ਲੋਕਾਂ ਨੇ ਹੀ ਜਦੋਂ ਕੁਦਰਤ ਨੇ ਸਾਨੂੰ ਹਵਾ ਪਾਣੀ ਤੇ ਮਿੱਟੀ ਦੇ ਦਿੱਤੀ, ਅਸੀਂ ਜਦੋਂ ਸਾਡੀ ਐਕਟੀਵਿਟੀ ਸ਼ੁਰੂ ਕੀਤੀਆਂ, ਸਿਵਿਲਾਈਜੇਸ਼ਨ ਸ਼ੁਰੂ ਹੁੰਦੀਆਂ ਨੇ ਤੇ ਉਹ ਪ੍ਰੋਡਕਸ਼ਨ ਕੰਜਮਪਸ਼ਨ ਇਦਾਂ ਦੀਆਂ ਆਦਤਾਂ ਸਾਡੀਆਂ ਬਣ ਗਈਆਂ
0: ਜੀ,
1: ਤੇ ਉਹਦੇ ਨਾਲ ਇਹਦਾ ਬਾਈ ਪ੍ਰੋਡਕਟ ਕਹਿ ਲਓ ਜਾਂ ਸਾਈਡ ਇਫੈਕਟ ਵਾਲਾ ਜਾਂ ਉਹ ਇੱਕ ਨਿਕਲਣਾ ਸ਼ੁਰੂ ਹੋ ਗਿਆ, ਜਿਵੇਂ ਕਿ ਜਿਹੜੀ ਸਵਾਹ ਹੋ ਗਈ ਤੇ ਡਸਟ ਸਟੋਮ, ਇਹ ਤਾਂ ਚਲੋ ਕੁਦਰਤ ਦੇ ਹੈਗੇ ਆ
0: ਜੀ,
1: ਲੇਕਿਨ ਇਹਦੇ ਕਰਕੇ ਹਾਂਜੀ ਹੁਣ ਅਸੀਂ ਬੰਦੇ ਨੇ ਸਭ ਤੋਂ ਪਹਿਲਾਂ ਅੱਗ ਮਚਾਉਣੀ ਸਿੱਖੀ
0: ਜੀ,
1: ਤੇ ਹੁਣ ਅੱਗ ਦੇ ਸਾਨੂੰ ਫਾਇਦੇ ਤਾਂ ਬੜੇ ਹੋਏ
0: ਜੀ,
1: ਕੁਕਿੰਗ ਹੋ ਗਈ ਔਰ ਸਾਨੂੰ ਨਿੱਘ ਮਿਲ ਗਿਆ, ਪ੍ਰੋਟੈਕਸ਼ਨ ਮਿਲ ਗਈ, ਸਾਰਾ ਕੁਛ ਹੋ ਗਿਆ ਤੇ ਪ੍ਰੋਬਲਮ ਇੱਕ ਨਾਲ ਆਪਣੇ ਆਪ ਹੀ ਆ ਗਈ ਉਦੋਂ, ਉਹ ਸੀ ਧੂੰਏ ਦੀ ਤੇ ਜੇ ਅੰਦਰ ਗੁਫਾ ਦੇ ਵਿੱਚ ਉਹ ਅੱਗ ਬਾਲਦਾ ਤੇ ਉਹ ਛੱਤਾਂ ਤੋਂ ਛੱਤਾਂ ਨੂੰ ਧੂੰਆਂ ਲੱਗ ਕੇ ਉਹ ਗਾਲੀਆਂ ਗਾ ਲੈਂਦਾ ਸੀ। ਉਹ ਉਹਨਾਂ ਨੇ ਸ਼ੁਰੂ ਦੇ ਵਿੱਚ ਇਹ ਕੰਮ ਹੌਲੀ ਹੌਲੀ ਨਾਲ ਹੀ ਜੁੜਦਾ ਰਿਹਾ ਕੰਮ
0: ਜੀ,
1: ਜਦੋਂ ਉਹਨਾਂ ਨੇ ਖੇਤੀ ਸ਼ੁਰੂ ਕੀਤੀ, ਯਾਨੀ ਕਿ ਉਹਨਾਂ ਨੇ ਮਤਲਬ ਅਸੀਂ ਆਪ ਹੀ ਮਨੁੱਖਾਂ ਨੇ ਜਦੋਂ ਖੇਤੀ, ਕਿਉਂਕਿ ਹੋਰ ਕੋਈ ਪਸ਼ੂ ਪੰਛੀ ਇਹੋ ਜਿਹਾ ਕੰਮ ਨਹੀਂ ਕਰਦਾ
0: ਜੀ,
1: ਤੇ ਖੇਤੀ ਸ਼ੁਰੂ ਕੀਤੀ, ਸੈਟਲਡ ਹੋ ਗਏ, ਕਲਟੀਵੇਸ਼ਨ ਔਰ ਸਾਰਾ ਜਿਹੜੇ ਆ ਵੱਖਰੇ ਦੂਸਰੇ ਜਾਨਵਰਾਂ ਨੂੰ ਅਸੀਂ ਪਾਲਤੂ ਬਣਾਉਣਾ ਸ਼ੁਰੂ ਕਰ ਲਿਆ, ਆਹ ਵੀ ਸਾਡਾ ਉਹ ਵੀ ਸਾਡਾ, ਸਾਰੇ ਬੰਨ ਲਏ ਰਸੇ ਨਾਲ। ਹੁਣ ਇਹਦਾ ਸਾਨੂੰ ਇੱਕ ਫਾਇਦਾ ਹੋਇਆ ਵੀ ਸਾਡੇ ਕੋਲ ਭੋਜਨ ਦੀ ਇੱਕ ਸਿਕਿਉਰਿਟੀ ਹੋ ਗਈ, ਸਾਨੂੰ ਪਤਾ ਲੱਗ ਗਿਆ ਕਿ ਸਾਡੇ ਕੋਲ ਹੁਣ ਭੋਜਨ ਦੀ ਕੋਈ ਕਮੀ ਨਹੀਂ ਹੈਗੀ
0: ਜੀ,
1: ਤੇ ਕੋਈ ਦਿੱਕਤ ਨਹੀਂ ਹੈ। ਪਰ ਇਹਦੇ ਨਾਲ ਇੱਕ ਪ੍ਰੈਸ਼ਰ ਵੱਧ ਗਿਆ
0: ਜੀ
1: ਕਿ ਜਿਹੜੀ ਧਰਤੀ ਆ ਜਿਹੜੀ ਫ੍ਰੀ ਆ ਬਿਲਕੁਲ
0: ਅਦਰਵਾਈਜ਼,
1: ਉਹਦੇ ਉੱਤੇ ਜਿਹੜੀ ਆ ਕੌਣ ਇਹਨੂੰ ਵਰਤੂਗਾ, ਕੌਣ ਕਬਜ਼ਾ ਕਰੂਗਾ, ਉਹ ਗਾਹ ਪੈ ਗਿਆ। ਹੁਣ ਜਿਹੜੀ ਇਹ ਸਾਰੇ ਕੁਛ ਖੇਤੀਬਾੜੀ ਨੂੰ ਵੀ ਜੇ ਆਪਾਂ ਨੇ ਦੇਖਣਾ, ਉਹਦੀ ਫਿਰ ਸਿੰਚਾਈ ਕਰਨੀ ਆ, ਜਿਹੜੀ ਮਿੱਟੀ ਆ ਉਹ ਵੀ ਡੀਗ੍ਰੇਡ ਹੋਏਗੀ, ਐਗਰੀਕਲਚਰਲ ਜਿਹੜੇ ਰਨ ਆਫ ਉਹ ਵੀ ਹੈਗੇ ਆ ਕਿ ਇਹਦੇ ਚੋਂ ਆਪਾਂ ਕੀਟਨਾਸ਼ਕ ਪਾਉਣੇ ਸ਼ੁਰੂ ਕਰਤੇ। ਅੱਜ ਕੱਲ ਤੁਸੀਂ ਲਾ ਲਓ ਵੀ ਕਿੰਨਾ ਕੁਛ ਅਸੀਂ ਇਹਦੇ ਵਿੱਚ ਮਿਲਾਵਟ ਕਰੀ ਜਾਂਦੇ ਹਾਂ, ਫਲ ਹੋ ਰਹੇ ਆ ਉੱਥੇ ਸਪਰੇ ਹੋ ਰਿਹਾ, ਹਰ ਚੀਜ਼ ਦੇ ਉੱਤੇ ਜ਼ਹਿਰ। ਯਾਨੀ ਮਨੁੱਖ ਦਾ ਲੈਵਲ ਇਹ ਆ ਗਿਆ ਹੈ ਕਿ ਜੋ ਕੁਛ ਵੀ ਅਸੀਂ ਖਾਣਾ ਹੈ ਉਹਨੂੰ ਪੋਲਿਊਟ ਕਰ ਰਹੇ ਹਾਂ।
0: ਬਿਲਕੁਲ ਹੈ ਜੀ,
1: ਕਣਕ ਖਾਣੀ ਹੈ, ਕਣਕ ਚ ਦਵਾਈਆਂ ਪੈ ਰਹੀ ਹੈ, ਦੁੱਧ ਹੈ, ਚਾਹੇ ਕੁਛ ਵੀ ਹੈ, ਕੋਈ ਵੀ ਪ੍ਰੋਡਕਸ਼ਨ ਹੋ ਰਹੀ ਹੈ, ਹਰ ਚੀਜ਼ ਨੂੰ ਆਪਾਂ ਮਿਲਾਵਟੀ ਕਰ ਰਹੇ ਹਾਂ
0: ਜੀ।
1: ਇਹ ਤਾਂ ਸਾਡੀ ਤਰੱਕੀ ਦਾ ਸਿਖਰ ਹੋ ਗਿਆ, ਯਾਨੀ ਕਿ ਸਿਹਤਮੰਦ ਭੋਜਨ ਦੀ ਤਲਾਸ਼ ਦੇ ਵਿੱਚ ਅਸੀਂ ਇੱਥੇ ਆ ਪਹੁੰਚੇ ਕਿ ਹੁਣ ਭੋਜਨ ਹੀ ਜਿਹੜਾ ਸਾਡੇ ਲਈ ਖਤਰਾ ਬਣਦਾ ਜਾ ਰਿਹਾ ਹੈ। ਤੋ ਫਿਰ ਇੱਕ ਤੁਸੀਂ ਦੇਖੋ ਵੀ ਵੱਡੇ ਪੱਧਰ ਦੇ ਉੱਤੇ ਜਦੋਂ ਇੰਡਸਟਰੀ ਆਉਂਦੀ ਆ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਇਸਦਾ ਪੱਧਰ ਪੋਲੂਸ਼ਨ ਦਾ ਫੈਲਦਾ
0: ਜੀ,
1: ਪ੍ਰੋਡਕਸ਼ਨ ਵੱਧ ਗਈ ਤੇ ਲੋਕਾਂ ਦੇ ਵਿੱਚ ਕੰਜ਼ੂਮਰ ਜ਼ਿਆਦਾ ਕੀਤਾ, ਕੰਜਮਪਸ਼ਨ ਵੀ ਹੋ ਗਈ
0: ਜੀ।
1: ਪਰ ਸਾਡੀ ਨਾ ਜਿਹੜੀ ਉਸ ਸਪੀਡ ਦੇ ਨਾਲ ਵੇਸਟ ਮੈਨੇਜਮੈਂਟ ਉਸ ਤਰ੍ਹਾਂ ਨਹੀਂ ਵਧੀ
0: ਜੀ,
1: ਉਹ ਚ ਆਪਾਂ ਮਹਾਰਤ ਹਾਸਿਲ ਨਹੀਂ ਕੀਤੀ। ਅਸੀਂ ਮਤਲਬ ਪ੍ਰੋਡਕਟ ਦਾ ਬਣਾ ਲਿਆ ਲੇਕਿਨ ਬਾਈ ਪ੍ਰੋਡਕਟ ਸੀਗੇ ਜੋ ਉਹਦੇ ਨਾਲ ਪੈਦਾ ਹੋਣ ਵਾਲੇ
0: ਜੀ
1: ਚੀਜ਼ਾਂ ਨੇ, ਗੰਦਗੀ ਆ, ਉਹਦੀ ਮੈਨੇਜਮੈਂਟ ਦੀ ਸਾਡੀ ਉਦਾਂ ਦੀ ਸਪੀਡ ਨਹੀਂ ਰਹੀ ਬਿਲਕੁਲ
0: ਬਿਲਕੁਲ ਹੈ
1: ਵੀ।
0: ਜੀ
1: ਜੇ ਉਹ ਮੈਚ ਹੋ ਜਾਂਦੀ ਸ਼ਾਇਦ ਪ੍ਰਦੂਸ਼ਣ ਦਾ ਮਸਲਾ ਉੱਠਦਾ ਹੀ ਨਾ ਮਸਲਾ।
0: ਜੀ
1: ਹੁਣ ਕੋਈ ਇੰਡਸਟਰੀ ਆ ਉਹ ਸਿੱਟ ਰਹੀ ਹੈ ਅਨਪ੍ਰੋਸੈਸਡ ਪਾਣੀ, ਜਿਹੜਾ ਗੰਦਾ ਪਾਣੀ ਉਹਨੂੰ ਸਿੱਟੀ ਜਾ ਰਿਹਾ, ਦਰਿਆਵਾਂ ਚ ਪਾਈ ਜਾ ਰਹੇ, ਸ਼ਹਿਰਾਂ ਦੇ ਸ਼ਹਿਰ ਆਪਣਾ ਜਿਹੜਾ ਸੀਵਰ ਹੈ ਉੱਥੇ ਪਾ ਰਹੇ ਨੇ ਆਪਣੇ ਕੋਲੋਂ ਲੰਘਦੇ ਨਦੀ ਨਾਲਿਆਂ ਦੇ ਵਿੱਚ।
0: ਜੀ
1: ਇਹ ਹੁਣ ਕਹਿ ਲਓ ਵੀ ਆਪਾਂ ਤਰੱਕੀ ਤਾਂ ਬਾਹਲੀ ਕਰ ਲਈ ਪਰ ਇਸ ਪੱਖੋਂ
0: ਜੀ
1: ਕਾਫੀ ਗਰੀਬੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਸੋਚ ਦੇ ਵਿੱਚ।
0: ਬਿਲਕੁਲ ਹੈ ਜੀ,
1: ਉਹੀ
0: ਨਾਲੇ
1: ਜਿਵੇਂ
0: ਦੇਖੋ
1: ਤੁਸੀਂ ਕਿਹਾ
0: ਪਹਿਲਾਂ
1: ਨਾ ਕਿ ਜਿਹੜਾ ਪ੍ਰਦੂਸ਼ਣ ਹੈ ਇਹ
0: ਜੀ
1: ਸਾਡੀ ਸੋਚ ਵਿੱਚ ਹੀ ਫਸ ਗਿਆ ਅੱਗੇ
0: ਦੇਖੋ
1: ਜੀ।
0: ਨਾਲੇ ਪਹਿਲਾਂ ਸ਼ਮੀ ਜੀ ਜਿੱਦਾਂ ਤੁਸੀਂ ਫਸਲਾਂ ਦੀ ਗੱਲ ਕੀਤੀ ਹੈ ਜਾਂ ਅਨਾਜ ਦੀ ਗੱਲ ਕੀਤੀ ਹੈ, ਪਹਿਲਾਂ ਉਹਨੂੰ ਢਿੱਡ ਭਰਨ ਦੇ ਲਈ ਉਗਾਇਆ ਜਾਂਦਾ ਸੀ, ਪਰ ਹੁਣ ਉਹਨੂੰ ਐਨਰਜੀ
1: ਜੀ
0: ਪੈਦਾ ਕਰਨ, ਪਹਿਲਾਂ ਤਾਂ ਚਲੋ ਬੰਦੇ ਦੇ ਅੰਦਰ ਐਨਰਜੀ ਪੈਦਾ ਕਰਦੇ ਸੀ, ਪਰ ਹੁਣ ਉਹ ਹੀ ਜਿਹੜਾ ਫਸਲਾਂ ਨੇ ਜਾਂ ਹੋਰ ਸਾਰੀਆਂ ਵੇਸਟੇਜ ਹੈ, ਬਾਇਓ ਆਇਲ ਐਨਰਜੀ ਆ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ ਜਾਂ ਐਥਾਨੋਲ ਆ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਖਾਣੇ ਤੋਂ ਹੀ ਤਿਆਰ ਕਰਨ ਲੱਗ ਗਏ, ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜਾ ਉਹਦੇ ਵਿੱਚ ਵੀ ਵੱਡੇ ਤੌਰ ਦੇ ਉੱਤੇ ਇੱਕ ਬਿਜ਼ਨਸ ਦੇ ਤੌਰ ਦੇ ਉੱਤੇ ਇਸ ਨੂੰ ਚੀਜ਼ ਨੂੰ ਲੈ ਲਿਆ ਗਿਆ, ਤੇ ਚਾਹੇ ਲੋਕ ਅਜੇ ਵੀ ਓਨੇ ਹੀ ਭੁੱਖੇ ਮਰ ਰਹੇ ਨੇ ਦੁਨੀਆਂ ਦੇ ਉੱਤੇ, ਚਾਹੇ ਕੁਪੋਸ਼ਣ ਦੇ
1: ਬਿਲਕੁਲ
0: ਸ਼ਿਕਾਰ ਹੋ ਰਹੇ
1: ਬਿਲਕੁਲ
0: ਨੇ
1: ਜੀ
0: ਜਿੱਦਾਂ ਮਰਜ਼ੀ ਜੋ ਮਰਜ਼ੀ ਉਸ ਸਥਿਤੀ ਉੱਥੇ ਦੀ ਉੱਥੇ ਖੜੀ ਆ ਜੀ, ਪਰ ਅੰਨ ਇੰਨਾ ਵੱਡੇ ਪੱਧਰ ਦੇ ਉੱਤੇ ਪੈਦਾ ਕੀਤਾ ਜਾ ਰਿਹਾ ਕਿ ਚਾਹੇ ਉਹ 8-10 ਸਾਲ ਨਾ ਵੀ ਜੇ ਅਗਾਇਆ ਜਾਵੇ ਤਾਂ ਵੀ ਅਸੀਂ ਮਤਲਬ ਕਿ ਬੜੇ ਬੜੀਆ ਵਧੇ ਵਧੀਆ ਤਰੀਕੇ ਦੇ ਨਾਲ ਉਸਦੇ ਨਾਲ ਜਿਹੜਾ ਨਿਭ ਸਕਦੇ ਹਾਂ, ਪਰ ਕਿਤੇ ਨਾ ਕਿਤੇ ਉਹ ਪੈਸੇ ਦੀ ਦੌੜ ਕਹਿ ਲਓ ਜਾਂ ਛੋਟੇ ਜਿਹੜੇ ਚਾਹੇ ਉਹ ਕਿਸਾਨ ਨੇ ਤੇ ਚਾਹੇ ਆਪਾਂ ਆਪ ਵੀ ਹਾਂ, ਮੈਨੂੰ ਲੱਗਦਾ ਕਿ ਇਸ ਦੇ ਉੱਤੇ ਕਈ ਵਾਰੀ ਸ਼ੱਕ ਵੀ ਹੁੰਦਾ ਕਿ ਪ੍ਰਦੂਸ਼ਣ ਕਹਿੰਦੇ ਨੇ ਫੈਲ ਰਿਹਾ, ਵੈਸੇ ਜਦੋਂ ਆਪਾਂ ਸਮੁੰਦਰਾਂ ਦੇ ਪਾਣੀਆਂ ਦਾ ਲੈਵਲ ਦੇਖਦੇ ਹਾਂ 1.5 ਇੰਚੀ ਤੋਂ 2.5 ਇੰਚੀ ਤੱਕ ਉਹ ਵੱਧ ਚੁੱਕਿਆ ਹੈ, ਗਲੇਸ਼ੀਅਰ ਜਿਹੜੇ ਨੇ ਵੱਡੀ ਤਾਦਾਦ ਦੇ ਵਿੱਚ ਚਾਹੇ ਉਹ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਨੇ ਤਾਂ ਚਾਹੇ ਨਾਰਵੇ ਦੇ ਵਿੱਚ ਨੇ ਚਾਹੇ ਕਿਤੇ ਵੀ ਆਲੇ ਦੁਆਲੇ ਜਿੱਥੇ ਵੀ ਠੰਡੇ ਮੁਲਕ ਹੈਗੇ ਆ, ਤਾਂ ਉਹ ਬੜੀ ਤੇਜ਼ੀ ਦੇ ਨਾਲ ਜਿਹੜੇ ਨੇ ਪਿਘਲ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਨੇਪਾਲ ਦੇ ਵਿੱਚ ਜੋ ਹਾਲਾਤ ਆਏ ਹੋਏ ਨੇ, ਖਾਸ ਕਰ ਇੰਡੀਆ ਦੇ ਨੌਰਥ ਕਹਿ ਲਓ ਜੋ ਵੀ ਸਾਰਾ ਸਿਸਟਮ ਹੈਗਾ ਉੱਥੇ, ਉਹ ਬੜੀ ਤੇਜ਼ੀ ਦੇ ਨਾਲ ਪਹਾੜਾਂ ਦੇ ਉੱਤੇ ਦੇਖੋ ਜਦੋਂ ਗਰਮੀਆਂ ਦਾ ਸੀਜ਼ਨ ਆ ਜਾਂਦਾ ਤੇ ਸਾਡੇ ਲੋਕਾਂ ਨੂੰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸਾਰਾ ਭਾਰਤ ਮਤਲਬ ਕਿ ਪਹਾੜਾਂ ਦੇ ਹਿਮਾਚਲ ਨੂੰ ਚੜ੍ਹ ਜਾਂਦਾ ਜੀ, ਤੇ ਹਲੇ ਕਿ ਉੱਥੇ ਮਿਆਦ ਰੱਖੀ ਹੁੰਦੀ ਹੈ ਕਿ ਇੰਨੀ ਕੁ ਪਬਲਿਕ ਇੱਥੇ ਆਵੇ, ਫਿਰ ਖਲਾਰਾ ਵੀ ਜ਼ਿਆਦਾ ਪਾਉਂਦੇ ਆ ਉੱਥੇ, ਸਾਫ਼ ਸਫਾਈ ਦੀ ਵੀ ਜ਼ਰੂਰਤ ਰਹਿੰਦੀ ਹੈ, ਉਹ ਕਿਤੇ ਨਾ ਕਿਤੇ ਕਈ ਵਾਰੀ ਤਾਂ ਚਲੋ ਇਹ ਚੀਜ਼ਾਂ ਠੀਕ ਵੀ ਲੱਗਦੀਆਂ ਕਿ ਇਹਦੇ ਉੱਤੇ ਆਵਾਜ਼ ਉਠਾਉਣੀ ਚਾਹੀਦੀ ਹੈ, ਪਰ ਜਿਹੜੇ ਵੱਡੇ ਲੋਕ ਨੇ ਦੁਨੀਆਂ ਨੂੰ ਚਲਾਉਣ ਦੀ ਗੱਲ ਕਰਦੇ ਆ ਜਾਂ ਉਹਨੂੰ ਕਾਬੂ ਕਰਕੇ ਰੱਖਿਆ ਹੋਇਆ ਹੈ, ਕਿਤੇ ਨਾ ਕਿਤੇ ਉਹਨਾਂ ਦਾ ਪ੍ਰੋਪਾਗੰਡਾ ਵੀ ਕਈ ਵਾਰੀ ਜਦੋਂ ਆਪਾਂ ਦੇਖਦੇ ਹਾਂ ਕਿ ਤੀਜੀ ਅੱਖ ਦੀ ਗੱਲ ਜਦੋਂ ਕਰਦੇ ਹਾਂ ਦੁਨੀਆਂ ਦੇ ਉੱਤੇ, ਜਿਹੜੀ ਤੀਜੀ ਅੱਖ ਹੈ ਸਾਨੂੰ ਦੇਖ ਰਹੀ ਹੈ ਹਰ ਪਾਸੇ ਕੀ ਕਰ ਰਹੇ ਹਾਂ, ਜਦੋਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਜਦੋਂ ਉਹ ਪਲੇਨ ਲੈ ਕੇ ਆਪਣੇ ਆਪਣੇ ਏਡੇ ਏਡੇ ਵੱਡੇ ਬੋਇੰਗ ਤੇ ਕਦੇ ਅਮਰੀਕਾ ਦੇ ਵਿੱਚ ਇਕੱਠੇ ਹੁੰਦੇ ਆ, ਹੁਣ ਵੀ ਇਕੱਠੇ ਹੋਏ ਨੇ, ਉੱਥੇ ਵੀ ਪ੍ਰਦੂਸ਼ਣ ਦੀ ਗੱਲ ਕਰ ਰਹੇ ਨੇ, ਤੇ ਚਾਹੇ ਉਹ ਧਰਤੀ ਦੇ ਕਿਸੇ ਵੀ ਕੋਨੇ ਦੇ ਉੱਤੇ ਜੁੜਦੇ ਆ, ਉਹ ਆਪਣਾ ਆਪਣਾ 10-15 ਜਾਂ ਵੱਧ ਤੋਂ ਵੱਧ 100 ਬੰਦੇ ਦੀ ਟੀਮ ਹੁੰਦੀ ਹੈ ਤੇ ਆਪਣਾ ਵੱਡਾ ਸਭ ਤੋਂ ਵੱਡਾ ਜੈੱਟ ਜਿਹੜਾ ਲੈ ਕੇ ਬੋਇੰਗ ਲੈ ਕੇ ਤਾਂ ਉਸ ਦੇਸ਼ ਦੇ ਵਿੱਚ ਜਿਹੜਾ ਚਲੇ ਜਾਂਦੇ ਆ, ਉਹ ਕਿੱਡੀ ਵੱਡੀ ਪੱਧਰ ਦੇ ਉੱਤੇ ਜਿਹੜਾ ਮਾਰ ਕਰ ਰਹੇ ਨੇ ਜੀ, ਤੇ ਉਹ ਹਜੇ ਉੱਪਰਲੇ ਪਾਸੇ ਤਾਂ ਅਸੀਂ ਦੇਖ ਨਹੀਂ ਰਹੇ, ਤੇ ਜਦੋਂ ਆਪਾਂ ਸੈਟੇਲਾਈਟਾਂ ਦੀ ਗੱਲ ਕਰ ਲਈਏ, ਹੁਣ ਚੰਦ ਦੇ ਉੱਤੇ ਵੀ ਇਹ ਕੋਸ਼ਿਸ਼ ਹੋ ਰਹੀ ਹੈ ਕਿ ਭਾਈ ਕਿਹਦਾ ਕਬਜ਼ਾ ਹੋ ਜਾਵੇ, ਵੱਧ ਤੋਂ ਵੱਧ ਸੈਟੇਲਾਈਟਾਂ ਕੌਣ ਭੇਜ ਦੇਵੇ, ਕਿਵੇਂ ਅਸੀਂ ਉੱਥੇ ਵੀ ਜਿਹੜਾ ਟੁੱਟ ਫੁੱਟ ਜਿਹੜੀ ਹੈ ਜਾਂ ਕਚਰਾ ਹੈ ਜਿਹੜਾ ਸਾਨੂੰ ਦਿਖਦਾ ਹੀ ਨਹੀਂਗਾ ਇੰਨੀ ਦੂਰੀ ਦੇ ਉੱਤੇ, ਉਹ ਕਿਵੇਂ ਅੰਬਰ ਦੇ ਵਿੱਚ ਤੈਰ ਰਿਹਾ ਹੈ ਉਹਦੇ ਉੱਤੇ ਕੋਈ ਧਿਆਨ ਨਹੀਂਗਾ ਜੀ।
1: ਬਿਲਕੁਲ ਜੀ, ਅਸਮਾਨ ਜਿਹੜਾ ਹੈ ਨਾ ਉਹ ਰਾਕਟਾਂ ਰੁਕਟਾਂ ਨਾਲ ਤੇ ਅੱਜ ਨੇ ਸੈਟੇਲਾਈਟ ਉੱਪਰ ਸਿੱਟ ਸਿੱਟ ਕੇ ਉਹ ਤਾਂ ਐ ਬਣਾਇਆ ਪਿਆ ਜਿਵੇਂ ਦੀਵਾਲੀ ਤੋਂ ਅਗਲੇ ਦਿਨ ਨਾ ਸ਼ਹਿਰ ਦਾ ਹਾਲ ਹੁੰਦਾ ਪਟਾਕਿਆਂ ਨਾਲ,
0: ਬਿਲਕੁਲ
1: ਉਹ ਪੂਰਾ ਇੱਕ ਜਿਵੇਂ ਆਪਾਂ ਸ਼ਹਿਰਾਂ ਚ ਕਚੜਾ ਪਾ ਰੱਖਿਆ ਆਲੇ ਦੁਆਲੇ ਪਿੰਡਾਂ ਚ ਰੂੜੀਆਂ ਦਾ ਹਾਲ ਮਾੜਾ ਤੇ ਹੋਰ ਜੀ, ਉਹੀ ਵੇਸਟ ਮੈਨੇਜਮੈਂਟ ਵਾਲਾ ਸਿਸਟਮ ਹੈ ਉਹ ਉੱਪਰ ਵੀ ਹੈ ਨੀ,
0: ਉੱਪਰ ਵੀ ਹੈ
1: ਨੀ, ਜਿਹੜੀ ਹਾਲਤ ਸਾਡੀ ਇੱਥੇ ਬਣੀ ਹੋਈ ਹੈ ਉਹੀ ਸਾਡੀ ਬ੍ਰਹਿਮੰਡ ਵਿੱਚ ਵੀ ਉਹੀ ਹਾਲ ਹੈ ਸਾਡਾ, ਉੱਥੋਂ ਵੀ ਆਪਾਂ ਦੱਸ ਰਹੇ ਹਾਂ ਚੀਕਾਂ ਮਾਰ ਮਾਰ ਕੇ ਪੂਰੀ, ਬਾਕੀ ਜੇ ਕੋਈ ਹੋਰ ਸਾਨੂੰ ਦੇਖਦਾ ਹੋਵੇ ਗ੍ਰਹਿ ਤੇ ਬੈਠਾ ਕਿ ਲੈ ਬਈ ਆ ਗਏ ਬੰਦੇ
0: ਜੀ,
1: ਇਹ ਮਤਲਬ ਡਸਟਬਿਨ ਇੱਥੇ ਸਿਰ ਤੇ ਟੰਗੀ ਬੈਠੇ,
0: ਬਿਲਕੁਲ
1: ਉਹ ਡੇਂਜਰਸ ਆਈਡੀਆ। ਦੇਖੋ ਸੋਚ ਬਦਲਣੀ ਪਏਗੀ। ਇੱਕ ਮੈਂ ਹੁਣ ਵੀਡੀਓ ਦੇਖ ਰਿਹਾ ਸੀਗਾ ਕਿ ਇੱਕ ਟ੍ਰੇਨ ਹੈ ਬੜੀ ਸ਼ਾਨਦਾਰ ਟ੍ਰੇਨ ਜਿਹੜੀ ਹੁਣ ਨਵੀਂ ਚੱਲੀ ਆ ਬੰਦੇ ਭਾਰਤ, ਉਹਦੇ ਵਿੱਚ ਲੋਕ ਬੈਠੇ ਆ, ਸੇਮ ਟ੍ਰੇਨ ਆ, ਇੱਕ ਡੱਬੇ ਦੇ ਵਿੱਚ ਮਿਜ਼ੋਰਮ ਦੇ ਲੋਕ ਸੀ, ਇੱਕ ਦੇ ਵਿੱਚ ਕੋਈ ਹੋਰ ਹੋਣਗੇ ਆਪਾਂ ਹੁਣ ਨਾਲ ਲੈਂਦੇ, ਤੇ ਉਹ ਜਿਹੜੇ ਨਾਨ ਮਿਜ਼ੋਰਮ ਵਾਲੇ ਸੀ, ਦੂਸਰੀ ਸਟੇਟ ਵਾਲੇ ਸੀ, ਉਹਨਾਂ ਨੇ ਉਹ ਖਲਰਾ ਪਾਇਆ ਵਿੱਚ ਕਿ ਰਹੇ ਰੱਬ ਦਾ, ਉਹਨੂੰ ਜਿਹਦਾ ਬਦਲਾ ਨੀ ਲੈਣਾ ਹੁੰਦਾ ਟ੍ਰੇਨ ਤੋਂ, ਇੱਥੇ ਲਿਫਾਫੇ ਸਿੱਟ, ਇੱਥੇ ਕੇਲੇ ਦੇ ਛਿੱਲੜ ਸਿੱਟ, ਇੱਥੇ ਡੱਬੇ ਸਿੱਟ, ਲਿਫਾਫੇ ਚ ਪੂਰਾ ਗੰਦ ਪਾਇਆ
0: ਜੀ
1: ਜਦੋਂ ਉੱਠ ਕੇ ਗਏ ਆ। ਜਿਹੜੇ ਮਿਜ਼ੋਰਮ ਵਾਲੇ ਲੋਕ ਸੀ ਸਵਾਰੀਆਂ ਉਸੇ ਟ੍ਰੇਨ ਚ ਹੀ ਆ
0: ਜੀ,
1: ਉਹਨਾਂ ਦੇ ਪੂਰੇ ਏਰੀਏ ਦੇ ਵਿੱਚ, ਪੂਰੇ ਕੋਚ ਦੇ ਵਿੱਚ ਇੱਕ ਛਿਲਕਾ ਤੱਕ ਨੀ, ਇੱਕ ਕਾਗਜ਼ ਤੱਕ ਨੀ, ਉਹਨਾਂ ਨੇ ਆਪਣੇ ਜਿਹੜੇ ਪੋਲੀਥੀਨ ਦੇ ਜਾਂ ਕੋਈ ਲਿਫਾਫੇ ਉਹ ਜੇ ਥੈਲੇ ਜੇ ਉਹ ਟੰਗੇ ਹੋਏ ਆ, ਉਹਦੇ ਵਿੱਚ ਉਹ ਕਚਰਾ ਸਿੱਟ ਰਹੇ ਆ। ਬੱਚੇ ਖਾ ਰਹੇ, ਉਹ ਵੀ ਖਾ ਰਹੇ, ਉਧਰ ਵੀ ਬੱਚੇ ਖਾਂਦੇ ਸੀ, ਇੱਧਰ ਵੀ ਖਾਂਦੇ
0: ਜੀ,
1: ਲੇਕਿਨ ਉਹਨਾਂ ਦੇ ਹੁਣ ਜਿਹੜੇ ਪੇਰੈਂਟਸ ਆ ਉਹ ਗੰਦ ਪਵਾ ਰਹੇ ਸੀ ਪੂਰਾ ਟ੍ਰੇਨ ਚ, ਆਪ ਵੀ ਸਿੱਟੀ ਜਾਂਦੇ, ਕੇਲਾ ਖਾ ਲਿਆ ਉਹਦੇ ਸਿੱਟ ਤਾਂ ਥੱਲੇ
0: ਜੀ,
1: ਉਹ ਸੰਤਰੇ ਛਿੱਲੇ ਉਹ ਸਿੱਟ ਲੇ, ਮੂੰਗਫਲੀ ਜੇ ਉਹ ਫਲਾਨਾ ਜੋ ਵੀ ਨਿਕਲਿਆ, ਰੈਪਰ ਆ ਗਏ ਚੀਜ਼ਾਂ ਦੇ ਸਿੱਟੀ ਜਾ ਰਹੇ, ਠੰਡਾ ਪੀ ਲਿਆ, ਬੋਤਲ ਸਿੱਟ ਤੀ। ਪਰ ਉਹ ਜਿਹੜੇ ਮੈਂ ਸਲੂਟ ਕਰਦਾ ਭਾਈ ਇਹੋ ਜਿਹੜੇ ਮਿਜ਼ੋਰਮ ਦੇ ਲੋਕ ਆ, ਉਹਨਾਂ ਦੇ ਕਰੈਕਟਰ ਚ ਇਹ ਚੀਜ਼ ਆਈ ਆ ਕਿ ਆਪਾਂ ਗੰਦ ਨੀ ਪਾਉਣਾ। ਤੇ ਤੁਸੀਂ ਦੇਖੋਗੇ ਕਿ ਉਹ ਜਿਹੜਾ ਨਾਰਥ ਈਸਟ ਆ ਵੈਸੇ ਵੀ ਸਾਫ਼ ਸੁਥਰਾ, ਬਹੁਤ ਜ਼ਿਆਦਾ ਸਾਫ਼ ਸੁਥਰਾ। ਸਾਡੇ ਜਿਹੜੇ ਆ ਨਾਰਥ ਇੰਡੀਆ ਦੇ ਵਿੱਚ ਕਿਤੇ ਕਿਤੇ ਆਪਾਂ ਰੁਝਾਨ ਦੇਖਦੇ ਹਾਂ ਕਿ ਬਿਲਕੁਲ ਹੀ ਲਾਪਰਵਾਹੀ ਆਪਾਂ ਕਰਦੇ ਹਾਂ
0: ਜੀ,
1: ਪੰਜਾਬ ਚ ਵੀ, ਪੰਜਾਬ ਚ ਖਾਸ ਕਰਕੇ ਜਦੋਂ ਆਪਾਂ ਦੇਖਾਂਗੇ ਇਹ ਚੀਜ਼ ਜਿਹੜੀ ਆ ਸਾਨੂੰ ਖਟਕਦੀ ਆ ਅੱਖਾਂ ਚ ਕਿ ਬਈ ਇਹ ਕਿਉਂ ਐ ਹੋ ਰਿਹਾ। ਕੋਈ ਮਿਊਂਸੀਪਲ ਕਾਰਪੋਰੇਸ਼ਨ ਨੂੰ, ਕੋਈ ਪੰਚਾਇਤ ਨੂੰ ਆਪਾਂ ਦੋਸ਼ ਦੇਈ ਜਾਂਦੇ ਕਿ ਇਹ ਨੀ ਕਰਦੇ ਕੁਛ, ਤੇ ਆਪ ਬੰਦਾ ਐਨ ਜਿਹੜੀਆਂ ਗਰਣੀਆਂ ਘਰੋਂ ਕੂੜਾ ਉਂਝ ਕੇ ਲਿਆਉਂਦਾ, ਰਾਤ ਸਿੱਟੀ ਜਾ ਰਹੇ
0: ਜੀ,
1: ਉਹਨੂੰ ਕੌਣ ਚੁੱਕੇਗਾ
0: ਜੀ?
1: ਉਹ ਆਪਣੇ ਉੱਤੇ ਉਹ ਜਿਹੜਾ ਸਵਾਲ ਖੜਾ ਹੁੰਦਾ ਹੈ ਉਹਨੂੰ ਆਪਾਂ ਦੇਖਣਾ ਵੀ ਨੀ ਚਾਹੁੰਦੇ
0: ਜੀ।
1: ਤੋ ਇੱਕ ਹੋਰ ਭਾਰਤ ਸਾਹਿਬ ਜਿਹੜੀ ਆ ਇਹ ਇਹਨਾਂ ਤੋਂ ਇਲਾਵਾ, ਜਦੋਂ ਆਪਾਂ ਇੰਡਸਟਰੀਅਲ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ ਨਾ, ਜਦੋਂ ਕੋਲਾ ਆ ਗਿਆ, ਕੋਲੇ ਦੀ ਖਪਤ ਵੀ ਹੋ ਗਈ ਚਲੋ
0: ਜੀ,
1: ਤੇ ਫੈਕਟਰੀਆਂ ਲੱਗ ਗਈਆਂ, ਹੋਰ ਸਾਰਾ ਕੁਛ, ਉਹਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਜਿਹੜੇ ਐਮਿਸ਼ਨਸ ਆ
0: ਜੀ
1: ਉਹ ਵਧੇ, ਹਵਾ ਜਿਹੜੀ ਆ ਉਹ ਖਰਾਬ ਹੋਈ, ਬਹੁਤ ਜ਼ਿਆਦਾ ਖਰਾਬ ਹੋਈ। ਆਪਾਂ ਨੇ ਇਹ ਆਪਾਂ ਇੱਕ ਨਵੀਂ ਚੀਜ਼ ਨੂੰ ਵੀ ਫੇਸ ਕਰ ਰਹੇ ਹਾਂ, ਉਹ ਵੀ ਫਿਕਰਮੰਦੀ ਆ ਕਿ ਡਿਜੀਟਲ ਜਾਂ AI ਏਜ ਆ, ਇਹਦੇ ਵਿੱਚ ਵੀ ਰਿਸੋਰਸਿਸ ਦੀ ਵਰਤੋਂ ਹੋ ਰਹੀ ਆ ਔਰ ਉਹ ਵੀ ਪੋਲਿਊਟ ਕਰ ਰਿਹਾ ਕਿਸੇ ਤਰੀਕੇ ਨਾਲ।
0: ਪਰ ਇਹਨੂੰ ਨਾ ਆਪਾਂ AI ਦੀ ਗੱਲ ਕੀਤੀ ਨਾ ਸ਼ਮੀ, ਥੋੜੀ ਜਿਹੀ ਗੱਲ ਵੱਡੀ ਕਰਦਾ ਇੱਥੇ ਕਾਫੀ, ਚਲੋ ਇਹ ਸੋਚਿਆ ਜਾ ਰਿਹਾ ਕਿਉਂਕਿ ਫਿਨਲੈਂਡ ਬੜਾ ਟੈਕਨੋਲੋਜੀ ਦੇ ਵਿੱਚ ਕਹਿ ਸਕਦੇ ਆ ਕਿ ਮੁਹਾਰਤ ਇਹਨਾਂ ਨੂੰ ਹੈਗੀ ਹੈ, ਕੋਈ ਵੀ ਚੀਜ਼ ਕ੍ਰੀਏਟ ਕਰਦੇ ਆ ਜਾਂ ਕਿੱਦਾਂ ਵੀ ਹੈ। ਹੁਣ ਦੇਖੋ ਇੱਥੇ ਫਿਨਲੈਂਡ ਦੇ ਵਿੱਚ ਪੂਰੇ ਦੇ ਵਿੱਚ ਪਤਾ ਨੀ ਕਿੰਨੇ 100 ਦੇ ਹਿਸਾਬ ਦੇ ਨਾਲ ਇਹ ਡਾਟਾ ਸੈਂਟਰ ਲਾ ਰਹੇ ਨੇ ਜੀ, ਤੇ ਉਹਨਾਂ ਦੇ ਲਈ ਪਾਣੀ ਦੀ ਵੀ ਜ਼ਰੂਰਤ ਹੈ ਤੇ ਉਹਦੇ ਲਈ ਬਿਜਲੀ ਦੀ ਵੀ ਜ਼ਰੂਰਤ ਹੈ ਕਿਉਂਕਿ ਉਹ ਸੁਪਰ ਕੰਪਿਊਟਰ ਕਹਿ ਲਓ ਜਾਂ ਵੱਡੇ ਵੱਡੇ ਘਰਾਂ ਵਰਗੇ ਜਿਹੜੇ ਨੇ ਬਾਕਸ ਆ ਉਹ ਪਾਣੀ ਦੇ ਵਿੱਚ ਡੁੱਬੇ ਹੋਣੇ ਚਾਹੀਦੇ ਆ ਕਿਉਂਕਿ ਹੀਟ ਦੇ ਵਿੱਚ ਗਰਮ ਬਹੁਤ ਹੁੰਦੇ ਆ, ਤੇ ਉਹ ਸਾਰੀਆਂ ਚੀਜ਼ਾਂ ਦੇ ਨਾਲ ਕਿੰਨਾ ਇਫੈਕਟ ਪੈਂਦਾ ਹੈ। ਹਾਲੇ ਕਿ ਇੱਥੇ ਦਰਖਤ ਬਹੁਤ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਬਹੁਤ ਨੇ ਜ਼ਿਆਦਾਤਰ, ਪਰ ਜਿਹੜਾ ਇੱਕ ਫੋਟੋ AI ਦੀ ਤਿਆਰ ਕਰਨ ਦੇ ਲਈ ਤਕਰੀਬਨ ਸਾਨੂੰ 2-3 ਲੀਟਰ ਪਾਣੀ ਦਾ ਜਿਹੜਾ ਅਸੀਂ ਮਤਲਬ ਕਿ ਉਹਦੇ ਨਾਲ ਪੇ ਕਰ ਰਹੇ ਹਾਂ ਕਿਉਂਕਿ ਸਾਨੂੰ ਇਹ ਨਹੀਂ ਦੀਦਾ ਕਿ ਅਸੀਂ ਚਲੋ ਫੋਟੋਆਂ ਤਾਂ ਜਾਂ ਹੋਰ ਸਾਰੀਆਂ ਜਾਣਕਾਰੀਆਂ ਤਾਂ ਇੰਨਾ ਨਹੀਂ, ਫੋਟੋਆਂ ਜਾਂ ਵੀਡੀਓਜ਼ ਜਿਹੜੀਆਂ ਜਿੰਨੀ ਚੀਜ਼ ਐਨਰਜੀ ਖਿੱਚਦੀਆਂ ਨੇ ਤਾਂ ਉਹਦੇ ਨਾਲ ਫਿਰ ਲੋਕਾਂ ਦੇ ਵਿੱਚ ਇੱਥੇ ਬਿਜਲੀ ਮਹਿੰਗੀ ਹੋਣ ਦਾ ਵੀ ਡਰ ਦੇਖਣ ਨੂੰ ਮਿਲ ਰਿਹਾ ਕਿ ਇੰਨੀ ਇਲੈਕਟ੍ਰਿਸਿਟੀ ਉੱਥੇ ਜਾਏਗੀ ਤੇ ਉਹ ਫਿਰ ਕੰਪੀਟੀਸ਼ਨ ਜਿਹੜਾ ਉਹ ਵੀ ਘੱਟ, ਤੇ ਉਹ ਹਰ ਚੀਜ਼ ਜਿਹੜੀ ਕਿਤੇ ਨਾ ਕਿਤੇ ਨਾਲ ਜੁੜੀ ਹੋਈ ਹੈ ਜੀ।
1: ਪਰ ਸਾਹਿਬ ਬਿਲਕੁਲ ਜੀ, ਇਹ ਜਿਹੜਾ ਨਾ ਆਪਾਂ ਨੂੰ ਜਿਹੜਾ AI ਦੀ ਜੇ ਆਪਾਂ ਦੇਖੀਏ ਕਿ ਇਹਦਾ ਕੰਸਰਨ ਦੇਖੀਏ ਪੋਲੂਸ਼ਨ ਨੂੰ ਲੈ ਕੇ
0: ਜੀ,
1: ਇਹ ਬਿਲਕੁਲ ਓਦਾਂ ਹੀ ਆ, ਸਾਨੂੰ ਲੱਗਦਾ ਕਿ ਡਿਜੀਟਲ ਹੈ ਸਾਰਾ ਕੁਛ
0: ਜੀ,
1: ਜਦਕਿ ਇਹ ਫਿਜ਼ੀਕਲ ਰਿਸੋਰਸਿਸ ਨੂੰ ਬਹੁਤ ਜ਼ਿਆਦਾ ਯੂਜ਼ ਕਰਦਾ। ਇਹ ਤਾਂ ਐਂ ਮਹਿਸੂਸ ਕਰਦੇ ਆ ਜਿਵੇਂ ਆਪਾਂ ਕ੍ਰੈਡਿਟ ਕਾਰਡ ਲੈ ਕੇ ਖਰਚਾ ਕਰਦੀ ਹੈ ਨਾ, ਉਹ ਮਹਿਸੂਸ ਨਹੀਂ ਹੁੰਦਾ ਕਿ ਪੈਸੇ ਦਿੱਤੇ ਆ
0: ਜੀ,
1: ਤੇ ਉਹ ਚਾਹੇ ਲੱਖਾਂ ਦਾ ਹੀ ਸਮਾਨ ਲੈ ਆਓ, ਜਦੋਂ ਗਿਣ ਕੇ ਦੇਣੇ ਪੈਣ ਨੋਟ ਦਾ ਫਿਰ ਲੱਗਦਾ ਉਹ ਬੜਾ ਮਹਿੰਗਾ ਸਮਾਨ ਆ ਗਿਆ, ਵੀ ਇਹ ਤਾਂ ਔਖਾ ਹੋ ਗਿਆ
0: ਬਿਲਕੁਲ।
1: ਤੇ ਇਹ ਜੇ ਲੋਕ ਸਾਹਮਣੇ ਦੇਖ ਲੈਣ ਕਿ ਬੈਕ ਐਂਡ ਦੇ ਉੱਤੇ ਕੀ ਚੱਲ ਰਿਹਾ ਤੇ ਕਿਵੇਂ ਮਸ਼ੀਨਰੀ ਕੰਮ ਕਰਦੀ ਆ, ਤੇ ਫਿਰ ਹੋ ਸਕਦਾ ਕਿ ਆਪਾਂ ਇਹਦੀ ਵਰਤੋਂ ਜਿਹੜੀ ਸੰਜਮ ਨਾਲ ਕਰੀਏ ਜਾਂ ਇਹਨੂੰ ਆਪਾਂ ਜਸਟ ਇੱਕ ਜਿਵੇਂ ਸਰਚ ਇੰਜਣ ਦੀ ਤਰ੍ਹਾਂ ਓਨਾ ਕੁ ਇਹਨੂੰ ਹਲਕੇ ਦੇ ਵਿੱਚ ਨਾ ਲੈ ਕੇ ਜੇ ਸੀਰੀਅਸ ਕੰਮ ਹੈਗਾ ਉਹ ਕਰੀਏ ਇਹਦੇ ਉੱਤੇ
0: ਬਿਲਕੁਲ।
1: ਯਾਨੀ ਕਿ ਇੱਕ ਬਹੁਤ ਹੀ ਕੀਮਤੀ ਟੂਲ ਹੈ ਜਿਹੜਾ ਬੜਾ ਲਾਹੇਵੰਦ ਵੀ ਆ
0: ਜੀ,
1: ਕਿਉਂਕਿ ਇੱਕ ਚੀਜ਼ ਨੂੰ ਆਪਾਂ ਦੇਖਦੇ ਹਾਂ, ਕੀਮਤੀ ਜਦੋਂ ਆਪਾਂ ਕਹਿੰਦੇ ਹਾਂ ਵੀ ਠੀਕ ਆ, ਇਹਦੇ ਚ ਜਿਹੜੇ ਸਰਵਰ ਹੈ, ਡਾਟਾ ਸੈਂਟਰ ਹੈ, ਜਾਂ ਇਹਦੇ ਵਿੱਚ ਇਲੈਕਟ੍ਰੀਸਿਟੀ ਜਨਰੇਸ਼ਨ ਹੋ ਰਹੀ ਹੈ, ਕੂਲਿੰਗ ਸਿਸਟਮ ਦੇ ਵਿੱਚ, ਇਹ ਸਾਰਾ ਫਿਜ਼ੀਕਲ ਸੋਰਸ ਚੱਲਦਾ ਹੈ। ਡਿਜੀਟਲ ਦੁਨੀਆ ਭਾਵੇਂ ਪੇਪਰਲੈਸ ਹੈ
0: ਜੀ,
1: ਪਰ ਏਦਾਂ ਨਹੀਂ ਹੈ, ਬਲਕਿ ਰਿਸੋਰਸ ਬਹੁਤ ਯੂਜ਼ ਹੋ ਰਹੇ ਹੈ
0: ਜੀ।
1: ਹੁਣ ਕੰਸਰਨ ਜਿਹੜੇ ਸਾਡੇ ਮੇਨ, ਆਪਾਂ ਜੇ ਕੈਟਾਗਰੀ ਬਣਾਈ ਹੋਵੇ ਤਾਂ ਹਵਾ, ਪਾਣੀ, ਮਿੱਟੀ, ਆਵਾਜ਼ ਦਾ, ਲਾਈਟ ਦਾ ਪੋਲੂਸ਼ਨ ਵੀ ਹੈਗਾ,
0: ਬਿਲਕੁਲ,
1: ਪਲਾਸਟਿਕ ਹੋ ਗਈ, ਸੋਲਿਡ ਵੇਸਟ ਹੋ ਗਿਆ, ਇਹ ਸਾਡਾ ਸਾਰਾ ਸਿਸਟਮ ਦੇ ਆਪਾਂ ਧਿਆਨ ਦੇਣ ਯੋਗ ਆ
0: ਜੀ।
1: ਪੰਜ ਜਿਹੜੇ ਮੇਨ, ਜਿਹੜੇ ਆਪਾਂ ਪਾਣੀ ਨੂੰ ਲੈ ਕੇ ਚੱਲਦੇ ਆ
0: ਜੀ,
1: ਪੰਜ ਜਿਹੜੇ ਮੇਨ ਸੈਕਟਰ ਹੈਗੇ ਆ ਪਾਣੀ ਨੂੰ ਜ਼ਿਆਦਾ ਯੂਜ਼ ਕਰਦੇ ਆ, ਐਗਰੀਕਲਚਰ ਹੈ, ਇਹ ਪੂਰੀ ਲਾਰਜੈਸਟ ਹੈ ਗਲੋਬਲ ਦੇ ਵਿੱਚ, ਜਿਹੜਾ ਕਿ ਫਰੈਸ਼ ਵਾਟਰ ਨੂੰ ਧਰਤੀ ਚੋਂ ਜਿਹੜਾ ਨਿਕਾਲਦੇ ਆ ਆਪਾਂ ਤੇ ਉਹ ਪੀਣ ਵਾਲਾ ਪਾਣੀ
0: ਜਿਹੜਾ ਕਹਿ ਲਓ ਪੂਰੀ ਧਰਤੀ ਦੇ ਉੱਤੇ ਮੇਰੇ ਖਿਆਲ ਨਾਲ 2% ਜਿਹੜਾ ਪਾਣੀ ਪੀਣ ਯੋਗ ਹੈ ਪੂਰੀ ਧਰਤੀ ਤੇ, ਤੇ ਬਾਕੀ 98% ਖਾਰਾ ਜਾਂ ਲੂਣ ਵਾਲਾ ਹੀ ਆ ਜਿਹੜਾ ਯੂਜ਼ ਨਹੀਂ ਕੀਤਾ ਜਾ ਸਕਦਾ ਪੀਣ ਲਈ,
1: ਉਹ ਇਹਦੇ ਚ ਨਹੀਂ ਵਰਤਿਆ ਜਾਂਦਾ ਜੀ ਬਿਲਕੁਲ। ਹਾਲਾਂਕਿ ਇੰਡਸਟਰੀ ਜਾਂ ਹੋਰ ਕੈਮੀਕਲ, ਟੈਕਸਟਾਈਲ ਲਾ ਲਓ ਜਾਂ ਪੇਪਰ, ਉਹਦੇ ਵਿੱਚ ਵੀ ਇਹ ਪਾਣੀ ਵਰਤਿਆ ਜਾ ਰਿਹਾ, ਤੇ ਇਲੈਕਟ੍ਰੀਸਿਟੀ ਜਿਹੜੀ ਖਾਸ ਕਰਕੇ ਉਹ ਆਪਾਂ ਨਿਊਕਲੀਅਰ ਲੈ ਲਓ ਜਾਂ ਥਰਮਲ ਪਾਵਰ ਵਾਲੇ ਜਿਹੜੇ ਆ ਉਹਦੇ ਵਿੱਚ ਕੂਲਿੰਗ ਬਹੁਤ ਜ਼ਿਆਦਾ ਪਾਣੀ ਚਾਹੀਦਾ
0: ਜੀ।
1: ਹੁਣ ਬਾਕੀ ਡੋਮੈਸਟਿਕ ਘਰਾਂ ਵਿੱਚ ਤੇ ਉਹ ਵੀ ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਬਹੁਤ ਵੱਡੇ ਪੱਧਰ ਤੇ ਆਪਾਂ ਪਾਣੀ ਪੀਣ ਲਈ ਵਰਤ ਰਹੇ ਆ, ਨਹਾਉਣ ਧੋਣ ਲਈ ਤੇ ਉਹ ਸੈਨੀਟੇਸ਼ਨ ਲਈ, ਵਾਸ਼ਿੰਗ ਲਈ ਹੋ ਰਿਹਾ,
0: ਧੋਣ ਲਈ,
1: ਖਾਣੇ ਵਿੱਚ ਫੂਡ ਪ੍ਰੋਸੈਸ ਹੋ ਰਿਹਾ
0: ਜੀ,
1: ਕੱਪੜੇ ਵੀ ਧੋਣੇ
0: ਜੀ,
1: ਕਲੀਨਿੰਗ ਹੋ ਗਈ, ਕੂਲਿੰਗ ਹੋ ਗਈ, ਤਾਂ ਹੋਰ ਖਾਣਾ ਬਣਾਉਣ ਲਈ ਸਾਰੇ ਉਧਰ ਪਾਣੀ ਦੀ ਵਰਤੋਂ ਤਾਂ ਹੈਗੀ ਹੈਗੀ
0: ਜੀ।
1: ਤੋ ਇਹਨੂੰ ਜੇ ਕਹਿ ਲੋ ਵੀ ਇਹਨੂੰ ਪੋਲਿਊਟ ਕਰ ਲਿਆ ਜਾਵੇ
0: ਜੀ,
1: ਕਿਉਂਕਿ ਜਿਵੇਂ ਤੁਸੀਂ ਦੱਸਿਆ ਜੀ ਕਿ ਭਾਈ ਹੈ ਹੀ ਬਹੁਤ ਥੋੜਾ, ਤੇ ਥੋੜੇ ਨੂੰ ਵੀ ਜੇ ਆਪਾਂ ਪੋਲਿਊਟ ਕਰਕੇ ਬਹਿ ਗਏ ਤਾਂ ਪ੍ਰੋਬਲਮ ਹੈ, ਇਹਦੇ ਬਾਰੇ ਸੋਚਣਾ ਜ਼ਰੂਰ ਪਏਗਾ
0: ਜੀ।
1: ਬਲੇਮ ਕਰਦੇ ਆ ਆਪਾਂ ਆਮ ਤੌਰ ਤੇ ਕਿਹਨੂੰ, ਕਿਉਂਕਿ ਬਲੇਮ ਹੋ ਜਾਂਦਾ ਜੀ ਇੰਡਸਟਰੀਅਲ ਵੇਸਟ ਵਾਟਰ ਹੈ, ਕੈਮੀਕਲ ਹੈ, ਮੈਟਲ ਹੈ, ਫਾਰਮਾਸਿਊਟੀਕਲ ਹੈ, ਪੈਟਰੋਕੈਮੀਕਲ, ਇਹ ਸਾਰੇ ਕਰਦੇ ਆ,
0: ਬਿਲਕੁਲ,
1: ਟੈਕਸਟਾਈਲ ਵਾਲੇ ਆ, ਪੇਪਰ ਵਾਲੀ ਇੰਡਸਟਰੀ ਹੈ, ਸ਼ੂਗਰ ਇੰਡਸਟਰੀ ਹੈ, ਫਿਰ ਸੀਵਰ ਵਾਲਾ ਕੰਮ ਹੈ
0: ਜੀ,
1: ਇਹ ਬਿਲਕੁਲ ਇੱਕ ਚੀਜ਼ ਨਹੀਂ ਹੈ ਕਿ ਜਿਹੜੀ ਪੋਲਿਊਸ਼ਨ ਕਰ ਰਹੀ ਹੈ
0: ਜੀ,
1: ਬਹੁਤ ਜ਼ਿਆਦਾ ਜਿਹੜਾ ਮਲਟੀਪਲ ਇਹਦੀਆਂ ਜਿਹੜੀਆਂ ਤਹਿਆਂ ਹੋ ਸਕਦੀਆਂ ਨੇ
0: ਜੀ, ਕਿਉਂਕਿ ਦੇਖੋ ਪੰਜਾਬ ਦੇ ਵਿੱਚ ਤੇ ਸ਼ਮੀ ਜੀ ਇੱਕ ਚੀਜ਼ ਹੋਰ ਹੈ ਕਿ ਇਹਨਾਂ ਚਲੋ ਐਡਵਾਂਸ ਮੁਲਕ ਨੇ, ਤੇ ਮੈਂ ਇੱਕ ਆਰਟੀਕਲ ਇੱਥੇ ਦੀ ਲੈਂਗੁਏਜ ਦੇ ਵਿੱਚ ਅਖਬਾਰ ਦੇ ਵਿੱਚ ਲੱਗਿਆ ਹੋਇਆ ਪੜ੍ਹਦਾ ਸੀ ਕਿ ਜਿਹੜਾ ਚਾਹੇ ਉਹ ਫਿਨਲੈਂਡ ਦਾ ਪਾਣੀ ਹੈ ਜੀ, ਉਹ ਮਤਲਬ ਕਿ ਕਹਿ ਸਕਦੇ ਹਾਂ ਜਿੱਦਾਂ ਆਪਣੇ ਪੰਜਾਬ ਦਾ ਪਾਣੀ ਹੈ ਨਾ, ਅਸੀਂ ਟੂਟੀ ਖੋਲ ਕੇ ਅੱਜ ਵੀ ਪਾਣੀ ਦੀ ਵਰਤੋਂ ਕਰਦੇ ਹਾਂ, ਕਿਤੇ ਉਹ ਬੋਤਲਾਂ ਨਹੀਂ ਲਈਦੀਆਂ, ਥੱਲੇ ਚਲੇ ਜਾਓ ਥੋੜਾ ਜਿਹਾ ਜਰਮਨ ਦੇ ਵੱਲ ਨੂੰ ਚਲ ਜਾਓ, ਇਟਲੀ ਚਲ ਜਾਓ, ਇੰਗਲੈਂਡ ਚਲ ਜਾਓ, ਜਾਂ ਉਹਨਾਂ ਕੋਲ ਤਾਂ ਪਾਣੀ ਦਾ ਸੋਰਸ ਹੈ ਹੀ ਨਹੀਂਗਾ, ਉਹ ਬਰਸਾਤ ਦਾ ਕਹਿ ਲਓ ਇਕੱਠਾ ਕਰਕੇ ਉਹਨੂੰ ਸ਼ੁੱਧ ਕਰਕੇ ਘਰਾਂ ਤੱਕ ਪਹੁੰਚਾਉਂਦੇ ਆ ਜਾਂ ਪੀਣ ਲਈ ਵਰਤਦੇ ਆ, ਤੇ ਜ਼ਿਆਦਾਤਰ ਬੋਤਲ ਵਾਲਾ ਪਾਣੀ ਹੀ ਜਿਹੜਾ ਉਹ ਯੂਜ਼ ਕਰਦੇ ਆ ਪੀਣ ਦੇ ਲਈ ਵੀ, ਤੇ ਅਸੀਂ ਇੱਥੇ ਆਰਾਮ ਦੇ ਨਾਲ ਘਰੋਂ ਟੂਟੀ ਖੋਲ ਕੇ ਤੇ ਅਸੀਂ ਪਾਣੀ ਬਹੁਤ ਘੱਟ ਮੁੱਲ ਲੈ ਆਈਦਾ, ਜੇ ਉਹਨੂੰ ਹੀ ਦੇਖਿਆ ਜਾਵੇ ਘੱਟੋ ਘੱਟ ਇੱਥੇ ਜੇ ਯੂਰਪ ਦੇ ਵਿੱਚ ਸਕੈਂਡੀਨੇਵੀਆ ਚ ਰਹਿੰਦੇ ਆ, ਤੇ ਕੱਲੋ ਕੱਲਾ ਹੀ ਜੇ ਤੁਸੀਂ ਪਾਣੀ ਦਾ ਹੀ ਖਰਚਾ ਲਾ ਲਓ ਨਾ ਮਹੀਨੇ ਦੇ ਵਿੱਚ, ਜੇ ਟੱਬਰ ਦੇ ਵਿੱਚ 4 ਵਿਅਕਤੀ ਨੇ, ਘੱਟੋ ਘੱਟ ਨੀ 300-400 ਯੂਰੋ ਦਾ ਪਾਣੀ ਹੀ ਲੱਗ ਜਾਂਦਾ ਜੀ ਕੱਲਾ ਪੀਣ ਦੇ ਲਈ ਜਾਂ ਵਰਤੋਂ ਦੇ ਵਿੱਚ, ਤੇ ਬਾਕੀ ਜਿਹੜਾ ਧੋਣ ਦੇ ਲਈ ਵੱਖਰਾ ਜੀ, ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਹਾਂ ਉਹ ਤਾਂ ਕਹੀਦਾ ਵੀ ਅਸੀਂ ਤਾਂ ਸਵਰਗ 'ਚ ਰਹਿ ਰਹੇ ਹਾਂ ਇਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ। ਤੇ ਹੁਣ ਇਹ ਪਿਛਲੇ ਦਿਨਾਂ ਦੇ ਵਿੱਚ ਗੱਲ ਹੋ ਰਹੀ ਸੀ ਕਿ ਜਿਹੜਾ ਪਾਣੀ ਆ ਜਿੱਦਾਂ ਕਿ ਯੂਰਪੀਅਨ ਯੂਨੀਅਨ ਹੈ ਕਿ ਫਿਨਲੈਂਡ ਦਾ ਪਾਣੀ ਜਿਹੜਾ ਮਤਲਬ ਕਿ ਉਹ ਯੂਰਪੀਅਨ ਯੂਨੀਅਨ ਦੇ ਵਿੱਚ ਮਤਲਬ ਕਿ ਸ਼ੇਅਰਿੰਗ ਦੇ ਵਿੱਚ ਕਰ ਲਈਏ ਜਾਂ ਇੱਦਾਂ ਕੁਝ ਕਰ ਲਈਏ, ਪਰ ਉਹ ਲੋਕ ਇਸ ਚੀਜ਼ ਦੇ ਖਿਲਾਫ਼ ਨੇ ਕਿਉਂਕਿ ਆਉਣ ਵਾਲੇ ਸਮੇਂ ਤੇ ਜੋ ਭਵਿੱਖਬਾਣੀਆਂ ਨੇ ਜਾਂ ਗੱਲਬਾਤ ਹੁੰਦੀ ਹੈ ਕਿ ਅਗਲੀ ਵਰਲਡ ਵਾਰ ਜਿਹੜੀ ਲੱਗੇਗੀ ਪਾਣੀ ਨੂੰ ਲੈ ਕੇ ਲੱਗੇਗੀ, ਉਹ ਜਿੱਥੇ ਮਰਜ਼ੀ ਦੇਖ ਲਓ ਜੋ ਹਾਲਾਤ ਬਣੇ ਹੋਏ ਨੇ, ਤੇ ਉਹ ਸੋਰਸ ਜਿਹਦੇ ਕੋਲ ਹੈਗੇ ਨੇ ਮੈਨੂੰ ਲੱਗਦਾ ਉਹ ਤਾਂ ਬਹੁਤ ਰਿਚ ਹੈ, ਪਰ ਸ਼ੇਅਰ ਵੀ ਕਰਨਾ ਚਾਹੀਦਾ, ਪਰ ਜਿਹਨਾਂ ਕੋ ਇਹਦੇ ਮਿਸਯੂਜ਼ ਕਰ ਰਹੇ ਨੇ ਜਾਂ ਜਰਮਨ ਵਰਗੇ ਮੁਲਕ ਜਿਹੜੇ ਨੇ ਉੱਥੇ ਜਿਹੜਾ ਵਰਲਡ ਵਾਰ 2 ਹੋਈਆਂ ਜਾਂ 1 ਹੋਈ ਹੈ, ਤਾਂ ਉਹ ਉਸ ਸਮੇਂ ਦੇ ਜੋ ਬੰਬਾਰੀ ਕੀਤੀ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਕਰਕੇ ਹੀ ਉਹ ਜ਼ਮੀਨਾਂ ਜਿਹੜੀਆਂ ਨੇ ਇੰਨਾ ਕੁ ਜ਼ਹਿਰ ਉਹਨਾਂ ਦੇ ਵਿੱਚ ਪਿਆ ਕਿ ਅਜੇ ਤੱਕ ਵੀ ਉਹ ਵਰਤੋਂ ਦੇ ਵਿੱਚ ਨਹੀਂ ਨੇ ਜੀ। ਜੀ ਸ਼ਮੀ ਜੀ,
1: ਜੀ ਹਾਂਜੀ ਹਾਂਜੀ
0: ਜੀ
1: ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਸਾਡੇ ਕੋਲ ਬਹੁਤ ਹੀ ਸ਼ਾਨਦਾਰ ਰਿਸੋਰਸਿਸ ਹੈਗੇ ਆ, ਨੇਚਰ ਨੇ ਕੋਈ ਜਿਹੜਾ ਲੁਕੋ ਨਹੀਂ ਰੱਖਿਆ, ਸਭ ਸਾਡੇ ਕੋਲ ਜਿਹੜਾ ਬਲੈਸਿੰਗ ਦਿੱਤੀ ਹੋਈ ਹੈ, ਹਵਾ
0: ਜੀ
1: ਪਾਣੀ ਸਭ ਕੁਛ ਹੈ।
0: ਜੀ
1: ਹੁਣ ਜਦੋਂ ਜੇ ਅਸੀਂ ਇਹ ਕਹੀਏ ਕਿ ਜਿਹੜਾ ਇਹ ਪੋਲਿਊਸ਼ਨ ਜਿਹਦੀ ਆਪਾਂ ਜੇ ਚਰਚਾ ਕਰ ਰਹੇ ਹਾਂ, ਕੀ
0: ਜੀ
1: ਇਹ ਸਾਡੀ ਡਿਵੈਲਪਮੈਂਟ ਦੀ ਕੀਮਤ ਹੈ?
0: ਨਹੀਂ
1: ਕੀ ਡਿਵੈਲਪਮੈਂਟ ਤੇ ਇਨਵਾਇਰਮੈਂਟ
0: ਜੀ
1: ਬਿਲਕੁਲ ਆਪਾਂ ਇਹ ਤੋਂ ਮੰਨਦੇ ਹਾਂ ਕਿ ਬਿਲਕੁਲ ਇਹ ਤਾਂ ਗੱਲ ਨਹੀਂ ਹੈ, ਡਿਵੈਲਪਮੈਂਟ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ,
0: ਜੀ
1: ਲੇਕਿਨ ਸਵਾਲ ਤਾਂ ਇਹ ਹੈ ਕਿ ਡਿਵੈਲਪਮੈਂਟ ਅਸੀਂ ਕਰ ਕਿਹੋ ਜਿਹੀ ਰਹੇ ਹਾਂ। ਜਿਹੜਾ ਓਲਡ
0: ਬਿਲਕੁਲ
1: ਮਾਡਲ ਹੈ ਨਾ ਉਹਨੂੰ ਬਦਲਣਾ ਪੜਿਆ। ਓਲਡ ਮਾਡਲ
0: ਬਿਲਕੁਲ
1: ਚ ਕੀ ਹੈ, ਆਪਾਂ ਕੋਈ ਚੀਜ਼ ਚੁੱਕੋ, ਟੇਕ ਮੇਕ ਯੂਜ ਐਂਡ ਥਰੋ,
0: ਥਰੋ
1: ਆਪਾਂ ਉਧਰੋਂ ਸਮਾਨ ਚੁੱਕਿਆ ਇਧਰੋਂ ਤੇ ਉਹਦਾ ਕੋਈ ਚੀਜ਼ ਬਣਾਈ, ਕੋਈ ਉਹਨੂੰ ਵਰਤਿਆ ਤੇ ਸੁੱਟ ਦਿੱਤਾ।
0: ਜੀ
1: ਹੁਣ ਜਿਹੜਾ ਜ਼ਿਆਦਾ ਆਪਾਂ ਧਿਆਨ ਦਿੰਦੇ ਹਾਂ ਕਿ ਇਸ ਚੀਜ਼ ਦੇ ਉੱਤੇ ਸਕੂਲਾਂ ਚ ਵੀ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਕਿ ਭਾਈ ਆਪਾਂ ਨੂੰ ਮਾਡਲ ਬੈਟਰ ਇੱਕ ਥੋੜਾ ਕਰਨਾ ਪੈਣਾ ਕਿ
0: ਜੀ
1: ਇੱਕ ਤਾਂ ਰਿਡਿਊਸ ਕਰੀਏ ਵਰਤੋਂ, ਸੰਜਮ ਨਾਲ ਕਰੀਏ ਇਹਨਾਂ ਚੀਜ਼ਾਂ ਦੀ,
0: ਜੀ
1: ਫਿਰ ਜਿਹੜੀ ਵਰਤੋਂ ਆਪਾਂ ਕਰ ਲਈਏ ਉਹਨੂੰ ਆਪਾਂ ਰੀਯੂਜ਼ ਵੀ ਕਰ ਲਈਏ,
0: ਜੀ
1: ਜਾਂ ਉਹਨੂੰ ਰਿਪੇਅਰ ਕਰ ਲਈਏ, ਰੀਸਾਈਕਲ ਕਰ ਲਈਏ ਤੇ ਰਿਕਵਰ ਵੀ ਕਰੀਏ।
0: ਜੀ
1: ਇਹ ਕਿਵੇਂ ਹੋਣਾ, ਇਹਦੇ ਇਹਦੇ ਸੋਚਣ ਵਾਲੀ ਚੀਜ਼ ਹੈ,
0: ਹੁਣ ਦੇਖੋ
1: ਇਹ
0: ਡਿਵਾਈਸ
1: ਆਪਾਂ ਕਰ
0: ਜਿਹੜੀਆਂ ਨੇ
1: ਸਕਦੇ ਹਾਂ।
0: ਸ਼ਮੀ ਜੀ, ਉਹ ਕਿੱਡੇ ਵੱਡੇ ਪੱਧਰ ਦੇ ਉੱਤੇ 3-4 ਸਾਲ ਮਸੀਂ ਗੜਦੀਆਂ ਨੇ ਜੀ। ਪਹਿਲਾਂ ਉਹਨਾਂ ਦੀ ਪ੍ਰੋਗਰਾਮਿੰਗ ਹੀ ਇੱਦਾਂ ਕਰ ਦਿੱਤੀ ਗਈ ਹੈ ਤੇ ਉਹਦੇ ਨਾਲ ਖਣਨ ਬਹੁਤ ਹੋ ਰਹੀ ਹੈ ਤੇ ਉਹਦੇ ਵਿੱਚ ਜਿਹੜਾ ਪ੍ਰੋਡਕਟ ਯੂਜ਼ ਕੀਤੇ ਜਾਂਦੇ ਹੈ ਉਹ ਦੇਖੋ। ਹੁਣ ਅੱਜ ਮੈਂ ਕੰਮ ਦੀ ਗੱਲ ਦੱਸਦਾ ਤੁਹਾਡੇ ਤੇ ਤੁਹਾਨੂੰ, ਕੋਈ ਕੰਮ ਦੇ ਉੱਤੇ ਸੀਗਾ ਸਾਡੇ ਇੱਕ ਬੰਦਾ ਆਇਆ ਜੀ ਜਿਹੜਾ ਸਾਰਾ ਕੰਪਿਊਟਰ ਸਿਸਟਮ ਨੂੰ ਫੋਨਾਂ ਵਗੈਰਾ ਨੂੰ ਸਾਰਾ ਸਾਡੇ ਮੈਨੇਜ ਕਰਦੇ ਆ। ਮੁਕੱਦਰ ਜੀ ਮੈਂ ਇਹ ਬਸ ਗੱਲ ਕਰਕੇ ਤੁਹਾਡੀ ਗੱਲ ਲੈਣਾ ਤੇ ਸ਼ਮੀ ਜੀ ਨੂੰ ਵੀ ਅੱਜ ਜਲਦੀ ਛੁੱਟੀ ਦੇਣੀ ਆ ਤੇ ਉਹ ਆਇਆ ਜੀ ਬੜੇ ਸੋਹਣੇ। ਸ਼ਮੀ ਜੀ ਕੰਪਿਊਟਰ ਕੰਮ ਕਰ ਰਹੇ ਨੇ 3 ਸਾਲ ਤੋਂ, ਕੋਈ ਕੰਪਲੇਂਟ ਨਹੀਂ ਹੈ, ਫੋਨ ਵਧੀਆ ਚੱਲ ਰਿਹਾ, ਸਾਰਾ ਕੁਝ ਚੱਲ ਰਿਹਾ। ਉਹ ਆਇਆ ਜੀ, ਅਖੇ ਜੀ ਇਹਨਾਂ ਦੀ ਲੀਸਿੰਗ ਖਤਮ ਹੋ ਗਈ ਹੈ ਤੇ ਆਹ ਨਵੇਂ ਡੱਬਾ ਬੰਦ ਲਿਆਇਆ, ਉਹਨਾਂ ਦੀ ਸੈਟਿੰਗ ਕੀਤੀ, ਸਾਰਾ ਕੁਝ ਅਪਡੇਟ ਕੀਤਾ ਤੇ ਓਦਾਂ ਹੀ ਦੁਬਾਰਾ ਉਹ ਸਾਰੇ ਜਿੱਦਾਂ ਪਹਿਲਾਂ ਚੱਲਦੇ ਸੀ ਓਦਾਂ ਚੱਲਣ ਲਾ ਤੇ ਜੀ। ਤੇ ਹੁਣ ਇਹ ਨੀ ਸਮਝ ਆਉਂਦੀ ਕਿ ਐਡੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਚੀਜ਼ਾਂ ਬਣ ਰਹੀਆਂ ਨੇ ਉਹਨਾਂ ਨੂੰ ਡੰਪਿੰਗ ਕਰਨ ਦਾ ਜਾਂ ਸੋਰਸ ਜਿਹੜੇ ਨੇ ਸਾਡੇ ਕੋਲ ਦੁਨੀਆਂ ਦੇ ਉੱਤੇ ਜੰਗਾਂ ਲੱਗ ਰਹੀਆਂ ਨੇ ਇਹਨਾਂ ਚੀਜ਼ਾਂ ਦੇ ਲਈ, ਸਾਨੂੰ ਵੱਧ ਤੋਂ ਵੱਧ ਲਿਥੀਅਮ ਚਾਹੀਦਾ, ਸਾਨੂੰ ਵੱਧ ਤੋਂ ਵੱਧ ਇਹ ਚੀਜ਼ਾਂ ਚਾਹੀਦੀਆਂ ਨੇ, ਬੈਟਰੀਆਂ ਬਣਾਉਣੀਆਂ ਨੇ ਕਾਰਾਂ ਦੇ ਲਈ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਬਣੀ ਹੋਈ ਹੈ ਪੋਲੂਸ਼ਨ ਦੀ। ਇਸੇ ਤਰ੍ਹਾਂ ਹੀ ਕਹਿ ਲਓ ਕਿ ਜਿਹੜੀਆਂ ਪੌਣ ਚੱਕੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ, ਯੂਰਪੀਅਨ ਕੰਟਰੀਆਂ ਜਿਹੜੀਆਂ ਨੇ ਲੱਖਾਂ ਅਰਬਾਂ ਟਨ ਜਿਹੜੀਆਂ ਨੇ ਪੌਣ ਚੱਕੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਇੱਕ ਸਪੈਸ਼ਲ ਜਿਹੜੇ ਨੇ ਪਲਾਸਟਿਕ ਜਾਂ ਹੋਰ ਸਾਰੀਆਂ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ, ਮੈਟਲ ਯੂਜ਼ ਕੀਤਾ ਜਾਂਦਾ ਤੇ ਉਹਨਾਂ ਦੇ ਵਿੱਚ ਐਗਰੀਮੈਂਟ ਵੀ ਇੱਦਾਂ ਦੇ ਕੀਤੇ ਜਾਂਦੇ ਆ ਕਿ ਤੁਸੀਂ ਜ਼ਮੀਨ ਦੇ ਉੱਤੇ ਜਿੰਨੇ ਚਿਰ ਲੱਗੀ ਹੈ ਆਪਣਾ ਕਿਰਾਇਆ ਲਈ ਜਾਓ ਵਧੀਆ ਤਰੀਕੇ ਨਾਲ। ਉਹਦੇ ਨਾਲ ਪੰਛੀ ਵੀ ਡਿਸਟਰਬ ਹੋ ਰਹੇ ਨੇ, ਉਹਨਾਂ ਦੇ ਰੂਟ ਬਦਲ ਗਏ, ਉਹਨਾਂ ਦਾ ਰਹਿਣ ਸਹਿਣ ਜਿਹੜਾ ਉੱਥੋਂ ਦੌੜ ਗਏ ਨੇ ਜੀ, ਅਲੱਗੇ ਨਹੀਂ ਰਹਿੰਦੇ ਉਸ ਚੀਜ਼ ਦੇ ਵਿੱਚ। ਤੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਬਣੀ ਹੈ ਕਿ ਆਉਣ ਵਾਲੇ 10 ਸਾਲਾਂ 'ਚ ਜਾਂ 20 ਸਾਲਾਂ ਦੇ ਵਿੱਚ ਇਹ ਜਿੰਨੀਆਂ ਵੀ ਪੌਣ ਚੱਕੀਆਂ ਨੇ ਇਹਨਾਂ ਨੂੰ ਡਿਸਟਰੋਏ ਕਿੱਥੇ।

0: ਪਹਾੜ ਬਣਦੇ ਆ, ਸਾਡੇ ਸ਼ਹਿਰਾਂ 'ਚ
1: ਬਿਲਕੁਲ
0: ਕੂੜੇ ਦੇ ਪਹਾੜ ਬਣ ਗਏ,
1: ਬਿਲਕੁਲ ਹੈ ਜੀ,
0: ਉਹ ਸਹੀ ਸੋਲੂਸ਼ਨ ਨਹੀਂ ਹੋਏਗਾ। ਆਪਾਂ ਨੂੰ ਇਹਦਾ ਕੁਛ ਨਾ ਕੁਛ ਇਹਦੀ ਵਰਤੋਂ ਦਾ ਜਿਹੜਾ ਸੋਚਣਾ ਪਏਗਾ, ਜੋ
1: ਜੀ
0: ਨੀਤੀ ਘੜੇ ਆ ਉਹਨਾਂ ਨੂੰ ਇਹਦੇ ਉੱਤੇ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ ਔਰ ਇੰਪਲੀਮੈਂਟ ਕਰਨਾ ਚਾਹੀਦਾ ਐਜ਼
1: ਬਿਲਕੁਲ
0: ਇੰਡੀਵਿਜੁਅਲ। ਸਾਨੂੰ ਬੜਾ ਜਿਹੜਾ ਸੰਜਮ ਤੋਂ ਕੰਮ ਲੈਣਾ ਚਾਹੀਦਾ ਕਿ ਭਾਈ ਆਪਣੇ ਰਿਸੋਰਸ ਦੀ ਵਰਤੋਂ ਸੋਚ ਸਮਝ ਕੇ ਕਰੀਏ,
1: ਜੀ
0: ਤਾਂ ਕਿ ਘੱਟੋ ਘੱਟ ਅਸੀਂ ਕਲਪਰੇਟ ਨਾ ਬਣੀਏ, ਅਸੀਂ ਗੁਨਾਹਗਾਰ ਨਾ ਬਣੀਏ ਜਿਹੜਾ ਖਲਾਰਾ ਜ਼ਿਆਦਾ ਪਾ ਕੇ।
1: ਜੀ ਬਿਲਕੁਲ
0: ਜੀ
1: ਜੀ ਤੇ ਸ਼ਮੀ ਜੀ ਇੱਕ ਕਾਲ ਲੈ ਕੇ ਫਿਰ ਮੈਂ ਤੁਹਾਡੇ ਤੋਂ ਆਗਿਆ ਲੈਣਾ ਜੀ। ਮੁਕੱਦਰ ਜੀ ਜੇ
0: ਜੀ
1: ਲੇਟ ਹੋ ਰਹੇ ਹੋ ਤਾਂ ਦੱਸ ਦੇਣਾ ਜੀ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ
0: ਹਾਂਜੀ
1: ਜੀ। ਜੀ ਬਿਲਕੁਲ
0: ਜੀ, ਭਾਰਤ ਬਾਈ ਜੀ, ਸ਼ਮੀ ਬਾਈ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਜੀ ਅਨੁ ਜੀ, ਮੁਕੱਦਰ ਜੀ,
0: ਜੀ ਸਤਿ ਸ਼੍ਰੀ ਅਕਾਲ
1: ਹਾਂਜੀ।
0: ਜੀ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
1: ਜ਼ਿੰਦਾਬਾਦ ਜੀ,
0: ਜ਼ਿੰਦਗੀ
1: ਜ਼ਿੰਦਾਬਾਦ।
0: ਜ਼ਿੰਦਾਬਾਦ। ਆਪਾਂ ਤਾਂ ਗੱਲ ਚਲੋ ਸ਼ਮੀ ਬਾਈ ਜੁੜੇ ਨੇ, ਗੱਲ ਇੱਕੋ ਹੀ ਕਹਿ ਮੈਂ ਛੋਟੀ ਹੋਈ ਗੱਲ ਕਰਨੀ ਹੈ ਵੀ ਜਿਹੜੀ ਗੱਲ ਪ੍ਰਦੂਸ਼ਣ ਦੀ ਤੁਸੀਂ ਕਰਦੇ ਪਏ ਹੋ
1: ਜੀ
0: ਜੀ, ਤੇ ਮੈਨੂੰ ਇਹ ਭਾਰਤ ਬਾਈ ਜੀ ਵੀ ਆਪਾਂ ਨੂੰ ਜੀ ਮੈਨੂੰ ਇੱਕੋ ਇੱਕੋ ਆਉਂਦੀ ਪਈ ਹੈ,
1: ਇੱਕੋ ਆਉਂਦੀ ਹੈ ਜੀ।
0: ਬੈਕਗ੍ਰਾਉਂਡ ਚ
1: ਹਾਂਜੀ,
0: ਆਉਂਦੀ
1: ਇੱਕੋ
0: ਪਈ।
1: ਇੱਧਰ ਮੈਂ ਮੈਨੂੰ ਫਿਰ
0: ਹਾਂਜੀ
1: ਦੂਸਰੇ ਲਾਈਨ ਦੇ ਉੱਤੇ ਲੈਣਾ ਪੈਣਾ, ਦੇਖਣਾ ਮੈਂ ਇੱਧਰੋਂ ਲੈਣਾ ਜੀ ਫਿਰ ਤੁਹਾਨੂੰ। ਹਾਂਜੀ
0: ਜੀ ਜੀ ਉਹ ਅੱਜ ਘੁੰਮ ਕੇ ਆਉਂਦੀ, ਲੱਗਦਾ ਜੋ ਪਿੱਛੇ ਗੱਲ ਕਰੀ ਜਾਂਦੇ
1: ਅੱਛਾ ਜੀ, ਵੈਸੇ
0: ਲਾਓ
1: ਹੋਣਾ ਨੀ
0: ਤੁਸੀਂ ਕੋਈ
1: ਚਾਹੀਦਾ
0: ਗੱਲ
1: ਇੱਧਰ,
0: ਕਰਾ ਲਓ
1: ਹੁਣ ਦੇਖੋ ਤਾਂ। ਹਾਂਜੀ
0: ਹੁਣ ਮਸ਼ਹੂਰੀ ਆ ਗਈ, ਹੁਣ ਇੱਕੋ
1: ਮਸ਼ਹੂਰੀ
0: ਨੀ, ਹੁਣ ਮਸ਼ਹੂਰੀ ਆ, ਮਸ਼ਹੂਰੀ ਆ ਇਹ ਵੀ
1: ਮਸ਼ਹੂਰੀ ਕਿੱਧਰ ਦੇਖੀ ਜਾਂਦੇ ਹੋ, ਗੱਲ ਕਰਦੇ ਕਰਦੇ ਦੇਖਿਓ
0: ਨਹੀਂ ਨਹੀਂ ਉਹ ਮੈਂ ਇੱਕ ਸੈਕਿੰਡ
1: ਪਿੱਛੇ ਤਾਂ ਨੀ ਚੱਲਦਾ ਆਪਣਾ, ਰੇਡੀਓ ਤਾਂ ਨੀ ਚੱਲ ਰਿਹਾ
0: ਨਹੀਂ
1: ਬੈਕਗ੍ਰਾਉਂਡ?
0: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਬੈਕਗ੍ਰਾਉਂਡ ਤੇ ਕੁਛ ਨੀ ਚੱਲਦਾ ਪਿਆ, ਮੈਂ ਬੰਦ ਕੀਤਾ ਹੋਇਆ।
1: ਲਓ ਫਿਰ ਮੈਂ ਦੂਸਰੀ ਲਾਈਨ ਤੇ ਲੈ ਲੈਣਾ ਤੁਹਾਨੂੰ ਇੱਧਰ। ਹਾਂਜੀ ਇੱਕ ਮਿੰਟ ਰੁਕੋ ਜੀ ਦੋਸਤ। ਹਾਂਜੀ ਸ਼ਮੀ ਜੀ ਕੰਟੀਨਿਊ ਪਲੀਜ਼, ਇੱਧਰੋਂ ਮੈਂ ਲੈ ਲੈਣਾ ਦੂਸਰੀ ਲਾਈਨ ਤੇ ਜੀ, ਇੱਧਰ ਥੋੜੀ ਪ੍ਰੋਬਲਮ ਹੋ ਸਕਦੀ ਹੈ ਜੀ।
0: ਜੀ ਠੀਕ ਹੈ ਠੀਕ ਹੈ ਜੀ, ਬਿਲਕੁਲ ਬਿਲਕੁਲ ਜੀ, ਇਹ ਤਕਨੀਕੀ ਮਾਮਲੇ ਕਈ ਵਾਰੀ ਬਣ ਜਾਂਦੇ ਆ ਤੇ ਫਿਰ ਔਖਾ ਹੋ ਜਾਂਦਾ
1: ਭਾਰੂ
0: ਪ੍ਰੋਜੈਕਟ।
1: ਪੈ ਜਾਂਦੇ ਨੇ ਜੀ। ਹਾਂਜੀ ਮੁਕੱਦਰ ਜੀ ਸਵਾਗਤ ਹੈ ਜੀ।
0: ਜੀ
1: ਹਾਂਜੀ
0: ਹਾਂਜੀ ਹਾਂਜੀ, ਬਸ ਮੈਂ ਤਾਂ ਚਲੋ ਉਹ ਅਸਲ ਚ ਨਾ ਉਹ ਮੈਨੂੰ ਤਾਂ ਹੁਣ ਆ ਦਿਨ ਦਿਨ ਵੀ ਪਤਾ ਨਹੀਂ ਲੱਗਦਾ ਕਦੋਂ ਸ਼ਨੀ ਵੀਰਵਾਰ ਆ ਗਿਆ ਤੇ ਕੱਲ ਨੂੰ ਸ਼ੁੱਕਰਵਾਰ ਆ ਜਾਣਾ
1: ਜੀ,
0: ਪਰਸੋਂ ਨੂੰ ਸ਼ਨੀਵਾਰ ਤੇ ਐਤਵਾਰ ਆ ਜਾਣਾ
1: ਜੀ ਜੀ
0: ਮਹਿਫਲ ਮਿੱਤਰਾਂ ਵੀ ਵਾਲਾ
1: ਜੀ।
0: ਹੁਣ ਸ਼ਮੀ ਬਾਈ ਜੀ ਹੌਲੀ ਹੌਲੀ ਬਾਅਦ ਨੇੜੇ ਹੁੰਦੇ ਜਾਂਦੇ ਨੇ
1: ਜੀ,
0: ਨੇੜੇ
1: ਨੇੜੇ
0: ਨਹੀਂ ਹੋਇਆ ਵੀ ਹੁਣ ਮੈਨੂੰ ਅੱਜ ਚਲੋ ਮੈਂ ਵੈਸੇ ਹੁਣ
1: ਅੱਜ ਕੱਲ ਸੋਹਣੇ
0: ਧਿਆਨ ਘੱਟ ਦਿੰਦਾ ਹੁਣ,
1: ਦੂਰ ਦੂਰ ਰਹਿੰਦੇ ਹੋ
0: ਦੂਰ ਦੂਰ ਰਹਿੰਦੇ ਹੋ, ਨਹੀਂ ਨਹੀਂ ਮੈਨੂੰ ਅੱਜ ਮੈਂ ਤਾਂ ਕੁਦਰਤੀ ਆ ਪ੍ਰੋਗਰਾਮ ਤੁਹਾਡਾ ਖੋਲਿਆ ਸੀ, ਮੈਨੂੰ ਪਤਾ ਹੀ ਨਹੀਂ ਮੈਂ ਵੀ ਸ਼ਮੀ ਬਾਈ ਜੀ ਜੁੜੇ ਹੋਏ ਨੇ
1: ਜੀ,
0: ਤੇ ਚਲੋ ਕੋਈ ਗੱਲ ਨੀ ਜੁੜੇ ਹੋਏ ਨੇ ਤੇ ਆਪਾਂ ਉਹਨਾਂ ਦਾ ਲਾਹਾ ਲੈ ਲੈਂਦੇ ਹਾਂ, ਪਰ ਉਹ ਗੱਲ ਐ ਬਾਈ ਜੀ ਅਸਲ ਚ ਨਾ ਜਿਹੜਾ ਤੁਸੀਂ ਪ੍ਰਦੂਸ਼ਣ ਜਾਂ ਜੋ ਵੀ ਆਪਾਂ ਕੁਛ ਕਰਦੇ ਪਏ ਆ, ਚਲੋ ਮੈਂ ਗੱਲ ਮੈਂ ਨਾ ਬਾਈ ਜੀ ਮੈਂ ਅਕਸਰ ਹੀ ਸੋਚਦਾ ਨਾ ਕਿ ਆਪਾਂ ਨੂੰ ਚਲੋ ਠੀਕ ਹੈ ਉਹਨੂੰ ਕੋਈ ਕਿਸੇ ਗੱਲ ਗੱਲ ਦੇ ਹਿਸਾਬ ਨਾਲ ਜੋੜ ਦੂਗਾ, ਕੋਈ ਕਿਵੇਂ ਜੋੜ ਦੇਗਾ
1: ਜੀ,
0: ਵੀ ਇਹਦੇ ਕੋਲ ਪੈਸੇ ਪਤਾ ਨੀ ਹੈਗੇ ਕਿ 3 ਕਰੋੜ ਦੀ ਗੱਡੀ ਖਰੀਦਣ ਵਾਸਤੇ ਜਾਂ 5 ਕਰੋੜ ਦੀ ਖਰੀਦਣ ਵਾਸਤੇ
1: ਜੀ,
0: ਪਰ ਇਹ ਸਾਨੂੰ ਜ਼ਿੰਦਗੀ ਜਿਉਣ ਵਾਸਤੇ ਜਿੰਨਾ ਅਸੀਂ ਜਿਹੜੇ ਸਾਡੇ ਬਜ਼ੁਰਗ ਜਾਉਂਗੇ ਬਾਈ ਜੀ ਜਾਂ ਅਸੀਂ ਵੀ ਸਾਨੂੰ ਜ਼ਰੂਰੀ ਜ਼ਰੂਰੀ 3 ਕਰੋੜ ਦੀ ਗੱਡੀ ਚਾਹੀਦੀ ਹੈ ਜਾਂ 5 ਕਰੋੜ ਦੀ ਚਾਹੀਦੀ ਹੈ, ਇਹ ਕਿੰਨੇ ਸਾਨੂੰ ਇਹ ਆ ਜਿਹੜੇ ਸੁਪਨੇ ਵਿਖਾਏ ਜਾਂ ਆ ਸਾਰਾ ਕੁਝ ਜੋ ਵੀ ਹੈਗਾ
1: ਜੀ
0: ਇਹ ਕਿੰਨੇ ਵਿਖਾਇਆ ਸਾਨੂੰ, ਆ ਜਿਹੜੀ ਲਗਜ਼ਰੀ ਲਾਈਫ ਲਾਈਫ ਦੇ ਪਿੱਛੇ ਪ੍ਰਦੂਸ਼ਣ ਬਾਈ ਜੀ, ਪ੍ਰਦੂਸ਼ਣ ਕਾਰਨ ਕੀ ਹੈ ਬਾਈ ਜੀ, ਇਹੀ ਤਾਂ ਲੋਕ ਕਾਰਨ ਆ ਜਿੰਨੇ ਫੈਕਟਰੀਆਂ ਵਾਲੇ ਨੇ ਜਾਂ ਅਸੀਂ ਵੀ ਹੈਗੇ ਹਾਂ, ਮੈਂ ਨੀ ਕਹਿੰਦਾ ਹੈਗਾ ਵੀ ਅਸੀਂ ਆਮ ਲੋਕ ਵੀ ਜੇ ਜੇ ਕੋਈ ਚੀਜ਼ ਖਾਧੀ ਤੇ ਲਿਫਾਫਾ ਉੱਥੇ ਸੁੱਟਤਾ ਤੇ ਉੱਥੇ ਸੁੱਟਤਾ, ਕਾਰਨ ਸਾਡਾ ਵੀ ਹੈਗਾ, ਪਰ ਜਿੰਨੇ ਵੱਡੇ ਪੱਧਰ ਤੇ ਇਹ ਪਲਿਊਟ ਕਰਦੇ ਨੇ ਆਪਣੇ ਵਾਤਾਵਰਨ ਨੂੰ ਫੈਕਟਰੀਆਂ ਵਾਲੇ ਜਾਂ ਲੁਧਿਆਣੇ ਤੋਂ ਜੋ ਤੁਸੀਂ ਲੁਧਿਆਣੇ ਤੁਸੀਂ ਚਿੱਟਾ ਕਮੀਜ਼ ਤੁਸੀਂ ਉੱਤੇ ਸੁੱਕਣੇ ਪਾ ਕੇ ਵੇਖ ਲਿਓ ਲਾਂ ਤੇ ਸਵੇਰ ਨੂੰ ਵੇਖੋ ਤਾਂ ਕੀ ਰੰਗ ਹੋਊਗਾ, ਜਿੱਥੇ ਜਿੱਥੇ ਉਹ ਡਾਇੰਗ ਫੈਕਟਰੀਆਂ ਨੇ ਉੱਥੇ ਉਹ ਲੱਗ ਹੀ ਨੀ ਸਕਦੀਆਂ ਕੱਪੜੇ ਰੰਗਾਂ ਵਾਲੀਆਂ ਜੋ ਵੀ ਕੁਛ ਹੈ, ਇਹ ਕਿਵੇਂ ਹੋਈ ਜਾਂਦਾ
1: ਬਿਲਕੁਲ,
0: ਤੇ ਗੱਲ ਤੁਸੀਂ ਪ੍ਰਦੂਸ਼ਣ ਦੀ ਕਰਦੇ ਹੋ ਬਾਈ ਜੀ, ਇਸ ਵਾਸਤੇ ਤਾਂ ਅਸੀਂ ਸਾਰੇ ਜੇ ਪਹਿਲਾਂ ਤਾਂ ਆਪਣਾ ਸਟੈਪ ਹੋਣਾ ਚਾਹੀਦਾ ਵੀ ਅਸੀਂ ਪੋਲਿਊਟ ਵੀ ਅਸੀਂ ਖੁਦ ਨਾ ਕਰੀਏ
1: ਜੀ,
0: ਦੂਜੇ ਨੰਬਰ ਤੇ ਅਸੀਂ ਦੂਜਿਆਂ ਤੇ ਉਂਗਲ ਚੁੱਕ ਲਈ
1: ਜੀ,
0: ਪਰ ਅਸੀਂ ਜ਼ਿੰਮੇਵਾਰੀ ਤੇ ਕੋਈ ਲੈਣ ਨੂੰ ਤਿਆਰ ਹੀ ਨਹੀਂ ਹੈਗਾ ਬਾਈ,
1: ਬਿਲਕੁਲ ਹੈ ਜੀ,
0: ਤੇ ਵਿਸ਼ਾ ਤੁਹਾਡਾ ਵਧੀਆ ਹੈਗਾ,
1: ਥੈਂਕ
0: ਉਹ
1: ਯੂ
0: ਅੱਜ ਪਤਾ
1: ਜੀ।
0: ਨਹੀਂ

0: ਇਹ ਨੀ ਪਤਾ ਵੀ ਕਿਵੇਂ ਕਿਵੇਂ ਫਸਲ ਘੱਟ ਵੱਧ ਕੇ ਵੀ ਚਲੋ ਹੋ ਜਾਂਦਾ,
1: ਜੀ
0: ਪਰ ਗੱਲ ਤਾਂ ਇਹ ਵੀ
2: ਜੀ
0: ਪਹਿਲੇ ਸਟੈਪ ਤੇ ਸਾਨੂੰ ਜ਼ਿੰਮੇਵਾਰੀ ਸਾਨੂੰ ਲੈਣੀ ਪਊਗੀ, ਦੂਜੇ ਚਲੋ ਦੂਜਾ ਫਿਰ ਜੇ ਕਿਉਂਕਿ ਜਦੋਂ ਆਪਾਂ ਲੈ ਲਾਂਗੇ ਫਿਰ ਦੂਜੇ ਨੰਬਰ ਤੇ ਉਂਗਲ ਆਪਾਂ ਦੂਜੇ ਵਾਲਾ ਕਰਾਂਗੇ।
1: ਬਿਲਕੁਲ ਹੈ ਜੀ।
0: ਜਿੰਨਾ ਪਰ ਜ਼ਿੰਦਗੀ ਜਿਉਣ ਵਾਸਤੇ ਜਿਵੇਂ ਤੁਸੀਂ ਗੱਲ ਕਰਦੇ ਪਏ ਸੀ ਨਾ, ਮੈਨੂੰ ਨਹੀਂ ਲੱਗਦਾ ਹੈਗਾ ਕਿ ਇੰਨੀਆਂ ਚੀਜ਼ਾਂ ਦੀ ਲੋੜ ਹੈਗੀ ਹੈ। ਜੇ ਅਸੀਂ ਵਧੀ ਜਾਵਾਂਗੇ ਤਾਂ ਉਹ ਅਮਰੀਕਾ ਦਾ ਰਾਸ਼ਟਰਪਤੀ ਕੋਈ ਜਹਾਜ਼ ਲਈ ਫਿਰਦਾ, ਫਿਰ ਕੋਈ ਹੋਰ ਲੈ ਲੂਗਾ,
1: ਬਿਲਕੁਲ ਹੈ,
0: ਫਿਰ ਸਾਨੂੰ ਵੀ ਚਾਹੀਦਾ ਬਾਈ,
1: ਜੀ
0: ਤੁਹਾਨੂੰ ਵੀ ਚਾਹੀਦਾ ਭਾਰਤ ਬਾਈ।
1: ਜੀ
0: ਜੇ ਕੱਲ ਨੂੰ ਦੁਨੀਆ ਖਤਮ ਹੋਣ ਲੱਗੀ, ਉਹ ਕਹਿੰਦੇ ਵੀ ਉਹਨਾਂ ਕੀ ਕਹਿੰਦੇ ਸੀ ਉਹਨੂੰ ਅਮਰੀਕਾ ਦੇ ਜਹਾਜ਼ ਵਾਲੇ ਨੂੰ,
1: ਜੀ
0: ਐਫ-1 ਨੂੰ ਪਤਾ ਕੀ ਕਹਿੰਦੇ ਸੀ ਵੀ ਉਹ ਲੈ ਕੇ ਉੱਡ ਜੂਗਾ,
1: ਜੀ
0: ਫਿਰ ਉਹਦੇ ਵਾਸਤੇ ਤੁਹਾਨੂੰ ਵੀ ਬਚਣ ਵਾਸਤੇ ਵੀ ਜਾਣ ਵਾਸਤੇ ਤੁਹਾਨੂੰ ਵੀ ਚਾਹੀਦੀ ਜ਼ਿੰਦਗੀ, ਮੈਨੂੰ ਵੀ ਚਾਹੀਦੀ।
1: ਜੀ
0: ਤੇ ਕਿਉਂ ਨਾ ਅਸੀਂ ਇਸ ਧਰਤੀ ਨੂੰ ਹੀ ਉਹੀ ਗੱਲ ਵੀ ਇਹਦੇ ਇਹਦੇ ਹਿਸਾਬ ਨਾਲ ਇਹਨੂੰ ਹੀ ਅਸੀਂ ਵਧੀਆ ਬਣਾ ਕੇ ਜਿਉਣ ਲਈਏ,
1: ਬਿਲਕੁਲ
0: ਜਿਹੜੀ ਸਾਡੇ ਵਾਸਤੇ ਬਣੀ ਬਣਾਈ ਸਾਰੀ ਕੁਦਰਤ ਹੈ, ਇਹਨੂੰ ਅਸੀਂ ਕਿਉਂ ਖਰਾਬ ਕਰਨ ਲਈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕੋਈ ਸ਼ੱਕ ਨਹੀਂ।
0: ਅਸੀਂ ਉਹ ਕਈ ਵਾਰੀ ਕਹਿੰਦੇ ਜੇ ਇੱਥੇ ਕੋਈ ਉਲਕਾ ਡਿੱਗ ਪਿਆ, ਫਲਾਣਾ ਡਿੱਗ ਪਿਆ, ਇੱਥੇ ਕੁਦਰਤ ਨਸ਼ਟ ਹੋ ਗਈ, ਦੂਜੀ ਦੁਨੀਆਂ ਤੇ ਉੱਡ ਜਾਂਗੇ
1: ਜੀ।
0: ਵੀ ਤੁਹਾਨੂੰ ਕਿਉਂ ਕੀ ਲੋੜ ਹੈ ਤੁਸੀਂ ਇੱਥੇ ਖਰਾਬ ਕਰਕੇ ਫਿਰ ਦੂਜੀ ਦੁਨੀਆਂ ਤੇ ਜਾ ਕੇ ਉੱਥੇ ਖੱਪ ਪਾਈ ਜਾਇਆ ਜੀ।
1: ਜੀ ਬਿਲਕੁਲ ਹੈ ਜੀ,
2: ਉਧਰ ਵੀ ਇਹੀ ਹਾਲ
0: ਰਹਿਣਾ।
1: ਨਹੀਂ ਹੁਣ ਇਸ ਧਰਤੀ ਤੇ ਕਹਿੰਦੇ ਆ ਕਿ ਸ਼ੁੱਕਰਵਾਰ ਹੈ, ਗ੍ਰਹਿ ਲੱਗਿਆ ਭਾਈ, ਕੁਛ ਨੀ ਕਰਨਾ, ਲੋਹਾ ਨੀ ਲੈਣਾ ਜਾਂ ਇੱਦਾਂ ਨੀ ਕਰਨਾ। ਫਿਰ ਉਹ ਜਦੋਂ ਸ਼ੁੱਕਰ ਦੇ ਉੱਤੇ ਚਲੇ ਗਏ, ਉਹ ਕਹਿਣਗੇ ਭਈ ਆ ਸਾਰਿਆਂ ਨਾਲੋਂ ਵੱਡੇ ਗ੍ਰਹਿ ਤਾਂ ਮੇਰੇ ਉੱਤੇ ਆ ਕੇ ਚੜ ਗਏ ਨੇ ਜੀ,
0: ਵੱਡੇ ਗ੍ਰਹਿ।
1: ਇਹਨਾਂ ਨੂੰ ਇਹ ਹੁਣ ਹੱਥ ਕਿਹਨੂੰ ਦਿਖਾਵੇ। ਬਿਲਕੁਲ ਹੈ ਜੀ,
0: ਉਹੀ ਗੱਲ ਹੈ। ਇਹਨਾਂ ਨੂੰ ਪ੍ਰਿਥਵੀ ਨੇ ਮਗਰ ਲਾਇਆ ਸੀ, ਜਿਹਨਾਂ ਨੂੰ ਸਾਰੀ ਹਵਾ ਪਾਣੀ ਸਾਰਾ ਕੁਛ ਦਿੱਤਾ ਇਹਨਾਂ ਲੋਕਾਂ ਨੂੰ, ਹੈ ਇਹ ਹੁਣ ਉਹਨੂੰ ਬਰਬਾਦ ਕਰਕੇ ਹੁਣ ਭਾਲਦੇ ਵੀ ਹੁਣ ਨਵਾਂ ਦੇ ਦੋ ਸਾਨੂੰ।
1: ਬਿਲਕੁਲ ਹੈ ਜੀ, ਉਹ ਕਹਿੰਦੇ ਹੁਣ ਮੰਗਲ ਵਾਲੇ ਕਹਿੰਦੇ ਹੁਣ ਮਸੀਂ ਤਾਂ ਇਹਨਾਂ ਨੂੰ ਪ੍ਰਿਥਵੀ ਚ ਪ੍ਰਵੇਸ਼ ਕਰਾਇਆ ਸੀ, ਭਈ ਉੱਥੇ ਜਾ ਕੇ ਤਬਾਹੀ ਮਚਾਓ ਜਿਹੜੀ ਮਚਾਉਣੀ ਆ, ਇੱਧਰ ਨੂੰ ਨਾ ਇਹ ਫਿਰ ਮੁੜ ਮੁੜੋ ਤੇ ਇੱਧਰ ਨੂੰ, ਮਸੀਂ ਤਾਂ ਇਹਨਾਂ ਨੂੰ ਉੱਥੇ ਛੱਡ ਕੇ ਆਇਆ ਜੀ।
0: ਬਿਲਕੁਲ ਨਹੀਂ ਭਾਰਜਵਾ ਜੀ, ਗੱਲ ਚਲੋ ਹਾਸੇ ਮਜ਼ਾਕ ਚ, ਪਰ ਅਸੀਂ ਨਾ ਪਹਿਲੇ ਨੰਬਰ ਤੇ ਜੇ ਆਪਣੀ ਜ਼ਿੰਮੇਵਾਰੀ ਸਮਝਾਂਗੇ ਫਿਰ ਸਾਰਾ ਕੁਝ, ਫਿਰ ਉਦੋਂ ਬਾਅਦ ਦੂਜਾ ਸਟੈਪ ਫਿਰ ਆ
1: ਜੀ।
0: ਉਹ ਚਲੋ ਸ਼ਮੀ ਬਾਈ ਜੀ ਜੁੜੇ ਹੁੰਦੇ ਨੇ, ਆਪਾਂ ਹਾਸੇ ਮਜ਼ਾਕ ਤੇ ਗੱਲ, ਹਾਸੇ ਮਜ਼ਾਕ ਜੀ ਵੀ ਚਲੋ ਆਪਾਂ ਗੱਲ ਉਹੀ ਕਰਨੀ ਆ
1: ਜੀ,
0: ਕੋਈ ਗੱਲ ਨਿਕਲੇ ਜੇ।
1: ਬਿਲਕੁਲ ਹੈ ਜੀ,
0: ਗੱਲ ਉਹੀ ਆ,
2: ਬਿਲਕੁਲ ਜੀ, ਬਿਲਕੁਲ,
0: ਜਿਹੜੇ ਮਰਜ਼ੀ ਗ੍ਰਹਿ ਤੇ ਲੈ ਜਾਓ, ਜੋ ਉਸਤੇ ਬੈਠਾ ਤੁਹਾਨੂੰ ਸੁੱਟੂਗਾ ਥੱਲੇ
1: ਜੀ। ਬਿਲਕੁਲ,
0: ਫਿਰੀ ਜਾਏ ਵਾਤਾਵਰਨ ਦੇ ਵਿਚਾਰੇ, ਉਹ ਕਹਿੰਦੇ ਉਹ ਕੀ ਕਹਿੰਦੇ ਹੁੰਦੇ ਗੁਰਤਵਾਕਰਸ਼ਣ, ਨਾ ਉੱਠਾਂ ਨੂੰ ਥੱਲੇ ਆਉਣ ਤੇ ਨਾ, ਨਹੀਂ ਸਾਡੇ ਲੋਕ ਹੈ ਵੀ ਇਸੇ ਵਾਹ ਵਾਲੀ, ਨਾ ਇਹ ਥੱਲੇ ਆਉਣ ਤੇ ਨਾ ਉੱਤੇ ਜਾਣੇ, ਕਿਸੇ ਗ੍ਰਹਿ ਤੇ ਜਾਣ ਜੋਗੇ ਹੈ
1: ਜੀ,
0: ਗੁਰਤਵਾਕਰਸ਼ਣ ਵਾਲੀ।
1: ਅਸਮਾਨ ਸੇ ਗਿਰਾ ਕਹਿੰਦੇ ਖਜੂਰ ਪੇ ਅਟਕਾ,
0: ਖਜੂਰ ਪੇ ਅਟਕਾ,
2: ਰੌਲਾ ਹੀ ਹੈ,
0: ਰੌਲਾ ਹੀ ਇਹ ਹੈ, ਸਭ ਜਿੱਥੇ ਵੀ ਜਾਂਦਾ ਇਨਸਾਨ ਤਬਾਹ ਹੀ ਕਰਦਾ ਹੈ ਬਾਈ
1: ਜੀ,
0: ਹੈ ਹੀ ਪਤਾ ਨੀ ਹੁਣ ਕੀ ਹੈ। ਠੀਕ ਹੈ ਜਮੀ ਬਾਈ ਜੀ, ਹਾਸਾ ਖੇਡਾ,
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਸ਼ੁਕਰੀਆ ਮੁਕੱਦਰ ਜੀ, ਸ਼ੁਕਰੀਆ ਜੀ,
2: ਸ਼ੁਕਰੀਆ ਜੀ,
1: ਥੈਂਕ ਯੂ,
2: ਕਿਆ ਬਾਤ ਹੈ,
1: ਜ਼ਿੰਦਗੀ ਜ਼ਿੰਦਾਬਾਦ,
2: ਜ਼ਿੰਦਗੀ ਜ਼ਿੰਦਾਬਾਦ,
1: ਜ਼ਿੰਦਾਬਾਦ ਜੀ ਜੀ ਸ਼ਮੀ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ ਜੀ,
1: ਹਾਂਜੀ ਸ਼ਮੀ ਜੀ ਲੰਘਿਆ ਜੀ, ਦੋ
2: ਜੀ ਪਰ ਸਾਹਿਬ ਬਿਲਕੁਲ ਜੀ, ਜਾਂਦੇ ਜਾਂਦੇ ਬਸ ਮੈਂ ਇੱਕ ਜ਼ਰੂਰ, ਜਿਹੜੀ ਚਰਚਾ ਆਪਣੀ ਹੋਈ ਹੈ ਬੜੀ ਸ਼ਾਨਦਾਰ ਆ, ਜਿਵੇਂ ਮੁਕੱਦਰ ਬਾਈ ਜੀ ਨੇ ਤੇ ਤੁਸੀਂ ਵੀ ਬਹੁਤ ਕਮਾਲ ਧਮਾਲ ਜਿਹੜਾ ਇਸ ਦੇ ਵਿੱਚ ਗੱਲਬਾਤ ਹੋਈ ਆ,
1: ਥੈਂਕ ਯੂ,
2: ਪਰ ਇਹ ਚਰਚਾ ਜਿਹੜੀ ਆ ਇਹ ਕੰਟੀਨਿਊ ਰਹਿਣੀ ਚਾਹੀਦੀ ਆ, ਔਰ ਚਰਚਾ ਤੋਂ ਅੱਗੇ ਜਾ ਕੇ ਜੇ ਮੈਂ ਆਪ ਸਭ ਤੋਂ ਪਹਿਲਾਂ ਇਹਦਾ ਹਿੱਸਾ ਬਣਾ ਕਿ ਮੈਂ ਭਾਈ ਖਲਾਰਾ ਨਹੀਂ ਪਾਉਣਾ, ਮੈਂ ਉਹਨੂੰ ਘੱਟੋ ਘੱਟ ਜਿਹੜੀ ਵੇਸਟ ਮੈਨੇਜਮੈਂਟ ਹੈ ਉਹ ਆਪਣੀ ਠੀਕ ਹੋਏ, ਇੰਡੀਵਿਜੁਅਲ ਤੋਂ ਕਹਾਣੀ ਚੱਲੂਗੀ, ਬੰਦੇ ਤੋਂ ਜਿਹੜੀ ਹੈ ਸਮਾਜ ਤੱਕ ਜਾਏਗੀ, ਬੰਦੇ ਤੋਂ ਪਰਿਵਾਰ ਤੱਕ ਹੈ, ਪਰਿਵਾਰ ਸਮਾਜ ਬਣਦਾ ਤੇ ਸਮਾਜ ਤੋਂ ਮੁਲਕ ਬਣ ਜਾਂਦੇ ਆ, ਪੂਰੀ ਧਰਤੀ ਆ
1: ਜੀ,
2: ਪਰ ਸ਼ੁਰੂਆਤ ਖੁਦ ਕਰਨੀ ਪਏਗੀ, ਆਪਾਂ ਦੂਜੇ ਤੋਂ ਆਸ ਨਹੀਂ ਰੱਖ ਸਕਦੇ ਕਿ ਉਹ ਪਹਿਲਾਂ ਸੁਧਰੇ ਫਿਰ ਮੈਂ ਸੁਧਰੂ, ਪਹਿਲਾਂ ਆਪ ਹੀ ਕਰ ਲਈ ਥੋੜਾ ਜਿਹਾ ਫਿਰ ਠੀਕ ਆ, ਤੇ ਜਿੰਨਾ ਹੋ ਸਕੇ ਕਿਉਂਕਿ ਇਹ ਵਰਤਮਾਨ ਦੇ ਵਿੱਚ ਜਿਹੜੀ ਸਾਨੂੰ ਇਹ ਚੈਲੰਜ ਨਜ਼ਰ ਆ ਰਿਹਾ ਹੈ ਅਸਲ ਵਿੱਚ ਫਿਕਰਮੰਦੀ ਫਿਊਚਰ ਦੀ ਆ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਦੀ ਆ, ਕਿ ਉਹ ਅਸੀਂ ਉਹਨਾਂ ਲਈ ਕੀ ਛੱਡ ਕੇ ਚੱਲੇ ਆ,
1: ਜੀ
2: ਅਸੀਂ ਉਹ ਇਹੋ ਜਿਹਾ ਇੱਕ ਮਾਹੌਲ ਕ੍ਰੀਏਟ ਕਰਕੇ ਚਲੇ ਜਾਵਾਂਗੇ ਜਿਹੜਾ ਬਿਲਕੁਲ ਹੀ ਉਹਨਾਂ ਲਈ ਜਿਹੜਾ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਮੁਹਾਲ ਹੋ ਜਾਏਗੀ,
1: ਜੀ
2: ਉਹ ਉਹ ਸਾਨੂੰ ਅੱਜ ਹੀ ਸੋਚਣਾ ਪਏਗਾ। ਇਹ ਟੈਕਨੋਲੋਜੀ ਦਾ ਇਸ ਜਦੋਂ ਜਿੰਨੀ ਵੀ ਆਪਾਂ ਤਰੱਕੀ ਕਰ ਰਹੇ ਹਾਂ ਉਹਦਾ ਕੋਈ ਅਰਥ ਨਹੀਂ ਰਹਿ ਜਾਏਗਾ ਜੇ ਅੱਗੇ ਸਾਡੇ ਕੋਲ ਸ਼ੁੱਧ ਹਵਾ ਪਾਣੀ ਨਾ ਬਚਿਆ,
1: ਬਿਲਕੁਲ,
2: ਔਰ ਜਲ ਜੰਗਲ ਜ਼ਮੀਨ ਜਿਹੜੀ ਹੈ ਇਹਦੇ ਉੱਤੇ ਪਹਿਰਾ ਦੇਣਾ, ਇਹਨੂੰ ਸਾਂਭਣਾ, ਇਹ ਹਰੇਕ ਦਾ ਸਾਡਾ ਸਭ ਦਾ ਹੀ ਫਰਜ਼ ਬਣਦਾ, ਇਹਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ। ਜਦੋਂ ਆਪਾਂ ਨੂੰ ਇਹ ਇੰਨੀ ਕੁ ਜ਼ਿੰਮੇਵਾਰੀ ਦਾ ਅਹਿਸਾਸ ਹੋ ਜਾਏਗਾ ਤੇ ਫਿਰ ਇਹ ਪੋਲੂਸ਼ਨ ਨਾਮ ਦਾ ਜਿਹੜਾ ਭੂਤ ਆਪੇ ਹੀ ਉੱਡ ਜਾਏਗਾ ਤੇ ਕਾਬੂ ਆ ਜਾਏਗਾ।
1: ਬਿਲਕੁਲ ਹੈ ਜੀ,
2: ਜੀ ਪਾਤ ਸਾਹਿਬ
1: ਜੀ, ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਇਨ ਸੋਹਣੇ ਵਿਚਾਰਾਂ ਦੇ ਲਈ ਜੀ, ਤੇ ਨਾਲ ਜੁੜਨ ਦੇ ਲਈ, ਤੇ ਆਉਣ ਵਾਲੇ ਦਿਨਾਂ ਚ
2: ਸ਼ੁਕਰੀਆ
1: ਜ਼ਰੂਰ ਜੁੜਦੇ ਆ ਜੀ, ਤੇ ਸੁਣਦੇ ਆ ਮਹਿਫਲ ਮਿੱਤਰਾਂ ਦੀ ਵੀ,
2: ਬਿਲਕੁਲ
1: ਤੇ
2: ਜੀ,
1: ਅਗਲੇ ਹਫਤੇ ਖੁੱਲ ਕੇ ਹੋਰ
2: ਬਿਲਕੁਲ
1: ਗੱਲਾਂ ਬਾਤਾਂ ਕਰਾਂਗੇ ਕੁਝ ਨਵੇਂ ਮੁੱਦੇ ਦੇ ਉੱਤੇ ਵੀ ਜੀ।
2: ਜੀ ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਭਾਰਤ ਸਾਹਿਬ ਤੇ
1: ਸਾਰੇ
2: ਦੋਸਤਾਂ ਦਾ ਵੀ, ਬਹੁਤ ਬਹੁਤ ਸ਼ੁਕਰੀਆ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜ਼ਿੰਦਾਬਾਦ ਜੀ,
2: ਜ਼ਿੰਦਾਬਾਦ
1: ਜੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸੀ ਜੀ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ ਪ੍ਰਦੂਸ਼ਣ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਨਿੱਘਾ ਸਵਾਗਤ ਹੈ। ਤੇ ਫਿਰ ਅਗਲਾ ਜਿਹੜਾ ਪ੍ਰੋਗਰਾਮ ਰਹੇਗਾ, ਚੱਲਦੇ ਆ ਆਪਾਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ, ਤੇ ਕੀ ਕਹਿੰਦੀਆਂ ਨੇ ਖ਼ਬਰਾਂ, ਤੇ ਪੰਜਾਬ ਦੇ ਹਾਲਾਤਾਂ ਦੀ ਬਾਤ ਪਾਵਾਂਗੇ, ਤੇ ਨਾਲ ਦੀ ਨਾਲ ਜੋ ਕੁਝ ਈਡੀ ਦੇ ਛਾਪੇ ਪਏ ਨੇ ਤੇ ਉਹਨਾਂ ਨੇ ਕੀ ਕੁਝ ਜਿਹੜਾ ਹੁੰਝਾ ਫੇਰਿਆ, ਈਡੀ ਦੀ ਹੁੰਝਾ ਫੇਰ ਜਿਹੜੀ ਕਾਰਵਾਈ ਹੋਈ ਹੈ ਤੇ ਹੋਰ ਸਾਰਾ ਸਿਲਸਿਲਾ ਚੱਲਿਆ ਉਹਦੇ ਵੱਲ ਨੂੰ ਚੱਲਦੇ ਹਾਂ, ਤੇ ਹੋਰ ਸਮਾਂ ਲਾਉਂਦੇ ਹਾਂ ਤੁਹਾਡੇ ਨਾਲ, ਤੇ ਤੁਹਾਡੇ ਫੋਨ ਕਾਲਾਂ ਦੀ ਵੀ ਜਿਹੜੀ ਨਾਲ ਨਾਲ ਉਡੀਕ ਰਹੇਗੀ। +358 449 76 19 ਵਰਡ ਸਟੂਡੀਓ ਦਾ ਨੰਬਰ ਹੈ, ਕਾਲ ਮਿਲਾ ਸਕਦੇ ਹੋ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਅੱਜ 24 ਸਤੰਬਰ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ, ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਧਿਆਨ ਦਿੰਦੇ ਹਾਂ। ਈਡੀ ਦੀ ਹੁੰਝਾ ਫੇਰ ਕਾਰਵਾਈ, ਕਿਸ ਦੀ ਕੁਰਸੀ ਦਹਿਲਾਈ ਹੈ, ਤੇ ਵਲਟੋਹੇ ਤੇ ਐਕਸ਼ਨ, ਭੁੱਲਰ ਦੇ ਰਿਐਕਸ਼ਨ, ਤੇ ਈਰਾਨ ਦੀ ਜਿਹੜੀ ਹੈ ਡਾਇਰੈਕਸ਼ਨ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਝਾਤ ਮਾਰਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਉਮੀਦਵਾਰਾਂ ਦੇ ਐਲਾਨ ਤੋਂ ਲੈ ਕੇ ਈਡੀ ਦੀਆਂ ਕਾਰਵਾਈਆਂ, ਗਮਾਂਡਾ ਮਾਮਲਾ, ਰਾਜਜੀਤ ਸਿੰਘ ਦੀ ਗ੍ਰਿਫਤਾਰੀ ਤੇ ਮਹਿਲਾ ਕਮਿਸ਼ਨ ਦਾ ਨੋਟਿਸ, ਵੋਟਰ ਲਿਸਟਾਂ ਨੂੰ ਲੈ ਕੇ ਉੱਠ ਰਹੇ ਨੇ ਸਵਾਲ ਕਿ ਸਿਰਫ ਖ਼ਬਰਾਂ ਤੱਕ ਹੀ ਸੀਮਤ ਰਹਿਣਗੇ ਜਾਂ ਇਹਨਾਂ ਦੇ ਉੱਤੇ ਹੋਰ ਵੀ ਜਿਹੜਾ ਅੱਗੇ ਜਿਹੜੇ ਨੇ ਸਟੈਪ ਲੈ ਜਾਣਗੇ। ਪੰਜਾਬ ਦੀ ਆਉਣ ਵਾਲੀ ਸਿਆਸਤ ਦੀ ਜਿਹੜੀ ਤਸਵੀਰ ਹੈ ਉਹ ਕੀ ਸੰਕੇਤ ਦਿੰਦੀ ਹੈ? ਦੂਜੇ ਪਾਸੇ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ, ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ ਤੇ ਟਰੰਪ ਦੇ ਬਿਆਨ, ਈਰਾਨ ਅਮਰੀਕਾ ਤਣਾਅ ਤੇ UNSC ਦੇ ਵਿੱਚ ਭਾਰਤ ਦੀ ਦਾਅਵੇਦਾਰੀ, ਦੁਨੀਆਂ ਦੇ ਵੱਡੇ ਮਸਲੇ ਸਾਡੇ ਦਰਵਾਜ਼ੇ ਤੱਕ ਜਿਹੜੇ ਨੇ ਪਹੁੰਚ ਰਹੇ ਨੇ, ਤੇ ਤਿਕੜਮਬਾਜ਼ੀ ਦੁਨੀਆਂ ਦੇ ਵਿੱਚ ਭਾਰੀ ਹੈ, ਤੇ ਗੱਲਬਾਤ ਕਰਦੇ ਹਾਂ ਸਾਰੇ ਇਸ ਮਸਲਿਆਂ ਦੇ ਉੱਤੇ, ਤੇ ਨਾਲ ਦੀ ਨਾਲ ਸ਼ੁਰੂਆਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਤੋਂ। ਸ਼੍ਰੋਮਣੀ ਅਕਾਲੀ ਦਲ ਨੇ ਯੋਧ ਸਿੰਘ ਸਮਰਾ ਨੂੰ ਅਜਨਾਲਾ ਤੋਂ ਜਿਹੜਾ ਉਮੀਦਵਾਰ ਐਲਾਨਿਆ, ਤੇ ਅੱਜ ਮਜੀਠਾ ਸਾਹਿਬ ਵੀ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਨਜ਼ਰ ਆਏ ਨੇ, ਤੇ ਪੰਜਾਬ ਬਚਾਓ ਰੈਲੀ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਇਹਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਅਜਨਾਲਾ ਦੇ ਪਿੰਡ ਉੱਗਰ ਔਲਖ ਦੇ ਵਿਖੇ ਪੰਜਾਬ ਬਚਾਓ ਰੈਲੀ ਕੀਤੀ ਗਈ, ਤੇ ਇਸ ਰੈਲੀ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਦੇ ਉੱਤੇ ਪੁੱਜੇ ਨੇ। ਇਸ ਰੈਲੀ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਯੋਧ ਸਿੰਘ ਸਮਰਾ ਨੂੰ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਪਾਰਟੀ ਦਾ ਉਮੀਦਵਾਰ ਜਿਹੜਾ ਐਲਾਨ ਦਿੱਤਾ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਉੱਤੇ ਆਟਾ ਦਾਲ ਸਕੀਮ ਨੂੰ ਮੁੜ ਮਜ਼ਬੂਤ ਕੀਤਾ ਜਾਵੇਗਾ ਤੇ 4 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ 50 ਕਿਲੋ ਅਨਾਜ ਦੇਣ ਦੀ ਗੱਲ ਕਹਿ ਦਿੱਤੀ ਫਿਰ ਤੋਂ, ਤੇ ਉਨ੍ਹਾਂ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕਰਨ ਦਾ ਵੀ ਜਿਹੜਾ ਐਲਾਨ ਕਰ ਦਿੱਤਾ। ਸੁਖਬੀਰ ਬਾਦਲ ਨੇ ਹਲਕੇ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਯੋਧ ਸਿੰਘ ਸਮਰਾ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਉਣ ਦੀ ਜਿਹੜੀ ਹੈ ਅਪੀਲ ਵੀ ਨਾਲ ਕੀਤੀ ਹੈ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਰਾਜਜੀਤ ਖੋਲੇਗਾ ਰਾਜ ਕੂ ਕਹਿੰਦੇ ਨੇ ਜੀ, ਤੇ ਪੁਰਾਣਾ ਮਾਮਲਾ ਜੀ, ਦੇਖਦੇ ਹਾਂ ਕੀ ਕੁਝ ਖੁੱਲਦਾ ਅੱਗੇ ਜਾ ਕੇ। ਤੇ ਸੀਐਮ ਮਾਨ ਹੁਣਾਂ ਦੀ ਗੱਲ ਕਰ ਲਈਏ, ਤੇ ਵੈਸੇ ਇੱਕ ਸੁਨੇਹਾ ਹੋਰ ਆਇਆ ਸੀ ਉਹ ਅੱਗੇ ਜਾ ਕੇ ਪੜਾਂਗੇ। ਸੀਐਮ ਮਾਨ ਹੁਣਾਂ ਨੇ ਹਰੀਆਂ ਝੰਡੀਆਂ ਦੇ ਰਹੇ ਨੇ ਜੀ, ਹੁਣ ਲਾਲ ਝੰਡੀ ਜਿਹੜੀ ਹੈ ਪਾਸੇ ਰੱਖ ਦਿੱਤੀ ਹੈ ਤੇ ਹਰੀ ਝੰਡੀ ਹੱਥ ਦੇ ਵਿੱਚ ਫੜ ਲਈ ਹੈ, 2027 ਦੀ ਚੋਣ ਕਿਉਂਕਿ ਲਾਗੇ ਆ ਗਈ ਹੈ ਤੇ ਸਭ ਭਰਤੀਆਂ ਵੀ ਹੋ ਰਹੀਆਂ ਨੇ ਤੇ ਨਾਲ ਦੀ ਨਾਲ 450 ਨਵੇਂ ASI ਅਹੁਦੇ ਦੇ ਉੱਤੇ ਜਿਹੜੇ ਲਾਉਣ ਦੀ ਤਿਆਰੀ ਹੋ ਗਈ ਹੈ ਪੰਜਾਬ ਪੁਲਿਸ ਦੇ ਵਿੱਚ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਦੇ ਨਾਲ ਪੰਜਾਬ ਪੁਲਿਸ ਦੇ ਵਿੱਚ ਸਹਾਇਕ ਸਬ ਇੰਸਪੈਕਟਰ ਜਿਹੜੇ ਨੇ ASI ਦੇ 450 ਨਵੇਂ ਅਹੁਦਿਆਂ ਦੇ ਉੱਤੇ ਭਰਤੀ ਨੂੰ ਜਿਹੜੀ ਹਰੀ ਝੰਡੀ ਦਿੱਤੀ ਹੈ। ਸੂਬਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵਿੱਚ 450 ਨਵੇਂ ASI ਭਰਤੀ ਹੋਣ ਦੇ ਨਾਲ ਜਿੱਥੇ ਇੱਕ ਪਾਸੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਾ ਨਵਾਂ ਮੌਕਾ ਮਿਲੇਗਾ ਉੱਥੇ ਦੂਜੇ ਪਾਸੇ ਥਾਣਿਆਂ ਤੇ ਜਾਂਚ ਏਜੰਸੀਆਂ ਦੇ ਵਿੱਚ ਅਮਲੇ ਦੀ ਘਾਟ ਨੂੰ ਵੀ ਕਹਿੰਦੇ ਦੂਰ ਕੀਤਾ ਜਾ ਸਕੇਗਾ। ਭਾਈ ਆ ਜਿਹੜੇ ਜਣੇ ਖਰੇ ਨੂੰ ਗੰਨਮੈਨ ਦਿੱਤੇ ਹੋਏ ਨੇ ਉਹਨਾਂ ਨੂੰ ਹਟਾਓ, ਉਹਨਾਂ ਨੂੰ ਆਪਣੀਆਂ ਡਿਊਟੀਆਂ ਤੇ ਲਾਓ ਭਾਈ, ਥਾਣਿਆਂ 'ਚ ਬਿਠਾਓ, ਲੋਕਾਂ ਦੀ ਸੇਵਾ ਕਰਨ ਦੇ ਲਾਓ ਤੇ ਆਪੇ ਹੀ ਮਸਲੇ ਹੱਲ ਹੋ ਜਾਣੇ ਆ। ਤੇ ਆਪਣੇ ਲਈ ਜਿਹੜੇ ਨੇ ਇੱਕ ਦੋ ਜਿਹੜੇ ਨੇ ਕੋਈ ਵੀ ਚਾਹੇ ਉਹ ਹੈਗਾ ਕਿਸੇ ਨੇ ਵੀ ਗੰਨਮੈਨ ਲੈਣੇ ਨੇ ਤਾਂ ਭਾਈ ਉਹ ਇੱਕ ਜਿਹੜਾ ਸਰਕਾਰੀ ਦੇ ਦਿਓ ਤੇ ਬਾਕੀ ਜਿਹੜੇ ਜਿੰਨੇ ਚਾਹੇ ਉਹਨੇ 10 ਰੱਖਣੇ ਚਾਹੇ 1000 ਰੱਖਣਾ ਹੈ ਆਪਣਾ ਪ੍ਰਾਈਵੇਟ ਲੈਵੇ ਜੀ, ਸਿਕਿਉਰਿਟੀ ਜੋ ਲੈਣੀ ਹੈ ਨਾਲੇ ਉਹ ਪੇ ਕਰੇ ਜਾਂ ਸਰਕਾਰ ਤੋਂ ਲੈਣੇ ਆ ਤਾਂ ਉਹ ਪੇ ਕਰੇ ਫਿਰ ਜੇ ਉਹਨੂੰ ਵੀ ਚਾਹੀਦੇ ਨੇ। ਤੇ ਸਰਕਾਰੀ ਕੋਟੇ ਦੇ ਵਿੱਚ ਭਾਈ ਪੈਸਾ ਵੀ ਆਏਗਾ ਤੇ ਆਪੇ ਹੀ ਸਾਰਾ ਕੁਝ ਸੂਤ ਆਏਗਾ। ਪੰਜਾਬ ਸਰਕਾਰ ਵੱਲੋਂ 4.5 ਸਾਲਾਂ ਦੇ ਦੌਰਾਨ ਸੂਬੇ ਦੇ ਵਿੱਚ 65,000 ਦੇ ਕਰੀਬ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਤੇ ਸੂਬਾ ਸਰਕਾਰ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਿਭਾਗਾਂ ਦੇ ਵਿੱਚ ਵੀ ਅਸਾਮੀਆਂ ਭਰੀਆਂ ਜਾਣਗੀਆਂ। ਦੂਸਰੇ ਪਾਸੇ ਸੱਤਾ ਦਾ ਸ਼ਹਿਦ ਕੁਰਸੀ ਮਾਮੇ ਦੀ ਤੇ ਰੋਬ ਚਾਚੇ ਦਾ ED ਦੀ ਜਿਹੜੀ ਖਬਰ ਹੈ ਵਿਸਤਾਰ ਦੇ ਨਾਲ ਸਾਂਝੀ ਕਰਦੇ ਹਾਂ। ED ਦੀ ਚਰਨਜੀਤ ਸਿੰਘ ਭੁੱਲਰ ਹੁਣਾਂ ਦੀ ਗੱਲ ਪਹਿਲਾਂ ਪਹਿਲ ਕਰਦੇ ਹਾਂ ਉਹਨਾਂ ਦੇ ਨਾਲ। ED ਦੀ ਛਾਪੇਮਾਰੀ ਨੇ ਜਿਹੜਾ ਰਿਸ਼ਤੇ ਨਾਤੇ ਕਲਚਰ ਦੀ ਜਿਹੜੀ ਹੈ ਨਵੀਂ ਗੱਠ ਖੋਲ ਦਿੱਤੀ ਹੈ ਜਿੱਥੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦਾ ਭਤੀਜਾ ਗੁਰਪ੍ਰੀਤ ਸਿੰਘ ਸੈਣੀ ਕੇਂਦਰੀ ਏਜੰਸੀ ਦੇ ਬੀਤੇ ਦਿਨ ਪਏ ਛਾਪੇ ਤੋਂ ਬਾਅਦ ਚਰਚਾ ਦੇ ਵਿੱਚ ਆਇਆ। ਉੱਥੇ ਹੁਣ ਇੱਕ ਹੋਰ ਮਾਮੇ ਭਾਣਜੇ ਦਾ ਮਾਮਲਾ ਸਾਹਮਣੇ ਆ ਗਿਆ। ਅੱਜ ਪੰਜਾਬ ਪੁਲਿਸ ਦੇ ਬਰਖਾਸਤ AIG ਜਿਹੜੇ ਨੇ ਰਾਜਜੀਤ ਸਿੰਘ ਦਾ ਉਹਨਾਂ ਦਾ ਵੀ ਮੁੱਦਾ ਚੱਕਦੇ ਆ। ਪਰ ਦੂਸਰੇ ਪਾਸੇ ਅਮਰਿੰਦਰ ਸਿੰਘ ਮੱਲੀ PCS ਅਧਿਕਾਰੀ ਨੇ ਜੋ ਕਿ ਬਰਖਾਸਤ AIG ਰਾਜਜੀਤ ਸਿੰਘ ਹੁਣੇ ਸਕੇ ਭਾਣਜੇ ਨੇ ਤੇ ਅਮਰਿੰਦਰ ਸਿੰਘ ਹੁਣੀ ਜਿਹੜੇ ਨੇ ਮੱਲੀ ਗਮਾਂਡਾ ਵਿੱਚ ਵਧੀਕ ਮੁੱਖ ਪ੍ਰਸ਼ਾਸਕ ਵਜੋਂ ਤਾਇਨਾਤ ਨੇ ਜਿੱਥੇ ਅੱਜ ਮਾਮਾ ਰਣਜੀਤ ਸਿੰਘ ਸੁਰਖੀਆਂ ਦੇ ਵਿੱਚ ਆਏ ਨੇ। ਰਣਜੀਤ ਸਿੰਘ ਕਹਿ ਮੂੰਹ ਤੋਂ ਨਿਕਲੀ ਜਾਂਦਾ ਰਾਜਜੀਤ ਹੈ ਜੀ, ਰਾਜਜੀਤ ਸਿੰਘ ਸੁਰਖੀਆਂ ਦੇ ਵਿੱਚ ਆਏ ਨੇ। ਉੱਥੇ ਹੀ ਅਮਰਿੰਦਰ ਸਿੰਘ ਮੱਲੀ ਵੀ ED ਦੇ ਵੱਲੋਂ ਕੀਤੀ ਗਈ ਪੁੱਛਗਿੱਛ ਕਾਰਨ ਚਰਚਾ ਦਾ ਹਿੱਸਾ ਬਣੇ ਰਹੇ ਨੇ। ਰਿਸ਼ਤਿਆਂ ਦੀ ਮਿਠਾਸ ਦੇ ਵਿੱਚ ਕਦੇ ED ਨੇ ਭੰਗ ਪਾਈ ਤੇ ਕਦੇ ਪੁਲਿਸ ਨੇ ਤੇ ਲੰਘੇ ਕੱਲ੍ਹ ਤੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਉਨ੍ਹਾਂ ਦੇ ਭਤੀਜੇ ਗੁਰਪ੍ਰੀਤ ਸਿੰਘ ਸੈਣੀ ਦੀ ਚਰਚਾ ਸਿਖਰ ਦੇ ਉੱਤੇ ਰਹੀ ਹੈ। ED ਨੇ ਗੁਰਪ੍ਰੀਤ ਸਿੰਘ ਦੇ ਘਰ ਉੱਤੇ ਜਿਹੜਾ ਛਾਪਾ ਵੀ ਮਾਰਿਆ ਸੀ। ਕਿਸੇ ਵੇਲੇ ਜਿਹੜਾ ਗਮਾਂਡਾ ਦਫ਼ਤਰ ਦੇ ਵਿੱਚ 2 ਦਿਨ ਛਾਪੇਮਾਰੀ ਤੋਂ ਬਾਅਦ 30 ਬੈਗ ਲੈ ਕੇ ਨਿਕਲੇ ਨੇ ED ਅਧਿਕਾਰੀ ਤੇ ਜ਼ਬਤ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਗਮਾਂਡਾ ਅਧਿਕਾਰੀਆਂ ਨੂੰ ਸਮਨ ਭੇਜੇ ਜਾ ਸਕਦੇ ਨੇ ਤੇ ED ਦੀ ਕਾਰਵਾਈ ਦੇ ਉੱਤੇ ਪੰਜਾਬ ਦੇ ਵਿੱਚ ਸਿਆਸੀ ਭੁਚਾਲ ਜਿਹੜਾ ਆਇਆ ਤੇ ਹਰਪਾਲ ਚੀਮਾ ਨੇ ਜਨਤਕ ਜਿਹੜਾ ਪੰਚਨਾਮਾ ਵੀ ਕੀਤਾ ਹੈ ਤੇ ਕੇਂਦਰ ਤੇ ਏਜੰਸੀਆਂ ਦੀ ਦੁਰਵਰਤੋਂ ਦਾ ਇਲਜ਼ਾਮ ਵੀ ਲਾਇਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਪਾ ਕੇ ED ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਕਰ ਦਿੱਤੇ। ਚੀਮਾ ਨੇ ਆਪਣੀ ਪੋਸਟ ਦੇ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਸੈਣੀ ਉਰਫ ਪ੍ਰਿੰਸ ਦੇ ਸਾਹਨੇਵਾਲ ਸਥਿਤ ਘਰ ਦੀ ਜਿਹੜੀ ਹੈ 23 ਸਤੰਬਰ ਨੂੰ ਹੋਈ ਤਲਾਸ਼ੀ ਦੇ ਨਾਲ ਸੰਬੰਧਿਤ ਪੰਚਨਾਮਾ ਵੀ ਜਿਹੜਾ ਸਾਂਝਾ ਕੀਤਾ ਹੈ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ ਦਫ਼ਤਰ ਦੇ ਵਿੱਚ ਐਨਫੋਰਸਮੈਂਟ ਡਾਇਰੈਕਟਰ ਡਾਇਰੈਕਟੋਰੇਟ ਨੇ ਚਲਾਈ ਗਈ 2 ਦਿਨ ਦੀ ਤਲਾਸ਼ੀ ਅਤੇ ਨਿਗਰਾਨੀ ਦੀ ਕਾਰਵਾਈ ਵੀਰਵਾਰ ਦੇ ਸਵੇਰੇ ਜਿਹੜਾ ਅੱਜ ਖਤਮ ਕੀਤੀ ਹੈ ਤੇ ਆਮ ਆਦਮੀ ਪਾਰਟੀ ਆਪ ਦੇ ਵਰਕਰਾਂ ਨੇ ਜਿਹੜਾ ਰੋਸ ਪ੍ਰਦਰਸ਼ਨ ਵਿਚਾਲੇ ਪੁਲਿਸ ਟੀਮ ਨੂੰ ED ਦੀਆਂ ਟੀਮਾਂ ਨੂੰ ਗਮਾਂਡਾ ਦਫ਼ਤਰ ਤੋਂ ਚੰਡੀਗੜ੍ਹ ਸਰਹੱਦ ਤੱਕ ਜਿਹੜਾ ਸੁਰੱਖਿਅਤ ਬਾਹਰ ਕੱਢਣਾ ਪਿਆ। ED ਦੀਆਂ ਟੀਮਾਂ ਜ਼ਬਤ ਕੀਤੇ ਦਸਤਾਵੇਜ਼ਾਂ ਦੇ 30 ਤੋਂ ਵੱਧ ਬੈਗਾਂ ਤੋਂ ਇਲਾਵਾ ਸਕੈਨ ਕੀਤੇ ਦਸਤਾਵੇਜ਼ਾਂ ਦੀਆਂ ਹਾਰਡ ਡਿਸਕਾਂ ਵੀ ਜਿਹੜਾ ਆਪਣੇ ਨਾਲ ਲੈ ਤੁਰੀਆਂ। ਕੇਂਦਰੀ ਏਜੰਸੀ ਨੇ ਅੱਗੇ ਦੀ ਕਾਰਵਾਈ ਕਰਨ ਦੇ ਲਈ ਕਾਫ਼ੀ ਮਹੱਤਵਪੂਰਨ ਸਮੱਗਰੀ ਇਕੱਠੀ ਕਰ ਲਈ ਹੈ। ED ਦੀਆਂ ਟੀਮਾਂ ਵੱਲੋਂ ਗਮਾਂਡਾ ਦੇ ਕਿਸੇ ਵੀ ਅਧਿਕਾਰੀ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ ਗਿਆ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਵਿਕਾਸ ਗਰਗ ਸਮੇਤ ਗਮਾਂਡਾ ਦੇ ਉੱਚ ਅਧਿਕਾਰੀ ਵਾਪਸ ਆਪਣੇ ਕੰਮ ਦੇ ਉੱਤੇ ਪਰਤ ਆਏ ਨੇ। ਇਹ ਜਾਣਕਾਰੀ ਦਿੱਤੀ ਗਈ ਕਿ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਈਡੀ ਆਉਣ ਵਾਲੇ ਦਿਨਾਂ ਦੇ ਵਿੱਚ ਅਧਿਕਾਰੀਆਂ ਨੂੰ ਸਮਨ ਜਾਰੀ ਕਰਕੇ ਪੁੱਛ ਦੇ ਗਿੱਛ ਦੇ ਲਈ ਵੀ ਜਿਹੜਾ ਬੁਲਾ ਸਕਦੀ ਹੈ। ਦੂਸਰੇ ਪਾਸੇ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਆਪ ਤੋਂ ਲੋਕਾਂ ਨੂੰ ਦੂਰ ਕਰਨ ਦੇ ਲਈ ਪੰਜਾਬ ਦੇ ਵਿੱਚ 4,000 ਈਡੀ ਅਧਿਕਾਰੀ ਕੀਤੇ ਨੇ ਤੈਨਾਤ। ਸਿਸੋਦੀਆ ਹੁਣਾਂ ਨੇ ਇਹ ਇਲਜ਼ਾਮਬਾਜ਼ੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਲੋਕਾਂ ਵੱਲੋਂ ਸਮਰਥਨ ਪ੍ਰਾਪਤ ਕਰਨ ਦੇ ਵਿੱਚ ਸਫਲ ਰਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਤੇ ਪੰਜਾਬੀਆਂ ਵਿਰੁੱਧ ਜੰਗ ਛੇੜ ਦਿੱਤੀ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ ਦਫ਼ਤਰ ਵਿਖੇ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀ 50 ਘੰਟੇ ਚੱਲੀ ਤਲਾਸ਼ੀ ਤੇ ਨਿਗਰਾਨੀ ਕਾਰਵਾਈ ਜਿਹੜੀ ਹੈ ਜੋ ਅੱਜ ਦੁਪਹਿਰ ਖਤਮ ਹੋਈ ਉਹਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਸਿਸੋਦੀਆ ਨੇ ਕਿਹਾ ਕਿ ਈਡੀ ਜਿਹੜੀ ਹੈ ਉਹਦਾ ਨਾਮ ਬਦਲ ਕੇ ਪੀਐਮ ਮੋਦੀ ਦੇ ਜਿਹੜਾ ਇੰਪਲਾਈਡ ਡਾਕੂ ਤੱਕ ਕਹਿ ਦਿੱਤਾ ਉਹਨਾਂ ਨੂੰ ਰੱਖ ਦੇਣਾ ਚਾਹੀਦਾ ਹੈ। ਸਿਸੋਦੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੋਣਾਂ ਵਾਲੇ ਪੰਜਾਬ ਦੇ ਵਿੱਚ ਨਸ਼ਾ ਮੁਕਤ ਯਾਤਰਾ ਸ਼ੁਰੂ ਕਰਨ ਦੇ ਲਈ ਆਪਣੀ ਪਾਰਟੀ ਦੇ ਪ੍ਰਧਾਨ ਨਿਤਿਨ ਨਵੀਨ ਨੂੰ ਭੇਜਿਆ। ਇਸ ਯਾਤਰਾ ਨੂੰ ਲੋਕਾਂ ਦਾ ਕੋਈ ਹੁੰਗਾਰਾ ਨਹੀਂ ਮਿਲਿਆ ਤੇ ਭਾਜਪਾ ਪ੍ਰਧਾਨ ਦੇ ਪ੍ਰੋਗਰਾਮ ਦੇ ਦੌਰਾਨ ਵੀ 2/3 ਕੁਰਸੀਆਂ ਖਾਲੀ ਰਹੀਆਂ। ਹਰ ਦਿਨ ਇਸ ਯਾਤਰਾ ਨੂੰ 400 ਲੋਕਾਂ ਦਾ ਸਮਰਥਨ ਵੀ ਨਹੀਂ ਮਿਲ ਪਾ ਰਿਹਾ। ਇਹ ਮਹਿਸੂਸ ਕਰਦੇ ਹੋਏ ਕਿ ਇਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਭਾਜਪਾ ਦੇ ਲਈ ਚੰਗਾ ਸੰਕੇਤ ਨਹੀਂ ਹੋਵੇਗਾ ਤੇ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਵਿੱਚ ਈਡੀ ਤੈਨਾਤ ਕਰ ਦਿੱਤੀ ਹੈ। 4,000 ਈਡੀ ਅਧਿਕਾਰੀ ਪੰਜਾਬ ਦੇ ਵਿੱਚ ਨੇ ਜਿਨ੍ਹਾਂ ਨੂੰ ਇੱਕੋ ਇੱਕ ਕੰਮ ਸੌਂਪਿਆ ਗਿਆ ਹੈ ਕਿ ਲੋਕਾਂ ਨੂੰ ਆਪ ਤੋਂ ਦੂਰ ਕਰਨਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਉਨ੍ਹਾਂ ਦੇ ਕੁਝ ਆਗੂਆਂ ਤੇ ਵਰਕਰਾਂ ਦੇ ਘਰਾਂ ਸਮੇਤ ਕਈ ਥਾਵਾਂ ਦੇ ਉੱਤੇ 2 ਦਿਨ ਤੱਕ ਈਡੀ ਦੀ ਛਾਪੇਮਾਰੀ ਜਾਰੀ ਰਹੀ ਹੈ। ਆਪ ਆਗੂ ਨੇ ਦਾਅਵਾ ਕੀਤਾ ਕਿ ਹਰ ਥਾਂ ਜਿਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਉਨ੍ਹਾਂ ਨੇ ਈਡੀ ਅਧਿਕਾਰੀਆਂ ਨੂੰ ਤਲਾਸ਼ੀ ਦਾ ਕਾਰਨ ਵੀ ਪੁੱਛਿਆ ਪਰ ਈਡੀ ਦੇ ਕੋਲ ਕੋਈ ਵੀ ਜਵਾਬ ਨਹੀਂ ਸੀ। ਉਹ ਸਿਰਫ਼ ਖਾਂਦੇ ਪੀਂਦੇ ਨੇ ਤੇ ਗੱਦੇ ਮੰਗਵਾਉਂਦੇ ਨੇ ਤੇ ਆਪਣੇ ਸਿਆਸੀ ਆਕਾਵਾਂ ਦੇ ਲਈ ਕਹਿੰਦੇ ਸਿਆਸੀ ਏਜੰਡਾ ਤੈਅ ਕਰਨ ਵਾਸਤੇ ਤਸਵੀਰਾਂ ਖਿਚਵਾਉਂਦੇ ਨੇ। ਕਿਸੇ ਕੋਲੋਂ ਕੁਝ ਵੀ ਬਰਾਮਦ ਕਹਿੰਦੇ ਨਹੀਂ ਹੋਇਆ ਪਰ ਆਉਣ ਵਾਲੇ ਦਿਨਾਂ 'ਚ ਸਭ ਕੁਝ ਸਪਸ਼ਟ ਹੋ ਜਾਏਗਾ। ਜੀ ਸਿਸੋਦੀਆ ਜੀ ਕਾਲੇ ਕਾਹਤੋਂ ਪੈਂਦੇ ਹੋ? ਉਨ੍ਹਾਂ ਕਿਹਾ ਕਿ ਆਪ ਨੇ ਸਭ ਤੋਂ ਇਮਾਨਦਾਰ ਸ਼ਾਸਨ ਦਿੱਤਾ ਹੈ, ਕੱਟੜ ਇਮਾਨਦਾਰ ਨੇ, ਤੇ ਐਲਾਨ ਕੀਤਾ ਕਿ ਭਾਜਪਾ ਜਿੰਨੀ ਮਰਜ਼ੀ ਜਾਂਚ ਕਰਵਾ ਲਵੇ ਉਸਨੂੰ ਆਪ ਆਗੂਆਂ ਦੇ ਵਿਰੁੱਧ ਕੁਝ ਨਹੀਂ ਮਿਲੇਗਾ। ਦੂਸਰੇ ਪਾਸੇ ਨਾ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਤੇ ਨਾ ਦਬਾਅ ਪਾਇਆ, ਗਮਾਂਡਾ ਅਧਿਕਾਰੀਆਂ ਨੇ ਵਾਰੰਟ ਅਫਸਰਾਂ ਨੂੰ ਬਿਆਨ ਦਿੱਤਾ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਨਿਯੁਕਤ ਵਾਰੰਟ ਅਫਸਰ ਜਿਹੜੇ ਨੇ ਜਿਨ੍ਹਾਂ ਨੇ ਵੀਰਵਾਰ ਤੜਕੇ ਕਰੀਬ 2:50 ਦੇ ਉੱਤੇ ਗਮਾਂਡਾ ਹੈੱਡਕੁਆਰਟਰ ਦਾ ਦੌਰਾ ਕੀਤਾ, ਉਨ੍ਹਾਂ ਨੇ ਆਪਣੀ ਰਿਪੋਰਟ ਅਦਾਲਤ ਦੇ ਵਿੱਚ ਪੇਸ਼ ਕੀਤੀ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਗਮਾਂਡਾ ਅਧਿਕਾਰੀਆਂ ਨੇ ਉਨ੍ਹਾਂ ਨੂੰ ਖੁਦ ਦੱਸਿਆ ਕਿ ਉਨ੍ਹਾਂ ਨੂੰ ਉਥੇ ਕਿਸੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਗਿਆ। ਜਸਟਿਸ ਸੰਜੇ ਵਸ਼ਿਸ਼ਟ ਦੇ ਬੈਂਚ ਅੱਗੇ ਪੇਸ਼ ਕੀਤੀ ਆਪਣੀ ਰਿਪੋਰਟ ਦੇ ਵਿੱਚ ਵਾਰੰਟ ਅਫਸਰ ਰਾਜਨ ਨੰਦਾ ਨੇ ਇਹ ਵੀ ਜਿਹੜਾ ਲਿਖਿਆ ਕਿ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਉੱਤੇ ਕੋਈ ਵੀ ਨਜਾਇਜ਼ ਦਬਾਅ ਨਹੀਂ ਪਾਇਆ ਗਿਆ ਤੇ ਰਿਪੋਰਟ 'ਚ ਕਿਹਾ ਕਿ ਸਾਰੇ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਇਮਾਰਤ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਗਿਆ। ਕਿਸੇ ਵੀ ਕਾਗਜ਼ ਦੇ ਉੱਤੇ ਦਸਤਖਤ ਜਿਹੜੇ ਨੇ ਕਰਨ ਜਾਂ ਮੰਨਣ ਦੇ ਲਈ ਉਨ੍ਹਾਂ ਦੇ ਉੱਤੇ ਕੋਈ ਵੀ ਨਜਾਇਜ਼ ਦਬਾਅ ਨਹੀਂ ਪਾਇਆ ਗਿਆ। ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ। ਨੰਦਾ ਨੇ ਦੱਸਿਆ ਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਲਗਭਗ 2 ਘੰਟਿਆਂ ਦੇ ਲਈ ਆਪਣੇ ਘਰ ਜਾਣ ਦੀ ਵੀ ਇਜਾਜ਼ਤ ਦਿੱਤੀ ਗਈ। ਗਮਾਂਡਾ ਦੇ ਸਟੇਟ ਅਫਸਰ ਅਮਨ ਗੁਪਤਾ ਨੂੰ ਆਪਣੇ ਭਰਾ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਤੇ ਲੈਂਡ ਐਕੁਜੀਸ਼ਨ ਕੁਲੈਕਟਰ ਰੋਹਿਤ ਜਿੰਦਲ ਨੂੰ ਵੀ ਆਪਣੇ ਪਰਿਵਾਰ ਦੇ ਨਾਲ ਮਿਲਣ ਦੀ ਇਜਾਜ਼ਤ ਮਿਲੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਜਾਂ ਦੋਸਤਾਂ ਨੂੰ ਉਨ੍ਹਾਂ ਦੇ ਲਈ ਖਾਣਾ ਲਿਆਉਣ ਦੀ ਇਜਾਜ਼ਤ ਵੀ ਸੀ। ਨੰਦਾ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮਹਿਲਾ ਸਟਾਫ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਦੇ ਵੱਲੋਂ ਸ਼ਾਮ 6 ਵਜੇ ਤੋਂ ਲੈ ਕੇ 6:30 ਤੱਕ ਦਫ਼ਤਰ ਛੱਡਣ ਦੀ ਇਜਾਜ਼ਤ ਦਿੱਤੀ ਗਈ। ਇਹ ਘਟਨਾਕ੍ਰਮ ਜਸਟਿਸ ਵਿਸ਼ਿਸ਼ਟ ਵੱਲੋਂ 23 ਸਤੰਬਰ ਦੀ ਅੱਧੀ ਰਾਤ ਨੂੰ ਦਿੱਤੇ ਉਸ ਹੁਕਮ ਤੋਂ ਬਾਅਦ ਸਾਹਮਣੇ ਆਇਆ ਜਿਸ ਦੇ ਵਿੱਚ ਗਮਾਂਡਾ ਇਮਾਰਤ ਦਾ ਦੌਰਾ ਕਰਨ ਤੇ ਸਮੁੱਚੀ ਸਥਿਤੀ ਦੀ ਜਾਂਚ ਕਰਨ ਦੇ ਲਈ ਵਾਰੰਟ ਅਫਸਰ ਨਿਯੁਕਤ ਕੀਤਾ ਗਿਆ ਜਿਸ ਦੇ ਵਿੱਚ ਇਹ ਵੀ ਸ਼ਾਮਲ ਸੀ ਕਿ ਕਿਸੇ ਅਧਿਕਾਰੀ ਨੂੰ ਬੇਲੋੜਾ ਹਿਰਾਸਤ ਦੇ ਵਿੱਚ ਰੱਖਿਆ ਜਾ ਰਿਹਾ ਤੇ ਕੀ ਅਧਿਕਾਰੀਆਂ ਜਾਂ ਗਮਾਂਡਾ ਵਿਰੁੱਧ ਪਹਿਲਾਂ ਹੀ ਕੋਈ ਮੂਲ ਅਪਰਾਧ ਜਿਹੜਾ ਦਰਜ ਕੀਤਾ ਗਿਆ। ਜਸਟਿਸ ਵਿਸ਼ਿਸ਼ਟ ਦੇ ਇਹ ਨਿਰਦੇਸ਼ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਦੇ ਵਿੱਚ ਇੱਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਆਏ ਜਿਸ ਦੇ ਵਿੱਚ ਦੋਸ਼ ਲਾਇਆ ਗਿਆ ਸੀ ਕਿ ਕਈ ਅਧਿਕਾਰੀਆਂ ਨੂੰ 22 ਸਤੰਬਰ ਤੋਂ ਗਮਾਂਡਾ ਹੈੱਡਕੁਆਰਟਰ ਵਿਖੇ ਹਿਰਾਸਤ ਦੇ ਵਿੱਚ ਲਿਆ ਗਿਆ। ਪਟੀਸ਼ਨ ਦੇ ਵਿੱਚ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ ਤੇ ਇਹ ਵੀ ਬੇਨਤੀ ਕੀਤੀ ਗਈ ਸੀ ਕਿ ਇੱਕ ਵਾਰੰਟ ਅਫਸਰ ਇਮਾਰਤ ਦਾ ਦੌਰਾ ਕਰੇ ਤੇ ਹਿਰਾਸਤ ਦੇ ਵਿੱਚ ਰੱਖੇ ਗਏ ਵਿਅਕਤੀਆਂ ਦੀ ਭਾਲ ਕਰੇ ਤੇ ਉਨ੍ਹਾਂ ਨੂੰ ਜਿਹੜਾ ਆਜ਼ਾਦ ਕਰਵਾਵੇ। ਇੱਕ ਖਬਰ ਹੋਰ ਲੈ ਕੇ ਤੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਮਹਿਲਾ ਕਮਿਸ਼ਨ ਦੇ ਵੱਲੋਂ ਵਿਰਸਾ ਸਿੰਘ ਵਲਟੋਆ ਨੂੰ ਨੋਟਿਸ ਜਿਹੜਾ ਦਿੱਤਾ ਗਿਆ। ਪੰਜਾਬ ਜਿਹੜੇ ਰਾਜ ਮਹਿਲਾ ਕਮਿਸ਼ਨ ਨੇ ਜਬਰ ਜਨਾਹ ਪੀੜਤ ਔਰਤ ਦੇ ਬਾਰੇ ਕਥਿਤ ਤੌਰ ਦੇ ਉੱਤੇ ਇਤਰਾਜ਼ਯੋਗ ਜਿਹੜੀਆਂ ਟਿੱਪਣੀਆਂ ਕਰਨ ਤੇ ਉਸਦੀ ਪਛਾਣ ਉਜਾਗਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਨੋਟਿਸ ਜਾਰੀ ਕਰ ਦਿੱਤਾ। ਕਮਿਸ਼ਨ ਨੇ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ 26 ਸਤੰਬਰ ਤੱਕ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ 2001 ਦੀ ਧਾਰਾ 12 ਤੱਕ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਮਿਸ਼ਨ ਨੇ ਸਪਸ਼ਟ ਕੀਤਾ ਕਿ ਸੂਬੇ ਦੇ ਵਿਚ ਔਰਤਾਂ ਦੇ ਅਧਿਕਾਰਾਂ, ਮਾਨ ਸਨਮਾਨ ਤੇ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ। ਤੇ ਭਾਈ ਜਦੋਂ ਆ 5 ਕਰੋੜ ਦਾ ਮਾਮਲਾ ਸੀ ਉਦੋਂ ਮਹਿਲਾ ਕਮਿਸ਼ਨ ਨੇ ਕੋਈ ਐਕਸ਼ਨ ਨਹੀਂ ਲਿਆ। ਕਮਿਸ਼ਨ ਦੇ ਅਨੁਸਾਰ ਮੀਡੀਆ ਦੇ ਵਿਚ ਆਈਆਂ ਖ਼ਬਰਾਂ ਤੇ ਵੀਡੀਓਜ਼ ਦੇ ਵਿਚ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਪੀੜਤ ਔਰਤ ਖਿਲਾਫ਼ ਅਪਮਾਨਜਨਕ ਸ਼ਬਦਾਵਲੀ ਵਰਤਣ ਦੀ ਜਾਣਕਾਰੀ ਸਾਹਮਣੇ ਆਈ। ਮਹਿਲਾ ਕਮਿਸ਼ਨ ਨੇ ਪੰਜਾਬ ਦੇ DGP ਅਤੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਹੁਕਮ ਦਿੱਤੇ ਨੇ ਕਿ ਉਹ ਇਸ ਮਾਮਲੇ ਦੀ ਤੱਥਾਂ ਦੇ ਆਧਾਰ ਦੇ ਉੱਤੇ ਡੂੰਘਾਈ ਦੇ ਨਾਲ ਪੜਤਾਲ ਕਰਨ ਤੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਪਤਾ ਲਗਾਉਣ ਦੇ ਲਈ ਕਿਹਾ ਗਿਆ ਕਿ ਇਸ ਮਾਮਲੇ ਦੇ ਵਿਚ ਕਾਨੂੰਨੀ ਵਿਵਸਥਾਵਾਂ ਦੀ ਕੋਈ ਉਲੰਘਣਾ ਹੋਈ ਹੈ ਜਾਂ ਨਹੀਂ ਹੈ। ਜੇਕਰ ਕਿਸੇ ਵੀ ਕਾਨੂੰਨ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਨਿਯਮ ਦੇ ਤਹਿਤ ਕੀਤੀ ਗਈ ਕਾਰਵਾਈ ਦਾ ਪੂਰਾ ਵੇਰਵਾ ਤਿਆਰ ਕਰਕੇ 26 ਸਤੰਬਰ ਤੱਕ ਕਮਿਸ਼ਨ ਦੇ ਦਫ਼ਤਰ ਦੇ ਵਿਚ ਰਿਪੋਰਟ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਜਿਹੜੇ ਨੇ ਇਹਦੇ ਵਿਚ ਦੇ ਦਿੱਤੇ ਗਏ ਨੇ। ਤੇ ਲੋ ਦੋਸਤੋ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਅੱਜ ਦੇ ਮੁੱਦਿਆਂ ਨੂੰ ਜਿਹੜਾ ਖੰਗੋਲਦੇ ਹਾਂ ਥੋੜਾ ਜਿਹਾ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰਾ ਜੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਉਂਝਾ ਫੇਰ ਛੱਡਿਆ ਜੀ?
3: ਹਾਲ ਜੀ, ਹਾਲ ਚਾਲ ਠੀਕ ਹੈ ਜੀ। ਉਹ ਕਹਿੰਦੇ ਨਾ ਜੀ, ਨੀਚੋਂ ਊਂਚ ਕਰੇ ਮੇਰਾ ਗੋਬਿੰਦ, ਤੇ ਫਿਰ ਉੱਚੋ ਨੀਚ ਜਿਹੜਾ ਉਹ ਵੀ ਉਹ ਹੀ ਕਰਦਾ ਜੀ। ਨੀਚੋ ਉੱਚ ਜੇ ਉਹ ਕਰਦਾ ਆ ਤੇ ਉੱਚੋ ਨੀਚ ਵੀ ਉਹ ਹੀ ਕਰ ਦਿੰਦਾ ਜੀ।
1: ਬਿਲਕੁਲ ਹੈ ਜੀ।
3: ਹੁਣ ਦੁੱਖ ਦੀ ਗੱਲ ਤਾਂ ਇਹ ਹੈਗੀ ਆ ਭਾਰਾ ਸਾਹਿਬ
1: ਜੀ,
3: ਗੁਰਬਾਣੀ ਕਹਿੰਦੀ ਕਿਆ ਹੰਸ ਕਿਆ ਬਗਲਾ, ਹਾਂਜੀ, ਜਾਸ ਤੇ ਨਜ਼ਰ ਕਰੇ ਨਦਰ ਕਰੇ ਤੇ ਸਾਪਣੀ ਤਾਂ ਕਾਕੋ ਹੰਸ ਕਰੇ।
1: ਹਾਂਜੀ,
3: ਇਹ ਨਾ ਇਹਨਾਂ ਤੇ ਨਜ਼ਰੇ ਨਾਇਤ ਪਰਮਾਤਮਾ ਦੀ ਹੋਈ ਸੀ ਤੇ ਇਹਨਾਂ ਨੂੰ ਮਿਲੀਆਂ ਪਾਵਰਾਂ। ਇਹਨਾਂ ਨੇ ਜਿਹੜਾ ਹੈਗਾ ਆ ਪੰਜਾਬ ਦੇ ਵਿਚ ਕੀਤਾ ਰਾਜ
1: ਜੀ।
3: ਪਰ ਸਵਾਲ ਇਹ ਹੈਗਾ ਆ ਜੀ ਕਿ ਇੰਟੈਂਸ਼ਨ ਜੇ ਮੈਲਾਫਾਈਡ ਹੋਵੇ ਤੇ ਫੇਰ ਉਹਦਾ ਰਿਜ਼ਲਟ ਵੀ ਮੈਲਾਫਾਈਡ ਹੀ ਆਉਂਦਾ ਹੁੰਦਾ
1: ਜੀ।
3: ਸਰ ਅੱਜ ਜਿਹੜੇ ਉੱਥੇ ED ਦੇ ਵਿਚ ਜਦੋਂ ਇਹਨਾਂ ਨੇ ਜਾ ਕੇ ਹੰਗਾਮਾ ਕੀਤਾ ਤੇ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਜੀ, ਰਿਪੋਰਟਾਂ ਤਾਂ ਸਾਰੀਆਂ ਵੀਡੀਓਗ੍ਰਾਫੀ ਨਾਲ ਆ ਜਾਂਦੀਆਂ ਉਸੇ ਵੇਲੇ
1: ਜੀ।
3: ਇਸ ਤਰ੍ਹਾਂ ਲੱਗਦਾ ਸੀ ਜਿੱਦਾਂ ਪੰਜਾਬ ਦੇ ਵਿਚ ਅਰਾਜਕਤਾ ਫੈਲੀ ਹੁੰਦੀ ਆ।
1: ਬਿਲਕੁਲ ਹੈ ਜੀ।
3: ਤੁਸੀਂ ਇਹ ਦੇਖੋ ਕਿ ਉੱਥੇ ਜਿਹੜੇ ਬੰਦੇ ਗਏ ਸੀਗੇ ਉਹ ਭੇਜੇ ਗਏ ਸੀ, ਨਾ ਕਿ ਉਹ ਗਏ ਸੀ ਜੀ।
1: ਬਿਲਕੁਲ ਹੈ ਜੀ।
3: ਆਪ MLA ਮੰਤਰੀ ਜਿਹੜੇ ਆ ਆਰਾਮ ਨਾਲ ਬੈਠੇ ਜੀ, ਲਾਲਾ ਜੀ ਦਾ ਹੁਕਮ ਆਇਆ ਤੇ ਬੰਦੇ ਜਿਹੜੇ ਆ ਭਜਾ ਤੇ ਜੀ।
1: ਜੀ,
3: ਅੱਜ ਮੈਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣ ਲੱਗਾ ਆ ਕਿ ਇਹਨਾਂ ਲੀਡਰਾਂ ਨੂੰ ਨਾ ਤਾਂ ਕਿਸੇ ਪਬਲਿਕ ਪ੍ਰੋਪਰਟੀ ਨਾਲ ਤੇ ਹੁੰਦਾ ਆ ਜੀ,
1: ਜੀ
3: ਨਾ ਇਹਨਾਂ ਨੂੰ ਅਮਨ ਕਾਨੂੰਨ ਦੀ ਵਿਵਸਥਾ ਨਾਲ ਜਿਹੜਾ ਆ ਪਿਆਰ ਹੁੰਦਾ ਆ ਜੀ।
1: ਜੀ,
3: ਇਹਨਾਂ ਦਾ ਪਿਆਰ ਜਿਹੜਾ ਹੁੰਦਾ ਆ ਸਿਰਫ ਆਪਣੇ ਸਵਾਰਥ ਨਾਲ ਹੁੰਦਾ ਜੀ।
1: ਜੀ,
3: ਕੇਜਰੀਵਾਲ ਸਾਹਿਬ ਦਾ ਤਾਂ ਇਹ ਆ ਜੀ ਕਿ ਜਦੋਂ ਆਪਣੇ ਤੇ ਭਾਰੀ ਪੈਂਦੀ ਹੈ ਇਹਨਾਂ ਨੂੰ ਕੋਈ ਦੇਸ਼ ਨੂੰ ਅੱਗ ਵੀ ਲਾਉਣੀ ਪਵੇ ਤੇ ਇਹਨਾਂ ਨੇ ਜਿਹੜਾ ਸੰਕੋਚ ਨਹੀਂ ਕਰਨਾ ਜੀ।
1: ਬਿਲਕੁਲ ਹੈ ਜੀ।
3: ਸਰ ਹੁਣ ਗੱਲ ਤਾਂ ਇਹ ਹੈਗੀ ਆ ਵੀ ਜੇ ਉੱਥੇ ਕੁਛ ਗਲਤ ਨਹੀਂ ਹੋ ਰਿਹਾ ਸੀ ਤੇ ਫੇਰ ਤੁਹਾਨੂੰ ਡਰ ਕਾਹਦਾ ਜੀ?
1: ਜੀ
3: ਦੇਖੋ, ਇੱਕ ਸੈਂਟਰ ਦੀ ਏਜੰਸੀ ਆਈ ਹੈਗੀ ਆ, ਉਹ ਆ ਕੇ ਪਹਿਲਾਂ ਤੁਹਾਨੂੰ ਉਹਨਾਂ ਨੇ 4 ਚਿੱਠੀਆਂ ਲਿਖੀਆਂ ਵੀ ਇਹਨਾਂ ਕੇਸਾਂ ਦੇ ਵਿੱਚ ਜਿਹੜਾ ਆ ਤੁਸੀਂ ਕਾਰਵਾਈ ਕਰੋ
1: ਜੀ।
3: ਹਾਂਜੀ, ਤੁਸੀਂ ਉਹਨਾਂ ਨੂੰ ਕਦੀ ਕਹਿੰਦੇ ਹੈਗੇ ਸਬੂਤ ਜਿਹੜੇ ਹੈਗੇ ਆ ਸਾਨੂੰ ਦਿਖਾਓ, ਤੁਹਾਡੇ ਕੋਲ ਕੀ ਆ ਜੀ, ਇਹਦਾ ਸੋਰਸ ਕੀ ਆ ਜੀ? ਕਦੀ ਤੁਸੀਂ ਜਿਹੜਾ ਹੈਗਾ ਆ ਟਾਲ ਮਟੋਲ ਕਰਦੇ ਜੀ? ਅਲਟੀਮੇਟਲੀ ਉਹਨਾਂ ਨੇ ਫਿਰ ਜਿਹੜਾ ਹੈਗਾ ਆ ਆਪਣੀ ਜਾਂਚ ਦਾ ਘੇਰਾ ਵਧਾਇਆ ਤੇ ਇੱਥੇ ਆ ਗਏ ਜੀ,
1: ਘੇਰਾ ਪਾਇਆ ਜੀ ਮੁੜ ਕੇ।
3: ਹੁਣ हां जी पहला मतलब जेड़ा हैगा या कि सानू ना मतलब जेड़ा या सेक लगे इन्हां ने ये भी नहीं देखिया कि ओदे विच जेड़ा या एक फाइल जिहदी ओह जांच कर रहे सी ओह तां कांग्रेस दे टाइम दी सी,
1: जी
3: अमरिंदर सिंह दे टाइम दी सी, जदों अमरिंदर सिंह ने जेड़ा या हॉर्स राइडिंग दी जेहड़ी हैगी ओह वास्ते जेड़ा या 1 रुपया गमाडा दे विच 1 रुपया प्रति गज दी रेट दे उत्ते लीज ते जगह देती सी जी।
1: जी
3: तो इस करके फाइलां तो सारिया की जांच कर रहे हैं जिथे जिथे इरेगुलरिटीज
1: जी
3: इलीगैलिटीज ते करप्शन
1: जी
3: इन तीन चीजा की जिथे जिथे स्मैल आ रही सी उथे उथे अगले बंदे देख रहे सी जी।
1: जी
3: अधिकारियों का उथे रहना इसलिए जरूरी सीगा जी कि अधिकारियों ने तो दसना हैगा है जी भी असि जेड़ा हैगा की प्रोसेस फॉलो की है ते की किथे किथे लैक्स है वो उन्होंने लभने है जी।
1: जी
3: दूजी गल ए हैगी कि मीडिया च जो प्रचारिया गया जी भी उथे ईडी दे जेड़े अधिकारी आ जी ओ शराब पी के बैठे जी ते उन्होंने उथे शराब पी
1: जी
3: ले के आप उथे बैठे आ जी इन्हां नूं अंतर किया आ जी।
1: जी
3: हाई कोर्ट दे विच मसला तुसी लै गए ये तुहानूं हाई कोर्ट दे उत्ते भरोसा हैगा सी ते फिर आ हंगामा करन दी की
1: की
3: लोड़ सी।
1: जरूरत है सही जी।
3: वारंट अफसर तुहाडा चला गया जी, वारंट अफसर को जिहड़े आ ऑफिसर दा स्टेटमेंट दिंदे हैगे आ कि सानू मतलब इदां दी कोई गल नहीं हैगी जी
1: जी
3: भी सानू घरों जिहड़ा आ भी खाना भी मंगवाया मिलिया हैगा जी
1: जी
3: ते क्योंकि नो डाउट ह्यूमेटेरियन ग्राउंड से जो देखा जाए भाई साहब
1: जी
3: एक जेडे एज तो बाद ना हर एक बंदा जेड़ा किसी ना किसी रेगुलर कोई ना कोई दवाई जेड़ी आ खांदा हुंदा आ जी
1: जी
3: ते कोई ब्लड प्रेशर दी कोई खा रहा कोई डायबिटिक हैगा या जी।
1: जी
3: सो
1: बिल्कुल
3: इदां दा रिस्क एजेंसीज लेंदियां नहीं हुंदियां उन्हां
1: बिल्कुल
3: नूं
1: है
3: भी
1: जी,
3: पता हुंदा जी।
1: मरिया सब गल
3: सो
1: थोड़ी
3: इस
1: पुराना उन्हां
3: करके
1: दे।
3: तो जो प्रचारिया गया ना जी वो टोटली मतलब गलत सी एक जड़ा हैगा या षड्यंत्र एक हिस्सा सी जी।
1: जी
3: ईडी वाले की गड्डी भन देती ओदी हवा कढ़ दिया दी वीडियो आ गई जी।
1: जी
3: सर मैं पहला भी बेनती की थी सी कि दिल्ली वाले ने सरकार बदल गई सानू
1: जी
3: नहीं पता कि आनी कि नहीं आनी हैगी
1: बिल्कुल
3: हो
1: है
3: सकता ये भी कहते दावा करते हैं रिपीट कर दी जे तो रिपीट कर जाएंगे
1: जी
3: ते ये अपना प्रोटेक्शन इन्हों मिल जाऊगी।
1: जी
3: पर जिस तरीके ना मैं तो कल भी कहा जी अपने शैली वीर जी होना गल कही
1: जी
3: मैं कहा जी अद्धा पंजाब तो जेड़ा या रात नू मूव मल के सौंदा हैगा या कि हरकत दियां तो हड्डियां सेकियां ही हैं
1: बिल्कुल है जी।
3: जी हजे आस रखते हैगे आ कि असी दोबारा आ जाना है
1: जी
3: ते जदों दूजी सरकार बदल गई आ जेड़े बंदे जेड़े आ अज हुब हुब के अपने स्वार्थ सिद्धि वास्ते उथे जेड़े आ लॉ एंड ऑर्डर नू वायोलेट करदे आ।
1: जी
3: नो डाउट के पंजाब पुलिस दा तां उहनां नाल सॉफ्ट कॉर्नर हैगा सी
1: जी
3: गए भी उथे तक ही हैगे आ जी जिथे तक पंजाब पुलिस सी जदों अगे जाके देखिया ना भी सीआरपी खड़ी है जी फिर उथों अपने आप इन्हां दे पैर दब्बे पैर मुड़
1: बिल्कुल
3: पए
1: है जी
3: पिछे नू।
1: पता उन्हां ने खिच भी देना काम जी।
3: हुण देखो जी उहनां दे आर वेंट फॉर द
1: ऑन
3: जॉब
1: ड्यूटी ते
3: उहनां
1: उत्ते
3: नाल तां
1: है
3: जांदा ही
1: बिल्कुल है जी
3: सिक्योरिटी
1: बिल्कुल
3: वास्ते
1: है
3: आ जी
1: उहनां
3: उहदे
1: दे
3: सिक्योरिटी
1: काज
3: वास्ते
1: दे
3: उहनां
1: विच
3: नू अलाउड है जी कि ओह गोली
1: विघन
3: भी चला
1: पाउंदे हो
3: सकदे आ।
1: अगले दे काज दे विच विघन पाउंदे हो अगले कहणगे जी।
3: देखो ये ना कि मतलब उथे भी अत हुई सी इदां दी गल है नहीं कि आपां वेस्ट बंगाल दे विच ममता बैनर्जी सारा 100
1: जी
3: परसेंट दी सही नहीं सी जी
1: जी
3: उन्हें भी अपना राज भाग कायम रखण वास्ते कई ताम झाम किते हुए सी जी
1: बिल्कुल है जी
3: ते स्टेट पुलिस जेड़ी हैगी लंबे समय तक राज करन वाली पार्टी दे हक दे विच हो ही जांदी ओह टूल्स उहनां दे हो ही जांदे आ जी।
1: जी
3: तुसीं अज दी खबर देख लो मान साहब जेड़े हैगे आ हुण 450 ASI भर्ती करन लगे आ जी।
1: बिल्कुल है जी
3: ਇਹ ਕਿਉਂ ਭਰਤੀ ਕਰਨ ਦੀ ਲੋੜ ਹੈ ਛੇਤੀ ਤੋਂ ਛੇਤੀ ਇਹਨਾਂ ਦੀ ਭਰਤੀ ਕਰਕੇ ਇਹਨਾਂ ਨੂੰ ਟ੍ਰੇਨਿੰਗ ਦਵਾ ਕੇ ਚੱਲ ਜਾਈਏ ਕਿ ਕੱਲ ਨੂੰ ਜਿਹੜਾ ਹੈਗਾ ਆ ਜੇ ਕਿਤੇ ਡਾਂਗ ਡੁੰਗ ਫੇਰਦੇ ਹੋਣ ਤੇ ਉਹਨਾਂ ਨੂੰ ਖਿਆਲ ਆ ਜਾ ਵੀ ਇਹਨਾਂ ਨੇ ਭਰਤੀ ਕੀਤਾ ਸਾਨੂੰ।
1: ਬਿਲਕੁਲ ਹੈ ਜੀ ਜੀ
3: ਸੋ ਇਸ ਕਰਕੇ
1: ਪਰ ਸੈਂਸ ਹੈ
3: ਬਟ ਇਹ ਪ੍ਰੋਸੈਸ
1: ਕਿੰਨਾ ਕੁ ਜਾਇਜ਼ ਆ ਜੀ ਸਿਸੋਦੀਆ ਸਾਹਿਬ ਚਲੋ ਪੋਲਿਟਿਕਸ ਹੈਗੀ ਆ ਜਾਂ ਸਾਰੀਆਂ ਚੀਜ਼ਾਂ ਨੇ ਪਰ ਇੱਕ ਦੂਸਰੇ ਦੀ ਏਜੰਸੀ ਨੂੰ ਇੰਪਲੋਇਡ ਡਾਕੂ ਕਹਿ ਦੇਣਾ ਇਹ ਕਿੱਦਾਂ ਕੁ ਜਾਇਜ਼ ਆ ਜੀ ਪੀਐਮ ਮੋਦੀ ਦੇ ਕਹਿੰਦੇ ਇੰਪਲੋਇਡ ਡਾਕੂ ਹੈ ਜੀ ਹੁਣ ਚਾਹੇ ਉਹ ਈਡੀ ਹੈ ਚਾਹੇ ਕੋਈ ਵੀ ਏਜੰਸੀ ਹੈ ਉਹ ਆਪਣਾ ਕਾਜ ਕਰ ਰਹੀ ਹੈ ਤੁਹਾਨੂੰ ਇਹ ਚੀਜ਼ ਲੱਗਦੀ ਕਾ ਤੋਂ ਉੱਤੋਂ ਤੁਸੀਂ ਕਹਿੰਦੇ ਹੋ ਅਸੀਂ ਕੱਟੜ ਇਮਾਨਦਾਰ ਆ ਤਾਂ ਤੁਸੀਂ ਤਾਂ ਕਹੋ ਭਾਈ ਆਓ ਜੀ ਜੀਆਂ ਨੂੰ ਜੀ ਚਾਹ ਪਾਣੀ ਵੀ ਪਿਲਾਉਂਦੇ ਆ ਬੈਠੋ ਜੇ ਤੁਸੀਂ 50 ਘੰਟੇ ਦੀ
3: ਕਰੋ
1: ਬਜਾਏ
3: ਚੈੱਕ
1: 100 ਘੰਟੇ ਤੁਸੀਂ ਜਾਣਕਾਰੀ ਲਓ ਜਿਹੜੀ ਲੈਣੀ ਹੈ ਜੀ ਅਸੀਂ ਕੋਪਰੇਟ ਕਰਦੇ ਹਾਂ ਜੀ।
3: ਭਾਰਤ ਸਾਹਿਬ ਉਹ ਇਹ ਗੱਲ ਤਾਂ ਹੈਗੀ ਆ ਕਿ ਉਹ ਜੇ ਆਹ ਗੱਲ ਹੋਵੇ ਤੇ ਉਹ ਆਉਣੀ ਕਿਉਂ?
1: ਬਿਲਕੁਲ,
3: ਉਹ ਸਮੈਲ ਆਊਟ ਹੋਇਆ ਨਾ ਜੀ ਕੁਛ
1: ਜੀ,
3: 100 ਕਰੋੜ ਦਾ ਇੱਕ ਘੁਟਾਲਾ ਸਾਹਮਣੇ ਆ ਰਿਹਾ, 290 ਕਰੋੜ ਦਾ ਇੱਕ ਘੁਟਾਲਾ ਆਇਆ, ਉਹਦੀ ਫਾਈਲ ਚੱਕੀ ਆ ਉਹਨਾਂ ਨੇ ਜੀ
1: ਜੀ।
3: ਸੋ
1: ਮੈਂ ਪੜ੍ਹ ਰਿਹਾ ਸੀ ਇੱਕ ਮੰਤਰੀ ਦੇ ਕੋਲੋਂ 2.5 ਕਰੋੜ ਰੁਪਇਆ ਵੀ ਮਿਲਿਆ ਜੀ, ਮੰਤਰੀ ਨੇ ਸ਼ਾਇਦ ਕੋਈ ਆਪਣਾ ਸੀਗਾ
3: ਜੀ, ਆਫੀਸਰ ਦੇ, ਆਫੀਸਰ ਦੇ,
1: ਆਫੀਸਰ ਦੇ ਮਿਲਿਆ ਜੀ।
3: ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ, ਤੇ 1.5 ਕਿਲੋ ਸੋਨਾ ਵੀ ਹੈ ਜੀ, ਉਹ ਵੀ ਤੁਸੀਂ ਲਿਖ ਲਓ।
1: ਕੀ ਬਾਤ
3: ਹੈ, ਹਾਂ ਜੀ, ਏਦਾਂ ਦੀ ਕਿਹੜੀ ਗੱਲ ਹੈਗੀ ਸਰ
1: ਜੀ,
3: 2.5-3 ਲੱਖ ਕਰੋੜ ਤੱਕ ਤਾਂ ਕਰਜ਼ਾ ਇਹਨਾਂ ਨੇ ਲੈ ਲਿਆ ਹੈਗਾ ਆ ਜੀ, ਇਹਨਾਂ ਵਾਲਾ ਤੇ ਇਹਨਾਂ ਕੋਲ ਹੀ ਆ ਨਾ ਜੀ, ਇਹਨਾਂ ਦੇ ਅਫਸਰ ਤੇ ਇਹਨਾਂ ਦੇ ਵਿਧਾਇਕਾਂ ਦੀ ਜਾਂਚ ਹੋ ਜਾਏ, ਸਾਰਾ ਜਿਹੜਾ ਕਰਜ਼ਾ ਤੁਹਾਨੂੰ ਪਤਾ ਲੱਗ ਜੂਗਾ
1: ਤੇ
3: ਕਿੰਨਾ ਪੈਸਾ ਦਿੱਲੀ ਰਾਹੀਂ ਉੱਡ ਗਿਆ ਜੀ, ਦੇ ਕਿੰਨਾ ਇੱਥੇ ਹੀ ਵੰਡ ਹੋਇਆ
1: ਜੀ,
3: ਇੱਥੇ ਸਟੇਟ ਦੇ ਉੱਤੇ ਡਿਵੈਲਪਿੰਗ ਚਾਰਜਿਸ ਜਿਹੜੇ ਹੈਗੇ ਆ ਉਹ ਤਾਂ ਕਿਹੜੇ ਲੱਗੇ ਹੈਗੇ ਆ ਜੀ
1: ਜੀ,
3: ਕਹਿੰਦੇ ਨਾ ਜੀ ਵੀ ਹਾਂ ਜੀ, ਬਾਕੀ ਤਾਂ ਜਿਹੜਾ ਇਹ ਆ, ਐਸੀ ਗੱਲ ਨੀ ਕਿ ਸਟੇਟ ਤੋਂ ਰੈਵਨਿਊ ਜਨਰੇਟ ਨੀ ਹੁੰਦਾ, ਰੈਵਨਿਊ ਜਨਰੇਟ ਹੁੰਦਾ ਆ ਜੀ, ਬਟ ਉਹਦੇ ਵਿੱਚ ਜਿਹੜਾ ਹੈਗਾ ਆ ਸੈਲਰੀ ਜਿਹੜੀ ਹੈਗੀ ਆ ਜੇ ਆਉਂਦੀਆਂ ਹੈਗੀਆਂ ਆ, ਤੇ ਉਹ ਤੋਂ ਇਲਾਵਾ ਵੀ ਤਾਂ ਪੈਸੇ ਬਚਦੇ, 52% ਜੇ ਸੈਲਰੀ ਹੋ ਜਾਂਦੀ ਹੈਗੀ ਤੇ 48% ਜਿਹੜਾ ਆ ਉਹ ਕਿੱਥੇ ਜਾਂਦਾ
1: ਜੀ,
3: ਹੁਣ ਸਾਰੀਆਂ ਫ੍ਰੀ ਬੀਜ ਜੇ ਤੁਸੀਂ ਦਿੰਨੇ ਆ ਤੇ ਇਟ ਮੀਨ ਸਟੇਟ ਪੈਸਾ ਜਨਰੇਟ ਕਰਦੀ ਆ ਜੀ
1: ਜੀ,
3: ਤੁਸੀਂ ਤਾਂ ਜਿਹੜਾ ਹੈਗਾ ਜੀ 16 ਸਟੇਟਾਂ ਦੇ ਵਿੱਚ ਤੁਹਾਡੀਆਂ ਮਸ਼ਹੂਰੀਆਂ ਚੱਲਦੀਆਂ ਹੈਗੀਆਂ ਜੀ, ਇਨ ਸਪਾਈਟ ਆਫ ਦਾ ਗਾਈਡਲਾਈਨਸ ਆਫ ਦਾ ਹਾਈ ਕੋਰਟ
1: ਜੀ,
3: ਉਹ ਇਸ ਕਰਕੇ ਐਡਮਿਨਿਸਟ੍ਰੇਸ਼ਨ ਦੇ ਨਾਂ ਤੇ ਸਰ ਜਿਹੜਾ ਹੈਗਾ ਆ ਇਹ, ਪਹਿਲੀ ਗੱਲ ਤਾਂ ਇਹ ਆ ਕਿ ਗਵਾਡਾ ਦੇ ਵਿੱਚ ਜਿਹੜਾ ਆ ਸਾਰਿਆਂ ਨੂੰ ਪਤਾ ਵੀ ਉਹ ਸੋਨੇ ਦੀ ਖਾਨ ਆ
1: ਜੀ,
3: ਸੋ ਉੱਥੇ ਕਿਸਾਨਾਂ ਕੋਲੋਂ ਜਿਹੜਾ ਆ ਐਕੁਜੀਸ਼ਨ ਦੇ ਵਿੱਚ ਸਟੇਟ ਕੋਲ ਰਾਈਟ ਹੁੰਦਾ ਆ ਜੀ ਵੀ ਪ੍ਰੋਪਰਟੀ ਐਕਵਾਇਰ ਕਰ ਸਕਦੀ ਆ ਜੀ, ਉਹਦੇ ਵਿੱਚ ਜਿਹੜਾ ਆ ਫਿਰ ਕਿਸਾਨਾਂ ਕੋਲੋਂ ਜਿਹੜਾ ਹੈਗਾ ਆ ਲੈ ਕੇ ਉਹਦਾ ਜਿਹੜਾ ਆ ਅੱਗੇ ਡਿਵੈਲਪਰ ਨੂੰ ਦੇ ਕੇ ਤੇ ਸਰਕਾਰਾਂ ਬਿਜਨਸ ਕਰਦੀਆਂ ਜੀ, ਜਿਹਦੇ ਵਿੱਚ ਉਹ ਪੈਸਾ ਕਮਾਉਂਦੀਆਂ ਹੈਗੀਆਂ ਜੀ। ਹੁਣ ਇਹ ਇੱਕ ਸੋਰਸ ਏਦਾਂ ਦਾ ਸੀਗਾ ਜਿਹਦੇ ਕੋਲੋਂ 15,000 ਕਰੋੜ ਰੁਪਏ ਦੀ ਆਸ ਲਾ ਕੇ ਬੈਠੇ ਸੀ ਇਹ, ਮੈਨੂੰ ਲੱਗਦਾ ਆ ਕਿ ਜਿਹੜੇ ਪ੍ਰੋਜੈਕਟ ਉੱਥੇ ਚੱਲ ਰਹੇ ਜੀ, ਦੇਖੋ ਇਹ ਪਬਲਿਕ ਪ੍ਰੋਜੈਕਟ ਜਿਹੜੇ ਪ੍ਰੋਜੈਕਟ ਹੁੰਦੇ ਆ ਏਦਾਂ ਦੇ, ਉਹਦੇ ਵਿੱਚ ਲੋਕਾਂ ਦਾ ਵੀ ਸਰ ਬਹੁਤ ਸਾਰਾ ਪੈਸਾ ਲਗਾਇਆ ਹੁੰਦਾ ਜੀ।
1: ਬਿਲਕੁਲ,
3: ਕਈਆਂ ਨੇ ਅਪਰੂਵਡ ਕਲੋਨੀਆਂ ਦੇ ਵਿੱਚ ਫਲੈਟ ਬੁੱਕ ਕਰਾਏ ਹੋਣੇ, ਉਹਨਾਂ ਦਾ ਜਿਹੜੀ ਅਰਨੈਸਟ ਮਨੀ ਜਮਾ ਕਰਾਈ ਹੋਣੀ ਜੀ।
1: ਹੁਣ
3: ਅਰਨੈਸਟ ਮਨੀ ਜਿਹਦੀ ਜਮਾ ਹੈਗੀ ਆ ਉਹ ਤਾਂ ਸੋਚਦਾ ਹੋਊਗਾ ਜੀ ਵੀ ਸਾਲ ਨੂੰ ਜਾਂ 2 ਸਾਲ ਨੂੰ ਪਲਾਟ ਲੈਵਲ ਜਾਣਾ, ਉਹ ਤਾਂ ਕਹਿੰਦੇ 6 ਮਹੀਨਿਆਂ ਦੇ ਵਿੱਚ ਤੁਹਾਨੂੰ ਤਿਆਰ ਦੇ ਦੇਣਾ ਜੀ, ਉਹ ਸਾਰੇ ਪ੍ਰੋਜੈਕਟ ਰੁਕ ਜਾਣੇ ਆ ਜੀ। ਤੇ ਹੁਣ ਦੇਖਦੇ ਆ ਈਡੀ ਦਾ ਜਿਹੜਾ ਆ ਉਹ ਕਿੱਥੇ ਕ ਤੱਕ ਪਹੁੰਚਦੀ ਹੈਗੀ ਆ ਜੀ, ਤੇ ਉਹਦਾ ਜਿਹੜਾ ਆ ਕੀ ਮਤਲਬ ਆਊਟਕਮ ਆਉਂਦਾ ਜੀ। ਹੁਣ ਜਿੱਥੇ ਤੱਕ ਜਿਹੜਾ ਹੈਗਾ ਆ ਕਿ ਇਸ ਏਜੰਸੀ ਦੇ ਕੰਮ ਕਰਨ ਦਾ ਜੀ, ਪਰ ਸਭ ਇਟ ਇਜ਼ ਸੈਡ ਟੂ ਸੇ, ਇਹ ਵੀ ਜਿਹੜੀ ਹੈਗੀ ਆ ਅਫਸੋਸ ਦੀ ਗੱਲ ਹੈਗੀ ਆ ਜੀ, ਇਹ ਜਦੋਂ ਈਡੀ ਕੰਮ ਕਰਦੀ ਹੈਗੀ ਆ ਜੀ ਜਾਂ ਤਾਂ ਕਿਸੇ ਕੰਕਰੀਟ ਰਿਜ਼ਲਟ ਤੇ ਪਹੁੰਚੇ
1: ਜੀ,
3: ਜਦੋਂ ਉਦੋਂ ਇਲੈਕਸ਼ਨ ਸੀਗਾ ਚੰਨੀ ਦੇ ਭਾਂਜੇ ਨੂੰ ਫੜ ਲਿਆ ਸੀਗਾ ਜੀ, ਉਦੋਂ ਜਿਹੜਾ ਹੈਗਾ ਆ ਵੀ ਉਹਦੇ ਕੋਲੋਂ ਪੈਸੇ ਨਿਕਲੇ ਸਾਰਾ ਕੁਛ ਹੋ ਗਿਆ ਜੀ, ਤੁਸੀਂ ਦੱਸੋ ਤੁਸੀਂ ਉਹਦੇ ਵਿੱਚ ਕੀਤਾ ਕੀ ਜੀ? ਅੱਜ ਤੱਕ ਕੰਕਰੀਟ ਰਿਜ਼ਲਟ ਤੇ ਤੁਹਾਡਾ ਚਲਾਨ ਜੇ ਪੇਸ਼ ਹੋਇਆ ਹੋਵੇ, ਤੁਹਾਡੀ ਐਵੀਡੈਂਸ ਹੋਈ ਹੋਵੇ, ਆਈਦਰ ਕਨਵਿਕਸ਼ਨ ਔਰ ਕੋਇਟਲ ਕੋਈ ਚੀਜ਼ ਦਾ ਹੋਈ ਹੋਵੇ ਜਾਂ ਸਜ਼ਾ ਹੋਵੇ ਜਾਂ ਵਰੀ ਹੋਵੇ ਬੰਦੇ ਨੂੰ, ਤੁਹਾਡਾ ਆਊਟਕਮ ਤਾਂ ਆਵੇ ਨਾ, ਪਤਾ ਤਾਂ ਲੱਗੇ ਵੀ ਤੁਹਾਡਾ ਨੈਟ ਰਿਜ਼ਲਟ ਕੀ ਆ, ਕਦੋਂ ਕਦੋਂ ਦੇ ਕੇਸ ਆ, ਤੁਸੀਂ ਜਿਹੜਾ ਹੈਗਾ ਕਦੀ ਕੈਪਟਨ ਅਮਰਿੰਦਰ ਸਿੰਘ ਨੂੰ ਨੋਟਿਸ ਦੇ ਦਿੱਤਾ ਜੀ ਵੀ ਵਿਦੇਸ਼ੀ ਖਾਤਿਆਂ ਚ ਤੁਹਾਡੇ ਪੈਸਿਆਂ ਦਾ ਹਿਸਾਬ ਕਿਤਾਬ ਦੱਸਿਓ? ਉਹ ਭਾਈ ਤੁਹਾਡਾ ਤਾਂ ਇਹ ਹੈਗਾ ਵੀ ਫਾਈਲਾਂ ਤੁਹਾਡੀਆਂ ਫਿਰ ਕਿੱਥੇ ਚੱਲ ਜਾਂਦੀਆਂ ਹੈਗੀਆਂ,
1: ਜੇ
3: ਤੁਸੀਂ ਇੱਥੇ ਬੰਦਾ 100-100 ਬੰਦਾ ਨਾਲ ਡਿਪਿਊਟ ਕਰਕੇ ਤੇ ਲਾ ਸਕਦੇ ਹੈਗੇ ਆ ਛਾਪਾ ਮਾਰਨ ਵਾਸਤੇ, ਇਟ ਮੀਨ ਤੁਹਾਡੇ ਕੋਲ ਸਟਾਫ ਦੀ ਤਾਂ ਕਮੀ ਹੈ ਨੀ ਗੀ।
1: ਬਿਲਕੁਲ,
3: ਤੇ ਤੁਸੀਂ ਕਿਉਂ ਨੀ ਜਿਹੜੇ ਉਹ ਪੁਰਾਣੇ ਕੇਸ ਹੈਗੇ ਆ ਉਹਨਾਂ ਨੂੰ ਡਿਸਾਈਡ ਦਿਸ ਵੇ ਔਰ ਦੈਟ ਵੇ? ਇਸ ਗੱਲੋਂ ਆਮ ਆਦਮੀ ਪਾਰਟੀ ਠੀਕ ਕਹਿੰਦੀ ਹੈਗੀ ਆ ਜੀ ਕਿ ਭਾਈ ਤੁਸੀਂ ਜਿਹੜਾ ਹੈਗਾ ਇਹਨੂੰ ਈਡੀ ਨੂੰ ਇੱਕ ਬਲੈਕਮੇਲਿੰਗ ਦਾ ਹਥਿਆਰ ਵਜੋਂ ਵਰਤਦੇ ਆ ਜੀ, ਬਤੌਰ ਏਜੰਸੀ ਅਸੀਂ ਉਹਨੂੰ ਕੰਡੈਮ ਨਹੀਂ ਕਰਦੇ, ਪਰ ਉਸ ਏਜੰਸੀ ਦੀ ਵਰਕਿੰਗ ਤੁਸੀਂ ਦੇਖੋ ਨਾ ਵੀ ਤੁਸੀਂ ਜਿਹੜਾ ਹੈਗਾ ਉਹਨੇ ਕੰਕਰੀਟ ਰਿਜ਼ਲਟ ਤੇ ਕਿਉਂ ਨੀ ਲੈ ਕੇ ਜਾਂਦੀ, ਆਪਣੇ ਸਪੀਡੀ ਟ੍ਰਾਇਲ ਕਿਉਂ ਨੀ ਕਰਦੀ ਜੀ? ਇਹਦੇ ਨਾਲ ਲੋਕਾਂ ਦਾ ਵੀ ਫੇਥ ਬਣੇ, ਜਿਹੜੀਆਂ ਗੱਲਾਂ ਜਿਹੜੀ ਹੈਗੀ ਆ ਲੋਕਾਂ ਨੂੰ ਬੋਲਣ ਦਾ ਮੌਕਾ ਮਿਲਦਾ ਹੈਗਾ ਆ, ਤੁਸੀਂ ਉਸ ਚੀਜ਼ ਨੂੰ ਤਾਂ ਪਹਿਲਾਂ ਐਡਰੈਸ ਕਰੋ
1: ਜੀ। ਪੰਜਾਬ ਦੇ ਵਿੱਚ ਜਿਹੜਾ ਚਲੋ ਭੋਲਾ ਕੇਸ ਹੋ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਉਹਦੇ ਵਿੱਚ ਵੀ ਈਡੀ ਦਾ ਨਿਰੰਜਨ ਸਿੰਘ ਹੁਣੀ ਇਨਵੋਲਵ ਸੀਗੇ ਤੇ ਰਾਜਜੀਤ ਸਿੰਘ ਹੁੰਦਲ, ਖਬਰਾਂ ਤਾਂ ਇਹ ਨੇ ਕਿ ਗ੍ਰਿਫਤਾਰ ਕਰ ਲਿਆ ਗਿਆ ਤੇ ਕਾਫੀ ਸਮੇਂ ਤੋਂ ਭੂਗੋੜਾ ਸੀ ਜਾਂ ਸਾਰੀਆਂ ਚੀਜ਼ਾਂ ਛਪੀਆਂ ਨੇ, ਪਰ ਅਸਲ ਇਹ ਖਬਰ ਦੇ ਪਿੱਛੇ ਕੀ ਚਰਚਾ ਕੀ ਹੈ? ਦੂਸਰੇ ਪਾਸੇ ਇਹ ਵੀ ਸਾਹਮਣੇ ਆ ਰਿਹਾ ਉਹਨਾਂ ਦੇ ਵਕੀਲ ਨੇ ਸਤੰਬਰ 2026 ਚ ਰਾਜਜੀਤ ਸਿੰਘ ਰਾਜਜੀਤ ਉਹਨਾਂ ਦੇ ਜਿਹੜੇ ਵਕੀਲ ਨੇ ਸੁਪਰੀਮ ਕੋਰਟ ਨੂੰ ਉਹਨਾਂ ਨੇ ਦੱਸਿਆ ਸੀ ਕਿ ਉਸਦਾ ਜਿਹੜਾ ਮੁਵੱਕਲ ਹੈ ਆਤਮ ਸਮਰਪਣ ਕਰਨ ਦੇ ਲਈ ਤਿਆਰ ਹੈ ਤੇ ਬੈਂਚ ਨੇ ਉਸਨੂੰ ਜਿਹੜਾ ਸੀਗਾ ਅਜਿਹਾ ਕਰਨ ਦਾ ਨਿਰਦੇਸ਼ ਦਿੱਤਾ ਜਿਸਦੇ ਨਾਲ ਉਸਦੇ ਆਤਮ ਸਮਰਪਣ ਦਾ ਜਿਹੜਾ ਰਸਤਾ ਸਾਫ਼ ਹੋ ਗਿਆ ਸੀ। ਪਰ ਖਬਰਾਂ ਇਹ ਨੇ ਕਿ ਪਟਿਆਲੇ ਤੋਂ ਗ੍ਰਿਫ਼ਤਾਰੀ ਕਰ ਲਈ ਹੈ ਜੀ, ਅਸੀਂ ਗ੍ਰਿਫ਼ਤਾਰ ਕਰ ਲਿਆ ਜੀ। ਉਹ ਨਸ਼ੇ ਦਾ ਮੁੱਦਾ ਕਿਤੇ ਨਾ ਕਿਤੇ ਫਿਰ ਚਮਕਾ ਰਹੇ ਨੇ ਜੀ ਕਿ ਅਸੀਂ ਪੂਰੇ ਐਕਸ਼ਨ ਦੇ ਵਿੱਚ
3: ਨਹੀਂ, ਉਹ ਆਪਣੀ ਪਿੱਠ ਤਪਤਪਾਉਣੀ ਹੁੰਦੀ ਸਰਕਾਰਾਂ ਨੇ
1: ਜੀ।
3: ਤੁਸੀਂ ਪਹਿਲਾਂ ਕਿਉਂ ਨੀ ਜਦੋਂ ਸੁਪਰੀਮ ਕੋਰਟ ਚ ਗਿਆ ਆ ਤਾਂ ਤੁਹਾਨੂੰ ਪਤਾ ਲੱਗਾ ਵੀ ਜੇ ਉਹ ਕਰ ਰਿਹਾ ਹੈਗਾ ਆ ਤੇ ਦੈਟ ਮੀਨ ਤੁਸੀਂ ਹੇਅਰ
1: ਜੀ।
3: ਉਦਨ ਤੋਂ ਸਰਕਾਰ ਦੀ ਬਦਨਾਮੀ ਬਹੁਤ ਹੋ ਰਹੀ ਸੀ, ਥੂ ਥੂ ਹੋ ਰਹੀ ਸੀ ਜੀ
1: ਜੀ।
3: ਮੋਰ ਓਵਰ ਸਰ ਇਹਦੀ ਥੋੜੀ ਜੀ ਬੈਕਗਰਾਉਂਡ ਦੱਸਾਂ ਸਰ, ਇਹ ਰਾਜਜੀਤ ਦੇ ਪਿਤਾ ਜੀ ਡੀ ਐਸ ਪੀ ਸੀਗੇ ਜੀ
1: ਜੀ।
3: ਉਹ ਡਿਊਰਿੰਗ ਟੈਰਰਿਜ਼ਮ ਏਰਾ ਉੱਥੇ ਉਹਨਾਂ ਦੇ ਸ਼ੂਟ ਕਰ ਦਿੱਤਾ ਗਿਆ ਸੀ ਤੇ ਹਾਂਜੀ ਉਹ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਇਹਨਾਂ ਨੂੰ ਨੌਕਰੀ ਮਿਲੀ ਸੀ। ਇਹਨਾਂ ਨੇ ਕਿਹੜਾ ਕੋਈ ਟੈਸਟ ਪਾਸ ਕੀਤਾ ਸੀ, ਇਹਨਾਂ ਦੇ ਸਾਡੇ ਤੋਂ 2 ਸਾਲ ਪਿੱਛੇ ਪੜ੍ਹਦੇ ਹੁੰਦੇ ਸੀ, ਉਸੇ ਕਾਲਜ ਚ ਪੜ੍ਹੇ ਆ ਜਿੱਥੇ ਮੈਂ ਪੜ੍ਹਿਆ ਜੀ। ਤੇ ਇਹਨਾਂ ਦੇ ਜਿੱਦਾਂ ਹੀ ਗ੍ਰੈਜੂਏਸ਼ਨ ਹੋਈ ਤੇ ਇਹਨਾਂ ਦੀ ਜੁਆਇਨਿੰਗ ਕਰਾ ਲਈ ਸੀ ਐਜ਼ ਅ ਇੰਸਪੈਕਟਰ
1: ਜੀ।
3: ਤੇ ਉਸ ਵੇਲੇ ਜਿਹੜਾ ਹੈਗਾ ਆ ਫਿਰ ਹੁਣ ਜਦੋਂ ਬੰਦੇ ਨੂੰ ਜਿਹੜਾ ਆ ਖੇਤੀ ਅਹੁਦਾ ਮਿਲ ਜਾਏ ਜੀ, ਉਹ ਤੋਂ ਬਾਅਦ ਜਿਹੜਾ ਹੈਗਾ ਆ ਜਿਹੜੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਐਸ ਐਸ ਪੀ ਵੀ ਰਹੇ ਜੀ, ਬੋਕੇ ਵੀ ਰਹੇ ਜੀ, ਹੁਸ਼ਿਆਰਪੁਰ ਵੀ ਰਹੇ ਜੀ। ਇੱਕ ਮੇਰੀ ਨਿੱਜੀ ਜਾਣਕਾਰੀ ਵੀ ਹੈਗੀ ਆ ਜੀ, ਕਿਉਂਕਿ ਮੇਰੇ ਕੋਲ ਕੋਈ ਏਦਾਂ ਦੇ ਕੇਸ ਹੈਗੇ ਸੀ ਵੱਡੇ ਬੰਦਿਆਂ ਦੇ ਜਿਹਨਾਂ ਨੂੰ ਮਤਲਬ ਕੰਮ ਹੀ ਜਿਹਨਾਂ ਦੇ ਏਦਾਂ ਦੇ ਹੈਗੇ ਸੀ ਕਿ ਉਹ ਲਾਟਰੀਆਂ ਲੂਟਰੀਆਂ ਵਾਲੇ ਜਿਹੜੇ ਆ ਉੱਥੇ ਸਟਾਲ ਚੱਲਦੇ ਹੈਗੇ ਆ ਜੀ, ਉਹ ਐਸ ਐਚ ਓ ਜਿਹੜੇ ਲੱਗੇ ਸੀਗੇ ਜੀ, ਐਸ ਐਚ ਓ ਵਿਲਕਦੇ ਹੁੰਦੇ ਸੀ ਵੀ ਸਾਡਾ ਜਿਹੜਾ ਹੁਣ ਨਵਾਂ ਕਪਤਾਨ ਆਇਆ ਆ
1: ਜੀ
3: ਇਹ ਪੈਸਿਆਂ ਚ ਰਿਸ਼ਵਤ ਨਹੀਂ ਲੈਂਦਾ, ਇਹਨੂੰ ਡਾਲਰ ਦੇਣੇ ਪੈਂਦੇ ਆ,
1: ਬਾਹਰਲੀ ਕਰੰਸੀ ਚ ਲੈਂਦਾ
3: ਡਾਲਰਾਂ ਚ ਲੈਂਦਾ ਸੀ ਜੀ।
1: ਉਹ
3: ਜਦੋਂ ਇਹ ਗੱਲ ਮੈਨੂੰ ਪਤਾ ਲੱਗੀ ਉਹ ਤੋਂ ਵਿਦ ਇਨ 7 or 8 months ਆਫਟਰ ਉੱਥੇ ਨੋਟਬੰਦੀ ਹੋਈ ਜੀ
1: ਜੀ।
3: ਮੈਂ ਸ਼ੌਕਡ ਸੀਗਾ, ਮੈਂ ਕਿਹਾ ਦੇਖੋ ਵੀ ਲੋਕੀ ਕਿੰਨੇ, ਮੈਂ ਕਿਹਾ ਕਰਪਟ ਲੋਕ ਕਿੰਨੇ ਦਿਮਾਗੀ ਹੁੰਦੇ ਆ
1: ਜੀ
3: ਹਾਂਜੀ। ਪਰ ਇਹ ਆ ਵੀ ਕੁਦਰਤ ਜਿਹੜੀ ਹੈਗੀ, ਜਿਹੜੀ ਮੈਂ ਗੱਲ ਕਹਿੰਦਾ ਹੈਗਾ ਆ ਜੀ ਵੀ ਨੀਚੋਂ ਉਂਚ ਕਰੇ ਮੇਰਾ ਗੋਬਿੰਦ, ਤੇ ਗੋਬਿੰਦ ਜਿਹੜਾ ਹੈਗਾ ਆ ਫੇਰ ਉਂਚੋਂ ਨੀਚ ਵੀ ਕਰ ਦਿੰਦਾ ਜੀ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
3: ਸੋ ਇਸ ਕਰਕੇ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈਗੀ ਆ ਜੋ ਤੁਸੀਂ ਕਹਿ ਰਹੇ ਹੋ ਗਏ 3.5 ਸਾਲ ਜਿਹੜਾ ਬੰਦਾ ਅਕਾਊਂਟ ਕੀਤਾ ਆ ਜੀ ਭਗੌੜਾ ਰਿਹਾ ਆ, ਇਹ ਉਹਨੂੰ ਪਤਾ ਆ ਜੀ
1: ਜੀ।
3: ਦੱਸਣ ਵਾਲੇ ਤਾਂ ਇਹ ਵੀ ਦੱਸਦੇ ਹੈਗੇ ਆ ਜੀ ਵੀ ਕੀ ਕਰੂਗਾ ਬੰਦਾ, ਹੋਟਲਾਂ ਦੇ ਵਿੱਚ ਤਾਂ ਰਹਿ ਨੀ ਸਕਦਾ ਇੰਨਾ ਲੰਬਾ ਸਮਾਂ ਜੀ, ਰਿਸ਼ਤੇਦਾਰਾਂ ਤੋਂ ਰਹਿਣਾ ਹੁੰਦਾ ਜੀ।
1: ਬਿਲਕੁਲ ਆ ਜੀ,
3: ਉਹ ਇਹ ਰਿਸ਼ਤੇਦਾਰ ਵੀ ਕਿਉਂਕਿ ਪੁਲਿਸ ਵਾਲੇ ਵੀ ਲੱਭਦੇ ਸੀਗੇ ਜੀ, ਰੇਡ ਹੁੰਦੀ ਸੀ ਜੀ ਹਾਂਜੀ, ਜਿੱਥੋਂ ਉਹਨਾਂ ਨੂੰ ਸੂਹ ਮਿਲਦੀ ਸੀ ਜਾਂਦੇ ਜਰੂਰ ਸੀਗੇ ਜੀ। ਤੇ ਹੁਣ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਵੱਧ ਗਏ ਸੀ, ਕਹਿੰਦੇ ਵੀ ਇੱਕ ਰਿਸ਼ਤੇਦਾਰ ਨੇ ਤਾਂ ਡਿਊਰਿੰਗ ਦੇ ਸਿੱਟੇ ਨੇ ਉਹ ਜਿਹੜਾ ਹੈਗਾ ਆ ਸੁਸਾਈਡ ਕਰ ਲਏ ਵੀ ਰੋਜ਼ ਹੀ ਪੁਲਿਸ ਸਾਡੇ ਘਰ ਤੋਂ ਨਹੀਂ ਰਹਿੰਦੀ ਆ ਜੀ
1: ਜੀ। ਬਿਲਕੁਲ ਹੈ ਜੀ,
3: ਉਹਦੇ ਤਾਂ ਰਿਸ਼ਤੇਦਾਰੀ ਦੇ ਵਿੱਚ ਬੜੀ ਨਮੋਸ਼ੀ ਹੋਈ ਸੀ, ਹੁਣ ਰਿਸ਼ਤੇਦਾਰ ਵੀ ਹੱਥ ਜੋੜਨ ਲੱਗ ਪਏ ਸੀ ਵੀ ਭਾਈ ਸਾਡੇ ਕੋਲੋਂ ਨਹੀਂ ਏਦਾਂ ਮਤਲਬ ਸਹਿ ਹੁੰਦਾ ਜੀ, ਤੁਸੀਂ ਜਾਂ ਤਾਂ ਸਰੈਂਡਰ ਕਰੋ
1: ਜੀ।
3: ਇੱਥੇ ਤੱਕ ਕਿ ਮਤਲਬ ਇਹਨਾਂ ਦੀ ਬੇਟੀ ਤੇ ਵਾਈਫ ਜਿਹੜੀ ਹੈਗੀ ਆ ਉਹਦੇ ਵੀ ਪੇਕਿਆਂ ਤੱਕ ਨੇ ਵੀ ਜਿਹੜਾ ਹੈਗਾ ਹੱਥ ਜੋੜ ਦਿੱਤੇ ਸੀ, ਤੇ ਰਿਸ਼ਤੇਦਾਰੀ ਚ ਤਿਰਸਕਾਰ ਹੁੰਦਾ ਦੇਖ ਕੇ
1: ਜੀ,
3: ਤੇ ਉਹਨਾਂ ਨੇ ਫਿਰ ਸਰੈਂਡਰ ਦਾ ਮਨ ਬਣਾਇਆ ਤੇ ਸੁਪਰੀਮ ਕੋਰਟ ਚ ਐਪਲੀਕੇਸ਼ਨ ਦਿੱਤੀ
1: ਜੀ।
3: ਔਰ ਜਿਸ ਹੋਲੀਏ ਚ ਦੇਖੇ ਗਏ ਹੈਗੇ ਦੱਸਦੇ ਹੈਗੇ ਕਿ 30 ਕਿਲੋ ਤਾਂ ਵਜਨ ਘੱਟ ਗਿਆ ਆ ਜੀ
1: ਜੀ। ਬਿਲਕੁਲ,
3: ਤੋ ਇਹੋ ਜੀ ਪਰ ਇਹ ਸਭ ਨਹੀਂ ਮਤਲਬ ਜਿਹੜਾ ਹੈਗਾ ਜੀ ਆਪਾਂ ਕਹਿ ਦਿੰਦੇ ਹੈਗੇ ਆ ਸਰ, ਇਹ ਜਿਹੜਾ ਆ ਪੈਸਾ ਜਿਹੜਾ ਆ ਇਹ ਬੰਦੇ ਦਾ ਸਕੂਨ ਖਾ ਜਾਂਦਾ ਜੀ
1: ਜੀ। ਬਿਲਕੁਲ,
3: ਪੈਸਾ ਮਿਹਨਤ ਦਾ
1: ਮਾਨਸਿਕ ਤੌਰ ਤੇ।
3: ਮੈਨੂੰ ਔਜਲਾ ਸਾਹਿਬ ਨੇ ਇੱਕ ਗੱਲ ਕਹੀ ਸੀ ਜੀ, ਮੈਨੂੰ ਔਜਲਾ ਸਾਹਿਬ ਨੇ ਗੱਲ ਕਹੀ ਸੀ
1: ਜੀ,
3: ਮੈਨੂੰ ਕਹਿੰਦੇ ਵੀ ਮੈਂ ਏਦਾਂ ਹੀ ਕਰਕੇ ਸ਼ੁਗਲ ਮੇਲਾ ਕੀਤਾ ਤੇ ਮੈਨੂੰ ਕਹਿੰਦੇ ਜਿਹੜਾ ਨਾ ਵਿਦੇਸ਼ੀ ਪੈਸਾ ਹੁੰਦਾ ਹੈਗਾ ਆ ਐਨ ਆਰ ਆਈ ਦਾ ਪੈਸਾ ਜਿਹੜਾ ਆ ਜਿਸ ਬੰਦੇ ਨੇ ਖਾਧਾ ਨਾ ਉਹਦੇ ਵੀ ਹੱਡਾਂ ਚ ਬੈਠਾ ਪਚਦਾ ਬੜਾ ਔਖਾ ਵੀ, ਕਿਉਂਕਿ ਮੈਂ ਕਿਹਾ ਜੀ ਉਹ ਕਿਉਂ ਕਾਰਨ, ਕਹਿੰਦੇ ਕਾਰਨ ਇਹ ਇੱਕ ਤਾਂ ਉਸ ਬੰਦੇ ਦੇ 10-9 ਦੀ ਕਿਰਤ ਹੁੰਦੀ ਆ,
1: ਕਿਉਂਕਿ
3: ਵਿਦੇਸ਼ਾਂ ਵਿੱਚ ਨਾ ਤੁਸੀਂ ਟੈਕਸ ਚੋਰੀ ਕਰ ਸਕਦੇ ਨਾ ਤੁਸੀਂ ਕਿਸੇ ਤਰੀਕੇ ਕਰ ਸਕਦੇ, ਮਿਹਨਤ ਦਾ ਪੈਸਾ ਹੁੰਦਾ, ਕਿਸੇ ਨੇ 8 ਘੰਟੇ ਦਿਹਾੜੀਆਂ ਲਾਈਆਂ ਤੇ ਕਿਸੇ ਨੇ 16 ਘੰਟੇ ਲਾਈਆਂ।
1: ਬਿਲਕੁਲ
3: ਹਾਂਜੀ। ਦੂਜਾ ਜੇ ਇਹਨੇ ਰਿਸੀਵ ਕੀਤਾ ਆ ਉਹਦੇ ਲਈ ਹੁੰਦੀ ਆ ਉਹ ਈਜ਼ੀ ਮਨੀ
1: ਜੀ,
3: ਨਾ ਤਾਂ ਉਹ ਸਦ ਉਪਯੋਗ ਕਰ ਸਕਦਾ ਹੈਗਾ ਆ ਠੀਕ ਹੈ ਜੀ, ਜਾਂ ਤਾਂ ਉਹ ਜਿਹੜਾ ਹੈਗਾ ਆ ਵੀ ਉਹਨੇ ਕੋਈ ਕੰਸਟਰਕਟਿਵ ਕੰਮ ਦੇ ਵਿੱਚ ਲਾਉਣੇ ਹੋਣ ਤੇ ਫਿਰ ਜਿਹੜਾ ਹੈਗਾ ਆ ਉੱਥੋਂ ਅਰਨ ਕਰਕੇ ਉਹਦੀ ਇੰਟੈਂਸ਼ਨ ਹੋਵੇ ਕਿ ਮੈਂ ਇਹ ਰਿਟਰਨ ਕਰਨੇ ਆ ਜੀ, ਫਿਰ ਤਾਂ ਜਿਹੜਾ ਹੈਗਾ ਆ ਉਹ ਇਹ ਹੈਗਾ ਆ ਵੀ ਚਲੋ ਕੋਈ ਗੱਲ ਨੀ, ਬਤੌਰ ਜਿਹੜਾ ਹੈਲਪ ਨਾਂ ਦੇ ਮੰਗਣ ਤੇ ਵੀ ਹੈਲਪ ਚਾਹੀਦੀ ਹੈ ਜੀ, ਹੈਲਪ ਭੇਜ ਦਿਓ ਜੀ, ਉਹ ਹੈਲਪ ਜਿਹੜੀ ਹੈਗੀ ਆ ਨਾ ਜੀ ਉਹ ਫਿਰ ਬੰਦੇ ਨੂੰ ਜਿਹੜਾ ਆ ਬਹੁਤ ਤੰਗ ਕਰਦੀ ਹੈ
1: ਜੀ। ਬਿਲਕੁਲ ਹੈ ਜੀ,
3: ਉਹ ਇਸੇ ਕਰਕੇ ਹੈਗਾ ਇਹ ਪੈਸਾ ਸਕੂਨ ਨਹੀਂ ਦਿੰਦਾ ਜਿਹੜਾ ਇੱਟਾਂ ਹੇਰਾ ਫੇਰੀ ਦੇ ਵਿੱਚ ਆਇਆ ਹੋਵੇ ਜਾਂ ਕਿਸੇ ਬੰਦੇ ਕੋਲੋਂ ਜਿਹੜਾ ਐਕਸਪਲਾਇਟ ਕਰਕੇ ਚਾਹੇ ਉਹਦੇ ਸੈਂਟੀਮੈਂਟਸ ਨਾਲ ਖੇਡ ਕੇ ਲਿਆ ਹੋਵੇ, ਇਹ ਪੈਸਾ ਸੁੱਖ ਨਹੀਂ ਦਿੰਦਾ ਜੀ,
1: ਨਹੀਂ ਦਿੰਦਾ।
3: ਹੁਣ ਦੇਖੋ ਨਾ ਬਹੁਤ ਪੈਸਾ ਸੀਗਾ ਇਹਨਾਂ ਨੇ, ਜਾਇਦਾਦ ਤਾਂ ਵੀ ਪਹਿਲਾਂ ਹੀ ਜਦੋਂ ਕੇਸ ਪੈਣ ਤੋਂ ਪਹਿਲਾਂ ਹੀ ਇਹ ਸਾਰੀਆਂ ਜਿਹੜੀਆਂ ਆਪਣੀਆਂ ਵੇਚ ਦਿੱਤੀਆਂ ਸੀ, ਔਰ ਮੈਨੂੰ ਉਮੀਦ ਹੈਗੀ ਆ ਕਿ ਜਿਹੜੇ ਕਿਤੇ ਰਿਸ਼ਤੇਦਾਰਾਂ ਨੂੰ ਕਿਤੇ ਪੈਸੇ ਫੜਾਏ ਹੋਣੇ ਉਹ ਵੀ ਗੁੱਡ ਬਾਏ ਕਹਿ ਗਏ ਹੋਣੇ ਆ ਜੀ, ਕਿਉਂਕਿ ਫਿਰ ਪੈਸਾ ਜਿਹੜਾ ਹੈਗਾ ਇਹ ਏਦਾਂ ਦਾ ਪੈਸਾ ਏਦਾਂ ਹੀ ਜਾਂਦਾ ਹੁੰਦਾ ਆ ਜੀ।
1: ਬਿਲਕੁਲ ਹੈ ਜੀ,
3: ਤੇ ਮੈਨੂੰ ਤਾਂ ਔਜਲਾ ਸਾਹਿਬ ਕਹਿੰਦੇ ਸੀ ਵੀ ਕਿਤੇ ਏਦਾਂ ਦੀ ਗੱਲ ਨਾ ਹੋਵੇ ਕਿ ਮੰਨ ਲਓ ਜਿਹੜਾ ਆ ਇਹ ਬੰਦਾ ਟੋਰਚਰ ਬਰਦਾਸ਼ਤ ਹੀ ਨਾ ਕਰ ਸਕੇ
1: ਜੀ,
3: ਕਿਉਂਕਿ ਜੇ ਤਾਂ ਸਰਕਾਰਾਂ ਜਿਹੜੀਆਂ ਮਦਦ ਕਰਦੀਆਂ ਹੋਣ ਜੀ, ਫੇਰ ਤਾਂ ਅਫਸਰਾਂ ਲਈ ਜੇਲ੍ਹ ਕੋਈ ਜੇਲ੍ਹ ਨਹੀਂ ਜੀ
1: ਜੀ,
3: ਫੇਰ ਤਾਂ ਸਤਿੰਦਰ ਜੈਨ ਵਰਗਿਆਂ ਦੀਆਂ ਵੀ ਫੋਟੋਆਂ ਆ ਜਾਂਦੀਆਂ ਆ ਵੀ ਜੇਲ੍ਹ ਦੇ ਵਿੱਚ ਮਾਲਿਸ਼ ਕਰਾਉਣ ਲੱਗੇ ਹੈਗੇ ਆ ਜੀ
1: ਜੀ,
3: ਤੇ ਕੇਜਰੀਵਾਲ ਹੁਣੀ ਜਿਹੜੇ ਹੈਗੇ ਆ 65 ਕਿਲੋ ਜਿਹੜੇ ਅੰਬ ਖਾਣ ਡਏ ਆ, ਜਿਹਨਾਂ ਦੀ ਕੀਮਤ 65 ਲੱਖ ਸੀ
1: ਜੀ,
3: ਤੇ ਤਿਹਾੜ ਵਾਲੇ ਹੱਥ ਚੋੜਨ ਭਾਈ ਇਹਨੂੰ ਲੈ ਜਾਓ
1: ਜੀ,
3: ਵੈਸੇ ਕਹਿੰਦੇ ਸ਼ੂਗਰ ਦੇ ਪੇਸ਼ੈਂਟ ਹੈਗੇ ਆ ਤੇ ਇੱਥੇ ਅੰਬ ਖਾੜੋ ਹੱਟਦੇ ਨੀ
1: ਜੀ,
3: ਇਹ ਵਾਪਰਿਆ ਜੀ, ਸਾਰਾ ਕੁਛ ਵਾਪਰਿਆ ਜੀ।
1: ਬਿਲਕੁਲ,
3: ਇਸ ਕਰਕੇ ਜਿਹੜਾ ਹੈਗਾ ਆ ਤੇ ਰਾਜੀਤ ਹੋਣਾ ਦਾ ਜਿਹੜਾ ਆ ਉਹ ਹੋ ਗਿਆ ਹੈ ਜੀ, ਗ੍ਰਿਫਤਾਰੀ ਹੋ ਗਈ ਆ, ਕਿਉਂਕਿ ਕਾਗਜ਼ਾਂ ਚ ਪੁਲਿਸ ਗ੍ਰਿਫਤਾਰ ਹੀ ਕਰਦੀ ਹੁੰਦੀ ਆ
1: ਜੀ,
3: ਤੇ ਬਾਕੀ ਉਹ ਦੇਖਦੇ ਹੈਗੇ ਆ ਜੀ। ਹੁਣ ਮੈਨੂੰ ਲੱਗਦਾ ਨੀ ਛੇਤੀ ਕਿਤੇ ਮਤਲਬ, ਕਿਉਂਕਿ ਅਕਾਊਂਟਿੰਗ ਬਹੁਤ ਆ ਨਾ ਜੀ, ਕੋਰਟ ਨੇ ਏਡੀ ਛੇਤੀ ਜਿਹੜਾ ਹੈਗਾ ਆ ਬੇਲ ਦੀ ਰਿਲੀਫ ਦੇਣੀ ਨੇ ਜੀ।
1: ਬਿਲਕੁਲ ਹੈ ਜੀ, ਬਿਲਕੁਲ,
3: ਉਹ ਤਾਂ ਹੁਣ ਅੰਦਰ ਦੀਆਂ ਰੋਟੀਆਂ ਖਾਣੀਆਂ ਹੀ ਪੈਣੀਆਂ
1: ਜੀ,
3: ਅੰਦਰ ਕਿੰਨੀ ਕੋਆਪਰੇਸ਼ਨ ਮਿਲਦੀ ਹੈਗੀ ਆ ਉਹ ਹੁਣ ਦੇਖੋ, ਨਾਲ ਉਹਨਾਂ ਨੇ ਪ੍ਰੇਅਰ ਵੀ ਕੀਤੀ ਸੀ ਇਹ ਕਿ ਮੇਰਾ ਕੇਸ ਜਿਹੜਾ ਹੈਗਾ ਆ ਵੀ ਪੰਜਾਬ ਤੋਂ ਬਾਹਰ ਕਿਸੇ ਹੋਰ ਏਜੰਸੀ ਨੂੰ ਦਿੱਤਾ ਜਾਵੇ
1: ਜੀ,
3: ਜਾਂ ਤਾਂ ਉਹ ਜਿਹੜਾ ਹੈਗਾ ਆ ਵੀ ਹੋਰ ਅਫਸਰਾਂ ਦੇ ਨਾਲ ਡਿਸਕਲੋਜ਼ ਕਰਨਾ ਚਾਹੁੰਦੇ ਹੈਗੇ ਆ
1: ਜੀ,
3: ਮੇਰੇ ਤੱਕ ਤਾਂ ਪਹੁੰਚ ਗਏ, ਮੇਰੇ ਤਾਂ ਉੱਪਰ ਵੀ ਆਕਾ ਬੈਠੇ ਸੀਗੇ, ਮੈਂ ਇਕੱਲਾ ਹੀ ਥੋੜਾ ਖਾਂਦਾ ਸੀ
1: ਬਿਲਕੁਲ
3: ਹੈ ਜੀ,
1: ਬਿਲਕੁਲ,
3: ਜਾਂ ਮੈਂ ਇਕੱਲਾ ਹੀ ਥੋੜਾ ਰੈਕਡ ਚਲਾਉਂਦਾ ਸੀ, ਇੱਥੇ ਤਾਂ ਜੇ ਕਿਤੇ ਗੱਲ ਕੀਤੀ ਤੇ ਅਗਲਿਆਂ ਨੇ ਜਿਹੜੀ ਇਹ ਗੱਲ ਬਾਹਰ ਹੀ ਨੀ ਆਉਣ ਦੇਣੀ ਤੇ ਕਿਸੇ, ਮਤਲਬ ਇਹ ਹੈਗਾ ਕਿ ਇੱਕ ਪੁਲਿਸ ਦਾ ਆਫਿਸਰ ਵੀ ਜਿਹੜਾ ਕਿ ਲੋਕਾਂ ਨੂੰ ਮਤਲਬ ਜਿਹੜਾ ਆ ਬੁੱਕ ਕਰਦਾ ਰਿਹਾ, ਲੋਕਾਂ ਤੇ ਟ੍ਰਾਇਲ ਚਲਾਉਂਦਾ ਰਿਹਾ ਹੈਗਾ ਆ, ਉਹ ਵੀ ਅੱਜ ਜਦੋਂ ਸਮਾਂ ਪਿਆ ਹੈਗਾ ਆ ਤੇ ਉਹ ਵੀ ਆਪਣੀ ਪੁਲਿਸ ਤੇ ਫੇਥ ਨਹੀਂ ਕਰ ਰਿਹਾ, ਉਹ ਵੀ ਕਹਿੰਦਾ ਆ ਜਾਂਚ ਏਜੰਸੀ ਕੋਈ ਹੋਰ ਹੋਵੇ, ਇੱਥੋਂ ਪਤਾ ਲੱਗਦਾ ਹੈਗਾ ਆ ਜੀ ਕਿ ਸਾਡਾ ਸਿਸਟਮ ਜਿਹੜਾ ਹੈਗਾ ਆ ਉਹ ਕਿੰਨਾ ਕੁ ਜਿਹੜਾ ਆ ਕਰਪਟ ਹੋ ਚੁੱਕਾ ਆ ਜੀ।
1: ਬਿਲਕੁਲ
3: ਜੀ, ਭਾਰਤ ਸਾਹਿਬ
1: ਤੇ ਸੈਣੀ ਸਾਹਿਬ ਡੀ ਆਈ ਜੀ ਭੁੱਲਰ ਸਾਹਿਬ ਜਿਹੜੇ ਨੇ ਉਹਨਾਂ ਦੀਆਂ ਵੀ ਦਿੱਕਤਾਂ ਵੱਧਦੀਆਂ ਨਜ਼ਰ ਆਉਂਦੀਆਂ ਨੇ, ਕਿਤੇ ਰਾਹਤ ਮਹਿਸੂਸ ਕਰਦੇ ਸੀ, ਬਹੁਤ ਸਾਰੀਆਂ ਉਹਨਾਂ ਦੀਆਂ ਐਪਲੀਕੇਸ਼ਨਾਂ ਵੀ ਰੱਦ ਹੋਈਆਂ ਨੇ, ਤੇ ਅੱਜ ਜਿਹੜਾ ਪਿਛਲੇ ਦਿਨਾਂ ਚ ਆਪਾਂ ਖਬਰ ਕੀਤੀ ਸੀ ਕਿ ਜਿਹੜੇ ਸਨ ਆਕਾਸ਼ ਬੱਟਾ ਜਿਹੜੇ ਸੀ ਪਟੀਸ਼ਨ ਕਰਤਾ ਵੀ ਕਹਿ ਸਕਦੇ ਆ, ਸੀ ਬੀ ਆਈ ਅਦਾਲਤ ਦੀ ਵਿਸ਼ੇਸ਼ ਜੱਜ ਜਿਹੜੇ ਨੇ ਭਾਵਨਾ ਜੈਨ ਨੇ ਭ੍ਰਿਸ਼ਟਾਚਾਰ ਮਾਮਲੇ ਚ ਅਗਲੇ ਸਰਕਾਰੀ ਗਵਾਹ ਦੇ ਵਜੋਂ ਸ਼ਿਕਾਇਤਕਰਤਾ ਆਕਾਸ਼ ਬੱਟਾ ਨੂੰ ਸਮਨ ਭੇਜਣ ਦੀ ਸੀ ਬੀ ਆਈ ਦੀ ਜਿਹੜੀ ਸੀ ਅਰਜੀ ਸੀ ਉਹ ਪ੍ਰਵਾਨ ਕਰ ਲਈ ਸੀ, ਤੇ ਉਹਦੇ ਉੱਤੇ ਹੁਣ ਜਿਹੜੇ ਨੇ ਇਗਜ਼ਾਮੀਨੇਸ਼ਨ ਇਨ ਚੀਫ ਜਿਹੜੇ ਨੇ ਉਹਨਾਂ ਦੇ ਬਿਆਨ ਜਿਹੜੇ ਨੇ ਦਰਜ ਕਰਨ ਦੀ ਪ੍ਰਕਿਰਿਆ ਜਿਹੜੀ ਆ ਜੀ ਸ਼ੁਰੂ ਹੋ ਗਈ ਹੈ, ਤੇ ਡੀ ਆਈ ਜੀ ਭੁੱਲਰ ਸਾਹਿਬ ਦੀਆਂ ਮੁਸੀਬਤਾਂ ਵੱਧਦੀਆਂ ਨੇ ਕਿ ਘਟਦੀਆਂ ਨਜ਼ਰ ਆਉਂਦੀਆਂ ਨੇ ਜੀ।
3: ਬਾਰੇ ਸਾਹਿਬ ਜਦੋਂ ਕੰਪਲੇਨਟ ਆਪਣੇ ਸਟੈਂਡ ਤੇ ਖੜਾ ਰਹਿ ਜਾਏ ਨਾ ਜੀ, ਤੇ ਉਸ ਵੇਲੇ ਕੇਸ ਦੇ ਵਿੱਚੋਂ ਨਿਕਲਣਾ ਬੜਾ ਔਖਾ ਹੋ ਜਾਂਦਾ
1: ਜੀ।
3: ਕ੍ਰਿਮੀਨਲ ਕੇਸ ਦੇ ਵਿੱਚ ਤਾਂ ਸਰ ਜਿਹੜਾ ਹੈਗਾ ਆ ਜਦੋਂ ਬਰੀ ਕਰਾਉਂਦੇ ਆ ਤੇ ਇਹ ਟੈਕਨੀਕ ਨਾਲ ਹੀ ਜਿੱਤਦੇ ਆ ਵੀ ਗਵਾਹ ਨੂੰ ਬਿਠਾਲ ਲਓ ਜੀ, ਉਹ ਕਹਿ ਦੇਵੇ ਜੀ ਮੈਨੂੰ ਪਤਾ ਨੀ ਸੀ ਮੈਂ ਇੱਦਾਂ ਕਰਕੇ ਆ ਜੀ, ਮੈਂ ਉਹ ਕੁਛ ਨਾ ਕੁਛ ਦੋ ਚਾਰ ਬਿਆਨਾਂ ਦੇ ਵਿੱਚ ਨਾ ਥੋੜੀ ਮੋਡੀਫਿਕੇਸ਼ਨ ਕਰਾ ਦੇਈਦੀ ਹੁੰਦੀ ਆ, ਦੋ ਚਾਰ ਗੱਲਾਂ ਟਵਿਸਟ ਕਰਾ ਦੇਈਦੀਆਂ ਆ, ਬਾਕੀ ਉਹਨੂੰ ਕ੍ਰੋਸ ਐਗਜ਼ਾਮੀਨੇਸ਼ਨ ਦੇ ਵਿੱਚ ਲੈ ਜਾਈਦਾ ਤਾਂ ਕਿ ਉਹਨੂੰ ਹੋਸਟਾਈਲ ਡਿਕਲੇਅਰ ਕਰਾ ਕੇ ਬਾਅਦ ਦੇ ਵਿੱਚ ਜਿਹੜਾ ਆ ਸਰਕਾਰੀ ਵਕੀਲ ਫਿਰ ਜਿਹੜਾ ਆ ਹੋਸਟਾਈਲ ਦੇ ਜਿਹੜੇ ਆ ਬਿਆਨ ਲਿਖਾ ਲੈਂਦਾ ਆ ਜੀ, ਤੇ ਬੰਦੇ ਬਰੀ ਹੋ ਜਾਂਦੇ ਆ ਜੀ। ਹੁਣ ਕਾਰਨ ਇਹ ਹੈਗਾ ਕਿ ਇੱਥੇ ਬਿਆਨ ਜਿਹੜੇ ਆ ਆਕਾਸ਼ ਬੱਟਾ ਦੇ ਹੋਏ ਆ ਜੀ, ਉਹ ਬੰਦਾ ਆਪਣੇ ਬਿਆਨਾਂ ਤੇ ਕਾਇਮ ਰਹਿ ਗਿਆ ਹੈਗਾ ਜੀ, ਉਹਨੇ ਸਾਰੀ ਡਿਟੇਲ ਜਿਹੜੀ ਆ ਦੱਸੀ ਆ ਵੀ ਕਿੱਦਾਂ ਕਿੱਦਾਂ ਵਾਪਰਿਆ ਸੀ, ਵੀ ਇਹਨਾਂ ਨੇ ਜਿਹੜਾ ਜਾਂ ਪਹਿਲਾਂ 4 ਲੱਖ ਰੁਪਈਆ ਮੰਗਿਆ ਸੀਗਾ ਜੀ, ਤੇ ਬਾਅਦ ਦੇ ਵਿੱਚ ਕਹਿਤਾ ਜੀ ਵੀ ਤੂੰ ਹੁਣ ਦਿਨ ਬੜੇ ਪਾ ਤੇ 8 ਲੱਖ ਰੁਪਈਆ ਲੱਗੂ ਹੈ ਜੀ, ਉਹ ਕਹਿੰਦਾ ਮੈਂ ਤਾਂ ਮਰ ਜਾਊਂਗਾ ਜੀ, ਤੇ ਉਹਨੇ ਫਿਰ ਜਿਹੜਾ ਹੈਗਾ ਆ ਤੇ ਇਹਨਾਂ ਨੇ ਵਟਸਐਪ ਦੇ ਉੱਤੇ ਜਿਹੜਾ ਆ ਜਦੋਂ ਚੰਡੀਗੜ੍ਹ ਆਦੇ ਤੇ ਇਹਨਾਂ ਨੇ ਵਟਸਐਪ ਕਾਲ ਕੀਤੀ ਤੇ ਇਹਨਾਂ ਨੇ ਕਾਲ ਚੱਕ ਲਈ ਤੇ ਇਹਨਾਂ ਨੇ ਕਾਲ ਚੱਕ ਕੇ ਕਿਹਾ ਹੁਣ ਤਾਂ ਭਾਈ ਤੈਨੂੰ 8 ਲੱਖ ਦੇਣੇ ਪੈਣੇ ਆ, ਚਾਰ ਚ ਗੱਲ ਨਹੀਂ ਬਣਨੀ 8 ਚ ਬਣਨੀ ਹੈ ਜੀ। ਉਹ ਦੇਖੋ ਸੀ ਬੀ ਆਈ ਨੇ ਪਰੂਫ ਪਹਿਲਾਂ ਇਕੱਠੇ ਕੀਤੇ ਸੀਗੇ ਜੀ, ਦੋ ਅਰੈਸਟ ਪਾਈ, ਉਹਨਾਂ ਨੂੰ ਵੀ ਪਤਾ ਸੀ ਏਡੇ ਵੱਡੇ ਅਫਸਰ ਨੂੰ ਹੱਥ ਪਾਉਣ ਲੱਗੇ ਆ ਤੇ ਕੱਚਾ ਹੱਥ ਨਹੀਂ ਪਾਉਣਾ ਚਾਹੀਦਾ
1: ਜੀ।
3: ਦੋ ਡਾਊਟ ਕੇ ਸਾਡੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਪੂਰੀ ਤਰ੍ਹਾਂ ਮਦਦ ਦੇ ਵਿੱਚ ਆਈ, ਉਹਨਾਂ ਨੇ ਇਸ ਅਫਸਰ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ, ਉਹਨਾਂ ਨੇ ਵਿਜੀਲੈਂਸ ਦਾ ਇੱਕ ਪਰਚਾ ਦਰਜ ਕਰ ਲਿਆ
1: ਜੀ
3: ਵੀ ਆਪਣੀ ਕਸਟਡੀ ਚ ਲੈ ਲਈਏ ਹਾਂਜੀ। ਤੇ ਜਦੋਂ ਦੇਖਿਆ ਵੀ ਉਹਦਾ ਇੱਕ ਟੈਕਨੀਕਲ ਗਰਾਊਂਡ ਹੁੰਦੀ ਆ ਵੀ ਜਿਹਨੇ ਪਰਚਾ ਪਹਿਲਾਂ ਦਰਜ ਕੀਤਾ ਹੋਵੇ ਉਸ ਏਜੰਸੀ ਕੋਲ ਰਹਿ ਜਾਂਦਾ ਜੀ ਬੰਦਾ
1: ਜੀ,
3: ਤੇ ਸੀਬੀਆਈ ਵਾਲੇ ਪਹਿਲਾਂ ਹੀ ਜਿਹੜਾ ਹੈਗਾ ਆ ਕੰਮ ਕਰਕੇ ਹੀ ਆਏ
1: ਸੀਗੇ
3: ਹਾਂਜੀ, ਤੇ ਇਸ ਕਰਕੇ ਉਹ ਦੇਖਿਆ ਵੀ ਉਹਨਾਂ ਦੀ ਟਾਈਮਿੰਗ ਤੇ ਇਹਨਾਂ ਦੀ ਟਾਈਮਿੰਗ ਚ ਫਰਕ ਸੀਗਾ, ਇਸ ਕਰਕੇ ਉਹਨਾਂ ਦਾ ਪਹਿਲਾਂ ਬਣਦਾ ਸੀ ਤੇ ਪਹਿਲਾਂ ਹੱਕ ਉਹਨਾਂ ਦਾ ਹੀ ਰਹਿ ਗਿਆ ਜੀ।
1: ਤੋ
3: ਸਰਕਾਰ ਨੇ ਬਹੁਤ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਉਂਕਿ ਕੰਪਲੇਨਟ ਹੁਣ ਆਪਣੇ ਸਟੈਂਡ ਤੇ ਕਾਇਮ ਰਹਿ ਗਿਆ ਆ ਜੀ, ਤੇ ਇਹਨਾਂ ਦੀਆਂ ਪ੍ਰੋਬਲਮ ਜਿਹੜੀਆਂ ਵਧੀਆ ਆ ਜੀ, ਹੁਣ ਥੋੜਾ ਜਿਹਾ ਜਿਹੜਾ ਹੈਗਾ ਜਾ ਔਖਾ ਨਿਕਲ ਹੋਣਾ, ਜੇ ਬੇਲ ਬੁੱਧਾ ਵੀ ਕੰਮ ਚੱਲਦਾ ਸੀਗਾ ਤੇ ਉਹ ਵੀ ਥੋੜਾ ਜਿਹਾ ਹੁਣ ਰੁਕ ਜਾਊਗਾ, ਡਿਲੇ ਹੋਊਗਾ ਜੀ ਕਿਸੇ ਸਟੇਜ ਤੇ। ਵੈਸੇ ਵੀ ਸੁਪਰੀਮ ਕੋਰਟ ਨੇ ਪਹਿਲਾਂ ਹੀ ਕਿਹਾ ਸੀਗਾ ਵੀ ਜੀ ਵੀ ਤੁਸੀਂ ਅੱਜ ਬੇਲ ਰਿਜੈਕਟ ਕਰਾਉਣੀ ਆ ਕਿ ਬਾਅਦ ਚ ਕਰਾਉਣੀ ਆ ਜੀ, ਉਹ ਵਕੀਲ ਬਹਾਨਾ ਨਾਲ ਲੈ ਗਿਆ ਜੀ ਤਰੀਕ ਵੀ ਅੱਜ ਹੀ ਕੱਲ ਨੂੰ ਕਹਿ ਦਿਆਂਗੇ ਜੀ ਅਸੀਂ ਬਹੁਤ ਜ਼ੋਰ ਲਾਇਆ ਪੈਸੇ ਤਾਂ ਹਜਮ ਕਰੀਏ।
1: ਬਿਲਕੁਲ,
3: ਇਹ ਵੀ ਉਸੇ ਚੀਜ਼ ਦੀ ਹੈਗੀ ਆ ਜੀ ਕਿ ਜਿੱਦਾਂ ਆਪਾਂ ਕਹਿੰਦੇ ਹੈਗੇ ਆ ਵੀ ਪੈਸਾ ਗਲਤ ਪੈਸਾ ਜਿਹੜਾ ਹੈਗਾ ਆ ਉਹ ਧੋਖ ਨਹੀਂ ਦਿੰਦਾ, ਤੇ ਇਹ ਵੀ ਇੱਕ ਸੈਕਿੰਡ ਐਗਜ਼ਾਮਪਲ ਉਹ ਵੀ ਜਾਲ ਸੈੱਟ ਹੋ ਰਹੀ ਹੈ ਜੀ।
1: ਬਿਲਕੁਲ ਹੈ ਜੀ।
3: ਸੈਣੀ
1: ਸਾਹਿਬ, ਮਾਮਾ ਧੀਆਂ ਯੋਜਨਾ ਜਿਹੜੀ ਆਈ ਸੀ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਹਾਈ ਕੋਰਟ ਦੇ ਵਿੱਚ ਮਾਮਾ ਧੀਆਂ ਸਤਿਕਾਰ ਯੋਜਨਾ ਨੂੰ ਚੁਣੌਤੀ ਦੇ ਦਿੱਤੀ ਗਈ ਹੈ, ਜਨਹਿਤ ਪਟੀਸ਼ਨ ਪਾਈ ਹੈ, ਉਹਦੀ ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਣੀ ਹੈ ਤੇ ਅੱਜ ਉਹਦੀ ਜਿਹੜੀ ਹੈ ਪਟੀਸ਼ਨ ਦਾਇਰ ਕਰਕੇ ਪੰਜਾਬ ਸਰਕਾਰ ਦੇ ਵੋਟਾਂ ਬਦਲੇ ਲਾਭ ਦੇਣ ਦੇ ਦੋਸ਼ ਜਿਹੜੇ ਲੱਗੇ ਨੇ ਤੇ ਅੱਜ ਉਹਦੀ ਸੁਣਵਾਈ ਹੋਈ ਹੈ ਤੇ ਜਿਸ ਦੇ ਵਿੱਚ ਹਾਈਕੋਰਟ ਨੇ ਇਸ ਯੋਜਨਾ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ ਉੱਤੇ ਸੁਣਵਾਈ ਦੇ ਲਈ ਅਗਲੀ ਤਰੀਕ 5 ਅਕਤੂਬਰ ਜਿਹੜੀ ਹੈ ਨਿਰਧਾਰਿਤ ਕਰ ਦਿੱਤੀ ਹੈ ਜੀ। ਤੇ ਇਹਦੇ ਵਿੱਚ ਉਹ ਕਹਿੰਦੇ ਨੇ ਆਪਣੇ ਪਟੀਸ਼ਨ ਕਰਤਾ ਦੇ ਜਿਹੜੇ ਨੇ ਵਕੀਲ ਨੇ ਉਹਨਾਂ ਨੇ ਅੱਜ ਮੁੱਖ ਜੱਜ ਅਸ਼ਵਨੀ ਕੁਮਾਰ ਮਿਸ਼ਰਾ ਤੇ ਜੱਜ ਰੋਹਿਤ ਕਪੂਰ ਦੇ ਬੈਂਚ ਨੂੰ ਦੱਸਿਆ ਕਿ ਇਹ ਯੋਜਨਾ ਸਿਰਫ ਵੋਟਾਂ ਹਾਸਲ ਕਰਨ ਦੇ ਮਕਸਦ ਦੇ ਨਾਲ ਸ਼ੁਰੂ ਕੀਤੀ ਗਈ ਸੀ, ਹੋਰ ਪਿੱਛੇ ਦੇ ਕੁਛ ਨਹੀਂ ਆ, 1000 ਰੁਪਈਆ ਜਾਂ 1500 ਰੁਪਈਆ ਜੀ।
3: ਪਰ ਇਹ ਨਾ ਜੇ ਮੈਂ ਇਸ ਖਬਰ ਦਾ ਵਿਸ਼ਲੇਸ਼ਣ ਇੱਕ ਵਕੀਲ ਦੇ ਨਜ਼ਰੀਏ ਨਾਲ ਕਰਾਂ
1: ਜੀ,
3: ਸਰ ਹੁੰਦਾ ਕੀ ਆ ਸਾਡੀ ਹਾਈਕੋਰਟ ਦਾ ਵਿਊ ਕੀ ਹੈਗਾ ਆ ਜੀ, ਇਹ ਨੋਟਿਸ ਤਾਂ ਕਰ ਦਿੰਦੇ ਹੈਗੇ ਆ ਜੀ, ਬਾਅਦ ਦੇ ਵਿੱਚ ਇਹਦੇ ਵਿੱਚ ਜਿਹੜਾ ਹੈਗਾ ਇਹ ਇਹ ਰਿਟ ਡਿਬੇਟ ਨਹੀਂ ਹੋਏਗੀ, ਇਹ ਵੀ ਨਹੀਂ ਹੋਣੀ, ਕਿਉਂ ਨਹੀਂ ਹੋਣੀ, ਇਹ ਰਿਟ ਜਿਹੜੀ ਹੈਗੀ ਆ ਪੀ ਆਈ ਐਲ ਕਿਤੇ ਮੁਲਾਜ਼ਮ ਇਕੱਠੇ ਹੋ ਕੇ ਜਿਹੜੀ ਮੁਲਾਜ਼ਮ ਦੇ ਵਕੀਲ ਜਿਹੜੇ ਹੈਗੇ ਸੀ ਨਾ ਜੀ, ਉਹ ਆ ਕੇ ਚੈਲੰਜ ਕਰ ਦਿੰਦੇ ਵੀ ਇੱਕ ਪਾਸੇ ਤਾਂ ਜਿਹੜਾ ਹੈਗਾ ਆ ਸਟੇਟ ਕੋਲ ਸਾਨੂੰ ਟੀਕੇ ਦੇਣ ਨੂੰ ਹੈ ਨਹੀਂ ਜੀ, ਤੇ ਅਸੀਂ ਐਗਜ਼ੀਕਿਊਸ਼ਨ ਪਾਈ ਆ, ਕੰਟੈਂਪਟ ਆਫ ਕੋਰਟ ਪਾਈ ਆ ਜੀ, ਇੱਥੇ ਕੀ ਲੈਕਨੈਸ ਆਉਣੀ ਹੈਗੀ ਆ, ਜੋ ਮੇਰੀ ਸਮਝ ਕਹਿੰਦੀ ਹੈਗੀ, ਮੈਂ ਗਲਤ ਵੀ ਹੋ ਸਕਦਾ, ਮੈਂ ਪਹਿਲਾਂ ਮਾਫ਼ੀ ਮੰਗ ਲਾਂ, ਪਰ ਮੈਨੂੰ ਲੱਗਦਾ ਨੀ ਮੈਂ ਗਲਤ ਹੋਊਂਗਾ। ਇਹ ਸਰ ਜਿਹੜਾ ਹੈਗਾ ਇਹਦੇ ਵਿੱਚ ਨਾ ਲੋਕਲ ਸਟੈਂਡੀ ਤੇ ਆਉਂਦਾ ਹੁੰਦਾ ਆ, ਅਗਲੇ ਬੰਦੇ ਤੇ ਫਿਰ ਬਹਿਸ ਕਰਦੇ ਅਗਲੇ ਵੀ ਤੈਨੂੰ ਕੀ ਅਧਿਕਾਰ ਆ, ਹਾਂਜੀ ਸਟੇਟ ਦੀ ਇੱਕ ਯੋਜਨਾ ਹੈਗੀ ਆ, ਉੱਥੇ ਸਟੇਟ ਹਾਵੀ ਹੋ ਜਾਂਦੀ ਹੈ ਵੀ ਸਟੇਟ ਦੀ ਆਪਣੀ ਐਡਮਿਨਿਸਟ੍ਰੇਸ਼ਨ ਹੈ, ਸਟੇਟ ਨੇ ਦੇਖਣਾ ਹੈਗਾ ਜਾਂ ਕਿ ਫਾਈਨਾਂਸ ਕਿੱਦਾਂ ਰਨ ਕਰਨਾ ਹੈਗਾ ਜਾਂ ਕਿੱਦਾਂ ਕਿਹੜਾ ਲੋਕਾਂ ਨੂੰ ਰਿਲੀਫ ਦੇਣੀ ਹੈਗੀ ਆ, ਡਾਊਨ ਟ੍ਰੋਡਨ ਲੋਕ ਹੈਗੇ ਆ ਉਹਨਾਂ ਨੂੰ ਰਿਲੀਫ ਦਿੱਤੀ ਜਾਂਦੀ ਆ, ਉਹ ਜਿੱਦਾਂ ਮਾਨ ਸਾਹਿਬ ਲੈਕਚਰ ਕਰਦੇ ਉਦਾਂ ਵਕੀਲ ਸਾਹਿਬ ਲੈਕਚਰ ਕਰਨਗੇ, ਮਾਂ ਕੋਈ ਹੈਗੀ ਆ ਜੀ ਉਹ ਕੋਈ ਦੇਖੋ ਉਹਨੇ ਰਹਿਣ ਕਲਵਾ ਲਈ ਜੀ ਹੈ ਜੀ, ਜਿਹੜੀ ਚ ਮਸ਼ਹੂਰੀ ਦਿਖਾਉਂਦੇ ਆ ਤੇ ਇਹ ਪੈਸੇ ਹਰ ਮਹੀਨੇ ਭੇਜਣਗੇ, ਕੋਈ ਆਪਣਾ ਆ ਤੇ ਪੈਸੇ ਭੇਜਦਾ ਜੀ, ਉਹ ਸਾਰੀਆਂ ਚੀਜ਼ਾਂ ਬਹਿਸ ਉੱਥੇ ਹੀ ਹੋਣੀ ਜੀ, ਉਹ ਲੋਕਲ ਸਟੈਂਡੀ ਤੇ ਹੋਣੀ ਆ ਜੀ ਵੀ ਹਾਂ ਵੀ ਯੂ ਆਰ ਨੋਟ ਅਫੈਕਟਡ ਪਾਰਟੀ। ਇੱਥੇ ਕੀ ਸੀ ਮੁਲਾਜ਼ਮ ਜਾਂਦੇ ਸਰ ਸਾਡਾ ਟੀ ਏ ਡਿਊ ਹੈਗਾ ਆ ਜੀ, ਸਟੇਟ ਸਾਨੂੰ ਪੈਸੇ ਦੇ ਨਹੀਂ ਰਹੀ ਜੀ, ਉਲਟਾ ਇਹੋ ਜਿਹੀਆਂ ਯੋਜਨਾ ਚਲਾ ਰਹੀ ਹੈਗੀ, ਤੇ ਉਹ ਪਹਿਲੀ ਨਜ਼ਰ ਦੇ ਵਿੱਚ ਹੀ ਸੈਟਿਸਫਾਈਡ ਹੋ ਜਾਣੀ
1: ਜੀ। ਬਿਲਕੁਲ ਹੈ ਜੀ।
4: ਹੁਣ ਜਾਂ ਤਾਂ ਸਾਡਾ ਜਿਹੜਾ ਹੈਗਾ ਆ ਤੇ ਸਾਡੀ ਫਿਰਕੀ ਘੁੰਮ ਗਈ ਹੈਗੀ ਆ ਤੇ ਜਾਂ ਜਿਹੜੇ ਬੰਦੇ ਉੱਥੇ ਬੈਠੇ ਚੰਡੀਗੜ੍ਹ ਉਹ ਹੀ ਨੀ ਸੋਚਦੇ ਜੀ ਤੇ ਭਾਈ ਤੁਸੀਂ ਕਰ ਲੈ ਆ ਤੇ ਇਸ ਤਰੀਕੇ ਨਾਲ ਥੋੜਾ ਸਲਾਹ ਕਰਕੇ ਕਰ ਲਓ
1: ਜੀ
4: ਤੇ
1: ਜਾਂ ਉਹ ਵੀ ਮਿੱਟੀ ਝਾੜਦੇ ਨੇ ਜੀ ਬਸ ਇਹ ਕਹਿ ਸਕਦੇ ਆ ਜੀ।
4: ਹਾਂਜੀ ਜੀ
1: ਜੀ
4: ਸਾਡੇ ਤਾਂ ਆਪਣੇ ਮੈਨੂੰ ਕਹਿ ਦਿੰਦੇ ਹੈਗੇ ਆ ਜੀ ਕਹਿੰਦੇ ਕੋਈ ਸਿਆਣਾ ਵਕੀਲ ਹੈਗਾ ਦੱਸੂਗੇ ਮੈਂ ਕਿਹਾ ਹੈਗੇ ਤਾਂ ਬਥੇਰੇ ਹੈਗੇ ਬਾਅਦ ਤੁਸੀਂ ਕਹਿਣਾ ਸਾਨੂੰ ਸਾਡਾ ਕਮਲਾ ਹੀ ਠੀਕ ਸੀ।
1: ਕਿਆ ਬਾਤ ਹੈ ਜੀ ਸੈਣੀ ਸਾਹਿਬ ਵਕੀਲਾਂ ਦੀ ਗੱਲ ਚੱਲ ਰਹੀ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਉਹਨੇ ਜਬਰ ਜਨਾਹ ਪੀੜਤ ਔਰਤ ਦਾ ਜਿਹੜਾ ਹੱਕ ਪੂਰ ਲਿਆ ਤੇ ਵਿਰਸਾ ਸਿੰਘ ਬਲਟੂਆ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ ਤੇ ਨਾਲ ਡੀਜੀਪੀ ਦੀ ਡਿਊਟੀ ਲਾ ਦਿੱਤੀ ਹੈ ਕਿ ਭਾਈ ਪੂਰੀ ਰਿਪੋਰਟ ਕਰੋ ਪੁੱਛ ਪੜਤਾਲ ਕਰੋ ਕਿ ਇਹ ਕਿਵੇਂ ਹੋਇਆ ਕਿੱਦਾਂ ਹੋਇਆ ਪਛਾਣ ਨਸ਼ਰ ਕਰ ਦਿੱਤੀ ਹੈ ਕਿਵੇਂ ਕਰ ਦਿੱਤੀ ਹੈ। ਪਰ ਮੈਂ ਸੋਚਦਾ ਸੀ ਕਿ ਜਿਹੜਾ 5 ਕਰੋੜ ਦਾ ਮਾਮਲਾ ਜਿਹੜਾ ਸੀਗਾ ਉਹਦੇ ਵਿੱਚ ਕਈ ਔਰਤਾਂ ਦਾ ਨਾਂ ਆਉਂਦਾ ਸੀ ਤੇ ਉਹ ਉਹਦੇ ਉੱਤੇ ਕੁਝ ਨੀ ਬੋਲੀ ਜੀ ਇਹ ਪੰਜਾਬ ਰਾਜ ਮਹਿਲਾ ਕਮਿਸ਼ਨ ਜੀ।
4: ਮਹਿਲਾ ਕਮਿਸ਼ਨ ਵੀ ਤਾਂ ਇੱਕ ਟੂਲ ਆ ਸਰਕਾਰ ਦਾ
1: ਜੀ
4: ਚੱਕਰ ਤਾਂ ਇਹ ਹੈ ਜੀ ਪਰ ਹੁਣ ਮੈਂ ਨਾ ਇੱਕ ਚੀਜ਼ ਨਹੀਂ ਸਮਝਿਆ ਅਜੇ ਤੱਕ
1: ਜੀ
4: ਐਨੀਵੇ ਇਹ ਨੋਟਿਸ ਅਜੇ ਤਾਂ ਡੀਜੀਪੀ ਨੂੰ ਭੇਜਿਆ ਹੈਗਾ ਆ ਜੀ ਬਿਰਸਾ ਸਿੰਘ ਬਲਟੂ ਇਹਨੂੰ ਤਾਂ ਭੇਜਿਆ ਨੀ ਵੀ ਆਹ ਕਾਰਵਾਈ ਕਰੋ ਜੀ ਇਸ ਧਾਰਾ ਥੱਲੇ ਅਪਰਾਧ ਡੰਡਣੀ ਹੈ ਉਹਨਾਂ ਨੂੰ ਹਿੰਟ ਵੀ ਦਿੱਤਾ ਗਿਆ ਬਕਾਇਦਾ ਤੌਰ ਤੇ
1: ਜੀ
4: ਵੀ ਇਹ ਇਹਦੇ ਤੇ ਕ੍ਰਿਮੀਨਲ ਪਰਚਾ ਦਰਜ ਕਰੋ
1: ਜੀ
4: ਉਹਨਾਂ ਨੂੰ ਹਿੰਟ ਦਿੱਤਾ ਗਿਆ ਹੈ ਡੰਡਣੀ ਹੈ ਲਿਖਿਆ ਆ ਜੀ
1: ਡੀਜੀਪੀ ਨੂੰ ਕਿਹਾ ਕਿ ਐਕਸ਼ਨ ਕਰੋ ਭਾਈ
4: ਹਾਂ ਡੀਜੀਪੀ ਨੂੰ ਕਿਹਾ ਹੈਗਾ ਆ ਵੀ ਜੋ ਇਹਨੇ ਅਪਰਾਧ ਕੀਤਾ ਉਹ ਡੰਡਣੀ ਹੈ
1: ਜੀ
4: ਤੇ ਠੀਕ ਹੈ ਜੀ ਡੰਡਣੀ ਹੈ ਤੇ ਤੁਸੀਂ ਕਰੋ ਪਰਚਾ ਦਰਜ
1: ਜੀ
4: ਐਫ ਆਈ ਆਰ ਹੋ ਸਕਦਾ ਕੁਐਸ਼ ਹੋ ਜਾਏ ਕਿੱਦਾਂ ਕੁਐਸ਼ ਹੋ ਸਕਦੀ ਹੈਗੀ ਆ ਜੀ ਹਾਈ ਕੋਰਟ ਚ ਜਾ ਕੇ ਸਰ ਬਿਰਸਾ ਸਿੰਘ ਬਲਟੋ ਜੋ ਮੈਨੂੰ ਨੀ ਪਤਾ ਹੋ ਸਕਦਾ ਮੈਂ ਮਤਲਬ ਜਿਹੜਾ ਹੈਗਾ ਆ ਵੀ ਵੀਡੀਓ ਬਾਅਦ ਚ ਦੇਖੀ ਹੋਵੇ
1: ਜੀ
4: ਬਿਰਸਾ ਸਿੰਘ ਬਲਟੂਆ ਜਦੋਂ ਤੱਕ ਵੀਡੀਓ ਬਣਾਉਂਦੇ ਹੈਗੇ ਆ ਉਹ ਤੋਂ ਪਹਿਲਾਂ ਤੱਕ ਤਾਂ ਜਿਹੜੀ ਹੈਗੀ ਆ ਉਹ ਔਰਤ ਖੁਦ ਮੀਡੀਆ ਚ ਆ ਕੇ ਤੇ ਉਹਨੇ ਆਪਣਾ ਵੀਡੀਓ ਨੀ ਬਣਾਇਆ ਜੀ
1: ਬਣਾਇਆ ਸੀ ਜੀ ਸੋਸ਼ਲ ਮੀਡੀਆ ਤੇ ਪਾਇਆ ਮੈਨਾਂ ਇਦਾਂ ਹੋ ਗਿਆ ਤੱਕ
4: ਫੇ ਉਹਦੀ ਆਇਡੈਂਟੀ ਡਿਸਕਲੋਜ਼ ਬਲਟੂਏ ਨੇ ਥੋੜਾ ਕੀਤੀ ਉਹਨੇ ਤਾਂ ਆਮ ਮੀਡੀਆ ਦੇ ਵਿੱਚ ਆ ਗਈ ਹੈਗੀ ਆ ਜੀ ਪਹਿਲਾਂ ਆ ਗਈ ਆ ਜੀ
1: ਬਿਲਕੁਲ ਉਹ ਤਾਂ ਕਹਿੰਦੇ ਆ ਭਾਵੇਂ ਇੱਥੇ ਵੀ ਗਈਆਂ ਉਹਨਾਂ ਕੋਲ ਵੀ ਗਈਆਂ ਮੇਰੀ ਸੁਣੀ ਨੀ ਗਈ
4: ਬਾਕੀ ਜਿੱਥੇ ਤੱਕ ਹੈਗਾ ਕਹਿੰਦੇ ਵੀ ਡੈਰੋਗੇਟਰੀ ਰਿਮਾਰਕਸ ਦਿੱਤੇ ਹੈਗੇ ਆ ਜੀ ਬੋਨਾ ਫਾਈਡ ਸਟੇਟਮੈਂਟ ਜਿਹੜੀ ਟਰੂ ਸਟੇਟਮੈਂਟ ਆ ਉਹ ਜਿਹੜੀ ਹੈਗੀ ਆ ਕਦੀ ਵੀ ਡਿਫੇਮੇਸ਼ਨ ਚ ਆਉਂਦੀ ਨੀ ਜੀ ਜੇ ਡਿਫੇਮੇਸ਼ਨ ਦਾ ਹੀ ਕੱਲਾ ਗੱਲ ਐਲੀਗੇਸ਼ਨ ਬਹਿ ਜਾਂਦਾ ਹੈਗਾ ਆ ਜੀ ਸਿਰਫ ਆਇਡੈਂਟੀਫਿਕੇਸ਼ਨ ਦਾ ਜਿਹੜਾ ਹੈਗਾ ਨਾ ਜੀ ਉਹ ਕ੍ਰਿਮੀਨਲ ਡੰਡੀਗਨ ਨਹੀਂ ਹੈਗਾ ਜਿਹੜਾ ਕੱਲਾ ਡਿਫੇਮੇਸ਼ਨ ਦਾ ਹੈਗਾ ਆ ਉਹ ਰਾਈਟ ਇਨ ਦੋ ਤਰੀਕੇ ਦੇ ਭਾਰੇ ਸਾਹਿਬ ਰਾਈਟ ਹੁੰਦੇ ਆ ਜੀ ਇੱਕ ਹੁੰਦਾ ਰਾਈਟ ਇਨ ਰੈਮ ਇੱਕ ਹੁੰਦਾ ਰਾਈਟ ਇਨ ਪਰਸਨਮ ਰਾਈਟ ਇਨ ਰੈਮ ਜਿਹੜਾ ਹੁੰਦਾ ਆ ਉਹਦੇ ਵਿੱਚ ਮੰਨ ਲਓ ਮਰਡਰ ਹੋ ਗਿਆ ਜੀ
1: ਜੀ
4: ਉਹਦੇ ਵਿੱਚ ਪਰਚਾ ਜਿਹੜਾ ਹੈਗਾ ਕੋਈ ਵੀ ਬੰਦਾ ਦਰਜ ਕਰਾ ਸਕਦਾ ਜੀ
1: ਜੀ
4: ਇਹ ਨੀ ਹੈਗਾ ਵੀ ਉਸ ਮਰਡਰ ਦਾ ਰਿਸ਼ਤੇਦਾਰ ਹੀ ਹੋਵੇ ਉਹੀ ਕਰਾਊਗਾ ਇਹਨੇ ਦੇਖ ਲਿਆ ਉਹਨੇ ਹੀ ਤੋਂ ਪਰਚਾ ਦਰਜ ਕਰਾ ਦੇਣਾ ਹੈਗਾ ਜੀ ਐਨੀ ਵਨ ਕੈਨ ਸੈਟ ਲਾ ਇਨ ਟੂ ਮੋਸ਼ਨ ਜਿਹੜਾ ਰਾਈਟ ਇਨ ਪਰਸਨਮ ਹੁੰਦਾ ਨਾ ਜੀ
1: ਜੀ
4: ਇਹ ਅਪਰਾਧ ਇੱਕ ਪਰਸਨ ਦੇ ਖਿਲਾਫ ਆ ਇੱਜ਼ਤ ਹੱਦ ਤੱਕ ਜਿਹੜੀ ਆ ਜਿੱਦਾਂ ਮੰਨ ਲਓ ਕੋਈ ਮੇਰੇ ਨਾਲ ਇੱਜ਼ਤ ਹੱਦ ਤੱਕ ਕਰਦਾ ਆ ਤੇ ਮੇਰੀ ਲੋਕਲ ਸਟੈਂਡ ਹੀ ਆ ਕਿ ਮੈਂ ਮਤਲਬ ਕੋਰਟ ਦੇ ਵਿੱਚ ਕੰਪਲੇਂਟ ਫਾਈਲ ਕਰ ਸਕਦਾ ਉਹਦੀ ਐਫ ਆਈ ਆਰ ਨਹੀਂ ਦਰਜ ਹੁੰਦੀ
1: ਜੀ
4: ਸੋ ਇਸ ਕਰਕੇ ਜਿਹੜਾ ਹੈਗਾ ਜਿੱਥੇ ਰਾਈਟ ਇਨ ਪਰਸਨਮ ਆ ਜਿਹੜਾ ਜਿਹੜੀ ਉਹ ਪਹਿਲੀ ਗੱਲ ਹੈਗੀ ਨਾ ਨੋਟਿਸ ਦੇ ਵਿੱਚ ਤੇ ਉਹਦੀ ਆਇਡੈਂਟੀ ਡਿਸਕਲੋਜ਼ ਕੀਤੀ ਆਇਡੈਂਟੀ ਡਿਸਕਲੋਜ਼ ਵਾਲਾ ਤਾਂ ਜੇ ਉਹਦੀ ਵੀਡੀਓ ਪਹਿਲਾਂ ਆਈ ਜੀ ਹੋਈ ਜਨਾਨੀ ਦੀ ਤੇ ਉਸ ਗਰਾਊਂਡ ਦੇ ਉੱਤੇ ਹਾਈ ਕੋਰਟ ਚੋਂ ਕੁਐਸ਼ ਹੋ ਜਾਣੀ ਆ ਤੇ ਜਿਹੜਾ ਹੈਗਾ ਆ ਕਿ ਹਾਂ ਜੀ ਉਹਨੂੰ ਜਿਹੜਾ ਹੈਗਾ ਕਿ ਗਲਤ ਸ਼ਬਦਾਵਲੀ ਬੋਲੀ ਹੈਗੀ ਆ ਜੀ ਉਹਦੇ ਕੋਲ ਅਗਲੇ ਕੋਲ ਡਿਫੈਂਸ ਉਹਨੇ ਆਪਣਾ ਜਿਹੜਾ ਹੈਗਾ ਕੋਰਟ ਚ ਦੇ ਦਊਗਾ ਉਦਾਂ ਦੀ ਕੋਈ ਗੱਲ ਨੀ ਉਹਦੇ ਤੇ ਸਟੇਟ ਪਰਚਾ ਦਰਜ ਨਹੀਂ ਕਰ ਸਕਦੀ ਉਹ ਆਪਣੇ ਆਪ ਜਿਹੜੀ ਹੈਗੀ ਆ ਲੇਡੀ ਜਾ ਕੇ ਕੋਰਟ ਦੇ ਵਿੱਚ ਕੰਪਲੇਂਟ ਫਾਈਲ ਕਰ ਸਕਦੀ ਹੈ ਜੀ
1: ਜੀ ਬਿਲਕੁਲ ਹੈ ਜੀ
4: ਸੋ ਇਸ ਕਰਕੇ ਇਹ ਟੈਕਨੀਕਲ ਗਰਾਊਂਡਸ ਹੈਗੀਆਂ ਆ ਜਿਹਦੇ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਵੱਡੀ ਮੁਸੀਬਤ ਹੋਊਗੀ ਪ੍ਰੋਵਾਈਡਡ ਕੋਈ ਵਕੀਲ ਚੰਗਾ ਮਿਲ ਜਾਏ ਜੀ ਬਲਟੂਆ ਸਾਹਿਬ ਨੂੰ
1: ਜੀ
4: ਤੇ ਇਹ ਕਿਤੇ ਵਿਚਾਰ ਕਰ ਲੈਣਗੇ ਤੇ ਫੇਰ ਤਾਂ ਨਿਕਲ ਜਾਣਗੇ ਜੀ
1: ਹੈਗੇ
4: ਬੈਠੇ ਸਿਆਣੇ ਉਹਨਾਂ ਕੋਲ ਅਕਾਲੀ ਦਲ ਕੋ
1: ਜੀ
4: ਦੇਖ ਲੈਣਗੇ ਜੀ ਇਸ ਚੀਜ਼ ਨੂੰ ਵੀ
1: ਜੀ ਸੈਣੀ ਸਾਹਿਬ ਆਖਰ ਦੇ ਵਿੱਚ ਕੱਲ ਵੀ ਆਪਾਂ ਚਲੋ ਵਿਸਤਾਰ ਦੇ ਵਿੱਚ ਖਬਰ ਕੀਤੀ ਸੀ ਐਸ ਆਈ ਆਰ ਵੋਟਰ ਲਿਸਟ ਦੇ ਮਾਮਲੇ ਚ ਚੋਣ ਕਮਿਸ਼ਨ ਦੇ ਜਿਹੜੇ ਨੇ ਮੁਖੀ ਨੇ ਗਣੇਸ਼ ਕੁਮਾਰ ਹੁਣੀ ਜਿਹੜੇ ਨੇ ਉਹਨਾਂ ਨੂੰ 48 ਘੰਟੇ ਦੇ ਵਿੱਚ ਅਸਤੀਫਾ ਦੇਣ ਦੇ ਲਈ ਕਿਹਾ ਗਿਆ ਨਹੀਂ ਤਾਂ ਦੇਸ਼ ਭਰ ਦੇ ਵਿੱਚ ਅੰਦੋਲਨ ਕਰਾਂਗੇ ਕਾਂਗਰਸ ਜਨਤਾ ਪਾਰਟੀ ਨੇ ਵੀ ਇਹ ਜਿਹੜੀਆਂ ਬਿਆਨਬਾਜ਼ੀ ਕੀਤੀ ਹੈ ਤੇ ਰਾਹੁਲ ਗਾਂਧੀ ਹੁਣੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਪੀ ਐਮ ਮੋਦੀ ਅਮਿਤ ਸ਼ਾਹ ਸੀ ਈ ਸੀ ਦੇਸ਼ ਧਰੋਹੀ ਨੇ ਗਿਆਨੇਸ਼ ਕੁਮਾਰ ਜਿਹੜੇ ਨੇ ਤੁਰੰਤ ਅਸਤੀਫਾ ਦੇਣ ਤੇ ਵੋਟਾਂ ਬਰਬਾਦ ਕਰਨ ਵਾਲਿਆਂ ਨੂੰ ਭੁਗਤਣਾ ਪੈਣਗੇ ਇਹਨਾਂ ਦੇ ਨਤੀਜੇ ਤੇ ਗਿਆਨੇਸ਼ ਕੁਮਾਰ ਦਾ ਜਿਹੜਾ ਬਣ ਜਾਣਾ ਸਰਕਾਰੀ ਗਵਾਹ ਜਿਹੜਾ ਹੈ ਇੱਦਾਂ ਦੀਆਂ ਖਬਰਾਂ ਨੇ ਤੇ ਨਾਲ ਦੀ ਨਾਲ ਇਸ ਮੁੱਦੇ ਦੇ ਉੱਤੇ ਰਾਹੁਲ ਗਾਂਧੀ ਨੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਨਾਲ ਵੀ ਜਿਹੜੀ ਹੈ ਵਾਰਤਾਲਾਪ ਕੀਤੀ ਹੈ ਤੇ ਉਹਨਾਂ ਦਾ ਸਹਿਯੋਗ ਵੀ ਲੈ ਰਹੇ ਨੇ ਤੇ ਉਹ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਵੱਡਾ ਜਿਹੜਾ ਇਹਦੇ ਵਿੱਚ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤਾਂ ਕਿ ਜਿਹੜਾ ਲੋਕ ਹਿੱਤਾਂ ਦੀ ਜਿਹੜੀ ਹੈ

0: ਹੋ ਸਕਦਾ ਸਰਕਾਰ
1: ਜੀ
0: ਇਸ ਪ੍ਰਕਿਰਿਆ ਨੂੰ ਇੱਕ ਸਬ ਕਲੌਜ਼ ਦੇ ਵਿੱਚ ਬਦਲ ਕੇ ਇੱਕ ਰੈਕਟੀਫਿਕੇਸ਼ਨ ਦੇ ਤੌਰ ਤੇ ਜਿਹੜਾ ਹੈ ਨਾ ਜੀ
1: ਜੀ
0: ਵੀ ਜਿਸ ਤਰ੍ਹਾਂ ਆਪਾਂ ਜਿੱਦਾਂ ਵੋਟਾਂ ਦੀ ਸੁਧਾਈ ਕਰਦੇ ਹੈਗੇ ਆ ਜੀ ਇਹ ਤਾਂ ਇਸ ਪ੍ਰਕਿਰਿਆ ਦੀ ਸੁਧਾਈ ਦੇ ਨਾਂ ਤੇ ਵੀ ਕੋਈ ਨਾ ਕੋਈ ਪ੍ਰੋਸੈਸ ਲਾਂਚ ਜ਼ਰੂਰ ਕਰੂਗੀ ਜਦੋਂ ਇੰਨੀ ਜ਼ਿਆਦਾ ਅਨਰੈਸਟ ਆ ਜੀ
1: ਜੀ
0: ਬਾਕੀ ਦੇ ਬਾਕੀ ਤਾਂ ਇਹਨਾਂ ਨੂੰ ਮੁੱਦਾ ਮਿਲੇ ਤੇ ਬੰਦੇ ਤਾਂ ਫਟਾਫਟ ਹੁਣ ਤਾਂ ਕਾਕਰੋਚ ਵਾਲਿਆਂ ਨੇ ਵੀ ਤੇ ਇਸੇ ਕਰਕੇ ਉਹਨਾਂ ਨੂੰ ਪਤਾ ਲੋਕੀ ਆਵਾਜ਼ ਮਾਰਿਆ ਫਟਾਫਟ ਆ ਜਾਂਦੇ ਆ ਜੀ
1: ਜੀ
0: ਇੱਥੇ ਹਰ ਇੱਕ ਬੰਦਾ ਕਹਿੰਦਾ ਹੈਗਾ ਜੀ ਕੋਈ ਗੱਲ ਨੀ ਮੈਂ ਜੋ ਵਿਹਲਾ ਹੈਗਾ ਇਸੇ ਕੰਮਾਂ ਨੂੰ
2: ਪਰ ਸਾਈਂ ਸਾਹਿਬ ਉਹ ਕਹਿੰਦੇ ਆ ਕਿ ਹੁਣ ਅਸੀਂ ਭਾਈ ਚੋਣਾਂ ਨੀ ਲੜਨੀਆਂ ਅਸੀਂ ਇੱਕ ਪ੍ਰੈਸ਼ਰ ਗਰੁੱਪ ਦੇ ਉੱਤੇ ਕੰਮ ਕਰਾਂਗੇ ਜੀ ਕਹਿੰਦੇ ਤਾਂ ਸਾਰੇ ਪਹਿਲਾਂ ਏਦਾਂ ਹੀ ਨੇ ਜੀ
0: ਸਰ ਪਰ ਚੋਣਾਂ ਉਹਨਾਂ ਦੇ ਆਕਾ ਚ ਲੜ ਰਹੇ ਹੈਗੇ ਆ ਜੀ ਉਹ ਜਾਰ ਚ ਹੋ ਗਿਆ ਪਤਾ ਲੱਗ ਗਿਆ ਵੀ ਕੌਣ ਆ ਇਹ ਬੰਦੇ ਜੀ
1: ਜੀ
0: ਜਦੋਂ ਦਾ ਇਹ ਗੱਲ ਪਤਾ ਲੱਗ ਗਈ ਆ ਕਿ ਬੰਦਿਆਂ ਦੇ ਪਿੱਛੇ ਕੌਣ ਹੈਗਾ ਜੀ ਉਦੋਂ ਦਾ ਲੋਕਾਂ ਦਾ ਸੋਫਟ ਕਾਰਨਰ ਵੀ ਜਿਹਨਾਂ ਦੇ ਨਾਲ ਥੋੜਾ ਜਿਹਾ ਟੁੱਟ ਗਿਆ ਜੀ
1: ਜੀ
0: ਗੱਲ ਉਹ ਨਹੀਂ ਰਹੀ ਹੈਗੀ ਪਹਿਲਾਂ ਲੋਕੀ ਇਹਨਾਂ ਨੂੰ ਮਸੀਹੇ ਦੇ ਤੌਰ ਤੇ ਦੇਖਦੇ ਸੀ ਤੇ ਹੁਣ ਪਤਾ ਲੱਗ ਗਿਆ ਉਹਨਾਂ ਨੂੰ ਮਾਸਕ ਲੱਥ ਗਿਆ ਹੈ ਕਿ ਭਾਈ ਬੰਦੇ ਆਹ ਹੀ ਹੈਗੇ ਆ ਇਹ ਪੜ੍ਹੇ ਲਿਖੇ ਬੰਦੇ ਇਹਨਾਂ ਨੇ ਆਪਣੀਆਂ ਬੀਚ ਦੀ ਟੀਮਾਂ ਤਿਆਰ ਕੀਤੀਆਂ ਹੀ ਆ ਇਹਨਾਂ ਨੇ ਦੇਸ਼ ਦੇ ਵਿੱਚ ਅਨਰੈਸਟ ਕਰਾਉਣੀ ਹੀ ਕਰਾਉਣੀ ਆ ਜੀ
2: ਬਿਲਕੁਲ
0: ਸਰ ਚਾਹੀਦਾ ਮੇਰੀ ਮੈਂ ਮਤਲਬ ਜੋ ਸੋਚਦਾ ਹਾਂ ਜੀ ਕਿ ਇੱਕ ਐਸ ਆਈ ਆਰ ਦੇ ਵਿੱਚ ਜਿਹੜਾ ਆ ਤੁਹਾਨੂੰ ਤਰੁਟੀਆਂ ਲੱਭੀਆਂ ਆ ਤੁਸੀਂ ਸਰਕਾਰ ਕੋਲੋਂ ਮੰਗ ਕਰੋ ਭਾਈ ਇਸ ਪ੍ਰਕਿਰਿਆ ਦੇ ਵਿੱਚ ਜਿਹੜੀਆਂ ਤਰੁਟੀਆਂ ਰਹਿ ਗਈਆਂ ਹੈਗੀਆਂ ਉਹਨੂੰ ਮਤਲਬ ਜਿਹੜੇ ਆ ਦੂਰ ਕਰਨ ਵਾਸਤੇ ਇੱਕ ਮਹੀਨੇ ਦੇ ਅੰਦਰ ਅੰਦਰ ਕੋਈ ਪ੍ਰੋਸੈਸ ਲਾਂਚ ਕਰੋ ਨਹੀਂ ਤਾਂ ਅਸੀਂ ਜਿਹੜਾ ਆ ਸੰਘਰਸ਼ ਕਰਾਂਗੇ ਫੇਰ ਕਰਾਂਗੇ ਜੀ ਉਸ ਚੀਜ਼ ਨੂੰ ਤਾਂ ਗੱਲ ਕਰਦੇ ਹੈ ਨਹੀਂ ਗੇ ਜੀ ਗੱਲ ਤਾਂ ਇਹ ਹੈਗੀ ਆ ਜੀ ਕਿ ਦੇਖੋ ਉਹਦੇ ਵਿੱਚ ਜਿਹੜਾ ਆ ਲੋਕ ਤਾਂ ਪਹਿਲਾਂ ਵੀ ਸੋਚਦੇ ਹੈਗੇ ਸੀ ਕਿ ਮਰਿਆਂ ਦੀਆਂ ਵੋਟਾਂ ਵਿੱਚ ਐਡਜਸਟ ਕਰਦੀਆਂ ਸੀ ਵੋਟਰ ਲਿਸਟਾਂ ਤੇ
1: ਜੀ
0: ਬੀਐਲਓ ਕੱਟਦੇ ਨੀ ਸੀਗੇ ਜੀ ਲੋਕੀ ਜਾਲੀ ਵੋਟਾਂ ਵੀ ਬਣਾਉਂਦੇ ਸੀਗੇ ਜੀ ਚਾਰ ਦਿਨ ਕੋਈ ਕਿਤੇ ਰਹਿ ਗਿਆ ਤੇ ਉੱਥੇ ਵੋਟ ਬਣਾ ਲਈ ਫਿਰ ਮੁੜ ਕੇ ਅੱਗੇ ਜਾ ਕੇ ਬਣਾ ਲਈ ਜੀ ਪਿਛਲੀ ਕਟਾ ਕੇ ਨੀ ਆਏ
1: ਜੀ
0: ਵੋਟਾਂ ਦੀ ਸੁਧਾਈ ਤਾਂ ਹੋਣੀ ਚਾਹੀਦੀ ਸੀ ਜੀ ਪਰ ਉਸ ਪ੍ਰੋਸੈਸ ਦੇ ਨਾਂ ਦੇ ਉੱਤੇ ਜਿਹੜਾ ਆ ਇਹਨਾਂ ਨੇ ਜਿਹੜੀ ਉਹ ਆਪਣਾ ਨਿਸ਼ਾਨੇ ਦੇ ਉੱਤੇ ਕੰਪੇਨ ਚਲਾਈ ਉਹ ਦੈਟ ਵਾਜ ਬੈਡ
1: ਜੀ
0: ਇਹਨਾਂ ਨੂੰ ਚਾਹੀਦਾ ਹੈਗਾ ਆ ਕਿ ਹੁਣ ਦੇਸ਼ ਦੇ ਵਿੱਚ ਥੂ ਥੂ ਹੋ ਰਹੀ ਹੈਗੀ ਆ ਤੁਹਾਡਾ ਜਿਹੜਾ ਹੈਗਾ ਚਤੁਰਾਈ ਉਹ ਹੁੰਦੀ ਹੈ ਜਿਹੜੀ ਫੜੀ ਨਾ ਜਾਏ ਜਿਹੜੀ ਚਤੁਰਾਈ ਫੜ ਹੋ ਜਾਏ ਉਹ ਚਤੁਰਾਈ ਨੀ ਹੁੰਦੀ ਉਹ ਬੇਵਕੂਫੀ ਹੁੰਦੀ ਆ ਤੇ ਇਹਨੂੰ ਜਿਹੜਾ ਹੈਗਾ ਆ ਰੈਕਟੀਫਿਕੇਸ਼ਨ ਕਰਕੇ ਤੇ ਜਿਹੜੇ ਜੈਨੂਇਨ ਵੋਟ ਹੈਗੇ ਆ ਉਹਨਾਂ ਨੂੰ ਇਨਕਲੂਡ ਕਰੋ ਮਹੀਨੇ ਦੇ ਅੰਦਰ ਅੰਦਰ ਤੇ ਲਿਸਟਾਂ ਫਰੈਸ਼ ਜਾਰੀ ਕਰੋ ਜੀ ਕੋਈ ਵੀ ਬੰਦਾ ਇਹ ਨਾ ਕਹਿ ਸਕੇ ਕਿ ਹਾਂ ਜੀ ਵੀ ਮੈਂ ਇੱਥੇ ਦਾ ਨਾਗਰਿਕ ਹੈਗਾ ਆ ਜੀ ਆਈ ਐਮ ਅਲਾਈਵ ਤੇ ਮੈਂ ਇੱਥੇ ਦਾ ਵੋਟਰ ਹੈਗਾ ਸੀ ਮੈਂ ਵੋਟ ਪਾਉਂਦਾ ਰਿਹਾ ਹੈਗਾ ਆ ਜੀ ਮੇਰੀ ਵੋਟ ਵੋਟਰ ਲਿਸਟ ਵਿੱਚ ਹੈ ਨਹੀਂ ਗੀ ਇਹੋ ਜਿਹਾ ਨਹੀਂ ਸੁਣਨ ਚ ਆਉਣਾ ਚਾਹੀਦਾ ਜੀ
1: ਬਿਲਕੁਲ
0: ਤੁਸੀਂ ਜਾਲੀ ਵੋਟ ਨਾ ਬਣਨ ਦਿਓ ਇਹ ਤੁਹਾਡੀ ਅਬਿਲਿਟੀ ਤਾਂ ਇਹ ਹੈ ਨਾ ਜੀ ਤੇ ਤੁਸੀਂ ਜਾਲੀ ਵੋਟ ਨੀ ਬਣਨ ਦੇਣੀ
1: ਜੀ
0: ਜਾਂ ਡਬਲਿੰਗ ਵੋਟ ਨਹੀਂ ਹੋਣੀ ਚਾਹੀਦੀ ਇਹ ਕੰਮ ਤਾਂ ਤੁਸੀਂ ਇਹ ਕਰਨਾ ਸੀ ਤੇ ਕੰਮ ਤੁਸੀਂ ਇਹ ਕਰਿਆ ਕਿ ਇੱਕ ਪੋਲੀਟੀਕਲ ਪਾਰਟੀ ਦੇ ਨਿਸ਼ਾਨ ਕਹਿਣ ਦੇ ਉੱਤੇ ਜਾਂ ਉਹਨਾਂ ਦੇ ਮਕਸਦ ਨੂੰ ਮਤਲਬ ਮੁੱਖ ਰੱਖ ਕੇ ਤੇ ਤੁਸੀਂ ਜਿਹੜੀਆਂ ਇਹ ਆ ਵੀ ਇੰਨੀਆਂ ਵੋਟਾਂ ਕੱਟ ਦਿੱਤੀਆਂ ਜੀ ਜਿਹਦੇ ਵਿੱਚ ਪ੍ਰੋਮੀਨੈਂਟ ਹਸਤੀਆਂ ਦੀਆਂ ਵੋਟਾਂ ਵੀ ਮੌਜੂਦ ਆ ਜੀ ਫੌਜ ਦੇ ਬੰਦਿਆਂ ਦੀਆਂ ਵੋਟਾਂ ਵੀ ਮੌਜੂਦ ਆ ਜੀ ਤੁਸੀਂ ਪ੍ਰੋਸੈਸ ਹੀ ਜਿਹੜੀ ਹੈਗੀ ਏਦਾਂ ਦੀ ਕਿਉਂ ਰੱਖੀ ਵੀ ਜਿਹਦੇ ਵਿੱਚ ਜਿਹੜਾ ਇੱਦਾਂ ਕੰਪਲੀਕੇਟਡ ਕੰਮ ਰੱਖਿਆ ਜੀ ਫੇਰ ਤੁਸੀਂ ਉਹ ਜਿਹੜਾ ਇਸ ਵੋਟਾਂ ਨੂੰ ਇਨਕਲੂਡ ਕਰਨ ਦਾ ਅਸੈਸ ਜਿਹੜਾ ਹੈਗਾ ਆ ਉਹ ਕਿਸੇ ਕੋਲ ਜਿਹੜੇ ਥੱਲੜੇ ਅਫਸਰ ਹੈਗੇ ਡੀ ਸੀ ਜਾਂ ਐਸ ਡੀ ਐਮ ਉਹਨਾਂ ਕੋਲ ਹੈ ਨਹੀਂ
1: ਜੀ
0: ਉਹ ਉਸਕੀ ਸਾਰੇ ਬੰਦੇ ਜਿਹੜੇ ਬੇਈਮਾਨ ਹੋ ਗਏ
1: ਬਿਲਕੁਲ ਬਿਲਕੁਲ
0: ਪੀ ਐਲ ਓ ਤਾਂ ਬਣਿਆ ਜੀ ਜਦੋਂ ਸਾਰੀਆਂ ਵੈਰੀਫਿਕੇਸ਼ਨਾਂ ਤੋਂ ਤੁਹਾਨੂੰ ਪਤਾ ਲੱਗ ਗਿਆ ਵੀ ਇੰਨੀਆਂ ਵੋਟਾਂ ਜੈਨੂਇਨ ਆ ਜਿਹੜੀਆਂ ਇਨਕਲੂਡ ਨਹੀਂ ਹੋਈਆਂ ਤੇ ਤੁਹਾਡਾ ਜਿਹੜਾ ਹੈਗਾ ਆ ਅਸੈਸ ਜਿਹੜਾ ਹੈਗਾ ਆ ਤੁਹਾਡੇ ਡੀ ਸੀ ਕੋਲ ਜਾਂ ਐਸ ਡੀ ਐਮ ਕੋਲ ਹੋਣਾ ਚਾਹੀਦਾ ਵੀ ਹਾਂ ਠੀਕ ਗੱਲ ਹੈ ਜੀ ਵੋਟ ਜੈਨੂਇਨ ਸੀ ਉਹ ਜਿਹੜਾ ਐਸ ਡੀ ਐਮ ਵੋਟ ਜਿਹੜੀ ਆ ਇਨਕਲੂਡ ਕਰੂਗਾ ਜਾਂ ਡੀ ਸੀ ਇਨਕਲੂਡ ਕਰੂਗਾ ਉਹ ਆਪਣੀ ਰਿਸਪੋਂਸੀਬਿਲਟੀ ਤੇ ਕਰੂਗਾ ਬਹੁਤੀ ਗੱਲ ਹੈਗੀ ਆ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਭਾਈ ਇਹ ਤੁਹਾਡੀ ਰਿਸਪੋਂਸੀਬਿਲਟੀ ਹੈਗੀ ਆ ਤੇ ਤੁਸੀਂ ਇਨਕਲੂਡ ਕਰ ਰਹੇ ਹੋ ਤੇ ਵੋਟ ਜੈਨੂਇਨ ਹੋਣੀ ਚਾਹੀਦੀ ਆ ਔਰ ਉਹਦੀ ਡਬਲਿੰਗ ਨਹੀਂ ਹੋਣੀ ਚਾਹੀਦੀ
2: ਬਿਲਕੁਲ ਦਰੁਸਤ ਹੈ ਜੀ ਜੀ
0: ਤੇ
2: ਸੈਂਟ ਸਾਹਿਬ ਕੱਲ ਨਵੀਂ ਬਣੀ ਪਾਰਟੀ ਦੀ ਥੋੜੀ ਜਿਹੀ ਗੱਲ ਮੈਂ ਸੁਣ ਰਿਹਾ ਸੀ ਵੀਡੀਓ ਵਗੈਰਾ ਦੇਖ ਰਿਹਾ ਸੀ ਆਪਣੇ ਅਮਿਤੋਜ ਮਾਨ ਹੋਣਾ ਲਈ ਪਾਰਟੀ ਦੀ ਗੱਲ ਕਰਨ ਲੱਗਿਆ ਸਾਂਝੀਵਾਲਤਾ ਦਲ ਜਿਹੜਾ ਬਣਿਆ ਜੀ ਤੇ ਉਹਦੇ ਵਿੱਚ 19 ਨੀਤੀਆਂ ਉਹਨਾਂ ਨੇ ਜਾਰੀ ਕੀਤੀਆਂ ਨੇ ਤੇ ਉਹਦੇ ਵਿੱਚ ਮੇਨ ਜਿਹੜੀ ਉਹ ਗੱਲ ਕਹਿ ਰਹੇ ਨੇ ਕਿ 12,500 ਕਰੋੜ ਰੁਪਏ ਖਰਚ ਕੇ 23 ਫਸਲਾਂ ਦੇ ਉੱਤੇ MSP ਜਿਹੜੀ ਦਿੱਤੀ ਜਾਏਗੀ ਕਿ ਇਹਨਾਂ ਨੂੰ ਲੱਗਦਾ ਕਿ ਕਿਸਾਨੀ ਵਰਗ ਜਿਹੜਾ ਹੈਗਾ ਉਹਨਾਂ ਨੂੰ ਖੁਸ਼ ਕਰਕੇ ਅਸੀਂ ਕਿਤੇ ਨਾ ਕਿਤੇ ਭਰੋਸਾ ਜਿੱਤ ਕੇ ਆਪਣੀਆਂ ਵੋਟਾਂ ਨੂੰ ਜਿਹੜਾ ਪਾਣੀ ਦੇ ਸਕਦੇ ਹਾਂ ਜਾਂ ਕਿੱਦਾਂ ਕੀ ਸਿਸਟਮ ਹੈ ਜੀ
0: ਪਹਿਲਾਂ ਤਾਂ ਜਿਹੜਾ ਹੈਗਾ ਆ ਜੀ ਇਹ ਜਿਹੜਾ ਕਰਜ਼ ਜਾਲ ਆ ਇਹਤੋਂ ਦੱਸੋ ਕਿੱਦਾਂ ਕੱਢੋਗੇ ਪੰਜਾਬ ਨੂੰ ਉਹ ਤੇ ਦੇਣ ਬਾਕੀ ਤਾਂ ਪੈਸੇ ਜਿਹੜੇ ਹੈਗੇ ਖਰਚ ਕੇ ਸਾਰੇ ਹੀ ਦੇ ਦੇਣਗੇ MSP

0: जी
1: है ये जरे कोड़े जी ये।
0: जी जी सैनी साहब, लगता जी कॉल ड्रॉप हो गई, शायद कितने बैटरी ना उड़ गई होवे उधरों। ते एक मिनट देखते हैं जी, दोबारा जोड़ते हैं सैनी साहब नू, गल पिछे रह गई उन्हां दी। ते दोस्तों लाइना तुहाडे लई भी खुलियां ने, +358 44 976 19 बार स्टूडियो दा नंबर है, कॉल कर सकते। हां जी सैनी साहब जी, हां जी फिर तो जी।
1: मैं बेनती कर रहा सी
0: हां
1: कि
0: जी
1: पर ये सब गल इदा हैगी आ कि फसलां दे उत्ते MSP देण नूं तां सारियां पार्टियां दे देणगियां पर पैसे लगणे आ, पैसे कित्थों आउणे आ जी।
0: नहीं, नाले पंजाब दे विच तां MSP पहला ही मिल रही है जी।
1: ओ सर वो तां सेंटर दे रहा
0: जी
1: हैगा या ओ कहण दियां गल्लां हैगियां सर केड़े हैगे जी, ये भी
0: जी
1: मतलब देख लैण जी। ये देखदे हैगे कि बाल्टी चो दो मग अस्सी भी कढ लईए, है नी जी
0: बिल बिल
1: बाल्टी च है नी कुछ भी।
0: जी
1: हां
0: जी
1: जी
0: जी
1: उधर उधर सर निरंजन सिंह ते एलीगेशन लगने शुरू हो गए जी।
0: हाँ जी हाँ जी बिल्कुल है जी।
1: निरंजन सिंह ते एलीगेशन ये लग रहे हैं कि ड्यूरिंग दी इन्वेस्टिगेशन ऑफ मिस्टर मजीठिया ही हैड अटेंड करोड़ ऑफ रुपीस। हाँ
0: जी
1: जी वो कहते मतलब करोड़ा रुपये लाया जी, भी मतलब किसी बंदे नु विचों जेड़ा हैगा क्लीन चिट देने वास्ते उन्हें अपना स्टड फॉर्म जेड़ा हैगा या वो बेच के ते फिर पैसे दिते जी।
0: क्या बात है
1: फिर
0: जी।
1: कहते करा सकदा, हाँ वो सारिया चीजा बहार आ रही जी भी क्रॉस एग्जामीनेशन के एदे जेड़े हैगे आ भी बेटे दे विआह दे उत्ते या बेटी दे विआह ते दस्या भी दलजीत दोसांझ आया इहनू क्वेश्चन कीता गया भी उहनू तुसीं किन्नी पेमेंट कीती।
0: जी
1: कहिंदा जी उह तां गैस्ट दी लिस्ट विच आया सी, लोकां ने डिमांड कीती ते उहने फिर मतलब जेड़ा हैगा दो गीत गाते जी।
0: जी क्या बात है जी।
1: हाँ जी
0: नहीं वैसे सैनी
1: वो एक
0: साहब
1: जगह गया
0: कहते ने कि
1: भी
0: सियासत दे विच आ जाओ ना, पहला तो चलो सारा कुछ ढकिया पिया सीगा, फिर हुण मैनू लगदा कि पीढ़ियां दियां पीढ़ियां फरोल देनियां उन्हां ने इन्हां दे बारे जी, जो कुछ भी सारा कुछ चलेगा फिर।
1: भारे साहब ईमानदारी का नकाब जेड़ा है ना जद तक ओढ़िया रहे तो ओढ़िया रहे, जदों
0: जी
1: लथ जाता है ना तो सारे का पता हैगा असि भी जानते हैगे हाँ जी।
0: जी
1: जिन्ना कोई ऑफिसर स्ट्रिक्ट हुंदा हैगा या ना जी उन्ना ही ओदा रेट वध हुंदा या होर कोई गल नहीं जी।
0: जी
1: असि भी इत्थे इसे समाज च रहिंदे 35 साल हो गए पब्लिक लाइफ च
0: जी
1: ते आही कुछ देखिया जेड़ा बंदा बड़ा स्ट्रिक्ट है दैट मीनस ओदी फीस ज्यादा आ,
0: जी
1: बाकी होर इत्थे सब कुछ बकाऊ है जी। अज तक तो
0: बिल्कुल
1: असि यही देखिया जी। जी
0: बिल्कुल
1: भाई
0: जी।
1: साहब थैंक यू
0: थैंक यू
1: सर,
0: सैनी साहब, बहुत
1: समा
0: बहुत
1: देने लई
0: शुक्रिया
1: धन्नवाद
0: तुसी
1: जी,
0: जुड़े जी देर
1: शुक्रिया
0: नाल।
1: सर, ग्रेटफुल सर,
0: थैंक यू सत श्री अकाल
1: थैंक
0: जी।
1: यू जी, ओके
0: जी दोस्तों,
1: सत
0: इस
1: श्री
0: तरह जी
1: अकाल।
0: अपने नाल एडवोकेट राजन सैनी साहब गल्लां बातां करके ने, अज दे विषयां दे उत्ते जो पंजाब दे मुद्दे जड़े ने चल रहे ने उहनां दे उत्ते डिस्कशन हुई है, ते इस नूं वखरा करके भी मैं जरूर कोशिश करांगा पादमा, ताकि जेड़े दोस्त खबरां दे नाल ही वाह वास्ता रखना चाहुंदे ने जां सुणदे ने उहनां दे लई थोड़ा जिहा सौखा हो जांदा है काम, ताकि उहनां नूं लभणा नहीं पैंदा दोस्तो। ਤੇ ਅਗਲੀਆਂ ਖਬਰਾਂ ਜਿਹੜੀਆਂ ਵਿਦੇਸ਼ੀ ਖਬਰਾਂ ਨੇ ਉਹ ਵੀ ਕਾਫੀ ਇੰਟਰਸਟਿੰਗ ਨੇ, ਤੇ ਆਪਣੇ ਮੁਹੰਮਦ ਜੀ ਵੀ ਕਾਲ ਕਰ ਰਹੇ ਸੀ ਉਹਨਾਂ ਦੀ ਵੀ ਗੱਲ ਸੁਣਦੇ ਆ, ਤੇ ਨਾਲ ਦੀ ਨਾਲ ਆਪਾਂ ਦੋ ਚਾਰ ਖਬਰਾਂ ਜਿਹੜੀਆਂ ਨੇ ਇੰਟਰਨੈਸ਼ਨਲ ਉਹਨਾਂ ਦੀ ਬਾਤ ਪਾ ਕੇ ਕੀ ਹਾਲਾਤ ਨੇ ਟਰੰਪ ਸਾਹਿਬ ਦੇ, ਤੇ ਫਿਰ ਆਪਾਂ ਆਗਿਆ ਵੱਲ ਨੂੰ ਵੀ ਵਧਾਂਗੇ, ਤੇ 15-20 ਮਿੰਟ ਆਪਾਂ ਹੋਰ ਲਾਉਂਦੇ ਆ ਵਿੱਚ। ਬ੍ਰਿਟਿਸ਼ ਕੋਲੰਬੀਆ ਮੱਧਕਾਲੀ ਚੋਣਾਂ ਹੋਈਆਂ ਕੱਲ ਜਿਹੜੀ ਸੀ ਭੰਗ ਕਰ ਦਿੱਤੀਆਂ ਨੇ ਜੀ, ਤੇ ਹੁਣ ਜਿਹੜਾ ਉੱਥੇ ਵੀ ਚੋਣਾਂ ਦੀ ਰੇਸ ਜਿਹੜੀ ਸ਼ੁਰੂ ਹੋ ਚੁੱਕੀ ਹੈ, ਤੇ ਰਚਨਾ ਸਿੰਘ ਨੂੰ ਜਿਹੜਾ ਟਿਕਟ ਤੋਂ ਨਾ ਹੋ ਗਈ ਹੈ। ਕੈਨੇਡਾ ਦੇ ਪੱਛਮੀ ਤੱਟੀ ਜਿਹੜੇ ਨੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਸੱਤਾਧਾਰੀ ਨਿਊ ਡੈਮੋਕ੍ਰੇਟਿਕ ਪਾਰਟੀ ਵੱਲੋਂ ਅਚਾਨਕ ਮੱਧਕਾਲੀ ਚੋਣਾਂ ਦੇ ਐਲਾਨ ਤੇ ਉਮੀਦਵਾਰਾਂ ਨੂੰ ਟਿਕਟਾਂ ਦੀ ਜਿਹੜੀ ਹੈ ਅਲਾਟਮੈਂਟ ਹੁੰਦੇ ਸਾਰ ਹੀ ਚੋਣਾਂ ਦੇ ਉੱਤੇ ਵਿਦੇਸ਼ੀ ਪਰਛਾਵੇਂ ਦੀ ਜਿਹੜੀ ਚਰਚਾ ਛਿੜ ਚੁੱਕੀ ਹੈ। ਸਰੀ ਦੇ ਗ੍ਰੀਨ ਟਿੰਬਰ ਹਲਕੇ ਦੇ ਵਿੱਚੋਂ ਜਿਹੜੇ ਨੇ ਚੋਣ ਜਿੱਤ ਕੇ ਸਿੱਖਿਆ ਮੰਤਰਾਲਾ ਸੰਭਾਲਦੀ ਰਹੀ ਰਚਨਾ ਸਿੰਘ ਨੂੰ ਇਸ ਵਾਰ ਜਿਹੜਾ ਟਿਕਟ ਤੋਂ ਨਾ ਕੀਤੀ ਗਈ ਹੈ। ਮੱਧਕਾਲੀ ਚੋਣਾਂ ਨੂੰ ਮੁੱਖ ਮੰਤਰੀ ਡੇਵਿਡ ਈਬੀ ਵੱਲੋਂ ਪਾਟੋਧਾੜ ਦੇ ਹੋਈ ਵਿਰੋਧੀ ਧਿਰ ਦੇ ਫਾਇਦੇ ਦੇ ਵਜੋਂ ਖੇਡਿਆ ਗਿਆ ਸਿਆਸੀ ਪੱਤਾ ਜਿਹੜਾ ਮੰਨਿਆ ਜਾ ਰਿਹਾ ਹੈ। ਸੱਤਾਧਾਰੀ ਜਿਹੜੀ ਪਾਰਟੀ ਹੈ ਉਹਦੇ ਸਾਬਕਾ ਸੀਨੀਅਰ ਆਗੂਆਂ ਵੱਲੋਂ ਮੱਧਕਾਲੀ ਚੋਣਾਂ ਦੇ ਫੈਸਲੇ ਨੂੰ ਬੇਤੁੱਕਾ ਅਤੇ ਲੋਕਾਂ ਦੇ ਬੇਲੋੜਾ ਬੋਝ ਕਿਹਾ ਗਿਆ, ਤੇ 2017 ਦੇ ਵਿੱਚ ਗ੍ਰੀਨ ਪਾਰਟੀ ਦੇ ਦੋ ਵਿਧਾਇਕਾਂ ਦੀ ਹਮਾਇਤ ਦੇ ਨਾਲ ਸੱਤਾ ਦੇ ਵਿੱਚ ਆਈ NDP ਦੇ ਆਗੂ ਜੌਹਨ ਹੌਰਗਨ ਦੇ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀਆਂ ਯਾਦਾਂ ਲੋਕ ਤਾਜ਼ੀਆਂ ਕਰ ਰਹੇ ਨੇ, ਪਰ ਗਲੇ ਦੇ ਕੈਂਸਰ ਦੀ ਲਪੇਟ ਦੇ ਵਿੱਚ ਆਉਣ ਕਰਕੇ ਉਸਦੇ ਅਸਤੀਫੇ ਦੇ ਦੇਣ ਤੋਂ ਬਾਅਦ ਸਾਬਕਾ ਵਕੀਲ ਡੇਵਿਡ ਈਬੀ ਮੁੱਖ ਮੰਤਰੀ ਬਣੇ ਸੀ, ਜਿਨ੍ਹਾਂ ਦੇ ਵਿਹਾਰ ਉੱਤੇ ਭਾਰਤ ਪੱਖੀ ਉਂਗਲਾਂ ਜਿਹੜੀਆਂ ਨੇ ਅਕਸਰ ਉੱਠਦੀਆਂ ਰਹੀਆਂ ਨੇ ਤੇ ਹੁਣ ਟਿਕਟਾਂ ਦੀ ਵੰਡ ਤੋਂ ਉਹ ਜਿਹੜੇ ਨੇ ਚਰਚੇ ਸੱਚ ਦੇ ਵਿੱਚ ਜਿਹੜੇ ਨੇ ਸਾਬਤ ਹੋਣ ਲੱਗ ਪਏ ਨੇ। ਅਗਲੀਆਂ ਖਬਰਾਂ ਤੇ ਜਾਣ ਤੋਂ ਪਹਿਲਾਂ ਦੋਸਤੋ ਕੈਨੇਡਾ ਤੋਂ ਹੀ ਆਪਣੇ ਨਾਲ ਜੁੜੇ ਹੋਏ ਨੇ ਤੇ ਗੁਰਮੇਲ ਦਾਦੂ ਜੀ ਤੇ ਨਾਲ ਮੁਹੰਮਦ ਜੀ ਜੁੜੇ ਆ। ਮੁਹੰਮਦ ਜੀ ਥੋੜਾ ਜਿਹਾ ਹੋਲਡ ਰੱਖਣਾ ਜੀ, 2 ਮਿੰਟ ਆਪਾਂ ਗੁਰਮੇਲ ਜੀ ਦੀ ਗੱਲਬਾਤ ਸੁਣ ਲਈਏ। ਸਤਿ ਸ੍ਰੀ ਅਕਾਲ, ਸਵਾਗਤ ਹੈ ਗੁਰਮੇਲ ਜੀ।
2: ਸਤਿ ਸ੍ਰੀ ਅਕਾਲ ਜੀ ਭੁਪਿੰਦਰ ਜੀ ਤੇ ਸਾਰੇ ਸੁਣਨ ਵਾਲੇ ਪੀਰਾਂ ਭੈਣਾਂ ਨੂੰ
0: ਸਤਿ ਸ੍ਰੀ ਅਕਾਲ ਜੀ ਬਾਈ ਜੀ।
2: ਸੈਣੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਬੜਾ ਸੋਹਣਾ ਵਿਸ਼ਲੇਸ਼ਣ ਕਰਦੇ ਆ।
0: ਥੈਂਕ ਯੂ ਜੀ।
2: ਤੇ ਅੱਜ ਸਮਾਂ ਸੀ ਲਾਈਵ ਸੁਣਨ ਦਾ, ਮੈਂ ਚਲੋ ਥੋੜੇ ਟਾਈਮ ਤੋਂ ਲਾਈਵ ਸੁਣੀ ਜਾਂਦਾ
0: ਜੀ।
2: ਤੇ ਪ੍ਰੋਗਰਾਮ ਬੜਾ ਵਧੀਆ, ਸਾਰੇ ਰੋਜ਼ ਹੀ ਵਧੀਆ ਹੁੰਦਾ।
0: ਸ਼ੁਕਰੀਆ ਜੀ।
2: ਤੇ ਨਵੀਆਂ ਗੱਲਾਂ ਆਉਂਦੀਆਂ, ਪਰ ਜਿਹੜੀਆਂ ਪੰਜਾਬ ਬਾਰੇ ਆਪਾਂ ਗੱਲ ਕਰੇ, ਮੈਨੂੰ ਲੱਗਦਾ ਜਦੋਂ ਹਜੇ ਨਾ ਵੋਟਾਂ ਹਜੇ ਹੋਰ ਨੇੜੇ ਆਉਣਗੀਆਂ
0: ਜੀ,
2: ਉਦੋਂ ਹਜੇ ਘੋਲ ਪਥੋਲ ਜਿਵੇਂ ਕਹਿ ਲੋ ਵੀ ਉਹ ਹੋਰ ਹੋਣਾ
0: ਜੀ। ਬਿਲਕੁਲ, ਇਹ ਤਾਂ ਛਾਲਾਂ ਵੱਜਣੀਆਂ ਜੀ, ਹਜੇ ਬਥੇਰਾ ਕੁਝ ਹੋਣਾ ਜੀ।
2: ਹਾਂਜੀ, ਹੁਣ ਤਾਂ ਮੈਨੂੰ ਤਾਂ ਐ ਲੱਗਦਾ ਜੀ ਵੀ ਲੋਕ ਜਿਵੇਂ ਕਈ ਵਾਰ ਆਪਣੇ ਵੀਰ ਮੁਕੱਦਰ ਜੀ ਕਹਿੰਦੇ ਹੁੰਦੇ ਆ
0: ਜੀ
2: ਵੀ ਵੋਟ ਨਹੀਂ ਪਾਉਣੀ, ਮੈਨੂੰ ਲੱਗਦਾ ਵੀ ਵੋਟ ਦਾ ਕੋਈ ਮਤਲਬ ਹੀ ਨੀ, ਤੁਸੀਂ ਪਾਓ ਨਾ ਪਾਓ, ਜਿਹੜਾ ਕੁਛ ਹੋਣਾ ਉਹ ਤਾਂ ਉਹ ਬਿਹਾਂਡ ਦੀ ਸੀਨ ਉਹ ਹੋ ਹੀ ਰਿਹਾ।
0: ਬਿਲਕੁਲ,
2: ਉਹਦਾ ਹੁਣ ਮੈਨੂੰ ਤਾਂ ਇੱਥੋਂ ਤੱਕ ਲੱਗ ਰਿਹਾ ਵੀ ਇਹਦਾ ਕੋਈ ਵੋਟ ਦਾ ਜਿਵੇਂ ਕੋਈ ਮਤਲਬ ਨਹੀਂ ਹੈਗਾ
0: ਜੀ।
2: ਤੇ ਮੈਂ ਨਾ 2 ਮਿੰਟ ਤੁਹਾਡੇ ਹੋਰ ਲਓ, ਗੁਰਦਾਸ ਰਾਮ ਆਲਮ ਦੀਆਂ ਨਾ 4 ਕਲਾਣਾ ਹੋ ਜਾਂਦੇ ਸੀ ਤੇ ਮੈਂ ਉਹ ਸ਼ੇਅਰ ਕਰਦਾ
0: ਜ਼ਰੂਰ।
2: ਹਾਂਜੀ, ਗੁਰਦਾਸ ਰਾਮ ਆਲਮ ਦੀ ਰਚਨਾ ਕਹਿੰਦਾ, ਬਿਮਾਰੀ ਹੋਰ ਹੈ ਮੈਨੂੰ ਸਿਆਣੇ ਹੋਰ ਦੱਸਦੇ ਨੇ।
0: ਕੀ ਬਾਤ ਹੈ,
2: ਬਿਮਾਰੀ ਹੋਰ ਹੈ ਮੈਨੂੰ ਸਿਆਣੇ ਹੋਰ ਦੱਸਦੇ ਨੇ, ਇਹ ਪੰਡਤ ਹੋਰ ਦੱਸਦੇ ਨੇ, ਮੁਲਾਣੇ ਹੋਰ ਦੱਸਦੇ ਨੇ।
0: ਕੀ ਬਾਤ ਹੈ ਜੀ, ਵਾਹ ਜੀ।
2: ਜਦੋਂ ਪੁੱਛਦਾ ਤਬੀਬਾਂ ਨੂੰ ਮੈਂ ਮੁੱਲ ਦਿਲ ਦੀ ਦਵਾਈ ਦਾ
0: ਜੀ,
2: ਨਵੇਂ ਕੁਝ ਹੋਰ ਦੱਸਦੇ ਨੇ, ਪੁਰਾਣੇ ਹੋਰ
0: ਦੱਸਦੇ ਨੇ। ਕੀ ਬਾਤ ਹੈ ਜੀ,
2: ਅਜੇ ਮੇਰੇ ਮਸੀਹਾ ਨੂੰ ਮੂਰਤ ਦਿਨ ਨਹੀਂ ਲੱਭਦਾ
0: ਜੀ,
2: ਪੁਆਂਦੀ ਹੋਰ ਦੱਸਦੇ ਨੇ, ਸਰਾਣੇ ਹੋਰ ਦੱਸਦੇ ਨੇ।
0: ਕੀ ਬਾਤ ਹੈ ਜੀ,
2: ਮੰਜੇ ਦੀਆਂ ਪੈਲਾਂ ਹੁੰਦੀਆਂ ਤੇ ਸਰਾਣਾ ਹੁੰਦਾ, ਉਹ ਗੱਲ ਕਰੀ ਇਹਨਾਂ ਨੇ। ਮੇਰੇ ਮਸੀਹਾ ਮੂਰਤ ਦਿਨ ਨੀ ਲਾਉਂਦਾ, ਪੁਆਂਦੀ ਹੋਰ ਦੱਸਦੇ ਨੇ, ਸਰਾਣੇ ਹੋਰ ਦੱਸਦੇ ਨੇ, ਮੇਰੀ ਜਿੰਦਗੀ ਬਚਾਵਣ ਲਈ ਕਈਆਂ ਨੇ ਹਾਂ ਜਦੋਂ ਕੀਤੀ, ਉਹ ਟਿਕਦੇ ਹੋਰ ਕਿਧਰੇ ਨੇ, ਟਿਕਾਣੇ ਹੋਰ ਦੱਸਦੇ ਨੇ। ਮੇਰੀ ਕਿਸਮਤ ਦੀ ਕਿਸ਼ਤੀ ਨੇ ਖਬਰ ਨੀ ਕਿੱਧਰ ਨੂੰ ਜਾਣਾ, ਮੇਰੀ ਕਿਸਮਤ ਦੀ ਕਿਸ਼ਤੀ ਨੇ ਖਬਰ ਨੀ ਕਿੱਧਰ ਨੂੰ ਜਾਣਾ, ਇਹ ਸਾਗਰ ਹੋਰ ਦੱਸਦੇ ਨੇ, ਮੁਹਾਣੇ ਹੋਰ ਦੱਸਦੇ ਨੇ, ਕਰੇ ਇਤਵਾਰ ਕੀ ਆਲਮ ਇਹਨਾਂ ਵਾਧੇ ਬਿਆਨਾਂ ਦਾ
0: ਜੀ।
2: ਕਹਿੰਦਾ ਕਰੇ ਇਤਵਾਰ ਕੀ ਆਲਮ ਇਹਨਾਂ ਵਾਧੇ ਬਿਆਨਾਂ ਦਾ, ਕਚਹਿਰੀ ਹੋਰ ਦੱਸਦੇ ਨੇ ਤੇ ਥਾਣੇ ਹੋਰ ਦੱਸਦੇ
0: ਨੇ।
2: ਕਚਹਿਰੀ ਹੋਰ ਦੱਸਦੇ ਨੇ ਤੇ ਥਾਣੇ ਹੋਰ
0: ਦੱਸਦੇ ਨੇ। ਕੀ ਬਾਤ ਹੈ ਜੀ,
2: ਹਾਂਜੀ। ਤੇ ਬਾਕੀ ਪ੍ਰੋਗਰਾਮ ਸੋਹਣਾ ਜੀ, ਚਲੋ ਕੈਨੇਡਾ ਦੇ ਹਾਲ ਵੀ ਸਾਡੇ ਹੁਣ ਪਤਝੜ ਦੀ ਜਿਵੇਂ ਆਲਮੋਸਟ ਮੌਸਮ
0: ਬਹੁਤ ਵਧੀਆ
2: ਸੁਹਾਵਣਾ
0: ਹੋ ਜਾਂਦਾ ਜੀ, ਮਾਹੌਲ ਦੇਖਣ ਵਾਲਾ ਹੁੰਦਾ ਜੀ। ਬਿਲਕੁਲ ਹੈ ਜੀ,
2: ਤੇ ਵਧੀਆ ਜੀ, ਬਹੁਤ ਸੋਹਣਾ।
0: ਗੁਰਮੇਲ ਜੀ, ਤੁਹਾਡੇ ਤੋਂ ਜਰੂਰ ਇੱਕ ਜਾਣਕਾਰੀ ਲਵਾਂਗਾ ਇੱਕ ਅੱਧੇ ਮਿੰਟ ਚ ਹੀ, ਜਿਵੇਂ ਕਿ ਟਰੰਪ ਦਾ ਜ਼ੋਰ ਚੱਲ ਰਿਹਾ ਦੂਸਰੇ ਪਾਸੇ ਤੇ ਉਹ ਕੈਨੇਡਾ ਜਿਹੜਾ ਆ ਇੱਥੇ ਯੂਰਪ ਦੇ ਨਾਲ ਜਿਹੜਾ ਹੱਥ ਮਿਲਾ ਰਿਹਾ ਜੀ, ਤੇ ਕਾਫੀ ਜਾਂ ਕਹਿ ਲਓ ਕਿ ਕਾਰਨੀ ਸਾਹਿਬ ਨੇ ਬੜਾ ਵਧੀਆ ਜਿਹੜਾ ਸ਼ਾਸਨ ਵੀ ਚਲਾਇਆ, ਹੁਣ ਤਾਂ ਬਹੁਮਤ ਵੀ ਮਿਲ ਗਈ ਆ, ਪਹਿਲਾਂ ਇਹੀ ਹੁੰਦੀ ਸੀਗੀ ਸਰਕਾਰਾਂ ਡਿੱਗਦੀਆਂ ਰਹਿੰਦੀਆਂ ਸੀ ਵਿੱਚ ਵਿੱਚ, ਕਾਫੀ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਪਹਿਲਾਂ ਆਪਣੇ ਆਪ ਨੂੰ ਸਟਰੋਂਗ ਜਾਂ ਜੜਾਂ ਨੂੰ ਸਟਰੋਂਗ ਕੀਤਾ ਹੈ, ਤਾਂ ਸਟੈਪ ਜਿਹੜੇ ਨੇ ਉਹਨਾਂ ਨੇ ਚੰਗੀ ਤਰ੍ਹਾਂ ਜਮਾ ਲਏ ਨੇ ਆਪਣੇ, ਤੇ ਹੁਣ ਜਿਹੜਾ ਕਿਵੇਂ ਦੇਖਦੇ ਹੋ ਜਿਵੇਂ ਕਿ ਚੈਲੰਜ ਇੱਕ ਦੂਸਰੇ ਨੂੰ ਕੀਤਾ ਜਾ ਰਿਹਾ, ਜਾਂ ਯੂਰਪ ਦੇ ਨਾਲ ਵੀ ਵਪਾਰਕ ਜਾਂ ਹੋਰ ਸਾਰੀਆਂ ਐਨਰਜੀ ਦੇ ਨਾਲ ਜਿਹੜੀਆਂ ਡੀਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ, ਹੋਰ ਸਾਰਾ ਹੋ ਸਕਦਾ, ਕਿ ਕਿਹੋ ਜਿਹਾ ਮਾਹੌਲ ਹੈ ਕੈਨੇਡਾ ਦੇ ਵਿੱਚ ਇਸ ਚੀਜ਼ ਨੂੰ ਲੈ ਕੇ?
2: ਇਹਦੀ ਮਾਹੌਲ ਬਹੁਤ ਵਧੀਆ ਜਿਹੜਾ ਕਰਨੀ ਸਾਹਿਬ ਨੇ ਯੂਰਪ ਦੇ ਨਾਲ ਗੱਲਬਾਤ ਕਰੀ ਨਾ ਚਾਹੀਦੀ। ਮੈਂ ਇੱਕ ਜਿਵੇਂ ਅਸੀਂ ਕੱਲ ਅਸੀਂ ਤਕਰੀਬਨ ਰੋਜ਼ ਇਹ ਗੱਲਾਂ ਚਲੋ ਕਰਦੇ ਰਹਿੰਦੇ, ਅਸੀਂ ਗੱਲ ਕਰਦੇ ਸੀ, ਮੈਂ ਨਾ ਗੱਲ ਕਰੀ ਸੀ, ਮੈਂ ਕਿਹਾ ਵੀ ਜਿਹੜਾ ਕਰਨੀ ਸਾਹਿਬ ਨੇ ਯੂਰਪ ਯੂਨੀਅਨ ਦੇ ਨਾਲ ਸਾਰੀ ਗੱਲ, ਭਾਵੇਂ ਇਹ ਚੋਂ ਕੁਛ ਵੀ ਨਾ ਨਿਕਲੇ ਪਰ ਇਹ ਇੱਕ ਬਹੁਤ ਸੋਹਣਾ ਮੈਸੇਜ ਗਿਆ ਜੀ
0: ਜੀ।
2: ਤੇ ਇਹ ਮੈਂ ਇਸ ਕਰਕੇ ਟਰੰਪ ਨੂੰ ਨਾ ਜਿਵੇਂ ਕਹਿ ਲੋ ਇਹ ਜੇ ਮੈਂ ਦੱਸਾਂ ਜੀ, ਟਰੰਪ ਇੱਕ ਥਾਂ ਨਾਲ ਅਲੱਗ ਥਾਂ ਪਿਆ ਹੋਇਆ, ਜਿਹੜੇ ਆਮ ਲੋਕ ਆ ਨਾ ਸਾਡੇ, ਹੁਣ ਇੱਥੋਂ ਜਿੱਥੇ ਮੈਂ ਰਹਿੰਦਾ ਜੀ, ਮੇਰੇ ਤੋਂ ਬਾਰਡਰ ਅਮੈਰੀਕਨ ਬਾਰਡਰ ਸਾਰਾ 200 ਕਿਲੋਮੀਟਰ ਆ, ਮੈਕਸੀਮਮ 200 ਤੋਂ ਵੀ
0: ਜੀ
2: ਘੱਟ ਆ।
0: ਜੀ
2: ਜਿਹੜੇ ਸਾਡੇ ਨਾਲ ਦੇ ਹੈਗੇ ਆ, ਮੈਨੂੰ ਮਿਲਦੇ ਰਹਿੰਦੇ ਆ ਬੰਦੇ, ਜਿਵੇਂ ਅਮੈਰੀਕਾ ਦੇ ਕਦੇ ਕਦਾਈ ਜਿਵੇਂ ਆਉਂਦੇ ਰਹਿੰਦੇ ਆ
0: ਜੀ
2: ਇੱਧਰ
0: ਹਾਂਜੀ
2: ਵਿਜ਼ਿਟ ਕਰਨ, ਜਿਵੇਂ ਹਾਂਜੀ ਉਹ ਗੱਲਾਂ ਬਾਤਾਂ ਕਰਦੇ। ਉਹ ਜਿਹੜੀ ਆਮ ਲੋਕਾਂ ਦੇ ਵਿੱਚ ਟਰੰਪ ਵਿੱਚ ਟਰੰਪ ਦਾ ਕੁਛ ਨੀ ਰਿਹਾ
0: ਜੀ
2: ਦੇਖਿਆ ਜਾਵੇ ਤਾਂ
0: ਜੀ।
2: ਤੇ ਜਿਹੜਾ ਇਹ ਯੂਰਪ ਦੇ ਨਾਲ ਹੁਣ ਗੱਲਬਾਤ ਹੋਈ ਆ ਕਰਨੀ ਸਾਹਿਬ, ਬੜਾ ਅੱਜ ਦੀ ਡੇਟ ਜੇ ਆਪਾਂ ਕਰਨੀ ਸਾਹਿਬ ਦੀ ਗੱਲ ਕਰੀਏ ਤਾਂ ਉਹ ਉਹਨਾਂ ਉਹ ਜੀ ਉਹਨਾਂ ਦੇ ਉੱਤੇ ਕੋਈ ਅਸੀਂ ਕਰ ਨੀ ਸਕਦੇ ਕਿੰਤੂ ਪ੍ਰੰਤੂ
0: ਜੀ।
2: ਤੇ ਬਾਕੀ ਜਿਹੜਾ ਨਾ ਇਸ ਚੀਜ਼ ਨਾਲ ਇੱਕ ਹੋਰ ਬੜੀ ਸੋਹਣੀ ਗੱਲ ਹੋਈ ਹੈ ਜਿਹੜਾ ਟਰੰਪ ਨੇ ਕੀਤਾ, ਮੈਂ ਕਹੂੰਗਾ ਜਿਵੇਂ ਕਹਿੰਦੇ ਕੁੱਬੇ ਦੇ ਬੱਜੀ ਲੱਤ ਰਾਸ ਹੋਣ ਵਾਲੀ ਗੱਲ ਹੋਈ,
0: ਰਾਸ ਆ ਗਏ ਜੀ। ਹਾਂਜੀ
2: ਹਾਂਜੀ, ਉਹਨਾਂ ਪਹਿਲਾਂ ਜਿਹੜੇ ਕੈਨੇਡਾ ਦੇ ਪ੍ਰੋਵਿੰਸ ਸੀ ਉਹ ਬੜੇ ਇੱਕ ਦੂਜੇ ਨੂੰ ਅਲੱਗ ਅਲੱਗ ਸਾਰਾ ਕੁਛ ਸੀਗਾ ਉਹਨਾਂ ਦਾ
0: ਜੀ,
2: ਹੁਣ ਜ਼ਿਆਦਾਤਰ ਜਿਹੜੇ ਸੂਬਿਆਂ ਦਾ ਜਿਹੜੇ ਜ਼ਿਆਦਾਤਰ ਕੈਨੇਡਾ ਦੇ ਸੂਬੇ ਨਾ ਉਹ ਇਕੱਠੇ ਹੋ ਰਹੇ ਆ, ਉਹ ਇੱਕ ਦੂਜੇ ਨਾਲ ਆਪਦਾ ਬਿਜ਼ਨਸ ਇੱਕ ਦੂਜੇ ਨਾਲ ਆਪਦਾ ਜਿਵੇਂ ਸ਼ੇਅਰ ਕਰ ਰਹੇ ਆ
0: ਜੀ,
2: ਤੇ ਉਹ ਇੱਕ ਦੂਜੇ ਦੀਆਂ ਸਾਰੇ ਪ੍ਰੀਮੀਅਰ ਵੀ ਇਕੱਠੇ ਹੁੰਦੇ ਆ ਸਾਰਾ ਨਾ, ਉਹ ਵਧੀਆ ਗੱਲ ਗਈ ਆ
0: ਜੀ।
2: ਤੇ ਦੂਜੀ ਗੱਲ ਇੱਕ ਹੋਰ ਆ ਜੀ, ਜਿਹੜਾ ਮੇਰਾ ਸੂਬਾ ਮੈਨੀਟੋਬਾ, ਸਾਡੇ ਸੂਬਾ ਨਾ ਸਭ ਤੋਂ ਵੱਧ ਬਿਜਲੀ ਆ ਜਿਹੜੀ ਅਮੈਰੀਕਾ ਨੂੰ ਵੇਚਦਾ,
0: ਪੈਦਾ ਕਰਦਾ ਜੀ, ਬਿਲਕੁਲ ਹੈ ਜੀ,
2: ਪੈਦਾ ਵੀ ਵੱਧ ਕਰਦਾ, ਸਾਡੇ ਟੈਂਪਰੇਚਰ ਲੋ ਹੁੰਦਾ, ਪਰ ਕਈ ਵਾਰ ਨਾ ਸਾਡੇ ਇੱਥੇ ਡੈਮ ਆ, ਮੈਂ ਚਲੋ ਕਈ ਡੈਮਾਂ ਦੇ ਜਾਣ ਦਾ ਮੌਕਾ ਮਿਲਿਆ, ਇੱਕ ਡੈਮ ਬੰਦ ਹੋਇਆ ਉਹਦੇ ਤੇ ਮੈਂ ਗਿਆ ਕਿ ਜਿਹੜਾ ਰਾਈਟ ਨੂੰ ਸਾਡੇ ਚੱਲਦਾ ਥੋੜੀ ਦੂਰ ਤੇ ਹੀ ਆ, ਉਹ ਉੱਥੇ ਗੱਲਾਂ ਬਾਤਾਂ ਕਰੀਆਂ, ਕਹਿੰਦੇ ਬਹੁਤ ਜ਼ਿਆਦਾ ਬਿਜਲੀ ਜਿਹੜੀ ਆ ਉਹਨਾਂ ਨੂੰ ਵੇਚੀ ਜਾਂਦੀ ਆ
0: ਜੀ।
2: ਤੇ ਪਰ ਅੱਜ ਦੀ ਡੇਟ ਦੇ ਵਿੱਚ ਵੈਸੇ ਕੈਨੇਡਾ ਇਕਾਨਮੀ ਤੌਰ ਤੇ ਹੱਲੀ ਹੋਈ ਆ ਉਦਾਂ ਗੱਲਬਾਤ ਜੀ, ਕੋਈ ਕਿਉਂਕਿ ਬੈਂਕ ਆਫ ਕੈਨੇਡਾ ਵੀ ਰੇਟ
0: ਨਾਲੇ ਦੇਖੋ, ਕੈਨੇਡਾ ਕੋਲ ਆਪਣੇ ਬਹੁਤ ਅਜੇ ਜਿੱਥੇ ਐਡੀ ਧਰਤੀ ਆ, ਰਿਸੋਰਸ ਬਹੁਤ ਹੈਗੇ ਨੇ, ਤੇਲ ਉਹਨਾਂ ਕੋਲ ਆਪਣੇ ਕੋਲ ਹੈਗਾ, ਚਲੋ ਰਿਫਾਇਨਰੀ ਨਹੀਂ ਹੈ, ਪਰ ਜੇ ਯੂਰਪ ਦੇ ਨਾਲ ਸੌਦਾ ਕਰਦੇ ਆ ਤੇ ਜਿੱਦਾਂ ਹੁਣ ਅਮਰੀਕਾ ਸਭ ਤੋਂ ਵੱਧ ਜਿਹੜਾ ਸੀਗਾ ਆਇਲ ਲੈਂਦਾ ਸੀਗਾ ਜਾਂ ਕਰਦਾ ਸੀਗਾ, ਕਿਤੇ ਨਾ ਕਿਤੇ ਉਹਦੇ ਲਈ ਇਹ ਜੇ ਬਾਹਰ ਯੂਰਪ ਦੇ ਨਾਲ, ਕਿਉਂਕਿ ਯੂਰਪ ਦੀ ਇੱਕ ਪ੍ਰੋਬਲਮ ਹੈ ਉਹ ਰਸ਼ੀਆ ਦੇ ਨਾਲ ਜਿਹੜੀ ਵਿਗਾੜੀ ਹੈ ਟਰੰਪ ਕਰਕੇ ਬੇੜੀ ਹੈ, ਤੇ ਡੈਮੇਜ ਤਾਂ ਅਸਲ ਦੇ ਵਿੱਚ ਯੂਰਪ ਨੂੰ ਹੀ ਕਰਨੇ ਚਾਹੁੰਦੇ ਸੀ, ਪਰ ਚਾਲ ਥੋੜੀ ਜਿਹੀ ਪੁੱਠੀ ਪੈ ਕੇ ਲੱਗਦੀ ਹੈ ਕਿ ਜਿੱਦਾਂ ਹੁਣ ਇਹਨੇ ਪਿਛਲੇ ਦਿਨਾਂ ਦੇ ਵਿੱਚ ਆਪਣਾ ਕਹਿ ਲਓ ਕਿ ਯੂਨਾਈਟਿਡ ਕਿੰਗਡਮ ਜਿਹੜਾ ਹੈਗਾ, ਵੇਲਸ ਹੈਗਾ ਜਾਂ ਹੋਰ ਹੈਗੇ, ਉਹਨਾਂ ਦੇ ਜਿਹੜਾ ਵੋਟਿੰਗ ਅੰਦਰ ਕਰਾ ਕੇ ਉਹਨਾਂ ਨੇ ਇਹ ਵੀ ਫੈਸਲਾ ਕਰ ਲਿਆ, ਕਿਉਂਕਿ ਇੰਗਲੈਂਡ ਪਹਿਲਾਂ ਯੂਰਪੀਅਨ ਯੂਨੀਅਨ ਦੇ ਵਿੱਚ ਸੀਗਾ ਤੇ ਉਹਨੇ ਆਪਣੇ ਆਪ ਨੂੰ ਵੱਖ ਕੀਤਾ, ਤੇ ਉਹ ਜਿੰਨੇ ਵੀ ਸਾਰਾ ਕੁਝ ਫਿਰ ਉਹ ਜਿਹੜਾ ਖਰਚਾ ਹੈ ਜਿੱਦਾਂ ਕਿ ਯੂਰਪੀਅਨ ਯੂਨੀਅਨ ਨੂੰ ਵੀ ਦੇਣਾ ਪੈਣਾ ਹੈ ਜੇ ਉਹਨਾਂ ਦਾ ਮੈਂਬਰ ਬਣਦਾ ਹੈ, ਤੇ ਉਹਨਾਂ ਦੀਆਂ ਜਿਹੜੀਆਂ ਨੇ ਸਾਰੀਆਂ ਜੋ ਪ੍ਰੋਟੋਕੋਲ ਹੈ ਉਹਨੂੰ ਵੀ ਫੋਲੋ ਕਰਨੇ ਪੈਣੇ ਨੇ, ਤੇ ਇਸੇ ਤਰ੍ਹਾਂ ਹੀ ਜਿਹੜਾ ਉਹ ਵੇਲਸ ਜਾਂ ਹੋਰ ਜਿਹੜੇ ਉੱਥੇ ਦੇ ਇਲਾਕੇ ਨੇ ਜਾਂ ਦੇਸ਼ ਨੇ ਵੱਖਰੇ ਨੇ, ਸਕਾਟਲੈਂਡ ਹੈ, ਉਹ ਪੇ ਵੱਡੇ ਪੱਧਰ ਦੇ ਉੱਤੇ ਰਾਜਾ ਸ਼ਾਹੀ ਨੂੰ ਕਰਦਾ ਹੈ, ਤੇ ਉਹਦੇ ਵਿੱਚ ਕਹਿ ਸਕਦੇ ਹਾਂ ਕਿ ਜੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਗਾ ਚਾਹੇ ਉਹ ਯੂਰਪ ਦੇ ਵਿੱਚ ਐਂਟਰ ਕਰ ਦੇਣ, ਤੇ ਕਿਉਂਕਿ ਇੰਗਲੈਂਡ ਦੀ ਪ੍ਰੋਬਲਮ ਵੱਡੀ ਬਣੀ ਹੋਈ ਹੈ ਕਿ ਉਹ ਜਿਹੜਾ ਇੰਪੋਰਟ ਐਕਸਪੋਰਟ ਜਿਹੜਾ ਸਬਜ਼ੀਆਂ ਹੋਰ ਸਾਰੀਆਂ ਚੀਜ਼ਾਂ ਖਾਣ ਪੀਣ ਦਾ ਜਾਂ ਗੈਸ ਜਾਂ ਸਾਰੀਆਂ ਚੀਜ਼ਾਂ ਉਹ ਵੀ ਤਾਂ ਬਾਹਰੋਂ ਹੀ ਮੰਗਵਾਉਂਦਾ ਹੈ, ਤੇ ਉਹ ਕਹਿੰਦੇ ਵੀ ਅਸੀਂ ਸਿੱਧਾ ਹੀ ਫਿਰ ਯੂਰਪ ਦੇ ਨਾਲ ਕਿਉਂ ਨਾ ਜੁੜੀਏ, ਤੇ ਯੂਰਪ ਦੀ ਪ੍ਰੋਬਲਮ ਵੀ ਇਹ ਹੀ ਹੈ ਕਿ ਉਧਰ ਟਰੰਪ ਕਹਿੰਦਾ ਕਿ ਭਾਈ ਤੁਸੀਂ ਕੋਈ ਨੀ ਇੰਗਲੈਂਡ ਨੂੰ ਤੋੜਨ ਦੇ ਲਈ ਉਹ ਤਿਆਰ ਹੈ, ਤੇ ਇਧਰ ਇੰਗਲੈਂਡ ਤੇ ਜੇ ਗੱਲ ਕਰੀਏ ਰਾਜਾ ਸ਼ਾਹੀ ਦੀ, ਕੈਨੇਡਾ ਦੋਵੇਂ ਉਹਦੇ ਤੋਂ ਇੱਕ ਦੂਸਰੇ ਤੋਂ ਵੱਖ ਰਹੀ ਹੈ, ਉਹਨਾਂ ਦੀ ਕਲੋਨੀ ਹੈ ਤੇ ਉਹ ਪਾੜਾ ਤਾਂ ਉੱਥੇ ਵੀ ਪਾ ਰਿਹਾ ਜੀ।
2: ਹਾਂਜੀ ਪਾ ਰਿਹਾ, ਉਹ ਜਿਵੇਂ ਨਾ ਕਹਿੰਦੇ ਵੀ ਹੁਣ ਆਪਾਂ ਗੱਲ ਕਰਦੇ ਹੁੰਦੇ ਜੀ, ਕਹਿੰਦੇ ਵੀ ਕਿਸੇ ਦੇ ਖੂਹ ਪੱਟਾਂਗੇ ਤਾਂ ਮੂਹਰੇ ਸਾਡੇ ਵਾਸਤੇ ਦੋ ਖੂਹ ਪੱਟੇ ਜਾਣਗੇ,
0: ਬਿਲਕੁਲ ਹੈ ਜੀ।
2: ਉਹ ਜੇ ਦੇਖਿਆ ਜਾਵੇ ਜੀ ਤਾਂ ਇਹ ਹਜੇ ਤੱਕ ਇਹਦੇ ਬਾਜੀ ਪੁੱਠੀ ਪਈ ਆ ਇਸ ਨੂੰ
0: ਜੀ, ਬਿਲਕੁਲ।
2: ਜੇ ਵੈਸੇ ਜੇ ਪੁਰਾਣੀਆਂ ਪਹਿਲਾਂ ਤੋਂ ਆਪਾਂ ਪੁਰਾਣੀ ਗੱਲ ਕਰੀਏ, ਅੱਜ ਤੋਂ 20 ਸਾਲ ਪਹਿਲਾਂ ਵੀ ਕਈ ਬਿਜ਼ਨਸ ਇੱਥੋਂ ਕੈਨੇਡਾ ਚੋਂ ਮੂਵ ਹੋ ਕੇ ਮੈਕਸੀਕੋ
0: ਚਲੇ ਗਏ ਜੀ,
2: ਉੱਥੇ ਜਿਹੜੀ ਲੇਬਰ ਸਸਤੀ ਕਰਕੇ ਜਾਂ ਹੋਰ ਕਰਕੇ
0: ਜੀ।
2: ਹਾਂਜੀ ਪ੍ਰੋਬਲਮ ਇਹੀ ਆ, ਕੈਨੇਡਾ ਕੋਲ ਹੁਣ ਜਿਵੇਂ ਤੇਲ ਆ ਉਹ ਧਰਤੀ ਚ ਹੀ ਪਿਆ ਜੀ, ਉਹ ਰਿਫਾਇਨਰੀ ਨੀ ਉਹ ਚੀਜ਼ ਦੀ ਜਿਹੜੀਆਂ, ਤੇ ਫਿਰ ਇੱਕ ਜਿਹੜੇ ਮੂਲ ਵਾਸੀ ਆ ਇੱਥੋਂ ਦੇ ਉਹ ਵੀ ਥੋੜਾ ਜਿਹਾ ਜਿਵੇਂ ਕਈ ਹਾਂਜੀ ਚਲੋ ਨਹੀਂ ਮੈਂ ਇਹ ਥੋੜਾ ਜਿਹਾ ਪਾਰਟ ਹੋਰ ਹੋ ਜਾਂਦਾ, ਮੈਂ
0: ਥੋੜਾ
2: ਜਿਹਾ ਬੋਲਦਾ, ਪਰ ਉਹ ਵੀ ਚਲੋ ਉਹ ਨੇਚਰ ਨੂੰ ਥੋੜਾ ਜਿਹਾ ਕਈ ਵਾਰੀ, ਹੁਣ ਮੈਂ ਇੱਥੇ ਨਾ ਸਾਡੇ ਜਿਹੜਾ ਵਿਨੀਪੈਗ ਹੈ ਨਾ ਜੀ, ਇਹ ਕੈਨੇਡਾ ਦਾ ਸੈਂਟਰ ਆ
0: ਜੀ,
2: ਤੇ ਇੱਥੇ ਬਹੁਤ ਜਿਹੜੀਆਂ ਕਨਵਰਸੇਸ਼ਨਾਂ ਜਾਂ ਹੋਰ ਕਨਵੈਨਸ਼ਨਾਂ ਹੁੰਦੀਆਂ ਤਕਰੀਬਨ ਆਸੇ ਪਾਸੇ ਤੋਂ ਕੈਨੇਡਾ ਤੋਂ ਲੋਕ ਆਉਂਦੇ ਆ
0: ਹਾਂਜੀ,
2: ਤੇ ਉਹ ਇੱਥੇ ਜਿਹੜੇ ਉਹ ਪਿੱਛੇ ਜੇ ਮੂਲ ਵਾਸੀ ਕਿਤੇ ਕਨਵੈਨਸ਼ਨ ਹੋਈ ਤੇ ਉਹਨਾਂ ਨੇ ਮੈਂ ਇੱਕ ਬੰਦੇ ਨੂੰ ਰਾਇਡ ਦਿੱਤੀ, ਮੈਂ ਕਿਹਾ ਵੀ ਸੋਡਾ ਕਾਹਦੇ ਵਾਸਤੇ ਇੱਥੇ ਉਰੇ, ਕਹਿੰਦਾ ਵੀ ਸਾਡੀ ਧਰਤੀ ਆ ਜਿਹੜੀ ਉੱਥੇ ਪਥਰੀਲੀ ਆ ਜਿੱਥੇ ਅਸੀਂ ਰਹਿੰਦੇ ਤੇ ਉਹ ਥੱਲੋਂ ਸਾਡੇ ਉਹ, ਕਹਿੰਦਾ ਇਹਨਾਂ ਨੇ ਮਾਈਨਿੰਗ ਕਰਨੀ ਆ ਤੇ ਅਸੀਂ ਉਹਦੇ ਬਾਰੇ ਕਰ ਰਹੇ ਹਾਂ ਵੀ ਤੁਸੀਂ ਇਹਨੂੰ ਥੋੜਾ ਜਿਹਾ ਹਿਸਾਬ ਨਾਲ ਕਰੋਗੇ ਸਾਡੀ ਨੇਚਰ ਹੋ ਹੁੰਦੀ ਆ
0: ਜੀ,
2: ਉਹ ਜਿਵੇਂ ਇਹਨਾਂ ਚੀਜ਼ਾਂ ਨੂੰ ਉਹ ਕਰ ਰਹੇ ਆ, ਪਰ ਓਵਰਆਲ ਜਿਵੇਂ ਤੁਸੀਂ ਦੱਸਿਆ ਜੀ ਕੈਨੇਡਾ ਕੋਲੇ ਬਹੁਤ ਕੁਛ ਹੈਗਾ ਜੀ,
0: ਬਿਲਕੁਲ
2: ਜਿਹੜੀਆਂ
0: ਗੋਲਡ ਆ,
2: ਕੁਦਰਤੀ
0: ਹੋਰ ਬਥੇਰੇ ਮਿਨਰਲ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜੀ, ਲਿਥੋਮੀਅਮ ਹੈਗਾ, ਬਥੇਰਾ ਕੁਝ ਆ ਜੀ,
2: ਯੂਰੇਨੀਅਮ ਕਹਿ ਲਓ, ਹੋਰ ਜਿਵੇਂ ਇਹਦੇ ਨੌਰਥ ਦੇ ਵਿੱਚ ਬਹੁਤ ਮਾਈਨਿੰਗ ਹੁੰਦੀ ਹੈ, ਸੋਨਾ ਤਾਂਬਾ ਹੋਰ ਚੀਜ਼ਾਂ ਜੀ,
0: ਤਕਰੀਬਨ 90% ਧਰਤੀ ਤਾਂ ਅਜੇ ਛੇੜੀ ਨਹੀਂ ਗਈ ਨੇ ਉੱਥੇ ਦੀ, ਬਿਲਕੁਲ ਜੀ ਉਦਾਂ ਹੀ ਪਈ
2: ਜੀ। ਹੁਣ ਇੱਕ ਚੀਜ਼ ਹੋਰ ਦੇਖੋ ਜੀ, ਜਿਹੜੀ ਕਣਕ ਆ ਦੁਨੀਆ ਦੇ ਪਹਿਲੇ 10-15 ਦੇਸ਼ਾਂ ਦੇ ਵਿੱਚ ਕੈਨੇਡਾ ਦਾ ਨਾਂ ਆਉਂਦਾ ਜੀ ਕਣਕ ਪੈਦਾ ਕਰਨ ਦੇ ਵਿੱਚ, ਜੇ ਤੁਸੀਂ ਚੈੱਕ ਕਰੋ
0: ਜੀ।
2: ਫਿਰ ਜਿਹੜਾ ਕਨੋਲਾ ਓਇਲ ਆ ਜੀ, ਕਨੋਲਾ ਓਇਲ ਸਾਡੇ ਇੱਥੇ ਜਿਹੜੇ ਪ੍ਰੈਰੀ ਪ੍ਰੋਵਿੰਸ ਆ ਜਿਹੜੇ ਸਾਡੇ, ਉਹ ਕਨੋਲਾ ਦੇ ਜਮਾ ਹੱਬ ਆ ਜੀ, ਉੱਥੇ ਕਨੋਲਾ
0: ਯੂਰਪ ਦੇ ਵਿੱਚ ਯੂਜ਼ ਕੀਤਾ ਜਾਂਦਾ ਉਹ, ਜਾਂ ਇੱਥੇ ਵੀ ਚਲੋ ਉਗਾਉਂਦੇ ਆ ਉਹ, ਪਰ ਵੱਡੀ ਤਾਦਾਦ ਦੇ ਵਿੱਚ ਪੈਦਾ ਕਰਦੇ ਆ, ਬਿਲਕੁਲ।
2: ਤੁਸੀਂ ਦਾਲਾਂ ਲੈ ਲਓ ਜੀ, ਇੰਡੀਆ ਤੱਕ ਕੈਨੇਡਾ ਤੋਂ ਦਾਲਾਂ ਐਕਸਪੋਰਟ ਕਰਦਾ ਜੀ। ਹਾਂਜੀ, ਪਰ ਉਸ ਚੀਜ਼ ਨੂੰ ਨਾ ਜਿਵੇਂ ਕਹਿ ਲਓ ਇੱਕ ਰਾਹ ਦੀ ਰੋੜਾ ਕਰਨੀ ਸਾਹਿਬ ਠੀਕ ਕਰ ਰਹੇ ਆ, ਕਰਨੀ ਸਾਹਿਬ ਤੋਂ ਮਤਲਬ ਹਜੇ ਤੱਕ ਕਿਸੇ ਤੋਂ ਕਈ ਬੰਦਿਆਂ ਤੋਂ ਚਲੋ ਗੱਲਬਾਤ ਹੁੰਦੀ ਰਹਿੰਦੀ ਆ, ਪੁੱਛਦਾ ਵੀ ਕਰਨੀ ਸਾਹਿਬ ਬਾਰੇ ਤੁਸੀਂ ਕੋਈ, ਕਈ ਬੰਦੇ ਚਲੋ ਉਹਨਾਂ ਕੋਲ ਕੋਈ ਏਦਾਂ ਦਾ ਹਜੇ ਤੱਕ ਹੈ ਨੀ ਜਿਹੜਾ ਕਿ ਕਰਨੀ ਸਾਹਿਬ ਤੇ ਕੋਈ ਉਹ ਉਂਗਲਾਂ
0: ਖੜੀ ਕਰ ਸਕੇ ਜੀ। ਬਿਲਕੁਲ ਨਹੀਂ, ਬਹੁਤ ਵਧੀਆ ਕਰ ਰਹੇ ਨੇ ਜੀ, ਦੇਖਿਆ ਜਾਵੇ ਤਾਂ ਬਿਲਕੁਲ।
2: ਬਾਕੀ ਜਿਹੜੇ ਜੁਪ ਦੇ ਨਾਲ ਜਿਹੜਾ ਇਹਨਾਂ ਨੇ ਕਰਕੇ ਆਏ ਆ, ਉਹ ਚੀਜ਼ ਦਾ ਜੀ ਬਹੁਤ ਸੋਹਣਾ ਪਲੱਸ ਪੁਆਇੰਟ, ਉਹ ਜਾਂਦੀ ਆ ਵਰਲਡ ਲੈਵਲ ਤੇ ਗੱਲ ਜਾਂਦੀ ਆ
0: ਜੀ, ਬੋਲਡ ਸਟੈਪ ਲੈ ਰਹੇ ਨੇ ਜੀ, ਉਹ ਕਰਨਾ ਵੀ ਚਾਹੀਦਾ, ਟੱਕਰ ਦੇਣ ਵਾਲਾ ਚਾਹੀਦਾ ਨਾ, ਇਹ ਥੋੜੀ ਧੱਕਾ ਹੀ ਕਰੀ ਜਾਵੇ ਜੀ ਹਰ ਕੋਈ, ਬਿਲਕੁਲ।
2: ਕਿਉਂਕਿ ਅੱਜ ਕੱਲ ਜਿਹੜੀ ਇੱਕ ਛੋਟਾ ਜਿਹਾ ਪਿੰਡ ਬਣ ਚੁੱਕਿਆ
0: ਜੀ,
2: ਤੇ ਤੁਸੀਂ ਕੋਈ ਉਹ ਨੀ ਹੁਣ ਖਬਰ ਸੁਣੋ, ਤੁਸੀਂ ਦੇਖੋ ਜਾਂ ਹੋਰ ਲਾ ਲਓ, ਉਹ ਸਾਰੀਆਂ ਚੀਜ਼ਾਂ ਉਧਰ ਉਧਰ। ਜੇ ਮੈਂ ਤੁਹਾਨੂੰ ਇੰਡੀਆ ਜਾਂ ਪੰਜਾਬ ਦੀਆਂ ਗੱਲ ਕਰਾਂ ਤਾਂ ਮੈਂ ਇਕੱਲੇ ਤੁਹਾਡੇ ਰੇਡੀਓ ਤੋਂ ਬਿਨਾਂ ਹੋਰ ਕੋਈ ਰੇਡੀਓ ਨੀ ਸੁਣਦਾ ਜੀ, ਤੁਹਾਡੇ ਤੋਂ ਜਿਹੜੀਆਂ ਪੰਜਾਬ ਦੀਆਂ ਜਾਂ ਇੰਡੀਆ ਦੀਆਂ ਗੱਲਾਂ ਮਿਲਦੀਆਂ ਓਕੇ ਆ, ਮੈਨੂੰ ਬਹੁਤ ਪਰ ਮੈਂ ਜਿਹਨੇ ਦੂਜਾ ਖਬਰ ਆਸੇ ਪਾਸੇ ਸੁਣਦਾ ਜੀ, ਬਾਕੀ ਬਹੁਤ ਸੋਹਣਾ
0: ਸ਼ੁਕਰੀਆ ਜੀ, ਸ਼ੁਕਰੀਆ ਗੁਰਮੇਲ ਜੀ, ਬਹੁਤ ਬਹੁਤ ਸ਼ੁਕਰੀਆ ਯੋਗਦਾਨ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ, ਐਪਰੀਸ਼ੀਏਟ ਲਈ ਜੀ। ਜੀ ਦੋਸਤੋ, ਇਸ ਸਾਲ ਕੈਨੇਡਾ ਤੋਂ ਆਪਣੇ ਨਾਲ ਗੁਰਮੇਲ ਦਾਦੂ ਜੀ ਕਦੇ ਕਦੇ ਕਾਲ ਕਰਦੇ ਆ, ਬਹੁਤ ਵਧੀਆ ਗੱਲਾਂ ਹੁੰਦੀਆਂ ਇਹਨਾਂ ਦੀ, ਪੜ੍ਹਦੇ ਲਿਖਦੇ ਵੀ ਆ, ਗੁੜੇ ਹੋਏ ਨੇ ਜੀ। ਤੇ ਮੁਹੰਮਦ ਜੀ, ਮਾਫੀ ਚਾਹੁੰਦਾ ਜੀ, 12 ਮਿੰਟ ਤੁਹਾਨੂੰ ਹੋਲਡ ਤੇ ਰੱਖਿਆ, ਸਵਾਗਤ ਹੈ ਬਾਈ ਜੀ, ਜੀ ਆਨੂ ਜੀ,
3: ਥੈਂਕ ਯੂ ਸੋ ਮਚ, ਨੋ ਪ੍ਰੋਬਲਮ ਜੀ, ਭਵਿੰਦਰ ਜੀ, ਨੋ ਪ੍ਰੋਬਲਮ, ਬਹੁਤ ਸੋਹਣੀ ਗੱਲਬਾਤ ਸੀ, ਬਾਕੀ ਕਾਬਲੇ ਗੌਰ ਔਰ ਬਿਲਕੁਲ ਸੁਣਨ ਵਾਲੀ ਸੀ ਗੱਲ
0: ਜੀ,
3: ਤੇ ਬਿਲਕੁਲ ਹੁਣ ਹਾਰ ਵੀਰ ਜੀ ਹੈਗੇ ਆ ਔਰ ਕਾਫੀ ਜਿਹੜਾ ਮਾਲੂਮਾਤ ਰੱਖਦੇ ਆ
0: ਜੀ,
3: ਬਿਲਕੁਲ ਸੁਣਨਾ ਚਾਹੀਦਾ, ਇਸ ਤਰ੍ਹਾਂ ਦੇ ਜਿਹੜੇ ਆਪਣੇ ਵੀਰ ਆ ਲਾਜ਼ਮ, ਉਹਨਾਂ ਦੇ ਕੋਲੋਂ ਵੀ ਮਾਲੂਮਾਤ ਮਿਲਦੀ ਆ, ਬੜੀ ਕੀਮਤੀ ਵੈਲੂਏਬਲ ਸੁਜੈਸ਼ਨ ਸੁਣਨੇ ਦਿੱਤੇ ਆ ਔਰ ਬੜੀ ਸੁਣੀ ਗੱਲਬਾਤ ਆ
0: ਬਿਲਕੁਲ,
3: ਤੇ ਗੱਲਾਂ ਬਾਤਾਂ ਕਰ ਰਹੇ ਸੀ, ਰਾਜਨ ਸੈਣੀ ਸਾਹਿਬ ਵੀ ਆਏ ਸੀ, ਤੇ ਮੁੜ ਕੇ ਗੱਲਾਂ ਬਾਤਾਂ ਵਾਕਈ ਹੁਣ ਮੌਜੂਦਾ ਸੂਰਤ ਹਾਲ ਜਿਹੜੀ ਹੈਗੀ ਆ ਉਹ ਆਪਣੇ ਸਾਹਮਣੇ ਹੈਗੀ ਆ ਜੋ ਵੀ ਆ
0: ਜੀ,
3: ਲੇਕਿਨ ਗੱਲ ਉਹੀ ਆ ਵੀ ਕਹਿੰਦੇ ਨਾ ਤਰੀਕੇ ਦੇ ਨਾਲ ਜਿਹੜਾ ਹੈਗਾ, ਤਰਤੀਬ ਦੇ ਨਾਲ ਕੋਈ ਵੀ ਕੰਮ ਹੈਗਾ ਵੀਰ ਭਵਿੰਦਰ ਜੀ, ਤਰਤੀਬ ਨਾਲ ਕੰਮ ਕਰੀਏ ਤੇ ਬੜਾ ਸੋਹਣਾ ਹੁੰਦਾ ਹਨਾ
0: ਜੀ,
3: ਤੇ ਬੇਤਰਤੀਬੀ ਜਿਹੜੀ ਹੈਗੀ ਆ ਉਹਦੇ ਚ ਵਾਲਾ ਸਾਰਾ ਕੁਛ ਉਲਟਾ ਪੁਲਟਾ ਹੋ ਜਾਂਦਾ, ਤੇ ਬਾਅਦ ਦੇ ਵਿੱਚ ਉਹੀ ਕਹਿੰਦੇ ਨੇ ਜਿਵੇਂ ਸਤਿਆਨਾਸ਼ ਵਾਲਾ ਹੀ ਕੰਮ ਹੁੰਦਾ
0: ਜੀ, ਬਿਲਕੁਲ।
3: ਇਸ ਕਰਕੇ ਜਿਹੜਾ ਹੈਗਾ ਇਹ ਉੱਤੇ ਹੁਣ ਕਰੀਮ ਪਰਸਨੈਲਿਟੀ ਜਿਹੜੀਆਂ ਹੈਗੀਆਂ, ਇਹ ਕਹਿੰਦੇ ਨਾ ਹਰ ਚੀਜ਼ ਦਾ ਜੋੜਾ ਆ, ਪਲੱਸ ਮਾਈਨਸ ਆ, ਜੇ ਪਲੱਸ ਵੀ ਆ ਮਾਈਨਸ ਵੀ ਹੋ ਜਾਂਦੇ, ਕਈ ਵਾਰੀ ਆਊਟ ਰੈਕ ਵੀ ਹੋ ਜਾਂਦੇ ਆ, ਇਸ ਕਰਕੇ ਕੱਲ ਵੀ ਇਹ ਗੱਲਾਂ ਆਉਣ ਡਈਆਂ ਸੀ, ਜਿਹੜੇ ਹੈਗੇ ਵੱਡੇ ਵੱਡੇ ਜਦੋਂ ਉਹੀ ਕਹਿੰਦੇ ਨਾ ਆਊਟ ਹੋਊਗਾ ਤੇ ਬਾਕੀ ਆਵਾਮ ਦਾ ਕੀ ਬਣੂਗਾ, ਲਾਜ਼ਮ ਸੋਚ ਸਮਝ ਕੇ ਚੱਲਣ ਔਰ ਜਿਹੜਾ ਭਲੇ ਦੀ ਭਾਵਨਾ ਲੈ ਕੇ ਚੱਲਣ ਔਰ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰਨ ਜਿਹੜਾ ਹੈਗਾ, ਜਿਹੜੇ ਹੱਕ ਔਰ ਹਕੂਕ ਜਿਹੜੇ ਹੈਗੇ ਆਵਾਮ ਦੇ, ਆਵਾਮ ਕਾਹਤੋਂ ਰੁੜਦਾ ਪਿਆ, ਆਵਾਮ ਨੇ ਰੋ ਕਹਿੰਦੇ ਰੋਣਾ ਕਾਹਤੋਂ, ਕਹਿੰਦਾ ਜੀ ਥਾਲੀ ਚ ਕੁਛ ਨੀ ਦਿਖਦਾ, ਜਦੋਂ ਦਿਖਣਾ ਨੀ ਭਾਜੀ ਜਿਹੜਾ ਹੈਗਾ ਨਾ ਰੋਣਾ,
0: ਉਹ ਕਹਿੰਦਾ ਕੁੱਟਦੇ ਵੀ ਆ ਜੀ ਤੇ ਰੋਣ ਬੜੀ ਦਿੰਦੇ ਜੀ, ਇਹ ਤਾਂ
3: ਇਹਨਾਂ ਦਾ ਇਹ ਆ ਮਤਲਬ ਕਿ ਗੱਲ ਜਿਹੜਾ ਹੈਗਾ ਆਵਾਮ ਜਿਹੜਾ ਹੈਗਾ ਉਹਦਾ ਸਾਨੂੰ ਖਿਆਲ ਰੱਖ, ਕਿਉਂਕਿ ਰੂਲਿੰਗ ਅਸੀਂ ਕਿਹਨਾਂ ਤੇ ਕਰਨੀ ਆ, ਇਹਨਾਂ ਤੇ ਹੀ ਆ ਨਾ ਕਰਦੇ ਪੈ, ਤੇ ਇਹੋ ਹੀ ਸਾਡਾ ਫਾਇਦਾ ਵੀ ਅਗਲੇ ਕਰਦੇ, ਹੁਣ ਜਿਹੜਾ ਆਪਾਂ ਟੈਕਸ ਵਗੈਰਾ ਵੀ ਕਹਿੰਦੇ
0: ਹੈਗੇ
3: ਸਾਨੂੰ ਜਿਹੜਾ ਹੈਗਾ ਦਿੰਦੇ, ਤੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ, ਬਾਕੀ ਜਿਹੜਾ ਹੈਗਾ ਇੱਕ ਰੂਦਾਰੀ ਕਰ ਲਈਏ,
0: ਜਰੂਰ ਜਰੂਰ ਜਰੂਰ ਪਾਓ ਸਾਂਸ, ਜਰੂਰ ਜੀ ਜਰੂਰ ਜਰੂਰ
3: ਜੀ ਜੀ।

ਹੰਝੂਆ ਦੀ ਵਿੱਚ ਗਮ ਨੂੰ ਪਾਕੀ ਪੀੜਾ ਸਿੱਖ ਨਿਆ ਹੰਝੂਆ ਦੀ

0: ਜਾਂ ਵੀ ਕਦਰੇ ਤੇਰੇ ਬਾਜੋਂ, ਜਾਂ ਵੀ ਕਦਰੇ ਤੇਰੇ ਬਾਜੋਂ ਕੀੜਾ ਸਿੱਖ ਲਿਆ। ਹੰਝੂਆਂ ਦੇ ਵਿੱਚ ਗਮੇ ਨੂੰ ਪਾ ਕੇ ਪੀਣਾ ਸਿੱਖ ਲਿਆ ਹੈ। ਹੰਝੂਆਂ ਦੇ ਵਿੱਚ ਗਮੇ ਨੂੰ ਪਾ ਕੇ ਪੀਣਾ ਸਿੱਖ ਲਿਆ।
1: ਵਾਹ ਜੀ, ਥੈਂਕ ਯੂ ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਹਰ ਵਾਰ ਦੀ ਤਰ੍ਹਾਂ ਬਾਕਮਾਲ ਜੀ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਦੁਬਈ ਤੋਂ ਮੁਹੰਮਦ ਜੀ ਜੁੜੇ ਸਨ ਤੇ ਗੀਤ ਦੇ ਅੰਦਾਜ਼ ਦੇ ਵਿੱਚ ਬਹੁਤ ਸਾਰਾ ਕੁਝ ਕਹਿ ਗਏ। ਤੇ ਦੋਸਤੋ, ਗੱਲ ਕਰਦੇ ਹਾਂ ਕੈਨੇਡਾ ਦੀ, ਇੱਕ ਦੋ ਖ਼ਬਰਾਂ ਨੇ ਬੜੀਆਂ ਇੰਟਰਸਟਿੰਗ ਨੇ ਅਗਲੀਆਂ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਕੈਨੇਡਾ ਸਰਕਾਰ ਦੀਆਂ ਆਵਾਸ ਨੀਤੀਆਂ ਦੇਸ਼ ਨੂੰ ਕਹਿੰਦਾ ਹੈ ਤਬਾਹ ਕਰ ਦੇਣਗੀਆਂ ਟਰੰਪ। ਤੇ ਟਰੰਪ ਨੇ ਹਰੇਕ ਸਾਲ ਲੱਖਾਂ ਲੋਕਾਂ ਦੀ ਆਮਦ ਦੇ ਵਿੱਚ ਅਪਰਾਧਿਕ ਪਿਛੋਕੜ ਵਾਲਿਆਂ ਦੀ ਸ਼ਮੂਲੀਅਤ ਦੇ ਉੱਤੇ ਸਵਾਲ ਚੁੱਕੇ ਨੇ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਕੈਨੇਡਾ ਹਰੇਕ ਸਾਲ ਲੱਖਾਂ ਲੋਕਾਂ ਨੂੰ ਦੇਸ਼ ਦੇ ਵਿੱਚ ਬੁਲਾ ਕੇ ਖੁਦ ਆਪਣੇ ਪੈਰੀ ਕੁਹਾੜਾ ਮਾਰਦੇ ਹੋਏ ਆਪਣੀ ਤਬਾਹੀ ਦੇ ਵੱਲ ਵੱਧ ਰਿਹਾ। ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਪਾਈ ਪੋਸਟ ਦੇ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ, ਕੈਨੇਡਾ ਬਿਨਾਂ ਡੂੰਘੀ ਜਾਂਚ ਕੀਤੇ ਅਜਿਹੇ ਲੋਕਾਂ ਨੂੰ ਦੇਸ਼ ਦੇ ਵਿੱਚ ਵੜਨ ਦੇ ਰਿਹਾ ਹੈ ਜੋ ਆਪਣੇ ਦੇ ਨਾਲ ਵੱਡੀਆਂ ਸਮੱਸਿਆਵਾਂ ਲੈ ਕੇ ਜਿਹੜੀਆਂ ਨੇ ਆ ਰਹੇ ਨੇ। ਟਰੰਪ ਨੇ ਦੁੱਖ ਵੀ ਪ੍ਰਗਟਾਇਆ ਤੇ ਪ੍ਰਗਟਾਉਂਦੇ ਹੋਏ ਕਿਹਾ ਕਿ ਉਸਦੇ ਗੁਆਂਢੀ ਦੇਸ਼ ਦੇ ਲਈ ਇਹੀ ਸਮੱਸਿਆਵਾਂ ਭਵਿੱਖ ਦੇ ਵਿੱਚ ਵੱਡੀਆਂ ਹੋਣ ਦੇ ਉੱਤੇ ਸੰਭਾਲੀਆਂ ਨਹੀਂ ਜਾਣੀਆਂ। ਟਰੰਪ ਨੇ ਨਾਲ ਦਾਅਵਾ ਕੀਤਾ ਕਿ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਵੱਧ ਰਹੀ ਹੈ। ਤੇ ਦੂਜੇ ਪਾਸੇ ਟਰੰਪ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਵਿਦੇਸ਼ੀਆਂ ਨੇ ਪਿਛਲੇ ਸਾਲਾਂ ਦੇ ਵਿੱਚ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ 2024 ਤੋਂ ਆਵਾਸ ਨੀਤੀਆਂ ਨੂੰ ਸਖ਼ਤ ਕਰਕੇ ਵਿਦੇਸ਼ੀਆਂ ਦੀ ਆਮਦ ਕਾਫ਼ੀ ਘਟਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਵਾਸ ਪੱਧਰਾਂ ਨੂੰ ਸਥਿਰ ਬਣਾ ਰਹੀ ਹੈ ਤੇ ਅਗਲੇ ਸਾਲ ਦੇ ਅੰਤ ਤੱਕ ਆਰਜ਼ੀ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ ਦੇ 5% ਤੱਕ ਹੇਠਾਂ ਲਿਆਉਣ ਦੇ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਨੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਸਤੀ ਰਿਹਾਇਸ਼ ਅਤੇ ਸਿਹਤ ਸੰਭਾਲ ਸੇਵਾਵਾਂ ਦੇ ਬਾਰੇ ਚਿੰਤਤ ਹੈ, ਜਿਸਦੇ ਲਈ ਕਈ ਸਖ਼ਤ ਨਿਯਮ ਬਣਾਏ ਜਾ ਰਹੇ ਨੇ। ਇਸ ਸਾਲ ਤੋਂ 2028 ਤੱਕ ਵਿਦੇਸ਼ੀ ਆਮਦ ਕੋਟਾ ਪ੍ਰਤੀ ਸਾਲ 380,000 ਤੈਅ ਕੀਤਾ ਗਿਆ, ਜਿਸਦੇ ਵਿੱਚ ਪਹਿਲ ਜਿਹੜੀ ਹੈ ਦੇਸ਼ ਦੇ ਵਿੱਚ ਮੌਜੂਦਾ ਜਿਹੜੇ ਨੇ ਹੁਨਰਮੰਦ ਤੇ ਤਜਰਬੇਕਾਰ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤੇ ਇਸ ਕੋਟੇ ਨੂੰ ਹਰ ਹਾਲਤ ਦੇ ਵਿੱਚ ਸਥਿਰ ਰੱਖਿਆ ਜਾਏਗਾ। ਉਨ੍ਹਾਂ ਦੀ ਸਰਕਾਰ ਲੰਮੇ ਸਮੇਂ ਦੇ ਫੈਸਲੇ ਲੈਣ ਦੀ ਥਾਂ ਸਿਰਫ ਤਿੰਨ ਸਾਲਾਂ ਦੀਆਂ ਯੋਜਨਾਵਾਂ ਉਲੀਕ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਨੇਪਰੇ ਜਿਹੜਾ ਚਾੜਨਾ ਸੁਖਾਲਾ ਰਹੇ। ਵਿਦੇਸ਼ ਮੰਤਰੀ ਨੇ ਕੁਝ ਤੱਥ ਪੇਸ਼ ਕਰਦਿਆਂ ਟਰੰਪ ਦੇ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦਾ ਵਾਧੇ ਵਾਲੇ ਦਾਅਵੇ ਨੂੰ ਵੀ ਮੁੱਢੋ ਉਨ੍ਹਾਂ ਨੇ ਖਾਰਜ ਕਰ ਦਿੱਤਾ ਹੈ। ਦੂਸਰੇ ਪਾਸੇ ਅੱਜ ਤਹਿਰਾਨ ਨੂੰ ਮੌਕਾ ਮਿਲਿਆ ਹੈ ਅਮਰੀਕਾ ਦੇ ਵਿੱਚ ਆਪਣੀ ਆਵਾਜ਼ ਉਠਾਉਣ ਦਾ। ਤਹਿਰਾਨ ਅਮਰੀਕਾ ਦੇ ਨਾਲ ਜੰਗ ਦੇ ਵਿੱਚ ਆਤਮ ਸਮਰਪਣ ਨਹੀਂ ਕਰੇਗਾ ਤਾਂ ਕਹਿੰਦਾ, ਪਰ ਕੂਟਨੀਤੀ ਦੇ ਵਿੱਚ ਵਿਸ਼ਵਾਸ ਰੱਖਦਾ ਹੈ। ਇਰਾਨੀ ਰਾਸ਼ਟਰਪਤੀ ਨੇ ਜਿਹੜੇ ਨੇ ਇਹ ਗੱਲਬਾਤ ਕਹੀ ਹੈ। ਪਜੇਸ਼ਕਿਅਨ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਬੋਲਣ ਤੋਂ ਇਕ ਦਿਨ ਬਾਅਦ 193 ਮੈਂਬਰੀ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ। ਇਰਾਨ ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨਾਲ ਜੰਗ ਦੇ ਵਿਚ ਇਰਾਨ ਆਤਮ ਸਮਰਪਣ ਨਹੀਂ ਕਰੇਗਾ, ਪਰ ਸੰਘਰਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਕੂਟਨੀਤੀ ਦੇ ਵਿਚ ਵਿਸ਼ਵਾਸ ਜ਼ਰੂਰ ਰੱਖਦਾ। ਇਹ ਗੱਲ ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕਿਅਨ ਨੇ ਜਿਹੜੀ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੇ ਵਿਚ ਵਿਸ਼ਵ ਨੇਤਾਵਾਂ ਦੇ ਸਾਲਾਨਾ ਇਕੱਠ ਦੇ ਵਿਚ ਕਹੀ ਹੈ। ਪਜੇਸ਼ਕਿਅਨ ਦੇ ਭਾਸ਼ਣ ਦੀ ਸ਼ੁਰੂਆਤ ਦੇ ਵਿਚ ਅਮਰੀਕੀ ਵਫਦ ਬਾਹਰ ਜਿਹੜਾ ਚਲਿਆ ਗਿਆ ਤੇ ਸੰਯੁਕਤ ਰਾਸ਼ਟਰ ਦੇ ਵਿਚ ਅਮਰੀਕੀ ਮਿਸ਼ਨ ਨੇ ਟਿੱਪਣੀ ਦੀ ਬੇਨਤੀ ਦਾ ਤੁਰੰਤ ਜਿਹੜਾ ਜਵਾਬ ਨਾ ਦਿੱਤਾ। ਹਾਰਮੁਜ਼ ਜਲ ਮਾਰਗ, ਜੋ ਜੰਗ ਤੋਂ ਪਹਿਲਾਂ ਵਿਸ਼ਵ ਵਿਆਪੀ ਤੇਲ ਤੇ ਤਰਲ ਕੁਦਰਤੀ ਗੈਸ ਦਾ 5ਵਾਂ ਹਿੱਸਾ ਸੀ, ਇਰਾਨ ਤੇ ਅਮਰੀਕਾ ਵਿਚਕਾਰ ਤਣਾਅ ਦਾ ਕੇਂਦਰ ਬਣਿਆ ਹੋਇਆ। ਪਜੇਸ਼ਕਿਅਨ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਹਰ ਕੋਈ ਹਾਰਮੁਜ਼ ਦੀ ਜਲ ਮਾਰਗ ਤੋਂ ਲਾਭ ਉਠਾਵੇ ਜਦੋਂ ਕਿ ਸਾਨੂੰ ਇਸ ਜਲ ਮਾਰਗ ਦੇ ਰਾਹੀਂ ਸ਼ਿਪਿੰਗ ਤੱਕ ਪਹੁੰਚ ਤੋਂ ਵਾਂਝੇ ਰੱਖਿਆ ਜਾਵੇ। ਦੁਸ਼ਮਣ ਬੇੜਿਆਂ ਦੀ ਸਥਾਈ ਤੈਨਾਤੀ ਤੇ ਜੰਗ ਦਾ ਵਿਸਤਾਰ ਸ਼ਾਂਤੀ ਦੇ ਵੱਲ ਨਹੀਂ ਲੈ ਕੇ ਜਿਹੜਾ ਜਾ ਰਿਹਾ। ਤੇ ਦੂਸਰੇ ਪਾਸੇ ਚੀਨ UNSC ਦੇ ਵਿਚ ਮੈਂਬਰਸ਼ਿਪ ਦੇ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ। ਪੰਜ ਦੇਸ਼ਾਂ ਨੇ ਜਿਹੜਾ ਪਿਛਲੇ ਦਿਨਾਂ ਚ ਕੱਲ ਆਪਾਂ ਖ਼ਬਰਾਂ ਕੀਤੀਆਂ ਸੀ ਸਮਰਥਨ ਦਿੱਤਾ ਹੈ, ਪਰ ਚੀਨ ਇਹਦੇ ਅਗੇਂਸਟ ਜਿਹੜਾ ਖੜ ਰਿਹਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਜਿਹੜਾ ਕਿਹਾ ਕਿ ਚੀਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਯੂ ਐਨ ਐਸ ਸੀ ਦੇ ਵਿਚ 27 ਸੀਟ ਦੇ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕਰਨ ਦੇ ਲਈ ਤਿਆਰ ਨਹੀਂ ਹੈ। ਪੀਟੀਆਈ ਵੀਡੀਓ ਦੇ ਨਾਲ ਗੱਲ ਕਰਦੇ ਹੋਏ ਬੋਲਟਨ ਨੇ ਜਿਹੜਾ ਕਿਹਾ ਕਿ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਦੀ ਬਣਤਰ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦਹਾਕਿਆਂ ਤੋਂ ਜਾਰੀ ਨੇ ਪਰ ਹੁਣ ਤੱਕ ਕੋਈ ਵੀ ਨਤੀਜਾ ਨਹੀਂ ਨਿਕਲਿਆ। ਇਸ ਦੇ ਵਿਚ ਸੁਧਾਰ ਦੀਆਂ ਸੰਭਾਵਨਾਵਾਂ ਘੱਟ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਚੀਨ ਇਸ ਮੁੱਦੇ ਦੇ ਉੱਤੇ ਆਪਣੀ ਰੁੱਖ ਜਿਹੜਾ ਬਦਲ ਸਕਦਾ। ਮੈਨੂੰ ਲੱਗਦਾ ਕਿ ਉਹ 5 ਮੈਂਬਰੀ ਜਿਹੜੀ ਹੈ ਪ੍ਰਣਾਲੀ ਨੂੰ ਤਰਜੀਹ ਦਿੰਦਾ ਹੈ ਤੇ ਜਿਸ ਦੇ ਵਿਚ ਇਕਲੌਤਾ ਏਸ਼ੀਆਈ ਦੇਸ਼ ਹੈ। ਮੈਨੂੰ ਇਸ ਦੇ ਵਿਚ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਦਿਖਾਈ ਦਿੰਦੀ ਹੈ। ਬੋਲਟਨ ਨੇ ਕਿਹਾ ਕਿ 27 ਮੈਂਬਰਾਂ ਦੀ ਗਿਣਤੀ ਵਧਾਉਣ ਦੇ ਲਈ ਸੰਯੁਕਤ ਰਾਸ਼ਟਰ ਚਾਰਟਰ ਵਿਚ ਜਿਹੜਾ ਸੋਧ ਦੀ ਲੋੜ ਹੋਏਗੀ ਤੇ ਚੀਨ ਭਾਰਤ ਦੀ ਦਾਅਵੇਦਾਰੀ ਨੂੰ ਰੋਕ ਸਕਦਾ ਤੇ ਉਨ੍ਹਾਂ ਕਿਹਾ ਕਿ ਜੇਕਰ ਮੰਨ ਲਓ ਭਾਰਤ ਬਹੁਤ ਸਫਲ ਹੁੰਦਾ ਹੈ ਤਾਂ ਉਸ ਨੂੰ ਮਜ਼ਬੂਤ ਸਮਰਥਨ ਮਿਲਦਾ ਦਿਸਦਾ ਹੈ ਤਾਂ ਮੇਰਾ ਮੰਨਣਾ ਹੈ ਕਿ ਚੀਨ ਸੰਯੁਕਤ ਰਾਸ਼ਟਰ ਚਾਰਟਰ ਦੇ ਵਿਚ ਸੋਧ ਤੇ ਵੀਟੋ ਕਰ ਦੇਵੇਗਾ ਕਿਉਂਕਿ ਇਹ ਇਕ ਨਵੇਂ 27 ਮੈਂਬਰ ਨੂੰ ਦਾਖਲ ਕਰਨ ਦੇ ਲਈ ਜ਼ਰੂਰੀ ਹੋਵੇਗਾ। ਯੂ ਐਨ ਐਸ ਸੀ ਦੇ 15 ਮੈਂਬਰ ਦੇਸ਼ ਨੇ ਜਿਨ੍ਹਾਂ ਦੇ ਵਿਚ ਵੀਟੋ ਪਾਵਰ ਵਾਲੇ 5 27 ਮੈਂਬਰ ਤੇ 2 ਸਾਲਾਂ ਦੇ ਕਾਰਜਕਾਲ ਦੇ ਲਈ ਚੁਣੇ ਗਏ 10 ਗੈਰ 27 ਮੈਂਬਰ ਸ਼ਾਮਲ ਨੇ। 5 27 ਮੈਂਬਰ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਸੰਯੁਕਤ ਰਾਜ ਨੇ। ਬੋਲਟਨ ਨੇ ਕਿਹਾ ਕਿ ਬ੍ਰਾਜ਼ਿਲ ਅਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ਨੇ ਵੀ 27 ਮੈਂਬਰਸ਼ਿਪ ਦੀ ਮੰਗ ਕੀਤੀ ਹੈ ਜਦੋਂ ਕਿ ਹੋਰ ਪ੍ਰਸਤਾਵ ਵੀ ਜਿਹੜਾ ਪੇਸ਼ ਕੀਤੇ ਗਏ ਨੇ। ਸੰਯੁਕਤ ਰਾਸ਼ਟਰ ਖੁਦ ਵਿਆਪਕ ਸੰਸਥਾਗਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਤੇ ਉਨ੍ਹਾਂ ਕਿਹਾ ਕਿ ਮੈਨੂੰ ਇਸ ਤੋਂ ਜਿਹੜਾ ਬਾਹਰ ਨਿਕਲਣ ਦਾ ਕੋਈ ਰਸਤਾ ਦਿਖਾਈ ਨਹੀਂ ਦਿੰਦਾ। ਮੇਰਾ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਇਕ ਬਹੁਤ ਹੀ ਗੰਭੀਰ ਸੰਕਟ ਦੇ ਵਿਚ ਹੈ। ਆਖਰੀ ਖ਼ਬਰ ਵੱਲ ਨੂੰ ਚੱਲਦੇ ਹਾਂ ਜੋ ਹਾਲਾਤ ਬਣੇ ਹੋਏ ਨੇ ਗਾਜ਼ਾ ਦੇ ਵਿਚ। ਆਟੇ ਦੀਆਂ 2 ਬੋਰੀਆਂ ਬਦਲੇ ਧੀਆਂ ਦਾ ਸੌਦਾ, ਜਬਰ ਜਨਾਹ ਕਰਨ ਵਾਲਿਆਂ ਦੇ ਨਾਲ ਕਰਵਾਏ ਜਾ ਰਹੇ ਨੇ ਵਿਆਹ ਤੇ ਸੰਯੁਕਤ ਰਾਸ਼ਟਰ ਦਾ ਇਹ ਖੁਲਾਸਾ ਜਿਹੜਾ ਸਾਹਮਣੇ ਆਇਆ ਹੈ। ਗਾਜ਼ਾ ਦੇ ਵਿਚ ਔਰਤਾਂ ਦੇ ਨਾਲ ਹੋ ਰਹੇ ਅਤਿਆਚਾਰਾਂ ਦੀਆਂ ਹੱਦਾਂ ਪਾਰ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਰਿਪੋਰਟ ਦੇ ਮੁਤਾਬਕ ਔਰਤਾਂ ਦਾ ਖਾਣੇ ਦੇ ਬਦਲੇ ਸੌਦਾ ਕੀਤਾ ਜਾ ਰਿਹਾ, ਇੱਥੋਂ ਤੱਕ ਕਿ ਉਨ੍ਹਾਂ ਦੇ ਵਿਆਹ ਬਲਾਤਕਾਰੀਆਂ ਦੇ ਨਾਲ ਕਰਵਾਏ ਜਾ ਰਹੇ ਨੇ। ਗਾਜ਼ਾ ਦੇ ਵਿਚ ਔਰਤਾਂ ਤੇ ਹੋ ਰਹੇ ਅਤਿਆਚਾਰਾਂ ਸੰਬੰਧੀ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਸਾਹਮਣੇ ਆ ਗਈ ਹੈ। ਇਸ ਫਲਿਸਤੀਨੀ ਖੇਤਰ ਦੇ ਵਿਚ ਲਿੰਗ ਆਧਾਰਿਤ ਹਿੰਸਾ ਜਿਹੜੀ ਹੈ GBV ਦੀਆਂ ਕੁੱਲ ਘਟਨਾਵਾਂ ਦੇ ਵਿਚੋਂ 68% ਦੀਆਂ ਜਿਹੜੀਆਂ ਸ਼ਿਕਾਰ 18 ਤੋਂ ਜਿਹੜੀਆਂ ਨੇ 59 ਸਾਲ ਦੀਆਂ ਔਰਤਾਂ ਸਨ। ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਜਿਹੜਾ UNFPA ਨੇ ਇਹ ਦੇਖਿਆ ਕਿ ਸਾਲ 2026 ਦੀ ਪਹਿਲੀ ਤਿਮਾਹੀ ਦੇ ਵਿਚ ਘੱਟ ਉਮਰ ਤੇ ਜ਼ਬਰਦਸਤੀ ਵਿਆਹ ਦੀਆਂ ਘਟਨਾਵਾਂ ਦੇ ਵਿਚ 123% ਦਾ ਵਾਧਾ ਹੋ ਗਿਆ। ਖੋਜਕਰਤਾਵਾਂ ਨੇ ਉਨ੍ਹਾਂ ਔਰਤਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਜਿਨ੍ਹਾਂ ਨੇ ਦਸਿਆ ਕਿ ਇਜ਼ਰਾਈਲ ਹਮਾਸ ਜੰਗ ਕਾਰਨ ਪੈਦਾ ਹੋਏ ਮਨੁੱਖੀ ਜਿਹੜਾ ਸੰਕਟ ਦੇ ਦੌਰਾਨ ਘੱਟ ਉਮਰ ਦੀਆਂ ਲੜਕੀਆਂ ਦੇ ਵਿਆਹ ਬਲਾਤਕਾਰੀਆਂ ਦੇ ਨਾਲ ਕਰਵਾ ਦਿੱਤੇ ਗਏ ਤੇ ਕੁਝ ਲੜਕੀਆਂ ਨੂੰ ਖਾਣੇ ਦੇ ਬਦਲੇ ਵੇਚ ਦਿੱਤਾ ਗਿਆ, ਜਦਕਿ ਕੁਝ ਦੇ ਸਰਪ੍ਰਸਤਾਂ ਨੇ ਉਨ੍ਹਾਂ ਦੀ ਦੇਖਭਾਲ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੂੰ ਛੱਡ ਦਿੱਤਾ ਹੈ। ਸੰਯੁਕਤ ਰਾਸ਼ਟਰ ਦੀਆਂ ਇਹ ਰਿਪੋਰਟਾਂ ਜੰਗ ਤੋਂ ਪ੍ਰਭਾਵਿਤ ਇਸ ਖੇਤਰ ਦੇ ਵਿਚ ਰਾਸ਼ਟਰਪਤੀ ਟਰੰਪ ਦੇ ਪੀਸ ਬੋਰਡ, ਸ਼ਾਂਤੀ ਬੋਰਡ ਦੀ ਮਹੱਤਤਾ ਨੂੰ ਜਿਹੜਾ ਰੇਖਾ ਕਿੱਤ ਵੀ ਕਰਦੀਆਂ ਨੇ। ਹਲੇ ਕੱਲ ਹੀ ਕਹਿ ਕੇ ਹਰਿਆ ਪਰਸੋਂ ਕਿ ਭਾਈ ਮੈਂ 8 ਦੇਸ਼ਾਂ ਦੇ ਵਿਚ ਮੁਲਕਾਂ ਦੀਆਂ ਜੰਗਾਂ ਰੁਕਵਾਈਆਂ, ਪੀਸ ਕਰਵਾਇਆ, ਪਰ ਆਹ ਪੀਸ ਹੈ ਜੀ ਇਹਨਾਂ ਦਾ। ਖੋਜਕਰਤਾਵਾਂ ਨੇ ਰਿਪੋਰਟਾਂ ਦੇ ਵਿਚ ਇਹ ਵੀ ਲਿਖਿਆ ਕਿ ਲਿੰਗ ਆਧਾਰਿਤ ਹਿੰਸਾ ਦਾ ਦੂਜਾ ਸਭ ਤੋਂ ਆਮ ਜਿਹੜਾ ਰੂਪ ਹੈ ਮਨੋਵਿਗਿਆਨਕ ਤੇ ਭਾਵਨਾਤਮਕ ਹਿੰਸਾ ਸੀਗੀ। ਇਸ ਤੋਂ ਬਾਅਦ ਸਰੀਰਕ ਹਿੰਸਾ, ਜਿਨਸੀ ਹਿੰਸਾ ਤੇ ਜ਼ਬਰਦਸਤੀ ਜਾਂ ਘੱਟ ਉਮਰ ਦੇ ਵਿਚ ਵਿਆਹ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇਹ ਜਿਹੜਾ ਰੁਝਾਨ ਔਰਤਾਂ ਤੇ ਮਰਦਾਂ ਦੇ ਵਿਚ ਵੱਧ ਰਹੇ ਤਣਾਅ ਦੇ ਕਾਰਨ ਨੇ ਤੇ ਉਨ੍ਹਾਂ ਨੂੰ ਨਾਕਾਫ਼ੀ ਸਹੂਲਤਾਂ ਵਾਲੇ ਤੇ ਭੀੜ ਭੜੱਕੇ ਵਾਲੇ ਆਸਰਾ ਕੇਂਦਰਾਂ ਦੇ ਵਿਚ ਰਹਿਣ ਦੇ ਲਈ ਮਜਬੂਰ ਹੋਣਾ ਪੈ ਰਿਹਾ। ਇਸ ਦੇ ਨਾਲ ਹੀ ਖਾਣੇ, ਪਾਣੀ, ਸਫਾਈ ਦੇ ਲਈ ਜ਼ਰੂਰੀ ਸਮਾਨ ਅਤੇ ਕੱਪੜਿਆਂ ਵਰਗੀਆਂ ਬੁਨਿਆਦੀ ਸਹੂਲਤਾਂ ਤੱਕ ਉਨ੍ਹਾਂ ਦੀ ਪਹੁੰਚ ਲਗਾਤਾਰ ਜਿਹੜੀ ਸੀਮਤ ਹੋ ਰਹੀ ਹੈ। ਗਾਜ਼ਾ ਸ਼ਹਿਰ ਜਿਹੜਾ ਅਤੇ ਖਾਨ ਯੂਨਸ ਦੇ ਸ਼ਰਨਾਰਥੀ ਜਿਹੜੇ ਕੈਂਪਾਂ ਦੇ ਵਿਚ ਵਾਪਰੀਆਂ ਕੁਝ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਕੈਂਪਾਂ ਦੇ ਵਿਚ 230 ਔਰਤਾਂ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ ਹੈ ਤੇ ਸਕੂਲ ਦੇ ਵਿਚ ਬਣੇ ਆਸਰਾ ਕੇਂਦਰ ਦੇ ਵਿਚ ਰਹਿ ਰਹੀ ਇਕ ਸ਼ਰਨਾਰਥੀ ਔਰਤ ਜੋ ਜਬਰ ਜਨਾਹ ਦਾ ਸ਼ਿਕਾਰ ਹੋਈ, ਉਹਨੇ ਦੱਸਿਆ ਕਿ ਔਰਤਾਂ ਨੂੰ ਅਕਸਰ ਬਦਨਾਮੀ ਤੇ ਸ਼ਰਮ ਤੋਂ ਬਚਣ ਦੇ ਲਈ ਆਪਣੇ ਜਬਰ ਜਨਾਹ ਕਰਨ ਵਾਲਿਆਂ ਦੇ ਨਾਲ ਵਿਆਹ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਔਰਤ ਨੇ ਕਿਹਾ, ਜਦੋਂ ਸਕੂਲਾਂ ਦੇ ਵਿਚ ਜਬਰ ਜਨਾਹ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਅਗਲੇ ਹੀ ਦਿਨ ਉਥੇ ਵਿਆਹ ਅਤੇ ਜਸ਼ਨ ਦੇਖਣ ਨੂੰ ਮਿਲਦੇ ਹੈ। ਇੱਕ ਹੋਰ ਔਰਤ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਆਪਣੀ 14 ਸਾਲਾਂ ਦੀ ਧੀ ਦਾ ਵਿਆਹ ਸਿਰਫ ਆਟੇ ਦੀਆਂ 2 ਬੋਰੀਆਂ ਦੇ ਬਦਲੇ ਕਰ ਛੱਡਿਆ ਤਾਂ ਜੋ ਉਹ ਅਤੇ ਉਸਦੇ ਬਾਕੀ ਬੱਚੇ ਜਿਹੜੇ ਨੇ ਖਾਣਾ ਖਾ ਸਕਣ। ਜੀ ਦੋਸਤੋ, ਇਹ ਹੈ ਜੀ ਤਰੱਕੀ ਦੇ ਦਾਅਵੇ ਜਿਹੜੇ ਨੇ ਤੇ ਸੁਧਾਰ ਦੇ ਦਾਅਵੇ ਜਿਹੜੇ ਨੇ ਇਹ ਮੁਲਕ ਜਿਹੜੇ ਨੇ ਐਡਵਾਂਸ ਮੁਲਕ ਦੇ ਜਿਹੜੇ ਨੇ ਉਹ ਕਰਦੇ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਜ ਦਾ ਪ੍ਰੋਗਰਾਮ, ਤੇ ਉਮੀਦ ਕਰਦੇ ਹਾਂ ਚੰਗਾ ਲੱਗਿਆ ਹੋਵੇਗਾ। ਤੇ ਚੰਗਾ ਲੱਗਿਆ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਦੇ ਉੱਤੇ ਸੰਖੇਪ ਦੇ ਵਿੱਚ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਸਟੂਡੀਓ ਦਾ ਨੰਬਰ +358 44 976 1968 ਹੈ। ਜੇ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ 2-3 ਮਿੰਟ। ਤੇ ਇਸੇ ਤਰ੍ਹਾਂ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਚੱਲਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਮਿਲਿਆ ਆਪਣੇ ਇੱਕ ਪਾਸੇ ਜੀ, ਸੁਨੇਹੇ ਉੜ ਜਾਂਦੇ ਆ ਕਈ ਵਾਰੀ, ਚਲੋ ਮੈਂ ਇਧਰੋਂ ਦੇਖਦਾ ਦੂਸਰੇ ਪਾਸਿਓ। ਤੇ ਸੁਨੇਹੇ ਤਾਂ ਬਹੁਤ ਸਾਰੇ ਦੋਸਤਾਂ ਦੇ ਆਏ ਹੋਏ ਨੇ ਤੇ ਮੈਂ ਸੰਖੇਪ ਦੇ ਵਿੱਚ ਹੀ ਲੈਣ ਦੀ ਕੋਸ਼ਿਸ਼ ਕਰਦਾ ਜੀ। ਤੇ ਸਮਾਂ ਕਾਫੀ ਹੋ ਗਿਆ। ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੇ। ਹਰਵਿੰਦਰ ਜੋਹਰ ਭੈਣ ਜੀ ਨੇ, ਗੁਰੀਮਾਨ ਬਾਈ ਜੀ ਨੇ, ਬਹੁਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੱਜਣਾ ਮਿੱਤਰਾਂ ਦੋਸਤਾਂ ਨੂੰ ਭੇਜੀ ਹੈ, ਪਰਿਵਾਰ ਨੂੰ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਦਵਿੰਦਰ ਭਾਰਤ ਜੀ ਨੇ, ਰਾਜਨ ਸੈਣੀ ਸਾਹਿਬ ਨੇ ਤੇ ਮੁਕੱਦਰ ਬਾਈ ਜੀ, ਗੁਰੀਮਾਨ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ, ਗੁਰੀਮਾਨ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ, ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ। ਤੇ ਲਿਖਦੇ ਨੇ, ਗ੍ਰਹਿ ਦੇ ਉੱਤੇ ਜਾਣਾ ਅਸੀਂ ਤਾਂ 2 ਫੁੱਟ ਕੰਧ ਨਾ ਟੱਪਣ ਲਈਏ, ਪੰਜਾਬੀ ਹੁੰਦੇ ਹਾਂ ਅਸੀਂ। ਤੇ ਔਜਲਾ ਸਾਹਿਬ ਕਹਿੰਦੇ, ਰਾਜਨ ਜੀ ਕਿੱਧਰ ਰਹਿ ਗਏ ਨੇ। ਤੇ ਇਸੇ ਤਰ੍ਹਾਂ ਹੀ ਰਾਜਜੀਤ, ਖੁੱਲੇਗਾ ਰਾਜ ਕੂ ਕਹਿੰਦੇ ਨੇ ਔਜਲਾ ਸਾਹਿਬ। ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਬਹੁਤ ਸਾਰੇ ਸੁਨੇਹੇ ਨੇ ਉਹਨਾਂ ਦੇ ਵੀ। ਪੰਜਾਬੀ ਸਟੋਰੀਸ ਤੋਂ ਲਿਖਦੇ ਨੇ, ਆਲ ਦੁਆਬਾ ਰੇਡੀਓ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ। ਜੀਆਂ ਨੂੰ ਜੀ ਸਤਿ ਸ਼੍ਰੀ ਅਕਾਲ ਹੈ ਜੀ, ਜੀਆਂ ਨੂੰ ਛੋਟੇ ਜਿਹੇ ਪਰਿਵਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਪਹਿਲੀ ਵਾਰੀ ਤੁਹਾਡਾ ਮੈਸੇਜ ਮਿਲਿਆ, ਦਿਲ ਖੁਸ਼ ਹੋਇਆ ਜੀ। ਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਸਭ ਦੋਸਤਾਂ ਨੂੰ, ਤੇ ਸੋਹਣੀ ਗੱਲਬਾਤ ਹੋ ਰਹੀ ਹੈ ਕਹਿੰਦੇ, ਰਾਜਨ ਵੀਰ ਜੀ ਦੇ ਨਾਲ ਗੁਰੂ ਜੀ ਐਪਰੀਸ਼ੀਏਟ ਕਰਦੇ ਆ। ਤੇ ਵਾਹ ਜੀ ਵਾਹ, ਬਹੁਤ ਵਧੀਆ ਕਹਿੰਦੇ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ US ਤੋਂ। ਗੁਰੀਮਾਨ ਜੀ ਕਹਿੰਦੇ, ਤਾਕਤ ਸ਼ੋਹਰਤ ਰਾਜਨ ਵੀਰ ਜੀ ਪਹੁੰਚਾਉਣੀ ਹਰ ਕਿਸੇ ਦੇ ਬੱਸ ਦੀ ਗੱਲ ਨਹੀਂ, ਰੱਬ ਨੇ ਮੌਕਾ ਇਹਨਾਂ ਅਖੌਤੀ ਇਨਕਲਾਬੀਆਂ ਦਿੱਤਾ ਜ਼ਰੂਰ ਬੱਸ, ਪਰ ਇਹਨਾਂ ਨੇ ਮੌਕਾ ਸਾਂਭਿਆ ਨਹੀਂ ਹੈ। ਤੇ ਇਸੇ ਤਰ੍ਹਾਂ ਮੈਂ ਵੀ ਕਰਦਾ ਕਹਿੰਦੇ ਜੀ ਫੋਨ, ਤੁਸੀਂ ਰਾਜਨ ਵੀਰ ਜੀ ਦੇ ਨਾਲ ਕਰ ਲਵੋ ਜੀ ਗੱਲਬਾਤ, ਰਹਿ ਗਏ ਜੀ ਤੁਸੀਂ ਅੱਜ ਦੇਖ ਲਓ ਤੇ ਸ਼ਾਇਦ ਬਿਜ਼ੀ ਹੋ ਗਏ ਕਿਤੇ। ਤੇ ਭੁਪਿੰਦਰ ਵੀਰ ਜੀ ਕਹਿੰਦੇ, ਗੁਰੀਮਾਨ ਜੀ ਤੁਸੀਂ ਵੀ ਕਹਿੰਦੇ ਮੌਕਾ ਨਹੀਂ ਛੱਡਦੇ ਇਹਨਾਂ ਅਖੌਤੀ ਇਨਕਲਾਬੀਆਂ ਨੂੰ, ਕਹਿੰਦੇ ਸੀ ਤਾਨੇ ਮੇਣੇ ਦੇਣ ਦਾ। ਤੇ ਗੁਰੀਮਾਨ ਜੀ ਕਹਿੰਦੇ ਆ, ਮਾਰਿਆ ਮਰਿਆ ਸੱਪ ਗਲ ਪਾਉਣਾ ਜੀ ਇਹਨਾਂ ਨੇ, ਬਿਲਕੁਲ ਹੈ ਜੀ। ਤੇ ਨਾਲੇ ਹੱਸ ਰਹੇ ਨੇ ਜੀ। ਤੇ ਇਸੇ ਤਰ੍ਹਾਂ ਹੀ ਮੁਹੰਮਦ ਜੀ ਦੇ ਕਹਿੰਦੇ ਨੇ, ਵੀਰ ਭੁਪਿੰਦਰ ਜੀ ਤੇ ਵੀਰ ਰਾਜਨ ਸੈਣੀ ਸਾਹਿਬ ਸੋਹਣੀ ਗੱਲਬਾਤ ਕਰ ਰਹੇ ਨੇ। ਗੁਰੂ ਜੀ ਲਿਖਦੇ ਆ ਕਿ ਰਾਜਨ ਵੀਰ ਜੀ 3 ਲੱਖ ਕਰੋੜ ਦੇ ਵਿੱਚੋਂ ਪੰਜਾਬ ਦੇ ਉੱਤੇ ਲਾਇਆ ਇੱਕ ਧੇਲਾ ਵੀ ਨਹੀਂ ਹੈ। ਬੇਅੰਤ ਸੰਧੂ ਸਾਹਿਬ ਜੁੜੇ ਨੇ, ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਕਹਿੰਦੇ ਆ। ਤੇ ਇਸੇ ਤਰ੍ਹਾਂ ਲਾਈਕ ਨੰਬਰ 13, ਕਰਜ਼ਾ ਤਾਂ ਕਹਿੰਦੇ ਰੇਤਾ ਹੀ ਖਤਮ ਕਰ ਸਕਦਾ ਹੈ, ਪਰ ਰੇਤੇ ਦਾ ਕੰਮ ਦਿਨ ਰਾਤ ਚੱਲ ਰਿਹਾ, ਰੋਪੜ ਦਾ ਚੱਡਾ ਤੇ ਹਰਜੋਤ ਬੈਂਸੀ ਕਹਿੰਦੇ ਰੇਤਾ ਸਾਰਾ ਖਾ ਰਹੇ ਨੇ ਜੀ। ਗੁਰੀਮਾਨ ਜੀ ਲਿਖਦੇ ਆ, ਬੇਅੰਤ ਸੰਧੂ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਸੈਣੀ ਸਾਹਿਬ ਨੂੰ ਤੇ ਗੁਰੂ ਜੀ ਨੂੰ। ਗੁਰੂ ਜੀ ਕਹਿੰਦੇ ਬੇਅੰਤ ਸੰਧੂ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਆ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ। ਤੇ ਗੁਰੀਮਾਨ ਸੈਣੀ ਸਾਹਿਬ, ਸਿਕੰਦਰ ਔਜਲਾ ਸਾਹਿਬ, ਸਿਕੰਦਰ ਮਹਾਨ, ਪਿਆਰ ਭਰੇ ਉਦਾਸ ਗੀਤ ਗਾਉਣ ਵਾਲੇ ਦੋਨੇ ਵੀਰਾਂ ਨੂੰ ਵੀ ਕਹਿੰਦੇ, ਮੁਕੱਦਰ ਤੇ ਮੁਹੰਮਦ ਜੀ ਨੂੰ, ਬਾਈ ਜੀ ਨੂੰ ਵੀ ਕਹਿੰਦੇ ਸਤਿ ਸ਼੍ਰੀ ਅਕਾਲ ਹੈ ਜੀ। ਤੇ ਇਸੇ ਤਰ੍ਹਾਂ ਭਾਰਤ ਸਾਹਿਬ ਕਹਿੰਦੇ ਜੀ, ਰਾਜਜੀਤ ਤਾਂ ਆਤਮ ਸਮਰਪਣ ਕਰਕੇ ਆਇਆ ਹੈ, ਗ੍ਰਿਫਤਾਰੀ ਦਾ ਝੂਠਾ ਕਹਿੰਦੇ ਪ੍ਰਚਾਰ ਕਰ ਰਹੇ ਨੇ। ਤੇ ਬਾਕੀ ਸੈਣੀ ਵੀਰ ਜੀ ਕਹਿੰਦੇ, ਬੜੇ ਚੰਗੀ ਤਰ੍ਹਾਂ ਜਾਣੂ ਨੇ ਜੀ ਰਾਜਜੀਤ ਦੇ ਬਾਰੇ। ਤੇ ਸੱਚੀ ਗੱਲ ਹੈ ਜੀ, ਕਹਿੰਦੇ ਡਾਲਰ ਦੇ ਵਿੱਚ ਪੈਸੇ ਲੈਂਦਾ ਸੀ, ਇਹਨਾਂ ਨੂੰ ਪਹਿਲਾਂ ਇਨਫੋਰਮੇਸ਼ਨ ਸੀ ਨੋਟਬੰਦੀ ਹੋਣੀ ਹੈ, ਤੇ ਇਸ ਕਰਕੇ ਕਹਿੰਦੇ ਡਾਲਰ ਦੇ ਵਿੱਚ ਲੈਣ ਦੇਣ ਕਹਿੰਦੇ ਚੱਲ ਰਿਹਾ ਸੀ। ਸੈਣੀ ਵੀਰ ਜੀ ਤੁਸੀਂ ਕਹਿੰਦੇ ਲੇਟੈਸਟ ਰਾਜਜੀਤ ਦੀ ਫੋਟੋ ਦੇਖੀ ਹੈ, ਬੜੇ ਵਿਚਾਰੇ ਬਣ ਕੇ ਕਹਿੰਦੇ ਸਾਹਮਣੇ ਆਏ ਨੇ ਜੀ। ਬਿਲਕੁਲ ਜੀ ਬਿਲਕੁਲ, ਗੁਰੂ ਜੀ ਕਹਿੰਦੇ ਕੰਮ ਕਰਦੇ ਆ ਜੀ, ਖਾ ਗਏ ਪੈਸਾ ਰਿਸ਼ਤੇਦਾਰ ਵੀ ਕਹਿੰਦੇ। ਜੋ ਹਾਲਾਤ ਦੇਖਦੇ ਨੇ ਸੈਣੀ ਸਾਹਿਬ ਸੱਚੀ ਲੱਗਦਾ ਨਹੀਂ। ਰਾਜਜੀਤ ਜਿਹੜੇ ਨੇ ਟਾਰਚਰ ਬਰਦਾਸ਼ਤ ਕਰ ਸਕੂਗਾ ਜੀ। ਅੱਗੇ ਲਿਖਦੇ ਨੇ ਬਣੂਗਾ ਕੀ ਜੀ ਇਹਨਾਂ ਦਾ, ਉਹ ਤੇ ਵਕਤ ਦੀ ਬੁੱਕਲ ਦੇ ਵਿੱਚ ਹੈ ਹਜੇ, ਪਰ ਹੈਗਾ ਅਜੇ, ਪਰ ਏ ਆਈ ਜੀ ਜਿਹੜੇ ਨੇ ਪੰਜਾਬ ਵੀ ਰੱਬ ਦੀ ਕਚਹਿਰੀ ਦੇ ਵਿੱਚੋਂ ਬਚ ਨਾ ਸਕਿਆ ਜੀ। ਆਕਾਸ਼ ਬੱਟਾ ਵੀ ਕਹਿੰਦੇ ਭਾਰਤ ਵੀਰ ਦੋ ਨੰਬਰ ਦਾ ਬੰਦਾ ਹੈ ਤੇ ਦੋ ਨੰਬਰ ਦੇ ਕੰਮ ਕਰਦਾ ਸੀ ਤੇ ਉਹ ਵੱਖ ਗੱਲ ਹੈ। ਕਹਿੰਦੇ ਡੀ ਆਈ ਜੀ ਭੁੱਲਰ ਨੇ ਵੀ ਅੱਤ ਚੁੱਕ ਦਿੱਤੀ ਸੀ ਤੇ ਭੁੱਲਰ ਸਾਹਿਬ ਭੁੱਲ ਗਏ ਕਿ ਅੱਤ ਤੇ ਅੰਤ ਦੇ ਵਿੱਚ ਬਸ ਥੋੜਾ ਹੀ ਬਿੰਦੀ ਦਾ ਤੇ ਟਿੱਪੀ ਦਾ ਤੇ ਅੱਧਕ ਦਾ ਹੀ ਫਰਕ ਹੁੰਦਾ ਹੈ। ਗੁਰੂ ਜੀ ਕਹਿੰਦੇ ਆ ਪੈਸੇ ਆਕਾਸ਼ ਦਿੰਦਾ ਹੀ ਦੋ ਨੰਬਰ ਦੇ ਕੰਮ ਕਰਕੇ ਸੀ ਜੀ, ਤੇ ਡੀ ਆਈ ਜੀ ਕਿਹੜਾ ਇਕੱਲਾ ਖਾ ਰਿਹਾ ਸੀ। ਡੀ ਆਈ ਜੀ ਤੇ ਉਮਰ ਜਿਹੜਾ ਉੱਪਰ ਮੰਤਰੀ ਵੀ ਜੇ ਖਾ ਰਹੇ ਸੀ, ਵਧੀਆ ਗੱਲ ਹੈ ਗਈ ਹੋਈ ਗਈ ਹੈ। ਕਹਿੰਦੇ ਜਿਹੜਾ ਸਰਕਾਰ ਦੇ ਲਾਲਚ ਪਾਉਣ ਵਾਲੀ ਬੁਰਨੀ ਬੁਰਕੀ ਨੂੰ ਕਹਿੰਦੇ ਨੱਥ ਪਾਈ ਹੈ। ਮਾਫ਼ੀ ਚਾਹੁੰਦਾ, ਕਈ ਵਾਰੀ ਛੋਟੇ ਅੱਖਰ ਹੁੰਦੇ ਆ ਜੀ, ਪੜ੍ਹਨ ਦੇ ਵਿੱਚ ਇੱਧਰ ਉੱਧਰ ਹੋ ਜਾਂਦੇ ਆ। ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਕੱਟੜ ਇਮਾਨਦਾਰ ਤੁਸੀਂ ਦਿੱਤੇ ਸਾਨੂੰ। ਗੁਰੂ ਜੀ ਕਹਿੰਦੇ ਮੁਕੱਦਰ ਵੀਰ ਜੀ ਕੱਟੜ ਠੱਗ ਕਹੋ, ਬਿਲਕੁਲ ਗੁਰੀ ਮਾਨ ਜੀ ਤੇ ਬਿਲਕੁਲ ਸੈਣੀ ਵੀਰ ਜੀ, ਮੁਲਾਜ਼ਮ ਠੋਕ ਸਕਦੇ ਸੀ ਇਸ ਸਰਕਾਰ ਦੀ ਸਕੀਮ ਨੂੰ ਕਹਿੰਦੇ ਜੀ। ਤੇ ਹੋਰ ਬਹੁਤ ਸਾਰੇ ਦੋਸਤੋ ਤੁਹਾਡੇ ਸੁਨੇਹੇ ਨੇ, ਮਾਫ਼ੀ ਚਾਹਵਾਂਗਾ ਸਾਰੇ ਨਹੀਂ ਲੈ ਪਾਵਾਂਗਾ, ਤੇ ਬਾਕੀ ਸਾਰੇ ਸੱਜਣਾਂ ਦਾ ਮਿੱਤਰਾਂ ਦਾ ਜ਼ਿਕਰ ਕਰ ਹੀ ਦਿੱਤਾ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਗਰੇਵਾਲ ਸਾਹਿਬ ਕਹਿੰਦੇ ਆ ਕਿ ਭਾਈ ਅੱਜ ਸ਼ੰਮੀ ਜੀ ਆਏ ਨੇ ਜੀ, ਆਏ ਸੀ ਜੀ, ਸਤਿ ਸ਼੍ਰੀ ਅਕਾਲ ਵੀ ਭੇਜੀ ਆ ਉਹਨਾਂ ਨੇ ਤੇ ਗਰੇਵਾਲ ਸਾਹਿਬ ਨੇ, ਤੇ ਪੁੱਛ ਰਹੇ ਸੀ ਨਹੀਂ ਆ ਗਏ ਜੀ, ਉਹ ਆ ਕੇ ਗਏ ਨੇ ਆਪਣੇ ਨਾਲ ਗੱਲਬਾਤ ਕਰਕੇ ਗਏ ਨੇ। ਤੇ ਗਰੇਵਾਲ ਸਾਹਿਬ ਵੀ ਸਪੋਰਟ ਕਰਦੇ ਆ, ਸ਼ੁਕਰੀਆ ਜੀ। ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ, ਜਾਣਕਾਰੀ ਲਈ ਧੰਨਵਾਦ ਕਹਿੰਦੇ ਨੇ। ਤੇ ਗੁਰੀ ਮਾਨ ਜੀ ਅੱਜ ਲਓ ਦੋਸਤੋ, ਫਿਰ ਇਹਦੇ ਨਾਲ ਹੀ ਮੈਨੂੰ ਦਿਵਾ ਗਿਆ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਵੱਧ ਘੱਟ ਬੋਲ ਗਏ ਉਸ ਤਾਕੀ ਮਾਫ਼, ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ਼੍ਰੀ ਅਕਾਲ। ਚੰਗਾ ਲੱਗਿਆ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਇਹ ਬੇਨਤੀ ਹੈ। ਸਤਿ ਸ਼੍ਰੀ ਅਕਾਲ ਜੀ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ ਦੋ ਸਵਾ ਦੋ ਘੰਟੇ ਲਈ ਤੁਹਾਡੀ ਹਾਜ਼ਰੀ ਦੇ ਵਿਚ ਫਿਰ ਤੋਂ ਬਰਕਰਾਰ ਹੈ ਜੀ, ਜੁੜ ਚੁੱਕੇ ਹਾਂ ਹਾਜ਼ਰੀ ਭਰਨ ਦੇ ਲਈ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਤਕਰੀਬਨ 20-25 ਮਿੰਟ ਤੱਕ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। ਤੇ ਸਭ ਤੋਂ ਪਹਿਲਾਂ ਸਤਨਾਮ ਸਿੰਘ ਜਾਣੀਆਂ ਚਾਲ ਜੀ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜੀਆਂ ਨੂੰ ਜੀ ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਆ ਤੇ ਗੁਲਾਬ ਦੇ ਨਾਲ ਨਾਲ ਫੁੱਲ ਵੀ ਭੇਜੇ ਨੇ। ਤੇ ਦੋਸਤੋ, ਅੱਜ 23 ਸਤੰਬਰ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ। ਬੁੱਧ ਕੰਮ ਸ਼ੁੱਧ ਕਰਦੇ ਆ ਤੇ ਕੱਲ ਨੂੰ ਆਪਾਂ ਵੀਰਵਾਰ ਵਾਲਾ ਦਿਨ ਹੈ ਤੇ ਜਿਸ ਦੇ ਵਿਚ ਸਮਰਜੀਤ ਸਿੰਘ ਸ਼ੰਮੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਕੁਝ ਵਿਸ਼ਿਆਂ ਨੂੰ ਲੈ ਕੇ। ਤੇ ਅੱਜ ਤੁਹਾਡੀ ਕਚਹਿਰੀ ਦੇ ਵਿਚ ਤੁਹਾਡਾ ਤੇ ਮੇਰਾ ਸਾਥ ਜਿਹੜਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ 7:05 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਇਸ ਵਕਤ 5 ਮਿੰਟ ਹੋ ਗਏ ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:05 ਦਾ ਸਮਾਂ ਹੈ। ਭਾਰਤ ਦੇ ਵਿਚ ਰਾਤ ਦੇ 9:35 ਤੇ ਯੂਕੇ ਦੇ ਵਿਚ ਸ਼ਾਮ ਦੇ 5:05 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਘੜੀਆਂ ਦੇ ਉੱਤੇ ਸ਼ਾਮ ਦੇ 6:05 ਦਾ ਸਮਾਂ ਹੈ ਜੀ। ਤੇ ਲਓ ਦੋਸਤੋ, ਮਿਲਾਵੋ ਘੜੀਆਂ ਨੂੰ ਨਾਲ ਤੇ ਦੋਸਤਾਂ, ਮਿੱਤਰਾਂ, ਯਾਰਾਂ, ਬੇਲੀਆਂ, ਸਹੇਲੀਆਂ ਨੂੰ ਲਾ ਦਿਓ ਸੁਨੇਹਾ ਤੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਤੇ ਨਾਲ ਨਾਲ ਇੱਕ ਜ਼ਰੂਰੀ ਜਾਣਕਾਰੀ ਦੀ ਵੀ ਗੱਲ ਕਰਾਂਗੇ। ਆਪਣੇ ਹਰਜਿੰਦਰ ਸਿੰਘ ਬਾਈ ਜੀ, ਹਰਜਿੰਦਰਜੀਤ ਬਾਈ ਜੀ, ਪਿਛਲੇ ਦਿਨਾਂ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਬਾਕਮਾਲ ਉਹਨਾਂ ਦੀ ਆਵਾਜ਼ ਤੇ ਅੰਦਾਜ਼ ਹੈ ਗੀਤਕਾਰੀ ਦੇ ਵਿੱਚ। ਤੇ ਉਹਨਾਂ ਦਾ ਇੱਕ ਜਿਹੜਾ ਗੀਤ ਆ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ, ਦਾਦੇ ਦੀ ਪੈਲੀ, ਤੇ ਹਰਿੰਦਰ ਹਰ ਉਹਨਾਂ ਦੀ ਆਵਾਜ਼ ਦੇ ਵਿੱਚ ਤੇ ਲਿਖਤ ਹੈ ਦੇਵ ਉਹਨਾਂ ਦੀ, ਤੇ ਉਹਨਾਂ ਦਾ ਗੀਤ ਜਲਦ ਹੀ ਆ ਰਿਹਾ ਦੋਸਤੋ। ਕਿਸੇ ਦਿਨ ਉਹਨਾਂ ਨਾਲ ਲੈ ਕੇ ਗੱਲਬਾਤ ਵੀ ਕਰਾਂਗੇ ਤੇ ਉਹਦੇ ਉੱਤੇ ਝਾਤ ਵੀ ਪਾਵਾਂਗੇ। ਤੇ ਉਹਨਾਂ ਦੀ ਇੱਕ ਫਰਮਾਇਸ਼ ਸੀਗੀ ਤਾਂ ਕਰਕੇ ਕੋਸ਼ਿਸ਼ ਹੈ। ਚਲੋ, ਚੰਗੀਆਂ ਕਲਮਾਂ, ਚੰਗੀਆਂ ਗੱਲਾਂ ਬਾਤਾਂ, ਚੰਗੇ ਗੀਤ ਸੰਗੀਤ ਨੂੰ ਪਿਆਰ ਕਰਨਾ ਚਾਹੀਦਾ ਤੇ ਵੱਧ ਤੋਂ ਵੱਧ ਦੋਸਤਾਂ ਤੱਕ ਜਿਹੜਾ ਉਸਨੂੰ ਪਹੁੰਚਾਉਣਾ ਵੀ ਚਾਹੀਦਾ। ਤੇ ਕਿਸੇ ਦਿਨ ਆਪਣੇ ਬਾਈ ਜੀ ਦੇ ਨਾਲ ਗੱਲਬਾਤ ਕਰਾਂਗੇ ਜ਼ਰੂਰ, ਹਰਿੰਦਰਜੀਤ ਹਰ ਉਹਨਾਂ ਦੇ ਨਾਲ, ਤੇ ਬਾਕਮਾਲ ਉਹਨਾਂ ਦਾ ਅੰਦਾਜ਼ ਤੇ ਗੱਲਬਾਤ ਦਾ ਵੀ ਤੇ ਗੀਤ ਸੰਗੀਤ ਦਾ ਵੀ ਅੰਦਾਜ਼ ਬੜਾ ਹੀ ਨਜ਼ਾਰੇਦਾਰ ਹੈ। ਤੇ ਦੋਸਤੋ, ਇਸੇ ਤਰ੍ਹਾਂ ਹੀ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ। 23 ਸਤੰਬਰ ਦਾ ਅੱਜ ਦਾ ਵਿਚਾਰ ਕਹਿੰਦਾ ਹੈ, ਸਾਹਿਤ ਦੀ ਗੱਲ ਹੋਈ ਹੈ, ਚੰਗੇ ਗੀਤ ਸੰਗੀਤ ਦੀ ਗੱਲ ਹੋਈ ਹੈ, ਤਾਂ ਕਹਿੰਦੇ ਜਿਹੜੇ ਚੰਗਾ ਸਾਹਿਤ ਪੜ੍ਹਦੇ ਨੇ ਤੇ ਉਹ ਭੈੜੇ ਕੰਮਾਂ ਤੋਂ ਬਚੇ ਰਹਿੰਦੇ ਨੇ, ਪਰ ਜਿਹੜੇ ਭੈੜੇ ਕੰਮ ਕਰਦੇ ਨੇ ਉਹ ਚੰਗਾ ਸਾਹਿਤ ਪੜ੍ਹਨ ਤੋਂ ਜਿਹੜੇ ਨੇ ਬਚਦੇ ਰਹਿੰਦੇ ਆ। ਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਗੇ ਜਾ ਕੇ ਕਰਦੇ ਹਾਂ, ਅੱਜ ਦੇ ਦਿਹਾੜੇ ਦੀ ਵੀ ਬਾਤ ਪਾਉਂਦੇ ਹਾਂ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਅੱਜ ਦੇ ਵਿਚਾਰ ਦੇ ਵਿੱਚ 23 ਸਪਤੰਬਰ 1846 ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਨੈਪਚੂਨ ਜਿਹਨੂੰ ਵਰੁਣ ਵੀ ਕਿਹਾ ਜਾਂਦਾ ਹੈ, ਗ੍ਰਹਿ ਦੀ ਖੋਜ ਹੋਈ ਸੀ ਤੇ 1915 ਦੇ ਵਿੱਚ ਦੇਸ਼ ਭਗਤ ਜੈਫਰ ਥੇਵਰ ਗੁਜਰਾਤ ਦੀ ਕੀਨੀਆ ਦੇ ਵਿੱਚ ਜਿਹੜੀ ਗੋਲੀ ਦੇ ਨਾਲ ਉਹਨੂੰ ਸ਼ਹੀਦ ਕੀਤਾ ਗਿਆ ਸੀ। 1939 ਦੇ ਵਿੱਚ ਮਨੋਵਿਗਿਆਨੀ ਸਿੰਗਮੰਡ ਫਰਾਇਡ ਦਾ ਦੇਹਾਂਤ ਹੁੰਦਾ ਹੈ ਤੇ 1965 ਦੇ ਵਿੱਚ ਭਾਰਤ ਪਾਕਿਸਤਾਨ ਯੁੱਧ ਖਤਮ ਹੁੰਦਾ ਹੈ। 1998 ਵਿੱਚ ਪ੍ਰਸਿੱਧ ਢਾਡੀ ਸੋਹਣ ਸਿੰਘ ਸ਼ੀਤਲ ਉਹਨਾਂ ਦਾ ਜਿਹੜਾ ਦੇਹਾਂਤ ਹੋਇਆ, ਦਿਨ ਰਾਤ ਬਰਾਬਰ ਹੁੰਦੀ ਹੈ ਇਸ ਦਿਨ ਦੇ ਉੱਤੇ, ਕਿਉਂਕਿ ਜਿਹੜੀਆਂ ਆਪਣੇ ਸਿਆਲ ਤੇ ਗਰਮੀ ਦੀਆਂ ਰੁੱਤਾਂ ਦੇ ਵਿੱਚ ਵਿਚਕਾਰ ਜਿਹੜਾ ਕੰਮ ਸਮਾਪਤ ਹੋ ਜਾਂਦਾ ਹੈ ਤੇ ਸਿਆਲ ਦੀਆਂ ਰੁੱਤਾਂ ਦਾ ਸ਼ੁਰੂ ਹੋ ਜਾਂਦੇ ਆ। ਤੇ ਇਹ ਕੁਝ ਦਿਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਬਰਾਬਰ ਦਾ ਦਿਨ ਤੇ ਬਰਾਬਰ ਦੀ ਰਾਤ ਜਿਹੜੀ ਹੈ ਓਨੀ ਲੰਬੀ ਹੁੰਦੀ ਹੈ। ਤੇ ਨੈਪਚੂਨ ਦਾ ਜ਼ਿਕਰ ਆਇਆ ਤੇ 2006 ਤੋਂ ਪਹਿਲਾ ਸੂਰਜੀ ਪਰਿਵਾਰ ਦੇ 9 ਗ੍ਰਹਿ ਸਨ ਤੇ 8ਵਾਂ ਗ੍ਰਹਿ ਜਿਹੜਾ ਸੀ ਪਲੂਟੋ, ਜਿਹੜਾ ਕਿ 1930 ਦੇ ਵਿੱਚ ਕਲਾਈਡ ਟੌਮ ਬੋ ਅਮਰੀਕੀ ਵਿਗਿਆਨੀ ਨੇ ਲੱਭਿਆ ਸੀ। ਤੇ 14 ਤੋਂ 26 ਅਗਸਤ 2005 ਨੂੰ ਹੋਈ ਅੰਤਰਰਾਸ਼ਟਰੀ ਤਾਰਾ ਯੂਨੀਅਨ ਦੇ ਵੱਲੋਂ ਗ੍ਰਹਿ ਸ਼ਬਦ ਦੀ ਨਵੀਂ ਪਰਿਭਾਸ਼ਾ ਜਿਹੜੀ ਸੀ ਆਉਣ ਦੇ ਉੱਤੇ ਉਸਨੂੰ ਬੋਨਾ ਗ੍ਰਹਿ ਦਾ ਨਾਂ ਜਿਹੜਾ ਦਿੱਤਾ ਗਿਆ ਸੀ ਤੇ ਹੁਣ ਪਲੂਟੋ ਗ੍ਰਹਿ ਜਿਹੜਾ ਨਹੀਂ ਰਿਹਾ। ਇਸੇ ਤਰ੍ਹਾਂ ਹੀ ਇਹਨਾਂ ਦੀ ਕਿੱਦਾਂ ਮਤਲਬ ਕਿ ਇਹਨਾਂ ਨੂੰ ਸੂਚੀਬੰਦ ਕੀਤਾ ਜਾਂਦਾ ਹੈ, ਖਾਸ ਕਰਕੇ ਜਿਹੜੇ ਪੁਲਾੜ ਹੈ ਜਾਂ ਉਹਨਾਂ ਨੂੰ ਨਾਮ ਕਿਵੇਂ ਦਿੱਤਾ ਜਾਂਦਾ ਹੈ, ਉਹਨਾਂ ਦੇ ਵਿੱਚ ਕਿਹੋ ਜਿਹੀਆਂ ਜਿਹੜੀਆਂ ਨੇ ਹੋਂਦ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਤੇ ਪੁਲਾੜ ਵਸਤੂ ਨੂੰ ਮੰਨਿਆ ਜਾਵੇਗਾ ਉਸਨੂੰ ਫਿਰ ਸੂਰਜ ਦੇ ਦੁਆਲੇ ਘੁੰਮਦਾ ਹੋਵੇ, ਆਪਣੇ ਗੁਰਤਵ ਆਕਰਸ਼ਣ ਸਦਕਾ ਆਪਣੇ ਆਪ ਨੂੰ ਲਗਭਗ ਗੋਲਕਾਰ ਬਣਾ ਲਿਆ ਹੋਵੇ, ਤਿੰਨ ਜਿਹੜਾ ਹੈਗਾ ਨੰਬਰ ਉਹਦੇ ਵਿੱਚ ਆਪਣੇ ਗ੍ਰਹਿ ਪੰਥ ਜਿਹੜਾ ਗ੍ਰਹਿ ਪਥ ਨੂੰ ਨਜ਼ਦੀਕ ਦੀਆਂ ਸਾਰੀਆਂ ਪੁਲਾੜੀ ਵਸਤੂਆਂ ਉੱਪਰ ਜਿਹੜਾ ਹੈ ਸਾਫ਼ ਕਰ ਲਿਆ ਹੋਵੇ, ਤੇ ਜੇਕਰ ਉਸਨੇ ਗ੍ਰਹਿ ਪੰਥ ਦੇ ਨੇੜੇ ਦੀਆਂ ਵਸਤੂਆਂ ਨੂੰ ਆਪਣੇ ਵਿੱਚ ਸਮੇਟ ਕੇ ਆਪਣਾ ਰਸਤਾ ਸਾਫ਼ ਨਹੀਂ ਕੀਤਾ ਤਾਂ ਉਸਨੂੰ ਬੋਣਾ ਗ੍ਰਹਿ ਕਿਹਾ ਜਾਵੇਗਾ। ਉਹ ਗ੍ਰਹਿਾਂ ਨੂੰ ਛੱਡ ਕੇ ਬਾਕੀ ਸਾਰੀਆਂ ਪੁਲਾੜੀ ਵਸਤਾਂ ਨੂੰ ਸੂਰਜੀ ਪਰਿਵਾਰ ਦੇ ਛੋਟੇ ਪਿੰਡ ਕਿਹਾ ਜਾਵੇਗਾ। ਤੇ ਪਲੂਟੋ ਤੀਜੀ ਸ਼ਰਤ ਪੂਰੀ ਨਾ ਕਾਰਨ ਜਿਹੜਾ ਸੀ 2006 ਦੇ ਵਿੱਚ ਬੋਣਾ ਗ੍ਰਹਿ ਰਹਿ ਗਿਆ, ਭਾਵ ਕਿ ਹੁਣ 8 ਗ੍ਰਹਿ ਨੇ। ਨੈਪਚੂਨ 7ਵੇਂ ਯੂਰੇਨਸ ਗ੍ਰਹਿ ਤੋਂ ਅੱਗੇ ਹੈ ਤੇ ਪਹਿਲਾਂ ਇਸ ਨੂੰ ਜਿਹੜਾ ਸੀ ਯੂਰੇਨਸ ਤੋਂ ਪਾਰ ਦਾ ਜਿਹੜਾ ਸੀ ਗ੍ਰਹਿ ਫਿਰ ਤਾਰਾ ਵਿਗਿਆਨੀਆਂ ਦੇ ਨਾਵਾਂ ਦੇ ਉੱਤੇ ਉਰਬੇਨ ਲੀ ਵੈਰੀਅਰ ਦੇ ਜੈਨਸ ਦਾ ਨਾਂ ਜਿਹੜਾ ਦਿੱਤਾ ਗਿਆ। ਅਖੀਰ ਦੇ ਵਿੱਚ ਜਿਸ ਵਿਗਿਆਨੀ ਨੇ ਇਸ ਨੂੰ ਲੱਭਿਆ ਸੀ ਉਹਦੇ ਇਸਦਾ ਨਾਂ ਜਿਹੜਾ ਸੀ ਉਹਦੇ ਉੱਤੇ ਰੱਖ ਦਿੱਤਾ ਗਿਆ। ਨੈਪਚੂਨ ਰੋਮਨ ਸਮੁੰਦਰ ਦਾ ਦੇਵਤਾ ਰੱਖਿਆ ਉਹਦਾ ਅਰਥ ਬਣਦਾ ਹੈ। ਇਹ ਧਰਤੀ ਤੋਂ 17 ਗੁਣਾ ਵੱਡਾ ਹੈ ਤੇ ਇਸਦਾ ਅਰਧ ਜਿਹੜਾ ਵਿਆਸ ਹੈ 24,622 ਕਿਲੋਮੀਟਰ ਹੈ, ਜਦਕਿ ਧਰਤੀ ਦਾ 6,500 ਕਿਲੋਮੀਟਰ ਹੈ। ਇਹ ਇੱਕੋ ਗ੍ਰਹਿ ਹੈ ਜਿਸ ਨੂੰ ਗਣਿਤ ਦੇ ਨਾਲ ਲੱਭਿਆ ਗਿਆ ਤੇ 1845 ਦੇ ਵਿੱਚ ਅੰਗਰੇਜ਼ ਹਿਸਾਬਦਾਨ ਜੋਹਨ ਕਾਊਚ ਐਡਮਜ਼ ਨੇ ਕਲਪਨਾ ਕਰ ਦਿੱਤੀ ਸੀ ਤੇ 1612 ਤੇ 13 ਦੇ ਵਿੱਚ ਗਲੈਲੀਓ ਨੇ ਇਸ ਨੂੰ ਵੇਖ ਲਿਆ ਸੀ ਤੇ ਉਹਨੇ ਇੱਕ ਸਥਿਰ ਤਾਰਾ ਹੀ ਜਿਹੜਾ ਇਹਨੂੰ ਮੰਨਿਆ ਸੀ। ਬਰਲਿਨ ਦੂਰਬੀਨ ਦੇ ਜਿਹੜੇ ਵਿਗਿਆਨੀ ਨੇ ਜੋਹਨ ਗੋਟਫ੍ਰਾਈਡ ਗੈਲੇ ਤੇ ਹੈਨਰੀਚ ਲੁਡਵਿੰਗ ਨੇ ਜਿਹੜਾ ਸੀ 23 ਸਤੰਬਰ 1846 ਨੂੰ ਪਲੂਟੋ ਗ੍ਰਹਿ ਲੱਭ ਲਿਆ ਤੇ ਅਸਲ ਦੇ ਵਿੱਚ ਇਹ ਸੂਰਜ ਤੋਂ ਸਭ ਤੋਂ ਜ਼ਿਆਦਾ ਦੂਰੀ ਦੇ ਉੱਤੇ ਬਰਫ਼ ਦੇ ਦੋ ਵੱਡੇ ਗੋਲੇ ਨੇ। ਯੂਰੇਨਸ ਤੇ ਅਖੀਰਲਾ ਨੈਪਚੂਨ ਇਹ 8ਵੇਂ ਸਥਾਨ ਦੇ ਉੱਤੇ ਹੋ ਕੇ ਸੂਰਜ ਦੇ ਦੁਆਲੇ ਚੱਕਰ ਲਾ ਰਿਹਾ। ਇਹਦਾ ਜਿਹੜਾ ਤਾਪਮਾਨ 0 ਦਰਜੇ ਤੋਂ ਲੈ ਕੇ 216 ਜਿਹੜਾ ਡਿਗਰੀ ਤੱਕ ਮਾਈਨਸ ਤੱਕ ਜਿਹੜਾ ਸੈਲਸੀਅਸ ਤੱਕ ਨੋਟ ਕੀਤਾ ਗਿਆ। ਕਿਆ ਬਾਤਾਂ ਜੀ, ਮਤਲਬ ਕਿ ਸਾਡੇ ਨਾਲੋਂ ਠੰਡ ਉੱਥੇ ਵੀ ਜ਼ਿਆਦਾ ਪੈਂਦੀ ਹੈ ਜੀ। 216 ਮਾਈਨਸ ਡਿਗਰੀ ਦੇ ਵਿੱਚ ਇਹ ਰਹਿੰਦਾ ਹੈ। ਇਸ ਦੇ ਦੁਆਲੇ 14 ਜਿਹੜੇ ਨੇ ਚੰਦ ਵਿੱਚ, ਜਿਹੜਾ ਚੰਨਾਂ ਦੇ ਵਿੱਚ ਟ੍ਰਾਈਟਨ ਸਭ ਤੋਂ ਵੱਡਾ ਚੰਨ ਹੈ। ਨੈਪਚੂਨ ਦੇ ਦੁਆਲੇ 6 ਜਿਹੜੇ ਨੇ ਮੱਧਮ ਜਿਹੜੇ ਲਾਲ ਭਾ ਮਾਰ ਦੇ ਛੱਲੇ ਜੋ ਸਿਲੀਕੇਟ ਜਾਂ ਕਾਰਬਨ ਦੇ ਯੋਗਿਕ ਦੇ ਕਣਾਂ ਦੇ ਉੱਤੇ ਬਣੇ ਹੋਏ ਨੇ। ਇੱਥੇ ਦਿਨ 8 ਘੰਟੇ ਦਾ ਤੇ ਤਕਰੀਬਨ 1.5 ਮਿੰਟ ਦੇ ਉੱਤੇ ਜਿਹੜਾ ਰਾਤ ਵੀ 1.5 ਗੁਣਾ ਕਹਿ ਸਕਦੇ ਹਾਂ ਕਿ ਜਿੱਦਾਂ ਆਪਣੇ 12 ਘੰਟਿਆਂ ਦੀ ਉੱਥੇ ਮਤਲਬ ਕਿ 1.5 ਘੰਟੇ ਦੇ ਵਿੱਚ ਹੋਰ ਲਾ ਲਓ, 1.5 ਰਾਤ ਲਾ ਲਓ, ਇੰਨੀ ਲੰਬੀ ਹੁੰਦੀ ਹੈ। ਤੇ ਇਸਦਾ ਜਿਹੜਾ 1 ਸਾਲ ਧਰਤੀ ਦੇ ਉੱਤੇ ਉੱਥੇ ਦੇ ਹਿਸਾਬ ਦੇ ਨਾਲ 164.79 ਜਿਹੜਾ ਨੇ 79 ਸਾਲਾਂ ਦੇ ਬਰਾਬਰ ਹੈ। 1 ਸਾਲ 164 ਤਕਰੀਬਨ 165 ਹੀ ਕਹਿ ਲਓ, 165 ਸਾਲ ਬਣ ਜਾਂਦੇ ਨੇ ਤੇ ਧਰਤੀ ਦਾ 1 ਸਾਲ। ਬੀਤੇ ਦਿਨੀ ਨੂੰ ਸੌਰ ਮੰਡਲ ਤੋਂ ਬਾਹਰ ਦੀ ਦੁਨੀਆਂ ਲੱਭ ਰਹੇ ਨਾਸਾ ਨੇ 2 ਹੋਰ ਨਵੇਂ ਗ੍ਰਹਿਾਂ ਦੇ ਉੱਤੇ ਸੁਪਰ ਅਰਥ ਪਾਈ ਮੈਸੇ ਤੇ LHS ਜਿਹੜਾ 3844B ਦੀ ਖੋਜ ਕੀਤੀ ਹੈ। ਵਿਗਿਆਨੀਆਂ ਨੇ ਕਿਹਾ ਕਿ ਦੋਵੇਂ ਗ੍ਰਹਿ ਜ਼ਿਆਦਾ ਗਰਮ ਹੋਣ ਕਰਕੇ ਜੀਵਨ ਸੰਭਵ ਨਹੀਂ ਹੈ ਉੱਥੇ ਤੇ ਸੁਪਰ ਅਰਥ ਪਾਈ ਮੈਸੇ ਗ੍ਰਹਿ ਧਰਤੀ ਤੋਂ 60 ਪ੍ਰਕਾਸ਼ ਸਾਲ ਦੂਰ ਹੈ ਜੋ ਕਿ 63 ਦਿਨਾਂ ਦੇ ਵਿੱਚ ਆਪਣੇ ਤਾਰੇ ਦੀ ਪਰਿਕਰਮਾ ਕਰਦਾ ਹੈ। LHS 3844B49 ਸਾਲ ਪ੍ਰਕਾਸ਼ ਦੂਰ ਹੈ ਤੇ 11 ਘੰਟੇ ਦੇ ਵਿੱਚ ਆਪਣੇ ਸੂਰਜ ਦੀ ਜਿਹੜੀ ਹੈ ਪਰਿਕਰਮਾ ਕਰਦਾ ਹੈ। ਲਓ ਦੋਸਤੋ, ਇਹ ਸੀ ਜੀ ਕੁਝ ਗੱਲਾਂ ਬਾਤਾਂ ਵਿਗਿਆਨ ਦੇ ਨਾਲ ਜੁੜੀਆਂ ਹੋਈਆਂ ਕੁਝ ਗ੍ਰਹਿਾਂ ਦੀਆਂ। ਤੇ ਦੂਸਰੇ ਪਾਸੇ ਢਾਡੀ ਸੋਹਣ ਸਿੰਘ ਸ਼ੀਤਲ ਹੋਣਾ ਦਾ ਜ਼ਿਕਰ ਕਰਕੇ ਸੰਖੇਪ ਦੇ ਵਿੱਚ ਫਿਰ ਆਪਾਂ ਰਿਸ਼ਤੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਢਾਡੀ ਸੋਹਣ ਸਿੰਘ ਸ਼ੀਤਲ ਜੋ ਕਿ ਪੰਜਾਬ ਦੀ ਲਗਭਗ 600 ਸਾਲ ਪ੍ਰਾਚੀਨ ਕਲਾ ਦੇ ਵਿੱਚੋਂ ਜਦੋਂ ਗੱਲ ਆਉਂਦੀ ਹੈ ਢਾਡੀ ਕਲਾ ਦੀ ਤੇ ਢਾਡੀਆਂ ਦਾ ਜਦ ਜ਼ਿਕਰ ਹੁੰਦਾ ਹੈ ਤਾਂ ਸੋਹਣ ਸਿੰਘ ਸ਼ੀਤਲ ਹੋਣਾ ਦਾ ਨਾਂ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਆਉਂਦਾ ਹੀ ਆਉਂਦਾ ਹੈ। ਉਹਨਾਂ ਦਾ ਜਨਮ ਜਿਹੜਾ ਸੀ 7 ਅਗਸਤ 1909 ਨੂੰ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਦੇ ਵਿੱਚ ਖੁਸ਼ਹਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੇ ਕੁੱਖੋਂ ਹੁੰਦਾ ਹੈ। 1930 ਦੇ ਵਿੱਚ ਮੈਟ੍ਰਿਕ ਪਹਿਲੇ ਦਰਜੇ ਦੇ ਵਿੱਚ ਤੇ ਲਾਹੌਰ ਯੂਨੀਵਰਸਿਟੀ ਤੋਂ ਗਿਆਨੀ ਪਾਸ ਕੀਤੀ ਤੇ ਇਹਨਾਂ ਦੀ ਸ਼ਾਦੀ ਜਿਹੜੀ ਸੀ ਵਿਆਹ ਜਾਣੀ ਕਿ ਬੀਬੀ ਕਰਤਾਰ ਕੌਰ ਦੇ ਨਾਲ ਹੁੰਦਾ ਤੇ ਉਹਨਾਂ ਦੇ ਜਿਹੜੇ ਸੀ 2 ਪੁੱਤਰ ਰਘਬੀਰ ਸਿੰਘ ਤੇ ਸੁਰਜੀਤ ਸਿੰਘ ਤੇ 1 ਪੁੱਤਰੀ ਹੈ। 12-13 ਸਾਲ ਤੋਂ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਤੇ ਪਹਿਲੀ ਕਵਿਤਾ ਅਕਾਲੀ ਅਖ਼ਬਾਰ ਦੇ ਵਿੱਚ ਛਪਦੀ ਹੈ। 1935 ਦੇ ਵਿੱਚ ਢਾਡੀ ਜੱਥਾ ਬਣਾਇਆ ਤੇ ਉਹਨਾਂ ਦੇ ਜੀਵਨ ਦੇ ਵਿੱਚ ਨਵਾਂ ਮੋੜ ਆਇਆ। ਵੰਡ ਤੋਂ ਬਾਅਦ ਲੁਧਿਆਣੇ ਆਣ ਵਸਦੇ ਹੈ ਤੇ ਉਹਨਾਂ ਦੀ ਲਿਖਿਆ ਗਈਆਂ ਜੜੀਆਂ ਨੇ ਵਾਰਾਂ ਸਦਕਾਂ ਉਹ ਦੇਸ਼ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਢਾਡੀ ਤੌਰ ਦੇ ਉੱਤੇ ਪ੍ਰਸਿੱਧ ਹੋਏ। ਉਹ ਸਿੱਖ ਇਤਿਹਾਸ ਦੇ ਚੰਗੇ ਵਾਕਫ, ਚੰਗੇ ਵਿਆਖਿਆਕਾਰ ਤੇ ਅਨੇਕਾਂ ਦੇਸ਼ਾਂ ਦੇ ਵਿੱਚ ਆਪਣੇ ਢਾਡੀ ਜਥੇ ਦੇ ਨਾਲ ਜਾਂਦੇ ਹੈ ਤੇ ਉਹਨਾਂ 80 ਦੇ ਲਗਭਗ ਵਾਰਾਂ, ਇੱਕ ਨਾਟਕ, ਗੀਤ, ਕਵਿਤਾ ਤੇ 2 ਦਰਜਨ ਨਾਵਲ, ਜਿਨ੍ਹਾਂ ਦੇ ਵਿੱਚ ਤੂਤਾਂ ਵਾਲਾ ਖੂਹ ਵੀ ਸਿਲੇਬਸ ਦੇ ਵਿੱਚ ਵੀ ਲੱਗਾ ਰਿਹਾ, ਮੁੱਲ ਦਾ ਮਾਸ, ਪਤਵੰਤੇ ਕਾਤਲ, ਸਿੱਖ ਰਾਜ ਕਿਵੇਂ ਗਿਆ, ਦੁਖਦਈ, ਦੁਖੀਏ ਮਾਂ ਪੁੱਤ ਜਿਹੜੇ ਨੇ ਉਹ ਸ਼ਾਮਲ ਨੇ। ਉਹਨਾਂ ਦੇ ਵਿੱਚੋਂ ਯੁੱਗ ਬਦਲ ਗਿਆ ਬੜਾ ਦਿਲਚਸਪ ਨਾਵਲ ਹੈ। ਉਹਦੇ ਲਈ ਸਾਹਿਤ ਸ਼੍ਰੋਮਣੀ ਜਿਹੜਾ ਸੀਗਾ ਉਹਦਾ ਸਨਮਾਨ ਮਿਲਿਆ ਤੇ ਨਾਵਲ ਲਿਖਣ ਤੋਂ ਪਹਿਲਾਂ ਉਹਨਾਂ ਹਿੰਦੀ ਪੰਜਾਬੀ ਦੇ ਕਈ ਨਾਵਲ ਤੇ ਲੇਖਕ ਦੋਸਤੋ ਵਸਕੀ ਜਿਹੜੇ ਨੇ ਰਸ਼ੀਅਨ, ਮੇਰਾ ਦਾਗਿਸਤਾਨ ਵਾਲੇ, ਹਾਰਡੀ, ਟਾਲਸਟਾਏ ਨੂੰ ਜਿਹੜਾ ਪੜ੍ਹਿਆ ਵੀ ਤੇ ਕ੍ਰਾਂਤੀਕਾਰੀ ਸੋਹਣ ਸਿੰਘ ਸ਼ੀਤਲ 23 ਸਤੰਬਰ ਅੱਜ ਦੇ ਦਿਹਾੜੇ ਦੇ ਉੱਤੇ 1998 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹੈ। ਲੋ ਦੋਸਤੋ, ਇਹ ਸਨ ਉਹ ਰੂਹਾਂ ਜਿਨ੍ਹਾਂ ਨੇ ਸਾਰਾ ਕੁਝ ਆਪਣਾ ਪਿੰਡਿਆਂ ਦੇ ਉੱਤੇ ਹੰਡਾਇਆ ਤੇ ਅੱਗੇ ਗੱਲਾਂ ਬਾਤਾਂ

ਦੇ ਉੱਤੇ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਾਂਗੇ। ਝੋਨਾ ਆ ਗਿਆ ਭਾਈ, ਝੋਨਾ ਆ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੰਜਾਬ ਤੇ ਹਰਿਆਣਾ ਦੇ ਵਿੱਚ ਝੋਨੇ ਦੀ ਖਰੀਦ ਤੁਰੰਤ ਜਿਹੜਾ ਸ਼ੁਰੂ ਕਰਨ ਦੀ ਮੰਗ ਰੱਖ ਦਿੱਤੀ ਗਈ ਹੈ ਤੇ ਭਾਈ ਜਦੋਂ ਆ ਗਿਆ ਉਦੋਂ ਮੰਗ ਰੱਖੀ ਹੈ। ਪਹਿਲਾਂ ਹਰ ਕੋਈ ਆਪਣੇ ਪ੍ਰਚਾਰ ਦੇ ਵਿੱਚ ਲੱਗਿਆ ਹੋਇਆ। ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਤੁਰੰਤ ਸ਼ੁਰੂ ਕਰਨ ਦੀ ਜਿਹੜੀ ਹੈ ਮੰਗ ਕਰ ਲਈ ਹੈ ਤੇ ਇਸ ਦੇ ਨਾਲ ਹੀ ਮੋਰਚੇ ਨੇ ਹਰਿਆਣਾ ਦੇ ਵਿੱਚ ਹੋ ਰਹੀ ਦੇਰੀ ਤੋਂ ਦੁਖੀ ਹੋਏ ਕਿਸਾਨਾਂ ਦੇ ਉੱਪਰ ਭਾਜਪਾ ਸਰਕਾਰ ਦੇ ਵੱਲੋਂ ਲਾਠੀਚਾਰਜ ਕਰਨ, ਹੰਝੂ ਗੈਸ ਦੇ ਗੋਲੇ ਦਾਗਣ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਜ਼ੋਰਦਾਰ ਨਿੰਦਾ ਵੀ ਕੀਤੀ ਹੈ। SKM ਜਿਹੜੀ ਹੈ ਪੰਜਾਬ ਨੇ ਮੰਗ ਕੀਤੀ ਹੈ ਕਿ ਪੰਜਾਬ ਤੇ ਹਰਿਆਣਾ ਸਰਕਾਰਾਂ ਵੱਲੋਂ ਝੋਨੇ ਦੀ ਖਰੀਦ ਫੌਰੀ ਸ਼ੁਰੂ ਕੀਤੀ ਜਾਵੇ। ਹਰਿਆਣਾ ਦੀ ਭਾਜਪਾ ਸਰਕਾਰ ਨੂੰ ਕਿਸਾਨਾਂ ਦੇ ਉੱਤੇ ਜਬਰ ਕਰਨ ਪ੍ਰਤੀ ਸਖ਼ਤ ਚੇਤਾਵਨੀ ਦਿੰਦਿਆਂ ਪੰਜਾਬ ਦੇ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਉਹ ਆਪਣੇ ਭਰਾਵਾਂ ਤੇ ਹੋ ਰਹੇ ਜਿਹੜੇ ਨੇ ਜਬਰ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਦੇਖਣਗੇ। SKM ਪੰਜਾਬ ਨੇ ਭਗਵੰਤ ਸਿੰਘ ਮਾਨ ਸਰਕਾਰ ਨੂੰ ਕਿਹਾ ਕਿ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਸਰਕਾਰ ਦੇ ਵੱਲੋਂ ਖਰੀਦ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ। ਇਸੇ ਤਰ੍ਹਾਂ ਬਿਜਾਈ ਦੇ ਲਈ DAP ਦੀ ਜਿਹੜੀ ਘਾਟ ਕਰਕੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ SKM ਪੰਜਾਬ ਨੇ ਮੰਗ ਕੀਤੀ ਹੈ ਕਿ ਝੋਨੇ ਦੀ ਖਰੀਦ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ ਤੇ DAP ਦੀ ਜਿਹੜੀ ਹੈ ਢੁਕਵੀਂ ਸਪਲਾਈ ਯਕੀਨੀ ਬਣਾਈ ਜਾਵੇ। ਦੂਸਰੇ ਪਾਸੇ ED ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਤੇ ਸਾਬਕਾ DSP ਬਲਵਿੰਦਰ ਸੇਖੋਂ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਅੱਜ ਸ਼ਾਮਲ ਹੋ ਗਏ ਹੈ। ਕੱਲ੍ਹ ਰਾਤੀ ਆਪਾਂ ਖ਼ਬਰ ਪੂਰੀ ਕਰ ਹੀ ਦਿੱਤੀ ਸੀ। ਦੂਸਰੇ ਪਾਸੇ ਭਿਖਾਰੀ ਮੁਕਤ ਪੰਜਾਬ ਬਣਾਉਣਾ, ਕਹਿੰਦੇ ਬਾਲ ਤਸਕਰੀ ਨੂੰ ਠੱਲ ਪਾਈ ਹੈ ਤੇ ਪਰ ਭਾਈ ਸਾਰਾ ਪੰਜਾਬ ਹੀ ਕਹਿ ਸਕਦੇ ਹਾਂ ਕਿ ਬਣਾ ਦਿੱਤਾ ਹੈ, ਹੁਣ ਕੀ ਕਹੀਏ। ਤੇ ਹਰ ਕੋਈ ਮਤਲਬ ਕਿ ਮੰਗ ਰਿਹਾ ਹੈ, ਹਰ ਕੋਈ ਘਰ ਘਰ ਰਾਸ਼ਨ ਪਹੁੰਚਾ ਰਿਹਾ ਤੇ ਇਹ ਮੁੱਦੇ ਚੱਲ ਰਹੇ ਨੇ। ਤੇ ਦੂਸਰੇ ਪਾਸੇ ਕਹਿੰਦੇ ਨੇ ਮੰਗ ਤੇ ਖਤਮ ਕਰ ਦੇਣੇ ਪਰ ਮੰਗ ਤੇ ਜਿਹੜੇ ਨੇ ਸਰਕਾਰ ਹੀ ਜ਼ਰੂਰ ਬਣਾ ਦੇਣੇ ਨੇ। ਪੰਜਾਬ ਅੰਦਰ ਬੱਚਿਆਂ ਦੀ ਤਸਕਰੀ ਤੇ ਸੜਕਾਂ ਦੇ ਉੱਤੇ ਭੀਖ ਮੰਗਵਾਉਣ ਵਾਲੇ ਗਰੋਹਾਂ ਦੇ ਖਿਲਾਫ਼ ਸੂਬਾਈ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸੂਬੇ ਨੂੰ ਭਿਖਾਰੀ ਮੁਕਤ ਬਣਾਉਣ ਦਾ ਅਹਿਦ ਲੈ ਲਿਆ। ਇਸ ਦੇ ਤਹਿਤ ਸੜਕਾਂ ਦੇ ਉੱਤੇ ਭੀਖ ਮੰਗਦੇ ਬੱਚਿਆਂ ਦੀ ਪਛਾਣ ਤੇ ਸੁਰੱਖਿਆ ਦੇ ਲਈ ਜਿਹੜਾ DNA ਟੈਸਟ ਕਰਨ ਦੀ ਵਿਸ਼ੇਸ਼ ਮੁਹਿੰਮ ਆਰੰਭੀ ਹੈ। ਪਰ ਭਾਈ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਤੁਹਾਡੇ ਕੋਲ ਜਿਹੜਾ ਪੂਰੇ ਪੰਜਾਬ ਦੇ ਜਾਂ ਪੂਰੇ ਇੰਡੀਆ ਦੇ ਜਿਹੜੇ ਨੇ DNA ਹੈ ਉਹਨਾਂ ਦਾ ਸੈਂਪਲ ਹੈਗਾ, ਤੁਹਾਡੇ ਕੋਲ ਡਾਟਾ ਹੈਗਾ ਹੈ, ਇਹ ਕਿਹਦੇ ਨਾਲ ਮੈਚ ਕਰੋਗੇ ਜਿਹੜੇ ਬੱਚਿਆਂ ਦਾ DNA ਲਵੋਗੇ। ਭੀਖ ਮੰਗਣ ਨੂੰ ਕਹਿੰਦੇ ਠੱਲ ਪਾਉਣ ਦੇ ਲਈ ਸੂਬਾ ਸਰਕਾਰਾਂ ਦੇ ਵੱਲੋਂ ਪ੍ਰੋਜੈਕਟ ਜੀਵਨ ਜੋਤ 2.0 ਸ਼ੁਰੂ ਕੀਤਾ ਗਿਆ ਤੇ ਪੰਜਾਬ ਸਰਕਾਰ ਨੇ ਹੁਣ ਤੱਕ ਆਪਣੇ ਪ੍ਰੋਜੈਕਟ ਜੀਵਨ ਜੋਤ ਤੇ ਜੀਵਨ ਜੋਤ 2.0 ਤਹਿਤ 704 ਬੱਚਿਆਂ ਨੂੰ ਭੀਖ ਮੰਗਣ ਵਾਲਿਆਂ ਦੀ ਚੁੰਗਲ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਇਹ ਪ੍ਰੋਜੈਕਟ ਬਾਲ ਸੁਰੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਸਰਕਾਰ ਦੇ ਯਤਨਾਂ ਦੀ ਕਹਿੰਦੇ ਸ਼ਾਨਦਾਰ ਮਿਸਾਲ ਹੈ। ਸਰਕਾਰ ਦਾ ਮੁੱਖ ਜਿਹੜਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਸੜਕਾਂ ਜਾਂ ਚੌਂਕਾਂ ਦੇ ਉੱਤੇ ਵੱਡਿਆਂ ਦੇ ਨਾਲ ਭੀਖ ਮੰਗਦੇ ਹੋਏ ਬੱਚੇ ਅਸਲ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਹਨ ਜਾਂ ਨਹੀਂ। ਕਈ ਮਾਮਲਿਆਂ ਦੇ ਵਿੱਚ ਬੱਚਿਆਂ ਦੀ ਤਸਕਰੀ ਤੇ ਸ਼ੋਸ਼ਣ ਦੇ ਖਤਰੇ ਸਾਹਮਣੇ ਆਏ ਨੇ ਜਿਸ ਦੇ ਕਾਰਨ ਇਹ ਸਖ਼ਤ ਕਦਮ ਜਿਹੜੇ ਚੁੱਕਿਆ ਗਿਆ। ਚੰਗਾ ਕੰਮ ਵੀ ਹੈ ਜੇ ਕਰ ਰਹੇ ਨੇ ਤੇ ਇਮਾਨਦਾਰੀ ਨਾਲ, ਵੈਸੇ ਕੱਟੜ ਇਮਾਨਦਾਰ ਕਹਿੰਦੇ ਨੇ। ਤੇ ਪ੍ਰੋਜੈਕਟ ਜੀਵਨ ਜੋਤ 2.0 ਤਹਿਤ ਪਿਛਲੇ ਮਹੀਨਿਆਂ ਦੇ ਵਿੱਚ ਸੈਂਕੜੇ ਬੱਚਿਆਂ ਨੂੰ ਸੜਕਾਂ ਤੋਂ ਬਚਾ ਕੇ ਉਹਨਾਂ ਦੇ ਅਸਲ ਪਰਿਵਾਰਾਂ ਨਾਲ ਕਹਿੰਦੇ ਮਿਲਾਇਆ ਗਿਆ ਤੇ ਕਈਆਂ ਨੂੰ ਸਕੂਲਾਂ ਦੇ ਤੇ ਆਂਗਣਵਾੜੀ ਕੇਂਦਰਾਂ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਪਹਿਲਕਦਮੀ ਦੇ ਤਹਿਤ ਬਚਾਏ ਗਏ ਬੱਚਿਆਂ ਤੇ ਉਹਨਾਂ ਦੇ ਨਾਲ ਲਿਆਉਣ ਵਾਲੇ ਬਾਲਗਾਂ ਦੇ ਰਿਸ਼ਤਿਆਂ ਦੀ ਪੁਸ਼ਟੀ ਕਰਨ ਦੇ ਲਈ DNA ਟੈਸਟ ਜਿਹੜੇ ਕੀਤੇ ਜਾਂਦੇ ਨੇ ਤੇ ਜੇਕਰ DNA ਨਤੀਜੇ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਤਾਂ ਦੋਸ਼ੀਆਂ ਦੇ ਵਿਰੁੱਧ FIR ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਦੂਸਰੀ ਖ਼ਬਰ ਦੇ ਉੱਤੇ ਚੱਲੀਏ ਤੇ 26 ਸਤੰਬਰ ਤੋਂ ਭਾਈ ਬੈਂਕਾਂ ਵਾਲਿਆਂ ਭੱਜ ਲਓ ਬੈਂਕਾਂ ਵੱਲ ਨੂੰ, ਪੈਸਾ ਪੂਸਾ ਕਢਾਉਣਾ ਤਾਂ ਲੋੜ ਹੈ ਭਾਈ, ਚੱਲ ਪੋ ਨਹੀਂ ਤਾਂ 5 ਦਿਨ ਕੋਈ ਪੈਸਾ ਧੇਲਾ ਨਹੀਂ ਮਿਲਣਾ ਕੈਸ਼ ਦੇ ਤੌਰ ਦੇ ਉੱਤੇ। 26 ਸਤੰਬਰ ਤੋਂ ਲਗਾਤਾਰ 5 ਦਿਨ ਬੰਦ ਰਹਿਣਗੀਆਂ ਬੈਂਕਾਂ ਤੇ SBI ਇੰਡੀਅਨ ਬੈਂਕ ਦੇ ਵੱਲੋਂ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ। ਬੈਂਕ ਯੂਨੀਅਨਾਂ ਦੇ ਵੱਲੋਂ ਹਫ਼ਤੇ ਦੇ ਵਿੱਚ 5 ਦਿਨ ਕੰਮ ਕਰਨ, ਜਿਹੜਾ 5-day ਵਰਕਿੰਗ ਵੀਕ ਦੇ ਵਿੱਚ ਦੀ ਮੰਗ ਅਤੇ ਪਰਫਾਰਮੈਂਸ ਲਿੰਕਡ ਇਨਸੈਂਟਿਵ PLI ਸਕੀਮ ਨੂੰ ਵਾਪਸ ਲੈਣ ਦੇ ਹੱਕ ਦੇ ਵਿੱਚ ਦਿੱਤੇ ਗਏ 3 ਦਿਨਾਂ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ
ਦੋ ਮੁੱਖ ਸਰਕਾਰੀ ਬੈਂਕਾਂ ਸਟੇਟ ਬੈਂਕ ਆਫ਼ ਇੰਡੀਆ SBI ਤੇ ਇੰਡੀਅਨ ਬੈਂਕ ਨੇ ਆਪਣੇ ਗਾਹਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਤੋਂ ਬੈਂਕਿੰਗ ਸੇਵਾਵਾਂ ਦੇ ਲਈ ਪਹਿਲਾਂ ਹੀ ਜਿਹੜਾ ਪ੍ਰਬੰਧ ਕਰਨ ਦੀ ਐਡਵਾਈਸ

0: ਹਾਜ਼ਰੀ ਜਾਰੀ ਕਰਦੀ ਹੈ। 26 ਸਤੰਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਦੇ ਕਾਰਨ ਬੈਂਕ ਛੁੱਟੀ ਹੈ ਤੇ 27 ਸਤੰਬਰ ਨੂੰ ਐਤਵਾਰ ਹੈ, ਜਿਸਦੇ ਕਾਰਨ ਲਗਾਤਾਰ 5 ਦਿਨ ਫਿਜ਼ੀਕਲ ਬੈਂਕਿੰਗ ਦਾ ਜਿਹੜਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਹੇਗਾ। ਸਟੇਟ ਬੈਂਕ ਆਫ਼ ਇੰਡੀਆ ਦੇ ਵੱਲੋਂ ਮੰਗਲਵਾਰ ਸ਼ਾਮ ਆਪਣੇ ਗਾਹਕਾਂ ਨੂੰ ਜਾਰੀ ਇਕ ਬਿਆਨ ਦੇ ਵਿਚ ਕਿਹਾ ਗਿਆ, ਪਿਆਰੇ ਗਾਹਕੋ, ਬੈਂਕ ਕਰਮਚਾਰੀਆਂ ਦੀਆਂ ਕੁਝ ਯੂਨੀਅਨਾਂ ਨੇ 28 ਤੋਂ 30 ਸਤੰਬਰ ਤੱਕ 3 ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਕਿਰਪਾ ਕਰਕੇ ਆਪਣੇ ਜ਼ਰੂਰੀ ਲੈਣ ਦੇਣ ਸਮੇਂ ਜਿਹੜਾ ਤੋਂ ਪਹਿਲਾਂ ਹੀ ਨਿਪਟਾ ਲਵੋ। ਇਸ ਦੇ ਦੌਰਾਨ ATM, ADWM, CSPs ਤੇ YONO ਇੰਟਰਨੈਟ ਜਿਹੜਾ ਹੈ, ਮੋਬਾਈਲ ਬੈਂਕਿੰਗ, UPI ਅਤੇ ਹੋਰ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰੋ। ਫਿਲਹਾਲ ਸਟੇਟ ਬੈਂਕ ਆਫ਼ ਇੰਡੀਆ, ਇੰਡੀਅਨ ਬੈਂਕ, ਪੰਜਾਬ ਨੈਸ਼ਨਲ ਬੈਂਕ PNB ਤੇ ਯੂਨੀਅਨ ਬੈਂਕ ਆਫ਼ ਇੰਡੀਆ ਵੱਲੋਂ ਆਪਣੇ ਗਾਹਕਾਂ ਨੂੰ ਸਾਵਧਾਨੀ ਵਜੋਂ ਇਹ ਸੂਚਨਾਵਾਂ ਭੇਜੀਆਂ ਗਈਆਂ ਨੇ। ਇੰਡੀਅਨ ਬੈਂਕ ਨੇ ਵੀ ਆਪਣੇ ਗਾਹਕਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਪ੍ਰਸਤਾਵਿਤ ਬੈਂਕ ਹੜਤਾਲ 28 ਤੋਂ 30 ਸਤੰਬਰ 26 ਜਿਹੜੀ ਹੈ ਨਾਲ ਲਾਈ ਹੈ, ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ। ਕਿਰਪਾ ਕਰਕੇ ਮੋਬਾਈਲ ਬੈਂਕਿੰਗ, ATM ਅਤੇ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰੋ ਤੇ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਵੱਲੋਂ ਦਿੱਤੇ ਗਏ ਇਸ 3 ਦਿਨਾਂ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਖੇਤਰੀ ਗ੍ਰਾਮੀਣ ਬੈਂਕਾਂ ਦਾ ਵੀ ਸਮਰਥਨ ਜਿਹੜਾ ਹਾਸਲ ਹੋ ਗਿਆ। ਇਹ ਹੜਤਾਲ 30 ਸਤੰਬਰ ਨੂੰ ਖਾਤਿਆਂ ਦੀ ਛਮਾਹੀ ਕਲੋਜ਼ਿੰਗ ਜਿਹੜੀ ਹੈ, ਹਾਲਫ ਈਅਰ ਜਿਹੜੀ ਕਲੋਜ਼ਿੰਗ ਹੁੰਦੀ ਹੈ ਉਹਦੇ ਸਮੇਂ ਦੇ ਨਾਲ ਮੇਲ ਖਾਂਦੀ ਹੈ, ਜਿਹਦੇ ਕਾਰਨ ਖਜ਼ਾਨਾ ਸੰਚਾਲਨ ਜਿਹੜਾ ਚੈੱਕ ਕਲੀਅਰਿੰਗ ਅਤੇ ਕਾਰਪੋਰੇਟ ਲੈਣ ਦੇਣ ਦੇ ਵਿਚ ਵੱਡੀ ਰੁਕਾਵਟ ਆ ਸਕਦੀ ਹੈ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹੜਤਾਲ ਦੇ ਦੌਰਾਨ ਇੰਟਰਨੈਟ ਬੈਂਕਿੰਗ, ਮੋਬਾਈਲ ਐਪਸ ਅਤੇ UPI ਸੇਵਾਵਾਂ ਆਮ ਵਾਂਗ ਹੀ ਚਲਦੀਆਂ ਰਹਿਣਗੀਆਂ। ਦੂਸਰੇ ਪਾਸੇ ਗਮਾਂਡਾ ਵਿਚ ਖੌਫ ਤੇ ਬੇਬਸੀ ਦਾ ਮਾਹੌਲ ਬਣ ਗਿਆ। ਅਫਸਰਾਂ ਦੇ ਦਫ਼ਤਰ ਬਣੇ ਨੇ ਬੈਡਰੂਮ, ਗੱਦੇ ਮੰਗਾ ਲਏ ਨੇ ਤੇ ਦੇਰ ਰਾਤ ਤੱਕ ਜਿਹੜੀ ਪੁੱਛ ਪੜਤਾਲ ਚੱਲੀ ਹੈ ਤੇ ਬਾਹਰੋਂ ਗੱਦੇ ਤੇ ਕੱਪੜੇ ਮੰਗਵਾ ਕੇ ਅਫਸਰਾਂ ਨੇ ਦਫ਼ਤਰਾਂ ਦੇ ਵਿਚ ਹੀ ਰਾਤ ਕੱਟੀ ਹੈ। ED ਦੇ ਵੱਲੋਂ ਮੋਹਾਲੀ ਸਥਿਤ ਗਮਾਂਡਾ ਦਫ਼ਤਰ ਦੇ ਵਿਚ ਰਾਤ ਭਰ ਤੋਂ ਛਾਪੇਮਾਰੀ ਜਾਰੀ ਸੀ ਤੇ ਹਾਊਸਿੰਗ ਸਕੱਤਰ ਵਿਕਾਸ ਗਰਗ ਦੇ ਜਿਹੜਾ ਘਰ ਵੀ ਪਹੁੰਚ ਟੀਮ ਜਿਹੜੀ ਕੀਤੀ ਹੈ ਤੇ ਲੈਂਡ ਐਗਰੀਗੇਟਰ ਜਿਹੜੇ ਨੇ ਉਹ ਵੀ ਜਿਹੜੇ ਜਾਂਚ ਦੇ ਘੇਰੇ ਦੇ ਵਿਚ ਆ ਗਏ ਨੇ। ਮੋਹਾਲੀ ਦੇ ਜਿਸ ਗਮਾਂਡਾ ਦਫ਼ਤਰ ਦੇ ਵਿਚ ਉੱਚ ਅਧਿਕਾਰੀਆਂ ਦੀ ਤੂਤੀ ਬੋਲਦੀ ਸੀ, ਇੱਕ ਹੁਕਮ ਦੇ ਨਾਲ ਅਰਬਾਂ ਰੁਪਏ ਦੀ ਜ਼ਮੀਨ ਜਿਹੜੀ ਹੈ ਉਹਦੇ ਫੈਸਲੇ ਹੁੰਦੇ ਸਨ। ਪਿਛਲੇ 2 ਦਿਨਾਂ ਤੋਂ ਉਸੇ ਦਫ਼ਤਰ ਦੇ ਵਿਚ ਖੌਫ ਦਾ ਮਾਹੌਲ ਬਣਿਆ ਹੋਇਆ। ED ਨੇ ਆਪਣੇ ਕੈਮਰੇ ਤੋਪਾਂ ਵਾਂਗ ਬੀਟ ਕੇ ਰੱਖੇ ਹੋਏ ਨੇ ਤੇ ਹਰ ਹਰਕਤ ਕੈਮਰੇ ਦੇ ਵਿਚ ਕੈਦ ਕੀਤੀ ਜਾ ਰਹੀ ਹੈ। ED ਦੀਆਂ ਟੀਮਾਂ ਵੱਲੋਂ ਲਾਂਚ ਲਗਾਤਾਰ ਜਾਰੀ ਹੈ, ਜਾਂਚ ਜਿਹੜੀ ਚੱਲ ਰਹੀ ਹੈ ਤੇ ਲੰਘੀ ਰਾਤ ਤੋਂ ਦਫ਼ਤਰ ਦੇ ਵਿਚ ਅਜੀਬੋ ਗਰੀਬ ਖਮੋਸ਼ੀ ਛਾਈ ਹੋਈ ਹੈ। ਜਿਨ੍ਹਾਂ ਦਫ਼ਤਰਾਂ ਦੇ ਵਿਚ ਅਫਸਰਾਂ ਦੇ ਹੁਕਮਾਂ ਤੋਂ ਬਿਨਾਂ ਪੱਤਾ ਵੀ ਨਹੀਂ ਸੀ ਹਿਲਦਾ, ਉੱਥੇ ਅੱਜ ਅਫਸਰਾਂ ਤੇ ਮੁਲਾਜ਼ਮਾਂ ਦੇ ਸਾਹ ਲੈਣ ਦੀ ਵੀ ਜਿਹੜੀ ਆਵਾਜ਼ ਦੀ ਵੀ ਜਿਹੜੀ ਹੈ ਡਰ ਕੇ ਨਿਕਲ ਰਹੀ ਹੈ। ਅੱਜ ਪੂਰਾ ਮਾਹੌਲ ਬੇਬਸੀ ਦੇ ਵਿਚ ਬਦਲਿਆ ਹੋਇਆ ਨਜ਼ਰ ਆਇਆ। ਵੇਰਵਿਆਂ ਦੇ ਅਨੁਸਾਰ ਲੰਘੀ ਦੇਰ ਰਾਤ ਤੱਕ ਚੱਲੀ ਤਿੱਖੀ ਪੁੱਛਗਿੱਛ ਤੋਂ ਬਾਅਦ ਜਦੋਂ ਅਫਸਰਾਂ ਨੂੰ ਨੀਂਦ ਆਉਣ ਲੱਗੀ ਤਾਂ ਬਾਹਰੋਂ ਗੱਦੇ ਮੰਗਵਾ ਕੇ ਦਫ਼ਤਰਾਂ ਦੇ ਵਿਚ ਹੀ ਵਿਛਾਏ ਗਏ ਤੇ ਰਾਤ 2 ਵਜੇ ਜਾ ਕੇ ED ਨੇ ਉੱਚ ਅਧਿਕਾਰੀਆਂ ਨੂੰ ਅੱਖਾਂ ਮੀਟਣ ਦੀ ਇਜਾਜ਼ਤ ਦਿੱਤੀ ਹੈ। ਅਫਸਰਾਂ ਦੇ ਲਈ ਖਾਣਾ ਵੀ ਜਿਹੜਾ ਬਾਹਰੋਂ ਹੀ ਮੰਗਵਾਇਆ ਗਿਆ। ਬੁੱਧਵਾਰ ਦੀ ਸਵੇਰ ਵੀ ਅਧਿਕਾਰੀਆਂ ਦੇ ਲਈ ਕੋਈ ਵੀ ਨਵੀਂ ਉਮੀਦ ਨਹੀਂ ਲੈ ਕੇ ਆਈ, ਸਗੋਂ ਪੁੱਛਗਿੱਛ ਦਾ ਨਵਾਂ ਦੌਰ ਸ਼ੁਰੂ ਹੋ ਗਿਆ। ਪਰਿਵਾਰਾਂ ਦੇ ਵੱਲੋਂ ਦਫ਼ਤਰ ਦੇ ਬਾਹਰੋਂ ਕੱਪੜਿਆਂ ਦੇ ਬੈਗ ਭੇਜੇ ਗਏ ਜਿਨ੍ਹਾਂ ਦੇ ਵਿਚ ਕਲਮਾਂ ਨੇ ਕਦੇ ਅਨੇਕਾਂ ਵੱਡੇ ਫੈਸਲੇ ਲਿਖੇ ਸਨ, ਅੱਜ ਉਹ ਕਲਮਾਂ ਵਾਲੇ ਜਿਹੜੇ ਅਫਸਰ ਨੇ ED ਦੇ ਸਵਾਲਾਂ ਦੇ ਅੱਗੇ ਕੰਬਦੇ ਨਜ਼ਰ ਆਏ ਨੇ। ਤੇ ਦੂਸਰੇ ਪਾਸੇ ਜਿਹੜੀ ਖ਼ਬਰ ਇਹ ਵੀ ਹੈ, ਅੱਜ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਭਤੀਜੇ ਦੇ ਘਰ ਜਿਹੜਾ ED ਦੀ ਛਾਪੇਮਾਰੀ ਹੋਈ ਹੈ। ਦੁਪਹਿਰ ਕਰੀਬ 2:30 ਵਜੇ ਪਹੁੰਚੀ ਹੈ ED ਦੀ ਟੀਮ ਬਠਿੰਡਾ ਵੀ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੁਪਹਿਰ ਕਰੀਬ 2:30 ਵਜੇ ਸ਼ੁਰੂ ਹੋਈ ਤੇ ਖ਼ਬਰ ਲਿਖੇ ਜਾਣ ਤੱਕ ਅਜੇ ਵੀ ਜਿਹੜਾ ਜਾਰੀ ਰਹੀ ਹੈ। ਜਿਵੇਂ ਹੀ ED ਦੇ ਅਧਿਕਾਰੀ ਪੁਲਿਸ ਸਮੇਤ ਤਲਾਸ਼ੀ ਮੁਹਿੰਮ ਦੇ ਲਈ ਪ੍ਰਿੰਸ ਦੇ ਘਰ ਪੁੱਜਦੇ ਹੈ ਤੇ ਵਸਨੀਕਾਂ ਦੇ ਵਿਚ ਸਹਿਮ ਦਾ ਮਾਹੌਲ ਬਣ ਗਿਆ। ਪ੍ਰਿੰਸ ਨੂੰ ਅਕਸਰ ਆਪਣੇ ਚਾਚੇ ਹਰਦੀਪ ਮੁੰਡੀਆਂ ਦੇ ਨਾਲ ਕਈ ਸਮਾਗਮਾਂ ਦੇ ਵਿਚ ਦੇਖਿਆ ਜਾਂਦਾ ਸੀ। ਪਰਿਵਾਰ ਦੇ ਇਕ ਕਰੀਬੀ ਨੇ ਵੀ ਜਿਹੜਾ ਦੱਸਿਆ ਕਿ ਪ੍ਰਿੰਸ ਕੈਬਨਿਟ ਮੰਤਰੀ ਮੁੰਡੀਆਂ ਦੇ ਦਫ਼ਤਰ ਦੇ ਪਿਛਲੇ ਪਾਸੇ ਸਿਰਫ਼ 100 ਵਰਗ ਗਜ਼ ਦੇ ਘਰ ਦੇ ਵਿਚ ਰਹਿੰਦਾ ਹੈ। ਉਸਦੀ ਪਤਨੀ ਧਨਾਸੂ ਵਿਖੇ ਟਾਟਾ ਸਟੀਲਜ਼ ਵਿਚ ਕੰਮ ਕਰਦੀ ਹੈ। ਲਗਭਗ ਇਕ ਹਫ਼ਤੇ ਦੇ ਅੰਦਰ ਅੰਦਰ ਪ੍ਰਿੰਸ ਪੱਕੇ ਤੌਰ ਦੇ ਉੱਤੇ ਨਿਊਜ਼ੀਲੈਂਡ ਜਾਣ ਵਾਲਾ ਸੀਗਾ ਤੇ ਇਸ ਦੇ ਮੌਜੂਦਾ ਛਾਪੇ ਨੇ ਸਾਹਨੇਵਾਲ ਦੇ ਵਿਚ ਹਰ ਕਿਸੇ ਨੂੰ ਜਿਹੜਾ ਹੈਰਾਨ ਕਰਕੇ ਰੱਖ ਦਿੱਤਾ ਹੈ। ਭਾਵੇਂ ਪ੍ਰਿੰਸ ਦਾ ਘਰ ਛੋਟਾ ਹੈ ਪਰ ਜਿਸ ਕਲੋਨੀ ਦੇ ਵਿਚ ਇਹ ਸਥਿਤ ਹੈ ਉਸ ਨੂੰ ਕਥਿਤ ਤੌਰ ਦੇ ਉੱਤੇ ਮੰਤਰੀ ਦੇ ਵੱਲੋਂ ਹੀ ਵਿਕਸਿਤ ਕੀਤਾ ਗਿਆ। ਉੱਥੇ ਮੁੰਡੀਆਂ ਦਾ ਆਪਣਾ ਇੱਕ ਫਾਰਮ ਹਾਊਸ ਵੀ ਹੈ। ਪ੍ਰਿੰਸ ਹਮੇਸ਼ਾ ਮੰਤਰੀ ਦੇ ਨਾਲ ਰਹਿੰਦਾ ਸੀ ਤੇ ਕਥਿਤ ਤੌਰ ਦੇ ਉੱਤੇ ਉਸਦੇ ਸਾਰੇ ਵਿੱਤੀ ਮਾਮਲਿਆਂ ਦੇ ਉੱਤੇ ਕਾਰੋਬਾਰਾਂ ਨੂੰ ਜਿਹੜਾ ਸੀ ਸੰਭਾਲਦਾ ਸੀ। ਲੋ ਭਾਈ ਪਰਤਾਂ ਖੁੱਲਣ ਲੱਗੀਆਂ ਨੇ, ਪਹਿਲਾਂ ਸੰਜੀਵ ਅਰੋੜਾ ਤੇ ਹੁਣ ਇਸੇ ਮਹਿਕਮੇ ਦੇ ਮੰਤਰੀ ਖੁੱਡੀਆਂ ਸਾਹਿਬ ਵੀ ਅੜਿੱਕੇ ਦੇ ਵਿੱਚ ਆ ਚੁੱਕੇ ਆ। ਦੂਸਰੇ ਪਾਸੇ ਪੰਜਾਬ ਡੀਏ ਦਾ ਮਾਮਲਾ, ਪੰਜਾਬ ਦੇ ਮੁਲਾਜ਼ਮਾਂ ਦੇ ਲਈ ਖੁਸ਼ਖਬਰੀ ਦੀ ਖੁਸ਼ਖਬਰੀ ਆ ਰਹੀ ਹੈ ਹੁਣ ਕਹਿੰਦੇ, ਕਿਉਂਕਿ ਤਰੀਕ ਲਾਗੇ ਆ ਗਈ ਹੈ। ਸਰਕਾਰ ਦੇ ਵੱਲੋਂ ਡੀਏ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਹੜਾ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਓਫੀਸ਼ੀਅਲ ਤੌਰ ਦੇ ਉੱਤੇ ਅਜੇ ਹੋਇਆ ਨਹੀਂ ਹੈ ਤੇ ਉਹਨਾਂ ਨੇ ਪਾਈ ਹੁਣ ਚਿੱਠੀ ਕੱਢ ਦਿੱਤੀ ਹੈ ਓਫੀਸ਼ੀਅਲ ਤੌਰ ਦੇ ਉੱਤੇ ਡੀਏ ਦੀ। ਤੇ ਸਤੰਬਰ ਤੇ ਅਕਤੂਬਰ ਦੀ ਤਨਖਾਹ ਦੇ ਨਾਲ 4-4 ਫੀਸਦੀ ਦੀਆਂ ਦੋ ਕਿਸ਼ਤਾਂ ਦੇ ਵਿੱਚ ਮਿਲੇਗਾ ਲਾਭ, ਇਹ ਗੱਲ ਕਹੀ ਹੈ, ਕਿਉਂਕਿ ਕੋਰਟ ਦੇ ਵਿੱਚ ਪਾਈ ਜਵਾਬ ਵੀ ਦੇਣਾ ਜਾ ਕੇ ਕੁਝ ਨਾ ਕੁਝ ਪੇਪਰ ਵਰਕ ਤਾਂ ਦਿਖਾਉਣਾ ਹੀ ਪਊਗਾ ਵੀ ਅਸੀਂ ਆਹ ਕਰ ਰਹੇ ਹਾਂ ਜੀ ਜਨਾਬ ਜੀ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ, ਪੰਜਾਬ ਸਰਕਾਰ ਵੱਲੋਂ ਮਹਿੰਗਾਈ ਭੱਤੇ ਡੀਏ ਦੇ ਵਿੱਚ 8 ਫੀਸਦੀ ਵਾਧੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਸਰਕਾਰ ਨੇ ਪਹਿਲਾਂ ਡੀਏ ਦੇ ਵਿੱਚ 8 ਫੀਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ, ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਜ਼ਮਾਂ ਦੀ ਜਿਹੜੀ ਹੈ ਹੋਈ ਮੀਟਿੰਗ ਦੇ ਦੌਰਾਨ ਸਹਿਮਤੀ ਬਣੀ। ਮੀਟਿੰਗ ਦੇ ਵਿੱਚ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਜਿਹੜਾ ਕੁੱਲ 8 ਫੀਸਦੀ ਡੀਏ ਵਧਾਉਣ ਦਾ ਫੈਸਲਾ ਲਿਆ ਗਿਆ ਤੇ ਇਹ ਵਾਧਾ 4 ਫੀਸਦੀ ਦੋ ਕਿਸ਼ਤਾਂ ਦੇ ਵਿੱਚ ਕਹਿੰਦੇ ਲਾਗੂ ਕੀਤਾ ਜਾਏਗਾ। ਉਹ ਕਿੱਦਾਂ ਕੀਤਾ ਜਾਏਗਾ? ਪਹਿਲੀ ਕਿਸ਼ਤ ਜਿਹੜੀ ਹੈ ਸਤੰਬਰ ਮਹੀਨੇ ਦੀ ਤਨਖਾਹ ਦੇ ਨਾਲ ਦਿੱਤੀ ਜਾਊ, ਦੂਜੀ ਕਿਸ਼ਤ ਜਿਹੜੀ ਹੈ 4 ਫੀਸਦੀ ਦੀ ਅਕਤੂਬਰ ਮਹੀਨੇ ਦੀ ਤਨਖਾਹ ਦੇ ਨਾਲ ਦਿੱਤੇ ਜਾਣ ਦੀ ਜਿਹੜੀ ਜਾਣਕਾਰੀ ਦਿੱਤੀ ਹੈ, ਤੇ ਕੁੱਲ ਡੀਏ ਜਿਹੜਾ 50 ਫੀਸਦੀ ਹੋਵੇਗਾ ਤੇ ਸਰਕਾਰ ਤੇ ਪਵੇਗਾ ਕਹਿੰਦੇ ਕਰੋੜਾਂ ਰੁਪਏ ਦਾ ਬੋਝ। ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਲੰਮੇ ਸਮੇਂ ਤੋਂ ਡੀਏ ਅਤੇ ਹੋਰ ਮੰਗਾਂ ਦਾ ਮੁੱਦਾ ਚੁੱਕਿਆ ਜਾ ਰਿਹਾ ਸੀ ਤੇ ਸਰਕਾਰ ਦੇ ਇਸ ਫੈਸਲੇ ਦੇ ਨਾਲ ਕੁੱਲ ਡੀਏ ਵੱਧ ਕੇ ਕਹਿੰਦੇ 50 ਫੀਸਦੀ ਹੋ ਜਾਏਗਾ ਤੇ ਰਿਪੋਰਟ ਦੇ ਅਨੁਸਾਰ ਇਸ ਵਾਧੇ ਦੇ ਨਾਲ ਸੂਬਾ ਸਰਕਾਰ ਦੇ ਉੱਤੇ ਲਗਭਗ 248 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਕਹਿੰਦੇ ਪੈ ਜਾਏਗਾ। ਨੌਜਵਾਨਾਂ ਦੇ ਲਈ ਵੀ ਖੁਸ਼ਖਬਰੀ ਦੇ ਦਿੱਤੀ ਹੈ, ਕਹਿੰਦੇ ਭਰਤੀਆਂ ਖੋਲ ਦਿੱਤੀਆਂ ਨੇ। ਚੀਮਾ ਸਾਹਿਬ ਕਹਿੰਦੇ ਨੇ ਪੰਜਾਬ ਦੇ ਜਿਹੜੇ ਨੇ ਵਿੱਤ ਮੰਤਰੀ, ਪੰਜਾਬ ਦੇ ਵਿੱਚ ਅਧਿਆਪਕਾਂ ਦੀ ਭਰਤੀ ਦਾ ਰਾਹ ਕਹਿੰਦੇ ਸਾਫ਼ ਕਰ ਦਿੱਤਾ ਹੈ ਤੇ ਐਲਾਨ ਕਰਤਾ ਅੱਜ। ਪੰਜਾਬ ਦੇ ਵਿੱਚ ਅਧਿਆਪਕ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਦੇ ਲਈ ਵੱਡੀ ਖ਼ਬਰ, ਸਾਰੀਆਂ ਵੱਡੀਆਂ ਹੀ ਖ਼ਬਰਾਂ ਨੇ ਜੀ ਇਹਨਾਂ ਨੇ ਲਿਖੀਆਂ ਅੱਜ। ਭਗਵੰਤ ਮਾਨ ਸਰਕਾਰ ਨੇ ਨਵੀਂ ਅਧਿਆਪਕ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਹੈ ਤੇ ਸਿੱਖਿਆ ਵਿਭਾਗ ਵੱਲੋਂ ਜਲਦ ਹੀ ਅਹੁਦਿਆਂ ਦੇ ਲਈ ਅਰਜ਼ੀਆਂ ਮੰਗਣ ਸਬੰਧੀ ਇਸ਼ਤਿਹਾਰ ਜਾਰੀ ਕਰ ਦਿੱਤੇ ਜਾਣਗੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਅੱਜ ਕਰਮਚਾਰੀਆਂ ਦੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਸਿੱਖਿਆ ਖੇਤਰ ਦੀਆਂ 100 ਯੂਨੀਅਨਾਂ ਅਤੇ ਬਿਜਲੀ ਵਿਭਾਗ ਦੇ ਥਰਮਲ ਪਲਾਂਟ ਕਰਮਚਾਰੀ ਸੰਘ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਦੇ ਦੌਰਾਨ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ। ਮੁਲਾਜ਼ਮ ਮਾਮਲਿਆਂ ਦੇ ਜਿਹੜੇ ਨੇ ਹੱਲ ਦੇ ਲਈ ਬਣਾਈ ਗਈ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਚੀਮਾ ਹੁਣਾਂ ਨੇ ਯੂਨੀਅਨ ਨੁਮਾਇੰਦਿਆਂ ਦੀਆਂ ਮੰਗਾਂ ਸੁਣੀਆਂ ਤੇ ਕਿਹਾ ਕਿ ਸਰਕਾਰ ਕਰਮਚਾਰੀਆਂ ਦੀਆਂ ਜਾਇਜ਼ ਸਮੱਸਿਆਵਾਂ ਦਾ ਜਲਦ ਹੀ ਤੇ ਹਮਦਰਦੀ ਦੇ ਨਾਲ ਹੱਲ ਕਰਨ ਦੇ ਲਈ ਵਚਨਬੱਧ ਹੈ। ਸਿੱਖਿਆ ਵਿਭਾਗ ਦੇ ਨਾਲ ਸੰਬੰਧਿਤ ਯੂਨੀਅਨਾਂ ਨੇ ਮੁੱਖ ਤੌਰ ਦੇ ਉੱਤੇ ਨਵੀਂ ਭਰਤੀ ਤਬਾਦਲਿਆਂ ਤੇ ਤਨਖਾਹ ਢਾਂਚੇ ਦੇ ਵਿੱਚ ਸੋਧ ਦੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਉਠਾਈਆਂ ਤੇ ਚੀਮਾ ਹੁਣਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਧਿਆਪਕ ਭਰਤੀ ਦੇ ਨਾਲ ਸੰਬੰਧਿਤ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਬਿਨਾਂ ਕਿਸੇ ਦੇਰੀ ਦੇ ਪੂਰੀਆਂ ਕੀਤੀਆਂ ਜਾਣ, ਜਿਨ੍ਹਾਂ ਮਾਮਲਿਆਂ ਦੇ ਵਿੱਚ ਕੈਬਨਿਟ ਦੀ ਮਨਜ਼ੂਰੀ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਵੀ ਤੇਜ਼ੀ ਦੇ ਨਾਲ ਕਹਿੰਦੇ ਸਰਕਾਰ ਦੇ ਸਾਹਮਣੇ ਭੇਜਣ ਦੇ ਲਈ ਕਿਹਾ ਗਿਆ ਹੈ। ਦੂਸਰੇ ਪਾਸੇ ਬੀਜੇਪੀ ਦੇ ਵੱਲੋਂ ਸਤੀਸ਼ ਪੁਨੀਆ ਪੰਜਾਬ ਦੇ ਵਿੱਚ ਜਿਹੜੇ ਨਿਯੁਕਤ ਕੀਤੇ ਹੈ, ਸਿਮਰਤੀ ਇਰਾਨੀ ਨੂੰ ਹਰਿਆਣਾ ਦੇ ਵਿੱਚ ਤੇ ਮਹਿੰਦਰਾ ਪਾਂਡੇ ਜਿਹੜੇ ਨੇ ਚੰਡੀਗੜ੍ਹ ਦੇ ਇੰਚਾਰਜ ਨਿਯੁਕਤ ਕਰ ਦਿੱਤੇ ਹੈ। ਭਾਰਤੀ ਜਨਤਾ ਪਾਰਟੀ ਭਾਜਪਾ ਨੇ 2027 ਦੇ ਆਗਾਮੀ ਵਿਧਾਨ ਸਭਾ ਚੋਣ ਚੱਕਰ ਤੋਂ ਪਹਿਲਾਂ ਸੰਗਠਨਾਤਮਕ ਜਿਹੜਾ ਢਾਂਚੇ ਦੇ ਵਿੱਚ ਵੱਡਾ ਫੇਰਬਦਲ ਕਰਦਿਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕਰਤਾ ਹੈ। ਪਾਰਟੀ ਦੀ ਸੀਨੀਅਰ ਆਗੂ ਤੇ ਨਵ ਨਿਯੁਕਤ ਕੌਮੀ ਜਨਰਲ ਸਕੱਤਰ ਸਿਮਰਤੀ ਇਰਾਨੀ ਨੂੰ ਹਰਿਆਣਾ ਦਾ ਇੰਚਾਰਜ ਲਗਾਇਆ ਤੇ ਸਰਹੱਦੀ ਸੂਬੇ ਪੰਜਾਬ ਦੀ ਕਮਾਨ ਜਿਹੜੀ ਹੈ ਸਤੀਸ਼ ਪੁਨੀਆ ਨੂੰ ਸੌਂਪ ਦਿੱਤੀ ਗਈ ਹੈ, ਜਦੋਂ ਕਿ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਅਲਕਾ ਗੁਰਜ਼ਰ ਨੂੰ ਪੰਜਾਬ ਦੇ ਸਹਿ ਇੰਚਾਰਜ ਦੇ ਵਜੋਂ ਤੈਨਾਤ ਕੀਤਾ ਹੈ। ਹਰਿਆਣਾ ਦੇ ਵਿੱਚ ਸ੍ਰੀਮਤੀ ਇਰਾਨੀ ਦੀ ਮਦਦ ਦੇ ਲਈ ਭੋਲਾ ਸਿੰਘ ਨੂੰ ਸਹਿ ਇੰਚਾਰਜ ਬਣਾਇਆ ਗਿਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਸੀਨੀਅਰ ਨੇਤਾ ਸ਼੍ਰੀਕਾਂਤ ਸ਼ਰਮਾ ਨੂੰ ਇੰਚਾਰਜ ਥਾਪਿਆ, ਜਦੋਂ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਜ਼ਿੰਮੇਵਾਰੀ ਮਹਿੰਦਰ ਪਾਂਡੇ ਨੂੰ ਦੇ ਦਿੱਤੀ ਗਈ। ਮਹਾਰਾਸ਼ਟਰ 'ਚ ਪਾਰਟੀ ਨੇ ਰਾਜ ਸਭਾ ਮੈਂਬਰ ਜਿਹੜੇ ਨੇ ਆਪਣੇ ਵਿਜੇ ਬਾਈ ਜੈਨਥ ਪਾਂਡਾ ਨੂੰ ਇੰਚਾਰਜ ਬਣਾਇਆ, ਜਿਨ੍ਹਾਂ ਦੇ ਨਾਲ ਭਾਜਪਾ ਦੇ ਆਈ ਟੀ ਸੈੱਲ ਦੇ ਸਾਬਕਾ ਮੁਖੀ ਅਮਿਤ ਮਾਲਵੀਆ ਤੇ ਦਿੱਲੀ ਤੋਂ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਸਹਿ ਇੰਚਾਰਜ ਦੀ ਭੂਮਿਕਾ ਨਿਭਾਉਣਗੇ। ਰਾਜਨੀਤਿਕ ਦ੍ਰਿਸ਼ਟੀ ਤੋਂ ਅਹਿਮ ਨਿਯੁਕਤੀਆਂ ਤਹਿਤ ਭਾਜਪਾ ਦੇ ਸੀਨੀਅਰ ਨੇਤਾ ਤਰੁਣ ਝੁੱਗ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਇੰਚਾਰਜ ਦੇ ਵਜੋਂ ਵੱਡੀ ਜਿੰਮੇਵਾਰੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਜਿਹੜੇ ਨੇ ਬਿਪਲਬ ਦੇਵ ਨੂੰ ਮੱਧ ਪ੍ਰਦੇਸ਼ ਦਾ ਇੰਚਾਰਜ ਨਿਯੁਕਤ ਕੀਤਾ ਹੈ ਤੇ ਰਾਜਧਾਨੀ ਦਿੱਲੀ ਦੀ ਕਮਾਨ ਸੀਨੀਅਰ ਆਗੂ ਵਿਨੇ ਹੁਣਾਂ ਨੂੰ ਜਿਹੜੀ ਸੌਂਪ ਦਿੱਤੀ ਗਈ ਹੈ, ਜਿਨ੍ਹਾਂ ਦੇ ਨਾਲ ਲੱਦਾਖ ਦੇ ਸਾਬਕਾ ਸੰਸਦ ਮੈਂਬਰ ਜਾਮਿਆਂਗ ਤਸੇਰਿੰਗ ਨਾਮਗਿਆਲ ਸਹਿ ਇੰਚਾਰਜ ਦੇ ਵਜੋਂ ਕੰਮ ਕਰਨਗੇ ਤੇ ਆਗਾਮੀ ਚੋਣਾਂ ਵਾਲੇ ਸੂਬਿਆਂ ਦੇ ਲਈ ਵੀ ਪਾਰਟੀ ਨੇ ਵਿਸ਼ੇਸ਼ ਰਾਜਨੀਤੀ ਤਹਿਤ ਤਾਇਨਾਤੀਆਂ ਕੀਤੀਆਂ ਨੇ ਤੇ ਇਸ ਲੜੀ ਦੇ ਤਹਿਤ ਪੰਜਾਬ ਦੇ ਵਿਚ ਸਤੀਸ਼ ਪੁਨੀਆ, ਉੱਤਰ ਪ੍ਰਦੇਸ਼ ਦੇ ਵਿਚ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ, ਗੋਆ ਦੇ ਵਿਚ ਸਾਬਕਾ ਮੰਤਰੀ ਭਾਰਤੀ ਪਵਾਰ ਤੇ ਮਨੀਪੁਰ ਦੇ ਵਿਚ ਰਾਜਦੀਪ ਰੋਏ, ਹਿਮਾਚਲ ਪ੍ਰਦੇਸ਼ ਦੇ ਵਿਚ ਸ਼੍ਰੀਕਾਂਤ ਸ਼ਰਮਾ ਤੇ ਗੁਜਰਾਤ ਦੇ ਵਿਚ ਤਰੁਣ ਝੁੱਗ ਨੂੰ ਮੋਰਚਾ ਸੰਭਾਲਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ। ਜਥੇਦਾਰ ਸਾਹਿਬ ਨੇ ਪਾਕਿਸਤਾਨ ਨੂੰ ਇਕ ਖਤ ਲਿਖਿਆ, ਉਨ੍ਹਾਂ ਦੀ ਬਾਤ ਪਾਉਂਦੇ ਹਾਂ। ਜਥੇਦਾਰ ਗੜਗੱਜ ਹੋਣਾ ਵੱਲੋਂ ਮਰੀਅਮ ਨਵਾਜ਼ ਨੂੰ ਪੱਤਰ ਲਾਹੌਰ ਦੇ ਵਿਚ ਸਿੱਖ ਵਿਰਾਸਤੀ ਸਥਾਨਾਂ ਦੀ ਸੰਭਾਲ ਦੀ ਮੰਗ ਕੀਤੀ ਹੈ। ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਪ੍ਰਮੁੱਖ ਸਥਾਨਾਂ ਦਾ ਵਿਆਪਕ ਵਿਰਾਸਤੀ ਸਰਵੇਖਣ ਜਿਹੜਾ ਕਰਵਾਉਣ ਦੇ ਲਈ ਵੀ ਕਿਹਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਨੂੰ ਪੱਤਰ ਲਿਖ ਕੇ ਲਾਹੌਰ ਦੇ ਅੰਦਰੂਨੀ ਸ਼ਹਿਰ ਦੇ ਵਿਚ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਤੇ ਸੰਭਾਲ ਯਕੀਨੀ ਬਣਾਉਣ ਦੀ ਮੰਗ ਰੱਖੀ ਹੈ। ਉਨ੍ਹਾਂ ਵਿਸ਼ੇਸ਼ ਤੌਰ ਦੇ ਉੱਤੇ ਲਾਹੌਰ ਅੰਦਰੂਨ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਲਾਲ ਖੂਹ ਕੱਟੜੀ ਚੰਦੂ ਦੀ ਮੌਜੂਦਾ ਸਥਿਤੀ ਦੀ ਜਾਂਚ ਕਰਵਾਉਣ ਦੇ ਲਈ ਕਿਹਾ ਗਿਆ। ਮੁੱਖ ਮੰਤਰੀ ਜਿਹੜੇ ਨੇ ਉਨ੍ਹਾਂ ਨੂੰ ਲਿਖੇ ਪੱਤਰ ਜਿਹੜੇ ਨੇ ਉਨ੍ਹਾਂ ਦੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੇ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੂੰ ਵੀ ਸੰਬੋਧਿਤ ਕੀਤਾ ਹੈ। ਜਥੇਦਾਰ ਗੜਗੱਜ ਹੋਣਾ ਕਿਹਾ ਕਿ ਇਸ ਪੱਤਰ ਦਾ ਮਕਸਦ ਕਿਸੇ ਸਰਕਾਰ, ਸੰਸਥਾ ਜਾਂ ਵਿਅਕਤੀ ਉੱਤੇ ਦੋਸ਼ ਲਗਾਉਣਾ ਨਹੀਂ, ਸਗੋਂ ਲਾਹੌਰ ਦੀ ਉਸ ਸਾਂਝੀ ਇਤਿਹਾਸਕ ਵਿਰਾਸਤ ਦੇ ਵੱਲ ਧਿਆਨ ਦਿਵਾਉਣਾ ਹੈ ਜਿਸ ਦੇ ਨਾਲ ਸਿੱਖ ਇਤਿਹਾਸ ਦੇ ਮਹੱਤਵਪੂਰਨ ਅਧਿਆਇ ਜੁੜੇ ਹੋਏ ਨੇ। ਲਾਹੌਰ ਸਿੱਖ ਇਤਿਹਾਸ ਦੇ ਲਈ ਕੋਈ ਬਾਹਰੀ ਸਥਾਨ ਨਹੀਂ ਹੈ, ਸਗੋਂ ਇਹ ਉਹੀ ਧਰਤੀ ਹੈ ਜਿੱਥੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਯਾਦਾਂ, ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਗੁਰਸਿੱਖ ਪਰੰਪਰਾਵਾਂ ਦੇ ਦਿਨ ਅਨੇਕਾਂ ਅਧਿਆਇ ਜਿਹੜੀਆਂ ਨੇ ਆਪਣੀਆਂ ਭੌਤਿਕ ਨਿਸ਼ਾਨੀਆਂ ਸਮੇਤ ਮੌਜੂਦ ਰਹੇ ਨੇ। ਜਥੇਦਾਰ ਹੁਣਾ ਕਿਹਾ ਕਿ ਸਮੇਂ ਦੇ ਬਦਲਾਅ, ਸ਼ਹਿਰੀ ਵਿਕਾਸ, ਪੰਜਾਬ ਦੀ ਵੰਡ ਅਤੇ ਹੋਰ ਇਤਿਹਾਸਕ ਹਾਲਾਤਾਂ ਦੇ ਕਾਰਨ ਇਨ੍ਹਾਂ ਦੇ ਵਿਚੋਂ ਬਹੁਤ ਸਾਰੀਆਂ ਨਿਸ਼ਾਨੀਆਂ ਜਾਂ ਤਾਂ ਮਿਟ ਚੁੱਕੀਆਂ ਨੇ ਜਾਂ ਆਪਣੀ ਪਹਿਲੀ ਸਥਿਤੀ ਦੇ ਵਿਚ ਨਹੀਂ ਰਹੀਆਂ। ਇਸ ਦੇ ਲਈ ਅੱਜ ਵੀ ਮੌਜੂਦ ਇਤਿਹਾਸਕ ਜਿਹੜੀਆਂ ਨਿਸ਼ਾਨੀਆਂ ਨੇ ਉਹਦੀ ਸੰਭਾਲ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਆਖਰ ਚ ਜਥੇਦਾਰ ਹੁਣਾਂ ਨੇ ਕਿਹਾ ਕਿ ਲਹਿੰਦੇ ਪੰਜਾਬ ਦੇ ਵਿਚ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਅਤੇ ਉਨ੍ਹਾਂ ਨੂੰ ਮੁੜ ਖੋਲਣ ਦੇ ਲਈ ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਫੰਡ ਜਾਰੀ ਕਰਨ ਦੇ ਉੱਤੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਗਈ ਹੈ। ਇਸੇ ਤਰ੍ਹਾਂ ਦੋਸਤੋ ਗੱਲਬਾਤ ਅੱਗੇ ਵਧਾਉਂਦੇ ਹਾਂ ਤੇ ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਹਾਂ। ਰਿਸ਼ਵਤ ਕਾਂਡ ਜਿਹੜਾ ਸੀ ਪਿਛਲੇ ਦਿਨਾਂ ਦੇ ਵਿਚ ਵਿਜੀਲੈਂਸ ਦਾ ਸੀਗਾ ਮੁੱਦਾ, ਸੀਬੀਆਈ ਕੋਰਟ ਦੇ ਵੱਲੋਂ 13 ਲੱਖ ਦੀ ਰਿਸ਼ਵਤ ਕੇਸ ਦੇ ਵਿਚ ਮੁਲਜ਼ਮ ਅੰਕਿਤ ਨੂੰ ਜ਼ਮਾਨਤ ਦਿੱਤੀ ਗਈ ਹੈ। ਇਹ 11 ਮਈ ਨੂੰ ਇਸ ਕੇਸ ਦੇ ਵਿਚ ਤਿੰਨ ਮੁਲਜ਼ਮਾਂ ਨੂੰ ਜਿਹੜਾ ਸੀ ਰਾਘਵ ਗੋਇਲ, ਵਿਕਾਸ ਉਰਫ ਵਿੱਕੀ ਗੋਇਲ ਤੇ ਅੰਕਿਤ ਵਧਵਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਇਸ ਮੁੱਦੇ ਦੇ ਵਿਚ ਤੇ ਉਹਦੇ ਵਿਚੋਂ ਇੱਕ ਨੂੰ ਜਿਹੜੀ ਹੈ ਜ਼ਮਾਨਤ ਦੇ ਦਿੱਤੀ ਗਈ ਹੈ, ਜੋ ਕਿ 13 ਲੱਖ ਦਾ ਮਾਮਲਾ ਸੀਗਾ ਇਹਦੇ ਵਿਚ। ਤੇ ਸੀਬੀਆਈ ਨੇ ਮਲੋਟ ਦੇ ਇੱਕ ਸਟੇਟ ਟੈਕਸ ਅਧਿਕਾਰੀ ਵੱਲੋਂ ਦਰਜ ਕਰਵਾਈ ਗਈ ਜਿਹੜੀ ਸੀ ਸ਼ਿਕਾਇਤ ਦੇ ਮਾਮਲੇ ਦਰਜ ਕਰਕੇ 11 ਮਈ ਨੂੰ ਇਸ ਕੇਸ ਦੇ ਵਿਚ ਤਿੰਨ ਮੁਲਜ਼ਮਾਂ ਰਾਘਵ ਗੋਇਲ, ਵਿਕਾਸ ਉਰਫ ਵਿੱਕੀ ਗੋਇਲ ਤੇ ਅੰਕਿਤ ਵਧਵਾ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਬਾਅਦ ਦੇ ਵਿਚ ਇਸ ਕੇਸ ਦੇ ਵਿਚ ਪੰਜਾਬ ਡੀਜੀਪੀ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਜਨਰਲ ਦੇ ਰੀਡਰ ਓਮ ਪ੍ਰਕਾਸ਼ ਸਿੰਘ ਰਾਣਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀਗਾ ਤੇ ਸੀਬੀਆਈ ਨੇ ਦਾਅਵਾ ਕੀਤਾ ਸੀ ਕਿ ਸ਼ਿਕਾਇਤਕਰਤਾ ਅਮਿਤ ਕੁਮਾਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਡੀਏ ਦਾ ਜਿਹੜਾ ਇੱਕ ਫਰਜ਼ੀ ਕੇਸ ਪੰਜਾਬ ਵਿਜੀਲੈਂਸ ਕੋਲ ਲੰਬਿਤ ਸੀਗਾ ਤੇ ਮੁਲਜ਼ਮ ਵਿਕਾਸ ਗੋਇਲ ਅਤੇ ਰਾਘਵ ਗੋਇਲ ਨੇ 29 ਅਪ੍ਰੈਲ 2026 ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਜਨਰਲ ਦੇ ਰੀਡਰ ਓਮ ਪ੍ਰਕਾਸ਼ ਸਿੰਘ ਰਾਣਾ ਦੇ ਨਾਲ ਉਸਦੇ ਦਫ਼ਤਰ ਦੇ ਵਿਚ ਸ਼ਿਕਾਇਤਕਰਤਾ ਦੀ ਮੀਟਿੰਗ ਕਰਵਾਈ ਸੀ ਤੇ ਰਿਸ਼ਵਤ ਦੀ ਮੰਗ ਜਿਹੜੀ ਕੀਤੀ ਸੀਗੀ। ਤੇ ਇਸੇ ਤਰ੍ਹਾਂ ਹੀ ਭਾਰਤ ਦੀ ਵੀ ਗੱਲ ਕਰਦੇ ਹਾਂ, ਜੋ SIR ਦਾ ਮੁੱਦਾ ਹੈ। ਸੈਣੀ ਸਾਹਿਬ ਦੇ ਨਾਲ ਇਸੇ ਖਬਰ ਤੋਂ ਅੱਗੇ ਸ਼ੁਰੂਆਤ ਕਰਾਂਗੇ ਤੇ ਹੋਰ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਤੜਤੱਲੀ ਮਚਾਈ ਹੋਈ ਆ, ਤੁਸੀਂ ਕੀ ਕਰੀ ਜਾਂਦੇ ਹੋ, ਕਰਾਈ ਜਾਂਦੇ ਹੋ?
1: ਹਾਲ ਚਾਲ ਠੀਕ ਹੈ ਜੀ। ਤਸੱਲੀ ਮਚਣੀ ਹੈਗੀ ਆ ਜੀ, ਜਦੋਂ ਕਹਿੰਦੇ ਹੈਗੇ ਆ ਵੀ ਕਿਸੇ ਦੀ ਪਰਵਾਹ ਹੀ ਨੀ ਕਰਨੀ ਲਾਓ ਐਂਡ ਆਰਡਰ ਦੀ, ਤੇ ਫੇਰ ਜਿਹੜਾ ਆ ਉਹ ਚੀਜ਼ਾਂ ਜਿਹੜੀਆਂ ਦਬੀਆਂ ਨੀ ਰਹਿ ਸਕਦੀਆਂ ਜੀ, ਬਾਹਰ ਆ ਹੀ ਜਾਂਦੀਆਂ।
0: ਬਿਲਕੁਲ ਹੈ ਜੀ।
1: ਮੈਂ ਦੇਖ ਰਿਹਾ ਸੀ ਵੀ ਉਹ ਜਿੱਦਾਂ ਨਾ ਜੀ ਕੱਪੜੇ ਆਲੇ ਜਿਹੜੀ ਦੁਕਾਨ ਹੁੰਦੀ ਆ ਨਾ, ਉਹ ਕੱਪੜੇ ਆਲੇ ਦੇਖਦੇ ਹੈਗੇ ਆ ਭਾਈ ਗਾਹਕ ਕਿਹੜਾ ਕਿਹੜਾ ਹੈਗਾ ਆ, ਉਹਦੇ ਹਿਸਾਬ ਨਾਲ ਕੱਪੜਾ ਕੱਢੀਏ ਜੀ।
0: ਨਹੀਂ ਉਹ ਥਾਂ ਸਿੱਟੀ ਜਾਂਦੇ ਜੀ ਡੇੜ ਡੇੜ ਕੇ।
1: ਹਾਂ ਜੀ, ਉਹ ਫੇਰ ਦੇਖ ਲੈਂਦੇ ਹੈਗੇ ਨਾ, ਹੁਣ ਕਿਤੇ ਜਿਹੜੀ ਲੜਕੀ ਆਈ ਹੈਗੀ ਆ ਉਹਨੂੰ ਸਫਿਆਨੇ ਸੂਟ ਥੋੜਾ ਦੇਣੇ ਹੈਗੇ ਆ, ਉਹਨੂੰ ਕੋਈ ਰੰਗਦਾਰ ਸੂਟ ਦੇਣਾ ਆ, ਕੋਈ ਲਹਿੰਗਾ ਅੱਗੇ ਸਿੱਟਣਾ ਹੈਗਾ ਆ ਜੀ, ਜੇ ਕੋਈ ਬਜ਼ੁਰਗ ਔਰਤ ਆਈ ਹੈਗੀ ਆ ਉਹਨੂੰ ਹੈਗਾ ਆ ਆਪਣੇ ਉਸ ਹਿਸਾਬ ਨਾਲ ਹੈਗਾ ਜੀ।
0: ਬਿਲਕੁਲ।
1: ਤੇ ਮੈਂ ਵੀ ਆਪਣੀ ਆਡੀਅੰਸ ਦੇਖਦਾ ਸੀਗਾ ਵੀ ਉਹਦੇ ਮੁਤਾਬਕ ਹੀ ਜਿਹੜਾ ਹੈਗਾ ਆ ਵੀ ਮੈਂ ਪਟਾਰੀ ਦੇ ਵਿੱਚੋਂ ਸਮਾਨ ਕੱਢੀਏ ਜੀ। ਤੇ ਖੈਰ ਮੈਨੂੰ ਚੌਲ ਭੈਜੀ ਦੱਸੇ ਤਾਂ ਹੈ ਨਹੀਂ, ਪਰ ਉਹਨਾਂ ਨੂੰ ਮਤਲਬ ਯਾਦ ਕਰਦੇ ਹੋਏ ਮੈਂ ਕਿਹਾ ਸ਼ੁਰੂਆਤ ਜਿਹੜੀ ਹੈਗੀ ਆ ਇਸੇ ਤਰੀਕੇ ਨਾਲ ਕਰ ਦਿੰਦਾ ਜੀ। ਇੱਕ ਰਹੀਮ ਦਾ ਦੋਹਾ ਆ ਜੀ, ਉਹ ਕਹਿੰਦਾ ਜੀ ਰਹਿਮਨ ਕਵੀ ਨਾ ਛੋੜੀਏ ਲੇਨ ਹਰੀ ਕੋ ਨਾਮ, ਮਨੁਸ਼ ਮਜੂਰੀ ਦੇਤ ਹੈ ਭਲਾ ਕਿਉਂ ਰੱਖੇਂਗੇ ਰਾਮ
0: ਜੀ। ਕਿਆ ਜੀ,
1: ਉਹ ਕਹਿੰਦਾ ਜੇ ਬੰਦੇ ਦੇ ਦਿਹਾੜੀ ਲਾਈਏ ਤੇ ਅਗਲਾ ਪੈਸੇ ਦਿੰਦਾ ਹੀ ਆ, ਤੇ ਜੇ ਰੱਬ ਦੇ ਦਿਹਾੜੀ ਲਾਈਏ ਤੇ ਉਹ ਵੀ ਕਿਉਂ ਰੱਖੂਗਾ, ਐਡਾ ਨਿਆਣਾ ਉਹ ਵੀ ਨੀ ਗਾ ਜੀ।
0: ਹਾਂਜੀ,
1: ਹੁਣ ਆ ਜੀ ਤੁਹਾਡੀ ਐਸ ਆਈ ਆਰ ਵਾਲਾ ਖਬਰ ਜੋ ਤੁਹਾਡਾ ਦੇਸ਼ ਹੋਇਆ ਕਿ ਪਹਿਲਾਂ ਇਸ ਖਬਰ ਨੂੰ ਲੈਣਾ ਆ ਜੀ।
0: ਮੈਂ ਸੋਚਦਾ ਸੀਗਾ ਕਿੱਥੇ ਟਰੰਪ ਸਾਹਿਬ ਵੀ ਉੱਥੇ ਦੀਆਂ ਕੋਰਟ ਦੇ ਨਾਲ ਪੰਗਾ ਲੈ ਬੈਠੇ, ਤੇ ਪਹਿਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਪਿਛਲੇ ਮਹੀਨੇ ਜਿਹੜਾ ਇੰਡੀਆ ਦਾ ਚੋਣ ਕਮਿਸ਼ਨ ਸੀਗਾ ਉਹਦੀ ਬੜੀਆਂ ਤਾਰੀਫਾਂ ਦੇ ਪੁਲ ਬੰਨੇ ਕਿ ਉਦਾਂ ਦਾ ਇਹ ਸਿਸਟਮ ਸਾਡੇ ਅਮਰੀਕਾ ਦੇ ਵਿੱਚ ਵੀ ਭਾਈ ਲਾਗੂ ਹੋਣਾ ਚਾਹੀਦਾ ਹੈ। ਤੇ ਪਰ ਅੱਜ ਜੋ ਹਾਲਾਤ ਬਣੇ ਨੇ ਜਿਸ ਦੇ ਵਿੱਚ ਆਪਾਂ ਝਾਤ ਮਾਰੀਏ ਤਾਂ ਐਸ ਆਈ ਆਰ ਮੁੱਦਾ ਜਿਹੜਾ ਸੀਗਾ ਉਹਦੇ ਵਿੱਚ ਗਣੇਸ਼ ਕੁਮਾਰ ਹੁਣੀ ਜਿਹੜੇ ਸਨ ਫਸਦੇ ਨਜ਼ਰ ਆ ਰਹੇ ਨੇ ਜੀ, ਤੇ ਲੋਕਤੰਤਰ ਦਾ ਜੋ ਹਾਲਾਤ ਬਣਦੇ ਸੀਗੇ ਜਿਹੜਿਆਂ ਨੇ ਲੋਕਾਂ ਨੇ ਆਵਾਜ਼ ਚੁੱਕੀ ਸੀ, ਉਹ ਚਾਹੇ ਸਮਾਜ ਸੇਵੀ ਚਾਹੇ ਜਿਹੜੇ ਇਹਨਾਂ ਵੋਟ ਨੀਤੀ ਦੇ ਕਹਿ ਸਕਦੇ ਹਾਂ ਹੱਕ ਦੇ ਵਿੱਚ, ਤੇ ਜਿਹੜੇ ਜਾਗਰੂਕ ਲੋਕ ਨੇ ਕਾਫੀ ਲੰਮੇ ਤੋਂ ਇਸ ਦੇ ਵਿੱਚ ਸੰਘਰਸ਼ ਕਰ ਰਹੇ ਨੇ ਵੋਟਾਂ ਕੱਟਣ ਦਾ, ਵੱਢਣ ਦਾ, ਹੋਰ ਸਾਰੀਆਂ ਚੀਜ਼ਾਂ, ਉਹ ਕਿਤੇ ਨਾ ਕਿਤੇ ਹੁਣ ਦੋ ਚੋਣ ਕਮਿਸ਼ਨਾਂ ਦੇ ਜਿਹੜੇ ਇਤਰਾਜ਼ ਤੋਂ ਬਾਅਦ ਸਿਆਸੀ ਪਾਰਾ ਵੀ ਵਧਿਆ ਹੈ, ਤੇ ਵਿਰੋਧੀਆਂ ਦੇ ਵੱਲੋਂ ਸੀ ਏ ਸੀ ਨੂੰ ਜਿਹੜਾ ਹਟਾਉਣ ਦੀ ਮੰਗ ਵੀ ਰੱਖ ਦਿੱਤੀ ਹੈ, ਭਾਈ ਅਸਤੀਫਾ ਦੇਵੋ, ਕਿਵੇਂ ਦੇਖਦੇ ਹੋ?
1: ਪਰ ਇਸ ਬੇਨਤੀ ਹੈਗੀ ਆ ਕਿ ਜਦੋਂ ਟਰੰਪ ਸਾਹਿਬ ਨੇ ਸਿਫਤ ਕਰ ਦਿੱਤੀ ਨਾ ਜੀ, ਤੇ ਆਮ ਜਨਤਾ ਨੂੰ ਤਾਂ ਸ਼ੱਕ ਪਹਿਲਾਂ ਹੈਗਾ ਸੀਗਾ, ਤੇ ਉਹ ਫਿਰ ਜਿਹੜਾ ਕਨਫਰਮ ਹੋ ਗਿਆ ਵੀ ਬੰਦਾ ਇਹ ਇਮਾਨਦਾਰ ਨਹੀਂ ਹੋ ਸਕਦਾ
0: ਜੀ।
1: ਉਹਦਾ ਕਾਰਨ ਇਹ ਹੈਗਾ ਨਾ ਜੀ ਕਿ ਟਰੰਪ ਸਾਹਿਬ ਨੇ ਜੇ ਸਿਫਤ ਕੀਤੀ ਹੈਗੀ ਆ ਤੇ ਉਹਨਾਂ ਨੇ ਇਸ ਚੀਜ਼ ਨੂੰ ਬੜਾ ਅਨਾਲਿਸਿਸ ਕੀਤਾ ਹੋਊਗਾ ਵੀ ਭਾਈ ਇਹੋ ਜਿਹਾ ਬੰਦੇ ਜਿਹੜੇ ਆ ਵੀ ਬੰਦੇ ਨੂੰ ਮੁੜ ਕੇ ਸੱਤਾ ਦਵਾ ਸਕਦੇ ਆ
0: ਜੀ। ਕਿਉਂਕਿ ਦੇਖੋ ਮੋਦੀ ਸਾਹਿਬ ਨੇ ਵੀ ਨਾਰਾ ਲਾਇਆ ਸੀ ਅਮਰੀਕਾ ਜਾ ਕੇ ਅਬ ਕੀ ਬਾਰ ਟਰੰਪ ਸਰਕਾਰ ਤੇ, ਉਹ ਕਹਿੰਦਾ ਹੁਣ ਮੈਂ ਪਿੱਛੇ ਗਾ ਤੋਂ ਰਵਾਂ, ਮੈਂ ਵੀ ਤਾਂ ਤਾਰੀਫ ਕਰਨੀ ਆ ਥੋੜੀ ਬਹੁਤ ਚਾਹੇ ਕਿਸੇ ਦੀ ਕਰਾਂ ਜੀ।
1: ਚਲੋ ਕਿਸੇ ਤਰੀਕੇ ਮੁੱਲ ਮੋੜਿਆ ਬੰਦੇ ਨੇ, ਮੋੜਿਆ ਤਾਂ ਸਹੀ ਜੀ। ਉਹ ਤਾਂ ਹੁਣ ਜਿਹੜਾ ਹੈਗਾ ਆ ਉਹ ਇਹ ਬੰਦੇ ਵੀ ਚਾਹੁੰਦਾ ਆ, ਉਹ ਇਹ ਵੀ ਚਾਹੁੰਦਾ ਹੈਗਾ ਆ ਵੀ ਤੀਜੀ ਟਰਮ ਵੀ ਮੈਨੂੰ ਮਿਲਣੀ ਚਾਹੀਦੀ ਹੈਗੀ ਆ। ਅਮਰੀਕਾ ਦੇ ਵਿੱਚ ਬਹੁਤ ਕੁਛ ਕਰਨ ਵਾਲਾ ਆ, ਜਿੱਦਾਂ ਕੈਪਟਨ ਕਹਿੰਦਾ ਸੀ ਪੰਜਾਬ ਦੇ ਮੁੱਦੇ ਅਜੇ ਮਤਲਬ ਅਡਰੈਸ ਨਹੀਂ ਹੋਏ ਤੇ ਇਸ ਕਰਕੇ ਇੱਕ ਟਰਮ ਮੈਨੂੰ ਹੋਰ ਚਾਹੀਦੀ ਆ,
0: ਕਹਿਣਗੇ ਜਨਮ ਹੋਰ ਤੁਹਾਡੇ ਨਾਮ
1: ਆ ਜਾਓ। ਤੇ ਉਹ ਨਾ ਪਹਿਲਾਂ ਪਹਿਲੀ ਜਿਹੜੀ ਟਰਮ ਚ ਇਹ ਬਣਿਆ ਸੀ ਜੀ, ਉਦੋਂ ਇਹਨੇ ਲਾਸਟ ਟਰਮ ਕਹਿ ਕੇ ਜਿਹੜਾ ਹੈਗਾ ਆ ਇਲੈਕਸ਼ਨ ਜਿੱਤਿਆ ਸੀ।
0: ਬਿਲਕੁਲ।
1: ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਫੇਰ ਮਨ ਬੇਈਮਾਨ ਹੋ ਗਿਆ ਵੀ ਨਹੀਂ ਇੱਕ ਟਰਮ ਹੋਰ ਜੀ ਅਜੇ ਪੰਜਾਬ ਦੇ ਮੁੱਦੇ ਅਡਰੈਸ ਨਹੀਂ ਹੋਏ
0: ਜੀ।
1: ਸੋ ਏਦਾਂ ਹੀ ਟਰੰਪ ਸਾਹਿਬ ਸੋਚਦੇ ਹੈਗੇ ਆ ਵੀ ਅਮਰੀਕਾ ਜਿਹੜਾ ਹੈਗਾ ਜੀ ਗ੍ਰੇਟ ਬਣਿਆ, ਇੱਕ ਟਰਮ ਮੈਨੂੰ ਮਿਲ ਜਾਏ ਤੇ ਮੈਂ ਪੂਰੀ ਤਰ੍ਹਾਂ ਗ੍ਰੇਟ ਬਣਾ ਦਊ
0: ਜੀ।
1: ਹਾਂ ਜੀ, ਤੇ ਜਿਹੜੇ ਅਮਰੀਕਾ ਦੇ ਵਿੱਚ ਵਾਸੀ ਹੈਗੇ ਉਹ ਕਹਿੰਦੇ ਅਸੀਂ ਤਾਂ ਹੋਰ ਗ੍ਰੇਟ ਐਂਡ ਗ੍ਰੇਟ ਹੋ ਜਾਵਾਂਗੇ ਜੀ
0: ਜੀ
1: ਜਦੋਂ ਤੇਲ ਦੀਆਂ ਕੀਮਤਾਂ ਡਬਲ ਹੋ ਗਈਆਂ
0: ਜੀ।
1: ਸੋ ਸਰ ਇੱਥੇ ਜਿਹੜਾ ਹੈਗਾ ਆ ਬੜੀ ਚੰਗੀ ਗੱਲ ਹੋਈ ਆ ਜੀ ਜੋ ਵੀ ਹੋਇਆ, ਕਾਰਨ ਇਹ ਹੈਗਾ ਆ ਕਿ ਨਹੀਂ ਤਾਂ ਇਹ ਜਿਹੜੇ ਦੋ ਕਮਿਸ਼ਨਰ ਨਾਲ ਲੱਗੇ ਸੀ ਚੀਫ ਕਮਿਸ਼ਨਰ ਦੇ, ਉਹ ਲੋਕੀ ਉਹਨਾਂ ਨੂੰ ਵੀ ਉਸੇ ਨਜ਼ਰ ਨਾਲ ਦੇਖਦੇ ਸੀ ਕਿ ਇਹ ਵੀ ਸਾਰੇ ਮਿਲੇ ਹੋਏ ਆ ਤੇ ਇਹ ਜਿਹੜੇ ਆ ਹਾਂਜੀ ਵੀ ਰਲੇ ਮਿਲੇ ਆ ਤੇ ਇਹ ਲੋਕਾਂ ਦੇ ਨਾਲ ਧੋਖਾ ਕਰ ਰਿਹਾ ਜੀ। 30 ਸਟੇਟਾਂ ਦੇ ਵਿੱਚ 13 ਕਰੋੜ ਵੋਟਾਂ ਜਿਹੜੀਆਂ ਹੈਗੀਆਂ, ਵੋਟਰ ਜਿਹੜਾ ਆ ਉਹ ਬਾਹਰ ਰਹਿ ਗਿਆ ਜੀ ਲਿਸਟ ਤੋਂ
0: ਜੀ। ਮੈਂ ਵੈਸੇ ਜੇ ਅੰਕੜਾ ਦੇਖਦੇ ਸੈਣੀ ਸਾਹਿਬ, ਬੰਗਲਾਦੇਸ਼ੀ ਜਿਹਨਾਂ ਕਰਕੇ ਸਾਰਾ ਕੁਝ ਪ੍ਰਕਿਰਿਆ ਕੀਤੀ ਜਾ ਰਹੀ ਹੈ, ਉਹਨਾਂ ਦੀ ਤਾਂ ਆਬਾਦੀ 11 ਕੁ ਕਰੋੜ ਹੈਗੀ ਆ ਜੀ, ਤੇ ਵੋਟਾਂ ਲਗਭਗ ਦੇਖਦੀਆਂ
1: ਸਾਡੇ ਤਾਂ 13 ਕਰੋੜ ਇਹਨਾਂ ਨੇ ਛੱਡ ਦਿੱਤੇ
0: ਜੀ।
1: ਭਾਰੇ ਸਾਹਿਬ ਮੈਂ ਨਾ, ਤੁਸੀਂ ਇਸ ਚੀਜ਼ ਦਾ ਗਵਾਹ ਮੁਕੱਦਰ ਵੀਰ ਹੈਗਾ ਆ, ਮੈਂ ਇਸ ਚੀਜ਼ ਦੇ ਉੱਤੇ ਆਰਗੂ ਕਰਦਾ ਰਿਹਾ ਹੈਗਾ ਆ ਵੀ ਜਿਹਨਾਂ ਦੀਆਂ ਡਬਲ ਵੋਟਾਂ ਹੈਗੀਆਂ, ਜਿਹਨਾਂ ਦੀਆਂ ਜਾਲੀ ਵੋਟਾਂ ਬਣੀਆਂ ਆ, ਉਹ ਕੱਟ ਹੋਣੀਆਂ ਚਾਹੀਦੀਆਂ। ਤੁਸੀਂ ਵੀ ਦੇਖਿਆ ਹੋਣਾ ਕਿ ਮੈਂ ਇਸ ਚੀਜ਼ ਦੀ ਵਕਾਲਤ ਕਰਦਾ ਰਿਹਾ ਹੈਗਾ ਆ ਜੀ। ਹਾਂਜੀ, ਬਟ ਜਦੋਂ ਹੁਣ ਪ੍ਰੋਮੀਨੈਂਟ ਹਸਤੀਆਂ ਦੀਆਂ ਵੋਟਾਂ ਵੀ ਕੱਟ ਹੋਣ ਲੱਗ ਪਈਆਂ ਜੀ,
0: ਬਿਲਕੁਲ
1: ਤੇ ਉਹ ਮਤਲਬ ਜਿਹੜਾ ਆ ਦੂਰ ਕੀ ਜਾਣਾ, ਮੇਰੇ ਭਾਂਜੇ ਦੀ ਵੋਟ ਜਿਹੜੀ ਹੈਗੀ ਆ ਉਹ ਆਰਮੀ ਦੇ ਵਿੱਚ ਆ ਤੇ ਉਹਦੀ ਵੋਟ ਜਿਹੜੀ ਆ ਉਹ ਕੱਟ ਦਿੱਤੀ ਜੀ।
0: ਜੀ ਬਿਲਕੁਲ ਜੀ।
1: ਤੋ ਹੁਣ ਚਲੋ ਚਾਰਾ ਚੋਰੀ ਕਰ ਲਾਂਗੇ, ਨਹੀਂ ਤਾਂ ਸਾਡੇ ਕੋਲ ਤਾਂ ਰਿੱਟ ਕਰ ਦਿਆਂਗੇ, ਹੋਰ ਤੇ ਕੀ ਆ
0: ਜੀ।
1: ਬਟ ਇਹ ਜਿਹੜਾ ਆ ਲੋਕਾਂ ਵਾਸਤੇ ਤਾਂ ਪ੍ਰੋਬਲਮ ਖੜੀ ਹੋ ਗਈ ਨਾ ਜੀ,
0: ਬਿਲਕੁਲ ਖੱਜਲ ਖਵਾਰ ਤਾਂ ਕੀਤਾ ਨਾ ਜੀ।
1: ਹੁਣ ਸਵਾਲ ਇਹ ਹੈਗਾ ਆ ਕਿ ਤੁਸੀਂ ਪ੍ਰੋਸੈਸ ਦੇ ਵਿੱਚ ਲੋਕਾਂ ਨੂੰ ਲਿਆਉਣਾ ਆ ਕਿ ਤੁਸੀਂ ਡੈਮੋਕਰੇਸੀ ਦੇ ਵਿੱਚੋਂ ਲੋਕਾਂ ਦਾ ਮੋਹ ਭੰਗ ਕਰਨਾ
0: ਜੀ।
1: ਫੇਰ ਤੁਸੀਂ ਸਰ ਏਦਾਂ ਕਰਦੇ ਆ ਨਾ ਜੀ, ਇਹ ਬਹੁਤ ਸ਼ਰੂਡ ਹੈਗੇ ਆ ਜੀ।
0: ਜੀ
1: ਇੱਕ ਚੀਜ਼ ਹੈਗੀ ਆ ਫੈਸਿਲਿਟੀ ਜਿਹੜੀ ਆ ਚੀਜ਼, ਉਹ ਵੋਟਰ ਜਿਹੜੀ ਆ ਵੋਟ ਜਿਹੜੀ ਆ ਬਣਨੀ ਆ ਨਾ ਜੀ, ਉਹਦੇ ਨਾਲ ਕੱਲੀ ਵੋਟ ਕਾਸਟ ਨਹੀਂ ਨਾ ਹੋਣੀ ਜੀ, ਉਹਦੇ ਨਾਲ ਜਿਹੜਾ ਹੈਗਾ ਇਹਨਾਂ ਨੇ ਉਹ ਆਈਡੈਂਟੀਫਿਕੇਸ਼ਨ ਬੰਦੇ ਦੀ ਤੈਅ ਕਰਨੀ ਆ ਜੀ।
0: ਜੀ
1: ਸੋ ਇਸ ਕਰਕੇ ਬੰਦੇ ਵਾਸਤੇ ਜਰੂਰੀ ਹੋ ਜਾਣਾ, ਮੈਂਡੇਟਰੀ ਹੋ ਜਾਣਾ ਕਿ ਵੋਟ ਪਾਵਾਂ ਜਾਂ ਨਾ ਪਾਵਾਂ ਪਰ ਮੇਰੀ ਵੋਟ ਬਣੀ ਜਰੂਰ ਹੋਣੀ ਚਾਹੀਦੀ ਹੈ।
0: ਕਈ ਵਾਰੀ ਸੈਣੀ ਸਾਹਿਬ ਮੈਂ ਸੋਚਦਾ ਹੁੰਦਾ ਸੀ ਇਸ ਚੀਜ਼ ਦੇ ਉੱਤੇ, ਚਲੋ ਆਪਣੇ ਅੰਦਰ ਹੀ ਮਨ ਦੇ ਕਿ ਪਤਾ ਨੀ ਡੈਮੋਕਰੇਸੀ ਜਾਂ ਕਹਿ ਲੋ ਕਿ ਡਿਕਟੇਟਰਸ਼ਿਪ ਜਾਂ ਚੋਣ ਪ੍ਰਕਿਰਿਆ ਜੋ ਹੈਗੀ ਆ, ਮਤਲਬ ਕਿ ਉਹ ਕਿ ਵੋਟਿੰਗ ਦੇ ਉੱਤੇ ਨਿਰਭਰ ਕਰਦੀ ਹੈ। ਮੈਨੂੰ ਉਹ ਸਮਾਂ ਚੇਤੇ ਆਉਂਦਾ ਜਦੋਂ ਅਮਰੀਕਾ ਦੇ ਵਿੱਚ ਬਹੁਤ ਮਾਹੌਲ ਖਰਾਬ ਸੀਗਾ ਤੇ ਮਨਮੋਹਨ ਸਿੰਘ ਉਹਨਾਂ ਨੂੰ ਉੱਥੇ ਬੁਲਾਇਆ ਜਾਂਦਾ ਇਕਨੋਮਿਕ ਸਿਸਟਮ ਨੂੰ ਸੂਤ ਕਰਨ ਦੇ ਲਈ ਜਾਂ ਉਹਨਾਂ ਤੋਂ ਸਲਾਹਾਂ ਲਈਆਂ ਗਈਆਂ ਸਾਰਾ ਕੁਝ ਢਾਂਚਾ ਕ੍ਰੀਏਟ ਕਰਨ ਦੇ ਲਈ ਸਾਰਾ ਕੁਝ, ਤਾਂ ਉਦੋਂ ਹੀ ਜਿਹੜਾ ਸੀਗਾ ਉਸ ਸਮੇਂ ਦੇ ਪ੍ਰੈਜ਼ੀਡੈਂਟ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਆਉਣ ਵਾਲਾ ਜਿਹੜਾ ਪ੍ਰੈਜ਼ੀਡੈਂਟ ਪ੍ਰਧਾਨ ਮੰਤਰੀ ਹੋਊਗਾ ਇੰਡੀਆ ਤਾਂ ਉਹ ਮਨਮੋਹਨ ਸਿੰਘ ਹੋਏਗਾ, ਤੇ ਉਹ ਹੀ ਉਹ 2-4 ਸਾਲਾਂ ਬਾਅਦ ਜਦੋਂ ਚੋਣ ਹੋਈ ਹੈ ਤਾਂ ਮਨਮੋਹਨ ਸਿੰਘ ਉਹਨਾਂ ਦੀ ਸਰਕਾਰ ਆ ਗਈ ਸੀ ਤੇ ਉਹ PMB ਬਣ ਗਏ ਜੀ। ਤੇ ਉਹ ਚੀਜ਼ ਤੋਂ ਮੈਨੂੰ ਕਿਤੇ ਨਾ ਕਿਤੇ ਉਹਨਾਂ ਸਮਿਆਂ ਦੇ ਵਿੱਚੋਂ ਹੀ ਮਨ ਦੇ ਵਿੱਚ ਇੱਕ ਗੱਲ ਚੱਲਦੀ ਸੀ ਕਿ ਸੱਚੀ ਹੀ ਲੋਕਾਂ ਦੀ ਜਿਹੜੀ ਵੋਟ ਪਵਾਈ ਜਾਂਦੀ ਆ ਉਹ ਗਿਣੀ ਜਾਂਦੀ ਹੈ ਜਾਂ ਫਿਰ ਉਹ ਉਸ ਹਿਸਾਬ ਦੇ ਨਾਲ ਹੀ ਲੀਡਰਸ਼ਿਪ ਨੂੰ ਜਿਹੜਾ ਚੁਣਿਆ ਜਾਂਦਾ ਹੈ, ਕਿ ਇਹ ਸਿਰਫ ਇੱਕ ਲੋਕ ਦਿਖਾਵਾ ਹੈਗਾ ਆ, ਮਤਲਬ ਕਿ ਤੁਹਾਡੀ ਵੋਟ ਲਈ ਜਾਂਦੀ ਹੈ ਜਾਂ ਡੈਮੋਕਰੇਸੀ ਹੈ, ਦੁਨੀਆਂ ਦੀ ਵੱਡੀ ਡੈਮੋਕਰੇਸੀ ਹੈ ਜੀ, ਜੇ ਹੈ ਜੀ ਵੋ ਆ, ਸਾਰੇ ਮੁਲਕ ਜਿਹੜੇ ਕਰਦੇ ਹੀ ਹੈ, ਤੇ ਕੱਲਾ ਇੰਡੀਆ ਦੀ ਗੱਲ ਨਹੀਂ ਕਰਦਾ, ਹੋਰ ਮੁਲਕਾਂ ਦੇ ਉੱਤੇ ਵੀ ਮੈਂ ਕਈ ਵਾਰੀ ਇਹ ਚੀਜ਼ ਨੂੰ ਸੋਚਦਾ, ਪਰ ਇਹਨਾਂ ਨੇ ਤਾਂ ਉਸ ਚੀਜ਼ ਦੇ ਉੱਤੇ ਮੋਹਰ ਲਾ ਦਿੱਤੀ ਹੈ ਮੇਰੀ ਗੱਲ ਦੇ ਉੱਤੇ ਲੱਗਦਾ ਮੈਨੂੰ।
1: ਪਰ ਸਮਾਂ ਬਦਲ ਗਿਆ, ਜਿੱਥੇ ਤੱਕ ਡਾਕਟਰ ਮਨਮੋਹਨ ਸਿੰਘ ਦੀ ਗੱਲ ਹੈਗੀ ਨਾ ਜੀ,
0: ਜੀ
1: ਤੇ ਡਾਕਟਰ ਮਨਮੋਹਨ ਸਿੰਘ ਦੀ ਤਾਂ ਉਹਨਾਂ ਨੇ ਅਬਿਲਿਟੀ ਦੇਖੀ ਤੇ ਅਬਿਲਿਟੀ ਨੂੰ ਉਹਨਾਂ ਨੇ ਕਿਹਾ ਵੀ ਓਨਰ ਹੋਊਗਾ, ਤੇ ਤਾਂ ਕਰਕੇ ਉਹਨਾਂ ਨੇ ਸੋਚਿਆ ਵੀ ਹਾਂ ਇਸ ਬੰਦੇ ਦੇ ਵਿੱਚ ਕਾਬਲੀਅਤ ਹੈਗੀ ਆ ਤੇ ਇਹ ਬੰਦਾ ਇੱਕ ਨਾ ਇੱਕ ਦਿਨ ਜਿਹੜਾ ਆ ਪ੍ਰਧਾਨ ਮੰਤਰੀ ਬਣੂਗਾ। ਉਹਨਾਂ ਨੇ ਤਾਂ ਇਹ ਸੋਚਿਆ ਕਿ ਜਿਹੜੀ ਲੀਡਰਸ਼ਿਪ ਕੋਈ ਵੀ ਹੈਗੀ ਆ ਉਹ ਇਸ ਇੰਟੈਲੀਜੈਂਸ ਦਾ ਮੁੱਲ ਪਾਊਗੀ, ਤੇ ਕਾਂਗਰਸ ਨੇ ਪਾਇਆ ਵੀ
0: ਜੀ।
1: ਤੇ ਵੈਸੇ ਜਿਹੜਾ ਹੈਗਾ ਆ ਕਿ ਬੰਦੇ ਦੀ ਇੰਟੈਲੀਜੈਂਸ ਤੇ ਤੇਜ਼ ਤਰਾਰ ਜਿਹੜਾ ਬੰਦਾ ਹੁੰਦਾ ਆ, ਤੇ ਨਹਿਰੂ ਨੇ ਮਤਲਬ ਜਿਹੜਾ ਆ ਇੱਕ ਫੋਰਨ ਡੈਲੀਗੇਟ ਆਇਆ ਸੀ ਉਹਨਾਂ ਨੂੰ ਕਿਹਾ ਵੀ ਆਓ ਮੈਂ ਤੁਹਾਨੂੰ ਇੱਕ ਬੰਦੇ ਨਾਲ ਮੁੰਡੇ ਨਾਲ ਮਿਲਾਵਾਂ
0: ਜੀ,
1: ਤੇ ਉਹ ਵਾਜਪੇਈ ਨਾਲ ਜਿਹੜਾ ਹੈਗਾ ਆ ਮਿਲਾਉਂਦੇ ਹੋਏ ਉਹਨਾਂ ਨੇ ਕਿਹਾ ਵੀ ਵਨ ਡੇ ਹੀ ਵਿਲ ਬੀ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ
0: ਜੀ।
1: ਹਾਂਜੀ, ਉਹਨਾਂ ਨੇ ਬਹੁਤ ਦੇਰ ਪਹਿਲਾਂ ਜਿਹੜਾ ਹੈਗਾ ਨਹਿਰੂ ਨੇ ਭਵਿੱਖਬਾਣੀ ਕਰ ਦਿੱਤੀ ਸੀ, ਹਾਲਾਂਕਿ ਉਹ ਆਪੋਜਿਟ ਪਾਰਟੀ ਦੇ ਵਿੱਚ ਸੀਗੇ ਜੀ ਵਾਜਪੇਈ ਸਾਹਿਬ
0: ਜੀ,
1: ਉਹ ਇੰਟਲੈਕਚੁਅਲ ਦੇ ਮਤਲਬ ਜਿਹੜਾ ਹੈਗਾ ਆ ਟੈਲੈਂਟ ਦੇਖ ਕੇ ਤੇ ਭਵਿੱਖਬਾਣੀ ਕਰ ਦਿੰਦੇ ਹੈਗੇ ਆ ਜਾਂ ਏਦਾਂ ਦੀ ਕੋਈ ਗੱਲ ਆਸ ਰੱਖ ਲੈਂਦੇ ਹੈਗੇ ਆ ਜੀ। ਹੁਣ ਸਮਾਂ ਬਦਲ ਗਿਆ ਸਰ
0: ਜੀ,
1: ਹੁਣ ਸਮਾਂ ਇਹ ਹੈਗਾ ਆ ਜੀ ਕਿ ਜਿਹੜੇ ਬੰਦੇ ਨੂੰ ਜੁਗਾੜ ਲਾਉਣਾ ਆਉਂਦਾ ਆ ਉਸ ਬੰਦੇ ਦਾ ਜਿਹੜਾ ਆ ਪਤਾ ਹੁੰਦਾ ਵੀ ਇਹਨੇ ਅੱਗੇ ਚੱਲ ਜਾਣਾ ਜੀ।
0: ਜੀ
1: ਇੰਟੈਲੀਜੈਂਸੀ ਜਿਹੜੀ ਹੈਗੀ ਆ ਉਹ ਤੁਹਾਡੀ ਜਿੰਨੀ ਮਰਜ਼ੀ ਹੋਵੇ, ਜੇ ਤੁਹਾਨੂੰ ਜੁਗਾੜ ਲਾਉਣਾ ਨਹੀਂ ਆਉਂਦਾ ਤੁਸੀਂ ਮਤਲਬ ਤਰੱਕੀ ਨਹੀਂ ਕਰ ਸਕਦੇ, ਅੱਗੇ ਨਹੀਂ ਜਾ ਸਕਦੇ, ਅਹੁਦਾ ਨਹੀਂ ਅਟੇਨ ਕਰ ਸਕਦੇ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਜੀ, ਹੁਣ ਗੱਲ ਤਾਂ ਇਹ ਹੈ ਕਿ ਦੋ ਕਮਿਸ਼ਨਰ ਜਿਹੜੇ ਆ ਉਹ ਕਹਿੰਦੇ ਆ ਵੀ ਸਾਡੀ ਤਾਂ ਸੁਣੀ ਨੀ ਗਈ ਜੀ,
0: ਜੀ
1: ਸਾਡੇ ਜਿਹੜਾ ਹੈਗਾ ਆ ਇਹ ਇੱਕੋ ਇਹਨਾਂ ਨੇ ਪਹਿਲਾਂ ਜਿਹੜਾ ਆ ਵੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਨਾ ਇਦਾਂ ਦੀ ਮਿੰਟੀ ਦੇਤੀ ਜਿੱਦਾਂ ਦੀ ਪ੍ਰੈਜੀਡੈਂਟ ਆਫ ਇੰਡੀਆ ਨੂੰ
0: ਬਿਲਕੁਲ ਹੈ ਜੀ
1: ਕਿ ਉਹ ਕੁਛ ਵੀ ਕਰ ਲਏ, ਹੀ ਕਾਂਟ ਬੀ ਪ੍ਰੋਸੀਕਿਊਟਿਡ
0: ਜੀ
1: ਆਫਟਰ ਹਿਜ ਰਿਟਾਇਰਮੈਂਟ, ਹੀ ਕਾਂਟ ਬੀ ਕਾਲਡ ਇਨ ਦਾ ਕੋਰਟ ਫਾਰ ਦੋਜ਼ ਐਕਟਸ
0: ਜੀ
1: ਵਿਚ ਹੈਵ ਡਨ ਡਿਊਰਿੰਗ ਡਿਊਟੀ ਟਾਈਮ। ਹਾਂਜੀ,
0: ਜੀ
1: ਉਹ ਸਾਰਾ ਕੁਛ ਜਿਹੜਾ ਹੈਗਾ ਆ ਵੀ ਜਦੋਂ ਉਹਨੇ ਡਿਊਟੀ ਟਾਈਮ ਚ ਜੋ ਕੁਛ ਕੀਤਾ ਆ ਉਹਨੂੰ ਤੁਸੀਂ ਬਾਅਦ ਦੇ ਵਿਚ ਵੀ ਕੁਐਸਚਨ ਨਹੀਂ ਕਰ ਸਕਦੇ।
0: ਜੀ
1: ਜਦੋਂ ਇੰਨੀ ਜ਼ਿਆਦਾ ਲਿਬਰਟੀ ਦਿੱਤੀ ਹੋਵੇ ਫਿਰ ਅਗਲੇ ਕੋਲੋਂ ਜੋ ਮਰਜ਼ੀ ਕਰਾ ਲਓ,
0: ਕਰਾ ਲਓ ਜੀ ਬਿਲਕੁਲ
1: ਅਗਲੇ ਨੂੰ ਪਹਿਲਾਂ ਤੇਰੇ ਅਸੀਂ ਕੰਡੇ ਕੱਢ ਦਿੱਤੇ ਆ, ਤੈਨੂੰ ਕੋਈ ਪੁੱਛਣ ਵਾਲਾ ਨੀ, ਜੋ ਮਰਜ਼ੀ ਕਰ।
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਹੁਣ ਇਹ ਪਤਾ ਨੀ ਇਹਨਾਂ ਦਾ ਜਿਹੜਾ ਤਰੀਕਾ ਕੀ ਸੀ। ਇੱਕ ਫਾਰਮ 6 ਹੈਗਾ ਆ ਉਹਦੇ ਉੱਤੇ ਵੀ ਉਹਨਾਂ ਨੇ ਜਿਹੜੇ ਦੋਨੇ ਕਮਿਸ਼ਨਰ ਆ ਉਹਨਾਂ ਨੇ ਇਤਰਾਜ਼ ਦਿੱਤਾ ਸੀ
0: ਜੀ
1: ਕਿ ਭਾਈ ਆਹ ਤਾਂ ਹੋਇਆ ਵੀ ਹਾਂ ਜੀ ਮੈਂ ਆਪਣਾ ਨਾਂ ਐਡਰੈਸ ਸਾਰਾ ਕੁਛ ਦੇਣਾ ਹੈਗਾ, ਮੈਂ ਆਪਣੀ ਪ੍ਰੇਟੇ ਜੀ ਜਿਹੜੀ ਹੈਗੀ ਆ ਉਹ ਵੀ ਮੇਰੇ ਦਾਦੇ ਦੀ ਵੋਟ ਕਿੱਥੇ ਸੀ ਤੇ ਮੇਰੇ ਬਾਬੇ ਦੀ ਵੋਟ ਕਿੱਥੇ ਸੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂਸ਼ਨ ਰੱਖਣੀਆਂ, ਉਹ ਮੈਂਡੇਟਰੀ ਕਿਉਂ ਕੀਤਾ ਹੈਗਾ ਜੀ, ਉਹ ਸਾਰੀਆਂ ਚੀਜ਼ਾਂ ਤੇ ਹੈਗਾ ਜੀ। ਇਹ ਹੁਣ ਜਿਹੜਾ ਮਸਲਾ ਹੈਗਾ ਜੀ, ਪਹਿਲਾਂ ਤਾਂ ਜਿਹੜੀ ਇਹਨਾਂ ਦੀ ਅਪੁਆਇੰਟਮੈਂਟ ਸੁਪਰੀਮ ਕੋਰਟ ਦੇ ਵਿੱਚ ਦੋ ਜੱਜਾਂ ਦੀ ਬੈਂਚ ਕੋਲ ਵਿਚਾਰੀ ਜਾਂਦੀ ਸੀ, ਹੁਣ ਜਿਹੜਾ ਹੈਗਾ ਇਹਨਾਂ ਦੇ ਮਤਲਬ ਇਤਰਾਜ਼ ਕਰਨ ਦੇ ਨਾਲ ਹੋ ਸਕਦਾ ਮੈਟਰ ਜਿਹੜਾ ਹੈਗਾ ਜੀ ਫੁੱਲ ਬੈਂਚ ਕੋਲ ਜਾਵੇ। ਕਿ ਇਹ ਜੋ ਸਰਕਾਰ ਦਾ ਜਨਰਲੀ ਕੀ ਹੁੰਦਾ ਹੈ ਜੀ ਕਿ ਜਨਰਲੀ ਪਾਰਲੀਮੈਂਟ ਦਾ ਕੋਈ ਵੀ ਜਿਹੜਾ ਆ ਸਟੈਚੂ ਹੁੰਦਾ ਉਹਨੂੰ ਸੁਪਰੀਮ ਕੋਰਟ ਸੈਟਿਸਫਾਈਡ ਨਹੀਂ ਕਰਦੀ ਅਨਲੈਸ ਐਂਡ ਅੰਟਿਲ ਇਟ ਇਜ਼ ਕੰਟਰਾਡਿਕਟਰੀ ਟੂ ਦਾ ਕੰਸਟੀਟਿਊਸ਼ਨ।
0: ਜੀ
1: ਹੁਣ ਇਹ ਕੰਟਰਾਡਿਕਟਰੀ ਟੂ ਦਾ ਕੰਸਟੀਟਿਊਸ਼ਨ ਹੈ ਹੀ ਆ ਜੀ ਕਿ ਇੱਕ ਬੰਦਾ ਜਿਹੜਾ ਹੈਗਾ ਇੰਨੀ ਅਮੈਨਿਟੀ ਇੰਜੋਏ ਕਰੇ ਕਿ ਉਹਦੇ ਕੀਤੇ ਉਹ ਕਿਉਂ ਸਹੀ ਕੰਮ ਕਰੂਗਾ ਜੀ,
0: ਜੀ
1: ਉੱਥੇ ਗਲਤ ਪੋਸੀਬਿਲਿਟੀ ਜਿਹੜੀ ਹੈਗੀ ਆ ਵਧੇਗੀ ਸਗੋਂ। ਸੋ ਇਸ ਕਰਕੇ ਮੈਨੂੰ ਲੱਗਦਾ ਹੈਗਾ ਆ ਇਹ ਰਿਟ ਇਨ ਦਾ ਲੌਂਗ ਰਨ ਚਾਹੇ ਸ਼ੋਰਟ ਟਰਮ ਦੇ ਵਿੱਚ ਇਹ ਫਾਈਲ ਹੋਏਗੀ ਔਰ ਇਹ ਐਡਮਿਟ ਵੀ ਹੋਏਗੀ ਔਰ ਇਹਦੇ ਤੇ ਜਿਹੜਾ ਹੈਗਾ ਕੋਈ ਫੈਸਲਾ ਵੀ ਪੋਜ਼ਿਟਿਵ ਆਏਗਾ ਜਿਹੜਾ ਕਿ ਸਰਕਾਰ ਦੇ ਅਗੇਂਸਟ ਹੋਏਗਾ। ਬਟ ਕਰਨਾ ਕੀ ਆ ਜੀ, ਜਦੋਂ ਤੱਕ ਇਹ ਕੰਮ ਹੋਣਾ ਆ ਜੀ ਤਦ ਤੱਕ ਜਿਹੜਾ ਹੈਗਾ ਆ ਸਰਕਾਰਾਂ ਬਦਲੀਆਂ ਜਾ ਚੁੱਕੀਆਂ ਹੋਣਗੀਆਂ ਜਾਂ ਤਾਂ ਵੀ ਦੁਬਾਰਾ ਟਰਮ ਜੋ ਉਹਨਾਂ ਨੇ ਗੋਲ ਰੱਖਿਆ ਸੀ ਉਹ ਅਚੀਵ ਕੀਤਾ ਜਾ ਚੁੱਕਾ ਹੋਏਗਾ
0: ਜੀ। ਪਰ ਸਾਈਂ ਸਰ ਜੇ ਸਿੰਪਲ ਸ਼ਬਦਾਂ ਦੇ ਵਿੱਚ ਆਪਾਂ ਆਪ ਵੀ ਸਮਝਣਾ ਮੈਂ ਵੀ ਸਮਝਣਾ ਹੋਵੇ ਜਾਂ ਦੋਸਤ ਵੀ ਜਿਹੜੇ ਲਾਅ ਦੇ ਨਾਲ ਨਹੀਂ ਜੁੜੇ ਹੋਏ, ਜੇ ਸਪਸ਼ਟ ਸ਼ਬਦਾਂ 'ਚ ਜਾਂ ਦੇਸੀ ਭਾਸ਼ਾ 'ਚ ਕਹੀਏ ਕਿ ਜਿਹੜਾ ਚੋਣ ਕਮਿਸ਼ਨ ਹੁੰਦਾ ਹੈ ਦੇਸ਼ ਦਾ ਉਹਦਾ ਕੰਮ ਹੁੰਦਾ ਕਿ ਆਰਗਨਾਈਜ਼ ਕਰਨਾ, ਮਤਲਬ ਕਿ ਚੋਣਾਂ ਦੀ ਪ੍ਰਕਿਰਿਆ ਜਿਹੜੀ ਆ ਜਾਂ ਉਹਦੇ ਵਿੱਚ ਤੇ ਉਹਨੂੰ ਉਸ ਹਿਸਾਬ ਦੇ ਨਾਲ ਅੱਗੇ ਕਰਨਾ, ਨਾ ਕਿ ਉਹਦੇ ਵਿੱਚ ਚੇਂਜਸ ਕਰਨਾ ਕਹਿ ਸਕਦੇ, ਮਤਲਬ ਉਹਦੇ ਵਿੱਚ ਬਦਲਾਅ ਨਹੀਂ ਕੀਤੇ ਜਾ ਸਕਦੇ ਜੋ ਲਾਅ ਹੈਗਾ ਆ, ਬਸ ਉਹਨਾਂ ਦਾ ਅਰੇਂਜਮੈਂਟ ਹੀ ਕਰਨਾ ਹੁੰਦਾ ਜੀ, ਪ੍ਰਕਿਰਿਆ ਕਰਨੀ ਹੁੰਦੀ ਅੰਦਰ ਜਾਣਾ, ਮਤਲਬ ਕਿ ਕਿਸ ਹਿਸਾਬ ਦੇ ਨਾਲ ਸਭ ਠੀਕ ਠਾਕ ਸਲਾਮਤ ਜਿਹੜੀ ਆ ਚੋਣ ਪ੍ਰਕਿਰਿਆ ਜਿਹੜੀ ਆ ਆਰੰਭੀ ਜਾਵੇ ਤੇ ਉਹ ਸਮਾਪਤੀ ਕੀਤੀ ਜਾਵੇ ਜੀ। ਕਹਿਣ ਦਾ ਮਤਲਬ ਇਹ
1: ਸਰ ਵੋਟਾਂ ਦੀ ਸੁਧਾਈ ਜਿਹੜੀ ਹੈਗੀ ਆ ਕਰਦੇ ਆ ਜੀ, ਅੱਗੇ ਵੀ ਕਰਦੇ ਰਹੇ ਹੈਗੇ ਆ, ਇਹ ਕੋਈ ਨਵੀਂ ਗੱਲ ਨਹੀਂ ਸੀ
0: ਜੀ।
1: ਪਰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਇੱਕ ਮੋਟਿਵ ਰੱਖ ਕੇ ਇੱਕ ਡਿਜ਼ਾਈਨ ਰੱਖ ਕੇ ਕਿ ਵੋਟਾਂ ਦੀ ਜਿਹੜੀ ਹੈਗੀ ਆ ਉਹ ਸੁਧਾਈ ਨਹੀਂ ਕੀਤੀ, ਕਟਾਈ ਕੀਤੀ, ਕਿਸ ਤਰੀਕੇ ਨਾਲ ਕੀਤੀ ਹੈਗੀ ਆ ਜੀ, ਵੀ ਉਹਦਾ ਇੱਕ ਜਿਹੜਾ ਆ ਉਹ ਚਾਰਟ ਬਣਾ ਲਿਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਕਿਸੇ ਨੂੰ ਟ੍ਰੈਪ ਚ ਲਿਆ ਜਾਵੇ ਤੇ ਉਹਦੀ ਵੋਟ ਜਿਹੜੀ ਹੈਗੀ ਆ ਕੱਟੀ ਜਾ ਸਕਦੀ ਹੈਗੀ ਆ। ਟੂ ਬੀ ਵੈਰੀ ਫਰੈਂਕ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਵੀ ਇੱਕ ਫਿਰਕੇ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਕੱਟਣ ਵਾਸਤੇ ਇਹ ਡਿਜ਼ਾਈਨ ਕੀਤਾ ਗਿਆ ਸੀ ਤੇ ਉਹ ਉਹਨਾਂ ਨੇ ਅਚੀਵ ਵੀ ਕੀਤਾ ਹੋਏਗਾ ਜੀ। ਬੰਗਾਲ ਸਾਡੇ ਸਾਹਮਣੇ ਹੈਗਾ ਜੀ। ਸਰ ਸਾਡੇ ਨਾ ਕਾਨੂੰਨ ਦਾ ਇੱਕ ਬਹੁਤ ਬੇਸਿਕ ਫੰਡਾ ਆ, ਉਹ ਕਹਿੰਦੇ ਆ ਕਿ 100 ਗੁਨਾਹਗਾਰ ਬਸ਼ੱਕ ਤੁਹਾਡੇ ਕੋਲੋਂ ਬਰੀ ਹੋ ਜਾਣ, ਛੁੱਟ ਜਾਣ ਜੀ, ਪਰ ਇੱਕ ਵੀ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਹੁਣ ਇਸੇ ਵੀ ਏਦਾਂ ਹੀ ਹੈਗਾ ਆ ਜੀ ਵੀ 100 ਵੋਟਾਂ ਜਾਂ ਦੂਜੀਆਂ ਪੈ ਜਾਂਦੀਆਂ ਜਿਹੜੀਆਂ ਡਬਲਿੰਗ ਹੋਈਆਂ ਹੁੰਦੀਆਂ, ਪਰ ਇੱਕ ਵੀ ਜੈਨੂਅਨ ਵੋਟ ਜਿਹੜੀ ਆ ਉਹ ਨਹੀਂ ਸੀ ਛੁੱਟਣੀ ਚਾਹੀਦੀ।
0: ਬਿਲਕੁਲ ਜੀ ਬਿਲਕੁਲ।
1: ਇੱਥੇ ਕੀ ਹੈਗਾ ਆ ਕਿ ਤੁਸੀਂ ਜਿਹੜਾ ਹੈਗਾ ਇੱਕ ਜਿਹੜੀ ਹੈਗੀ ਆ ਏਦਾਂ ਦੀ ਵੋਟ ਜਿਹੜੀ ਆ ਫੇਕ ਵੋਟ ਦੀ ਉਹਨੂੰ ਕੱਟਦੇ ਕੱਟਦੇ 100 ਜੈਨੂਅਨ ਵੋਟਾਂ ਵੀ ਕੱਟ ਜਾਂਦੇ ਹੈਗੇ ਆ, ਉਹਨੂੰ ਫਿਰ ਵੀ ਜਸਟੀਫਾਈ ਠਹਿਰਾਇਆ ਜਾ ਰਿਹਾ ਹੈਗਾ ਜੀ।
0: ਬਿਲਕੁਲ ਹੈ ਜੀ।
1: ਸੋ ਸਧਾਰਨ ਸ਼ਬਦਾਂ ਦੇ ਵਿੱਚ ਤਾਂ ਇਹ ਹੈਗਾ ਆ ਕਿ ਇਹ ਜਿਹੜੀ ਪ੍ਰੋਸੈਸ ਹੋਈ ਆ 30 ਸਟੇਟਾਂ ਦੇ ਵਿੱਚ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਵੋਟਾਂ ਕੱਟੀਆਂ ਗਈਆਂ ਹੈਗੀਆਂ, ਇਹ ਟਾਕ ਆਫ ਦਾ ਜਿਹੜਾ ਹੈਗਾ ਆ ਟਾਊਨ ਜਿਹਨੂੰ ਕਹਿੰਦੇ ਹੈਗੇ ਆ ਜੀ, ਵੀ ਅੱਗੇ ਚਰਚਾ ਦਾ ਵਿਸ਼ਾ ਜ਼ਰੂਰ ਬਣੂਗਾ ਜੀ। ਸੋ ਇਸ ਕਰਕੇ ਔਰ ਹੋ ਸਕਦਾ ਹੈਗਾ ਇਸ ਪ੍ਰੋਸੈਸ ਦੇ ਉੱਤੇ ਜਿਹੜਾ ਆ ਕੋਈ ਅੰਕੁਸ਼ ਲੱਗੇ ਜਾਂ ਇਹਦੇ ਵਿੱਚ ਮੋਡੀਫਿਕੇਸ਼ਨ ਹੋਵੇ, ਜਾਂ ਇਹਨੂੰ ਰੀਥਿੰਕ ਕੀਤਾ ਜਾਵੇ ਜੀ,
0: ਬਿਲਕੁਲ
1: ਦੁਬਾਰਾ ਸੁਣਨਗੇ ਜੀ
0: ਜੀ। ਤੇ ਸਾਹਿਬ ਸਾਹਿਬ
1: ਦੁਬਾਰਾ ਜਾਵੇ।
0: ਪੰਜਾਬ ਦੇ ਵਿੱਚ ਆਈਏ, ਜੋ ਕੁਝ ਮੁਹਾਲੀ ਜਾਂ ਹੋਰ ਖੇਤਰਾਂ ਦੇ ਵਿੱਚ ਈਡੀ ਨੇ ਤਕਰੀਬਨ 23-24 ਵੱਖਰੀਆਂ ਵੱਖਰੀਆਂ ਸਥਾਨਾਂ ਦੇ ਉੱਤੇ, ਦਿੱਲੀ ਦੇ ਵਿੱਚ ਵੀ ਜਿਹੜਾ ਰੇਡ ਕੀਤੀ, ਸਾਰਾ ਕੁਝ ਹੋਇਆ। ਕੱਲ ਤਾਂ ਗੱਦੇ ਵੀ ਮੰਗਾ ਲਏ ਗਏ, ਰਾਤ ਵੀ ਉਹਨਾਂ ਨੇ ਕੱਟੀ ਹੈ, ਤਾਂ ਅੰਦਰੇ ਹੀ ਜਿੱਥੇ ਕਹਿੰਦੇ ਕਦੇ ਪੱਤਾ ਨਹੀਂ ਹਿਲਦਾ ਹੁੰਦਾ ਸੀ ਉਹਨਾਂ ਦੀ ਇਜਾਜ਼ਤ ਤੋਂ, ਤੇ ਹੁਣ ਕਹਿੰਦੇ ਨੇ ਉਹ ਆਪ ਥੜ-ਥੜ ਕੰਬ ਰਹੇ ਨੇ। ਤੇ ਦੂਸਰੇ ਪਾਸੇ ਅੱਜ ਨਵਾਂ ਹੀ ਕੰਮ ਖੁੱਲ੍ਹ ਗਿਆ ਜੀ, ਜੋ ਸੁਰਖੀਆਂ ਲੱਗੀਆਂ ਨੇ ਕਿ ਦੁਪਹਿਰ ਤਕਰੀਬਨ 2:30 ਵਜੇ ਬਠਿੰਡਾ ਵੀ ਈਡੀ ਪਹੁੰਚ ਗਏ ਜੀ। ਕੈਬਨਿਟ ਮੰਤਰੀ ਜਿਹੜੇ ਪਹਿਲਾਂ ਹੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਅਰੋੜਾ ਸਾਹਿਬ ਲੁਧਿਆਣੇ ਤੋਂ, ਉਹ ਤਾਂ ਹੈਗੇ ਨੇ ਅੰਦਰ ਅਜੇ ਵੀ। ਪਰ ਦੂਸਰੇ ਪਾਸੇ ਹੁਣ ਇਸੇ ਮਹਿਕਮੇ ਦੇ ਵਿੱਚੋਂ ਹਰਦੀਪ ਸਿੰਘ ਮੁੰਡੀਆ ਉਹਨਾਂ ਦੇ ਭਤੀਜੇ ਦਾ ਘਰ ਵੀ ਈਡੀ ਨੇ ਰੇਡ ਮਾਰ ਲਈ ਹੈ ਜੀ, ਤੇ ਹਰਦੀਪ ਸਿੰਘ ਮੁੰਡੀਆ ਵੀ ਚਰਚਾ ਦੇ ਵਿੱਚ ਆ ਚੁੱਕੇ ਹੈ।
1: ਪਾਣੀ ਸਾਹਿਬ ਮੈਂ ਨਾ ਜਦੋਂ ਹੈਡਿੰਗ ਨਿਊਜ਼ ਆਪਣਾ ਹੈਡਿੰਗ ਲਿਖਾਇਆ ਸੀਗਾ ਤੇ ਇਸੇ ਕਰਕੇ ਦਿਲ ਮੰਗੇ ਮੋੜ ਦਾ ਮਤਲਬ ਇਹ ਸੀ ਵੀ ਈਡੀ ਰੱਜਣ ਰੱਜਦੇ ਹੀ ਨਹੀਂ ਪਏ ਜੀ ਈਡੀ ਵਾਲੇ। ਹਾਂਜੀ ਉਹ ਕਿਤੇ ਮੋਹਾਲੀ ਤੋਂ ਬਠਿੰਡੇ ਤੱਕ ਪਹੁੰਚ ਗਏ ਹੈਗੇ, ਇਹਨਾਂ ਨੂੰ ਰਾਜੀ ਨੀ ਆਉਂਦਾ ਵੀ ਤੁਸੀਂ ਲੈ ਜਾਓ ਜਿੰਨੇ ਜਾਣੇ ਹੈਗੇ ਆ ਤੇ ਬਾਕੀ ਹੁਣ ਕੁਛ ਤਾਂ ਛੱਡ ਜਾਓ।
0: ਬਠਿੰਡਾ ਸੈਣੀ ਸਾਹਿਬ ਪੁਰਾਣੀ ਰਾਜਧਾਨੀ ਹੈ, ਦੇਖਿਆ ਜਾਵੇ ਤਾਂ ਉੱਥੇ ਸਭ ਤੋਂ ਵੱਡੀਆਂ ਵੱਧ ਰੇਲਾਂ ਦਾ ਜੰਕਸ਼ਨ ਕਹਿ ਸਕਦੇ ਆ, ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ ਤਾਂ ਉੱਥੋਂ ਹੀ ਤਾਂ ਕੰਮ ਸ਼ੁਰੂ ਹੁੰਦਾ ਜੀ ਜੀ।
1: ਪਰ ਇਹ ਸਭ ਗੱਲ ਏਦਾਂ ਹੈਗੀ ਆ ਜਨਰਲੀ ਨਾ ਜਿਹੜਾ ਹੈਗਾ ਆ ਜਦ ਤੱਕ ਰੇਡ ਚੱਲਦੀ ਹੁੰਦੀ ਆ ਨਾ ਜੀ ਤਦ ਤੱਕ ਜਿਹੜਾ ਆ ਸੈਕਸ਼ਨ 16 ਜਿਹੜਾ ਆ ਪ੍ਰਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਆ ਉਹ ਅਪਲਾਈ ਨਹੀਂ ਕੀਤਾ ਜਾਂਦਾ ਹੋਣਾ। ਉਹ ਹੁੰਦਾ ਹੈਗਾ ਜੀ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਸੀਜ਼ ਕਰਨ ਦਾ ਜੀ। ਇੱਥੇ ਕੀ ਹੈਗਾ ਜੀ ਤੁਸੀਂ ਦੇਖੋ ਕਈਆਂ ਦੇ ਫੋਨ ਸੀਜ਼ ਕੀਤੇ ਹੈਗੇ ਨਾਲੋ ਨਾਲ ਹੀ ਸੈਕਸ਼ਨ 16 ਦੀ ਐਪਲੀਕੇਸ਼ਨ ਹੋ ਗਈ ਆ ਜੀ,
0: ਸਾਰਾ ਕੁਝ ਲਈ ਜਾਂਦੇ ਆ ਜੀ ਬਿਲਕੁਲ।
1: ਹਾਂਜੀ ਉਹ ਨਾਲ ਹੀ ਨਾਲ ਜਿਹੜਾ ਹੈਗਾ ਆ ਉਹ ਕਬਜ਼ੇ ਦੇ ਉਹ ਫਿਰ ਕੇਸ ਪ੍ਰੋਪਰਟੀ ਬਣ ਜਾਂਦੀ ਸਰ
0: ਜੀ,
1: ਇਸ ਕਰਕੇ ਅਵਾਇਡ ਕੀਤਾ ਜਾਂਦਾ ਹੁੰਦਾ ਵੀ ਕੇਸ ਪ੍ਰੋਪਰਟੀ ਵਿਚ ਇਜ਼ ਨੈਸੈਸਿਟੀਡ ਇਨ ਦਾ ਕੇਸ, ਉਹ ਹੀ ਜਿਹੜੀ ਹੈਗੀ ਜ਼ਰੂਰੀ ਹੋਣੀ ਚਾਹੀਦੀ ਆ ਜੀ, ਬਾਕੀ ਜਿਹੜਾ ਹੈਗਾ ਆ ਉਹ ਉਹਨੂੰ ਨਹੀਂ ਕਰਦੇ ਹੈਗੇ। ਪਰ ਇੱਥੇ ਜਿਹੜਾ ਹੈਗਾ ਆ ਬਹੁਤ ਸਾਰਾ ਮਟੀਰੀਅਲ ਬਹੁਤ ਸਾਰੇ ਡਾਕੂਮੈਂਟਸ ਇਨਕਲੂਡਿੰਗ ਦੀ ਫੋਨਸ ਇਹ ਜਿਹੜੇ ਹੈਗੇ ਆ ਇਹਨਾਂ ਨੇ ਕਬਜ਼ੇ ਦੇ ਵਿੱਚ ਆਪਣੇ ਲੈ ਲਏ ਆ ਤੇ ਉਹਨਾਂ ਨੂੰ ਸੀਜ਼ ਕਰ ਦਿੱਤਾ ਹੈਗਾ ਜੀ।
0: ਜੀ
1: ਹੋਰ ਜਿਹੜਾ ਹੈਗਾ ਆ ਜੀ ਇੱਕ ਕਹਿੰਦੇ ਹੈਗੇ ਜੀ ਕਿ 290 ਕਰੋੜ ਦਾ ਘਟਾਲਾ ਹੈਗਾ ਆ ਇੱਕ, ਜਿਹੜਾ ਕਿ ਐਕਸਟਰਨਲ ਡਿਵੈਲਪਮੈਂਟ ਚਾਰਜਿਸ ਦੇ ਨਾਂ ਦੇ ਉੱਤੇ ਹੇਰਾ ਫੇਰੀ ਕੀਤੀ ਹੈਗੀ ਸੀ ਜੀ। ਇੱਕ 100 ਕਰੋੜ ਦਾ ਕੇਸ ਹੈਗਾ ਜੀ, ਜਦੋਂ ਏਡੇ ਏਡੇ ਵੱਡੇ ਅਮਾਉਂਟ ਦੇ ਕੇਸ ਹੈਗੇ ਆ ਜੀ ਤੇ ਇਹਦੇ ਵਿੱਚ ਜਿਹੜਾ ਆ ਅਕਿਊਜ਼ਿੰਗ ਫਿੰਗਰ ਰੇਜ਼ ਹੁੰਦੀ ਪਈ ਆ ਜਿਤਨੇ ਜਿਹੜਾ ਆ ਇੱਥੇ ਸਤਿੰਦਰ ਜੈਨ ਜਿਹੜਾ ਦਿੱਲੀ ਦਾ ਮੰਤਰੀ ਸੀਗਾ ਜੀ ਜਿਹੜਾ ਪੰਜਾਬ ਚ ਵੀ ਘੁੰਮਦਾ ਰਿਹਾ ਉਹਦੇ ਤੇ ਉਹਦੇ ਨੇੜਲੇ ਬੰਦਿਆਂ ਤੇ ਜੀ।
0: ਜੀ
1: ਹੁਣ ਇਹ ਹੈ ਤਾਂ ਦਿੱਲੀ ਲੋਬੀ ਹੀ ਆਈ ਸੀ ਸਰ, ਇੱਥੇ ਪੰਜਾਬ ਵਾਲੇ ਜਿਹੜੇ ਆ ਨਾ ਜੀ ਇਹ ਗੱਲਾਂ ਗੁੱਲਾਂ ਕਰ ਸਕਦੇ ਹੈਗੇ, ਮਤਲਬ ਹਿਸਾਬ ਕਿਤਾਬ ਦੇ ਵਿੱਚ ਮਨੀ ਮੈਟਰ ਦੇ ਵਿੱਚ ਇਹ ਜ਼ਿਆਦਾ ਕੋਈ ਪਰਵਾਹ ਨਹੀਂ ਕਰਦੇ ਹੈਗੇ ਜੀ ਤੇ ਨਾ ਹੀ ਇੰਨਾ ਇੰਡਲਜ ਕਰਦੇ ਹੈਗੇ ਜੀ। ਤੇ ਮੈਂ ਤਾਂ ਮਤਲਬ ਇਹ ਵੀ ਸੋਚਦਾ ਹੈਗਾ ਆ ਕਿ ਇਹ ਸਾਰੀ ਜਿਹੜੀ ਵਿਉਂਤਬੰਦੀ ਆ ਨਾ ਜੀ ਕਿੱਦਾਂ ਮਤਲਬ ਇਥੋਂ ਪੈਸਾ ਕੱਢਣਾ ਆ ਉਹ ਸਾਰੀ ਉਹ ਜਿਹੜੀ ਦਿੱਲੀ ਦੀ ਟੀਮ ਆਈ ਸੀ ਉਹਨਾਂ ਦੀ ਸੀ ਜੀ, ਬਟ ਇਹ ਆ ਕਿ ਮਾਨ ਸਾਹਿਬ ਦੀ ਸਰਕਾਰ ਵੀ ਬਦਨਾਮ ਹੋ ਰਹੀ ਆ ਤੇ ਇਹਨਾਂ ਦੇ ਆਪ ਇਹ ਚਕੰਨੇ ਹੋਏ ਵੀ ਹੁਣ ਕਿਹਦੇ ਕੋਲ ਚੱਲੇ ਹੁਣ ਕਿਹਦੇ ਕੋਲ ਚੱਲੇ ਜੀ।
0: ਸੈਣੀ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਉਹ ਸੀਐਮ ਹਾਊਸ ਤੱਕ ਵੀ ਤਾਰਾਂ ਜੁੜਦੀਆਂ ਨੇ ਜੀ, ਉਹ ਤਾਂ ਇਹ ਵੀ ਕਹਿ ਰਹੇ ਨੇ ਜੀ
1: ਜੁੜਦੀਆਂ ਹੈਗੀਆਂ। ਪਰ ਸੀਐਮ ਹਾਊਸ ਦਾ ਵੀ ਜਿਹੜਾ ਹੈਗਾ ਨਾ ਜੀ ਅੱਜ ਮੈਂ ਵੀ ਇੱਕ ਵਿਸ਼ਲੇਸ਼ਣ ਸੁਣਦਾ ਪਿਆ ਸੀਗਾ ਉਹਦੇ ਵਿੱਚ ਉਹ ਕਹਿੰਦੇ ਹੈਗੇ ਵੀ ਇਹਨਾਂ ਦਾ ਵੀ ਪਤਾ ਨਹੀਂ ਲੱਗਦਾ ਬੀਜੇਪੀ ਦਾ, ਹਰਿਆਣੇ ਦੇ ਵਿੱਚ ਜਿਹੜਾ ਹੈਗਾ ਆ ਮਾਨ ਸਾਹਿਬ ਦੇ ਕੇਸ ਦੇ ਵਿੱਚ ਜਿਹੜਾ ਆ ਕੋਈ ਪ੍ਰੋਗਰੈਸ ਨਹੀਂ, ਉੱਥੇ ਜਿਹੜਾ ਹੈਗਾ ਇਹ ਚਾਹੁੰਦੇ ਹੈਗੇ ਆ ਵੀ ਹਾਂ ਜੀ ਵੀ ਏਦਾਂ ਲੱਗਦਾ ਆ ਵੀ ਜਿੱਦਾਂ ਫੇਵਰ ਕਰਦੇ ਹੁੰਦੇ ਮਾਨ ਸਾਹਿਬ ਨੂੰ, ਇੱਥੇ ਆ ਕੇ ਇੱਥੇ ਵੀ ਸਿੱਧਾ ਹੱਥ ਨਹੀਂ ਪਾ ਰਹੇ ਹੈਗੇ, ਪਤਾ ਨਹੀਂ ਕਿਉਂ ਮਤਲਬ ਜਿਹੜਾ ਹੈਗਾ ਨਾ ਸਾਰਾ ਕੁਛ ਸਟਾਕ ਇਕੱਠਾ ਕਰਕੇ ਰੱਖੀ ਜਾਂਦੇ ਹੈਗੇ ਆ ਤੇ ਜਿੱਦਣ ਬੰਬ ਸਿੱਟਣਗੇ ਇੱਕੋ ਵਾਰੀ ਸਿੱਟਣਗੇ ਜੀ
0: ਸਿੱਟਣਗੇ ਜੀ ਬਿਲਕੁਲ ਜੀ।
1: ਹਾਂਜੀ
0: ਤੇ ਸੈਣੀ ਸਾਹਿਬ ਪੰਜਾਬ ਦੇ ਵਿੱਚ ਨਵੀਆਂ ਨਵੀਆਂ ਪਾਰਟੀਆਂ ਬਣ ਰਹੀਆਂ ਨੇ ਜੀ, ਹੁਣ ਸਾਂਝੀਵਾਲ ਤਾਂ ਦਲ ਬਣ ਗਿਆ ਜੀ, ਕਹਿੰਦੇ ਸਰਬੱਤ ਦਾ ਭਲਾ ਇਹ ਵੀ ਕਰਨਗੇ ਕੁਛ ਕਿ ਮਤਲਬ ਕਿ ਫਿਲਮਾਂ ਵਾਲਾ ਸਿਸਟਮ ਹੀ ਹੈ ਜਾਂ ਚਲੋ ਪਕੜ ਤਾਂ ਚੰਗੀ ਆ ਮਤੋਜਮਾਨ ਹੋਣਾ ਦੀ ਸਾਰਾ ਕੁਝ ਹੈ, ਪਰ ਜਿੱਦਾਂ ਸਿੱਧੇ ਤੌਰ ਦੇ ਉੱਤੇ ਸੱਤਾ ਦੇ ਵਿੱਚ ਆ ਜਾਣਾ ਜਾਂ ਸੱਤਾ ਚ ਤਾਂ ਨਹੀਂ ਆਏ ਚਲੋ ਕਿਤੇ ਨਾ ਕਿਤੇ ਚੋਣ ਪ੍ਰਕਿਰਿਆ ਕਹਿ ਲਓ ਜਾਂ ਐਮ ਐਲ ਏ ਜਾਂ ਹੋਰ ਸਾਰੀਆਂ ਚੀਜ਼ਾਂ ਬਣਨਗੇ, ਤੇ ਜਿਹੜਾ ਇੱਕ ਬਾਹਰ ਰਹਿ ਕੇ ਜਿਹੜਾ ਕਾਜ ਕਰ ਸਕਦੇ ਆ ਜਾਂ ਇੱਕ ਓਪੋਜੀਸ਼ਨ ਦਾ ਰੋਲ ਨਿਭਾ ਸਕਦੇ ਆ ਜਾਂ ਸਮਾਜਿਕ ਮੁੱਦੇ ਜਿਹੜੇ ਨੇ ਚੱਕ ਸਕਦੇ ਆ ਤਾਂ ਉਹ ਤੋਂ ਕਿਤੇ ਨਾ ਕਿਤੇ ਦੂਰੀ ਬਣਾਉਂਦੇ ਵੀ ਨਜ਼ਰ ਆਉਂਦੇ ਨੇ ਤੇ ਦੂਸਰੇ ਪਾਸੇ ਨਿਰੰਜਨ ਸਿੰਘ ਹੁਣੀ ਤੇ ਸੇਖਵਾਂ ਉਹਨਾਂ ਦੀ ਆਪਾਂ ਗੱਲ ਕੀਤੀ ਸੀ ਕੱਲ ਤੇ ਉਹਨਾਂ ਨੇ ਵੀ ਜਿਹੜੀ ਆ ਵਾਰਸ ਪੰਜਾਬ ਜੁਆਇਨ ਕਰ ਲਈ ਆ ਜੀ ਤੇ ਉਹ ਵੀ ਕਿਤੇ ਨਾ ਕਿਤੇ ਜਿਹੜੀਆਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਆਫਿਸਰ ਨੇ ਰਿਟਾਇਰਮੈਂਟ ਤੋਂ ਬਾਅਦ ਆਪਣੀਆਂ ਉਹ ਡਾਇਰੀਆਂ ਲਿਖਦੇ ਨੇ ਜਾਂ ਕਿਤਾਬਾਂ ਵੀ ਲਿਖਦੇ ਨੇ ਕੁਝ ਨਾ ਕੁਝ ਚੀਜ਼ਾਂ ਨਸ਼ਰ ਵੀ ਕਰਦੇ ਆ ਜਦੋਂ ਆਨ ਡਿਊਟੀ ਦੇ ਵਿੱਚ ਰਹਿ ਕੇ ਉਹ ਨਈ ਚੀਜ਼ਾਂ ਦਾ ਖੁਲਾਸਾ ਕਰ ਸਕਦੇ ਹੁੰਦੇ ਆ ਸਮਾਜ ਦੇ ਢਾਂਚੇ ਨੂੰ ਸਮਝਣ ਤੇ ਅਫਸਰਸ਼ਾਹੀ ਦੇ ਵਿੱਚ ਜਦੋਂ ਕੰਮ ਕਰਦੇ ਆ ਦੋਵਾਂ ਪੱਖਾਂ ਨੂੰ ਚੰਗੀ ਤਰ੍ਹਾਂ ਵਿਚਾਰ ਸਕਦੇ ਆ ਤੇ ਹੱਕ ਸੱਚ ਦੀ ਗੱਲ ਉਹ ਬੜੇ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਆ ਪਰ ਕਿਤੇ ਨਾ ਕਿਤੇ ਉਹ ਵੀ ਇਸੇ ਪਾਸੇ ਨੂੰ ਤੁਰ ਪਏ ਨੇ ਜੀ
1: ਪਰ ਇਹ ਸਭ ਮੇਰੀ ਆਪਣੀ ਸੋਚ ਹੈਗੀ ਆ ਜੀ ਕਿ ਇੰਨੀਆਂ ਪਾਰਟੀਆਂ ਪਹਿਲਾਂ ਹੀ ਮੌਜੂਦ ਹੈਗੀਆਂ ਸੀ ਉੱਥੇ ਇੱਕ ਪਾਰਟੀ ਹੋਰ ਬਣੀ ਹੈਗੀ ਆ ਤੇ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤਾ ਵੱਡਾ ਮਾਰਕਾ ਮਾਰੇਗੀ ਉਹ ਵੀ ਐਨ ਚੋਣਾਂ ਦੇ ਨੇੜੇ ਆ ਕੇ ਜੀ
0: ਜੀ
1: ਨੋ ਡਾਊਟ ਵੀ ਜਿਹੜੇ ਬੰਦਿਆਂ ਨੇ ਇਹ ਪਾਰਟੀ ਬਣਾਈ ਹੈਗੀ ਆ ਨਵਕਿਰਨ ਸਿੰਘ ਹੁਣੀ ਤਾਂ ਚਲੋ ਹਾਈ ਕੋਰਟ ਦੇ ਵਿੱਚ ਐਡਵੋਕੇਟ ਹੈਗੇ ਆ ਜੀ ਉਹਨਾਂ ਨੇ ਬਹੁਤ ਸਾਰੇ ਮੁੱਦੇ ਜਿਹੜੇ ਆ ਚੱਕੇ ਆ ਜੀ
0: ਤੇ
1: ਹਿਊਮਨ ਰਾਈਟ ਕਮਿਸ਼ਨ ਦੇ ਨਾਲ ਵੀ ਜੁੜੇ ਰਹੇ ਆ ਜੀ
0: ਜੀਰਾ ਸਾਹਿਬ ਵੀ ਜੁੜੇ ਹੋਣੇ ਉਹਨਾਂ ਦੇ ਮਿਲ ਦਾ ਮਾਮਲਾ ਸੀਗਾ ਉਹ ਵੀ ਚੱਕਦੇ ਰਹੇ ਨੇ ਸਾਰਾ ਕੁਝ
1: ਹਾਂਜੀ ਚੱਕਦੇ ਰਹੇ ਹੈਗੇ ਜੀ ਹਾਈ ਕੋਰਟ ਦੇ ਕਾਫੀ ਪੀ ਆਈ ਐਲ ਵੀ ਪਾਈਆਂ ਜੀ ਆ ਨਿਰੰਜਨ ਸਿੰਘ ਦੀ ਵੀ ਪੀ ਆਈ ਐਲ ਇਹਨਾਂ ਨੇ ਪਾਈ ਸੀ ਉਹਦੀ ਟ੍ਰਾਂਸਫਰ ਜਿਹੜੀ ਚੈਲੰਜ ਕੀਤੀ ਸੀ ਉਹ ਇਹਨਾਂ ਨੇ ਕੀਤੀ ਸੀ ਤੇ ਉਹ ਡੈਟ ਵਾਜ ਟਾਕ ਆਫ ਦਾ ਟਾਊਨ ਔਨ ਦੋਜ਼ ਡੇਜ਼ ਤੇ ਇਹ ਜਿਹੜਾ ਹੈਗਾ ਆ ਹੁਣ ਇਹਨਾਂ ਦਾ ਇਹ ਬਣਾਉਣਾ ਜੀ ਪੰਜਾਬ ਸਰਵ
0: ਹੈਗੀ ਜੀ
1: ਸਾਂਝੀਵਾਲਤਾ ਦਲ ਪੰਜਾਬ ਸਾਂਝੀਵਾਲਤਾ ਦਲ
0: ਜੀ
1: ਹੁਣ ਇਹ ਹੁਣ ਪਤਾ ਨੀ ਜਿਹੜਾ ਆ ਕਿ ਕੀ ਇਹਨਾਂ ਦਾ ਮੋਟਿਵ ਹੈ ਕੀ ਇਹਨਾਂ ਦਾ ਡਿਜ਼ਾਇਨ ਹੈ ਜੀ ਕਿੱਥੇ ਕਿੱਥੇ ਰੋਡ ਮੈਪ ਕੀ ਹੈਗਾ ਜੀ ਤੇ ਇਸ਼ੂ ਕਿਹੜੇ ਟੇਕ ਅਪ ਕਰਨੇ ਆ ਜੀ ਇਟ ਇਜ਼ ਟੂ ਅਰਲੀ ਟੂ ਸੇ ਇਹ ਬਹੁਤ ਮਤਲਬ ਛੇਤੀ ਦੀ ਗੱਲ ਹੋਏਗੀ ਕਿ ਉੱਥੇ ਆਪਾਂ ਕੋਈ ਕਮੈਂਟ ਕਰੀਏ ਕਿ ਮੈਨੂੰ ਨਹੀਂ ਲੱਗਦਾ ਕਿ ਮਤਲਬ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਆ ਵੀ ਕੋਈ ਇਹ ਅਚੀਵ ਕਰ ਸਕਣਗੇ ਅਮਿਤੋਜ ਮਾਨ ਹੋਣਾ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਹੈਗੇ ਆ ਜੀ ਉਹਨਾਂ ਦਾ ਨਾਂ ਖੁਸ਼ਵਿੰਦਰ ਕੀ ਹੈਗਾ ਜੀ ਉਹਨਾਂ ਦਾ ਨਾਂ
0: ਤੇ
1: ਖੁਸ਼ਵਿੰਦਰ ਸਿੰਘ ਉਹਨਾਂ ਦੇ ਉੱਤੇ ਤਾਂ ਪਹਿਲਾਂ ਹੀ ਅਕਿਊਜ਼ਿੰਗ ਫਿੰਗਰ ਰੇਜ਼ ਹੁੰਦੀਆਂ ਹੈਗੀਆਂ ਜੀ ਸਮਾਣਾ ਮੋਰਚਾ ਦੇ ਵਿੱਚ ਜਾਂ ਹੋਰ ਕਈ ਜਗ੍ਹਾ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਐਕਟੀਵਿਟੀ ਜਿਹੜਾ ਆ ਉਹ ਦੇਖਿਆ ਗਿਆ ਜਾਂ ਪਾਰਟੀਸਪੇਟ ਕਰਦਿਆਂ ਨੂੰ ਵੀ ਬਟ ਉਹ ਉਹਨਾਂ ਤੇ ਕੋਈ ਬਹੁਤਾ ਲੋਕੀ ਜਿਹੜੇ ਹੈਗੇ ਆ ਫੇਥ ਨਹੀਂ ਕਰਦੇ ਜੀ ਪਤਾ ਨੀ ਕਿਉਂ ਮੈਨੂੰ ਨੀ ਇਸ ਗੱਲ ਦਾ ਪਤਾ ਹੈ ਜੀ ਕੋਈ ਹਿਸਾਬ ਕਿਤਾਬ ਦੇ ਵਿੱਚ ਕਿੱਥੇ ਜਿੱਥੇ ਜਿੱਥੇ ਮੋਰਚੇ ਲੱਗੇ ਜਾ ਉੱਥੇ ਉੱਥੇ ਜਿਹੜਾ ਵੱਲ ਨੂੰ ਉਂਗਲ ਆਈ ਆ ਜੀ ਤਾਂ ਕਰਕੇ ਆ ਜੀ ਵੈਸੇ ਜਿਹੜਾ ਹੈਗਾ ਆ ਜੇ ਪੰਜਾਬ ਦੇ ਸੰਜੀਦਾ ਬੰਦੇ ਜਿਹੜੇ ਆ ਨਾ ਜੀ ਉਹਨਾਂ ਨੂੰ ਤਾਂ ਚਾਹੀਦਾ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਰੱਖਣ ਜੀ ਸਰਕਾਰ ਕੋਈ ਵੀ ਆਵੇ ਪਾਰਟੀ ਕੋਈ ਵੀ ਹੋਵੇ ਉਹਨਾਂ ਨੂੰ ਆਪਣੇ ਆਪ ਨੂੰ ਰਾਜਨੀਤੀ ਤੋਂ ਪਰੇ ਰੱਖਣਾ ਚਾਹੀਦਾ ਤੇ ਰਾਜਨੀਤਿਕ ਮੁੱਦਿਆਂ ਦੇ ਉੱਤੇ ਕੰਸੰਟਰੇਟ ਕਰਕੇ ਤੇ ਉਹ ਇਹਨਾਂ ਕੋਲੋਂ ਹੱਲ ਕਰਾਉਣੇ ਚਾਹੀਦੇ ਆ ਜੀ ਲੋਕਾਂ ਦਾ ਸਮਰਥਨ ਜਿਹੜਾ ਹੈਗਾ ਆ ਉਹ ਬਹੁਤ ਵੱਡੇ ਪੱਧਰ ਤੇ ਮਿਲੇਗਾ ਜੇ ਮਤਲਬ ਕੋਈ ਪ੍ਰੈਸ਼ਰ ਗਰੁੱਪ ਜਿਹੜਾ ਆ ਉਹ ਅੱਜ ਦੀ ਡੇਟ ਦੇ ਵਿੱਚ ਐਕਟਿਵ ਹੁੰਦਾ ਆ ਜੀ
0: ਬਿਲਕੁਲ
1: ਤੁਸੀਂ ਦੇਖੋ ਨਾ ਕਿਸਾਨ ਜਥੇਬੰਦੀਆਂ ਹੈਗੀਆਂ ਉਹਨਾਂ ਦਾ ਵੀ ਮਤਲਬ ਦਬਦਬਾ ਇਸ ਕਰਕੇ ਘੱਟ ਗਿਆ ਜੀ ਕਿ ਉਹਨਾਂ ਨੇ ਨਾ ਜੀ ਸੇਮ ਮੈਥਡ ਹੀ ਅਡੋਪਟ ਕੀਤਾ ਆ ਜੀ ਉਹਦੇ ਨਾਲ ਨਾ ਤਾਂ ਲੀਡਰਾਂ ਨੂੰ ਫਰਕ ਪੈਂਦਾ ਧਰਨੇ ਆ ਜੀ ਤੇ ਸੜਕਾਂ ਰੋਕਣੀਆਂ ਜੀ ਉਹਦੇ ਨਾਲ ਜਿਹੜਾ ਹੈਗਾ ਪਬਲਿਕ ਜਿਹੜੀ ਆ ਉਹ ਹਰਾਸ ਹੁੰਦੀ ਹੈਗੀ ਆ 10% ਲੋਕ ਜਿਹੜੇ ਹੈਗੇ ਆ ਉਹਨਾਂ ਦੀ ਮਜਬੂਰੀ ਸਮਝਦੇ ਹੈਗੇ ਆ ਜੀ ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੈਗੇ ਆ ਜੀ ਬਾਕੀ ਜਿਹੜੇ ਅੰਦਰੋਂ ਅੰਦਰੀ ਕੁਛ ਇੱਕ ਜਿਹੜੇ ਹੈਗੇ ਆ ਮੌਕੇ ਦੀ ਨਜਾਕਤ ਨੂੰ ਸਮਝਦੇ ਹੋਏ ਚੁੱਪ ਕਰ ਜਾਂਦੇ ਆ ਜੀ ਤੇ ਕੁਛ ਇੱਕ ਵੋਕਲ ਹੋ ਕੇ ਕਹਿ ਵੀ ਦਿੰਦੇ ਹੈਗੇ ਆ ਜੀ ਪੀਣ ਨੇ ਤਾਂ ਰੋਜ਼ ਦਾ ਹੀ ਕੰਮ ਫੜਿਆ ਆ
0: ਸੈਣੀ ਸਾਹਿਬ ਇੱਕ ਗੱਲ ਹੋਰ ਵੀ ਕਹਿ ਦਿੰਦੇ ਸੀਗਾ ਦੇਖੋ ਬੀਜੇਪੀ ਨੇ ਨਸ਼ਾ ਛਡਾਊ ਯਾਤਰਾ ਜਾਂ ਹੋਰ ਸਾਰੀਆਂ ਪੰਜਾਬ ਬਚਾਊ ਯਾਤਰਾ ਇੱਦਾਂ ਦੀਆਂ ਸਾਰੀਆਂ ਚੱਲ ਰਹੀਆਂ ਨੇ ਤੇ ਬੀਜੇਪੀ ਦੇ ਬਹੁਤ ਵੱਡੇ ਵੱਡੇ ਲੀਡਰ ਜਿਹੜੇ ਨੇ ਚਾਹੇ ਉਹ ਖੇਤੀ ਦੇ ਨਾਲ ਸੰਬੰਧਿਤ ਨੇ ਤੇ ਉਹ ਵੀ ਜਿਹੜੇ ਨੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਆ ਕੇ ਗਏ ਨੇ ਜਾਂ ਵਿਚਰ ਰਹੇ ਨੇ, ਅਜੇ ਵੀ ਵਿਚਰ ਰਹੇ ਨੇ। ਤੇ ਕਿਸਾਨ ਆਗੂ ਜਿਹੜੇ ਨੇ ਉਹ ਇਸ ਵਕਤ ਕਿਉਂ ਚੁੱਪ ਕਿਉਂ ਨੇ ਜੀ? ਮੈਂ ਇਹ ਸਵਾਲ ਮੇਰੇ ਮਨ ਦੇ ਵਿੱਚ ਘੁੰਮਣ ਲੱਗ ਗਿਆ ਜਦੋਂ ਮੈਂ ਖਬਰ ਕੀਤੀ ਹੈ ਕਿ ਝੋਨਾ ਤਾਂ ਆ ਗਿਆ ਪੰਜਾਬ ਤੇ, ਸਭ ਤੋਂ ਪਹਿਲਾਂ ਪਹਿਲ ਕਦਮੀ ਕੀਤੀ ਕਿ ਹਰਿਆਣੇ ਦੇ ਨਾਲ ਵਿੱਤ ਘਰਾਣੀ ਸਾਂਭਾਂਗੇ ਸਹਾਂਗੇ ਜੀ। ਤੇ ਜਿਹੜਾ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਮੁੱਦੇ ਹੁਣ ਕਿੱਥੇ ਨੇ ਜੀ? ਚੁੱਪ ਕਾਹਤੋਂ ਕਰ ਗਏ ਨੇ ਸਾਰੇ ਮੁੱਦਿਆਂ ਦੇ ਉੱਤੇ? ਕਿਉਂ ਨੀ ਉਹਨਾਂ ਦਾ ਘਰਾ ਜਾਂ ਉਹਨਾਂ ਨੂੰ ਇਹ ਤੋਂ ਵਧੀਆ ਮੌਕਾ ਹੋਰ ਕੀ ਹੋ ਸਕਦਾ ਜੀ? ਚਲੋ ਉਹਨਾਂ ਦਾ ਵੀ ਹੱਕ ਹੈਗਾ ਆ ਰੈਲੀਆਂ ਕੱਢਣੀਆਂ ਜੋ ਜੋ ਮਰਜ਼ੀ ਕਰਨਾ, ਪਰ ਆਪਣੀ ਆਵਾਜ਼ ਜਿਹੜੀ ਆ ਇਸ ਸਮੇਂ ਦੇ ਵਿੱਚ ਉਹਨਾਂ ਦੇ ਕੰਨਾਂ ਦੇ ਲਾਗੇ ਨੀ ਗੂੰਜਣੀ ਚਾਹੀਦੀ ਵੀ ਪੰਜਾਬ ਦੇ ਵਿੱਚ ਵਾਪਰ ਕੀ ਰਿਹਾ?
1: ਅਜੇ ਭਾਰਤ ਸਾਹਿਬ ਜਿਹੜਾ ਹੈਗਾ ਆ ਝੋਨਾ ਜਿਹੜਾ ਆ ਜਿਹੜਾ ਐਡਵਾਂਸ ਏਰੀਆ ਹੁੰਦਾ ਨਾ ਜੀ ਬਹੁਤ ਥੋੜਾ ਉੱਥੋਂ ਆ ਰਿਹਾ ਜੀ। ਜਿੱਦਾਂ ਹੀ ਇਹ ਤੁਸੀਂ ਕਾਇੰਡਲੀ 10 ਦਿਨ ਰੁਕ ਜਾਓ, 10-20 ਦਿਨਾਂ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਇੱਕਦਮ ਮੰਡੀਆਂ ਭਰੀਆਂ ਤੇ ਇੱਥੇ ਜਗ੍ਹਾ ਨਾ ਹੋਈ ਹੈ ਜੀ, ਤੇ ਉਸ ਵੇਲੇ ਔਖਾ ਹੋ ਜਾਣਾ ਹੈਗਾ ਜੀ।
0: ਪਿਛਲੇ ਮਹੀਨੇ ਮੈਂ ਕਹਿਣਾ ਨੀ ਚਾਹੁੰਦਾ ਸੀਗਾ ਵੀ ਇਹਦੇ ਉੱਤੇ ਕਿਸੇ ਦਾ ਧਿਆਨ ਹੀ ਨੀਗਾ ਜੀ, ਝੋਨੇ ਦੀ ਫਸਲ ਆ ਰਹੀ ਹੈ ਜੀ, ਤੁਸੀਂ ਕਿਹਾ ਸੀ ਪਿਛਲੇ।
1: ਨਾ ਜੀ ਨਾ ਨਾ ਨਾ, ਮੈਂ ਤੁਹਾਨੂੰ, ਮੈਂ 1 ਮਹੀਨਾ ਪਹਿਲਾਂ ਜਿਹੜਾ ਹੈਗਾ ਇਸੇ ਕਰਕੇ ਕਹਿਣ ਲੱਗ ਪਿਆ ਸੀ ਵੀ ਇਹ ਜਿਹੜਾ ਆ ਵੀ ਤੁਸੀਂ ਦੇਖੋ ਇਹਨਾਂ ਨੂੰ ਪਤਾ ਹੀ ਨੀ ਹੈਗਾ ਵੀ ਭਾਈ ਅਸੀਂ ਇਹਦਾ ਅਰੇਂਜਮੈਂਟ ਕਰਨੇ ਹੈਗੇ ਆ, ਉੱਥੋਂ ਜਗ੍ਹਾ ਖਾਲੀ ਕਰਾਉਣੀ ਹੈਗੀ ਆ, ਸਪੈਸ਼ਲ ਵੀ ਤੁਹਾਨੂੰ ਹਫਤੇ ਚ ਇੱਕ ਮਿਲਦੀ ਰਹੀ ਆ, ਤੇ ਬਟ ਜਦ ਹੈ ਨੀ ਜੀ ਧਿਆਨ ਹੈ ਨੀ ਗਾ, ਤੁਸੀਂ ਦੇਖੋ ਸੀ ਹੋਣਾ ਕੀ ਆ, ਬਿਲਕੁਲ ਅਨਰੈਸਟ ਹੋਣੀ ਆ ਜੀ, ਕਿਸਾਨਾਂ ਦੀ ਖੱਜਲ ਖਰਾਬੀ ਤਾਂ ਤੈਅ ਆ ਜੀ, ਇਹ ਤਾਂ ਲਿਖਿਆ ਆ ਜੀ,
0: ਬਿਲਕੁਲ
1: ਇਸ ਕਰਕੇ ਦੇਖਦੇ ਹੈਗੇ ਜੀ।
0: ਜੀ
1: ਤੇ ਸਿਆਣਿਆਂ ਨੇ ਹੋਰ ਵੀ ਕੰਮ ਕਰਨੇ ਹੈਗੇ ਜੀ, ਉਹਨਾਂ ਨੇ ਜਿਹੜਾ ਇਹ ਆ ਵੀ ਬਾਹਰੋਂ ਬਾਹਰ ਸ਼ੈਲਰਾਂ ਵਾਲਿਆਂ ਨਾਲ ਪਹਿਲਾਂ ਹੀ ਕਹਾਣੀ ਪਾ ਲੈਣੀ ਹੈਗੀ ਆ ਜੀ, ਤੇ ਕਰੀਏ ਕਿ ਜਿਹੜਾ 200-400 ਘੱਟ ਮਿਲਦਾ ਹੈਗਾ ਲੈ ਕੇ ਤੇ ਕੰਮ ਕਰ ਦਿਆਂਗੇ ਜੀ, ਅਦਰਵਾਈਜ਼ ਔਖਾ ਹੋ ਜਾਣਾ ਜੀ,
0: ਔਖਾ ਹੋ ਜਾਣਾ ਜੀ,
1: ਇਹ ਤਾਂ ਬਹੁਤ ਸਿਚੁਏਸ਼ਨ ਖਰਾਬ ਹੋਣੀ ਜੀ।
0: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਡੀਏ ਦਾ, ਡੀਏ ਦੀ ਇੱਕ ਖਬਰ ਸੀਗੀ ਵੱਡਾ ਫੈਸਲਾ ਜਾਂ ਸਾਰਾ ਕੁਝ ਕੋਰਟ ਜਾਣ ਤੋਂ ਪਹਿਲਾਂ ਆਪਣੇ ਪੇਪਰ ਵਰਕ ਕਰਨਾ ਸ਼ੁਰੂ ਕਰ ਦਿੱਤਾ, 4-4% ਕਰਕੇ ਕਹਿੰਦੇ ਨੇ ਜੀ ਕਿਸ਼ਤਾਂ 2 ਟਰਮ ਦੇ ਵਿੱਚ ਦੇ ਦੇਣੀਆਂ ਨੇ, ਤੇ ਕਿਵੇਂ ਦੇਖਦੇ ਹੋ ਇਹ ਮਸਲਾ?
1: ਭਾਰਤ ਸਾਹਿਬ 62% ਉਹ ਮੰਗਦੇ ਆ ਜੀ, ਤੇ 62% ਇਹਨਾਂ ਨੇ ਦਿੱਤਾ ਵੀ ਹੈ IAS ਲੌਬੀ ਨੂੰ ਜਾਂ PCS ਲੌਬੀ ਨੂੰ, ਉਹ ਲੈ ਗਏ ਅਫਸਰਾਂ ਨੂੰ ਤੁਸੀਂ ਦੇ ਸਕਦੇ ਆ ਜੀ, ਤੇ ਮੁਲਾਜ਼ਮਾਂ ਨੂੰ ਨਹੀਂ ਦੇ ਸਕਦੇ ਜੀ।
0: ਬਿਲਕੁਲ
1: ਉਹਨਾਂ ਨੇ ਦੇਖੋ ਜਿਹੜੀ ਬੰਦੇ ਤਨਖਾਹਾਂ ਬਣਾਉਂਦੇ ਹੈਗੇ ਉਹ ਆਪਾਂ ਕਦੀ ਮੰਤਰੀ ਇਹਨਾਂ ਨੇ ਨੀ ਲਿਆ ਜੀ, ਸਾਰਿਆਂ ਨੇ ਲਿਆ, ਮੁਲਾਜ਼ਮਾਂ ਦੇ ਉੱਤੇ ਆ ਕੇ ਗਾਜ ਗਿਰ ਗਈ ਹੈਗੀ ਆ ਜੀ, ਉੱਥੇ ਜਿਹੜਾ ਆ ਹੁਣ ਤੁਸੀਂ 42% ਦਿੰਦੇ ਹੈਗੇ ਆ, 62% ਦੀ ਉਹਨਾਂ ਦੀ ਡਿਮਾਂਡ ਆ, ਤੁਸੀਂ 8% ਆਪਾਂ ਕੋਰਟ ਨੇ ਫੈਸਲਾ ਉਹਨਾਂ ਦੇ ਹੱਕ ਚ ਦਿੱਤਾ ਆ, ਤੁਸੀਂ ਡਿਗਰੀ ਹੋਲਡਰ ਦੀ ਕੰਸੈਂਟ ਤੋਂ ਬਿਨਾਂ ਹੀ ਪਾਰਟ ਵੀ ਜਿਹੜਾ ਆ ਕੋਰਟ ਦੇ ਫੈਸਲੇ ਨੂੰ ਬਾਈਪਾਸ ਕਿੱਦਾਂ ਕਰ ਜਾਓਗੇ
0: ਜੀ,
1: ਜਾਂ ਕੋਰਟ ਨੂੰ ਕੰਫੀਡੈਂਸ ਚ ਲਏ ਬਿਨਾਂ ਹੀ ਡਿਗਰੀ ਨੂੰ ਬਾਈਪਾਸ ਕਿੱਦਾਂ ਕਰ ਜਾਓਗੇ ਜੀ, ਇਹਨਾਂ ਨੇ ਇੱਕ ਜਰੀਆ ਬਣਾਇਆ ਇੱਕ ਹਾਂਜੀ
0: ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਨਾ ਜੀ ਅੱਜ, ਆਪਾਂ ਕੱਲ ਹੀ ਗੱਲ ਕਰਦੇ
1: ਸੀ 8% ਕਹਿ ਕੇ ਹੁਣ 8% ਨੂੰ 8% ਨੂੰ ਵੀ 2-2 ਹਿੱਸਿਆਂ ਦੇ ਵਿੱਚ ਵੰਡ ਰਹੇ ਆ ਜੀ,
0: 4-4 ਕਰਤਾ ਜੀ
1: ਪਰ ਸਭ ਬਾਕੀ ਹਾਂਜੀ 4-4 ਕਰ ਦਿੱਤਾ, ਉਹ ਤਾਂ ਊਂਠ ਦੇ ਮੂੰਹ ਚ ਜੀਰੇ ਵਾਲੀ ਗੱਲ ਹੈਗੀ ਆ, ਤੇ ਪਿਛਲਾ ਬਕਾਇਆ ਕਿਹਨੇ ਦੇਣਾ ਜੀ, ਗੱਲ ਤਾਂ ਆ ਆ,
0: ਇਹ ਤਾਂ ਉਹੀ ਹਾਲ ਹੋਣਾ ਜਿਹੜਾ ਜੀ ਔਰਤਾਂ ਨੂੰ 1000-1000 ਰੁਪਇਆ ਸੀ,
1: ਤੁਸੀਂ ਅੱਜ ਤੋਂ ਹੀ ਪੂਰਾ ਦੇ ਦਿਓ ਉਹਨਾਂ ਦਾ, ਅੱਜ ਤੋਂ ਹੀ ਪੂਰਾ ਦੇ ਦਿਓ, ਤੁਸੀਂ ਜਾ ਕੇ ਸੁਪਰੀਮ ਕੋਰਟ ਉੱਥੇ ਹਾਈ ਕੋਰਟ ਕਹਿਣ ਵਾਲੇ ਤਾਂ ਬਣਦੇ ਜੀ ਵੀ ਅਸੀਂ ਅੱਗੇ ਤੋਂ ਦੇ ਰਹੇ ਹੈਗੇ ਆ, ਪਿਛਲੇ ਦਾ ਫਾਈਨਾਂਸ ਦਾ ਇੰਤਜ਼ਾਮ ਕਰ ਰਹੇ ਹੈਗੇ ਆ ਜੀ, ਉੱਥੋਂ ਤੁਹਾਨੂੰ ਸਮਾਂ ਮਿਲ ਜੂਗਾ, 2 ਮਹੀਨੇ ਜਿਹੜੇ ਤੁਸੀਂ ਕੱਢਣੇ ਕੱਢ ਲਓ ਆਪਣੇ
0: ਜੀ, ਬਿਲਕੁਲ ਹੈ ਜੀ,
1: ਤੋ ਇਸ ਕਰਕੇ ਹੁਣ ਪਰ ਇਹ ਨਾ ਵੋਟਾਂ ਵੀ ਨੀ ਨਾ ਬਰਬਾਦ ਹੋਣ ਦੇਣੀਆਂ ਚਾਹੁੰਦੇ, ਤੇ ਪਬਲਿਕ ਦੇ ਵਿੱਚ ਇੱਕ ਮੈਸੇਜ ਇਹ ਦੇਣਾ ਚਾਹੁੰਦੇ ਹੈਗੇ ਆ ਕਿ ਅਸੀਂ ਮੁਲਾਜ਼ਮਾਂ ਦੇ ਬਹੁਤ ਖੈਰ ਖਾਹ ਹੈਗੇ ਆ, ਤੇ ਮੁਲਾਜ਼ਮ ਵੀ ਸਾਡੇ ਨਾਲ ਸਹਿਮਤ ਆ ਤੇ ਖੁਸ਼ ਹੈਗੇ ਆ ਜੀ, ਇਸੇ ਕਰਕੇ ਫੋਟੋ ਬਰਫੀ ਵਾਲੀ ਫੋਟੋ ਜਿਹੜੀ ਲੱਡੂ ਵਾਲੀ ਉਹ ਆ ਜਾਂਦੀ ਹੈ ਬਾਹਰ, ਤੇ ਨਾਲ ਲੋਈ ਪਾਉਂਦਿਆਂ ਦੀ ਮੁਲਾਜ਼ਮਾਂ ਦੀ, ਉਹਨਾਂ ਨੂੰ ਵੀ ਅਹਿਸਾਸ ਹੋਇਆ ਕਿ ਭਾਈ ਸਾਡੇ ਨਾਲ ਗੇਮ ਲੱਗ ਗਈ ਆ, ਤੇ ਪਰ ਜਦੋਂ ਕਿਸੇ ਕੋਲ ਜਾਂਦੇ ਹੈਗੇ ਆ ਤੇ ਉਦੋਂ ਆਪਾਂ ਕੱਲ ਵੀ ਗੱਲ ਕਰਦੇ ਸੀ ਉਦੋਂ ਅਗਲਾ ਡੋਮੀਨੈਂਸ ਪੋਜੀਸ਼ਨ ਚ ਹੋਵੇ ਤੇ ਫਿਰ ਕੀ ਕਰ ਲੋਗੇ ਤੁਸੀਂ?
0: ਬਿਲਕੁਲ ਦਰੁਸਤ ਹੈ ਜੀ, ਦਰੁਸਤ ਹੈ। ਤੇ ਸੈਣੀ ਸਾਹਿਬ ਆਗਿਆ ਲੈਣ ਤੋਂ ਪਹਿਲਾਂ ਤੁਹਾਡੇ ਨਾਲ ਚਲੋ ਇੱਕ ਅੱਧੀ ਖਬਰ ਜੇ ਰਹਿ ਗਈ ਤਾਂ ਜ਼ਰੂਰ ਤੁਸੀਂ ਕਰ ਲਿਓ, ਤੇ ਮੁਕੱਦਰ ਜੀ ਨਾਲ ਜੁੜੇ ਨੇ ਪਹਿਲਾਂ ਵੀ ਕਾਲ ਕਰ ਰਹੇ ਸੀ, ਉਹਨਾਂ ਦੀ ਗੱਲ ਵੀ ਨਾਲ ਸੁਣ ਲੈਂਦੇ ਆ, ਸ਼ਾਇਦ ਕੋਈ ਗੱਲ ਕਰ
1: ਜ਼ਰੂਰ ਜ਼ਰੂਰ।
0: ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
1: ਮੁਕੱਦਰ ਵੀਰ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ ਬਾਈ ਜੀ ਸਵਾਗਤ ਹੈ ਜੀ।
2: ਗੱਲ ਤਾਂ ਕੋਈ ਨੀ, ਮੈਨੂੰ ਗੈਰ ਹਾਜ਼ਰੀਆਂ ਕਈ ਹੋ ਗਈਆਂ, ਫਰਜ਼ ਬਾਈ ਜੀ ਹੁਣ ਨਾ ਇਹਨਾਂ ਗੱਲਾਂ ਤੇ ਨਹੀਂ ਮੁਕੱਦਰ ਜੀ, ਹੁਣ ਤਾਂ ਦੇਖੋ
0: ਚਲੋ ਕਿਤੇ ਨਾ
2: ਕਹਿੰਦਾ
0: ਕਿਤੇ ਪਬਲਿਕ ਦੇ ਹੱਕ ਦੇ ਵਿੱਚ ਜਾਂ ਪੋਜ਼ਿਟਿਵ ਜਿਹੜੀਆਂ ਖਬਰਾਂ ਵੀ ਆ ਰਹੀਆਂ ਨੇ, ਚੰਗੇ ਜਿਹੜੇ ਚਲੋ ਆਫਿਸਰ ਨੇ, ਸਮਾਂ ਜ਼ਰੂਰ ਲੱਗਦਾ ਹਰ ਚੀਜ਼ ਦੇ ਉੱਤੇ, ਪਰ ਰਿਜ਼ਲਟ ਤਾਂ ਕਿਤੇ ਨਾ ਕਿਤੇ ਆਉਂਦਾ ਹੀ ਹੈ ਜੀ, ਜਿਹੜੇ ਟਫ ਚੀਜ਼ਾਂ ਨੇ ਉਹਨਾਂ ਨੂੰ ਹੈਂਡਲ ਕਰਨ ਦੇ ਲਈ ਜੀ।
2: ਨਹੀਂ ਭਾਰਦਵਾ ਜੀ, ਮੈਂ ਇਹ ਨੀ ਕਹਿੰਦਾ ਹੈ ਮੈਂ ਬਹੁਤ ਅਖਲਾਕੀ ਹੈਗਾ, ਮੈਂ ਕਿਸੇ ਤੋਂ ਪਹਿਲੀ ਉਂਗਲ ਮੈਂ ਆਪਣੇ ਵੱਲ ਹੀ
0: ਬਿਲਕੁਲ
2: ਕਰਕੇ ਚੱਲਦਾ,
0: ਬਿਲਕੁਲ
2: ਵੀ ਮੈਂ ਦੂਜੇ ਤੇ ਉਂਗਲ ਚੁੱਕਾ ਉਦੋਂ ਪਹਿਲਾਂ ਮੇਰੇ ਵੱਲ ਵੀ ਉਹੀ ਗੱਲ, ਜੇ ਚਾਰ ਇੱਕ ਉਂਗਲ ਦੂਜੇ ਵੱਲ ਚੁੱਕਾਂਗਾ ਚਾਰ ਮੇਰੇ ਵੱਲ ਹੋਣਗੇ।
0: ਜੀ ਜੀ ਜੀ ਜੀ
2: ਪਰ ਜਿਹੜਾ ਜਿਹੜਾ ਅਸਲ ਚ ਨਾ ਜਿਹੜੇ ਜਿੰਨੇ ਵੀ ਮਸਲੇ ਨੇ ਬਾਈ ਜੀ, ਤੁਸੀਂ ਇਹ ਦੇਖੋ ਵੀ ਸਾਡੇ ਆਪਣਾ ਮੈਂ ਕਿਉਂਕਿ ਜਿਹੜਾ ਆਪਣਾ ਨੇੜੇ ਹੋਵੇ ਨਾ, ਭਾਵੇਂ ਖੇਤਰੀ ਪਾਰਟੀ ਹੈ ਬਾਈ ਜੀ,
0: ਜੀ
2: ਜਿਹੜਾ ਉਹਦੇ ਤੇ ਹੀ ਹੁੰਦਾ। ਤੁਸੀਂ ਮੈਨੂੰ ਇਹ ਦੱਸੋ ਵੀ ਬਾਈ ਜੀ ਭਾਰਤ ਬਾਈ ਜੀ, ਮੈਂ ਚਲੋ ਅੱਜ ਫਿਰ ਤੁਹਾਡੇ ਨਾਲ ਮੈਂ ਇੱਕ ਗੱਲ ਕਰਦਾ ਵਾ,
0: ਜੀ
2: ਤੁਸੀਂ ਜੋ ਕੁਛ ਸ਼੍ਰੋਮਣੀ ਕਮੇਟੀ ਚ ਹੋ ਰਿਹਾ
0: ਜੀ,
2: ਤੁਸੀਂ ਮੈਨੂੰ ਇਹ ਦੱਸੋ ਵੀ ਇਹ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਜਾਂ ਜਿੰਨੇ ਵੀ ਜੇ ਬਾਕੀ ਅਖਲਾਕੀ ਨੇ ਬੰਦੇ ਵੀ ਬਾਕੀ ਜਿਵੇਂ ਕਹਿੰਦੇ ਨੇ ਵੀ ਅਸੀਂ ਅਸੀਂ ਕੀ ਕਹਿੰਦੇ ਹੁੰਦੇ ਨੇ ਵੀ ਅਸੀਂ ਰਾਜਨੀਤਿਕ ਸੇਵਾ
0: ਜੀ,
2: ਵੀ ਬਾਦਲ ਸਾਹਿਬ ਦਾ ਸਲੋਗਨ ਸੀ ਇਹ
0: ਜੀ,
2: ਵੀ ਅਸੀਂ ਰਾਜਨੀਤਿਕ ਸੇਵਾ
0: ਜੀ।
2: ਜੇ ਜੇ ਮੰਨ ਲਓ ਅੱਜ ਭਾਰਤ ਸਰਕਾਰ ਇਲੈਕਸ਼ਨ ਨਹੀਂ ਕਰਾਉਂਦੀ ਪਈ
0: ਜੀ,
2: ਇਹ ਸ਼੍ਰੋਮਣੀ ਕਮੇਟੀ ਵਾਲੇ ਜਿੰਨੇ ਵੀ ਮੈਂਬਰ ਨੇ
0: ਜੀ,
2: ਜੇ ਵਾਕਈ ਇਹ ਰਾਜਨੀਤਿਕ ਸੇਵਾ ਤੇ ਨੇ ਤੇ ਫਿਰ ਇਹ ਅਸਤੀਫੇ ਦੇ ਕੇ ਕਿਉਂ ਕਿਉਂ ਨੀ ਭਾਰਤ ਸਰਕਾਰ ਅੱਗੇ ਮੰਗ ਕਰਦੇ ਵੀ ਤੁਸੀਂ ਬਈ ਇਲੈਕਸ਼ਨ ਕਰਾਓ
0: ਜੀ।
2: ਮੈਂ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਬੁਲਾਰੇ ਨਾ, ਮੈਂ ਮੈਨੂੰ ਨਾਂ ਭੁੱਲ ਗਿਆ ਹੁਣ, ਪਤਾ ਨਹੀਂ ਵਿਰਕ ਕੁਛ ਕਰਕੇ ਨਾਂ ਸੀ ਉਹਨਾਂ ਦਾ
0: ਜੀ,
2: ਉਹਨਾਂ ਨੂੰ ਨਾ ਇੱਕ ਡਿਬੇਟ ਚ ਸਵਾਲ ਪੁੱਛਿਆ ਵੀ ਵੀ ਕਿਉਂ ਨੀ ਤੁਸੀਂ ਵੀ ਸ਼੍ਰੋਮਣੀ ਕਮੇਟੀ ਤੇ ਇਲੈਕਸ਼ਨ ਕਰਾਉਂਦੇ ਪਏ, ਕਹਿੰਦੇ ਸਾਨੂੰ ਕੀ ਲੋੜ ਹੈ ਕਹਿਣ ਦੀ, ਕਹਿੰਦੇ
0: ਜੀ
2: ਇਹਦਾ ਮਤਲਬ ਵੀ ਤੁਸੀਂ ਵੀ ਜਿਵੇਂ ਜਿਵੇਂ ਮੰਨ ਲਓ ਦੂਜੇ ਕਬਜ਼ਾ ਕਰਨ ਨੂੰ ਫਿਰਦੇ ਉਹਨੂੰ ਤੁਸੀਂ ਕਰਦੇ ਹੋ
0: ਜੀ,
2: ਕਹਾਣੀ ਤਾਂ ਉਨੀ ਹੋਈ ਹੈ ਨਾ
0: ਜੀ।
2: ਫਿਰ ਤੁਹਾਡਾ ਇਕਲਾਕ ਜਾਂ ਤੁਹਾਡੇ ਜਿਹੜੇ ਤੁਸੀਂ ਗੁਰੂ ਸਾਹਿਬ ਦੇ ਦਾਅਵੇ ਕਰਦੇ ਹੋ ਕਿ ਸਾਨੂੰ ਐ ਹੋਇਆ ਜਾਂ ਉਹ ਫਿਰ ਉਹ ਕਿੱਥੇ ਗਈਆਂ ਕਹਾਣੀਆਂ ਫਰਦ ਬਾਈ
0: ਜੀ।
2: ਮੈਂ ਭਾਰਤ ਵੀਰੇ ਮੈਂ ਇਸੇ ਕਰਕੇ ਨਾ ਮੈਂ ਛੇਤੀ ਕੀਤਾ, ਮੈਂ ਕਿਉਂਕਿ ਵੀਰੇ ਇਹਨਾਂ ਗੱਲਾਂ ਦਾ ਨਾ ਬਾਈ ਜੀ ਮਨ ਉੱਠ ਗਿਆ, ਮੈਂ ਨਹੀਂ ਕਹਿਣਾ ਚਾਹੁੰਦਾ ਬਾਈ ਇਹ ਕਿੱਥੇ, ਜੇ ਮੰਨ ਲਓ 5 ਸਾਲ ਬਾਅਦ ਵੋਟ ਪੈਣੀ ਚਾਹੀਦੀ ਹੈ
0: ਜੀ,
2: ਮੰਨ ਲਓ ਮੈਂ ਆ, ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ, ਮੈਂ ਸਹੀ ਆ ਜਾਂ ਗਲਤ ਆ, ਮੈਨੂੰ ਦੁਬਾਰਾ ਚੁਣ ਕੇ ਕੱਲਣਗੇ ਲੋਕ
0: ਜੀ,
2: ਤੇ ਸਾਡਾ ਅਖਲਾਕ ਕੀ ਹੈ, ਅਸੀਂ 15-15-20-20 ਸਾਲਾਂ ਤੋਂ ਬਾਈ ਜੀ ਉੱਥੇ ਬੈਠੇ ਆ, ਕੌਣ ਫਿਰ ਸਾਡੀ ਸਾਡਾ ਅਕਾਲੀ ਦਲ ਜਾਂ ਸਾਡਾ, ਜੇ ਮੰਨ ਲਓ ਤੁਸੀਂ ਇਹ ਦੱਸੋ ਭਾਰਤ ਵੀਰੇ ਜੇ ਅਕਾਲੀ ਦਲ ਸਾਡਾ ਸੁਖਬੀਰ ਬਾਦਲ ਸਾਹਿਬ ਵਾਲੀ ਜਾਂ ਜੋ ਵੀ ਮੋਦਵਾਰ ਨੇ
0: ਜੀ,
2: ਜੇ ਉਹ ਅੱਜ ਕਹਿਣ ਵੀ ਸ਼੍ਰੋਮਣੀ ਕਮੇਟੀ ਤੋਂ ਅਸਤੀਫੇ ਦਿਓ ਭਾਈ ਵੋਟਾਂ ਹੋਣੀਆਂ ਇਹਦੇ ਨਾਲ ਕਿਉਂ ਨੀ ਹੋ ਸਕਦੀਆਂ
0: ਜੀ,
2: ਇਹ ਤਾਂ ਮਤਲਬ ਇਹ ਵੀ ਤੁਸੀਂ ਕਬਜ਼ਾ ਕਰਕੇ ਰੱਖਣਾ ਚਾਹੁੰਦੇ ਹੋ ਨਾ
0: ਬਾਈ ਜੀ। ਤੁਹਾਡੀ ਗੱਲ ਨਾਲ ਸਹਿਮਤ ਆ, 100% ਸਹਿਮਤ ਆ, ਪਰ ਜੋ ਮੈਨੂੰ ਲੱਗਦਾ ਨਾ ਗੇਮ ਲਾਉਣੀ ਚਾਹੁੰਦੇ ਆ, ਮਤਲਬ ਕਿ ਇਹਦੇ ਵਿੱਚ ਹੁਣ ਦੇਖੋ ਆ ਜਿਹੜਾ ਮੁੱਦਾ ਚੱਲ ਰਿਹਾ ਅਨੰਦਪੁਰ ਸਾਹਿਬ ਤੋਂ ਜੋ ਮੁੱਦਾ ਉੱਠਿਆ ਹੈ ਜੀ, ਉਸ ਤੋਂ ਬਾਅਦ ਇਹ ਮੰਗ ਤੇਜ਼ ਹੋ ਗਈ ਕਿ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਇਹਨਾਂ ਨੂੰ ਮਤਲਬ ਕਿ ਠੱਲ ਪਾ ਹੀ ਲੈਣੀ ਆ, ਜਿੱਦਾਂ ਮਰਜ਼ੀ ਅਸੀਂ ਕਿਤੇ ਨਾ ਕਿਤੇ ਬੈਠ ਹੀ ਜਾਣਾ ਹੈ, ਤੇ ਇਹਨਾਂ ਨੂੰ ਅਕਾਲੀ ਸਿਆਸੀ ਪਾਰਟੀ ਦੇ ਤੌਰ ਦੇ ਉੱਤੇ ਇਹਨਾਂ ਨੂੰ ਓਦਾਂ ਨਹੀਂ ਉੱਠਣ ਦੇਣਾ ਉਹਨਾਂ ਨੇ, ਤੇ ਦੂਸਰਾ ਹੁਣ ਜਿਹੜੇ ਜਿੰਨੇ ਵੀ ਵਿਰੋਧੀ ਆ ਉਹ ਚਾਹੇ ਵਡਾਲੇ ਹੁਣੀ ਨੇ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਹੁਣੀ ਨੇ, ਚਾਹੇ ਜਿੰਨੇ ਵੀ ਵੱਖਰੀਆਂ ਧਿਰਾਂ ਨੇ ਵਾਰਸ ਪੰਜਾਬ ਵਾਲੇ ਨੇ ਜਾਂ ਹੋਰ ਸਾਰੇ ਨੇ, ਉਹ ਇਸ ਚੀਜ਼ ਦੀ ਮੰਗ ਵਧਾ ਰਹੇ ਨੇ ਕਿਉਂਕਿ ਪਤਾ ਹੈ ਕਿ ਇਹ ਸਾਰਾ ਕੁਝ ਕਰਾ ਕੇ ਆਖਰ ਦੇ ਵਿੱਚ ਬੀਜੇਪੀ ਦੇ ਹੱਥਾਂ ਦੇ ਵਿੱਚ ਹੀ ਜਾਣਾ ਜੀ, ਹੁਣ ਇਹ ਸਾਨੂੰ ਡਿਸਾਈਡ ਕਰਨਾ ਪੈਣਾ ਕਿ ਅਸੀਂ ਕੀ ਚਾਹੁੰਦੇ ਹਾਂ ਜੀ। ਸੈਣੀ ਸਾਹਿਬ ਕੀ ਕਹਿੰਦੇ ਹੋ ਇਹਦੇ ਉੱਤੇ ਜੀ?
2: ਭਾਰਤ ਬਾਈ ਜਦੋਂ ਜਦੋਂ ਸਾਡਾ ਸਾਡਾ ਇਖਲਾਕ ਚਲੋ ਮੈਂ ਨੀ ਕਹਿੰਦਾ ਜਦੋਂ ਕਮਜ਼ੋਰ ਹੁੰਦਾ ਨਾ ਫਿਰ ਕਹਾਣੀ ਕਹਾਣੀ ਉਹ ਤਾਂ ਜਦੋਂ ਕਿਸੇ ਨੂੰ ਮੌਕਾ ਮਿਲਦਾ ਬਾਈ ਜੀ ਫਿਰ ਉਹ ਤਾਂ ਹੀ ਉਸ ਚੀਜ਼ ਤੇ ਖੜਾ। ਮੈਨੂੰ ਇਹ ਦੱਸੋ ਜਦੋਂ ਜਦੋਂ ਤੁਸੀਂ ਦਾਅਵੇ ਕਰਦੇ ਹੋ ਵੀ ਸਾਡਾ ਚੰਡੀਗੜ੍ਹ ਸਾਨੂੰ ਮਿਲਣਾ ਚਾਹੀਦਾ ਸਾਡਾ ਅਧਿਕਾਰ ਹੈ
0: ਜੀ,
2: ਫਿਰ ਤੁਸੀਂ ਸ਼੍ਰੋਮਣੀ ਕਮੇਟੀ ਤੁਸੀਂ ਕਿਵੇਂ 15-20 ਸਾਲਾਂ ਤੁਸੀਂ ਕਿਵੇਂ ਹਥਿਆਈ ਬੈਠੇ ਹੋ ਵੀ ਕਿਵੇਂ ਤੁਸੀਂ ਉਹਦੇ ਉੱਤੇ ਬੈਠੇ?
0: ਨਹੀਂ ਬਾਜੀ, ਉਹਦੇ ਵਿੱਚ ਇਹ ਵੀ ਆ ਕਿ ਬਰਾਬਰ ਦੀ ਧਿਰ ਤਾਂ ਖੜੀ ਕਰੋ, ਜੇ ਆਪਾਂ ਇਹ ਨਹੀਂ ਕਰ ਸਕਦੇ ਬਰਾਬਰ ਦੀ ਧਿਰ ਖੜੀ ਕਰੋ ਤੇ ਚੋਣਾਂ ਕਰਵਾਓ।
2: ਨਹੀਂ ਨਹੀਂ ਨਹੀਂ ਧਿਰ ਤੇ ਮੈਂ ਕਹਿੰਦਾ ਵੀ ਭਾਰਤ ਵੀਰੇ ਲੋਕੀ ਕਾਲੇ ਚੋਰ ਨੂੰ ਵੋਟਾਂ ਪਾ
0: ਦੇਣ,
2: ਮੈਂ ਇਹ ਗੱਲ ਕਹਿੰਦਾ
0: ਲੋਕ ਕਾਲੇ ਚੋਰ ਨੂੰ ਵੋਟਾਂ ਪਾ ਦੇਣ, ਇਹ ਥੋੜੀ ਕਮੇਟੀ ਜਾਣ ਪਰ ਉਹਦੇ ਵਿੱਚ ਜਿੱਦਾਂ ਹੁਣ ਪਹਿਲਾਂ ਸੀਗੀਆਂ ਨੀ, ਆਪਣੇ ਅਕਾਲੀ ਦਲ ਸੀ ਪੰਜਾਬ ਦੇ ਵਿੱਚ, ਕਾਂਗਰਸ ਸੀਗੀ, ਤੇ ਇੱਕ ਦੋ ਪਾਰਟੀਆਂ ਜਿਹੜੀਆਂ ਹੋਰ ਸਨ, 2-3 ਪਾਰਟੀਆਂ ਸੀ ਵੱਧ ਤੋਂ ਵੱਧ, ਤੇ ਉਹਨਾਂ ਕੋਈ ਚੋਣ ਹੈ ਨੀ ਸੀ ਲੋਕਾਂ ਕੋਲ, ਮਤਲਬ ਕਿ ਦੂਸਰੀ ਧਿਰ ਦੀ। ਫਿਰ ਆਮ ਆਦਮੀ ਪਾਰਟੀ ਆ ਗਈ, ਲੋਕਾਂ ਨੇ ਉਹਨਾਂ ਨੂੰ ਚੱਕ ਲਿਆ ਜੀ, ਪਰ ਹੁਣ ਆਪਾਂ ਨੂੰ ਜੇ ਆਪਾਂ ਇਹ ਮੰਗ ਕਰਦੇ ਆ ਕਿ SGPC ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ, ਪਰ ਉੱਥੇ ਬਰਾਬਰ ਦੀ ਧਿਰ ਵੀ ਤਾਂ ਨਾਲ ਖੜੀ ਹੋਣੀ ਚਾਹੀਦੀ ਹੈ।
2: ਮੈਂ ਕਹਿੰਦਾ ਭਾਰਤ ਬਾਈ ਜੀ ਬਰਾਬਰ ਦੀ ਧਿਰ ਖਲੋਂਦੀ ਹੈ, ਹਰ ਵਾਰੀ ਹੀ ਖਲੋਂਦੀ ਹੈ। ਇਲੈਕਸ਼ਨ ਇਲੈਕਸ਼ਨ ਤਾਂਹੀ ਹੁੰਦਾ ਜਦੋਂ ਹੁੰਦਾ।
0: ਜੀ
2: ਮੈਂ ਕਹਿੰਦਾ ਵੀ ਲੋਕ ਭਾਵੇਂ ਗਲਤੀ ਨਾਲ, ਜਿਵੇਂ ਆਮ ਆਪਾਂ ਕਹਿੰਦੇ ਨਾ ਵੀ ਆਮ ਆਦਮੀ ਪਾਰਟੀ ਨੂੰ ਚੁਣ ਲਿਆ,
0: ਜੀ
2: ਲੋਕ ਭਾਵੇਂ ਕਾਲੇ ਚੋਰ ਨੂੰ ਚੁਣ ਲੈਣ, ਭਾਵੇਂ
0: ਜੀ
2: ਇਹਨਾਂ ਤੋਂ ਵੱਧ ਵੀ ਨੁਕਸਾਨ ਕਰਨ।
0: ਜੀ
2: ਇਹਨਾਂ ਦਾ ਹੱਕ ਕੀ ਹੈ ਵੀ ਇਹ 20-20 ਸਾਲ ਇੱਕ ਜਿਹੜੀ ਜਿਹੜੀ ਚੁਣਨ ਵਾਲੀ ਸੰਸਥਾ ਉਹਦੇ ਉੱਤੇ ਬੈਠੇ ਰਹਿਣ ਬਾਈ।
0: ਜੀ ਬਾਕੀ ਸੈਣੀ ਸਾਹਿਬ ਨੂੰ ਪੁੱਛ ਲੈਂਦੇ ਆ ਉਹ ਕੀ ਕਹਿੰਦੇ ਨੇ ਜੀ ਇਹਦੇ ਤੇ। ਹਾਂਜੀ ਸੈਣੀ ਸਾਹਿਬ ਕੀ ਕਹਿਣਾ ਚਾਹੋਗੇ ਜੀ?
1: ਇਲੈਕਸ਼ਨ ਤਾਂ ਹੋਣਾ ਚਾਹੀਦਾ ਸਰ। ਕੀ ਵੈਲਿਡਿਟੀ ਹੈਗੀ ਆ ਜਿਸ ਟਰਮ ਲਈ ਤੁਹਾਨੂੰ ਚੁਣਿਆ ਗਿਆ ਹੈਗਾ ਆ, ਜਦੋਂ ਟਰਮ ਐਕਸਪਾਇਰ ਹੋ ਜਾਂਦੀ ਆ? ਉਹ ਦੇਖੋ ਸੈਂਟਰ ਤਾਂ ਰਾਜਨੀਤੀ ਖੇਡਦਾ ਹੀ ਖੇਡਦਾ ਹੈਗਾ ਆ ਜੀ, ਇਹਨਾਂ ਨੂੰ ਤਾਂ ਆਪ ਚਾਹੀਦਾ ਹੈਗਾ ਉਹ। ਜੇ ਤੁਹਾਡੇ ਵੱਡੀ ਗੱਲ ਇਹ ਹੈਗੀ ਆ, ਇਹ ਸਾਰੀਆਂ ਗੱਲਾਂ ਕਿਉਂ ਲੋਕੀ ਸੋਚਣ ਲਈ ਮਜਬੂਰ ਹੁੰਦੇ ਆ? ਜਦੋਂ ਤੁਹਾਡਾ ਅਖਲਾਕ ਮਾੜਾ ਹੁੰਦਾ ਫਿਰ ਲੋਕੀ ਕਹਿੰਦੇ ਸਾਡੇ ਕੋਲ ਬੈਟਰ ਚੋਇਸ ਹੈਗੀ ਆ, ਤੁਸੀਂ ਅਸੀਂ ਕਿਉਂ ਨੀ ਚੁਣ ਸਕਦੇ ਭਾਈ? ਤੁਹਾਨੂੰ ਇਹ ਲੇਬਲ ਕਿਉਂ ਲੱਗਾ ਰਵੇ? ਤੁਸੀਂ ਕਿਉਂ ਗੁਰੂ ਦੇ ਜਿਹੜੀ ਹੈਗੀਆਂ ਬਿਲਡਿੰਗਾਂ ਆ ਉਹਨਾਂ ਨੂੰ ਸੰਭਾਲਣ ਦਾ, ਸੇਵਾ ਸੰਭਾਲ ਦਾ ਕੰਮ ਤੁਹਾਡੇ ਕੋਲ ਕਿਉਂ ਰਵੇ? ਸੋ ਇਸ ਕਰਕੇ ਅਗਲੇ ਕਹਿੰਦੇ ਹੈਗੇ ਆ ਤੇ ਸਾਨੂੰ ਜੋ ਨਿਯਾਮ ਬਣੇ ਆ, ਜੇ ਮੈਂ ਕਹਿੰਦਾ ਹੈਗਾ ਆ ਕਿ ਜੇ 20 ਸਾਲ ਬਾਅਦ ਚੋਣਾਂ ਰੱਖਦੇ ਤੇ ਲੋਕੀ ਨਾ ਗੱਲ ਕਰਦੇ, ਤੁਸੀਂ ਕਿਉਂ 5 ਸਾਲ ਬਾਅਦ ਚੋਣਾਂ ਦਾ ਪ੍ਰਬੰਧ ਰੱਖਿਆ ਆ? ਜੇ 5 ਸਾਲ ਬਾਅਦ ਰੱਖਿਆ ਆ ਤੇ ਉਹ ਪ੍ਰਬੰਧ ਤੁਹਾਨੂੰ ਦੇਣਾ ਚਾਹੀਦਾ ਹੈਗਾ ਆ ਜੀ। ਜਿਹੜਾ ਇਹ ਬੰਦੇ ਹੈਗੇ ਆ, ਇਹ ਬੰਦੇ ਤਾਂ ਬਾਜੀ ਹੁਣ ਮਤਲਬ ਜਿਹੜਾ ਹੈਗਾ ਆ ਸਮਾਂ ਇਹਨਾਂ ਦਾ ਨਿਕਲ ਗਿਆ ਜੀ। ਕਹਿਣ ਦਾ ਭਾਵ ਇਹ ਹੈਗੇ ਆ ਵੀ ਭਾਰਤ ਸਾਹਿਬ ਮੈਂ ਮਤਲਬ ਸੰਕੋਚ ਕਰਦਾ ਆ ਗੱਲ ਕਰਨ ਤੋਂ। ਬੀਬੀ ਜਿਹੜੀ ਹੈਗੀ ਆ ਬਹਿਰੀਨ ਵਾਲੀ ਤੇ ਚਾਵਲਾ ਦੋਨਾਂ ਦਾ ਜਿਹੜਾ ਹੈਗੀ ਆ ਗੱਲ ਜਿਹੜੀ ਐਕਸਪੋਜ਼ ਹੋਈ ਆ, ਉਹ ਤੋਂ ਬਾਅਦ ਜਿਹੜਾ ਹੈਗਾ ਚਾਹੇ ਉਹਨੇ ਕਰਕੇ ਆ ਵੀ ਮੇਰੇ ਨਾਲ ਜਬਰਦਸਤੀ ਹੋਈ ਆ, ਮੈਂ ਮਤਲਬ ਡਰਦਾ ਪਰਮਾਤਮਾ ਤੋਂ ਡਰ ਕੇ ਗੱਲ ਕਹਿੰਦਾ ਹੈਗਾ ਆ, ਖਰੇ ਕਿੰਨਿਆਂ ਨਾਲ ਹੋਈਆਂ ਹੋਣਗੀਆਂ, ਹੁਣ ਤਾਂ ਦਿਲ ਇਹ ਕਹਿੰਦਾ ਵੀ ਕਈ ਨਹੀਂ ਬੋਲ ਸਕੇ ਹੋਣਗੇ।
0: ਦੋਸ਼ੀ ਉਹ ਵੀ ਉਹ ਨਹੀਂ ਆ, ਚਾਹੇ ਚਾਵਲਾ ਚਾਹੇ ਉਹ ਆ, ਦੋਸ਼ੀ ਉਹ ਵੀ ਤਾਂ ਉਹਨੇ ਆ ਨਾ। ਆਪਾਂ ਚਲੋ ਬੰਦਿਆਂ ਨੂੰ
1: 20 ਵਾਰੀ ਹੋਵੇ, 20 ਵਾਰੀ ਹੋਵੇ ਜੀ, ਠੀਕ ਗੱਲ ਆ 20 ਵਾਰੀ ਹੋਵੇ, ਗੱਲ ਤਾਂ ਇਹ ਹੈਗੀ ਆ ਕਿ ਤੁਸੀਂ ਜਿਹੜਾ ਆ ਸਾਰੇ ਰਲੇ ਹੈਗੇ, ਤੁਸੀਂ ਕਿਉਂ ਇੰਨਾ ਲੰਬਾ ਸਮੇਂ ਵਾਸਤੇ ਬਗਾਨੀ ਧੀ ਭੈਣ ਜਿਹੜੀ ਹੈਗੀ ਆ ਉਹਨੂੰ ਇੰਨਾ ਲੰਬਾ ਸਮਾਂ ਕਿਉਂ ਠਹਿਰਾਇਆ? ਜੇ ਉਹ ਗਲਤ ਹੋਏਗੀ, 20 ਵਾਰੀ ਗਲਤ ਹੋਏਗੀ ਕਿ ਤੁਹਾਡੇ ਪਾਰਟ ਦੇ ਉੱਤੇ ਮਹਿਲਾ ਫਾਈਟ ਨਹੀਂ ਸੀ, ਤੁਸੀਂ ਇੱਕ ਔਰਤ ਨੂੰ ਜਿਹੜਾ ਹੈਗਾ ਆ ਜਦੋਂ ਤੁਸੀਂ 3 ਦਿਨ ਤੋਂ ਵੱਧ ਕਮਰਾ ਨਹੀਂ ਦਿੰਦੇ, ਉਹ ਕਿਹੜਾ ਤੁਹਾਡਾ ਜਿਹੜਾ ਹੈਗਾ ਆ ਵੀ ਹਾਂ ਜੀ ਸੇਵਾ ਕਰ ਰਹੀ ਸੀ, ਕਿਹੜੇ ਕੀਰਤਨ ਦੀ ਸੇਵਾ, ਕਿਹੜੀ ਇੱਥੇ ਨੇ ਕਥਾ ਸ਼ੁਰੂ ਕੀਤੀ ਸੀ ਜਿਹੜਾ ਉਹਨੂੰ ਇੰਨੇ ਲੰਬੇ ਸਮੇਂ ਵਾਸਤੇ ਜਿਹੜਾ ਆ ਤੁਸੀਂ ਉਹਨੂੰ ਰਿਹਾਇਸ਼ ਪ੍ਰੋਵਾਈਡ ਕਰਦੇ ਆ, ਉਦੋਂ ਗੱਡੀ ਪ੍ਰੋਵਾਈਡ ਕਰਦੇ ਆ, ਉਹਨੂੰ ਮੈਡੀਕਲ ਏਡ ਪ੍ਰੋਵਾਈਡ ਕਰਦੇ ਆ, ਕਿਉਂ ਇਹ ਕਿਉਂ? ਇਹਦੇ ਤੇ ਕੁਐਸਚਨ ਜਿਹੜਾ ਮਾਰਕ ਹੁੰਦਾ ਰਹੇਗਾ।
2: ਸੈਣੀ ਬਾਈ ਜੀ ਗੱਲ ਥੋੜੀ ਮੈਂ ਵੱਡੀ ਕਰਦਾ ਨਾ, ਉਹ ਬੀਬੀ ਕਿਸੇ ਧਾਰਮਿਕ ਅਹੁਦੇ ਤੇ ਨਹੀਂ ਬੈਠੀ, ਜਿਨ੍ਹਾਂ ਨੇ ਪ੍ਰੋਵਾਈਡ ਕੀਤਾ ਉਹ ਸਾਰੇ ਧਾਰਮਿਕ ਅਹੁਦਿਆਂ ਤੇ ਬੈਠੇ।
0: ਬਿਲਕੁਲ ਆ ਜੀ,
1: ਵੱਡੀ ਗੱਲ ਹੈ ਜੀ, ਉਸੇ ਕਰਕੇ ਕਹਿੰਦਾ ਨਾ ਜੀ ਭਾਈ ਇਹਨਾਂ ਦੇ ਕਰਕੇ ਖਰੇ ਇਹ ਕਿੰਨੇ ਕੁ ਪੜਦੇ ਜਿਹੜੇ ਹੈਗੇ ਆ ਉਹ, ਹੁਣ ਆਪਾਂ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਵੀ ਹਰ ਇੱਕ ਬੰਦੇ ਨੂੰ ਸ਼ੰਕਾ ਕਰਨ ਦਾ ਅਧਿਕਾਰ ਹੈਗਾ ਆ ਵੀ ਖਰੇ ਇਹ ਤਾਂ ਵਿਚਾਰੀ ਇਹ ਤਾਂ ਚਲੋ ਬੋਲ ਪਈ ਆ, ਖਰੇ ਕਿੰਨੀਆਂ ਏਦਾਂ ਦੀਆਂ ਹੋਣਗੀਆਂ ਜਿਹੜੀਆਂ ਬਿਨਾਂ ਬੋਲੇ ਚੱਲ ਗਈਆਂ ਜੀ ਇੱਥੋਂ, ਉਹਨਾਂ ਨਾਲ ਵੀ ਏਦਾਂ ਦਾ ਹਸ਼ਰ ਕੀਤਾ ਹੋਊਗਾ ਜੀ।
0: ਬਿਲਕੁਲ ਜੀ,
1: ਤੋ ਇਸ ਕਰਕੇ ਮਹਾਰਾਜ ਇਹਨਾਂ ਨੇ ਬਹੁਤ ਢਾਹ ਲਾਈ ਆ। ਇੱਕ ਜਿਹੜਾ ਬੰਦਾ ਵੀ ਕੋਈ ਰਿਲੀਜੀਅਸ ਸੈਂਟੀਮੈਂਟ ਰੱਖਣ ਵਾਲਾ ਹੈਗਾ ਆ ਨਾ ਵੀ ਹੋਵੇ, ਜਿਹੜਾ ਇੱਕ ਚੰਗਾ ਇਨਸਾਨ ਹੈਗਾ ਆ ਉਹਨੂੰ ਇਹ ਚੀਜ਼ ਚੰਗੀ ਨਹੀਂ ਲੱਗੀ, ਉਹਨੂੰ ਬੁਰਾ ਲੱਗਿਆ, ਜਿੰਨਾ ਕਿ ਇਹ ਜਿਹੜਾ ਹੈਗਾ ਆ ਇਲੈਕਸ਼ਨ ਦੇ ਟਾਈਮ ਦੇ ਉੱਤੇ ਜਿਹੜਾ ਆ ਇਹਨਾਂ ਨੂੰ ਸੱਟ ਵੱਜਣੀ ਸੀ ਉਹ ਵੱਜ ਗਈ ਹੈਗੀ ਆ ਜੀ। ਇਹ ਮਤਲਬ ਹਾਂਜੀ ਬਿਲਕੁਲ ਜੀ ਬਿਲਕੁਲ
0: ਜੀ,
1: ਕੋਈ ਲੀਡਰ ਬੇਦਾਗ ਨੀ ਲੱਭਦਾ ਪਿਆ, ਕੋਈ ਲੀਡਰ ਬੇਦਾਗ ਲੱਭਦਾ ਹੀ ਨੀ ਪਿਆ ਜੀ, ਕੀ ਕਰੀਏ?
0: ਕਿਸੇ ਵੀ ਪਾਰਟੀ ਦੇ ਵਿੱਚ ਦੇਖ ਲਓ ਹਾਲਾਤ ਸਾਰੀਆਂ ਪਾਰਟੀਆਂ ਦੇ ਇਹੀ ਹੋ ਰਹੇ ਨੇ ਜੀ।
1: ਨਾ ਸੰਸੀਅਰ ਲੀਡਰ ਹੈਗਾ ਜੀ, ਅੱਜ ਆਪਾਂ ਇੱਕ ਖਬਰ ਛੱਡ ਗਏ ਜੀ ਵੀ ਨਰਿੰਦਰ ਸਿੰਘ ਹੁਣੀ ਜਿਹੜੇ ਹੈਗੇ ਆ ਉਧਰ ਚਲੇ ਗਏ ਆ ਵਾਰਸ ਪੰਜਾਬ ਦੇ। ਤੁਸੀਂ ਇਹ ਦੇਖੋ ਨਾ ਕਿ ਨਰਿੰਦਰ ਸਿੰਘ ਇਜ਼ ਨੋਨ ਫਾਰ ਮਤਲਬ ਗਰੰਟਿੰਗ ਜਸਟਿਸ, ਵੀ ਉਹ ਜਿਹੜਾ ਹੈਗਾ ਇੱਕ ਲਾ ਅਬਾਈਡਿੰਗ ਪਰਸਨ ਦੇ ਨਾਤੇ, ਇੱਕ ਜਿਹੜਾ ਆ ਸਰਵਿਸਮੈਨ, ਅੱਛਾ ਸਰਵਿਸਮੈਨ ਦੇ ਨਾਤੇ ਉਹਦੀ ਛਵੀ ਸੀਗੀ ਜੀ। ਉਹ ਗਿਆ ਕਿੱਥੇ ਆ ਕਿ ਜਿਸ ਬੰਦੇ ਉਹ ਕਿਹਦੀ ਸੁਪਰਵਿਜ਼ਨ ਚ ਜਾਂ ਕਿਹਦੀ ਜਿਹੜੀ ਪਾਰਟੀ ਕਿਹਦੀ ਰਹਿਨੁਮਾਈ ਦੇ ਹੇਠ ਪਾਰਟੀ ਚੱਲ ਰਹੀ ਆ ਜਿਹਨਾਂ ਨੇ ਥਾਣੇ ਤੇ ਹਮਲਾ ਕੀਤਾ ਜੀ।
0: ਜੀ ਬਿਲਕੁਲ,
1: ਤੁਹਾਨੂੰ ਤੁਹਾਡੀ ਸੋਚ ਭਾਈ, ਤੁਹਾਨੂੰ ਤੁਹਾਡਾ ਤੁਸੀਂ ਇੰਟੈਲੀਜੈਂਸ, ਤੁਸੀਂ ਕੀ ਸੋਚ ਕੇ ਜਿਹੜਾ ਹੈਗਾ ਤੁਸੀਂ ਕੀ ਸਵਾਰਨਾ ਕੀ ਚਾਹੁੰਦੇ ਆ ਸਮਾਜ ਦਾ ਜੀ,
0: ਕਾਨੂੰਨ ਤੋੜਨ ਵਾਲੇ
1: ਇੱਥੇ ਸਭ ਮਤਲਬ ਜਿਹੜਾ ਹੈਗਾ ਜਿਹੜੇ ਭਾਰੇ ਸਾਹਿਬ ਜਿਹੜੇ ਬੰਦਿਆਂ ਨੂੰ ਅਸੀਂ ਇਮਾਨਦਾਰ ਸਮਝਦੇ ਆਪਣੇ ਡਿਊਟੀ ਪ੍ਰਤੀ ਜਾਂ ਹੋਰ ਕੁਛ ਹੈਗਾ, ਇਥੇ ਬੋਲਦਾ ਹੀ ਓਹੋ ਆ
0: ਜੀ,
1: ਜਦੋਂ ਓਹਨੂੰ ਪਤਾ ਆ ਕਿ ਮੇਰਾ ਅੱਜ ਦਾ ਬੋਲਣਾ ਕੱਲ ਨੂੰ ਮੈਂ ਇਹਨੂੰ ਕੈਸ਼ ਕਰਨਾ ਆ
0: ਬਸ,
1: ਅਦਰਵਾਈਜ਼ ਕੋਈ ਨੀ ਬੋਲਦਾ। ਸਭ ਚੁੱਪ ਕਰਕੇ ਜਿਹੜਾ ਹੈਗਾ ਇਸ ਹਮਾਮ ਚ ਸਾਰੇ ਹੀ ਨੰਗੇ ਆ, ਸਾਰੇ ਹੀ ਜਿਹੜੇ ਹੈਗੇ ਆ ਲਿਪਤ ਆ ਰਿਸ਼ਵਤ ਦੇ ਵਿਚ ਜਾਂ ਭ੍ਰਿਸ਼ਟਾਚਾਰ ਦੇ ਵਿਚ, ਤੇ ਇਸ ਕਰਕੇ ਕੋਈ ਅੱਜ ਲੈ ਲੈਂਦਾ ਆ ਤੇ ਕੋਈ ਕੱਲ ਲੈ ਲੈਂਦਾ ਆ, ਕੋਈ ਪੈਸਿਆਂ ਨੂੰ ਜਵਾਬ ਦੇ ਕੇ ਤੇ ਓਹਨੂੰ ਕੁਰਸੀ ਦੀ ਜਿਹੜੀ ਚਾਹ ਹੁੰਦੀ ਹੈਗੀ ਓਥੇ ਤੱਕ ਚੱਲ ਜਾਂਦਾ ਹੈਗਾ
0: ਜੀ।
1: ਇਮਾਨਦਾਰੀ ਇੱਥੇ ਇਮਾਨਦਾਰੀ ਖਤਮ ਹੋ ਚੁੱਕੀ ਹੈ ਜੀ ਇੱਥੋਂ ਬਿਲਕੁਲ
0: ਬਿਲਕੁਲ
1: ਜੀ। ਭਾਰਤ ਸਾਹਿਬ ਮੈਂ ਹੁਣ ਇਜਾਜ਼ਤ ਲਊਂਗਾ ਮੁਕੰਦਰ ਵੀਰੇ,
0: ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਮਾਂ ਦੇਣ
1: ਲਈ। ਥੈਂਕ ਯੂ ਜੀ, ਸ਼ੁਕਰੀਆ ਜੀ,
0: ਸ਼ੁਕਰੀਆ ਜੀ ਮੁਕੰਦਰ ਬਾਈ,
1: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ
2: ਜੀ ਭਾਰਤ ਬਾਈ ਜੀ। ਮੈਂ ਇਸੇ ਕਰਕੇ ਨਾ, ਚਲੋ ਆਪਾਂ ਤਾਂ ਹਰ ਵਾਰੀ ਹੋਈ ਮੈਨੂੰ ਇਹ ਹੁੰਦਾ ਵੀ ਜਦੋਂ ਆਪਾਂ ਦੂਜੇ ਤੇ ਉਂਗਲੀ ਖੜੀ ਕਰਦੇ ਨਾ,
0: ਬਿਲਕੁਲ
2: ਪਹਿਲੀ ਉਂਗਲੀ ਆਪਣੇ ਵੱਲ ਹੋਵੇ ਵੀ ਅਸੀਂ ਕਿਵੇਂ ਦੇ ਆ
0: ਜੀ,
2: ਠੀਕ ਹੈ। ਪਰ ਜੋ ਅੱਜ ਦੀ ਸਿਆਸਤ ਹੈ ਨਾ ਭਾਰਤ ਵੀਰੇ, ਮੈਂ ਤੁਹਾਡਾ ਪ੍ਰੋਗਰਾਮ ਮੈਂ ਕਈ ਵਾਰੀ ਰਾਤ ਨੂੰ ਥੋੜਾ ਜਿਹਾ ਨਾ ਲੇਟ ਹੋ ਜਾਂਦਾ, ਹੁਣ ਸਿਆਲੇ ਦਿਨ ਆਉਣ ਲੱਗ ਗਏ
0: ਜੀ,
2: ਤੇ ਮੈਂ ਕਈ ਵਾਰੀ ਜੁੜ ਜਾਂਦਾ ਕਈ ਵਾਰ ਫਿਰ ਬਾਅਦ ਚ ਵੀ ਸੁਣ ਲਈਦਾ।
0: ਹਾਂਜੀ ਹਾਂਜੀ ਬਿਲਕੁਲ,
2: ਇਹ ਨੀ ਹੈਗਾ ਵੀ ਤੁਹਾਡੇ ਪ੍ਰੋਗਰਾਮ ਨਾਲ ਜੁੜੀ ਦਾ
0: ਨਹੀਂ। ਥੈਂਕ ਯੂ
2: ਬਾਈ ਜੀ,
0: ਮੁਹੱਬਤ ਲੈ ਜੀ।
2: ਪਰ ਮੇਰਾ ਨਾ ਮੈਂ ਹੁਣ ਟਵਾਣਾ ਸਾਹਿਬ ਨਾਲ ਵੀ ਤੁਸੀਂ ਪਿਛਲੇ ਦਿਨਾਂ ਤੋਂ ਮੈਨੂੰ ਫੋਲੋ ਕੀਤਾ ਹੋਵੇ, ਮੈਂ ਬਹੁਤ ਘੱਟ ਮੈਂ ਗੱਲ ਕਰਨਾ
0: ਜੀ,
2: ਵੀ ਕਰੇ ਕੀ ਗੱਲ ਵੀਰੇ, ਕਿਨੂੰ ਬਾਈ ਜੀ ਕਿਨੂੰ

0: ਨਹੀਂ ਆਪਾਂ ਕਦੇ ਕਿਸੇ ਦਾ ਸੋਚ,
1: ਨਾਲੇ ਭਾਜੀ ਆਪਾਂ ਕਿਹੜਾ ਆਪਾਂ ਕਿਹੜਾ ਕੋਈ ਨਿੱਜ ਰੱਖਿਆ ਨਾ ਭਈ ਅਸੀਂ ਉਹਨਾਂ ਤੋਂ ਫਾਇਦੇ ਲੈਣੇ ਆ ਜਾਂ ਕਾਹਦੇ ਲਈ, ਮਤਲਬ ਕਿ ਨਿੱਜ ਜਿੰਨੇ ਜੋ ਕਿ ਹੈਗੇ ਆ ਜੀ ਕਰਦੇ ਆ ਬਿਲਕੁਲ ਜੀ।
0: ਨਹੀਂ ਪਰ ਭਾਜੀ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਨਾ ਆਪਣੇ ਆਲੇ ਦੁਆਲੇ ਵੱਲੋਂ ਵੇਖ ਕੇ ਆਪਾਂ ਇਹ ਸੋਚਦੇ ਹਾਂ ਵੀ ਫਲਾਣਾ ਐ ਕਿਉਂ ਹੋ ਗਿਆ, ਉਹ ਕਿਉਂ ਹੋ ਗਿਆ। ਆਪਾਂ ਵੀ ਕਦੇ ਬਸ ਇਹੀ ਹੁੰਦਾ ਵੀ ਜਿਹੜਾ ਕੁਛ ਆਪਣੇ ਘਰੇ ਵੱਸਦਾ ਭਾਜੀ ਸੁਖੀ
1: ਬਿਲਕੁਲ ਜੀ
0: ਇਹੀ ਆਪਾਂ
1: ਬਿਲਕੁਲ
0: ਇਹੀ ਸੋਚੀਦਾ ਵੀ ਕਿਉਂ
1: ਅਸਲ ਹਕੀਕਤ ਸਾਹਮਣੇ ਆ ਜਾਂਦੀ ਹੈ ਉਹਨਾਂ ਲੋਕਾਂ ਦੀ, ਬਹੁਤ ਸਾਰੇ ਲੋਕਾਂ ਦਾ ਭਰੋਸਾ ਹੁੰਦਾ ਇਹਨਾਂ ਚੀਜ਼ਾਂ ਦੇ ਉੱਤੇ, ਪਰ ਉਹ ਭਰੋਸੇ ਨੂੰ ਤੋੜ ਦਿੰਦੇ ਆ ਆਪਣੇ ਨਿੱਜ ਦੇ ਲਈ ਨਾ, ਫਿਰ ਉਹ ਸਾਰਾ ਕੁਝ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਉੱਤੇ ਸਾਫ਼ ਹੋ ਜਾਂਦਾ ਜੀ।
0: ਬਿਲਕੁਲ ਅੱਜ ਦੇ ਸਮਾਜ ਚ ਅਸੀਂ ਨਾ ਆਪਣੀ ਖੁਸ਼ੀ ਤੋਂ ਓਨੇ ਦੁਖੀ ਨੀ, ਜੇ ਦੂਜੇ ਦੀ ਖੁਸ਼ੀ ਹੋਵੇ ਨਾ ਉਹਦੇ ਤੋਂ ਜਿਆਦਾ ਦੁਖੀ ਹੈ।
1: ਬਿਲਕੁਲ
0: ਗੁਆਂਢੀ ਕਿਉਂ
1: ਖੁਸ਼ ਕਾਤੋਂ
0: ਖੁਸ਼ ਵਾ,
1: ਬਿਲਕੁਲ ਹੈ ਜੀ।
0: ਉਹ ਕਿਉਂ ਇਹ ਨੀ ਪਤਾ ਵੀ ਉਹ ਜੇ ਮੰਨ ਲਓ ਉਹਨੇ ਪੈਸੇ ਮੰਨ ਲਓ ਉਹਦੇ ਕੋਲ ਚਾਰ ਹੈਗੇ ਨੇ ਵੀ ਉਹਦੀ ਉਹਦੇ ਪਿੱਛੇ ਮਿਹਨਤ ਕਿੰਨੀ ਹੋਊਗੀ,
1: ਜੀ ਜੀ
0: ਉਹ ਨੀ ਆਪਾਂ ਮਿਲਦੇ।
1: ਬਿਲਕੁਲ
0: ਜੇ ਉਹਨੇ ਚਾਰ ਰੁਪਈਏ ਕਮਾ ਲਏ ਨੇ, ਇਧਰੋਂ ਕਮਾਏ ਹੋਣਗੇ, ਨੇ ਮਾਰੇ ਹੋਣਗੇ, ਉਹ ਮਾਰੇ ਹੋਣਗੇ
1: ਜੀ ਬਿਲਕੁਲ,
0: ਉਹਦੇ ਚ ਵੀ ਆਪਾਂ ਕੋਈ ਗੱਲ ਨੀ ਭਾਰਤ ਬਾਈ ਜੀ।
1: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਜੁੜੇ ਤੁਸੀਂ ਨਾਲ ਵਿਚਾਰ ਸਾਂਝੇ ਕੀਤੇ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਸਨ ਜੀ ਮੁਕੱਦਰ ਜੀ ਔਲਖ ਸਾਹਿਬ ਜੁੜੇ ਸਨ ਤੇ ਸਤਿ ਸ੍ਰੀ ਅਕਾਲ ਜੀ, ਤੇ ਗੱਲਾਂ ਬਾਤਾਂ ਦੋਸਤੋ ਅਗਲੀਆਂ ਵਿਦੇਸ਼ੀ ਕਰਦੇ ਆ ਵਿਸਤਾਰ ਦੇ ਵਿੱਚ। ਖ਼ਬਰਾਂ ਨੇ ਕੁਝ ਜਿਸ ਦੇ ਵਿੱਚ ਟਰੰਪ ਸਾਹਿਬ ਦੀ ਗੱਲ ਕਰਦੇ ਆ, ਉਹਨਾਂ ਨੇ ਵੀ ਪੂਰੀ ਧੜਥੱਲੀ ਮਚਾਈ ਪਈ ਹੈ। UN ਦੀਆਂ ਜੋ ਮੀਟਿੰਗਾਂ ਚੱਲ ਰਹੀਆਂ ਨੇ, ਹੋਰ ਸਾਰਾ ਸਿਲਸਿਲਾ ਚੱਲ ਰਿਹਾ, ਟਰੰਪ ਜਿਹੜਾ ਸ਼ੋਰ ਪੂਰਾ ਮਚਾ ਰਿਹਾ ਤੇ ਉਹਦੇ ਗੱਲ ਕਰਦੇ ਆ, ਤੇ ਨਾਲ ਨਾਲ ਫੋਨ ਕਾਲਾਂ ਵੀ ਲਈ ਜਾਵਾਂਗੇ, ਤੇ ਆਖਰ ਦੇ ਵਿੱਚ ਤੁਹਾਨੂੰ ਅੱਜ ਕਹਾਣੀ ਸੁਣਾਉਣੀ ਹੈ ਸਿਆਸਤ ਦੇ ਉੱਤੇ ਜਿਹੜੀ ਇਹ ਕਹਾਣੀ ਹੈ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਅਟੈਂਪਟ ਟੂ ਮਰਡਰ ਕਹਾਣੀ ਜਿਹੜੀ ਹੈ ਇਹਦਾ ਨਾਮ ਹੈ, ਤੇ ਉਹਦੇ ਵਿੱਚ ਸਿਆਸਤਦਾਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਕੁਝ ਨਾ ਕੁਝ ਉਹ ਨਸ਼ਰ ਕਰਦੀਆਂ ਨੇ, ਜੋ ਹਾਲਾਤ ਅੱਜ ਵੀ ਪੰਜਾਬ ਜਾਂ ਭਾਰਤ ਦੇ ਵਿੱਚ ਜਾਂ ਪੂਰੀ ਸਿਆਸਤ ਦੇ ਵਿੱਚ ਬਣੇ ਆ ਜਾਂ ਨਜ਼ਰ ਆਉਂਦੇ ਆ, ਕਿਰਦਾਰਾਂ ਦੀ ਗੱਲ ਹੈ। ਤੇ ਮੰਚ ਇੱਕ ਰੂਪ ਦੋ, ਸ਼ਾਂਤੀ ਦੂਤ ਤੋਂ ਤਬਾਹੀ ਦੀ ਧਮਕੀ ਤੱਕ ਜਿਹੜਾ UN ਦੇ ਵਿੱਚ ਟਰੰਪ ਦੇ ਭਾਸ਼ਣ ਦੇ ਮਾਇਨੇ ਕੀ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ। ਆਪਣੇ ਬੇਬਾਕ ਬਿਆਨਾਂ ਦੇ ਕਾਰਨ ਦੁਨੀਆਂ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਹਿਣਾ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਸ਼ਾਇਦ ਪਸੰਦ ਲੱਗਦਾ ਹੈ, ਕਿਉਂਕਿ ਉਹ ਦੂਸਰਿਆਂ ਨੂੰ ਦੁੱਖ ਪਹੁੰਚਾ ਕੇ ਤੇ ਆਪ ਖੁਸ਼ੀ ਮਹਿਸੂਸ ਕਰਦੇ, ਇਦਾਂ ਦੇ ਲੋਕ ਜਿਹੜੇ ਮਾਨਸਿਕਤਾ ਦੇ ਨੇ। ਇਸੇ ਲਈ ਉਹ ਜਿੱਥੇ ਵੀ ਜਾਂਦੇ ਨੇ ਅਜਿਹੀ ਕੋਈ ਵੀ ਗੱਲ ਕਹਿ ਦਿੰਦੇ ਨੇ ਜਿਸ ਦੇ ਨਾਲ ਗਲੋਬਲ ਮੰਚ ਦੇ ਉੱਤੇ ਇੱਕ ਤਰ੍ਹਾਂ ਦੀ ਚਰਚਾ ਛਿੜ ਜਾਂਦੀ ਹੈ, ਫਿਰ ਦੁਨੀਆਂ ਉਹਨਾਂ ਦੇ ਬਿਆਨਾਂ ਦੇ ਉੱਤੇ ਵਿਚਾਰ ਕਰਨ ਲੱਗ ਪੈਂਦੀ ਹੈ, ਤੇ ਟਰੰਪ ਕਿਸੇ ਨਵੇਂ ਮੰਚ ਦੇ ਉੱਤੇ ਨਵੇਂ ਬਿਆਨ ਦੇ ਨਾਲ ਸਾਹਮਣੇ ਜਿਹੜੇ ਨੇ ਆ ਜਾਂਦੇ ਹੈ। ਹੁਣ ਇੱਕ ਵਾਰ ਫਿਰ ਜਿਹੜਾ ਹੈ ਟਰੰਪ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਦੇ ਕੇਂਦਰ ਦੇ ਵਿੱਚ ਨੇ। ਇਸ ਵਾਰ ਮੰਚ ਸੀਗਾ ਸੰਯੁਕਤ ਰਾਸ਼ਟਰ ਮਹਾਸਭਾ ਦਾ, UNGA ਦਾ, ਜਿੱਥੇ ਟਰੰਪ ਨੇ ਇੱਕ ਪਾਸੇ ਆਪਣੇ ਆਪ ਨੂੰ 8 ਜੰਗਾਂ ਖਤਮ ਕਰਨ ਦਾ ਵਾਲਾ ਜਿਹੜਾ ਸ਼ਾਂਤੀ ਦੂਤ ਕਹਿ ਦਿੱਤਾ ਹੈ, ਇਹ ਵੀ ਕਹਿੰਦੇ ਨੇ ਮਤਲਬ ਕਿ ਰੱਬ ਦਾ ਹੀ ਬੰਦਾ ਆਇਆ ਹੋਇਆ ਤੇ ਉੱਥੋਂ ਹੀ ਸਿੱਧਾ ਮੈਸੇਜ ਲੈ ਕੇ ਆਉਂਦਾ, ਕਹਿੰਦਾ ਮੈਂ ਉਹਦੇ ਲਈ ਕੰਮ ਕਰਦਾ ਹੈ ਤੇ ਸ਼ਾਂਤੀ ਦੂਤ ਬਣਿਆ ਹੋਇਆ, ਤੇ ਦੂਸਰੇ ਪਾਸੇ ਤੜਥੱਲੀ ਮਚਾਈ ਹੋਈ ਆ ਦੁਨੀਆਂ ਦੇ ਵਿੱਚ, ਜਦਕਿ ਦੂਜੇ ਪਾਸੇ ਈਰਾਨ ਨੂੰ ਤਬਾਹ ਕਰਨ ਦੇ ਉੱਤੇ ਨਰਕ ਦੇ ਵਿੱਚ ਭੇਜਣ ਵਰਗੀਆਂ ਤਿੱਖੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਇਸ ਦੇ ਨਾਲ ਕਈ ਲੋਕ ਹੈਰਾਨ ਵੀ ਨੇ ਤੇ ਪਰੇਸ਼ਾਨ ਵੀ ਨੇ, ਤੇ ਕਈਆਂ ਨੇ ਜੀਭ ਜਿਹੜੀ ਹੈ ਦੰਦਾਂ ਥੱਲੇ ਦਿੱਤੀ ਹੋਈ ਹੈ। ਅਜਿਹੇ ਦੇ ਵਿੱਚ ਸਵਾਲ ਇਹ ਵੀ ਹੈ ਕਿ ਇੱਕੋ ਮੰਚ ਤੋਂ ਸ਼ਾਂਤੀ ਦੂਤ ਤੇ ਤਬਾਹੀ ਦੀ ਧਮਕੀ ਦੇਣ ਵਾਲੇ ਟਰੰਪ ਦੇ ਇਹਨਾਂ ਜਿਹੜਾ ਬਿਆਨਾਂ ਦੇ ਮਾਇਨੇ ਕੀ ਨੇ, ਉਹ ਆਖਰ ਦੁਨੀਆਂ ਨੂੰ ਕੀ ਸੰਦੇਸ਼ ਜਿਹੜਾ ਦੇਣਾ ਚਾਹੁੰਦਾ ਹੈ। ਟਰੰਪ ਦਾ ਭਾਸ਼ਣ ਦੁਨੀਆਂ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਸ ਦੇ ਕਾਰਨ ਇਹ ਹੈ ਕਿ ਭਾਸ਼ਣ ਦੇ ਦੌਰਾਨ ਟਰੰਪ ਦੋ ਵੱਖ ਵੱਖ ਰੂਪਾਂ ਦੇ ਵਿੱਚ ਨਜ਼ਰ ਆਇਆ। ਇੱਕ ਪਾਸੇ ਉਹ ਆਪਣੇ ਆਪ ਨੂੰ ਦੁਨੀਆਂ ਦੇ ਭਰ ਦੇ ਵਿੱਚ 8 ਜੰਗਾਂ ਖਤਮ ਕਰਨ ਵਾਲਾ ਸ਼ਾਂਤੀ ਦੂਤ ਦੱਸਦਾ ਹੈ, ਜਦਕਿ ਦੂਜੇ ਪਾਸੇ ਈਰਾਨ ਨੂੰ ਤਬਾਹ ਕਰਨ ਦੇ ਤੇ ਨਰਕ ਦੇ ਵਿੱਚ ਭੇਜਣ ਵਰਗੀਆਂ ਤਿੱਖੀਆਂ ਜੜੀਆਂ ਨੇ ਧਮਕੀਆਂ ਵੀ ਦਿੰਦਾ ਹੈ। ਤਣਾਅ ਭਰੇ ਇਸ ਸਮੇਂ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਦੇ ਵਿਰੋਧਾਭਾਸੀ ਤੇਵਰ ਇਹੀ ਦਰਸਾਉਂਦੇ ਨੇ ਕਿ ਟਰੰਪ ਆਪਣੇ ਦੂਜੇ ਕਾਰਜਕਾਲ ਦੇ ਵਿੱਚ ਕਿਸ ਤਰ੍ਹਾਂ ਦੀ ਸਖ਼ਤ ਤੇ ਹਮਲਾਵਰ ਵਿਦੇਸ਼ੀ ਨੀਤੀ ਅਪਣਾ ਰਹੇ ਨੇ। ਭਾਸ਼ਣ ਦੇ ਸ਼ੁਰੂਆਤੀ ਹਿੱਸੇ ਦੇ ਵਿੱਚ ਟਰੰਪ ਨੇ ਉਨ੍ਹਾਂ ਦਾਅਵਿਆਂ ਨੂੰ ਦੁਹਰਾਇਆ ਜਿਨ੍ਹਾਂ ਨੂੰ ਉਹ ਆਪਣੀ ਵੱਡੀ ਉਪਲਬਧੀ ਮੰਨਦੇ ਨੇ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਦੁਨੀਆਂ ਭਰ ਦੇ 8 ਪੁਰਾਣੇ ਵਿਵਾਦਾਂ ਦੇ ਉੱਤੇ ਜੰਗਾਂ ਨੂੰ ਸੁਲਝਾਇਆ ਹੈ, ਤੇ ਇਨ੍ਹਾਂ ਦੇ ਵਿੱਚ ਕੰਬੋਡੀਆ, ਥਾਈਲੈਂਡ, ਕੋਸੋਵੋ, ਸਰਬੀਆ, ਕਾਂਗੋ, ਰਵਾਂਡਾ, ਅਰਮੀਨੀਆ, ਅਜ਼ਰਬਾਈਜਾਨ, ਗਾਜ਼ਾ ਤੇ ਭਾਰਤ ਪਾਕਿਸਤਾਨ ਵਿਚਾਲੇ ਫਿਰ ਦਾਅਵੇ ਕਰ ਦਿੱਤੇ ਵਿਵਾਦ ਸ਼ਾਮਲ ਨੇ। ਅਮਰੀਕੀ ਰਾਸ਼ਟਰਪਤੀ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਜਿਹੜਾ ਆਪਣੇ ਖਾਸ ਸੰਬੰਧਾਂ

0: ਵਪਾਰ ਟੈਰਿਫ ਤੇ ਟੈਰਿਫ ਦੀਆਂ ਧਮਕੀਆਂ ਦੇ ਇਸਤੇਮਾਲ ਨੂੰ ਦਿੱਤਾ ਹੈ। ਟਰੰਪ ਨੇ ਇਕ ਵਾਰ ਫਿਰ ਦਾਅਵਾ ਕੀਤਾ ਕਿ ਪਿਛਲੇ ਸਾਲ ਉਨ੍ਹਾਂ ਨੇ ਭਾਰਤ ਦੇ ਉੱਤੇ ਪਾਕਿਸਤਾਨ ਦੇ ਵਿਚਾਲੇ ਸ਼ਾਂਤੀ ਦੇ ਲਈ ਵਿਚੋਲਗੀ ਕੀਤੀ ਤੇ ਉਨ੍ਹਾਂ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਟਰੰਪ ਨੇ 3 ਕਰੋੜ ਤੋਂ ਵੱਧ ਲੋਕਾਂ ਦੀ ਜਾਨ ਜਿਹੜੀ ਹੈ ਉਹ ਕਹਿੰਦੇ ਆ ਬਚਾਈ ਹੈ। ਤੇ ਹਾਲਾਂਕਿ ਭਾਰਤ ਇਸ ਦਾਅਵੇ ਨੂੰ ਲਗਾਤਾਰ ਰੱਦ ਕਰਦਾ ਆਇਆ। ਭਾਰਤ ਦਾ ਕਹਿੰਦਾ ਰਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਦੀ ਸਮਝ ਸਿੱਧੀ ਫੌਜੀ ਗੱਲਬਾਤ ਦੇ ਰਾਹੀਂ ਬਣੀ ਸੀ। ਹੁਣ ਟਰੰਪ ਦੇ ਭਾਸ਼ਣ ਦੇ ਦੂਜੇ ਹਿੱਸੇ ਦੇ ਵੱਲ ਨੂੰ ਆਉਂਦੇ ਹਾਂ। ਭਾਸ਼ਣ ਦੂਜਾ ਕਹਿੰਦਾ ਹੈ ਕਿ ਉਨ੍ਹਾਂ ਨੇ ਆਪਣੇ ਰੁੱਖ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਅ ਕੀਤਾ ਤੇ ਸ਼ਾਂਤੀ ਦੂਤ ਵਾਲੇ ਅੰਦਾਜ਼ ਤੋਂ ਸਿੱਧੇ ਹੀ ਤਬਾਹੀ ਦੀ ਧਮਕੀ ਤੱਕ ਜਿਹੜਾ ਪਹੁੰਚ ਜਾਂਦੇ ਆ ਜਮਰਾਜ ਤੇ ਪਹੁੰਚ ਜਾਂਦੇ ਆ। ਭਾਸ਼ਣ ਦੇ ਦੂਜੇ ਹਿੱਸੇ ਦੇ ਵਿੱਚ ਟਰੰਪ ਦਾ ਅੰਦਾਜ਼ ਪੂਰੀ ਤਰ੍ਹਾਂ ਬਦਲ ਗਿਆ। ਡੀਲ ਮੇਕਰ ਦੀ ਜਿਹੜੀ ਛਵੀ ਤੋਂ ਹਟ ਕੇ ਉਹ ਸਿੱਧੇ ਹੀ ਇਰਾਨ ਦੇ ਉੱਤੇ ਹਮਲਾਵਰ ਹੋ ਗਏ ਤੇ ਟਰੰਪ ਨੇ ਚੇਤਾਵਨੀ ਦਿੱਤੀ ਕਿ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਤੇ ਉਨ੍ਹਾਂ ਨੇ ਕਿਹਾ ਕਿ ਇਰਾਨ ਕੋਲ ਦੋ ਹੀ ਰਸਤੇ ਨੇ, ਜਾਂ ਤਾਂ ਅਮਰੀਕਾ ਦੇ ਨਾਲ ਸਮਝੌਤਾ ਕਰ ਲਵੇ ਜਾਂ ਫਿਰ ਇਸਲਾਮਿਕ ਗਣਰਾਜ ਦੀ ਤਬਾਹੀ ਦੇ ਲਈ ਤਿਆਰ ਰਹੇ। ਗੱਲ ਇੱਥੇ ਹੀ ਖਤਮ ਨਹੀਂ ਹੋ ਜਾਂਦੀ ਕਿਉਂਕਿ ਉੱਥੇ ਦਾ ਇਰਾਨ ਦਾ ਡੈਲੀਗੇਟ ਵੀ ਉੱਥੇ ਪਹੁੰਚਿਆ ਹੋਇਆ, ਉਨ੍ਹਾਂ ਨੂੰ ਵੀ ਮੌਕਾ ਮਿਲਣਾ ਬੋਲਣ ਦਾ। ਅਮਰੀਕੀ ਰਾਸ਼ਟਰਪਤੀ ਨੇ ਇਰਾਨ ਦੇ ਬਾਰੇ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਬਿਨਾਂ ਕਿਸੇ ਬਚਨ ਦੇ ਮੌਕੇ ਦੇ ਉੱਤੇ ਸਿੱਧਾ ਨਰਕ ਦੇ ਵਿੱਚ ਭੇਜ ਦਿੱਤਾ ਜਾਵੇਗਾ ਉਨ੍ਹਾਂ ਨੂੰ। ਇਸ ਤੋਂ ਇਲਾਵਾ ਟਰੰਪ ਨੇ ਇਹ ਵੀ ਕਿਹਾ ਕਿ ਇਰਾਨ ਸ਼ਾਇਦ ਇਹ ਉਡੀਕ ਕਰ ਰਿਹਾ ਕਿ ਅਮਰੀਕਾ ਦੇ ਵਿੱਚ ਮੱਧਕਾਲੀ ਜਿਹੜੀਆਂ ਨੇ ਮਿਡ ਟਰਮ ਜਿਹੜੀ ਚੋਣ ਹੈ ਉਹ ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ। ਤੇ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਬਾਅਦ ਇਰਾਨ ਦੇ ਨਾਲ ਸਮਝੌਤੇ ਦੀ ਸੰਭਾਵਨਾ ਦਾ ਵੀ ਜ਼ਿਕਰ ਕੀਤਾ, ਫਿਰ ਪਲਟ ਗਿਆ ਜੀ। ਇੱਕ ਪਾਸੇ ਕਹਿੰਦਾ ਮੈਂ ਚੱਕ ਦਿਆਂਗਾ, ਬਰਬਾਦ ਕਰ ਦਿਆਂਗਾ, ਨਰਕ ਚ ਭੇਜ ਦਾਂਗਾ, ਤੇ ਫਿਰ ਕਹਿੰਦਾ ਮਿਡ ਟਰਮ ਚੋਣਾਂ ਤੋਂ ਬਾਅਦ ਅਸੀਂ ਸਮਝੌਤਾ ਕਰ ਲਾਂਗੇ। ਬੇਬਾਗ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਜਿਹੜੀ ਹੈ ICC ਸੰਯੁਕਤ ਰਾਸ਼ਟਰ ਦੇ ਜਲਵਾਯੂ ਏਜੰਡੇ ਦੇ ਉੱਤੇ ਯੂਨੈਸਕੋ ਦੀ ਵੀ ਆਲੋਚਨਾ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਜਨਵਰੀ ਦੇ ਵਿੱਚ ਬੋਰਡ ਆਫ ਪੀਸ ਬਣਾਉਣ ਦਾ ਜ਼ਿਕਰ ਕੀਤਾ ਤੇ ਸੰਕੇਤ ਦਿੱਤਾ ਕਿ ਭਵਿੱਖ ਦੇ ਵਿੱਚ ਉਨ੍ਹਾਂ ਦੀ ਇਹ ਨਵੀਂ ਸੰਸਥਾ ਸੰਯੁਕਤ ਰਾਸ਼ਟਰ UN ਦੀ ਥਾਂ ਵੀ ਲੈ ਸਕਦੀ ਹੈ ਤੇ ਟਰੰਪ ਦੇ ਭਾਸ਼ਣ ਦੇ ਵਿੱਚ UN ਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਭੂਮਿਕਾ ਤੇ ਸਖ਼ਤ ਟਿੱਪਣੀਆਂ ਵੀ ਸ਼ਾਮਲ ਕੀਤੀਆਂ। ਅਜਿਹੇ ਤਣਾਅ ਦੇ ਭਰੇ ਸਮੇਂ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਇਹ ਭਾਸ਼ਣ ਉਨ੍ਹਾਂ ਦੀ ਵਿਦੇਸ਼ ਨੀਤੀ ਦੇ ਦੋ ਵੱਖਰੇ ਪੱਖਾਂ ਨੂੰ ਸਾਹਮਣੇ ਲਿਆਉਂਦਾ ਹੈ। ਇੱਕ ਪਾਸੇ ਉਹ ਆਪਣੇ ਆਪ ਨੂੰ ਵਿਸ਼ਵ ਪੱਧਰ ਦੇ ਉੱਤੇ ਸ਼ਾਂਤੀ ਸਥਾਪਿਤ ਕਰਨ ਵਾਲੇ ਨੇਤਾ ਵਜੋਂ ਪੇਸ਼ ਕਰ ਰਿਹਾ, ਜਦਕਿ ਦੂਜੇ ਪਾਸੇ ਜੋ ਦੇਸ਼ ਉਨ੍ਹਾਂ ਦੀਆਂ ਸ਼ਰਤਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਉਨ੍ਹਾਂ ਪ੍ਰਤੀ ਸਖ਼ਤ ਤੇ ਟਕਰਾਅ ਵਾਲੀ ਭਾਸ਼ਾ ਵਰਤਦਾ ਹੈ। ਇਹ ਵਿਰੋਧਾਭਾਸ ਟਰੰਪ ਦੀ ਮੌਜੂਦਾ ਵਿਦੇਸ਼ ਨੀਤੀ ਨੂੰ ਸਮਝਣ ਦੇ ਲਈ ਮਹੱਤਵਪੂਰਨ ਰਹੇਗੀ ਤੇ ਉਨ੍ਹਾਂ ਦੇ UN ਭਾਸ਼ਣ ਦੇ ਵਿੱਚ ਜੰਗਾਂ ਨੂੰ ਸੁਲਝਾਉਣ ਦੇ ਦਾਅਵਿਆਂ ਦੇ ਨਾਲ ਨਾਲ ਇਰਾਨ ਦੇ ਖਿਲਾਫ਼ ਸਖ਼ਤ ਚੇਤਾਵਨੀ ਦੇ ਉੱਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਆਲੋਚਨਾ ਵੀ ਜਿਹੜੀ ਇਕੱਠੇ ਨਜ਼ਰ ਆਈ ਹੈ। ਦੂਸਰੇ ਪਾਸੇ ਆਪਣੇ ਨਾਲ ਜੁੜੇ ਹੋਏ ਨੇ ਮੁਹੰਮਦ ਜੀ, ਹੋਲਡ ਰੱਖਣਾ ਜੀ, ਇੱਕ ਖ਼ਬਰ ਨਾਲ ਲੱਗਦੀ ਹੋਰ ਸਾਂਝੀ ਕਰਨ ਵਾਂ। ਤੇ ਦੂਜੇ ਪਾਸੇ ਦੁਨੀਆਂ ਦਾ ਸਰਪੰਚ ਜਿਹੜਾ ਹੈ ਉਹ ਕਿਸੇ ਮੀਡੀਆ ਨੂੰ ਲਾਗੇ ਨਹੀਂ ਲੱਗਣ ਦੇ ਰਿਹਾ। CNN ਦੇ ਉੱਤੇ ਵਰਿਆ ਹੈ ਟਰੰਪ ਫਿਰ ਤੋਂ, ਕਿਉਂਕਿ ਇਹਦੇ ਨਾਲ ਲੱਗਦੀ ਨਹੀਂ ਹੈ, ਮਤਲਬ ਕਿ ਬਣਦੀ ਨਹੀਂ ਹੈ, ਲਾਗਡਾਟ ਬਹੁਤ ਹੈ CNN ਦੇ ਨਾਲ। ਤੁਹਾਨੂੰ ਕਹਿੰਦੇ ਇੱਥੇ ਨਹੀਂ ਹੋਣਾ ਚਾਹੀਦਾ ਸੀ, CNN ਦੇ ਜਿਹੜੇ ਰਿਪੋਰਟਰ ਨੇ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ। ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਮਹੱਤਵਪੂਰਨ ਕੂਟਨੀਤਿਕ ਗਤੀਵਿਧੀਆਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਕੱਲ੍ਹ ਬੀਤੇ ਦੇ ਵਿੱਚ ਵਿਸ਼ਵ ਸੰਸਥਾ ਦੇ ਆਪਣੇ ਹੀ ਦੌਰੇ ਦੀ ਸ਼ੁਰੂਆਤ ਕੀਤੀ, ਜਿਸਦੇ ਵਿੱਚ ਪ੍ਰਮੁੱਖ ਅਮਰੀਕੀ ਨਿਊਜ਼ ਨੈਟਵਰਕ CNN ਦੀ ਇੱਕ ਪ੍ਰਮੁੱਖ ਪੱਤਰਕਾਰ ਕੈਟਲਿਨ ਕੋਲਿਨਜ਼ ਨੂੰ ਜਿਹੜਾ ਸੀ ਨਿਸ਼ਾਨਾ ਬਣਾਇਆ ਗਿਆ। ਟਰੰਪ ਨੇ ਉਨ੍ਹਾਂ ਨੂੰ ਕਿਹਾ ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ ਸੀ। ਟਰੰਪ ਮੰਗਲਵਾਰ ਨੂੰ ਕੱਲ੍ਹ ਬੀਤੇ ਚ ਜਨਰਲ ਅਸੈਂਬਲੀ ਨੂੰ ਆਪਣੇ ਸੰਬੋਧਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਦੇ ਵਿੱਚ ਪਹੁੰਚਿਆ ਤੇ ਕੋਲਿਨਜ਼ ਨੂੰ ਜਿਹੜਾ ਕਿਹਾ ਕਿ ਮੈਂ ਹੈਰਾਨ ਹਾਂ ਕਿ CNN ਇੱਥੇ ਮੈਨੂੰ ਕਵਰ ਕਰ ਰਿਹਾ, ਤੁਹਾਨੂੰ ਇੱਥੇ ਮੈਨੂੰ ਕਵਰ ਨਹੀਂ ਕਰਨਾ ਚਾਹੀਦਾ, ਤੁਸੀਂ ਕਿਹਾ ਸੀ ਕਿ ਤੁਸੀਂ ਮੈਨੂੰ ਕਵਰ ਨਹੀਂ ਕਰੋਗੇ। ਹਾਲਾਂਕਿ ਕੋਲਿਨਜ਼ ਨੇ ਬਾਅਦ ਦੇ ਵਿੱਚ ਪ੍ਰਸਾਰਣ ਦੇ ਉੱਤੇ ਕਿਹਾ ਕਿ CNN ਦੇ ਨੇ ਜਿਹੜਾ ਕਦੇ ਵੀ ਅਜਿਹਾ ਨਹੀਂ ਕਿਹਾ। ਇਹ ਟਕਰਾਅ ਟਰੰਪ ਪ੍ਰਸ਼ਾਸਨ ਦੇ ਵੱਲੋਂ CNN ਮਿਸ ਨਾਓ ਅਤੇ ਪੋਲੀਟਿਕੋ ਨੂੰ ਜਿਹੜਾ ਵਾਈਟ ਹਾਊਸ ਕੰਪਲੈਕਸ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰ ਨਿਵਾਸ ਅਤੇ ਦਫ਼ਤਰ ਤੋਂ ਪਾਬੰਦੀ ਲਗਾਉਣ ਤੋਂ ਕੁਝ ਦਿਨ ਬਾਅਦ ਆਇਆ। CNN ਨੂੰ ਜਿਹੜਾ ਰਾਸ਼ਟਰਪਤੀ ਦੇ ਮੀਡੀਆ ਪੂਲ ਪੱਤਰਕਾਰਾਂ ਦਾ ਇੱਕ ਚੋਣਵਾਂ ਸਮੂਹ ਹੁੰਦਾ ਹੈ ਤੋਂ ਵੀ ਜਿਹੜਾ ਹਟਾ ਦਿੱਤਾ ਗਿਆ। ਹਾਲਾਂਕਿ ਇਸ ਨੂੰ ਨਿਯਮਤ ਤੌਰ ਦੇ ਉੱਤੇ ਸੰਯੁਕਤ ਰਾਸ਼ਟਰ ਦੇ ਵਿੱਚ ਇੱਕ ਮਾਨਤਾ ਪ੍ਰਾਪਤ ਮੀਡੀਆ ਸੰਗਠਨ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਤਿੰਨਾਂ ਮੀਡੀਆ ਸੰਗਠਨਾਂ ਨੇ ਸੋਮਵਾਰ ਨੂੰ ਪ੍ਰਸ਼ਾਸਨ ਦੇ ਵਿਰੁੱਧ ਮੁਕੱਦਮਾ ਦਾਇਰ ਕਰ ਦਿੱਤਾ ਹੈ ਤੇ ਪਾਬੰਦੀ ਨੂੰ ਗੈਰ ਸੰਵਿਧਾਨਕ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਹੋਣੀ ਹੈ। ਤੇ ਟਰੰਪ ਨੇ ਬਾਅਦ ਦੇ ਵਿਚ ਆਪਣੇ ਸਟੈਂਡ ਨੂੰ ਦੁਹਰਾਉਂਦੇ ਹੋਏ ਨਕਾਰਾਤਮਕ ਮੀਡੀਆ ਕਵਰੇਜ ਨੂੰ ਜਿਹੜਾ ਦੇਸ਼ ਦੇ ਲਈ ਖਤਰਨਾਕ ਦੱਸਿਆ ਤੇ ਪਰ ਇਹਨੇ ਆਪਣਾ ਇੱਕ ਟੀਵੀ ਲਾਂਚ ਕਰ ਲਿਆ ਤੇ ਉਹਦੇ ਉੱਤੇ ਜੋ ਬੋਲਣਾ ਚਾਹੀਦਾ ਜਿਵੇਂ ਕਿ ਟਰੁੱਥ ਆਪਣਾ ਸੋਸ਼ਲ ਮੀਡੀਆ ਚਲਾਉਂਦਾ ਹੈ ਇਸੇ ਤਰ੍ਹਾਂ ਹੁਣ ਟੀਵੀ ਚਲਾ ਲਿਆ ਮਨ ਕੀ ਬਾਤ ਇਹ ਵੀ ਕਰੇਗਾ ਟਰੰਪ ਅਤੇ ਮੀਡੀਆ ਸੰਗਠਨਾਂ ਵਿਚਕਾਰ ਇਹ ਵਿਵਾਦ ਵਧਦਾ ਹੀ ਜਾ ਰਿਹਾ ਪਰ ਜਿਹੜਾ ਉੱਥੇ ਦਾ ਅਮੈਰੀਕਨ ਮੀਡੀਆ ਹੈ ਉਹ ਇਕੱਠਾ ਹੋ ਚੁੱਕਿਆ ਤੇ ਇਹਦੀ ਹੁਣ ਚੰਗੀ ਤਰ੍ਹਾਂ ਪੋਲ ਖੋਲੇਗਾ ਤੇ ਹੋਰ ਪ੍ਰਮੁੱਖ ਸਮਾਚਾਰ ਸੰਗਠਨਾਂ ਨੇ ਵੀ ਪਾਬੰਦੀ ਦਾ ਵਿਰੋਧ ਕਰਨ ਦੇ ਵਿਚ CNN, MSN ਨਾਓ ਅਤੇ ਪੋਲੀਟੀਕੋ ਦੇ ਨਾਲ ਇਕਜੁੱਟਤਾ ਜਿਹੜੀ ਹੈ ਪ੍ਰਗਟ ਕਰ ਦਿੱਤੀ ਹੈ ਤੇ ਦੇਖਦਿਆਂ ਹੁਣ ਟਰੰਪ ਦਾ ਬਣਦਾ ਕੀ ਹੈ। ਦੂਸਰੇ ਪਾਸੇ ਟਰੰਪ ਦੇ ਬਿਆਨ ਤੋਂ ਨਾਰਾਜ਼ ਕਿਊਬਾ ਦੇ ਵਫਦ ਨੇ UN ਸੈਸ਼ਨ ਚੋਂ ਵਾਕਆਊਟ ਕਰ ਦਿੱਤਾ। ਟਰੰਪ ਦੇ ਵੱਲੋਂ ਕਿਊਬਾ ਨੂੰ ਅਸਫਲ ਦੇਸ਼ ਕਹਿਣ ਤੋਂ ਬਾਅਦ ਕਿਊਬਾ ਦੇ ਵਫਦ ਨੇ ਸੰਯੁਕਤ ਰਾਸ਼ਟਰ ਸੈਸ਼ਨ ਦੇ ਵਿਚੋਂ ਵਾਕਆਊਟ ਕੀਤਾ। ਵਫਦ ਦੇ ਮੁਖੀ ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡ ਰਿਗਜ ਨੇ ਬਾਅਦ ਦੇ ਵਿਚ ਟਰੰਪ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਉਨ੍ਹਾਂ ਨੂੰ ਝੂਠ ਤੇ ਨਿੰਦਾ ਕਿਹਾ। ਕਿਊਬਾ ਦੇ ਵਿਸ਼ੇਸ਼ ਜਿਹੜੇ ਨੇ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਐਕਸ ਦੇ ਉੱਤੇ ਲਿਖਿਆ ਕਿ ਅਮਰੀਕੀ ਸਰਕਾਰ ਇਹ ਸਵੀਕਾਰ ਕਰਨ ਦੇ ਵਿਚ ਅਸਮਰਥ ਹੈ ਕਿ ਕਿਊਬਾ ਇਕ ਪੂਰੀ ਤਰ੍ਹਾਂ ਸੁਤੰਤਰ ਤੇ ਪ੍ਰਭੂ ਸੱਤਾ ਸੰਪੰਨ ਦੇਸ਼ ਹੈ ਤੇ ਉਸ ਨੂੰ ਅਜਿਹਾ ਹੋਣ ਦਾ ਅਧਿਕਾਰ ਹੈ। ਉਨ੍ਹਾਂ ਅੱਗੇ ਕਿਹਾ ਕਿ ਊਰਜਾ ਨਾਕਾਬੰਦੀ ਸਮੇਤ ਆਰਥਿਕ ਨਾਕਾਬੰਦੀ ਕਿਊਬਾ ਅਤੇ ਹੋਰ ਦੇਸ਼ਾਂ ਦੇ ਲਈ ਖਤਰਾ ਪੈਦਾ ਕਰਦੀ ਹੈ ਤੇ ਉਨ੍ਹਾਂ ਦਾ ਭਾਈ PM ਹੀ ਚੱਕ ਕੇ ਲਿਆਂਦਾ ਉੱਥੇ ਦਾ। ਇਹ ਨਸਲਕੁਸ਼ੀ ਅਤੇ ਸਮੂਹਿਕ ਸਜ਼ਾ ਦਾ ਕੰਮ ਹੈ ਤੇ ਸਾਡਾ ਦੇਸ਼ ਸ਼ਾਂਤੀ ਪ੍ਰੇਮੀ ਹੈ ਤੇ ਅਸੀਂ ਸ਼ਾਂਤੀ ਦੇ ਹੱਕਦਾਰ ਹਾਂ, ਉਨ੍ਹਾਂ ਨੇ ਇਹ ਦਾਅਵਾ ਕੀਤਾ ਟਰੰਪ ਦੇ ਖਿਲਾਫ। ਤੇ ਦੂਸਰੇ ਪਾਸੇ ਅੱਗੇ ਚੱਲਦੇ ਹਾਂ, ਹਮਲੇ ਕਰੋ ਬੰਦ ਤੇ ਖਾੜੀ ਦੇਸ਼ਾਂ ਦੀ ਇਰਾਨ ਨੂੰ ਅਪੀਲ ਕੀਤੀ ਹੈ, ਉਹ ਵੀ ਤੰਗ ਆ ਚੁੱਕੇ ਨੇ ਭਾਈ, ਹੁਣ ਲਾ ਲਓ ਪੇਚਾ ਪਾ ਲਓ ਫਿਰ ਦੇਖਦੇ ਆ ਜਦੋਂ ਬਰਾਬਰ ਦਾ ਟੱਕਰ ਦਾ ਪਤਾ ਤਾਂ ਫਿਰ ਲੱਗਦਾ। ਤੇ ਆਪਣੇ ਨਾਲ ਮੁਹੰਮਦ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਚੱਲਦੇ ਹਾਂ ਖੇਤਰੀ ਖਾੜੀ ਜਿਹੜੇ ਦੇਸ਼ ਨੇ ਉਹਨਾਂ ਦੀ ਗੱਲ ਕਰਦੇ ਹਾਂ ਤੇ ਖਾੜੀ ਦੇਸ਼ਾਂ ਦੇ ਵਿੱਚ ਕੀ ਕੁਝ ਵਾਪਰ ਰਿਹਾ ਤੇ ਉਹ ਵੀ ਭਾਈ ਅਪੀਲਾਂ ਕਰ ਰਹੇ ਨੇ ਭਾਈ ਬਸ ਕਰੋ ਹੁਣ। ਤੇ ਮੁਹੰਮਦ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
1: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ ਤੇ ਜਿੰਨੇ ਪਾਸੇ ਮਾਨਮਤੀ ਸੋਚੇ ਗਏ ਆ ਸਵੇਰੇ ਰੇਡੀਓ ਦੁਆਬਾ ਦੇ ਇਕੱਠੇ ਹੋਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੂ। ਤੇ ਬਿਲਕੁਲ ਆਪਣਾ ਰਾਜਨ ਸੈਣੀ ਸਾਹਿਬ ਵੀ ਪਹਿਲੋਂ ਆਏ ਗੱਲਬਾਤ ਚੱਲ ਰਹੀ ਸੀ ਮੈਂ ਸੁਣਿਆ ਤੇ ਉਸ ਵੇਲੇ ਫਿਰ ਗੁਰੀਮਾਨ ਸਾਹਿਬ ਵੀ ਤੇ ਮੁਕੱਦਰ ਵੀਰ ਜੀ ਵੀ ਆਏ ਤੇ ਆਪਣਾ ਵੀਰ ਸਿਕੰਦਰ ਜੀ ਵੀ ਕਿਆ ਬਾਤਾਂ ਸਾਰੇ ਜਿਹੜੇ ਹੈਗੇ ਇੱਕ ਤੋਂ ਵੱਧ ਇੱਕ ਹੈਗਾ ਬਹੁਤ
0: ਬਿਲਕੁਲ
1: ਕੀ ਕਹਿ ਰਹੇ ਬੁੱਧੀਮਾਨ ਆਪਾਂ ਕਹਿ ਸਕਦੇ ਇਹਨਾਂ ਨੂੰ ਬਿਲਕੁਲ ਹੈਗਾ ਫਿਲੋਸਫਰ ਵੀ ਆ ਬੁੱਧੀਮਾਨ ਵੀ ਆ
0: ਮੁਹੰਮਦ ਜੀ ਤਾਂ ਰਿਹਾ ਚਲੋ ਤੁਸੀਂ ਵੀ ਹੋਲਡ ਰਹੇ ਹੋ 6-5 ਮਿੰਟ ਤੇ ਰਾਜਨ ਸੈਣੀ ਸਾਹਿਬ ਦਾ ਸੁਨੇਹਾ ਆ ਗਿਆ ਸੀ ਕਹਿੰਦੇ ਭਾਰਤ ਸਾਹਿਬ ਜੇਕਰ ਟੀਚਰ ਹੁੰਦੇ ਨਾ ਤਾਂ ਬੱਚੇ ਦੁਖੀ ਹੋ ਜਾਣੇ ਸੀ ਜੀ ਬੱਚਿਆਂ ਦੀ ਰੁਚੀ ਵੀ ਕਹਿੰਦੇ ਦੇਖਣੀ ਚਾਹੀਦੀ ਹੈ ਜੀ ਅਸੀਂ ਸਵੇਰੇ ਖਬਰਾਂ ਦਾ ਪੇਪਰ ਨਹੀਂ ਦੇਣਾ ਜੀ ਤੇ ਸ਼ੁਕਰ ਹੈ ਕਹਿੰਦੇ ਜੀ ਬਸ ਕੀਤੀ ਹੈ ਕਾਲ ਲਈ ਜੀ
1: ਦੇਖੋ ਹਰੇਕ ਦਾ ਆਪਣਾ ਅੰਦਾਜ਼ ਹੁੰਦਾ ਨਹੀਂ ਕੋਈ ਗੱਲ ਨੀ ਕਹਿੰਦੇ ਨਾ ਖਬਰਸਾਰ ਵੀ ਹੋਣੀ
0: ਚਾਹੀਦੀ ਹੈ ਸੈਣੀ ਸਾਹਿਬ ਉਹ ਗੀਤ ਬੜਾ ਵੈਸੇ ਆਪਣੇ ਦੱਸਿਆ ਔਚਲਾ ਸਾਹਿਬ ਨੇ ਲਿਖਿਆ ਕਦੇ ਸੌਂਦੀ ਨਹੀਂ ਸੀ ਸਾਡੀ ਆਵਾਜ਼ ਸੁਣ ਕੇ ਹੁਣ 10 ਅੱਖ ਕਿਵੇਂ ਲੱਗਦੀ ਹੈ ਤੇ ਉਹ ਗੀਤ ਸੀਗਾ ਨਾ ਪੁਰਾਣਾ ਬਹੁਤ ਵਧੀਆ ਗੀਤ ਹੈ ਉਹ ਵੀ ਲੱਗੀ ਵਾਲੇ ਕਦੇ ਨਹੀਂ ਉਹ ਸੁਣਦੇ ਨੀ ਤੇਰੀ ਕਿਵੇਂ ਅੱਖ ਲੱਗ ਗਈ
1: ਸਹੀ ਗੱਲ ਹੈ ਇਸੇ ਤਰ੍ਹਾਂ ਹੀ ਆ ਤੇ ਬਹੁਤ ਵਧੀਆ ਸਾਰਿਆਂ ਦੇ ਬੜੇ ਰੋਸ਼ਨ ਖਿਆਲ ਹੁੰਦੇ ਬੜਾ ਕੁਛ ਸਿੱਖਣ ਨੂੰ ਵੀ ਮਿਲਦਾ
0: ਬਿਲਕੁਲ
1: ਤੇ ਜਿਹੜਾ ਹੁਣ ਮੈਂ ਉਹੀ ਗੱਲਾਂ ਬਾਤਾਂ ਹੁਣ ਚੱਲਦੀਆਂ ਪਈਆਂ ਸੀ ਤੁਸੀਂ ਖਬਰਾਂ ਵੀ ਪੜ੍ਹ ਰਹੇ ਸੀ ਮਤਲਬ ਕਿ ਦੇਖੋ ਮੈਂ ਯਾਰ ਕਈ ਵਾਰੀ ਬੜੀ ਇੰਨੀ ਹੈਰਤ ਹੁੰਦੀ ਹੈ ਵੀਰ ਭੁਪਿੰਦਰ ਜੀ ਵੱਡਿਆਂ ਦਾ ਇਹ ਹੈਗਾ ਤੇ ਦੂਸਰੇ ਵਿਚਾਰੇ ਕੀ ਕਹਿੰਦੇ
0: ਆਵਾਜ਼ ਦਾ ਕੀ
1: ਯਾਰ ਵੱਡੇ ਜਿਹੜੇ ਹੈਗੇ ਆ ਉਹ ਮਾਨਾਈਆਂ ਕਰਨ ਤੇ ਤੁਲੇ ਹੋਏ
0: ਆ
1: ਭਾਈ ਐਵੇਂ ਕਰ ਦੇਣਾ ਅਸੀਂ ਉਵੇਂ ਕਰਨਾ ਵੀ ਦੱਸੋ ਜਿਹੜਾ ਹੈਗਾ
0: ਇਹ ਦੁਨੀਆਂ ਦੇ ਰੋਲ ਮਾਡਲ ਨੇ ਜੀ ਦੇਖੋ ਦੁਨੀਆਂ ਦੇ ਰੋਲ ਮਾਡਲ ਨੇ
1: ਹਾਂ ਉਹੀ ਜੇ ਨਾ ਰੋਲ ਮਾਡਲ ਜਿਹੜੇ ਹੈਗੇ ਜਿਹੜਾ ਕਿ ਕਹਿਣ ਦਾ ਮਤਲਬ ਜਿਹਨਾਂ ਨੂੰ ਆਪਾਂ ਟੌਪ ਗਿਣਦੇ ਕਰੀਮ ਆਫ ਦਾ ਵਰਲਡ ਜਿਹੜਾ ਕਹਿ ਰਿਹਾ
0: ਬਿਲਕੁਲ
1: ਕਰੀਮ ਦਾ ਇਹ ਹਾਲ ਹੈ ਤੇ ਦੱਸੋ ਬਾਕੀ ਦਾ ਕੀ ਹੋਊਗਾ
0: ਬਿਲਕੁਲ ਕਰੀਮ ਨੂੰ ਉਲੀ ਲੱਗ ਗਈ
1: ਠੀਕ ਆ
0: ਕਰੀਮ ਨੂੰ ਉਲੀ ਲੱਗ ਗਈ ਆ ਜੀ ਹੁਣ ਜੀ
1: ਹਾਂਜੀ ਹਾਂਜੀ ਤੇ ਬਾਕੀ ਇਹ ਜਿਹੜਾ ਹੈਗਾ ਦੇਖੋ ਸੋਚ ਵਿਚਾਰ ਕੇ ਚੱਲਣਾ ਚਾਹੀਦਾ ਹੈਗਾ ਜੇ ਆਵਾਮ ਨੂੰ ਦੇਖੋ ਮੈਂ ਕਈ ਵਾਰੀ ਪਹਿਲਾਂ ਮੈਨੂੰ ਬੜੀ ਹੈਰਤ ਹੁੰਦੀ ਵੀ ਜਦੋਂ ਆਵਾਮ ਅਸੀਂ ਜਿਹੜਾ ਹੈਗਾ ਆਵਾਮ ਦੇ ਨਾਲ ਹੀ ਐਵੇਂ ਕਰਾਂਗੇ ਉਹਨਾਂ ਨੂੰ ਫਿਨਿਸ਼ ਕਰਨ ਤੇ ਤੁਰ ਪਏ
0: ਤੇ ਡੰਗਰਾਂ
1: ਤੇ ਰਾਜ ਕਰਨਾ ਕਿੱਥੇ ਰਾਜ ਕਰਨਾ ਡੰਗਰਾਂ ਦੇ
0: ਅਸਲ ਚ ਨਾ ਮੁਹੰਮਦ ਜੀ ਹੈਗਾ ਇਹਨਾਂ ਦਾ ਮਕਸਦ ਆਬਾਦੀ ਨੂੰ ਕੰਟਰੋਲ ਕਰਨਾ ਜਿੰਨੇ ਲੋਕ ਘੱਟ ਹੋਣਗੇ ਉਨਾ ਹੀ ਕੰਟਰੋਲ ਵੱਧ ਕੀਤਾ ਜਾ ਸਕਦਾ ਹੈ ਜੋ ਮਰਜ਼ੀ ਕਰਾਉਣੀ ਚਾਹੁੰਦੇ ਉਨਾ ਕਰ ਸਕਦੇ ਨੇ ਜੀ ਅਸੀਂ ਲੋਕ ਤਾਂ ਉਹਨਾਂ ਲਈ ਬਸ ਜਿੱਦਾਂ ਜਾਨਵਰ ਹੀ ਹੈਗੇ ਆ ਜੀ ਉਹਨਾਂ ਲਈ ਬੰਦੇ ਥੋੜੇ ਆ ਜੀ ਉਹ ਜਿੱਦਾਂ ਗੇਮ ਖੇਡਣੀ ਚਾਹੁੰਦੇ ਅਗਲੇ ਉਹਨਾਂ ਲਈ ਇੱਕ ਗੇਮ ਹੈ ਜੀ
1: ਸਿਸਟਮੈਟਿਕਲੀ ਚੱਲੋ, ਜਿਹੜਾ ਹੈਗਾ ਨਾ ਕਹਿੰਦੇ ਪਲਾਨ ਬਣਾ ਕੇ ਚੱਲੋ,
0: ਜਿਹੜਾ
1: ਹੈਗਾ ਫਿਰ ਪਲਾਨ ਬਣਾ ਕੇ ਤੁਸੀਂ ਇੱਕ ਪਾਸੇ ਕਹਿੰਦੇ ਪਲਾਨ ਜਿਹੜਾ ਬਣਾ ਕੇ ਚੱਲਣਾ ਚਾਹੀਦਾ ਤੇ ਫਿਰ ਚੱਲੋਗੇ ਨਾ ਜਿਹੜਾ ਹੈਗਾ ਤਾਂ ਹੀ ਹੈ ਨਾ। ਤੇ ਬਾਕੀ ਜਿਹੜਾ ਕਹਿੰਦੇ ਨਾ ਬਿਨਾਂ ਪਲਾਨ ਤੋਂ ਵੀ ਕੰਮ ਹੋ ਜਾਂਦੇ ਪਰ ਰਿਜਲਟ ਨਹੀਂ ਮਿਲਦਾ, ਫਿਰ ਵੀ ਬੰਦਾ ਜਿਹੜਾ ਹੈਗਾ ਨਾ ਉਹ ਕੰਮ ਨਹੀਂ ਸਹੀ ਢੰਗ ਨਾਲ ਹੁੰਦਾ।
0: ਬਿਲਕੁਲ,
1: ਤੇ ਮੈਂ ਇੱਕ ਗੀਤ ਲੈ ਕੇ ਆਇਆ ਸੀ, ਮੈਂ
0: ਜ਼ਰੂਰ ਜ਼ਰੂਰ
1: ਜੀ ਆਪਾਂ ਉਹਦਾ ਵੀ ਕਰੀਏ ਤੇ ਰਾਜਨ ਸਾਹਿਬ ਜੀ ਕਹਿ ਰਹੇ ਸੀ।
0: ਬਿਲਕੁਲ ਜੀ, ਉਹਨਾਂ ਨੂੰ ਨੀਂਦ ਨਹੀਂ ਆਉਣੀ ਉਦਾਂ ਜੀ ਗੀਤ ਸੁਣੇ ਤੋਂ ਬਗੈਰ।
1: ਜੀ ਜੀ ਤੇ ਲਓ ਜੀ ਫਿਰ ਮੈਂ ਜਿਹੜਾ ਹੈਗਾ ਤਰੀ ਜਦ
0: ਜੀ ਆਉਣ ਦਿਓ
1: ਜੀ।

ਇਸ਼ਕ ਦੇ ਫੱਟ ਅਮਲੇ ਨੇ ਅਸੀਂ ਬੜੇ ਲੁਕਾਏ ਲੁਕਦੇ ਹੀ ਨਹੀਂ ਇਸ਼ਕ ਦੇ ਫੱਟ ਅਮਲੇ ਨੇ ਅਸੀਂ ਬੜੇ ਲੁਕਾਏ ਲੁਕਦੇ ਹੀ ਨਹੀਂ ਪਿੰਡ ਪੂਰੋਵਾਲ ਦੇ ਸ਼ਾਇਰ ਹੋਏ

0: वाह जी वाह जी, क्या बात है जी। मोहम्मद जी बहुत प्यार मोहब्बत तुहाडे लिए आ रिहा, सुनेहा दे विच जरूर पढ़ लेना तुसी यूट्यूब दे
1: शुक्रिया
0: उते।
1: जी,
0: ते औजला
1: पीली
0: साहब
1: बात
0: दा
1: है
0: एक
1: वो।
0: सुनेहा जिदा हर वेले हसाउणी पाउंदे हुंदे आ ना, ओ कहिंदे टाइम
1: हाँ
0: सोचण दा समां किथे हुंदा बख्शी जी, ए तां उजड़न
1: जी
0: तों बाद ही पता लगदा
1: क्या बात है, क्या बात,
0: जी।
1: ठीक है जी, ना सही गल है,
0: बिल्कुल
1: जिस टाइम लग गए सोचने जाने, वाकई भाई सुकून
0: जी,
1: तो बात है।
0: थैंक यू जी,
1: थैंक यू
0: थैंक
1: सो
0: यू,
1: मच जी,
0: शुक्रिया जी,
1: शुक्रिया जी,
0: शुक्रिया, सत श्री अकाल जी।
1: शुक्रिया।
0: जी दोस्तों, ऐसा जी मोहम्मद जी जुड़े सी दुबई तो, क्या बात है, उन्होंने गीत गाउण दा अंदाज ते ठरम्मा ते आवाज दे विच दम। ते गुरी मान बाई जी भी कहंदे आ उस समय दे विच जनाब साबर कोटी साहब दी याद करवा दित्ती है इन्होंने। ते माल जी भी लिख रहे ने क्या बातां जी। ते लो दोस्तों, लाइना तो अडले भी खुलियां रहनगियां, अगे जाके आपां कहानी सुनाउणी है। ते 2-4 मिंट कॉल करनी चाहुंदे हो तां निघा स्वागत रहेगा, ते आखर दे विच कहानी दी सांझ पावांगे। 2-3 खबरां होर ने अमेरिका दियां ने ते खाड़ी देशां दियां, ते उस तों बाद फिर आपां कहानी वल नूं चलदे आं। जे मन दे विच कोई गल आउंदी है तां जरूर तुसीं सांझ पा सकदे हो। कहिंदे ने हमले करो बंद, खाड़ी देशां दी ईरान नूं अपील आई है। खेतरी खाड़ी सहयोग परिषद GCC ने ईरान ते उसके सहयोगियों खाड़ी अरब देशों के उत्ते हमले बंद करन अते दो महत्वपूर्ण समुद्री मार्गों के राही जड़ा मुक्त लंघन की जड़ी आग्या देने की अपील रखी है। परिषद के मुखी जड़े ने जासेम मुहम्मद अल बुदावी ने कहा है कि होरमुज जल्डमरू ते बाब अल बडेब राही शिपिंग दे विच विघन पैण दे नाल दुनिया भर के तेल बाजारां ते सप्लाई प्रणालियां दे उत्ते असर पिया है, जिसके विश्व व्यापी नतीजे सामने आए ने। दूजे पासे ईरान ने कहा कि उसने अमेरिका ते इजराइल दे हमलिया दे जवाब दे विच खेतर दे विच अमेरिकी टिकाणियां नूं निशाना बनाया ते अल बुदावी ने मंगलवार नूं संयुक्त राष्ट्र जनरल असैम्बली दे मौके ते स्विस जाने की स्विट्जरलैंड वालिया दे स्विस अधिकारियों दे नाल इक मीटिंग दे दौरान ये टिप्पणियां कीतियां ने। दूसरे पासे हजारा शरणार्थी जड़े ने अमेरिका दे विच, उन्हां नूं अमेरिका दे विच मिलेगी एंट्री दस्या जा रहा है। अमेरिका दे देखो पहला मुहिमा चलिया है सारा कुछ बाहर कड्ढण दियां, ते हुण चोणां ने ते हुण उन्हां नूं अंदर रखण दी गल हो रही है। अमेरिका दे राष्ट्रपति ट्रंप दे प्रशासन ने एक अहम जिहड़ा फैसला लिया, ते ट्रंप दा प्रशासन देश दे विच स्वीकार कीते जाण वाले शरणार्थियों दी गिणती नूं 17,500 तक सीमित करन दी योजना बना रिहा है। इन्हां दे विच ज्यादातर दक्षणी अफरीका दे गोरे नागरिक होणगे। प्रशासन ने मंगलवार नूं कांग्रेस नूं इस संबंधी सूचित जिहड़ा कीता है। ਇਹ ਕਦਮ ਸ਼ਰਨਾਰਥੀ ਪ੍ਰੋਗਰਾਮ ਦੀ ਪ੍ਰਕਿਰਤੀ ਨੂੰ ਜਿਹੜਾ ਹੋਰ ਬਦਲ ਦੇਵੇਗਾ, ਜੋ ਕਦੇ ਦੁਨੀਆਂ ਭਰ ਦੇ ਵਿੱਚ ਯੁੱਧ ਅਤੇ ਟਕਰਾਅ ਤੋਂ ਭੱਜਣ ਵਾਲੇ ਲੋਕਾਂ ਦੇ ਲਈ ਇੱਕ ਸੁਰੱਖਿਅਤ ਪਨਾਹਗਾਹ ਜਿਹੜੀ ਹੈ ਵਜੋਂ ਕੰਮ ਕਰਦਾ ਹੈ। ਕਾਂਗਰਸ ਨੂੰ ਦਿੱਤੇ ਇੱਕ ਨੋਟਿਸ ਦੇ ਵਿੱਚ ਪ੍ਰਸ਼ਾਸਨ ਨੇ ਕਿਹਾ ਕਿ ਗੋਰੇ ਦੱਖਣੀ ਅਫਰੀਕੀ ਲੋਕਾਂ ਨੇ ਜ਼ਮੀਨ ਜ਼ਬਤ ਕੀਤੇ ਜਾਣ ਤੇ ਅਤਿਆਚਾਰ ਦੇ ਹੋਰ ਰੂਪਾਂ ਦਾ ਸਾਹਮਣਾ ਕੀਤਾ ਹੈ। ਗੁਲਾਮੀ ਦੇ ਸਮੇਂ ਦੀ ਗੱਲ ਹੈ ਤੇ ਅਮਰੀਕਾ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਮੁੱਖ ਧਾਰਾ ਦੇ ਵਿੱਚ ਵਧੇਰੇ ਆਸਾਨੀ ਦੇ ਨਾਲ ਏਕੀਕ੍ਰਿਤ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਦੱਖਣੀ ਅਫਰੀਕੀ ਸਰਕਾਰ ਨੇ ਵਾਰ ਵਾਰ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਤੇ ਅਫਰੀਕੀ ਲੋਕ ਦੇਸ਼ ਦੇ ਵਿਚ ਇਕ ਦੱਬੇ ਕੁਚਲੇ ਘੱਟ ਗਿਣਤੀ ਨੇ। ਅਫਰੀਕੀ ਲੋਕ ਮੁੱਖ ਤੌਰ ਦੇ ਉਤੇ ਡੱਚ ਅਤੇ ਫਰਾਂਸੀਸੀ ਬਸਤੀਵਾਦੀਆਂ ਦੇ ਵੰਸ਼ ਦੇ ਵਿਚੋਂ ਨੇ ਤੇ 1948 ਤੋਂ ਜਿਹੜਾ 1994 ਤੱਕ ਚੱਲੀ ਦੱਖਣੀ ਅਫਰੀਕਾ ਦੀ ਰੰਗ ਭੇਦ ਪ੍ਰਣਾਲੀ ਦੇ ਦੌਰਾਨ ਉਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਟਰੰਪ ਪ੍ਰਸ਼ਾਸਨ ਨੇ ਸ਼ਰਨਾਰਥੀਆਂ ਦੇ ਪੁਨਰਵਾਸ ਦੇ ਉੱਤੇ ਲਗਭਗ $500 ਮਿਲੀਅਨ ਖਰਚ ਕਰਨ ਦੀਆਂ ਯੋਜਨਾ ਦਾ ਵੀ ਐਲਾਨ ਕੀਤਾ ਹੈ। ਲੰਮੇ ਸਮੇਂ ਤੋਂ ਚੱਲ ਰਹੇ ਸ਼ਰਨਾਰਥੀ ਪੁਨਰਵਾਸ ਸੰਗਠਨਾਂ ਨੇ ਇਸ ਪ੍ਰੋਗਰਾਮ ਦੀ ਆਲੋਚਨਾ ਕੀਤੀ ਹੈ। ਇਸ ਨੇ ਇਕ ਵਾਰ ਫਿਰ ਮੁੱਖ ਤੌਰ ਦੇ ਉੱਤੇ ਗੋਰੇ ਦੱਖਣੀ ਅਫਰੀਕੀ ਲੋਕਾਂ ਤੱਕ ਇਸ ਦਾ ਦਾਖਲਾ ਜਿਹੜਾ ਸੀਮਿਤ ਕਰ ਦਿੱਤਾ ਹੈ। ਗੌਰਤਲਬ ਗੱਲ ਇਹ ਵੀ ਹੈ ਕਿ ਅਮਰੀਕੀ ਰਾਸ਼ਟਰਪਤੀ ਹਰ ਸਾਲ ਇਹ ਜਿਹੜਾ ਫੈਸਲਾ ਕਰਦੇ ਨੇ ਕਿ ਦੇਸ਼ ਦੇ ਵਿਚ ਕਿੰਨੇ ਸ਼ਰਨਾਰਥੀਆਂ ਨੂੰ ਦਾਖਲ ਕੀਤਾ ਜਾਵੇਗਾ। 1980 ਦੇ ਵਿਚ ਸ਼ੁਰੂ ਹੋਏ ਇਸ ਪ੍ਰੋਗਰਾਮ ਦੇ ਤਹਿਤ ਹਰ ਸਾਲ ਔਸਤਨ 92,000 ਲੋਕ ਅਮਰੀਕਾ ਦੇ ਵਿਚ ਦਾਖਲ ਹੋਏ ਨੇ। ਟਰੰਪ ਪ੍ਰਸ਼ਾਸਨ ਨੇ ਸ਼ੁਰੂ ਦੇ ਵਿਚ ਪਿਛਲੇ ਸਾਲ ਇਹ ਸੀਮਾ 7,500 ਰੱਖੀ ਸੀ ਤੇ ਜਿਸ ਨੂੰ ਬਾਅਦ ਦੇ ਵਿਚ ਵਧਾ ਕੇ 17,500 ਕਰ ਦਿੱਤਾ ਗਿਆ। ਇਸ ਦੇ ਦੌਰਾਨ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਆਪਣੇ ਆਖਰੀ ਸਾਲ ਦੇ ਵਿਚ 1,25,000 ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਦਾ ਟੀਚਾ ਜਿਹੜਾ ਰੱਖਿਆ ਸੀਗਾ। ਆਖਰੀ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਦੋਸਤੋ। ਕੈਨੇਡਾ ਦੇ ਵਿਚ ਗੈਰ ਕਾਨੂੰਨੀ ਹਥਿਆਰਾਂ ਦੇ ਤੇ ਤਸਕਰ ਗਰੋਹ ਦਾ ਜਿਹੜਾ ਪਰਦਾਫਾਸ਼ ਕੀਤਾ। ਇੱਕ ਔਰਤ ਸਮੇਤ ਚਾਰ ਗ੍ਰਿਫਤਾਰੀਆਂ ਹੋਈਆਂ ਨੇ। ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਗ੍ਰੇਟਰ ਟੋਰਾਂਟੋ ਏਰੀਆ GTA ਦੇ ਵਿੱਚ ਸਰਗਰਮ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਨੈਟਵਰਕ ਦਾ ਪਰਦਾਫਾਸ਼ ਕੀਤਾ। ਲੰਬੇ ਸਮੇਂ ਤੋਂ ਚੱਲ ਰਹੀ ਗੁਪਤ ਅੰਡਰਕਵਰ ਜਾਂਚ ਤੋਂ ਬਾਅਦ ਪੁਲਿਸ ਨੇ ਇੱਕ ਔਰਤ ਦੇ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਸ ਕਾਰਵਾਈ ਦੇ ਦੌਰਾਨ ਪੁਲਿਸ ਨੇ 23 ਗੈਰ ਕਾਨੂੰਨੀ ਹਥਿਆਰ, ਲਗਭਗ 825 ਗ੍ਰਾਮ ਕੋਕੀਨ ਤੇ 950 ਤੋਂ ਵੱਧ ਜਿਉਂਦੇ ਕਾਰਤੂਸ ਬਰਾਮਦ ਕੀਤੇ ਹੈ। ਪ੍ਰੋਜੈਕਟ ਰੈੱਡ ਜ਼ੋਨ ਜਿਹੜਾ ਸੀਗਾ ਨਾਂ ਦੇ ਇਸ ਵਿਸ਼ੇਸ਼ ਆਪਰੇਸ਼ਨ ਨੂੰ ਪੀਲ ਰੀਜਨਲ ਪੁਲਿਸ ਨੇ ਸਪੈਸ਼ਲਾਈਜ਼ਡ ਐਨਫੋਰਸਮੈਂਟ ਬਿਊਰੋ ਦੇ ਵੱਲੋਂ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਵਿਭਾਗ ਤੇ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਨਟਾਰੀਓ ਦੇ ਸਹਿਯੋਗ ਦੇ ਨਾਲ ਨੇਪਰੇ ਦੇ ਉੱਤੇ ਚਾੜਿਆ ਤੇ ਪੁਲਿਸ ਅਨੁਸਾਰ ਇਹ ਜਾਂਚ ਅਕਤੂਬਰ 2025 ਦੇ ਵਿੱਚ ਸ਼ੁਰੂ ਹੋਈ ਜੋ ਜੁਲਾਈ 2026 ਤੱਕ ਲਗਾਤਾਰ ਜਾਰੀ ਰਹੀ ਤੇ ਪੁਲਿਸ ਨੇ ਦਾਅਵਾ ਕੀਤਾ ਕਿ ਬਰਾਮਦ ਕੀਤੇ ਗਏ ਹਥਿਆਰਾਂ ਚੋਂ 15 ਹਥਿਆਰ ਅਮਰੀਕਾ ਤੋਂ ਲਿਆਂਦੇ ਗਏ ਜਦਕਿ ਕਈ ਹਥਿਆਰ ਕੈਨੇਡਾ ਦੇ ਵਿੱਚ ਪੂਰੀ ਤਰ੍ਹਾਂ ਬੈਨ ਨੇ। ਇਸੇ ਤਰ੍ਹਾਂ ਕੈਨੇਡਾ ਤੋਂ ਇੱਕ ਖਬਰ ਹੋਰ ਹੈ ਡਰੱਗ ਦੇ ਮਾਮਲੇ ਦੇ ਵਿੱਚ ਜੋ ਕਿ ਡਾਰਕ ਵੈੱਬ ਦੇ ਉੱਤੇ ਕੰਮ ਕੀਤਾ ਜਾ ਰਿਹਾ ਸੀ। ਡਾਰਕ ਵੈੱਬ ਡਰੱਗ ਨੈੱਟਵਰਕ ਆਈਸ ਵਾਈਟ ਨੌਰਥ ਬੇਨਕਾਬ ਕੀਤਾ ਹੈ। 5 ਗ੍ਰਿਫਤਾਰੀਆਂ ਇਹਦੇ ਵਿੱਚ ਵੀ ਹੋਈਆਂ ਨੇ। ਕੈਨੇਡਾ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਯਾਰਕ ਰੀਜਨਲ ਪੁਲਿਸ ਜਿਹੜੀ ਹੈ ਉਹਨੇ ਇੱਕ ਵੱਡੀ ਡਾਰਕ ਵੈੱਬ ਡਰੱਗ ਤਸਕਰੀ ਨੈੱਟਵਰਕ ਨੂੰ ਤਬਾਹ ਕਰ ਛੱਡਿਆ। ਇਸ ਆਪਰੇਸ਼ਨ ਦੇ ਤਹਿਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਉੱਤੇ 80 ਤੋਂ ਵੱਧ ਦੋਸ਼ ਲਾਏ ਗਏ ਨੇ, ਚਾਰਜ ਕੀਤੇ ਨੇ ਤੇ ਪੁਲਿਸ ਮੁਤਾਬਕ ਇਹ ਗਰੁੱਪ ਕੈਨੇਡਾ ਦੇ ਵਿੱਚ ਡਾਰਕ ਵੈੱਬ ਰਾਹੀਂ ਜਿਹੜਾ ਸੀ ਨਸ਼ਿਆਂ ਦੀ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਅਤੇ ਸਰਗਰਮ ਨੈੱਟਵਰਕ ਸੀ। ਜਨਵਰੀ 2026 ਦੇ ਵਿੱਚ ਸ਼ੁਰੂ ਕੀਤੀ ਗਈ ਇਸ ਜਾਂਚ ਦਾ ਨਾਂ ਪ੍ਰੋਜੈਕਟ ਗੋਸਟ ਵਾਇਰ ਰੱਖਿਆ ਗਿਆ ਸੀ ਤੇ ਡਾਟਾ ਸਰਜੈਂਟ ਸਟੀਫਨ ਬਿੱਲ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਇਹ ਪਲੇਟਫਾਰਮ ਮੁੱਖ ਤੌਰ ਦੇ ਉੱਤੇ ਡਾਰਕ ਵੈੱਬ ਅਤੇ ਐਨਕ੍ਰਿਪਟਡ ਐਪਲੀਕੇਸ਼ਨਾਂ ਦੇ ਰਾਹੀਂ ਚਲਾਇਆ ਜਾਂਦਾ ਸੀਗਾ। ਇਹ ਆਨਲਾਈਨ ਮਾਰਕੀਟ ਪਲੇਸ ਖਾਸ ਤੌਰ ਦੇ ਉੱਤੇ ਕੈਨੇਡੀਅਨ ਗਾਹਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਤੇ ਇਸਦੇ ਤਾਰ ਗ੍ਰੇਟਰ ਟੋਰਾਂਟੋ ਏਰੀਆ ਜਿਹੜਾ GTA ਦੇ ਨਾਲ ਹੀ ਜੁੜਦੇ ਨੇ। ਜਾਂਚ ਤੋਂ ਪਤਾ ਲੱਗਿਆ ਕਿ ਆਈਸ ਵਾਈਟ ਨੌਰਥ ਨਾਂ ਦਾ ਇਹ ਨੈੱਟਵਰਕ ਸਾਲ 2022 ਤੋਂ ਜਿਹੜਾ ਸੀ ਚੱਲ ਰਿਹਾ ਸੀ। ਇਸ ਨੂੰ ਆਨਲਾਈਨ ਗਾਹਕਾਂ ਦੇ ਵੱਲੋਂ 9000 ਤੋਂ ਵੱਧ ਪੋਜ਼ਿਟਿਵ ਰਿਵਿਊ ਜਿਹੜੇ ਮਿਲੇ ਤੇ ਇਹ ਗਰੁੱਪ ਹਰ ਮਹੀਨੇ $1,00,000 ਤੋਂ ਵੀ ਵੱਧ ਦੀ ਕਮਾਈ ਕਰ ਰਿਹਾ ਸੀ ਤੇ ਪਿਛਲੇ 4 ਸਾਲਾਂ ਦੇ ਵਿੱਚ ਇਸਨੇ $1,00,000 ਦੀ ਨਜਾਇਜ਼ ਕਮਾਈ ਕੀਤੀ ਹੈ। ਵੇਰਵਿਆਂ ਦੇ ਅਨੁਸਾਰ ਇਸ ਨੈੱਟਵਰਕ ਦਾ ਕੰਮ ਕਰਨ ਦਾ ਤਰੀਕਾ ਬਹੁਤ ਹੀ ਯੋਜਨਾਬੱਧ ਤੇ ਕਾਰੋਬਾਰੀ ਤਰ੍ਹਾਂ ਦਾ ਸੀਗਾ। ਨਸ਼ਿਆਂ ਦੀ ਵਿਕਰੀ ਦੇ ਲਈ ਡਿਜੀਟਲ ਮਾਰਕੀਟ ਪਲੇਸ ਦੇ ਉੱਤੇ ਵਿਗਿਆਪਨ ਦਿੱਤੇ ਜਾਂਦੇ। ਇੱਕ ਮਾਮਲੇ ਦੇ ਵਿੱਚ ਪਰਪਲ ਹੈਰੋਇਨ ਦੇ ਨਾਂ ਹੇਠ ਨਸ਼ਾ ਵੇਚਿਆ ਗਿਆ ਜਿਹਦੀ ਬਾਅਦ ਦੇ ਵਿੱਚ ਫੈਂਟਾਨਿਲ ਵਜੋਂ ਪਛਾਣ ਹੁੰਦੀ ਹੈ। ਆਰਡਰ ਜਿਹੜਾ ਐਨਕ੍ਰਿਪਟਡ ਪਲੇਟਫਾਰਮਾਂ ਦੇ ਰਾਹੀਂ ਲਏ ਜਾਂਦੇ ਸੀ ਤੇ ਨਸ਼ਿਆਂ ਦੀ ਸਪਲਾਈ ਕੈਨੇਡਾ ਦੇ ਕਾਨੂੰਨੀ ਪੋਸਟਲ ਪਾਰਸਲ ਬੁਨਿਆਦੀ ਢਾਂਚੇ ਰਾਹੀਂ ਗਾਹਕਾਂ ਤੱਕ ਪਹੁੰਚਾਈ ਜਾਂਦੀ ਸੀ। ਕਿਆ ਬਾਤ ਹੈ ਜੀ, ਡਿਲੀਵਰੀ ਪਰ ਓਫੀਸ਼ੀਅਲ ਤੌਰ ਦੇ ਉੱਤੇ ਕਰਦੇ ਸੀ। ਇਸ ਨੈੱਟਵਰਕ ਦੇ ਰਾਹੀਂ ਫੈਂਟਾਨਿਲ, ਕੋਕੀਨ, ਮੈਥ, ਹੈਰੋਇਨ, MDMA, LSD ਅਤੇ ਗੈਰ ਕਾਨੂੰਨੀ ਪ੍ਰਸਕ੍ਰਿਪਸ਼ਨ ਗੋਲੀਆਂ ਸਣੇ ਕਈ ਜਿਹੜੀਆਂ ਸੀ ਖਤਰਨਾਕ ਪਦਾਰਥਾਂ ਦੀ ਤਸਕਰੀ ਹੁੰਦੀ ਸੀ। ਜ਼ਬਤ ਕੀਤੇ ਗਏ ਜਿਹੜੇ ਨਸ਼ੀਲੇ ਪਦਾਰਥਾਂ ਦੀ ਕੁੱਲ ਅਨੁਮਾਨਿਤ ਸਟਰੀਟ ਕੀਮਤ ਲਗਭਗ $3 million ਦੱਸੀ ਹੈ। ਪੁਲਿਸ ਨੇ ਮਿਸੀਸਾਗਾ ਦੇ ਵਿੱਚ ਸਥਿਤ ਇੱਕ ਲਗਜ਼ਰੀ ਜਿਹੜਾ ਪੈਟ ਹਾਊਸ ਕੋਂਡੋ ਨੂੰ ਜਿਹੜਾ ਇਸ ਨੈੱਟਵਰਕ ਦੇ ਮੁੱਖ ਕੇਂਦਰ ਦੱਸਿਆ। ਛਾਪੇਮਾਰੀ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਚ ਨਸ਼ੇ, ਇੱਕ ਪਾਬੰਦੀ ਸ਼ੁਦਾ ਹਥਿਆਰ, $10,00,000 ਤੋਂ ਵੱਧ ਮੁੱਲ ਦੀਆਂ ਲਗਜ਼ਰੀ ਚੀਜ਼ਾਂ ਉਹਦੇ ਵਿੱਚ ਵਾਹਨ ਨੇ ਤੇ ਮਹਿੰਗੇ ਬੈਗ ਅਤੇ ਘੜੀਆਂ ਨੇ ਬਰਾਮਦ ਕਰ ਲਈਆਂ ਨੇ। ਇਸ ਤੋਂ ਇਲਾਵਾ ਪੁਲਿਸ ਇਤਿਹਾਸ ਦੇ ਵਿੱਚ ਪਹਿਲੀ ਵਾਰ ਡਿਜੀਟਲ ਉਪਕਰਨਾਂ ਦੇ ਰਾਹੀਂ $200,000 ਦੀ ਕ੍ਰਿਪਟੋ ਕਰੰਸੀ ਵੀ ਜਿਹੜੀ ਹੈ ਜ਼ਬਤ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨੈੱਟਵਰਕ ਦੇ ਟੁੱਟਣ ਦੇ ਨਾਲ ਕੈਨੇਡਾ ਦੇ ਵਿੱਚ ਡਾਰਕ ਵੈੱਬ ਦੇ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਇਸ ਮਾਮਲੇ ਦੇ ਵਿੱਚ ਅੱਗੇ ਦੀ ਜਾਂਚ ਅਜੇ ਜਾਰੀ ਹੈ। ਦੂਸਰੇ ਪਾਸੇ BC ਦੇ ਵਿੱਚ ਸਰਕਾਰ ਭੰਗ ਕਰ ਦਿੱਤੀ ਗਈ ਹੈ। ਕੈਨੇਡਾ ਦੇ ਵਿੱਚ ਸੂਬੇ ਦੇ ਵਿੱਚ ਜਾਣੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 24 ਅਕਤੂਬਰ ਨੂੰ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਭਖੇਗੀ ਇਹਦੇ ਵਿੱਚ ਵੀ ਹੁਣ ਸਿਆਸਤ। ਪ੍ਰੀਮੀਅਰ ਜਿਹੜੇ ਨੇ ਡੇਵਿਡ ਅਬੇ ਨੇ ਸੂਬਾਈ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਇਹ ਚੋਣਾਂ 24 ਅਕਤੂਬਰ ਨੂੰ ਜਿਹੜੀਆਂ ਨੇ ਕਰਾਈਆਂ ਜਾਣਗੀਆਂ। ਸਿਵਿਕ ਇਲੈਕਸ਼ਨਸ ਭਾਵ ਮੇਅਰ ਦੀਆਂ ਚੋਣਾਂ ਤੋਂ ਸਿਰਫ ਇੱਕ ਹਫ਼ਤਾ ਬਾਅਦ ਹੋਣਗੀਆਂ। ਇਹ ਚੋਣਾਂ ਨਿਰਧਾਰਿਤ ਸਮੇਂ ਤੋਂ 2 ਸਾਲ ਪਹਿਲਾਂ ਹੀ ਕਰਵਾਈਆਂ ਜਾ ਰਹੀਆਂ ਨੇ। ਇਨ੍ਹਾਂ ਦਾ ਐਲਾਨ BC ਕੰਜ਼ਰਵੇਟਿਵ ਪਾਰਟੀ ਦੇ ਅੰਦਰੂਨੀ ਕਲੇਸ਼ ਦੇ ਦੌਰਾਨ ਕੀਤਾ ਗਿਆ, ਜਿਸਦੇ ਕਾਰਨ ਹਾਲੀਆ ਮਹੀਨਿਆਂ 'ਚ ਕਈ ਵਿਧਾਇਕਾਂ ਨੇ ਪਾਰਟੀ ਜਿਹੜੀ ਛੱਡ ਦਿੱਤੀ। ਤੁਰਕੀ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਦੇ ਵਿੱਚ ਮੁੜ ਜਿਹੜਾ ਕਸ਼ਮੀਰ ਦਾ ਮੁੱਦਾ ਚੱਕ ਲਿਆ। ਤੁਰਕੀ ਦੇ ਰਾਸ਼ਟਰਪਤੀ ਰਿਚੇਪ ਤਾਇਪ ਐਰਦੋਗਨ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਇੱਕ ਵਾਰ ਮੁੜ ਜਿਹੜਾ ਕਸ਼ਮੀਰ ਦਾ ਮੁੱਦਾ ਚੁੱਕਿਆ ਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੇ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਐਰਦੋਗਨ ਨੇ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਦੇ ਰਾਹੀਂ ਹੋਣਾ ਚਾਹੀਦਾ ਹੈ। ਐਰਦੋਗਨ 2019 ਤੋਂ ਹਰ ਸਾਲ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਕਸ਼ਮੀਰ ਦਾ ਜ਼ਿਕਰ ਕਰਦਾ ਆਇਆ ਹੈ। 2024 ਨੂੰ ਛੱਡ ਕੇ ਉਹ ਹੁਣ ਤੱਕ 7 ਵਾਰ ਆਪਣੇ ਭਾਸ਼ਣਾਂ ਦੇ ਵਿੱਚ ਕਸ਼ਮੀਰ ਦਾ ਮੁੱਦਾ ਚੁੱਕ ਚੁੱਕਿਆ ਹੈ ਰੱਖਿਆ ਹੈ ਤੇ ਭਾਰਤ ਪਹਿਲਾਂ ਵੀ ਜਿਹੜਾ ਐਰਦੋਗਨ ਦੀਆਂ ਅਜਿਹੀਆਂ ਟਿੱਪਣੀਆਂ ਨੂੰ ਰੱਦ ਕਰਦਾ ਆਇਆ ਤੇ ਕਹਿੰਦਾ ਰਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ। ਐਰਦੋਗਨ ਨੇ ਆਪਣੇ ਭਾਸ਼ਣ ਦੇ ਵਿੱਚ ਫਲਸਤੀਨ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਚੁੱਕਿਆ ਤੇ ਉਨ੍ਹਾਂ ਨੇ ਗਾਜ਼ਾ ਦੇ ਵਿੱਚ ਇਜ਼ਰਾਇਲ ਦੀ ਫੌਜੀ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ ਤੇ ਫਲਸਤੀਨੀਆਂ ਦੇ ਹੱਕ ਦੇ ਵਿੱਚ ਆਪਣਾ ਪੱਖ ਰੱਖਿਆ ਹੈ। ਐਰਦੋਗਨ ਦੇ ਵੱਲੋਂ ਫਲਸਤੀਨ ਦਾ ਜ਼ਿਕਰ ਕੀਤੇ ਜਾਣ ਦੇ ਦੌਰਾਨ ਇਜ਼ਰਾਇਲ ਦੇ ਨੁਮਾਇੰਦੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਹਾਲ ਤੋਂ ਬਾਹਰ ਚਲੇ ਗਏ ਤੇ ਇਸ ਦੇ ਕਾਰਨ ਐਰਦੋਗਨ ਨੇ ਭਾਸ਼ਣ ਦੇ ਦੌਰਾਨ ਹਾਲ ਦੇ ਵਿੱਚ ਮੌਜੂਦਗੀ ਤੇ ਪ੍ਰਤੀਕਿਰਿਆ ਵੀ ਜਿਹੜੀ ਚਰਚਾ ਦਾ ਵਿਸ਼ਾ ਬਣੀ ਰਹੀ। ਦੂਸਰੇ ਪਾਸੇ ਕੀ ਡਾਇਨਾ ਦੀ ਮੌਤ ਤੇ ਖੁਸ਼ ਸਨ ਚਾਰਲਸ ਕਿਤਾਬ ਦੇ ਵਿੱਚ ਕੀਤੇ ਨੇ ਵੱਡੇ ਦਾਅਵੇ ਤੋਂ ਬਾਅਦ ਬ੍ਰਿਟੇਨ ਦੇ ਵਿੱਚ ਸਿਆਸਤ ਦੇ ਵਿੱਚ ਜਿਹੜਾ ਫਿਰ ਤੋਂ ਜਿਹੜੀ ਇੱਕ ਚਰਚਾ ਤੇ ਵਿਵਾਦ ਛਿੜ ਚੁੱਕਿਆ। ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਨਾਲ ਜੁੜੀ ਹੈਰਾਨ ਕਰਨ ਵਾਲੀ ਜਿਹੜੀ ਖ਼ਬਰ ਦੇ ਵਿੱਚ ਇਸ ਵੇਲੇ ਜਿਹੜਾ ਸੁਰਖੀਆਂ ਦੇ ਵਿੱਚ ਆ ਚੁੱਕੀ ਹੈ। ਵਜ੍ਹਾ ਹੈ ਪ੍ਰਿੰਸੈਸ ਡਾਇਨਾ ਦੇ ਭਰਾ ਚਾਰਲਸ ਸਪੈਂਸਰ ਦੀ ਨਵੀਂ ਸੰਸਮਰਨ ਪੁਸਤਕ ਸਵਾਨਸੋਗ ਡਾਇਨਾ ਮਾਈ ਮਿਸਟਰ ਤੇ ਇਸ ਦੇ ਵਿੱਚ ਕੀਤੇ ਗਏ ਕੁਝ ਦਾਅਵੇ ਇੰਨੇ ਵੱਡੇ ਨੇ ਕਿ ਇਨ੍ਹਾਂ ਨੇ ਪੂਰੀ ਦੁਨੀਆਂ ਦੇ ਵਿੱਚ ਚਰਚਾ ਛੇੜ ਕੇ ਰੱਖ ਦਿੱਤੀ ਹੈ। ਹੁਣ ਹਾਲਾਤ ਇਹ ਨੇ ਕਿ ਬ੍ਰਿਟੇਨ ਦੇ ਵਿੱਚ ਲੋਕ ਇਸ ਕਿਤਾਬ ਨੂੰ ਖਰੀਦਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਹੈ। ਰਿਲੀਜ਼ ਹੁੰਦੇ ਹੀ ਇਹ ਐਮਾਜ਼ੋਨ ਦੀ ਜਿਹੜੀ ਹੈ ਬੈਸਟ ਸੈਲਰ ਲਿਸਟ ਦੇ ਵਿੱਚ ਸਿਖਰ ਦੇ ਉੱਤੇ ਪਹੁੰਚ ਗਈ। ਚਾਰਲਸ ਸਪੈਂਸਰ ਨੇ ਆਪਣੀ ਕਿਤਾਬ ਦੇ ਵਿੱਚ ਸਭ ਤੋਂ ਵੱਡਾ ਦਾਅਵਾ ਇਹ ਕੀਤਾ ਕਿ ਡਾਇਨਾ ਦੀ ਮੌਤ ਤੋਂ ਤੁਰੰਤ ਬਾਅਦ ਜਦੋਂ ਉਨ੍ਹਾਂ ਨੇ ਉਸ ਸਮੇਂ ਪ੍ਰਿੰਸ ਚਾਰਲਸ ਜੋ ਹੁਣ ਰਾਜਾ ਚਾਰਲਸ ਤੀਜੇ ਹਨ ਨਾਲ ਗੱਲ ਕੀਤੀ ਤਾਂ ਉਹ ਬੇਹੱਦ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਸਨ। ਸਪੈਂਸਰ ਦੇ ਮੁਤਾਬਕ ਉਨ੍ਹਾਂ ਦਾ ਲਹਿਜਾ ਕਿਸੇ ਲਾਟਰੀ ਜੇਤੂ ਵਰਗਾ ਸੀ ਤੇ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਡਾਇਨਾ ਦੀ ਜਿਹੜੀ ਮੌਤ ਦੇ ਨਾਲ ਪ੍ਰਿੰਸ ਚਾਰਲਸ ਉਸ ਔਰਤ ਦੇ ਨਾਲ ਵਿਆਹ ਕਰਨ ਦੀ ਰਾਹ ਆਸਾਨ ਹੋਣ ਕਾਰਨ ਖੁਸ਼ ਹੋ ਗਏ ਹੋਣ ਜਿਸ ਦੇ ਨਾਲ ਉਹ ਅਸਲ ਦੇ ਵਿੱਚ ਪਿਆਰ ਕਰਦੇ ਸਨ। ਮੁੱਦੇ ਤਾਂ ਇਹੀ ਸੀਗੇ ਵੈਸੇ ਅਸਲ ਦੇ ਵਿੱਚ ਜਿਹੜਾ ਉਹਦਾ ਕਤਲ ਕੀਤਾ ਗਿਆ ਚਾਹੇ ਉਹਨੂੰ ਇੰਸੀਡੈਂਟ ਦਿਖਾ ਦਿੱਤਾ ਗਿਆ। ਵਿਵਾਦ ਵਧਣ ਤੋਂ ਬਾਅਦ ਬਕਿੰਗਮ ਪੈਲਸ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਤੇ ਪੈਲਸ ਦੇ ਵੱਲੋਂ ਕਿਹਾ ਗਿਆ ਕਿ ਰਾਜਾ ਇਸ ਗੱਲ ਤੋਂ ਜਾਣੂ ਨੇ ਕਿ ਭਰਾ ਦੇ ਤੌਰ ਦੇ ਉੱਤੇ ਸੋਗ ਦਾ ਦਰਦ ਇਨਸਾਨ ਦੀ ਸਮਝ ਵਿਚਾਰਾਂ ਦੇ ਯਾਦਦਾਸ਼ਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਇਸੇ ਤਰ੍ਹਾਂ ਹੀ ਪੈਲਸ ਨੇ ਰਾਜਾ ਨੂੰ ਜਿਹੜਾ ਸ਼ਾਹੀ ਪਰਿਵਾਰ ਦੇ ਸਭ ਤੋਂ ਮੁਸ਼ਕਲ ਦੌਰ ਦੇ ਨਾਲ ਜੋੜੇ ਜਾਣ ਵਾਲੇ ਇਨ੍ਹਾਂ ਦਾਅਵਿਆਂ ਦੇ ਉੱਤੇ ਆਪਣਾ ਪੱਖ ਰੱਖਿਆ। ਡਾਇਨਾ ਦੀ ਜਿਹੜੀ ਮੌਤ ਸੀ 29 ਸਾਲ ਬਾਅਦ ਵੀ ਪੀਪਲਜ਼ ਪ੍ਰਿੰਸੈਸ ਪ੍ਰਤੀ ਲੋਕਾਂ ਦੀ ਦਿਲਚਸਪੀ ਘੱਟ ਨਹੀਂ ਹੋਈ ਹੈ। ਲੰਡਨ ਦੇ ਵਿੱਚ ਇੱਕ ਕਿਤਾਬਾਂ ਦੀ ਦੁਕਾਨ ਦੇ ਬਾਹਰ ਖੜੇ 71 ਸਾਲਾਂ ਕ੍ਰਿਸ ਇਮਾ ਫਿਡੋਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਿਤਾਬ ਵਿਵਾਦਿਤ ਦਾਅਵਿਆਂ ਦੀ ਸੱਚਾਈ ਜਾਣਨ ਦੇ ਲਈ ਖਰੀਦੀ ਹੈ। ਉੱਥੇ ਮੈਰੀ ਸ਼ਿਬਲ ਨਾਮ ਦੀ ਇੱਕ ਹੋਰ ਪਾਠਕ ਦਾ ਕਹਿਣਾ ਹੈ ਕਿ ਉਹ ਡਾਇਨਾ ਦੇ ਬਚਪਨ ਪਰਿਵਾਰ ਤੇ ਆਪਣੇ ਬੱਚਿਆਂ ਦੇ ਨਾਲ ਬਿਤਾਈ ਜ਼ਿੰਦਗੀ ਦੇ ਬਾਰੇ ਹੋਰ ਜਾਣਨਾ ਚਾਹੁੰਦੀ ਹੈ। ਚਾਰਲਸ ਸਪੈਂਸਰ ਨੇ ਸਪਸ਼ਟੀਕਰਨ ਦਿੱਤਾ ਕਿ ਉਨ੍ਹਾਂ ਨੇ ਇਹ ਕਿਤਾਬ ਇਤਿਹਾਸ ਦੇ ਇੱਕ ਜਿਹੜਾ ਪ੍ਰਤੱਖ ਦਰਸ਼ੀ ਦੇ ਵਜੋਂ ਆਪਣਾ ਫਰਜ਼ ਨਿਭਾਉਂਦੇ ਹੋਏ ਤੇ ਸੱਚ ਸਾਹਮਣੇ ਲਿਆਉਣ ਦੇ ਲਈ ਲਿਖੀ ਹੈ। ਹਾਲਾਂਕਿ ਡਾਇਨਾ ਦੀ ਮੌਤ ਤੋਂ 29 ਸਾਲ ਬਾਅਦ ਇਸ ਕਿਤਾਬ ਦਾ ਜਿਹੜਾ ਸਾਹਮਣੇ ਆ ਜਾਣਾ ਇੱਕੋ ਸਮੇਂ ਕਈ ਸਵਾਲ ਵੀ ਖੜੇ ਕਰ ਸਕਦਾ ਹੈ ਕਰ ਰਿਹਾ। ਅਜਿਹੇ ਦੇ ਵਿੱਚ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਇਹ ਵਿਵਾਦ ਸਿਰਫ਼ ਇੱਕ ਕਿਤਾਬ ਤੱਕ ਸੀਮਤ ਨਹੀਂ ਹੈ, ਸਗੋਂ ਬ੍ਰਿਟਿਸ਼ ਰਾਜਾਸ਼ਾਹੀ ਦੇ ਉਸ ਪੁਰਾਣੇ ਤੇ ਸੰਵੇਦਨਸ਼ੀਲ ਅਤੀਤ ਦੇ ਨਾਲ ਵੀ ਜੁੜਿਆ ਹੋਇਆ ਜਿਸ ਦੀ ਚਰਚਾ ਅੱਜ ਵੀ ਜਿਹੜੀ ਹੈ ਹੁੰਦੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਤੇ ਆਖਰ ਦੇ ਵਿੱਚ ਆਪਾਂ ਵੱਧਦੇ ਹਾਂ ਕਹਾਣੀ ਦੇ ਵੱਲ ਨੂੰ ਤੇ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਹਾਣੀ ਕੀ ਕਹਿੰਦੀ ਹੈ, ਬੜੀ ਇੰਟਰਸਟਿੰਗ ਕਹਾਣੀ ਹੈ ਵੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਬੜੇ ਪਿਛਲੇ ਦਿਨਾਂ ਦੇ ਵਿੱਚ ਵੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤੁਸੀਂ ਬਹੁਤ ਪਿਆਰ ਮੁਹੱਬਤ ਦੇ ਰਹੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਉਸੇ ਕੰਟੀਨਿਊਟੀ ਦੇ ਵਿੱਚ ਤੁਹਾਡੇ ਨਾਲ ਅੱਜ ਦੀ ਜਿਹੜੀ ਕਹਾਣੀ ਹੈ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਟੈਂਪਟ ਟੂ ਮਰਡਰ ਜਿਹੜਾ ਕਹਾਣੀ ਹੈ ਅੰਮ੍ਰਿਤ ਕੌਰ ਬਡਰੁੱਖਾਂ ਉਹਨਾਂ ਜੀ ਦੀ ਕਲਮ, ਤੇ ਦੇਖਦੇ ਹਾਂ ਇਹ ਕਹਾਣੀ ਸਾਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਬੇਈਮਾਨਾਂ ਭ੍ਰਿਸ਼ਟਾਚਾਰੀਆਂ ਦੀਆਂ ਜੜ੍ਹਾਂ ਸਾਨੂੰ ਹੀ ਪੁੱਟਣੀਆਂ ਪੈਣਗੀਆਂ। ਇਨ੍ਹਾਂ ਨੇ ਦੇਸ਼ ਨੂੰ ਖੋਖਲਾ ਕਰਕੇ ਰੱਖ ਛੱਡਿਆ। ਬੇਈਮਾਨੀ ਦਾ ਪੈਸਾ ਹਜ਼ਮ ਕਰਨਾ ਬਹੁਤ ਔਖਾ ਹੁੰਦਾ, ਆਪਣੇ ਬੇਟੇ ਦੀ ਆਵਾਜ਼ ਸੁਣ ਕੇ ਲਲਿਤ ਦੀ ਤੌਰ ਹੌਲੀ ਤੌਰ ਜਿਹੜੀ ਸੀ ਹੌਲੀ ਹੋ ਗਈ ਤੇ ਉਹਨੇ ਹੱਥ ਦੇ ਵਿੱਚ ਫੜਿਆ ਬੈਗ ਆਪਣੀ ਪਤਨੀ ਨੂੰ ਫੜਾਇਆ। ਫਿਰ ਉਸਨੇ ਉਸਦੇ ਹੱਥੋਂ ਵਾਪਸ ਫੜਿਆ ਤੇ ਆਪ ਹੀ ਅੰਦਰ ਰੱਖਣ ਚਲਿਆ ਗਿਆ। ਏਸੀ ਚਲਾ ਕੇ ਉੱਥੇ ਹੀ ਆਰਾਮ ਕੁਰਸੀ ਦੇ ਉੱਤੇ ਸਿਰ ਪਛਾਹ ਨੂੰ ਸੁੱਟ ਕੇ ਬੈਠ ਗਿਆ। ਸੋਚ ਰਿਹਾ ਸੀ ਵੋਟਾਂ ਪੈਣ ਦੇ ਵਿੱਚ ਅਜੇ ਸਮਾਂ ਪਿਆ ਹੈ, ਨੇਤਾ ਜੀ ਨੇ ਪਹਿਲਾਂ ਹੀ ਨੋਟਾਂ ਦਾ ਬੈਗ ਫੜਾ ਦਿੱਤਾ। ਕਹਿੰਦੇ ਵੋਟਾਂ ਦੇ ਨੇੜੇ ਚੈਕਿੰਗ ਵੱਧ ਹੋਣ ਲੱਗ ਪੈਂਦੀ ਹੈ ਭਾਈ, ਤੇ ਉਸਨੂੰ ਇੱਕ ਸਖਤ ਜਿਹੀ ਆਵਾਜ਼ ਸੁਣਾਈ ਦਿੱਤੀ, ਅਟੈਂਪਟ ਟੂ ਮਰਡਰ। ਉਹਨੇ ਪਤਨੀ ਨੂੰ ਆਵਾਜ਼ ਮਾਰੀ, ਪਤਨੀ ਨੂੰ ਸਾਹਮਣੇ ਦੇਖ ਕੇ ਬੋਲਿਆ, ਇਹਨੂੰ ਕੀ ਹੋਇਆ, ਤੇਰੀ ਔਲਾਦ ਨੂੰ ਕਿਹਦੀਆਂ ਜੜ੍ਹਾਂ ਪੁੱਟਣ ਲੱਗਿਆ ਹੈ, ਕਿਹਦਾ ਮਰਡਰ ਹੋ ਗਿਆ, ਚੁੱਪ ਕਰਾ, ਇਸ ਨੂੰ ਕਿਵੇਂ ਬੋਲੀ ਜਾਂਦਾ ਹੈ, ਸਕੂਲ ਦੇ ਵਿੱਚ ਸਮਾਗਮ ਹੈ, ਉਸਦੇ ਦੋ ਦੋਸਤ ਵੀ ਆਏ ਹੋਏ ਨੇ ਨਾ, ਤਿਆਰੀ ਕਰਦੇ ਆ, ਪ੍ਰੈਕਟਿਸ ਕਰਦੇ ਆ ਸਟੇਜ ਦੇ ਉੱਤੇ ਨਾਟਕ ਖੇਡਣ ਦੇ ਲਈ। ਪਤਨੀ ਆਖ ਕੇ ਚਲੀ ਜਾਂਦੀ ਹੈ ਤੇ ਛੇਤੀ ਪਰਤ ਆਈ ਤੇ ਬੋਲੀ, ਉਸ ਦਿਨ ਮਾਪਿਆਂ ਨੂੰ ਵੀ ਬੁਲਾਇਆ ਸਕੂਲ ਦੇ ਵਿੱਚ, ਤੁਸੀਂ ਵੀ ਨਾਲ ਚੱਲਣਾ। ਪਤਨੀ ਦੀ ਗੱਲ ਸੁਣ ਤਾਂ ਲਈ ਪਰ ਜਵਾਬ ਕੋਈ ਨਾ ਦਿੱਤਾ ਗਿਆ। ਬੱਚਿਆਂ ਦੀਆਂ ਆਵਾਜ਼ਾਂ ਅਜੇ ਵੀ ਜਿਹੜੀਆਂ ਉਸਦੇ ਕੰਨੀ ਪੈ ਰਹੀਆਂ। ਉਹਦਾ ਧਿਆਨ ਪਿੰਡ ਦੇ ਵਿੱਚੋਂ ਸੁਣੀਆਂ ਗੱਲਾਂ ਦੇ ਵੱਲ ਚਲਿਆ ਗਿਆ ਤੇ ਪਿੰਡ ਦੇ ਵਿੱਚ ਓਪਰੇ ਬੰਦੇ ਆਏ ਹੋਏ ਨੇ। ਉਸਨੂੰ ਜਿਹੜਾ ਸੀ ਤਾਂ ਅੱਜ ਪਤਾ ਲੱਗਿਆ ਕਿਹਦੇ ਨੇ, ਕਹਿੰਦੇ ਨੇ ਕਿ ਉਹਨਾਂ ਨੂੰ ਆਇਆ ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਸੁਣੀਆਂ ਹੋਈਆਂ ਸਾਰੀਆਂ ਗੱਲਾਂ ਦਿਮਾਗ ਦੇ ਵਿੱਚ ਘੁੰਮਣ ਲੱਗ ਪਈਆਂ। ਸਾਰਾ ਪਿੰਡ ਸੋਚੀ ਪਿਆ ਹੋਇਆ, ਇਹ ਦੋ ਜਣੇ ਹੈ ਕੌਣ ਹੈ ਤੇ ਕਿੱਥੋਂ ਆਏ ਨੇ। ਮਾੜੇ ਕੰਮ ਕਰਨ ਵਾਲਿਆਂ ਨੇ ਸਮੇਂ ਦੇ ਮੱਥੇ ਦੇ ਉੱਤੇ ਮਾੜਾ ਹੋਣ ਦੀ ਤਖਤੀ ਲਾ ਦਿੱਤੀ ਸੀ। ਲੋਕਾਂ ਨੂੰ ਫਿਕਰ ਸੀਗਾ ਇਹ ਪਤਾ ਨਹੀਂ ਕਿਹੋ ਜਿਹੇ ਨੇ, ਕਿਤੇ ਪਿੰਡ ਵਾਸੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਦੇ ਇਰਾਦੇ ਦੇ ਨਾਲ ਤਾਂ ਨਹੀਂ ਆਏ ਹੋਏ ਇੱਥੇ। ਕਿਸੇ ਆਖਿਆ ਨਾਲ ਇੱਕ ਔਰਤ ਹੈ, ਇਸ ਦੇ ਲਈ ਕੁਝ ਵੀ ਮਾੜਾ ਨਹੀਂ ਕਰਨਗੇ। ਕੋਈ ਹੋਰ ਬੋਲਿਆ ਵਿੱਚੋਂ, ਨਾ ਤਾਂ ਸਾਰੇ ਮਰਦ ਹੀ ਭਲੇ ਹੁੰਦੇ ਨੇ ਨਾ ਹੀ ਸਾਰੀਆਂ ਔਰਤਾਂ ਭਲੀਆਂ ਹੁੰਦੀਆਂ ਨੇ, ਅੱਜ ਕੱਲ ਬਥੇਰੀਆਂ ਔਰਤਾਂ ਵੀ ਮਾੜੇ ਕੰਮ ਕਰਦੀਆਂ ਨੇ ਭਾਈ। ਲਲਿਤ ਦੇ ਦਿਮਾਗ ਦੇ ਵਿੱਚ ਸੋਚ ਉਭਰੀ, ਕਿਤੇ ਉਹ ਪਿੰਡ ਦੇ ਜਾਇਜ਼ ਨਜਾਇਜ਼ ਕੰਮਾਂ ਦੀ ਜਾਂਚ ਪੜਤਾਲ ਦਾ ਹਿੱਸਾ ਤਾਂ ਨਹੀਂ। ਉਹਦੇ ਦਿਮਾਗ ਦੇ ਵਿੱਚ ਸਵਾਲ ਉੱਠਣ ਲੱਗ ਗਏ, ਇਹ ਦੋਵੇਂ ਕਿਸੇ ਨਾਲ ਬਹੁਤੀ ਗੱਲ ਵੀ ਨਹੀਂ ਕਰਦੇ, ਜਿਹੜਾ ਵੀ ਕੋਈ ਇਹਨਾਂ ਨੂੰ ਮਿਲਣ ਜਾਂਦਾ ਜਾਂ ਭੇਤ ਸੇਤ ਲੈਣ ਜਾਂਦਾ ਹੈ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ ਹੁੰਦਾ ਦੇ ਸਕਦਾ, ਤੇ ਉਹ ਅੰਦਰ ਦੀ ਗੱਲ ਦੱਸਦੇ ਹੀ ਨਹੀਂ ਨੇ। ਅਗਲਾ ਨਿਰਾਸ਼ ਜਿਹਾ ਹੋ ਕੇ ਮੁੜ ਆਉਂਦਾ ਹੈ, ਅੱਵਲ ਤਾਂ ਕੋਈ ਉਹਨਾਂ ਕੋਲ ਜਾਂਦਾ ਹੀ ਨਹੀਂ, ਭਾਵੇਂ ਬੱਚਿਆਂ ਨੂੰ ਉਸ ਪਾਸੇ ਜਾਣ ਤੋਂ ਮਨਾ ਵੀ ਕੀਤਾ ਹੋਇਆ, ਫਿਰ ਵੀ ਦਾ ਲੱਗਦਿਆਂ ਬੱਚੇ ਉਧਰ ਚਲੇ ਜਾਂਦੇ ਆ। ਪਿੰਡ ਵਾਲੇ ਸੋਚਦੇ ਆ ਕਿ ਜਿੰਨਾ ਚਿਰ ਉਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਮਿਲ ਜਾਂਦਾ ਉਹਨਾਂ ਚਿਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਜਾ ਸਕਦੀ। ਜਿਸ ਕਿਸੇ ਨੇ ਵੀ ਨੇੜਿਓਂ ਵੇਖਣ ਦੀ ਕੋਸ਼ਿਸ਼ ਕੀਤੀ ਇਹੀ ਆਖਦਾ ਕਿ ਕੋਈ ਜ਼ਖਮੀ ਹਾਲਤ ਦੇ ਵਿੱਚ ਪਿੰਡ ਤੋਂ ਜੰਗਲ ਵਾਲੇ ਰਸਤੇ ਦੇ ਵੱਡੇ ਰੁੱਖ ਹੇਠ ਟੁੱਟੀ ਜਿਹੀ ਛੰਨ ਦੇ ਵਿੱਚ ਰਹਿ ਰਿਹਾ। ਉਸਦੇ ਨਾਲ ਇੱਕ ਔਰਤ ਹੈ, ਕਿਸੇ ਨੇ ਆਖਿਆ, ਔਰਤ ਉਸਦੀ ਮਾਂ ਜਾਪਦੀ ਹੈ, ਜ਼ਖਮਾਂ ਦਾ ਇਲਾਜ ਬੜੇ ਮਮਤਾਮਈ ਤਰੀਕੇ ਦੇ ਨਾਲ ਕਰਦੀ ਹੈ, ਉਹ ਛੰਨ ਤੋਂ ਬਾਹਰ ਘੱਟ ਹੀ ਨਿਕਲਦੇ, ਸ਼ਾਇਦ ਕਿਸੇ ਦੁਸ਼ਮਣ ਤੋਂ ਡਰਦੇ ਲੁਕੇ ਹੋਏ ਹੋਣਗੇ, ਇਸ ਦੇ ਲਈ ਕਿਸੇ ਨੂੰ ਭੇਤ ਨਹੀਂ ਦਿੰਦੇ ਨੇ। ਕਈ ਵਾਰ ਤਾਂ ਦੇਖਣ ਨੂੰ ਲੱਗਦਾ ਹੈ ਕਿ ਉਹ ਇੱਥੋਂ ਕਿੰਨੀ ਕਿੰਨੀ ਦੇਰ ਗਾਇਬ ਰਹਿੰਦੇ ਨੇ। ਜੰਗਲ ਦੇ ਵਿੱਚ ਲੱਕੜੀਆਂ ਲੈਣ ਗਏ ਇੱਕ ਮਜ਼ਦੂਰ ਨੇ ਦੱਸਿਆ। ਮੈਂ ਉਹਨਾਂ ਨੂੰ ਪੁੱਛਿਆ, ਤੁਹਾਨੂੰ ਜੰਗਲ ਵਾਲੇ ਪਾਸਿਓਂ ਰਾਤ ਨੂੰ ਜੰਗਲੀ ਜਾਨਵਰ ਤੋਂ ਡਰ ਨਹੀਂ ਲੱਗਦਾ? ਉਹ ਕਹਿੰਦੇ ਨੇ ਅੱਗਿਓਂ, ਜਾਨਵਰਾਂ ਤੋਂ ਕਾਹਦਾ ਡਰ, ਡਰ ਤਾਂ ਮਾੜੇ ਬੰਦਿਆਂ ਤੋਂ ਲੱਗਦਾ ਸਾਨੂੰ। ਕੁਝ ਸਮੇਂ ਬਾਅਦ ਲੋਕਾਂ ਨੂੰ ਉਹਨਾਂ ਦੀ ਆਦਤ ਲੱਗ ਗਈ, ਬਹੁਤੇ ਲੋਕ ਤਾਂ ਉਹਨਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਨੋਂ ਵੀ ਹਟ ਗਏ ਭਈ ਕੌਣ ਨੇ। ਜੇ ਕੋਈ ਦਿਆਲੂ ਬੰਦਾ ਉਹਨਾਂ ਨੂੰ ਖਾਣ ਪੀਣ ਦੀਆਂ ਵਸਤਾਂ ਦੇਣ ਦੀ ਕੋਸ਼ਿਸ਼ ਕਰਦਾ ਤਾਂ ਬਹੁਤੀ ਵਾਰ ਤਾਂ ਉਹ ਮਨਾ ਹੀ ਕਰ ਦਿੰਦੇ ਤੇ ਕਦੇ ਕਦੇ ਫੜ ਕੇ ਰੱਖ ਵੀ ਲੈਂਦੇ। ਪਤਾ ਨਹੀਂ ਉਸ ਨੌਜਵਾਨ ਮੁੰਡੇ ਨੂੰ ਕੀ ਬਿਮਾਰੀ ਸੀ, ਉਸਦੇ ਜ਼ਖਮ ਭਰਨ ਦਾ ਨਾਂ ਨਹੀਂ ਸੀ ਲੈ ਰਹੇ। ਕਈ ਵਾਰ ਤਾਂ ਇਉਂ ਲੱਗਦਾ ਕਿ ਉਸਦੇ ਜ਼ਖਮ ਹੋਰ ਵੱਧ ਗਏ ਹੋਣ ਤੇ ਡੂੰਘੇ ਵੀ ਹੋਈ ਜਾਂਦੇ ਆ। ਪਿੰਡ ਦੇ ਵਿੱਚੋਂ ਦੋ ਚਾਰ ਬੰਦੇ ਉਹਨਾਂ ਦੇ ਬਾਰੇ ਜਾਣਨ ਦਾ ਯਤਨ ਕਰਦੇ ਰਹਿੰਦੇ, ਕੁਝ ਪਤਾ ਸਤਾ ਤਾਂ ਲੱਗੇ, ਉਹਨਾਂ ਨੂੰ ਕੋਈ ਬਹੁਤੀ ਕਾਮਯਾਬੀ ਹਾਸਲ ਨਾ ਹੁੰਦੀ। ਬਸ ਇੰਨਾ ਕੋਈ ਜ਼ਰੂਰ ਪਤਾ ਲੱਗ ਗਿਆ ਕਿ ਭਾਵੇਂ ਉਹ ਜ਼ਖਮੀ ਹਾਲਤ ਦੇ ਵਿੱਚ ਹੈ ਫਿਰ ਵੀ ਕਮਜ਼ੋਰ ਨਹੀਂ ਹੈ, ਕਿਸੇ ਬਹਾਦਰ ਖਾਨਦਾਨ ਦਾ ਖੂਨ ਹੈ। ਸਰੀਰ ਤੇ ਇੰਨੇ ਜ਼ਖਮ ਹੋਣ ਦੇ ਬਾਵਜੂਦ ਵੀ ਉਹ ਕਿਸੇ ਤੋਂ ਨਹੀਂ ਡਰਦਾ, ਉਸਨੂੰ ਜ਼ਖਮੀ ਕੌਣ ਕਰਦਾ ਹੈ? ਇਹ ਇੱਕ ਰਹੱਸਮਈ ਗੱਲ ਸੀਗੀ। ਕਈਆਂ ਨੇ ਤਾਂ ਉਸਦੇ ਸਰੀਰ ਦੇ ਵਿੱਚੋਂ ਰੱਤ ਸਿੰਮਦੀ ਵੀ ਦੇਖੀ। ਲੋਕ ਬਹੁਤਾ ਉਹਨਾਂ ਦੇ ਨੇੜੇ ਨਹੀਂ ਸਨ ਜਾਂਦੇ, ਜੇਕਰ ਕੋਈ ਉਹਨਾਂ ਨੂੰ ਸਿੰਮਦੀ ਰੱਤ ਦੇ ਬਾਰੇ ਪੁੱਛਦਾ ਤਾਂ ਅਗਲੇ ਨੂੰ ਆਖਦੇ ਅੱਗਿਓਂ, ਇਹ ਜ਼ਖਮ ਸਾਡੇ ਆਪਣਿਆਂ ਨੇ ਦਿੱਤੇ ਹੋਏ ਨੇ ਸਾਨੂੰ। ਪਰ ਉਹਨਾਂ ਦੇ ਘਰ ਪਰਿਵਾਰ ਦੇ ਬਾਰੇ ਕੋਈ ਨਹੀਂ ਸੀ ਜਾਣਦਾ। ਕੋਈ ਆਖਦਾ ਕਿਸੇ ਦੂਰ ਦੇ ਸ਼ਹਿਰ ਤੋਂ ਆਏ ਹੋਣੇ ਨੇ, ਕੋਈ ਆਖਦਾ ਕਿਸੇ ਪਿੰਡ ਦੇ ਨੇ, ਕੋਈ ਆਖਦਾ ਕਦੇ ਪਿੰਡਾਂ ਵਾਲਿਆਂ ਵਰਗੇ ਲੱਗਦੇ ਨੇ ਤੇ ਕਦੇ ਸ਼ਹਿਰੀਆਂ ਵਰਗੇ। ਮੁੰਡੇ ਨੂੰ ਲੱਗੀ ਇਲਾਜ ਬਿਮਾਰੀ ਤੋਂ ਡਰਦਾ ਕੋਈ ਉਹਨਾਂ ਦੇ ਕੋਲ ਬਹੁਤੀ ਦੇਰ ਰੁਕਦਾ ਵੀ ਨਹੀਂ। ਉਹਨਾਂ ਦੇ ਬਾਰੇ ਜਿਉਂ ਜਿਉਂ ਲੋਕਾਂ ਨੂੰ ਜਿਹੜਾ ਸੀ ਪਤਾ ਲੱਗਦਾ, ਕਈ ਦਿਖਾਵੇ ਦੇ ਦਾਨੀ ਨੇਤਾ ਤੇ ਅਮੀਰ ਲੋਕ ਉਸਦੇ ਜ਼ਖਮ ਕੱਜਣ ਨੂੰ ਨਰਮ ਮੁਲਾਇਮ ਕੱਪੜੇ ਦੇ ਜਾਂਦੇ। ਕੁਝ ਸਮੇਂ ਦੇ ਲਈ ਉਸਦੀਆਂ ਪੀੜਾਂ ਕੱਜੀਆਂ ਜਾਂਦੀਆਂ, ਥੋੜੇ ਸਮੇਂ ਬਾਅਦ ਇਹਨਾਂ ਰੇਸ਼ਮੀ ਮੁਲਾਇਮ ਕੱਪੜਿਆਂ ਦੇ ਵਿੱਚ ਵੀ ਸਿੰਮ ਦਾ ਲਹੂ ਦਿਸਣ ਲੱਗ ਪੈਂਦਾ। ਪਿੰਡ ਦੇ ਸਿਆਣੇ ਪਤਵੰਤਿਆਂ ਨੇ ਸਲਾਹ ਬਣਾਈ ਕਿ ਉਹਨਾਂ ਦੋਵਾਂ ਜਣਿਆਂ ਨੂੰ ਉਹਨਾਂ ਦੇ ਪਿੰਡ, ਸ਼ਹਿਰ ਅਤੇ ਪਰਿਵਾਰ ਬਾਰੇ ਸਾਰਾ ਵੇਰਵਾ ਪੁੱਛ ਕੇ ਉਸਦਾ ਜਿਹੜਾ ਕੋਈ ਦੇਸੀ ਅੰਗਰੇਜ਼ੀ ਇਲਾਜ ਕਰਵਾਇਆ ਜਾਵੇ। ਉਹ ਉਹਨਾਂ ਨੂੰ ਮਿਲਣ ਜਾ ਰਹੇ ਨੇ, ਇਸ ਬਹਾਨੇ ਸਮਾਗਮ ਦੇ ਉੱਤੇ ਪਹੁੰਚਣ ਦੇ ਲਈ ਵੀ ਸੱਦਾ ਦੇ ਆਉਣਗੇ ਵੀ ਤੁਸੀਂ ਵੀ ਆਇਓ। ਪਿੰਡ ਦੇ ਨੇੜੇ ਦੇ ਵੱਡੇ ਸਕੂਲ ਦੇ ਵਿੱਚ ਆਜ਼ਾਦੀ ਦਿਵਸ ਮਨਾਇਆ ਜਾਣਾ ਸੀ, ਕਿਸੇ ਮੰਤਰੀ ਨੇ ਝੰਡਾ ਲਹਿਰਾਉਣ ਆਉਣਾ ਸੀ। ਉਸ ਤੋਂ ਵੀ ਉਹਨਾਂ ਦੇ ਲਈ ਮਦਦ ਮੰਗ ਲੈਣਗੇ, ਭਾਈ ਤੁਸੀਂ ਹੀ ਮਦਦ ਕਰੋ ਕੁਝ। ਪਿੰਡ ਦੇ ਰਿਟਾਇਰ ਹੋ ਚੁੱਕੇ ਮਾਸਟਰ ਤੇ ਫੌਜੀ ਮਿਲ ਪਏ, ਉਹਨਾਂ ਨੂੰ ਵੀ ਨਾਲ ਚੱਲਣ ਦੇ ਲਈ ਕਿਹਾ ਗਿਆ, ਤੁਸੀਂ ਵੀ ਚੱਲੋ। ਪਹਿਲਾਂ ਉਹਨਾਂ ਨਾ ਨੁੱਕਰ ਕੀਤੀ, ਫਿਰ ਕਰ ਭਲਾ ਹੋ ਭਲਾ ਆਖਦਿਆਂ ਨਾਲ ਤੁਰ ਪਏ। ਫੌਜੀ ਤੇ ਮਾਸਟਰ ਜੀ ਉਹਨਾਂ ਦੇ ਨਾਲ ਗੱਲੀ ਪੈ ਗਏ ਤੇ ਉਹਨਾਂ ਆਪਣੀ ਨੌਕਰੀ ਸਮੇਂ ਦੇ ਇਮਾਨਦਾਰੀ ਦੇ ਨਾਲ ਫਰਜ਼ ਨਿਭਾਉਣ ਦੀਆਂ ਬਹੁਤ ਹੀ ਗੱਲਾਂ ਸੁਣਾਈਆਂ ਕਿ ਅਸੀਂ ਨੌਕਰੀ ਕਿਵੇਂ ਕਰਦੇ ਸੀ। ਉਹ ਦੋਵੇਂ ਹੀ ਉਹਨਾਂ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਰਹੇ ਨੇ। ਅੱਜ ਨੌਜਵਾਨ ਦੇ ਜ਼ਖਮਾਂ ਦੇ ਵਿੱਚ ਵੀ ਜਿਵੇਂ ਦਰਦ ਘਟ ਗਿਆ ਹੋਵੇ। ਪੰਚ ਅਤੇ ਸਰਪੰਚ ਉਹਨਾਂ ਦੋਵਾਂ ਦੀਆਂ ਗੱਲਾਂ ਸੁਣ ਕੇ ਵੀ ਹੈਰਾਨ ਨੇ ਹੋ ਰਹੇ ਨੇ। ਉਹਨਾਂ ਨੂੰ ਤਾਂ ਅਜੋਕੇ ਸਮੇਂ ਦੇ ਨਾਲ ਨਾਲ ਇਤਿਹਾਸ ਦੀ ਵੀ ਬਹੁਤ ਜਾਣਕਾਰੀ ਸੀ। ਜਦੋਂ ਉਹ ਉਹਨਾਂ ਦੇ ਨਾਲ ਗੱਲਾਂ ਕਰਕੇ ਵਾਪਸ ਆਉਣ ਲੱਗੇ ਤਾਂ ਸਰਪੰਚ ਬੋਲਿਆ, ਮੈਨੂੰ ਤਾਂ ਕੁਛ ਕਾਲਾ ਮਾਲਾ ਜਿਹਾ ਲੱਗਦਾ, ਇਹਨਾਂ ਨੂੰ ਇੰਨੀ ਜਾਣਕਾਰੀ ਕਿੱਥੋਂ ਮਿਲੀ ਹੈ? ਮੈਨੂੰ ਤਾਂ ਲੱਗਦਾ ਕਿ ਇਹ ਬਹੁਤ ਪੜ੍ਹੇ ਲਿਖੇ ਹੋਣਗੇ, ਚੱਕਰ ਤਾਂ ਕੋਈ ਹੈ ਜ਼ਰੂਰ, ਇੱਥੇ ਆਉਣ ਦਾ ਵੀ ਕੋਈ ਹੋਰ ਹੀ ਮਕਸਦ ਹੋਊਗਾ। ਪੰਚ ਨੇ ਵੀ ਹਾਮੀ ਭਰੀ। ਇੱਕ ਗੱਲ ਹੋਰ ਹੈ ਦੇਖੀ, ਫੌਜੀ ਤੇ ਮਾਸਟਰ ਐ ਗੱਲਾਂ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਜਾਣਦੇ ਹੋਣ। ਸਰਪੰਚ ਬੋਲਿਆ, ਕਿਤੇ ਇਹੀ ਨਾ ਕੋਈ ਪੰਗਾ ਖੜਾ ਕਰ ਦੇਣ ਯਾਰ, ਸਮਾਂ ਤਾਂ ਜਿਵੇਂ ਦੁੱਗਣੀ ਤਿੱਗਣੀ ਚਾਲੇ ਚੱਲ ਰਿਹਾ ਸੀ, ਹੁਣ ਤਾਂ ਅਜੇ ਸਮਾਗਮ ਦੀਆਂ ਤਿਆਰੀਆਂ ਦੀਆਂ ਗੱਲਾਂ ਹੋ ਰਹੀਆਂ, ਹੁਣੇ ਕਹੀ ਜਾਂਦੇ ਨੇ ਕਿ ਵੋਟਾਂ ਵੀ ਸਿਰ ਤੇ ਆ ਗਈਆਂ। ਪਿੰਡ ਦੇ ਮੋਹਤਬਰ ਬੰਦਿਆਂ ਦੀ ਵੇਲ ਖਤਮ ਹੋ ਗਈ ਤੇ ਸਾਰੇ ਪਿੰਡ ਦੇ ਵਿੱਚ ਅੰਦਰ ਖਾਤੇ ਹਿਲਜੁਲ ਸ਼ੁਰੂ ਹੋ ਗਈ। ਲੋਕ ਅੰਦਰੋਂ ਬਾਹਰੋਂ ਇੱਕ ਨਾਰੇ, ਅੰਦਰੋਂ ਅੰਦਰੀ ਸਕੀਮਾਂ ਲੱਗਣ ਲੱਗ ਪਈਆਂ। ਪਿੰਡਾਂ ਦੀਆਂ ਸਾਂਝੀਆਂ ਥਾਵਾਂ ਦੇ ਉੱਤੇ ਭੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ। ਜਿਹੜਾ ਪਿੰਡ ਇੱਕ ਲੱਗਦਾ ਹੁੰਦਾ ਸੀਗਾ ਉਸਦੇ ਵਿੱਚ ਕਈ ਤੜੇ ਉੱਭਰ ਆਏ। ਗਲੀ ਮੁਹੱਲੇ ਵਾਲਿਆਂ ਤਾਂ ਕਿ ਇਕੱਠੇ ਹੋਣਾ ਸੀ, ਟੱਬਰਾਂ ਦੇ ਵਿੱਚ ਵੀ ਏਕਾ ਨਾ ਰਿਹਾ ਤੇ ਸਿਆਣੇ ਲੋਕ ਇਹ ਸਭ ਦੇਖ ਕੇ ਝੂਰਦੇ ਰਹੇ। ਚੋਣਾਂ ਦਾ ਐਲਾਨ ਹੁੰਦਿਆਂ ਹੀ ਵੱਖ ਵੱਖ ਪਾਰਟੀਆਂ ਵਾਲੇ ਲੋਕ ਖੱਲਾਂ ਖੂੰਜਿਆਂ ਦੇ ਵਿੱਚੋਂ ਵੀ ਵੋਟਰਾਂ ਨੂੰ ਲੱਭਦੇ ਫਿਰਦੇ। ਨੇਤਾ ਲੋਕ ਪਿੰਡ ਵਾਲਿਆਂ ਨੂੰ ਪੈਸੇ ਦਾ ਲਾਲਚ, ਬੋਤਲਾਂ ਦਾ ਲਾਲਚ, ਨੌਕਰੀਆਂ ਦਾ ਲਾਲਚ ਤੇ ਹੋਰ ਨਸ਼ਿਆਂ ਦਾ ਲਾਲਚ ਦੇ ਕੇ ਵੋਟਾਂ ਆਪਣੇ ਪੱਖ ਦੇ ਵਿੱਚ ਕਰਨ ਦਾ ਜਿਹੜਾ ਯਤਨ ਕਰਦੇ ਰਹਿੰਦੇ। ਪਿੰਡ ਵਾਲੇ ਵੀ ਇਸ ਪਾਸੇ ਉਲਝ ਪਏ। ਹਰ ਰੋਜ਼ ਵੱਖ ਵੱਖ ਪਾਰਟੀਆਂ ਦੇ ਨੇਤਾ ਜਨਤਾ ਨੂੰ ਆਪਣੇ ਵਾਅਦਿਆਂ ਦੇ ਨਾਲ ਭਰਮਾਉਣ ਦੀ ਕੋਸ਼ਿਸ਼ ਕਰਦੇ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਕਾਫੀ ਹੱਦ ਤੱਕ ਕਾਮਯਾਬੀ ਹੋ ਗਈਆਂ। ਬਹੁਤੇ ਲੋਕ ਪਿਛਲਾ ਸਾਰਾ ਭੁੱਲ ਭੁਲਾ ਕੇ ਉਹਨਾਂ ਦੇ ਪੈਂਤੜਿਆਂ ਦੇ ਵਿੱਚ ਆ ਗਏ। ਪਿੰਡ ਦੇ ਵਿੱਚ ਹਰ ਰੋਜ਼ ਇਕੱਠ ਹੁੰਦਾ, ਕਦੇ ਕਿਸੇ ਪਾਰਟੀ ਵਾਲੇ ਆਉਂਦੇ ਤੇ ਕਦੇ ਕਿਸੇ ਵਾਲੇ। ਹਾਕਮ ਧਿਰ ਵੀ ਚੋਣਾਂ ਤੋਂ ਕੁਝ ਕੁ ਸਮਾਂ ਪਹਿਲਾਂ ਪੁਰਾਣੇ ਕੀਤੇ ਵਾਅਦਿਆਂ ਦੇ ਵਿੱਚੋਂ ਕੁਝ ਕੁ ਪੂਰੇ ਕਰਨ ਦਾ ਦਿਖਾਵਾ ਕਰਨ ਲੱਗ ਪਈ। ਸਭ ਨੂੰ ਪਤਾ ਸੀ ਲੋਕ ਤਾਜ਼ਾ ਲਿਪਿਆ ਦੇਖਦੇ ਨੇ। ਚੋਣ ਜਾਬਤੇ ਤੋਂ ਪਹਿਲਾਂ ਲੰਮੇ ਸਮੇਂ ਤੋਂ ਲਮਕਾਏ ਕੰਮਾਂ ਦੀ ਪ੍ਰਕਿਰਿਆ ਨੇ ਤੇਜ਼ੀ ਫੜ ਲਈ। ਬੇਰੋਜ਼ਗਾਰਾਂ ਨੂੰ ਕਈ ਕਈ ਸਾਲ ਦੇ ਲਾਰਿਆਂ ਪਿੱਛੋਂ ਨਿਯੁਕਤੀ ਪੱਤਰ ਦੇਣੇ ਸ਼ੁਰੂ ਹੋ ਗਏ। ਨਿਯੁਕਤੀ ਪੱਤਰ ਦਿੰਦੇ ਹੋਏ ਵੱਡੀਆਂ ਵੱਡੀਆਂ ਫੋਟੋਆਂ ਅਖਬਾਰਾਂ ਤੇ ਛਪਣ ਲੱਗ ਪਈਆਂ, ਨੀਂਹ ਪੱਥਰ ਰੱਖੇ ਜਾਣ ਲੱਗ ਪਏ। ਪਿੰਡੋਂ ਬਾਹਰ ਰਹਿੰਦੇ ਇਨ੍ਹਾਂ ਦੋ ਦੁਖਿਆਰਿਆਂ ਵੱਲੋਂ ਲੋਕਾਂ ਦਾ ਧਿਆਨ ਘੱਟ ਹੀ ਗਿਆ, ਪਤਾ ਨਹੀਂ ਮੌਸਮ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ। ਉਸ ਨੌਜਵਾਨ ਦੀ ਤਕਲੀਫ਼ ਵਧਣ ਲੱਗ ਪਈ। ਕਈ ਵਾਰ ਉਹ ਦਰਦ ਦੇ ਨਾਲ ਘਰਾਰ ਰਿਹਾ ਹੁੰਦਾ ਸੀ ਤੇ ਪਿੰਡ ਦੇ ਲੋਕਾਂ ਨੂੰ ਉਸ ਦੇ ਨਾਲ ਹਮਦਰਦੀ ਸੀ, ਉਸ ਦਾ ਇਲਾਜ ਕਰਵਾਉਣਾ ਚਾਹੁੰਦੇ ਸਨ। ਉਹਦੀ ਮਾਂ ਆਖਦੀ, ਮੇਰੇ ਪੁੱਤ ਦੀਆਂ ਪੀੜਾਂ ਦਾ ਇਲਾਜ ਕੋਈ ਡਾਕਟਰ ਨਹੀਂ ਕਰ ਸਕਦਾ। ਪਿੰਡ ਵਾਲਿਆਂ ਨੂੰ ਉਹਨਾਂ ਦੇ ਉੱਤੇ ਤਰਸ ਆਉਣ ਲੱਗ ਪਿਆ। ਮਹਿਸੂਸ ਕਰਦੇ ਕਿ ਜੇਕਰ ਉਹ ਉਸਦਾ ਜਿਹੜਾ ਇਲਾਜ ਹੋ ਜਾਵੇ ਤਾਂ ਬਹੁਤ ਬਹੁਤ ਵੱਡੇ ਪੁੰਨ ਦਾ ਕੰਮ ਹੈ, ਨਹੀਂ ਤਾਂ ਪਿੰਡ ਵਾਲਿਆਂ ਨੂੰ ਇਹਨਾਂ ਦਾ ਸਰਾਪ ਲੈ ਬੈਠੂਗਾ। ਆਜ਼ਾਦੀ ਦਿਵਸ ਵੀ ਆ ਗਿਆ, ਸਮਾਗਮ ਵੀ ਸ਼ੁਰੂ ਹੋ ਗਿਆ, ਜਿਵੇਂ ਕੋਈ ਜਾਦੂ ਦੇ ਨਾਲ ਦ੍ਰਿਸ਼ ਬਦਲ ਰਿਹਾ ਹੋਵੇ। ਸਟੇਜ ਤਿਆਰ ਸੀ, ਸਕੂਲ ਦੇ ਬੱਚੇ ਦੇਸ਼ ਭਗਤੀ ਦੇ ਗੀਤ ਗਾ ਰਹੇ ਨੇ, ਸਾਰਾ ਕੁਝ ਚੰਗਾ ਭਲਾ ਜਿਹੜਾ ਲੱਗ ਰਿਹਾ ਸੀ। ਛੰਨ ਵਾਲੀ ਮਾਤਾ ਵੀ ਆਈ ਹੋਈ ਸੀ, ਮੁੰਡਾ ਵੀ ਨਾਲ ਹੀ, ਉਹ ਵੀ ਅੱਜ ਬੱਚਿਆਂ ਨੂੰ ਦੇਖ ਕੇ ਬੜੇ ਖੁਸ਼ ਹੋ ਕੇ ਤਾੜੀਆਂ ਮਾਰ ਰਹੇ ਨੇ। ਗੱਡੀਆਂ ਦੇ ਕਾਫਲੇ ਆਉਣੇ ਸ਼ੁਰੂ ਹੋ ਗਏ, ਪਤਾ ਨਹੀਂ ਕੌਣ ਦੇ, ਪਰ ਇਹ ਕੀ ਹੈ, ਇਸ ਪਿੰਡ ਦੇ ਵਿੱਚ ਵੱਡੇ ਵੱਡੇ ਨੇਤਾ ਆ ਰਹੇ ਨੇ। ਸਾਰੇ ਪਾਸੇ ਕੀੜੀਆਂ ਵਾਂਗ ਪੁਲਿਸ ਹੀ ਪੁਲਿਸ ਫਿਰ ਰਹੀ ਹੈ, ਲੋਕ ਹੈਰਾਨ। ਇਹਨਾਂ ਨੂੰ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਸੀ, ਫਿਰ ਇਹ ਕਿੱਦਾਂ ਆ ਗਏ। ਬੱਚੇ ਸਟੇਜ ਦੇ ਉੱਤੇ ਨਾਟਕ ਖੇਡ ਰਹੇ ਹੈ, ਕੋਈ ਦੇਸ਼ ਭਗਤ ਹੋਣ ਦੀ ਭੂਮਿਕਾ ਨਿਭਾ ਰਿਹਾ, ਕੋਈ ਬ੍ਰਿਟਿਸ਼ ਸਰਕਾਰ ਦਾ ਅਫਸਰ ਬਣਿਆ। ਵੱਡੇ ਵੱਡੇ ਨੇਤਾਵਾਂ ਦੇ ਲਈ ਕੁਰਸੀਆਂ ਖਾਲੀ ਕਰਵਾਈਆਂ ਜਾਣ ਲੱਗ ਪਈਆਂ। ਬੱਚਿਆਂ ਦੇ ਨਾਟਕ ਦੇ ਵੱਲੋਂ ਧਿਆਨ ਹਟ ਕੇ ਨੇਤਾਵਾਂ ਦੇ ਵੱਲ ਹੋਣ ਲੱਗ ਪਿਆ। ਇੰਨੇ ਨੇਤਾਵਾਂ ਦੇ ਆਉਣ ਦਾ ਕਾਰਨ ਉਹਨਾਂ ਦੇ ਨਾਲ ਆਏ ਅਫਸਰਾਂ ਦੀ ਘੁਸਰ ਮੁਸਰ ਤੋਂ ਪਤਾ ਚੱਲਿਆ ਕਿ ਅੱਜ ਥਾਂ ਥਾਂ ਦੇ ਉੱਤੇ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ। ਜਦੋਂ ਇਹਨਾਂ ਨੂੰ ਬਣਿਆ ਬਣਾਇਆ ਇਕੱਠ ਮਿਲ ਜਾਂਦਾ ਹੈ ਤਾਂ ਇਹ ਆਪਣੇ ਮੂੰਹ ਆਪੇ ਹੀ ਮੀਆਂ ਮਿੱਠੂ ਬਣ ਕੇ ਜਨਤਾ ਨੂੰ ਸੱਚੇ ਝੂਠੇ ਵਾਅਦਿਆਂ ਦੇ ਨਾਲ ਭਰਵਾਉਣ ਦੇ ਲਈ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਬੱਚਿਆਂ ਦਾ ਪ੍ਰੋਗਰਾਮ ਰੁਕਵਾ ਦਿੱਤਾ ਗਿਆ। 15-15, 20-20 ਸਾਲ ਤੋਂ ਸੱਤਾ ਦੇ ਵਿੱਚ ਰਹਿਣ ਵਾਲੇ ਇੱਕ ਦੂਜੇ ਤੇ ਉਂਗਲੀਆਂ ਉਠਾ ਰਹੇ ਸਨ। ਸਮਝਦਾਰੀ ਰੱਖਣ ਵਾਲੇ ਇਹਨਾਂ ਦੀਆਂ ਗੱਲਾਂ ਸੁਣ ਕੇ ਖੁਦ ਸ਼ਰਮਿੰਦਾ ਹੋ ਰਹੇ ਨੇ। ਕਈ ਇਮਾਨਦਾਰ ਅਫਸਰਾਂ ਨੂੰ ਇਹਨਾਂ ਦੇ ਉੱਤੇ ਖਿੱਝ ਚੜ੍ਹ ਰਹੀ ਸੀ, ਪਰ ਇਹ ਕੀ ਹੋਈ ਕੀ ਜਾ ਰਿਹਾ। ਦੇਸ਼ ਦੇ ਮੋਹਤਬਰਾਂ ਦੇ ਨਾਲ ਹੋਰ ਵੱਡੇ ਜਿਹੜੇ ਵੱਡੇ ਨੇਤਾ, ਲੋਕ ਅੱਖਾਂ ਮਲ ਮਲ ਕੇ ਦੇਖ ਰਹੇ ਨੇ, ਇਹ ਸੱਚ ਹੈ ਜਾਂ ਸੁਪਨਾ ਹੈ ਭਾਈ, ਇਹ ਕਿੱਦਾਂ ਹੋ ਗਿਆ। ਬੱਚੇ ਨਿੰਮੋ ਝੂਣੇ ਹੋਏ ਭੁੱਖੇ ਪਾਣੇ ਇਹਨਾਂ ਨੇਤਾਵਾਂ ਦੇ ਮੂੰਹਾਂ ਦੇ ਵੱਲ ਝਾਕ ਰਹੇ ਨੇ। ਕਦੋਂ ਇਹ ਚੁੱਪ ਹੋਣ ਤੇ ਉਹ ਆਪਣਾ ਪ੍ਰੋਗਰਾਮ ਦੁਬਾਰਾ ਸ਼ੁਰੂ ਕਰਨ। ਉਹ ਮਾਤਾ ਦੇ ਕੋਲ ਬੈਠੇ ਹੋਏ ਨੇ ਤੇ ਹੌਲੀ ਹੌਲੀ ਉਸਦੇ ਨਾਲ ਗੱਲੀ ਪਏ ਹੈ। ਉਸਦਾ ਮੁੰਡਾ ਬੜੀ ਤਕਲੀਫ਼ ਦੇ ਵਿੱਚ ਲੱਗ ਰਿਹਾ, ਮਾਤਾ ਬੜੀ ਬੇਚੈਨ ਹੋ ਰਹੀ ਹੈ। ਸ਼ਹੀਦਾਂ ਦੇ ਨਾਂ ਦੇ ਉੱਤੇ ਨਾਅਰੇ ਲੱਗ ਰਹੇ ਨੇ, ਬਾਹਾਂ ਉਲਾਰ ਉਲਾਰ ਕੇ ਵੱਖ ਵੱਖ ਸ਼ਹੀਦਾਂ ਦੇ ਨਾਂ ਲੈ ਕੇ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਆਖ ਰਹੇ ਨੇ। ਇੱਕ ਸਿੱਧੇ ਜਿਹੇ ਬੰਦੇ ਨੇ ਸਟੇਜ ਦੇ ਨੇੜੇ ਜਾ ਕੇ ਉੱਚੀ ਦੇਣੇ ਪੁੱਛਿਆ, ਕੋਈ ਇਹ ਵੀ ਤਾਂ ਦੱਸ ਦਿਓ ਉਹਨਾਂ ਦੀ ਸੋਚ ਹੈ ਕੀ ਸੀ। ਜਵਾਬ ਦੇਣ ਦੀ ਥਾਂ ਉਹ ਇੱਕ ਦੂਜੇ ਦੇ ਮੂੰਹ ਦੇ ਵੱਲ ਤੱਕਣ ਲੱਗ ਪਏ, ਜਿਵੇਂ ਕੋਈ ਚੋਰੀ ਫੜੀ ਹੋਈ ਹੋਵੇ। ਮੰਤਰੀ ਨੇ ਆਪਣੇ ਸਹਾਇਕ ਨੂੰ ਧੀਮੀ ਜਿਹੀ ਸੁਰ ਦੇ ਵਿੱਚ ਪੁੱਛਿਆ, ਕੀ ਸੀ ਸੋਚ ਉਹਨਾਂ ਦੀ ਯਾਰ। ਸਭ ਸਾਹਿਬ ਮੈਨੂੰ ਤਾਂ ਪਤਾ ਨਹੀਂ, ਉਸਨੇ ਆਪਣਾ ਹੱਥ ਮੂੰਹ ਅੱਗੇ ਕਰਦਿਆਂ ਆਖਿਆ। ਹੋਰ ਕਿਹਨੂੰ ਪਤਾ ਹੋਵੇ, ਪਤਾ ਰੱਖਿਆ ਕਰੋ ਫਿਰ, ਹੁਣ ਜਨਤਾ ਸਵਾਲ ਕਰਨ ਲੱਗ ਪਈ ਹੈ। ਮੰਤਰੀ ਜਿਹੜਾ ਸੀ ਤਿਲ ਮਿਲਾਇਆ, ਸਾਹਿਬ ਜਿਹੜੇ ਅਫਸਰ ਤੁਹਾਡੀ ਸਿਕਿਉਰਿਟੀ ਦੇ ਉੱਤੇ ਲੱਗੇ ਹੋਏ ਨੇ ਉਹ ਬਥੇਰੇ ਪੜ੍ਹੇ ਲਿਖੇ ਨੇ ਜੀ, ਉਹਨਾਂ ਨੂੰ ਪਤਾ ਹੋਣਾ, ਉਹਨਾਂ ਤੋਂ ਪੁੱਛੋ। ਜਦੋਂ ਬਾਈ ਜੀ ਸੋਚਦਾ ਇਹ ਨਹੀਂ ਪਤਾ, ਫਿਰ ਪਹਿਰਾ ਕਿਹੜੀ ਗੱਲ ਦੇ ਉੱਤੇ ਦਿਓਗੇ। ਸਵਾਲ ਕਰਨ ਵਾਲੇ ਦਾ ਦੂਸਰਾ ਸਵਾਲ ਆ ਗਿਆ, ਉਸਨੇ ਅੱਗੇ ਬੋਲਣ ਨਹੀਂ ਦਿੱਤਾ ਗਿਆ, ਉਹਨੂੰ ਚੱਕ ਲਿਆ, ਉਸਨੂੰ ਅੱਗੇ ਬੋਲਣ ਹੀ ਨਹੀਂ ਦਿੱਤਾ ਗਿਆ। ਪੁਲਿਸ ਵਾਲੇ ਫੜ ਕੇ ਪਰੇ ਨੂੰ ਲੈ ਗਏ ਤੇ ਸਾਹਮਣੇ ਬੈਠੀ ਭੀੜ ਦੇ ਵਿੱਚੋਂ ਕੋਈ ਬੁੜਬੜਾਇਆ, ਉਹਨਾਂ ਦੀ ਸੋਚ ਜਾਣਨ ਦੇ ਲਈ ਉਹਨਾਂ ਦੇ ਬਾਰੇ ਪੜ੍ਹਨਾ ਪਊ, ਨੇਤਾ ਬਣਨ ਦੇ ਲਈ ਪੜ੍ਹਾਈ ਜ਼ਰੂਰੀ ਨਹੀਂ ਹੁੰਦੀ ਹੈ। ਪਿੰਡ ਵਾਲਿਆਂ ਦੇ ਵਿੱਚ ਘੁਸਰ ਮੁਸਰ ਸ਼ੁਰੂ ਹੋ ਗਈ। ਬੱਚਿਆਂ ਨੇ ਇਸ਼ਾਰਾ ਮਿਲਦਿਆਂ ਹੀ ਫਿਰ ਆਪਣਾ ਨਾਟਕ ਸ਼ੁਰੂ ਕਰ ਦਿੱਤਾ। ਮਾਤਾ ਤੇ ਮੁੰਡੇ ਨੂੰ ਵੀ ਉਹਨਾਂ ਆਪਣੇ ਨਾਲ ਸ਼ਾਮਲ ਕਰ ਲਿਆ। ਦੇਖਦਿਆਂ ਹੀ ਦੇਖਦਿਆਂ ਉਸਦੇ ਰੂਪ ਬਦਲਣ ਲੱਗ ਪਏ। ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ, ਲਾਲਾ ਲਾਜਪਤ ਰਾਏ ਤੇ ਹੋਰ ਬਹੁਤ ਸਾਰੇ ਰੂਪ ਜਿਨ੍ਹਾਂ ਨੂੰ ਲੋਕ ਪਛਾਣ ਨਹੀਂ ਸਕੇ। ਮੁੰਡੇ ਨੇ ਆਪਣੇ ਸਰੀਰ ਦੇ ਉੱਤੇ ਲਪੇਟੀ ਚਾਦਰ ਲਾਹੀ, ਲਹੂ ਸਿਮ ਰਿਹਾ। ਉਸਦੀ ਹਾਲਤ ਬੜੀ ਨਾਜ਼ੁਕ ਹੁੰਦੀ ਜਾ ਰਹੀ ਸੀ। ਇਸ ਨੂੰ ਲਹੂ ਲੁਹਾਨ ਕਿਹਨੇ ਕੀਤਾ ਹੈ? ਨੇਤਾਵਾਂ ਦੇ ਵਿੱਚੋਂ ਇੱਕ ਚੀਕਿਆ। ਤੁਸੀਂ ਸਾਰਿਆਂ ਨੇ, ਇੱਕ ਬੱਚੇ ਨੇ ਜਵਾਬ ਦਿੱਤਾ। ਇੱਕ ਬੱਚਾ ਜਿਸਨੇ ਕਾਲਾ ਕੋਟ ਪਾਇਆ ਸੀ, ਉਸਨੇ ਸਾਰਿਆਂ ਦੇ ਵੱਲ ਇਸ਼ਾਰਾ ਕਰਦਿਆਂ ਕਿਹਾ, ਤੁਹਾਡੇ ਵਿੱਚੋਂ ਅੱਧਿਆਂ ਤੋਂ ਵੱਧ ਤੇ ਕੇਸ ਬਣਦਾ ਹੈ ਅਟੈਂਪਟ ਟੂ ਮਰਡਰ ਦਾ। ਅਸੀਂ ਤਾਂ ਇਹਨੂੰ ਜਾਣਦੇ ਵੀ ਨਹੀਂ ਹੈ, ਇੱਕ ਨੇਤਾ ਬੋਲ ਪਿਆ, ਵੀ ਸਾਨੂੰ ਕੀ ਪਤਾ ਇਹ ਕੌਣ ਹੈ। ਲਲਿਤ ਦੇ ਬੇਟੇ ਦੇ ਵਿੱਚ ਜਿਵੇਂ ਕਿਸੇ ਵੱਡੇ ਦੀ ਰੂਹ ਪ੍ਰਵੇਸ਼ ਕਰ ਗਈ ਹੋਵੇ। ਉਹ ਵਿਅੰਗਮਈ ਢੰਗ ਦੇ ਨਾਲ ਹੱਸਿਆ ਤੇ ਬੋਲਿਆ, ਸੱਚ ਗਿਆ ਤੁਸੀਂ, ਇਹਨੂੰ ਭੁੱਲ ਗਏ ਜਿਹਦੇ ਕਰਕੇ ਤੁਸੀਂ ਵੱਡੇ ਵੱਡੇ ਨੇਤਾ ਬਣੇ ਹੋ। ਸਾਰਿਆਂ ਇਸ ਨੂੰ ਜਿਹੜਾ ਸੀਗਾ ਅੱਧ ਮਰਿਆ ਕਰ ਛੱਡਿਆ, ਇਸ ਨੂੰ ਖਤਮ ਕਰਨ ਦੇ ਲਈ ਨਿਤ ਨਵੇਂ ਜ਼ਖਮ ਦਿੰਦੇ ਹੋ। ਅਜੇ ਕਹਿੰਦੇ ਹੋ ਜਾਣਦੇ ਹੀ ਨਹੀਂ ਨਾ, ਅਸੀਂ ਤਾਂ ਜਾਣਦੇ ਹੀ ਨਹੀਂ ਇਹਨੂੰ, ਲਾਣਤ ਹੈ ਤੁਹਾਡੇ ਤੇ। ਓਏ, ਸਾਹਮਣੇ ਬੈਠਾ ਲਲਿਤ ਡਰ ਗਿਆ ਕਿ ਉਸਦਾ ਪੁੱਤ ਕਿਵੇਂ ਵੱਡੇ ਵੱਡੇ ਲੀਡਰਾਂ ਸਾਹਮਣੇ ਜ਼ੁਬਾਨ ਚਲਾ ਰਿਹਾ। ਤੁਹਾਡੇ ਵਿੱਚੋਂ ਬਹੁਤਿਆਂ ਦੇ ਹੱਥ ਇਸਦੇ ਖੂਨ ਦੇ ਨਾਲ ਰੰਗੇ ਹੋਏ ਨੇ। ਪਿਓ ਪੁੱਤ ਦੀਆਂ ਨਜ਼ਰਾਂ ਮਿਲੀਆਂ, ਪਰ ਬੱਚੇ ਤੇ ਪਿਓ ਦੀ ਵੱਟੀ ਘੂਰੀ ਦਾ ਕੋਈ ਅਸਰ ਨਾ ਹੋਇਆ। ਇੱਕ ਅਧਿਆਪਕ ਬੱਚੇ ਦੇ ਕੰਨ ਦੇ ਵਿੱਚ ਕੁਝ ਕਹਿ ਗਿਆ। ਮੰਚ ਉੱਪਰ ਦੇਸ਼ ਦੇ ਜਿਹੜੇ ਮੋਹਰੀ ਨੇਤਾ ਆ ਰਹੇ ਨੇ। ਚੰਗੀ ਤਰ੍ਹਾਂ ਦੇਖਣ ਦੇ ਉੱਤੇ ਪਤਾ ਲੱਗਿਆ ਕਿ ਇਹ ਸਕੂਲੀ ਵਿਦਿਆਰਥੀ ਸਨ ਜਿਨ੍ਹਾਂ ਨੇ ਨੇਤਾਵਾਂ ਵਰਗੇ ਕੱਪੜੇ ਪਾਏ ਹੋਏ ਨੇ ਤੇ ਉਹਨਾਂ ਦੇ ਹੱਥ ਇਸ ਤਰ੍ਹਾਂ ਸਨ ਜਿਵੇਂ ਖੂਨ ਦੇ ਨਾਲ ਰੰਗੇ ਹੋਣ। ਇਹ ਸਾਰੇ ਇਸ ਨੂੰ ਮਾਰਨ ਦੇ ਉੱਤੇ ਤੁਲੇ ਹੋਏ ਨੇ। ਬੱਚੇ ਨੇ ਉਹਨਾਂ ਦੇ ਵੱਲ ਇਸ਼ਾਰਾ ਕਰਦਿਆਂ ਫਿਰ ਕਿਹਾ, ਇਹ ਤਾਂ ਦੇਸ਼ ਦੇ ਰਾਖੇ ਨੇ ਰਾਖੇ। ਭੀੜ ਦੇ ਵਿੱਚੋਂ ਆਵਾਜ਼ ਆਈ, ਕਹਿਣ ਨੂੰ ਰਾਖੇ ਨੇ, ਇਹ ਤਾਂ ਉਸ ਵਾੜ ਵਰਗੇ ਨੇ ਜਿਹੜੇ ਖੇਤ ਨੂੰ ਖਾਣ ਲੱਗ ਜਾਂਦੀ ਹੈ। ਮਾਤਾ ਦੇ ਮੱਥੇ ਦੇ ਉੱਤੇ ਪੁੱਤ ਦੇ ਲਈ ਚਿੰਤਾ ਦੀਆਂ ਲਕੀਰਾਂ ਉੱਭਰੀਆਂ ਹੋਈਆਂ ਨੇ। ਉਹ ਸਾਫ਼ ਸੁਥਰੇ ਲਿਬਾਸ ਦੇ ਵਿੱਚ ਪਰਦੇ ਦੇ ਉੱਤੇ ਬਣੇ ਦੇਸ਼ ਦੇ ਨਕਸ਼ੇ ਦੇ ਅੱਗੇ ਖੜੀ ਸੀ। ਬੱਚਾ ਡਿੱਕ ਡੋਲੇ ਖਾਂਦੇ ਡਿੱਗਦੇ ਜ਼ਖਮੀ ਨੌਜਵਾਨ ਵੱਲ ਭੱਜਿਆ ਤੇ ਫੌਜੀ ਮਾਸਟਰ, ਇੱਕ ਦੋ ਨੇਤਾ ਅਤੇ ਅਫਸਰ ਜਿਹੜੇ ਆਪਣੇ ਫਰਜ਼ ਨਿਭਾਉਣ ਵਾਲੇ ਪਾਸਿਓਂ ਬੇਦਾਗ ਸਨ, ਕਿਸੇ ਦੀ ਭਲਾਈ ਦੇ ਲਈ ਆਪਣੇ ਕੱਪੜਿਆਂ ਦੇ ਉੱਤੇ ਦਾਗ ਲੱਗਣ ਤੋਂ ਨਹੀਂ ਸਨ ਡਰਦੇ, ਤੇ ਕੁਝ ਬੱਚਿਆਂ ਨੇ ਭੱਜ ਕੇ ਉਸਨੂੰ ਸੰਭਾਲ ਲਿਆ, ਡਿੱਗਣ ਨਹੀਂ ਦਿੱਤਾ ਗਿਆ। ਕਈ ਅਫਸਰ ਉਸਨੂੰ ਬਚਾਉਣ ਦੇ ਲਈ ਅੱਗੇ ਆਉਣਾ ਚਾਹੁੰਦੇ ਸਨ, ਪਰ ਨੇਤਾਵਾਂ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਹੋਣ ਤੋਂ ਡਰਦੇ ਅੱਗੇ ਨਾ ਵੱਧ ਸਕੇ। ਤੁਸੀਂ ਜਿਹੜੀਆਂ ਦਾਤੀਆਂ ਇਸ ਦੀਆਂ ਜੜ੍ਹਾਂ ਦੇ ਵਿੱਚ ਚਲਾ ਰਹੇ ਹੋ ਨਾ, ਉਹ ਇਸ ਦੀਆਂ ਨਹੀਂ, ਤੁਹਾਡੀਆਂ ਆਪਣੀਆਂ ਜੜ੍ਹਾਂ ਨੇ। ਇਹ ਹੈ ਕੌਣ, ਇਹ ਕੌਣ ਹੈ, ਇਹ ਤਾਂ ਦੱਸ ਦਿਓ, ਇੱਕ ਨੇਤਾ ਨੇ ਉੱਚੀ ਆਵਾਜ਼ ਦੇ ਵਿੱਚ ਪੁੱਛਿਆ। ਇੱਕ ਇਹ ਹੈ ਲੋਕਤੰਤਰ, ਇਹ ਲੋਕਤੰਤਰ ਹੈ, ਉਸਨੇ ਬੜੇ ਜੋਸ਼ ਦੇ ਨਾਲ ਤੇ ਭਰੀਆਂ ਅੱਖਾਂ ਦੇ ਨਾਲ ਕਿਹਾ। ਸਾਰੇ ਪਾਸੇ ਚੁੱਪ ਵਰਤ ਗਈ। ਅਟੈਂਪਟ ਟੂ ਮਰਡਰ, ਥਾਂ ਭਸਮ ਕਰ ਦੇਣ ਵਾਲੀ ਨਜ਼ਰ ਸੁੱਟਦਿਆਂ ਬੱਚਾ ਬੁੜਬੜਾਇਆ ਤੇ ਉਸਦਾ ਚਿਹਰਾ ਭਖ ਰਿਹਾ ਸੀ, ਉਸਦਾ ਚਿਹਰਾ ਅੱਗ ਵਾਂਗੂ ਭਖ ਰਿਹਾ ਸੀ। ਜੀ ਦੋਸਤੋ, ਇਹ ਹੈ ਜੀ ਸਾਡੇ ਮੁਲਕਾਂ ਦੇ ਹਾਲਾਤ, ਤੇ ਸਾਹਮਣੇ ਬੈਠ ਕੇ ਤੇ ਸਾਨੂੰ ਬੇਵਕੂਫ ਹਰ 5 ਸਾਲਾਂ ਬਾਅਦ ਬਣਾ ਦਿੰਦੇ ਹੈ। ਅਟੈਂਪਟ ਟੂ ਮਰਡਰ, ਕਹਾਣੀ ਅੰਮ੍ਰਿਤ ਕੌਰ ਬਟਰੁੱਖਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ, ਦੁਆਬਾ ਰੇਡ ਦਾ ਮੰਚ। ਉਮੀਦ ਕਰਦੇ ਹਾਂ ਇਸ ਨੂੰ ਵੀ ਓਨਾ ਹੀ ਪਿਆਰ ਮੁਹੱਬਤ ਦੋਗੇ, ਤੇ ਸਮੇਂ ਦੇ ਉੱਤੇ ਕਟਾਕਸ਼ ਕਰਦੀ ਹੈ ਕਹਾਣੀ ਹੈ ਅਟੈਂਪਟ ਟੂ ਮਰਡਰ, ਅੰਮ੍ਰਿਤ ਕੌਰ ਬਟਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਸੀ ਹਰ ਵਾਰ ਦੀ ਤਰ੍ਹਾਂ। ਜੀ ਦੋਸਤੋ, ਕਹਾਣੀ ਬਾ ਕਮਾਲ ਤੇ ਅੱਜ ਦੇ ਹਾਲਾਤਾਂ ਦੇ ਉੱਤੇ ਪੂਰੀ ਢੁੱਕਦੀ ਹੈ। 100% 101% ਜੋ ਹਾਲਾਤ ਨੇ, ਨਾਰੇ ਤੇ ਵਾਅਦੇ ਕਰਕੇ ਸਾਰਾ ਕੁਝ ਹੋ ਰਿਹਾ, ਤੇ ਦੇਖਦੇ ਹਾਂ ਹੁਣ ਕੀ ਕੁਝ ਜਿਹੜੀ ਹੈ ਇਹਨਾਂ ਦੇ ਨਾਲ ਬੀਤਦੀ ਹੈ, ਕਿਉਂਕਿ ਸਮਾਂ ਹੁਣ ਲੋਕਾਂ ਦਾ ਆ ਗਿਆ। ਲੋਕ ਨਿਰਧਾਰਿਤ ਕਰਨਗੇ ਹੁਣ ਅਸੀਂ ਇਹਨਾਂ ਦੇ ਨਾਲ ਕੀ ਸਲੂਕ ਕਰਨਾ ਹੈ, ਤੇ ਕਿਹੋ ਜਿਹਾ ਸਲੂਕ ਇਹਨਾਂ ਨੇ ਹਕੂਮਤਾਂ ਦੇ ਵਿੱਚ ਰਹਿੰਦੇ ਹੋਏ ਸਾਡੇ ਨਾਲ ਕੀਤਾ ਹੈ। ਤੇ ਲੋ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤਦ ਤੱਕ ਤੁਹਾਡੇ ਸੁਨੇਹੇ ਲੈਣਾ, ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ, ਤੇ ਕਾਲ ਤੁਸੀਂ ਕਰ ਸਕਦੇ ਹੋ ਜੇ ਗੱਲਬਾਤ ਦੇ ਵਿੱਚ ਸਾਂਝ ਪਾਉਣੀ ਚਾਹੁੰਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਆਖਰ ਦੇ ਵਿੱਚ ਦੋਸਤੋ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸੁਨੇਹਾਂ ਦੀ, ਜਿਸ ਦੇ ਵਿੱਚ ਔਜਲਾ ਸਾਹਿਬ ਦੇ ਤੇ ਹੋਰ ਸਾਰੇ ਸੱਜਣਾਂ ਦੇ ਦੋਸਤਾਂ ਦੇ ਸੁਨੇਹੇ ਨੇ, ਤੇ ਇੱਧਰੋਂ ਸ਼ੁਰੂ ਕਰ ਲੈਂਦੇ, ਉੱਧਰਲੇ ਪਾਸੇ ਅੱਧੇ ਕੁ ਦਿਖ ਰਹੇ ਨੇ ਜੀ, ਤੇ ਹਾਂਜੀ ਇੱਕ ਮਿੰਟ ਜੀ ਸੁਨੇਹੇ ਕੱਢ ਲਈਏ ਤੁਹਾਡੇ, ਤੇ ਜਿਸ ਦੇ ਵਿੱਚ ਦੋਸਤੋ ਸੁਨੇਹੇ, ਇੱਕ ਮਿੰਟ ਜੀ, ਇੱਕ ਮਿੰਟ, ਇੱਧਰ ਉੱਧਰ ਕੰਮ ਹੋ ਗਿਆ ਫਿਰ ਜੀ, ਕਿਉਂਕਿ ਕਈ ਵਾਰੀ ਵਿੱਚ ਐਡ ਚੱਲ ਪੈਂਦੀ ਆ ਜੀ ਤੇ ਮਸਲੇ ਹੋਰ ਪਾਸੇ ਨੂੰ ਭੜਕ ਜਾਂਦੇ ਆ ਜੀ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਜੀ ਤੇ ਪ੍ਰੋਗਰਾਮ ਸੁਣ ਰਹੇ ਨੇ, ਤੇ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਇਸੇ ਤਰ੍ਹਾਂ ਹੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ ਕਹਿੰਦੇ ਨੇ ਰਾਜਨ ਸੈਣੀ ਸਾਹਿਬ, ਤੇ ਲਾਈਕ ਨੰਬਰ ਭੇਜੇ 4, ਤੇ ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੁਆਬਾ ਪਰਿਵਾਰ ਨੂੰ। ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਤੋਂ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ, ਸਭ ਦੋਸਤਾਂ ਨੂੰ ਕਹਿੰਦੇ ਆ। ਤੇ ਇਸੇ ਤਰ੍ਹਾਂ ਹੀ ਅਗਲਾ ਦਵਿੰਦਰ ਭਾਰਤ ਜੀ ਦੋਸਤ ਸਾਡੇ ਨਾਲ ਜੁੜੇ ਹੋਏ ਨੇ UAE ਤੋਂ, ਸਤਿ ਸ਼੍ਰੀ ਅਕਾਲ ਭੇਜਦੇ ਸਭ ਪਰਿਵਾਰ ਨੂੰ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ, ਤੇ ਸਤਿ ਸ਼੍ਰੀ ਅਕਾਲ ਪਿਆਰਿਓ ਮੁਕੱਦਰ ਜੀ ਔਲਖ ਸਾਹਿਬ ਭੇਜਦੇ ਨੇ, ਤੇ ਔਜਲਾ ਸਾਹਿਬ ਲਿਖਦੇ ਨੇ ਦਿਲ ਮੰਗੇ ਮੋਰ ਅਰਬ ਦੇਸ਼ ਦੇ ਵਿੱਚ ਰਹਿਣ ਲੱਗ ਗਏ ਕਹਿੰਦੇ ਜੀ। ਤੇ ਅੱਛਾ ਜੀ, ਰਾਜਨ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ ਭੁਪਿੰਦਰ ਭਾਰਤ ਜੀ, ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਇਮਾਨਦਾਰੀ ਤੇ ਕੋਈ ਸ਼ੱਕ ਹੈ ਕਹਿੰਦੇ ਜੀ, ਤੇ ਔਜਲਾ ਸਾਹਿਬ ਲਿਖਦੇ ਨੇ ਕਿਤੇ ਪੁਤਿਨ ਵਾਂਗ ਜਾਂ ਚੀਨ ਵਾਂਗ ਰਹਿੰਦੀ ਉਮਰ ਤੱਕ ਮੈਂ ਹੀ ਮੈਂ ਨਾ ਹੋ ਜਾਵੇ ਕਹਿੰਦੇ ਜੀ। ਬਿਲਕੁਲ ਹੈ ਜੀ, ਪੁਤਿਨ ਦੇ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਚੋਣ, ਤੇ ਅਗਲਾ ਕਹਿੰਦਾ ਜੀ ਉਹਨੇ ਤਾਂ ਵੈਸੇ 10 ਸਾਲ ਪਹਿਲਾਂ ਹੀ ਐਲਾਨ ਦਿੱਤਾ ਸੀਗਾ ਕਿ 2049 ਤੱਕ ਉਹ ਹੀ ਜਿਹੜਾ ਨੇ ਰਹਿਣਗੇ ਜੀ, ਕਰਤਾ ਧਰਤਾ ਸਾਰਾ ਰੂਸ ਦਾ, ਤੇ ਬਾਕੀ ਦੇਖਦੇ ਹਾਂ। ਔਜਲਾ ਸਾਹਿਬ ਕਹਿੰਦੇ ਦੁੱਗਣਾ ਤਾਂ ਤੇਲ ਹੋ ਗਿਆ ਰਾਜਨ ਜੀ, ਰਿਟ ਕਰ ਦੇਵੋ, ਤੁਸੀਂ ਕਿਹੜਾ ਫੀਸ ਲੈਣੀ ਜਾਂ ਦੇਣੀ ਆ ਰਾਜਨ ਜੀ। ਜੀਰਾ ਸਾਹਿਬ ਕਹਿੰਦੇ ਨੇ ਸੈਣੀ ਸਾਹਿਬ ਕਾਨੂੰਨ ਹੀ ਪਾਸ ਕਰਤਾ, ਜਦੋਂ ਵੀ ਕੋਈ ਚੈਲੰਜ ਹੈ ਹੀ ਨਹੀਂ ਹੈ ਜੀ ਉਹਨਾਂ ਨੂੰ, ਫਿਰ ਉਹ ਉਹੀ ਕਰੂ ਜੋ ਸਰਕਾਰਾਂ ਕਹਿੰਦੀਆਂ ਨੇ। ਤੇ ਔਜਲਾ ਸਾਹਿਬ ਕਹਿੰਦੇ ਨੇ ਪਰ ਬਰੀ ਹੁੰਦੇ ਹੀ ਗੁਨਾਹਗਾਰ ਨੇ, ਪਰ ਇਨਸਾਫ ਕਦੇ ਮਿਲਿਆ ਬੇਗੁਨਾਹ ਨੂੰ ਰਾਜਨ ਜੀ। ਮੁਹੰਮਦ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਰੇ ਦੋਸਤਾਂ ਨੂੰ, ਦੁਆਬਾ ਰੇਡੀਓ ਪਰਿਵਾਰ ਨੂੰ। ਔਜਲਾ ਸਾਹਿਬ ਕਹਿੰਦੇ ਹੋਰ ਕਿਹੜੀਆਂ ਗੱਲਾਂ ਕਰਨ ਨੂੰ ਦਿਲ ਕਰਦਾ ਮੁਕੱਦਰ ਵੀਰੇ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਰਘੁਜੀਤ ਵਿਰਕ ਦੀ ਗੱਲ ਕਰਦੇ ਹਾਂ ਜੀ, ਜਦੋਂ ਗੱਲ ਚੱਲ ਰਹੀ ਸੀ ਤੇ ਹਾਂਜੀ ਮੁਕੱਦਰ ਜੀ ਗੱਲ ਕਰਦੇ ਸੀ, ਵਿਰਕ ਉਹਨਾਂ ਦਾ ਨਾਂ ਲਿਆ ਸੀ ਉਹਨਾਂ ਨੇ, ਤੇ ਔਜਲਾ ਸਾਹਿਬ ਨੇ ਧਿਆਨ ਦਵਾਇਆ ਰਘੁਜੀਤ ਵਿਰਕ ਉਹਨਾਂ ਦਾ। ਸ਼ੁਕਰੀਆ ਔਜਲਾ ਸਾਹਿਬ, ਮੈਨੂੰ ਨਾਂ ਨਹੀਂ ਚੇਤੇ ਰਹਿੰਦੇ ਸੱਚੀ ਗੱਲ ਦੱਸਾਂ ਤਾਂ, ਪਤਾ ਨਹੀਂ, ਚਲੋ ਸ਼ੁਕਰੀਆ ਤੁਸੀਂ ਯਾਦ ਰੱਖਦੇ ਹੋ ਤੇ ਜੋ ਵੀ ਗੱਲ ਚੱਲਦੀ ਹੈ ਉਹਦੇ ਵਿੱਚ ਹੁੰਗਾਰਾ ਭਰਦੇ ਹੋ। ਮੁਹੰਮਦ ਜੀ ਕਹਿੰਦੇ ਔਜਲਾ ਸਾਹਿਬ ਕਹਿੰਦੇ ਜੋ ਮੌਕਾ ਮਿਲੂ ਤਾਂ ਹੀ ਕਹਿੰਦੇ ਸੇਵਾ ਕਰੇਗਾ ਅਗਲਾ, ਜੇ ਮੌਕਾ ਮਿਲੂਗਾ ਤਾਂ। ਮੁਹੰਮਦ ਜੀ ਕਹਿੰਦੇ ਆ ਸੋਹਣੀ ਪੇਸ਼ਕਾਰ, ਸੋਹਣੀ ਗੱਲਬਾਤ ਹੋ ਰਹੀ ਹੈ ਜੀ। ਔਜਲਾ ਸਾਹਿਬ ਕਹਿੰਦੇ ਨੇ ਕਿ ਬਿਲਕੁਲ, ਚੋਣਾਂ ਜੋ ਬਾਕੀ ਸਮੇਂ ਤੇ ਹੁੰਦੀਆਂ ਨੇ ਉਸੇ ਤਰ੍ਹਾਂ ਫਿਰ ਇਹ ਕਿਉਂ ਨਹੀਂ ਹੁੰਦੀਆਂ ਜੀ। ਬਿਲਕੁਲ ਹੈ ਜੀ, ਚੋਣਾਂ ਹੋਣੀਆਂ ਚਾਹੀਦੀਆਂ ਨੇ, ਉਹ ਸਹਿਮਤੀ ਆਪਾਂ ਸਭ ਨੇ ਜਿਤਾਈ ਹੈ। ਅੱਗੇ ਲਿਖਦੇ ਨੇ ਚਾਰਜ ਬੀਬੀ ਦੇ ਉੱਤੇ ਕਿਹੜੇ ਚਾਰਜ ਲੱਗੇ ਨੇ ਜੀ, ਉਹ ਸੇਵਾ ਵਾਲੇ ਸੀ ਤੇ ਨਾਰਾਜ਼ ਨਹੀਂ ਹੋਣਾ ਜੀ ਕਹਿੰਦੇ ਆਪਾਂ ਮੁਕੱਦਰ ਜੀ। ਮੁਕੱਦਰ ਬਾਈ ਜੀ ਸਤਿ ਸ਼੍ਰੀ ਅਕਾਲ, ਗੁਰੀਮਾਨ ਸਾਹਿਬ ਲਿਖਦੇ ਨੇ ਗੁਰੀਮਾਨ ਜੀ, ਤੇ ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਰਾਜਨ ਜੀ ਨੂੰ, ਇਸੇ ਤਰ੍ਹਾਂ ਮੁਹੰਮਦ ਜੀ ਨੂੰ, ਹਰਵਿੰਦਰ ਜੋਲ ਭੈਣ ਜੀ ਨੂੰ, ਸੁਰਜੀਤ ਭਾਰਤ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਮੁਹੰਮਦ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ, ਤੋਂ ਸਤਿ ਸ਼੍ਰੀ ਅਕਾਲ ਗੁਰੀਮਾਨ ਜੀ ਭੇਜਦੇ ਨੇ। ਤੇ ਓਕੇ ਵੈਰੀ ਓਕੇ ਵੀਰ ਰਾਜਨ ਸੈਣੀ ਜੀ ਆਉਂਦੇ ਆ ਜੀ ਕਹਿੰਦੇ ਮੁਹੰਮਦ ਜੀ, ਗੁਰੀਮਾਨ ਜੀ ਨੂੰ ਆਪਣੇ ਮੁਕੱਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਗੁਰੀਮਾਨ ਸਿੰਘ ਕਹਿੰਦੇ ਨੇ ਕਿ ਬੁਡਰੁੱਖਾਂ ਵਾਲਿਆਂ ਦੀ ਲਿਖੀ ਕਲਮ ਸੁਣ ਕੇ ਕਹਿੰਦੇ ਆਨੰਦ ਆ ਜਾਂਦਾ ਵੀਰ। ਸ਼ੁਕਰੀਆ, ਧੰਨਵਾਦ ਬਾਈ ਜੀ, ਬਹੁਤ ਸੋਹਣੀਆਂ ਰਚਨਾਵਾਂ ਨੇ ਉਹਨਾਂ ਦੀਆਂ, ਪੜ੍ਹਨ ਯੋਗ ਨੇ ਜੀ। ਸਮੇਂ ਸਮੇਂ ਦੇ ਉੱਤੇ ਚਲੋ ਆਪਾਂ ਇੱਕ ਲੜੀ ਸ਼ੁਰੂ ਕੀਤੀ ਹੈ ਤੇ ਉਹਨਾਂ ਦੀ ਸਾਂਝ ਆਪਾਂ ਪਾ ਰਹੇ ਹਾਂ। ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਦੋਸਤੋ ਫਿਰ ਆਖਰੀ ਕਮੈਂਟ ਪੜ੍ਹਦੇ ਹਾਂ ਤਾਂ ਫਿਰ ਆਗਿਆ ਲੈਂਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ ਸਰਕਾਰ ਸਰੋਤਿਆਂ ਨੂੰ ਜੀ,
0: ਸਤਿ ਸ੍ਰੀ ਅਕਾਲ।
2: ਉਹੀ ਤਾਂ ਗੱਲ ਆਈ, ਜਾਂ ਤਾਂ ਬੀਬੀ ਦੇ ਪਹਿਲੀ ਗੇਰੀ ਕੇਸ ਪਿਆ ਇਹਦੇ ਤੇ
0: ਜੀ,
2: ਇਹਦਾ ਪਹਿਲਾਂ ਵੀ ਇਹੋ ਜਿਹੇ ਚਾਰਜ ਲੱਗੇ ਸੀ, ਫਿਰ ਉੱਥੇ ਕਿਹੜੀ ਸੇਵਾ ਨੂੰ ਰੱਖੀ ਸੀ?
0: ਬਿਲਕੁਲ ਹੈ ਜੀ, ਬਿਲਕੁਲ ਜੀ,
2: ਜੋ ਕਿਸੇ ਦੀ ਵੀ ਸ਼ਾਸ ਸੀ, ਕੋਈ ਹੁਣ ਲਾਂਦਰੀ ਵੀ ਉਹਨਾਂ ਦੀ ਸ਼ਾਸ ਸੀ ਭਾਈ। ਸ਼੍ਰੋਮਣੀ ਗੁਰਦੁਆਰਾ ਕਮੇਟੀ ਸਰਾਵਾਂ ਤਾਂ ਅਕਾਲੀ ਦਲ ਦੇ ਅੰਡਰ ਆਉਂਦੀਆਂ ਨੇ ਨਾ?
0: ਬਿਲਕੁਲ ਹੈ ਜੀ,
2: ਜੇ ਹੁਣ ਤਾਂ ਜਗ੍ਹਾ ਤੁਸੀਂ ਉਹ ਦਿੱਤੀ ਹੋਈ ਹੈ ਨਾ ਉਹਨੂੰ?
0: ਬਿਲਕੁਲ ਦਰੁਸਤ ਹੈ ਜੀ।
2: ਇਹ ਕਿਸੇ ਇਲਜ਼ਾਮਾਂ ਤੋਂ ਹੁਣ ਇੱਕ ਭੱਜ ਨਹੀਂ ਸਕਦੇ, ਜਾਂ ਸ਼੍ਰੋਮਣੀ ਕਮੇਟੀ ਹੈ ਜਾਂ ਅਕਾਲੀ ਦਲ, ਹੁਣ ਤਾਂ ਹੈ ਹੀ ਨੀ ਜੀ। ਠੀਕ ਹੈ, ਉਹ ਹਰਪ੍ਰੀਤ ਨੂੰ ਜਾਣਦੀ ਸੀ, ਪਤਾ ਹੈ ਜਾਣਦੀ ਹੋਊ ਪਹਿਲਾਂ ਜੋ ਵੀ ਸੀ ABC, ਪਰ ਹੁਣ ਉਹ ਤੁਹਾਡੇ ਆਲਮੋਸਟ 11 ਮਹੀਨੇ ਤੋਂ ਕਿੱਥੇ ਹੈ?
0: ਬਿਲਕੁਲ ਹੈ ਜੀ, ਜਿਹੜੇ ਆਪਣੇ ਆਪ ਨੂੰ ਗੁਰੂ ਦੇ ਲੜ ਲੱਗੇ ਦੱਸਦੇ ਸੀਗੇ, ਹੁਣ ਚਲੋ ਸਿਆਸੀ ਬਣ ਗਏ ਨੇ ਉਹ, ਚਾਹੇ ਜਿਹੜੇ ਵੀ ਨੇ ਇਹਨਾਂ ਦੇ ਵਿੱਚ, ਤੇ ਉਹ ਦੇਖੋ ਇਹ ਚੀਜ਼ਾਂ ਨੂੰ ਮਤਲਬ ਕਿ ਕੱਢ ਕੱਢ ਕੇ ਲਿਆ ਰਹੇ ਨੇ ਤੇ ਉਹ ਚੀਜ਼ ਨੂੰ ਹੋਰ ਵੀ ਪ੍ਰਮੋਟ ਕਰ ਰਹੇ ਨੇ ਮੈਨੂੰ ਲੱਗਦੇ ਨੇ ਜੀ, ਅਸਲ ਦੇ ਵਿੱਚ ਸਿਆਸਤ ਆ ਉਹ ਵੀ ਕਰ ਰਹੇ ਨੇ।
2: ਗੱਲ ਤਾਂ ਜਦੋਂ ਉਹ ਅਕਾਲ ਤਖ਼ਤ ਦੇ ਜਥੇਦਾਰ ਕੋਲ ਗਈ ਸੀ ਨਾ
0: ਜੀ,
2: ਜੇ ਇਹ ਸਿਆਣੇ ਹੁੰਦੇ ਇੱਧਰ ਨੂੰ ਗੱਲ ਆਉਣੀ ਨਹੀਂ ਸੀ ਚਾਹੀਦੀ,
0: ਬਿਲਕੁਲ
2: ਆਉਣੀ ਨਹੀਂ। ਮੈਂ ਨਹੀਂ ਕਹਿੰਦਾ ਕਿ ਇਹ ਫੜੇ ਨਹੀਂ ਜਾਣੇ ਚਾਹੀਦੇ ਬੰਦੇ, ਫੜੇ ਜਾਣੇ ਚਾਹੀਦੇ ਸੀ, ਪਰ ਆ ਜਾਣੀ ਸਾਡੇ ਧਰਮ ਦੀ ਕੌਮ ਦੀ ਇੰਨਾ ਜ਼ਿਆਦਾ ਬਦਨਾਮੀ ਹੋ ਗਈ, ਤੇ ਜਥੇਦਾਰ ਦੀ ਵੀ ਗਲਤੀ ਹੈ, ਧਾਮੀ ਦੀ ਵੀ ਗਲਤੀ ਹੈ, ਸਾਰਿਆਂ ਦੀ ਗਲਤੀ,
0: ਬਿਲਕੁਲ ਹੈ ਜੀ।
2: ਚਾਹੇ ਉਹਨਾਂ ਦਾ ਇਹਦੇ ਵਿੱਚ ਰੋਲ ਨਹੀਂ, ਪਰ ਉਹਨਾਂ ਨੇ ਆਪਦੇ ਬੰਦੇ ਨੂੰ ਬਚਾਉਣ ਲਈ ਪਤਾ ਨੀ ਕੀ ਇਹਦੇ ਵਿੱਚ, ਜਾਂ ਉਹਨਾਂ ਨੂੰ ਐਂ ਹੋਣਾ ਬੀਬੀ ਦੂਏ ਪਾਸੇ ਦੂਏ ਦੇ ਵਿਰੋਧੀ ਵਾਲਿਆਂ ਦੇ

0: ਜਦੋਂ ਲੱਤਾਂ ਤੋੜਦੇ ਨੇ ਕਿਸੇ ਨੂੰ ਮਾਰਦੇ ਨੇ
1: ਜੀ
0: ਉਦੋਂ ਕਿੱਥੇ ਹੁੰਦੇ ਨੇ ਇਹ?
1: ਬਿਲਕੁਲ ਹੈ ਜੀ
0: ਉਹ ਫਿਰ ਪੁਲਿਸ ਦੀ ਤੇ ਮੌਜੂਦਾ ਲੀਡਰਾਂ ਦੀ,
1: ਜੀ
0: ਜਿਹਨਾਂ ਦੀ ਸਰਕਾਰ ਹੁੰਦੀ ਹੈ ਰੂਲਰ ਪਾਰਟੀ, ਤੇ ਉਹਨਾਂ ਦੀ ਛਤਰਛਾਇਆ ਹੇਠ
1: ਜੀ
0: ਪੁਲਿਸ ਕੋਲ ਕਰ ਸਕਦੀ ਜੇ ਬੰਦੇ ਦੀ ਕੁੱਟੇ ਹੋਏ ਦੀ ਰਿਪੋਰਟ ਨਹੀਂ ਲਾਗੂ ਕਰਦਾ ਕੋਈ?
1: ਬਿਲਕੁਲ, ਹੁਣ ਕਰੋ ਪਰਚੇ ਇਹਨਾਂ ਦੇ ਉੱਤੇ, ਚਾਹੇ ਉਹ ਵਿਰੋਧੀ
0: ਅੱਛਾ ਪੰਚ
1: ਪਾਰਟੀਆਂ
0: ਸੀ
1: ਦੇ ਲੋਕ ਨੇ
0: ਬਰਨਾਲੇ
1: ਜਿਹੜੇ
0: ਕੋਲ ਦਾ,
1: ਕਹਿੰਦੇ ਨੇ ਨਸ਼ਾ ਹੈ ਪੰਜਾਬ ਦੇ ਵਿੱਚ ਜਾਂ ਇੱਦਾਂ, ਉਹਨਾਂ ਨੂੰ ਕਿਉਂ ਨੀ
0: ਜਾਂ
1: ਤੁਸੀਂ
0: ਬਰਨਾਲੇ
1: ਪਰਚੇ
0: ਕੋਲ ਦਾ
1: ਕਰਦੇ?
0: ਸਰਪੰਚ ਨੇ ਉਹਦੀ ਲੱਤਾਂ ਹੀ ਤੋੜੀਆਂ, ਇੱਕ ਬਰਿੰਡੇ ਕੱਲੀ ਸੀ ਉਹਦੇ ਕੁੱਟਿਆ,
1: ਬਿਲਕੁਲ ਹੈ ਜੀ।
0: ਉਹਨਾਂ ਦੀ ਕਿਵੇਂ ਹਿੰਮਤ ਪਈ ਜੇ ਪੁਲਿਸ ਉਹਦੇ ਨਾਲ ਖੜੀ ਹੁੰਦੀ?
1: ਜੀ ਜੀ ਬਿਲਕੁਲ ਹੈ ਜੀ।
0: ਤੇ ਹੁਣ ਸਾਰੀ ਇਹ ਕਹਿੰਦੇ ਨੇ ਅਸੀਂ ਕਰਾਂਗੇ, ਤੇ ਕੋਈ ਯਾਤਰਾ ਕੱਢ ਰਿਹਾ, ਕੋਈ ਕੁਛ ਕਰ ਰਿਹਾ, ਤੇ
1: ਜੀ
0: ਸਿਸੋਦੀਆ ਕਹਿੰਦਾ ਜੇ ਸਾਡੀ ਸਰਕਾਰ ਨਾ ਆਈ ਪੰਜਾਬ ਨਸ਼ਿਆਂ ਚ ਫੇਰ
1: ਫੇਰ
0: ਚਲੇ ਜਾਊ ਦੁਬਾਰਾ, ਹੁਣ ਕੀ ਹੋਇਆ
1: ਬਿਲਕੁਲ ਹੈ ਜੀ।
0: ਹੁਣ ਕੀ ਹੋ ਰਿਹਾ? ਉਹ ਜਿਹੜੀ ਕਹਾਣੀ ਹੈ ਵੀ ਇਹੀ ਕੁਛ ਹੈ ਜੀ।
1: ਜੀ
0: ਹਾਂਜੀ, ਹਰ ਬੰਦਾ ਜੀ ਆਪਦੇ ਵਾਸਤੇ ਦੇਖੋ ਇਹ ਦਾ ਹੈ ਜੀ,
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਤੇ ਜਿਹੜੇ 100-100 ਰੁਪਏ ਨੂੰ ਤਰਸੇ ਦੇ ਦੀ, ਉਹ 100-100 ਕਰੋੜ ਦੇ ਮਾਲਕ ਹੋ ਗਏ। ਤੇ ਗੱਲ ਇਹ ਹੈ ਵੀ ਸਿਆਸਤ ਦਾ ਬੂਟਾ ਹੀ ਇੰਨਾ ਵਧੀਆ ਕਿ ਇਹਦਾ ਫਲੇ ਇੰਨਾ, ਮੁੜ ਕੇ ਇੱਕ ਵਾਰੀ ਜੜ ਲੱਗ ਗਈ ਤੇ ਪਾਣੀ ਪੂਣੀ ਪਾਉਣ ਦੀ ਲੋੜ ਨੀ ਆਪਦੇ ਆਪ।
1: ਬਿਲਕੁਲ, ਸਾਰੀ ਉਮਰ ਦੀ ਪੈਨਸ਼ਨ ਲੱਗ ਜਾਂਦੀ ਹੈ, ਹੋਰ ਕੀ ਚਾਹੀਦਾ ਜੀ। ਜੀ ਔਜਲਾ ਸਾਹਿਬ ਮਿਊਟ ਹੋ ਗਿਆ ਜੀ। ਹਾਂਜੀ, ਔਜਲਾ ਸਾਹਿਬ ਦੀ ਨਾਲ ਨਾਲ ਗੱਲ ਸੁਣਦੇ ਆ ਤੇ ਨਾਲ ਨਾਲ ਕਮੈਂਟ ਪੜ੍ਹੀ ਜਾਂਦੇ ਆ ਤੇ।
0: ਹਾਂਜੀ
1: ਹਾਂਜੀ,
0: ਇਸ ਕਰਕੇ ਜੀ ਦੇਖੋ ਲੋਕਾਂ ਦਾ ਵੀ ਉੱਡਾ ਹੀ ਕਸੂਰ ਹੈ, ਇਕੱਲਾ ਇਹ ਨੀ ਹੈ
1: ਜੀ।
0: ਘੱਟੋ ਘੱਟ ਪਿੰਡ, ਪਿੰਡ ਦੀ ਪੰਚਾਇਤ ਜਾਂ ਮਾਪੇ ਦਾ ਨਾਲ ਖੜਦੇ ਹੀ ਨੇ ਜਿਨ੍ਹਾਂ ਦੇ ਬੱਚੇ ਨਸ਼ਿਆਂ ਤੇ ਲੱਗੇ ਹੋਏ ਨੇ।
1: ਬਿਲਕੁਲ ਹੈ ਜੀ,
0: ਉਹ ਮਾਪੇ ਦਾ ਨਾਲ ਖੜੇ ਹੀ ਨੇ ਨਾ
1: ਜੀ।
0: ਕਿਉਂ ਨੀ ਕਿ ਇਹ ਲੋਕ ਇਕੱਠੇ ਹੋ ਕੇ ਇੱਕ ਮੁਹਿੰਮ ਚਲਾ ਦੇਣ ਵੀ ਸਾਡੇ ਪਿੰਡ ਚ ਅਸੀਂ ਆਹ ਹੋਣ ਨੀ ਦੇਣਾ।
1: ਦੇਖੋ ਔਜਲਾ
0: ਪਿੰਡ
1: ਸਾਹਿਬ,
0: ਨੂੰ
1: ਸਰਪੰਚ ਨੂੰ, ਪੰਚ ਨੂੰ ਜਾਂ ਕਹਿ ਲੋ
0: ਸਰਪੰਚ ਨੂੰ ਵੀ ਛੱਡਣ
1: ਪਹਿਰੇਦਾਰ
0: ਜੀ,
1: ਨੂੰ
0: ਸਰਪੰਚ ਨੂੰ ਵੀ ਛੱਡਣਾ,
1: ਸਾਰਾ
0: ਲੋਕ
1: ਕੁਝ
0: ਜਦ
1: ਪਤਾ
0: ਲੋਕ
1: ਹੁੰਦਾ ਜੀ।
0: ਮਾਵਾਂ ਆਪੇ ਤੁਰਨਗੀਆਂ ਨਾਲ ਜੀ,
1: ਬਿਲਕੁਲ ਹੈ ਜੀ।
0: ਪਿਓ ਆਪੇ ਤੁਰਨਗੇ, ਪਰਿਵਾਰ ਆਪੇ ਤੁਰ ਪੈਣਗੇ। ਗਲਤ ਹੈ ਕਿ ਹਰ ਬੰਦਾ ਜੀ ਆਪਦੇ ਨਿੱਜ ਨਾਲ
1: ਉਹ
0: ਬਚਿਆ
1: ਕਹਿੰਦਾ ਸਾਨੂੰ ਕੀ ਹੈ ਨਾ, ਉਹੀ
0: ਸਾਨੂੰ ਕੀ,
1: ਸਾਨੂੰ ਕੀ ਹੈ।
0: ਜਿਵੇਂ ਮੈਂ ਤੁਹਾਨੂੰ ਅੱਗੇ ਵੀ ਕਹਾਣੀ ਸੁਣਾਈ ਵੀ ਹਾਲਾਤ ਇਹ ਨੇ ਕਿ ਪਿੰਡ ਦੀ ਉਹ ਕੁੜੀ ਨੂੰ ਪ੍ਰਵਾਸੀ ਛੇੜੀ ਜਾਂਦਾ ਜੀ, ਮੈਂ ਕਾਲਾਂ ਕਰ ਕਰਕੇ ਹੰਭ ਗਿਆ, ਕਹਿੰਦੇ ਅਸੀਂ ਕੀ ਲੈਣਾ। ਮੈਂ ਕੋਈ ਗੱਲ ਨੀ, ਕਿਸੇ ਦਿਨ ਤੁਹਾਡੇ ਤੇ ਵੀ ਫਿਰ ਕਿਸੇ ਨੇ ਵੀ ਐਂ ਕਹਿਣਾ ਅਸੀਂ ਕੀ ਲੈਣਾ
1: ਜੀ।
0: ਇਹ ਇਹ ਹਾਲਾਤ ਬਣੇ ਹੋਏ ਨੇ ਜੀ
1: ਜੀ
0: ਅੱਗੇ। ਮਤਲਬ ਮੈਂ ਸੁਣਦਾ ਸੀ ਸੁਖਦੇਵ ਵਿਰਕ ਦੋਸਤ ਆ ਜੀ ਆਪਣਾ, ਬਹੁਤ ਵਧੀਆ SP ਰਿਟਾਇਰ, ਉਹਦੀ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ
1: ਜੀ।
0: ਉਹ ਕਹਿੰਦਾ ਜੀ ਦੇਖੋ ਵੀ ਅੱਗੇ 4 ਪਿੱਲਰ ਹੁੰਦੇ ਸੀਗੇ।
1: ਹਾਂਜੀ,
0: ਇੱਕ ਕਹਿੰਦਾ ਜਿਹੜੇ ਤੁਰਦੇ ਫਿਰਦੇ ਸਾਡੇ ਬਜ਼ੁਰਗ ਹੁੰਦੇ ਸੀ, ਸਾਡੇ ਥੱਪੜ ਮਾਰ ਦਿੰਦੇ ਸੀ
1: ਜੀ, ਘੂਰੀ ਵੜ
0: ਦਿੰਦੇ। ਇੱਕ ਉਹ ਪਿੱਲਰ ਹੁੰਦਾ ਸੀ ਘਰਾਂ ਦੇ, ਪਿੰਡਾਂ ਦੇ ਵਿੱਚ। ਇੱਕ ਪੰਚਾਇਤ ਹੁੰਦੀ ਸੀ ਜੋ ਪਿੰਡ ਦੇ ਮੋਹਤਵਾਰ ਬੰਦੇ ਹੁੰਦੇ ਸੀਗੇ, ਫਿਰ ਧਾਰਮਿਕ ਲੋਕ ਹੁੰਦੇ ਸੀ,
1: ਪਿੰਡ ਤੋਂ ਬਾਹਰ ਨੀ ਨਿਕਲਦੇ ਸੀ, ਕੁਝ ਵੀ ਵਾਪਰ ਜਾਂਦਾ।
0: ਕਹਿੰਦਾ ਵੀ ਫੇਰ ਕਿਤੇ ਜਾ ਕੇ ਥਾਣੇ ਗੱਲ ਪਹੁੰਚਦੀ ਹੁੰਦੀ ਸੀਗੀ,
1: ਬਿਲਕੁਲ
0: ਗੱਲ ਉੱਥੇ ਹੀ ਨਿਬੜ ਜਾਂਦੀ ਸੀ
1: ਜੀ।
0: ਕਿਸੇ ਨੂੰ ਫਿਰਦੇ ਨੂੰ, ਕਿਸੇ ਨਸ਼ਾ ਕਰਦੇ ਨੂੰ ਕੋਈ ਬੰਦਾ ਘੂਰ ਦਿੰਦਾ ਸੀ,
1: ਬਿਲਕੁਲ।
0: ਟੀਚਰ ਹੁੰਦੇ ਸੀਗੇ, ਅਗਲਾ ਟੀਚਰ ਨੂੰ ਜੇ ਕੋਈ ਬੱਚਾ ਗਲਤੀ ਕਰਦਾ ਜੀ, ਟੀਚਰ ਥੱਪੜ ਮਾਰਦਾ ਜੀ, ਤਾਂ ਟੀਚਰ ਕੋਈ ਦੁਬਾਰਾ ਲੈ ਕੇ ਜਾਂਦੇ ਵੀ 2 ਹੋਰ ਛੱਡ,
1: ਬਿਲਕੁਲ ਹੈ ਜੀ।
0: ਟੀਚਰ ਵੀ ਇਹ ਪਿੱਲਰ ਦੇ ਵਿੱਚ ਆਉਂਦਾ ਜੀ, ਕਹਿੰਦਾ ਹੁਣ 4 ਪਿੱਲਰ ਫੇਲ ਹੋ ਗਏ,
1: ਫੇਲ ਹੋ ਗਏ।
0: ਜੇ ਕੋਈ ਨਸ਼ਾ ਵੇਚਣ ਵਾਲੇ ਨੂੰ ਫੜਾਉਂਦਾ ਉਹਦੇ ਉਹਨੂੰ ਕੁੱਟਦੇ ਨੇ, ਜੇ ਕਈ ਬਜ਼ੁਰਗ ਕਿਸੇ ਦੇ ਮੁੰਡੇ ਦੇ ਜਵਾਕ ਦੇ ਥੱਪੜ ਮਾਰਦੇ ਆ ਘੂਰਦਾ, ਉਹਦੇ ਜਾ ਕੇ ਘਰੇ ਲਾਂਭਾ ਲੈ ਕੇ ਵੀ ਕੌਣ, ਤੂੰ ਕੌਣ ਹੁੰਦਾ
1: ਜੀ,
0: ਟੀਚਰ ਜਵਾਕ ਨੂੰ ਹੱਥ ਨਹੀਂ ਲਾ ਸਕਦਾ। ਕਹਿੰਦਾ ਇਹ ਜਿਹੜਾ 4 ਪਿੱਲਰ ਸੀ ਸਾਡੇ ਫੇਲ ਕਰਤੇ
1: ਜੀ,
0: ਕਹਿੰਦਾ ਮੁੜ ਕੇ ਸਾਰਾ ਕੁਝ ਫੇਲ ਹੋਇਆ, ਕਹਿੰਦਾ ਆ ਕੇ ਨਜ਼ਲਾ ਝਾੜਦੇ ਨੇ ਪੁਲਿਸ ਤੇ ਜਾਂ ਸਿਵਲ ਪ੍ਰਸ਼ਾਸਨ ਤੇ।
1: ਬਿਲਕੁਲ ਹੈ ਜੀ,
0: ਸਿਵਲ ਪ੍ਰਸ਼ਾਸਨ ਨੇ ਕਿੱਥੋਂ ਸੂਹ ਲੈਣੀ ਹੈ ਵੀ ਕੌਣ ਗਲਤ ਆ ਕੌਣ ਸਹੀ ਹੈ,
1: ਨਾਲੇ
0: ਉਹਨੇ ਤਾਂ ਲੋਕਾਂ ਚ ਹੀ ਲੈਣੀ ਹੁੰਦੀ ਹੈ।
1: ਇੱਕ ਕਰਦਾਰ ਉਹ
0: ਗੱਲ ਮੈਂ ਉਹਦੀ ਕੱਟਣੀ ਭੁੱਲ ਗਿਆ, ਮੈਨੂੰ ਬਹੁਤ ਵਧੀਆ ਗੱਲ ਲੱਗੀ, ਕਿਤੇ ਲੱਭੀ ਦੁਬਾਰਾ। ਉਹ ਕਹਿੰਦਾ ਸਿਵਲ ਅਸੀਂ ਕਿੱਥੋਂ ਲੈਣੀ ਨੀ ਸੂਹ, ਅਸੀਂ ਤਾਂ ਲੋਕਾਂ ਚੋਂ ਹੀ ਲੈਣੀ ਹੈ।
1: ਨਾਲੇ ਦੇਖੋ ਇੱਕ
0: ਕਿਰਦਾਰ
1: ਉਹਦੇ ਵਿੱਚ,
0: ਸਾਰੇ ਸਿਸਟਮ ਫੇਲ ਹੋਏ ਖੜੇ ਨੇ ਹੁਣ।
1: ਇੱਕ ਕਿਰਦਾਰ ਉਹਦੇ ਵਿੱਚ ਹੋਰ ਹੁੰਦਾ ਸੀ, ਇੱਕ ਅਮਲੀ ਦਾ ਕਿਰਦਾਰ ਹੁੰਦਾ ਸੀ, ਚਾਹੇ ਉਹ ਜੋ ਕੁਝ ਵੀ ਕਰਦਾ ਸੀ, ਪਰ ਉਹ ਪੂਰੇ ਪਿੰਡ ਦੀ ਖਬਰ ਰੱਖਦਾ ਸੀ, ਆਲੇ ਦੁਆਲੇ ਦੀ ਖਬਰ ਰੱਖਦਾ ਸੀ, ਤੇ ਨਾਲੇ ਉਹਨੂੰ ਦੇਖੋ ਉਹ ਸੱਥ ਦੇ ਵਿੱਚ ਬਰਾਬਰ ਬਿਠਾਇਆ ਜਾਂਦਾ ਸੀ, ਉਹਨੂੰ ਦੂਰੀ ਨੀ ਕੀਤਾ, ਉਹਨੂੰ ਮਤਲਬ ਕਿ ਨਕਾਰਿਆ ਨੀ ਜਾਂਦਾ ਸੀ ਜੀ। ਪਰ ਅੱਜ ਜਿਹੜੇ ਨੇ ਉਹ ਕਿਤੇ ਨਾ ਕਿਤੇ ਦੂਰੀਆਂ ਪੈ ਗਈਆਂ
0: ਹਰ ਚੀਜ਼ ਨੂੰ। ਤੁਸੀਂ ਕਿਸੇ ਦੇ ਜਵਾਕ ਨੂੰ ਹੱਥ ਨਹੀਂ ਲਾਉਂਦੇ, ਮਾਸਟਰ ਬੱਚੇ ਨੂੰ ਨਹੀਂ ਘੂਰ ਸਕਦਾ,
1: ਬਿਲਕੁਲ ਹੈ ਜੀ।
0: ਧਾਰਮਿਕ ਲੋਕ ਸਾਡੇ ਜਿਨ੍ਹਾਂ ਨੇ ਸਾਨੂੰ ਹੋਰ ਸੇਧ ਦੇਣੀ ਸੀ, ਉਹ ਕਿਹੜੇ ਪਾਸੇ ਨੂੰ ਗਰਕ ਰਹੇ ਨੇ,
1: ਤੁਰ ਪਏ ਨੇ ਜੀ।
0: ਤੇ ਪੰਚਾਇਤ ਜੀ ਨੇ ਘਰੇ ਫੈਸਲਾ ਨਿਬੇੜਨਾ ਹੁੰਦਾ ਸੀ, ਤੇ ਉਹ ਆਪਦਾ ਥਾਣੇ ਗਣ ਧੁੱਪ ਕਰੀ ਬੈਠੀ ਹੈ
1: ਜੀ,
0: ਤੇ ਹਰ ਚੀਜ਼ ਅਲਝ ਗਈ,
1: ਬਿਲਕੁਲ ਹੈ ਜੀ।
0: ਅੱਗੇ ਪਿੰਡ ਦੀ ਗੱਲ ਪਿੰਡੋਂ ਬਾਹਰ ਜਾਂਦੀ ਨੀ ਸੀ ਹੁੰਦੀ
1: ਜੀ, ਬਿਲਕੁਲ ਹੈ ਜੀ।
0: ਤਾਂ ਕਹਿੰਦੇ ਜੇ ਕੋਈ ਬਾਹਰਲਾ ਬਜ਼ੁਰਗ ਕਿਸੇ ਦੇ ਥੱਪੜ ਮਾਰ ਕੇ ਜਵਾਕ ਨੂੰ ਘਰੇ, ਉਹਨੂੰ ਕਹਿੰਦੇ ਜੇ 2 ਹੋਰ ਕਿਉਂ ਨੀ ਛੱਡੀਆਂ,
1: ਬਿਲਕੁਲ ਤੇਰੀ ਗਲਤੀ ਹੋ ਗਈ ਕੁਛ ਨਾ ਕੁਛ, ਬਿਲਕੁਲ।
0: ਹਾਂਜੀ, ਟੀਚਰ ਕੋ ਟੀਚਰ ਕੋਟ ਦਾ ਉਹਨੂੰ ਕਹਿੰਦੇ ਹੋਰ ਢਾ
1: ਜੀ।
0: ਤੇ ਹੁਣ ਤੁਸੀਂ ਜਿਹੜਾ ਇਹ ਆ ਸਾਰਾ ਸਟ੍ਰਕਚਰ ਢਾਂਚਾ ਹੀ ਫੇਲ ਹੋ ਗਿਆ, ਖਤਮ ਹੋ ਗਿਆ
1: ਜੀ, ਬਿਲਕੁਲ।
0: ਪੁਲਿਸ ਵੀ ਇਕੱਲੀ, ਮੈਂ ਨੀ ਕਹਿੰਦਾ ਪੁਲਿਸ ਸਹੀ ਆ, ਪਰ ਪੁਲਿਸ ਇਕੱਲੀ ਕੀ ਕਰ ਸਕਦੀ ਆ, ਪੁਲਿਸ ਵੀ ਬਾਣ ਦੇ ਨਾਲ ਚੱਲ ਸਕਦੀ ਆ ਨਾ,
1: ਕਿਉਂਕਿ ਉਹ

0: ਹਿੱਸਾ ਹੀ ਨਹੀਂ, ਸਾਰਾ ਕੁਝ ਹੀ ਆ ਜੀ, ਉਹ ਵੀ ਤਾਂ ਉਹਨਾਂ ਦੀ ਵੀ
1: ਗੱਲ ਕਹਿੰਦਾ,
0: ਪਰਿਵਾਰ
1: ਅਸੀਂ
0: ਨੇ ਉਹਨਾਂ ਦਾ ਵੀ
1: ਸਾਰਾ
0: ਕੁਝ ਹੈਗਾ, ਉੱਥੇ ਹੀ ਰਹਿੰਦੇ ਨੇ ਨਾ, ਬਿਲਕੁਲ।
1: ਮੈਂ ਨੀ ਕਹਿੰਦਾ ਸਹੀ ਨੇ, ਮੈਂ ਤੁਸੀਂ ਗੱਲ ਚੋ ਗੱਲ ਕੱਢੀ ਹੈ ਵੀ ਮਤਲਬ ਉਹਨਾਂ ਦੀ ਜਿਹੜੀ ਅੰਦਰਲੀ ਪੀੜਾ ਵੀ ਅਸੀਂ ਵੀ ਕਿੰਨਾ ਕੁ ਕੁਛ ਕਰ ਸਕਦੇ, ਜੇ ਲੋਕ ਸਹਿਯੋਗ ਦੇਣਗੇ ਸਾਰਾ ਕੁਝ ਠੀਕ ਹੋ ਜਾਂਦਾ ਹੁੰਦਾ,
0: ਬਿਲਕੁਲ ਹੈ ਜੀ।
1: ਇਹ ਸਾਰਾ ਇਹ ਹਰ ਆਵਾਮ ਹੀ ਇਹੋ ਜਿਹਾ ਹੈ ਜੀ। ਮੈਂ ਅੱਗੇ ਵੀ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਉਹ ਖਾੜਕੂਵਾਦ ਕਹਿ ਲਓ, ਉਹਨੂੰ ਅੱਤਵਾਦ ਕਹਿ ਲਓ
0: ਜੀ,
1: ਉਹ ਖਤਮ ਤਾਂ ਹੋ ਗਿਆ ਸੀ ਕਿ 80% ਇੱਕ ਪਾਸੇ ਆ ਗਏ ਸੀ, ਉਹ ਕੱਲੇ ਇੱਕ ਪਾਸੇ
0: ਗਏ,
1: ਉਹ ਖਤਮ ਹੋ ਗਏ।
0: ਬਿਲਕੁਲ
1: ਇਹ ਚੀਜ਼ ਖਤਮ ਨਹੀਂ ਹੋਣੀ, ਨਾ ਗੈਂਗਸਟਰਵਾਦ ਖਤਮ ਹੋਵੇ, ਨਾ ਨਸ਼ਾ ਖਤਮ ਹੋਵੇ,
0: ਬਿਲਕੁਲ।
1: ਇਹ ਤਾਂ ਸਾਰੇ ਹੀ ਰਲ ਕੇ ਖਾਂਦੇ ਨੇ ਜੀ,
0: ਜੀ
1: ਪੀੜ ਕੇ। ਹਾਂ, ਇਹਦੇ ਵਿੱਚ ਇਹ ਜ਼ਰੂਰ ਹੈ ਕਿ ਇਹ ਦਲਦਲ ਇਹੋ ਜਿਹੀ ਫੁਲਾ ਰਹੇ ਨੇ
0: ਜੀ,
1: ਕਿ ਉਹ ਦਲਦਲ ਦੇ ਵਿੱਚ ਤਾਂ ਇੱਕ ਦਿਨ ਤਾਂ ਪੈਰ ਜੇ ਆਪਦਾ ਨਹੀਂ, ਤਾਂ ਆਪਦੇ ਬੱਚਿਆਂ ਦਾ, ਕਿਸੇ ਨੇ ਤਾਂ ਫਸਣਾ ਹੀ ਉਹਦੇ ਵਿੱਚ,
0: ਬਿਲਕੁਲ।
1: ਜਦ ਤੁਸੀਂ ਸਮਾਜ ਇਹੋ ਜਿਹਾ ਸਿਰਜ ਕੇ ਉਸ ਸਮਾਜ ਚ ਰਹਿਣਾ ਤਾਂ ਤੁਸੀਂ ਵੀ ਹੈ ਨਾ,
0: ਬਿਲਕੁਲ ਹੈ ਜੀ।
1: ਉਹ ਸਮਾਜ ਦੇ ਵਿੱਚੋਂ ਹਵਾ ਆਬੋ ਹਵਾ, ਜਿਵੇਂ ਆ ਪਾਣੀ ਹੈ, ਗੰਧਲਾ ਵੀ ਅਸੀਂ ਕਰਿਆ ਤੇ ਕੈਂਸਰ ਵੀ ਉੱਥੋਂ ਅਸੀਂ ਸਾਨੂੰ ਇਹ ਹੋ ਰਿਹਾ,
0: ਬਿਲਕੁਲ ਹੈ ਜੀ।
1: ਤੇ ਸਾਹ ਮਾੜਾ ਹੋਇਆ ਤੇ ਸਾਡੀ ਉਮਰ ਵੀ ਸਾਡੀ ਉਹ ਘੱਟ ਰਹੀ ਹੈ, ਬਿਮਾਰੀਆਂ ਸਾਨੂੰ ਇਹ ਲੱਗ ਰਹੀਆਂ ਨੇ,
0: ਬਿਲਕੁਲ ਹੈ। ਥੱਬੇ ਪੈਸਿਆਂ ਦੇ ਅਸੀਂ ਚੱਕੀ ਫਿਰਦੇ ਹਾਂ ਹਸਪਤਾਲਾਂ 'ਚ,
1: ਚੱਕੀ ਫਿਰਦੇ ਆ ਨਾ, ਫਿਰ ਇਸ ਕਰਕੇ ਇਸੇ ਤਰ੍ਹਾਂ ਉਹ ਵੀ ਸਾਡਾ ਪਰਸੋਇਆ ਹੀ ਹੈ ਤੇ ਸਾਨੂੰ ਇਹ ਮਿਲ ਰਿਹਾ
0: ਜੀ,
1: ਤੇ ਇਹ ਜਿਹੜਾ ਸਮਾਜ ਹੈ ਇਹ ਵੀ ਸਾਡਾ ਪਰਸੋਇਆ ਸਾਨੂੰ ਮਿਲ ਰਿਹਾ। ਖਬਰ ਪੜ੍ਹ ਕੇ ਉਹਦੇ ਵੀ ਇੰਨੇ ਫੜ ਲਏ ਟੋਰਾਂਟੋ ਦੇ ਵਿੱਚ, ਉਹ ਫੜ ਵੀ ਤਾਂ ਹੀ ਹੋ ਰਹੇ ਨੇ,
0: ਤਾਂ ਹੀ ਹੋ ਰਹੇ ਨੇ ਜੀ।
1: ਜੇ ਅੱਜ ਉੱਥੇ ਦੇ MPP ਜਿਹਨੂੰ MLA ਕਹਿੰਦੇ ਨੇ ਜਾਂ MP ਨੇ, ਜੋ ਕੌਂਸਲਰ ਨੇ, ABCD ਜੋ ਵੀ ਨੇ, ਜੇ ਉਹ ਅੱਜ ਅੱਖਾਂ ਮੀਚੀ ਬੈਠੇ ਨੇ
0: ਜੀ,
1: ਤੇ ਕੱਲ ਨੂੰ ਬੱਚੇ ਤਾਂ ਉਹਨਾਂ ਦੇ ਉੱਥੇ ਹੀ ਜਾਣੇ ਨੇ। ਇਹ ਤਾਂ ਹੈ ਨੀ ਕਿ ਤੁਸੀਂ ਦੂਨ ਪੜ੍ਹਨ ਲਾ ਦੇਗੇ, ਤੁਸੀਂ ਮਨਸੂਰੀ ਪੜ੍ਹਨ ਲਾ ਦੇਗੇ, ਤੁਸੀਂ ਸ਼ਿਮਲੇ ਪੜ੍ਹਨ ਲਾ ਦੇਗੇ,
0: ਬਿਲਕੁਲ।
1: ਇੱਥੇ ਤਾਂ ਲਾਏ ਇਹੋ ਜਿਹਾ ਕਿ ਜਿੱਥੇ ਥੋੜੀ ਰੈਜੀਡੈਂਸੀ ਤੁਹਾਨੂੰ ਪੜ੍ਹਾਉਣਾ ਉੱਥੇ ਹੀ ਪੈਣਾ ਬੱਚਾ
0: ਪੈਣਾ ਹੈ ਜੀ, ਬਿਲਕੁਲ। ਉੱਥੋਂ ਇੱਥੇ ਆ ਗਏ, ਹੁਣ ਅੱਗੇ ਕਿੱਥੇ
1: ਵਧੀਆ ਸਕੂਲ ਲੱਭ ਲੇਗੇ ਤੁਸੀਂ
0: ਜੀ,
1: ਤੇ ਨਾਲੇ ਜੇ ਵਧੀਆ ਸਕੂਲ ਲੱਭੇਗੇ ਪੈਸੇ ਵਾਲੇ ਭਾਈ, ਉਹਨਾਂ ਕੋਲ ਆਪਣੇ ਨਾਲ ਵੀ ਵੱਧ ਪੈਸਾ, ਜਿਹਨਾਂ ਨੇ 2 ਨੰਬਰ ਤੱਕ ਕਮਾਇਆ ਤੇ ਉਹਨਾਂ ਦੇ ਜਵਾਕ ਤਾਂ ਪਹਿਲਾਂ ਲਗਾਏ ਹੋਣੇ ਨੇ ਉੱਥੇ,
0: ਬਿਲਕੁਲ ਹੈ ਜੀ, ਬਿਲਕੁਲ।
1: ਉਹ ਹਵਾ ਤਾਂ ਪਹਿਲਾਂ ਉੱਥੇ ਪਹੁੰਚੀ ਹੋ
0: ਜੀ।
1: ਇਸ ਕਰਕੇ ਜੀ ਸਾਰੇ ਇਹ ਗੰਦਲਾ ਹੋਇਆ ਹੈ ਤੇ ਉੱਥੋਂ ਭੱਜ ਕੇ ਇੱਥੇ ਆਏ ਸੀ, ਇੱਥੋਂ ਭੱਜ ਕੇ ਫਿਰ ਉਹੀ ਕੰਮ ਆ, ਕਿੱਥੇ ਨੂੰ ਜਾਵਾਂਗੇ,
0: ਅੱਗੇ ਤਾਂ ਸਮੁੰਦਰ ਹੀ ਆਇਆ ਓਜਲਾ ਸਾਹਿਬ, ਅੱਗੇ ਤਾਂ ਧਰਤੀ
1: ਆ
0: ਜੀ,
1: ਬਿਲਕੁਲ ਜੀ।
0: ਨਾਲੇ ਕਹਿੰਦੇ ਉੱਥੇ ਪਾਣੀ ਘੁੰਮਦਾ ਸਾਰਾ ਕੁਝ ਅੰਦਰ ਨੂੰ ਖਿੱਚ ਜਾਂਦਾ ਜੀ।
1: ਹੁਣ ਇਹਨਾਂ ਦੀਆਂ ਕਹਾਣੀਆਂ ਕੌਣ ਕਿੰਨੇ ਕੁ ਲੋਕ ਪੜ੍ਹ ਕੇ ਸੁਣਾਉਂਦੇ ਨੇ ਬਡਰੁੱਖਾਂ ਜੀ ਦੇ, ਕਿੰਨੇ ਕੁ ਅਸੀਂ ਲੋਕ ਸੁਣਦੇ ਹਾਂ ਜੀ। ਅਸੀਂ ਤਾਂ ਆ ਦੇਖ ਲੋ ਕਿੰਨੀ ਦੁਨੀਆ ਵਿਹਲੀ ਆ, ਭਾਜਪਾ ਵਾਲੇ ਆਪਦੀਆਂ ਰੈਲੀਆਂ ਕੱਢਣ ਲੱਗੇ ਨੇ, ਕੱਲ ਹੀ ਆਪਦੇ ਉੱਧਰ ਲੋਕ ਮਿਲਣੀ ਚੱਲ ਰਹੀ ਹੈ ਜੀ, ਸਹੀ, ਤੇ ਉੱਧਰ ਪਾਰਟੀ ਤੇ ਪਾਰਟੀ ਬਣੀ ਜਾਂਦੀ ਹੈ
0: ਜੀ।
1: ਮੈਨੂੰ ਤਾਂ ਲੱਗਦਾ ਪੰਜਾਬ ਚ ਵੋਟਾਂ ਘੱਟ ਜਾਣਗੀਆਂ, ਬੰਦੇ ਘੱਟ ਜਾਣੇ ਨੇ ਮਿਲਣ ਨੂੰ, ਪਾਰਟੀ ਵਾਲੇ ਜਿਹੜੇ ਹਾਲਾਤ ਬਣੇ ਹੋਏ ਨੇ,
0: ਬਿਲਕੁਲ ਜੀ।
1: ਹਾਂਜੀ
0: ਜੀ,
1: ਅੱਜ ਤਾਂ ਹੋਰ ਪਤਾ ਨੀ ਕੀ ਕੁਛ ਨਿਕਲਣਾ,
0: ਬਿਲਕੁਲ ਹੈ ਜੀ।
1: ਆ ਜਿਹੜੇ ਪੰਜਾਬ ਬਾਰਸ ਪੰਜਾਬ ਵਾਲੇ ਕਹਿੰਦੇ ਆ, ਇਹ ਦੇਖ ਲੋ ਕਿਹੋ ਜਿਹੇ ਨੂੰ ਲਈ ਜਾਂਦੇ ਨੇ ਜੀ,
0: ਬਿਲਕੁਲ ਹੈ,
1: ਸਾਰੀ ਫੱਟੇ ਚੱਕੀ ਜਾਂਦੇ ਨੇ ਜੀ,
0: ਬਿਲਕੁਲ।
1: ਚਲੋ ਦੇਖੋ ਜੀ, ਪਰ ਜਰੂਰ ਇਸ ਗੱਲ ਤੇ ਚਿੰਤਤ ਸਾਨੂੰ ਰਹਿਣਾ ਚਾਹੀਦਾ, ਮੈਂ ਤਾਂ ਇਹ ਗੱਲ ਕਹਿਣਾ, ਗੱਲ ਹੋਣੀ ਚਾਹੀਦੀ ਹੈ। ਹਾਂਜੀ, ਬਹੁਤ ਵਧੀਆ, ਧੰਨਵਾਦ ਜੀ, ਸਾਰਾ ਪ੍ਰੋਗਰਾਮ ਵਧੀਆ ਸੀਗਾ ਜੀ,
0: ਸ਼ੁਕਰੀਆ।
1: ਮੈਂ ਤਾਂ ਇਹ ਕਹਿੰਦਾ ਵੀ ਖਰੋ, ਜੇ ਬਾਕੀ ਚੋਣਾਂ ਟਾਈਮ ਤੇ ਹੋ ਸਕਦੀਆਂ ਨੇ, ਇੱਕ ਕੋਈ MLA ਬਣ ਮਰ ਜਾਂਦਾ ਜਾਂ ਕੋਈ ਲੀਡਰ ਜਿਹੜਾ ਮੌਜੂਦਾ ਕੋਈ MP ਜਾਂ MLA, ਉਹ 6 ਮਹੀਨੇ ਚ ਇਲੈਕਸ਼ਨ, ਉਹ ਅਸੀਂ 6 ਮਹੀਨੇ ਚ ਕਰਾ ਦਿੰਦੇ ਹਾਂ, ਫਿਰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਣ ਦਾ ਟਾਈਮ ਕਿਉਂ ਨੀ ਹੁੰਦੀ,
0: ਬਿਲਕੁਲ।
1: ਹਾਂ, ਮੈਨੂੰ ਮੁਕੱਦਰ ਦੀ ਇਹ ਗੱਲ ਬਹੁਤ ਵਧੀਆ ਲੱਗੀ ਵੀ ਇਹੀ ਚਾਹੁੰਦੇ ਸਾਡੀ ਇਹ ਅਸਤੀਫੇ ਦੇ ਦੇਣ ਜੀ। ਸਾਰਿਆਂ ਨੂੰ ਵੱਡੀ ਗੱਲ ਆ ਵੀ ਆਹ ਸਾਡੇ ਅਸਤੀਫੇ ਨੇ, ਸਾਡੀ ਸੁਣੀ ਸੁਣਵਾਈ ਉਹ ਹੈ ਨੀ
0: ਜੀ, ਬਿਲਕੁਲ ਹੈ ਜੀ।
1: ਅਸਤੀਫੇ ਕਿਉਂ ਨੀ ਦਿੰਦੇ, ਕਿਉਂਕਿ ਹੱਥ ਜਿਹਦੇ ਹੱਥ ਸ਼੍ਰੋਮਣੀ ਕਮੇਟੀ ਦੀ ਪਾਵਰ ਆ, ਉਹੀ ਅਕਾਲੀ ਦਲ
0: ਉਹਦੇ ਵਿੱਚ ਇਹ ਨਾ, ਓਜਲਾ ਸਾਹਿਬ ਹਰ ਕਿਸੇ ਨੇ ਆਪਣੇ ਫੈਮਿਲੀ ਮੈਂਬਰ ਉੱਥੇ ਮਤਲਬ ਕਿ ਰੱਖੇ ਹੋਏ ਨੇ, ਰਖਵਾਏ ਹੋਏ ਨੇ,
1: ਬਹੁਤ ਕੁਛ ਆਈ ਵਾਧੂ ਆਈ ਵਾਧੂ
0: ਜੀ।
1: ਸਰਾਵਾ ਮਤਲਬ ਸਰਾਮ ਤਾਂ ਇੰਨਾ ਵਧੀਆ ਹੋਟਲ ਆ, ਉੱਥੇ ਰੇਡ ਹੀ ਨੀ ਹੋ ਸਕਦੀ, ਹੋਰ ਦੱਸੋ ਮੈਂ ਤੋਂ ਕੀ ਕਹਾਉਣਾ ਚਾਹੁੰਦੇ ਹੋ ਤੁਸੀਂ?
0: ਜੀ ਜੀ ਜੀ ਜੀ,
1: ਹੋਟਲ ਜਿੱਦਾਂ ਰੇਡ ਕਰ ਸਕਦੀ ਆ ਪੁਲਿਸ, ਸਰਾਂ ਚ ਰੇਡ ਥੋੜੋ ਕਰ ਸਕਦੀ,
0: ਬਿਲਕੁਲ ਜੀ। ਉਹ ਫਿਰ ਧਰਮ ਦਾ ਮੁੱਦਾ ਬਣ ਜਾਂਦਾ ਜੀ,
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਧਰਮ ਦੀ ਆੜ ਜਿਹਾ ਕੁਛ ਕਰ ਰਹੇ ਨੇ
0: ਸਾਰਾ ਕੁਛ ਜੀ।
1: ਮੈਂ ਚਲੋ ਪਤਾ ਨੀ ਸਹਿਜ ਸੁਭਾਈ ਕਿਹਾ ਸੀ ਕਿਸੇ ਨੂੰ, ਮੈਂ ਕਿਹਾ ਮੇਰੀ ਵੱਲੋਂ ਮਹਾਰਾਜ ਇਸ ਵਾਰੀ ਤੂੰ ਸਿਰ ਤੇ ਚੱਕ ਲਾ, ਮੈਂ ਤਾਨੀ ਜੀ ਨੂੰ ਕਹਿੰਦਾ, ਕਿਉਂ? ਮੈਂ ਕਿਹਾ ਤੁਸੀਂ ਸਮਝ ਲਿਆ ਇਹਨੂੰ, ਸਾਨੂੰ ਤੁਸੀਂ ਸਮਝਣ ਦੇਣਾ ਨੀ, ਅਸੀਂ ਡਰਦੇ ਮੱਥਾ ਟੇਕੀ ਜਾਂਦੇ, ਤੁਸੀਂ ਸਮਝਦੇ ਕੁਛ ਨੀ ਜੀ, ਬਸ ਗੱਲ ਇੱਥੇ ਖੜੀ ਹੈ,
0: ਬਿਲਕੁਲ।
1: ਯਾ ਦੇਖ ਲੋ ਇਹ ਕੋਲ ਹੁੰਦੇ ਕੀ ਕਰੀ ਜਾਂਦੇ ਨੇ
0: ਜੀ,
1: ਜਿੱਥੇ ਸਾਡੇ ਖਾਲਸੇ ਦਾ ਜਨਮ ਹੋਇਆ ਤੇ ਉੱਥੇ ਆ ਕੀ ਖਿਲਾਰ ਰਹੇ ਨੇ, ਕੀ ਸਾਡਾ ਸੰਦੇਸ਼ ਹੈ, ਕੀ ਸਾਡਾ ਇੱਥੇ ਆਉਣ ਵਾਲੀ ਪੀੜ੍ਹੀ ਇਹ ਗੱਲਾਂ ਸੁਣ ਕੇ ਉੱਥੇ ਜਾਊਗੀ ਸਾਡੀ ਜੀ?
0: ਨਾ ਜੀ, ਨਾ ਜੀ।
1: ਹਾਂਜੀ, ਕਿੰਨੀ ਕਿੰਨੀ ਗਿਰੀ ਪਰਦੇਸੀ ਜਾਣ ਦਾ ਮਨ ਬਣਾਉਂਦੇ ਨੇ, ਜਾ ਕੇ ਫਿਰ ਮਸਾਂ ਆਪਾਂ ਟਾਈਮ ਕੱਢ ਕੇ ਉੱਥੇ ਜਾਂਦੇ, ਜਾਂ ਪੰਜਾਬ ਚ ਵੀ ਜਿਹੜੇ ਲੋਕ ਰਹਿੰਦੇ ਨੇ ਕਿੰਨੇ ਕਿਹੋ ਜਿਹੇ ਸਥਾਨਾਂ ਤੇ ਜਾਂਦੇ ਨੇ ਜੀ, ਕਿੰਨਾ ਕਿ ਸਾਡੇ ਫਿਰ ਸਾਡੀ ਆਸਥਾ ਕਿੱਥੇ ਖੜੂਗੀ ਜਾ ਕੇ,
0: ਬਿਲਕੁਲ ਹੈ।
1: ਧੰਨਵਾਦ ਜੀ,
0: ਬਹੁਤ ਵਧੀਆ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਸਾਂਝੀ ਔਜਲਾ ਸਾਹਿਬ ਨਾਲ ਸਪੋਰਟ ਵੀ ਕਰਦੇ ਆ ਤੇ US ਤੋਂ ਜੁੜੇ ਸਨ ਆਖਰੀ ਕੱਲ ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਫਿਰ ਦੋਸਤੋ ਮੈਂ ਆਗਿਆ ਲੈਣਾ ਤੇ ਗੁਰੀਮਾਨ ਜੀ ਕਹਿੰਦੇ ਆ ਆਪਣੇ ਜਗਤਾਰ ਭਾਰਤ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਔਜਲਾ ਸਾਹਿਬ ਲਿਖਦੇ ਨੇ ਰਾਜਨ ਜੀ ਤੁਸੀਂ ਵੀ ਬਖਸ਼ੀ ਜੀ ਦੀ ਆਵਾਜ਼ ਸੁਣ ਕੇ ਨੀਂਦ ਦੀ ਲੋਰ ਦੇ ਵਿੱਚ ਜਾਂਦੇ ਹੋ ਕਹਿੰਦੇ ਜੀ ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਤੇ ਗੁਰੀ ਜੀ ਕਹਿੰਦੇ ਸਿਕੰਦਰ ਵੀਰ ਜੀ ਤੁਸੀਂ ਪੱਕਾ ਕੈਮਰੇ ਲਾਏ ਨੇ ਕਹਿੰਦੇ ਰਾਜਨ ਸੈਣੀ ਵੀਰ ਜੀ ਦੇ ਉੱਤੇ ਨੇੜੇ ਤੇੜੇ ਤੁਹਾਨੂੰ ਪਤਾ ਲੱਗ ਜਾਂਦਾ ਸਾਰੀ ਗੱਲ ਦਾ ਜੀ ਕਹਿੰਦੇ ਤੇ ਜਗਤਾਰ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਗੁਰੀ ਜੀ ਨੇ ਤੇ ਭਾਰਤ ਵੀਰ ਸਾਈਕਲ ਦਾ ਵੀ ਕਹਿੰਦੇ ਸਟੈਂਡ ਆ ਪਰ ਟਰੰਪ ਦਾ ਕੋਈ ਸਟੈਂਡ ਨਹੀਂ ਆ ਗੁਰੀਮਾਨ ਜੀ ਕਹਿੰਦੇ ਆ ਤੇ ਰਾਜਨ ਜੀ ਕਹਿੰਦੇ ਆ ਪੱਕਾ ਗੁਰੀਮਾਨ ਸਾਹਿਬ ਹੋ ਸਕਦਾ ਹੈ ਤੇ ਮੈਂ ਬਖਸ਼ੀ ਜੀ ਨੂੰ ਉਡੀਕ ਰਿਹਾ ਸੀ ਜੀ ਤੇ ਭਾਰਤ ਸਾਹਿਬ ਆਉਣ ਦਿਓ ਜੀ ਖਬਰਾਂ ਭਾਵੇਂ ਸਾਰੀ ਰਾਤ ਪੜੀ ਜਾਣਾ ਜੀ ਕਹਿੰਦੇ ਸੀ ਪਰ ਮੈਨੂੰ ਸੌਣ ਦਿਓ ਕਹਿੰਦੇ ਜੀ ਤੇ ਗੀਤ ਸੁਣ ਕੇ ਬੇਨਤੀ ਸੁਣੀ ਜਾਵੇ ਭਾਰਤ ਵੀਰ ਜੀ ਹਾਂਜੀ ਸੁਣ ਲਈ ਜੀ ਆਪਾਂ ਸੁਣਾ ਬਾਅਦ ਚ ਖਬਰਾਂ ਵੀ ਸੁਣਾਤੀਆਂ ਕਹਾਣੀ ਵੀ ਸੁਣਾਤੀ ਜੀ ਤੇ ਗੁਰੀਮਾਨ ਜੀ ਕਹਿੰਦੇ ਆ ਕਿ ਟਰੰਪ ਨੇ ਮੋਦੀ ਕੋਲੋਂ ਆਈਡੀਆ ਲਿਆ ਮੀਡੀਆ ਨੂੰ ਨੱਥ ਪਾਉਣੇ ਦਾ ਪਰ ਅਮਰੀਕਾ ਦਾ ਮੀਡੀਆ ਟਰੰਪ ਦੇ ਹੱਥ ਕਹਿੰਦੇ ਨੀਚੇ ਆਉਣ ਵਾਲਾ ਨਹੀਂ ਹੈ ਰਾਜਨ ਜੀ ਕਹਿੰਦੇ ਆ ਭਾਰਤ ਸਾਹਿਬ ਜੇਕਰ ਟੀਚਰ ਹਾਂਜੀ ਇਹ ਸਾਂਝਾ ਕਰ ਹੀ ਦਿੱਤਾ ਸੀ ਤੇ ਹੋਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ ਜੀ ਮੈਂ ਮਾਫ਼ੀ ਚਾਹਾਂਗਾ ਦੋਸਤੋ ਸਮਾਂ ਵੀ ਕਾਫ਼ੀ ਹੋ ਗਿਆ ਤੇ ਕੱਲ੍ਹ ਨੂੰ ਫਿਰ ਮਿਲਦੇ ਹਾਂ ਤੇ ਮਾਲ ਜੀ ਦਾ ਔਜਲਾ ਸਾਹਿਬ ਜੀ ਦਾ ਰਾਜਨ ਸੈਣੀ ਜੀ ਦਾ ਰਜਿੰਦਰ ਜੀਰਾ ਜੀ ਦਾ ਮੁਕੱਦਰ ਜੀ ਤੇ ਬਾਅਦ ਦੇ ਵਿੱਚ ਵੀ ਜਿਹੜੇ ਜੁੜੇ ਆ ਦੋਸਤ ਬੇਅੰਤ ਸੰਧੂ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਸਾਰੇ ਦੋਸਤਾਂ ਨੂੰ ਤੇ ਗੁਰੀ ਜੀ ਮਾਲ ਜੀ ਮੁਹੰਮਦ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਭੈਣਾਂ ਭਰਾਵਾਂ ਦਾ ਤੇ ਮਾਫ਼ੀ ਚਾਹਾਂਗਾ ਫਿਰ ਕੱਲ੍ਹ ਨੂੰ ਮਿਲਦੇ ਹਾਂ ਦੋਸਤੋ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਹੈ ਤੇ ਰਾਜੀਵ ਕੁਮਾਰ ਜੀ ਦੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਸਾਰੇ ਦੋਸਤਾਂ ਦੇ ਤੇ ਕੱਲ੍ਹ ਨੂੰ ਮਿਲਦੇ ਹਾਂ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਹੈ ਦੋਸਤੋ ਤੇ ਇੰਨਾ ਕੀ ਕਬੂਲ ਕਰਿਓ ਤੇ 9:30 ਫਿਰ ਮੁਲਾਕਾਤ ਹੁੰਦੀ ਹੈ ਤੇ ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਲੈ ਕੇ ਕੁਝ ਨਾ ਕੁਝ ਨਵਾਂ ਫਿਰ ਹਾਜ਼ਰ ਹੋਵਾਂਗੇ ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ ਦੋਸਤੋ।

0: 1, 2, 3. ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
1: ਥੈਂਕ ਯੂ।
0: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
1: ਜੀ, ਪੇਰੈਂਟਿੰਗ, ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
0: ਜੀ ਜੀ,
1: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
0: ਜੀ ਜੀ,
1: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
0: ਜੀ ਜੀ,
1: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
0: ਜੀ,
1: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ ਹੈ।
0: ਬਿਲਕੁਲ ਬਿਲਕੁਲ ਜੀ,
1: ਉਹਦੇ ਲਈ ਜੋ ਐਫਰਟਸ ਲੱਗਦੀਆਂ ਹੈ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
0: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ। ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
1: ਹਾਂਜੀ,
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
1: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
0: ਜੀ ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ,
1: ਮੈਂ ਤੈਨੂੰ ਜੋ ਕਿਹਾ ਬਸ
0: ਓਕੇ ਹੈ।
1: ਹਾਂ,
0: ਉਹ ਓਕੇ ਹੈ, ਉਹ ਹੀ ਹੋਣਾ ਚਾਹੀਦਾ।
1: ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ ਹੈ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
0: ਜੀ ਜੀ ਜੀ ਜੀ,
1: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
0: ਜੀ ਜੀ ਜੀ,
1: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
0: ਜੀ ਜੀ,
1: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ।
0: ਜੀ ਜੀ ਜੀ, ਬਿਲਕੁਲ ਬਿਲਕੁਲ,
1: ਇਹ ਆਪਣੇ ਆਮ ਚੱਲਦਾ,
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ,
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
0: ਜੀ ਜੀ,
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ। ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
0: ਜੀ ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
0: ਹੋ ਜਾਂਦਾ। ਜੀ ਜੀ ਜੀ,
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
0: ਜੀ ਜੀ, ਟੂ ਵੇ ਕਮਿਊਨੀਕੇਸ਼ਨ,
1: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤੋਂ ਸੁਣਦੇ ਹੀ ਨਹੀਂ।
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ,
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ।
0: ਜੀ ਜੀ,
1: ਦੈਟ ਇਜ਼ ਅਥੋਰੀਟੇਟਿਵ। ठीक है। एक है थर्ड जिस दे बारे में गल करना चाहनी है वो है परमिसिव पेरेंटिंग।
0: परमिसिव
1: परमिसिव परमिसिव दे विच है कि तुसी छूट देती है बच्चे नू,
0: खुला ही छोड़ देता है कि जो मर्जी करे,
1: तुसी उस तो अपनी एक्सपेक्टेशंस बहुत घटा ली है
0: जी,
1: कोई फर्क नहीं पैंदा तू जो मर्जी कर
0: जी जी जी,
1: ठीक है। हर एक चीज ओनू तुसी मुहैया करांदे हो, ओदियां डिमांड्स जिहड़ियां है तुसी ये नहीं देखदे कि वो जेन्युइन है या नहीं, वो पूरियां करना तुहानू लगदा जरूरी है और तुसी वो बोलदा है और पूरियां कर दे हो। इस तरह की पेरेंटिंग दे विच चाइल्ड स्पॉयल हुंदा है जो आम तौर पर देखा जाता है, क्योंकि उन्हें इंपॉर्टेंस नहीं समझाई जाती कि चीजा किस तरह आंदी है, किस किन्नी डिमांड होनी चाहिए है।
0: जो उन्हें मुंह कढ़िया वो
1: उन्हें ये नहीं लगता कि जरूरत के हिसाब नाल चीज होंदी है, उन्हें लगता जो दिल करे वो होंदी है
0: जी जी जी जी जी बिल्कुल
1: बिल्कुल। वो इस तरह सीखता है, इस तरह के बच्चे फिर अगे जाके अकमुलेटिव बनते हैं, चीजा कट्ठिया कर लेनिया चाहे लोड़ हो चाहे ना,
0: बस उन्होंने जमा करी जाना सब कुछ
1: जी, ठीक है
0: बिल्कुल।
1: फिर है अनइनवॉल्वड पेरेंटिंग, अनइनवॉल्वड जिथे पेरेंट्स इनवॉल्वड ही नहीं है,
0: कुछ भी नहीं कर रहे हो,
1: फिजिकल प्रेजेंस नहीं है, जरूरतां सारियां पूरियां हो रही हैं बच्चे दियां
0: जी जी जी बिल्कुल, पर वो उते है नहीं,
1: उते नहीं है ना, वो टाइम दे रहे हैं, जे वो हैगे भी है तो वो कुछ होर कर रहे हैं
0: जी जी,
1: बच्चे लई नहीं है
0: बिल्कुल बिल्कुल,
1: वो अपनियां कुछ एक्टिविटीज दे विच इन्ने बिजी है या उन्हां नूं ये लगदा ही नहीं कि ये जरूरी है, उन्हां नूं लगदा है जरूरतां पूरियां करनियां ही पेरेंटिंग है
0: जी जी।
1: और वो सारियां जरूरतां पूरियां कर रहे हैं और बच्चे नूं भी एक टाइम तो बाद ये लगन लग जांदा है कि मां बाप जिहड़े है वो जरूरतां पूरियां करन दा सोर्स है,
0: उन्हां दा होर कोई रोल नहीं,
1: वो जुड़ाव नहीं आंदा, एक कनेक्ट जिहनूं असीं कहिंदे आ भावनात्मक जुड़ाव,
0: वो नहीं बणदा,
1: वो नहीं बणदा
0: बिल्कुल बिल्कुल बिल्कुल जी।
1: उन्हां लई इन्हां चीज़ां दी इंपोर्टेंस नहीं हुंदी कि इकट्ठे बह के डिनर करना, बच्चे दी गल सुनना, अज स्कूल च की होया, उहदा होमवर्क देखना, इस चीज़ दी कोई इंपोर्टेंस नहीं। यह है तो बेसिकली ये चार स्टाइल है
0: जी जी जी।
1: और मेनू लगता है कि अथॉरिटेटिव पेरेंटिंग है जिदे विच टू वे डिस्कशन है,
0: दोनों दी गल हो रही है,
1: हाँ जी
0: दोनों तेरा
1: उस दे, हाँ जी उथे कनेक्ट जुड़दा है, बच्चे जुड़दे है
0: जी जी, वो
1: वड्डे होके भी अपनियां प्रॉब्लम्स डिस्कस करदे है
0: जी जी,
1: बजाय के बाहर कोई लभन दे कि जिदे नाल मैं दिल दी गल करा, पेरेंट्स उन्हां दे दोस्त बन जांदे है टाइम नाल
0: जी जी।
1: मेरा पर्सनल व्यू है कि ये ज्यादा अच्छा है
0: बिल्कुल बिल्कुल जी, क्योंकि डायलॉग तो होना चाहिए है दोवां दे विच, जे यही विच माइनस हो गया ते वो गैप बढ़ता जाएगा
1: बिल्कुल।
0: ते जिहड़ी वैसे सब तो ज्यादा केड़ी पॉपुलर है आम जिहड़ी जनता जिहड़ी है वो इनवॉल्व हुंदी है जिहदे विच सब तो जिहड़ी पॉपुलर
1: आम लोग करदे है
0: जी जी जी।
1: जो मेरा एक्सपीरियंस है साडी जनरेशन दे जो ਅਸੀਂ ਜਦੋਂ ਬੱਚੇ ਸੀਗੇ
0: ਜੀ ਜੀ,
1: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ
0: ਜੀ ਜੀ,
1: ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ ਹੈ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ
0: ਹੈ, ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
1: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
0: ਜੀ ਜੀ ਜੀ।
1: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
0: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ,
1: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ
0: ਜੀ ਜੀ,
1: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
0: ਜੀ ਜੀ,
1: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ
0: ਬਿਲਕੁਲ
1: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
0: ਹੁਕਮ ਜਿਹੜਾ ਹੈ ਉਹ ਅਟਲ ਹੈ।
1: ਹਾਂ
0: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
1: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
0: ਜੀ ਜੀ ਬਿਲਕੁਲ,
1: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
0: ਇਹ ਸਹੀ ਨਹੀਂ ਹੋ ਰਿਹਾ,
1: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ
0: ਬਿਲਕੁਲ ਬਿਲਕੁਲ ਬਿਲਕੁਲ
1: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
0: ਬਿਲਕੁਲ
1: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ
0: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
1: ਬਿਲਕੁਲ,
0: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਚਾਰਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ
1: ਬਿਲਕੁਲ
0: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
1: ਦੇਖੋ ਬਹੁਤ ਜ਼ਿਆਦਾ ਮਾਰ ਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
0: ਜੀ।
1: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
0: ਬਿਲਕੁਲ ਹੈ ਨਾ, ਬਿਲਕੁਲ ਹਾਂਜੀ।
1: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
0: ਜੀ,
1: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
0: ਜੀ ਜੀ, ਬਿਲਕੁਲ।
1: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
0: ਬਿਲਕੁਲ ਠੀਕ ਹੈ,
1: ਹੈ ਨਾ,
0: ਬਿਲਕੁਲ
1: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ,
0: ਇਦਾਂ ਹੀ ਚੱਲੂ,
1: ਇਦਾਂ ਹੀ ਚੱਲੂਗਾ
0: ਜੀ ਜੀ ਜੀ,
1: ਇਹ ਠੀਕ ਨਹੀਂ ਹੈ,
0: ਬਿਲਕੁਲ।
1: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ, ਠੀਕ ਹੈ। ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
0: ਜੀ ਜੀ,
1: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
0: ਕੰਡੀਸ਼ਨਿੰਗ ਹੋ ਗਈ,
1: ਕੰਡੀਸ਼ਨਿੰਗ ਹੋ ਗਈ, ਠੀਕ ਹੈ
0: ਜੀ ਜੀ।
1: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
0: ਜੀ ਜੀ ਜੀ,
1: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
0: ਬਿਲਕੁਲ ਬਿਲਕੁਲ ਬਿਲਕੁਲ ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ,
1: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
0: ਬਿਲਕੁਲ ਬਿਲਕੁਲ,
1: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
0: ਜੀ ਜੀ ਜੀ, ਬਿਲਕੁਲ।
1: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
0: ਬਿਲਕੁਲ।
1: ਪਿਆਰ ਤੇ ਛੂਟ ਵਿੱਚ ਫਰਕ ਹੈ, ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ, ਉੱਥੇ ਤੁਸੀਂ ਕਨਫਿਊਜ਼ਡ ਹੋ,
0: ਬੱਚੇ
1: ਦਾ ਕੋਈ ਕਸੂਰ ਨਹੀਂ ਹੈ,
0: ਬਿਲਕੁਲ।
1: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
0: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
1: ਬਿਲਕੁਲ।
0: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
1: ਦੇਖੋ ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
0: ਜੀ।
1: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
0: ਜੀ,
1: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
0: ਜੀ ਜੀ,
1: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
0: ਜੀ,
1: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
0: ਬਿਲਕੁਲ,
1: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
0: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
1: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ,
0: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ।
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
0: ਕਿੱਥੇ ਸਟੈਂਡ ਕਰ ਰਿਹਾ,
1: ਕਿੱਥੇ ਸਟੈਂਡ, ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
0: ਬਿਲਕੁਲ ਬਿਲਕੁਲ,
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ ਉਦੋਂ ਉਹ ਪੜੇਗਾ,
0: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
0: ਜੀ, ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ ਠੀਕ,
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
0: ਜੀ ਜੀ ਜੀ, ਬਿਲਕੁਲ ਠੀਕ ਹੈ।
1: ਜਦੋਂ ਬੱਚਾ ਸਾਡੇ ਨਾਲ ਗੱਲ ਕਰਦਾ
0: ਜੀ ਜੀ,
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
0: ਜੀ।
1: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ,
0: ਬਿਲਕੁਲ,
1: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਕਰ ਜਾਂਦਾ, ਉਹਨੂੰ ਫਿਰ ਉਹੀ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ ਹੈ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ
1: ਹਾਂਜੀ
0: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹਨਾਂ ਦੇ ਬੱਚਾ ਬਣੇ ਉਹ।
1: ਬਿਲਕੁਲ,
0: ਘੱਟੋ ਘੱਟ ਉਹ ਤਾਂ ਬਣੇ।
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਆ ਅਸੀਂ ਬੱਚਿਆਂ ਤੇ।
0: ਹਾਂਜੀ ਹਾਂਜੀ,
1: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ
0: ਜੀ ਜੀ,
1: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ।
0: ਬਿਲਕੁਲ,
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ। ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
1: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ,
1: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ।
0: ਬਿਲਕੁਲ,
1: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ।
1: ਹਾਂਜੀ,
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
1: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
0: ਬਿਲਕੁਲ ਬਿਲਕੁਲ ਜੀ,
1: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
0: ਜੀ ਜੀ ਬਿਲਕੁਲ,
1: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
1: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
0: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
1: ਬਿਲਕੁਲ ਹੋ ਰਿਹਾ
0: ਹੈ, ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
1: ਬਹੁਤ ਫਰਕ ਹੈ। ਦੇਖੋ, ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਛ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
0: ਉਹ ਇੱਕ ਇਹਦਾ ਵਾਧਾ ਹੈਗਾ।
1: ਹਾਂ, ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
0: ਹਾਂ ਬਿਲਕੁਲ ਬਿਲਕੁਲ,
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
0: ਜੀ ਜੀ ਬਿਲਕੁਲ,
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ।
0: ਉਹ ਸਕਿਪਿੰਗ ਕਰੇਗਾ ਨਹੀਂ ਤੇ,
1: ਹਾਂ
0: ਉਹ ਕਹੇਗਾ ਛੱਡੋ ਪਰੇ,
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
0: ਹਾਂਜੀ ਹਾਂ ਬਿਲਕੁਲ,
1: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਣ ਤੇ ਛੁੱਟੀ ਲਈਦੀ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
1: ਹਾਂਜੀ,
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
1: ਬਿਲਕੁਲ,
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂਜੀ,
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
1: ਬਿਲਕੁਲ ਹੁੰਦਾ ਇਗਨੋਰ। ਬਿਲਕੁਲ,
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
0: ਜੀ ਜੀ ਬਿਲਕੁਲ ਬਿਲਕੁਲ,
1: ਠੀਕ ਹੈ,
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
1: ਇੱਕ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ
0: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
1: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
0: ਜੀ ਜੀ ਬਿਲਕੁਲ ਬਿਲਕੁਲ,
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ
0: ਬਿਲਕੁਲ,
1: ਦਿਸ ਇਜ਼ ਨਾਟ ਕੁਆਲਿਟੀ ਟਾਈਮ।
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
1: ਹਾਂਜੀ
0: ਬਿਲਕੁਲ ਬਿਲਕੁਲ,
1: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
0: ਬਿਲਕੁਲ ਬਿਲਕੁਲ,
1: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
0: ਉਹ ਤਾਂ ਜ਼ਰੂਰੀ ਹੈ ਜੀ।
1: ਹਾਂਜੀ,
0: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ।
1: ਹਾਂਜੀ,
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
1: ਸਭ ਤੋਂ ਪਹਿਲੀ ਸ਼ਰਤ ਹੈ।
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ
1: ਬਿਲਕੁਲ
0: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
1: ਹਾਂਜੀ,
0: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
1: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ, ਠੀਕ ਹੈ।
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
0: ਜੀ ਜੀ ਬਿਲਕੁਲ,
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ,
1: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
1: ਹਾਂਜੀ,
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ
1: ਬਿਲਕੁਲ,
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ।
1: ਹਾਂਜੀ,
0: ਦੁਖੀ ਜਿਹੜੇ ਆ, ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
1: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹ ਸੱਚਾਈ ਹੈ।
0: ਹਾਂਜੀ,
1: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
0: ਬਿਲਕੁਲ
1: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ।
1: ਸ਼ੁਰੂ ਹੋ ਚੁੱਕੀ,
0: ਜੀ ਜੀ ਬਿਲਕੁਲ।
1: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ,
1: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
0: ਬਿਲਕੁਲ ਬਿਲਕੁਲ,
1: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
0: ਜੀ ਜੀ,
1: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
0: ਜੀ ਜੀ ਜੀ ਬਿਲਕੁਲ,
1: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
0: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
1: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
0: ਜੀ ਜੀ ਜੀ,
1: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
0: ਉੱਥੇ ਆਈ ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
1: ਬੱਚਾ ਕੋਰੀ ਸਲੇਟ ਸੀ,
0: ਜੀ ਜੀ ਬਿਲਕੁਲ।
1: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
0: ਬਿਲਕੁਲ ਬਿਲਕੁਲ,
1: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
0: ਬਿਲਕੁਲ ਬਿਲਕੁਲ,
1: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
0: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ,
1: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ, ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
1: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ,
1: ਇਹ ਤਾਂ ਹੈਗੀ ਹੈ, ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ,
1: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
0: ਬਿਲਕੁਲ,
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
0: ਜੀ ਜੀ ਜੀ,
1: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਆ ਕੇ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
1: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
0: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
0: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ਼ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
0: ਜੀ ਜੀ,
1: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
0: ਸਾਰਾ ਕੁਛ ਹੋ ਗਿਆ ਜੀ।
1: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: மாப்பாவா ரேடியோ.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ। ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ। ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ। ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ। ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ। ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੱਖਮਲ

0: ਵਾਹਿਗੁਰੂ ਜੀ।
1: ਗੁਰੂ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦੋਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ, ਜਿਸ ਨੂੰ ਲਿਖਿਆ ਹੈ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਲਾਲਚ ਡਰਾਵੇ ਦੇ ਝਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਹੋ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਦਾਦੀ ਮਾਂ ਨੇ ਦਿੱਤੀ ਆਖਰੀ ਇਹ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਾਲੇ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ।
0: ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ ਹੈ ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ, ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ।

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ।

0: ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਹੈ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਹੈ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਹੈ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: हरप्रीत सफरी तो बाद उन्हां दा दोस्त उन्हां दा हमसफर ते उन्हां दे दादा जी दियां रचनावां गाउण वाला जिला है शेरपुर दे शहर गढ़दी वाला दा गायक रिंकू शाह दीवाना। रिंकू शाह दीवाना हरप्रीत वांग ही बहुत ही सुरीली आवाज़ दा मालिक है ਅਤੇ ਇਸ ਦੇ ਨਾਲ ਦੀ ਨਾਲ ਉਸ ਦੇ ਹੱਥਾਂ ਦੇ ਵਿੱਚ ਵੀ ਸੰਗੀਤ ਹੈ, ਉਸ ਦੇ ਗਲੇ ਦੇ ਵਿੱਚ ਵੀ ਪੂਰਾ ਸੋਜ ਹੈ ਅਤੇ ਉਹ ਜਿਨ੍ਹਾਂ ਸ਼ਬਦਾਂ ਨੂੰ ਆਪਣੇ ਗਲੇ ਦੇ ਵਿੱਚੋਂ ਉਤਾਰਦਾ ਹੈ ਤਾਂ ਉੱਥੋਂ ਬਹੁਤ ਹੀ ਸੁਰੀਲੀ ਆਵਾਜ਼ ਨਿਕਲਦੀ ਹੈ। ਉਸ ਦੇ ਨਾਲ ਉਹ ਸਰੋਤਿਆਂ ਦਾ ਮਨ ਮੋਹ ਲੈਂਦਾ ਹੈ। ਰਿੰਕੂ ਸ਼ਾਹ ਦੀਵਾਨਾ ਦੀ ਇਸ ਵਾਰ ਚਰਨ ਸਿੰਘ ਸਫਰੀ ਜੀ ਦੀ ਇੱਕ ਧਾਰਮਿਕ ਪਿਆਰੀ ਇਤਿਹਾਸਿਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ ਰਿੰਕੂ ਸ਼ਾਹ ਦੀਵਾਨਾ ਜੀ। ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ੍ਰੀ ਅਕਾਲ। ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਕਈ ਧਾਰਮਿਕ ਗੀਤ ਪੰਜਾਬ ਦੀ ਮਾਂ ਬੋਲੀ ਦੀ ਝੋਲੀ ਪਾਏ ਔਰ ਸਿੱਖੀ ਦੀ ਸੇਵਾ ਕੀਤੀ ਆਪਣੀ ਕਲਮ ਰਾਹੀਂ, ਉਹਨਾਂ ਦੀ ਇੱਕ ਰਚਨਾ, ਇੱਕ ਗੀਤ ਧਾਰਮਿਕ ਆਪ ਦੀ ਨਜ਼ਰ ਕਰਨ ਲੱਗਾ ਹਾਂ।

0: ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾ ਦਿੰਦੇ ਸੀ। ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਜੋ ਕਿ ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਉੱਥੇ ਲੈ ਚੱਲ ਚਰਖਾ ਮੇਰਾ ਉੱਥੇ ਲੈ ਚੱਲ ਚਰਖਾ ਮੇਰਾ ਜਿੱਥੇ ਤੇਰੇ ਹੱਲ ਵਗਦੇ ਉਹ ਜਿੱਥੇ ਤੇਰੇ ਹੱਲ ਵਗਦੇ ਉਹ ਜਿੱਥੇ ਤੇਰੇ ਹੱਲ ਵਗਦੇ ਜੋਗੀ ਉੱਤਰ ਪਹਾੜੋ ਆਇਆ ਜੋਗੀ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ ਨਿਹਾਲਿਆ ਨਿਹਾਲ ਡੱਕ ਲੇ ਨਿਹਾਲਿਆ ਨਿਹਾਲ ਡੱਕ ਲੇ ਨਿਹਾਲਿਆ ਨਿਹਾਲ ਡੱਕ ਲੇ ਜੋਗੀ ਉੱਤਰ ਪਹਾੜੋ ਆਇਆ ਜੋਗੀ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਧੰਨਵਾਦ
0: ਦੇ ਪਿਆਰੇ ਸਰੋਤਿਓ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ ਵਧੀਆ ਗਾਉਂਦੇ ਨੇ ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਬੱਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਪ ਵਾਲੇ ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ।

0: ਜਿੰਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਊਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹੀ ਉਹਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਊਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਊਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਫੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਹੈ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਤਾਂ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਘੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਕੜੀ ਆਈ ਜਦੋਂ ਆਨ ਤੇ ਸ਼ਾਨ ਦੀ ਏ, ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ। ਤੜਫਣ ਲੋਕੀ ਇੱਥੇ ਹੈ, ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ, ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਹਾਏ ਚੰਗੇ ਨਹੀਂ ਨਤੀਜੇ, ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਬੈਠ ਕੇ ਵਿੱਚ ਸੁਣ ਹਲੀਮੀ, ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ, ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਕਿਤੇ ਪੜ੍ਹ ਲੈਂਦੀ ਇਤਿਹਾਸ, ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਆਖਰੀ ਬੰਦਾ ਜੀ, ਜੱਖੂ ਲੱਦੜਾਂ ਵਾਲਾ ਆਖੇ, ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਕਿਉਂ ਤੂੰ ਪੰਗਾ ਪਾਇਆ, ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ। ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ, ਹਰ ਵਾਰੀ ਮੱਥਾ ਲਾਵੇਂ ਕਾ ਤੋਂ ਨਾਲ ਪੰਜਾਬ ਦੇ, ਹਰ ਵਾਰੀ ਮੱਥਾ ਲਾਵੇਂ ਕਾ ਤੋਂ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਐਸਾ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ। ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ, ਪੂਰੀ ਸਪੋਰਟ ਕਰਦਾ ਹਾਂ। ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ। ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ, ਸਾਡੀ ਗੁਰੂ ਨਾਨਕ ਮਹਾਰਾਜ, ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ। ਕੋਈ ਗੱਲ ਨਹੀਂ ਜੀ, ਸਤਿ ਸ਼੍ਰੀ ਅਕਾਲ ਜੀ, ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
0: ਸ਼੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੀ ਦੁਖਭੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ ਜੀ, ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ। ਤੇ ਉਹ ਇਸ ਵਾਰ ਕਿਸਾਨਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਤਾਹਾਂ ਮਾਰਦਾ, ਡਾਡਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਡਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਡੋਬ ਦੇਣ ਉਦੋਂ ਚਾ ਨਾਹੀਂ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਹੋ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ।
1: ਅੰਤ ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਸਦੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ, ਤੇ ਜੋਗਿੰਦਰਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਸੁਖਿੰਦਰ ਸਿੰਘ ਦੀ ਰਚਨਾ ਜਿਹੜੀ ਕਿ ਜੋਗਿੰਦਰ ਪਾਲ ਮੱਲ ਜੀ ਨੇ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਹੁਣ ਮਲਕੀਤ ਬੁੱਲਾ ਜੀ ਸਾਡੇ ਇੱਕ ਸ਼ਾਇਰ ਨੇ, ਉਹਨਾਂ ਦੀ ਧੀ ਹੈ ਸਿੰਮੀ ਸੋਤਰਾ ਜੀ, ਉਹ ਦਿੱਲੀ ਨੂੰ ਜਿਹੜੀ ਬੰਗਾਰ ਪਾਉਂਦੀ ਹੋਈ ਇੱਕ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸਿੰਮੀ ਸੋਤਰਾ ਜੀ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਿੰਮੀ ਸੋਤਰਾ ਜੀ, ਜੀ ਆਇਆਂ
1: ਲੈ ਕੇ ਅਸੀਂ ਦਿਲ ਵਿੱਚ ਆਏ ਆ, ਜਨੂਨ ਨੀ ਰੱਦ ਕਰਵਾਉਣੇ ਤੇਰੇ ਕਾਲੇ ਇਹ ਕਾਨੂੰਨ ਨੀ। ਲੈ ਕੇ ਅਸੀਂ ਦਿਲ

0: ਤੇਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀ ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀ ਏ ਮੁੜ ਨਾਨੀ ਉਹਦਾ ਪੰਜਾਬ ਦਿੱਲੀ ਏ ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀ ਏ ਮੁੜ ਨਾਨੀ ਉਹਦਾ ਪੰਜਾਬ ਦਿੱਲੀ ਏ
1: ਰੇਡੀਓ ਦੇ ਪੈਰੇ ਸਰੋਤੇ ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿਮੀ ਸੋਤਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਲਲਕਾਰ ਸੁਣੀ ਹੈ ਅਤੇ ਇਸੇ ਪ੍ਰੋਗਰਾਮ ਦੇ ਆਗਾਹ ਦੇ ਹੁਣ ਅਸੀਂ ਤੁਹਾਡੇ ਸਨਮੁੱਖ ਪੇਸ਼ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ ਅਤੇ ਹਰਪ੍ਰੀਤ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ ਰੇਡੀਓ ਦੇ ਪਿਆਰੇ ਸਰੋਤੇ ਹੋ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੇ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ ਮੇਰੀ ਮਰਿਆਦ ਹੈ ਰਿੰਕੂ ਸ਼ਾਹ ਦੀਵਾਨਾ ਤੋਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਔਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ
2: ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ ਉਹਨਾਂ ਪੀਰਾਂ ਫਕੀਰਾਂ ਦੀ ਸਰਕਾਰਾਂ ਦੀ ਗੱਲ ਆਪ ਦੀ ਨਜ਼ਰ ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ ਉਹਨਾਂ ਦਾ ਲਿਖਿਆ ਹੈ ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ

0: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵਾਸੀਓ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਨ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਤੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਲੈ ਕੇ ਗੱਲਾਂ ਬਾਤਾਂ ਦੋ ਸਵਾ ਦੋ ਘੰਟੇ ਤੁਹਾਡੇ ਨਾਲ ਜਿਹੜਾ ਹਾਜ਼ਰ ਆ। ਔਜਲਾ ਸਾਹਿਬ ਕਹਿੰਦੇ ਜੋਤ ਲਾ ਗਿਆ ਲੋਟ ਐਵੇਂ ਕਹੀ ਗਏ ਖਰਗੋਸ਼, ਕਿਆ ਬਾਤ ਹੈ ਜੀ। ਤੇ ਅੱਗੇ ਜਾ ਕੇ ਕਰਦੇ ਹਾਂ ਗੱਲਾਂ ਬਾਤਾਂ, ਔਜਲਾ ਸਾਹਿਬ ਦੀਆਂ ਵੀ ਸੁਣਦੇ ਹਾਂ ਤੇ ਕਿਹੜਾ ਖਰਗੋਸ਼ ਤੇ ਕਿਹੜਾ ਲਾ ਗਿਆ ਲੋਟ। ਤੇ ਗੱਲਾਂ ਬਾਤਾਂ ਦੋਸਤੋ ਕਰਨ ਦੇ ਲਈ ਹਾਜ਼ਰ ਆ ਤੇ ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਸਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਜਦੋਂ ਹਾਸਿਆਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਤੇ ਸੰਕੇਤ ਕਹਿ ਸਕਦੇ ਹਾਂ ਕਿ ਚੰਗੇ ਹੀ ਹੋਣਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਬਾਕੀ ਅੰਦਾਜ਼ ਦੀ ਗੱਲ ਕੀਤੀ ਹੈ ਤੇ ਅੰਦਾਜ਼ ਤੁਹਾਡੇ ਸਾਹਮਣੇ ਅਜੇ ਪੇਸ਼ ਨਹੀਂ ਕੀਤਾ ਹੈ ਜੀ, ਤੇ ਹਜੇ ਤਾਂ ਆਵਾਜ਼ ਹੀ ਹੈ ਤੇ ਕੁਝ ਹੀ ਪਲਾਂ ਤੱਕ ਅੰਦਾਜ਼ ਵੀ ਪੇਸ਼ ਕਰਦੇ ਹਾਂ। ਤੇ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਐਗਜੈਕਟਲੀ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ 6 ਮਿੰਟ ਦਾ ਸਮਾਂ ਹੈ। ਹੌਲੀ ਹੌਲੀ ਆਪਾਂ ਟਾਈਮ ਸਿਰ ਆਉਣ ਲੱਗ ਗਏ ਹਾਂ, ਤਕਰੀਬਨ 3-4 ਮਿੰਟ ਦਾ ਆਪਾਂ ਫਰਕ ਪਾ ਲਿਆ ਹੈ ਜੀ। ਤੇ ਇਸੇ ਤਰ੍ਹਾਂ ਹੀ ਦੋਸਤੋ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਪ੍ਰੋਗਰਾਮ ਚੱਲੇਗਾ ਤੇ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ। ਆਪਣੀਆਂ ਜਜ਼ਬਾਤਾਂ ਨੂੰ ਦਿਲ ਦੇ ਜੋ ਉਬਾਲ ਨੇ, ਜੋ ਗੱਲਾਂ ਬਾਤਾਂ ਨੇ ਦੇਸ਼ਾਂ ਵਿਦੇਸ਼ਾਂ ਦੀਆਂ, ਜੋ ਕੁਝ ਵੀ ਆਲੇ ਦੁਆਲੇ ਚੱਲ ਰਿਹਾ ਖਬਰਾਂ ਦੇ ਦੌਰਾਨ ਵੀ, ਤੇ ਲਾਈਨ ਅੱਗੇ ਚੱਲਦੇ ਹਾਂ ਤੇ ਖੋਲਦੇ ਹਾਂ ਗੱਲਾਂ ਬਾਤਾਂ। ਤੇ ਸਵਾਗਤ ਰਹੇਗਾ ਸਾਰੇ ਦੋਸਤਾਂ ਦਾ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਫਿਰ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੇ ਕਿਤੇ ਵੀ ਸੁਣ ਰਹੇ ਹੋ ਤੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਤੇ ਲੋ ਫਿਰ ਕਰਦੇ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਤੇ ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਉਹਦੇ ਉੱਤੇ ਚਰਚਾ ਤੇ ਨਾਲ ਦੀ ਨਾਲ ਸੈਣੀ ਸਾਹਿਬ ਜੁੜਨਗੇ ਗੱਲਾਂ ਬਾਤਾਂ ਕਰਨ ਦੇ ਲਈ ਤੇ ਕੁਝ ਖੁਲਾਸੇ ਆਪਾਂ ਕਰਾਂਗੇ ਅੱਜ ਵੀ ਤੇ ਨਾਲ ਦੀ ਨਾਲ ਫਿਰ ਉਸ ਤੋਂ ਬਾਅਦ ਜਿੰਨਾ ਵੀ ਸਮਾਂ ਇਜਾਜ਼ਤ ਦੇਵੇਗਾ ਬਚੇਗਾ ਵਿੱਚ ਜਿਹੜਾ ਪਿੱਛੇ ਤਾਂ ਉਹਦੇ ਵਿੱਚ ਆਪਾਂ ਜ਼ਿੰਦਗੀ ਦੇ ਬਾਰੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਤੇ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ, ਅੱਜ 22 ਸਤੰਬਰ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ। ਕਹਿੰਦੇ ਨੇ ਕਿ ਗਿਆਨ 3 ਤਰ੍ਹਾਂ ਦੇ ਨਾਲ ਮਿਲ ਸਕਦਾ ਹੈ, ਚਿੰਤਨ ਤੋਂ ਜਿਹੜਾ ਸਭ ਤੋਂ ਮਹਾਨ ਹੁੰਦਾ ਹੈ, ਤੇ ਨਕਲ ਤੋਂ ਜਿਹੜਾ ਸਭ ਤੋਂ ਸੌਖਾ ਹੁੰਦਾ ਹੈ, ਤੇ ਤਜਰਬੇ ਤੋਂ ਜਿਹੜਾ ਸਭ ਤੋਂ ਹੀ ਜਿਹੜਾ ਕੌੜਾ ਹੁੰਦਾ ਹੈ। ਇਹ ਤਿੰਨੇ ਜਗ੍ਹਾ ਪਰ ਉਹ ਡਿਪੈਂਡ ਤੁਹਾਡੇ ਤੇ ਕਰਦਾ ਹੈ, ਗਿਆਨ ਲੈਣਾ ਕਿੱਥੋਂ ਆ ਤੁਸੀਂ ਤੇ ਗੱਲ ਕਿਹਦੇ ਨਾਲ ਉੱਠਣਾ ਬਹਿਣਾ ਹੈ, ਕਿਸ ਤਰ੍ਹਾਂ ਦੀ ਸੰਗਤ ਕਰਨੀ ਹੈ, ਕਿਸ ਤਰ੍ਹਾਂ ਦੀ ਪੰਗਤ ਕਰਨੀ ਹੈ, ਤੇ ਜੇ ਚੋਰੀਆਂ ਚਕਾਰੀਆਂ ਜਾਂ ਹੋਰ ਸਾਰਾ ਚੀਜ਼ਾਂ ਉਹ ਤਾਂ ਫਿਰ ਹਰ ਕੋਈ ਕਰੀ ਜਾਂਦਾ ਹੈ, ਜੇ ਵੱਖਰੀ ਲੀਕ ਖਿੱਚਣੀ ਹੈ ਤਾਂ ਮੈਨੂੰ ਲੱਗਦਾ ਕਿ ਗਿਆਨ ਜਿਹੜਾ ਚਿੰਤਨ ਤੋਂ ਜ਼ਿਆਦਾ ਆਪਣੇ ਆਪ ਨੂੰ ਵਿਚਾਰਨ ਦੇ ਵਿੱਚ ਮਿਲਦਾ, ਜਾਂ ਫਿਰ ਜਿਸ ਤਰ੍ਹਾਂ ਦੀ ਤੁਸੀਂ ਸੰਗਤ ਤੇ ਪੰਗਤ ਕਰਦੇ ਹੋ ਉਹਨਾਂ ਸਾਥੀਆਂ ਦੇ ਜਿਹੜੇ ਉਹ ਚਾਹੇ ਛੋਟੇ ਨੇ ਤੇ ਚਾਹੇ ਵੱਡੇ ਨੇ ਤੁਹਾਡੇ ਤੋਂ ਉਮਰ ਦੇ ਵਿੱਚ ਤਕਾਜ਼ੇ ਦੇ ਵਿੱਚ ਤੇ ਉਹਨਾਂ ਦੇ ਜਿਹੜੇ ਤਜਰਬੇ ਹੈ ਉਹਨਾਂ ਦੇ ਮੂੰਹਾਂ ਤੋਂ ਬੋਲਦੇ ਹੈ ਤੇ ਉਹਨਾਂ ਨੂੰ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਜ਼ਰੂਰਤ ਹੁੰਦੀ ਹੈ। ਤੇ ਲਓ ਫਿਰ ਅੱਜ ਦੀ ਗੱਲ ਦੀ ਸ਼ੁਰੂਆਤ ਕਰਦੇ ਹਾਂ। 22 ਸਤੰਬਰ 1791 ਦੇ ਵਿੱਚ ਚੱਲਦੇ ਹਾਂ ਸਿੱਧਾ ਹੀ। ਬਿਜਲੀ ਵਿਗਿਆਨੀ ਮਾਈਕਲ ਫਰਾਈਡੇ ਦਾ ਜਿਹੜਾ ਇੰਗਲੈਂਡ ਦੇ ਵਿੱਚ ਜਨਮ ਹੋਇਆ ਸੀ ਤੇ ਜੰਮਿਆ ਤਾਂ ਉਹ ਸ਼ਾਇਦ ਮੰਗਲਵਾਰ ਵਾਲੇ ਦਿਨ ਸੀ, ਪਰ ਨਾ ਉਹਦਾ ਫਰਾਈਡੇ ਜ਼ਰੂਰ ਰੱਖ ਦਿੱਤਾ ਗਿਆ। ਤੇ 1908 ਦੇ ਵਿੱਚ ਬੁਲਗਾਰੀਆ ਦੇਸ਼ ਆਜ਼ਾਦ ਹੋ ਗਿਆ। ਇਹ ਯੂਰੋਪੀਅਨ ਕੰਟਰੀ ਹੈ ਜੀ, ਛੋਟੀ ਜੀ, ਤੇ ਬੁਲਗਾਰੀਆ ਉਹਨਾਂ ਦਾ ਦੁੱਧ ਦਹੀਂ ਬੜਾ ਮਸ਼ਹੂਰ ਹੈ ਇਹਨਾਂ ਮੁਲਕਾਂ ਦੇ ਵਿੱਚ। ਤੇ ਇਸੇ ਤਰ੍ਹਾਂ ਹੀ 1965 ਦੇ ਵਿੱਚ ਭਾਰਤ ਪਾਕਿਸਤਾਨ ਯੁੱਧ ਦੇ ਖਾਤਮੇ ਦੇ ਦਸਤਖਤ ਹੋਏ ਤੇ ਅਗਲੇ ਦਿਨ ਯੁੱਧ ਜਿਹੜਾ ਖਤਮ ਕਰ ਦਿੱਤਾ ਗਿਆ। 1980 ਦੇ ਵਿੱਚ ਇਰਾਨ ਤੇ ਇਰਾਕ ਵਿਚਕਾਰ ਜੰਗ ਸ਼ੁਰੂ ਹੋ ਗਈ ਤੇ 1986 ਦੇ ਵਿੱਚ ਕਵੀ ਸੋਹਣ ਸਿੰਘ ਜਿਹੜਾ ਮੀਸ਼ਾ ਦਾ ਜਿਹੜਾ ਸੀ ਦੇਹਾਂਤ ਹੋਇਆ। ਕਾਫੀ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਮੀਸ਼ਾ ਸਾਹਿਬ ਦੀਆਂ ਜਿਹੜੀਆਂ ਨੇ ਪੜ੍ਹਨ ਯੋਗ ਵੀ ਨੇ ਤੇ ਸੁਣਨ ਯੋਗ ਵੀ ਨੇ। ਤੇ ਗੱਲ ਕਰਦੇ ਹਾਂ ਭਾਰਤ ਪਾਕਿਸਤਾਨ ਜੰਗ ਦੀ ਗੱਲ ਹੋਈ ਹੈ। ਜੰਗਾਂ ਦੇ ਵਿੱਚ ਰੱਖਿਆ ਕੁਛ ਨਹੀਂ, ਬਸ ਬਰਬਾਦੀ ਹੁੰਦੀ ਹੈ ਤੇ ਬਾਕੀ ਤਾੜੀਆਂ ਮਾਰਦੇ ਨੇ ਤੇ ਆਪਣਾ ਫਾਇਦਾ ਜਿਹੜਾ ਸੋਚਦੇ ਆ ਤੇ ਆਮ ਜਿਹੜਾ ਆਵਾਮ ਹੈ ਉਹ ਇਹਨਾਂ ਦੋ ਜਿਹੜੇ ਨੇ ਚੱਕੀ ਦੇ ਪੁੜ ਨੇ ਉਹਨਾਂ ਦੇ ਵਿੱਚ ਪਿਸਦੇ ਹੈ। 1965 ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿਚਕਾਰ ਦੂਜੀ ਜੰਗ ਹੋਈ ਤੇ ਆਜ਼ਾਦੀ ਤੋਂ ਬਾਅਦ 1948 ਦੇ ਵਿੱਚ ਪਹਿਲੀ ਲੜਾਈ ਕਸ਼ਮੀਰ ਦੇ ਮੁੱਦੇ ਦੇ ਉੱਤੇ ਲੜੀ ਗਈ ਤੇ ਮੁੱਦਾ ਅੱਜ ਵੀ ਉੱਥੇ ਦਾ ਉੱਥੇ ਖੜਾ ਹੈ। 1965 ਦੀ ਜੰਗ ਦੀ ਕਮਾਂਡ ਭਾਰਤ ਦੇ ਵੱਲੋਂ ਜਨਰਲ ਹਰਬਖਸ਼ ਸਿੰਘ, ਗੁਰਬਖਸ਼ ਸਿੰਘ, ਅਰਜਨ ਸਿੰਘ
ਤੇ ਜਿਹੜੇ ਸਨ ਆਪਣੇ ਜੈਤੇ ਨਾਥ ਚੌਧਰੀ ਤੇ ਪਾਕਿਸਤਾਨ ਦੇ ਵੱਲੋਂ ਜਨਰਲ ਅਜੂਬ ਖਾਨ, ਮੂਸਾ ਖਾਨ ਤੇ ਟਿੱਕਾ ਖਾਨ ਤੇ ਨੂਰ ਖਾਨ ਦੇ ਹੱਥ ਦੇ ਵਿੱਚ ਸੀਗੀ। ਜਨਵਰੀ 65 ਦੇ ਵਿੱਚ ਜਿਹੜਾ ਸੀਗਾ, ਜਨਵਰੀ 65 ਕਿੱਦਾਂ ਹੋਇਆ, ਇਕੱਤੀਆਂ ਦਾ, ਜੱਤੀਆਂ ਦਾ, ਅਠਾਈਆਂ ਦਾ ਤਾਂ ਮਹੀਨਾ ਆਉਂਦਾ ਜੀ, ਤੇ ਤੁਹਾਨੂੰ ਵੀ ਹਾਸਾ ਆ ਗਿਆ ਹੋਣਾ। ਵੈਸੇ ਜਨਵਰੀ ਦਾ ਮਹੀਨਾ ਹੋਏਗਾ ਜੀ, ਤੇ ਸੰਨ 65 ਵਿੱਚ ਪਾਕਿਸਤਾਨ ਦੇ ਵੱਲੋਂ ਕੱਛ ਖੇਤਰ ਹੜੱਪਣ ਦੀ ਜਿਹੜੀ ਕੋਸ਼ਿਸ਼ ਨੂੰ ਭਾਰਤੀ ਫੌਜ ਨੇ ਨਾਕਾਮ ਬਣਾ ਦਿੱਤਾ ਸੀ ਤੇ 20 ਮਾਰਚ ਨੂੰ ਝੜਪਾਂ ਜਿਹੜੀਆਂ ਸਨ ਹੋਰ ਵੀ ਹੋਣ ਉਪਰੰਤ ਅਪ੍ਰੈਲ ਦੇ ਵਿੱਚ ਦੋਹਾਂ ਧਿਰਾਂ ਦੇ ਵੱਲੋਂ ਚੌਂਕੀਆਂ ਦੇ ਉੱਤੇ ਹਮਲੇ ਤੇਜ਼ ਕਰ ਦਿੱਤੇ ਗਏ। ਬਾਰਡਰ ਦੇ ਉੱਤੇ ਪਹਿਲਾਂ BSF ਤਾਇਨਾਤ ਸੀ, ਫਿਰ ਫੌਜ ਲਾਈ ਗਈ ਤੇ ਇੱਕ ਸਮਝੌਤਾ ਹੋਇਆ ਇਸ ਦੇ ਤਹਿਤ, ਜਿਸ ਦੇ ਅਨੁਸਾਰ 350 ਵਰਗ ਕਿਲੋਮੀਟਰ ਜੋ ਕੱਛ ਖੇਤਰ ਦੇ ਵਿੱਚ ਬੰਜਰ ਸੀ, ਜੋ ਗੁਜਰਾਤ ਦਾ ਇਲਾਕਾ ਪੈ ਜਾਂਦਾ, ਤੇ 1967 ਦੇ ਵਿੱਚ ਪਾਕਿਸਤਾਨ ਨੂੰ ਦਿੱਤਾ ਗਿਆ, ਜਦਕਿ ਉਹ 3500 ਵਰਗ ਕਿਲੋਮੀਟਰ ਚਾਹੁੰਦਾ ਸੀਗਾ। ਪਾਕਿਸਤਾਨ ਨੂੰ ਸ਼ੱਕ ਸੀ ਕਿ ਭਾਰਤ ਚੀਨ ਦੇ ਨਾਲ 1962 ਦੇ ਵਿੱਚ ਹੋਈ ਲੜਾਈ ਦੇ ਵਿੱਚ ਕਮਜ਼ੋਰ ਹੋਣ ਕਾਰਨ ਹਾਰ ਗਿਆ। ਇਸ ਦੇ ਲਈ ਉਹ ਕਸ਼ਮੀਰ ਨੂੰ ਹੜੱਪਾ ਦੇ ਲਈ ਘੁਸਪੈਠੀਏ ਭੇਜ ਕੇ ਕਸ਼ਮੀਰੀ ਲੋਕਾਂ ਨੂੰ ਭੜਕਾਉਣਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ, ਤੇ ਅਗਸਤ ਦੇ ਵਿੱਚ 26 ਤਰੀਕ ਨੂੰ 30,000 ਪਾਕਿਸਤਾਨ ਜਿਹੜੇ ਸਨ, 26 ਤੋਂ 30,000 ਅਗਸਤ ਮਹੀਨੇ ਚ ਵੱਲੋਂ ਕਸ਼ਮੀਰ ਦੀ ਕੰਟਰੋਲ ਰੇਖਾ ਲੰਘ ਕੇ ਅੰਦਰ ਆ ਵੜੇ, ਤੇ ਭਾਰਤੀ ਫੌਜ ਜਿਹੜੀ ਸੀ ਉਹਦੇ ਵੱਲੋਂ ਅਗਸਤ ਦੇ ਵਿੱਚ ਹੀ ਉਹਨਾਂ ਨੂੰ ਵਾਪਸ ਭੇਜ ਕੇ 7 ਕਿਲੋਮੀਟਰ ਇਲਾਕੇ ਦੇ ਵਿੱਚ ਚਲੇ ਗਏ। ਅਸਲ ਲੜਾਈ ਜਿਹੜੀ ਸੀ 5, 6 ਤੇ 9 ਤਾਰੀਖ ਨੂੰ ਜਿਹੜੀ ਸੀ 1965 ਤੋਂ ਸ਼ੁਰੂ ਹੋਈ, ਤੇ UN ਦੇ ਦਖਲ ਦੇ ਨਾਲ 22 ਸਤੰਬਰ ਨੂੰ ਲੜਾਈ ਬੰਦ ਕਰਨ ਦੇ ਸਮਝੌਤੇ ਉੱਤੇ ਦਸਤਖਤ ਹੋਏ ਤੇ ਅਗਲੇ ਦਿਨ ਜੰਗ ਖਤਮ ਹੋ ਗਈ। ਪਾਕਿਸਤਾਨ ਨੇ ਜੰਗ ਖਤਮ ਹੋਣ ਦੇ ਉੱਤੇ 540 ਤੇ ਭਾਰਤ ਨੇ 1920 ਵਰਗ ਕਿਲੋਮੀਟਰ ਦੇ ਉੱਤੇ ਕਬਜ਼ਾ ਕੀਤਾ, ਜੋ ਵਾਪਸ ਕਰ ਦਿੱਤੇ ਗਏ। ਜੇ ਇਹ ਇਲਾਕੇ ਵਾਪਸ ਨਾ ਹੁੰਦੇ ਤਾਂ ਕਸ਼ਮੀਰ ਦੇ ਵਿੱਚ ਹੁਣ ਹੋ ਰਿਹਾ ਖੂਨ ਖਰਾਬਾ ਨਾ ਹੁੰਦਾ। ਭਾਰਤ ਦੇ 2862 ਤੇ ਪਾਕਿਸਤਾਨ ਦੇ 5800 ਜਵਾਨ ਸ਼ਹੀਦ ਹੋਏ। ਭਾਰਤੀ ਫੌਜ ਦੀ 2 ਸਿੱਖ ਬਟਾਲੀਅਨ ਦੇ CEO ਸਮੇਤ 40 ਜਵਾਨ ਜਿਹੜੇ ਸਨ ਸ਼ਹੀਦ ਹੋਏ, ਜਿਨ੍ਹਾਂ ਦੇ ਵਿੱਚ ਹਾਕੀ ਦੀ ਪੂਰੀ ਟੀਮ, ਅਥਲੀਟ, ਬਾਸਕਟਬਾਲਰ, ਮੁੱਕੇਬਾਜ਼ ਤੇ ਹੋਰ ਖਿਡਾਰੀ ਸ਼ਾਮਲ ਸਨ। ਜੰਗ ਦੇ ਉਪਰੰਤ ਹੀ ਲਾਲ ਬਹਾਦਰ ਸ਼ਾਸਤਰੀ ਜਨਰਲ ਹਰਬਖਸ਼ ਸਿੰਘ ਨੂੰ ਵਿਖਾਈ ਬਹਾਦਰੀ ਦੇ ਕਾਰਨ ਸੈਨਾ ਮੁਖੀ ਬਣਾਉਣਾ ਚਾਹੁੰਦੇ ਸਨ, ਪਰ ਸ਼ਾਸਤਰੀ ਜੀ ਦੀ ਮੌਤ ਹੋਣ ਦੇ ਕਾਰਨ ਜਨਰਲ ਤਾਂ ਕੀ ਭਾਰਤ ਰਤਨ ਦਾ ਸਨਮਾਨ ਵੀ ਉਹਨਾਂ ਨੂੰ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਇੱਕ ਛੋਟੀ ਜਿਹੀ ਗੱਲ ਹੋਰ ਕਰਦੇ ਹਾਂ ਰੱਬ ਦੀ, ਤੇ ਜਿਸ ਦੇ ਵਿੱਚ ਫਨੀਦਰ ਨਾਥ ਘੋਸ਼ ਦਾ ਨਾਲ ਜਿਹੜੀ ਭਗਤ ਸਿੰਘ ਉਹਨਾਂ ਦੀ ਰੱਬ ਦੇ ਬਾਰੇ ਇੱਕ ਬਹਿਸ ਹੈ ਛੋਟੀ ਜਿਹੀ, ਉਹਦੇ ਬਾਰੇ ਗੱਲ ਕਰਕੇ ਫਿਰ ਦੇਸ਼ ਦੇ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ। ਕਹਿੰਦੇ ਨੇ ਕਿ ਆਪ ਸਰਵ ਸ਼ਕਤੀਮਾਨ ਪਰਮਾਤਮਾ ਦੀ ਗੱਲ ਕਰਦੇ ਹੋ, ਮੈਂ ਪੁੱਛਦਾ ਹਾਂ ਕਿ ਸਰਵ ਸ਼ਕਤੀਮਾਨ ਹੋ ਕੇ ਵੀ ਤੁਹਾਡਾ ਭਗਵਾਨ ਬੇਇਨਸਾਫ਼ੀ, ਜਬਰ, ਭੁੱਖ, ਗਰੀਬੀ, ਲੁੱਟ, ਕਾਣੀ ਵੰਡ, ਗੁਲਾਮੀ, ਪਲੇਗ, ਹਿੰਸਾ, ਬਿਮਾਰੀਆਂ ਤੇ ਯੁੱਧ ਆਦਿ ਦਾ ਅੰਤ ਕਿਉਂ ਨਹੀਂ ਕਰ ਦਿੰਦਾ? ਇਹ ਬਹੁਤ ਵੱਡਾ ਸਵਾਲ ਭਗਤ ਸਿੰਘ ਕਰਦਾ। ਇਨ੍ਹਾਂ ਸਭ ਬੁਰਾਈਆਂ ਨੂੰ ਖਤਮ ਕਰਨ ਦੀ ਸ਼ਕਤੀ ਹੁੰਦਿਆਂ ਵੀ ਜੇਕਰ ਉਹ ਮਾਨਵਤਾ ਨੂੰ ਇਨ੍ਹਾਂ ਦੇ ਜਿਹੜਾ ਸਰਾਪ ਤੋਂ ਮੁਕਤ ਨਹੀਂ ਕਰਦਾ ਤਾਂ ਉਸਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ। ਜੇਕਰ ਉਸਦੇ ਵਿੱਚ ਇਸ ਸਭ ਕਾਸੇ ਨੂੰ ਖਤਮ ਕਰਨ ਦੀ ਤਾਕਤ ਨਹੀਂ ਹੈ ਤਾਂ ਫਿਰ ਉਹ ਸਰਵ ਸ਼ਕਤੀਮਾਨ ਨਹੀਂ ਰਿਹਾ। ਜੇਕਰ ਉਹ ਇਹ ਸਭ ਕੁਝ ਇੱਕ ਖੇਡ ਦੇ ਤੌਰ ਦੇ ਉੱਤੇ ਆਪਣੀ ਲੀਲਾ ਦਿਖਾਉਣ ਦੇ ਲਈ ਕਰਦਾ ਹੈ ਤਾਂ ਇਹੀ ਕਹਿਣਾ ਪਏਗਾ ਕਿ ਉਹ ਬੇਸਹਾਰਾ ਵਿਅਕਤੀਆਂ ਨੂੰ ਤੜਪਾ ਕੇ ਮਜ਼ਾ ਲੈਣ ਵਾਲੀ ਇੱਕ ਨਿਰਦਈ ਜਿਹੜਾ ਤੇ ਜ਼ਾਲਮ ਸੱਤਾ ਹੈ ਤੇ ਲੋਕਾਂ ਦੇ ਹਿੱਤ ਪੱਖੋਂ ਉਸਦਾ ਛੇਤੀ ਤੋਂ ਛੇਤੀ ਖਤਮ ਹੋ ਜਾਣਾ ਹੀ ਕਹਿੰਦੇ ਬਿਹਤਰ ਹੈ। ਮਾਇਆਵਾਦ, ਕਿਸਮਤਵਾਦ, ਈਸ਼ਵਰਵਾਦ ਆਦਿ ਨੂੰ ਕੁਝ ਇੱਕ ਲੁਟੇਰੇ ਹਾਕਮਾਂ ਵੱਲੋਂ ਸਧਾਰਨ ਲੋਕਾਂ ਨੂੰ ਭਰਮ ਦੇ ਵਿੱਚ ਉਲਝਾਉਣ ਦੇ ਲਈ ਇਜ਼ਾਦ ਕੀਤੀ ਗਈ ਇੱਕ ਜ਼ਹਿਰੀਲੀ ਬੂਟੀ ਤੋਂ ਵੱਧ ਮੈਂ ਕਹਿੰਦੇ ਨੇ ਇਸ ਨੂੰ ਕੁਝ ਹੋਰ ਨਹੀਂ ਸਮਝਦਾ ਹੈ ਜੀ। ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ, ਤੇ ਅੱਗੇ ਵੱਧਦੇ ਹਾਂ ਅੱਜ ਦੇ ਵਿਚਾਰ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਕੀ ਨੇ ਹਾਲਾਤ ਤੇ ਪਾਉਂਦੇ ਹਾਂ ਬਾਤ, ਹੁਕਮ ਅਦੂਲੀ ਹੋਊ ਤਾਂ ਵਸੂਲੀ ਵੀ ਹੋਊਗੀ, ਕਿਉਂ ਫੜਿਆ ਹੁਣ ਦੱਸਣਾ ਪਊਗਾ ਭਾਈ ਪੁਲਿਸ ਵਾਲਿਆਂ ਨੂੰ, ਤੇ ਕਰਜ਼ਾ ਲੈ ਤੇ ਲੈ ਨਜ਼ਾਰੇ ਕਰ ਨਜ਼ਾਰੇ ਵਾਲਾ ਮਾਹੌਲ ਬਣਿਆ ਹੋਇਆ, ਸੈਣੀ ਸਾਹਿਬ ਤੋਂ ਪੁੱਛਾਂਗੇ ਅੱਗੇ ਜਾ ਕੇ, ਤੇ ਸਭ ਫੜੇ ਜਾਣਗੇ ਭਾਈ, ਸਭ ਫੜੇ ਜਾਣਗੇ, ਪਰ ਗਾਲ ਨਹੀਂ ਕੱਢਣੀ। ਦੂਸਰੇ ਪਾਸੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਵੱਡਾ ਮੋੜ ਆ ਰਿਹਾ ਕਿ ਰਾਜ ਸਭਾ ਦੀਆਂ 11 ਸੀਟਾਂ ਦੀ ਚੋਣ ਜਿਹੜੀ ਹੈ ਉਹਦਾ ਐਲਾਨ ਹੋ ਗਿਆ। ਪੰਜਾਬ ਦੀ ਆਉਣ ਵਾਲੀ ਸਿਆਸਤ ਨੂੰ ਵੀ ਕੋਈ ਨਵਾਂ ਸੰਕੇਤ ਦੇ ਸਕਦੀ ਹੈ ਜਾਂ ਦੇ ਰਹੀ ਹੈ? ਹਰਦੀਪ ਪੁਰੀ ਤੋਂ ਬਾਅਦ ਕੌਣ ਹੋਵੇਗਾ ਅਗਲਾ?
ਤੇ ਜੇਲ੍ਹ ਦੇ ਵਿੱਚ ਬੰਦ ਬਸੰਤ ਸਿੰਘ ਦਾ ਚੋਣ ਮੈਦਾਨ ਦੇ ਵਿੱਚ ਉਤਰਨਾ ਕੀ ਦੱਸਦਾ ਹੈ ਜਿਹੜੀ ਹੈ ਅੰਮ੍ਰਿਤਪਾਲ ਹੁਣੀ ਵਾਰਸ ਪੰਜਾਬ ਵਾਲੇ ਨੇ ਉਹਨਾਂ ਨੇ ਜਿਹੜਾ ਇਹ ਆਪਣੇ ਮੈਂਬਰ ਐਲਾਨ ਦਿੱਤੇ ਹੈ ਜਿਨ੍ਹਾਂ ਦਾ ਨਾਂ ਸਾਹਮਣੇ ਆਇਆ ਜੇਲ੍ਹ ਦੇ ਵਿੱਚ ਬੰਦ ਬਸੰਤ ਸਿੰਘ ਹੁਣਾਂ ਦਾ ਤੇ ਇਸੇ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਬੰਦਾ ਹੱਕਾ ਬੱਕਾ ਕਈ ਵਾਰੀ ਰਹਿ ਜਾਂਦਾ ਹੈ ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਅਸੈਂਬਲੀ ਚੋਣ ਲੜਨਗੇ ਤੇ ਜਾ ਬੜੇ ਨੇ ਜੀ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਕੱਲ੍ਹ ਨੂੰ ਸ਼ਾਮਲ ਹੋਣ ਜਾ ਰਹੇ ਨੇ ਟੀ ਵੀ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਧੜੱਲੇਦਾਰ ਗੱਲਬਾਤ ਤਾਂ ਸੁਣਦੇ ਰਹੇ ਹਾਂ ਪਰ ਹੈਰਾਨੀ ਹੁੰਦੀ ਹੈ ਕਿ ਸਾਰਾ ਕੁਝ ਕੀ ਕੁਝ ਜਿਹੜਾ ਬਣ ਰਿਹਾ ਦੂਸਰੇ ਪਾਸੇ ਜਿਹੜਾ ਹੈ ਗਮਾਂਡਾ ਤੇ ਈਡੀ ਦੀ ਕਾਰਵਾਈ ਪੰਜਾਬ ਪੁਲਿਸ ਦੀ ਵਰਦੀ ਵਾਲੀ ਵਾਇਰਲ ਅਫਵਾਹ ਡੀਏ ਦੇ ਮਾਮਲੇ ਦੇ ਵਿੱਚ ਹਾਈਕੋਰਟ ਦੀ ਸਖ਼ਤੀ ਤੇ ਬਹਿਰੀਨ ਮਾਮਲੇ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਹੁਣਾਂ ਦਾ ਅੱਜ ਦਾ ਬਿਆਨ ਇਹਨਾਂ ਸਾਰੀਆਂ ਖ਼ਬਰਾਂ ਦੇ ਪਿੱਛੇ ਦੀ ਤਸਵੀਰ ਜਾਣਾਂਗੇ ਤੇ ਉਧਰ ਕੈਨੇਡਾ ਦੇ ਵਿੱਚ ਮੈਰਿਜ ਫਰਾਡ ਜਿਹੜੇ ਨੇ ਵੱਧ ਚੜ ਕੇ ਹੋਏ ਨੇ ਤੇ ਹੋ ਰਹੇ ਨੇ ਆਈਲੈਂਡ ਦੇ ਵਿੱਚ ਜੋ ਕੁਝ ਉਸ ਸਮੇਂ ਚ ਵਾਪਰਿਆ ਤੇ ਹੁਣ ਕੈਨੇਡਾ ਜਿਹੜਾ ਹੈ ਇਹਦੇ ਉੱਤੇ ਵੀ ਸਖ਼ਤ ਜਿਹੜਾ ਕਾਨੂੰਨ ਲਿਆ ਰਿਹਾ ਤੇ ਦੂਸਰੇ ਪਾਸੇ ਪੀਆਰ ਦੀ ਮੰਗ ਕਰਦੇ ਹੋਏ ਪ੍ਰਵਾਸੀਆਂ ਦੇ ਮਾਰਚ ਹੋਏ ਨੇ ਤੇ ਬਦਲਦੀ ਇਮੀਗ੍ਰੇਸ਼ਨ ਨੀਤੀ ਪੰਜਾਬੀ ਪਰਿਵਾਰਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਦੁਨੀਆਂ ਦੇ ਮੰਚ ਦੇ ਉੱਤੇ ਹੂਤੀ ਸੰਕਟ ਜਿਹੜਾ ਬਣਿਆ ਹੋਇਆ ਸਾਊਦੀ ਅਰਬ ਨੂੰ ਬ੍ਰਿਟੇਨ ਦੀ ਮਦਦ ਜਿਹੜੀ ਮਿਲ ਗਈ ਹੈ ਉਹਨਾਂ ਨੇ ਹਾਮੀ ਭਰ ਦਿੱਤੀ ਹੈ ਕਿ ਭਾਈ ਹੁਣ ਤੋਂ ਅਸੀਂ ਜਿਹੜਾ ਤੁਹਾਡੇ ਸ਼ਿਪਾਂ ਦੀ ਜਿਹੜੀ ਹੈ ਸੁਰੱਖਿਆ ਕਰਾਂਗੇ ਤੇ ਹੁੱਤੀਆਂ ਨੂੰ ਦੇਖਦਿਆਂ ਕੀ ਕਰਦੇ ਨੇ ਇਰਾਨ ਦਾ ਯੂ ਐਨ ਦੇ ਵਿੱਚ ਪੱਖ ਜਿਹੜਾ ਆਇਆ ਕਸ਼ਮੀਰ ਦਾ ਮੁੱਦਾ ਫਿਰ ਉਠਾਇਆ ਤੇ ਦੂਸਰੇ ਪਾਸੇ ਯੂ ਐਨ ਐਸ ਸੀ ਜਾਣੀ ਯੂਨੈਸਕੋ ਦੇ ਵਿੱਚ ਭਾਰਤ ਦੀ 27 ਮੈਂਬਰਸ਼ਿਪ ਜਿਹੜੀ ਹੈ ਉਹਦੇ ਲਈ ਯੂਰਪੀ ਸਮਰਥਨ ਮਿਲਿਆ ਤੇ ਸੀਟ ਕਹਿੰਦੇ ਨੇ ਬਰਕਰਾਰ ਰੱਖਣ ਦੇ ਲਈ ਹਾਮੀ ਭਰੀ ਹੈ ਇਹਨਾਂ ਨੇ ਤੇ ਦੁਨੀਆਂ ਕਿਸੇ ਨਵੇਂ ਮੋੜ ਦੇ ਵੱਲ ਵੱਧ ਰਹੀ ਹੈ ਤੇ ਗੱਲਬਾਤ ਕਰਦਿਆਂ ਦੇਖਦਿਆਂ ਕਿੱਧਰ ਨੂੰ ਦੁਨੀਆਂ ਜਾ ਰਹੀ ਹੈ ਤੇ ਸਮਝਦਿਆਂ ਇਹ ਸਾਰੀਆਂ ਗੱਲਾਂ ਬਾਤਾਂ ਨੂੰ ਤੁਹਾਡੇ ਨਾਲ ਜੁੜ ਕੇ ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਉੱਤੇ ਚੱਲਦੇ ਹਾਂ ਤੇ ਰਾਜ ਸਭਾ ਇਲੈਕਸ਼ਨ ਦਾ ਜਿਹੜਾ ਐਲਾਨ ਹੋ ਗਿਆ ਇਹਦੇ ਵਿੱਚ ਗੱਲਬਾਤ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ 11 ਸੀਟਾਂ ਦੇ ਉੱਤੇ ਚੋਣਾਂ ਦਾ ਐਲਾਨ ਹੋਇਆ 16 ਅਕਤੂਬਰ ਨੂੰ ਹੁਣ ਵੋਟਾਂ ਪੈਣੀਆਂ ਨੇ ਰਵਨੀਤ ਬਿੱਟੂ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਜਿਹੜਾ ਕਾਰਜਕਾਲ ਵੀ ਹੋ ਰਿਹਾ ਹੈ ਖਤਮ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ 11 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ 25 ਨਵੰਬਰ ਨੂੰ ਖਤਮ ਹੋਣ ਜਾ ਰਿਹਾ ਹੈ ਇਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਅੱਜ ਇਨ੍ਹਾਂ ਸੀਟਾਂ ਦੇ ਲਈ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਛੱਡਿਆ ਹੈ ਇਨ੍ਹਾਂ 11 ਸੀਟਾਂ ਦੇ ਲਈ 16 ਅਕਤੂਬਰ ਨੂੰ ਵੋਟਾਂ ਪੈਣਗੀਆਂ ਹਰਦੀਪ ਸਿੰਘ ਜਿਹੜੇ ਨੇ ਪੁਰੀ ਉੱਤਰ ਪ੍ਰਦੇਸ਼ ਤੋਂ 6 ਸਾਲਾਂ ਦੇ ਕਾਰਜਕਾਲ ਦੇ ਲਈ ਰਾਜ ਸਭਾ ਮੈਂਬਰ ਚੁਣੇ ਗਏ ਉਨ੍ਹਾਂ ਦੀ ਥਾਂ ਕਿਸੇ ਨੂੰ ਰਾਜ ਸਭਾ ਭੇਜਿਆ ਜਾਵੇਗਾ ਇਸ ਦੇ ਉੱਤੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਤੇਜ਼ ਹੋ ਚੁੱਕੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਉਹ ਇਸ ਵੇਲੇ ਇੱਕੋ ਇੱਕ ਸਿੱਖ ਚਿਹਰਾ ਨੇ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਰਾਜ ਸਭਾ ਕਾਰਜਕਾਲ ਵੀ 20 ਜੂਨ ਨੂੰ ਖਤਮ ਹੋ ਚੁੱਕਿਆ ਜੋ ਰੇਲ ਮੰਤਰੀ ਸਨ ਤੇ ਉਨ੍ਹਾਂ ਨੂੰ ਦੁਬਾਰਾ ਨਾਮਜ਼ਦਗੀ ਨਹੀਂ ਮਿਲੀ ਸੀ ਪੰਜਾਬ ਦੇ ਵਿੱਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜ ਸਭਾ ਦੇ ਵਿੱਚ ਇਨ੍ਹਾਂ ਸਿੱਖ ਆਗੂਆਂ ਦੀ ਜਗ੍ਹਾ ਕੌਣ ਲਵੇਗਾ ਇਹ ਅਜੇ ਬਹੁਤ ਵੱਡਾ ਸਵਾਲ ਹੈ ਇਹ ਵਿਸ਼ਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਉੱਤਰ ਪ੍ਰਦੇਸ਼ ਤੋਂ ਜਿਨ੍ਹਾਂ ਹੋਰ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਖਤਮ ਹੋ ਰਿਹਾ ਉਨ੍ਹਾਂ ਦੇ ਵਿੱਚ ਭਾਜਪਾ ਦੇ ਸਾਬਕਾ ਜਨਰਲ ਸਕੱਤਰ ਅਰੁਣ ਸਿੰਘ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਸਪੁੱਤਰ ਨੀਰਜ ਸ਼ੇਖਰ ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਡਿਪਟੀ CM ਦਿਨੇਸ਼ ਸ਼ਰਮਾ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦਾ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ ਉਹ ਸ਼ਾਮਲ ਨੇ ਚੋਣ ਕਮਿਸ਼ਨ ਦੇ ਅਨੁਸਾਰ ਇਨ੍ਹਾਂ ਚੋਣਾਂ ਦੇ ਲਈ ਨੋਟੀਫਿਕੇਸ਼ਨ 29 ਸਤੰਬਰ ਨੂੰ ਜਾਰੀ ਕੀਤਾ ਜਾਏਗਾ ਤੇ ਜਦੋਂ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਤਾਰੀਖ ਜਿਹੜੀ ਹੈ 6 ਅਕਤੂਬਰ ਤੈਅ ਕੀਤੀ ਹੈ ਤੇ ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ਤੋਂ ਇਲਾਵਾ ਉੱਤਰਾਖੰਡ ਦੀ ਵੀ ਇੱਕ ਰਾਜ ਸਭਾ ਸੀਟ ਦੇ ਉੱਤੇ ਚੋਣ ਹੋਏਗੀ ਉੱਤਰਾਖੰਡ ਤੋਂ ਮੌਜੂਦਾ ਰਾਜ ਸਭਾ ਮੈਂਬਰ ਨਰੇਸ਼ ਬੰਸਲ ਦਾ ਜਿਹੜਾ ਕਾਰਜਕਾਲ ਵੀ ਜਿਹੜਾ 25 ਨਵੰਬਰ ਨੂੰ ਹੀ ਸਮਾਪਤ ਜਿਹੜਾ ਹੋ ਰਿਹਾ ਹੈ ਦੂਸਰੇ ਪਾਸੇ ਵਾਰਸ ਪੰਜਾਬ ਵਾਲਿਆਂ ਦੀ ਗੱਲ ਕਰੀਏ ਤੇ ਜੇਲ੍ਹ ਦੇ ਵਿੱਚੋਂ ਚੋਣ ਲੜਨਗੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਐਲਾਨੇ ਨੇ ਕਿਉਂਕਿ ਉੱਥੋਂ ਬਾਈਕਾਟ ਵੀ ਸ਼ਾਇਦ ਹੋਇਆ ਇਨ੍ਹਾਂ ਇਲਾਕਿਆਂ ਦੇ ਵਿੱਚੋਂ ਕੁਝ ਪਿੰਡਾਂ ਦੇ ਵਿੱਚੋਂ ਅਕਾਲੀ ਦਲ ਵਾਰਸ ਪੰਜਾਬ ਦੇ ਨੇ ਜਿਹੜਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਜੇਲ੍ਹ ਦੇ ਵਿੱਚ ਬੰਦ ਆਗੂ ਨੂੰ ਜਿਹੜਾ ਉਮੀਦਵਾਰ ਬਣਾਇਆ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਨੇ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਪਿੰਡ ਦੌਲਤਪੁਰਾ ਦੇ ਜੇਲ੍ਹ ਦੇ ਵਿੱਚ ਬੰਦ ਨੌਜਵਾਨ ਨੂੰ ਚੋਣ ਮੈਦਾਨ ਦੇ ਵਿੱਚ ਲਿਆਂਦਾ ਬਸੰਤ ਸਿੰਘ ਦੌਲਤਪੁਰਾ ਨਾਮੀ ਇਹ ਸ਼ਖਸ ਜਿਹੜਾ ਹੈ
ਅੰਮ੍ਰਿਤਪਾਲ ਸਿੰਘ ਦਾ ਨੇੜਲਾ ਸਾਥੀ ਦੱਸਿਆ ਜਾ ਰਿਹਾ ਤੇ ਅੱਜ ਕੱਲ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ। ਜਥੇਬੰਦੀ ਨੇ 2 ਦਿਨ ਪਹਿਲਾਂ ਦੌਲਤਪੁਰਾ ਨੂੰ ਹਲਕਾ ਇੰਚਾਰਜ ਐਲਾਨਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਲਕੇ ਤੋਂ ਉਮੀਦਵਾਰੀ ਤੈਅ ਹੋਈ ਹੈ। ਕੁਝ ਦਿਨ ਪਹਿਲਾਂ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਵੱਡੀ ਰੈਲੀ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੂੰ ਜਿਹੜਾ ਉੱਥੇ ਥਾਪੜਾ ਦਿੱਤਾ ਸੀ। ਦੂਸਰੀ ਜਿਹੜੀ ਇਸੇ ਸੰਬੰਧ ਦੇ ਵਿੱਚ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਜਿਹੜੇ ਨੇ ਲੜਨਗੇ ਹੁਣ ਅਸੈਂਬਲੀ ਚੋਣ। ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਕੱਲ੍ਹ ਨੂੰ ਜਿਹੜੇ ਨੇ ਸ਼ਾਮਲ ਹੋਣ ਜਾ ਰਹੇ ਨੇ ਤੇ ਹੱਥ ਮਿਲ ਗਏ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦਾ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦਾ ਰਾਹ ਪੱਧਰਾ ਹੋ ਗਿਆ। ਨਿਰੰਜਨ ਸਿੰਘ ਦੀ ਇਸ ਪਾਰਟੀ ਦੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਅੱਜ ਰਸਮੀ ਗੱਲਬਾਤ ਤੈਅ ਹੋਈ ਹੈ, ਜੋ ਕਿ ਨਿਰੰਜਨ ਸਿੰਘ ਭਲਕੇ ਜਲੰਧਰ ਦੇ ਵਿੱਚ ਰਸਮੀ ਤੌਰ ਦੇ ਉੱਤੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨਗੇ ਤੇ ਇਸ ਸੰਬੰਧੀ ਭਲਕੇ ਪ੍ਰੈਸ ਕਾਨਫਰੰਸ ਸੱਦ ਲਈ ਗਈ। ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਐਲੀ ਤੇ ਬਾਪੂ ਤਰਸੇਮ ਸਿੰਘ, ਇਹ ਭਾਈ ਲੋਕਾਂ ਦੇ ਹੋ ਸਕਦੇ ਨੇ ਸਾਡੇ ਨਹੀਂ, ਤਰਸੇਮ ਸਿੰਘ ਹੋਣੀ ਜੋ ਕਿ ਆਪਣੇ ਅੰਮ੍ਰਿਤਪਾਲ ਹੋਣਾ ਦੇ ਫਾਦਰ ਨੇ, ਉਨ੍ਹਾਂ ਨੇ ਅੱਜ ਜਲੰਧਰ ਦੇ ਵਿੱਚ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਗੁਪਤ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੇ ਵਿੱਚ ਨਿਰੰਜਨ ਸਿੰਘ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦੀ ਹਾਮੀ ਭਰੀ ਹੈ ਤੇ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਨਿਰੰਜਨ ਸਿੰਘ ਦੇ ਭਲਕੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਹੈ। ਪਾਰਟੀ ਉਨ੍ਹਾਂ ਨੂੰ ਹਲਕਾ ਕਰਤਾਰਪੁਰ, ਜਿੱਥੇ ਲੱਕੜ ਦਾ ਬਹੁਤ ਵੱਡਾ ਕਾਰੋਬਾਰ ਹੈ, ਵਿਦੇਸ਼ਾਂ ਤੱਕ ਵੀ ਵਪਾਰ ਹੁੰਦਾ ਹੈ ਲੱਕੜ ਦਾ ਤੇ ਫਰਨੀਚਰ ਬਹੁਤ ਮਸ਼ਹੂਰ ਹੈ ਕਰਤਾਰਪੁਰ ਦਾ, ਜੋ ਕਿ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਵਜੋਂ ਚੋਣ ਦੇ ਵਿੱਚ ਉਤਾਰ ਸਕਦੀ ਹੈ ਤੇ ਪਾਰਟੀ ਦੇ ਆਗੂ ਆਖਦੇ ਨੇ ਕਿ ਸਾਫ ਛਵੀ ਵਾਲੇ ਅਧਿਕਾਰੀ ਦੀ ਸ਼ਮੂਲੀਅਤ ਦੇ ਨਾਲ ਦੁਆਬੇ ਦੇ ਵਿੱਚ ਪਾਰਟੀ ਨੂੰ ਕਹਿੰਦੇ ਨੇ ਫਾਇਦਾ ਹੋਵੇਗਾ। ਤੇ ਇਸੇ ਤਰ੍ਹਾਂ ਹੀ ਅਧਿਕਾਰੀ ਨਿਰੰਜਨ ਸਿੰਘ ਹੋਣੀ ਉਸ ਵਕਤ ਚਰਚਾ ਦੇ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਭੋਲਾ ਡਰੱਗ ਕੇਸ ਦੇ ਵਿੱਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕੀਤੀ ਸੀ ਤੇ ਉਸ ਵੇਲੇ ਉਨ੍ਹਾਂ ਦੋ ਸਾਬਕਾ ਅਕਾਲੀ ਮੰਤਰੀਆਂ ਤੋਂ ਪੁੱਛਗਿੱਛ ਵੀ ਕੀਤੀ ਸੀ ਤੇ ਕੇਂਦਰ ਸਰਕਾਰ ਨੇ ਉਨ੍ਹਾਂ ਦਾ 2015 ਦੇ ਵਿੱਚ ਤਬਾਦਲਾ ਕਲਕੱਤਾ ਦਾ ਕਰ ਦਿੱਤਾ ਤੇ ਪ੍ਰੰਤੂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਤਬਾਦਲੇ ਦੇ ਉੱਤੇ ਰੋਕ ਲਗਾ ਦਿੱਤੀ ਸੀ। ਤੇ ਭਾਈ ਫਾਇਦਾ ਲੈਣਗੇ ਕਿਤੇ ਨਾ ਕਿਤੇ, ਉਨ੍ਹਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਵੀ ਆਪਣੀ ਕਿੜ ਕੱਢ ਲਾਂਗੇ ਇਹਦੇ ਵਿੱਚ। ਦੂਸਰੇ ਪਾਸੇ ਵਿਰੋਧੀ ਧਿਰ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਬਦਨਾਮ ਕਰਨ ਦੀ ਕਰ ਰਹੀ ਹੈ ਕੋਸ਼ਿਸ਼, ਹਰਪਾਲ ਚੀਮਾ ਹੁਣਾਂ ਨੇ ਇਹ ਬਿਆਨ ਦਿੱਤਾ ਅੱਜ ਤੇ ਪੰਜਾਬ ਪੁਲਿਸ ਦੇ ਵੱਲੋਂ ਕੋਈ ਵੀ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ। ਪੰਜਾਬ ਦੇ ਅੰਮ੍ਰਿਤਸਰ ਵਿਖੇ ਪਿਛਲੇ ਦਿਨੀ ASI ਦੇ ਕਤਲ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਮੁਲਾਜ਼ਮਾਂ ਨੂੰ ਵਰਦੀ ਪਾਉਣ ਦੀ ਥਾਂ ਸਿਵਲ ਕੱਪੜੇ ਪਾਉਣ ਸੰਬੰਧੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਐਡਵਾਈਜ਼ਰੀ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਅਜਿਹੀ ਕੋਈ ਵੀ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ। ਵੈਸੇ ਬਿਆਨ ਦੇਣਾ ਤਾਂ ਮੁੱਖ ਮੰਤਰੀ ਦਾ ਬਣਦਾ ਕਿਉਂਕਿ ਉਨ੍ਹਾਂ ਕੋਲ ਹੀ ਸਾਰਾ ਪੁਲਿਸ ਪ੍ਰਸ਼ਾਸਨ ਜਾਂ ਉਨ੍ਹਾਂ ਦੇ ਅੰਡਰ ਹੀ ਹੈ, ਹੋਮ ਮਿਨਿਸਟਰ ਵੀ ਨੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੈਸੇ ਅੱਜ ਵੀਡੀਓ ਵੀ ਇੱਕ ਵਾਇਰਲ ਹੋਈ ਹੈ ਜੀ, ਜਿਹੜਾ ਕੋਈ ਡਰੱਗ ਵਗੈਰਾ ਜਿਹੜੀ ਹੈ ਜਾਂ ਉਹ ਲੋਕਾਂ ਤੋਂ ਲੈਂਦੇ ਹੋਏ ਦੀ ਇੱਕ ਜਿਹੜੀ ਹੈ ਸਾਹਮਣੇ ਆ ਰਹੀ ਹੈ, ਅੱਗੇ ਕੱਲ੍ਹ ਤੱਕ ਉਹ ਖ਼ਬਰ ਸਪਸ਼ਟ ਹੋ ਜਾਣੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਪਾਉਣ ਵਾਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਅਜਿਹੀ ਪੋਸਟ ਪਾਉਣ ਵਾਲੇ ਵਿਅਕਤੀ ਨੂੰ ਤੁਰੰਤ ਇਹ ਪੋਸਟ ਡਿਲੀਟ ਕਰਨੀ ਚਾਹੀਦੀ ਹੈ। ਦੂਸਰੇ ਪਾਸੇ ਅੱਜ ਸਭ ਤੋਂ ਵੱਡਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਈਡੀ ਰੇਡ ਗਮਾਂਡਾ ਦੇ ਵਿੱਚ। ਮੁਹਾਲੀ ਦੇ ਗਮਾਂਡਾ ਦਫ਼ਤਰ ਦੇ ਵਿੱਚ ਈਡੀ ਦਾ ਛਾਪਾ ਪਿਆ ਤੇ 3 ਮੰਜ਼ਲਾਂ ਸੀਲ ਕਰ ਛੱਡੀਆਂ ਤੇ ਇਹ ਦੋਸ਼ ਲਾ ਰਹੇ ਨੇ ਭਾਈ ਈਡੀ ਦਾ ਜਾਂ ਏਜੰਸੀਆਂ ਦਾ ਜਿਹੜਾ ਹੈ ਕੇਂਦਰੀ ਏਜੰਸੀਆਂ ਦੀ ਜਿਹੜੀ ਹੈ ਵਰਤੋਂ ਕੀਤੀ ਜਾ ਰਹੀ ਹੈ ਸਾਡੇ ਖਿਲਾਫ਼ ਤੇ ਉਹ ਸਾਰੀਆਂ ਚੀਜ਼ਾਂ ਇਹ ਦਾਅਵੇ ਕਰ ਰਹੇ ਹੈ। ਪਰ CLU ਤੇ ਰਿਮੀਗੇਟ ਤੇ CLU ਧਾਂਦਲੀਆਂ ਦੇ ਰਿਕਾਰਡ ਜ਼ਬਤ ਹੋਏ ਨੇ ਤੇ CRPF ਦੇ ਜਿਹੜੇ ਜਵਾਨਾਂ ਦੀ ਤੈਨਾਤੀ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਕਿਉਂਕਿ ਭਾਈ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ, ਸਭ ਤੁਹਾਡੇ ਕਹਿੰਦੇ ਨੇ ਰਲੇ ਹੋਏ ਨੇ, ਸਭ ਫੜੇ ਜਾਣਗੇ, ਇਸ ਕਰਕੇ ਅਗਲੇ CRPF ਜਿਹੜੀ ਹੈ ਨਾਲ ਲੈ ਕੇ ਗਏ ਨੇ, ਕੋਈ ਕੁੱਸ ਕੇ ਨਾ ਤੇ ਕੋਈ ਇੱਧਰ ਉੱਧਰ ਨਾ ਹੋਵੇ। ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ ਜਿਹੜਾ CRPF ਦੇ ਜਵਾਨਾਂ ਦੇ ਨਾਲ ਮੰਗਲਵਾਰ ਨੂੰ ਅੱਜ ਮੁਹਾਲੀ ਸਥਿਤ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ ਦਫ਼ਤਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਛਾਪੇਮਾਰੀ ਕੀਤੀ ਹੈ ਤੇ ਈਡੀ ਦੀ ਇਸ ਅਚਾਨਕ ਕਾਰਵਾਈ ਦੇ ਨਾਲ ਪ੍ਰਸ਼ਾਸਨਿਕ ਗਲਿਆਰਾਂ ਦੇ ਵਿੱਚ ਹੜਕੰਪ ਜਿਹੜਾ ਮਚਿਆ।
ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਗਮਾਂਡਾ ਦਫ਼ਤਰ ਦੀਆਂ ਘੱਟੋ ਘੱਟ 3 ਮੰਜ਼ਿਲਾਂ ਨੂੰ ਸੀਲ ਕਰਤਾ ਤੇ ਉੱਥੇ ਮੌਜੂਦ ਚੋਟੀ ਦੇ ਅਧਿਕਾਰੀਆਂ ਦੇ ਮੋਬਾਈਲ ਫੋਨ ਆਪਣੇ ਕਬਜ਼ੇ ਦੇ ਵਿੱਚ ਲਏ ਤੇ ਇਸ ਛਾਪੇਮਾਰੀ ਦੇ ਦੌਰਾਨ ਈਡੀ ਨੇ ਰੇਮੀਗੇਟ ਮਾਮਲੇ ਦੇ ਨਾਲ ਨਾਲ ਨਿੱਜੀ ਬਿਲਡਰਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਜ਼ਮੀਨ ਦੀ ਵਰਤੋਂ ਬਦਲਣ ਜਿਹੜੀ ਹੈ ਦੀਆਂ ਮਨਜ਼ੂਰੀਆਂ ਦੇਣ ਦੇ ਰਿਕਾਰਡ ਜ਼ਬਤ ਕੀਤੇ ਨੇ। ਗਮਾਂਡਾ ਦੇ ਸੀਨੀਅਰ ਅਧਿਕਾਰੀਆਂ ਨੇ ਜਿਨ੍ਹਾਂ ਦੇ ਵਿੱਚ ਸਟੇਟ ਅਫਸਰ, ਈਓ, ਵਧੀਕ ਮੁੱਖ ਪ੍ਰਸ਼ਾਸਕ ਏਸੀਏ ਤੇ ਮੁੱਖ ਇੰਜੀਨੀਅਰ ਜਿਹੜੇ ਨੇ ਚੀਫ਼ ਇੰਜੀਨੀਅਰ ਸ਼ਾਮਲ ਨੇ ਤੇ ਹਾਊਸਿੰਗ ਸਕੱਤਰ ਦੇ ਕਮਰੇ ਦੇ ਵਿੱਚ ਬੁਲਾਇਆ ਗਿਆ ਜਿੱਥੇ ਈਡੀ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਜਿਹੜੀ ਕੀਤੀ ਗਈ ਹੈ। ਜਾਂਚ ਏਜੰਸੀ ਦੇ ਅਧਿਕਾਰੀਆਂ ਮੁਤਾਬਕ ਈਡੀ ਦੀ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਨਿੱਜੀ ਰਿਐਲਟਰਾਂ, ਬਿਲਡਰਾਂ ਨੂੰ ਦਿੱਤੇ ਗਏ ਅਣਉਚਿਤ ਲਾਭਾਂ, ਸੀ ਐਲ ਯੂ ਮਨਜ਼ੂਰੀਆਂ ਤੇ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਦੇ ਵਿਚ ਹੋਈਆਂ ਵੱਡੀਆਂ ਗੜਬੜੀਆਂ ਦੇ ਉੱਤੇ ਵਿੱਤੀ ਧਾਂਦਲੀਆਂ ਦੀ ਪੜਤਾਲ ਜਿਹੜੀ ਕਰ ਰਹੀ ਹੈ। ਦੂਸਰੇ ਪਾਸੇ ਇੱਕ ਸੀ ਈਡੀ ਦਾ ਮਾਮਲਾ ਤੇ ਦੂਸਰੇ ਡੀਏ, ਅੱਖਰ ਦੋ ਹੀ ਨੇ, ਈਡੀ ਤੇ ਡੀਏ। ਡੀਏ ਦੇ ਵਿਚ ਵੀ ਹੁਣ ਸਰਕਾਰ ਜਿਹੜੀ ਘਿਰ ਚੁੱਕੀ ਹੈ ਹੁਕਮਾਂ ਦੀ ਅਣਦੇਖੀ। ਹਾਈ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਦੇ ਵਿਚ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦੇ ਨਿਰਦੇਸ਼ ਦੇ ਦਿੱਤੇ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪੈਂਡਿੰਗ ਮਹਿੰਗਾਈ ਭੱਤੇ ਡੀਏ ਦੇ ਭੁਗਤਾਨ ਸਬੰਧੀ ਦਿੱਤੇ ਪੁਰਾਣੇ ਹੁਕਮਾਂ ਦੀ ਤਾਮੀਲ ਨਾ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਦੇ ਵਿਚ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ ਤੇ ਅਦਾਲਤ ਨੇ ਪ੍ਰਾਈਮ ਜਿਹੜਾ ਫੇਸ ਦੇ ਵਿਚ ਪਾਇਆ ਕਿ ਸੂਬਾ ਸਰਕਾਰ ਅਦਾਲਤੀ ਹੁਕਮਾਂ ਦੀ ਪਾਲਣਾ ਕਰਨ ਦੇ ਵਿਚ ਨਾਕਾਮ ਰਹੀ ਹੈ ਕਿਉਂਕਿ ਉਸ ਸਮੇਂ ਦੇ ਵਿਚ ਇਨ੍ਹਾਂ ਨੂੰ ਕਿਹਾ ਸੀ ਭਾਈ ਨਾ ਇਸ਼ਤਿਹਾਰ ਦੇਣੇ, ਨਾ ਕੁਛ ਦੇਣੇ ਨੇ, ਪਰ ਇਹ ਫਿਰ ਵੀ ਨਹੀਂ ਟਲੇ ਤੇ ਜਿਹੜੇ ਪੈਸੇ ਦੇਣੇ ਈਡੀ ਦੇ ਆਪਣੇ ਡੀਏ ਦੇ ਪੈਸੇ ਮੁਲਾਜ਼ਮਾਂ ਨੂੰ ਦੇਣੇ ਆ ਉਹਦੇ ਉੱਤੇ ਤਾਰੀਖ ਤੇ ਤਾਰੀਖ ਪਾਈ ਜਾਂਦੇ ਆ ਤੇ ਨਾਲ ਸਮਝੌਤੇ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹੈ ਪਰ ਹੁਣ ਕਸੂਤੇ ਫਸ ਗਏ ਹੈ। ਮੁੱਖ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਉੱਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਇਹ ਹੁਕਮ 3 ਅਗਸਤ ਦੇ ਉਸ ਫੈਸਲੇ ਦੀ ਅਣਦੇਖੀ ਦੇ ਨਾਲ ਜੁੜੀਆਂ ਅਰਜ਼ੀਆਂ ਦੇ ਉੱਤੇ ਸੁਣਵਾਈ ਕਰਦਿਆਂ ਜਾਰੀ ਕੀਤੇ ਨੇ ਜਿਸਦੇ ਵਿਚ ਪੰਜਾਬ ਸਰਕਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕੇਂਦਰ ਸਰਕਾਰ ਦੀਆਂ ਦਰਾਂ ਦੇ ਮੁਤਾਬਕ ਸਾਰੀਆਂ ਬਕਾਇਆ ਡੀ ਆਰ ਦੀਆਂ ਜਿਹੜੀਆਂ ਨੇ ਕਿਸ਼ਤਾਂ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਸੁਣਵਾਈ ਦੀ ਸ਼ੁਰੂਆਤ ਦੇ ਵਿਚ ਬੈਂਚ ਨੇ ਪਟੀਸ਼ਨਰਾਂ ਦੀਆਂ ਦਲੀਲਾਂ ਦੇ ਵੱਲ ਧਿਆਨ ਦਵਾਇਆ ਜਿਸਦੇ ਵਿਚ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਦੋਵਾਂ ਧਿਰਾਂ ਵਿਚਾਲੇ ਕੋਈ ਸਮਝੌਤਾ ਹੋ ਗਿਆ ਹੋਵੇ ਕਿਉਂਕਿ ਲੱਡੂ ਮੂੰਹ ਦੇ ਵਿਚ ਪਾਏ ਗਏ ਤੇ ਉਹ ਵੀ ਖੁਲਾਸਾ ਹੋ ਗਿਆ। ਖਹਿਰਾ ਉਨ੍ਹਾਂ ਨੇ ਬਾਹਰ ਆ ਕੇ ਕਰ ਦਿੱਤਾ ਕਿਵੇਂ ਸਾਰਾ ਕੁਝ ਵਾਪਰਿਆ, ਕਿਵੇਂ ਮੂੰਹ ਦੇ ਵਿਚ ਲੱਡੂ ਪਵਾਏ ਗਏ ਤੇ ਪਾਏ ਗਏ ਤੇ ਲੱਡੂ ਭੁਰ ਗਏ ਨੇ, ਜਦੋਂ ਕਿ ਪਟੀਸ਼ਨਰ ਸਿਰਫ ਹਾਈ ਕੋਰਟ ਦੇ ਫੈਸਲੇ ਨੂੰ ਜਿਹੜਿਆ ਲਾਗੂ ਕਰਵਾਉਣ ਦੇ ਲਈ ਅਧਿਕਾਰੀਆਂ ਦੇ ਨਾਲ ਸੰਪਰਕ ਕਰ ਰਹੇ ਨੇ। ਪਟੀਸ਼ਨਰਾਂ ਦੀ ਤਰਫੋਂ ਜਿਹੜਾ ਪੇਸ਼ ਹੋਏ ਸੀਨੀਅਰ ਐਡਵੋਕੇਟ ਸੰਜੇ ਕੌਸ਼ਲ ਨੇ ਅਦਾਲਤ ਦੇ ਸਾਹਮਣੇ ਅਧਿਕਾਰੀਆਂ

0: kitchen cabinets, LDD, custom kitchen work, custom kitchen cabinets, entertainment units, fire placement, vanities and bars. We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3555-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਅਤੇ ਮਾਫ਼ੀ ਚਾਹੁੰਦੇ ਹਾਂ ਥੋੜ੍ਹਾ ਜਿਹਾ ਲੇਟ ਹੋਏ ਹਾਂ ਜੀ, ਅਤੇ ਗੱਡੀ ਲਈ ਦੇ ਉੱਤੇ ਪਾਉਂਦੇ ਹਾਂ ਅਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਅਤੇ ਨਾਲ ਦੀ ਨਾਲ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਪ੍ਰੋਗਰਾਮ। ਅਤੇ ਅੱਜ ਸਭ ਤੋਂ ਪਹਿਲਾਂ ਦੇਸ਼ ਭੇਤ ਦੀਆਂ ਖਬਰਾਂ, ਅਤੇ ਨਾਲ ਦੀ ਨਾਲ ਹੀ ਆਪਾਂ ਗੱਲਾਂ ਬਾਤਾਂ ਕਰਾਂਗੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਅਤੇ ਹੋਰ ਸਾਰਾ ਸਿਲਸਿਲਾ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਹੋਣਗੀਆਂ। ਅਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਅਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਅੱਜ ਦੇ ਵਿਚਾਰ ਦੇ ਨਾਲ, ਅਤੇ ਸਮਾਂ ਅਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:12 ਦਾ ਸਮਾਂ ਹੋ ਚੁੱਕਿਆ ਅਤੇ ਭਾਰਤ ਦੇ ਵਿੱਚ ਤਕਰੀਬਨ 9:42 ਹੋ ਚੁੱਕੇ ਨੇ। ਅਤੇ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗਰੁੱਪਾਂ ਦੇ ਵਿੱਚ ਦੋਸਤੋ ਇੱਕ ਦੋ ਜਿਹੜੇ ਹੈਗੇ ਨੇ ਆਪਣੇ ਕੋਲ, ਉਹਨਾਂ ਦੇ ਵਿੱਚ ਮੈਂ ਪ੍ਰੋਗਰਾਮ ਦੀ ਨਾਲ ਨਾਲ ਸਾਂਝ ਪਾ ਦੇਵਾਂ, ਫਿਰ ਆਪਾਂ ਗੱਡੀ ਪਾਉਂਦੇ ਹਾਂ ਲੀਹ ਦੇ ਉੱਤੇ। ਅਤੇ ਚੱਲ ਸੋ ਚੱਲ, ਫਿਰ ਆਪਾਂ ਬਰੇਕ ਨਹੀਂ ਲਾਉਣੀ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਹਲ ਭੈਣ ਜੀ, ਸੁਮਿਤ ਜੌਹਲ ਜੀ ਨੇ, ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਅਤੇ ਵਟਸਐਪ, ਯੂਟਿਊਬ ਐਪ ਦੇ ਉੱਤੇ ਦੋਸਤੋ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਅਤੇ ਲਿੰਕ ਨੂੰ ਕਲਿੱਕ ਕਰਕੇ ਜੁੜ ਸਕਦੇ ਹੋ। ਅਤੇ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ, ਫੇਸਬੁੱਕ ਓਫਿਸ਼ੀਅਲ ਪੇਜ ਹੈ ਜੀ, ਅਤੇ ਉਹਦੇ ਉੱਤੇ ਵੀ ਪ੍ਰੋਗਰਾਮਾਂ ਨੂੰ ਤੁਸੀਂ ਨਾਲ ਨਾਲ ਜੁੜ ਸਕਦੇ ਹੋ। 29 ਸਤੰਬਰ 2026 ਦਾ ਦਿਹਾੜਾ ਦੋਸਤੋ ਅੱਜ, ਅਤੇ ਆਪਣਾ ਮੰਗਲਵਾਰ ਵਾਲਾ ਦਿਨ ਹੈ। ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਅਤੇ ਅੱਜ ਦਾ ਜਿਹੜਾ ਦੋਸਤੋ ਹੈਗਾ ਆਪਣਾ ਅੱਜ ਦਾ ਵਿਚਾਰ, ਉਹਦੇ ਵਿੱਚ ਕਹਿੰਦੇ ਨੇ ਖਾਣ ਦੀ ਜਿਹੜੀ ਸਾਡੀ ਲੁਤਰੋ ਚਾਹੇ ਚੱਲਦੀ ਹੈ ਅਤੇ ਚਾਹੇ ਜੀਵ ਦਾ ਸਵਾਦ ਹੈ, ਸਵਾਦਲਾ ਭੋਜਨ ਵਧੇਰੇ ਖਾਧਾ ਜਾਂਦਾ ਹੈ ਕਿਉਂਕਿ ਜੀਵ ਨੇ ਹਜ਼ਮ ਨਹੀਂ ਕਰਨਾ ਹੁੰਦਾ, ਕੇਵਲ ਸਵਾਦ ਲੈਣਾ ਹੀ ਹੁੰਦਾ ਹੈ, ਅਤੇ ਜਿਸ ਦਾ ਨਤੀਜਾ ਪੇਟ ਨੂੰ ਵੀ ਜਿਹੜਾ ਭੁਗਤਣਾ ਪੈਂਦਾ ਹੈ। ਵੈਸੇ ਜ਼ੁਬਾਨ ਦੇ ਵਿੱਚੋਂ ਨਿਕਲਿਆ ਕੋਈ ਵੀ ਸ਼ਬਦ ਹੈ ਕਈ ਵਾਰੀ ਹੱਡੀਆਂ ਵੀ ਤੁੜਵਾ ਦਿੰਦਾ ਹੈ, ਕਿਉਂਕਿ ਕਹਿੰਦੇ ਜੀਵ ਦੇ ਵਿੱਚ ਕਿਉਂਕਿ ਹੱਡੀ ਨਹੀਂ ਹੁੰਦੀ ਅਤੇ ਉਹ ਬਚੀ ਰਹਿੰਦੀ ਹੈ, ਪਰ ਕੁੱਟ ਜਿਹੜੀ ਹੈ ਜ਼ਰੂਰ ਪਵਾ ਦਿੰਦੀ ਹੈ। 29 ਸਤੰਬਰ 1913 ਦੇ ਵਿੱਚ ਚੱਲੀਏ, ਅਤੇ ਜਦੋਂ ਅੱਜ ਦੁਨੀਆ ਦੇ ਉੱਤੇ ਆਪਾਂ ਇੱਕ ਪਾਸੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ, ਦੂਸਰੇ ਪਾਸੇ ਤੇਲ ਦੇ ਖਾਤਰ ਜਿਹੜਾ ਇੱਕ ਦੂਸਰੇ ਦੇ ਨਾਲ ਲੜਾਈ ਝਗੜੇ ਜੰਗਾਂ ਹੋ ਰਹੀਆਂ ਨੇ, ਅਤੇ ਉਹ ਵੀ ਸਮਾਂ ਸੀ ਜਦੋਂ ਡੀਜ਼ਲ ਇੰਜਨ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ, ਅਤੇ ਡੀਜ਼ਲ ਇੰਜਨ ਦੇ ਖੋਜੀ ਰੁਡੋਲਫ ਡੀਜ਼ਲ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ ਅੱਜ ਦੇ ਦਿਹਾੜੇ ਦੇ ਉੱਤੇ 29 ਸਪਤੰਬਰ 1913 ਦੇ ਵਿੱਚ। 1914 ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਬਜਬਜ ਘਾਟ ਦੇ ਉੱਤੇ ਪਹੁੰਚ ਗਿਆ ਅਤੇ 1925 ਦੇ ਵਿੱਚ ਫਰਾਂਸ ਦਾ ਰਾਸ਼ਟਰਪਤੀ ਦੇ ਨੋਬਲ ਸ਼ਾਂਤੀ ਇਨਾਮ ਜੇਤੂ ਲਿਓਨ ਬਰਗਿਆਸ ਦਾ ਜਿਹੜਾ ਦੇਹਾਂਤ ਹੁੰਦਾ ਹੈ। 1932 ਦੇ ਵਿੱਚ ਬੰਗਾਲੀ ਕ੍ਰਾਂਤੀਕਾਰੀ ਹੋਏ ਨੇ ਆਸ਼ੂਤੋਸ ਕੋਇਲਾ ਦਾ ਜਿਹੜਾ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ 1942 ਦੇ ਵਿੱਚ ਕ੍ਰਾਂਤੀਕਾਰੀ ਵਿਰਾਗਨਾ ਮਤੇਗਨੀ ਹਾਜ਼ਰੀ ਪੁਲਿਸ ਫਾਇਰਿੰਗ ਦੇ ਵਿੱਚ ਸ਼ਹੀਦ ਹੁੰਦੇ ਨੇ। 1944 ਦੇ ਵਿੱਚ ਰੂਸ ਫੌਜਾਂ ਵੱਲੋਂ ਯੁਗੋਸਲਾਵੀਆ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਅਤੇ 1985 'ਚ ਪੰਜਾਬ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਜਿਹੜੇ ਨੇ ਬਣ ਜਾਂਦੇ ਨੇ ਅਤੇ 2010 ਦੇ ਵਿੱਚ ਆਧਾਰ ਜਾਂ ਵਿਲੱਖਣ ਸ਼ਨਾਖਤੀ ਨੰਬਰ ਭਾਰਤ ਦੇ ਵਿੱਚ ਸ਼ੁਰੂ ਹੁੰਦਾ ਹੈ ਅਤੇ ਅੱਜ ਦਿਲ ਦਾ ਦਿਵਸ ਵੀ ਹੈ ਦੋਸਤੋ, ਵਿਸ਼ਵ ਦਿਲ ਦਿਵਸ ਜਿਹੜਾ ਵਰਲਡ ਵਾਈਡ ਮਨਾਇਆ ਜਾ ਰਿਹਾ ਉਹਦਾ ਜ਼ਿਕਰ ਕਰਕੇ ਸੰਖੇਪ ਦੇ ਵਿੱਚ ਫਿਰ ਅੱਗੇ ਵੱਧਦੇ ਹਾਂ। 1999 ਦੇ ਵਿੱਚ ਵਿਸ਼ਵ ਦਿਲ ਦਿਵਸ ਜਿਹੜਾ ਸੀ ਸ਼ੁਰੂ ਕੀਤਾ ਜਾਂਦਾ ਹੈ। ਗੈਰ ਸਰਕਾਰੀ ਸੰਸਥਾਵਾਂ ਵਿਸ਼ਵ ਦਿਲ ਫੈਡਰੇਸ਼ਨ ਨੇ ਸਵਿਟਜ਼ਰਲੈਂਡ ਦੀ ਰਾਜਧਾਨੀ ਜਨੇਵਾ ਦੇ ਵਿੱਚ ਮੀਟਿੰਗ ਕਰਕੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਜਾਗਰੂਕਤਾ ਪੈਦਾ ਕਰਨ ਦੇ ਲਈ ਹਰ ਸਾਲ ਇਹ ਦਿਨ ਜਿਹੜਾ ਸੀ 29 ਸਤੰਬਰ ਨੂੰ ਮਨਾਉਣ ਦਾ ਜਿਹੜਾ ਫੈਸਲਾ ਕੀਤਾ। ਦਿਲ ਜਿਹੜਾ ਸਰੀਰ ਦਾ ਉਹ ਸੰਡੋਲ ਅੰਗ ਹੈ ਜੋ ਸਾਡੇ ਸਰੀਰ ਦਾ ਮੁੱਖ ਪ੍ਰਬੰਧਕ ਹੈ। ਇਸ ਦੇ ਸਿਸਟਮ ਨੈੱਟਵਰਕ ਦੇ ਵਿੱਚ ਧਮਣੀ ਕੋਸ਼ਿਕਾਵਾਂ ਅਤੇ ਨਾੜਾਂ ਜੋ ਖੂਨ ਲਿਆਉਣ ਅਤੇ ਲਿਜਾਣ ਦਾ ਜਿਹੜਾ ਪ੍ਰਬੰਧ ਕਰਦੀਆਂ ਨੇ। ਤਾਜ਼ਾ ਸਰਵੇ ਜੋ ਦੇਸ਼ ਦੇ 24 ਰਾਜਾਂ ਦੇ 18 ਲੱਖ ਲੋਕਾਂ ਦੇ ਉੱਤੇ ਕੀਤਾ ਗਿਆ ਉਹਦੇ ਅਨੁਸਾਰ ਜਿਹੜਾ ਹਰ ਤੀਜਾ ਭਾਰਤੀ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੈ। 60% ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਹੈ ਕਿ ਕਸਰ ਕੀ ਹੈ। ਇਲਾਜ ਦੇ ਬਾਵਜੂਦ 42% ਬਿਨਾਂ ਕੰਟਰੋਲ ਇਸਦੇ ਸ਼ਿਕਾਰ ਨੇ। ਪੰਜਾਬ ਦੇ ਵਿੱਚ ਕੁਝ ਸਾਲ ਪਹਿਲਾਂ ਦੇ ਸਰਵੇ ਮੁਤਾਬਕ ਪੰਜਾਬ ਦੇ ਵਿੱਚ 30 ਲੱਖ ਤੋਂ ਵੱਧ ਹਾਈ BP ਜਿਹੜੇ ਨੇ ਜਾਣੀ ਕਿ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਸਨ। ਕੁੱਲ ਮਰੀਜ਼ਾਂ ਦੇ ਵਿੱਚੋਂ 10% ਹਸਪਤਾਲਾਂ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮਰ ਜਾਂਦੇ ਨੇ ਅਤੇ ਜਿਹੜੇ ਪਹੁੰਚਦੇ ਨੇ ਉਹਨਾਂ ਦੇ ਵਿੱਚੋਂ ਵੀ 10% ਮਰ ਜਾਂਦੇ ਹੈ। ਪਹਿਲੇ ਦੌਰੇ ਜਿਹੜੇ ਨੇ 40 ਸਾਲ ਤੋਂ ਉੱਪਰ ਉਮਰ ਵਾਲਿਆਂ ਨੂੰ ਜਿਹੜੇ ਨੇ ਆਉਂਦੇ ਨੇ ਅਤੇ 2016 ਦੇ ਵਿੱਚ ਦਿੱਲੀ ਦੇ ਵਿੱਚ 16,665 ਲੋਕਾਂ ਦੀ ਮੌਤ ਦਿਲ ਦੀਆਂ ਬਿਮਾਰੀਆਂ ਨਾਲ ਹੋਈਆਂ ਜਿਸ ਦੇ ਵਿੱਚ 1591 ਮੌਤਾਂ ਉੱਥੋਂ ਦੇ ਹਸਪਤਾਲ ਦੇ ਵਿੱਚ ਹੁੰਦੀਆਂ। ਇਸ ਦੇ ਮੁੱਖ ਕਾਰਨ ਤੰਬਾਕੂ ਜਾਂ ਜ਼ਹਿਰ ਜਿਹੜੇ ਸਿਗਰਟ ਪੀਂਦੇ ਨੇ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਬਿਮਾਰੀ, ਜ਼ਿਆਦਾ ਬੈਠਣ ਦੇ ਨਾਲ ਮੋਟਾਪਾ, ਲੋੜ ਤੋਂ ਵੱਧ ਖੁਰਾਕ, ਖਾਣ ਪੀਣ ਦੀਆਂ ਸ਼ੈਲੀ ਦੇ ਵਿੱਚ ਆ ਰਹੀ ਤਬਦੀਲੀ ਅਤੇ ਖਾਣ ਪੀਣ ਵਾਲੀਆਂ ਸਬਜ਼ੀਆਂ, ਫਲ, ਦੁੱਧ ਅਤੇ ਚੀਜ਼ਾਂ ਦੇ ਵਿੱਚ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ, ਇਸ ਤੋਂ ਇਲਾਵਾ ਮਾਨਸਿਕ ਤਣਾਅ ਵੀ ਮੁੱਖ ਜਿਹੜਾ ਇਹਦਾ ਕਾਰਨ ਹੈ। ਬਚਾਓ ਤੰਬਾਕੂ ਸਿਗਰਟ ਤੋਂ ਪਰਹੇਜ਼, 20-25 ਮਿੰਟ ਕਸਰਤ ਜਾਂ ਸੈਰ, ਖੁਰਾਕ ਲੋੜ ਤੋਂ ਵੱਧ ਨਾ ਲਈ ਜਾਵੇ, ਸਾਹ ਲੈਣ ਦੇ ਵਿੱਚ ਤਕਲੀਫ, ਦਿਲ ਕੱਚਾ ਹੋਣਾ, ਪਸੀਨਾ ਆਉਣਾ, ਬਾਂਹ ਜਾਂ ਮੋਢੇ ਦੇ ਵਿੱਚ ਦਰਦ ਅਤੇ ਛਾਤੀ 'ਚ ਦਰਦ ਹੋਣ 'ਤੇ ਤੁਰੰਤ ਹਸਪਤਾਲ ਦੀ ਘੰਟੀ ਖੜਕਾਓ ਅਤੇ ਭਾਈ ਆਪਣੀ ਜਾਨ ਬਚਾਓ। ਖੰਘ ਕੇ ਜਿਹੜਾ ਸਾਹ ਨੂੰ ਲਿਆ ਜਾਵੇ, ਇਸ ਕਰਕੇ ਜਿਹੜੇ ਇਹ ਕਾਰਨ ਜਿਹੜੇ ਦੱਸੇ ਜਾਂਦੇ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਅਤੇ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। 1914 ਦੀ ਗੱਲ ਕਰ ਲਈਏ, ਬਜਬਜ ਘਾਟ ਦੀ ਥੋੜ੍ਹਾ ਜਿਹਾ ਸਾਕਾ ਜਿਹੜਾ ਵਾਪਰਿਆ। 1914 ਦੇ ਵਿੱਚ ਬਾਬਾ ਗੁਰਦਿੱਤ ਸਿੰਘ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਜੋ ਕਿ ਵਪਾਰ ਕਰਨ ਸਿੰਘਾਪੁਰ ਗਏ ਅਤੇ ਉਹਨਾਂ ਨੇ ਇੱਕ ਜਪਾਨੀ ਕਾਮਾਗਾਟਾ ਮਾਰੂ ਜਹਾਜ਼ ਕਿਰਾਏ ਦੇ ਉੱਤੇ ਲਿਆ। ਉਸ ਦੇ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਯਾਤਰੀ ਸਨ। ਇਸ ਤੋਂ ਇਲਾਵਾ ਕੋਲਾ ਵੇਚਣ ਦੇ ਲਈ ਲੱਦਿਆ ਹੋਇਆ ਸੀ ਅਤੇ ਉਹਨਾਂ ਨੂੰ ਲੈ ਕੇ ਕੈਨੇਡਾ ਦੇ ਵੱਲ ਨੂੰ ਰਵਾਨਾ ਹੁੰਦਾ ਹੈ, ਪਰ ਉੱਥੋਂ ਦੀ ਸਰਕਾਰ ਨੇ ਜਹਾਜ਼ ਦੇ ਯਾਤਰੀਆਂ ਨੂੰ ਵੈਂਕੂਵਰ ਬੰਦਰਗਾਹ ਦੇ ਉੱਤੇ ਉਤਰਨ ਦੀ ਜਿਹੜੀ ਇਜਾਜ਼ਤ ਨਾ ਦਿੱਤੀ। ਸਿਰਫ 4 ਬਿਮਾਰ ਯਾਤਰੀ ਹੀ ਉਤਾਰੇ ਗਏ। 2 ਮਹੀਨੇ ਠਹਿਰਨ ਉਪਰੰਤ 23 ਜੁਲਾਈ 1914 ਨੂੰ ਜਹਾਜ਼ ਵਾਪਸ ਭਾਰਤ ਜਿਹੜਾ ਚੱਲ ਪਿਆ। 27 ਸਤੰਬਰ ਨੂੰ ਕਲਕੱਤਾ ਲਾਗੇ ਪਹੁੰਚਦਾ ਹੈ, ਬੰਦਰਗਾਹ ਦੇ ਉੱਤੇ ਪੁੱਜਿਆ ਅਤੇ ਇੱਕ ਵਰਤਾਨਵੀ ਜੰਗੀ ਜਹਾਜ਼ ਨੇ ਬੰਦਰਗਾਹ ਤੋਂ ਜਿਹੜਾ ਸੀ ਪਿੱਛੇ ਕਾਮਾਗਾਟਾ ਮਾਰੂ ਜਹਾਜ਼ ਨੂੰ ਰੋਕ ਲਿਆ। 29 ਸਤੰਬਰ ਨੂੰ ਬਜਬਜ ਘਾਟ ਦੇ ਉੱਤੇ ਬਾਬਾ ਗੁਰਦਿੱਤ ਸਿੰਘ ਅਤੇ ਉਹਨਾਂ ਦੇ ਨਾਲ 20 ਹੋਰ ਯਾਤਰੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਦਾ ਵਿਰੋਧ ਹੋਇਆ। ਇਸ ਸਮੇਂ ਉੱਥੇ ਹੋਈ ਪੁਲਿਸ ਅਤੇ ਯਾਤਰੀਆਂ ਵਿਚਕਾਰ ਝੜਪ ਦੇ ਵਿੱਚ 21 ਯਾਤਰੀ ਸ਼ਹੀਦ ਹੋ ਗਏ। ਬਾਬਾ ਗੁਰਦਿੱਤ ਸਿੰਘ ਉਹਨਾਂ ਅਤੇ ਕੁਝ ਸਾਥੀ ਬਚ ਨਿਕਲਦੇ ਨੇ ਅਤੇ ਇਸ ਘਟਨਾ ਦਾ ਦੇਸ਼ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਗਦਰੀਆਂ ਉੱਪਰ ਬਹੁਤ ਹੀ ਜਿਹੜਾ ਅਸਰ ਹੋਇਆ। ਬਰਕਤੁੱਲਾ, ਤਾਰਕ ਨਾਥ ਦਾਸ ਅਤੇ ਬਾਬਾ ਸੋਹਣ ਸਿੰਘ ਭਕਣਾ ਗਦਰੀਆਂ ਨੇ ਕੈਲੀਫੋਰਨੀਆ ਅਤੇ ਹੋਰ ਥਾਵਾਂ ਉੱਪਰ ਜਲੂਸ ਕੱਢ ਕੇ ਰੋਸ ਪ੍ਰਗਟ ਕੀਤਾ। 1952 ਦੇ ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੁਣਾਂ ਨੇ ਬਜਬਜ ਘਾਟ ਸਥਾਨ ਦੇ ਉੱਤੇ ਸ਼ਹੀਦੀ ਯਾਦਗਾਰ ਦਾ ਉਦਘਾਟਨ ਕੀਤਾ ਅਤੇ 2006 ਦੇ ਵਿੱਚ ਕੈਨੇਡਾ ਦੇ PM ਸਟੀਫਨ ਹਾਰਪਰ ਤੇ ਮਈ 2016 ਦੇ ਵਿੱਚ PM ਟਰੂਡੋ ਨੇ ਇਸ ਘਟਨਾ ਦੇ ਲਈ ਮਾਫ਼ੀ ਵੀ ਮੰਗੀ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਗੱਲਾਂ ਬਾਤਾਂ, ਅਤੇ ਅੱਗੇ ਚੱਲਦੇ ਹਾਂ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਨਾਲ ਸ਼ੁਰੂ ਕਰਦੇ ਹਾਂ। ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ ਅਤੇ ਉਹਦੀ ਬਾਤ ਪਾਉਂਦੇ ਹਾਂ, ਸਿਆਸਤ ਦੇ ਨਾਲ ਜੁੜੇ ਹੋਏ ਮੁੱਦੇ ਨੇ, ਅਤੇ ਜੋ ਸਿਰਫ ਖਬਰਾਂ ਹੀ ਨਹੀਂ ਸਗੋਂ ਸਾਡੇ ਸਮਾਜ ਸਿਸਟਮ ਅਤੇ ਆਉਣ ਵਾਲੇ ਕੱਲ੍ਹ ਦੇ ਨਾਲ ਜੁੜੇ ਵੱਡੇ ਸਵਾਲ ਨੇ। ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਦੇ ਲਈ 42.786 ਕਰੋੜ ਦੀ ਜਿਹੜੀ ਮਨਜ਼ੂਰੀ, CCL ਕਿਸਾਨਾਂ ਦੇ ਭੁਗਤਾਨ ਦੀ ਤਿਆਰੀ, ਅਤੇ LPU ਹਿੰਸਾ ਦੀ CBI ਜਾਂਚ ਦੀ ਮੰਗ, SGPC ਅਤੇ ਬਹਿਰੀਨ ਮਾਮਲੇ ਨੂੰ ਲੈ ਕੇ ਉੱਠ ਰਹੇ ਨਵੇਂ ਸਵਾਲ, ਅਕਾਲੀ ਦਲ ਦੀ ਅੰਦਰੂਨੀ ਕਾਰਵਾਈ, ਪੰਜਾਬ ਦੀ ਸਿਆਸੀ ਫੰਡਿੰਗ ਅਤੇ ਸੁਨੀਲ ਜਾਖੜ ਦਾ ਵਿਰੋਧ, ਅਤੇ ਚੋਣ ਕਮਿਸ਼ਨ ਦੇ ਨਾਲ ਜੁੜੀ ਸੁਪਰੀਮ ਕੋਰਟ ਦੀ ਕਾਰਵਾਈ, ਹਰ ਮੁੱਦੇ ਨੂੰ ਪਛਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਹੀ ਗੋਲਡੀ ਬਰਾੜ ਦੇ ਬਾਰੇ FBI ਦੀ ਕਾਰਵਾਈ, ਅਤੇ 657 ਕਰੋੜ ਦੇ ਕਥਿਤ ਬੈਂਕ ਘੁਟਾਲੇ ਦੀ CBI ਦੀ ਜਾਂਚ, ਅਤੇ ਅਮੈਰੀਕਾ ਦੀਆਂ ਦਵਾਈਆਂ ਅਤੇ ਟੈਰਿਫ ਨੀਤੀ ਦੇ ਵਿੱਚ ਜਿਹੜਾ ਨਵਾਂ ਅਪਡੇਟ ਆਈ ਹੈ, ਬਦਲਾਅ ਹੋਇਆ, ਪਾਕਿਸਤਾਨੀ ਹਵਾਈ ਖੇਤਰ ਕਾਰਨ ਭਾਰਤੀ ਜਿਹੜੀਆਂ ਉਡਾਨਾਂ ਪਰੇਸ਼ਾਨ ਨੇ ਅਤੇ ਹੈਰਾਨ ਨੇ, ਅਤੇ ਉਹ ਨਵਾਂ ਰੂਟ ਲੱਭ ਰਹੀਆਂ ਨੇ ਚੀਨ ਤੋਂ। ਹੁਣ PM ਮੋਦੀ ਦੀ ਡਿਗਰੀ ਦੇ ਨਾਲ ਜੁੜਿਆ ਹੋਇਆ ਅਦਾਲਤੀ ਮਾਮਲਾ, ਕੇਜਰੀਵਾਲ ਸਾਹਿਬ ਉਹਦੇ ਵਿੱਚ ਘੇਰੇ ਦੇ ਵਿੱਚ ਆ ਰਹੇ ਨੇ, ਜੁਰਮਾਨਾ ਭੁਗਤਣਾ ਹੀ ਪਏਗਾ। ਪੰਜਾਬ ਦੇ ਵਿੱਚ ਧਾਰਮਿਕ ਬਿਆਨਾਂ ਨੂੰ ਲੈ ਕੇ ਵਿਵਾਦ ਉੱਠ ਰਹੇ ਨੇ, ਇਹ ਸਭ ਜਿਹੜਾ ਅੱਜ ਦੇ ਵਿਸ਼ੇ ਦੇ ਵਿੱਚ ਹੋਣਗੇ। ਅਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ, ਅਤੇ ਚੱਲਦੇ ਹਾਂ ਝੋਨੇ ਦੀ ਖਰੀਦ ਦੇ ਲਈ। ਝੋਨੇ ਦੀ ਖਰੀਦ ਦੀ ਗੱਲ ਕਰੀਏ ਤਾਂ ਜਿਹਦੇ ਵਿੱਚ 42,786 ਕਰੋੜ ਦੀ ਨਗਦ ਕਰਜ਼ਾ ਹੱਦ ਜਿਹੜੀ ਹੈ ਮਨਜ਼ੂਰ ਕਰ ਲਈ ਗਈ ਹੈ। ਕਟਾਰੂ ਚੱਕ ਦੇ ਵੱਲੋਂ ਕਿਸਾਨਾਂ ਨੂੰ ਫਸਲ ਦਾ ਤੁਰੰਤ ਅਤੇ ਨਿਰਵਿਘਨ ਭੁਗਤਾਨ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਗਿਆ। ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਸਰਕਾਰੀ ਖਰੀਦ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਤੋਂ ਪਹਿਲਾਂ ਅਕਤੂਬਰ ਮਹੀਨੇ ਲਈ 42,786.68 ਕਰੋੜ ਰੁਪਏ ਦੀ ਜਿਹੜੀ ਨਗਦ ਕਰਜ਼ਾ ਹੱਦ ਹੈ CCL ਨੂੰ ਮਨਜ਼ੂਰੀ ਦਿੱਤੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲਚੰਦ ਕਟਾਰੂ ਚੱਕ ਕੀਤਾ ਹੈ। ਉਨ੍ਹਾਂ ਦੱਸਿਆ ਕਿ CCL ਦੀ ਮਨਜ਼ੂਰੀ ਮਿਲਣ ਦੇ ਨਾਲ ਸੂਬਾ ਸਰਕਾਰ ਵੱਲੋਂ ਖਰੀਦੇ ਜਾਣ ਵਾਲੇ ਝੋਨੇ ਦੇ ਲਈ ਕਿਸਾਨਾਂ ਨੂੰ ਤੁਰੰਤ ਅਤੇ ਨਿਰਵਿਘਨ ਭੁਗਤਾਨ ਯਕੀਨੀ ਬਣਾਇਆ ਜਾ ਸਕੇਗਾ। ਇਸ ਤੋਂ ਇਲਾਵਾ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਭਰਾਈ ਦੇ ਲਈ 5 ਲੱਖ ਬਾਰਦਾਨਾ ਵੀ ਪਹੁੰਚ ਚੁੱਕਿਆ ਹੈ, ਅਤੇ ਪੰਜਾਬ ਸਰਕਾਰ ਨੇ ਝੋਨੇ ਦੇ

ਦੇ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੇ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਅਤੇ ਇਸਦਾ ਨਿਰਵਿਘਨ ਸੰਚਾਲਨ ਯਕੀਨੀ ਬਣਾਉਣ ਦੇ ਲਈ ਉਹ ਖੁਦ ਅਤੇ ਪੰਜਾਬ ਦੇ ਸਾਰੇ ਮੰਤਰੀ ਤੇ ਵਿਧਾਇਕ ਮੰਡੀਆਂ ਦਾ ਕਹਿੰਦੇ ਖੁਦ ਦੌਰਾ ਕਰਨਗੇ। ਇਸ ਸਾਲ ਤਾਂ ਕਰਨਗੇ ਹੀ ਕਰਨਗੇ ਭਾਈ, ਕਿਉਂਕਿ ਚੋਣਾਂ ਦਾ ਵੀ ਸਮਾਂ ਹੈ, ਨਹੀਂ ਤਾਂ ਉਦਾਂ ਕੌਣ ਬਾਤ ਪੁੱਛਦਾ ਹੈ। LPU ਵਾਇਲੈਂਸ ਜਿਹੜਾ ਹੋਇਆ ਹਾਈ ਕੋਰਟ ਦੇ ਵਿੱਚ CBI ਜਾਂਚ ਦੇ ਲਈ ਪਟੀਸ਼ਨ ਦਾਖਲ ਹੋ ਗਈ ਹੈ ਤੇ ਸਿਆਸੀ ਪਿਛੋਕੜ ਤੇ ਸਾਜ਼ਿਸ਼ ਦੇ ਵੱਲ ਇਸ਼ਾਰਾ ਹੋ ਰਿਹਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬੁੱਧਵਾਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਿਹੜੀ ਆ ਉਹਦੇ ਵਿੱਚ ਹੋਈ ਹਿੰਸਾ ਤੇ ਭੰਨ ਤੋੜ ਦੀ ਕੇਂਦਰੀ ਜਾਂਚ ਬਿਊਰੋ CBI ਤੋਂ ਜਿਹੜੀ ਜਾਂਚ ਕਰਵਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਦੇ ਉੱਤੇ ਜਿਹੜੀ ਆ ਕੱਲ੍ਹ ਨੂੰ ਸੁਣਵਾਈ ਜਿਹੜੀ ਹੈ ਕਰ ਸਕਦੀ ਹੈ। ਦੂਸਰੇ ਪਾਸੇ ਅਮਰਜੀਤ ਚਾਵਲਾ ਕੇਸ ਵਰਗੇ ਹੋਰ ਮਾਮਲੇ ਜਨਤਕ ਕਰਨ ਦਾ ਦਾਅਵਾ ਕਰਨ ਵਾਲੀ ਬੀਬੀ ਰੂਪ ਕੌਰ ਸੰਧੂ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਰਖਾਸਤ ਕਰ ਦਿੱਤੇ, ਕੱਲ੍ਹ ਥੋੜ੍ਹਾ ਜਿਹਾ ਇਸ਼ਾਰਾ ਆਪਾਂ ਕੀਤਾ ਸੀ, ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਇਹਦੇ ਉੱਤੇ ਕਾਰਵਾਈ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਜੁਆਇੰਟ ਸੈਕਟਰੀ ਸੰਯੁਕਤ ਸਕੱਤਰ ਜਿਹੜੇ ਨੇ ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਲਾਂਭੇ ਕਰ ਦਿੱਤਾ ਤੇ ਇਹ ਕਾਰਵਾਈ ਰੂਪ ਕੌਰ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਨਾਲ ਜੁੜੇ ਮਾਮਲੇ ਵਰਗੇ ਹੋਰ ਵੀ ਕਈ ਮਾਮਲਿਆਂ ਦਾ ਪਰਦਾਫਾਸ਼ ਕਰਨ ਦੇ ਕੀਤੇ ਗਏ ਦਾਅਵਿਆਂ ਤੋਂ ਬਾਅਦ ਅਮਲ ਦੇ ਵਿੱਚ ਲਿਆਂਦੀ ਗਈ ਹੈ। ਇਸ ਫੈਸਲੇ ਦਾ ਐਲਾਨ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਹੁਣਾਂ ਕੀਤਾ ਤੇ ਉਹਨਾਂ ਦੱਸਿਆ ਕਿ ਰੂਪ ਕੌਰ ਨੂੰ ਵਾਰ ਵਾਰ ਸ਼ਾਸਨਹੀਨਤਾ ਕਰਨ ਅਤੇ ਗਲਤ ਆਚਰਣ ਦੇ ਦੋਸ਼ਾਂ ਦੇ ਤਹਿਤ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਬਕਾਇਦਾ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਲਿਆ ਗਿਆ। ਰੂਪ ਕੌਰ ਨੇ 19 ਸਤੰਬਰ ਨੂੰ ਬਹਿਰੀਨ ਤੋਂ ਆਈ ਔਰਤ ਨੂੰ ਕੈਮਰੇ ਸਾਹਮਣੇ ਲਿਆ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਦੇ ਵਿੱਚ ਹੋਈ ਘਟਨਾ ਜਿਹੜੀ ਹੈ ਸੰਬੰਧੀ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਦਰਜ FIR ਦੇ ਵਿੱਚ ਲਗਾਏ ਗਏ ਦੋਸ਼ਾਂ ਨੂੰ ਦੁਹਰਾਇਆ ਸੀਗਾ। ਦੂਸਰੇ ਪਾਸੇ ਸਿਆਸੀ ਚੰਦਾ ਪੰਜਾਬ ਦੇ ਵਿੱਚੋਂ ਆਪ ਨੂੰ ਮਿਲੇ ਗੱਫੇ ਨੇ ਤੇ ਰਜਿੰਦਰ ਗੁਪਤਾ ਚੰਦਾ ਦੇਣ ਦੇ ਵਿੱਚ ਮੋਹਰੀ ਨੇ ਤੇ 5 ਵਿਧਾਇਕਾਂ ਦੇ ਉੱਤੇ 3 ਵਜ਼ੀਰਾਂ ਨੇ ਚੰਦਾ ਜਿਹੜਾ ਦਿੱਤਾ ਹੈ। ਆਮ ਆਦਮੀ ਪਾਰਟੀ ਆਪ ਨੂੰ ਪੰਜਾਬ ਦੇ ਵਿੱਚੋਂ ਮਿਲੇ ਸਿਆਸੀ ਚੰਦੇ ਦੇ ਵਿੱਚ ਐਤਕੀ ਉਛਾਲ ਆਇਆ। ਆਪ ਨੂੰ ਸਿਆਸੀ ਚੰਦੇ ਦਾ ਸਭ ਤੋਂ ਵੱਡਾ ਦਾਨ ਸੰਸਦ ਮੈਂਬਰ ਰਜਿੰਦਰ ਗੁਪਤਾ ਤੋਂ ਮਿਲਿਆ ਤੇ ਜੋ ਹੁਣ ਭਾਜਪਾ ਹੀ ਨੇ। ਰਜਿੰਦਰ ਗੁਪਤਾ ਨੇ 9 ਜਨਵਰੀ 2026 ਨੂੰ ਆਮ ਆਦਮੀ ਪਾਰਟੀ ਨੂੰ 5 ਕਰੋੜ ਰੁਪਏ ਦਾ ਸਿਆਸੀ ਚੰਦਾ ਚੈੱਕ ਨੰਬਰ ਜਿਹੜਾ ਦਿੱਤਾ ਸੀਗਾ ਤਹਿਤ 001845 ਦੇ ਉੱਤੇ ਤਹਿਤ ਦਿੱਤਾ। ਕਰੀਬ 3 ਮਹੀਨੇ ਮਗਰੋਂ ਹੀ ਰਜਿੰਦਰ ਗੁਪਤਾ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਤੇ ਆਮ ਆਦਮੀ ਪਾਰਟੀ ਨੂੰ ਰਜਿੰਦਰ ਗੁਪਤਾ ਦੇ ਭਾਜਪਾ ਦੇ ਵਿੱਚ ਚਲੇ ਜਾਣ ਦੇ ਨਾਲ ਵਿੱਤੀ ਸੱਟ ਵੀ ਕਹਿੰਦੇ ਵੱਜੀ ਹੈ। ਭਾਰਤੀ ਚੋਣ ਕਮਿਸ਼ਨ ਦੇ ਕੋਲ 17 ਸਤੰਬਰ 2026 ਨੂੰ ਦਿੱਤੇ ਵੇਰਵਿਆਂ ਦੇ ਅਨੁਸਾਰ ਆਮ ਆਦਮੀ ਪਾਰਟੀ ਨੂੰ ਸਾਲ 2025 ਤੇ 26 ਦੇ ਦੌਰਾਨ ਪਿਛਲੇ ਵਰ੍ਹਿਆਂ ਦੇ ਨਾਲੋਂ ਸਭ ਤੋਂ ਵੱਧ ਚੰਦਾ ਪੰਜਾਬ ਦੇ ਵਿੱਚੋਂ ਮਿਲਿਆ। ਪੰਜਾਬ 'ਚੋਂ ਇਸ ਵਰ੍ਹੇ ਦੌਰਾਨ ਜਿਹੜਾ ਆਪ ਨੂੰ 5.08 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ, ਜਦੋਂ ਕਿ ਸਾਲ 2024-25 ਦੇ ਵਿੱਚ ਇਹ ਚੰਦਾ 71.00 ਲੱਖ ਰੁਪਏ ਸੀ, ਯਾਨੀ 71 ਲੱਖ। ਇਸ ਤਰ੍ਹਾਂ ਆਪ ਨੂੰ ਪੰਜਾਬ 'ਚੋਂ ਸਾਲ 2023-24 ਦੇ ਵਿੱਚ 11.50 ਲੱਖ ਰੁਪਏ ਅਤੇ ਸਾਲ 2022-23 ਦੇ ਵਿੱਚ 44.60 ਲੱਖ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਸੀ। ਆਪ ਸਰਕਾਰ ਬਣਨ ਮਗਰੋਂ ਆਮ ਆਦਮੀ ਪਾਰਟੀ ਨੂੰ 4 ਵਰ੍ਹਿਆਂ ਦੇ ਦੌਰਾਨ ਪੰਜਾਬ ਦੇ ਵਿੱਚੋਂ ਕੁੱਲ 6.35 ਕਰੋੜ ਰੁਪਏ ਦਾ ਸਿਆਸੀ ਚੰਦਾ ਮਿਲਿਆ। ਆਮ ਆਦਮੀ ਪਾਰਟੀ ਨੂੰ ਸਮੁੱਚੇ ਦੇਸ਼ ਦੇ ਵਿੱਚੋਂ ਸਾਲ 2025-26 ਦੌਰਾਨ 12.09 ਕਰੋੜ ਰੁਪਏ ਦਾ ਚੰਦਾ ਹਾਸਲ ਹੋਇਆ ਤੇ ਪੰਜਾਬ 'ਚੋਂ ਰਜਿੰਦਰ ਗੁਪਤਾ ਚੰਦਾ ਦੇਣ ਦੇ ਵਿੱਚ ਮੋਹਰੀ ਰਹੇ। ਸੰਸਦ ਮੈਂਬਰ ਰਜਿੰਦਰ ਗੁਪਤਾ ਦੇ ਕੋਲ 5,53 ਕਰੋੜ ਰੁਪਏ ਦੀ ਜਿਹੜੀ ਸੀ ਜਾਇਦਾਦ ਦੀ ਮਾਲਕੀ ਹੈ ਤੇ ਉਹ ਰਾਜ ਸਭਾ ਦੇ ਮੈਂਬਰਾਂ ਦੇ ਵਿੱਚੋਂ ਦੌਲਤ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਨੇ। ਰੁਝਾਨ ਦੇਖੀਏ ਤਾਂ ਪੰਜਾਬ ਦੇ ਵਿੱਚੋਂ ਆਪ ਦੇ ਨਾਲੋਂ ਵੱਧ ਚੰਦਾ ਭਾਜਪਾ ਨੂੰ ਮਿਲ ਰਿਹਾ। ਆਪ ਨੂੰ ਸਾਲ 2025-26 ਦੌਰਾਨ 5 ਵਿਧਾਇਕਾਂ ਤੇ 3 ਵਜ਼ੀਰਾਂ ਤੋਂ ਇਲਾਵਾ 1 ਸੰਸਦ ਮੈਂਬਰ ਨੇ ਚੰਦਾ ਦਿੱਤਾ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਹੇਰ ਨੇ ਹਰ ਮਹੀਨੇ ਚੰਦਾ ਦਿੱਤਾ ਹੈ ਤੇ 1 ਵਰ੍ਹੇ ਦੇ ਦੌਰਾਨ 1.20 ਲੱਖ ਰੁਪਏ ਪਾਰਟੀ ਨੂੰ ਚੰਦੇ ਦੇ ਵਜੋਂ ਦਿੱਤੇ ਨੇ। ਵਜ਼ੀਰਾਂ ਦੇ ਵਿੱਚੋਂ ਡਾਕਟਰ ਬਲਵੀਰ ਸਿੰਘ ਨੇ 25,200 ਰੁਪਏ, ਪਾਰਟੀ ਪ੍ਰਧਾਨ ਅਮਨ ਅਰੋੜਾ ਨੇ 1.20 ਲੱਖ ਰੁਪਏ ਤੇ ਡਾਕਟਰ ਰਵਿਜੋਤ ਨੇ 25,200 ਰੁਪਏ ਦਿੱਤੇ ਨੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੇ 1,20,000 ਰੁਪਈਆ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ 96,000 ਰੁਪਏ ਦਾ ਚੰਦਾ ਦਿੱਤਾ ਹੈ। ਇਸੇ ਤਰ੍ਹਾਂ ਸਰਵਜੀਤ ਕੌਰ ਮਾਣੂਕੇ ਜਿਹੜੇ ਨੇ ਉਹਨਾਂ ਨੇ 96,000, ਕੁਲਵੰਤ ਸਿੰਘ ਪੰਡੋਰੀ ਨੇ
85,200 ਰੁਪਏ, ਕੁਲਦੀਪ ਸਿੰਘ ਧਾਲੀਵਾਲ ਨੇ 25,200 ਰੁਪਏ, ਪ੍ਰਿੰਸੀਪਲ ਬੁੱਧ ਰਾਮ ਨੇ 1,20,000 ਰੁਪਏ ਤੇ ਚੇਤਨ ਸਿੰਘ ਜੋੜੇ ਮਾਜਰਾ ਹੁਣਾਂ ਨੇ

0: 25,200 रुपए का चंदा पार्टी नूं दित्ता है ते पटियाला दे पिंड फतेहगढ़ राजपूतां दे गुरदेव सिंह ने भी पार्टी नूं 25,200 रुपए ते पटियाला दे जगदीप सिंह उन्हां ने 36,000 रुपए का चंदा दित्ता है। श्रोमणी अकाली दल नूं भी साल 2024-25 दे दौरान पंजाब दे विचों आप दे नालों वध चंदा मिलिया है जो कि 1.81 करोड़ रुपए जिहड़ा दर्ज किया गया है। इसे तरह पंजाब दे कैबिनेट मंत्रियां दीआं सरकारी कोठियां दे बाहर पहुंचे ने सुनील जाखड़। अज काफ़ी विवाद जिहड़ा बनिया ते बहुत सारे खुलासे भी होए ने नूं पुलिस ने रोकिया है। पंजाब भाजपा के सबका प्रधान सुनील जाखड़ उन्होंने अज चंडीगढ़ के सैक्टर 39 विखे स्थित पंजाब के कैबिनेट मंत्रियों दीआं सरकारी कोठियां दे बाहर पहुंच गए जिन्हां नूं पुलिस ने बाहर रोक छड्डिया। इस दे दौरान सुनील जाखड़ ने कहा कि उन्हां दे वल्लों सैक्टर 39 विखे स्थित सर्किट हाउस दे विच कमरा बुक कराया होया है पर उन्हां नूं अंदर दाखल नहीं होण दित्ता जा रहा। जाखड़ ने कहा कि पंजाब दे मंत्रियों दीआं कोठियां दे विच बाहरी व्यक्ति रह सकते हैं ते रह रहे ने जिसनूं कदे भी बर्दाश्त नहीं किया जाएगा। उन्हां कहा कि गमांडा ते होर सरकारी दफ्तरां दीआं फाइलां नूं बाहरी व्यक्तियां दे वल्लों प्रवानगी दित्ती जा रही है जो कि बहुत गलत है ते भाजपा दे वल्लों पहलां सरकारी मंत्रियों दीआं कोठियां दे विचों बाहरियां नूं कढ़िया जाएगा ते उस तों बाद पंजाब दे विचों सफाया किया जाएगा। पंथक असैंबली दे वल्लों SGPC मैंबरां दे नां खुला पत्र लिखा गया ते बहरीन मामले दे विच घेरी है संस्था चुके ने वड्डे सवाल। ज्ञानी केवल सिंह ते सुखदेव सिंह भोर समेत प्रमुख आगुआं ने शाख बचाउण दे लई मंगी है निरपक्ष जांच इहदे विच ते धामी विरुद्ध रोस जिहड़ा तेज कीता गया है। वख-वख सिख आगुआं वल्लों बनाई गई पंथक असैंबली ने श्रोमणी गुरद्वारा प्रबंधक कमेटी दे मैंबरां दे नां दे उत्ते इक खुला पत्र लिखिया। उन्हां नूं अपील कीती कि उह सिख संस्थावां जिहड़ियां ने संस्था दे विच सुधार लिआउण दे लई वापरियां हालिया है घटनावां दे मामले दे विच योग मंच उत्ते जिहड़ा सवाल चुकण। बहरीन तो आई एक बीबी वालों हाल ही दे विच श्रोमणी कमेटी दे मैंबर दे उत्ते लाए गए गंभीर दोषां ते कीते गए खुलासे तो बाद ये मामला पंथक सफां दे विच भखदा जा रहा है। इस मामले दे नाल जुड़े वख-वख मुद्दियां दे उत्ते सिख संस्था श्रोमणी कमेटी कोलों जिहड़ा जवाब मंगिया जा रहा है ते इस मामले नूं लैके श्रोमणी कमेटी दे प्रधान एडवोकेट हरजिंदर सिंह धामी दे खिलाफ भी मुजहारे हो रहे ने। अज इसे मामले नूं लैके पंथक असैंबली दे वल्लों श्रोमणी कमेटी दे समूह मैंबरां दे नां इक खुला पत्र लिखिया गया। इह पत्र लिखण वालियां दे विच साबका जथेदार ज्ञानी केवल सिंह, साबका श्रोमणी कमेटी मैंबर जसविंदर सिंह एडवोकेट, श्रोमणी कमेटी दे साबका जनरल सकत्तर सुखदेव सिंह भोर, एडवोकेट नवकिरण सिंह, गुरमीत ज्ञान मिशनरी कॉलेज तों राणा इंदरजीत सिंह, केंद्रीय श्री गुरु सिंह सभा तों खुशहाल सिंह, प्रोफेसर बलविंदर सिंह, बलविंदर पाल सिंह, साहबजादा जुझार सिंह मिशनरी कॉलेज तों अमरजीत सिंह ते मनजिंदर कौर लुधियाणा, विरसा फाउंडेशन लुधियाणा तों संचोलन बीर सिंह, सिख मिशनरी कॉलेज तों परमजीत सिंह ते सुरेंद्र पाल सिंह जलंधर शामिल रहे ने। दूसरे पासे किहो जिहे हालात ने देखो भी लोगों की मानसिकता नहीं बदलनी पर कहिंदे ने अपने कोल अपनी सेफ्टी दे लई औरतां जिहड़ियां ने एयरगन रखण जी स्वै रख्या दे लई एयर पिस्तौल रखण कुड़ियां ये गल कही है। बिहार घटना तो बाद दिशा जिहड़े ने पाटनी का जिहड़ा बयान आया उहदी भैण दा महिलावां दे नाल हुंदी छेड़छाड़ ते जिस्मानी शोषण दीआं लगातार वधदीआं घटनावां दे उत्ते गंभीर चिंता प्रगटाउंदिआं बॉलीवुड अदाकार दिशा पाटनी दी भैण जिहड़ी है मेजर खुशबू पाटनी ने सोशल मीडिया दे उत्ते इक वीडियो सांझी कीती ते अपने इंस्टाग्राम दे उत्ते एयर पिस्तौल CO2 नाल नज़र आ रही खुशबू पाटनी ने देश दीआं कुड़ियां नूं अपनी सुरक्षा खुद करन दा होका जिहड़ा दे दित्ता है। बिहार दे जमुई ਵਿੱਚ ਹੋਈ ਇੱਕ ਨਾਬਾਲਗ ਲੜਕੀ ਦੇ ਨਾਲ ਛੇੜਛਾੜ ਅਤੇ ਕੁੱਟਮਾਰ ਦੀ ਘਟਨਾ ਤੋਂ ਬਾਅਦ ਸਾਹਮਣੇ ਆਈ ਇਸ ਵੀਡੀਓ 'ਚ ਖੁਸ਼ਬੂ ਨੇ ਆਖਿਆ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਦੇ ਲਈ ਲੜਕੀਆਂ ਨੂੰ ਪੂਰੀ ਤਰ੍ਹਾਂ ਦੂਜਿਆਂ ਉੱਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਅਤੇ ਉਹਨਾਂ ਸਲਾਹ ਦਿੱਤੀ ਹੈ ਕਿ ਸਾਰੀਆਂ ਕੁੜੀਆਂ ਨੂੰ ਆਪਣੇ ਨੇੜਲੇ ਸ਼ੂਟਿੰਗ ਰੇਂਜ ਦੇ ਵਿੱਚ ਜਾ ਕੇ ਪਿਸਤੌਲ ਚਲਾਉਣ ਦੀ ਸਿਖਲਾਈ ਲੈਣੀ ਚਾਹੀਦੀ ਹੈ ਅਤੇ ਆਤਮ ਰੱਖਿਆ ਵਾਸਤੇ ਏਅਰ ਪਿਸਤੌਲ ਜਿਹੜੀ ਹੈ ਕੋਲ ਪਿਸਟਲ ਕਹਿ ਲਓ ਉਹ ਰੱਖਣੀ ਚਾਹੀਦੀ ਹੈ। ਉਹਨਾਂ ਸਪਸ਼ਟ ਕੀਤਾ ਕਿ ਇਹ ਕੋਈ ਅਸਲ ਹਥਿਆਰ ਨਹੀਂ ਹੈ ਸਗੋਂ ਇਸ ਦੀ ਮੈਗਜ਼ੀਨ ਦੇ ਵਿੱਚ ਅਸਲ ਗੋਲੀਆਂ ਦੀ ਤਾਂ ਜਿਹੜਾ ਛਰੇ ਭਰੇ ਹੁੰਦੇ ਆ ਛੋਟੀਆਂ ਬੋਲਸ ਹੁੰਦੀਆਂ ਨੇ ਪਲਾਸਟਿਕ ਦੀਆਂ ਬਣੀਆਂ ਹੋਈਆਂ ਜਿਸ ਨੂੰ ਵੀਡੀਓ ਦੇ ਵਿੱਚ ਉਹਨਾਂ ਖੁਦ ਜਿਹੜਾ ਚਲਾ ਕੇ ਵੀ ਦੇਖਾਇਆ ਹੈ ਅਤੇ ਖੁਸ਼ਬੂ ਮੁਤਾਬਕ ਇਸ ਏਅਰ ਪਿਸਤੌਲ ਨੂੰ ਰੱਖਣ ਦੇ ਲਈ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਲਾਇਸੈਂਸ ਦੀ ਜ਼ਰੂਰਤ ਨਹੀਂ ਹੁੰਦੀ ਪਰ ਸੰਕਟ ਦੇ ਸਮੇਂ ਦੇ ਬਚਾਅ ਦੇ ਵਿੱਚ ਜਿਹੜਾ ਇਸ ਕਾਰਗਰ ਸਾਬਤ ਜਿਹੜਾ ਹੋ ਸਕਦੀ ਹੈ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਵੀ ਉਹਨਾਂ ਦੱਸੀ ਹੈ 70,000 ਰੁਪਏ ਦੱਸੀ ਹੈ, ਤੇ ਇੰਨੇ ਦਾ ਤਾਂ ਅਸਲੀ ਆ ਜਾਂਦਾ ਸੀ। ਮੇਜਰ ਖੁਸ਼ਬੂ ਪਾਟਨੀ ਅਕਸਰ ਦੇਸ਼ ਦੇ ਭਖਦੇ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ, ਤੇ ਉਹਨਾਂ ਇਹ ਵੀ ਵੀਡੀਓ ਜਿਹੜੀ ਇੰਟਰਨੈਟ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ, ਜਿਸ ਨੇ ਔਰਤਾਂ ਦੀ ਸੁਰੱਖਿਆ ਤੇ ਆਤਮ ਰੱਖਿਆ ਦੇ ਤੌਰ ਦੇ ਉੱਤੇ ਤਰੀਕਿਆਂ ਦੇ ਬਾਰੇ ਇੱਕ ਨਵੀਂ ਬੈਂਚ ਜਿਹੜੀ ਛੇੜ ਕੇ ਰੱਖ ਦਿੱਤੀ ਹੈ। ਦੂਸਰੇ ਪਾਸੇ ਗਿਨੇਸ਼ ਕੁਮਾਰ ਜਿਹੜੇ ਨੇ ਸੀ ਈ ਸੀ ਵਿਰੁੱਧ ਪਹੁੰਚੀ ਹੈ ਪਟੀਸ਼ਨ ਤੇ ਅਗਲੇ ਹਫ਼ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ। ਇਹਦੇ ਵਿੱਚ ਚੋਣ ਕਮਿਸ਼ਨਰਾਂ ਦੇ ਵਿਰੋਧ ਦੇ ਬਾਵਜੂਦ ਇੱਕ ਤਰਫਾ ਫੈਸਲਾ ਲੈਣ ਦੇ ਦੋਸ਼ ਲੱਗ ਰਹੇ ਨੇ, ਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਸਿੱਟ ਜਾਂਚ ਦੀ ਮੰਗ ਜਿਹੜੀ ਕਰ ਲਈ ਗਈ ਹੈ। ਸੁਪਰੀਮ ਕੋਰਟ ਜਿਹੜਾ ਹੈ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਜਿਹੜੇ ਨੇ ਕੁਮਾਰ ਨੂੰ ਅਹੁਦੇ ਦੇ ਉੱਤੇ ਕੰਮ ਕਾਜ ਤੋਂ ਰੋਕਾਂ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਅਗਲੇ ਹਫ਼ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਿਆ। ਭਾਰਤ ਦੇ ਮੁੱਖ ਜੱਜ ਜਿਹੜੇ ਨੇ ਸੀ ਜੀ ਆਈ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਸੀਨੀਅਰ ਵਕੀਲ ਵਿਕਾਸ ਸਿੰਘ ਵੱਲੋਂ ਰਾਕੇਸ਼ ਕੁਮਾਰ ਸਿੰਘ ਦੁਆਰਾ ਦਾਇਰ ਪਟੀਸ਼ਨ ਨੂੰ ਜਲਦ ਸੂਚੀਬੱਧ ਕਰਨ ਦੀ ਕੀਤੀ ਹੈ ਅਪੀਲ ਕੀਤੀ ਹੈ, ਅਤੇ ਬੇਨਤੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਅਦਾਲਤ ਦੇ ਵਿੱਚ ਪੱਖ ਰੱਖਦਿਆਂ ਵਕੀਲ ਨੇ ਕਿਹਾ ਕਿ ਚੋਣ ਕਮਿਸ਼ਨ ਇੱਕ ਜਿਹੜਾ ਬਹੁ ਮੈਂਬਰੀ ਸੰਸਥਾ ਹੈ ਅਤੇ ਕਾਨੂੰਨ ਢਾਂਚੇ ਤਹਿਤ ਇਸ ਦੇ ਸਾਰੇ ਫੈਸਲੇ ਜਿੱਥੋਂ ਤੱਕ ਹੋ ਸਕੇ ਜਿਹੜਾ ਰਜ਼ਾਮੰਦੀ ਦੇ ਨਾਲ ਲਏ ਜਾਣੇ ਚਾਹੀਦੇ ਨੇ, ਜਦੋਂ ਕਿ ਮਤਭੇਦ ਦੀ ਸਥਿਤੀ ਦੇ ਵਿੱਚ ਫੈਸਲਾ ਬਹੁਮਤ ਦੇ ਆਧਾਰ ਦੇ ਉੱਤੇ ਹੋਣਾ ਚਾਹੀਦਾ। ਬੈਂਚ ਇਸ ਜਿਸ ਦੇ ਵਿੱਚ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਣਾ ਵੀ ਸ਼ਾਮਲ ਨੇ, ਉਹਨਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਦੇ ਉੱਤੇ ਬਾਕੀ ਦੋ ਚੋਣ ਕਮਿਸ਼ਨਰਾਂ ਦੇ ਵੱਲੋਂ ਜਿਤਾਏ ਇਤਰਾਜ਼ਾਂ ਦੇ ਉੱਤੇ ਬਾਵਜੂਦ ਫੈਸਲੇ ਲੈ ਗਏ, ਜੋ ਕਿ ਇੱਕ ਗੰਭੀਰ ਮਾਮਲਾ ਹੈ। ਪਟੀਸ਼ਨ 'ਚ ਅਕਤੂਬਰ 2025 ਤੋਂ ਅਗਸਤ 2026 ਦੇ ਦਰਮਿਆਨ ਦੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ, ਜਿਸਦੇ ਅਨੁਸਾਰ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਦੇ ਵੱਲੋਂ ਲਿਖਤੀ ਇਤਰਾਜ਼ ਦਰਜ ਕਰਵਾਏ ਜਾਣ ਦੇ ਬਾਵਜੂਦ ਚੋਣ ਕਮਿਸ਼ਨ ਦੇ ਨਾਂ ਦੇ ਉੱਤੇ ਲਗਭਗ 14 ਅਹਿਮ ਫੈਸਲੇ ਲਏ ਗਏ ਨੇ। ਇਸ ਦੇ ਆਧਾਰ ਦੇ ਉੱਤੇ ਪਟੀਸ਼ਨ ਦੇ ਵਿੱਚ ਗਿਆਨੇਸ਼ ਕੁਮਾਰ ਨੂੰ ਕਮਿਸ਼ਨਰ ਵਜੋਂ ਕੰਮ ਕਰਨ ਤੋਂ ਰੋਕਣ, ਮਾਮਲੇ ਦੀ ਸੁਣਵਾਈ ਤੱਕ ਉਹਨਾਂ ਨੂੰ ਮੁਅੱਤਲ ਕਰਨ ਅਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ SIT ਗਠਿਤ ਕਰਨ ਦੀ ਮੰਗ ਜਿਹੜੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਫਾਰਮ 6 ਜਿਹੜਾ ਅਤੇ ਵੋਟਰ ਸੂਚੀ ਦੇ ਡਾਟਾ ਪ੍ਰਣਾਲੀ ਵਿੱਚ ਕੋਈ ਵੀ ਅਜਿਹਾ ਬਦਲਾਅ ਨਾ ਕੀਤਾ ਜਾਵੇ ਜਿਸ ਦੇ ਨਾਲ ਯੋਗ ਨਾਗਰਿਕਾਂ ਦੇ ਨਾਂ ਵੋਟਰ ਸੂਚੀ ਦੇ ਵਿੱਚ ਖਾਰਜ ਹੋਣ। CEC ਗਿਆਨੇਸ਼ ਕੁਮਾਰ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਇਹ ਦੂਜੀ ਪਟੀਸ਼ਨ ਹੈ। ਇਸ ਤੋਂ ਪਹਿਲਾਂ ਵਕੀਲ ਸ਼ੈਲੇਂਦਰ ਮਨੀ ਤ੍ਰਿਪਾਠੀ ਵੱਲੋਂ ਵੀ SIR ਦੇ ਦੌਰਾਨ ਜਿਹੜਾ ਸੀ 13 ਕਰੋੜ ਵੋਟਰਾਂ ਦੇ ਨਾਂ ਕਥਿਤ ਤੌਰ 'ਤੇ ਹਟਾਏ ਜਾਣ ਦੇ ਮਾਮਲੇ ਦੇ ਵਿੱਚ CEC ਜਿਹੜਾ ਵਿਰੁੱਧ ਅਪਰਾਧਿਕ ਕਾਰਵਾਈ ਅਤੇ ਨਿਆਂਇਕ ਜਾਂਚ ਦੀ ਮੰਗ ਵੀ ਜਿਹੜੀ ਕੀਤੀ ਜਾ ਚੁੱਕੀ ਹੈ। ਦੂਸਰੇ ਪਾਸੇ 657 ਕਰੋੜ ਦੇ ਬੈਂਕ ਘੁਟਾਲੇ ਪਿੱਛੇ ਰਾਸ ਲੀਲਾ ਮਾਸਟਰ ਮਾਈਂਡ ਨੇ ਪ੍ਰੇਮਿਕਾ ਦੇ ਉੱਤੇ ਲੁਟਾ ਦਿੱਤੇ ਨੇ ਕਰੋੜਾਂ ਰੁਪਏ। CBI ਦੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਆਇਆ। ਦਿੱਲੀ ਦੇ ਵਿੱਚ 4 ਕਰੋੜ ਦਾ ਬੰਗਲਾ ਅਤੇ ਹਰ ਮਹੀਨੇ 10 ਲੱਖ ਦਾ ਖਰਚਾ ਹੈ। ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਸਾਹਮਣੇ ਆਏ 657 ਕਰੋੜ ਰੁਪਏ ਦੇ ਚਰਚਿਤ ਬੈਂਕ ਘੁਟਾਲੇ ਦੀ ਤਹਿਤ ਜਿਹੜਾ ਤਹਿ ਤੱਕ ਪਹੁੰਚਦਿਆਂ ਹੋਇਆਂ CBI ਦੀ ਜਾਂਚ ਦੇ ਵਿੱਚ ਇੱਕ ਹੈਰਾਨਕੁੰਨ ਜਿਹੜਾ ਦਾਸਤਾਨ ਜਿਹੜੀ ਸਾਹਮਣੇ ਆ ਗਈ ਹੈ, ਜਿਸ ਦੇ ਦੌਰਾਨ ਸਰਕਾਰੀ ਵਿਭਾਗਾਂ ਦੇ ਖਾਤਿਆਂ ਦੇ ਵਿੱਚੋਂ ਅਰਬਾਂ ਰੁਪਏ ਦੀ ਹੇਰਾਫੇਰੀ ਕੀਤੀ ਜਾ ਰਹੀ ਸੀ, ਅਤੇ ਉਸੇ ਦੌਰਾਨ ਹੀ ਇਸ ਖੇਡ ਦਾ ਮਾਸਟਰ ਮਾਈਂਡ ਆਪਣੀ ਡਾਂਸਰ ਪ੍ਰੇਮਿਕਾ ਦੇ ਉੱਤੇ ਸਰਕਾਰੀ ਖਜ਼ਾਨੇ ਦਾ ਪੈਸਾ ਪਾਣੀ ਵਾਂਗ ਜਿਹੜਾ ਵਹਾ ਰਿਹਾ ਸੀ। CBI ਦੀ ਜਾਂਚ ਦੇ ਮੁਤਾਬਕ ਵਿਆਹਿਆ ਹੋਣ ਦੇ ਬਾਵਜੂਦ ਇਸ ਘੁਟਾਲੇ ਦੇ ਮੁੱਖ ਮਾਸਟਰ ਮਾਈਂਡ ਰਿਭਵ ਰਿਸ਼ੀ ਦੀ ਅਪ੍ਰੈਲ 2025 ਦੇ ਵਿੱਚ ਚੰਡੀਗੜ੍ਹ ਦੇ ਇੱਕ ਸਮਾਗਮ ਦੇ ਦੌਰਾਨ ਇੱਕ ਮਹਿਲਾ ਡਾਂਸਰ ਦੇ ਨਾਲ ਅੱਖ ਲੜ ਜਾਂਦੀ ਹੈ, ਅਤੇ ਇਸ ਤੋਂ ਬਾਅਦ ਜੈਪੁਰ ਦੇ ਇੱਕ ਫਾਰਮ ਹਾਊਸ ਪਾਰਟੀ ਅਤੇ ਮੁੰਬਈ ਦੇ ਮਹਿੰਗੇ ਹੋਟਲ ਦੇ ਵਿੱਚ ਮੁਲਾਕਾਤ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਜਿੱਥੇ ਰਿਸ਼ੀ ਨੇ ਆਪਣੇ ਆਪ ਨੂੰ ਚੋਲ ਦਰਾਮਦ ਬਰਾਮਦ ਦਾ ਜਿਹੜਾ ਵਪਾਰੀ ਅਤੇ IDFC ਫਸਟ ਬੈਂਕ ਦਾ ਸ਼ਾਖਾ ਪ੍ਰਬੰਧਕ ਦੱਸ ਕੇ ਪ੍ਰੇਮ ਦਾ ਜਿਹੜਾ ਇਜ਼ਹਾਰ ਕਰ ਦਿੱਤਾ, ਅਤੇ ਰਿਸ਼ੀ ਨੇ SRR ਪਲੈਨਿੰਗ ਗੁਰੂਜ਼ ਨਾਮ ਦੀ ਸ਼ੈੱਲ ਕੰਪਨੀ ਰਾਹੀਂ ਸਰਕਾਰੀ ਫੰਡਾਂ ਦੀ ਲੁੱਟ ਕੀਤੀ। ਬਿਹਾਰ ਦੇ ਸਿਵਾਨ ਦੇ ਨਾਲ ਸੰਬੰਧਿਤ ਇਹ ਮਹਿਲਾ ਡਾਂਸਰ ਹੁਣ CBI ਦੀ ਮਹੱਤਵਪੂਰਨ ਗਵਾਹ ਬਣ ਚੁੱਕੀ ਹੈ। ਉਸਦੇ ਬਿਆਨਾਂ ਦੇ ਮੁਤਾਬਕ IAS ਅਧਿਕਾਰੀ ਪੰਕਜ ਅਗਰਵਾਲ ਨੇ ਰਿਸ਼ੀ ਦੇ ਨਾਲ ਮਿਲ ਕੇ ਆਪਣੇ ਅਧੀਨ ਜਿਹੜਾ ਉਹਦੇ ਸਕੂਲ ਸਿੱਖਿਆ ਅਤੇ ਖੇਤੀਬਾੜੀ ਵਿਭਾਗਾਂ 'ਚੋਂ 60.54 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਹੈ। ਰਿਸ਼ੀ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਇਸ ਡਾਂਸਰ ਦੇ ਨਾਲ ਵਿਆਹ ਜਿਹੜਾ ਕਰਵਾਉਣ ਦਾ ਵਾਅਦਾ ਵੀ ਕੀਤਾ ਸੀ ਅਤੇ ਆਪਣੀ ਪ੍ਰੇਮਿਕਾ ਨੂੰ ਡਾਂਸ ਦਾ ਪੇਸ਼ਾ ਛਡਵਾਉਣ ਬਦਲੇ ਰਿਸ਼ੀ ਉਸ ਨੂੰ ਅਗਸਤ 2025 ਤੋਂ ਜਨਵਰੀ 2026 ਤੱਕ ਹਰ ਮਹੀਨੇ 8 to 10 lakh ਰੁਪਏ ਦਿੰਦਾ ਰਿਹਾ, ਜੋ ਕੁੱਲ 56 lakh ਰੁਪਏ ਬਣ ਜਾਂਦੇ ਆ। ਇਸ ਤੋਂ ਇਲਾਵਾ ਦਿੱਲੀ ਦੇ ਦਵਾਰਕਾ ਇਲਾਕੇ ਦੇ ਵਿੱਚ ਉਸਦੇ ਲਈ 4 crore ਦਾ ਜਿਹੜਾ ਆਲੀਸ਼ਾਨ ਜਿਹੜਾ ਮਕਾਨ ਖਰੀਦਿਆ ਗਿਆ, ਜਿਸ ਦੇ ਵਿੱਚ ਉਹ ਵੱਡੀ ਰਕਮ ਰਿਸ਼ੀ ਨੇ ਜਿਹੜਾ ਨਗਦ ਅਦਾ ਕੀਤੀ ਅਤੇ ਉਹ ਜਨਵਰੀ 2026 ਤੋਂ ਇਸੇ ਮਕਾਨ ਦੇ ਵਿੱਚ ਰਹਿ ਰਹੀ ਹੈ। ਦੋਵਾਂ ਨੇ ਚੰਡੀਗੜ੍ਹ ਦੇ ਨੋਵੋਟੇਲ ਹਾਲੀਡੇ ਇਨ ਹਿਆਤ ਅਤੇ ਦਿੱਲੀ ਦੇ ITC ਮੌਰੀਆ ਸਮੇਤ ਗੋਆ ਦੇ ਤਾਜ ਹੋਟਲ ਦੇ ਵਿੱਚ 68 baht ਦੇ ਨਾਲ ਸਮਾਂ ਵੀ ਬਿਤਾਇਆ। ਇਸ ਤੋਂ ਇਲਾਵਾ ਮਕਾਊ, ਥਾਈਲੈਂਡ, ਦੁਬਈ ਦੇ ਮਹਿੰਗੇ ਦੌਰੇ ਕੀਤੇ। ਦੁਬਈ ਦੇ ਬੁਰਜ ਅਲ ਅਰਬ ਦੇ ਵਿੱਚ ਠਹਿਰਨ ਦੇ ਦੌਰਾਨ ਰਿਸ਼ੀ ਨੇ ਉੱਥੇ 4 bedroom ਵਾਲੀ ਜਿਹੜੀ ਸੀ ਡੁਪਲੈਕਸ ਵਿਲਾ ਦਿਖਾ ਕੇ ਭਵਿੱਖ ਦੇ ਵਿੱਚ ਉੱਥੇ ਪੱਕੇ ਤੌਰ ਦੇ ਉੱਤੇ ਵਸਣ ਦਾ ਦਾਅਵਾ ਕੀਤਾ ਅਤੇ ਇੱਕ ਲੈਂਡ ਕਰੂਜ਼ਰ ਗੱਡੀ ਵੀ ਜਿਹੜੀ ਆ ਬੁੱਕ ਕੀਤੀ। CBI ਦੀ ਪੜਤਾਲ ਦੇ ਵਿੱਚ ਸਭ ਤੋਂ ਸ਼ਰਮਨਾਕ ਖੁਲਾਸਾ ਇਹ ਹੋਇਆ ਕਿ ਜੀਰਕਪੁਰ ਦੇ ਜੇਡ ਮੈਨਰ ਵਿਖੇ ਰਿਸ਼ੀ ਵੱਲੋਂ ਆਯੋਜਿਤ ਕੀਤੀਆਂ ਜਾਂਦੀਆਂ ਰੰਗ ਰਲੀਆਂ ਦੇ ਵਿੱਚ ਹਰਿਆਣਾ ਦੇ ਉੱਚ ਅਧਿਕਾਰੀ ਸ਼ਿਰਕਤ ਜਿਹੜਾ ਕਰਦੇ ਸਨ। ਇਹਨਾਂ ਪਾਰਟੀਆਂ ਦੇ ਵਿੱਚ ਨਚਾਰਾਂ ਦੇ ਉੱਤੇ ਸਰਕਾਰੀ ਲੁੱਟ ਦੇ ਨੋਟ ਵਾਰੇ ਜਾਂਦੇ ਸਨ, ਇਸਕੋਰਟ ਸੇਵਾਵਾਂ ਜਿਹੜੀਆਂ ਸਨ ਲਈਆਂ ਜਾਂਦੀਆਂ ਸਨ ਅਤੇ ਡਾਂਸਰ ਦੇ ਮੁਤਾਬਕ IAS ਅਧਿਕਾਰੀ ਪੰਕਜ ਅਗਰਵਾਲ ਨੇ ਅਜਿਹੀਆਂ 6 to 7 ਪਾਰਟੀਆਂ ਦੇ ਵਿੱਚ ਹਿੱਸਾ ਲਿਆ। ਜਾਂਚ ਏਜੰਸੀ ਨੇ ਗਵਾਹ ਦਾ ਜਿਹੜਾ ਸੈਮਸੰਗ ਜੈੱਡ ਫੋਲਡ ਫੋਨ ਜ਼ਬਤ ਕਰ ਲਿਆ ਅਤੇ CBI ਦੇ ਅਨੁਸਾਰ ਰਿਸ਼ੀ ਨੇ ਸ਼ੈੱਲ ਕੰਪਨੀਆਂ ਰਾਹੀਂ ਆਪਣੇ ਅਤੇ ਆਪਣੀ ਪਤਨੀ ਦੀਆਂ ਪਤਨੀ ਦਿਵਿਆ ਅਰੋੜਾ ਦੇ ਖਾਤਿਆਂ ਦੇ ਵਿੱਚ 1 crore rupees ਤਬਦੀਲ ਕੀਤੇ। ਸਰਕਾਰੀ ਖਾਤਿਆਂ ਦੇ ਵਿੱਚ ਕੁੱਲ 187.35 crore ਰੁਪਏ ਦੀਆਂ 25 ਗੈਰ ਕਾਨੂੰਨੀਆਂ ਟਰਾਂਸਜੈਕਸ਼ਨਾਂ ਨੂੰ ਜਿਹੜਾ ਅੰਜਾਮ ਵੀ ਦਿੱਤਾ ਦੱਸਿਆ ਗਿਆ। ਅਤੇ ਗੋਲਡੀ ਬਰਾੜ ਨੂੰ ਜਿਹੜਾ FBI ਨੇ ਅਮੈਰੀਕਨ FBI ਨੇ ਜਿਹੜਾ 9.5 crore ਰੁਪਏ ਉਹਦੇ ਸਿਰ ਦੇ ਉੱਤੇ ਇਨਾਮ ਰੱਖ ਦਿੱਤਾ ਹੈ, ਐਲਾਨ ਦਿੱਤਾ ਅਤੇ ਅਮੈਰੀਕਾ ਦੀ 10 ਮੋਸਟ ਵਾਂਟਡ ਜਿਹੜਾ ਸੂਚੀ ਦੇ ਵਿੱਚ ਸ਼ਾਮਿਲ ਕਰ ਦਿੱਤਾ ਹੈ। ਦੂਸਰੇ ਪਾਸੇ ਜਥੇਦਾਰ ਗੜਗਾਜ ਟੇਕ ਸਿੰਘ ਧਨੌਲਾ ਅਤੇ ਆਪਣੇ SGPC ਪ੍ਰਧਾਨ ਵੱਲੋਂ ਰਾਜੋਆਣਾ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਅੱਜ ਉਹਨਾਂ ਦਾ ਚੈੱਕਅਪ ਵੀ ਸੀਗਾ ਜੀ, ਉਹ ਵੀ ਕਰਾਇਆ ਗਿਆ ਅਤੇ ਸ਼ਾਇਦ ਓਪਰੇਟ ਕਰਨਾ ਸੀਗਾ ਅੱਖਾਂ ਦਾ ਜੋ ਕੁਛ ਸੀਗਾ ਅਤੇ ਉਹਨਾਂ ਨੂੰ ਵਾਪਸ ਫਿਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ, ਜਥੇਦਾਰ ਟੇਕ ਸਿੰਘ ਧਨੌਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁੱਜੇ ਨੇ। ਮੁਲਾਕਾਤ ਤੋਂ ਬਾਅਦ ਆਗੂਆਂ ਨੇ ਮੀਡੀਆ ਨਾਲ ਗੱਲ ਕੀਤੀ ਹੈ ਅਤੇ ਇਸ ਦੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਣਾ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਚੜ੍ਹਦੀ ਕਲਾ ਦੇ ਵਿੱਚ ਨੇ ਅਤੇ ਉਹਨਾਂ ਕਿਹਾ ਕਿ 11-member ਕਮੇਟੀ ਇੱਕ ਵਾਰ ਫਿਰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰੇਗੀ ਅਤੇ ਇਸ ਮਾਮਲੇ ਦਾ ਜਿਹੜਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਰ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਸਿੱਧੀ ਚਿੱਠੀ ਲਿਖੀ ਸੀ ਭਾਈ ਜਾਂ ਇੱਧਰ ਕਰੋ ਅਤੇ ਜਾਂ ਉੱਧਰ ਕਰ ਦਿਓ, ਮੇਰਾ ਮਸਲਾ ਜਿਹੜਾ ਹੱਲ ਕਰ ਦਿਓ। ਪਰ ਵਿੱਚ ਫਿਰ ਹੁਣ ਸਿਆਸਤ ਜਿਹੜੀ ਆ ਰਹੀ ਹੈ ਜੀ ਅਤੇ ਦੇਖਦੇ ਹਾਂ ਕੀ ਕੁਝ ਬਣਦਾ। ਦੂਸਰੇ ਪਾਸੇ ਪੰਜਾਬ ਆਏ ਪੰਡਿਤ ਧਰਿੰਦਰ ਸ਼ਾਸਤਰੀ ਦੇ ਬਿਆਨਾਂ ਦੇ ਉੱਤੇ ਭੜਕੀ ਹੈ ਸ਼ਾਹੀ ਇਮਾਮ, ਭੜਕੇ ਨੇ ਅਤੇ ਕੇਸ ਕਰਨ ਦੀ ਜਿਹੜੀ ਚੇਤਾਵਨੀ ਦਿੱਤੀ ਹੈ ਉਹ ਖਬਰ ਕਰਾਂਗੇ ਅੱਗੇ ਜਾ ਕੇ। ਅਤੇ ਮੋਦੀ ਸਾਹਿਬ ਜਿਹੜੇ ਨੇ PM ਦੀ ਡਿਗਰੀ ਦਾ ਮਾਮਲਾ ਜਿਹੜਾ ਪਿਛਲੇ ਸਮੇਂ ਤੋਂ ਚੱਲ ਰਿਹਾ ਅਤੇ ਹਾਈ ਕੋਰਟ ਦੇ ਵੱਲੋਂ ਕੇਜਰੀਵਾਲ ਦੀ ਅਪੀਲ ਖਾਰਜ ਕਰ ਦਿੱਤੀ ਹੈ ਅਤੇ 25,000 rupees ਦਾ ਜੁਰਮਾਨਾ ਬਰਕਰਾਰ ਜਿਹੜਾ ਰੱਖ ਦਿੱਤਾ ਹੈ। ਅਤੇ ਲੋ ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ, ਅਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਚੱਲਦੇ ਹਾਂ, ਫਿਰ ਜ਼ਿੰਦਗੀ ਬਾਰੇ ਕੋਈ ਨਾ ਕੋਈ ਗੱਲਾਂ ਬਾਤਾਂ ਕਰਦੇ ਹਾਂ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਜੀ ਆਨੂ ਜੀ, ਅਤੇ ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਆਨੂ ਜੀ, ਸਵਾਗਤ ਹੈ ਜੀ।
1: ਬਾਰੇ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ, ਕੀ ਕਰਾਈ ਜਾਂਦੇ ਹੋ ਤੁਸੀਂ?
1: ਹਾਲ ਚਾਲ ਵਧੀਆ ਜੀ।
0: ਭਾਰਤ ਦੇ ਵਿੱਚ ਵੀ ਐਬਸਟ੍ਰੀਨ ਹੈ ਸੈਣੀ ਸਾਹਿਬ? ਭਾਰਤ ਦੇ ਵਿੱਚ ਵੀ ਐਬਸਟ੍ਰੀਨ ਫਾਈਲਾਂ ਖੁਲਾਈ ਜਾਂਦੇ ਹੋ ਤੁਸੀਂ ਮੰਤਰੀਆਂ ਸੰਤਰੀਆਂ ਦੀਆਂ?
1: ਭਾਰੇ ਸਾਹਿਬ ਉਹ ਤਾਂ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ, ਤੁਹਾਨੂੰ ਕੱਲ ਵੀ ਦੱਸਿਆ ਸੀਗਾ ਜੀ, ਇਹ ਇਹਨਾਂ ਨੂੰ ਭੁਗਤਣਾ ਤਾਂ ਪੈਣਾ ਜੀ ਹਰ ਇੱਕ ਬੰਦੇ ਨੂੰ।
0: ਨਹੀਂ ਮੈਂ ਤਾਂ ਇਹ ਸੋਚਦਾ ਸੀ, ਕੋਈ ਗੱਲ ਨਹੀਂ, ਮੈਂ ਤਾਂ ਇਹ ਸੋਚਦਾ ਸੀ ਸੈਣੀ ਸਾਹਿਬ ਆ ਜਿਹੜਾ 657 crore ਵਾਲਾ ਬੈਂਕ ਘੁਟਾਲਾ ਹੋਇਆ ਇਹ ਬੰਦਾ ਜਿਹੜਾ ਇਹ ਦੇਖ ਲਓ ਛੋਟਾ ਐਬਸੈਂਟ ਬਣ ਗਿਆ ਜੀ ਆਪਣਾ ਇੰਡੀਆ ਦਾ।
1: ਹਾਂਜੀ ਚੱਲਦਾ ਸੀ ਇਹ ਤਾਂ CBI ਨੇ ਕੱਢ ਲਿਆ ਹੈਗਾ ਆ ਜੀ, ਇਸ ਕਰਕੇ ਕਿ ਸ਼ੈਲ ਕੰਪਨੀਆਂ ਦੇ ਰਾਹੀਂ ਜਿਹੜਾ ਆ ਵੀ ਉਹਨੇ ਪੈਸਾ ਆਪਣੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ, ਤੇ ਇਸ ਤਰੀਕੇ ਦੇ ਨਾਲ ਜਿਹੜਾ ਬੈਂਕਾਂ ਦੇ ਵਿੱਚ। ਸਵਾਲ ਤਾਂ ਇਹ ਆ ਨਾ ਜੀ ਕਿ ਬੈਂਕਾਂ ਦੀ ਆਪਣੀ ਨਿਗਰਾਨੀ ਕੀ ਆ
0: ਕੀ ਆ ਜੀ? ਬਿਲਕੁਲ
1: ਗੱਲ ਇਹ ਆ ਨਾ ਕਿ ਬੈਂਕਾਂ ਦੇ ਵਿੱਚੋਂ ਪੈਸਾ ਜਾ ਰਿਹਾ ਹੈਗਾ ਆ ਉਹ ਤੁਸੀਂ ਦੇਖੋ ਤਾਂ ਸਹੀ ਕਿੱਥੋਂ ਜਾ ਰਿਹਾ ਆ, ਤੇ ਬੈਂਕਾਂ ਦੇ ਵਿੱਚ ਜਿਹੜੇ ਆ
0: ਜੀ
1: ਉਹ ਤੁਹਾਡਾ ਆਪਣਾ ਆਡਿਟ ਹੁੰਦਾ ਹੀ ਕੋਈ ਨੀ ਗਾ, ਜਦਕਿ ਹਰ ਇੱਕ ਬੈਂਕ ਦੇ ਵਿੱਚ ਤੇ ਆਡੀਟਰ ਜਿਹੜੇ ਹੈਗੇ ਆ ਹਰ 3 ਮਹੀਨਿਆਂ ਬਾਅਦ ਆਉਂਦੇ ਹੈਗੇ ਆ ਜੀ, ਤੇ ਉਹ ਉੱਥੇ ਬੈਂਕ ਦਾ ਆਡਿਟ ਕਰਦੇ ਆ ਜੀ। ਜੇ ਇੰਡੀਵਿਜੁਅਲ ਸ਼ਾਖ ਦੇ ਉੱਤੇ ਹਰ ਇੱਕ ਸ਼ਾਖ ਦੇ ਉੱਤੇ ਜਿਹੜਾ ਆ ਆਡਿਟ ਹੁੰਦਾ ਆ ਤੇ ਫਿਰ ਇਹ ਪੈਸਾ ਏਦਾਂ ਕਿੱਦਾਂ ਉੱਡ ਜਾਂਦਾ ਜੀ?
0: ਬਿਲਕੁਲ
1: ਇਹ ਮਤਲਬ ਤਾਂ ਇਹ ਹੈਗਾ ਆ, ਇਟ ਮੀਨਸ ਕਿ ਤੁਸੀਂ ਜੋ ਕਰਦੇ ਹੈਗੇ ਆ ਉਹ ਕਾਗਜ਼ੀ ਕਾਰਵਾਈ ਕਰਦੇ ਹੈਗੇ, ਪ੍ਰੈਕਟੀਕਲੀ ਜਿਹੜਾ ਹੈਗਾ ਆ ਉਹ ਕਰਦੇ ਵੀ ਇੱਦਾਂ ਹੀ ਆ ਸਰ। ਮੈਨੂੰ ਪਤਾ ਆ ਸਰ, ਮੈਂ ਜਾਤੀ ਤੌਰ ਤੇ ਜਾਣਦਾ ਆ ਕਿ ਜਦੋਂ ਆਡਿਟ ਟੀਮ ਆਈ ਹੁੰਦੀ ਆ ਜੀ, ਉਹਨਾਂ ਨੂੰ ਕਿਸੇ ਹੋਟਲ ਦੇ ਵਿੱਚ ਲੈ ਜਾਣਾ ਜੀ, ਉੱਥੋਂ ਚੰਗਾ ਖਾਣਾ ਖਿਲਾ ਦੇਣਾ ਜੀ, ਉਹਨਾਂ ਨੇ ਇੱਕ ਦੋ ਦਿਨ ਲਾਣੇ ਜੀ, ਫਿਰ ਉਹਨਾਂ ਨੂੰ ਕੋਈ ਪਿਕਚਰ ਦਿਖਾ ਦੇਣੀ ਜੀ, ਬਸ ਉਹਨਾਂ ਨੇ ਓਕੇ ਓਕੇ ਕਰਕੇ ਚੱਲ ਜਾਣਾ ਜੀ। ਜੇ ਸਹੀ ਮਹੀਨਿਆਂ ਦੇ ਵਿੱਚ ਆਡਿਟ ਕੀਤਾ ਜਾਵੇ ਤੇ ਪਤਾ ਲੱਗਦਾ ਹੀ ਆ ਵੀ ਹਾਂ ਜੀ ਵੀ ਇੱਥੋਂ ਪੈਸਾ ਇੰਨਾ ਨਿਕਲਿਆ ਹੈਗਾ ਜੀ, ਤੇ ਵਿਦਆਊਟ ਐਨੀ ਲੀਗਲ ਜਿਹੜੀ ਆ ਟ੍ਰਾਂਜੈਕਸ਼ਨ ਇਹ ਪੈਸਾ ਗਿਆ ਆ ਜੀ।
0: ਜੀ ਬਿਲਕੁਲ ਹੈ ਜੀ।
1: ਤੇ ਜਿੱਥੇ ਤੱਕ ਸ਼ੈਲ ਐਡੀਆਂ ਇੰਨੀਆਂ ਇੰਸਟੀਟਿਊਸ਼ਨਾਂ ਤੁਸੀਂ ਬਣਾਈਆਂ ਹੈਗੀਆਂ ਜੀ, RBI ਬਣਾਈ ਆ, ਸਾਰੀਆਂ ਇੰਸਟੀਟਿਊਸ਼ਨਾਂ ਬਣਾਈਆਂ ਹੈਗੀਆਂ, ਉਹ ਕਾਹਦੇ ਵਾਸਤੇ ਬਣਾਈਆਂ ਗਈਆਂ? ਇਸੇ ਕਰਕੇ ਆ ਕਿ ਇਹ ਪਬਲਿਕ ਫੰਡ ਜਿਹੜਾ ਹੈਗਾ ਆ ਇਹਦੀ ਸਿਕਿਉਰਿਟੀ ਵਾਸਤੇ ਆ ਜੀ।
0: ਜੀ
1: ਤੇ ਜੇ ਫੇਰ ਵੀ ਜੇ ਪੈਸਾ ਗੈਪ ਹੁੰਦਾ ਹੈਗਾ ਆ ਤੇ ਫੇਰ ਉਹਦੇ ਵਾਸਤੇ ਆਮ ਜਨਤਾ ਤਾਂ ਨੀ ਨਾ ਜ਼ਿੰਮੇਵਾਰ ਜੀ?
0: ਬਿਲਕੁਲ ਹੈ ਜੀ।
1: ਤੇ ਹਾਲਾਤ ਇਹ ਹੈਗੇ ਆ ਜੀ ਸਰ, ਇਸ ਸਰਕਾਰ ਦੇ ਆਉਣ ਤੋਂ ਬਾਅਦ ਨਾ ਜੀ, 14 ਤੋਂ ਬਾਅਦ
0: ਜੀ,
1: ਬੈਂਕਿੰਗ ਸੈਕਟਰ ਨੇ ਜਿਹੜਾ ਆ ਨਾ ਜੀ ਉਹ ਕੰਜ਼ਿਊਮਰ ਨੂੰ ਏਦਾਂ ਚਟਿਆ
0: ਜੀ,
1: ਨੋ ਡਾਊਟ। ਪਹਿਲਾਂ ਤਾਂ ਦੇਖੋ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਆ ਕਿ ਸਾਰਿਆਂ ਬੰਦਿਆਂ ਦੇ ਜਿਹੜੇ ਆ ਬੈਂਕ ਖਾਤੇ ਹੋਣੇ ਚਾਹੀਦੇ ਹੈਗੇ ਜੀ, ਹਰ ਇੱਕ ਸਹੂਲਤ ਜਿਹੜੀ ਆ ਉਹ ਬੈਂਕ ਦੇ ਰਾਹੀਂ ਜੋੜ ਦਿੱਤੀ ਜੀ।
0: ਜੀ
1: ਨੋਟਬੰਦੀ ਕੀਤੀ ਤੇ ਨੋਟ ਜਿਹੜੇ ਹੈਗੇ ਆ ਬੈਂਕ ਨੂੰ ਵਾਪਸ ਹੋਣੇ ਹੈਗੇ ਆ ਜੀ, ਜੋ ਲੋਕਾਂ ਨੇ ਆਪਣੀ ਜਮਾਂ ਪੂੰਜੀ ਕਿਸੇ ਨੇ 25 ਸਾਲ ਦੇ ਵਿੱਚ ਕਿਸੇ ਨੇ 30 ਸਾਲ ਚ ਘਰ ਦੇ ਵਿੱਚ ਇਕੱਠੀ ਕਰਕੇ ਰੱਖੀ ਸੀ ਉਸ ਸਮੇਂ ਵਾਸਤੇ ਵੀ ਜਦੋਂ ਕਿਤੇ ਮਾੜਾ ਸਮਾਂ ਆਵੇ ਤੇ ਇਹ ਪੈਸਾ ਜਿਹੜਾ ਵਰਤਿਆ ਜਾ ਸਕਦਾ ਹੈਗਾ ਜੀ, ਉਹ ਮਿੱਟੀ ਕਰ ਦਿੱਤਾ ਜੀ। ਪਰ ਸਰ ਮੈਂ ਤਾਂ ਚਲੋ ਆਪਾਂ ਜਿਹੜਾ ਹੈਗਾ ਆ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਸੀ
0: ਜੀ,
1: ਸਰ ਉਹ ਤੋਂ ਬਾਅਦ ਜਿਹੜਾ ਹੈਗਾ ਆ ਘਰਾਂ ਚੋਂ ਬਰਕਤ ਹੀ ਉੱਡ ਗਈ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: ਮੁੜ ਕੇ ਜਿਹੜਾ ਹੈਗਾ ਆ ਉਹ ਬੰਦਾ ਰੱਖ ਹੀ ਨੀ ਸਕਿਆ ਜੀ, ਉਹਨੇ ਦੇਖੋ ਲੇਡੀਜ਼ ਨੇ ਕਿੱਦਾਂ ਬਚਾ ਬਚੂ ਕੇ ਰੱਖੇ ਹੁੰਦੇ ਆ ਜੀ ਆਦਮੀਆਂ ਤੋਂ ਚੋਰੀ, ਵੀ ਕਿਸੇ ਵੇਲੇ ਜੇ ਏਦਾਂ ਦੀ ਗੱਲ ਪਈ ਤੇ ਫਿਰ ਜਿਹੜਾ ਆ ਉਹ ਪੈਸੇ ਕੱਢੇ ਜਾ ਸਕਦੇ ਆ ਜੀ। ਉਹ ਸਾਰਾ ਪੈਸਾ ਜਿਹੜਾ ਆ ਘਰਾਂ ਚੋਂ ਕੱਢ ਲਿਆ ਜੀ, ਉਹ ਪਹੁੰਚ ਗਿਆ ਬੈਂਕਾਂ ਦੇ ਵਿੱਚ ਤੇ ਜਿੰਨਾ ਦਾਅਵੇ ਕੀਤੇ ਸੀ, ਜਿੰਨੀ ਕੁ ਕਰੰਸੀ ਇਹਨਾਂ ਨੇ ਛਾਪੀ ਸੀ ਉਹ ਤੋਂ ਵੱਧ ਜਿਹੜੀ ਹੈਗੀ ਆ ਉਹ ਜਮਾਂ ਹੋ ਗਈ
0: ਜੀ,
1: ਉਹ ਵੀ ਇੱਕ ਸਿਰਦਰਦੀ ਬਣ ਗਈ
0: ਜੀ।
1: ਉਹ ਤੋਂ ਬਾਅਦ ਕੀ ਹੋਇਆ ਜੀ ਕਿ ਲੋਕਾਂ ਨੂੰ ਲਾਈਨਾਂ ਦੇ ਵਿੱਚ ਲਾ ਤਾ ਜੀ, ਲੋਕੀ ਵਿਚਾਰੇ ਜਿਹੜੇ ਹੈਗੇ ਆ ਖੱਜਲ ਖਰਾਬ, ਜੇ ਕਿਸੇ ਨੇ ਧੀ ਦਾ ਪੁੱਤ ਦਾ ਵਿਆਹ ਰੱਖਿਆ ਆ ਸੀ ਉਹ ਪਰੇਸ਼ਾਨ ਜੀ, ਲਾਈਨਾਂ ਚ ਲੱਗੇ ਬੰਦੇ ਜਿਹੜੇ ਹੈਗੇ ਉਹਨਾਂ ਦੀ ਡੈਥ ਵੀ ਹੋ ਗਈ ਹਾਰਟ ਅਟੈਕ ਨਾਲ
0: ਜੀ,
1: ਕਿਸੇ ਨੇ ਪੁੱਛਿਆ ਜੀ ਔਰ 16-17 ਬੰਦਿਆਂ ਦੀ ਡੈਥ ਹੋਈ ਸੀ ਜੀ ਉਹਨਾਂ ਦਿਨਾਂ ਦੇ ਵਿੱਚ
0: ਜੀ,
1: ਉਹ ਕਿਹਦੀ ਗਲਤੀ ਸੀਗੀ ਜੀ ਸਰਕਾਰਾਂ ਦੀ?
0: ਉਧਰੋਂ
1: ATM ਜਿਹੜੇ ਚੱਲਣ ਨਾ, ਕਾਰਨ ਇਹ ਕਿ ਪਹਿਲਾਂ ਉਸ ਚੀਜ਼ ਨੂੰ ਵਿਚਾਰਿਆ ਹੀ ਨਹੀਂ ਵੀ ਜਿਹੜੇ ਨਵੇਂ ਨੋਟ ਅਸੀਂ ਲਿਆ ਰਹੇ ਹੈਗੇ ਆ ਮਾਰਕੀਟ ਦੇ ਵਿੱਚ ਉਹਨਾਂ ਦਾ ਸਾਈਜ਼ ਜਿਹੜਾ ਆ ATM ਦੇ ਵਿੱਚ ਜਿਹੜੀਆਂ ਮਸ਼ੀਨਾਂ ਆ ਉਹਨਾਂ ਦਾ ਜਿਹੜਾ ਆ ਉਹ ਸਾਈਜ਼ ਦਾ ਡਿਫਰੈਂਸ ਸੀਗਾ ਤੇ ਫਿਰ ਜਿਹੜਾ ਆ ਉਹ ਖੜੇ ਪੈਰ ਜਿਹੜੇ ਆ ਸਾਰੀਆਂ ਮਸ਼ੀਨਾਂ ਦੇ ਜਿਹੜੇ ਆ ਉਹ ਬਦਲੇ ਜੀ, ਇਹਨਾਂ ਨੇ ਪੁਰਜੇ ਬਦਲ ਗਏ ਤਾਂ ਕਿ ਉਸ ਨੋਟਾਂ ਦੇ ਸਾਈਜ਼ ਦੇ ਪੁਰਜੇ ਜਿਹੜੇ ਪਾਏ ਤਾਂ ਕਿ ਉਹ ਓਪਰੇਟ ਹੋ ਸਕਣ ਜੀ।
0: ਬਿਲਕੁਲ ਹੈ ਜੀ।
1: ਸੋ ਇਹਨੇ ਫੇਲੋਰ ਵਿਦਆਊਟ ਐਨੀ ਹੋਮਵਰਕ ਇਹਨਾਂ ਨੇ ਉਹ ਕੰਮ ਕੀਤਾ ਜੀ, ਤੇ ਜਿਹੜੇ ਬੇਈਮਾਨ ਬੈਂਕ ਮੈਨੇਜਰ ਸੀ ਉਹਨਾਂ ਦਿਨਾਂ ਦੇ ਵਿੱਚ ਬਣ ਗਏ ਜੀ, ਉਹਨਾਂ ਨੇ ਬੈਂਕਾਂ ਤੋਂ ਨਵੀਂ ਕਰੰਸੀ ਦੇਈ ਗਏ ਜੀ, 25-25% ਲਈ ਗਏ ਜੀ, ਤੇ ਅਲਟੀਮੇਟਲੀ ਉੱਥੇ ਫਿਰ ਗਿਣਤਾ ਹੁੰਦਾ ਨਹੀਂ ਸੀ ਜੀ ਇਹ ਅਮਾਊਂਟ ਲੋਕਾਂ ਨੇ ਕੀਤਾ ਜਾਂ ਬੈਂਕ ਮੈਨੇਜਰਾਂ ਨਾਲ ਮਿਲ ਕੇ ਜਾਂ ਬੈਂਕ ਇੰਪਲਾਈਜ਼ ਨਾਲ ਮਿਲ ਕੇ ਜੀ, ਜਾਲੀ ਨੋਟ ਵੀ ਜਮ੍ਹਾਂ ਕਰਾ ਕੇ ਤੇ ਅਸਲੀ ਲੈ ਗਏ ਜੀ।
0: ਜੀ
1: ਉਹ ਅਲਟੀਮੇਟਲੀ ਕੀ ਹੋਇਆ ਜੀ ਵੀ ਉਹ ਜਿਹੜਾ ਜੋ ਇਹਨਾਂ ਨੇ ਕਹਿੰਦੇ ਸੀ ਗੋਲ ਅਚੀਵ ਕਰਨਾ ਉਹ ਤਾਂ ਗੋਲ ਪਤਾ ਨੀ ਕੋਈ ਅਚੀਵ ਹੋਇਆ ਜਾਂ ਨਹੀਂ ਹੋਇਆ ਜੀ, ਵੀ ਇਹ ਹੈਗੀ ਆ ਕਿ ਜਨਤਾ ਦੀ ਅਨਰੈਸਟ ਜ਼ਰੂਰ ਹੋਈ ਜੀ।
0: ਬਿਲਕੁਲ ਹੈ ਜੀ। ਬਿਲਕੁਲ ਦਰੁਸਤ ਹੈ।
1: ਇਹੀ ਹੈਗਾ ਨਾ ਜੀ, ਹੁਣ ਜੇ ਸ਼ੈਲ ਕੰਪਨੀਆਂ ਦੀ ਗੱਲ ਕਰਦੇ ਹੈਗੇ ਆ ਤਾਂ ਤੁਸੀਂ ਸ਼ੈਲ ਕੰਪਨੀਆਂ ਤੇ ਨਿਗਾਹ ਕਿਨ ਰੱਖਣੀ, ਆਮ ਪਬਲਿਕ ਨੇ ਰੱਖਣੀ ਆ, ਤੁਹਾਡੇ ਕੋਲ
0: ਜੀ
1: ਇੰਨੀਆਂ ਜ਼ਿਆਦੀਆਂ ਇੰਸਟੀਟਿਊਸ਼ਨ ਆ, ਤੁਸੀਂ
0: ਪਹਿਲਾਂ
1: ਕਿਉਂ ਨਹੀਂ
0: ਦੇਖੋ,
1: ਉਹਦੇ ਤੇ ਜਿਹੜਾ ਹੈਗਾ ਚੈੱਕ ਰੱਖਦੇ?
0: ਨਾਲੇ ਦੇਖੋ ਪਹਿਲਾਂ ਬਹੁਤ ਭਰੋਸਾ ਹੁੰਦਾ ਸੀ ਸੈਣੀ ਸਾਹਿਬ ਲੋਕਾਂ ਦਾ, ਹੈ ਨਾ, ਸਰਕਾਰੀ ਜਿਹੜੇ ਬੈਂਕ ਸੀਗੇ ਉਹਨਾਂ ਦੇ ਉੱਤੇ ਬਹੁਤ ਭਰੋਸਾ, ਚਾਹੇ ਪ੍ਰਾਈਵੇਟ ਬਹੁਤ ਸਾਰੀਆਂ ਬੈਂਕਾਂ ਭੱਜ ਪੁੱਜ ਜਾਂਦੀਆਂ ਸੀ, ਪਰ ਜ਼ਿਆਦਾ ਲੋਕ ਜਿਹੜੇ ਸੀ ਇਹਨਾਂ ਨੂੰ ਚੀਜ਼ਾਂ ਨੂੰ ਅਹਿਮੀਅਤ ਜ਼ਿਆਦਾ ਦਿੰਦੇ ਸੀ ਕਿ ਸਰਕਾਰੀ ਬੈਂਕ ਕਦੇ ਭੱਜ ਨਹੀਂ ਸਕਦੀ ਜਾਂ ਉਹਨਾਂ, ਪਰ ਹੁਣ ਵਿਸ਼ਵਾਸ ਤਾਂ ਇਹਨਾਂ 'ਤੇ ਵੀ ਨਹੀਂ ਕੀਤਾ ਜਾ ਸਕਦਾ।
1: ਭਾਰੇ ਸਾਹਿਬ 500-600 ਕਰੋੜ ਰੁਪਇਆ ਥੋੜਾ ਹੁੰਦਾ
0: ਥੋੜਾ
1: ਆ
0: ਇੱਕ
1: ਵੀ
0: ਬੈਂਕ
1: ਇੱਕ
0: ਕੋਲ
1: ਬੰਦਾ
0: ਸਕਦੇ
1: ਜਿਹੜਾ
0: ਆ,
1: ਹੈਗਾ ਆ ਵੀ
0: ਬਿਲਕੁਲ
1: ਇੱਕ, ਹਾਂਜੀ ਇੱਕ ਉਹ ਜਿਹੜਾ ਹੈਗਾ ਲੈ ਜਾਣ ਜੀ,
0: ਜੀ
1: ਫਿਰ ਤੁਹਾਡੇ ਜਿਹੜੇ ਆ ਬੈਂਕਾਂ ਦੇ ਵਿੱਚ ਤੁਸੀਂ ਮਿਨੀਮਮ ਬੈਂਕ ਬੈਲੈਂਸ ਦੇ ਨਾਂ ਦੇ ਉੱਤੇ ਪਹਿਲਾਂ ਜਿਹੜਾ ਆ ਏਡੀ ਮੋਟੀ ਰਕਮ ਜਿਹੜੀ ਆ ਉਹ ਆਪਣੇ ਬੈਂਕਾਂ ਦੇ ਵਿੱਚ ਜਮ੍ਹਾਂ ਕਰ ਲਈ ਜੀ,
0: ਜੀ
1: ਫਿਰ ਅੱਗੇ ਇੰਟਰਸਟ ਮਿਲਦਾ ਹੁੰਦਾ ਸੀ, ਤੁਸੀਂ ਇੰਟਰਸਟ ਦੇ ਉੱਤੇ TDS ਲਾਤਾ ਜੀ,
0: ਜੀ
1: ਇੰਟਰਸਟ ਦੇ ਉੱਤੇ ਜਿਹੜਾ ਆ ਫਿਰ ਤੁਸੀਂ ਟੈਕਸ ਲਾਤਾ
0: ਜੀ,
1: ਉਹਨੂੰ ਇਨਕਮ ਦੇ ਵਿੱਚ ਸ਼ੋ ਕਰਕੇ ਜੀ ਵੀ ਉਹ ਇਨਕਮ ਆ ਤੁਹਾਡੀ, ਤੇ ਇਨਕਮ ਦੇ ਉੱਤੇ ਫਿਰ ਟੈਕਸ ਲਾਤਾ।
0: ਕਮਾਈ
1: ਹਾਂਜੀ,
0: ਆਪ ਕਰੀ ਜਾਂਦੇ ਜੀ, ਉਹ ਚੀਜ਼ਾਂ ਉਹ ਸਾਰਾ ਪੈਸਾ ਲਾ ਕੇ
1: ਤੁਸੀਂ
0: FD FD
1: ਹਾਲਾਤ,
0: ਸਾਰਾ ਕੁਝ ਸ਼ੇਅਰ ਬਾਜ਼ਾਰ 'ਚ ਪਾ ਦਿੰਦੇ ਆ, ਉਦੋਂ ਤੋਂ ਆਪ ਕਮਾਈ ਜਾਂਦੇ ਆ ਜੀ ਉਹਨਾਂ ਚਿਰ।
1: ਇੱਥੇ ਤੱਕ ਬੇੜਾ ਗਰਕ ਕੀਤਾ ਜੀ, LIC ਦਾ ਪੈਸਾ ਜਿਹੜਾ ਅਡਾਨੀ ਦੀ ਕੰਪਨੀ ਚ ਲਾਤਾ, LIC ਜਿਹੜੀ ਸਭ ਤੋਂ ਸਿਕਿਉਰਡ ਔਰ ਸਭ ਤੋਂ ਅਰਨਿੰਗ ਤੇ ਰਿਪਿਊਟਡ ਮਤਲਬ ਜਿਹੜੀ ਹੈਗੀ ਆ ਸਕੀ ਜੀ ਤੇ ਕੰਪਨੀ, ਉਹਦਾ ਬੇੜਾ ਗਰਕ ਕਰ ਦਿੱਤਾ ਜੀ।
0: ਉਹ ਤੁਹਾਨੂੰ ਚੇਤਾ ਹੋਣਾ ਸੈਣੀ ਸਾਹਿਬ, 2 ਮਹੀਨੇ ਪਹਿਲਾਂ ਖਬਰ ਕੀਤੀ ਸੀ ਇਹ।
1: ਹਾਂਜੀ ਹਾਂਜੀ ਹਾਂਜੀ,
0: ਜੀ
1: ਉਹ ਸਾਰੇ ਕੰਟੀਨਿਊਸਲੀ ਚੱਲਦੀ ਹੈਗੀ ਆ, ਤੁਸੀਂ ਅੱਗੇ ਕਹਿੰਦੇ ਸੀ ਨਾ LIC ਹੈ
0: ਹਾਂਜੀ
1: ਜੀ,
0: ਹਾਂਜੀ
1: ਜੀਵਨ ਕੇ ਸਾਥ ਵੀ ਤੋ ਜੀਵਨ ਕੇ ਬਾਅਦ
0: ਬਿਲਕੁਲ
1: ਵੀ,
0: ਜੀ
1: ਹੁਣ ਤਾਂ ਇਹ ਨਹੀਂ ਪਤਾ ਵੀ ਇਹ ਜੀਵਨ ਕੇ ਸਾਥ ਵੀ ਇਹਨੇ ਦੇਣੇ ਵਾਪਸ ਕੇ ਨਹੀਂ ਦੇਣੇ ਜੀ, ਬਾਅਦ ਤਾਂ ਕਹਿੰਦੇ ਦੇਖਿਆ ਜੀ।
0: ਹਾਂ ਜੀਰਾ ਸਾਹਿਬ ਲਿਖਦੇ ਆ, ਕਹਿੰਦੇ ਭਾਜੀ ਸਾਡੀ ਕੁੜਮਣੀ ਦੇ 14,000 ਮਰਨ ਤੋਂ ਬਾਅਦ ਵੀ ਘਰੋਂ ਮਿਲਿਆ ਸੀ ਜੀ ਸੀ ਜੀ ਨੋਟਬੰਦੀ।
1: ਹਾਂਜੀ ਹਾਂਜੀ ਹਾਂਜੀ
0: ਜੀ, ਪਰ
1: ਚਲੋ
0: ਸੈਣੀ ਸਾਹਿਬ
1: ਠੀਕ ਗੱਲ ਹੈ ਜੀ।
0: ਹਾਂਜੀ ਹਾਂਜੀ ਕੰਟੀਨਿਊ ਪਲੀਜ਼।
1: ਕੁੜਮਣੀ ਦੇ ਕੁੜਮਣੀ ਦੇ ਪੈਸੇ ਮਿਲਣੇ ਤਾਂ ਚੰਗੀ ਗੱਲ ਹੈ, ਜੀਰਾ ਸਾਹਿਬ ਤਾਂ ਖੁਸ਼ ਹੋ ਗਏ ਹੋਣੇ ਇਹ ਸੁਣ ਕੇ। ਹਾਂਜੀ
0: ਬਿਲਕੁਲ ਜੀ, ਪਰ ਸੈਣੀ ਸਾਹਿਬ ਜਿਹੜਾ ਸਿਆਸੀ ਜਾਂਦਾ ਆਉਂਦਾ ਹੈ ਉਹਦੇ ਉੱਤੇ ਕੋਈ ਲਗਾਮ ਨਹੀਂ ਹੈ, ਪਤਾ ਨਹੀਂ ਕੋਈ ਬਾਹਰ ਰੱਖ ਜਾਂਦਾ ਹੈ ਜਿੱਦਾਂ ਗੁਰੂ ਘਰਾਂ ਦੇ ਵਿੱਚ ਜਾਂ ਮੰਦਰਾਂ ਮਸਜਿਦਾਂ ਦੇ ਵਿੱਚ ਕੋਈ ਨਾ ਕੋਈ ਬਾਹਰ ਚੁੱਪ ਚਪੀਤੇ ਰੱਖ ਜਾਂਦਾ ਹੈ, ਇਹਨਾਂ ਨੂੰ ਪਤਾ ਵੀ ਨਹੀਂ ਹੁੰਦਾ, ਚੰਦੇ ਦੇ ਨਾਮ ਦੇ ਉੱਤੇ ਦੇਈ ਜਾਂਦੇ ਆ, ਉਹਨਾਂ ਦੇ ਉੱਤੇ ਕਦੇ ਟੈਕਸ ਟੁਕਸ ਹੋਊਗਾ ਜਾਂ ਕਿੱਦਾਂ ਹੋਊਗਾ, ਸ਼ੋ ਹੋਊਗਾ ਕਿ ਕਿੰਨਾ ਕੁ ਮਿਲਦਾ ਇਹਨਾਂ ਨੂੰ, ਕਿੰਨੇ ਕੁ ਗੱਫੇ ਮਿਲਦੇ ਨੇ। ਤੇ ਦੂਜੇ ਪਾਸੇ ਟਰੰਪ ਜਿਹੜਾ ਉਹ ਪੂਰੀ ਧੜਥੱਲੀ ਮਚਾ ਰਿਹਾ ਜੀ ਉੱਧਰ ਅਮਰੀਕਾ ਦੇ ਵਿੱਚ, ਇਹਨੂੰ ਵੀ ਗੁੜਤੀ ਸਾਡੇ ਵਾਲਿਆਂ ਨੇ ਲਾ ਦਿੱਤੀ ਹੈ, ਉਹ ਵੀ ਜਨਤਾ ਦੇ ਟੈਕਸਾਂ ਦਾ ਪੈਸਾ ਜਿਹੜਾ ਆਪਣੀਆਂ ਮਸ਼ਹੂਰੀਆਂ ਦੇ ਉੱਤੇ ਉਡਾ ਰਿਹਾ ਜੀ।
1: ਪਰ ਸਾਹਿਬ ਇੱਕ ਨਾ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਪਾਰਦਰਸ਼ਤਾ ਜਿਹੜੀ ਆ ਨਾ
0: ਜੀ,
1: ਉਹ ਤੇ ਉਹਨਾਂ ਨੇ ਬੜੀ ਮਤਲਬ ਫੋਕਸ ਕੀਤਾ ਸੀ, RTI ਵੀ ਉਦੋਂ ਹੀ ਆਈ ਜੀ।
0: ਹਾਂਜੀ ਹਾਂਜੀ,
1: ਉਹਨਾਂ ਨੇ ਪਾਰਦਰਸ਼ਤਾ ਦੇ ਉੱਤੇ, ਚਾਹੇ ਉਹਨਾਂ ਨੂੰ ਬਾਅਦ ਦੇ ਵਿੱਚ ਆਪਣੇ ਕ੍ਰਿਟਿਸਿਜ਼ਮ ਵੀ ਸਹਿਣਾ ਪਿਆ, ਕਿਉਂਕਿ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਦੇ ਵਿੱਚ ਵੀ ਜਿਹੜਾ ਜੋ ਹੋ ਰਿਹਾ ਸੀਗਾ ਉਹ ਵੀ ਉਜਾਗਰ ਹੋਇਆ ਤੇ RTI ਦੇ ਰਾਹੀਂ ਹੀ ਹੋਇਆ ਜੀ।
0: ਜੀ
1: ਇਸ ਸਰਕਾਰ ਨੇ ਤਾਂ ਜਿਹੜਾ ਹੈਗਾ ਆ ਉਹ ਤੋਂ ਬਾਅਦ ਫਿਰ ਮੁੜ ਕੇ ਭੇਤ ਦੇਣਾ ਹੀ ਬੰਦ ਕਰ ਦਿੱਤਾ ਜੀ।
0: ਬਿਲਕੁਲ,
1: ਇੱਥੇ ਤੱਕ ਕੋਰੋਨਾ ਦੇ ਵਿੱਚ ਵੀ ਕਮਾ ਕੇ ਗਏ ਜੀ ਇਹ ਤਾਂ
0: ਜੀ,
1: ਤੇ ਐਡੀਆਂ ਐਡੀਆਂ ਵੱਡੀਆਂ ਆਪਣੀਆਂ ਪਾਰਟੀਆਂ ਦੇ ਦਫ਼ਤਰ ਬਣੇ ਇਸੇ ਚੰਦੇ ਦੇ ਨਾਲ ਜੀ, ਇਹ ਚੰਦਾ ਜਿਹੜਾ ਹੈਗਾ ਦੇ ਦਿੰਦੇ ਸੀਗੇ ਜੀ, ਉਹਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਤੁਹਾਨੂੰ ਫੈਸਿਲਿਟੀਆਂ ਮਿਲ ਜਾਂਦੀਆਂ ਹੈਗੀਆਂ ਸੀ
0: ਜੀ।
1: ਸੋ ਇਸ ਕਰਕੇ ਇਹਨਾਂ ਨੇ ਮਤਲਬ ਜਿਹੜੀ ਲੁੱਟ ਨੂੰ ਲੀਗਲ ਕੀਤਾ ਜੀ ਇੱਕ ਕਿਸਮ ਦਾ
0: ਜੀ,
1: ਇਲੈਕਸ਼ਨ ਬੌਂਡ ਬਣਾਤੇ ਜੀ, ਉਹ ਜਿਹੜਾ ਹੈਗੇ ਆ ਉਹ ਉਹਦੇ ਵਿੱਚ ਚੰਦਾ ਬੌਂਡ ਤੁਸੀਂ ਖਰੀਦ ਲਓ ਜੀ, ਤੁਹਾਨੂੰ 20,000 ਤੋਂ ਉੱਤੇ ਜਿਹੜਾ ਹੈਗਾ ਆ ਉਹ ਤਾਂ ਦੱਸਣਾ ਪਊਗਾ, ਉਹ ਕਰਦੇ ਸੀ 20,000 ਤੋਂ ਘੱਟ ਰੱਖ ਲੈਂਦੇ ਸੀ, 19,999 ਤੱਕ ਦਾ ਜਿਹੜਾ ਹੈਗਾ ਆ ਉਹਦੀ ਕੋਈ ਰਸੀਦ ਨੀ ਕੋਈ ਕੁਛ ਨੀ ਜੀ, ਉਹ ਜਿਹੜਾ ਮਰਜ਼ੀ ਦੇ ਜਾਏ ਜੀ, ਉਹ ਘਰ ਹੀ ਏਦਾਂ ਦਿੰਦੇ ਸੀਗੇ ਜੀ ਵੀ ਲਓ ਜੀ ਚਲੋ ਜਿੱਦਾਂ ਮਰਜ਼ੀ ਵੀ ਸਾਨੂੰ ਆਏ ਹੀ 19,999 ਹਾਂਜੀ, 20,000 ਤੋਂ ਉੱਤੇ ਆਇਆ ਹੀ ਕੋਈ ਨੀ
0: ਆਇਆ ਹੀ ਕੋਈ,
1: ਉਹ ਇਸੇ ਕਰਕੇ ਉਹ ਮਤਲਬ ਇਹ ਹੈਗਾ ਆ ਕਿ ਪਤਾ ਹੀ ਨੀ ਕਿੰਨਾ ਕੁ ਅਮਾਊਂਟ ਜਿਹੜਾ ਹੈਗਾ ਆ ਪੋਲੀਟੀਕਲ ਪਾਰਟੀਆਂ ਕੋਲ ਪਿਆ ਆ ਜੀ
0: ਜੀ,
1: ਤੇ ਇਸੇ ਕਰਕੇ ਇਲੈਕਸ਼ਨ ਮਹਿੰਗੇ ਤੋਂ ਮਹਿੰਗੇ ਹੋਈ ਜਾਂਦੇ ਆ ਜੀ। ਦੂਜਾ ਇਹ ਆ ਕਿ ਦੋ ਤਰੀਕਿਆਂ ਦੇ ਜਿਹੜੀ ਹੈਗੀ ਆ, ਅੱਗੇ ਨਾ ਜੀ ਇੱਕਦਾਂ ਸੀਗਾ ਕਿ ਜਿਹੜੇ ਕੁਛ ਕੁ ਲੋਕ ਕਹਿੰਦੇ ਗਰੀਬੀ ਰੇਖਾ ਇੱਕ ਹੈਗੀ ਆ ਜੀ, ਤੇ ਗਰੀਬੀ ਰੇਖਾ ਤੋਂ ਉੱਪਰ ਉੱਠੇ ਸੀ ਥੋੜੇ ਲੋਕ
0: ਜੀ।
1: ਇੱਥੇ ਕੀ ਹੋਇਆ ਹੈਗਾ ਆ ਜੀ, ਜਦੋਂ ਇਹ ਸਰਕਾਰ ਆਈ ਆ 15 ਸਾਲ ਦੇ ਰਜੀਮ ਦੇ ਵਿੱਚ ਉਹ ਐਡਵਰਸ ਹੋ ਗਿਆ ਜੀ,
0: ਜੀ
1: ਜਿਹੜਾ ਇਹ ਲੈਵਲ ਜਿਹੜਾ ਹੈਗਾ ਆ ਕਿ ਤੁਸੀਂ ਯਕੀਨ ਕਰਿਓ ਕਿ ਆਮ ਜਨਤਾ ਜਿਹੜੀ ਹੈਗੀ ਆ ਵੀ ਅਮੀਰ ਵੱਧ ਗਏ ਜੀ, ਤੇ ਅਮੀਰਾਂ ਦੇ ਵਿੱਚ ਜਿਹੜੇ ਹੈਗੇ ਅਰਬਪਤੀ ਆ ਉਹ ਵੱਧ ਗਏ ਜੀ, ਤੇ ਗਰੀਬ ਜਿਹੜੇ ਹੈਗੇ ਆ ਉਹ ਉਧਰੋਂ ਗਰੀਬ ਵੱਧ ਗਏ ਜੀ, ਤੇ ਮਿਡਲ ਕਲਾਸ ਖਤਮ ਹੋ ਗਈ ਜੀ,
0: ਵੱਧ ਤੋਂ ਵੱਧ ਹੋ ਗਏ,
1: ਮਿਡਲ ਕਲਾਸ ਘਟੀ ਆ, ਮਿਡਲ ਕਲਾਸ ਘਟੀ ਆ ਜੀ, ਤੇ ਬਾਕੀ ਜਿਹੜੇ ਹੈਗੇ ਆ ਗਰੀਬਾਂ ਦੀ ਗਿਣਤੀ ਚ, ਕਿਉਂਕਿ ਮਿਡਲ ਕਲਾਸ ਜਿਹੜੀ ਆ ਉਹ ਉਧਰ ਗਰੀਬੀ ਰੇਖਾ ਵੱਲ ਨੂੰ ਧੱਕੀ ਗਈ ਜੀ,
0: ਧੱਕੀ ਗਈ ਜੀ, ਕਿੰਨਾ ਚਿਰ ਜੇਬ ਚੋਂ ਘੱਟ ਘੱਟ ਲਾਈ ਜਾਣਗੇ ਉਹ ਵੀ, ਬਿਲਕੁਲ ਹੈ ਜੀ।
1: ਉਹ ਕੱਲ ਅੱਜ ਕਿਤੇ ਡਿਸਕਸ਼ਨ ਕਰਦੇ ਸੀ ਵੀ ਦੇਖੋ ਚਾਈਨਾ ਦੇ ਵਿੱਚ ਜਿਹੜਾ ਆ ਵੀ ਚਾਈਨਾ ਦੀ GDP ਕਿੰਨੀ ਵੱਡੀ ਆ ਇੰਡੀਆ ਨਾਲੋਂ
0: ਜੀ,
1: ਹੈਂਜੀ, ਉੱਥੇ ਕਿੰਨੇ ਅਡਾਨੀ ਅੰਬਾਨੀ ਹੈਗੇ ਆ ਜੀ,
0: ਜੀ
1: ਸਾਡੇ ਜਿਹੜੇ ਹੈਗੇ ਆ ਮਤਲਬ ਇੰਡੀਵਿਜੁਅਲ ਜਿਹੜੇ ਆ ਉਹ ਕਿੰਨੇ ਅਮੀਰ ਆ ਜੀ।
0: ਜੀ
1: ਸਰ ਇੱਥੇ ਓਬਾਮਾ ਜਦੋਂ ਆਇਆ ਸੀ ਨਾ ਜੀ, ਓਬਾਮਾ ਨੇ ਦੇਖਿਆ ਉਹ ਕਹਿੰਦਾ ਵੀ ਭਾਰਤ ਦੇ ਵਿੱਚ ਏਦਾਂ ਦੇ ਮਤਲਬ ਜਿਹੜੇ ਹੈਗੇ ਆ ਲੋਕ ਬੈਠੇ ਆ, ਭਾਰਤ ਦੀ ਜਨਤਾ ਗਰੀਬ ਆ, ਪਰ ਉਹਨਾਂ ਗਰੀਬਾਂ ਦੇ ਵਿੱਚ ਹੀ ਉਦਯੋਗਪਤੀ ਇੰਨੇ ਕੁ ਅਮੀਰ ਹੈਗੇ ਜਿਹੜੇ ਰਾਜਿਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਦੇ ਹੈਗੇ ਆ, ਤੇ ਆਮ ਲੋਕ ਜਿਹੜੇ ਆ ਕੀੜੇ ਮਕੌੜਿਆਂ ਦੀ ਜ਼ਿੰਦਗੀ ਬਤੀਤ ਕਰਦੇ ਆ। ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਜੀ, ਉਹਨੇ ਕਿਤਾਬ ਲਿਖੀ ਇਸ ਚੀਜ਼ ਤੇ ਜਾ ਕੇ,
0: ਜੀ ਬਿਲਕੁਲ ਹੈ ਜੀ,
1: ਮਾੜੀ ਕਿਸਮਤ ਇਹਨਾਂ ਦੀ ਫਿਰ ਮਨਮੋਹਨ ਆਪਣੇ ਮੋਦੀ ਸਾਹਿਬ ਵੀ ਜਿਹੜੇ ਹੈਗੇ ਆ ਸੂਟ 15 ਲੱਖ ਦਾ ਪਾ ਕੇ ਤੇ ਬਹਿ ਗਏ ਉਹਦੇ ਅੱਗੇ, ਉਹ ਵੀ ਦੇਖਦੇ ਕੇ ਹੱਸੀ ਗਏ ਭਾਈ ਗਰੀਬ ਦੇਸ਼ ਦਾ ਜਿਹੜਾ ਹੈਗਾ ਆ ਅਮੀਰ ਪ੍ਰਧਾਨ ਮੰਤਰੀ ਹੈ ਜੀ, ਤੇ ਉਹ ਇਸ ਕਰਕੇ ਪਤਾ ਨੀ ਕੀ ਇਹ ਸ਼ੋਅ ਕਰਨਾ ਚਾਹੁੰਦੇ ਹੈਗੇ ਆ ਜੀ।
0: ਬਿਲਕੁਲ,
1: ਜਦੋਂ ਇੱਕ ਪਾਸੇ ਜਦੋਂ ਉੱਪਰਲੇ ਲੈਵਲ ਤੇ ਹੁੰਦਾ ਨਾ ਜੀ, ਜਦੋਂ ਕਰਪਸ਼ਨ ਉੱਪਰਲੇ ਲੈਵਲ ਤੋਂ ਚੱਲ ਪੈਂਦੀ ਹੈ ਨਾ ਜੀ, ਫਿਰ ਉੱਥੇ ਥੱਲੇ ਕੰਟਰੋਲ ਨਹੀਂ ਹੋ ਸਕਦਾ ਜੀ,
0: ਨਹੀਂ ਹੋ ਸਕਦਾ, ਬਿਲਕੁਲ ਹੈ ਜੀ।
1: ਜਿਸ ਦੇਸ਼ ਦਾ ਰਾਜਾ ਅਮੀਰ ਇਮਾਨਦਾਰ ਨੀ ਨਾ ਜੀ, ਉੱਥੇ ਦੀ ਪ੍ਰਜਾ ਜਿਹੜੀ ਆ ਉਹ ਇਮਾਨਦਾਰ ਨਹੀਂ ਹੋ ਸਕਦੀ ਜੀ,
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਜਦੋਂ ਇਮਾਨਦਾਰੀ ਦੀ ਗੱਲ, ਕੱਟੜ ਇਮਾਨਦਾਰੀ ਦੀ ਗੱਲ ਕਰਦੇ, ਕੋਠੀਆਂ ਦਾ ਰੌਲਾ ਫਿਰ ਪੈਣ ਲੱਗ ਗਿਆ ਜੀ, ਕਿ ਕੋਠੀ ਕੋਠੀ ਖੇਡ ਰਹੇ ਨੇ। ਅੱਜ ਜਾਖੜ ਸਾਹਿਬ ਪਹੁੰਚੇ ਨੇ, ਉਹਨਾਂ ਨੇ ਆਨਲਾਈਨ ਬੁੱਕ ਵੀ ਕਰਾਇਆ ਆਪਣਾ ਸਾਰਾ ਕੁਝ, ਫਿਰ ਵੀ ਨਹੀਂ ਉਹਨਾਂ ਨੂੰ ਅੰਦਰ ਵੜਨ ਦਿੱਤਾ, ਨਾ ਮੀਡੀਆ ਨੂੰ ਵੜਨ ਦਿੰਦੇ ਜੀ।
1: ਸਰ ਇੱਥੇ ਇਹਨਾਂ ਕੋਠੀਆਂ ਦੇ ਵਿੱਚ ਇੱਕ ਸਰਕਟ ਹਾਊਸ ਹੈ ਜਿੱਥੇ ਕਮਰਾ ਉਹਨਾਂ ਨੇ ਬੁੱਕ ਕਰਾਇਆ ਸੀ, ਔਰ ਮਜ਼ੇ ਦੀ ਗੱਲ ਇਹ ਆ ਵੀ ਇਹਨਾਂ ਦੀ ਬੁਕਿੰਗ ਕਨਫਰਮ ਕੀਤੀ ਸੀ,
0: ਬਿਲਕੁਲ,
1: ਤੇ ਮੁੜ ਕੇ ਬਾਹਰ ਇਹਨਾਂ ਨੇ ਪੁਲਿਸ ਲਾਈ ਸੀਗੀ ਜੀ ਵੀ ਅੰਦਰ ਜਾਣ ਨੀ ਦੇਣਾ ਜੀ, ਕਿਉਂਕਿ ਸਾਰੇ ਪਾਸੇ ਉਹ ਕੋਠੀਆਂ ਦਾ ਰੌਲਾ ਪੈਣ ਲੱਗ ਪਿਆ ਤੇ ਕਰਕੇ ਜੀ।
0: ਹਾਂਜੀ ਬਿਲਕੁਲ ਹੈ ਜੀ।
1: ਦੁੱਖ ਦੀ ਗੱਲ ਇਹ ਆ ਕਿ ਜਿਹੜੇ 92 ਚੁਣ ਕੇ ਭੇਜੇ ਸੀਗੇ ਜੀ, ਉਹ ਮਿੱਟੀ ਦੇ ਮਾਧੋ ਨਿਕਲੇ ਜੀ,
0: ਮੰਤਰੀ ਬਾਹਰ ਕਿਸੇ ਨੇ ਕੋਈ ਦਮ ਦਿਖਾਇਆ ਹੀ ਨਹੀਂ, ਉੱਥੇ ਟੀਮਾਂ ਜਾਂ ਹੋਰ ਸਾਰੇ ਜਿਹੜੇ ਨੇ ਵਾਧੂ ਘਾਟੂ ਲੋਕ ਨੇ, ਕੋਈ ਅਹੁਦਾ ਨਹੀਂ ਗਾ ਜਾਂ ਸਲਾਹਕਾਰ ਨੇ, ਉਹ ਤੁਰੇ ਫਿਰਦੇ ਆ ਜੀ ਮੰਤਰੀ।
1: ਮੈਨੂੰ ਤਾਂ ਲੱਗਦਾ ਭਾਰੀ ਸਾਹਿਬ ਇਹਨਾਂ ਦੇ ਬ੍ਰੇਨ ਵਾਸ਼ ਕਰ ਦਿੱਤੇ
0: ਜੀ,
1: ਇਹਨਾਂ ਨੂੰ ਨਹੀਂ ਪਤਾ ਵੀ ਗਰਾਊਂਡ ਰਿਐਲਿਟੀ ਕੀ ਹੈਗੀ ਆ, ਕਿ ਭਾਈ ਜੇ ਸਾਨੂੰ ਪਾਰਟੀ ਟਿਕਟ ਦੇ ਵੀ ਦੇਵੇ ਤਾਂ ਵੀ ਅਸੀਂ ਜਿੱਤਣਾ ਨੀ, ਇਸ ਕਰਕੇ ਨੀ ਜਿੱਤਣਾ ਵੀ ਲੋਕਾਂ ਦੀ ਰਿਸੈਂਟਮੈਂਟ ਬਹੁਤ ਜ਼ਿਆਦਾ ਹੋ ਗਈ ਆ ਵੀ ਇਹ ਸਰਕਾਰ ਨੇ ਜਿਹੜਾ ਆ ਵੀ ਕੋਈ ਵਰਗ ਐਸਾ ਨਹੀਂ ਗਾ ਜਿਹੜਾ ਸੁਖੀ ਹੋਵੇ
0: ਜੀ,
1: ਹੈ ਜੀ, ਕਿਸਾਨ ਇਹਨਾਂ ਨੇ ਕੁੱਟ ਦਿੱਤੇ, ਸਫਾਈ ਕਰਮਚਾਰੀ ਇਹਨਾਂ ਨੇ ਕੁੱਟ ਸਿੱਟੇ, ਮੁਲਾਜ਼ਮ ਇਹਨਾਂ ਨੇ ਕੁੱਟ ਸਿੱਟੇ, ਸਾਰੇ ਤਾਂ ਨਾਰਾਜ਼ ਹੈਗੇ ਆ, ਫੇਰ ਵੀ ਤੁਸੀਂ ਉਹਨਾਂ ਬੰਦਿਆਂ ਦੀਆਂ ਚਮਚਾਗਿਰੀਆਂ ਕਰਦੇ ਹੈਗੇ ਆ ਜੀ, ਉਹਨਾਂ ਦੇ ਖਿਲਾਫ਼ ਨੀ ਬੋਲਦੇ, ਤੁਹਾਨੂੰ ਵੀ ਪਤਾ ਆ ਵੀ ਉਹਨਾਂ ਦੇ ਐਕਟ ਐਂਡ ਐਕਸ਼ਨ ਜਿਹੜੇ ਆ ਉਹ ਠੀਕ ਨਹੀਂ ਹੈਗੇ, ਉਹ ਦਿੱਲੀਓ ਜਿਹੜੇ ਜਿੰਨੇ ਫੇਲਰ ਬੰਦੇ ਹੈਗੇ ਸੀ, ਜਿੰਨੇ ਉੱਥੇ ਜਿਹੜੇ ਹਾਰੇ ਸੀ, ਸਾਰੇ ਹੀ ਆ ਕੇ ਇੱਥੇ ਪੰਜਾਬ ਦੇ ਵਿੱਚ ਜਿੱਤਿਆਂ ਨਾਲੋਂ ਵੱਧ ਤਨਖਾਹਾਂ ਲੈਣ ਲੱਗੇ ਆ ਜੀ, ਤੁਹਾਡੇ ਇੱਕ ਵਿਧਾਇਕ ਨਾਲੋਂ ਵੱਧ ਸੈਲਰੀ ਜਿਹੜਾ ਹੈਗਾ ਇੱਕ ਅਬਜ਼ਰਵਰ ਲੈਣ ਲੱਗਾ ਆ, ਉਹ ਕਿੱਡਾ ਕੁ ਜਿਹੜਾ ਆ, ਫਿਰ ਤਾਂ ਇੱਕ ਚਪੇੜ ਤਾਂ ਇਹ ਜਿਹੜੀ ਹੈਗੀ IAS ਦੇ ਮੂੰਹ ਤੇ ਵੀ ਹੈਗੀ ਆ ਜੀ, ਕਿ ਇਹ ਬਿਊਰੋਕਰੇਸੀ ਜਿਹੜੀ ਆ ਕੀ ਕਰਦੀ ਆ, ਜੇ ਪਾਲਿਸੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਬਣਾਉਣੀਆਂ ਤੇ
0: ਬਿਊਰੋਕਰੇਸੀ ਕੰਟਰੋਲ ਕਰ ਕੀਤੀ ਹੋਈ ਆ ਜੀ ਪੂਰੇ, ਬਿਲਕੁਲ ਹੈ ਜੀ,
1: ਹਾਂ ਜੀ, ਬਿਊਰੋਕਰੇਸੀ ਦੀ ਉਹਨਾਂ ਕੋਈ ਵਿਦਾਊਟ ਐਨੀ ਪਾਸਿੰਗ ਆਫ ਐਨੀ ਐਗਜ਼ਾਮੀਨੇਸ਼ਨ ਉਹ ਮਤਲਬ ਜਿਹੜਾ ਆ ਉਹਨਾਂ ਨੂੰ ਸੁਪਰਸੀਡ ਕਰਦੇ ਪਏ ਆ
0: ਜੀ, ਬਿਲਕੁਲ ਹੈ,
1: ਤੇ ਬਿਊਰੋਕਰੇਸੀ ਨੂੰ ਜਿਹੜਾ ਆ ਉਹ ਇਸ ਚੀਜ਼ ਤੇ ਅਪੋਜ਼ ਕਰਨਾ ਚਾਹੀਦਾ ਵੀ ਭਾਈ ਅਸੀਂ ਨੀ ਕਰਦੇ ਹੈਗੇ, ਪਰ ਕਾਰਨ ਇਹ ਆ ਕਿ ਸਵਾਰਥਾਂ ਨਾਲ ਨਿੱਜ ਨਾਲ ਜੁੜੇ ਆ ਸਾਰੇ ਜਣੇ ਕਿ ਹਾਂਜੀ ਮੈਨੂੰ ਕੀ ਲੋੜ ਹੈਗੀ ਆ, ਮੈਂ ਆਪਣਾ ਜਿਹੜਾ ਮੇਰਾ ਲੋਟ ਲੱਗਾ ਰਹਿਣਾ ਚਾਹੀਦਾ
0: ਜੀ,
1: ਉਹ ਇਸ ਕਰਕੇ ਅਗਲੇ ਇਸ ਚੀਜ਼ ਦਾ ਫਾਇਦਾ ਲੈਂਦੇ ਜੀ ਡਿਵਾਈਡ ਐਂਡ ਰੂਲ ਦਾ
0: ਜੀ, ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜੀ। ਬਾਕੀ ਸਰ ਜਿਹੜੇ ਅੱਜ ਹੈਗਾ ਆ ਵੀ ਆਪਾਂ ਖਬਰਾਂ ਦਾ ਹੈਡਿੰਗ ਦਿੱਤਾ ਸੀ ਵੀ ਬੋਲ ਮੋਹਨ ਪਿਆਰੇ, ਤੇ ਮੋਹਨ ਸਿੰਘ ਜਿਹੜਾ ਹੈਗਾ ਆ ਅੱਜ ਜਿਹੜਾ ਆ ਉਹ ਚਾਵਲੇ ਵਾਲੇ ਕੇਸ ਦੇ ਵਿੱਚ ਮੋਹਨ ਸਿੰਘ ਹੈਗਾ ਡਰਾਈਵਰ ਜੀ,
0: ਬੀਬੀ ਰੂਪ ਕੌਰ ਜੀ ਦਿਖਾਉਗੀ ਆਪਣਾ ਰੂਪ ਹੁਣ ਚੰਗੀ ਤਰ੍ਹਾਂ,
1: ਉਹ ਵੀ ਦਿਖਾਏਗੀ ਜੀ। ਪਹਿਲਾਂ ਤਾਂ ਮੋਹਨ ਸਿੰਘ ਜਿਹੜਾ ਆ ਉਹਨੇ ਬਿਆਨ ਦੇ ਦਿੱਤੇ ਜੀ, ਉਹਨੇ ਖੁਲਾਸੇ ਕਰ ਦਿੱਤੇ ਆ
0: ਜੀ
1: ਕਿ ਭਾਈ ਇਹ 10 ਮਹੀਨੇ ਬੀਬੀ ਉੱਥੇ ਰਹੀ ਆ, ਇਹ ਡਰਾਈਵਰ ਸੀ ਇਹੀ ਲੈ ਕੇ ਜਾਂਦਾ ਰਿਹਾ ਨਾ ਜੀ ਦਵਾਈ ਲੈਣ ਵਾਸਤੇ ਚੰਡੀਗੜ੍ਹ ਜਾਂਦਾ ਰਿਹਾ
0: ਜੀ,
1: ਉਹ ਦੱਸਦੇ ਆ ਜੀ ਵੀ 1 ਲੱਖ ਰੁਪਇਆ ਧਰਮ ਪ੍ਰਚਾਰ ਫੰਡ ਦੇ ਵਿੱਚੋਂ ਜਿਹੜਾ ਆ ਬੀਬੀ ਨੂੰ ਦਿੱਤਾ ਗਿਆ।
0: ਜੀ
1: ਸੋ ਇਸ ਕਰਕੇ ਹੁਣ ਤਾਂ ਮਤਲਬ ਇਹ ਆ ਵੀ ਜੇ ਇਹ ਪੈਸੇ ਦਿੱਤੇ ਗਏ ਹੈਗੇ ਆ ਤੇ ਇਹ ਨਹੀਂ ਹੋ ਸਕਦਾ ਵੀ SGPC ਦੇ ਜਿਹੜਾ ਪ੍ਰਧਾਨ ਆ ਉਹਦੀ ਕੰਸੈਂਟ ਤੋਂ ਬਿਨਾਂ ਜਾਂ ਉਹਦੀ ਨੌਲੇਜ ਤੋਂ ਬਿਨਾਂ ਜਿਹੜਾ ਆ ਪੈਸੇ ਦਿੱਤੇ ਗਏ ਹੋਣਗੇ ਜੀ।
0: ਜੀ
1: ਉਹਨੂੰ ਕਿਉਂ ਪੈਸੇ ਦਿੱਤੇ, ਕਾਹਦੇ ਪੈਸੇ ਦਿੱਤੇ, ਕੀ ਉਹ ਸਵਾਰਤੀ ਸੀ ਜੀ, ਕਿਹੜਾ ਉਹ
0: ਜੀ
1: ਧਰਮ ਪ੍ਰਚਾਰ ਕਰਦੀ ਪਈ ਸੀ ਜੀ,
0: ਜੀ
1: ਇੱਥੇ ਬਿਠਾਈ ਗਈ ਸੀ ਬੀਬੀ ਉਹ।
0: ਜੀ
1: ਸੋ ਇਸ ਕਰਕੇ ਬਹੁਤ ਜ਼ਿਆਦਾ ਜਿਹੜੀਆਂ ਅਕਿਊਜ਼ਿੰਗ ਫਿੰਗਰ ਜਿਹੜੀਆਂ ਇਹਨਾਂ ਤੇ ਰੇਜ਼ ਹੋ ਰਹੀਆਂ ਜੀ। ਉਹ
0: ਜੀ
1: ਹੁਣ ਮੋਹਨ ਸਿੰਘ ਦੇ ਖੁਲਾਸੇ ਹੋ ਗਏ ਜੀ, ਉਹ ਚਰਚਾ ਦੇ ਵਿੱਚ ਰਹਿਣੇ ਆ। ਉਧਰੋਂ ਬੀਬੀ ਰੂਪ ਕੌਰ ਸੰਧੂ, ਉਹ ਜਿਹੜੀ ਇਹਨਾਂ ਦੀ ਬੁਲਾਰਾ ਸੀ ਜੀ, ਉਹਨਾਂ ਨੇ ਮਤਲਬ ਇਸਤਰੀ ਵਿੰਗ ਦਾ ਬੁਲਾਰਾ ਸੀ, ਉਹਨਾਂ ਨੇ
0: ਹਰਗੋਬਿੰਦ ਕੌਰ
1: ਇਹ ਗੱਲ ਕਹੀ ਕਿ ਭਾਈ ਇਸ ਜਿਹੜੀ ਪ੍ਰੈਸ ਕਾਨਫਰੰਸ ਤੋਂ ਬਾਅਦ ਮੇਰੇ ਕੋਲ ਹੋਰ ਵੀ ਲੇਡੀਜ਼ ਦੀਆਂ ਕੰਪਲੇਂਟ ਆਈਆਂ।
0: ਜੀ
1: ਅਕਾਲੀ ਦਲ ਨੇ ਜਿਹੜਾ ਆ ਇੱਕਦਮ ਰਿਐਕਟ ਕਰਦੇ ਹੋਏ ਜੀ ਉਹਨੂੰ ਪਾਰਟੀ ਚੋਂ ਕੱਢ ਦਿੱਤਾ।
0: ਜੀ
1: ਉਹਨਾਂ ਦਾ ਗਿਲਾ ਇਹ ਸੀ ਤੇ ਨਾਲ ਜਿਹੜਾ ਆ ਉਹਨਾਂ ਦਾ ਗਿਲਾ ਇਹ ਸੀ
0: ਜੀ
1: ਕਿ ਭਾਈ ਜੇ ਮੇਰੇ ਵਿਰੁੱਧ ਕੋਈ ਗੱਲ ਹੈਗੀ ਸੀ ਉਹ ਤਾਂ ਜਾਣੀ ਚਾਹੀਦੀ ਸੀ ਡਿਸਿਪਲਿਨਰੀ ਕਮੇਟੀ ਨੂੰ ਜੀ।
0: ਜੀ
1: ਉਹ ਡਿਸਿਪਲਿਨਰ ਜੇ ਮੈਂ ਦੇਖਿਆ ਵੀ ਡਿਸਿਪਲਿਨ ਕੋਈ ਭੰਗ ਕੀਤਾ ਹੁੰਦਾ ਤੇ ਫਿਰ ਜਿਹੜਾ ਆ ਮੇਰੀ ਸੁਣਵਾਈ ਹੋਣੀ ਸੀ,
0: ਜੀ
1: ਅਪਰਚੁਨਿਟੀ ਆਫ ਬੀਇੰਗ ਹਰਡ ਜਿਹੜੀ ਉਹ ਦੇਣੀ ਚਾਹੀਦੀ ਸੀ ਜੀ,
0: ਜੀ
1: ਤੇ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਫੋਲੋ ਕਰਨਾ ਚਾਹੀਦਾ ਸੀ
0: ਜੀ
1: ਤੇ ਉਹ ਬਿਨਾਂ ਕਿਸੇ ਸੁਣਵਾਈ ਦੇ ਅਗਲੇ ਬੰਦੇ ਨੂੰ ਤੁਸੀਂ ਕੱਢ ਦਿੱਤਾ ਜੀ।
0: ਜੀ
1: ਤੇ ਉਹ ਤੋਂ ਬਾਅਦ ਫਿਰ ਅਗਲਾ ਬੰਦਾ ਕਹਿੰਦਾ ਠੀਕ ਗੱਲ ਹੈਗੀ ਆ, ਜੋ ਮੇਰੀ ਨੌਲੇਜ ਚ ਆ ਜਾਂ ਇਸ ਤਰੀਕੇ ਨਾਲ ਆਇਆ ਹੈਗਾ
0: ਜੀ
1: ਤੇ ਉਹ ਮੈਂ ਜਿਹੜਾ ਆ ਜਨਤਕ ਕਰੂੰ। ਉਹਨਾਂ ਤੇ ਦੋ ਤਿੰਨ ਬੰਦਿਆਂ ਵੱਲ ਨੂੰ ਇਸ਼ਾਰੇ ਵੀ ਕਰ ਦਿੱਤੇ ਜਿਹੜੇ ਅਕਾਲੀ ਦਲ ਦੇ ਵਿੱਚ ਜਿਹੜੇ ਆ ਵੱਡੇ ਲੀਡਰ ਬਣੇ ਆ ਜੀ,
0: ਜੀ
1: ਤੇ ਕੋਈ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਵੀ ਹੈਗਾ ਜੀ, ਵੀ
0: ਜੀ
1: ਉਹਨਾਂ ਨੇ ਵੀ ਇਹ ਗੁਰਦੁਆਰਿਆਂ ਦੀਆਂ ਇਮਾਰਤਾਂ ਜਿਹੜੀਆਂ ਹੈਗੀਆਂ ਇਹਨਾਂ ਦੀ ਪਵਿੱਤਰਤਾ ਭੰਗ ਕੀਤੀ ਆ ਜੀ।
0: ਜੀ
1: ਸੋ ਉਹ ਹੁਣ ਵੋਕਲ ਜ਼ਿਆਦਾ ਹੋ ਗਏ ਜੀ ਸਗੋਂ,
0: ਜੀ
1: ਤੇ ਜਿੱਥੇ ਤੱਕ ਜਿਹੜਾ ਆ ਉਹਨਾਂ ਨੂੰ ਜੇ ਕੁਐਸਚਨ ਕੀਤਾ ਗਿਆ ਕਿ ਭਾਈ ਜਿਹੜੀ ਆ ਵੀ ਤੁਸੀਂ ਆਪਣੀ ਮਰਜ਼ੀ ਨਾਲ ਉਸ ਬੀਬੀ ਨੂੰ ਪ੍ਰੈਸ ਕਾਨਫਰੰਸ ਚ ਲੈ ਕੇ ਆਏ ਸੀ, ਤੇ
0: ਜੀ
1: ਉੱਥੇ ਉਹਨਾਂ ਦਾ ਜਵਾਬ ਇਹ ਸੀ
0: ਫਸ
1: ਕਿ
0: ਗਏ ਨੇ।
1: ਨਹੀਂ ਜੀ ਨਹੀਂ ਜੀ ਮੈਨੂੰ ਤਾਂ ਜਿਹੜਾ ਹੈਗਾ ਆ ਪਾਰਟੀ ਤੋਂ ਹੀ ਸੁਨੇਹਾ ਲੱਗਾ ਸੀ ਤਾਂ ਹੀ
0: ਜੀ
1: ਮੈਂ ਉਹਨੂੰ ਲੈ ਕੇ ਆਈ ਸੀ।
0: ਜੀ
1: ਤੇ ਸਮਝਦਾਰ ਬੰਦੇ ਤਾਂ ਇਹ ਵਿਚਾਰ ਕਰਦੇ ਆ ਕਿ ਹੋ ਸਕਦਾ ਆ ਇਹ ਗੱਲ ਸਹੀ ਵੀ ਹੋਵੇ,
0: ਜੀ
1: ਕਿਉਂਕਿ ਜਦੋਂ ਉਹ ਬੀਬੀ ਮੀਡੀਆ ਦੇ ਵਿੱਚ ਆਈ ਆ ਉਸ ਤੋਂ ਬਾਅਦ ਹੀ ਵੀ ਲੋਕਾਂ ਨੂੰ ਮਤਲਬ ਥੋੜਾ ਦਈ ਤਾਂ ਬਹਿਰੀਨ ਵਾਲੀ ਬੀਬੀ, ਬਹਿਰੀਨ ਵਾਲੀ ਬੀਬੀ ਹਰ ਇੱਕ ਦੀ ਇਮੈਜੀਨੇਸ਼ਨ ਸੀਗਾ, ਪਤਾ ਨੀ ਕਿਹਦੇ
0: ਜੀ
1: ਨਾਲ ਮਤਲਬ ਜਿਹੜੀ ਆ ਧੱਕਾ ਹੋ ਗਿਆ।
0: ਜੀ
1: ਜਦੋਂ ਉਹ ਬੀਬੀ ਆਈ ਉਹਦੀ ਏਜ ਦੇਖ ਕੇ ਜਾਂ ਉਹਦਾ ਹਿਸਾਬ ਕਿਤਾਬ ਦੇਖ ਕੇ ਤੇ ਜਾਂ ਉਹਦਾ ਪਿਛਲਾ ਰੈਕਡ ਦੇਖ ਕੇ ਤੇ
0: ਜੀ
1: ਹਰ ਕੋਈ ਕਹਿਣ ਲੱਗ ਪਿਆ ਕਿ ਬੀਬੀ
0: ਜੀ
1: ਜੀ ਇਹ ਮਤਲਬ ਜਿਹੜਾ ਇਹ ਆ ਵੀ ਏਡੀ ਗੱਲ ਸੌਖੀ ਨੀ ਜਿੱਡੀ ਤੁਸੀਂ ਬਣਾ ਕੇ ਬਹਿ ਗਏ
0: ਜੀ
1: ਹੈ ਜੀ। ਤੇ ਉਹ ਫਿਰ ਉਹਨਾਂ ਵੱਲ ਨੂੰ ਵੀ ਜਿਹੜਾ ਆ ਵੀ ਦੋਸ਼ ਜਿਹੜੇ ਆ ਲੱਗੇ ਵੀ ਉਹਨਾਂ ਤੇ ਵੀ ਭਾਈ ਇਹ ਇਸੇ
0: ਤੁਸੀਂ ਵੀ
1: ਕਰਕੇ
0: ਉਨੇ
1: ਪਹਿਲਾਂ
0: ਹੀ
1: ਜਿਹੜੇ ਆ
0: ਹਿੱਸੇਦਾਰੀ ਹੋ
1: ਕ੍ਰਿਮੀਨਲ
0: ਤੁਹਾਡੀ
1: ਕੇਸਿਸ
0: ਦੇ
1: ਦੇ
0: ਵਿੱਚ
1: ਵਿੱਚ ਇਨਵੋਲਵ ਸੀ
0: ਜੀ
1: ਤੇ ਤੁਹਾਡਾ ਕਿਹੜਾ ਨਵਾਂ ਕੰਮ ਹੈ, ਪਰਚਾ ਦਰਜ ਕਰਾਉਣਾ ਤੁਸੀਂ ਪਹਿਲਾਂ ਵੀ ਕਰਾਇਆ ਸੀ ਜੀ,
0: ਜੀ
1: ਇਹ ਸਾਰੇ ਦੋਸ਼ ਬਲਡੂਆ ਸਾਹਿਬ ਨੇ ਲਾਤੇ।
0: ਜੀ
1: ਸੋ ਉਸ ਇਸ ਕਰਕੇ ਉਹ ਹਾਲਾਤ ਦੇਖਦੇ ਹੋਏ ਲੱਗਦਾ ਆ ਕਿ ਬੀਬੀ ਜਿਹੜੀ ਆ ਰੂਪ ਕੌਰ ਸੰਧੂ ਉਹ ਸੱਚ ਬੋਲ ਰਹੀ ਆ,
0: ਜੀ
1: ਹੋ ਸਕਦਾ ਆ। ਮੈਂ ਇਸ ਗੱਲ ਦੇ ਉੱਤੇ ਤਾਂ ਮਤਲਬ ਯਕੀਨ ਨਾ ਨਹੀਂ ਕਹਿ ਸਕਦਾ ਵੀ ਉੱਪਰ ਸੁਖਬੀਰ ਬਾਦਲ ਹੋਣਾ ਤੱਕ ਇਸ ਗੱਲ ਦਾ ਜਿਹੜਾ ਆ ਪਤਾ ਹੋਊਗਾ। ਇਹ
0: ਜੀ
1: ਜਿਹੜੇ ਕਈ ਵਾਰੀ ਥੱਲੜੇ ਲੈਵਲ ਦੇ ਲੀਡਰ ਹੁੰਦੇ ਆ ਨਾ ਜੀ, ਉਹੀ ਕੌਨਸਪੀਰੇਸੀ ਰਚਦੇ ਰਹਿੰਦੇ ਹੈਗੇ, ਉਹੀ ਆਪਣੀ ਇਮੈਜੀਨੇਸ਼ਨ ਚਲਾਉਂਦੇ ਰਹਿੰਦੇ, ਆਪਾਂ ਇੱਦਾਂ ਕਰ ਲੈਂਦੇ ਆਪਾਂ ਇੱਦਾਂ
0: ਜੀ
1: ਕਰ ਲੈਂਦੇ ਹਾਂ ਜੀ।
0: ਨਾਲੇ ਸਾਈਂ ਸਾਹਿਬ ਜਿਹੜਾ
1: ਉਹ
0: ਫੰਡਿੰਗ
1: ਉਹਦੇ
0: ਦਾ
1: ਵਿੱਚ
0: ਮਾਮਲਾ ਵੀ ਇਹਨਾਂ ਨੇ ਚੱਕਿਆ ਆ, ਹੁਣ ਦੇਖੋ ਬਹੁਤ ਸਾਰੀ ਕੁੰਡੀ ਲੱਗਦੀ ਹੈ। ਹੁਣ ਕਹਿ ਸਕਦੇ ਹਾਂ ਬਹੁਤ ਸਾਰੇ ਗੁਰੂ ਘਰ ਨੇ ਜਾਂ ਕੋਈ ਵੀ ਸੰਸਥਾ ਲਾ ਲਓ, ਕੋਈ ਕਲੀਨ ਚਿੱਟ ਨਹੀਂ ਦੇ ਰਿਹਾ SGPC ਨੂੰ, ਪਰ ਉਹਨਾਂ ਦਾ ਇਹ ਫਰਜ਼ ਵੀ ਬਣਦਾ ਕਿ ਨਿਗਰਾਨੀ ਤੇ ਡੰਡਾ ਕੁੰਡਾ ਪੂਰਾ ਰੱਖਣ, ਉਹਦੇ ਉੱਤੇ ਕੋਈ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਗੱਲਬਾਤ ਤੇ ਨਾਲ ਦੀ ਨਾਲ ਕੀਤਾ ਜਾਣਾ ਚਾਹੀਦਾ ਐਕਸ਼ਨ। ਪਰ ਉੱਥੇ ਜਿਹੜੇ ਨੇ ਹਰ ਗੁਰੂ ਘਰ ਦੇ ਜਿਹੜੇ ਨੁਮਾਇੰਦੇ ਨੇ ਜਾਂ ਉਹ ਸਾਰਾ ਦੇਖ ਰੇਖ ਕਰਦੇ ਨੇ, ਉੱਥੇ ਲੋਕਲ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਨੱਕ ਥੱਲੇ ਜੋ ਕੁਝ ਹੁੰਦਾ ਹੈ, ਕਈ ਵਾਰੀ ਉੱਪਰਲੇ ਪਾਸੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਤੱਕ ਵੀ ਗੱਲ ਨਹੀਂ ਪਹੁੰਚਦੀ ਹੋਏਗੀ, ਤਾਂ ਇੱਦਾਂ ਹੀ ਹੁਣ SGPC ਦੇ ਪ੍ਰਧਾਨ ਤੱਕ ਵੀ ਕੀ ਪਤਾ ਹੁਣ ਥੱਲੇ ਨੱਕ ਦੇ ਕੀ ਕੁਝ ਹੋ ਹੀ ਜਾਂਦਾ ਜੀ, ਉਹਦੇ ਘੇ ਚੋਰੀ ਹੁੰਦਾ ਹੈ ਪ੍ਰਸ਼ਾਦ ਦੇ ਲਈ ਜਾਂ ਹੋਰ ਸਾਰੀਆਂ ਚੀਜ਼ਾਂ, ਕਿੰਨਾ ਰਾਸ਼ਨ ਆਉਂਦਾ ਹੈ ਉਹਦੇ ਵਿੱਚ ਕਿੰਨੀ ਕੁੰਡੀ ਲੱਗਦੀ ਹੈ, ਇੱਦਾਂ ਹੀ ਹੁਣ ਫੰਡਿੰਗ ਆ ਜਾਂ ਪ੍ਰਚਾਰ ਦੇ ਨਾਮ ਦੇ ਉੱਤੇ ਉਹਦੇ ਵਿੱਚ ਵੀ ਤਾਂ ਕੁੰਡੀ ਲੱਗ ਹੀ ਸਕਦੀ ਹੈ, ਇੱਦਾਂ ਬਥੇਰਾ ਕੁਝ ਕੀਤਾ ਜਾ ਸਕਦਾ ਜੀ।
1: ਭਾਈ ਸਾਹਿਬ ਤੁਸੀਂ ਕੋਈ ਅੰਗਰੇਜ਼ੀ ਦਵਾਈ ਦੀ ਸ਼ੀਸ਼ੀ ਦੇਖੋ ਤੇ ਉੱਤੇ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ ਨਾ ਜੀ।
0: ਹਾਂਜੀ ਬਿਲਕੁਲ ਜੀ,
1: ਉਹ ਐਕਸਪਾਇਰੀ ਡੇਟ ਤੋਂ ਬਾਅਦ ਜੇ ਆਪਾਂ ਉਹ ਦਵਾਈ ਖਾਂਦੇ ਹਾਂ ਤੇ ਦੋ ਗੱਲਾਂ ਹੋ ਸਕਦੀਆਂ
0: ਜੀ।
1: ਇੱਕ ਤਾਂ ਇਹ ਕਿ ਉਹ ਦਵਾਈ ਅਸਰ ਨਾ ਕਰੇ ਤੇ ਆਪਾਂ ਨੂੰ ਮਤਲਬ ਜਿਹੜਾ ਹੈਗਾ, ਜਾਂ ਉਹ ਦਵਾਈ ਐਡਵਰਸ ਅਸਰ ਕਰੇ, ਠੀਕ ਹੈ ਜੀ। ਹੁਣ ਇਹਨਾਂ ਦੀ ਵੀ ਤਾਂ ਟਰਮ ਲਿਖੀ ਹੈਗੀ ਸੀ ਜੀ 5 ਸਾਲ
0: ਜੀ, ਬਿਲਕੁਲ
1: 15 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਏ, ਇਹਨਾਂ ਬੰਦਿਆਂ ਨੂੰ ਤਾਂ ਸੈਂਟਰ ਕੋਲ ਆਪ ਹੀ ਛੱਡ ਕੇ ਚੱਲ ਜਾਣਾ ਚਾਹੀਦਾ ਵਾ ਭਾਈ, 15 ਸਾਲ ਹੋ ਗਏ ਆ ਸਾਡੇ ਇਲੈਕਸ਼ਨ ਕਰਵਾਓ, ਅਸੀਂ ਫਰੈਸ਼ਨੈਸ ਚਾਹੁੰਦੇ ਹਾਂ, ਅਸੀਂ ਦੁਬਾਰਾ ਜਿਹੜਾ ਮੈਂਡੇਟ ਚਾਹੁੰਦੇ ਹਾਂ ਜੀ। ਤੁਹਾਡੇ ਕੋਲ ਮੈਂਡੇਟ 15 ਸਾਲ ਪੁਰਾਣਾ, 36 ਬੰਦੇ ਵਿੱਚੋਂ ਮਰ ਗਏ 150 ਚੋਂ
0: ਜੀ,
1: ਹਾਂਜੀ, ਤੇ ਕੋਈ ਨੋਮੀਨੇਸ਼ਨ ਵਾਲੀ ਪ੍ਰਕਿਰਿਆ ਵੀ ਹੈ ਨਹੀਂ ਗੀ ਵੀ ਹਾਂ ਜੀ ਉਹ ਪੂਰੀ ਕਰ ਰਹੇ ਜਾਣਗੇ
0: ਜੀ।
1: ਤੂੰ 15 ਸਾਲ ਪੁਰਾਣਾ ਮੈਂਡੇਟ ਲੈ ਕੇ ਤੇ ਤੁਸੀਂ ਜਿਹੜਾ ਆ ਇਨ ਅਬਿਲਟੀ ਵਾਲੇ ਬੰਦਿਆਂ ਨੂੰ ਤੁਸੀਂ ਉੱਥੇ ਜਿਹੜਾ ਆ ਰੱਖਿਆ ਆ ਜੀ,
0: ਜੀ
1: ਉਹਨਾਂ ਬੰਦਿਆਂ ਨੇ ਉਹਨਾਂ ਨੂੰ ਆਪਣੇ ਆਪ ਤਾਂ ਨਹੀਂ ਇਸ ਚੀਜ਼ ਦਾ ਮਹਿਸੂਸ ਹੁੰਦਾ ਹੋਣਾ, ਪਰ ਗਰਾਊਂਡ ਦੇ ਉੱਤੇ ਇਸ ਚੀਜ਼ ਦਾ ਬਹੁਤ ਵੱਡਾ ਅਸਰ ਪੈ ਰਿਹਾ ਜੀ,
0: ਸੰਸਥਾਵਾਂ ਨੂੰ ਪੈ ਰਿਹਾ ਨਾ,
1: ਲੋਕਾਂ ਦਾ ਫੇਥ ਜਿਹੜਾ ਹੈਗਾ ਆ ਉਹ ਟੁੱਟ ਰਿਹਾ ਜੀ। ਤੁਸੀਂ ਗੁਰੂ ਘਰਾਂ ਨੂੰ ਜਿਹੜਾ ਹੈਗਾ ਆ ਇਮਾਰਤਾਂ ਦੇ ਵਿੱਚ ਬਦਲ ਦਿੱਤਾ
0: ਜੀ,
1: ਤੁਸੀਂ ਉਹਨਾਂ ਦੀ ਡੈਫੀਨੇਸ਼ਨ ਗੁਰੂ ਘਰ ਤੋਂ ਇਮਾਰਤ ਵਿੱਚ ਲਿਜਾਣ ਦੇ ਵਿੱਚ ਤੁਹਾਡਾ, ਤੁਸੀਂ ਜਿਹਨਾਂ ਨੇ ਧਰਮ ਪ੍ਰਚਾਰ ਕਰਨਾ ਸੀ ਤੁਸੀਂ ਜਿਹੜਾ ਹੈਗਾ ਆ ਗਿਲਟੀ ਆ ਇਸ ਚੀਜ਼ ਵਾਸਤੇ ਕਿ ਲੋਕਾਂ ਦਾ ਮੋਹ ਭੰਗ ਕਰਨ ਦੇ ਵਿੱਚ ਜੀ।
0: ਬਿਲਕੁਲ ਹੈ ਜੀ, ਗਿਲਟੀ ਤਾਂ ਸਹੀ ਸਾਹਿਬ ਬੀਬੀ ਰੂਪ ਕੌਰ ਵੀ ਓਨੀ ਹੈ, ਜੇ ਹੁਣ ਪਾਰਟੀ ਦੇ ਹਿਸਾਬ ਦੇ ਨਾਲ ਚੱਲੀ ਹੈ ਤਾਂ ਉੱਥੇ ਸਾਰਾ ਕੁਝ ਹੁਣ ਇਹ ਸਾਰਾ ਕੁਝ ਰਲਿਆ ਮਿਲਿਆ ਹੀ ਚੱਲਦਾ ਉਸ ਹਿਸਾਬ ਦੇ ਨਾਲ, ਇਹਨਾਂ ਨੂੰ ਸੰਸਥਾ ਜਾਂ ਸਾਡੇ ਇਤਿਹਾਸ ਦੇ ਨਾਲ ਕੀ ਲੈਣ ਦੇਣਾ, ਬਸ ਇਹਨਾਂ ਜਿੱਦਾਂ ਮੋਹਰੇ ਵਰਤੇ ਜਾਂਦੇ ਨੇ ਚਲਾਏ ਜਾਂਦੇ ਆ, ਹਰ ਕੋਈ ਜਦੋਂ ਬਾਜੀ ਪੁੱਠੀ ਪੈ ਜਾਂਦੀ ਹੈ ਫਿਰ ਇਹਨਾਂ ਵਰਗੇ ਵੀ ਬੋਲਣ ਲੱਗ ਜਾਂਦੇ ਨੇ ਬਾਹਰ ਆ ਕੇ, ਪਤਾ ਕਿ ਸਾਰੀ ਗੱਲ ਮੇਰੇ ਉੱਤੇ ਆਏਗੀ ਜੀ।
1: ਪਰ ਇਹ ਸਭ ਗੱਲ ਇੱਦਾਂ ਹੈਗੀ ਆ, ਹਰ ਇੱਕ ਬੰਦਾ ਜਿਹੜਾ ਇੱਥੇ ਬੋਲ ਰਿਹਾ ਉਹਨੂੰ ਇਹ ਨਾ ਸੋਚੋ ਕਿ ਉਹ ਜੋ ਬੋਲ ਰਿਹਾ ਸੱਚ ਬੋਲ ਰਿਹਾ ਆ, ਉਹਦੇ ਸੱਚ ਦੇ ਪਿੱਛੇ ਵੀ ਜਿਹੜਾ ਹੈਗਾ ਆ ਹੋ ਸਕਦਾ ਆ ਉਹਦਾ ਕੋਈ ਮੋਟਿਵ ਹੋਵੇ
0: ਜੀ,
1: ਉਹਦਾ ਮੋਟਿਵ ਬਿਹਾਇੰਡ ਹੋਵੇ ਕਿ ਹਾਂ ਜੀ ਮੈਂ ਹੁਣ ਇਹਨਾਂ ਕੋਲੋਂ ਗੁੱਡ ਬਾਏ ਕਹੀਏ, ਇਹਨਾਂ ਦਾ ਤਾਂ ਰੈਪੂਟੇਸ਼ਨ ਖਰਾਬ ਹੋ ਗਈ ਆ, ਉਧਰ ਵਾਰਸ ਪੰਜਾਬ ਜਿਹੜਾ ਹੈਗਾ ਆ ਉਹ ਚੱਲ ਰਿਹਾ ਆ ਜੀ, ਇਸ ਵੇਲੇ ਮਾਰਕੀਟ ਚ ਨਵਾਂ ਸਿੱਕਾ
0: ਬੀਜੇਪੀ ਆਈ ਪਈ ਆ
1: ਤੇ
0: ਆਮ ਆਦਮੀ ਪਾਰਟੀ
1: ਉੱਥੇ ਜਿਹੜਾ ਆ, ਹਾਂ ਬਿਲਕੁਲ ਜੀ, ਆਪਸ਼ਨਸ ਤੇ ਆਰ ਦੇਅਰ। ਦੂਜਾ ਇਹ ਆ ਕਿ ਅਕਾਲੀ ਦਲ ਦੀ ਬੈਡ ਲੱਕ ਇਹ ਹੈਗੀ ਆ ਕਿ ਆਮ ਆਦਮੀ ਪਾਰਟੀ ਨੇ ਹੁਣ ਇਹਨਾਂ ਨੂੰ ਮੌਕਾ ਨਹੀਂ ਦੇਣਾ, ਉਹਨਾਂ ਨੇ ਹਰ 7 ਦਿਨਾਂ ਬਾਅਦ ਇੱਕ ਅੱਧਾ ਬੰਦਾ ਇਸੇ ਕੇਸ ਦੇ ਵਿੱਚ ਜਿਹੜਾ ਚੱਕਿਆ ਕਰਨਾ ਤੇ 4 ਦਿਨ ਉਹਦੇ ਚਰਚੇ ਕਰਾਇਆ ਕਰਨੇ ਆ ਜੀ ਮੀਡੀਆ ਚ, ਜਿੱਦਣ ਉਹਨਾਂ ਦਾ ਮਤਲਬ ਜਿਹੜਾ ਆ ਕੋਈ ਵੱਡਾ ਜਿਹੜਾ ਹੈਗਾ ਆ ਉਹਨਾਂ ਕੋਲੋਂ ਕਾਂਡ ਹੋ ਗਿਆ, ਉਹਨਾਂ ਨੇ ਇਹਨਾਂ ਦਾ ਕੋਈ ਵੱਡਾ ਕਾਂਡ ਜਿਹੜਾ ਆ ਉਹ ਬਾਹਰ ਕੱਢ ਲਿਆ ਕਰਨਾ ਹੈਗਾ ਤਾਂ ਕਿ ਉਹ ਉਹਨੂੰ ਓਵਰਲੈਪ ਕਰ ਲੈ
0: ਜੀ। ਬਿਲਕੁਲ ਹੈ,
1: ਇਸ ਕਰਕੇ
0: ਇਹ ਮੁੱਦਾ ਸੈਣੀ ਸਾਹਿਬ ਹੋਰ ਭਖੇਗਾ, ਕਿਉਂਕਿ ਦੇਖੋ ਹੁਣ ਜਿਹੜੀਆਂ ਵਿਰੋਧੀ ਧਿਰਾਂ ਵੀ ਨੇ ਚਾਹੇ ਉਹ ਸਿੱਖ ਸਿਆਸਤ ਦੀਆਂ ਨੇ, ਆਪਸ ਦੇ ਵਿੱਚ ਇੱਕ ਦੂਸਰੇ ਦੀਆਂ ਲੱਤਾਂ ਖਿੱਚ ਰਹੇ ਨੇ ਕੁਰਸੀ ਦੇ ਬਾਬਤ ਜਾਂ ਹੋਰ ਸਾਰੀਆਂ ਸੰਸਥਾਵਾਂ ਨੂੰ ਕੈਪਚਰ ਕਰਨ ਦੇ ਲਈ। ਇਸੇ ਤਰ੍ਹਾਂ ਪੰਥਕ ਅਸੈਂਬਲੀ ਦੇ ਵੱਲੋਂ SGPC ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ ਵੀ ਲਿਖ ਦਿੱਤਾ ਗਿਆ ਅਤੇ ਬਹਿਰੀਨ ਮਾਮਲੇ ਦੇ ਵਿੱਚ ਸੰਸਥਾ ਨੂੰ ਘੇਰਿਆ ਜਾ ਰਿਹਾ ਅਤੇ ਸਵਾਲ ਵੀ ਚੁੱਕਿਆ, ਜਿਸ ਦੇ ਵਿੱਚ ਸੁਖਦੇਵ ਸਿੰਘ ਭੋਰ ਅਤੇ ਹੋਰ ਉਹਨਾਂ ਦੇ ਨਾਲ ਦੇ ਜਿਹੜੇ ਮੈਂਬਰ ਨੇ ਜੀ ਉਹਨਾਂ ਨੇ ਇਹ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਕਿ ਸਾਡੇ ਜਿਹੜੇ ਗੁਰੂ ਧਾਮਾਂ ਦਾ ਜਿਹੜਾ ਆਪਣਾ ਸਨਮਾਨ ਹੈ ਉਹਨੂੰ ਬਹਾਲ ਰੱਖਣ ਦੇ ਲਈ ਇਹ ਜਿਹੜੀ ਜ਼ਰੂਰਤ ਹੈ ਜੀ ਕਰਨ ਦੀ।
1: ਸਰ ਦੇਖੋ ਹੁਣ ਜਦੋਂ ਕੋਈ ਪੋਲੀਟੀਕਲ ਪਾਰਟੀ ਬਣੀ ਹੈਗੀ ਆ ਜੀ ਉਹਦੇ ਕੋਲ ਏਜੰਡਾ ਤਾਂ ਚਾਹੀਦਾ ਨਾ ਜੀ, ਵੋਟਾਂ ਤਾਂ ਉਹਨੇ ਇਸੇ ਸਮਾਜ ਚੋਂ ਲੈਣੀਆਂ
0: ਜੀ।
1: ਕੱਲ ਤੱਕ ਉਹੀ ਬੰਦੇ ਜਿਹੜੇ ਹੈਗੇ ਆ ਤੁਹਾਨੂੰ ਪ੍ਰੋਟੈਕਟ ਕਰਦੇ ਸੀ, ਅੱਜ ਉਹੀ ਬੰਦੇ ਜਿਹੜੇ ਹੈਗੇ ਆ ਜਦੋਂ ਮਾਰਕੀਟ ਚ ਆਪ ਆ ਗਏ ਹੈਗੇ ਆ ਜੀ ਤੇ ਉਹਨਾਂ ਨੂੰ ਤੁਹਾਡੇ ਜਿਹੜੇ ਆ ਉਹ ਕਿਉਂ ਸਪੇਅਰ ਕਰਨਗੇ ਜੀ, ਤੁਹਾਨੂੰ ਉਹ ਹਰ ਗੱਲ ਕਰਨਗੇ ਜੀ ਬਿਲਕੁਲ। ਪਰ ਜੋ ਕੁਛ ਹੋ ਰਿਹਾ ਹੈਗਾ ਹੈ ਨਾ ਜੀ ਇੱਕ ਆਮ ਸਿੱਖ ਦੇ ਨਜ਼ਰੀਏ ਨਾਲ ਜੇ ਸੋਚਿਆ ਜਾਵੇ ਉਹ
0: ਮਾੜਾ ਹੋ ਰਿਹਾ ਜੀ।
1: ਅਕਾਲੀ ਦਲ ਤਾਂ ਮਤਲਬ ਇਹ ਹੈਗਾ ਆ ਸਾਡੀ ਰੀਜਨਲ ਪਾਰਟੀ ਗਿਣੀ ਜਾਂਦੀ ਸੀ ਕਿ ਸਟੇਟ ਦੀ ਰੀਜਨਲ ਪਾਰਟੀ ਆ ਜੀ, ਆ ਜੋ ਹਾਲਾਤ ਤੁਸੀਂ ਆ ਕੋਠੀਆਂ ਵਾਲਿਆਂ ਚੱਕਰਾਂ ਦੇ ਵਿੱਚ ਦੇਖੇ ਜੀ ਵੀ ਕਿੰਨਾ ਕੁ ਪੈਸਾ ਜਿਹੜਾ ਆ ਉਧਰ ਜਾ ਰਿਹਾ ਜੀ, ED ਵਾਲੇ ਫੇਰ ਮੁੜ ਕੇ ਇੱਥੇ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ ਜੀ, ਉਹ ਹੁਣ ਵੀ ਜਿੱਦਣ ਆਉਂਦੇ ਹੈਗੇ ਆ 1,000-1,500 ਕਰੋੜ ਦਾ ਘਟਾਲਾ ਕੱਢ ਜਾਂਦੇ ਆ ਜੀ ਉਹ,
0: ਬਿਲਕੁਲ
1: ਤੇ ਔਰ ਉੱਥੇ ਪਤਾ ਵੀ ਲੱਗਦਾ ਹੈਗਾ ਆ ਜੀ ਵੀ ਇਹ
0: ਜੀ
1: ਸਟੇਟ ਐਕਸਚਰ ਨੂੰ ਜਿਹੜੀ ਆ ਉਹ ਚੂਨਾ ਲੱਗਾ ਆ ਜੀ, ਤੇ
0: ਜੀ
1: ਉਹ ਪ੍ਰਾਈਵੇਟਲੀ ਜਿਹੜਾ ਆ ਬੈਨੀਫਿਟ ਹੋਏ ਆ ਜੀ।
0: ਜੀ
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਆ ਉਹਦੇ ਨਾਲ ਪੰਜਾਬ ਹੋਰ ਪਿੱਛੇ ਕਿਉਂ ਪਿਆ ਜੀ, ਇਸੇ ਕਰਕੇ ਪਿੱਛੇ ਪਿਆ,
0: ਜੀ ਬਿਲਕੁਲ ਹੈ ਜੀ
1: ਸਾਡੇ ਜਿਹੜੇ ਜਿਹੜੇ ਪ੍ਰੋਟੈਕਟਰ ਸੀਗੇ ਉਹਨਾਂ ਨੇ ਸਾਡੇ ਜਿਹੜੇ ਹੈਗੇ ਪ੍ਰੋਟੈਕਸ਼ਨ ਕਰਨ ਦੀ ਬਜਾਏ ਉਹਨਾਂ ਨੇ ਆਪਣੀ ਕੁਰਸੀ ਦੀ ਪ੍ਰੋਟੈਕਸ਼ਨ ਜਿਹੜੀ ਆ ਉਹਨੂੰ ਤਰਜੀਹ ਦਿੱਤੀ ਆ ਜੀ। ਉਹ
0: ਜੀ
1: ਹੁਣ ਦੇਖੋ ਨਾ ਤੁਸੀਂ ਕੀ ਉਹ ਦੇਵਮਾਨ ਆ,
0: ਹਾਂਜੀ ਹਾਂਜੀ
1: ਉਹ
0: ਉਹਨਾਂ
1: ਖਹਿਰਾ
0: ਪਾਰਟੀ
1: ਸਾਹਿਬ ਨੂੰ
0: ਵੱਲੋਂ
1: ਧਮਕੀ ਦੇਈ ਜਾਂਦਾ ਜੀ, ਹੈ
0: ਜੀ
1: ਖਹਿਰਾ ਤੂੰ ਗਲਤ ਜਗ੍ਹਾ ਤੇ ਪੰਗਾ ਲੈ
0: ਪੰਗਾ
1: ਲਿਆ,
0: ਲੈ
1: ਹੈ ਜੀ ਤੂੰ ਸਾਡੀ, ਹੈ ਜੀ ਤੁਸੀਂ ਸਾਡੀ ਧੀ ਭੈਣ ਨੂੰ ਏਦਾਂ ਕਿਹਾ ਜੀ, ਤੂੰ
0: ਲਿਆ
1: ਸਾਡੀ ਭੈਣ ਨੂੰ ਏਦਾਂ ਕਿਹਾ ਜੀ।
0: ਜੀ
1: ਉਹ ਭਾਈ ਭੈਣ ਤੁਸੀਂ ਰਾਜਸਥਾਨ ਜੀ ਵਾਲੀ ਭੈਣ ਹੀ ਦਿਸਦੀ ਹੈਗੀ, ਤੁਹਾਨੂੰ ਪੰਜਾਬ ਦੀਆਂ
0: ਪੰਜਾਬ
1: ਭੈਣਾਂ ਨਹੀਂ
0: ਦੀਆਂ ਨਹੀਂ
1: ਦਿਸਦੀਆਂ।
0: ਦੇਖਦੀਆਂ
1: ਹਾਂਜੀ
0: ਪੰਜਾਬ ਤੋਂ
1: ਅਖੇ
0: ਬਾਹਰ
1: ਜੀ
0: ਇੱਦਾਂ
1: ਉਹ
0: ਕੁਝ
1: ਪਾਉ
0: ਜਦੋਂ ਵਾਪਰਦਾ ਉਦੋਂ ਨਹੀਂ ਉਹਨਾਂ ਨੂੰ ਦੀਦਾ ਪਿਆ ਕੀ ਹੋ ਰਿਹਾ ਜੀ, ਉਹਨਾਂ ਦੀਆਂ ਧੀਆਂ ਭੈਣਾਂ ਨਹੀਂ ਹੁੰਦੀਆਂ ਪੰਜਾਬ ਵਾਲੀਆਂ ਉਦੋਂ ਜੀ।
1: ਗੱਲ ਤਾਂ ਇਹ ਹੈਗੀ ਆ ਜੀ ਕਿ ਖਹਿਰਾ ਸਾਹਿਬ ਨੇ ਤਾਂ ਇੱਕ ਤੁਣਕਾ ਲਾਇਆ ਸੀਗਾ ਜੀ, ਜਿਹੜੀ
0: ਜੀ
1: ਚੀਜ਼ ਜਿਹੜੀ ਉਹ ਸਾਬਤ ਕਰਨੀ ਚਾਹੁੰਦੇ ਸੀ ਉਹ ਇੱਕ ਉਸ ਬੀਬੀ ਦੇ ਰਿਐਕਸ਼ਨ ਨਾਲ ਸਾਰਾ ਕੁਝ ਹੀ ਸਾਬਤ ਹੋ ਗਿਆ ਜੀ,
0: ਜੀ ਪਰ
1: ਪਤਾ
0: ਸੈਣੀ
1: ਵੀ ਲੱਗ ਗਿਆ ਵੀ ਹਾਂ ਜੀ
0: ਜੀ
1: ਕੋਠੀਆਂ 'ਚ ਕੌਣ ਆ ਤੇ ਕਿੱਦਾਂ ਆ ਜੀ।
0: ਪਰ ਸੈਣੀ ਸਾਹਿਬ ਜਿੰਨਾ ਅਸੀਂ ਕਹਿ ਸਕਦੇ ਹਾਂ ਕਿ ਸੱਭਿਅਤ ਬਣਦੀ ਜਿਹੜਾ ਦਿਖਾਵਾ ਕਰਦੇ ਹਾਂ ਕਿ ਅਸੀਂ ਇੰਨੇ ਸੱਭਿਅਤ ਹੈਗੇ ਹਾਂ ਅਸਲ ਦੇ ਵਿੱਚ ਜੀ, ਕਈ ਵਾਰੀ ਸ਼ੱਕ ਜਿਹਾ
1: ਨਹੀਂ ਸਰ
0: ਹੁੰਦਾ ਜੀ।
1: ਨਹੀਂ ਸਰ ਨਹੀਂ ਨਹੀਂ
0: ਜੀ
1: ਕਹਿਣ ਦੀ ਗੱਲ ਹੀ ਆ ਗਈ ਆ ਜੀ, ਜਿੱਦਾਂ ਮਰਜ਼ੀ ਹੈ ਜੀ,
0: ਜੀ
1: ਮੈਂ ਮਤਲਬ ਝੂਠ ਨਹੀਂ ਕਹਿੰਦਾ। ਮੈਂ ਕੱਲ ਔਜਲਾ ਸਾਹਿਬ ਨੂੰ ਦੱਸਦਾ ਪਿਆ ਸੀ ਜੀ,
0: ਜੀ
1: ਮੈਨੂੰ ਲੱਭੀ ਕਿਤੇ ਚੰਦਨ ਦੀ ਲੱਕੜ, ਹੈ
0: ਅੱਛਾ
1: ਜੀ
0: ਜੀ
1: ਉਹ ਚੰਦਨ ਦੀ ਲੱਕੜ ਬੜੀ ਪਿਓਰ ਸੀਗੀ, ਹੈ
0: ਜੀ
1: ਜੀ ਤੇ ਮੈਂ ਮਤਲਬ ਜਿਹੜਾ ਆ ਉਹ ਚੰਦਨ ਦੀ ਲੱਕੜ ਰਗੜ ਕੇ ਤੇ ਮੱਥੇ ਨੂੰ ਲਾ ਲਿਆ, ਹੈ ਜੀ ਚੰਦਨ
0: ਚੰਦਨ ਅੱਛਾ ਜੀ
1: ਉਹ ਮੇਰੇ ਬੇਟੇ ਨੇ ਮੈਨੂੰ ਟੋਕ ਦਿੱਤਾ। ਮੈਨੂੰ ਬੇਟਾ ਕਹਿੰਦਾ ਬੰਦਾ ਜਿਹੜਾ ਬਾਹਰੀ ਦਿਖਾਵਾ ਕਰਦਾ ਹੁੰਦਾ ਉਸੇ ਚੀਜ਼ ਦਾ ਕਰਦਾ ਹੁੰਦਾ ਜਿਹਦੀ ਅੰਦਰੋਂ ਕਮੀ ਹੁੰਦੀ ਆ ਜੀ।
0: ਅੱਛਾ ਜੀ ਜੀ ਕਿਆ ਬਾਤ ਹੈ
1: ਤੋ ਇਸ ਕਰਕੇ ਮਤਲਬ ਇਹ ਆ ਕਿ ਅਸੀਂ ਜੋ ਪਰਟੈਂਡ ਕਰਦੇ ਹਾਂ ਅਸੀਂ ਉਹ ਹੈ ਹੀ
0: ਹੈ ਹੀ
1: ਨਹੀਂ,
0: ਨਹੀਂ ਗਏ ਜੀ ਬਿਲਕੁਲ ਹੈ ਜੀ ਦਰੁਸਤ
1: ਇਹ
0: ਹੈ ਜੀ
1: ਚੀਜ਼ਾਂ ਸਟੈਬਲਿਸ਼ ਕਰਨ ਦੀ ਲੋੜ ਨਹੀਂ ਪੈਂਦੀ ਸਰ, ਜੇ
0: ਜੀ
1: ਗੁਣ ਤੁਹਾਡੇ ਕੋਲ ਹੈਗਾ ਨਾ ਜੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਗੁਣ ਨੇ
0: ਜੀ
1: ਆਪਣੇ ਆਪ ਬਾਹਰ ਆ ਜਾਣਾ
0: ਦਿਖ
1: ਇਸੇ
0: ਜਾਂਦਾ
1: ਤਰੀਕੇ ਨਾਲ ਔਗਣ। ਹਾਂਜੀ ਇਸੇ ਤਰੀਕੇ ਨਾਲ ਔਗਣ ਦੀ ਗੱਲ ਆ ਜੀ, ਵਰਤਿਊ ਐਂਡ ਵਾਈਸ ਆਰ ਜਿਹੜੀ ਹੈਗੀ ਨਾ ਦੋਨੇ ਚੀਜ਼ਾਂ ਹੁੰਦੀਆਂ,
0: ਜੀ
1: ਪਰ ਉਹ ਜਿਹੜੇ ਹੈਗੇ ਆ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਆਪ ਹੀ ਬਾਹਰ ਆ ਜਾਂਦੇ
0: ਆ
1: ਜੀ।
0: ਜਾਂਦੀਆਂ ਨੇ ਜੀ ਦੱਸਣਾ ਨਹੀਂ ਪੈਂਦਾ
1: ਦਿਖਾਵਾ ਜਿਸ ਚੀਜ਼ ਦਾ ਕਰਦੇ ਹੈਗੇ ਆ ਉਸ ਚੀਜ਼ ਦੀ ਕਮੀ ਹੁੰਦੀ ਆ ਜੀ।
0: ਜੀ ਤੇ ਦੂਸਰੇ ਪਾਸੇ ਸੈਣੀ ਸਾਹਿਬ ਸਿੱਖ ਸਿਆਸਤ ਦੀ ਥੋੜੀ ਜਿਹੀ ਗੱਲ ਕਰਦੇ ਆ, ਪਿਛਲੇ ਦਿਨਾਂ ਦੇ ਵਿੱਚ ਰਾਜੋਆਣਾ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਿੱਧੇ ਤੌਰ ਦੇ ਉੱਤੇ ਬਿਨਾਂ ਵਿਚੋਲੇ ਦੇ ਇੱਕ ਲੈਟਰ ਲਿਖਿਆ ਸੀ, ਚਿੱਠੀ ਪਾ ਦਿੱਤੀ ਸੀ, ਉਹਦਾ ਅਜੇ ਤੱਕ ਜਵਾਬ ਆਇਆ ਨਹੀਂ ਆਇਆ, ਉਹ ਤਾਂ ਹਜੇ ਚਲੋ ਪਤਾ ਨਹੀਂ ਹੈ, ਉਹਦੇ ਬਾਰੇ ਅਪਡੇਟ ਕੋਈ ਨਹੀਂ ਆਈ ਉਸ ਤੋਂ ਬਾਅਦ। ਪਰ ਜਥੇਦਾਰ ਗੜਗੱਜ ਟੇਕ ਸਿੰਘ ਧਨੌਲਾ ਤੇ SGP ਸੀ ਪ੍ਰਧਾਨ ਧਾਮੀ ਸਾਹਿਬ ਅੱਜ ਰਾਜੋਆਣਾ ਸਾਹਿਬ ਨੂੰ ਫਿਰ ਜਿਹੜਾ ਨੇ ਆਪਣਾ ਭਰੋਸਾ ਦੇ ਕੇ ਆਏ ਨੇ ਤੇ ਕਹਿੰਦੇ 11 ਮੈਂਬਰੀ ਟੀਮ ਜਿਹੜੀ ਆ ਉਹ ਗੱਲਬਾਤ ਜ਼ਰੂਰ ਕਰੇਗੀ ਇਹਦੇ ਉੱਤੇ ਤੇ ਨਾਲ, ਪਰ ਉਹ ਤਾਂ ਕਹਿੰਦੇ ਨੇ ਕਿ ਭਾਈ ਮੇਰਾ ਇੱਕ ਪਾਸਾ ਕਰ ਦਿਓ, ਜਾਂ ਤਾਂ ਇੱਧਰ ਕਰ ਦਿਓ ਤੇ ਜਾਂ ਤਾਂ ਫਿਰ ਉੱਧਰ ਕਰ ਦਿਓ ਜੀ।
1: ਪਰ ਇਹ ਤਾਂ ਮੈਂ ਤਾਂ ਬੇਨਤੀ ਕੀਤੀ ਹੈ ਪਹਿਲਾਂ ਹੀ ਤੁਹਾਨੂੰ, ਐਕਸਪਾਇਰ ਦਵਾਈ ਅਸਰ ਨਹੀਂ ਕਰਦੀ ਹੁੰਦੀ, ਏਦਾਂ ਹੀ ਇਹਨਾਂ ਬੰਦਿਆਂ ਦੀ ਜਿਹੜੀ ਹੈਗੀ ਕੀਮਤ ਹੀ ਹੈ ਨੀ ਕੋਈ।
0: ਜੀ
1: ਦੇਖੋ ਜਥੇਦਾਰ ਸਾਹਿਬ ਕਿਹਨੂੰ ਰੀਪ੍ਰਜੈਂਟ ਕਰਦੇ ਆ,
0: ਜੀ
1: SGPC ਨੂੰ,
0: ਜੀ
1: SGPC ਜਿਹੜੀ ਹੈਗੀ ਆ ਉਹ ਕਿਹਨੂੰ ਕਿਹਦੇ ਨਾਲ, ਉਹ ਕੰਬੀਨੇਸ਼ਨ ਆਫ ਜਿਹੜੇ ਹੈਗੇ ਆ SGPC ਮੈਂਬਰਸ
0: ਮੈਂਬਰਸ
1: ਉਹਨਾਂ ਦੀ ਚੁਣਿੰਦਾ ਜਮਾਤ ਆ ਜੀ, ਚੋਣ
0: ਜੀ
1: ਕਦੋਂ ਹੋਈ 15 ਸਾਲ ਪਹਿਲਾਂ ਜੀ। ਸੋ
0: ਜੀ
1: ਇਸ ਕਰਕੇ ਇਹਨਾਂ ਲੋਕਾਂ ਦੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਜਿਹੜੇ ਹੈਗੇ ਆ ਜੋ ਸਾਡਾ ਅਸਰ ਜਾਂ ਸੋ ਜੋ ਸਾਡੀ ਪਾਵਰ ਚਾਹੀਦੀ ਸੀ ਸਾਡੇ ਕੋਲ ਮੈਂਡੇਟ ਹੀ ਹੈ ਨਹੀਂਗਾ।
0: ਬਿਲਕੁਲ
1: ਜੇ ਅੱਜ ਤਾਂ ਸਾਡੇ ਕੋਲ ਮੈਂਡੇਟ ਹੀ ਹੈ ਨਹੀਂਗਾ ਤੇ ਫਿਰ ਅਸੀਂ ਕਿਹੜੇ ਮਤਲਬ ਜਿਹੜੀ ਆ ਕਿਸ ਸਟਰੈਂਥ ਨਾਲ ਕਿਸੇ ਨਾਲ ਗੱਲ ਕਰ ਸਕਦੇ ਹਾਂ ਜੀ।
0: ਜੀ ਬਿਲਕੁਲ ਹੈ ਜੀ
1: ਇਹੀ ਤੁਹਾਨੂੰ ਮਤਲਬ SGPC ਦਾ ਪ੍ਰਧਾਨ ਜਿਹੜਾ ਆ ਉਹ ਸਮਾਂ ਮੰਗਦਾ ਤਾਂ ਨਹੀਂ ਸਮਾਂ ਮਿਲਦਾ ਜੀ ਉੱਥੇ ਪ੍ਰਧਾਨ ਮੰਤਰੀ ਕੋਲੋਂ ਜਾਂ ਅਮਿਤ ਸ਼ਾਹ ਕੋਲੋਂ,
0: ਜੀ
1: ਹੈ ਜੀ। ਸੋ ਇਸ ਕਰਕੇ ਇਹਨਾਂ ਨੇ ਕਿੰਨਾ ਗੱਲ ਕਰਨੀ ਜੀ, ਉਹ ਤਾਂ ਹੁਣ ਉਸ ਪਾਰਟੀ ਨੇ ਇਲੈਕਸ਼ਨ ਲੜਨਾ ਆ ਜੀ,
0: ਜੀ
1: ਹੋ ਸਕਦਾ ਹੈ ਉਹ ਆਪਣੀ ਸਹੂਲਤ ਅਨੁਸਾਰ ਜਿਹੜਾ ਆ ਕੋਈ ਫੈਸਲਾ ਲੈ ਲਵੇ ਜੀ।
0: ਬਿਲਕੁਲ ਹੈ ਜੀ ਤੇ ਸੈਣੀ ਸਾਹਿਬ ਅਗਲੀ ਇੱਕ ਦੋ
1: 550
0: ਖਬਰਾਂ
1: ਸਾਲਾਂ
0: ਹਾਂਜੀ ਹਾਂਜੀ
1: ਪੰਜ
0: ਕੰਟੀਨਿਊ
1: ਸੌ ਪੰਜਾਹ ਸਾਲਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਨੋਟੀਫਿਕੇਸ਼ਨ ਵੀ ਹੋ ਗਿਆ ਸੀ ਜੀ,
0: ਜਾਰੀ ਹੋ ਗਿਆ ਸੀ ਜੀ।
1: ਉਹ ਤੋਂ ਬਾਅਦ ਉਹਨਾਂ ਨੇ ਇੱਕ ਦੇਖਿਆ ਵੀ ਅਸੀਂ ਜਿਹੜਾ ਆ ਵੀ ਜਿਹੜਾ ਨੂੰ ਅਸੀਂ ਅਬਲਾਈਜ਼ ਕਰਨ ਜਾ ਰਹੇ ਹੈਗੇ ਇਹਨਾਂ ਦੇ ਤਾਂ ਪੱਲੇ ਹੀ ਕੁਛ ਨਹੀਂ ਗਾ ਜੀ,
0: ਜੀ
1: ਨਾ ਹੀ ਸਾਨੂੰ ਇਹ ਕੋਈ ਬੈਨੀਫਿਟ ਇਸ ਚੀਜ਼ ਦਾ ਦਵਾ ਸਕਦੇ ਹੈਗੇ ਆ ਤੇ ਮੁੱਦਾ ਪਿਓਰਲੀ ਪੋਲੀਟੀਕਲ ਆ ਜੀ,
0: ਜੀ
1: ਤੇ ਇਸ ਕਰਕੇ ਉਹਨਾਂ ਨੇ ਪੋਲੀਟੀਕਲ ਡਿਸੀਜਨ ਜਿਹੜਾ ਹੈਗਾ ਆ ਵਿਦ ਪੋਲੀਟੀਕਲ ਮਾਇੰਡ ਤੇ ਅਕੋਰਡਿੰਗ ਟੂ ਦੇਅਰ ਕਨਵੀਨੀਅੰਸ ਉਹ
0: ਜੀ
1: ਮਤਲਬ ਡਿਸੀਜਨ ਲੈਣਗੇ ਜੇ
0: ਜੀ
1: ਉਹਨਾਂ ਨੇ ਇਲੈਕਸ਼ਨ ਲੜਨਾ ਆ, ਔਰ ਉਹ ਚਾਹੁੰਦੇ ਹੈਗੇ ਆ ਵੀ ਅਸੀਂ ਕੁਛ ਗੇਨ ਕਰਨਾ ਆ,
0: ਜੀ
1: ਉਹਨਾਂ ਨੂੰ ਇਦਾਂ ਦਾ ਕੋਈ ਡੇਰਿੰਗ ਸਟੈਪ ਜ਼ਰੂਰ ਮਤਲਬ ਉਠਾਉਣਾ ਪਏਗਾ,
0: ਜੀ
1: ਤੇ ਇਹੋ ਜਿਹੇ ਕੁਛ ਨਾ ਕੁਛ ਫੈਸਲੇ ਜ਼ਰੂਰ ਕਰਨੇ ਪੈਣਗੇ ਜੀ।
0: ਬਿਲਕੁਲ ਹੈ ਜੀ ਸੈਣੀ ਸਾਹਿਬ, ਇੱਕ ਦੋ ਖਬਰਾਂ ਲੈਣ ਤੋਂ ਪਹਿਲਾਂ ਹੋਰ ਆਖਰ ਦੇ ਵਿੱਚ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਅੱਗੇ ਵਧਦੇ ਹਾਂ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਜੀ ਦੋਨੋਂ
1: ਵੀਰਾਂ ਜੀ, ਸਤਿ
2: ਸਗਾ
1: ਸ਼੍ਰੀ
2: ਸੁਣ
1: ਅਕਾਲ।
0: ਸਤਿ ਸ਼੍ਰੀ ਅਕਾਲ ਜੀ ਔਜਲਾ ਸਾਹਿਬ, ਕੀ ਹਾਲ ਚਾਲ ਨੇ?
2: ਦੇਖੋ ਰਾਏ ਜੀ, ਚਾਹੇ ਉਹ ਦੇਵ ਮਾਨ ਆ, ਚਾਹੇ ਨਕੋਦਰ ਵਾਲੀ ਮਾਨ ਆ, ਚਾਹੇ ਅੰਮ੍ਰਿਤਸਰ ਵਾਲੀ ਹੈ,
0: ਚਾਹੇ
2: ਕਿਤੇ ਵਾਲੀ ਹੈ,
0: ਸਤਲੁਜ
2: ਜਿਨ੍ਹਾਂ
0: ਵਾਲੀ,
2: ਨੂੰ ਪਤਾ ਨਾ ਵੀ ਸਾਡੀਆਂ ਟਿਕਟਾਂ ਕੱਟ ਹੋਣੀਆਂ, ਉਹ ਉਹਨਾਂ ਦਾ ਹੁਣ ਰਾਟ ਪਾਉਣਾ ਬਣਦਾ ਨਾ,
0: ਬਣਦਾ ਹੈ ਜੀ।
2: ਸਮਝਦੇ ਹੋ?
0: ਜੀ
2: ਹੋਰ ਕੋਈ
1: ਵੀਰ
2: ਮੰਤਰੀ
1: ਜੀ,
2: ਜਿਨ੍ਹਾਂ
1: ਜੇ
2: ਨੂੰ ਪਤਾ ਵੀ
1: ਪਾਰਟੀ
2: ਟਿਕਟ
1: ਟਿਕਟ ਦੇ
2: ਨਹੀਂ
1: ਵੀ
2: ਹੋਣੀ?
1: ਦੇਵੇ, ਕਾਮਯਾਬ ਤਾਂ ਹੋਣਾ ਹੀ ਨਹੀਂ ਗੇ ਜੀ।
0: ਜੀ
2: ਨਹੀਂ, ਉਹ
1: ਗੱਲ ਤਾਂ
2: ਨਾ
1: ਇਹ ਆ,
2: ਹੋਣ ਬਾਅਦ ਦੀ ਗੱਲ ਹੈ, ਪਰ ਗੱਲ ਹੈਗੀ ਵੀ ਇਹਨਾਂ ਦੀ ਵੀ ਤਾਂ ਬੇਇੱਜ਼ਤੀ ਹੋਣੀ ਹੈ ਜਾਂ ਟਿਕਟ ਨਹੀਂ ਮਿਲਣੀ ਇਹਨਾਂ ਨੂੰ। ਹੁਣ ਜਦ ਸ਼ਰੇਆਮ ਦੇਖੋ, ਜਦ ਸਿਟਿੰਗ MLA ਆ, ਤੇ ਫਿਰ ਹਲਕਾ ਇੰਚਾਰਜ ਲਾਉਣ ਦੀ ਕੀ ਲੋੜ ਹੁੰਦੀ? ਜਿੱਥੋਂ MLA ਜਿੱਤਿਆ ਹੋਵੇ ਉੱਥੇ ਤਾਂ ਲੋੜ ਹੀ ਨਹੀਂ ਪੈਂਦੀ ਹਲਕਾ ਇੰਚਾਰਜ ਦੀ। ਇੱਕ
1: ਬਿਲਕੁਲ ਜੀ
2: ਮੌਜੂਦਾ
1: ਬਿਲਕੁਲ,
2: MLA ਦੇ ਹੁੰਦੇ ਹੋਏ ਲੱਗ ਰਹੇ ਨੇ ਸਿਟਿੰਗ MLA ਦੇ ਹਲਕਾ ਇੰਚਾਰਜ, ਇਹਦਾ ਮਤਲਬ ਕੱਟੀ ਜਾਣੀ ਹੈ, ਉਹ ਸਾਰਿਆਂ ਨਾਲੋਂ ਵੱਧ ਤਾਂ ਉਹੀ ਬੋਲਦੇ ਨੇ ਨਾ।
1: ਹਾਂਜੀ ਹਾਂਜੀ,
2: ਬਾਕੀ ਆ, ਤੁਸੀਂ ਨੋਟਬੰਦੀ ਦੀ ਗੱਲ ਕਰੀ ਸੀ, ਦੇਖੋ ਤੁਹਾਡੇ ਲਈ ਤਾਂ ਕਿੰਨਾ ਵਧੀਆ ਸੰਦੇਸ਼ ਸੀਗਾ। ਉਸ ਵਕਤ ਤੁਹਾਡੇ ਜ਼ਿਲ੍ਹੇ ਦਾ ਮੁਖੀ, ਪੁਲਿਸ ਮੁਖੀ ਡਾਲਰਾਂ 'ਚ ਕੰਮ ਕਰਦਾ ਸੀ, ਤੁਹਾਨੂੰ ਫਿਰ ਵੀ ਪਤਾ ਨਹੀਂ ਲੱਗਿਆ ਵੀ ਭਾਈ ਨੋਟਬੰਦੀ ਹੋ ਸਕਦੀ ਹੈ? ਹਾਂਜੀ,
0: ਕੀ ਬਾਤ ਹੈ, ਕਿੱਥੇ
1: ਨਹੀਂ
0: ਡੁੱਗੀ
1: ਜੀ,
0: ਮਾਰੀ ਸੱਟ, ਦੇਖ ਲਓ ਨਾ।
1: ਹਾਂਜੀ ਬਿਲਕੁਲ, ਤੁਸੀਂ ਠੀਕ ਕਹਿੰਦੇ ਹੈਗੇ ਆ ਜੀ।
2: ਉਹ
1: ਉਹ ਤਾਂ
2: ਗਾਹਾਂ ਨੂੰ
1: ਬਾਅਦ ਹੀ
2: ਡਾਲਰ
1: ਸਾਨੂੰ
2: ਰੱਖਿਆ ਕਰੋ,
1: ਅਹਿਸਾਸ
2: ਕੋਲ
1: ਹੋਇਆ
2: ਬਾਅਦ
1: ਵੀ ਭਾਈ
2: ਪੈਸੇ ਨਾ
1: ਉਹ।
2: ਰੱਖਿਆ ਕਰੋ, ਚਾਹ ਪੱਤੀ ਵਾਲੇ ਡੱਬੇ 'ਚ।
1: ਹਾਂਜੀ ਹਾਂਜੀ ਹਾਂਜੀ, ਉਹ ਤਾਂ ਉਹ ਹੀ ਹੁੰਦੇ ਆ ਜਿਹੜੇ ਤੁਸੀਂ ਭੇਜਦੇ ਆ, ਬਾਕੀ ਤਾਂ ਕੋਈ ਨਹੀਂ ਹੁੰਦੇ। ਹਾਂਜੀ
2: ਤੁਸੀਂ ਆ ਜੋ ਵੀ ਸ਼੍ਰੋਮਣੀ ਕਮੇਟੀ ਹੈ, ਐਕਸਪਾਇਰੀ ਡੇਟ ਦਵਾਈ ਐਵੇਂ ਇੱਕ ਭੁਲੇਖਾ ਅਸਰ ਕਰਦੀ ਹੁੰਦੀ ਹੈ ਰਾਜਨ ਜੀ, ਜ਼ਿਆਦਾ ਨਹੀਂ ਕਰਦੀ ਹੁੰਦੀ, ਅਤੇ ਉਹ ਜਿੰਨੇ ਕੁ ਸ਼੍ਰੋਮਣੀ ਕਮੇਟੀ ਕੰਮ ਕਰਦੀ ਆ, ਉਨਾ ਕੁ ਐਕਸਪਾਇਰੀ ਡੇਟ ਦਵਾਈ ਵਾਲੀ ਦਵਾਈ ਕੰਮ ਕਰਦੀ ਹੁੰਦੀ ਹੈ, ਕਰਦੀ ਹੈਗੀ ਆ ਥੋੜ੍ਹੀ।
0: ਇਹ
2: ਅਤੇ
0: ਵੀ
2: ਬਾਕੀ ਆ ਹੁਣ
0: ਹੈ ਭਾਜੀ,
2: ਆ ਬੀਬੀ ਰੂਪਕੌਰ ਸੰਧੂ ਐਕਸਪਾਇਰੀ ਦਵਾਈ ਓ ਆ, ਹੁਣ ਦੇਖਿਓ ਅਸਰ ਹੁੰਦਾ।
0: ਨਾਲੇ ਸੌਦਾ ਵੇਚਣ ਵਾਲਿਆਂ ਨੇ ਆਪਣਾ
1: ਹੁੰਦਾ ਨਹੀਂ,
0: ਨਵਾਂ
1: ਉਹ
0: ਸੌਦਾ
1: ਪੇਟ 'ਚ
0: ਵੇਚਣਾ
1: ਇਨਫੈਕਸ਼ਨ ਹੀ
0: ਹੁੰਦਾ
1: ਕਰਦੀ
0: ਜੀ।
1: ਹੁੰਦੀ ਜੀ, ਉਹ ਪੇਟ 'ਚ ਇਨਫੈਕਸ਼ਨ ਹੀ ਹੋਣੀ ਆ।
0: ਨਹੀਂ ਨਹੀਂ ਸੈਣੀ ਸਾਹਿਬ, ਉਹ ਸੌਦਾ ਵੇਚਣ ਵਾਲਿਆਂ ਨੇ ਵਹਿਮ ਪਾਇਆ ਹੁੰਦਾ ਜੀ, ਡੇਟ ਐਕਸਪਾਇਰ ਹੋ ਗਿਆ, ਕਈ ਵਾਰੀ ਸੌਦਾ ਵੇਚ ਹੀ ਜਾਂਦਾ ਜੀ।
2: ਦੇਖੋ
1: ਬਸ
2: ਸਾਡੇ
1: ਫਿਰ
2: ਪੰਜਾਬ
1: ਜਿੱਦਾਂ ਦੇ
2: ਦੇ
1: ਤੁਸੀਂ ਗੱਲ ਕਰਦੇ ਆ ਉਸ ਹਿਸਾਬ ਦਾ ਹੀ ਅਸਰ ਆ।
2: 4.5 ਸਾਲ ਲੰਘ ਗਏ ਰਾਜਨ ਜੀ, ਪੰਜਾਬ ਦਾ ਕੋਈ ਮੁੱਦਾ ਨਹੀਂ, ਇਲੈਕਸ਼ਨ ਆ ਰਹੀ ਹੈ, ਪੰਜਾਬ ਦਾ ਕੋਈ ਮੁੱਦਾ ਨਹੀਂ, ਕੋਈ ਪੰਜਾਬ
0: ਜੀ
2: ਬਚਾਓ ਰੈਲੀ ਕੱਢ ਰਿਹਾ, ਕੋਈ ਪੰਜਾਬ ਨਸ਼ਾ ਮੁਕਤ ਰੈਲੀ ਕੱਢ ਰਿਹਾ, ਕੋਈ ਕੁਛ ਕਰ ਰਿਹਾ, ਕਿਤੇ ਪੰਜਾਬ ਉਹ ਤੇ ਤਵਾ ਲਾਈ ਜਾਂਦੇ ਨੇ, ਉਹ ਤੇ ਤਵਾ ਲਾਈ ਜਾਂਦੇ ਨੇ, ਉਹ ਕਹਿੰਦਾ ਟੂ ਟੂ ਹੋਈ ਜੇ, ਉਹ ਕਹਿੰਦਾ ਨਹੀਂ
0: ਜੀ
2: ਹੋਈ ਜੇ, ਹਾਂਜੀ ਉਹ ਕਹਿੰਦਾ ਟੂ ਟੂ ਹੋਊਗੀ 1 ਅਕਤੂਬਰ ਨੂੰ, ਆ
0: ਜੀ
2: ਆਹ ਮੁੱਦੇ ਨੇ ਸਾਡੇ ਪੰਜਾਬ ਦੇ,
0: ਬਿਲਕੁਲ ਹੈ ਜੀ,
2: ਤੇ ਲੁੱਟਣ ਵਾਲੇ ਲੁੱਟੀ ਜਾ ਰਹੇ ਨੇ ਜੀ,
0: ਲੁੱਟੀ ਜਾਂਦੇ ਨੇ ਜੀ।
2: ਆ ਸਰਕਟ ਹਾਊਸ ਖਬਰਾਂ ਪਹਿਲਾਂ ਹੀ ਬੁੱਕ ਹੋਵੇ ਜੀ, ਸਰਕਟ ਹਾਊਸ ਦੇ ਵਿੱਚ ਖਬਰਾਂ ਕੌਣ ਬੈਠੇ ਹੋਣੇ ਨੇ, ਜੇ
0: ਜੀ
2: ਬੰਦੇ ਹੀ ਇੰਨੀ ਜਾਨੇ ਇੰਨੀ ਆਈ ਹੋਈ ਆ, ਫਿਰ ਜਨ ਘਰ ਫੁੱਲ ਆ, ਫਿਰ ਉਹ ਕਿਸੇ ਦੇ ਘਰੇ ਬਿਠਾ ਦਿੰਦੇ ਹੁੰਦੇ ਨੇ, ਕਿਤੇ ਤਾਂ ਬਿਠਾ ਲਈ ਹੋ ਜਾਨੇ ਹੁਣ,
0: ਜੀ ਇਹ ਤਾਂ
2: ਇਹ
1: ਉਹ ਤਾਂ
2: ਰਾਜ
1: ਹੋ ਸਕਦਾ ਭਾਈ।
2: ਜਿਹੜੀ ਪਹਿਲਾਂ ਖਬਰ ਕਰਦੇ ਸੀ ਨਾ
0: ਹਾਂਜੀ,
2: ਵੀ ਇਹ IAS ਲੌਬੀ ਨਹੀਂ ਬੋਲਦੀ, ਕੋਈ ਨਹੀਂ ਬੋਲਦੀ, ਜਾਂ MLA, ਇਹਨਾਂ ਨੇ 1 ਸਾਲ ਇਹਨਾਂ ਨੂੰ ਪੂਰੀ ਛੁੱਟੀ ਦੇ ਕੇ ਰੱਖੀ ਹੈ,
0: ਜੀ
2: ਸਾਰੇ ਕਾਣੇ ਕਰਕੇ ਇਹਨਾਂ ਦੀਆਂ ਮੂਵੀ, ਜਿਹੜੀ ਇਹਨਾਂ ਦੀ ਨੀਤੀ ਹੈ ਨਾ ਮੂਵੀਆਂ ਬਣਾਉਣੀਆਂ, ਇਹਨਾਂ ਨੂੰ ਕੈਪਚਰ ਕਰਨਾ, ਸਾਰੇ ਇਹਨਾਂ ਨੇ ਕਾਣੇ ਕਰੇ ਹੋਏ ਨੇ,
0: ਕੀਤੇ
2: ਮੀਡੀਆ
0: ਹੋਏ ਨੇ
2: ਟਿਕਾਣਾ ਕਰਤਾ, ਤੇ ਫਿਰ ਬੋਲਣਾ ਕੀ ਨਹੀਂ, ਕਿਉਂਕਿ ਇਸੇ ਨੀਤੀ ਨਾਲ ਹੀ ਅੱਗੇ ਵਧੇ ਹੋਏ ਨੇ ਨਾ,
0: ਵਧੇ ਹੋਏ ਨੇ ਜੀ।
2: ਇਹਨਾਂ ਨੇ
0: ਤਾਂ
2: ਆਪਦੇ ਬੰਦੇ ਨਹੀਂ ਛੱਡੇ ਹੋਏ
0: ਜੀ,
2: ਆਪਦੇ ਬੰਦੇ ਨੇ ਇੱਕ ਦੂਜੇ ਦੀ ਮੂਵੀ ਬਣਾ ਕੇ ਰੱਖੀ ਹੋਈ ਨੇ, ਇਹਨਾਂ ਨੂੰ ਤਾਂ ਇਹਨਾਂ ਨੂੰ ਤਾਂ ਖੋਤੇ ਭਰੋਸਾ ਹੈ ਨਹੀਂ, ਇਹ ਪਾਰਟੀ ਇਹੋ ਜੀ ਹੈ
0: ਜੀ,
2: ਤੇ ਉਹ ਫਿਰ ਉਹ ਬੋਲਣਾ ਕੀ ਨਹੀਂ ਪੰਜਾਬ ਦੇ ਹੱਕ 'ਚ।
0: ਬਿਲਕੁਲ ਹੈ ਜੀ, ਬਿਲਕੁਲ ਹੈ,
1: ਬਿਲਕੁਲ ਠੀਕ ਜੀ,
2: ਧੰਨਵਾਦ ਜੀ ਰਾਜੀ,
0: ਥੈਂਕ ਯੂ ਔਜਲਾ ਸਾਹਿਬ, ਬਹੁਤ
1: ਥੈਂਕ ਯੂ ਸਰ,
0: ਸ਼ੁਕਰੀਆ,
1: ਥੈਂਕ ਯੂ,
0: ਥੈਂਕ ਯੂ, ਸਤਿ ਸ਼੍ਰੀ ਅਕਾਲ।
1: ਸ਼ੁਕਰੀਆ।
0: ਤੇ
1: ਸੈਣੀ
0: ਸਾਹਿਬ, ਪੰਜਾਬ ਆਏ ਪੰਡਿਤ ਧਰਿੰਦਰ ਸ਼ਾਸਤਰੀ, ਪਤਾ ਨਹੀਂ ਹੈਗਾ ਕਿ ਨਹੀਂ ਹੈ, ਪਰ ਨਾਂ ਨਾਲ ਲੱਗਾ ਹੋਇਆ, ਤੇ ਸ਼ਾਹੀ ਇਮਾਮ ਤੇ ਜਿਹੜੇ ਨੇ ਕ੍ਰਿਸ਼ਨ ਭਾਈਚਾਰੇ ਦੇ ਕੁਝ ਓਬਜੈਕਸ਼ਨ ਉੱਠੇ ਨੇ ਜੀ, ਤੇ ਚੰਡੀਗੜ੍ਹ ਸੋਰੀ ਲੁਧਿਆਣੇ ਦੇ ਵਿੱਚ ਇਹੀ ਕਹਿ ਰਿਹਾ ਜੀ, ਪਾਗਲ ਲੁਧਿਆਣੇ ਵਾਲਿਓ,
1: ਬਿਲਕੁਲ ਪਾਗਲੋ ਲੁਧਿਆਣਾ ਕੇ ਪਾਗਲੋ
0: ਜੀ,
1: ਪਰ ਸਾਹਿਬ ਇਹ ਬੰਦੇ ਉਹ ਬੰਦੇ ਆ ਜਿਹਨਾਂ ਨੂੰ ਮੇਰਾ ਖਿਆਲ ਆ ਵੀ ਧਰਮ ਦੇ ਨਾਂ ਦੀ ਕੋਈ ਚੀਜ਼ ਪਤਾ ਹੀ ਕੁਛ ਨਹੀਂ ਹੈਗੇ, ਤੇ ਧਰਮ ਗੁਰੂ ਕਹਾ ਰਹੇ ਆ
0: ਜੀ।
1: ਜੇ ਪਰਮਾਤਮਾ ਇੱਕ ਆ ਤੇ ਫਿਰ ਉੱਥੇ ਉੱਪਰ ਜਾ ਕੇ ਚਾਰ ਹੋ ਜਾਂਦੇ ਆ
0: ਜੀ,
1: ਭਈ ਮੁਸਲਮਾਨਾਂ ਦਾ ਹੋਰ ਪਰਮਾਤਮਾ ਆ, ਹਿੰਦੂਆਂ ਦਾ ਹੋਰ ਆ, ਤੇ ਸਿੱਖਾਂ ਦਾ ਹੋਰ ਆ ਹੈ ਜੀ,
0: ਜੀ
1: ਤੇ ਕ੍ਰਿਸਚਨਾਂ ਦਾ ਹੋਰ ਆ
0: ਜੀ,
1: ਰਸਤੇ ਵੱਖਰੇ ਵੱਖਰੇ ਹੋ ਸਕਦੇ ਹੈਗੇ, ਮੰਜ਼ਿਲ ਸਾਰਿਆਂ ਦੀ ਇੱਕ ਹੈ ਜੀ।
0: ਜੀ
1: ਜਿੱਦਾਂ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ, ਨਮਸਤਤਮ ਬੇਮਜ਼ਬਾ,
0: ਜੀ
1: ਵੀ ਜਿਹਦਾ ਕੋਈ ਮਜ਼ਹਬ ਨਹੀਂ
0: ਜੀ
1: ਹੈ ਜੀ, ਉਹਨੂੰ ਨਮਸਕਾਰ ਆ।
0: ਜੀ
1: ਸੋ ਇਸ ਕਰਕੇ ਜਿਹੜਾ ਆ, ਇਹਨਾਂ ਨੂੰ ਪਤਾ ਹੀ ਕੁਛ ਨਹੀਂ ਜੀ ਉੱਥੇ ਕੀ ਕਹਿੰਦਾ ਜੀ ਇਹ,
0: ਜੀ
1: ਕਿ ਸਿੱਖਾਂ ਨੂੰ ਛੱਡ ਕੇ ਤੇ ਸਾਧੂ ਜਿਹੜੇ ਸਨਾਤਨੀ ਆ ਉਹਨਾਂ ਨੂੰ ਛੱਡ ਕੇ
0: ਜੀ
1: ਹੋਰ ਕੋਈ ਸਾਡੇ ਦਰਬਾਰ ਚ ਆ ਜਾਏ ਤੇ ਕਹਿੰਦਾ ਪੈਂਟ ਗੀਲੀ ਹੋ ਜਾਏਗੀ।
0: ਬਿਲਕੁਲ ਹੈ ਜੀ,
1: ਹਾਂਜੀ ਉਹ ਫਿਰ ਛੱਡ ਕੇ ਕੌਣ ਹੋਏ ਜੀ, ਵੀ ਉਹ
0: ਜੀ
1: ਮੁਸਲਮਾਨ ਤੇ ਕ੍ਰਿਸਚਨ ਹੀ ਹੋਏ ਨਾ ਜੀ।
0: ਬਿਲਕੁਲ
1: ਉਹਨਾਂ ਨੇ ਕਿਹਾ ਵੀ ਭਾਈ ਤੂੰ ਇੱਥੇ ਜਿਹੜਾ ਹੈਗਾ ਆ ਇਹ ਜ਼ਹਿਰ ਫੈਲਾਉਣ ਵਾਲੇ ਬੰਦੇ ਤੁਸੀਂ,
0: ਵੱਡੀਆਂ ਪਾ
1: ਮਤਲਬ
0: ਰਹੇ
1: ਜਿਹੜਾ ਆ
0: ਨੇ।
1: ਤੁਸੀਂ ਆਪਣੇ ਆਪ ਦੇ ਉੱਤੇ ਜਿੰਨਾ ਮਰਜ਼ੀ ਪ੍ਰਾਊਡ ਕਰੋ, ਆਪਣੀਆਂ ਜਿਹੜੀਆਂ ਮਰਜ਼ੀ ਸਿਫਤਾਂ ਕਰੋ,
0: ਜੀ
1: ਪਰ ਤੁਹਾਨੂੰ ਜਿਹੜਾ ਆ ਦੂਜੇ ਨੂੰ ਮਤਲਬ ਬੁਰਾ ਕਹਿਣ ਦਾ ਹੱਕ ਕੀ ਆ ਜੀ।
0: ਜੀ
1: ਇਹ ਤਾਂ ਵੈਸੇ ਜਿਹੜਾ ਹੈ ਸੰਨੀ ਦਿਓਲ ਦੀ ਫਿਲਮ ਚ ਵੀ ਕਹਿੰਦਾ ਸੀ, ਕਹਿੰਦਾ ਵੀ ਭਾਈ ਤੁਸੀਂ ਜਿੰਦਾਬਾਦ ਆ ਜਿੰਦਾਬਾਦ ਆ, ਪਰ ਅਸੀਂ ਕਿਉਂ ਮੁਰਦਾਬਾਦ ਬਾਈ।
0: ਬਿਲਕੁਲ ਜੀ,
1: ਠੀਕ ਹੈ ਜੀ, ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਜਿੰਦਾਬਾਦ।
0: ਜੀ
1: ਇਸੇ ਤਰੀਕੇ ਨਾਲ ਇਹ ਹੈਗਾ ਆ ਜੀ ਕਿ ਇਹ
0: ਜੀ
1: ਬੰਦੇ ਜਾਣ ਬੁੱਝ ਕੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਦੇ ਆ, ਜ਼ਹਿਰ ਬੀਜਦੇ ਆ ਜੀ
0: ਸ਼ਰਾਰਤ
1: ਔਰ
0: ਕਰਦੇ
1: ਸ਼ਰਾਰਤ ਕਰਦੇ ਆ। ਅਸੀਂ ਆਪਣਿਆਂ ਨੂੰ ਬਹੁਤ ਕੰਡੈਮ ਕਰ ਲੈਂਦੇ ਹੈਗੇ ਜਦੋਂ ਕੋਈ ਖਾਲਿਸਤਾਨ ਦੀ ਗੱਲ ਕਰਦਾ ਆ ਜਾਂ ਹੋਰ
0: ਜੀ
1: ਕਰਦੇ ਆ ਜੀ, ਜਾਂ ਆਪਣੇ ਜਿਹੜੇ ਆ ਅਲੱਗ ਖਿੱਤੇ ਦੀ ਮੰਗ ਕਰਦੇ ਆ, ਅਸੀਂ ਉਹਨਾਂ ਨੂੰ ਕੰਡੈਮ ਕਰਦੇ ਆ ਕਿ
0: ਬਿਲਕੁਲ
1: ਭਾਈ
0: ਹੈ
1: ਇੱਕ ਭਾਈਚਾਰਕ ਸਾਂਝ ਹੈਗੀ ਆ, ਪੰਜਾਬ ਤਾਂ ਖਿੱਤਾ ਹੀ ਬਹੁਤ ਪਿਆਰਾ ਆ
0: ਬਿਲਕੁਲ
1: ਹੈਂਜੀ,
0: ਜੀ
1: ਇੱਥੇ ਤਾਂ ਇੰਨਾ ਜ਼ਿਆਦਾ ਜਿਹੜਾ ਹੈਗਾ ਆ ਆਪਸ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਿਹੜਾ ਆ ਇੰਨਾ ਕਾਲਾ ਦੌਰ ਚੱਲਿਆ, ਤਾਂ ਵੀ ਜਿਹੜਾ ਆ ਵੀ ਅੰਦਰੋਂ ਜਿਹੜਾ ਆ ਇੱਕ ਦੂਜੇ ਨਾਲ ਜੜਾਵ ਏਦਾਂ ਦਾ ਸੀਗਾ
0: ਜੀ।
1: ਵੀ ਕਦੀ ਕੋਈ ਇੱਥੇ ਦੰਗਿਆਂ ਨਾਲ ਦੀ ਕੋਈ ਚੀਜ਼ ਨਹੀਂ ਹੋਈ ਵੀ
0: ਬਿਲਕੁਲ
1: ਹਾਂ ਜੀ, ਤੇ ਜੇ ਉਹ ਕਿਸੇ ਨੇ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਉਹਨੂੰ ਦੋਨਾਂ ਭਾਈਚਾਰਿਆਂ ਨੇ ਹੀ ਬੁਰਾ ਬਣਾਇਆ।
0: ਜੀ
1: ਤੇ ਇਹ ਲੋਕ ਜਿਹੜੇ ਆਉਂਦੇ ਹੈਗੇ ਆ, ਫਿਰ ਇਹ ਜਦੋਂ ਇਹ ਏਦਾਂ ਦੇ ਨਾਅਰੇ ਲਾਉਂਦੇ ਹੈਗੇ ਆ, ਉਹ ਇਨਡਾਇਰੈਕਟਲੀ ਤਾਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ, ਜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੈਗੇ ਆ ਤੇ ਉਹ ਗੁਨਾਹ ਨੀਗਾ, ਉਹ ਕ੍ਰਾਈਮ ਨੀਗਾ,
0: ਜੀ
1: ਤੇ ਫਿਰ ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲਾ ਕ੍ਰਾਈਮ ਕਿੱਦਾਂ ਹੋ ਗਿਆ ਜੀ।
0: ਬਿਲਕੁਲ ਹੈ ਜੀ,
1: ਸੋ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਹੈਗੀ ਆ।
0: ਜੀ
1: ਬੀਜੇਪੀ ਦਾ ਜਿਹੜਾ ਹੈਗਾ ਵੋਟ ਬੈਂਕ ਇਹਨਾਂ ਚੀਜ਼ਾਂ ਨਾਲ ਵਧਣਾ ਨੀਗਾ, ਘਟਣਾ ਹੀ ਆ ਜੀ,
0: ਘਟਣਾ ਹੀ ਆ ਜੀ ਪੰਜਾਬ ਚ ਤਾਂ ਖਾਸ ਕਰਕੇ ਜੀ।
1: ਕਿਉਂਕਿ ਦੇਖੋ ਰਾਜ ਕਰਦੀ ਪਾਰਟੀ ਤੇ ਆਪੋਜੀਸ਼ਨ ਦੇ ਵਿੱਚ ਬਹੁਤ ਛੋਟਾ ਜਿਹਾ ਫਰਕ ਹੁੰਦਾ ਆ ਜੀ,
0: ਜੀ
1: ਖਾਸ ਕਰਕੇ ਜਿਹੜਾ ਆ ਉੱਪਰਲਾ ਇਲੈਕਸ਼ਨ ਹੁੰਦਾ ਉਹਦੇ ਵਿੱਚ ਜੀ,
0: ਜੀ
1: ਤੇ ਉਹਦੇ ਵਿੱਚ ਜਿਹੜਾ ਆ ਹੁਣ ਕਿਉਂਕਿ ਪਾਰਟੀਆਂ ਬਹੁਤ ਜ਼ਿਆਦੀਆਂ ਹੈਗੀਆਂ ਆ, ਇਹ 33% ਨਾਲ ਸਰਕਾਰ ਬਣੀ ਆ ਜੀ, ਇਹ
0: ਜੀ
1: ਜਿਹੜੀ ਸਰਕਾਰ ਦਾਵਾ ਕਰਦੀ 38% ਦੇ ਮਤਲਬ 62% ਤਾਂ ਵੋਟਾਂ ਜਿਹੜੀਆਂ ਤੁਹਾਡੇ ਖਿਲਾਫ ਹੈ ਨਾ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਆ ਇਹ ਇਹਦੇ ਨਾਲ ਜਿਹੜਾ ਆ ਵੀ ਜੇ ਕੋਈ ਇੱਕ ਪਾਰਟੀ ਸੋਚੇ ਕਿ ਹਾਂ ਜੀ ਮਾਹੌਲ ਬਣੂਗਾ ਜਾਂ ਏਦਾਂ ਕਰਕੇ, ਉਹਨੇ ਪੰਜਾਬ ਦਾ ਹਿੰਦੂ ਵੀ ਏਦਾਂ ਦਾ ਹੈ ਨੀਗਾ ਕਿ ਇਹਨਾਂ ਚੀਜ਼ਾਂ ਨੂੰ ਪਸੰਦ ਕਰੇ ਜੀ, ਇਹੋ ਜਿਹੇ ਲੋਕ ਨੁਕਸਾਨ ਕਰਦੇ ਜੀ। ਤੇ ਉਹਨਾਂ ਨੇ ਹੁਣ ਜਿਹੜੀ ਹੈਗੀ ਆ ਹੁਣ ਹੈਗਾ ਕੀ ਆ ਜੀ ਕਿ ਸਾਡੇ ਇੱਥੇ ਜਿਹੜੀ ਰਾਜ ਕਰਦੀ ਪਾਰਟੀ ਆ ਉਹ ਵੀ ਕਹਿੰਦੇ ਤਾਂ ਕੁਛ ਹੈਗੇ ਸੀ ਕਿ ਅਸੀਂ ਬਦਲਾਅ ਵਾਲੇ ਹੈਗੇ ਆ ਜੀ,
0: ਜੀ
1: ਤੇ ਪਰ ਧਰਮ ਦੀ ਸਿਆਸਤ ਕਰਨ ਪਿੱਛੇ ਉਹ ਵੀ ਨੀ ਹਟੇ ਜੀ,
0: ਨਹੀਂ ਹਟੇ।
1: ਏਕ ਸ਼ਾਮ ਸ਼ਿਵ ਕੇ ਨਾਮ ਵਿਹੜਾ ਨਹੀਂ ਸ਼ੁਰੂ ਕੀਤੀ, ਤੀਰਥ ਯਾਤਰਾ ਲੈ ਕੇ ਤੁਰੇ ਇਹੀ ਤੁਰੇ ਹੈਗੇ ਆ ਜੀ।
0: ਜੀ
1: ਮੈਂ ਤਾਂ ਕਹਿੰਦਾ ਜੀ ਆਹ ਤੀਰਥ ਯਾਤਰਾ ਵਾਲੀ ਬੱਸ ਤੁਸੀਂ ਸਾਰੇ ਪਾਸੇ ਘੁਮਾਉਂਦੇ ਹੈਗੇ ਆ, ਉਹ ਬਜ਼ੁਰਗਾਂ ਨੂੰ ਇੱਕ ਗੱਲ ਸਾਇੰਸ ਸਿਟੀ ਕਪੂਰਥਲਾ ਹੀ ਦਿਖਾਲ ਦਿਆ ਕਰੋ,
0: ਦਿਖਾ ਲਿਆ ਕਰੋ,
1: ਉੱਥੇ ਕੋਈ 3D ਮੂਵੀ ਦਿਖਾਲ ਦਿਓ ਹੈ ਜੀ ਐਸਟ੍ਰੋਲੋਜੀ ਦੇ ਉੱਤੇ, ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗੇ ਵੀ ਭਾਈ ਉਹ ਜਿਹੜੇ ਅਸੀਂ ਅੱਜ ਤੱਕ ਜਿਹੜੇ ਆ ਵਹਿਮਾਂ ਭਰਮਾਂ ਚ ਪਏ ਰਹੇ ਹੋ ਹੈ ਕੀ ਚੀਜ਼ ਆ ਜੀ,
0: ਸਾਡੀ ਦੁਨੀਆ ਤੋਂ ਬਾਹਰ ਵੀ ਕੁਝ ਬਸਦਾ ਆ। ਬਿਲਕੁਲ
1: ਹਾਂ ਬਿਲਕੁਲ ਜੀ, ਵੀ ਉਹਨਾਂ ਦੇ ਦਿਮਾਗ ਖੁੱਲਣ ਮਾੜੇ ਮੋਟੇ,
0: ਜੀ
1: ਤੁਸੀਂ ਪਤਾ ਨੀ ਕਿਹੜੇ ਰਿਚੁਅਲ ਫੋਲੋ ਕਰਦੇ ਆਰਾਮ ਨਾਲ। ਅੱਛਾ
0: ਜੀ
1: ਫਿਰ ਭੁੱਪਾ ਰਹੇਗਾ, ਉਹ ਦੇਖੋ ਜਿੱਦਾਂ ਦੀਆਂ ਵੀਡੀਓ ਪਹਿਲਾਂ ਪਹਿਲਾਂ ਆਉਂਦੀਆਂ ਸੀਗੀਆਂ ਹੁਣ ਤਾਂ ਬੰਦ ਹੀ ਕਰ ਦਿੱਤੀਆਂ ਹੈਗੀਆਂ ਜੀ, ਜਾ ਕੇ
0: ਜੀ
1: ਉੱਥੇ ਹੋਟਲਾਂ ਚ ਰਹਿੰਦੇ ਆ ਜੀ,
0: ਬਿਲਕੁਲ ਹੈ ਜੀ,
1: ਤੇ ਪੂਰਾ ਜੋ ਇੰਜੋਏ ਕਰਦੇ ਆ ਜੀ ਅਗਲੇ,
0: ਜੀ ਬਿਲਕੁਲ ਹੈ ਜੀ, ਦਰੁਸਤ ਹੈ ਜੀ।
1: ਹਾਂ ਜੀ
0: ਤੇ ਜੀ
1: ਸਵੇਰ ਨੂੰ ਮੱਥੇ ਟੇਕਦੇ ਆ ਜੀ, ਰਾਤ ਨੂੰ ਜਿਹੜਾ ਹੈਗਾ ਆ ਵੀ ਉਹ
0: ਮੱਥੇ ਟਿਕਾਉਂਦੇ ਆ
1: ਮਹਿਫਲ ਵੀ ਸਜ, ਹਾਂ ਮਹਿਫਲ ਵੀ ਸਜਾਦੇ, ਮਹਿਫਲਾਂ ਵੀ ਸਜਦੀਆਂ ਜੀ।
0: ਬਿਲਕੁਲ
1: ਸੋ ਇਸ ਕਰਕੇ ਉਹ ਪਹਿਲਾਂ ਪਹਿਲਾਂ ਆਈਆਂ ਸਰ ਵੀਡੀਓ ਏਦਾਂ ਦੀ ਆਈਆਂ, ਤੇ ਫਿਰ ਉਹ ਤੋਂ ਬਾਅਦ ਚੈੱਕ ਲੱਗ ਗਿਆ ਵੀ ਭਾਈ ਏਦਾਂ ਬਾਹਰ ਨਾ ਦੱਸੋ, ਇਹਦੇ ਨਾਲ ਬਦਨਾਮੀ ਹੁੰਦੀ, ਤੁਹਾਨੂੰ ਅਸੀਂ ਖੁਸ਼ ਕਰਕੇ ਲਿਜਾਣਾ ਜੀ।
0: ਜੀ
1: ਔਰ ਇਹਨਾਂ
0: ਬਿਲਕੁਲ
1: ਚੀਜ਼ਾਂ ਦੇ ਨਾਲ ਇਹ, ਔਰ ਇਹ ਚੀਜ਼ਾਂ ਜਿਹੜੀਆਂ ਸਰ ਜਿੰਨਾ ਜਿਹੜਾ ਹੈਗਾ ਆ 25 ਸਾਲ ਦੇ ਵਿੱਚ ਜਿਹੜਾ ਇਹ ਕਰਜ਼ਾ ਚੜਿਆ,
0: ਜੀ
1: ਓਨਾ ਜਿਹੜਾ ਇਹ ਜੇ 5 ਸਾਲਾਂ 'ਚ ਚਾੜ ਰਹੇ ਹਾਂ, ਤੇ ਇਹਦਾ ਮਤਲਬ ਇਹ ਹੈ ਵੀ ਅਸੀਂ ਕੰਮ ਕਰ ਰਹੇ ਹਾਂ।
0: ਜੀ
1: ਹੈ ਜੀ
0: ਜੀ ਉਹਨਾਂ ਤਾਂ
1: ਪਰ
0: ਕਾਲੇ
1: ਸਾਹਿਬ
0: ਦੌਰ ਦੇ ਵਿੱਚ ਜਿੱਦਾਂ ਕਹਿੰਦੇ ਆ ਬਾਦਲਾਂ ਨੇ ਚੜਾਇਆ ਜਾਂ ਸਾਰਾ ਕੁਝ ਕਹਿ ਲਓ ਕਰਾਇਆ ਜਾਂ ਉਹਦੇ ਵਿੱਚ ਚੜ ਗਿਆ, ਉਹਨਾਂ ਤਾਂ ਲੱਗਦਾ ਕਿ ਉਹ 'ਚ ਨਹੀਂ ਚੜਿਆ ਹੋਣਾ ਜਿੰਨਾ ਇਹਨਾਂ ਨੇ ਚਾੜ ਦਿੱਤਾ ਜੀ 5 ਸਾਲਾਂ 'ਚ।
1: ਭਾਰਤ ਸਾਹਿਬ 3 ਲੱਖ ਕਰੋੜ ਰੁਪਈਏ ਨੂੰ ਢੁੱਕਣਾ ਆ,
0: ਜੀ
1: ਕਿਹੜਾ ਇਹਨਾਂ ਦੇ ਦੁਆਰਾ ਹੀ ਚੱਕਿਆ ਗਿਆ
0: ਚੱਕਿਆ
1: ਹੋਣਾ,
0: ਗਿਆ ਜੀ
1: ਕਿੰਨੇ ਅਟੈਚੀ ਧੋਏ ਢੋਏ ਆ, ਕਿੰਨਾ ਜਿਹੜਾ ਹੈਗਾ ਪੈਸਾ ਇੱਥੋਂ ਜਿਹੜਾ। ਅੱਛਾ ਇਹ ਤਾਂ ਉਹ ਆ ਜਿਹੜਾ

0: ਪ੍ਰਾਈਵੇਟ ਕੰਪਨੀਆਂ ਵੀ ਜਿਹੜੀਆਂ ਹੈਗੀਆਂ ਨਾ ਜੀ, ਉਹ
1: ਜੀ
0: ਵੀ ਡਰੋਨ ਉਡਾ ਕੇ ਤੇ ਏਰੀਆ ਅਸੈਸ ਕਰ ਰਹੀਆਂ ਵੀ ਕਿੱਥੋਂ ਆਬਾਦੀ ਤੋਂ ਲੈ ਕੇ ਦੂਜੇ ਪਿੰਡ ਦੀ ਆਬਾਦੀ ਤੱਕ ਕਿੰਨਾ ਏਰੀਆ ਜਿਹੜਾ ਆ ਐਗਰੀਕਲਚਰ ਲੈਂਡ ਦਾ ਹੈਗਾ ਆ ਜੀ, ਵੀ
1: ਰਕਬਾ
0: ਕੱਲ ਨੂੰ ਜੇ ਕੋਈ ਪ੍ਰੋਜੈਕਟ, ਹਾਂ ਜੀ, ਵੀ ਜੇ ਕੋਈ ਨੇੜੇ ਨੇੜੇ ਪਿੰਡ ਹੈਗੇ ਆ ਤੇ ਫਿਰ ਏਰੀਆ ਘੱਟ ਆ ਜੀ, ਤੇ
1: ਜੀ
0: ਜੇ ਮਤਲਬ ਦੂਰ ਦੂਰ ਪਿੰਡ ਹੈਗੇ ਆ ਤੇ ਏਰੀਆ ਵੱਧ ਹੈਗਾ ਆ ਜੀ, ਵੀ ਜਿਹਦੇ ਵਿੱਚੋਂ ਜਿਹੜਾ ਆ ਵੀ ਆਬਾਦੀ ਨਾ ਆਉਂਦੀ ਹੋਵੇ, ਵੀ ਨਾ ਕਮਰਸ਼ੀਅਲ ਦੀ ਪੇਮੈਂਟ ਕਰਨੀ ਪਵੇ ਜੀ, ਤੇ
1: ਜੀ
0: ਐਗਰੀਕਲਚਰ ਦਾ ਜੋ ਐਕੋਜੀਸ਼ਨ ਦਾ ਰੇਟ ਹੈਗਾ ਆ
1: ਜੀ
0: ਉੱਥੇ ਸਰਕਾਰੀ ਲਿਸਟਾਂ ਲੈ ਕੇ ਜਾਂਦੇ ਪਏ ਆ ਜੀ ਉੱਥੋਂ
1: ਜੀ
0: ਤਹਿਸੀਲ ਦੇ ਵਿੱਚੋਂ ਜੀ,
1: ਕਿਆ ਬਾਤ ਹੈ ਜੀ, ਡਾਟਾ
0: ਤੋ
1: ਇਕੱਠਾ ਹੋ
0: ਸੋ
1: ਗਿਆ
0: ਇਸ ਕਰਕੇ ਪ੍ਰਾਈਵੇਟ ਕੰਪਨੀਆਂ ਆਪਣੇ ਲੈਵਲ ਤੇ ਕਰਾ ਰਹੀਆਂ ਹੈਗੀਆਂ ਆ ਜੀ, ਉਹਨਾਂ ਨੂੰ ਕਿਹੜਾ ਕੋਈ ਡੀਸੀ ਨੇ ਪੁੱਛਿਆ ਜਾਂ ਕਿਸੇ ਨੇ ਪਰਮਿਸ਼ਨ ਦਿੱਤੀ ਜਾਂ ਜਿੱਦਾਂ ਮਰਜ਼ੀ,
1: ਜੀ
0: ਪਤਾ
1: ਬਿਲਕੁਲ
0: ਨਹੀਂ ਕਿੰਨੀਆਂ ਕੁ ਦਿੱਲੀ ਦੀਆਂ ਕੰਪਨੀਆਂ ਇੱਥੇ ਘੁੰਮਦੀਆਂ ਪਈਆਂ ਜੀ, ਨੋਇਡਾ ਦੀਆਂ
1: ਜੀ
0: ਕੰਪਨੀਆਂ ਹੈਗੀਆਂ ਯੂਪੀ ਰਜਿਸਟਰਡ, ਉਹ
1: ਬਿਲਕੁਲ
0: ਇੱਥੇ ਆਈਆਂ ਹੈਗੀਆਂ ਜੀ, ਤੋ
1: ਜੀ
0: ਇਸ ਕਰਕੇ ਜਿਹੜਾ ਇਹ ਪੰਜਾਬ ਨੂੰ ਤਾਂ ਲੁੱਟਣਾ ਹੀ ਲੁੱਟਣਾ ਹੈਗਾ ਜੀ,
1: ਜੀ
0: ਤੇ ਦੇਖੋ ਅੱਗੇ ਇਲੈਕਸ਼ਨ ਦੇ ਵਿੱਚ ਕਿੱਦਾਂ ਹੁੰਦਾ ਆ ਤੇ ਵਾਗਡੋਰ ਕਿਹੜਾ ਬੰਦਾ ਸਾਂਭਦਾ ਆ ਜੀ,
1: ਸਾਂਭਦਾ ਹੈ ਜੀ, ਬਿਲਕੁਲ ਹੈ ਜੀ। ਤੇ
0: ਜੀ
1: ਸੈਣੀ ਸਾਹਿਬ,
0: ਜੀ ਪਾਰੇ
1: ਆਪਣੇ
0: ਸਾਹਿਬ,
1: FBI ਦੀ ਗੱਲ ਕਰ ਲਈ ਹੈ, ਗੋਲਡੀ ਬਰਾੜ ਜਿਹਦੇ ਉੱਤੇ ਪਹਿਲਾਂ
0: ਉਹ
1: 1 ਲੱਖ ਡਾਲਰ ਦਾ
0: ਉਹ
1: ਸੀਗਾ ਨਾਮ ਸੀਗਾ, ਹੁਣ ਵਧਾ ਕੇ 10 ਲੱਖ ਡਾਲਰ ਕਰ ਦਿੱਤਾ, ਉਹਦੇ ਕੀ ਹਾਲਾਤ ਨੇ ਜੀ?
0: ਬਿਲਕੁਲ ਜੀ, ਪਹਿਲਾਂ 1 ਮਿਲੀਅਨ ਦਾ ਜਿਹੜਾ ਹੈਗਾ ਆ ਇਨਾਮ, ਜਦੋਂ ਕਹਿੰਦੇ ਪੈਦਾ ਹੋਏ ਸੀ, ਇੱਕ ਪੁਲਿਸ ਵਾਲੇ ਦੇ ਘਰ ਪੈਦਾ ਹੋਏ ਸੀ
1: ਜੀ
0: ਜੀ, ਚੰਗੀ ਸਕੂਲਿੰਗ ਹੋਈ ਜੀ,
1: ਜੀ
0: ਪੜ੍ਹਾਈ ਵੀ ਵਧੀਆ ਕੀਤੀ ਜੀ,
1: ਜੀ
0: ਪਰ ਦੇਖੋ ਜਿਸ ਦੁਨੀਆ ਦੇ ਵਿੱਚ ਚੱਲ ਗਏ, ਵੀ ਜੇ ਕ੍ਰਾਈਮ ਦੀ ਦੁਨੀਆ 'ਚ,
1: ਜੀ
0: ਉੱਥੇ ਜਾ ਕੇ ਮਾਪਿਆਂ ਨੇ ਕਦੀ ਸੋਚਿਆ ਹੋਊਗਾ ਕਿ ਸਾਡੇ ਮੁੰਡੇ ਤੇ ਅਮਰੀਕਾ ਦੀ ਸਰਕਾਰ 'ਚ 1 ਮਿਲੀਅਨ ਦਾ ਇਨਾਮ ਰੱਖੂਗੀ ਜੀ,
1: ਜੀ ਬਿਲਕੁਲ
0: ਉਹਦੀ ਇਨਫੋਰਮੇਸ਼ਨ ਦੇਣ ਵਾਲੇ ਨੂੰ ਜੀ,
1: ਜੀ
0: ਲਓ ਇਨਫੋਰਮੇਸ਼ਨ ਤਾਂ ਸਾਡੇ ਕੋਲੋਂ ਲੈ ਲਓ ਜੀ, ਭੇਜੋ ਨੇ 1 ਮਿਲੀਅਨ ਦੀ, ਵੀ ਭਾਈ ਸਾਡੇ ਇੰਡੀਆ 'ਚ ਹੈ ਨਹੀਂ ਗਾ, ਹਾਂਜੀ ਇਹਤੋਂ ਸੋਲਿਡ ਲੈਣੀ ਹੈ ਤੇ ਮਾਨ ਸਾਹਿਬ ਕੋਲ ਲੈ ਲਓ ਜੀ, ਉਹਨਾਂ ਨੇ ਗੁਜਰਾਤ ਦੀਆਂ ਚੋਣਾਂ 'ਚ ਕਿਹਾ ਸੀ ਬੀਇੰਗ ਹੈੱਡ ਆਫ ਦਾ ਸਟੇਟ, ਮੈਂ ਦੱਸਦਾ ਵੀ ਉਹਨੂੰ ਫੜ ਲਿਆ ਅਮਰੀਕਾ 'ਚ, ਹੈ ਜੀ, ਉਹ ਹੁਣ
1: ਜੀ
0: ਸਾਡਾ ਹੈੱਡ ਆਫ ਦਾ ਸਟੇਟ ਇਦਾਂ ਦੀ ਇਨਫੋਰਮੇਸ਼ਨ ਦਿੰਦਾ ਪਿਆ, ਤੇ ਬਾਕੀਆਂ ਦੇ
1: ਜੀ
0: ਸਰ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਆ ਇਹਨਾਂ ਨੇ ਸ਼ੁਰੂ ਕੀਤਾ, ਉਹਦੇ
1: ਜੀ
0: ਨਾਲ ਸਾਰੇ ਦੇਸ਼ਾਂ ਜਿਹੜੇ ਹੈਗੇ ਆ ਉਹਦੇ ਵਿੱਚ ਅਨਰੈਸਟ ਹੋਈ, ਇੱਦਾਂ ਦੀਆਂ ਜਿਹੜੀਆਂ ਫਰੌਤੀਆਂ ਦੀਆਂ ਕਾਲਾਂ, ਇਹ ਸਾਰੇ ਬਿਜ਼ਨਸ ਜਿਹੜੇ ਹੈਗੇ ਨਾ ਜੀ
1: ਜੀ
0: ਉਹ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਆ ਉਹਨਾਂ ਨੇ ਨੁਕਸਾਨ ਕੀਤਾ ਸਾਰਿਆਂ ਦੇਸ਼ਾਂ ਦਾ ਜੀ,
1: ਜੀ
0: ਹੁਣ ਜਿਹੜਾ ਆ ਤੁਸੀਂ ਇਹ ਦੇਖੋ ਇੱਕ ਦਿਨ ਇੱਦਾਂ ਦਾ ਆਇਆ ਕਿ 5 ਦੇਸ਼ਾਂ ਦੀਆਂ ਜਿਹੜੀਆਂ ਏਜੰਸੀਜ਼ ਉਹਨਾਂ ਨੇ ਜਿਹਨੂੰ ਹੈੱਡ FBI ਕਰ ਰਹੀ ਸੀ ਉੱਥੇ ਦੀਆਂ CIA ਨੇ, ਉਹਨਾਂ ਨੇ ਸਾਰੀਆਂ ਏਜੰਸੀ ਨੇ ਇੰਡੀਆ ਨੂੰ ਵਾਰਨ ਕੀਤਾ ਕਿ
1: ਜੀ
0: ਤੁਹਾਡੀਆਂ ਜੇਲ੍ਹਾਂ 'ਚ ਬੈਠੇ ਬੰਦੇ ਜਿਹੜੇ ਹੈਗੇ ਆ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਇਨਵੋਲਵ ਆ ਤੇ ਦੂਜੇ ਦੇਸ਼ਾਂ ਦੇ ਵਿੱਚ ਇੰਟਰਫੇਅਰ ਕਰਕੇ ਤੇ ਉੱਥੇ
1: ਜੀ
0: ਦੇ ਬੰਦਿਆਂ ਨੂੰ ਟਾਰਗੇਟ ਕਰ ਰਹੇ ਆ ਜੀ, ਤੇ
1: ਬਿਲਕੁਲ
0: ਤੁਸੀਂ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਚੈੱਕ ਲਗਾ ਲਓ, ਅਦਰਵਾਈਜ਼ ਤੁਹਾਨੂੰ ਕੰਸੀਕੁਐਂਸਿਸ ਭੁਗਤਣੇ ਪੈਣਗੇ,
1: ਬਿਲਕੁਲ
0: ਬੜੀ ਸ਼ਰਮ ਦੀ ਗੱਲ ਆ ਜੀ,
1: ਜੀ
0: ਸਾਡੇ ਦੇਸ਼ ਨੂੰ ਦੂਜੇ ਦੇਸ਼ ਦੀ ਇੱਕ ਏਜੰਸੀ ਜਿਹੜੀ ਆ ਉਹ ਵਾਰਨ ਕਰ ਰਹੀ ਆ ਤੇ ਨਾਲ
1: ਜੀ
0: ਥ੍ਰੈਟ ਕਰ ਰਹੀ ਆ ਕਿ ਤੁਹਾਨੂੰ ਕੰਸੀਕੁਐਂਸਿਸ ਬੀਅਰ ਕਰਨੇ ਪੈਣਗੇ,
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ
0: ਤੋ ਇਸ ਕਰਕੇ ਜੀ ਇਨਾਮ 1 ਮਿਲੀਅਨ ਦਾ ਹੋ ਗਿਆ ਜੀ, ਤੇ
1: ਜੀ,
0: ਗੁਣਾ ਗਣਾ ਕਰਕੇ ਤੇ 9.5 ਕਰੋੜ ਬਣਿਆ ਜੀ ਕਹਿੰਦੇ,
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
0: ਤੋ ਇਸ ਕਰਕੇ 9.5 ਕਰੋੜ ਦਾ ਇਨਾਮ ਹੈ ਜੀ,
1: ਜੀ
0: ਦੇਖੋ ਵੈਸੇ ਵੀ ਜਿਹੜਾ ਹੈਗਾ ਇਹ ਕ੍ਰਾਈਮ ਦੀ ਲਾਈਫ ਜਿਹੜੀ ਆ ਉਹ
1: ਲੰਬੀ ਨਹੀਂ
0: ਛੋਟੀ
1: ਹੁੰਦੀ
0: ਹੁੰਦੀ
1: ਜੀ।
0: ਹੈਗੀ ਆ, ਇਸ ਕਰਕੇ ਦੇਖੋ ਕੀ ਬਣਦਾ ਜੀ,
1: ਜੀ ਤੇ ਸੈਣੀ ਸਾਹਿਬ, ਪਿਛਲੇ ਸਮੇਂ ਤੋਂ ਰਾਹੁਲ ਗਾਂਧੀ ਜਾਂ ਕੇਜਰੀਵਾਲ ਲੰਮੇ ਸਮੇਂ ਤੋਂ ਇਹ ਮੁੱਦਾ ਉਠਾਉਂਦੇ ਆ ਰਹੇ ਨੇ ਨਰਿੰਦਰ ਮੋਦੀ ਹੁਣਾਂ ਦੀ ਡਿਗਰੀ ਦੇ ਬਾਰੇ, ਪਰ ਕੇਜਰੀਵਾਲ ਹੁਣਾਂ ਨੇ ਵੀ ਜਿਹੜਾ ਗੁਜਰਾਤ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਉਹ ਅਪੀਲ ਖਾਰਜ ਕਰਤੀ ਹੈ, ਜਿਹਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਜਨਤਕ ਕਰਨ ਦੇ ਜਿਹੜੇ ਨਿਰਦੇਸ਼ ਨੂੰ ਰੱਦ ਕਰਨ ਵਾਲੇ ਹੁਕਮ ਨੂੰ ਚੁਣੌਤੀ ਦਿੱਤੀ ਸੀ, ਤੇ ਬਕਾਇਦਾ ₹25,000 ਦਾ ਜੁਰਮਾਨਾ ਕਹਿੰਦੇ ਬਰਕਰਾਰ ਰੱਖਿਆ, ਭੁਗਤਣਾ ਹੀ ਪਵੇਗਾ ਜੀ ਉਹ ਤਾਂ।
0: ਪਰ ਇਹ ਸਭ ਗੱਲ ਇੱਦਾਂ ਹੈਗੀ ਆ,
1: ਜੀ
0: ਨਰਿੰਦਰ ਮੋਦੀ ਨੇ BA ਪਾਸ ਕੀਤੀ ਜਾਂ ਨਹੀਂ ਕੀਤੀ ਉਹਦੇ ਨਾਲ ਜਿਹੜਾ ਹੈਗਾ ਆ
1: ਸੁਧਾਰ
0: ਕੀ
1: ਕੇ
0: ਉਸ
1: ਆਉਣਾ ਪਤਾ
0: ਪੋਸਟ ਦੀ ਕੋਈ ਕੁਆਲੀਫਿਕੇਸ਼ਨ ਹੈਗੀ ਆ ਜੀ ਵੀ ਰੱਖੀ ਵੀ ਹਾਂ ਜੀ ਵੀ ਇੰਨਾ ਪਾਸ ਹੋਣਾ ਚਾਹੀਦਾ ਜੀ,
1: ਜੀ
0: ਵੀ ਤੁਸੀਂ ਰੱਖਿਆ ਵੀ ਹਾਂ ਜੀ ਵੀ ਪ੍ਰਧਾਨ ਮੰਤਰੀ ਗ੍ਰੈਜੂਏਟ ਹੋਣਾ ਚਾਹੀਦਾ ਹੈਗਾ ਤੇ
1: ਜੀ
0: ਉਹਨੇ ਜਦੋਂ ਅਪਲਾਈ ਕੀਤਾ ਤੇ ਨਾਲ ਡਿਗਰੀ ਲਾਈ
1: ਜੀ ਜਾਂ ਇਹ
0: ਉਹ
1: ਹੋਣਾ
0: ਦਾਅਵਾ
1: ਚਾਹੀਦਾ ਸੈਣੀ
0: ਕਰਦਾ
1: ਸਾਹਿਬ
0: ਹੈ
1: ਕਿ
0: ਜੀ ਵੀ
1: ਸਿਆਸਤ
0: ਮੈਂ
1: ਦੀ ਪੜ੍ਹਾਈ ਦਾ ਇੱਕ ਕੋਰਸ ਹੋਣਾ ਚਾਹੀਦਾ ਜਿਹੜੇ ਨਵੇਂ ਆ ਰਹੇ ਨੇ, ਜਾਂ ਤਾਂ ਇੱਦਾਂ ਕਰ ਦੇਣ ਫਿਰ ਸਾਰਿਆਂ ਨੂੰ ਉਹਦੇ ਵਿੱਚ ਦੀ ਲੰਘ ਕੇ ਜਾਣਾ ਪਵੇਗਾ ਉਸ ਪ੍ਰਣਾਲੀ ਦੇ ਵਿੱਚ ਦੀ।
0: बिल्कुल।

0: ਗੱਲ ਹੈਗੀ ਆ, ਪਰ ਇਹ ਤਾਂ ਚੀਜ਼ਾਂ, ਇਹ ਤਾਂ ਸਿਰਫ ਇੱਕ ਜਿਹੜਾ ਆ ਡਿਫੇਮ ਕਰਨ ਦਾ ਇੱਕ ਜ਼ਰੀਆ ਆ ਜੀ,
1: ਜੀ ਮੁੱਦਾ ਖੜਾ
0: ਉਹ
1: ਕਰਨਾ ਉਹਨੇ
0: ਪੜ੍ਹਿਆ ਹੋਇਆ ਜਾਂ ਨਹੀਂ ਪੜ੍ਹਿਆ ਆ, ਹੀ ਇਜ਼ ਪ੍ਰਾਈਮ ਮਿਨਿਸਟਰ ਆਫ ਇੰਡੀਆ
1: ਬਣਿਆ ਹੋਇਆ
0: ਫਾਰ ਦਾ
1: ਜੀ,
0: ਲਾਸਟ 13 ਈਅਰ,
1: ਜੀ
0: ਹਾਂਜੀ ਉਹਦੀ ਕੁਆਲੀਫਿਕੇਸ਼ਨ ਇਹੀ ਆ ਕਿ ਉਹ ਪ੍ਰਧਾਨ ਮੰਤਰੀ ਆ ਜੀ,
1: ਜੀ
0: ਔਰ ਉਹ ਉੱਥੇ ਤੱਕ ਕਿੱਦਾਂ ਪਹੁੰਚਿਆ ਹੈਗਾ ਆ, ਉਹ ਉਹਦਾ ਜ਼ਰੀਆ ਹੈਗਾ ਆ ਜੀ, ਉਹਦੀ ਮੈਨੇਜਮੈਂਟ ਆ ਜੀ, ਉਹ
1: ਜੀ
0: ਉਹਦਾ ਸਕਿੱਲ ਆ ਜੀ,
1: ਜੀ ਨਹੀਂ ਆਪ ਤੇ ਆਪ ਵੀ ਤਾਂ
0: ਜਾਂ
1: ਸੈਣੀ
0: ਤਾਂ
1: ਸਾਹਿਬ
0: ਹੋਵੇ
1: ਇਹ
0: ਨਾ ਵੀ
1: ਮੁੱਦਾ ਚੱਕਦਾ ਹੀ ਆ, ਕਹਿੰਦਾ ਹੀ ਆ ਕਿ ਮੈਂ ਵੀ ਸੀਗਾ ਜਿਹੜਾ ਇਨਕਮ ਟੈਕਸ ਵਿਭਾਗ ਦੇ ਵਿੱਚ ਵੱਡੇ ਅਹੁਦੇ ਦੇ ਉੱਤੇ ਸੀਗਾ, ਜਾਂ ਉਹ ਪਾਠਕ ਹੋਣੀ ਜਾਂ ਹੋਰ ਸਾਰੇ ਕਹਿੰਦੇ ਨੇ ਜੀ ਮੈਂ IAS ਬਣਨ ਲੱਗਿਆ ਸੀ,
0: ਹੈਗਾ
1: PCS ਸੀਗਾ ਜੀ, ਜੇ ਸੀ ਜੀ, ਵੋ ਸੀਗਾ ਜੀ, ਸਾਰਾ ਕੁਝ ਛੱਡ ਦਿੱਤਾ। ਮਾਨ ਸਾਹਿਬ ਕਹਿੰਦੇ ਨੇ ਮੈਂ ਤਾਂ ਆਪਣਾ ਸਾਰਾ ਬੜਾ ਮਸ਼ਹੂਰ ਸੀਗਾ, ਮੈਂ ਆਪਣਾ ਜਿਹੜਾ ਸੀਗਾ ਸਾਰਾ ਇੰਟਰਟੇਨਮੈਂਟ ਦਾ ਕੰਮ ਹੀ ਛੱਡ ਕੇ ਤਾਂ ਆਪਣੇ ਪਰਿਵਾਰ ਬਾਰ ਦਿੱਤਾ ਜੀ ਪੰਜਾਬ ਦੇ ਉੱਤੋਂ ਜੀ, ਸਾਰਾ ਕੁਝ ਇਹ ਵੀ ਤਾਂ ਦਾਅਵੇ ਕਰਦਾ ਹੀ ਆ
0: ਬਾਰੇ ਸਾਹਿਬ। ਹੋਰ ਸੁਣ ਲਓ,
1: ਜੀ।
0: ਜਦੋਂ ਇਹਨਾਂ ਦੀ ਪਹਿਲੀ ਸਰਕਾਰ ਬਣੀ ਇਹਨਾਂ ਨੇ ਕਾਨੂੰਨ ਮੰਤਰੀ ਬਣਾ ਤਾ ਸੋਮਨਾਥ ਭਾਰਤੀ,
1: ਜੀ
0: ਜਿਹੜਾ ਕਿ ਪੇਸ਼ੇ ਤੋਂ ਵਕੀਲ ਸੀਗਾ ਜੀ,
1: ਜੀ
0: ਉਹ ਮੁੜ ਕੇ ਜਿਹੜਾ ਹੈਗਾ ਜੀ ਸੈਸ਼ਨ ਜੱਜਾਂ ਦੀਆਂ ਮੀਟਿੰਗਾਂ ਦੇ ਵੱਲ, ਹਾਈ ਕੋਰਟ ਦੇ ਜੱਜਾਂ ਦੇ ਸੈਸ਼ਨ ਜੱਜਾਂ ਦੀਆਂ ਮੀਟਿੰਗਾਂ ਲੈਣ ਲੱਗਾ ਜੀ,
1: ਜੀ
0: ਉਹ ਕਿਸੇ ਨੂੰ ਪਤਾ ਲੱਗ ਗਿਆ ਵੀ ਭਾਈ ਉਹਨਾਂ ਨੇ ਕਿਹਾ ਵੀ ਇਹਨੇ ਲਾ ਕਿੱਥੋਂ ਕੀਤਾ ਆ, ਇਹਨੂੰ ਤਾਂ ਲਾ ਦੀ ABC ਨੀ ਪਤਾ।
1: ਜੀ
0: ਹਾਂਜੀ ਉਹ ਜਦੋਂ ਉਹਨਾਂ ਨੇ ਜਿਹੜਾ ਹੈਗਾ ਜੀ ਫੈਕਟ ਚੈੱਕ ਕਰਾਇਆ ਤੇ ਪਤਾ ਲੱਗਾ ਉਹਦੀ ਡਿਗਰੀ ਜਾਲੀ
1: ਜੀ,
0: ਹੈ ਜੀ, ਉਹਦੀ ਜਨਾਨੀ ਨੇ ਉਹਦਾ ਪਹਿਲਾਂ ਹੀ ਕੇਸ ਚੱਲਦਾ ਸੀ, ਕੁੱਟਮਾਰ ਕੀਤੀ ਸੀ ਤੇ ਉਹ ਜਿਹੜਾ ਆ ਉਹ ਮੰਤਰੀ ਹੁੰਦਿਆਂ ਆ ਉਹਨੇ ਕੁੱਟਮਾਰ ਕੀਤੀ ਤੇ ਉਹਦਾ ਜਿਹੜਾ ਡੋਮੈਸਟਿਕ ਵਾਇਲੈਂਸ ਦਾ ਕੇਸ ਚੱਲਦਾ ਪਿਆ ਸੀ,
1: ਜੀ
0: ਉਹ ਆਪਣਾ ਇਨਫਲੈਂਸ ਵਰਤਦਾ ਸੀ ਤੇ ਬਾਅਦ ਚ ਪਤਾ ਲੱਗਾ ਫਿਰ ਇਹਨਾਂ ਨੇ ਜਿਹੜਾ ਆ ਪਾਰਟੀ ਉਹਦੇ ਤੋਂ ਜਿਹੜਾ ਆ ਫਾਰਗ ਕੀਤਾ ਜੀ, ਉਹਦੇ
1: ਜੀ
0: ਨਾਲ ਇਹਨਾਂ ਦੀ ਬਦਨਾਮੀ ਹੋਈ। ਉਹ ਤੋਂ ਬਾਅਦ ਕੀ ਸੋਮਨਾਥ ਭਾਰਤੀ ਤੇ ਤੁਸੀਂ ਕੀ ਐਕਸ਼ਨ ਲਿਆ ਬਈ?
1: ਜੀ
0: ਉਹ ਤਾਂ ਪ੍ਰੋਫੈਸ਼ਨਲ ਵਕੀਲ ਸੀਗਾ ਜਿਹੜਾ ਜਾਲੀ ਡਿਗਰੀ ਲਈ ਫਿਰਦਾ ਸੀਗਾ ਜੀ,
1: ਬਿਲਕੁਲ
0: ਜਾਂ ਤਾਂ ਤੁਹਾਡੇ ਪੇਸ਼ੇ ਦੀ ਜਿਹੜੀ ਹੈਗੀ ਰਿਕੁਆਇਰਮੈਂਟ ਹੋਵੇ ਤੇ ਫਿਰ ਤੁਸੀਂ ਜਿਹੜਾ ਆ ਵੀ ਉੱਥੇ
1: ਜੀ
0: ਕਹਿ ਸਕਦੇ ਹੈਗੇ ਆ ਜੀ ਕਿ ਪ੍ਰਧਾਨ ਮੰਤਰੀ ਜੀ ਦੀ ਕੁਰਸੀ ਵਾਸਤੇ ਗ੍ਰੈਜੂਏਟ ਹੋਣਾ ਜ਼ਰੂਰੀ ਸੀਗਾ ਜਾਂ ਪੋਸਟ
1: ਜੀ
0: ਗ੍ਰੈਜੂਏਟ ਹੋਣਾ ਜ਼ਰੂਰੀ ਸੀ,
1: ਬਿਲਕੁਲ
0: ਤੇ ਇਹਨਾਂ ਨੇ ਕੋਈ ਫੇਕ ਡਿਗਰੀ ਲਾਈ ਹੈਗੀ ਆ, ਇਹਨਾਂ ਨੇ ਕੋਈ ਡਿਗਰੀ ਨਹੀਂ। ਸੋ ਇਹ ਤਾਂ ਐਵੇਂ ਇਸ਼ੂ ਬਣਾ ਕੇ ਤੇ ਲੋਕਾਂ ਨੂੰ ਜਿਹੜਾ ਜਾਂ ਗੁੰਮਰਾਹ ਕਰਨ ਵਾਲੀਆਂ ਗੱਲਾਂ
1: ਜੀ,
0: ਆ ਜੀ, ਤੇ
1: ਫਾਲਤੂ ਦੇ ਝਪੇਲਿਆਂ ਚ
0: ਬਾਕੀ
1: ਫਸਾਇਆ
0: ਦੇਖੋ
1: ਹੋਇਆ ਜੀ।
0: ਨਹੀਂ ਜੀ ਫਾਲਤੂ ਲੋਕਾਂ ਧਿਆਨ ਜਿਹੜਾ ਹੈਗਾ ਮੁੱਦਿਆਂ ਤੋਂ ਹਟਾ ਕੇ ਤੇ ਇਹਨਾਂ ਚੀਜ਼ਾਂ ਦੇ ਵੱਲ ਨੂੰ ਪਾਉਣਾ ਹੈਗਾ ਜੀ।
1: ਜੀ
0: ਬਾਕੀ ਲੋਕੀ ਕਹਿੰਦੇ ਹੈਗੇ ਆ ਜੀ ਹੈ ਹੀ BJP ਦੀ ਬੀ ਟੀਮ ਹੈ ਜੀ।
1: ਜੀ ਬਿਲਕੁਲ ਹੈ ਜੀ,
0: ਦੂਜੀ ਗੱਲ ਇਹ ਜੀ RSS 50 ਸਾਲ ਅੱਗੇ ਸੋਚਦੀ ਆ,
1: ਜੀ ਬਿਲਕੁਲ ਹੈ ਜੀ, ਬਿਲਕੁਲ
0: ਉਹਨਾਂ ਨੂੰ ਇਹ ਹੈਗਾ ਜਿੱਦਣ ਇਹਨਾਂ ਦਾ ਕਰਿਸ਼ਮਾ ਖਤਮ ਹੋ ਗਿਆ ਤੇ ਫਿਰ ਸਾਡੇ ਕੋਲ ਜਿਹੜਾ ਆ ਇੱਕ ਸਬਸਟੀਟਿਊਟ ਹੈਗਾ ਆ ਜੀ ਕਾਂਗਰਸ ਦਾ ਵਿਕਲਪ ਜਿਹੜਾ ਆ ਉਹਨਾਂ ਨੇ
1: ਜੀ,
0: ਰੱਖਿਆ ਆ ਜੀ ਕੋਲ,
1: ਬਿਲਕੁਲ ਹੈ ਜੀ,
0: ਯਾਨੀ ਕਿ ਮੇਨ ਟਾਇਰ ਜੇ ਘਸ ਗਏ ਤੇ ਸਟਿਪੜੀ ਚਾੜ ਲਾਂਗੇ,
1: ਜੀ
0: ਇਸੇ ਕਰਕੇ ਦੇਖਦੇ ਹੈਗੇ ਵਾਰ ਵਾਰ ਜਾ ਕੇ ਇਹ ਆਪ ਘਸਾ ਘਸਾ ਕੇ ਆਉਂਦੇ ਹੈਗੇ ਵੀ ਤੁਹਾਡਾ ਮੇਨ ਟਾਇਰ ਘਸ ਗਿਆ ਸਾਨੂੰ ਚਾੜੋ,
1: ਬਿਲਕੁਲ ਹੈ ਜੀ,
0: ਹਾਂਜੀ
1: ਬਿਲਕੁਲ ਹੈ ਜੀ,
0: ਸੋ ਇਸ
1: ਸਟਿਪੜੀ ਲਾਓ
0: ਕਰਕੇ
1: ਜੀ,
0: ਦੇਖੋ ਬਿਲਕੁਲ ਜੀ ਉਹਨਾਂ ਦੇ ਉਹ ਰਾਮ ਰਾਮ ਜਪਦੇ ਹੈਗੇ, ਇਹਨਾਂ ਨੇ ਹਨੂੰਮਾਨ ਪੇਟੈਂਟ ਕਰਾ ਲਿਆ ਆਪਣਾ,
1: ਜੀ
0: ਹੈਂਜੀ
1: ਬਿਲਕੁਲ ਹੈ ਜੀ,
0: ਭਈ ਰਾਮ ਚੰਦਰ ਜੀ ਤੋਂ ਬਾਅਦ ਹਨੂੰਮਾਨ ਜੀ ਦਾ ਹੀ ਆਉਣਾ, ਵੀ ਠੀਕ ਗੱਲ ਹੈਗੀ ਹੈ ਜੀ, ਇਹਨਾਂ ਨੂੰ
1: ਜੀ
0: ਹੁਣ ਇਹਨਾਂ ਨੂੰ ਵਰਤੋ,
1: ਦੂਸਰੇ ਰਾਮ ਦੇ ਭਗਤ ਨੇ ਉਹ ਹਨੂੰਮਾਨ ਦੇ ਭਗਤ ਨੇ ਜੀ,
0: ਜਾ ਕੇ ਸਾਰੇ ਇੱਕ IAS ਅਫਸਰ ਹੋਵੇ
1: ਜੀ
0: IRS ਅਫਸਰ ਹੋਵੇ, ਜਾ ਕੇ ਗੁਜਰਾਤ ਦੇ ਇਲੈਕਸ਼ਨਾਂ ਦੇ ਵਿੱਚ ਕਵੇ ਕਿ
1: ਜੀ,
0: ਭਾਈ ਭਾਰਤ ਦੇ ਨੋਟਾਂ ਦੇ ਵਿੱਚ ਬਰਕਤ ਹੈ ਨਹੀਂ ਕਿ ਇੱਥੇ ਲਕਸ਼ਮੀ ਦੀ ਫੋਟੋ ਲੱਗਣੀ ਚਾਹੀਦੀ ਆ,
1: ਨਾਲੇ ਸੈਣੀ ਸਾਹਿਬ ਜੇ
0: ਹਾਂਜੀ
1: ਇੰਨਾ ਹੀ ਇਮਾਨਦਾਰ ਸੀ ਆਪਣੇ ਉਸ ਸਮੇਂ ਦੇ ਵਿੱਚ ਆਫੀਸਰ ਦੇ ਅਹੁਦੇ ਦੇ ਉੱਤੇ, ਕੋਈ ਹੈਗਾ ਕੋਈ ਕੇਸ ਇਹਨਾਂ ਦਾ ਕਦੇ ਅਖਬਾਰ ਦੇ ਵਿੱਚ ਸੁਰਖੀ ਲੱਗੀ ਹੋਵੇ ਕਿ ਇਹਨਾਂ ਨੇ ਇੰਨੇ ਕੇਸ ਫੜੇ ਆ ਜੀ, ਆਹ ਕੀਤਾ ਜੀ, ਉਹ
0: ਇਹ
1: ਕੀਤਾ
0: ਜਾਂਦੇ ਹੀ
1: ਦਿੱਲੀ
0: ਨਹੀਂ
1: ਦੇ
0: ਸੀ,
1: ਵਿੱਚ
0: ਤੀਵੀਂ ਆਦਮੀ ਦਫ਼ਤਰ ਜਾਂਦੇ ਹੀ ਨਹੀਂ ਸੀਗੇ ਜੀ, ਇਹ ਤਾਂ ਜਾਂਦੇ ਹੀ ਨਹੀਂ ਸੀ
1: ਜਾਂਦੇ
0: ਦਫ਼ਤਰ
1: ਜੀ,
0: ਉਹ ਕਈ ਬੰਦੇ ਹੁੰਦੇ ਹੈਗੇ ਆ ਜੀ ਤਾਂ ਕਿ ਇਹ ਹੋਰ ਹੋਰ ਕੰਮ ਹੀ ਕਰਦੇ ਰਹੇ ਜੀ, ਲਾਈਮ ਲਾਈਟ
1: ਜੀ
0: ਚ ਆਏ ਸੀ, ਬਾਕੀ ਸਰਕਾਰੀ ਨੌਕਰੀ ਦੇ ਵਿੱਚ ਜਿਹੜਾ ਇੱਕ ਜਿਹੜਾ ਕੰਮ ਕਰਕੇ ਤਨਖਾਹ ਲਏ ਉਹਨੂੰ ਤਾਂ ਚੰਗਾ ਹੀ ਨਹੀਂ ਸਮਝਦੇ,
1: ਬਿਲਕੁਲ ਹੈ ਜੀ, ਜੀ
0: ਨਿਸ਼ਾਨਾ ਇਹਨਾਂ ਦਾ ਇਹੀ ਸੀਗਾ ਵੀ ਪੋਲੀਟਿਕਸ ਚ ਜਾਵਾਂਗੇ ਆਰਾਮ ਨਾਲ ਬਿਨਾਂ ਕੰਮ ਕੀਤੇ, ਜਿਹੜਾ ਆ ਉਹਨਾਂ ਨੇ ਉੱਥੇ ਵੀ ਬਿਨਾਂ ਕੰਮ ਕੀਤੇ ਤਨਖਾਹ ਲਈ ਹੈ ਤੇ ਇੱਥੇ
1: ਜੀ
0: ਬਿਨਾਂ ਕੰਮ ਕੀਤੇ ਬਿਨਾਂ ਅਹੁਦਾ, ਹੈ ਜੀ ਇਸ ਵੇਲੇ ਵੀ ਜਿਹੜਾ
1: ਜੀ
0: ਹੈਗਾ ਆ ਵੀ ਸਭ ਤੋਂ ਸਟਰੋਂਗ ਮੈਨ ਆ ਜੀ ਅਗਲਾ ਬੰਦਾ।
1: ਇੱਕ ਸੈਣੀ ਸਾਹਿਬ ਇੱਕ ਚੀਜ਼ ਮੈਂ ਹੋਰ ਸੋਚਦਾ ਸੀ, ਕੱਲ ਪਰਸੋਂ ਦੀ ਜਿਵੇਂ ਹੈ ਨਾ ਗਮਾਂਡਾ ਦੇ ਉੱਤੇ ਪਿਆ ਆਪਣਾ ਛਾਪੇਮਾਰੀ ਹੋਈ ਆ ਜਾਂ ਚੋਣਾਂ ਤੋਂ ਪਹਿਲਾਂ ਜੋ ਕੁਝ ਵੀ ਹੋਇਆ ਜਾਂ ਸਾਰੇ ਹਾਲਾਤ ਜੋ ਨਜ਼ਰ ਆ ਰਹੇ ਨੇ, ਮੈਂ ਕੱਲ ਪਰਸੋਂ ਇਹ ਚੀਜ਼ ਸੋਚਦਾ ਸੀਗਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਜਦੋਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਸੀ ਤੇ ਇਹਨਾਂ ਦੇ ਉਹ ਬਹੁਤ ਵੱਡੇ ਆਫਿਸ ਨੂੰ ਇੱਕ ਨਾ ਜਿੱਥੇ ਰਿਕਾਰਡ ਹੁੰਦਾ ਬਕਾਇਦਾ, ਉਹ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਤੇ ਸਾਰਾ ਕੁਝ ਉਹ ਕਹਿ ਸਕਦੇ ਆ ਕਿ ਸਵਾਹੀ ਕਰ ਛੱਡਿਆ, ਤੇ ਕਿਤੇ ਨਾ ਕਿਤੇ ਸ਼ੱਕ ਹੈਗਾ ਕੇਂਦਰ ਨੂੰ ਵੀ ਜਾਂ ਹੋਰ ਸਾਰੇ ਹਿਸਾਬ ਕਿਤਾਬ ਨਾਲ ਦੇਖਿਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਸਾਰਾ ਰਿਕਾਰਡ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨੂੰ ਪਹਿਲਾਂ ਹੀ ਸਾਂਭ ਲਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਵੀ ਪੰਜਾਬ ਦੇ ਨਾਲ ਵਾਪਰਿਆ ਜਾਂ ਧਾਂਦਲੀਆਂ ਜਾਂ ਹੋਰ ਸਾਰਾ ਸਿਲਸਿਲਾ ਚੱਲਿਆ ਉਹ ਕਿਤੇ ਨਾ ਕਿਤੇ ਖੁਲਾਸੇ ਬਾਅਦ ਦੇ ਵਿੱਚ ਵੀ ਹੋ ਸਕਣ।
0: ਪਰ ਸਾਹਿਬ ਤੁਸੀਂ ਆਈਡੀਆ ਦੇ ਰਹੇ ਹੋ ਉਹਨਾਂ ਨੂੰ,
1: ਨਹੀਂ ਇਹ ਤਾਂ
0: ਹੈ ਜੀ
1: ਪਹਿਲਾਂ ਹੀ ਕਰ
0: ਤੁਸੀਂ
1: ਚੁੱਕੇ ਆ ਨਾ, ਮੈਂ ਇਸ ਕਰਕੇ ਮੈਨੂੰ ਉਹ
0: ਸਾਰਾ
1: ਯਾਦ ਆਇਆ
0: ਇੱਥੇ ਵੀ
1: ਸੀ।
0: ਤਾਂ ਤੁਸੀਂ ਆਈਡੀਆ ਦੇ ਰਹੇ ਹੈਗੇ ਵੀ ਜਾਂਦੇ ਜਾਂਦੇ ਅੱਗ ਲਾ ਜਾਓ ਆਰਾਮ ਨਾਲ ਚੁੱਪ ਕਰਕੇ।
1: ਜੀ ਨਹੀਂ ਪਰ
0: ਪਰ ਸਾਹਿਬ
1: ਦੇਖੋ
0: ਇੱਦਾਂ
1: ਹੁਣ
0: ਆ,
1: ਕਿੱਡੀ ਉਹ ਤਾਂ ਪਹਿਲਾਂ ਹੁਸ਼ਿਆਰ ਨੇ ਇਹਨਾਂ ਚੀਜ਼ਾਂ ਤੋਂ, ਹੁਣ ਅਗਲੇ ਈਡੀਐਮ ਹੀ ਤਾਂ ਨਹੀਂ ਤੁਰੀ ਫਿਰਦੇ ਜੀ।
0: ਇੱਕ ਵੱਡੇ ਚੈਨਲ ਦੇ ਐਂਕਰ ਵੀ ਜਿਹੜੇ ਆ ਉਹ ਕਿਤੇ ਕਾਲੇ ਦੌਰ ਦੇ ਵਿੱਚ ਬਾਹਰ ਗਏ ਜੀ, ਕਿਤੇ ਇੱਥੇ ਉਹਨਾਂ ਨੂੰ ਕਰ ਦਿੱਤਾ ਸੀ ਪਰਚਾ ਪੁਰਚਾ ਜਿਹਾ।
1: ਜੀ
0: ਉਹ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜੀ 18-20 ਸਾਲ ਬਾਅਦ ਜਿਹੜਾ ਆ ਤੇ ਉਹਨਾਂ ਨੂੰ ਵਾਪਸ ਆਉਣ ਦਾ ਮੌਕਾ ਮਿਲਿਆ, ਕਿਉਂਕਿ ਉਹਨਾਂ ਨੇ ਕਿਹਾ ਚੱਲ ਮੈਂ ਹੁਣ ਜਾਣਾ ਹੀ ਜਾਣਾ ਆ, ਤੇ ਉਹਨਾਂ ਨੇ ਐਂਟੀਸਪੇਟਰੀ ਬੇਲ ਲਾਈ ਤੇ ਉਹ ਕਹਿੰਦੇ ਕੋਈ FIR ਹੀ ਨਹੀਂ ਦਰਜ।
1: ਅੱਛਾ
0: ਉਹ
1: ਜੀ
0: ਕਹਿੰਦੇ ਇਹ ਕਿੱਦਾਂ ਹੋ ਸਕਦਾ ਜੀ,
1: ਜੀ
0: ਉਹ ਕਹਿੰਦੇ ਜੀ ਇੱਦਾਂ ਹੋਇਆ ਜੀ ਵੀ ਉਦੋਂ ਇਹਨਾਂ ਦਾ ਡਿਸਟ੍ਰਿਕਟ ਕੋਈ ਹੋਰ ਸੀਗਾ, ਬਾਅਦ ਦੇ ਵਿੱਚ ਇਹਨਾਂ ਦਾ ਪਿੰਡ ਜਿਹੜੇ ਡਿਸਟ੍ਰਿਕਟ ਦੇ ਵਿੱਚ ਪਿਆ ਤੇ ਉਹ ਟਰੱਕ ਦੇ ਵਿੱਚ ਜਿਹੜਾ ਆ ਤੇ ਉੱਥੋਂ ਰਿਕਾਰਡ ਲੈ ਕੇ ਆਉਂਦਾ ਸੀ ਟਰੱਕ, ਤੇ ਉੱਥੇ ਅੱਗ ਹੀ ਲੱਗ ਗਈ ਟਰੱਕ ਨੂੰ,
1: ਅੱਛਾ
0: ਉਹ
1: ਜੀ
0: ਸਾਰਾ ਹੀ ਜਿਹੜਾ ਹੈਗਾ ਆ ਰਿਕਾਰਡ ਦਾ ਹੀ ਸੁਆਹਾ ਹੋ ਗਿਆ।
1: ਰਿਕਾਰਡ ਹੀ ਸਵਾ ਕਰਤਾ ਜੀ। ਕਿਆ ਬਾਤ ਹੈ ਜੀ।
0: ਬਿਲਕੁਲ ਜੀ, ਸਨ ਇਹ ਸਨ 98 ਦੀ ਗੱਲ ਆ ਜੀ,
1: ਜੀ,
0: ਤੇ ਸਨ 2000 ਦੇ ਵਿੱਚ ਹੁਸ਼ਿਆਰਪੁਰ ਰਿਕਾਰਡ ਰੂਮ ਨੂੰ ਅੱਗ ਲਾਈ ਜੀ।
1: ਲੱਗ ਗਏ ਜੀ।
0: ਹਾਂਜੀ ਉਹਨੂੰ ਲੱਗੀ ਤੇ ਫਿਰ ਉੱਥੇ ਕਈਆਂ ਦਾ ਜਿਹੜਾ ਹੈਗਾ ਆ ਵੀ ਸੁਆਹਾ ਹੋਇਆ ਜੀ,
1: ਜੀ
0: ਜਿਹਨਾਂ ਨੂੰ ਸੁਪਰੀਮ ਕੋਰਟ ਨੇ ਵੀ ਸਜ਼ਾ ਕੀਤੀਆਂ ਗਈਆਂ ਸੀ ਨਾ ਜੀ,
1: ਜੀ
0: ਉਹਦਾ ਰਿਕਾਰਡ ਹੈਗਾ ਸੀਗਾ ਜੀ ਉਹਦੇ ਵਿੱਚ ਸਾਰਾ, ਤੇ ਉਹ ਬੰਦੇ ਫਿਰ ਜਿਹੜੇ ਆ ਵੀ ਅੱਗ ਲੱਗਣ ਤੋਂ ਬਾਅਦ ਹੀ ਪਿੰਡ ਆਉਣਾ ਸ਼ੁਰੂ ਹੋਏ ਜੀ।
1: ਜੀ ਜੀ ਜੀ ਜੀ ਕਿਆ ਬਾਤ ਹੈ ਜੀ।
0: ਸੋ ਇਸ ਕਰਕੇ ਇਹ ਤਾਂ ਤੁਸੀਂ ਆਈਡੀਆ ਦਿੱਤਾ ਉਹਨਾਂ ਨੂੰ ਵੀ ਜਾਂਦੇ ਜਾਂਦੇ ਭਾਈ ਆਪਣੇ ਕਾਗਜ਼ ਜਿਹੜੇ ਰਹਿੰਦੇ ਹੋਣਗੇ ਉਹ ਫੂਕ
1: ਜੀ
0: ਜਾਇਓ, ਨਹੀਂ ਤਾਂ ਜਿਹਦੀ ਵੀ ਸਰਕਾਰ ਆ ਗਈ ਉਹਨਾਂ ਛੱਡਣਾ ਹੈ ਨਹੀਂ,
1: ਜੀ
0: ਖਾਸ
1: ਨਹੀਂ ਮੈਂ
0: ਕਰਕੇ
1: ਕੱਲ
0: ਜਿੱਦਾਂ
1: ਪਰਸੋਂ ਨਾ ਮਨ ਦੇ ਵਿੱਚ ਇਹ ਗੱਲ ਆਈ, ਪਤਾ ਨਹੀਂ ਕਿੱਥੋਂ ਆਈ, ਕੋਈ ਗੱਲਬਾਤ ਚੱਲਦੀ ਸੀ ਸ਼ਾਇਦ, ਤੇ ਮੈਂ ਇਹ
0: ਆ
1: ਸੋਚਦਾ ਸੀਗਾ
0: ਪਰਸੋਂ ਦੀ
1: ਮੈਂ ਕਿਹਾ
0: ਗੱਲ
1: ਦਿੱਲੀ ਦੇ ਵਿੱਚ ਵੀ ਇਦਾਂ ਇਹਨਾਂ ਦੀ ਸਰਕਾਰ ਜਾਣ ਤੋਂ ਪਹਿਲਾਂ ਵਾਪਰਿਆ, ਇਹ ਚੀਜ਼ ਵਾਪਰੀ ਹੈ ਜੀ। ਈਡੀ ਕਾਹਤੋਂ ਘੁੰਮ
0: ਇੱਥੇ
1: ਰਹੀ
0: ਵੀ
1: ਹੁੰਦੀ,
0: ਕਰਨਗੇ
1: ਸੁਚੇਤ ਕਿਉਂ ਹੋਣੇ ਜੀ।
0: ਇੱਥੇ ਵੀ ਹੋਊਗਾ ਜੀ, ਇੱਥੇ ਵੀ ਹੋਊਗਾ
1: ਜੀ
0: ਲੱਗਦਾ ਆ ਜੀ, ਜੋ ਜੋ ਤੁਸੀਂ ਬੋਲਿਆ ਨਾ ਉਹ ਮੈਨੂੰ ਲੱਗਦਾ ਸੱਚ ਹੋਊਗਾ ਜੀ
1: ਨਹੀਂ ਨਾ
0: ਇੱਥੇ।
1: ਵਾਪਰੇ ਜੀ ਇਦਾਂ ਦੀਆਂ ਚੀਜ਼ਾਂ, ਚਲੋ ਆਖਿਰਕਾਰ
0: ਉਹ
1: ਪੰਜਾਬ
0: ਸਾਰੇ
1: ਦਾ।
0: ਇਦਾਂ ਦੀਆਂ ਚੀਜ਼ਾਂ ਵਾਪਰਦੀਆਂ ਨਹੀਂ ਹੁੰਦੀਆਂ, ਇਦਾਂ ਦੀਆਂ
1: ਜੀ
0: ਵਪਰਾਈਆਂ ਜਾਂਦੀਆਂ
1: ਵਪਰਾਈਆਂ ਤਾਂ
0: ਹੁੰਦੀਆਂ ਜੀ।
1: ਜਾਂਦੀਆਂ ਨੇ ਜੀ, ਬਿਲਕੁਲ ਹੈ ਜੀ
0: ਹਾਂਜੀ
1: ਜੀ
0: ਹੁਣ
1: ਸਰ।
0: ਅੱਜ ਇਹ ਲਵਲੀ ਯੂਨੀਵਰਸਿਟੀ ਤੇ ਕੰਕਲੂਡ ਕਰਦੀ
1: ਹਾਂਜੀ,
0: ਹੈ ਜੀ
1: ਉਹਦੇ
0: ਆਪਣਾ
1: ਉੱਤੇ ਵੀ ਸੈਣੀ
0: ਪ੍ਰੋਗਰਾਮ।
1: ਸਾਹਿਬ ਜਾਂਚ ਮੰਗੀ ਆ, ਕਿਵੇਂ ਦੇਖਦੇ ਹੋ ਅਜੇ ਵੀ ਭੇਦ ਬਰਕਰਾਰ ਨੇ ਸਾਰਾ ਕੁਝ ਚੀਜ਼ਾਂ ਨੇ ਜੀ।
0: ਭਾਰਤ ਸਾਹਿਬ ਅੱਜ ਤਾਂ ਦੇਖੋ ਮੈਂ ਨਾ ਉਹ ਦਵਿੰਦਰ ਪਾਲ ਹੋਣਾ ਨੇ ਪ੍ਰੋਫੈਸਰ ਭੱਟੀ ਨਾਲ ਜਿਹੜੀ ਹੈ ਇੰਟਰਵਿਊ ਕੀਤੀ ਸੀ,
1: ਜੀ
0: ਉਹਦੇ ਵਿੱਚ ਜਿਹੜਾ ਆ ਉਹ ਭੱਟੀ ਸਾਹਿਬ ਨੇ ਜਿਹੜੀ ਗੱਲ ਕਹੀ ਮੈਨੂੰ ਹਰਵਿੰਦਰ ਭੱਟੀ ਹੋਣਾ ਨੇ,
1: ਜੀ
0: ਉਹ ਕਹਿੰਦੇ ਵੀ ਕਿੱਡਾ ਦੇਖੋ ਸਾਡਾ ਜਿਹੜੀ ਹੈਗੀ ਤ੍ਰਾਸਦੀ ਆ
1: ਜੀ
0: ਕਿ 3 ਦਿਨ ਹੋ ਗਏ ਨਾ DGP ਨੂੰ ਪਤਾ ਹੈਗਾ ਵੀ ਹੋਇਆ ਕੀ ਆ, ਨਾ
1: ਜੀ
0: ਕਾਲਜ ਐਡਮਿਨਿਸਟ੍ਰੇਸ਼ਨ ਨੂੰ ਪਤਾ, ਨਾ ਬੱਚਿਆਂ ਨੂੰ ਹੀ ਪਤਾ ਆ,
1: ਜੀ
0: ਨਾ ਸਟੂਡੈਂਟਸ ਨੂੰ ਪਤਾ ਵੀ ਕੀ ਹੋਇਆ,
1: ਜੀ
0: ਕੋਈ ਬੰਦਾ ਕਾਰਨ ਦੱਸ ਹੀ ਨਹੀਂ ਸਕਦਾ ਵੀ ਆਹ ਘਟਨਾ ਵਾਪਰੀ ਆ ਤੇ ਵਾਪਰੀ ਕੀ ਆ,
1: ਜੀ
0: ਤੇ ਐਡਾ ਵੱਡਾ ਨੁਕਸਾਨ ਹੋ ਗਿਆ ਜੀ।
1: ਜੀ
0: ਸੋ ਇਸ ਕਰਕੇ ਇਹਦੇ ਤੇ ਤਾਂ ਜਿਹੜਾ ਆ ਨਾ ਜੀ ਉਹ ਇਹ ਹੁਣ ਇਨਕੁਆਇਰੀ ਹੋਊਗੀ, ਤੇ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਆ ਉਹਨਾਂ ਦਾ ਹੈਗਾ ਆ ਵੀ ਆਪਾਂ ਜਿਹੜਾ ਆ ਇਹਦੀ ਅਕਵਿਜ਼ਿੰਗ ਫਿੰਗਰ ਜਿਹੜੀ ਆ BJP ਵੱਲ ਨੂੰ ਮੋੜ ਦਈਏ,
1: ਜੀ
0: ਤੇ ਸੈਂਟਰ ਫੋਰਸਿਸ ਆਊਗੀ ਤੇ ਉਹਨਾਂ ਦਾ ਹੋਣਾ ਆ ਵੀ ਆਪਾਂ ਇੱਧਰ ਨੂੰ ਮੋੜ ਦਈਏ, ਬੈਟਰ ਇਹ ਹੈਗਾ ਆ ਕਿ ਇਹਦੀ CBI ਇਨਕੁਆਇਰੀ ਕਰਵਾ ਲੈਣੀ ਚਾਹੀਦੀ ਆ।
1: ਜੀ
0: ਵੈਸੇ ਇਹਦੇ ਬਾਰੇ ਇੱਕ PIL ਪੈ ਗਈ ਆ ਜੀ ਹਾਈ ਕੋਰਟ ਦੇ ਵਿੱਚ,
1: ਜੀ
0: ਇਸੇ ਕਰਕੇ ਇਹਨੂੰ ਖਬਰਾਂ ਦੇ ਹੈਡ ਚ ਰੱਖਿਆ ਸੀ ਵੀ ਇਹਦੀ PIL ਪੈ ਗਈ ਆ
1: ਜੀ
0: ਤੇ ਇਹਦੇ ਤੇ ਸੁਣਵਾਈ ਹੋਣੀ ਆ ਜੀ ਹੁਣ,
1: ਕੱਲ ਨੂੰ ਹੋ
0: ਤੇ
1: ਸਕਦੀ ਹੈ।
0: ਉਹ ਹਾਂ ਜੀ ਤੇ ਹੋ ਸਕਦਾ ਹੈਗਾ ਆ ਵੀ ਇਹਦੀ ਕਿਉਂਕਿ ਜੱਜਸ ਵੀ ਇਹਦੇ ਤੇ ਕੰਸਰਨ ਰੱਖਦੇ ਸੀ ਵੀ ਇਹ ਜੋ ਹੋਇਆ
1: ਜੀ
0: ਵੀ ਦੋਵਾਂ ਦਿਨਾਂ ਦੇ ਵਿੱਚ ਦੋ ਯੂਨੀਵਰਸਿਟੀਆਂ ਦੇ ਵਿੱਚ ਇੱਦਾਂ ਕਰਕੇ ਹੰਗਾਮਾ ਹੋ ਜਾਣਾ
1: ਜੀ
0: ਤੇ ਇੱਥੇ ਲਵਲੀ ਯੂਨੀਵਰਸਿਟੀ ਦਾ ਏਡਾ ਵੱਡਾ ਨੁਕਸਾਨ ਹੋ ਜਾਣਾ,
1: ਜੀ
0: ਤੇ ਇਹ ਵੀ ਗੱਲ ਜਿਹੜੀ ਹੈਗੀ ਹੈ ਤੋਂ ਇਗਨੋਰ ਨਹੀਂ ਕੀਤਾ ਜਾਂਦਾ, ਕਹਿੰਦੇ ਵੀ ਬਾਹਰੀ ਬੰਦੇ ਆਏ ਸੀਗੇ ਤੇ ਉਹਨਾਂ ਨੇ ਆ ਕੇ ਜਿਹੜਾ ਆ ਵੀ ਇਹ ਇੰਨੀ ਤੋੜ ਭੰਨ ਜਿਹੜੀ ਅੰਦਰ
1: ਜੀ
0: ਕੀਤੀ ਆ
1: ਨਹੀਂ ਇੱਕ
0: ਉਹਨਾਂ ਨੇ
1: ਵੀਡੀਓ ਵੀ
0: ਕੀਤੀ
1: ਆ
0: ਆ
1: ਰਹੀ ਹੈ
0: ਜੀ।
1: ਜੀ ਉਹ ਪਰਨਾ ਜਿਹਾ ਲਪੇਟਿਆ ਹੋਇਆ ਮੂਲ ਮਤਲਬ ਕਿ ਨਹੀਂ ਦਿਖਦਾ ਹੈ ਜੀ, ਉਹ ਹੱਥ ਦੇ ਵਿੱਚ ਡਾਂਗਾ ਡੂੰਗਾ ਫੜੀਆਂ ਹੋਈਆਂ, ਅੰਦਰ ਐਂਟਰ ਹੁੰਦਾ ਬੰਦਾ ਇੱਕ ਦਿਖਾਈ ਦੇ ਰਿਹਾ, ਉਹ ਵੀਡੀਓ ਅੱਜ ਕੱਲ ਦੇ ਵਿੱਚ ਹੀ ਆਈ ਹੈ ਜੀ, ਤੇ ਬੱਚੇ ਵੀ ਜਿਹੜੇ ਬੋਲ ਰਹੇ ਨੇ ਅਸਲ ਦੇ ਵਿੱਚ ਇੱਥੇ ਪਹਿਲਾਂ ਵੀ ਕੁਝ ਚੀਜ਼ਾਂ ਵਾਪਰੀਆਂ ਨੇ ਤੇ ਉਹਨਾਂ ਨੂੰ ਵੀ ਲਕੋਸ਼ ਪੋ ਗਿਆ, ਤੇ ਦੂਸਰੇ ਪਾਸੇ ਸਿਆਸੀ ਏਜੰਡਾ ਵੀ ਬਣ ਗਿਆ ਜੀ, ਹੈ ਨਾ। ਦੇਖੋ ਉਹ ਦੋਵੇਂ ਪਾਸੇ ਫਿਰ ਬੀਜੇਪੀ ਘਿਰਦੀ ਆ ਜੀ, ਕਿਉਂਕਿ ਉਹ ਬੀਜੇਪੀ ਦੇ ਵਿੱਚ ਪਹਿਲਾਂ ਆਮ ਆਦਮੀ ਪਾਰਟੀ 'ਚ ਸੀਗੇ, ਤਾਂ ਇਹਨਾਂ ਦਾ ਕਿਤੇ ਨਾ ਕਿਤੇ ਉਹ ਵੀ ਜ਼ੋਰ ਲੱਗਿਆ ਹੋਇਆ ਨਾ, ਉਹਨੂੰ ਬਦਨਾਮ ਕੀਤਾ ਜਾਵੇ ਜੀ। ਤੇ ਪਰ ਵਾਪਰਿਆ ਕਹਿ ਰਹੇ ਨੇ ਵਾਪਰੀਆਂ ਨੇ ਚੀਜ਼ਾਂ, ਪਰ ਅੰਦਰ ਖਾਤੇ ਜਿਹੜੀਆਂ ਅਸਲ ਅਸਲੀਅਤ ਆ ਸੈਣੀ ਸਾਹਿਬ, ਜਿੱਥੋਂ ਗੱਲ ਸ਼ੁਰੂ ਹੋਈ ਹੈ ਉਹ ਕਿਤੇ ਨਾ ਕਿਤੇ ਲੁਕੋ ਲਈ ਗਈ ਅੰਦਰ ਖਾਤੇ ਜੀ।
0: ਪਰ ਸਾਹਿਬ ਇਹ ਤਾਂ ਦੇਖੋ ਪ੍ਰਾਈਵੇਟ ਯੂਨੀਵਰਸਿਟੀਆਂ ਇੰਨੀਆਂ ਕਰੋਕ ਹੁੰਦੀਆਂ,
1: ਜੀ
0: ਇਹ ਬੱਚਾ ਜਿਹੜਾ ਸਟੂਡੈਂਟ ਐਡਮਿਸ਼ਨ ਲੈਂਦਾ ਹੈਗਾ ਹੈ ਤਾਂ ਸਟੂਡੈਂਟ ਕੋਲ ਐਫੀਡੈਵਿਟ ਲੈਂਦੇ ਹੈਗੇ ਆ
1: ਜੀ ਜੀ
0: ਕਿ
1: ਜੀ
0: ਤੈਨੂੰ ਜਦੋਂ ਮਰਜ਼ੀ ਕੱਢਿਆ ਜਾ ਸਕਦਾ ਹੈ, ਜਾਂ ਕਿਤੇ ਵੀ ਇਲੀਗਲ ਐਕਟੀਵਿਟੀ ਦੇ ਵਿੱਚ
1: ਜੀ
0: ਜਾਂ ਕਿਤੇ ਵੀ ਯੂਨੀਅਨ ਦੇ ਵਿੱਚ ਪਾਰਟਿਸਪੇਟ ਕੀਤਾ ਤੇ
1: ਜੀ
0: ਤੈਨੂੰ ਜਿਹੜਾ ਅਸੀਂ ਜੋ ਬਿਨਾਂ ਕਾਰਨ ਦੱਸੇ ਜਿਹੜਾ ਇਹ ਆ ਵੀ ਇੱਥੋਂ ਕਾਲਜ ਚੋਂ ਕੱਢ ਸਕਦੇ ਆ, ਯੂਨੀਵਰਸਿਟੀ ਚੋਂ ਕੱਢ
1: ਨਾਲੇ
0: ਸਕਦੇ
1: ਦੇਖੋ
0: ਆ।
1: ਸੈਣੀ ਸਾਹਿਬ
0: ਇਸੇ ਤਰੀਕੇ ਨਾਲ ਮਾਂ ਬਾਪ ਕੋਲ
1: ਸੀਸੀਟੀਵੀ ਦੇਖੋ ਕਿੱਡੇ ਵੱਡੇ, ਇੱਕ ਉਹਦੇ ਵਿੱਚ ਇਹ ਨਹੀਂ ਕਿ ਥੋੜੇ ਬੱਚੇ ਰਹਿੰਦੇ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੰਦਰ ਬੱਚੇ ਰਹਿੰਦੇ ਆ, ਸਾਰਾ ਕੁਝ ਹੈ, ਸਿਕਿਉਰਿਟੀ ਹੈ, ਕੈਮਰੇ ਲੱਗੇ ਹੋਣਗੇ, ਸੀਸੀਟੀਵੀ। ਕੋਈ ਵੀ ਖਬਰ ਦੇ ਵਿੱਚ ਜਾਂ ਕੋਈ ਟਿੱਪਣੀ ਨਹੀਂ ਆਈ ਕਿ ਸੀਸੀਟੀਵੀਆਂ ਦੀ ਜਿਹੜੀ ਹੈ ਕੈਮਰਿਆਂ ਦੀ ਖੰਗੋਲ ਕੀਤੀ ਜਾ ਰਹੀ ਹੈ ਜਾਂ ਦੇਖ ਪਰਖ ਕਰ ਰਹੇ ਆ ਉਹਨਾਂ ਦੇ ਵਿੱਚ ਕੀ ਦਿਖਾਈ ਦਿੰਦਾ ਖਬਰ ਦੇ ਵਿੱਚ ਜਾਂ ਮੀਡੀਆ ਦੇ ਵਿੱਚ, ਕਦੇ ਹੁਣ ਤੱਕ ਗੱਲ ਆਈ ਹੈ ਇਹ ਜੀ?
0: ਸਰ ਭੰਨ ਦਿੱਤੇ ਉਹ ਕੈਮਰੇ ਸਾਰੇ,
1: ਜੀ
0: ਉਹ ਜਿਹੜਾ ਹੈਗਾ ਅੰਦਰ ਸਰ ਤੁਸੀਂ ਜਿੱਦਾਂ ਭੂਤ ਨੱਚੇ ਹੁੰਦੇ ਇੱਦਾਂ ਹੋਇਆ
1: ਜੀ
0: ਉੱਥੇ
1: ਜੀ ਹਾਂ ਜੀ ਬਿਲਕੁਲ ਹਾਂ
0: ਸਰ।
1: ਜੀ ਬਿਲਕੁਲ
0: ਜਿਹੜੇ ਸਟੂਡੈਂਟਸ ਹੁੰਦੇ ਆ ਨਾ ਜੀ ਉਹ ਜਿੱਦਾਂ ਦਾ ਮਰਜ਼ੀ ਹੋਵੇ ਵੀ ਉਹ ਲੜਕੀਆਂ ਦੇ ਹੋਸਟਲ ਵੱਲ ਨੂੰ ਨਹੀਂ ਜਾਂਦੇ ਹੈਗੇ,
1: ਜੀ
0: ਇਹ ਲੜਕੀਆਂ ਦੇ ਹੋਸਟਲ ਵੱਲ ਨੂੰ ਜਿਹੜਾ ਹਜੂਮ ਆ ਇਹ ਗਿਆ,
1: ਜੀ
0: ਉੱਥੇ ਕਮਰੇ ਜਿਹੜੇ ਭੰਨ ਕੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਕੁੜੀਆਂ ਨੇ ਕਿਹਾ ਵੀ ਅਸੀਂ ਦਰਵਾਜ਼ੇ ਬੰਦ ਕਰਕੇ ਤੇ ਉਹਨਾਂ ਨੇ ਫੇਰ ਸਾਡੇ ਦਰਵਾਜ਼ੇ ਭੰਨਣੇ ਸ਼ੁਰੂ ਕੀਤੇ, ਅਸੀਂ ਨਾਲ ਬੈੱਡ ਲਾਏ ਜੀ
1: ਜੀ
0: ਤੇ ਬੈੱਡ ਜਿਹੜੇ ਹੈਗੇ ਖਿੱਚ ਕੇ ਤੇ ਨਾਲ ਦਰਵਾਜ਼ਿਆਂ ਦੇ ਲਾਏ ਕਿਤੇ ਦਰਵਾਜ਼ਾ ਖੁੱਲ ਨਾ ਜਾਏ ਜੀ,
1: ਜੀ
0: ਇਸ ਤਰੀਕੇ ਨਾਲ ਉੱਥੇ ਦਾ ਹਾਲਾਤ ਬਣੇ ਜੀ।
1: ਜੀ ਬਿਲਕੁਲ
0: ਤੁਸੀਂ ਇਮੇਜਿਨ ਕਰੋ ਕਿ ਬੱਚਿਆਂ ਦੇ ਮਨਾਂ ਦੇ ਵਿੱਚ ਕਿੰਨਾ ਜਿਹੜਾ ਇਸ ਚੀਜ਼ ਦਾ ਰਹੂਗਾ ਜੀ
1: ਜੀ
0: ਖੌਫ
1: ਬਿਲਕੁਲ ਹੈ ਜੀ।
0: ਜੀ ਭਾਰਤ ਸਾਹਿਬ।
1: ਤੇ ਸੈਣੀ ਸਾਹਿਬ ਆਖਰ ਦੇ ਵਿੱਚ ਜਲੰਧਰ ਦੇ ਵਿੱਚ ਬੀਜੇਪੀ ਦੀ ਗੱਲ ਹੋਈ ਹੈ, ਤੇ ਸ਼ਾਹ ਹੁਣੀ ਆ ਰਹੇ ਨੇ ਜੀ, ਅਮਿਤ ਸ਼ਾਹ ਹੁਣੀ
0: ਹਾਂ
1: ਜਲੰਧਰ
0: ਜੀ
1: ਦੇ ਵਿੱਚ
0: ਕੱਲ ਨੂੰ
1: ਹੁਣ
0: ਆ ਰਹੇ ਜੀ ਅਮਿਤ ਸ਼ਾਹ ਹੁਣੀ ਆ ਰਹੇ ਹੈ
1: ਜੀ
0: ਜੀ, ਪਰ ਇਹ ਸਭ ਯਾਤਰਾ ਤੇ ਇਹਨਾਂ ਦੀ ਫਲਾਪ ਜਿਹੀ ਗਈ ਹੈਗੀ ਹੈ ਜੀ।
1: ਜੀ
0: ਮੈਂ ਬੜਾ ਡਰਦਾ ਸੀ, ਮੈਂ ਉਸ ਰੂਟ ਤੇ ਟਰੈਵਲ ਕਰ ਰਿਹਾ ਸੀ ਵੀ ਮੈਨੂੰ ਯਾਤਰਾ ਅੱਗੇ ਮਿਲ ਜਾਣੀ ਤੇ ਪਤਾ ਨਹੀਂ ਕਿੰਨੀ ਦੇਰ ਮੈਨੂੰ ਖੜਨਾ ਪੈਣਾ ਜੀ।
1: ਜੀ
0: ਉਹ ਮੈਂ ਜਦੋਂ ਆਇਆ ਤੇ ਦੇਖਿਆ ਤੇ ਮੈਂ ਇੱਕ ਜਗ੍ਹਾ ਮੈਨੂੰ ਗੱਡੀ ਸਾਈਡ ਤੇ ਕੀਤੀ ਤੇ ਇਹਨਾਂ ਦੀਆਂ ਤਿੰਨ ਗੱਡੀਆਂ ਨਿਕਲ ਗਈਆਂ, ਮੁੜ ਕੇ ਕੋਈ ਦੇਖਿਆ ਹੀ ਨਹੀਂ, ਉਹ
1: ਜੀ
0: ਬਾਵਾ ਜਿਹਾ ਰੰਗ ਦੀਆਂ ਹੈਗੀਆਂ ਸੀ ਜੀ, ਇਹਨਾਂ ਨੇ ਜਿੱਦਾਂ ਭਗਵਾ ਕਰਨ ਕੀਤਾ ਆ ਉਹ ਤਿੰਨ ਗੱਡੀਆਂ ਦੇ ਉੱਤੇ
1: ਜੀ
0: ਹਾਂਜੀ ਤੇ ਹੈ ਨਹੀਂ ਸਰ
1: ਜੀ ਬਿਲਕੁਲ ਹੈ ਜੀ
0: ਕੋਈ ਰਿਸਪੌਂਸ ਮਿਲਿਆ ਨਹੀਂ ਜੀ ਇਹਨਾਂ ਨੂੰ।
1: ਜੀ
0: ਜੀ ਸਰ
1: ਥੈਂਕ ਯੂ ਸੈਣੀ
0: ਠੀਕ
1: ਸਾਹਿਬ,
0: ਹੈ ਭਾਰਤ
1: ਸਮਾਂ ਦੇਣ
0: ਸਾਹਿਬ
1: ਦੇ ਲਈ ਨਾਲ
0: ਦਿਓ
1: ਜੁੜਨ ਦੇ
0: ਇਜਾਜ਼ਤ
1: ਲਈ।
0: ਜੀ
1: ਥੈਂਕ
0: ਸਮਾਂ, ਥੈਂਕ ਯੂ ਜੀ, ਸ਼ੁਕਰੀਆ ਜੀ
1: ਸਤਿ
0: ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਮਾਮਾ ਜੀ ਹੈਗੇ ਆ ਜੀ।
1: ਹਾਂਜੀ ਹਾਂਜੀ ਸੁਨੇਹੇ ਆਏ ਹੋਣੇ ਉਡੀਕ ਦੇ ਵਿੱਚ ਨੇ।
0: ਤੇ ਫਿਰ ਬਸ ਫਿਰ ਲਾ ਦਿਓ ਛੇਤੀ ਜੀ, ਕੱਲ ਵੀ ਮੈਂ ਨਾ ਸਵੇਰੇ ਉੱਠ ਕੇ ਸੁਣਨਾ ਪਿਆ ਮੈਨੂੰ,
1: ਨਹੀਂ
0: ਹਾਂਜੀ
1: ਨਾ ਨਾਲ
0: ਕੱਲ
1: ਹੀ
0: ਫਿਰ
1: ਆਪਾਂ
0: ਲੇਟ ਹੋ ਗਏ,
1: ਨਾਲ ਹੀ ਸੁਣਾ ਦੇਣਾ ਜੀ, ਨਾਲ
0: ਨਾਲ ਹੀ ਜੋੜ ਦਿਓ ਜੀ। ਥੈਂਕ ਯੂ, ਸ਼ੁਕਰੀਆ
1: ਥੈਂਕ
0: ਜੀ,
1: ਯੂ ਜੀ,
0: ਥੈਂਕ
1: ਥੈਂਕ
0: ਯੂ,
1: ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ,
0: ਸਤਿ
1: ਇਸਾਂ
0: ਸ਼੍ਰੀ
1: ਜੀ
0: ਅਕਾਲ।
1: ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਗੁਰੀ ਸਾਹਿਬ ਬਹੁਤ ਸਾਰੇ ਸੁਨੇਹੇ ਭੇਜ ਰਹੇ ਨੇ, ਬਾਈ ਜੀ ਕਾਲ ਕਰ ਲਿਆ ਕਰੋ, ਗੱਲਬਾਤ ਵੀ ਹੋ ਜਾਂਦੀ ਹੈ ਨਾਲ ਨਾਲ, ਤੇ ਮੈਨੂੰ ਥੋੜ੍ਹਾ ਜਿਹਾ ਕਈ ਵਾਰੀ ਔਖਾ ਹੋ ਜਾਂਦਾ ਹੈ ਕਿਉਂਕਿ ਸੁਨੇਹੇ ਨਾਲ ਨਾਲ ਲੈਣ ਦੀ, ਤੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਆਪਣੀ ਗੱਲ ਵੀ ਕਹਿ ਸਕਦੇ ਹੋ, ਇਸ ਲਈ ਆਪਾਂ ਫੋਨ ਲਾਈਨਾਂ ਖੋਲੀਆਂ ਹੁੰਦੀਆਂ ਨੇ, ਤੇ ਕਾਲ ਕਰਕੇ ਆਪਣੇ ਜਜ਼ਬਾਤ ਆਪਣੀ ਜ਼ੁਬਾਨੀ ਵੀ ਜਿਹੜੇ ਨੇ ਉਹਨਾਂ ਦੀ ਵੀ ਸਾਂਝ ਪਾ ਸਕਦੇ ਹੋ। ਤੇ ਲੋ ਦੋਸਤੋ, ਕੁਝ ਵਿਦੇਸ਼ੀ ਖਬਰਾਂ ਨੇ ਤਦ ਤੱਕ ਜਿੰਨਾ ਚਿਰ ਕਾਲ ਆਉਂਦੀ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਵੀ ਸੁਣਦੇ ਹਾਂ, ਤੇ ਹੋਰ ਜ਼ਿੰਦਗੀ ਦੇ ਤਜਰਬਿਆਂ ਤੋਂ ਜਿਹੜੀਆਂ ਲਿਖਤਾਂ ਨੇ ਉਹ ਕੀ ਸਾਨੂੰ ਸਿਖਾਉਂਦੀਆਂ ਨੇ ਉਹਨਾਂ ਨੂੰ ਵੀ ਜਿਹੜਾ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਟੂਡੀਓ ਦਾ ਨੰਬਰ +358 4497-1962 ਹੈ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਬਾਈ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਭਾਨ ਸਿੰਘ ਗਰੇਵਾਲ ਜੀ, ਉਹਨਾਂ ਦਾ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਇਸੇ ਤਰ੍ਹਾਂ ਅੱਗੇ ਵੱਧਦੇ ਹਾਂ ਜੀ, ਤੇ US ਦੇ ਵਿੱਚ ਚੱਲਦੇ ਹਾਂ, ਥੋੜ੍ਹੀ ਜਿਹੀ ਇੰਪੋਰਟ ਡਿਊਟੀ ਦੇ ਵਿੱਚ ਥੋੜ੍ਹੀ ਜਿਹੀ ਨਰਮੀ ਜਿਹੜੀ ਹੈ ਟਰੰਪ ਦੇ ਬਿਹੇਵ ਦੇ ਵਿੱਚ ਆਉਣ ਲੱਗੀ ਹੈ। ਅਮਰੀਕਾ ਵੱਲੋਂ ਭਾਰਤ ਨੂੰ ਵੱਡੀ ਰਾਹਤ ਦਿੱਤੀ ਹੈ, ਵਿਸ਼ੇਸ਼ ਦਵਾਈਆਂ ਦੇ ਉੱਤੇ 100% ਆਯਾਤ ਡਿਊਟੀ ਖਤਮ ਕਰਤੀ ਹੈ, ਕਿਉਂਕਿ ਭਾਈ ਜ਼ਰੂਰਤ ਹੈ ਉੱਥੋਂ, ਹੁਣ ਹੋਰ ਕਿੱਥੋਂ ਲਿਆਉਣੀਆਂ ਨੇ। ਅਮਰੀਕਾ ਨੇ ਐਲਾਨ ਕੀਤਾ ਕਿ ਭਾਰਤ ਦੇ ਸਮੇਤ 19 ਹੋਰ ਭਾਈਵਾਲ ਖੇਤਰਾਂ ਤੋਂ ਮੰਗਵਾਈਆਂ ਜਾਣ ਵਾਲੀਆਂ ਖਾਸ ਸਪੈਸ਼ਲਿਟੀ ਦਵਾਈਆਂ ਤੇ ਉਹਨਾਂ ਦੀ ਸਮੱਗਰੀ ਜਿਹੜੀ ਹੈ ਕੰਪੋਨੈਂਟਸ ਜਿਹੜੇ ਨੇ ਉੱਤੇ ਕੋਈ ਆਯਾਤ ਡਿਊਟੀ ਨਹੀਂ ਲੱਗੇਗੀ। ਇਹ ਫੈਸਲਾ ਅਜਿਹੇ ਸਮੇਂ ਦੇ ਵਿੱਚ ਲਿਆ ਗਿਆ ਜਦੋਂ ਅਮਰੀਕਾ ਕੁਝ ਖਾਸ ਪੈਟੈਂਟ ਜਿਹੜੀਆਂ ਨੇ ਫਾਰਮਾਸਿਊਟੀਕਲ ਉਤਪਾਦਾਂ ਦੇ ਉੱਤੇ ਪੂਰੇ 100% ਟੈਰਿਫ ਦੇ ਵੱਲ ਵਧ ਰਿਹਾ। ਅਮਰੀਕੀ ਵਣਜ ਵਿਭਾਗ ਦੇ ਵੱਲੋਂ ਫੈਡਰਲ ਰਜਿਸਟਰ ਦੇ ਵਿੱਚ ਇੱਕ ਅਧਿਕਾਰਤ ਸੂਚੀ ਜਾਰੀ ਕੀਤੀ ਹੈ ਅਤੇ ਜਿਸ ਦੇ ਵਿੱਚ ਉਹਨਾਂ ਦੇਸ਼ਾਂ ਅਤੇ ਖੇਤਰਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਯੋਗ ਫਾਰਮਾਸਿਊਟੀਕਲ ਉਤਪਾਦਾਂ ਨੂੰ ਜ਼ੀਰੋ ਟੈਰਿਫ ਜਿਹੜਾ ਬਿਨਾਂ ਕਿਸੇ ਟੈਕਸ ਦੀ ਛੋਟ ਮਿਲੇਗੀ। ਇਹ ਜ਼ੀਰੋ ਟੈਰਿਫ ਨੀਤੀ ਹਰ ਦਵਾਈ ਦੇ ਉੱਤੇ ਲਾਗੂ ਨਹੀਂ ਹੁੰਦੀ ਹੈ, ਸਿਰਫ ਕੁਝ ਹੀ ਜਿਹੜੇ ਖਾਸ ਸਪੈਸ਼ਲਿਟੀ ਫਾਰਮਾਸਿਊਟੀਕਲ ਉਤਪਾਦਾਂ ਤੱਕ ਹੀ ਸੀਮਤ ਹੈ। ਇਹਨਾਂ ਦੇ ਵਿੱਚ ਦੁਰਲੱਭ ਬਿਮਾਰੀਆਂ ਦੇ ਇਲਾਜ ਦੇ ਲਈ ਦਵਾਈਆਂ, ਪਰਮਾਣੂ ਦਵਾਈਆਂ, ਨਿਊਕਲੀਅਰ ਜਿਹੜੀ ਮੈਡੀਸਨਜ਼ ਹੈ ਜਾਂ ਪਲਾਜ਼ਮਾ ਤੋਂ ਤਿਆਰ ਥੈਰਾਪੀਆਂ ਅਤੇ ਬੱਚਾ ਪੈਦਾ ਕਰਨ ਦੀ ਸਮਰੱਥਾ ਫਰਟੀਲਿਟੀ ਜਿਹੜੀ ਹੈ ਨਾਲ ਜੁੜੀਆਂ ਦਵਾਈਆਂ ਸ਼ਾਮਲ ਨੇ। ਇਸ ਛੋਟ ਦੇ ਵਿੱਚ ਸੈੱਲ ਅਤੇ ਜੀਨ ਥੈਰਾਪੀਆਂ, ਐਂਟੀਬਾਡੀ ਡਰੱਗ, ਕੰਜੂਗੇਟਸ ਜਿਹੜੇ ਨੇ ADCS ਅਤੇ ਰਸਾਇਣਿਕ ਜਿਹੜੇ ਨੇ ਜੈਵਿਕ, ਰੇਡੀਓਲੋਜੀਕਲ ਅਤੇ ਪਰਮਾਣੂ ਖਤਰਿਆਂ ਦੇ ਨਾਲ ਨਜਿੱਠਣ ਦੇ ਲਈ ਵਰਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਵੀ ਸ਼ਾਮਲ ਨੇ ਅਤੇ ਪਸ਼ੂਆਂ ਦੀਆਂ ਕੁਝ ਦਵਾਈਆਂ ਨੂੰ ਵੀ ਇਸ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਦੇ ਵੱਲੋਂ ਹਵਾਈ ਖੇਤਰ ਬੰਦ ਰੱਖਣ ਦੇ ਕਾਰਨ ਚੀਨ ਦੇ ਰਾਹੀਂ ਬਦਲਵੇਂ ਹਵਾਈ ਰੂਟ ਦੀ ਭਾਲ ਦੇ ਵਿੱਚ ਹੈ ਭਾਰਤ, ਕਿਉਂਕਿ ਇਹਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਜਿਹੜਾ ਕਮਾਈ ਕਰ ਰਿਹਾ ਜੀ ਆਪਣਾ ਕਹਿ ਸਕਦੇ ਹਾਂ। ਪਾਕਿਸਤਾਨ ਜਿਹੜਾ ਵੱਡੇ ਪੱਧਰ ਦੇ ਉੱਤੇ ਕਮਾਈ ਕਰ ਰਿਹਾ ਜੋ ਹੋਰ ਜਿਹੜੀਆਂ ਫਲਾਈਟਾਂ ਤੋਂ ਲੈ ਰਿਹਾ, ਭਾਰਤ ਦੀਆਂ ਜਿਹੜੀ ਏਅਰ ਜਿਹੜਾ ਸਪੇਸ ਆ ਉਹ ਬੰਦ ਕੀਤਾ ਹੋਇਆ ਅਤੇ ਇਹਦੇ ਵਿੱਚ ਪਾਕਿਸਤਾਨ ਦੇ ਵੱਲੋਂ ਹਵਾਈ ਖੇਤਰ ਬੰਦ ਰੱਖਣ ਕਾਰਨ ਚੀਨ ਦੇ ਰਾਹੀਂ ਬਦਲਵੇਂ ਹਵਾਈ ਰੂਟ ਦੀ ਭਾਲ ਦੇ ਵਿੱਚ ਹੈ ਜੀ ਆਪਣਾ ਭਾਰਤ ਅਤੇ ਸ਼ਿਨ ਜਿਆਂਗ ਦੇ ਹਵਾਈ ਖੇਤਰ ਦੀ ਵਰਤੋਂ ਦੇ ਲਈ ਚੀਨ ਦੇ ਨਾਲ ਗੱਲਬਾਤ ਦੀ ਸੰਭਾਵਨਾ ਜਿਹੜੀ ਹੈ ਜਾਰੀ ਹੈ। ਭਾਰਤ ਆਪਣੀਆਂ ਹਵਾਈ ਕੰਪਨੀਆਂ ਜਿਹੜੀਆਂ ਨੇ ਉਹਦੇ ਲਈ ਚੀਨ ਦੇ ਸ਼ਿਨ ਜਿਆਂਗ ਹਵਾਈ ਖੇਤਰ ਰਾਹੀਂ ਬਦਲਵੇਂ ਹਵਾਈ ਰੂਟ ਦੀ ਸਹੂਲਤ ਹਾਸਲ ਕਰਨ ਦੀ ਸੰਭਾਵਨਾ ਦੇ ਉੱਤੇ ਵਿਚਾਰ ਕਰ ਰਿਹਾ ਹੈ। ਇਸ ਕਦਮ ਦੇ ਨਾਲ ਯੂਰਪ ਅਤੇ ਉੱਤਰੀ ਅਮਰੀਕਾ ਜਾਣ ਵਾਲੀਆਂ ਉਡਾਨਾਂ ਦਾ ਸਫ਼ਰ ਕਾਫ਼ੀ ਛੋਟਾ ਹੋ ਸਕਦਾ ਹੈ। ਇਸ ਦੇ ਨਾਲ ਪਾਕਿਸਤਾਨ ਦੇ ਵੱਲੋਂ ਭਾਰਤੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਲਗਾਤਾਰ ਬੰਦ ਰੱਖਣ ਦੇ ਕਾਰਨ ਪੈਣ ਵਾਲਾ ਵਾਧੂ ਜਿਹੜਾ ਵਿੱਤੀ ਬੋਝ ਹੈ ਉਹਦੀ ਘਾਟ ਜਿਹੜੀ ਹੈ ਘੱਟ ਸਕਦਾ ਹੈ। ਬਦਲਵੇਂ ਹਵਾਈ ਰੂਟਾਂ ਦੀ ਵਰਤੋਂ ਦਾ ਮੁੱਦਾ ਭਾਰਤ ਅਤੇ ਚੀਨ ਦੇ ਦਰਮਿਆਨ ਵਿਆਪਕ ਪੱਧਰ ਦੇ ਉੱਤੇ ਚੱਲ ਰਹੀ ਗੱਲਬਾਤ ਦਾ ਹਿੱਸਾ ਰਿਹਾ। ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਤੇਜ਼ੀ ਨਾਲ ਵੱਧ ਰਹੇ ਹਵਾਬਾਜ਼ੀ ਖੇਤਰ ਨੂੰ ਸਹਿਯੋਗ ਦੇਣ ਦੇ ਲਈ ਨਵੇਂ ਰਸਤੇ ਜਿਹੜੇ ਲੱਭ ਰਹੀ ਹੈ। ਇਸ ਤਰ੍ਹਾਂ ਦੀ ਜਿਹੜੀ ਕਿਸੇ ਵੀ ਵਿਵਸਥਾ ਦੇ ਲਈ ਚੀਨੀ ਅਧਿਕਾਰੀਆਂ ਦੀ ਮਨਜ਼ੂਰੀ ਲਾਜ਼ਮੀ ਹੋਏਗੀ ਅਤੇ ਕਿਉਂਕਿ ਸ਼ਿਨ ਜਿਆਂਗ ਦੇ ਹਵਾਈ ਖੇਤਰ ਦੇ ਕੁਝ ਹਿੱਸੇ ਅਜੇ ਵੀ ਫੌਜ ਦੇ ਕੰਟਰੋਲ ਦੇ ਹੇਠ ਨੇ। ਪਿਛਲੇ ਸਾਲ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਤਣਾਅ ਵਧਣ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਮੁੜ ਨਹੀਂ ਖੋਲ੍ਹਿਆ ਅਤੇ ਇਸ ਦੇ ਕਾਰਨ ਭਾਰਤੀ ਹਵਾਈ ਕੰਪਨੀਆਂ, ਖਾਸ ਕਰਕੇ ਏਅਰ ਇੰਡੀਆ, ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਨੇ। ਯੂਰਪ, ਅਮਰੀਕਾ ਅਤੇ ਕੈਨੇਡਾ ਜਾਣ ਵਾਲੀਆਂ ਉਡਾਨਾਂ ਨੂੰ ਹੁਣ ਅਰਬ ਸਾਗਰ ਅਤੇ ਮੱਧ ਏਸ਼ੀਆ ਦੇ ਉੱਪਰੋਂ ਜਿਹੜਾ ਲੰਬੇ ਰੂਟ ਲੈਣੇ ਪੈ ਰਹੇ ਨੇ। ਇਸ ਕਾਰਨ ਜਹਾਜ਼ਾਂ ਦੇ ਵਿੱਚ ਵਧੇਰੇ ਤੇਲ, ਜਿਹੜਾ ਖਰਚ ਜਿਹੜਾ ਹੁੰਦਾ ਹੈ ਅਤੇ ਚਾਲਕ ਦਲ ਦਾ ਖਰਚਾ ਵੱਧਦਾ ਹੈ ਅਤੇ ਯਾਤਰਾ ਦਾ ਸਮਾਂ ਵੀ ਲੰਬਾ ਹੋ ਜਾਂਦਾ ਹੈ। ਹਵਾਬਾਜ਼ੀ ਖੇਤਰ ਦੇ ਅਨੁਮਾਨਾਂ ਅਨੁਸਾਰ ਇਸ ਵਾਧੂ ਸੰਚਾਲਨ ਬੋਝ ਦੇ ਕਾਰਨ ਹਰ ਸਾਲ ਸੈਂਕੜੇ ਮਿਲੀਅਨ ਡਾਲਰ ਦਾ ਵਾਧੂ ਖਰਚਾ ਪੈਦਾ ਜਿਹੜਾ ਹੋ ਰਿਹਾ ਪੈ ਰਿਹਾ ਅਤੇ ਏਅਰ ਇੰਡੀਆ ਨੇ ਸਰਕਾਰ ਨੂੰ ਰਸਤਾ ਬਦਲਣ ਦੇ ਲਈ ਚੀਨ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਰਸਮੀ ਅਪੀਲ ਜਿਹੜੀ ਹੈ ਕੀਤੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ ਅਤੇ ਅੱਗੇ ਵੱਧਦੇ ਹਾਂ। ਸਤਿ ਸ਼੍ਰੀ ਅਕਾਲ ਜੀ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਥੈਂਕ ਯੂ ਸੋ ਮੱਚ ਜੀ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਭਾਈ ਮਾਨ ਮੱਤੀ ਸੋਕੇ ਤੇ ਹੈਗਾ ਉਹ ਵੀ ਜਿੰਦੇ ਵਾਸਤੇ ਰਹਿਣ
1: ਜੀਆਂ ਨੂੰ
2: ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਜੀ, ਜਿਆਂ ਤੇ ਦੁਆਵਾਂ ਤੇ ਬਹੁਤ ਵਧੀਆ ਸੁਣੀ ਗੱਲਬਾਤ।
1: ਥੈਂਕ ਯੂ ਜੀ,
2: ਬੜਾ ਕੁਛ ਜਿਹੜਾ ਹੈਗਾ ਦੇਖੋ ਡੇਲੀ ਜੀ ਇਹ ਤੱਕ ਰੁਟੀਨ ਬਣ ਗਿਆ ਜੀ, ਜਿਹੜਾ ਹੈਗਾ ਬਹੁਤ ਕੁਛ ਸਿੱਖਣ ਨੂੰ ਮਿਲਦਾ ਵਾ।
1: ਸ਼ੁਕਰੀਆ ਜੀ,
2: ਸਹੀ ਗੱਲ ਹੈ, ਹਕੀਕਤ ਆ ਨਾ। ਮੈਂ ਪਹਿਲਾਂ ਨਾ ਇੰਨਾ ਕਿੰਨੇ ਨਾ ਜਿਵੇਂ ਜਿਵੇਂ ਇੰਟਰਸਟ ਜਾਗਦਾ ਜਾਂਦਾ
1: ਜੀ,
2: ਜਿਵੇਂ ਜਿਵੇਂ ਬੰਦਾ
1: ਸੁਣਦਾ
2: ਨਾ
1: ਜੀ,
2: ਬਿਲਕੁਲ ਹੈ
1: ਜੀ,
2: ਬੜਾ ਕੁਛ ਸਿੱਖਣ ਨੂੰ ਮਿਲਦਾ ਹੈਗਾ
1: ਬਿਲਕੁਲ ਹੈ।
2: ਹਮੇਸ਼ਾ ਕਹਿੰਦੇ ਨਾ ਜਦੋਂ ਆਪਾਂ ਕਹਿੰਦੇ ਨਾ ਖਾਲੀ ਹੋ ਕੇ ਆਪਣੇ ਆਪ ਨੂੰ ਸਮਝੋ ਮੈਂ ਖਾਲੀ ਹਾਂ
1: ਜੀ,
2: ਬੰਦਾ ਕਿਹੜਾ ਬੜਾ ਕੁਛ ਸਿੱਖ ਜਾਂਦਾ ਹੈ
1: ਬਿਲਕੁਲ ਹੈ ਜੀ।
2: ਬਾਕੀ ਜਿਹੜਾ ਹੈਗਾ ਸੋਹਣੀ ਗੱਲਬਾਤ ਆ, ਬਾਕੀ ਹਾਲਾਤ ਵਾਕਈ ਜਿਹੜੇ ਹੈਗੇ ਅਗਲਾ ਜਿਸ ਤਰ੍ਹਾਂ ਦੇ ਬਣੇ ਪਏ ਹੈਗੇ ਆ ਤੇ ਇਹ ਗੱਲਾਂ ਪਹਿਲਾਂ ਵੀ ਹੋਈਆਂ, ਵਾਕਈ ਜਿਹੜਾ ਹੈਗਾ ਵਕਤ ਦੀ ਆਵਾਜ਼ ਹੈਗੀ ਆ ਲਾਜ਼ਮ ਜਿਹੜਾ ਹੈਗਾ, ਇਸ ਤਰ੍ਹਾਂ ਦਾ ਕੋਈ ਸ਼ਖਸ ਜਿਹੜਾ ਹੈਗਾ ਲਾਜ਼ਮੰਦੀ ਹੋਣਾ ਚਾਹੀਦਾ ਹੈਗਾ, ਲੀਡਰ
1: ਜੀ
2: ਹੁੰਦਾ ਹੈਗਾ, ਤੇ ਜਿਹੜਾ ਮਤਲਬ ਜਿਹੜਾ ਹੈਗਾ ਇੱਕ ਸੋਹਣੀ ਸੋਚ ਲੈ ਕੇ ਅੱਗੇ ਚੱਲੇ, ਜਿਹੜਾ ਹੈਗਾ ਭਲੇ ਦੀ ਭਾਵਨਾ ਨੂੰ ਲੈ ਕੇ ਚੱਲੇ, ਸਾਰਿਆਂ ਨੂੰ ਸੁੱਖ ਦਾ ਸਾਹ ਆਵੇ, ਹੈ ਨਾ।
1: ਜੀ ਬਿਲਕੁਲ
2: ਤੇ ਚਲੋ ਦੇਖਦੇ ਹਾਂ, ਸਾਡੀਆਂ ਦੁਆਵਾਂ ਹੈਗੀਆਂ, ਜ਼ਰੂਰ ਇਸ ਤਰ੍ਹਾਂ ਹੋਣਾ ਚਾਹੀਦਾ ਹੈਗਾ,
1: ਜੀ
2: ਤੇ ਕਹਿੰਦੇ ਨਾ ਵਕਤ ਦੇ ਨਾਲ ਸਾਰੇ ਕੰਮ। ਤੇ ਮੈਂ ਇੱਕ ਗਜ਼ਲ ਲੈ ਕੇ ਆਇਆ ਆਪਣਾ
1: ਜ਼ਰੂਰ ਜ਼ਰੂਰ
2: ਵੀਰ,
1: ਆਉਣ ਦਿਓ ਜੀ,
2: ਆਪਣੇ
1: ਆਉਣ ਦਿਓ,
2: ਗਜ਼ਲ ਦਾ
1: ਆਉਣ ਦਿਓ,
2: ਗਜ਼ਲ ਅੱਜ ਤੁਹਾਨੂੰ ਸੁਣਾ ਦਿੰਦਾ
1: ਸੁਣਾ ਦਿਓ ਜੀ
2: ਜੀ, ਦਿੰਦੀ ਦੇ ਵਿੱਚ ਗਜ਼ਲ
1: ਜੀ।
2: ਲਓ।

जाने वाली मेरी हर सुख में शामिल रहना, जाने

0: ना।
1: वाह जी वाह जी वाह, क्या बात है मोहम्मद जी, बहुत खूबसूरत जी।
0: जी
1: थैंक यू, धन्यवाद
0: जी
1: जुड़न दे
0: थैंक
1: लई
0: यू,
1: नाल फिर तो जी। ते सैनी साहब भी
0: शुक्रिया जनाब,
1: कहते
0: जींदे वास्ते रहो।
1: आ जाओ जी, आवाजा मार
0: जी
1: रहे से जी।
0: जी,
1: जी
0: जींदे
1: थैंक यू जी,
0: वास्ते रहो, सारे जने जिन्ने भी भैन भरा जिहड़े हैगे,
1: थैंक यू
0: सारे
1: जी,
0: जींदे
1: थैंक यू,
0: वास्ते रहो।
1: सत श्री
0: थैंक
1: अकाल
0: यू
1: जी। जी दोस्तों, इस जी अपने नाल मोहम्मद जी, कुछ टेक्निकल इशू आया सी बिच थोड़ा जिहा, पर दुरुस्त हो गया नाल दी नाल। फोन दे विच कुछ तंगी परेशानी सी, इस करके मोहम्मद जी दी शुरू दे विच थोड़ी जी आवाज़ घट आई है ते विच बंद भी हुई है। ते गुरी जी ने ते अपने राजन सैनी साहब ने कीता सीगा जी सुचेत, ते हुण जिहड़ी है सारा कुछ ठीक ठाक चल रहा जी, ते उहनां दी आवाज़ भी जिहड़ी पहुँच गई सी सही सलामत। ते दोस्तों आखिर दे विच प्रोग्राम दे अखीर दे विच गल करदे आं, जिवें मुहम्मद जी ने भी कहा कि बहुत कुछ सीखण नूं मिलदा है, ते सीखण नूं जिहड़ा गलतियां ना करांगे ते फिर उस तों बाद जिहड़ा सीखांगे किवें, इह वी सवाल खड़ा हुंदा है। पर बार बार गलती करना, इक्को चीज़ दोहराउणा, उह वी फिर किते ना किते गलत चीज़ है। पर गलतियां तों जिहड़ा सीखण दी कला है, उहदे बारे गल्लबात तुहाडे नाल सांझी करन लग्गिआं। सुखवंत सिंह जी लिखदे आ, गलतियां तों सीखण दी कला किवें सिखिया जा सकदा है, क्योंकि मनुख गलतियां दा पुतला है। पर यह नहीं गल कि हर वेले आपां गलती करी जाइए, जे एक बारी किसी चीज़ तों वरजिया किसी ने तो मन दे विच चेतियां दे विच जरूर बरकरार रहनी चाहीदी है। वो गलती नूं दोबारा दोहराउण तों पहलां वो याद आ जाती है, खासकर मैनू तां किसी ने कोई मैनू रोकिया होवे टोकिया होवे, वो चीज़ जिहड़ी मेरे तों गलत हुई है, तां मैनू हमेशा वो व्यक्ति दा चेहरा जां मन दे विच वो गल्लबात चेते आ जाती है कि नहीं भाई, इत्थों पहलां वी किसी ने वरजिया सी, ये काम नहीं करना। मनुखी जीवन जिहड़ा संपूर्णता दा प्रतीक नहीं है, सगों लगातार सीखण डिगण ते मुड़ संभलण दा जिहड़ा एक लम्मा सफ़र है। कुदरत दा जिहड़ा अटल नियम है कि जिहड़ा इंसान मंजिल दे वल कदम पुटेगा, ਉਹ ਰਸਤੇ ਦੇ ਵਿੱਚ ਪਏ ਪੱਥਰਾਂ ਦੇ ਨਾਲ ਠੋਕਰ ਵੀ ਖਾਵੇਗਾ, ਤੇ ਸੰਸਾਰ ਦੇ ਇਤਿਹਾਸ ਦੇ ਵਿੱਚ ਅਜਿਹਾ ਕੋਈ ਵੀ ਵਿਅਕਤੀ ਪੈਦਾ ਨਹੀਂ ਹੋਇਆ ਜਿਹਨੇ ਕਦੇ ਕੋਈ ਭੁੱਲ ਨਾ ਕੀਤੀ ਹੋਵੇ। ਗਲਤੀ ਹੋਣਾ ਇਸ ਗੱਲ ਦਾ ਵੀ ਸਬੂਤ ਹੈ ਕਿ ਇਨਸਾਨ ਜਿਹੜਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਅਸਲ ਮਸਲਾ ਜਿਹੜਾ ਗਲਤੀ ਹੋਣ ਦਾ ਨਹੀਂ, ਸਗੋਂ ਉਸ ਤੋਂ ਬਾਅਦ ਜਿਹੜਾ ਅਪਣਾਏ ਜਾਣ ਵਾਲੇ ਰਵੱਈਏ ਦਾ ਹੁੰਦਾ ਹੈ। ਜਿਹੜਾ ਵੀ ਵਿਅਕਤੀ ਆਪਣੀ ਰੋਜ਼ਾਨਾ ਦੀਆਂ ਛੋਟੀਆਂ ਵੱਡੀਆਂ ਉਕਾਈਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਜਾਂ ਉਹਨਾਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਜ਼ਿੰਦਗੀ ਭਰ ਇੱਕੋ ਜਿਹੜਾ ਦਾਇਰੇ ਦੇ ਵਿੱਚ ਘੁੰਮਦਾ ਰਹਿੰਦਾ ਹੈ, ਜਾਣੀ ਕਿ ਕੰਫਰਟੇਬਲ ਜ਼ੋਨ ਦੇ ਵਿੱਚ, ਜਿੱਦਾਂ ਬਹੁਤ ਸਾਰੇ ਆਪਣੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਲੋਕ ਵਸੇ ਨੇ, ਉਹਨਾਂ ਨੇ ਸਿਰਫ ਤੇ ਸਿਰਫ ਬਾਹਰਲੇ ਹੋਰ ਕਮਿਊਨਿਟੀਆਂ ਦੇ ਨਾਲ ਵਾਹ ਵਾਸਤਾ ਨਹੀਂ ਰੱਖਿਆ, ਸਿਰਫ ਆਪਣੀ ਕਮਿਊਨਿਟੀ ਦੇ ਵਿੱਚ ਵਿਚਰ ਰਹੇ ਨੇ, ਤੁਰੇ ਫਿਰਦੇ ਨੇ, ਜਾਂ ਉਹੀ ਚੀਜ਼ਾਂ ਬਾਰ ਬਾਰ ਦੁਹਰਾਈਆਂ ਜਾ ਰਹੀਆਂ ਨੇ, ਪਰ ਨਵਾਂ ਕੁਝ ਸਿੱਖਣ ਦਾ ਹੌਂਸਲਾ ਨਹੀਂ ਹੈ, ਜਾਂ ਉਹ ਕੰਫਰਟੇਬਲ ਜਿਹੜਾ ਜ਼ੋਨ ਹੈ ਉਹਨੂੰ ਤੋੜਨ ਦੀ ਜਿਹੜੀ ਹੈ ਹਿੰਮਤ ਨਹੀਂ ਹੈ, ਰਿਸਕ ਨਹੀਂ ਲੈ ਸਕਦੇ। ਇਸ ਦੇ ਉਲਟ ਜਿਹੜਾ ਇਨਸਾਨ ਆਪਣੀ ਹਰ ਭੁੱਲ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਉਸ ਦੇ ਵਿੱਚੋਂ ਕੋਈ ਨਾ ਕੋਈ ਸਬਕ ਜਿਹੜਾ ਗ੍ਰਹਿਣ ਕਰ ਲੈਂਦਾ ਹੈ, ਤਾਂ ਉਸਦਾ ਆਉਣ ਵਾਲਾ ਸਮਾਂ ਬੌਧਿਕ, ਸਮਾਜਿਕ ਤੇ ਮਾਨਸਿਕ ਪੱਖੋਂ ਜਿਹੜਾ ਬਹੁਤ ਖੁਸ਼ਹਾਲ ਤੇ ਕਾਮਯਾਬ ਹੋ ਸਕਦਾ ਹੈ। ਸਾਡੇ ਸਮਾਜ ਦੀ ਇੱਕ ਜਿਹੜੀ ਵੱਡੀ ਤਰਾਸਦੀ ਹੈ ਕਿ ਅਸੀਂ ਗਲਤੀ ਮੰਨਣ ਨੂੰ ਆਪਣੀ ਹੇਠੀ ਜਾਂ ਕਮਜ਼ੋਰੀ ਸਮਝ ਲੈਂਦੇ ਹਾਂ, ਭਈ ਮੈਂ ਨਹੀਂ ਮੰਨਦਾ ਭਾਈ, ਸੋਰੀ ਤਾਂ ਮਨਵਾਵਾਂਗੇ ਅਸੀਂ, ਮੰਨਦੇ ਥੋੜ੍ਹੀ ਹਾਂ ਗਲਤੀ ਆਪਣੀ। ਸੋਰੀ ਸ਼ਬਦ ਤਾਂ ਕਈ ਵਾਰੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਡੇ ਪੰਜਾਬੀਆਂ ਦੇ ਡਿਕਸ਼ਨਰੀ ਦੇ ਵਿੱਚ ਹੈ ਹੀ ਨਹੀਂ, ਜੇ ਹੈਗਾ ਹੈ ਕਿਸੇ ਨਾ ਕਿਸੇ ਤਾਂ ਉਸ ਚੀਜ਼ ਨੂੰ ਦਿਲੋਂ ਮਨੋਂ ਜਾਂ ਆਪਣੀ ਰੂਹ ਦੇ ਅੰਦਰੋਂ ਜਿਹੜਾ ਉਸ ਨੂੰ ਫੀਲ ਨਹੀਂ ਕਰਦੇ, ਇੱਕ ਬਸ ਸੋਰੀ ਸ਼ਬਦ ਬਾਰ ਬਾਰ ਦੁਹਰਾਉਂਦੇ ਹਾਂ, ਪਰ ਉਹਦਾ ਮਤਲਬ ਅਸੀਂ ਸਮਝੇ ਨਹੀਂ ਕਿ ਅਸਲ ਜਿਹੜੀ ਹੈ ਮਾਨਸਿਕਤਾ ਦੀ ਸਾਡੇ ਅੰਦਰੋਂ ਜਿਹੜੀ ਹੈ ਉਹ ਫੀਲ ਹੋਣੀ ਆ ਚੀਜ਼, ਉਹ ਗਲਤੀ ਨੂੰ ਦੁਬਾਰਾ ਨਹੀਂ ਦੁਹਰਾਉਣਾ ਹੈ, ਤਾਂ ਉਦੋਂ ਸੋਰੀ ਮੰਗੀ ਜਾਂਦੀ ਹੈ ਕਿ ਸਿਰਫ ਇਹ ਚਾਰ ਅੱਖਰ ਨਹੀਂ ਗਏ ਕਿ ਸੋਰੀ ਕਹਿ ਦਿਉ ਅਤੇ ਮਾਮਲਾ ਠੱਪ ਹੋ ਗਿਆ। ਜਦੋਂ ਵੀ ਸਾਡੇ ਕੋਲੋਂ ਕੋਈ ਕੰਮ ਵਿਗੜਦਾ ਹੈ ਤਾਂ ਸਾਡਾ ਮਨ ਸੁਭਾਵਕ ਹੀ ਬਹਾਨੇ ਘੜਨ ਲੱਗ ਪੈਂਦਾ ਹੈ, ਜਾਂ ਉਸਦਾ ਦੋਸ਼ ਜਿਹੜਾ ਹੈ ਹਾਲਾਤ ਅਤੇ ਦੂਜੇ ਲੋਕਾਂ ਸਿਰ ਮੜਨ ਦੀ ਕੋਸ਼ਿਸ਼ ਕਰਦਾ ਹੈ। ਇਹ ਹੰਕਾਰ ਅਤੇ ਝੂਠੀ ਅਣਖ ਇਨਸਾਨ ਦੇ ਸਿੱਖਣ ਦੇ ਦਰਵਾਜ਼ੇ ਹਮੇਸ਼ਾ ਦੇ ਲਈ ਬੰਦ ਕਰ ਦਿੰਦੀ ਹੈ। ਉਹ ਚਾਹੇ ਅੱਜ ਸਾਡੇ ਸਮਾਜ ਦੇ ਵਿੱਚ ਉਹ ਖਬਰਾਂ ਆਪਾਂ ਸਾਂਝੀਆਂ ਕੀਤੀਆਂ ਨੇ, ਜਾਂ ਜੋ ਵੀ ਸਮਾਜ ਦੇ ਪੱਖ ਤੋਂ ਲੈ ਲਈਏ, ਇੱਕ ਦੂਸਰੇ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਦੂਸ਼ਣਬਾਜ਼ੀ, ਉਹ ਚਾਹੇ ਸਿਆਸੀ ਹੈ, ਚਾਹੇ ਧਰਮ ਦੇ ਵਿੱਚ ਹੈ, ਚਾਹੇ ਪਰਿਵਾਰਾਂ ਦੇ ਵਿੱਚ ਹੈ, ਚਾਹੇ ਉਹ ਰਿਸ਼ਤੇਦਾਰਾਂ ਦੇ ਵਿੱਚ ਹੈ, ਅਗਲੇ ਨੂੰ ਇੰਨਾ ਕੁ ਬਦਨਾਮ ਕਰ ਦਿਓ, ਸਭ ਤੋਂ ਪਹਿਲਾਂ ਜਿਹੜੀ ਕੋਈ ਵੀ ਨੂੰਹ ਘਰ ਦੇ ਵਿੱਚ ਆਉਂਦੀ ਹੈ ਤਾਂ ਉਹਨੂੰ ਪਲਕਾਂ ਦੇ ਉੱਤੇ, ਹੱਥਾਂ ਦੇ ਉੱਤੇ, ਤਲੀਆਂ ਦੇ ਉੱਤੇ ਚੁੱਕੀ ਫਿਰਦੇ ਹੈ, ਤੇ ਜਦੋਂ ਆਪਣੇ ਥੋੜਾ ਜਿਹਾ ਰੰਗ ਦਿਖਾਉਣ ਲੱਗਦੀ ਹੈ ਅਸਲ ਜੀਵਨ ਨੂੰ ਜਿਹੜਾ ਵਿੱਚ ਘੁਲ ਮਿਲ ਜਾਂਦੀ ਹੈ, ਤਾਂ ਫਿਰ ਜਦੋਂ ਉਹ ਤੋਂ ਪਿੱਛਾ ਛਡਾਉਣ ਦੀ ਗੱਲ ਆਉਂਦੀ ਹੈ, ਤੇ ਉਸ ਤੋਂ ਬੁਰੀ ਔਰਤ ਕੋਈ ਉਹਨਾਂ ਦੇ ਪਰਿਵਾਰ ਦੇ ਵਿੱਚ ਐਸੀ ਹੋਏਗੀ ਨਹੀਂ ਪੁਸ਼ਤਾਂ ਤੱਕ ਕਿ ਇੰਨਾ ਕੁ ਬਦਨਾਮ ਕਰ ਦਿਓ ਕਿ ਇਹਦੇ ਵਰਗੀ ਤਾਂ ਕੋਈ ਹੈ ਹੀ ਨਹੀਂ ਹੈ। ਝੂਠੀ ਜਿਹੜੀ ਅਣਖ ਹੈ ਇਨਸਾਨ ਦੇ ਸਿੱਖਣ ਅਤੇ ਦਰਵਾਜ਼ੇ ਹਮੇਸ਼ਾ ਦੇ ਲਈ ਬੰਦ ਕਰ ਦਿੰਦੀ ਹੈ। ਅਸਲੀਅਤ ਇਹ ਹੈ ਕਿ ਆਪਣੀ ਭੁੱਲ ਨੂੰ ਕਬੂਲ ਕਰਨਾ ਕਮਜ਼ੋਰ ਦਿਲਾਂ ਦਾ ਕੰਮ ਨਹੀਂ, ਹਿੰਮਤ ਵਾਲੇ ਲੋਕਾਂ ਦਾ ਕੰਮ ਹੈ, ਅਤੇ ਅੱਗੇ ਵਧਣ ਦਾ ਕਿ ਹਾਂ ਮੇਰੇ ਤੋਂ ਭੁੱਲ ਹੋਈ ਹੈ, ਸੋਰੀ ਹੈ ਜੀ, ਅਤੇ ਅੱਗੇ ਆਪਾਂ ਇਸ ਤੋਂ ਨਹੀਂ ਮਤਲਬ ਕਿ ਇੱਦਾਂ ਕਰਾਂਗੇ, ਜੋ ਕੁਝ ਵੀ ਵਾਪਰਿਆ ਅਤੇ ਉਸਨੂੰ ਜਿਹੜਾ ਨਾ ਦੁਹਰਾਉਣ ਦੀ ਵੀ ਜਿਹੜੀ ਆਪਾਂ ਗਰੰਟੀ ਦਿੰਦੇ ਹਾਂ। ਸਗੋਂ ਇਹ ਮਾਨਸਿਕ ਦਲੇਰੀ ਅਤੇ ਉੱਚੇ ਕਿਰਦਾਰ ਦੀ ਨਿਸ਼ਾਨੀ ਹੁੰਦੀ ਹੈ। ਜਿਸ ਪਲ ਅਸੀਂ ਇਹ ਕਹਿਣ ਦੀ ਹਿੰਮਤ ਜੁਟਾ ਲੈਂਦੇ ਹਾਂ ਕਿ ਹਾਂ ਮੇਰਾ ਇਹ ਫੈਸਲਾ ਗਲਤ ਸੀਗਾ, ਠੀਕ ਉਸੇ ਪਲ ਸਾਡਾ ਦਿਮਾਗ ਬਹਾਨਿਆਂ ਦੇ ਵਿੱਚੋਂ ਨਿਕਲ ਕੇ ਸੁਧਾਰ ਦੇ ਰਸਤੇ ਤਲਾਸ਼ਣੇ ਸ਼ੁਰੂ ਕਰ ਦਿੰਦਾ ਹੈ। ਨਹੀਂ ਤਾਂ ਫਿਰ ਉਹ ਮਨ ਦੀਆਂ ਘੜਤਾਂ ਦੇ ਵਿੱਚ ਇਹੋ ਜਿਹੀਆਂ ਕਹਿ ਸਕਦੇ ਹਾਂ ਕਮੀਨੀਆਂ, ਬਹੁਤ ਸਾਰੇ ਥੱਲੇ ਪੱਧਰ ਦੇ ਉੱਤੇ ਅੱਜ ਚਾਹੇ ਉਹ ਸਿਆਸੀ ਰਾਜਨੀਤੀ ਹੋ ਰਹੀ ਹੈ, ਇੰਨੇ ਕੁ ਮਾੜੇ ਪੱਧਰ ਦੇ ਉੱਤੇ ਉਹ ਚਾਹੇ ਸੰਸਥਾਵਾਂ ਨੇ ਉੱਤਰ ਆਉਂਦੀਆਂ ਨੇ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਸੱਚ ਲੁਕਾਉਣ ਦੇ ਲਈ ਹਜ਼ਾਰਾਂ ਝੂਠ ਬੋਲਣੇ ਪੈ ਰਹੇ ਨੇ। ਆਪਣੀ ਕਮੀ ਨੂੰ ਜਾਣ ਲੈਣਾ ਹੀ ਉਸ ਕਮੀ ਨੂੰ ਦੂਰ ਕਰਨ ਦੇ ਵੱਲ ਪੁੱਟਿਆ ਗਿਆ ਪਹਿਲਾ ਕਦਮ ਹੁੰਦਾ ਹੈ। ਜੇਕਰ ਰੋਜ਼ਾਨਾ ਜੀਵਨ ਦੇ ਉੱਤੇ ਝਾਤ ਮਾਰੀਏ ਤਾਂ ਸਾਡੀਆਂ ਜ਼ਿਆਦਾਤਰ ਗਲਤੀਆਂ ਬਹੁਤ ਵੱਡੀਆਂ ਨਹੀਂ ਹੁੰਦੀਆਂ, ਸਗੋਂ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਆਦਤਾਂ ਦੇ ਵਿੱਚ ਲੁਕੀਆਂ ਹੁੰਦੀਆਂ ਨੇ। ਬਿਨਾਂ ਸੋਚੇ ਸਮਝੇ ਕਿਸੇ ਨੂੰ ਕੌੜਾ ਬੋਲ ਦੇਣਾ, ਕੰਮ ਵਾਲੀ ਥਾਂ ਦੇ ਉੱਤੇ ਸਮੇਂ ਦੀ ਕਦਰ ਨਾ ਕਰਨਾ, ਜ਼ਰੂਰੀ ਕੰਮਾਂ ਨੂੰ ਜਿਹੜਾ ਕੱਲ੍ਹ 'ਤੇ ਟਾਲ ਦੇਣਾ, ਗੁੱਸੇ ਦੇ ਵਿੱਚ ਆ ਕੇ ਕੋਈ ਅਣਸੁਲਝਿਆ ਫੈਸਲਾ ਲੈ ਜਾਣਾ, ਜਾਂ ਕਿਸੇ ਦੀ ਗੱਲ ਨੂੰ ਪੂਰਾ ਸੁਣਨ ਤੋਂ ਪਹਿਲਾਂ ਹੀ ਪ੍ਰਤੀਕਰਮ ਦੇ ਦੇਣਾ, ਇਹ ਸਭ ਜਿਵੇਂ ਕਿ ਕਹਿ ਦਿਓ ਕਿ ਆਪਣੇ ਕੋਈ ਕਾਲਰ ਹੀ ਆਉਂਦਾ ਹੈ, ਸੱਜਣ ਮਿੱਤਰ ਦੋਸਤ ਕਾਲ ਕਰਦਾ ਹੈ ਤਾਂ ਅਸੀਂ ਉਹਦੀ ਗੱਲ ਸ਼ੁਰੂ ਹੀ ਕਰਦਾ, ਆਪਾਂ ਕਹਿੰਦੇ ਸਮਝ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਇਹ ਵੀ ਜਿਹੜੀ ਕਹਿ ਸਕਦੇ ਗਲਤੀ ਹੀ ਹੈ ਸਾਡੀ। ਇਹ ਸਭ ਅਜਿਹੀਆਂ ਭੁੱਲਾਂ ਨੇ ਜੋ ਹੌਲੀ ਹੌਲੀ ਵੱਡੀਆਂ ਮੁਸੀਬਤਾਂ ਦਾ ਰੂਪ ਧਾਰਨ ਕਰਦੀਆਂ ਜਾਂਦੀਆਂ, ਕਿਉਂਕਿ ਸਾਡਾ ਐਟੀਟਿਊਡ ਜਿਹੜਾ ਉਹ ਬਦਲਦਾ ਨਹੀਂ ਹੈ, ਉਸੇ ਤੇ ਉੱਤੇ ਆਧਾਰਿਤ ਰਹਿੰਦੇ ਹਾਂ। ਜੇਕਰ ਹਰ ਇਨਸਾਨ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ 10 ਮਿੰਟ ਕੱਢ ਕੇ ਆਪਣੇ ਪੂਰੇ ਦਿਨ ਦੀ ਜਿਹੜੀ ਹੈ ਸਵੈ ਪੜਚੋਲ ਕਰ ਲਵੇ ਕਿ ਅਸੀਂ ਅੱਜ ਕੀ ਕੀਤਾ ਹੈ, ਕੀ ਚੰਗਾ ਕੀਤਾ, ਕੀ ਮਾੜਾ ਕੀਤਾ, ਕਿਹਦੇ ਨਾਲ ਕਿਸ ਤਰ੍ਹਾਂ ਦਾ ਬਿਹੇਵ ਕੀਤਾ ਹੈ, ਕਿਸੇ ਨੂੰ ਮੰਦਾ ਬੋਲਿਆ, ਕਿਸੇ ਨੂੰ ਚੰਗਾ ਬੋਲਿਆ, ਕਿਸੇ ਨੂੰ ਐਪਰੀਸ਼ੀਏਟ ਕੀਤਾ ਹੈ, ਤਾਂ ਉਹ ਸਾਰਾ ਕੁਝ ਸਾਨੂੰ ਚੇਤੇ ਆ ਜਾਏਗਾ। ਕਰੇ ਤਾਂ ਇਹ ਵੇਖੇ ਕਿ ਅੱਜ ਉਸਦੇ ਕੋਲੋਂ ਕਿੱਥੇ ਲਾਪਰਵਾਹੀ ਹੋਈ ਹੈ ਜਾਂ ਕਿੱਥੇ ਉਸਦੇ ਵਤੀਰੇ ਨੇ ਜਿਹੜਾ ਕਿਸੇ ਦਾ ਦਿਲ ਦੁਖਾ ਦਿੱਤਾ ਹੈ, ਤਾਂ ਅਗਲੇ ਦਿਨ ਉਹ ਉਹਨਾਂ ਗਲਤੀਆਂ ਨੂੰ ਦੁਹਰਾਉਣ ਤੋਂ ਬਚ ਸਕਦਾ ਹੈ। ਇਹ ਨਿਰੰਤਰ ਸਵੈ ਮੁਲਾਂਕਣ ਹੀ ਮਨੁੱਖੀ ਸ਼ਖਸੀਅਤ ਨੂੰ ਤਰਾਸ਼ ਕੇ ਜਿਹੜਾ ਹੀਰੇ ਵਾਂਗ ਚਮਕਾਉਂਦਾ ਹੈ, ਸੈਲਫ ਜਿਹੜੀ ਹੈ ਆਪਣੀ ਸਾਡੀ ਹਿਊਮਨ ਜਿਹੜੀ ਹੈ ਡਿਵੈਲਪਮੈਂਟ ਦੀ ਗੱਲ ਹੈ ਆਪਣੀ। ਦੁਨੀਆ ਦੇ ਇਤਿਹਾਸ ਦੇ ਮਹਾਨ ਨਾਇਕਾਂ, ਵਿਗਿਆਨੀਆਂ ਅਤੇ ਉੱਦਮੀਆਂ ਦੀਆਂ ਸਫਲਤਾਵਾਂ ਦੇ ਪਿੱਛੇ ਗਲਤੀਆਂ ਅਤੇ ਅਸਫਲਤਾਵਾਂ ਦੀ ਇੱਕ ਲੰਮੀ ਲੜੀ ਹੁੰਦੀ ਹੈ। ਜਿਵੇਂ ਕਿ ਜਦੋਂ ਪਹਿਲਾਂ ਪਲੇਨ ਬਣਿਆ, ਭਾਈ ਪਤਾ ਨਹੀਂ ਕਿੰਨੇ ਹਜ਼ਾਰਾਂ ਵਾਰੀ ਉਹਨੂੰ ਢਹਿ ਢੇਰੀ ਕੀਤਾ ਹੋਣਾ ਹੈ, ਕਿੰਨੀਆਂ ਸੱਟਾਂ ਲਵਾਈਆਂ ਹੋਣੀਆਂ। ਜਿਵੇਂ ਕਿ ਆਪਾਂ ਛੋਟੇ ਹੁੰਦੇ ਸਾਈਕਲ ਸਿੱਖਦੇ ਹਾਂ, ਪਹਿਲਾਂ ਡਿੱਗਦੇ ਹਾਂ, ਰਗੜਾ ਲਵਾਉਂਦੇ ਹਾਂ ਜਾਂ ਚੱਲਣਾ ਸ਼ੁਰੂ ਕਰਦੇ ਹਾਂ, ਬੱਚੇ ਤੋਂ ਪਹਿਲਾ ਕਦਮ ਪੁੱਟਦੇ ਹਾਂ, ਕਈ ਵਾਰੀ ਡਿੱਗਦੇ ਹਾਂ, ਗੋਡੇ ਛਿੱਲ ਹੁੰਦੇ ਆ, ਰਿੜਦੇ ਹਾਂ, ਫਿਰ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਸਾਈਕਲ ਸਿੱਖਦੇ ਹਾਂ, ਕਦੇ ਕੈਂਚੀ ਚਲਾਉਂਦੇ ਹਾਂ, ਕਦੇ ਇੱਕ ਲੱਤ ਦੇ ਨਾਲ ਮਤਲਬ ਕਿ ਉਹਨੂੰ ਅੱਗੇ ਵਧਾਉਂਦੇ ਹਾਂ ਅਤੇ ਇੱਕ ਲੱਤ ਜਿਹੜੀ ਹੈ ਜ਼ਮੀਨ 'ਤੇ ਹੁੰਦੀ ਹੈ, ਫਿਰ ਕੈਂਚੀ ਚਲਾ ਕੇ ਉਸ ਤੋਂ ਬਾਅਦ ਫਿਰ ਡੰਡੇ ਦੇ ਉੱਤੇ ਚਲਾਉਂਦੇ ਹਾਂ, ਡੰਡੇ ਤੋਂ ਬਾਅਦ ਫਿਰ ਕਾਠੀ ਦੇ ਉੱਤੇ ਬਹਿੰਦੇ ਹਾਂ, ਫਿਰ ਬੰਦਾ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਪਰਫੈਕਟ ਹੁੰਦਾ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ ਜੀ, ਕੋਈ ਵੀ ਖੋਜ ਜਾਂ ਪ੍ਰਾਪਤੀ ਪਹਿਲੇ ਹੀ ਯਤਨ ਦੇ ਵਿੱਚ ਸਿਰੇ ਨਹੀਂ ਚੜ੍ਹ ਜਾਂਦੀ। ਬਿਜਲੀ ਦੇ ਬਲਬ ਦੀ ਕਾਢ ਕੱਢਣ ਵੇਲੇ ਥਾਮਸ ਐਡੀਸਨ ਨੇ ਹਜ਼ਾਰਾਂ ਅਸਫਲ ਪ੍ਰਯੋਗ ਕੀਤੇ ਨੇ, ਪਰ ਉਸਨੇ ਕਦੇ ਵੀ ਉਹਨਾਂ ਨੂੰ ਆਪਣੀ ਹਾਰ ਨਹੀਂ ਮੰਨਿਆ। ਉਸ ਇੱਕ ਗਲਤੀ ਤੋਂ ਸੁਧਾਰ ਕੀਤਾ, ਅੱਗੇ ਅੱਗੇ ਵੱਧਦਾ ਗਿਆ। ਉਸਦਾ ਕਹਿਣਾ ਸੀਗਾ ਕਿ ਉਸਨੇ ਉਹ ਹਜ਼ਾਰਾਂ ਤਰੀਕੇ ਲੱਭ ਲਏ ਨੇ ਜਿਨ੍ਹਾਂ ਦੇ ਨਾਲ ਬਲਬ ਨਹੀਂ ਬਣ ਸਕਦਾ। ਇਸੇ ਤਰ੍ਹਾਂ ਜੀਵਨ ਦੇ ਵਿੱਚ ਕੀਤੀ ਗਈ ਹਰ ਗਲਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਹੜਾ ਰਸਤਾ ਮੰਜ਼ਿਲ ਦੇ ਵੱਲ ਨਹੀਂ ਜਾਂਦਾ ਹੈ ਅਤੇ ਕਿਹੜਾ ਜਾਂਦਾ ਹੈ। ਜਦੋਂ ਅਸੀਂ ਗਲਤ ਰਾਹਾਂ ਦੀ ਪਛਾਣ ਕਰ ਲੈਂਦੇ ਹਾਂ ਤਾਂ ਸਹੀ ਰਸਤਾ ਆਪਣੇ ਆਪ ਸਾਫ਼ ਦਿਖਾਈ ਦੇਣ ਲੱਗ ਪੈਂਦਾ, ਕਿਉਂਕਿ ਜੇ ਸਾਰਾ ਕੁਝ ਹੀ ਸਾਨੂੰ ਇੱਥੇ ਧਰਤੀ ਦੇ ਉੱਤੇ ਜੋ ਕੁਝ ਹੋ ਰਿਹਾ ਜੇ ਪਤਾ ਹੋਵੇ ਤਾਂ ਇਨਸਾਨ ਦਾ ਫਿਰ ਟਾਰਗੇਟ ਕੀ ਹੋਏਗਾ ਜ਼ਿੰਦਗੀ ਜਿਉਣ ਦਾ, ਕਾਹਦੇ ਲਈ ਜੀਵੇਗਾ। ਕਿਉਂਕਿ ਹਰ ਰੋਜ਼ ਜਦੋਂ ਸੂਰਜ ਚੜ੍ਹਦਾ ਹੈ ਜਾਂ ਹਰ ਰੋਜ਼ ਰਾਤ ਪੈਂਦੀ ਹੈ ਅਤੇ ਅਸੀਂ ਇੱਕ ਨਵੀਂ ਸੋਚ ਦੇ ਨਾਲ, ਨਵੇਂ ਤਜ਼ਰਬਿਆਂ ਦੇ ਨਾਲ ਜਿਹੜਾ ਉਸਨੂੰ ਦਿਨ ਨੂੰ ਬਿਤਾਉਂਦੇ ਹਾਂ, ਅਤੇ ਦਿਨ ਨੂੰ ਜਦੋਂ ਚੜ੍ਹਦਾ ਅਤੇ ਅਸੀਂ ਅੱਖਾਂ ਖੋਲ੍ਹਦੇ ਹਾਂ, ਨਵਾਂ ਦਿਨ ਹੁੰਦਾ ਹੈ ਅਤੇ ਉਹਦੇ ਵਿੱਚ ਕੁਝ ਨਾ ਕੁਝ ਸਿੱਖਣ ਦੀ ਚਾਹਤ ਹੁੰਦੀ ਹੈ। ਇਹੀ ਸਾਡੀ ਜ਼ਿੰਦਗੀ ਦਾ ਜਿਉਣ ਦਾ ਇੱਕ ਮਕਸਦ ਹੈ, ਕਿਉਂਕਿ ਇੱਕ ਖਿੱਚ ਹੈ ਸਾਡੇ ਅੱਗੇ ਕਿ ਕੱਲ੍ਹ ਕੀ ਹੋਏਗਾ। ਇਸੇ ਤਰ੍ਹਾਂ ਜੀਵਨ ਦੇ ਵਿੱਚ ਕੀਤੀ ਗਈ ਹਰ ਗਲਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਹੜਾ ਰਸਤਾ ਮੰਜ਼ਿਲ ਦੇ ਵੱਲ ਨਹੀਂ ਜਾਂਦਾ। ਜਦੋਂ ਅਸੀਂ ਗਲਤ ਰਾਹਾਂ ਦੀ ਪਛਾਣ ਕਰ ਲੈਂਦੇ ਹਾਂ ਤਾਂ ਸਹੀ ਰਸਤਾ ਆਪਣੇ ਆਪ ਸਾਫ਼ ਦਿਖਾਈ ਦੇਣ ਲੱਗ ਪੈਂਦਾ ਹੈ। ਗਲਤੀਆਂ ਜ਼ਿੰਦਗੀ ਦੀ ਉਹ ਅਨਮੋਲ ਪਾਠਸ਼ਾਲਾ ਨੇ ਜਿਨ੍ਹਾਂ ਦੇ ਵਿੱਚੋਂ ਮਿਲੀ ਸਿੱਖਿਆ ਕਿਸੇ ਵੀ ਕਿਤਾਬੀ ਗਿਆਨ ਦੇ ਨਾਲੋਂ ਵੱਧ ਪੁਖਤਾ ਹੁੰਦੀ ਹੈ। ਇਹਦਾ ਭਾਈ ਇਹ ਮਤਲਬ ਨਹੀਂ ਕਿ ਹਰ ਵੇਲੇ ਗਲਤੀਆਂ ਕਰੀ ਜਾਈਏ। ਇਸ ਸੋਚ ਦਾ ਸਭ ਤੋਂ ਵੱਡਾ ਅਸਰ ਸਾਡੇ ਆਪਸੀ ਅਤੇ ਪਰਿਵਾਰਕ ਰਿਸ਼ਤਿਆਂ ਦੇ ਉੱਤੇ ਪੈਂਦਾ ਹੈ। ਅਜੋਕੇ ਦੌਰ ਦੇ ਵਿੱਚ ਜ਼ਿਆਦਾਤਰ ਘਰੇਲੂ ਕਲੇਸ਼ ਅਤੇ ਦੂਰੀਆਂ ਇਸ ਕਰਕੇ ਪੈਦਾ ਹੁੰਦੀਆਂ ਨੇ ਕਿਉਂਕਿ ਕੋਈ ਵੀ ਧਿਰ ਆਪਣੀ ਗਲਤੀ ਮੰਨਣ ਦੇ ਲਈ ਤਿਆਰ ਨਹੀਂ ਹੁੰਦੀ। ਹਰ ਕੋਈ ਦੂਜੇ ਨੂੰ ਗਲਤ ਸਾਬਤ ਕਰਨ ਦੇ ਲਈ ਦੌੜ ਦੇ ਵਿੱਚ ਲੱਗਾ ਰਹਿੰਦਾ ਹੈ। ਜਦੋਂ ਇਨਸਾਨ ਇਹ ਸਮਝ ਲੈਂਦਾ ਹੈ ਕਿ ਉਹ ਖੁਦ ਵੀ ਇੱਕ ਜਿਹੜਾ ਆਮ ਹੀ ਇਨਸਾਨ ਹੈ, ਕੋਈ ਫਰਿਸ਼ਤਾ ਨਹੀਂ ਉਤਰਿਆ ਰੱਬ ਦਾ, ਮਤਲਬ ਕਿ ਕਿਤੋਂ ਉੱਪਰੋਂ ਧਰਤੀ ਦੇ ਉੱਤੇ, ਅਤੇ ਉਸ ਤੋਂ ਵੀ ਭੁੱਲ ਹੋ ਸਕਦੀ ਹੈ, ਤਾਂ ਉਸਦੇ ਮਨ ਦੇ ਅੰਦਰ ਨਿਮਰਤਾ ਅਤੇ ਸਹਿਣਸ਼ੀਲਤਾ ਦਾ ਜਿਹੜਾ ਜਨਮ ਹੋਣ ਲੱਗ ਪੈਂਦਾ ਹੈ। ਉਹ ਦੂਜਿਆਂ ਦੀਆਂ ਕਮੀਆਂ ਨੂੰ ਵੀ ਖਿਮਾ ਦੇ ਨਜ਼ਰੀਏ ਦੇ ਨਾਲ ਵੇਖਣਾ ਸ਼ੁਰੂ ਕਰ ਦਿੰਦਾ ਹੈ। ਘਰ ਜਾਂ ਦਫ਼ਤਰ ਦੇ ਵਿੱਚ ਜੇਕਰ ਇੱਕ ਧਿਰ ਆਪਣੀ ਗਲਤੀ ਦਾ ਅਹਿਸਾਸ ਕਰਕੇ ਮਾਫ਼ੀ ਮੰਗ ਲਵੇ ਤਾਂ ਵੱਡੇ ਤੋਂ ਵੱਡਾ ਵਿਵਾਦ ਵੀ ਪਲ ਭਰ ਦੇ ਵਿੱਚ ਸ਼ਾਂਤ ਹੋ ਜਾਂਦਾ ਹੈ ਅਤੇ ਸੁਭਾਅ ਰਿਸ਼ਤਿਆਂ ਦੇ ਵਿੱਚ ਕੁੜੱਤਣ ਦੀ ਥਾਂ ਦੇ ਉੱਤੇ ਆਪਸੀ ਪਿਆਰ ਅਤੇ ਵਿਸ਼ਵਾਸ ਨੂੰ ਜਿਹੜਾ ਮਜ਼ਬੂਤ ਕਰਦਾ ਹੈ। ਸਾਡਾ ਬੀਤਿਆ ਹੋਇਆ ਕੱਲ੍ਹ ਇੱਕ ਬੰਦ ਕਿਤਾਬ ਦੇ ਵਾਂਗ ਹੈ ਜਿਸ ਦੇ ਪੰਨਿਆਂ ਨੂੰ ਹੁਣ ਦੁਬਾਰਾ ਨਹੀਂ ਲਿਖਿਆ ਜਾ ਸਕਦਾ, ਉਹ ਲਿਖ ਹੋ ਗਿਆ ਜੋ ਲਿਖਣਾ ਸੀ। ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ, ਅਤੇ ਉਹ ਜਿਹੜਾ ਵਿਹਲੇ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜੋ ਕੁਝ ਆਪਾਂ ਕਰ ਲਿਆ, ਇੱਥੇ ਬਹਿ ਗਏ, ਜੇ ਨਾ ਬਹਿੰਦੇ ਤਾਂ ਉਹ ਲਿਖਿਆ ਜਾਣਾ ਸੀ, ਜੇ ਬਹਿ ਗਏ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਰੇ ਮਿੱਤਰਾਂ ਸੱਜਣਾਂ ਨਾਲ ਕੀਤੀਆਂ ਨੇ, ਅਤੇ ਤੁਹਾਡੇ ਕਮੈਂਟ ਜਿਹੜੇ ਆਏ ਨੇ ਉਹਨਾਂ ਨੂੰ ਪੜ੍ਹਿਆ, ਦੇਖਿਆ, ਸੁਣਿਆ, ਅਤੇ ਉਹ ਨਹੀਂ ਹੋਣਾ ਸੀ, ਅਤੇ ਇਹ ਜਿਹੜੀ ਮੇਰੀ ਕਿਤਾਬ ਦੇ ਅੱਜ ਦੇ ਪੰਨੇ ਦੇ ਵਿੱਚ ਲਿਖਿਆ ਜਾਣਾ ਸੀ। ਪਰ ਅੱਜ 2 ਘੰਟੇ ਜਿਹੜਾ ਤੁਹਾਡੇ ਨਾਲ ਬਿਤਾਏ ਨੇ, ਜੋ ਕੁਝ ਤੁਹਾਡੇ ਤੋਂ ਗਿਆਨ ਹਾਸਲ ਕੀਤਾ, ਤੁਹਾਡੀਆਂ ਗੱਲਾਂ ਤੋਂ ਸਿੱਖਿਆ ਮੈਂ ਵੀ, ਉਹ ਲਿਖਿਆ ਜਾਣਾ ਮੇਰੇ ਅੱਜ ਦੇ ਜਿਹੜਾ ਸਫ਼ਿਆਂ ਦੇ ਵਿੱਚ, ਅੱਜ ਦੀ ਤਵਾਰੀਖ ਦੇ ਵਿੱਚ। ਪਰ ਸਾਡਾ ਆਉਣ ਵਾਲਾ ਭਲਕ ਜਿਹੜਾ ਇੱਕ ਕੋਰਾ ਕਾਗਜ਼ ਹੈ ਜਿਸ ਦੇ ਉੱਤੇ ਅਸੀਂ ਆਪਣੇ ਤਜ਼ਰਬਿਆਂ ਦੀ ਸਿਆਹੀ ਦੇ ਨਾਲ ਇੱਕ ਨਵਾਂ ਇਤਿਹਾਸ ਜਿਹੜਾ ਰਚ ਸਕਦੇ ਹਾਂ। ਗਲਤੀਆਂ ਦੇ ਪਰਛਾਵੇਂ ਦੇ ਵਿੱਚ ਜਿਹੜਾ ਡੁੱਬੇ ਰਹਿਣਾ ਜਾਂ ਖੁਦ ਨੂੰ ਕੋਸਦੇ ਰਹਿਣਾ ਸਮੇਂ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ ਹੈ। ਸਿਰਫ ਬਿਮਾਰੀਆਂ ਸਹੇੜਦੇ ਹਾਂ, ਡਿਪਰੈਸ਼ਨ 'ਚ ਜਾਵਾਂਗੇ, ਅਤੇ ਸਮਝਦਾਰੀ ਇਸ ਦੇ ਵਿੱਚ ਹੈ ਕਿ ਅਸੀਂ ਅਤੀਤ ਦੀਆਂ ਭੁੱਲਾਂ ਨੂੰ ਸਿਰਫ ਇੱਕ ਚੇਤਾਵਨੀ ਅਤੇ ਸਬਕ ਦੇ ਰੂਪ ਦੇ ਵਿੱਚ ਯਾਦ ਰੱਖੀਏ। ਜਿਸ ਦਿਨ ਅਸੀਂ ਆਪਣੀ ਹਰ ਗਲਤੀ ਨੂੰ ਇੱਕ ਰਹਿਨੁਮਾ ਮੰਨ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ, ਸਾਡਾ ਆਉਣ ਵਾਲਾ ਸਮਾਂ ਨਾ ਸਿਰਫ ਪਦਾਰਥਕ ਤੌਰ ਦੇ ਉੱਤੇ ਸਫਲ ਹੋਵੇਗਾ, ਸਗੋਂ ਅੰਦਰੂਨੀ ਸਕੂਨ ਅਤੇ ਸਵੈ ਮਾਣ ਦੇ ਨਾਲ ਵੀ ਭਰ ਜਾਵੇਗਾ। ਅਸਲ ਦੇ ਵਿੱਚ ਗਲਤੀਆਂ ਤੋਂ ਸਿੱਖਣਾ ਹੀ ਮਨੁੱਖ ਨੂੰ ਸਧਾਰਨ ਤੋਂ ਅਸਧਾਰਨ ਬਣਾਉਣ ਦਾ ਸਭ ਤੋਂ ਕਾਰਗਰ ਜਿਹੜਾ ਨੁਸਖਾ ਹੈ। ਜੀ ਦੋਸਤੋ, ਬਾ ਕਮਾਲ ਗੱਲਬਾਤ ਜਿਹੜੀ ਸਾਂਝੀ ਕੀਤੀ ਹੈ ਆਪਣੇ ਸੁਖਵੰਤ ਸਿੰਘ ਉਹਨਾਂ ਦੀ ਕਲਮ ਦੇ ਵਿੱਚੋਂ, ਬਾ ਕਮਾਲ ਗੱਲ ਹੈ, ਬਹਾ ਨਜ਼ਾਰਾ ਆ ਗਿਆ। ਕੁਝ ਗੱਲਾਂ ਮੈਂ ਆਪਣੇ ਵੱਲੋਂ ਕੀਤੀਆਂ ਅਤੇ ਕੁਝ ਇਸ ਆਰਟੀਕਲ ਦੀ ਸਾਂਝ ਤੁਹਾਡੇ ਨਾਲ ਪਾਈ ਹੈ। ਬਹਾਨੇ ਦੇ ਨਾਲ ਕੁਝ ਨਾ ਕੁਝ ਚੇਤੇ ਆ ਜਾਂਦਾ ਆਪਣੀਆਂ ਗੱਲਾਂ ਵੀ, ਅਤੇ ਨਾਲ ਇਹ ਦੋਸਤੋ ਸੰਪਰਕ ਨੰਬਰ ਉਹਨਾਂ ਦਾ ਹੈ 9415705795। ਬਾ ਕਮਾਲ ਉਹਨਾਂ ਦੀ ਕਲਮ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਗਲਤੀਆਂ ਤੋਂ ਸਿੱਖਣ ਦੀ ਕਲਾ, ਸੁਖਵੰਤ ਸਿੰਘ ਜੀ ਦੀ ਕਲਮ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇੜੀ ਦਾ ਮੰਚ। ਅਤੇ ਇਸੇ ਤਰ੍ਹਾਂ ਦੋਸਤੋ ਆਖਰੀ ਸਮੇਂ ਦੇ ਵੱਲ ਨੂੰ ਆਪਾਂ ਵੱਧ ਰਹੇ ਹਾਂ, ਅਤੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਅਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਾਰੇ ਦੋਸਤ ਜੁੜੇ ਹੋਏ ਨੇ, ਜਿੰਨੇ ਵੀ ਜੁੜੇ ਹੋਏ ਨੇ ਸ਼ੁਕਰੀਆ, ਧੰਨਵਾਦ ਹੈ। ਅਤੇ ਕੱਲ੍ਹ ਵੈਸੇ ਨਜ਼ਮ ਔਜਲਾ ਸਾਹਿਬ ਕਹਿੰਦੇ ਮਹਿਫਲ ਮਿੱਤਰਾਂ ਦੇ ਵਿੱਚ ਸੁਣਾਈ ਸੀ, ਅਤੇ ਉਹਨਾਂ ਦਾ ਸੁਨੇਹਾ ਲੱਗਿਆ ਸੀ ਅਤੇ ਮੈਂ ਫੇਸਬੁੱਕ ਦੇ ਉੱਤੇ ਪਾ ਤੀ, ਅਤੇ ਜਾਂਦੇ ਜਾਂਦੇ ਚਲੋ ਇਹਨਾਂ ਚੀਜ਼ਾਂ ਦੇ ਵਿੱਚੋਂ ਵੀ ਕੁਝ ਨਾ ਕੁਝ ਸਿੱਖਦੇ ਹਾਂ, ਤਾਂ ਹੀ ਮਨ ਦੇ ਵਿੱਚ ਕਿਤੇ ਨਾ ਕਿਤੇ ਕੁਝ ਜਿਹੜੀਆਂ ਗੱਲਾਂ ਬਾਤਾਂ ਜਜ਼ਬਾਤ ਆਉਂਦੇ ਨੇ, ਅਤੇ ਉਹ ਕਲਮ ਦੇ ਰਾਹੀਂ ਝਰੀਟਾਂ ਦੇ ਰਾਹੀਂ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਹਾਂ। ਲਿਖਿਆ ਸੀ ਕਿ ਆਪਣਾਪਨ ਦਿਖਾਉਂਦੇ ਨੇ ਜੋ ਬਣ ਕੇ ਹਮਦਰਦ, ਉਹਨਾਂ ਦੇ ਸੀਨੇ ਵਿੱਚ ਮਤਲਬ ਜਿਹਾ ਦਿਸਦਾ ਹੈ। ਜਦੋਂ ਹਰ ਚੀਜ਼ ਨੂੰ ਆਪਾਂ ਉਸੇ ਦੇ ਬਰਾਬਰ ਖੜਾ ਕਰਕੇ ਦੇਖਦੇ ਹਾਂ, ਚਾਹੇ ਕਿਸੇ ਨੇ ਕੋਈ ਗਲਤੀ ਕੀਤੀ ਹੈ, ਤਾਂ ਉਹਨੂੰ ਆਪਣੇ ਆਪ ਨੂੰ ਵੀ ਉੱਥੇ ਖੜਾ ਕਰਕੇ ਦੇਖਦੇ ਹਾਂ ਉਸ ਹਾਲਾਤਾਂ ਦੇ ਵਿੱਚ, ਉਸ ਸਥਿਤੀ ਦੇ ਵਿੱਚ, ਤਾਂ ਫਿਰ ਸਭ ਹੀ ਮਤਲਬਖੋਰ ਲੱਗਦੇ ਹੈ। ਆਪਣਾਪਨ ਦਿਖਾਉਂਦੇ ਨੇ ਜੋ ਬਣ ਕੇ ਹਮਦਰਦ, ਉਹਨਾਂ ਦੇ ਸੀਨੇ ਵਿੱਚ ਮਤਲਬ ਜਿਹਾ ਦਿਸਦਾ ਹੈ। ਪੱਥਰ ਦੇ ਇਸ ਦੌਰ ਦੇ ਵਿੱਚ ਇਨਸਾਨੀਅਤ ਮਰ ਚੱਲੀ, ਹਰ ਰੂਹ ਦੇ ਵਿਹੜੇ ਵਿੱਚ ਮਤਲਬ ਜਿਹਾ ਦਿਸਦਾ ਹੈ। ਵਾਅਦੇ ਜਿਹੜੇ ਕਰਦੇ ਨੇ ਅੰਬਰ ਤੋਂ ਤਾਰੇ ਤੋੜਨ ਦੇ, ਉਹਨਾਂ ਦੇ ਮਨ ਵਿੱਚ ਮਤਲਬ ਜਿਹਾ ਦਿਸਦਾ ਹੈ ਕਿ ਰੋਣਾ ਸਾਨੂੰ ਇਸਦਾ ਕਿ ਗਿਲਾ ਕਰੀਏ ਕਿਸੇ ਤੋਂ, ਆਪਣੇ ਹੀ ਤਰੀਕੇ ਵਿੱਚ ਮਤਲਬ ਜਿਹਾ ਦਿਸਦਾ ਹੈ। ਦਿਲਾਂ ਦੇ ਉੱਤੇ ਪੈ ਗਏ ਰਿਸ਼ਤਿਆਂ ਦੇ ਜੋ ਪਾੜੇ ਨੇ, ਉਹਨਾਂ ਦੀ ਤੜਫ ਵਿੱਚ ਮਤਲਬ ਜਿਹਾ ਦਿਸਦਾ ਹੈ। ਸੁਰਖ ਲਾਲੀ ਹੈ ਅੱਖਾਂ ਅੰਦਰ ਜਾਂ ਹੰਝੂਆਂ ਦਾ ਪਹਿਰਾ ਹੈ, ਹਰ ਇੱਕ ਨਜ਼ਾਰੇ ਵਿੱਚ ਮਤਲਬ ਜਿਹਾ ਦਿਸਦਾ ਹੈ। ਬਣ ਕੇ ਜੋ ਬੈਠੇ ਨੇ ਰੈਬਰ ਗਰੀਬ ਲੋਕਾਂ ਦੇ, ਉਹਨਾਂ ਦੇ ਝੰਡੇ ਵਿੱਚ ਮਤਲਬ ਜਿਹਾ ਦਿਸਦਾ ਹੈ। ਛੁਪਾਉਂਦਾ ਫਿਰਦਾ ਹੈ ਜੋ ਭਿੰਦਿਆ ਆਪਣੀ ਹਕੀਕਤ ਨੂੰ, ਉਹਦੇ ਵੀ ਪਰਦੇ ਪਿੱਛੇ ਮਤਲਬ ਜਿਹਾ ਦਿਸਦਾ ਹੈ। ਦੁਆਵਾਂ ਦੇ ਕੇ ਜੋ ਅਕਸਰ ਬੁਲਾਉਂਦੇ ਨੇ ਮਹਿਫਲ ਵਿੱਚ, ਉਹਨਾਂ ਦੇ ਬੁਲਾਵੇ ਵਿੱਚ ਮਤਲਬ ਜਿਹਾ ਦਿਸਦਾ ਹੈ। ਜਗਾਉਂਦੇ ਨੇ ਜੋ ਰਾਹਾਂ 'ਤੇ ਦੀਵੇ ਪਿਆਰ ਮੁਹੱਬਤ ਦੇ, ਉਹਨਾਂ ਦੇ ਵੀ ਉਜਾਲੇ ਵਿੱਚ ਮਤਲਬ ਜਿਹਾ ਦਿਸਦਾ ਹੈ। ਆਖਿਰ 'ਚ ਹੈ ਕਿ ਜ਼ਮਾਨੇ ਦੀ ਭੀੜ ਵਿੱਚ ਜੋ ਸਾਡਾ ਹੱਥ ਫੜਦੇ ਨੇ, ਉਹਨਾਂ ਦੇ ਸਹਾਰੇ ਵਿੱਚ ਮਤਲਬ ਜਿਹਾ ਦਿਸਦਾ ਹੈ। ਲਿਖੀ ਜਾਵੇ ਜੋ ਕਵਿਤਾ ਭਾਰਜ ਕਿਸੇ ਦੀ ਯਾਦ ਵਿੱਚ, ਉਸੇ ਸ਼ੇਰ ਦੇ ਹਰਫ ਵਿੱਚ ਮਤਲਬ ਜਿਹਾ ਦਿਸਦਾ ਹੈ, ਉਸੇ ਸ਼ੇਰ ਦੇ ਅੱਖਰ ਵਿੱਚ ਮਤਲਬ ਜਿਹਾ ਦਿਸਦਾ ਹੈ। ਜੀ ਦੋਸਤੋ, ਇਸ ਦੇ ਨਾਲ ਹੀ ਸਮਾਪਤੀ ਕਰਦੇ ਹਾਂ ਅਤੇ ਨਾਲ ਤੁਹਾਡੇ ਸੁਨੇਹਾਂ ਦੀ ਜਿਹੜੀ ਹੈ ਹਾਮੀ ਭਰ ਕੇ ਫਿਰ ਆਗਿਆ ਲੈਂਦੇ ਹਾਂ। ਅੱਜ ਇੰਨਾ ਕੁ ਕਬੂਲ ਕਰਨਾ। ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਅਤੇ ਆਪਣੇ ਇਸੇ ਤਰ੍ਹਾਂ ਹੀ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਭੇਜੀ ਹੈ, ਅਤੇ ਗੁਲਾਬ ਦੇ ਫੁੱਲ ਭੇਜੇ ਨੇ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2, ਮੁਕੱਦਰ ਬਾਈ ਜੀ ਸਤਿ ਸ਼੍ਰੀ ਅਕਾਲ ਪਿਆਰਿਆਂ ਨੂੰ ਕਹਿੰਦੇ ਨੇ ਪਿਆਰਿਓ, ਅਤੇ ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ਼੍ਰੀ ਅਕਾਲ, ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ, ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਦੋਸਤਾਂ ਨੂੰ, ਅਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ, ਉਹਨਾਂ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਫਿਨਲੈਂਡ ਤੋਂ। ਸਾਰੇ ਦੁਆਬਾ ਰੇਡੀਓ ਸੁਣਨ ਵਾਲੇ ਮਿੱਤਰਾਂ ਨੂੰ, ਦੋਸਤਾਂ ਨੂੰ, ਸੱਜਣਾਂ ਨੂੰ, ਪਿਆਰਿਆਂ ਨੂੰ। ਅਤੇ ਜੀਰਾ ਸਾਹਿਬ ਲਿਖਦੇ ਨੇ, ਰਜਿੰਦਰ ਜੀਰਾ ਜੀ, ਭੁਪਿੰਦਰ ਭਾਰਤ ਜੀ, ਅਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ। ਅਤੇ ਜੀਰਾ ਸਾਹਿਬ ਲਿਖਦੇ ਨੇ ਕਿ ਭਾਅ ਜੀ, ਸਾਡੀ ਕੁੜਮਣੀ ਦੇ 14,000 ਮਰਨ ਤੋਂ ਬਾਅਦ ਘਰੋਂ ਮਿਲਿਆ ਸੀ ਜੀ, ਅਤੇ ਇਹ ਸੀ ਨੋਟਬੰਦੀ। ਔਜਲਾ ਸਾਹਿਬ ਕਹਿੰਦੇ ਨੋਟਬੰਦੀ ਵੇਲੇ ਤੋਂ ਪਹਿਲਾਂ ਜਿਹੜਾ ਸੀ ਡਾਲਰਾਂ ਦੇ ਵਿੱਚ ਰੱਖਣੀ ਚਾਹੀਦੀ ਸੀ ਕਰੰਸੀ। ਰਾਜਨ ਵੀਰ ਜੀ, ਗੁਰੀਮਾਨ ਜੀ ਕਹਿੰਦੇ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਭਾਅ ਜੀ, ਨੋਟਬੰਦੀ ਤੋਂ 3 ਸਾਲ ਪਹਿਲਾਂ ਬਾਅਦ ਦੀ ਗੱਲ ਹੈ, ਜੀਰਾ ਜੀ ਕਹਿੰਦੇ ਹੈ। ਗੁਰੀ ਜੀ ਕਹਿੰਦੇ ਹੈ, ਸੁਰਜੀਤ ਭਾਰਤ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਰਜਿੰਦਰ ਜੀਰਾ ਜੀ, ਅਤੇ ਰਾਜਨ ਸੈਣੀ ਜੀ, ਗੁਰੀਮਾਨ ਜੀ ਨੂੰ ਸਤਿ ਸ਼੍ਰੀ ਅਕਾਲ, ਅਤੇ ਹਾਲ ਚਾਲ ਪੁੱਛ ਰਹੇ ਨੇ ਆਪਣੇ ਜੀਰਾ ਸਾਹਿਬ ਵੀ, ਅਤੇ ਗੁਰੀ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਭ ਨੂੰ ਜੀ, ਨਾਮ ਲਿਖ ਕੇ ਇਕੱਲੇ ਇਕੱਲੇ ਦਾ ਜੀ। ਅਤੇ ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਹੈਗਾ ਜੀ ਆਪਣਾ, ਔਜਲਾ ਸਾਹਿਬ ਲਿਖਦੇ ਨੇ, ਤੁਹਾਡੇ ਤਾਂ ਕਹਿੰਦੇ ਹੁੰਦਲ ਇਹ ਹੀ ਸਿਖਾ ਰਿਹਾ ਸੀ ਜੀ, ਮਤਲਬ ਕਿ ਉੱਥੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਫੜਿਆ ਗਿਆ, ਉਹਨਾਂ ਦਾ ਜ਼ਿਕਰ ਕਰ ਰਹੇ ਨੇ ਔਜਲਾ ਸਾਹਿਬ। ਅਤੇ ਅਗਲਾ ਸੁਨੇਹਾ ਹੈਗਾ ਜੀ ਆਪਣੇ ਕੋਲ ਪੁੱਜਿਆ, ਸਤਨਾਮ ਸਿੰਘ ਜਾਣੀਆਂ ਚਾਲ ਜੀ ਲਿਖਦੇ ਹੈ ਕਿ ਨਹੀਂ, ਔਜਲਾ ਸਾਹਿਬ ਦਾ ਸੁਨੇਹਾ, ਹੋ ਸਕਦਾ ਸਰਕਟ ਹਾਊਸ ਵੀ ਕਹਿੰਦੇ ਦੱਬਿਆ ਹੋਇਆ ਹੋਵੇ। ਅਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ, ਸੈਣੀ ਸਾਹਿਬ ਮੋਦੀ ਜੀ ਤਾਂ ਕਹਿੰਦੇ ਭਗਵਾਨ ਆ ਜੀ, ਉਸਦਾ ਕੋਈ ਦੋਸ਼ ਨਹੀਂ ਹੈ ਜੀ। ਅਤੇ ਗੁਰੀਮਾਨ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਆਪਣੇ ਸਤਨਾਮ ਜੀ ਨੇ ਵੀ। ਔਜਲਾ ਸਾਹਿਬ ਲਿਖਦੇ ਨੇ, ਬੀਬੀ ਹੁਣ ਪ੍ਰਚਾਰ ਕਰੇਗੀ ਉਹ ਪੈਸੇ ਦਾ ਜੀ। ਅਤੇ ਗੁਰੀ ਜੀ ਲਿਖਦੇ, ਸੈਣੀ ਵੀਰ ਜੀ, ਡਰਾਈਵਰ ਦੇ ਬਿਆਨਾਂ ਤੋਂ ਬਾਅਦ ਅਕਾਲੀਆਂ ਦੀ ਥੂ ਥੂ ਹੋ ਗਈ ਹੈ ਜੀ। ਅਕਾਲੀ ਇਹਨੇ ਅੱਗੇ ਨਹੀਂ ਆਉਂਦੇ ਇੰਨੇ ਜਿੰਨੇ ਇਸ ਧਰਤੀ ਦੇ ਵਿੱਚ ਵੜਦੇ ਜਾ ਰਹੇ ਆ। ਬਹਿਰੀਨ ਵਾਲੀ ਬੀਬੀ ਜੀ ਤਾਂ ਕਹਿੰਦੇ ਹੁਣ ਪੰਜਾਬ ਦੇ ਵਿੱਚ ਸੈਂਟਰ ਆਫ ਅਟਰੈਕਸ਼ਨ ਬਣੇ ਹੋਏ ਆ ਜੀ। ਸੈਣੀ ਵੀਰ ਜੀ, ਹੰਕਾਰਿਆ ਹੋਇਆ ਹਰ ਬੰਦਾ, ਮਾੜੀ ਕੀਤੀ ਕਿਸੇ ਦੇ ਵੀ ਪਰ ਭੁਗਤਣੀ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਪਾਰਟੀ ਨੂੰ ਭੁਗਤਣੀ ਪੈਣੀ ਹੈ ਜੀ। ਗੁਰੀ ਜੀ ਅੱਗੇ ਲਿਖਦੇ ਆ ਕਿ ਸੈਣੀ ਵੀਰ ਜੀ, ਸ਼ਾਇਦ ਪੱਕਾ ਨਹੀਂ ਪਰ ਹੋ ਸਕਦਾ ਹੈ ਕਿ SGPC ਦੀ ਵੋਟਾਂ ਕਰਵਾਉਣ ਦੇ ਲਈ ਇਹ ਕੰਮ ਹੋਇਆ ਹੈ ਜੀ, ਮਤਲਬ ਹੋ ਸਕਦਾ ਹੈ। ਬਿਲਕੁਲ ਆ ਜੀ, ਉਹ ਸਾਰੀਆਂ ਚੀਜ਼ਾਂ ਚਾਲਾਂ ਚੱਲੀਆਂ ਜਾਂਦੀਆਂ ਨੇ। ਤੇ ਇਸੇ ਤਰ੍ਹਾਂ ਓਜਰਾ ਸਾਹਿਬ ਕਹਿੰਦੇ ਐ ਐਕਸਪਾਇਰੀ ਦਵਾਈ ਅਸਰ ਕਰਦੀ ਹੈ ਜੀ। ਤੇ ਮਾਮਾ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ, ਤੇ ਸੋਹਣਾ ਪ੍ਰੋਗਰਾਮ ਚੱਲ ਰਿਹਾ ਹੈ। ਗੁਰੂ ਜੀ ਕਹਿੰਦੇ ਬਾਈ ਸਾਡੇ ਨਾਭੇ ਦਾ ਉਹ ਸੈਣੀ ਸਾਹਿਬ ਇਹ ਦੇਵਮਾਨ ਸਿਰੇ ਦੀ, ਚਲੋ ਕਾਹਤੋਂ ਆਪਾਂ ਕਹਿਣਾ ਕਿਸੇ ਨੂੰ ਇੱਦਾਂ, ਹਰ ਕਿਸੇ ਦੇ ਵਿਚਾਰ ਨੇ ਜੀ। ਤੇ ਇਸ ਬੰਦੇ ਨੇ ਤਾਂ ਕਹਿੰਦੇ ਆਪਣੇ ਦਫ਼ਤਰ ਦਾ 3 ਸਾਲਾਂ ਦੀ ਕਿਰਾਇਆ ਨਹੀਂ ਦਿੱਤਾ ਕਹਿੰਦੇ ਜੀ, ਤੇ ਆਪਣੇ ਗੁਆਂਢੀ ਦਾ ਦੁੱਖ ਨਹੀਂ ਪੁੱਛਿਆ। ਦੇਵਮਾਨ ਦੇ ਗੁਆਂਢੀ ਦਾ ਜਿਹੜਾ ਮਦਦ ਮੈਂ ਆਪ ਦਿੱਤੀ ਹੈ ਜੀ ਉਹਨੂੰ ਕਹਿੰਦੇ। ਇਸੇ ਤਰ੍ਹਾਂ ਮੁਹੰਮਦ ਜੀ ਲਿਖਦੇ ਰੇਡੀਓ ਦੁਆਬਾ ਲਾਈਵ, ਖੂਬਸੂਰਤ ਲਾਈਵ ਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ, ਸਤਿ ਸ਼੍ਰੀ ਅਕਾਲ ਜੀ ਤੇ ਸਤਿ ਸ਼੍ਰੀ ਅਕਾਲ ਵੀਰ ਗੁਰੀਮਾਨ ਜੀ। ਗੁਰੂ ਜੀ ਕਹਿੰਦੇ ਬਾਕੀ ਸੈਣੀ ਸਾਹਿਬ ਬੀਬੀ ਦੇ ਮਸਲੇ ਨੇ SGPC ਨੂੰ ਕਹਿੰਦੇ ਛੱਡਿਆ ਹੀ ਨਹੀਂ ਕਿਸੇ ਅੱਗੇ ਖੜੇ ਹੋਣ ਦੇ ਲਈ। ਤੇ ਮੈਂ ਤਾਂ ਕਹਿੰਦੇ ਪਹਿਲਾਂ ਹੀ ਦੱਸਿਆ ਦੇਵਮਾਨ ਨੂੰ, ਪਤਾ ਚੱਲ ਗਿਆ ਵੋਟਾਂ ਨੇੜੇ ਆ ਹੁਣ ਤੇ ਇਹਨਾਂ ਨੇ ਬਾਂਦਰ ਨਾਚ ਕਰਨਾ ਹੈ, ਬਾਕੀ ਟਿਕਟ ਨਹੀਂ ਮਿਲਣੀ ਦੇਵਮਾਨ ਨੂੰ ਕਹਿੰਦੇ। ਗੁਰੂ ਜੀ ਕਹਿੰਦਾ ਕਿ ਔਜਲਾ ਵੀਰ ਜੀ ਇਹੋ ਗੱਲ ਮੈਂ ਕਰਦਾ, ਚੈਨਲਾਂ ਦੀ ਪੋਸਟਾਂ ਦੇ ਉੱਤੇ ਕਿਸੇ ਕੋਲ ਮੁੱਦੇ ਹੀ ਨਹੀਂ ਆ, ਤੇ ਬਸ ਜਾਂ ਬੀਬੀਆਂ ਨੂੰ ਪੈਸੇ ਦੱਸੀ ਜਾਣੇ ਆ ਜਾਂ ਹੋਰਾਂ ਨੂੰ ਭੰਡੀ ਜਾਣਾ ਹੈ, ਹੋਰ ਮੁੱਖ ਮੰਤਰੀ ਪੱਲੇ ਹੈ ਹੀ ਕੁਝ ਨਹੀਂ ਹੈ ਕਹਿੰਦੇ। ਸੈਣੀ ਸਾਹਿਬ ਭਾਲ ਵੀ ਕਹਿੰਦੇ ਸੈਂਟਰ ਸਰਕਾਰ ਹੀ ਰਹੀ ਹੈ, ਤੇ ਦੂਜਾ ਮਿਆਂਮਾਰ ਦੇ ਵਿੱਚੋਂ ਵੀ ਜਿਹੜਾ CIA ਦਾ ਜਿਹੜਾ ਸੀਗਾ ਆਪਣਾ ਜਾਸੂਸ ਸੀਗਾ ਫੜਿਆ ਸੀ, ਉਹ ਵੀ ਤਾਂ ਮੋਦੀ ਸਾਹਿਬ ਨੇ 3 ਮਹੀਨੇ ਦੇ ਵਿੱਚ ਛੱਡ ਦਿੱਤਾ, ਤੇ ਮੋਦੀ ਤਾਂ ਅਮਰੀਕਾ ਅੱਗੇ ਨੀਵਾਂ ਵੀ ਪੈ ਗਿਆ। ਕਹਿੰਦੇ ਨੇ ਆਪਣੇ ਲੈ 10 ਪਰਿਵਾਰ ਵਾਰਿਆ ਨਹੀਂ, ਦੂਜਾ ਪਰਿਵਾਰ ਵਸਾ ਲਿਆ ਮਾਨ ਸਾਹਿਬ ਨੇ, ਤੇ ਇੰਟਰਟੇਨਮੈਂਟ ਛੱਡਿਆ ਕਿੱਥੇ ਹੈ ਹੁਣ, ਸਟੇਜਾਂ ਦੇ ਉੱਤੇ ਜਾ ਕੇ ਵੀ ਤਾਂ ਕਹਿੰਦੇ ਲੋਕਾਂ ਨੂੰ ਇੰਟਰਟੇਨਮੈਂਟ ਹੀ ਕਰਦੇ ਹੈ, ਤੇ ਭੰਡਗੀਰੀ ਕਦੇ ਵੀ ਕਹਿੰਦੇ ਨਹੀਂ ਛੱਡੀ ਗਈ ਮਾਨ ਸਾਹਿਬ ਦੇ ਕੋਲੋਂ, ਤੇ ਨਾ ਸ਼ਰਾਬ ਛੱਡੀ ਗਈ ਕਹਿੰਦੇ ਜੀ। ਤੇ ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਐ ਸ਼੍ਰੀ ਅਨੰਦਪੁਰ ਸਾਹਿਬ ਸੜਕ ਬਣਾਉਣ ਦੇ ਮਾੜੇ ਹਰਜੋਤ ਬੈਂਸ ਨੇ ਵੀ ਕਹਿੰਦੇ ਨੇ ਕਿ 17 ਪਿੰਡਾਂ ਦਾ ਰਿਕਾਰਡ ਵੀ ਅੱਗ ਲਾ ਦਿੱਤਾ, ਤੇ ਹੁਣ ਰਿਕਾਰਡ ਹੈ ਹੀ ਨਹੀਂ ਹੈ ਬਿਲਕੁਲ। ਕਹਿੰਦੇ ਪਲਾਟ ਕੀਤੀਆਂ ਜਾਂਦੀਆਂ ਨੇ ਜੀ, ਤੇ ਹੁਣ ਤਾਂ ਕਹਿੰਦੇ ਸਭ ਕੁਝ ਆਨਲਾਈਨ ਦੇ ਵਿੱਚ ਕੰਪਿਊਟਰ ਦੇ ਵਿੱਚ ਫੀਡ ਨਹੀਂ ਕਰਦੇ। ਔਜਲਾ ਸਾਹਿਬ ਇਹ ਆਪਣੇ ਵਾਲਾ ਸਿਸਟਮ ਥੋੜ੍ਹੀ ਹੈ ਜੀ, ਉੱਤੇ ਕਹਿ ਦੇਣਗੇ ਜੀ ਅਜੇ ਚਾੜਿਆ ਹੀ ਨਹੀਂ ਸੀ ਜੀ। ਗੁਰੀਮਾਨ ਜੀ ਕਹਿੰਦੇ ਸੈਣੀ ਸਾਹਿਬ ਅੱਜ DIG ਚਾਹਲ ਦੀ ਇੰਟਰਵਿਊ ਦੇਖੀ ਹੈ ਜੀ, ਉਹ ਤੇ ਦੱਸ ਰਹੇ ਆ ਕਿ ਹੁਣ ਬੱਚੇ ਕੁਝ ਨਹੀਂ ਰੋਲਾ ਪਾਉਣਗੇ, ਕਿਉਂਕਿ ਅਸੀਂ ਸਾਰੀ ਵੀਡੀਓ ਸਟੂਡੈਂਟਸ ਨੂੰ ਜਿਹੜਾ ਵਿਖਾਈ ਹੈ, ਤੇ ਜੋ ਸਟੂਡੈਂਟਸ ਦਾ ਰੋਲਾ ਮੈਨੇਜਮੈਂਟ ਦੇ ਨਾਲ ਉਹ ਅਸੀਂ ਸਾਰੀ ਸੁਲਝਾ ਦਿੱਤਾ ਹੈ ਜੀ ਸਾਰਾ ਹੀ ਕਹਿੰਦੇ, ਮਾਮਲਾ ਚੁੱਪ ਹੋ ਗਿਆ ਕਹਿੰਦੇ ਮਤਲਬ। ਬਾਕੀ ਕਹਿੰਦੇ ਲਵਲੀ ਯੂਨੀਵਰਸਿਟੀ ਦੇ ਮਾਲਕ ਜਿਹੜੇ ਨੇ ਇੰਸ਼ੋਰੈਂਸ ਸਾਰਿਆਂ ਨੇ ਹੀ ਕਹਿੰਦੇ ਉਹ ਆਪਣਾ ਖਰਚਾ ਕਵਰ ਕਰ ਲੈਣਗੇ, ਪਰ ਬੱਚੇ ਜਿਹੜੇ ਵੀਡੀਓ ਦੇ ਵਿੱਚ ਦਿਖ ਰਹੇ ਹੈ ਭੰਨ ਤੋੜ ਕਰਦੇ ਹੋਏ, ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਜ਼ਰੂਰ ਹੈ, ਤੇ ਯੂਨੀਵਰਸਿਟੀ ਜਿਹੜਾ ਇੰਡਸਟਰੀਅਲ ਜਿਹੜਾ ਤੰਗ ਕਰੇਗੀ ਜੀ ਅੰਦਰ ਖਾਤੇ ਕਹਿੰਦੇ ਨੇ ਜੀ, ਇਨਡਾਇਰੈਕਟਲੀ ਜਿਹੜਾ ਹੈ ਤੰਗ ਕਰੇਗੀ ਡਾਇਰੈਕਟਲੀ ਨਹੀਂ। ਗੁਰੀਮਾਨ ਜੀ ਕਹਿੰਦੇ ਕੋਈ ਸ਼ੱਕ ਨਹੀਂ ਲਵਲੀ ਦੇ ਵਿੱਚ ਹਾਲਾਤ ਬਹੁਤ ਮਾੜੇ ਬਣੇ ਆ, ਤੇ ਦਮ ਹੈ ਨਹੀਂ BJP ਦੀ ਰੈਲੀ ਦੇ ਵਿੱਚ, ਕੋਈ ਸ਼ੱਕ ਨਹੀਂ ਜੀ। ਤੇ ਧੰਨਵਾਦ ਰਾਜਨ ਸੈਣੀ ਵੱਡੇ ਵੀਰ ਜੀ, ਕੋਈ ਨਾ ਬਾਈ ਜੀ ਵੱਡੇ ਵੀਰ ਸੈਣੀ ਸਾਹਿਬ ਨੂੰ ਟੋਕਣੇ ਅਤੇ ਰੋਕਣੇ ਦਾ ਦਿਲ ਨਹੀਂ ਮੰਨਦਾ ਜੀ, ਬਾਅਦ 'ਚੋਂ ਕਰ ਲਿਆ ਕਰੋ, ਕੋਈ ਗੱਲ ਨਹੀਂ ਵਾਰੀ ਸਿਰ ਕਰ ਲਿਆ ਕਰੋ ਜੀ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀਮਾਨ ਫਿਰ ਜੀ, ਵੀਰ ਜੀ ਕਹਿੰਦੇ ਨੇ ਕੱਲ੍ਹ ਕਿੱਥੇ ਰਹਿ ਗਏ ਤੁਸੀਂ ਜੀ, ਅਤੇ ਗੁਰੂ ਜੀ ਕਹਿੰਦੇ ਵੀਰ ਜੀ ਸ਼ਾਰਟ ਟਿਕ ਨਹੀਂ ਚੱਲ ਰਹੇ, ਕੰਮ ਘੱਟ ਹੈ ਜੀ ਕਹਿੰਦੇ, ਬਸ ਟੈਂਸ਼ਨ 'ਚ ਆ, ਕ੍ਰੀਏਟ ਹੋ ਜਾਂਦੀ ਹੈ ਕਦੇ ਕਦੇ ਕਹਿੰਦੇ ਜੀ, ਫਿਰ ਸਰ ਸਿਰ ਦੁਖਦਾ ਸੀ ਜੀ, ਅਤੇ ਅੱਜ ਥੋੜ੍ਹਾ ਜਿਹਾ ਕਹਿੰਦੇ ਠੀਕ ਆ ਹੁਣ ਜੀ ਕਹਿੰਦੇ ਜੀ, ਸਿਹਤ ਠੀਕ ਨਹੀਂ ਕਹਿੰਦੇ ਜੀ ਸੀਗੀ ਕੱਲ੍ਹ। ਅਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਓਕੇ ਪਲੀਜ਼ ਟੇਕ ਕੇਅਰ ਜੀ, ਅਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਰਜਿੰਦਰ ਜੀਰਾ ਜੀ ਨੂੰ, ਰਾਜਨ ਸੈਣੀ ਜੀ ਨੂੰ। ਅਤੇ ਹਾਂਜੀ ਹਾਂਜੀ ਧੰਨਵਾਦ ਵੀਰ ਜੀ, ਗੁਰੂ ਜੀ ਕਹਿੰਦੇ ਆ, ਅਤੇ ਸਾਰੇ ਦੋਸਤਾਂ ਦੇ ਸੁਨੇਹੇ ਆਪਾਂ ਕਰ ਹੀ ਦਿੱਤੇ ਤਕਰੀਬਨ, ਆਵਾਜ਼ ਵਿੱਚ ਟੁੱਟੀ ਸੀ ਉਹ ਦਰੁਸਤ ਕਰ ਲਈ ਗਈ, ਸ਼ੁਕਰੀਆ ਦੋਸਤਾਂ ਦਾ ਸੁਚੇਤ ਕਰਨ ਦੇ ਲਈ। ਅਤੇ ਗੁਰੀਮਾਨ ਜੀ ਕਹਿੰਦੇ ਠੀਕ ਹੈ ਹੁਣ, ਅਤੇ ਲਓ ਦੋਸਤੋ ਫਿਰ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਅਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ, ਇੱਥੇ ਫਤਿਹ ਸਾਂਝੀ ਕਰਦੇ ਹਾਂ, ਅਤੇ ਕੱਲ੍ਹ ਨੂੰ ਮਿਲਦੇ ਹਾਂ ਭਾਰਤੀ ਸਮੇਂ ਦੇ ਅਨੁਸਾਰ ਫਿਰ ਤੋਂ 9:30 ਵਜੇ। ਦੁਬਾਰਾ ਤੋਂ ਨਵਾਂ ਨਵੇਲਾ ਕੁਝ ਲੈ ਕੇ ਤੇ ਗੱਲਾਂ ਬਾਤਾਂ ਕਰਾਂਗੇ, ਇਸੇ ਤਰ੍ਹਾਂ ਚਰਚਾਵਾਂ ਹੋਣਗੀਆਂ ਤੇ ਕੁਝ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਪਾਵਾਂਗੇ ਜੀ। ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਪਿਆਰ ਭਈ ਤੈਨੇ ਕੀ, ਭੁਪਿੰਦਰ ਭਾਰਾ ਵੱਲੋਂ ਸਤਿ ਸ਼੍ਰੀ ਅਕਾਲ।

ਉਹ ਅਖਬਾਰ ਦੀ ਵੀ ਜਿਹੜੀ ਪੇਸ਼ ਕੀਤੀ ਹੈ ਜਿਨ੍ਹਾਂ ਦੇ ਵਿੱਚ ਆਜ਼ਾਦੀ ਦਿਹਾੜੇ ਦੇ ਉੱਤੇ ਦਿੱਤੇ ਗਏ ਪੂਰੇ ਪੰਨੇ ਦੇ ਇਸ਼ਤਿਹਾਰ ਛਪੇ ਹੋਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਇਸ਼ਤਿਹਾਰ ਅਦਾਲਤੀ ਹੁਕਮਾਂ ਦੇ ਉਲਟ ਜਾ ਕੇ ਜਨਤਾ ਦੇ ਪੈਸੇ ਦੀ ਜਿਹੜੀ ਹੈ ਅਣਉਚਿਤ ਵਰਤੋਂ ਕਰਨ ਦੀ ਕੋਸ਼ਿਸ਼ ਨੇ। ਅਦਾਲਤ ਨੇ ਨੋਟ ਕੀਤਾ ਕਿ 1 ਸਤੰਬਰ ਨੂੰ ਸੂਬਾ ਸਰਕਾਰ ਦੇ ਵੱਲੋਂ ਦਾਇਰ ਕੀਤੀ ਗਈ ਅਪੀਲ SLP ਵਿਚ ਰਜਿਸਟਰੀ ਦੇ ਵੱਲੋਂ ਲਗਾਈਆਂ ਗਈਆਂ ਤਰੁੱਟੀਆਂ ਨੂੰ ਹਾਲੇ ਤੱਕ ਦੂਰ ਨਹੀਂ ਕੀਤਾ ਗਿਆ। ਪਟੀਸ਼ਨਰਾਂ ਨੇ ਦੋਸ਼ ਲਾਇਆ ਕਿ ਸਰਕਾਰ ਮਾਮਲੇ ਨੂੰ ਲਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਉੱਤੇ ਬੈਂਚ ਨੇ ਸਖ਼ਤ ਰੁੱਖ ਜਿਹੜਾ ਅਪਣਾਉਂਦਿਆਂ ਕਿਹਾ ਕਿ ਜਿੱਥੇ ਸਾਰੇ ਲੱਖਾਂ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਹਿੱਤ ਜੁੜੇ ਹੋਣ ਉੱਥੇ ਸਰਕਾਰ ਤੋਂ ਕਾਨੂੰਨੀ ਚਾਰਾਜੋਈ ਦੇ ਵਿੱਚ ਤੇਜ਼ੀ ਦੀ ਉਮੀਦ ਕੀਤੀ ਜਾਂਦੀ ਹੈ, ਨਾ ਕਿ ਢਿੱਲ ਦੀ। ਅੱਜ ਤੱਕ ਮੁੱਖ ਸਕੱਤਰ ਵੱਲੋਂ ਅਦਾਲਤੀ ਹੁਕਮਾਂ ਦੀ ਪਾਲਣਾ ਸੰਬੰਧੀ ਕੋਈ ਹਲਫ਼ਨਾਮਾ ਦਾਇਰ ਜਿਹੜਾ ਨਹੀਂ ਕੀਤਾ ਗਿਆ। ਬੈਂਚ ਨੇ ਸਪਸ਼ਟ ਕਰ ਦਿੱਤਾ, ਹਾਲਾਂਕਿ ਅਸੀਂ ਅਪੀਲ ਕਰਨ ਦੇ ਸਰਕਾਰ ਦੇ ਕਾਨੂੰਨੀ ਹੱਕ ਦਾ ਸਤਿਕਾਰ ਕਰਦੇ ਹਾਂ, ਪਰ ਇਹ ਹੱਕ ਨਿਰਪੱਖ ਤਰੀਕੇ ਨਾਲ ਵਰਤਿਆ ਜਾਣਾ ਚਾਹੀਦਾ ਅਤੇ ਇਸ ਮਕਸਦ ਦੇ ਲਈ ਅਦਾਲਤੀ ਕਾਰਵਾਈ ਨੂੰ ਅਣਮਿੱਥੇ ਸਮੇਂ ਦੇ ਲਈ ਨਹੀਂ ਜਿਹੜਾ ਟਾਲਿਆ ਜਾ ਸਕਦਾ। ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਕੋਈ ਵਿਸ਼ੇਸ਼ ਰਾਹਤ ਜਾਂ ਸਟੇ ਨਹੀਂ ਮਿਲਦਾ ਤਾਂ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਦੇ ਸਾਹਮਣੇ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋ ਕੇ ਜਵਾਬਦੇਹੀ ਜਿਹੜੀ ਹੈ ਦੇਣੀ ਪਵੇਗੀ। ਦੂਸਰੇ ਪਾਸੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਖਬਰ ਫੈਲੀ, ਆਡੀਓ ਤੇ ਖਬਰਾਂ ਬਿਲਕੁਲ ਝੂਠੀਆਂ ਦੱਸੀਆਂ ਨੇ। ਵਰਦੀ ਪਾ ਕੇ ਸਫ਼ਰ ਨਾ ਕਰਨ ਦੀ ਅਫਵਾਹ ਜਿਹੜੀ ਹੈ ਪੰਜਾਬ ਪੁਲਿਸ ਦਾ ਐਕਸ਼ਨ ਉਹਦੇ ਉੱਤੇ ਹੋਇਆ। ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖਬਰਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਜਿਨ੍ਹਾਂ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੁਲਿਸ ਹੈੱਡਕੁਆਟਰ ਦੇ ਵੱਲੋਂ ਮੁਲਾਜ਼ਮਾਂ ਨੂੰ ਡਿਊਟੀ ਦੇ ਉੱਤੇ ਆਉਂਦੇ ਜਾਂਦੇ ਸਮੇਂ ਵਰਦੀ ਨਾ ਪਾਉਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ। ਪੁਲਿਸ ਵਿਭਾਗ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਝੂਠੀ ਐਡਵਾਇਜ਼ਰੀ ਕਰਾਰ ਦਿੱਤਾ ਹੈ। ਅੰਮ੍ਰਿਤਸਰ ਦੇ ਵਿੱਚ ਜੋ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ। ਸ਼ਰਾਰਤਾਂ ਤੇ ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਹਰਜਿੰਦਰ ਸਿੰਘ ਧਾਮੀ ਨੇ ਚੁੱਪ ਤੋੜੀ ਹੈ ਤੇ ਸਾਹਮਣੇ ਆਏ ਨੇ, ਪਰ ਹੈਰਾਨੀ ਇਹ ਹੈ ਕਿ ਐਡੇ ਵੱਡੇ ਅਹੁਦੇ ਉੱਤੇ ਬੈਠੇ ਹੈ ਪਏ ਪ੍ਰੈਸ ਕਾਨਫਰੰਸ ਕਰਨ ਦੇ ਲਈ ਉਹਨਾਂ ਨੂੰ ਪੱਤਰਕਾਰ ਹੀ ਨਹੀਂ ਲੱਭੇ। ਇੱਕ ਵੀਡੀਓ ਪਾ ਕੇ ਤਾਂ ਉਹਨਾਂ ਨੇ ਆਪਣਾ ਬਿਆਨ ਦੇ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ

0: ਇਸ ਤੋਂ ਇਲਾਵਾ ਪ੍ਰਧਾਨ ਧਾਮੀ ਹੁਣਾਂ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਦੇ ਵਿਚ ਅਮਰਜੀਤ ਸਿੰਘ ਚਾਵਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਦਿੱਤਾ ਅਸਤੀਫ਼ਾ ਜਿਹੜਾ ਪ੍ਰਵਾਨ ਕਰ ਲਿਆ ਗਿਆ ਤੇ ਮਲਕੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਸਰਵਿਸ ਤੋਂ ਜਿਹੜਾ ਲਾਂਭੇ ਕਰਦਿਆਂ ਉਸਦੀ ਪੱਕੀ ਛੁੱਟੀ ਕਰ ਦਿੱਤੀ ਗਈ ਹੈ। ਇਸ ਦੇ ਦੌਰਾਨ ਉਨ੍ਹਾਂ ਸਾਫ਼ ਕੀਤਾ ਕਿ ਇੱਕ ਦੋ ਵਾਰ ਉਹ ਉਕਤ ਬੀਬੀ ਨੂੰ ਜ਼ਰੂਰ ਮਿਲੇ ਪਰ ਉਹ ਸਾਫ਼ ਕਰਦੇ ਨੇ ਕਿ ਬੀਬੀ ਕਿੱਥੋਂ ਆਈ ਹੈ, ਕੌਣ ਹੈ, ਇਸ ਨੂੰ ਲੈ ਕੇ ਜਿਹੜਾ ਆਇਆ ਇਸਦੀ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਮੁੱਢੋਂ ਨਹੀਂ ਸੀ। ਭਾਵੇਂ ਇੱਕ ਦੋ ਵਾਰ ਬੀਬੀ ਉਹਨਾਂ ਨੂੰ ਮਿਲੀ ਸੀ ਪਰ ਉਹਨਾਂ ਨੇ ਕਦੇ ਵੀ ਧੱਕੇਸ਼ਾਹੀ ਦੀ ਕੋਈ ਗੱਲ ਜਿਹੜੀ ਹੈ ਨਹੀਂ ਕੀਤੀ ਹੈ। ਜੇ ਬੀਬੀ ਮੇਰੇ ਕੋਲ ਆ ਕੇ ਕਹਿੰਦੀ ਕਿ ਮੇਰੇ ਨਾਲ ਗੱਲਬਾਤ ਗਲਤ ਕੰਮ ਹੋਇਆ ਤਾਂ ਹਰਜਿੰਦਰ ਸਿੰਘ ਧਾਮੀ ਕਦੇ ਵੀ ਚੁੱਪ ਰਹਿ ਕੇ ਬਰਦਾਸ਼ਤ ਨਹੀਂ ਸੀ ਕਰ ਸਕਦਾ ਤੇ ਬੀਬੀ ਨੇ ਅਜਿਹੇ ਕੋਈ ਵੀ ਗੱਲ ਮੇਰੇ ਨਾਲ ਨਹੀਂ ਕੀਤੀ ਤੇ ਬਾਕੀ ਸਾਰੇ ਮਾਮਲੇ ਦੀ ਜਾਂਚ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਤੇ 15 ਦਿਨਾਂ ਦੇ ਅੰਦਰ ਅੰਦਰ ਕਮੇਟੀ ਜਾਂਚ ਰਿਪੋਰਟ ਦੇਵੇਗੀ ਤੇ ਜਿਸ ਮਗਰੋਂ ਹੋਰ ਸਵਾਲਾਂ ਦਾ ਜਵਾਬ ਦਿੱਤੇ ਕਹਿੰਦੇ ਅੱਗੇ ਜਾਣਗੇ। ਲੋ ਦੋਸਤੋ, ਇਹ ਸੀ ਜੀ ਕੇਂਦਰ ਦੀਆਂ ਤੇ ਪੰਜਾਬ ਦੀਆਂ ਕੁਝ ਖਬਰਾਂ ਤੇ ਅੱਗੇ ਆਪਾਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਕਰਦੇ ਹਾਂ ਸ਼ੁਰੂਆਤ ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਕਿਵੇਂ ਲੰਘਿਆ ਦਿਨ?
1: ਠੀਕ ਹੈ ਜੀ, ਦਿਨ ਵਧੀਆ ਹੀ ਲੰਘਦੇ ਆ ਜੀ।
0: ਅੱਛਾ,
1: ਸਦਾ ਦਿਵਾਲੀ ਸਾਧ ਕੀ ਤੇ ਚਤੇ ਪੈਰ ਬਸੰਤ।
0: ਹਾਂਜੀ
1: ਭਾਰਤ ਸਾਹਿਬ, ਜਿਹੜੇ ਨਾ ਤੁਸੀਂ ਵਿੱਚ ਜਿਹੜਾ ਹੈਗਾ ਆ ਕੋਈ ਲਾਈਨਾਂ ਕੋਡ ਕੀਤੀਆਂ ਸੀ ਵੀ ਭਗਤ ਸਿੰਘ ਇਸ ਤਰੀਕੇ ਨਾਲ ਕਹਿੰਦਾ ਹੈ ਜੀ।
0: ਹਾਂਜੀ
1: ਸਰ, ਇੱਕ ਨਾ ਬਹੁਤ ਉੱਚ ਕੋਟੀ ਦੇ ਫਕੀਰ ਹੋਏ ਆ ਭੀਖਮ ਸ਼ਾਹ ਜੀ।
0: ਜੀ,
1: ਉਹਨਾਂ ਦੇ ਬੋਲ ਆ, ਉਹ ਕਹਿੰਦੇ ਭੀਖਾ ਬਾਤ ਅਗਮ ਕੀ।
0: ਜੀ,
1: ਅਗਮ ਕਹਿੰਦੇ ਪਰਮਾਤਮਾ ਨੂੰ।
0: ਜੀ,
1: ਭੀਖਾ ਬਾਤ ਅਗਮ ਕੀ, ਕਹਿਣ ਸੁਣਨ ਕੀ ਨਾਹੀ।
0: ਜੀ,
1: ਜੋ ਬੋਲੇ ਵੋ ਜਾਣੇ ਨਾਹੀ, ਜੋ ਜਾਣੇ ਵੋ ਬੋਲੇ ਨਾਹੀ।
0: ਵਾਹ ਜੀ,
1: ਜਿਹੜਾ ਬੰਦਾ ਉਥੋਂ ਤੱਕ ਜਿਹੜਾ ਆ ਪਹੁੰਚ ਜਾਂਦਾ ਜਾਂ ਉਹਦੇ ਤੱਕ, ਉਹ ਤਾਂ ਚੋਪੀ ਹੋ ਜਾਂਦਾ ਜਿਹਨੂੰ ਕੁਛ ਪਤਾ ਆ ਜੀ।
0: ਜੀ,
1: ਤੇ ਜਿਹਨੂੰ ਮੇਰੇ ਵਰਗੇ ਨੂੰ ਪਤਾ ਨੀ ਗਾ ਉਹ ਲੈਕਚਰ ਦੇਣ ਲੱਗ ਜਾਂਦਾ ਜੀ ਉਸ ਚੀਜ਼ ਤੇ।
0: ਨਹੀਂ, ਉਹਨਾਂ ਦਾ ਕਹਿਣ ਦਾ ਮਤਲਬ ਸੈਣੀ ਸਾਹਿਬ ਇਹ ਹੋਏਗਾ ਕਿ ਇੰਨਾ ਕੁਝ ਵਾਪਰ ਰਿਹਾ ਦੁਨੀਆਂ ਦੇ ਉੱਤੇ, ਉਹ ਕਈ ਵਾਰੀ ਹੈ ਨਾ ਜਦੋਂ ਕਹਿ ਸਕਦੇ ਆ ਉਸ ਪੋਜੀਸ਼ਨ ਦੇ ਵਿੱਚ ਬੰਦਾ ਹੁੰਦਾ ਹੈ, ਹਰ ਹੀਲਾ ਵਸੀਲਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਵੇਲੇ ਕਈ ਨਾ ਕਦੇ ਮੈਨੂੰ ਲੱਗਦਾ ਕਿ ਸ਼ਾਇਦ ਮੇਰੇ ਆਪਣੇ ਨਾਲ ਵੀ ਇਹ ਚੀਜ਼ ਕਿਤੇ ਨਾ ਕਿਤੇ ਵਾਪਰੀ ਹੈ ਇਹਨਾਂ ਮੁਲਕਾਂ ਦੇ ਵਿੱਚ, ਚਾਹੇ ਉਹ ਰੋਜ਼ੀ ਰੋਟੀ ਦਾ ਸਵਾਲ ਸੀ ਤੇ ਚਾਹੇ ਕੁਝ ਨਿੱਜੀ ਜਿਹੜੇ ਨੇ ਕਹਿ ਸਕਦੇ ਹਾਂ ਕਿ ਕਿਤੇ ਕੋਈ ਟ੍ਰੈਜਡੀ ਵਾਪਰੀ ਪਰਿਵਾਰ ਦੇ ਵਿੱਚ, ਕਿਤੇ ਨਾ ਕਿਤੇ ਉਸ ਵਕਤ ਫਿਰ ਬੰਦਾ ਬਗਾਵਤੀ ਹੋ ਜਾਂਦਾ ਜੀ ਰੱਬ ਦੇ ਨਾਲ ਕਿ ਇੰਨੀਆਂ ਅਰਦਾਸਾਂ ਕੀਤੀਆਂ, ਇੰਨਾ ਕੁਝ ਕੀਤਾ, ਇੰਨਾ ਕਤਲੇਆਮ ਹੋ ਰਿਹਾ। ਜੇ ਅੱਜ, ਚਲੋ ਅੱਜ ਇਹ ਆਨੰਦਪੁਰ ਸਾਹਿਬ ਦੀ ਗੱਲ ਹੀ ਹੈ, ਮੈਂ ਓਬਜੈਕਸ਼ਨ ਨਹੀਂ ਕਰਦਾ, ਮੈਂ ਇੱਕ ਐਗਜ਼ਾਮਪਲ ਦੇ ਰਿਹਾ। ਜੇ ਇੰਨਾ ਕੁਝ ਸਾਰਾ ਕੁਝ ਹੋ ਹੀ ਰਿਹਾ ਸੀ ਤੇ ਆਪਾਂ ਇੰਨਾ, ਚਲੋ ਸਤਿਕਾਰ ਕਰਦੇ ਹੋ ਹਰ ਧਰਮ ਦੇ ਵਿੱਚ ਆਪਣਾ ਆਪਣੇ ਤੌਰ ਦੇ ਉੱਤੇ ਹੈ, ਫਿਰ ਆਨੰਦਪੁਰ ਸਾਹਿਬ ਦੇ ਵਿੱਚ ਜੋ ਕੁਝ ਵਾਪਰਿਆ, ਉਹ ਸਰਾਵਾਂ ਦੇ ਵਿੱਚ ਜੋ ਕੁਝ ਹੋਇਆ, ਕਿ ਉੱਥੇ ਫਿਰ ਪਾਵਰ ਜਿਹੜੀ ਉਹ ਕੰਮ ਕਰਨੀ ਚਾਹੀਦੀ ਹੈ ਜੀ। ਕਈ ਵਾਰੀ ਉਹ ਕੁਐਸਚਨ ਮਾਰਕ ਆਪਾਂ ਸੌਖੇ ਖੜੇ ਕਰ ਸਕਦੇ ਹਾਂ।
1: ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਆ, ਮੈਂ ਇਸ ਚੀਜ਼ ਨਾਲ ਸਹਿਮਤ ਆ। ਮੈਂ ਨਹੀਂ, ਕਲਾ ਏਦਾਂ ਆ, ਕਲਾ ਵਰਤਦੀ ਵੀ ਹੋਵੇ ਤੇ ਉਹਨੂੰ ਦੇਖਣ ਵਾਲੀ ਅੱਖ ਤਾਂ ਚਾਹੀਦੀ ਨਾ ਜੀ।
0: ਬਿਲਕੁਲ ਜੀ,
1: ਹੁਣ ਮੇਰੀ ਅੱਖ ਜੋ ਦੇਖਦੀ ਆ, ਮੇਰੇ ਆ ਬਾਹਰ ਬਿੱਲੀ ਇੱਕ ਘੁੰਮਦੀ ਹੈਗੀ ਆ, ਇਹਦੀ ਅੱਖ ਜੋ ਦੇਖਦੀ ਆ ਮੇਰੀ ਅੱਖ ਉਹ ਨਹੀਂ ਦੇਖ ਸਕਦੀ।
0: ਬਿਲਕੁਲ ਜੀ, ਬਿਲਕੁਲ ਜੀ,
1: ਮੇਰੀ ਅੱਖ ਦੀਆਂ ਵੀ ਇੱਕ ਲਿਮਿਟੇਸ਼ਨ ਆ ਕਿ ਮੈਂ ਮਤਲਬ ਜਿਹੜਾ ਹੈਗਾ ਆ ਕਿ ਵਿਦ ਇਨ ਜਿਹੜਾ ਆ 1/8 ਸੈਕਿੰਡ ਦੇ ਅੰਦਰ ਜਿਹੜੀ ਕੋਈ ਚੀਜ਼ ਮੂਵ ਕਰਦੀ ਆ ਜੀ, ਉਹ ਮੈਂ ਦੇਖ ਸਕਦਾ ਆ ਜੀ। ਜੇ ਜਿਹੜੀ ਹੈਗੀ ਆ ਇਹ 1/10 ਦੇ ਤਲ ਚੱਲ ਗਈ ਤੇ ਮੈਂ ਉਸ ਚੀਜ਼ ਨੂੰ ਨਹੀਂ ਦੇਖ ਪਾਊਂਗਾ,
0: ਕਿਉਂਕਿ ਉਹ ਵੀ ਇੱਕ ਜਾਨਵਰ ਆ ਧਰਮ ਤੋਂ ਬਗੈਰ, ਧਰਮ ਤੋਂ ਬਾਹਰ ਜਾ ਕੇ ਵੀ ਇੱਕ ਉਹ ਵੀ ਵੱਖਰੀ ਇੱਕ ਦੁਨੀਆ ਹੈ ਨਾ, ਚਾਹੇ ਉਹ ਆਪਾਂ ਕਹਿ ਲੋ ਕਿ ਆਪਣੇ ਲਈ ਕਰਦੇ ਆ, ਚਾਹੇ ਪਰਿਵਾਰ ਲਈ ਕਰਦੇ ਆ, ਚਾਹੇ ਉਹ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਮੈਂ ਉਹਦੀ ਗੱਲ ਕਰ ਰਿਹਾ ਕਿ ਉਹ ਵੀ ਇੱਕ ਵੱਖਰੀ ਇੱਕ ਦੁਨੀਆ ਹੈ, ਸਪਿਰਚੁਅਲ ਦੁਨੀਆ ਕਹਿ ਲੋ ਜਾਂ ਉਹ ਚੀਜ਼ਾਂ ਹੈਗੀਆਂ ਨੇ ਜੀ ਵਿੱਚ, ਉਹ ਵੀ
1: ਠੀਕ ਹੈ ਜੀ। ਸਾਡੀ ਇੱਕ ਜਿਹੜੀ ਬੁੱਧੀ ਆ ਇਹਦੀ ਵੀ ਸੀਮਾ ਆ।
0: ਬਿਲਕੁਲ ਹੈ ਜੀ,
1: ਅਸੀਂ ਜੋ ਵੀ ਸੋਚਦੇ ਹੈਗੇ ਆ ਆਪਣੀ ਬੁੱਧੀ ਅਨੁਸਾਰ ਜਾਂ ਉਸ ਤਰੀਕੇ ਨਾਲ ਸੋਚਦੇ ਆ ਨਾ ਜੀ,
0: ਜੀ,
1: ਤੇ ਜਦ ਕੇ ਬੁੱਧੀ ਦੀ ਵੀ ਸੀਮਾ ਜਿਹੜੀ ਕਿਤੇ, ਬੁੱਧੀ ਵੀ ਅਸੀਮ ਆ ਜੀ। ਤੇ ਇਸ ਕਰਕੇ ਜਿਹੜਾ ਹੈਗਾ ਆ ਜਦੋਂ ਕੋਈ ਉਹ ਅਜਾਮ ਪਾਰ ਕਰ ਜਾਂਦਾ ਆ ਬੰਦਾ

0: ਆ ਜਾਂ ਉੱਥੇ ਤੱਕ ਪਹੁੰਚਦਾ, ਉਹ ਫਿਰ ਚੁੱਪ ਹੀ ਹੋ ਜਾਂਦਾ।
1: ਬਿਲਕੁਲ,
0: ਉਹ ਕਹਿੰਦਾ ਜੋ ਹੁੰਦਾ ਆ ਹੋਣ ਦਿਓ, ਇਹ ਉਹਦੀ ਰਜਾ ਹੀ ਆ। ਹਾਂਜੀ, ਤੋ ਇਸ ਕਰਕੇ ਜਿਹੜਾ ਆ, ਮੈਂ ਕਿਹਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਆ ਥੋੜਾ ਜਿਹਾ
1: ਨਹੀਂ, ਬਹੁਤ ਵਧੀਆ ਜੀ,
0: ਉਹਦਾ ਨਾਂ
1: ਚਾਹੀਦੀ
0: ਲੈ ਲੈਣਾ ਚਾਹੀਦਾ ਜੀ,
1: ਗੱਲ ਹੋਣੀ ਚਾਹੀਦੀ ਹੈ ਜੀ, ਬਿਲਕੁਲ ਨਹੀਂ ਚਾਹੀਦੀ।
0: ਹਾਂਜੀ
1: ਜੀ,
0: ਨਾਲੇ ਤੁਸੀਂ ਜੋ ਕਿਹਾ ਸੀਗਾ ਵੀ ਸੈਣੀ ਸਾਹਿਬ ਨਾਲ ਗੱਲਾਂ ਬਾਤਾਂ ਕਰਾਂਗੇ, ਮੈਂ ਤਾਂ ਕਮੈਂਟ ਵੀ ਲਿਖਿਆ, ਮੈਂ ਕਿਹਾ ਮੈਂ ਖਬਰਾਂ ਤੇ ਵਿਸ਼ਲੇਸ਼ਣ ਕਰਦਾ, ਮੈਂ ਤੁਹਾਨੂੰ ਅਕਬਰ ਵੀਰਵਾਲ ਦੀਆਂ ਕਹਾਣੀਆਂ ਨਹੀਂ ਸੁਣਾਉਂਦਾ।
1: ਨਹੀਂ, ਉਹ ਵੀ ਆਪਾਂ ਸੁਣਾਉਣ ਲੱਗ ਜਾਣੀਆਂ ਹੌਲੀ ਹੌਲੀ।
0: ਚਲੋ, ਪਹਿਲਾਂ ਤਾਂ ਮੈਂ ਜਿਹੜੀ ਖਬਰ ਦੀ ਸ਼ੁਰੂਆਤ ਕਰੂੰਗਾ ਉਹ ਖਬਰ ਆ ਜਿਹੜੀ ਕਿ ਜਨਾਬ ਮਿਸ ਕਰ ਗਏ ਆ। ਜਨਾਬ ਨੇ ਉਹ ਖਬਰ ਕੀਤੀ ਨੀ ਕਿਤੇ ਤੁਹਾਡੇ ਕੋਲ ਰਹਿ ਗਈ ਆ,
1: ਜਾਂ ਤੁਸੀਂ
0: ਆਊਟਲੁੱਕ
1: ਰੱਖੀ ਤੁਹਾਡੇ ਲਈ।
0: ਠੀਕ ਹੈ, ਚਲੋ ਐਨੀਵੇ ਮੰਨ ਲੈਂਦੇ ਆ ਜੀ।
1: ਜੀ,
0: ਪਰ ਸਭ ਤੋਂ ਇੰਪੋਰਟੈਂਟ ਖਬਰ ਜਿਹੜੀ ਆ ਉਹ ਇਹ ਆ ਕਿ ਮੈਂ ਵਕੀਲ ਹੋਣ ਦੇ ਨਾਤੇ ਵੀ ਮਹਿਸੂਸ ਕਰਦਾ ਸੀ ਵੀ ਅਦਾਲਤਾਂ ਨੂੰ ਦਿਸਦਾ ਨੀ ਪਿਆ ਵੀ ਇੱਥੇ ਜਿਹੜਾ ਆ
1: ਨਹੀਂ, ਮੈਂ ਕਿਹਾ ਜੀ ਬਾਦਲਾਂ ਦੇ ਉੱਤੇ ਦੇਖੋ ਉਹਨਾਂ ਨੂੰ ਮਤਲਬ ਕਿ ਬਾਜ ਦੇਖਣ ਲੱਗ ਜਾਂਦਾ ਹੈ, ਬਾਕੀ ਸਾਨੂੰ ਕਿਉਂ ਨਹੀਂ ਦੇਖਦਾ ਜੀ?
2: ਉਹ ਤਾਂ ਜਿਹੜਾ ਕੀ ਕਹਿੰਦੇ ਨੇ ਉਹ ਜਿਵੇਂ ਉਹ ਕਹਿੰਦੇ ਨੇ ਉਹ ਮਾਨਸਿਕ ਰੋਗੀ ਨੇ ਜਿਹੜਾ ਜਿਨ੍ਹਾਂ ਨੂੰ ਕਈ ਕਹਿ ਦਿੰਦਾ ਮੇਰੇ ਉਹਦੇ ਮੇਰੇ ਸਾਹਮਣੇ ਉਹ ਫਲਾਣਾ ਫਿਰਦਾ ਫਿਰਦਾ ਦੇਦਾ ਹਨਾ। ਅੱਛਾ, ਜਿਹੜੀ ਕਲਾ ਵਾਲੀ ਗੱਲ ਆ ਹਨਾ, ਇਹ ਅਸੀਂ ਆਪਣੇ ਆਪ ਹੀ ਮੇਰਾ ਖਿਆਲ ਆ ਸ਼ਬਦ ਜਿਹੜਾ ਘੜਿਆ ਹੋਇਆ, ਕਲਾ ਵਰਤਣੀ ਚਾਹੀਦੀ ਆ ਹਨਾ। ਦੇਖੋ, ਗੁਰੂ ਗੋਬਿੰਦ ਸਿੰਘ ਜਦੋਂ ਸਾਹਿਬ ਜੇ ਇਸ ਤਰ੍ਹਾਂ ਦੀ ਇੰਸਟੈਂਟ ਰਾਈਟ ਅਵੇ ਜੇ ਕੋਈ ਚੀਜ਼ ਹੁੰਦੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਨੀਹਾਂ ਚ ਚਿਣਿਆ ਜਾਂ ਕੁਛ ਵੀ ਉਸ ਟਾਈਮ, ਤਾਂ ਜੇ ਕੋਈ ਇੰਸਟੈਂਟ ਰਾਈਟ ਅਵੇ ਕੋਈ ਕਲਾ ਵਾਲੀ ਚੀਜ਼ ਹੁੰਦੀ ਤਾਂ ਉਹ ਕੁਛ ਨਾ ਕੁਛ ਉਸ ਟਾਈਮ ਹੋ ਸਕਦਾ ਸੀ। ਪਰ ਇਹਨੂੰ ਆਪਾਂ ਨੇ ਉਹਨੂੰ ਡਿਫਾਈਨ, ਮੇਰਾ ਖਿਆਲ ਮੈਂ ਤੁਹਾਨੂੰ ਐਕਸਪਲੇਨ ਕਰਨ ਦੇ ਵਿੱਚ ਥੋੜਾ ਜਿਹਾ ਪਤਾ ਨੀ ਮੈਂ ਕਰ ਸਕੂੰਗੀ। ਦੇਖੋ, ਉਹ ਉਸ ਦਾ ਨਵਾਬ ਦਾ ਕੀ ਹਸ਼ਰ ਹੋਇਆ ਹਨਾ, ਉਹ ਕਲਾ ਜਿਹੜੀ ਵਰਤੀ ਉਹ ਟਾਈਮ ਦੇ ਨਾਲ ਵਰਤੀ। ਜਿਵੇਂ ਹੁਣ ਆਪਾਂ ਕਹਿੰਦੇ ਹਾਂ ਵੀ ਜਿਹੜੇ ਆਪਣੇ ਦੇਸੀ ਭਾਸ਼ਾ ਚ ਆਪਾਂ ਕਹਿ ਦਿੰਦੇ ਵੀ ਇਹ ਕਰਮਾਂ ਦਾ ਲੇਖਾ, ਹੁਣ ਜਿਵੇਂ ਧਰਤੀ ਘੁੰਮ ਕੇ ਆਪਣੀ ਜਗ੍ਹਾ ਤੇ ਆਉਂਦੀ ਆ, ਕਦੇ ਨਾ ਕਦੇ ਆਉਂਦੀ ਆ, ਸੇਮ ਇਹੀ ਚੀਜ਼ ਆ ਬਈ। ਜੇ ਉੱਥੇ ਇਹਨਾਂ ਨੇ ਸਾਰਾ ਕੁਛ ਮਾੜਾ ਕੀਤਾ, ਮਾੜਾ ਦੇਖਦੇ ਹੁੰਦੇ ਵੀ ਨਹੀਂ ਬੋਲਿਆ, ਕਦੇ ਨਾ ਕਦੇ ਤਾਂ ਇਸਦਾ ਰਿਜ਼ਲਟ ਹੁਣ ਰਿਜ਼ਲਟ ਇਸ ਦਾ ਆਊਗਾ। ਪਰ ਜ਼ਰੂਰੀ ਨਹੀਂ ਕਿ ਉਹ ਰਾਈਟ ਅਵੇ ਆਵੇ, ਥੋੜਾ ਠਹਿਰ ਕੇ ਆਊਗਾ ਕਿਉਂਕਿ ਉਹਨਾਂ ਨੇ ਹਟਣਾ ਤਾਂ ਹੈ ਨਹੀਂ ਗਾ, ਤੇ ਉਹ ਉਹਨਾਂ ਨੇ ਕੁਛ ਨਾ ਕੁਛ ਆਪਦੇ ਆਪ ਨੂੰ ਇਹੋ ਜਿਹੇ ਮਾੜੇ ਕੰਮਾਂ ਚ ਉਲਝਾਉਂਦੇ ਜਾਣਾ ਤੇ ਅੰਤੋਂ ਤਾਂ ਮਾੜਾ ਹੀ ਹੁੰਦਾ ਫਿਰ ਜਾ ਕੇ। ਤੇ ਇਹ ਜਿਹੜੀ ਕਲਾ, ਉਹ ਮੇਰਾ ਕਹਿਣ ਦਾ ਮਤਲਬ ਤਾਂ ਇਹ ਹੈ ਵੀ ਕਲਾ ਨੂੰ ਆਪਾਂ ਇਹ ਨੀ ਕਹਿ ਸਕਦੇ ਵੀ ਰਾਈਟ ਅਵੇ ਹੀ, ਜਿਵੇਂ ਅੱਜ ਹੁਣ ਉਹਨਾਂ ਨੇ ਉੱਥੇ ਸਰਾਂ ਦੇ ਵਿੱਚ ਜੋ ਕੁਛ ਵੀ ਹੋਇਆ ਉਸੇ ਟਾਈਮ ਵੀ ਕਲਾ ਵਰਤਣੀ ਚਾਹੀਦੀ ਸੀ ਉਸੇ ਟਾਈਮ, ਪਰ ਉਹ ਕੋਈ ਨੀ, ਉਹ ਮੈਂ ਇਹ ਸੋਚਦੀ ਵੀ ਹੌਲੀ ਹੌਲੀ ਆਊਗਾ ਇਹ, ਹੌਲੀ ਹੌਲੀ ਉਹ ਗੱਲਾਂ ਇਹਨਾਂ ਤੇ ਇਹਨਾਂ ਦੀ ਜ਼ਿੰਦਗੀ ਤੇ ਕਹਿ ਲਓ ਜਾਂ ਇਹਨਾਂ ਦੇ ਕਾਸੇ ਦੇ ਉੱਤੇ ਵੀ ਮਾੜਾ ਅਸਰ ਕਿਵੇਂ ਪਾਉਣਗੇ ਕੀ ਹਸ਼ਰ ਹੋਊਗਾ। ਹੁਣ ਸਪੋਜ਼ ਕਰੋ ਤੁਸੀਂ ਹੁਣ ਆਹ ਦੇਖੋ, ਤੁਸੀਂ ਬਾਦਲਾਂ ਨੇ ਜੇ ਕੋਈ ਮਾੜਾ ਕੀਤਾ ਜਾਂ ਕੁਛ ਵੀ ਨਹੀਂ ਕੌਮ ਲਈ ਕੁਛ ਉਹਨਾਂ ਨੇ ਗਲਤ ਕੰਮ ਕੀਤੇ ਆ, ਉਹਦਾ ਹਸ਼ਰ ਆਇਆ ਪਰ ਥੋੜਾ ਠਹਿਰ ਕੇ ਆਇਆ।
1: ਬਿਲਕੁਲ ਜੀ, ਬਿਲਕੁਲ,
2: ਮੈਂ
1: ਸੱਤਾ ਤੋਂ ਬਾਅਦ
2: ਹਾਂਜੀ ਤੇ ਹਾਂਜੀ ਤੇ ਹੁਣ ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਅਟੈਕ ਹੋਇਆ ਉਸ ਤੋਂ ਪਹਿਲਾਂ ਕੀ ਕੁਛ ਹੋਇਆ, ਜਿਹੜਾ ਕਿ ਹੁਣ ਤੁਸੀਂ ਦੇਖੋ ਇਹ ਲੈ ਕੇ ਆਪਾਂ ਇੱਕ ਵੀ ਹਥਿਆਰ ਲੈ ਕੇ ਤੁਸੀਂ ਕਿਸੇ ਵੀ ਗੁਰੂ ਘਰ ਦੇ ਵਿੱਚ ਜਾ ਨਹੀਂ ਸਕਦੇ, ਉੱਥੇ ਮੋਰਚੇ ਬਣਾ ਲਏ, ਉੱਥੇ ਇੰਨਾ ਕੁਛ ਅਸਲਾ ਢੋਤਾ, ਇੰਨੀਆਂ ਬੰਕਰਾਂ ਬਣਾ ਲਈਆਂ, ਸਾਰਾ ਕੁਛ, ਉਹਦਾ ਕੀ ਹਸ਼ਰ ਹੋਇਆ? ਹਸ਼ਰ ਤਾਂ ਮਾੜਾ ਹੀ ਹੋਇਆ ਨਾ,
1: ਹਨਾ।
2: ਚਾਹੇ ਉਹ ਤੁਸੀਂ ਹੁਣ ਗੌਰਮੈਂਟਾਂ ਨੂੰ ਬਲੇਮ ਦੇ ਲਓ, ਚਾਹੇ ਜਿਵੇਂ ਜਿਹਨੂੰ ਮਰਜ਼ੀ ਬਲੇਮ ਦੇ ਲਓ ਹਨਾ, ਪਰ ਉਹ ਜੇ ਉਹ ਐਕਸ਼ਨ ਤਾਂ ਇੰਨਾ, ਮਤਲਬ ਮੈਂ ਤਾਂ ਐਗਜ਼ਾਮਪਲ ਦੇ ਰਹੀ ਹਾਂ ਇਹ ਵੀ ਇਹ ਉਸ ਧਿਰ ਵੱਲੋਂ ਵੀ ਮਾੜਾ ਹੀ ਸੀ ਜਿਨ੍ਹਾਂ ਨੇ ਜਿਹੜਾ ਕੁਛ ਗੁਰੂ ਆਪਾਂ ਗੁਰੂ ਘਰ ਦੇ ਵਿੱਚ ਜਿਹੜੀ ਚੀਜ਼ ਆਪਾਂ ਨਹੀਂ ਲਿਜਾ ਸਕਦੇ, ਨਹੀਂ ਕਰ ਸਕਦੇ,
1: ਤੇ ਉਹ
2: ਕੀਤੀ। ਹਾਂ, ਮਰਿਆਦਾ ਦੀ ਉਲੰਘਣਾ ਹੋਈ, ਉਹ ਮਰਿਆਦਾ ਵੈਸੇ ਤਾਂ ਗੁਰੂਆਂ ਨੇ ਤਾਂ ਕੋਈ ਮਰਿਆਦਾ ਹਜੇ ਕੀਤੀ ਨਹੀਂ ਸੀਗੀ ਹਨਾ, ਇਹ ਤਾਂ ਮਰਿਆਦਾ ਤਾਂ ਇਹਨਾਂ ਨੇ ਆਪ ਹੀ ਬਣਾਈਆਂ ਨੇ, ਹਰੇਕ ਗੁਰਦੁਆਰੇ ਦੀਆਂ ਆਪ ਦੀਆਂ ਮਰਿਆਦਾ ਨੇ, ਹਰੇਕ ਕਮੇਟੀ ਦੀਆਂ ਆਪ ਦੀਆਂ ਮਰਿਆਦਾ ਨੇ, ਤੇ ਇਸ ਕਰਕੇ ਬਸ ਮੈਂ ਹੁਣ ਭਾਜੀ ਸੈਣੀ ਨੂੰ ਸੁਣਦੀ ਆ, ਮੈਂ ਅੱਧਾ ਕੁ ਪੌਣਾ ਘੰਟਾ ਹੋਰ ਸੁਣੂਗੀ ਫਿਰ ਮੇਰੀ ਕਲਾਸ ਆ।
1: ਥੈਂਕ ਯੂ ਬੈਂਦੀ,
2: ਤੇ ਚਲੋ ਠੀਕ ਆ। ਹਾਂਜੀ,
0: ਥੈਂਕ ਯੂ ਬੈਂਦੀ, ਸ਼ੁਕਰੀਆ ਸ਼ੁਕਰੀਆ, ਸਤਿ ਸ਼੍ਰੀ ਅਕਾਲ
1: ਜੀ ਸੈਣੀ ਸਾਹਿਬ।
0: ਬਿਲਕੁਲ ਭੈਣ ਜੀ ਨੇ ਸਹੀ ਗੱਲ ਕਹੀ ਆ, ਪਰ ਉਹ ਹੁੰਦਾ ਆ ਕਰਮ ਬੀਜ, ਬੀਜ ਕੋਈ ਵੀ ਬੀਜਿਆ ਜਾਂਦਾ ਨਾ ਤੇ ਓਹਨੂੰ ਪੁਗਰਨ ਨੂੰ ਓਹਨੂੰ ਫਲ ਲੱਗਣ ਨੂੰ ਟਾਈਮ ਲੱਗਦਾ,
1: ਜੋ ਬੀਜਾਂਗੇ ਉਹ
0: ਬੱਚਾ, ਸੋ ਇਸ ਕਰਕੇ ਅੱਜ ਅੱਜ ਜਿਹੜਾ ਕਰਮ ਬੀਜ ਬੀਜਿਆ ਗਿਆ ਆ, ਕਲਾ ਵਰਤਨ ਦਾ ਮਤਲਬ ਇਹ ਨੀ ਕਿ ਅੱਜ ਤੁਰੰਤ ਹੀ ਜਿਹੜਾ ਹੈਗਾ ਆ ਵੀ ਰੱਬ ਕੋਈ ਪ੍ਰਗਟ ਹੋ ਜਾਏ ਤੇ ਇਸ ਤਰੀਕੇ ਨਾਲ ਹੋ ਜਾਏ, ਉਹ ਬੀਜ ਬੀਜਿਆ ਗਿਆ। ਮੈਂ ਵੀਰ ਜੀ ਨੂੰ ਵੀ ਇਹੀ ਗੱਲ ਕਹੀ ਸੀ ਔਜਲਾ ਸਾਹਿਬ ਨੂੰ, ਮੈਂ ਕਿਹਾ ਜੀ ਜਿੱਦਣ ਇਹਨੇ 2 ਵਜੇ ਰਾਤ ਨੂੰ ਪੱਗ ਦਿੱਤੀ ਸੀ ਉਸ ਬੰਦੇ ਨੂੰ ਤੇ ਜਥੇਦਾਰ ਬਣਾਇਆ ਸੀ, ਉਹ ਕਰਮ ਬੀਜ ਉਦਣ ਬੀਜਿਆ ਗਿਆ ਸੀ, ਉਹਦਾ ਫਲ ਜਿਹੜਾ ਹੈਗਾ ਆ ਅੱਜ ਆਇਆ ਕਿ ਉਸੇ ਬੰਦੇ ਨੇ ਜਿਹਨੂੰ ਤੁਸੀਂ 2 ਵਜੇ ਰਾਤ ਪਗੜੀ ਦਿੱਤੀ ਹੈਗੀ ਆ, ਉਹਨੇ ਤੁਹਾਨੂੰ ਪੰਥ ਚੋਂ ਛੇਕਿਆ ਜੀ। ਆਪਾਂ ਨੂੰ ਮਤਲਬ ਇਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈਗਾ ਆ ਕਿ ਕੋਈ ਵੀ ਜਿਹੜਾ ਆ ਫਲ, ਜੇ ਆਪਾਂ ਦੇਖਦੇ ਆ ਨਾ ਵੀ ਆਹ ਫਲ ਘਟਣਾ ਵਾਪਰੀ ਆ ਨਾ, ਤੇ ਇਹਦਾ ਕਰਮ ਬੀਜ ਕਿਤੇ ਬੀਜਿਆ ਗਿਆ ਆ ਜੀ,
1: ਬਿਲਕੁਲ
0: ਉਹਦਾ ਫਲ ਆ ਰਿਹਾ ਆ, ਜਾਂ ਫਲ ਆ ਉਹ ਤੇ ਜਾਂ ਕਰਮ ਬੀਜ ਆ ਜੀ। ਉਹ ਇਸ ਤਰੀਕੇ ਦੇ ਨਾਲ ਇਹ ਸ੍ਰਿਸ਼ਟੀ ਚੱਲਦੀ ਹੈਗੀ ਆ, ਜਿੰਨੀ ਕ ਮੇਰੀ ਸਮਝ ਆ ਜੀ, ਬਾਕੀ ਤਾਂ ਜਿਹੜਾ ਹੈਗਾ ਆ ਵਿਦਵਾਨ ਪਰੇ ਤੋਂ ਪਰੇ ਆ ਜੀ, ਤੇ ਦੁਨੀਆਂ ਚ ਬੰਦੇ ਖਰੇ ਤੋਂ ਖਰੇ ਆ।
1: ਹਾਂਜੀ ਜੀ ਸਰ,
0: ਹੁਣ ਆ ਜਾਈਏ ਭਾਈ ਸਾਹਿਬ, ਮੈਂ ਸੁਪਰੀਮ ਕੋਰਟ ਦੀ ਖਬਰ ਤੇ ਆ ਰਿਹਾ ਸੀਗਾ,
1: ਥੋੜਾ ਜਿਹਾ ਸੁਪਰੀਮ ਕੋਰਟ ਇੱਕ ਮੈਂ ਗੱਲ ਸ਼ੁਰੂ ਕਰ ਲਵਾਂ ਤਾਂ ਕਿ ਦੋਸਤ ਵੀ ਸਮਝਣ ਆਪਾਂ ਕਿਸ ਮੁੱਦੇ ਤੇ ਗੱਲ ਕਰਨ ਜਾ ਰਹੇ। ਪਿਛਲੇ ਸਮਿਆਂ ਦੇ ਵਿੱਚ ਜਿਹੜਾ ਕੇਂਦਰ ਦੇ ਵੱਲੋਂ 6 ਸੂਬਿਆਂ ਦੇ ਵਿੱਚ ਜਿਹੜਾ ਪਾਣੀ ਦਾ ਸੀਗਾ ਮੁੱਦਾ, ਤੇ ਪੰਜਾਬ ਨੂੰ ਉਹ ਤੋਂ ਬਾਹਰ ਰੱਖਿਆ ਗਿਆ ਤੇ ਉਹਦੀ ਨਾ ਤਾਂ ਸਲਾਹ ਲਈ ਗਈ ਨਾ ਕੁਝ ਕੀਤਾ ਗਿਆ, ਉਦਾਂ ਹੀ ਬਾਹਰ ਕਰ ਦਿੱਤਾ। ਜਿਹੜਾ ਜਮਹੂਰੀ ਹੱਕ ਬਣਦਾ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਉਸ ਹਿਸਾਬ ਦੇ ਨਾਲ ਜੋ ਲਾਅ ਵੀ ਕਹਿੰਦਾ, ਉਹਦੇ ਉੱਤੇ ਖੁੱਲ ਕੇ ਸੈਣੀ ਸਾਹਿਬ ਗੱਲਬਾਤ ਕਰ ਰਹੇ ਨੇ ਜੀ। ਹਾਂਜੀ ਸੈਣੀ ਸਾਹਿਬ,
0: ਭਾਰੇ ਸਾਹਿਬ ਇਸ ਖਬਰ ਤੇ ਮੈਂ ਬਾਅਦ ਚ ਆਉਣਾ, ਤੁਸੀਂ ਮੇਰੀ ਖਬਰ ਸੁਣ ਲਓ ਜੀ ਪਹਿਲਾਂ। ਖਬਰ ਇਹ ਹੈਗੀ ਆ ਜੀ ਕਿ ਜਿਹੜਾ ਆ ਸਾਡੇ ਇੱਥੇ ਜਸਕਰਨ ਸਿੰਘ ਵਾਲਾ ਮਾਮਲਾ ਵਾਪਰਿਆ ਸੀਗਾ ਦਾਖਾ ਦੇ ਵਿੱਚ, ਜਿਹੜਾ ਆ ਉਹ ਅਰੈਸਟ ਹੋਈ ਸੀ ਇੱਕ, ਉਹ ਉਸ ਅਰੈਸਟ ਨੂੰ ਚੈਲੰਜ ਕੀਤਾ ਗਿਆ ਸੀਗਾ। ਸੁਪਰੀਮ ਕੋਰਟ ਨੇ ਕੱਲ ਗਾਈਡਲਾਈਨਸ ਦਿੱਤੀਆਂ ਹੈਗੀਆਂ, ਜਿਸ ਤਰੀਕੇ ਨਾਲ ਸਰਕਾਰਾਂ ਕਰਦੀਆਂ ਹੈਗੀਆਂ ਜੀ, ਇੱਕ ਕੇਸ ਦੇ ਵਿੱਚ ਜੇ ਬੰਦੇ ਦੀ ਜਮਾਨਤ ਹੋਈ ਤੇ ਉਹਨੂੰ ਜਮਾਨਤ ਤੋਂ ਬਾਹਰ ਆਉਂਦਿਆਂ ਨਾਲ ਹੀ ਫੇਰ ਅਰੈਸਟ ਕਰ ਲੈਂਦੇ ਜੀ, ਦੂਜਾ ਕੇਸ ਪਾ ਦਿੰਦੇ ਜੀ।
1: ਬਿਲਕੁਲ ਹੈ ਜੀ,
0: ਉਹਦੇ ਤੇ ਸੁਪਰੀਮ ਕੋਰਟ ਨੇ ਜਿਹੜੀ ਹੈਗੀ ਆ ਗਾਈਡਲਾਈਨ ਇਸ਼ੂ ਕੀਤੀਆਂ, ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ, ਇਹਦੇ ਵਾਸਤੇ ਤਾਂ ਮਤਲਬ ਜਨਰਲ ਅਵੇਅਰਨੈਸ ਹੋਣੀ ਚਾਹੀਦੀ ਹੈਗੀ, ਲੋਕਾਂ ਨੂੰ ਵੀ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਜੀ ਕਿ ਉਸ ਗਾਈਡਲਾਈਨ ਦੇ ਵਿੱਚ ਕੀ ਹੈਗਾ ਜੀ, ਕਿ ਪਹਿਲਾਂ ਤਾਂ ਇਹ ਕਿ ਜਦੋਂ ਵੀ ਕਦੀ ਕਿਸੇ ਬੰਦੇ ਨੂੰ ਕਿਸੇ ਕੇਸ 'ਚ ਵੀ ਅਰੈਸਟ ਕੀਤਾ ਜਾਂਦਾ ਆ, ਪੁਲਿਸ ਵਾਸਤੇ ਇਹ ਮੈਂਡੇਟਰੀ ਕਰ ਦਿੱਤਾ ਆ ਕਿ ਉਸ ਭਾਸ਼ਾ ਦੇ ਵਿੱਚ ਜਿਸ ਭਾਸ਼ਾ ਨੂੰ ਬੰਦਾ ਜਾਣਦਾ ਹੋਵੇ ਉਸ ਭਾਸ਼ਾ ਚ ਉਹਨੂੰ ਗਰਾਊਂਡ ਆਫ ਅਰੈਸਟ ਲਿਖ ਕੇ ਦੇਣੇ ਹੋਣਗੇ
1: ਪੇਪਰ ਵਰਕ ਚ ਜੀ,
0: ਔਰ ਪੁਲਿਸ ਦੇ ਪੇਪਰ ਪੁਲਿਸ ਦੇ ਕਾਗਜ਼ਾਂ ਦੇ ਵਿੱਚ ਇਹ ਚੀਜ਼ ਜਿਹੜੀ ਆ ਦਰਜ ਹੋਣੀ ਚਾਹੀਦੀ ਆ ਕਿ ਆਹ ਗਰਾਊਂਡ ਆਫ ਅਰੈਸਟ ਅਸੀਂ ਉਹਨੂੰ ਬੰਦੇ ਨੂੰ ਲਿਖ ਕੇ ਦੇ ਕੇ ਸਮਝਾ ਤੇ ਸੀ ਕਿ ਤੈਨੂੰ ਅਸੀਂ ਇਸ ਜੁਰਮ ਦੇ ਵਿੱਚ ਫੜ ਰਹੇ ਹੈਗੇ
1: ਆ। ਪਹਿਲੀ ਚੀਜ਼
0: ਇਹ ਚੀਜ਼ ਜੀ, ਜਦੋਂ ਵੀ ਤੁਸੀਂ ਕਦੀ ਕਿਸੇ ਨੂੰ ਅਰੈਸਟ ਕਰਨਾ, ਦੂਜੀ ਚੀਜ਼ ਇਹ ਕਿ ਜਦੋਂ ਵੀ ਕਿਸੇ ਬੰਦੇ ਦੀ ਬੇਲ ਹੁੰਦੀ ਹੈਗੀ ਆ ਤੇ ਉਹ ਤੋਂ ਬਾਅਦ ਜਦੋਂ ਤੁਸੀਂ ਜੇ ਦੁਬਾਰਾ ਉਹਨੂੰ ਕਰ ਦਿੰਦੇ ਹੈਗੇ ਆ ਜੀ, ਵੀ ਬਾਹਰ ਆਉਣ ਤੋਂ ਪਹਿਲਾਂ ਹੀ ਕੋਈ ਪਰਚਾ ਕਰ ਦਿੰਦੇ ਹੈਗੇ ਤੇ ਉਹਦੇ ਵਿੱਚ ਸੈਕੰਡ ਟਾਈਮ ਅਰੈਸਟ ਕਰਨਾ ਚਾਹੁੰਦੇ ਹੈਗੇ ਆ, ਦੈਨ ਤੁਸੀਂ ਉਹਨੂੰ ਅਰੈਸਟ ਨਹੀਂ ਕਰ ਸਕਦੇ। ਨਾ ਤਾਂ ਉਸ ਬੰਦੇ ਨੂੰ ਉਹ ਆਈਓ ਜਿਹੜਾ ਹੈਗਾ ਆ ਪਹਿਲੇ ਵਾਲਾ ਉਹ ਅਰੈਸਟ ਕਰੇਗਾ, ਦੂਜੀ ਗੱਲ ਜਿਹੜਾ ਆਈਓ ਅਰੈਸਟ ਕਰਨਾ ਚਾਹੇਗਾ ਜਾਂ ਉਹਨੂੰ ਉਹਨੇ ਪਰਚਾ ਦਰਜ ਕੀਤਾ ਹੈਗਾ ਆ ਤੇ ਉਹ ਕੋਰਟ ਦੇ ਵਿੱਚ ਜਿਹੜਾ ਆ ਜੁਡੀਸ਼ੀਅਲ ਮੈਜਿਸਟ੍ਰੇਟ ਕੋਲ ਅਪਰੋਚ ਕਰੇਗਾ ਕਿ ਮੈਨੂੰ ਜਿਹੜਾ ਹੈਗਾ ਇਹਦਾ ਅਰੈਸਟ ਵਾਰੰਟ ਚਾਹੀਦਾ, ਔਰ ਮੈਜਿਸਟ੍ਰੇਟ ਜਿਹੜਾ ਆ 7 ਦਿਨ ਦੇ ਅੰਦਰ ਡਿਸਪੋਜ਼ ਆਫ ਕਰੇਗਾ ਕਿ ਵੈਦਰ ਉਹਦੀ ਕਸਟੋਡੀਅਲ ਇੰਟੈਰੋਗੇਸ਼ਨ ਜ਼ਰੂਰੀ ਆ ਤੇ ਉਹਦਾ ਅਰੈਸਟ ਕਰਨਾ ਜ਼ਰੂਰੀ ਹੈਗਾ, ਨਹੀਂ ਤਾਂ ਉਹ ਪੁਲਿਸ ਨੂੰ ਕਹਿ ਦੇਗਾ ਸਿੱਧਾ ਚਲਾਨ ਪੇਸ਼ ਕਰੋ, ਜੇ ਜ਼ਰੂਰੀ ਹੋਏਗਾ ਤੇ ਉਹ 7 ਦਿਨਾਂ 'ਚ ਫੈਸਲਾ ਕਰਕੇ ਤੇ ਉਹਨਾਂ ਨੂੰ ਵਾਰੰਟ ਦੇ ਦੇਗਾ ਕਿ ਹਾਂ ਤੁਸੀਂ ਅਰੈਸਟ ਕਰ ਸਕਦੇ ਹਾਂ। ਉਹਦੇ ਨਾਲ ਕੀ ਹੋਊਗਾ ਕਿ ਉਹ 7 ਦਿਨਾਂ ਦੇ ਅੰਦਰ ਉਹ ਬੰਦਾ ਜਿਹੜਾ ਹੈਗਾ ਆ ਐਂਟੀਸਪੇਟਰੀ ਵਾਸਤੇ ਚਾਰਾ ਚੋਰੀ ਵੀ ਕਰ ਸਕਦਾ ਆ, ਤਾਂ ਕਿ ਉਹਨੂੰ ਪਤਾ ਲੱਗ ਜਾਏਗਾ ਕਿ ਹਾਂ ਜੀ ਮੇਰੇ ਖਿਲਾਫ਼ ਜਿਹੜਾ ਇਹਨਾਂ ਨੇ ਹੋਰ ਪਰਚਾ ਦਰਜ ਕਰ ਲਿਆ ਜੀ।
1: ਜੀ ਬਿਲਕੁਲ,
0: ਨਹੀਂ ਤਾਂ ਹੁੰਦਾ ਕੀ ਸੀਗਾ ਕਿ ਇਸ ਦੇਖੋ ਕੋਰਟਾਂ ਜਿਹੜੀਆਂ ਬਣੀਆਂ ਹੁੰਦੀਆਂ ਉਹ ਬਣੀਆਂ ਹੀ ਇਨਸਾਫ਼ ਦੇਣ ਲਈ ਹੁੰਦੀਆਂ ਜਿੱਥੇ ਧੱਕਾ ਹੁੰਦਾ, ਤੇ ਧੱਕਾ ਕੌਣ ਕਰਦਾ ਹੈਗਾ ਆ ਜ਼ੋਰਾਵਰ, ਜ਼ੋਰਾਵਰ ਕੌਣ ਹੁੰਦਾ ਆ ਸਰਕਾਰਾਂ ਵੀ ਜ਼ੋਰਾਵਰ ਹੁੰਦੀਆਂ ਜੀ, ਸਰਕਾਰਾਂ ਜ਼ੋਰਾਵਰ ਹੁੰਦੀਆਂ ਉਹ ਉੱਥੇ ਜਿੱਥੇ ਹੈਗਾ ਆ ਕੋਈ ਪਰਚਾ ਦਰਜ ਹੋਇਆ ਜਮਾਨਤ ਹੋਈ ਅਜੇ ਬੰਦਾ ਬਾਹਰ ਨੀ ਆਇਆ ਹੁੰਦਾ ਤੇ ਕਿਸੇ ਹੋਰ ਕੇਸ ਪਾ ਲੈਂਦੇ ਜੀ ਆਇਆ ਹੁਣ ਇਹਦੇ ਵਿੱਚ ਅਰੈਸਟ ਕਰਨੀ ਆ ਜੀ ਉਹਦੀ, ਸੋ ਇਸ ਕਰਕੇ ਉਹ ਪ੍ਰੋਟੈਕਸ਼ਨ ਜਿਹੜੀ ਬੜੀ ਵੱਡੀ ਪ੍ਰੋਟੈਕਸ਼ਨ ਜਿਹੜੀ ਹੈਗੀ ਆ ਸਿਟੀਜ਼ਨ ਨੂੰ ਮਿਲੀ ਹੈਗੀ ਆ। ਸੁਪਰੀਮ ਕੋਰਟ ਦੀਆਂ ਇਹ ਗਾਈਡਲਾਈਨ ਜਿਹੜੀਆਂ ਹੈਗੀਆਂ ਜਿੰਨੀਆਂ ਵੀ ਪਬਲਿਸ਼ ਹੋਣਗੀਆਂ ਜਾਂ ਜਿੰਨਾ ਵੀ ਲੋਕਾਂ ਤੱਕ ਪਹੁੰਚਣਗੀਆਂ ਉਹਨਾਂ ਦਾ ਫਾਇਦਾ ਹੋਏਗਾ, ਲੋਕਾਂ ਨੂੰ ਚਾਹੀਦਾ ਹੈਗਾ ਆ ਕਿ ਲੋਕੀ ਪੁਲਿਸ ਵਾਲਿਆਂ ਨੂੰ ਇਸ ਚੀਜ਼ ਵਾਸਤੇ ਮਜਬੂਰ ਕਰਨ
1: ਜੀ,
0: ਕਿਉਂਕਿ ਟਾਈਮ ਟੂ ਟਾਈਮ ਸੁਪਰੀਮ ਕੋਰਟ ਗਾਈਡਲਾਈਨ ਤਾਂ ਬਹੁਤ ਜਾਰੀ ਕਰਦਾ
1: ਜੀ,
0: ਪਰ ਪੁਲਿਸ ਵਾਲੇ ਫੋਲੋ ਹੀ ਨੀ ਕਰਦੇ ਜੀ,
1: ਕਰਦੇ ਨੇ।
0: ਸੋ ਇਸ ਕਰਕੇ ਜੇ ਕਿਸੇ ਬੰਦੇ ਨੂੰ ਕੋਈ ਪੁਲਿਸ ਵਾਲੇ ਅਰੈਸਟ ਕਰਨ ਜਾਂਦੇ ਹੈਗੇ ਆ, ਤੇ ਉਹ ਕਹਿੰਦੇ ਮੈਨੂੰ ਦੱਸੋ ਜੀ ਗਰਾਊਂਡ ਆਫ ਅਰੈਸਟ ਮੇਰੀ ਜਾਂਦੀ ਹੋਊ।
1: ਹਾਂਜੀ, ਚਲਦੀਆਂ ਨੇ, ਚਲੋ ਉਹ ਤਾਂ ਪੋਲੀਟੀਕਲ ਐਂਗਲ ਹੈਗੇ ਨੇ, ਪਰ ਆਮ ਆਵਾਮ ਦੀ ਗੱਲ ਹੁੰਦੀ ਆ ਜਾਂ ਜਿਹੜੇ ਕੁਝ ਜਿਹੜੀਆਂ ਨੇ ਐਸੇ ਜਥੇਬੰਦੀਆਂ ਹੈਗੀਆਂ ਨੇ ਜਾਂ ਆਪ ਹੋਦਰੇ ਲੋਕ ਜਿਹੜਾ ਨਾ ਕਿਤੇ ਨਾ ਕਿਤੇ ਸਮਾਜ ਵਰਕ ਕਰਦੇ ਆ, ਤਾਂ ਉਹਨਾਂ ਨੂੰ ਜਿਵੇਂ ਕਿ ਚਾਹੇ ਉਹ ਕਿਸੇ ਦੀ ਫੇਰੀ ਹੈਗੀ ਆ ਜਾਂ ਕਿਤੇ ਮਿਲਣੀ ਹੈਗੀ ਆ, ਤੇ ਉਹਨਾਂ ਨੂੰ ਜਾਂ ਬਹੁਤ ਸਾਰੇ ਪਿਛਲੇ ਸਮਿਆਂ ਦੇ ਵਿੱਚ ਜਿਵੇਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਨੇ, ਜੇ ਉਸ ਏਰੀਏ ਦੇ ਵਿੱਚ ਕੋਈ ਮੰਤਰੀ ਜਾ ਰਿਹਾ ਜਾਂ ਮੁੱਖ ਮੰਤਰੀ ਜਾ ਰਿਹਾ, ਤੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ, ਮਤਲਬ ਕਿ ਘਰ ਦੇ ਵਿੱਚ ਹੀ ਕਰ ਦਿੱਤਾ ਜਾਂਦਾ ਹੈ, ਤੇ ਉਹਦੇ ਉੱਤੇ ਵੀ ਇਹ ਚੀਜ਼ਾਂ ਲਾਗੂ ਹੋਣਗੀਆਂ।
0: ਹਾਂਜੀ, ਪਰ ਗੱਲ ਏਦਾਂ ਹੈਗੀ ਨਾ, ਜਦੋਂ ਗਾਈਡਲਾਈਨ ਹੀ ਆ ਗਈਆਂ ਹੈਗੀਆਂ ਆ, ਤਾਂ ਉਸ ਵੇਲੇ ਸਾਰਿਆਂ ਬੰਦਿਆਂ ਨੂੰ ਅਵੇਲੇਬਲ ਆ, ਸਿਟੀਜ਼ਨ ਨੂੰ ਪ੍ਰੋਟੈਕਸ਼ਨ ਤਾਂ ਸਾਰਿਆਂ ਨੂੰ ਅਵੇਲੇਬਲ ਹੈ ਨਾ ਜੀ।
1: ਜੀ
0: ਜੀ, ਹੁਣ ਆ ਜੀ ਤੁਹਾਡੀ ਜਿਹੜੀ ਦੂਜੀ ਖਬਰ ਤੁਸੀਂ ਜਿਹੜੀ ਗੱਲ ਕਰਦੇ ਸੀ ਉਹਦੇ ਤੇ, ਤਾਂ ਭਾਰਤ ਸਾਹਿਬ ਜਿਹੜਾ ਹੈਗਾ ਟੌਂਸ ਨਦੀ ਦੇ ਉੱਤੇ ਜਿਹੜਾ ਆ ਉਹ 6 ਸਟੇਟਾਂ ਦੇ ਰਲ ਕੇ ਤੇ ਇੱਕ ਜਿਹੜਾ ਆ ਜਮਨਾ ਬੇਸਨ ਤੇ ਉਹ ਪ੍ਰੋਜੈਕਟ ਜਿਹੜਾ ਆ ਉਹ ਬਣ ਰਿਹਾ ਜੀ। ਉਹਦੇ ਵਿੱਚ 6 ਸਟੇਟਾਂ ਦੀ ਕੰਸੈਂਟ ਤੇ ਉਹਦਾ ਬੈਨੀਫਿਟ ਦਿੱਤਾ ਗਿਆ, ਤੇ ਪੰਜਾਬ ਦੀ ਕੰਸੈਂਟ ਵੀ ਨਹੀਂ ਲਈ ਗਈ, ਤੇ ਨਾ ਪੰਜਾਬ ਨੂੰ ਸੁਣਿਆ ਗਿਆ, ਤੇ ਨਾ ਉਹਦਾ ਕੋਈ ਬੈਨੀਫਿਟ ਦੇਣ ਦੀ ਸੋਚੀ ਜੀ ਉਸ ਚੀਜ਼ ਨੂੰ, ਕਿਉਂਕਿ ਪੰਜਾਬ ਹਰਿਆਣਾ ਇਕੱਠੇ ਸੀ ਜਦੋਂ, ਉਦੋਂ ਜਮਨਾ ਵੀ ਤਾਂ ਪੰਜਾਬ ਦੇ ਵਿੱਚ ਦੀ ਵਹਿੰਦੀ ਸੀ। ਜੇ ਹਰਿਆਣਾ ਉਸ ਚੀਜ਼ ਦਾ ਵੀ ਹਾਂ ਜੀ ਵੀ ਰਾਵੀ ਦਾ ਜਿਹੜਾ ਆ ਪਾਣੀ ਉਹ ਇਸ ਚੀਜ਼ ਕਰਕੇ ਇੰਜੋਏ ਕਰਦਾ ਹੈਗਾ ਆ ਜੀ, ਕਿ ਭਾਈ ਇੱਥੋਂ ਜਿਹੜਾ ਹੈਗਾ ਹਰਿਆਣਾ ਪੰਜਾਬ ਚੋਂ ਨਿਕਲਿਆ ਆ, ਤੇ ਉਹਦਾ ਬੇਸਨ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਜੇ ਮੌਜੂਦ ਆ, ਤੇ ਉਹ ਹਰਿਆਣੇ ਵਾਸਤੇ ਵੀ ਬੈਨੀਫਿਟਡ ਆ
1: ਜੀ।
0: ਤੇ ਇਸੇ ਤਰੀਕੇ ਨਾਲ ਜਮਨਾ ਦੇ ਉੱਤੇ ਪੰਜਾਬ ਦਾ ਵੀ ਰਾਈਟ ਹੈਗਾ ਸੀ ਜੀ, ਉਹ ਚੀਜ਼ ਜਦੋਂ ਇਗਨੋਰ ਹੋਈ ਆ ਉੱਤੇ ਹੁਣ ਪੰਜਾਬ ਸਰਕਾਰ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਉਣ ਜਾ ਰਹੀ ਆ ਜੀ, ਉਹ ਚੀਜ਼ ਆ ਜੀ ਉਹਦੇ ਵਿੱਚ ਆਈ ਜੀ ਖਬਰ
1: ਜੀ
0: ਜੀ ਬਾਰੇ ਸਾਹਿਬ।
1: ਤੇ ਸਿੰਘ ਸਾਹਿਬ ਜਿਵੇਂ ਕਿ ਕਰਦੇ ਆ ਕਿ 1956 ਧਾਰਾ ਦੀ ਗੱਲ ਕਰ ਲਈਏ ਜਾਂ ਉਹਦੇ ਵਿੱਚ ਜਿਹੜਾ ਅੰਤਰਰਾਜੀ ਜਲ ਵਿਵਾਦ ਐਕਟ ਹੈਗਾ ਆ ਤੇ ਇੰਟਰ ਸਟੇਟ ਰਿਵਰ ਵਾਟਰ ਡਿਸਪਿਊਟਸ ਜਿਹੜਾ ਐਕਟ ਆ 1956 ਦਾ, ਉਹਦੇ ਚ ਉਹਦੇ ਅਧੀਨ ਧਾਰਾ 13, 14, 15 ਜਿਹੜੀ ਹੈ, ਚਲੋ ਕੁਝ ਧਾਰਾਵਾਂ ਇੱਦਾਂ ਨੇ ਕਿ ਉਹਨਾਂ ਦੇ ਵਿੱਚ ਚਾਹੇ ਉਹ BM ਦੇ ਵਿੱਚ ਚਾਹੇ ਉਹ ਨੌਕਰੀਆਂ ਦੇਣੀਆਂ ਨੇ ਜਾਂ ਕੋਟੇ ਹੈਗੇ ਨੇ ਵੱਖਰੇ ਵੱਖਰੇ ਸਟੇਟਾਂ ਦੇ ਜੋ ਸਿਸਟਮ ਹੈਗਾ, ਪਰ ਉਹ ਜਿਹੜਾ ਇਹਦੇ ਵਿੱਚੋਂ ਇਗਨੋਰ ਕਰ ਸਕਦੇ ਨੇ ਜਿੱਦਾਂ ਕਿ ਧਾਰਾ 15 ਦੇ ਵਿੱਚ ਚਲੋ ਉਹ ਸਾਰੀਆਂ ਚੀਜ਼ਾਂ ਨੇ ਜਾਂ 13 ਦੇ ਵਿੱਚ ਨੇ 14 ਦੇ ਵਿੱਚ ਨੇ।
0: ਪਰ ਸਾਹਿਬ ਗੱਲ ਏਦਾਂ ਹੈਗੀ ਆ, ਉੱਥੇ ਉਹਨਾਂ ਨੇ ਲਿਖਿਆ ਕੀ ਆ, ਉਹਨਾਂ ਨੇ ਲਿਖਿਆ ਆ ਵੀ ਜਦੋਂ ਵੀ ਡਿਸਪਿਊਟ ਹੋਊਗਾ ਕਿਸੇ ਵੀ ਦੋ ਰਾਜਾਂ ਦੇ ਵਿੱਚ, ਤੇ ਸੰਸਦ ਕੋਲ ਜਿਹੜੀ ਆ ਪਾਵਰ ਹੈਗੀ ਆ ਕਿ ਉਹ ਉਹਦੇ ਤੇ ਕਾਨੂੰਨ ਬਣਾ ਕੇ ਤੇ ਜਾਂ ਉਹਦੇ ਤੇ ਜਿਹੜਾ ਹੈਗਾ ਆ ਡਿਸਪਿਊਟ ਨੂੰ ਸੈਟਲ ਕਰਨ ਵਾਸਤੇ ਆਪਣਾ ਵਰਡਿਕਟ ਦੇ ਸਕਦੀ ਹੈਗੀ ਆ। ਹੁਣ ਅਸੀਂ ਮਤਲਬ ਜਿਹੜਾ ਹੈਗਾ ਆ ਇਤਰਾਜ਼, ਸਟੇਟਾਂ ਦਾ ਇਤਰਾਜ਼ ਇਹ ਹੈਗਾ ਆ ਕਿ ਜਿੱਥੇ ਤਾਂ ਜਿਹੜੀਆਂ ਹੈਗੀਆਂ ਆ ਵੀ ਸੈਂਟਰ ਦੇ ਵਿੱਚ ਜਿਹੜੀ ਰੂਲਡ ਪਾਰਟੀ ਹੈਗੀ ਆ ਉਹਦੇ ਨਾਲ ਜਿਹੜੀ ਰੂਲਡ ਪਾਰਟੀ ਦੀ ਸਰਕਾਰ ਹੁੰਦੀ ਆ ਤੇ ਦੂਜੇ ਪਾਸੇ ਕੋਈ ਹੋਰ ਸਰਕਾਰ ਹੁੰਦੀ ਹੈਗੀ ਆ, ਤੇ ਉਹ ਉਹਨਾਂ ਵਿੱਚ ਡਿਸਕ੍ਰਿਮੀਨੇਸ਼ਨ ਹੁੰਦੀ ਆ ਜੀ, ਉਹ ਉਸ ਸਟੇਟ ਨੂੰ ਫੇਵਰ ਕਰਦੇ ਹੈਗੇ ਆ ਜੀ। ਸੋ ਇਸ ਕਰਕੇ ਕਿ ਜਿੱਦਾਂ ਬਾਈਲੈਟਰਲ ਇਸ਼ੂ ਆਪਾਂ ਕਹਿੰਦੇ ਨੇ ਹੈਗੇ ਆ ਕਿ ਦੋ ਵਿਵਾਦ ਦੋ ਬੰਦਿਆਂ ਦੇ ਵਿੱਚ ਹੈਗਾ ਆ ਤੇ ਉਹ ਦੋ ਬੰਦੇ ਹੀ ਸੁਲਝਾਉਣਗੇ
1: ਜੀ।
0: ਤੀਜੇ ਕੋਲ ਤੀਜਾ ਜਿਹੜਾ ਅਡਵਾਈਜ਼ਰੀ ਤਾਂ ਜਾਰੀ ਕਰ ਸਕਦਾ ਹੈਗਾ, ਡਿਸਾਈਡਿੰਗ ਅਥਾਰਟੀ ਨਹੀਂ ਹੋਣਾ ਚਾਹੀਦਾ। ਪੰਜਾਬ ਦਾ ਇਤਰਾਜ਼ ਇਹ ਆ ਜੀ, ਪਰ ਕਿਉਂਕਿ ਸੰਸਦ ਜਿਹੜੀ ਆ ਇਹ ਸੁਪਰੀਮ ਹੁੰਦੀ ਹੈਗੀ ਆ, ਇੱਥੇ ਤੱਕ ਇਹ ਸੰਸਦ ਦਾ ਬਣਾਇਆ ਆ ਕਾਨੂੰਨ ਜਿਹੜਾ ਆ ਉਹ ਉਹਦੇ ਤੇ ਵੀ ਜਿਹੜਾ ਆ ਸੁਪਰੀਮ ਕੋਰਟ ਦੇ ਫੈਸਲਿਆਂ ਤੇ ਵੀ ਬਾਈ ਵੇ ਆਫ ਜਿਹੜਾ ਹੈਗਾ ਆ ਜਿੱਦਾਂ ਨੋਟੀਫਿਕੇਸ਼ਨ ਉਹ ਉਹਨਾਂ ਨੂੰ ਰੋਕ ਲਾ ਸਕਦਾ ਹੈਗਾ ਜੀ।
1: ਸੋ
0: ਇਸ ਕਰਕੇ ਸਿਰਫ ਉਹ ਕੇਸ ਜਿਹੜੇ ਹੈਗੇ ਆ ਉਹ ਉਸ ਕਾਨੂੰਨ ਜਿਹੜੇ ਆ ਉਹ ਸੁਪਰੀਮ ਕੋਰਟ ਦੇ ਵਿੱਚ ਚੈਲੇਂਜ ਹੁੰਦੇ ਆ, ਜਿਹੜੇ ਸਾਡੇ ਜਿਹੜਾ ਆ ਸੰਵਿਧਾਨ ਦੇ ਪ੍ਰੀਅੰਬਲ ਦੇ ਮਤਲਬ ਉਹ ਕੰਟਰੈਕਟ ਜਿਹੜਾ ਹੈਗਾ ਆ ਉਹ ਕੰਟਰਾਡਿਕਟਰੀ ਹੁੰਦੇ ਆ, ਉਹਨਾਂ ਤੋਂ ਭਿੰਨ ਹੁੰਦੇ ਆ ਹਾਂਜੀ, ਉਹ ਮਤਲਬ ਜਿਹੜੇ ਹੈਗੇ ਆ ਉਹਨੂੰ ਸੁਪਰੀਮ ਕੋਰਟ ਸੈਟ ਅਸਾਈਡ ਕਰ ਦਿੰਦੀ ਆ ਕਿ ਸਾਡੇ ਸੰਵਿਧਾਨ ਦੇ ਵਿਰੁੱਧ ਆ ਹਾਂਜੀ, ਅਦਰਵਾਈਜ਼ ਜਿਹੜਾ ਹੈਗਾ ਆ ਸੰਸਦ ਦਾ ਬਣਾਇਆ ਹੋਇਆ ਕਾਨੂੰਨ ਜਿਹੜਾ ਆ ਉਹ ਸਾਰਿਆਂ ਤੇ ਲਾਗੂ ਹੁੰਦਾ ਆ ਜੀ। ਪੰਜਾਬ ਦਾ ਇਤਰਾਜ ਇਹ ਹੈਗਾ ਆ ਕਿ ਜਿੱਦਾਂ ਬਾਈਲੈਟਰਲ ਇਸ਼ੂ ਜਿਹੜੇ ਹੈਗੇ ਆ ਉਹ ਟ੍ਰੀਟ ਹੁੰਦੇ ਆ, ਸਾਡੇ ਇੱਥੇ ਵੀ ਜਿਹੜਾ ਹੈਗਾ ਆ ਵਾਟਰ ਡਿਸਪਿਊਟ ਜਿਹੜੇ ਆ ਉਹ ਬਾਈਲੈਟਰਲ ਇਸ਼ੂ ਜਿਹੜੇ ਆ ਉਹਦੇ ਮੁਤਾਬਕ ਹੀ ਟ੍ਰੀਟ ਹੋਣਾ ਚਾਹੀਦਾ ਹੈਗਾ ਆ ਜੀ। ਮਹਾਰਾਜ ਸਾਹਿਬ
1: ਜੀ
0: ਹਾਂਜੀ,
1: ਤੇ ਸੈਣੀ ਸਾਹਿਬ ਚਲੋ ਈਡੀ ਦੇ ਨਾਲ ਜੁੜੀ ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਆ, ਫਿਰ ਆਪਾਂ ਵੱਖਰੀਆਂ ਵੱਖਰੀਆਂ ਸਿਆਸੀ ਪਾਰਟੀਆਂ ਵੱਲੋਂ ਚੱਲਦੇ ਆ ਜੀ, ਕੀ ਹਾਲਾਤ ਬਣ ਰਹੇ ਨੇ। ਹਾਂਜੀ,
0: ਈਡੀ ਦਾ ਅੱਜ ਛਾਪਾ ਪੈ ਗਿਆ ਜੀ
1: ਜੀ,
0: ਤੇ ਉਹ ਗਮਾਡਾ ਦੇ ਜਿਹੜੀ ਬਿਲਡਿੰਗ ਆ ਉਹ ਉਹਨਾਂ ਨੇ ਘੇਰ ਲਈ, ਉੱਥੇ ਉਹਨਾਂ ਨੇ ਜਿਹੜੇ ਆਫੀਸਰ ਸੀਗੇ ਸਾਰੇ ਉਹਨਾਂ ਦੇ ਮੋਬਾਈਲ ਵੀ ਜਿਹੜੇ ਆ ਉਹ ਸੀਜ਼ ਕਰ ਲਏ, ਉਹਨਾਂ ਨੇ ਲੈ ਲਏ ਸੀ ਜੀ, ਤੇ ਉਹ ਖੰਗਾਲ ਰਹੇ ਹੈਗੇ ਆ ਜੀ ਕਿ ਭਾਈ ਇਹਦੇ ਵਿੱਚੋਂ ਕੀ ਕਮਾਇਆ ਤੇ ਕੀ ਗਵਾਇਆ
1: ਜੀ,
0: ਇਹਨਾਂ ਨੇ ਕਿੰਨੀ ਜ਼ਮੀਨ ਲਈ ਕਿਸੇ ਕੋਲੋਂ
1: ਜੀ,
0: ਤੇ ਉਸ ਬੰਦੇ ਨੂੰ ਕੀ ਮਿਲਿਆ ਤੇ ਬਾਅਦ ਦੇ ਵਿੱਚ ਡਿਵੈਲਪਰ ਆ ਉਹਨੂੰ ਕੀ ਮਿਲਿਆ ਜੀ, ਤੇ ਲੈਂਡ ਯੂਜ਼ ਦਾ ਜਿਹੜਾ ਹੈਗਾ ਆ ਉਹ ਕਿਸ ਤਰੀਕੇ ਨਾਲ ਹੋਏ ਜੀ।
1: ਜੀ
0: ਅਸਲ ਕਹਾਣੀ ਤਾਂ ਇਹ ਹੈਗੀ ਆ ਕਿ ਈਡੀ ਨੇ ਜਿਹੜਾ ਲਿਖਿਆ ਆ ਸੀਗਾ ਵੀ ਇਹਨਾਂ ਨੂੰ ਵੀ ਭਾਈ ਤੁਹਾਡੇ ਜਿਹੜੇ ਆ ਵੀ ਮੁੱਖ ਮੰਤਰੀ ਸਾਹਿਬ ਦੇ ਉਹ ਐਸ ਡੀ ਜਿਹੜੇ ਹੈਗੇ ਆ ਉਹ ਤੇ ਉਹਨਾਂ ਦੇ ਨਾਲ ਉਹਨਾਂ ਦੇ ਫਰੈਂਡਸ ਜਿਹੜੇ ਹੈਗੇ ਆ ਦੋਸਤ ਉਹ ਇਹਨਾਂ ਕੰਮਾਂ ਦੇ ਵਿੱਚ ਇਨਵੋਲਵ ਆ, ਲੈਂਡ ਯੂਜ਼ ਜਿਹੜਾ ਹੈਗਾ ਆ ਉਹਨੂੰ ਕਨਵਰਟ ਕਰਨ ਦੇ ਵਿੱਚ ਜਾਂ ਦੇਣ ਦੇ ਵਿੱਚ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਕਿ ਉਹ ਉਥੋਂ ਪੈਸਾ ਜਿਹੜਾ ਨਿਕਲਿਆ ਤੇ ਪੈਸਾ ਜਿਹੜਾ ਆ ਦੋ ਨੰਬਰ ਦੇ ਵਿੱਚ ਹੀ ਇਥੋਂ ਮਤਲਬ ਗਿਆ ਹੈਗਾ ਜੀ। ਉਹ ਜਿਹੜਾ ਆ ਚੇਨ ਰੂਟ ਲੱਭ ਰਹੇ ਹੈਗੇ ਆ ਵੀ ਕਿੱਦਾਂ ਕਿੱਦਾਂ ਇਹਨਾਂ ਨੂੰ ਆਇਆ ਤੇ ਕਿੱਦਾਂ ਕਿੱਦਾਂ ਪੈਸੇ ਗਏ ਆ ਜੀ, ਉਹ ਇਸ ਕਰਕੇ ਈਡੀ ਜਿਹੜੀ ਆ ਸਰਗਰਮ ਹੋ ਗਈ ਕਿਉਂਕਿ ਪੰਜਾਬ ਵਾਲਿਆਂ ਨੇ ਤਾਂ ਈਡੀ ਦੇ ਤਿੰਨ ਚਾਰ ਲੈਟਰ ਇਗਨੋਰ ਕਰਕੇ ਤੇ ਕਾਰਵਾਈ ਕੀਤੀ ਕੋਈ ਨਹੀਂ ਸੀ,
1: ਐਫ ਆਈ ਆਰ ਹੀ ਨਹੀਂ ਕੀਤੀ,
0: ਇਸ ਕਰਕੇ ਐਫ ਆਈ ਆਰ ਹੀ ਨਹੀਂ ਕੀਤੀ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਹੁਣ ਈਡੀ ਆਪ ਐਕਟਿਵ ਹੋਈ ਹੈਗੀ ਆ। ਸੋ ਇੱਥੇ ਦੂਜਾ ਨਜ਼ਰੀਆ ਸਰਕਾਰ ਦਾ ਆ, ਸਰਕਾਰ ਦਾ ਨਜ਼ਰੀਆ ਇਹ ਆ ਕਿ ਭਾਈ ਅਸੀਂ ਕਿਉਂਕਿ ਜਿਹੜਾ ਆ ਵੀ ਉੱਥੇ ਜਿਹੜਾ ਸੈਂਟਰ ਦੇ ਵਿੱਚ ਬੀਜੇਪੀ ਰੂਲਡ ਹੈਗੀ ਆ ਗੌਰਮੈਂਟ, ਤੇ ਇੱਥੇ ਜਿਹੜਾ ਹੈਗਾ ਆ ਸਾਡੀ ਆਮ ਆਦਮੀ ਪਾਰਟੀ ਰੂਲਡ ਸਟੇਟ ਆ ਤੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈਗੀ ਆ ਤੇ ਸੈਂਟਰ ਜਿਹੜਾ ਆਪਣੀ ਏਜੰਸੀ ਦਾ ਦੁਰਉਪਯੋਗ ਕਰਦਾ ਆ ਜੀ। ਸੋ ਆਮ ਲੋਕਾਂ ਦੇ ਇੱਥੇ ਆਪੋਜੀਸ਼ਨ ਪਾਰਟੀਆਂ ਇੱਥੇ ਵੀ ਜਿਹੜੀ ਐਲੀਗੇਸ਼ਨ ਇਹ ਲਾਉਂਦੀਆਂ ਹੈਗੀਆਂ ਜੀ ਤੇ ਇੱਥੇ ਜਿਹੜੀ ਸਟੇਟ ਹੈਗੀ ਆ ਉਹ ਆਪਣੇ ਏਜੰਸੀ ਦਾ ਦੁਰਉਪਯੋਗ ਕਰਦੀ ਹੈਗੀ ਆ ਜੀ। ਸੋ ਇਸ ਕਰਕੇ ਇਹ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਈਡੀ ਵਾਲਿਆਂ ਨੇ ਛਾਪਾ ਜ਼ਰੂਰ ਮਾਰਿਆ ਜਾ, ਇਟ ਇਜ਼ ਦ ਟਾਕ ਆਫ ਦ ਟਾਊਨ ਕੇ ਮਤਲਬ ਜਿਹੜਾ ਆ ਵੀ ਉਹਨਾਂ ਨੇ ਸੀ ਆਰ ਪੀ ਨਾਲ ਲੈ ਕੇ ਆਏ ਆ ਜੀ, ਉਹਨਾਂ ਨੇ ਲੱਗਦਾ ਇਸ ਤਰੀਕੇ ਨਾਲ ਹੈਗਾ ਆ ਕਿ ਜਿੱਦਾਂ ਵੈਸਟ ਬੰਗਾਲ ਨੂੰ ਡੀਲ ਕੀਤਾ ਆ ਉਸੇ ਤਰੀਕੇ ਨਾਲ ਹੀ ਪੰਜਾਬ ਨੂੰ ਡੀਲ ਕਰਨ ਦੀ ਯੋਜਨਾ ਆ ਜੀ, ਤੇ ਉਹਨਾਂ ਨੂੰ ਭਰੋਸਾ ਨਹੀਂ ਗਾ ਕਿ ਪੰਜਾਬ ਪੁਲਿਸ ਜਿਹੜੀ ਆ ਉਹਨਾਂ ਨੂੰ ਕੋਪਰੇਟ ਕਰੂਗੀ, ਨਾ ਹੀ ਉਹ ਇਸ ਤੇ ਡਿਪੈਂਡ ਕਰ ਰਹੇ ਆ ਜੀ, ਉਹਨਾਂ ਨੇ ਇਸੇ ਕਰਕੇ ਸੀ ਆਰ ਪੀ ਸੀ ਨਾਲ ਲੈ ਕੇ ਆਏ ਆ ਜੀ।
1: ਪਰ ਸੈਂਸਰ
0: ਛਾਪੇਵਾਰੀ ਅਜੇ ਚੱਲ ਰਹੀ ਆ ਜੀ,
1: ਜਿਵੇਂ ਕਹਿੰਦੇ ਕਿ ਅਸੀਂ ਸਾਫ਼ ਸੁਥਰਿਆ ਸੀ ਕੁਝ ਕੀਤਾ ਨੀ, ਫਿਰ ਇਹਨਾਂ ਨੂੰ ਡਰ ਕਾਹਤੋਂ ਆ ਜੀ, ਕੋਆਪਰੇਟ ਕਰਕੇ ਉਹ ਨੀ ਰਹੇ ਜੀ, ਜਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਕਦੀ ਏਦਾਂ ਈਡੀ ਦੀਆਂ ਰੇਡਾਂ ਪਈਆਂ ਨੇ ਇੰਨੀਆਂ ਪੰਜਾਬ ਦੇ ਵਿੱਚ ਜੀ, ਘਪਲੇ ਜੇ ਉਹਨਾਂ ਨੇ ਵੀ ਕੀਤੇ ਆ ਤਾਂ।
0: ਭਾਰਤ ਸਾਹਿਬ ਅੱਜ ਦੀ ਸੁਣ ਲਓ ਤੁਸੀਂ ਹੋਰ
1: ਜੀ,
0: ਪਹਿਲਾਂ ਤਾਂ ਕਰਜ਼ਾ ਇਹ ਲੱਗੇ ਹੋਰ ਲੈਣ ਜੀ,
1: ਜੀ
0: ਪਿਛਲੇ 10 ਮਹੀਨੇ ਦੇ ਵਿੱਚ 27ਵੀਂ ਵਾਰ ਕਰਜ਼ਾ ਲੈਣ ਲੱਗੇ ਆ ਜੀ,
1: ਬਿਲਕੁਲ ਆ ਜੀ,
0: 10 ਮਹੀਨਿਆਂ 'ਚ 32,598 ਕਰੋੜ ਰੁਪਈਆ ਕਰਜ਼ਾ ਲੈ ਚੁੱਕੇ ਆ ਜੀ।
1: ਜੀ
0: ਤੇ ਜਦੋਂ DA ਦਾ ਮਾਮਲਾ ਜਿਹੜਾ ਹੈਗਾ ਆ ਉਹ ਉੱਥੇ ਗਿਆ
1: ਜੀ,
0: ਤੇ ਉੱਥੇ ਜਿਹੜਾ ਆ ਮੁਲਾਜ਼ਮਾਂ ਨੇ ਤਾਂ ਆਪਣਾ ਜਿਹੜਾ ਆ ਉਹਨਾਂ ਦੇ ਵਕੀਲ ਸਾਹਿਬ ਨੇ ਇਹ ਕੋਰਟ ਨੂੰ ਦੱਸਿਆ ਜੀ
1: ਜੀ
0: ਕਿ ਸਰ ਇਸ ਤਰੀਕੇ ਨਾਲ ਨੈਗੋਸ਼ੀਏਸ਼ਨ ਜਿਹੜੀ ਹੈਗੀ ਆ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦਾ ਮੁਲਾਜ਼ਮਾਂ ਦਾ ਸੰਘਰਸ਼ ਜਿਹੜਾ ਆ ਉਹਨੂੰ ਤਾਰ ਪੀਡੋ ਕਰਨ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਨੇ
1: ਜੀ,
0: ਜਿਹੜਾ 8% ਜਿਹੜਾ ਕਿਹਾ ਸੀ ਉਹਦੀ ਕੋਈ ਚਿੱਠੀ ਵੀ ਨੀ ਜਾਰੀ ਕੀਤੀ ਤੇ ਸਿਰਫ ਇੱਕ ਫੋਟੋ ਖਿਚਾ ਕੇ ਤੇ ਨਾਲ ਸਾਡਾ ਜਿਹੜਾ ਹੈਗਾ ਆ ਭਈ ਉਹਨੂੰ ਬਾਹਰ ਪ੍ਰੋਪੋਗੰਡਾ ਕਰ ਦਿੱਤਾ ਜੀ।
1: ਜੀ
0: ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਜੀ ਕਿ ਉਹਨਾਂ ਨੇ 16 ਸਟੇਟਾਂ ਦੀਆਂ ਜਿਹੜੀਆਂ ਹੈਗੀਆਂ ਆ ਨਿਊਜ਼ ਪੇਪਰ ਜਿਹੜੇ ਆ ਉਹ ਪੇਸ਼ ਕੀਤੇ ਜੀ ਵੀ ਆਹ 16 ਸਟੇਟਾਂ ਦੇ ਵਿੱਚ ਇਹਨਾਂ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਆ, ਜਦੋਂ ਕਿ ਕੋਰਟ ਨੇ ਇਹਨਾਂ ਦੀਆਂ ਮਸ਼ਹੂਰੀਆਂ ਦੇ ਉੱਤੇ ਪਾਬੰਦੀ ਲਾਈ ਆ ਜੀ।
1: ਜੀ
0: ਗੁਜਰਾਤ ਦੀਆਂ ਅਖਬਾਰਾਂ ਪੇਸ਼ ਕੀਤੀਆਂ ਜੀ, ਦੂਜੀਆਂ ਅਖਬਾਰਾਂ ਹੋਰ ਸਟੇਟਾਂ ਦੀਆਂ ਪੇਸ਼ ਕੀਤੀਆਂ ਜਿੱਥੇ ਜਿਹੜਾ ਹੈਗਾ ਆ ਇਹਨਾਂ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਜੀ। ਸੋ ਕੋਰਟ ਨੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਹੀ ਚੀਫ ਸੈਕਟਰੀ ਜਿਹੜਾ ਹੈਗਾ ਆ ਉਹਨੂੰ 5 ਅਕਤੂਬਰ ਵਾਸਤੇ ਇਨ ਪਰਸਨ ਸਮਨ ਹੋਣ ਵਾਸਤੇ ਕਹਿ ਤਾ ਵੀ ਤੁਸੀਂ ਭਾਈ ਪੇਸ਼ ਹੋਣਾ ਆ
1: ਜੀ, ਬਿਲਕੁਲ ਆ ਜੀ,
0: ਆਪ ਤੇ ਆ ਕੇ ਤੇ ਐਫੀਡੈਵਿਟ ਦਿਓ। ਬਾਕੀ ਇਹ ਸੁਪਰੀਮ ਕੋਰਟ ਦਾ ਹਵਾਲਾ ਦਿੰਦੇ ਸੀ ਵੀ ਅਸੀਂ ਅਪੀਲ ਕੀਤੀ ਹੈਗੀ ਏ ਜੀ, ਉਹ ਕਹਿੰਦੇ ਅਸੀਂ ਅਪੀਲ ਦਾ ਤੁਹਾਡਾ ਰਾਈਟ ਆ, ਅਸੀਂ ਉਹਦੀ ਰਿਸਪੈਕਟ ਕਰਦੇ ਹੈਗੇ ਆ, ਪਰ ਆ ਕੋਈ ਤਰੀਕਾ ਨਹੀਂ ਉੱਥੇ ਇਤਰਾਜ ਲਾ ਕੇ ਤੇ 90 ਦਿਨ ਹੁੰਦੇ ਆ ਜੀ ਇਤਰਾਜ ਦੂਰ ਕਰਨ ਲਈ, ਤੇ ਤਾਂ ਕਰਕੇ ਅਸੀਂ ਤੁਹਾਨੂੰ 90 ਦਿਨ ਕਿਉਂ ਦਈਏ, ਤੁਸੀਂ ਇਤਰਾਜ ਦੂਜੇ ਦਿਨ ਹੀ ਦੂਰ ਕਰਕੇ ਸਟੇ ਲੈ ਆਓ ਜੇ ਤੁਹਾਡੇ ਕੋਲ ਸਟੇ 5 ਅਕਤੂਬਰ ਤੱਕ ਆ ਜਾਂਦਾ ਕੋਈ ਤੇ ਦੈਨ ਓਕੇ, ਨਹੀਂ ਤਾਂ ਚੀਫ ਸੈਕਟਰੀ ਜਿਹੜਾ ਹੈਗਾ ਆ ਉਹ ਦੱਸੇ ਆ ਕੇ ਅਦਾਲਤ ਦੇ ਹੁਕਮ ਦੀਆਂ ਧੱਜੀਆਂ ਕਿਉਂ ਉਡਾਈਆਂ ਜਾ ਰਹੀਆਂ ਤੇ ਕਿਸ ਤਰੀਕੇ ਨਾਲ ਉਡਾਈਆਂ ਜਾ ਰਹੀਆਂ ਜੀ।
1: ਬਿਲਕੁਲ ਆ ਜੀ,
0: ਕੁੱਲ ਮਿਲਾ ਕੇ ਜਿਹੜਾ ਹੈਗਾ ਆ ਕਿ ਹਾਈ ਕੋਰਟ ਵੀ ਮਹਿਸੂਸ ਕਰਦੀ ਆ ਕਿ ਸਰਕਾਰ ਇੰਨੀ ਜ਼ਿਆਦਾ ਲਾਪਰਵਾਹ ਹੈਗੀ ਆ ਜੀ, ਉਹ ਪਰਵਾਹ ਹੀ ਨਹੀਂ ਕਰਦੇ ਪਏ ਜੀ ਇਨ ਸਪਾਈਟ ਆਫ ਵੀ ਕੋਰਟ ਦੇ ਆਰਡਰ ਦੇ ਹੋਣ ਦੇ ਬਾਵਜੂਦ ਵੀ ਜਿਹੜਾ ਆ ਵੀ ਮਸ਼ਹੂਰੀਆਂ ਨਹੀਂ ਰੋਕ ਰਹੇ ਆਪਣੀਆਂ ਉੱਥੇ ਖਰਚੇ ਜਿਹੜੇ ਆ ਕਰ ਰਹੇ ਜੀ, ਤੇ ਬਾਕੀ ਜਿਹੜਾ ਹੈਗਾ ਆ ਵੀ ਉਹ ਜਿਸ ਤਰੀਕੇ ਨਾਲ ਕੋਈ ਰਾਜਾ ਜਿਹੜਾ ਹੈਗਾ ਆ ਵੀ ਆਪਣੇ ਹਿਸਾਬ ਨਾਲ ਚੱਲਦੇ ਆ ਜੀ, ਉਸੇ ਤਰੀਕੇ ਨਾਲ ਇਹ ਰਾਜੇ ਜਿਹੜੇ ਆ ਆਪਣੇ ਢੰਗ ਨਾਲ ਚੱਲ ਰਹੇ ਜੀ।
1: ਬਿਲਕੁਲ
0: ਜੀ ਭਰਾਜ ਸਾਹਿਬ,
1: ਤੇ ਸੈਣੀ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਾਲਾ ਸਰਾਂ ਵਾਲਾ ਵਿਵਾਦ ਜਿਹੜਾ ਉਹ ਪਿੱਛਾ ਨਹੀਂ ਛੱਡ ਰਿਹਾ ਜੀ, ਤੇ ਚਾਵਲਾ ਵੈਸੇ ਔਜਲਾ ਸਾਹਿਬ ਨੇ ਤਾਂ ਚਵਲ ਹੀ ਲਿਖਿਆ ਜੀ, ਤੇ ਮਲਕੀਤ ਸਿੰਘ ਉਹਨਾਂ ਦਾ ਜਿਹੜਾ ਸੇਵਾਵਾਂ ਤੋਂ ਫਾਰਗ ਕੀਤਾ ਉਹਨਾਂ ਨੂੰ, ਤੇ ਅੱਜ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਜਿਹੜੀ ਹੈ ਗੱਲਬਾਤ ਕੀਤੀ ਹੈ, ਵੀਡੀਓ ਜਾਰੀ ਕੀਤੀ ਹੈ, ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਜੀ? ਤੇ ਨਾਮ ਤਾਂ ਕਾਫੀ ਵੈਸੇ ਬੱਬੂ ਕੋਸ਼ਾ ਵੀ ਔਜਲਾ ਸਾਹਿਬ ਨੇ ਇਸ਼ਾਰਾ ਕੀਤਾ ਇੱਕ।
0: ਹਾਂਜੀ, ਉਹ ਕਹਿੰਦੇ ਹੈਗੇ ਆ ਵੀ ਉਹਦੀ ਸ਼ਹਿ ਤੇ ਬਾਹਰ ਗਿਆ ਜੀ, ਤੇ ਸਰਕਾਰ ਦਾ ਵੀ ਤਾਂ ਕੁਐਸਚਨ ਤਾਂ ਸਰਕਾਰ ਤੇ ਵੀ ਰਾਈਜ਼ ਹੁੰਦਾ ਹੈਗਾ ਜੀ ਵੀ ਬਾਈ ਦਿਨ ਜਿਹੜੇ ਹੈਗੇ ਤੁਸੀਂ ਕਿੱਦਾਂ ਬੈਠੇ ਰਹੇ,
1: ਅਰੈਸਟ ਕਿਉਂ ਨਹੀਂ ਕੀਤਾ,
0: ਇਹਦੇ ਵਿੱਚ ਜਿਹੜਾ ਅਰੈਸਟ ਕਿਉਂ ਨਹੀਂ ਕੀਤਾ ਬੰਦਾ ਜੀ
1: ਜੀ,
0: ਤੂੰ ਇਸ ਇੱਥੇ ਜਿਹੜਾ ਹੈਗਾ ਆ ਮਾਮਲਾ ਜਿਹੜਾ ਹੈਗਾ ਆ ਕਾਨੂੰਨ ਨਾਲੋਂ ਜ਼ਿਆਦਾ ਪੋਲੀਟੀਕਲ ਆ ਜੀ,
1: ਪੋਲੀਟੀਕਲ ਆ ਜੀ।
0: ਹੁਣ ਜਿਵੇਂ ਦਾ ਹੁਣ ਧਾਮੀ ਸਾਹਿਬ ਵੀ ਆ ਗਏ ਹੈਗੇ ਜੀ, ਧਾਮੀ ਸਾਹਿਬ ਆ ਕੇ ਤੇ ਆਪਣਾ ਜਿਹੜਾ ਆ ਵੀਡੀਓ ਸੰਦੇਸ਼ ਦੇ ਗਏ ਜੀ, ਉਹ ਕਹਿੰਦੇ ਹੁਣ ਬੀਬੀ ਕਹਿੰਦੀ ਆ ਮੈਂ ਧਾਮੀ ਸਾਹਿਬ ਨੂੰ ਗੱਲ ਦੱਸੀ ਆ, ਉਹ ਕਹਿੰਦੇ ਵੀ ਮੈਨੂੰ ਇਹੋ ਜਿਹੀ ਗੱਲ ਕੋਈ ਨੀ ਦੱਸੀ, ਨਹੀਂ ਤਾਂ ਮੈਂ ਚੁੱਪ ਰਹਿਣ ਵਾਲਿਆਂ ਚੋਂ ਨਹੀਂ ਸੀ
1: ਜੀ,
0: ਹੈ ਜੀ। ਤੇ ਹੁਣ ਦੇਖੋ ਉਹਨਾਂ ਨੇ ਇੱਕ ਕਮੇਟੀ ਬਣਾ ਤੀ ਆ ਜੀ, ਜਿਹਦੇ ਵਿਚ 15 ਦਿਨ ਦੇ ਵਿਚ ਫੈਸਲਾ ਦੇਗੀ ਕਮੇਟੀ, ਦੱਸੇਗੀ ਜੀ ਉਹ ਕਹਿੰਦੇ ਕੌਣ ਲਿਆ ਜਾਂ ਕਿੱਥੋਂ ਆਈ, ਦੈਟਸ ਨੋਟ ਮਾਈ ਬਿਜ਼ਨਸ, ਮੈਨੂੰ ਤਾਂ ਇਹ ਕਿ ਮੈਨੂੰ ਦੱਸਿਆ ਨੀ ਗਿਆ ਤੇ ਮੈਨੂੰ ਮਤਲਬ ਇਸ ਚੀਜ਼ ਦਾ ਨਾਂ ਤਾਂ ਉਹਨੇ ਕਿਹਾ ਹੈਗਾ ਆ, ਤੇ ਮੈਂ ਇਹਦੀ ਜਿਹੜੀ ਆ ਇਨਕੁਆਇਰੀ ਕਰਵਾ ਕੇ ਤੇ ਫੇਰ ਤੁਹਾਡੇ ਸਵਾਲਾਂ ਦੇ ਜਵਾਬ ਦੇਊਂਗਾ ਜੀ, ਜੇ ਵੀ ਕੋਈ ਸਵਾਲ ਹੋਊਗਾ ਜੀ, ਅਸੀਂ ਇੰਟਰਨਲ ਇਨਕੁਆਇਰੀ ਤਾਂ ਕਰਾਉਣੀ ਹੈਗੀ ਆ ਨਾ ਜੀ।
1: ਸੋ
0: ਇਸ ਕਰਕੇ ਮੈਨੂੰ ਲੱਗਦਾ ਆ ਕਿ ਜਿੰਨਾ ਰੌਲਾ ਪੈ ਰਿਹਾ ਸੀ ਵੀ ਧਾਮੀ ਨੀ ਬੋਲਦੇ, ਧਾਮੀ ਨੀ ਬੋਲਦੇ, ਧਾਮੀ ਸਾਹਿਬ ਤਾਂ ਕਰਕੇ ਆ ਕੇ ਤੇ ਆਪਣਾ ਪੱਖ ਇੰਨਾ ਕੁ ਦੱਸ ਗਏ ਹੈਗੇ ਆ ਜੀ, ਉਹ ਜਿੰਨਾ ਕੁ ਦੱਸ ਕੇ ਗਏ ਹੈਗੇ ਆ ਤੇ ਉਹਦੇ ਨਾਲੋਂ ਜ਼ਿਆਦਾ ਜਿਹੜਾ ਆ
1: ਕੁਐਸਚਨ
0: ਜਿਹੜੇ ਆ ਵੱਧ ਗਏ ਆ ਜੀ। ਉਹ ਇਸ ਕਰਕੇ ਹੈਗਾ ਆ ਕਿ ਯੂ ਆਰ ਦਾ ਮਾਸਟਰ ਆਫ ਦਾ ਇੰਸਟੀਟਿਊਸ਼ਨ, ਤੁਸੀਂ ਜਿਹੜਾ ਹੈਗਾ ਆ ਤੁਸੀਂ ਹੈਡ ਆਫ ਦਾ ਇੰਸਟੀਟਿਊਸ਼ਨ ਆ, ਤੁਹਾਡੇ ਸਰਾਵਾਂ ਤੇ ਕੰਟਰੋਲ ਕਿਹਦਾ ਆ, ਸਾਰਾ SGPC ਦਾ, SGPC ਦੀ ਇਹ ਡਿਊਟੀ ਹੈਗੀ ਆ ਜੀ, ਉੱਥੇ 6-6 ਮਹੀਨੇ ਤੱਕ ਜਿਹੜਾ ਹੈਗਾ ਆ ਕੋਈ ਲੇਡੀ ਆ ਕੇ ਤੁਹਾਨੂੰ ਪਤਾ ਨੀ ਹੈਗਾ ਜੀ ਵੀ ਤੁਸੀਂ ਉਹਦੇ ਫਰਸ਼ ਰੋਮਣੀ ਕਮੇਟੀ ਦੀ ਗੱਡੀ ਉਹਨੂੰ ਡਾਕਟਰੀ ਇਲਾਜ ਵਾਸਤੇ ਲੈ ਕੇ ਜਾਂਦੀ ਆ ਜੀ, ਤੂੰ ਕਿੰਨੇ ਇਹ ਸਾਰਾ ਕੁਛ ਪ੍ਰੋਵਾਈਡ ਕੀਤਾ ਸੀ, ਫਿਰ ਤੁਹਾਡੀ ਕਮਾਂਡ ਹੀ ਹੈ ਨੀ ਜੇ ਥੱਲੇ ਦੇ ਲੈਵਲ ਤੇ ਸਾਰਾ ਕੁਛ ਹੋਈ ਜਾਂਦਾ ਹੈਗਾ ਆ ਤੇ ਤੁਹਾਡੀ ਫਿਰ ਕੀ ਕਮਾਂਡ ਹੋਈ ਜੀ।
1: ਬਿਲਕੁਲ ਆ ਜੀ,
0: ਤੂੰ ਇਸ ਕਰਕੇ ਜਿਹੜਾ ਆ ਹੈ ਸਾ ਜਿਹੜੀ ਹੈਗੀ ਆ ਨਾ ਜੀ ਲੈਕ ਆਫ ਐਡਮਿਨਿਸਟ੍ਰੇਸ਼ਨ ਤਾਂ ਹੈਗੀ ਆ ਨਾ ਜੀ, ਉਹ ਤਾਂ ਦਿਸਦੀ ਆ ਨਾ, ਨਜ਼ਰ ਆ ਰਹੀ ਹੈ।
1: ਬਿਲਕੁਲ ਬਿਲਕੁਲ,
0: ਬਾਕੀ ਹਾਂਜੀ ਬਾਕੀ ਜਿੱਥੇ ਤੱਕ ਜਿਹੜਾ ਹੈਗਾ ਜੀ ਆ ਕਿ ਜੇ ਇੱਕ ਵਕੀਲ ਦੇ ਨਜ਼ਰੀਏ ਨਾਲ ਦੇਖਾਂ ਤੇ ਕੇਸ ਦੇ ਵਿੱਚ ਕੁਛ ਨਹੀਂ, ਤੇ ਜੇ ਮੈਂ ਇੱਕ ਸਿੱਖ ਦੇ ਨਜ਼ਰੀਏ ਦੇਖਾਂ ਤੇ ਫਿਰ ਨਾ ਤਾਂ ਚਾਵਲੇ ਦੇ ਪੱਲੇ ਕੁਛ ਬਚਿਆ ਤੇ ਨਾ ਅਕਾਲੀ ਦਲ ਦੇ ਪੱਲੇ ਕੁਛ ਬਚਿਆ ਤੇ ਨਾ SGPC ਦੇ ਪੱਲੇ ਕੁਛ ਬਚਿਆ।
1: ਬਿਲਕੁਲ ਆ ਜੀ,
0: ਸੋ ਇਹ ਐਡੇ ਵੱਡੇ ਐਲੀਗੇਸ਼ਨ ਲੱਗ ਜਾਣੇ, ਫਿਰ ਇਸ ਚੀਜ਼ ਤੋਂ ਸਮੈਲ ਆਊਟ ਹੋਣਾ ਕਿ ਉੱਥੇ ਸ਼ੀ ਵਾਜ ਕਾਲਡ ਫੋਰ ਏ ਕੌਨਸਪੀਰੇਸੀ,
1: ਹਾਂਜੀ
0: ਇੱਕ ਸਾਜਿਸ਼ ਦੇ ਤਹਿਤ ਉਹਨੂੰ ਲਿਆਂਦਾ ਸੀ ਤੇ ਇੱਕ ਸਾਜਿਸ਼ ਨੂੰ ਅੰਜਾਮ ਦੇਣਾ ਸੀਗਾ, ਤੁਸੀਂ ਕਰ ਕੀ ਰਹੇ ਹੈਗੇ ਆ ਜੀ, ਤੇ ਤੁਹਾਡਾ ਤੁਸੀਂ ਇੱਕ ਜਿਹੜਾ ਆ ਇੱਕ ਧਾਰਮਿਕ ਪਾਰਟੀ ਆ ਤੁਸੀਂ ਇਹੋ ਜਿਹੇ ਕੰਮ ਦੇ ਵਿੱਚ ਇਨਵੋਲਵ ਵੀ ਕਿਉਂ ਹੁੰਦੇ ਹੈਗੇ ਆ ਜੀ?
1: ਜੀ ਬਿਲਕੁਲ,
0: ਕਿਸੇ ਨੂੰ ਥੱਲੇ ਲਾਉਣ ਵਾਸਤੇ ਜਿੱਦਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਵੀ ਜਿਹੜੀ ਆ ਬੜੇ ਵੱਖਰੇ ਵੱਖਰੇ ਚੈਨਲਾਂ ਤੇ ਇੰਟਰਵਿਊ ਦਿੱਤੀ ਜੀ, ਉਹ ਇਸੇ ਚੀਜ਼ ਤੇ ਅਸਰਟ ਕਰ ਰਹੇ ਆ ਕਿ ਬੀਬੀ ਨੂੰ ਲਿਆਂਦਾ ਹੀ ਮੈਨੂੰ ਫਸਾਉਣ ਵਾਸਤੇ ਸੀ ਜੀ।
1: ਸਰ
0: ਗਿਆਨੀ ਹਰਪ੍ਰੀਤ ਸਿੰਘ ਬਹੁਤ ਇੰਟੈਲੀਜੈਂਟ ਬ੍ਰੇਨ ਆ
1: ਜੀ,
0: ਓਹਨੂੰ ਮੈਂ ਨੀ ਜਾਣਦਾ ਕਿ ਓਹਨਾ ਨੂੰ ਟ੍ਰੈਪ ਕਰਨ ਲਈ ਲਿਆਂਦੇ ਸੀ ਜਾਂ ਨਹੀਂ ਲਿਆਂਦੇ ਸੀ, ਪਰ ਓਹਨਾ ਨੇ ਮੌਕੇ ਤੇ ਚੌਕਾ ਲਾਉਣਾ ਓਹਨਾ ਨੂੰ ਆਉਂਦਾ ਆ,
1: ਓਹਨਾ
0: ਦੇ ਚੁੱਪ ਕਰਕੇ
1: ਬੱਬੂ ਗੋਸ਼ੇ ਦੀਆਂ ਤੇ ਸਿੱਧੀਆਂ ਤਾਰਾਂ ਇਹਨਾਂ ਦੀਆਂ ਤਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਟ੍ਰਾਂਸਫਰ ਦੇ ਨਾਲ ਹੀ ਜੁੜੀਆਂ ਹੋਈਆਂ ਨੇ, ਫਿਰ ਇਸ਼ਾਰਾ ਕਿੱਧਰੋਂ ਹੁੰਦਾ ਹੈ ਜੀ?
0: ਸਾਰੇ ਪਾਸੇ ਹੈਗੇ ਜੀ, ਉਹਨਾਂ ਦੇ ਸਾਰੇ ਪਾਸੇ ਲਿੰਕ ਹੈਗੇ ਆ, ਉਹਨਾਂ ਦੇ ਦਿੱਲੀ ਨਾਲ ਵੀ ਹੈਗੇ ਆ ਜੀ, ਉਹਨਾਂ ਦੇ ਇੱਥੇ ਵੀ ਹੈਗੇ ਆ ਜੀ, ਉਹਨਾਂ ਦੇ ਜਿਹੜੇ ਹੈਗੇ ਆ ਇੱਥੇ ਤੱਕ ਚਾਵਲੇ ਨੂੰ ਕੱਢਣ ਦੇ ਵਿੱਚ ਵੀ ਤਾਂ ਕਹਿੰਦੇ ਹੈਗੇ ਆ ਜੀ, ਉਹਨਾਂ ਦੇ ਹਰਜੋਤ ਬੈਂਸ ਦਾ ਹੀ ਹੱਥ ਹੈ ਜੀ
1: ਜੀ,
0: ਤੇ ਕਿਉਂਕਿ ਇੱਥੇ ਤੱਕ ਵੀ ਪਤਾ ਲੱਗਾ ਜਦੋਂ ਹਰਜੋਤ ਬੈਂਸ ਦਾ ਇਲੈਕਸ਼ਨ ਸੀਗਾ ਉਸ ਵੇਲੇ ਹਰਜੋਤ ਬੈਂਸ ਨੂੰ ਵੋਟ ਜਿਹੜੀ ਆ ਚਾਵਲੇ ਨੇ ਪਵਾਈ ਸੀ ਪਾਰਟੀ ਲਾਈਨ ਤੋਂ ਹਟ ਕੇ, ਤੋ ਇਸ ਕਰਕੇ ਉਹ ਸਾਂਝਾ ਹੈਗੇ ਆ ਜੀ, ਤੇ ਉਹਦੇ ਕਰਕੇ ਜਿਹੜਾ ਆ ਉਹ ਕਾਮਯਾਬ ਵੀ ਹੋਏ ਆ ਜੀ ਇਥੋਂ ਨਿਕਲਣ ਦੇ ਵਿਚ। ਇਹਨਾਂ ਨੂੰ ਮੁੱਦਾ ਚਾਹੀਦਾ ਸੀ, ਉਹ ਬੀਬੀ ਦਾ ਮੋਬਾਈਲ ਆ ਗਿਆ ਹੱਥ ਦੇ ਵਿਚ ਜੀ, ਉਹ ਹੌਲੀ ਹੌਲੀ ਜਿਹੜਾ ਹੈਗਾ ਆ ਇਸ ਚੀਜ਼ ਨੂੰ ਇਲੈਕਸ਼ਨ ਦੇ ਨੇੜੇ ਤੇੜੇ ਇੱਕ ਅੱਧੀ ਚੈਟ ਕੱਢਿਆ ਕਰਨਗੇ, ਰਿਲੀਜ਼ ਕਰਿਆ ਕਰਨਗੇ ਤੇ ਨਾਲ ਜਿਹੜਾ ਆ ਅਕਾਲੀ ਦਲ ਨੂੰ ਛੱਡਿਆ ਕਰਨਗੇ ਜੀ। ਮੈਂ ਇਸੇ ਕਰਕੇ ਕਹਿਣਾ ਜੀ ਵੀ ਅਕਾਲੀ ਦਲ ਬਹੁਤ ਪਿੱਛੇ ਪੈ ਗਿਆ ਜੀ ਇਸ ਇੱਕ ਘਟਨਾ ਨਾਲ ਜਿਹੜਾ ਹੈਗਾ ਆ, ਵੀ ਉਹਨਾਂ ਦਾ ਜਿੰਦਾ ਦਾ ਮੋਮੈਂਟਮ ਬਣਿਆ ਆ ਸੀਗਾ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਬੈਕ ਤੇ ਚਲੇ ਗਏ ਜੀ,
1: ਚਲੇ ਗਏ ਜੀ।
0: ਹੁਣ ਦੇਖੋ ਈਡੀ ਵਾਲਾ ਨਿਰੰਜਨ ਸਿੰਘ ਜੀ,
1: ਮੈਨੂੰ
0: ਤਾਂ ਉਹਦੀ ਵੀ ਸਮਝ ਆਈ ਜੀ, ਉਹ ਸਾਡੀ ਤਾਂ ਆਪ ਸਮਝ ਤੋਂ ਪਰੇ ਆ,
1: ਐਡੇ ਸੁਲਝੇ ਹੋਏ ਬੰਦੇ ਦੇਖ ਲੋ ਨਾ ਕਿੱਧਰ ਨੂੰ ਜਾ ਰਹੇ ਨੇ ਜੀ।
0: ਇਫ ਯੂ ਆਰ ਗੋਇੰਗ ਟੂ ਦੈਟ ਪਾਰਟੀ ਦੈਟ ਮੀਨਸ ਯੂ ਆਰ ਐਡਮਿਟਿੰਗ ਦੀ ਲੀਡਰਸ਼ਿਪ ਆਫ ਅੰਮ੍ਰਿਤਪਾਲ।
1: ਉਹਦੇ ਵਿਚ ਗੇੜ ਵੀ ਤਾਂ ਕੱਢਣ ਦੀ ਹੈ ਨਾ, ਤੇ ਇਹਨਾਂ ਨੇ ਪਹਿਲਾਂ ਜਦੋਂ ਉਦੋਂ ਸਮਿਆਂ ਦੇ ਵਿਚ ਅਕਾਲੀ ਦਲ ਦੇ ਉੱਤੇ ਕੀਤੀ ਸੀ ਕਾਰਵਾਈ ਤੇ ਉਦੋਂ ਇਹਨਾਂ ਦਾ ਟ੍ਰਾਂਸਫਰ ਕਰਾ ਦਿੱਤਾ, ਤੇ ਹੁਣ ਗੇੜ ਕੱਢਣ ਵਾਲਾ ਹੀ ਕੰਮ ਹੈ ਕਿ ਭਾਈ ਉਹੀ ਹੋ ਸਕਦਾ ਜੀ।
0: ਉਹਦੇ ਨਾਲ ਜਿਹੜਾ ਹੈਗਾ ਕੀ ਉਹ ਫਿਊਚਰ ਕੀ ਦੇਖਦੇ ਇਸ ਪਾਰਟੀ ਦਾ ਜਿਹੜਾ ਉਹ ਇਸ ਪਾਰਟੀ ਚ ਆਉਣ ਲੱਗੇ ਹੈਗੇ ਆ ਜੀ, ਕੀ ਉਹ ਵੀ ਸੋਚਦੇ ਇਸ ਤਰੀਕੇ ਨਾਲ ਕਿ ਹਾਂ ਜੀ ਵੀ ਅੱਗੇ ਮੁੱਖ ਮੰਤਰੀ ਜੀ ਇਹਨਾਂ ਨੇ ਬਣਨਾ ਜੀ
1: ਜੀ।
0: ਸੋ ਇਹ ਗੱਲ ਤਾਂ ਇਹ ਹੈਗੀ ਆ ਨਾ ਕਿ ਜਾਂ ਤਾਂ ਹੋਵੇ ਨਾ ਕਿ ਬੰਦਾ ਪਾਵਰ ਦੇ ਵਿੱਚ ਆ ਜਾਣਾ ਹੈਗਾ ਆ, ਜਾਂ ਇੱਦਾਂ ਉਹ ਬਾਕੀ ਇਹ ਨਿਰੰਜਨ ਸਿੰਘ ਦਾ ਜਿਹੜਾ ਹੈਗਾ ਆ ਹੋਲੀਆ ਇਸ ਤਰੀਕੇ ਦਾ ਹੈ ਨੀਗਾ ਕਿ ਉਹ ਜਿਹੜੇ ਮਰਜ਼ੀ ਜਿੱਥੋਂ ਮਰਜ਼ੀ ਖੜੇ ਹੋ ਜੇ 5000 ਵੋਟ ਨੀ ਪੈਣੀ
1: ਜੀ।
0: ਨੌਕਰਸ਼ਾਹ ਕਦੀ ਵੀ ਕਾਮਯਾਬ ਨੀ ਹੁੰਦੇ ਹੁੰਦੇ, ਪੋਲੀਟੀਕਲ ਬੰਦੇ ਤਾਂ ਕਾਮਯਾਬ ਹੋ ਜਾਂਦੇ ਆ ਜੀ, ਇਹ ਉਹਨਾਂ ਦੇ ਤਾਂ ਕੰਮ ਆ ਸਕਦੇ ਹੈਗੇ ਆ, ਉਹਨਾਂ ਨੇ ਇਹਦੇ ਕਿਸੇ ਕੰਮ ਨਹੀਂ ਆਉਣਾ ਜੀ।
1: ਬਿਲਕੁਲ ਆ ਜੀ,
0: ਉਹ ਤਾਂ ਅਕਾਲੀ ਦਲ ਨੂੰ ਭੰਡਣ ਵਾਸਤੇ ਜਾਂ ਹੋਰ ਜਿਹੜੇ ਹੈਗੇ ਆ ਉੱਥੇ ਕੰਮ ਆ ਜਾਣਗੇ ਜੀ ਉਹਨਾਂ ਦੇ, ਬਟ ਉਹਨਾਂ ਨੇ ਕਿੱਥੇ ਕੰਮ ਆਉਣਾ ਜੀ, ਉਹਨਾਂ ਨੂੰ ਤਾਂ ਪੰਥਕ ਵੋਟ ਪੈਣੀ ਹੈਗੀ ਆ ਜੀ, ਇਹਨਾਂ ਦਾ ਚਿਹਰਾ ਮੂਹਰਾ ਪੰਥਕ ਹੈ ਹੀ ਨੀਗਾ ਜੀ। ਤੋ ਇਸ ਕਰਕੇ ਜਿਹੜਾ ਆ ਮੈਨੂੰ ਨੀ ਪਤਾ ਹੈਗਾ ਆ ਜੀ ਵੀ ਕਿਹਨੇ ਗਾਈਡ ਕੀਤਾ ਹੈਗਾ ਕੀ ਸੋਚਿਆ ਜੀ ਉਹਨਾਂ ਦੀ, ਤੇ ਐਨੀਵੇ ਬੈਸਟ ਆਫ ਲੱਕ ਅਸੀਂ ਤਾਂ ਇਹੀ ਕਹਿ ਸਕਦੇ ਹੈਗੇ ਹਰ ਇੱਕ ਬੰਦਾ ਸੁਤੰਤਰ ਆ ਜੀ ਆਪਣਾ ਜਾਣ ਵਾਸਤੇ ਜਾਂ ਆਪਣਾ ਪੋਲੀਟੀਕਲ ਕੈਰੀਅਰ ਬਣਾਉਣ ਵਾਸਤੇ ਸੁਤੰਤਰ ਆ, ਤੇ ਅਸੀਂ ਹੁਣ ਇਸ ਚੀਜ਼ ਦਾ ਸਨਮਾਨ ਕਰਦੇ ਆ, ਪਰ ਇਹ ਹੈਗਾ ਆ ਕਿ ਇੱਕ ਪ੍ਰੂਡੈਂਟ ਬੀਇੰਗ ਜਾਂ ਇੱਕ ਜਿਹੜਾ ਹੈਗਾ ਆ ਵੋਟਰ ਹੋਣ ਦੇ ਨਾਤੇ ਅਸੀਂ ਹੈਰਾਨ ਜ਼ਰੂਰ ਆ ਉਹਨਾਂ ਦੇ ਫੈਸਲੇ ਤੋਂ ਜੀ।
1: ਭਾਰਤ
0: ਸਾਹਿਬ
1: ਜੀ, ਤੇ ਸੈਣੀ ਸਾਹਿਬ ਬੀਜੇਪੀ ਦੇ ਕੀ ਹਾਲਾਤ ਨੇ ਜੀ? ਆਪਣੇ ਕਾਫੀ ਬਿਆਨਬਾਜ਼ੀ ਉਧਰ ਵੀ ਚੱਲ ਰਹੀ ਹੈ, ਯਾਤਰਾਵਾਂ ਨਿਕਲਦੇ ਰਹੀਆਂ ਨੇ, ਹੋਰ ਸਾਰਾ ਸਿਲਸਿਲਾ ਚੱਲ ਰਿਹਾ। ਚੀਮਾ ਸਾਹਿਬ ਕਹਿੰਦੇ ਸਾਨੂੰ ਮਤਲਬ ਸਾਡੀ ਪੁਲਿਸ ਨੂੰ ਬਦਨਾਮ ਕਰੀ ਜਾਂਦੇ ਨੇ ਜੀ ਇਹ।
0: ਦੇਖੋ ਗੱਲ ਇਹ ਤਾਂ ਹੈਗੀ ਆ ਜੇ ਉਹ ਮਜੀਠੀਆ ਸਾਹਿਬ ਨੇ ਤਾਂ ਉਹ ਜਿਹੜੀ ਹੈਗੀ ਆ ਜਿਹੜੀ ਆਡੀਓ ਵਾਇਰਲ ਹੋਈ ਆ ਨਾ ਜੀ, ਉਹਦੇ ਨਾਲ ਜਿਹੜੀ ਆ ਚਿੱਠੀ ਵੀ ਇਸ ਲੈਟਰ ਨੰਬਰ ਦੇ ਨਾਲ ਪਹਿਲਾਂ ਲਿਖਤੀ ਹਦਾਇਤਾਂ ਵੀ ਆਈਆਂ ਹੈਗੀਆਂ, ਉਹੀ ਹਦਾਇਤਾਂ ਜਿਹੜੀਆਂ ਹੈਗੀਆਂ ਉਸ ਬੀਬੀ ਨੇ ਬੋਲ ਕੇ ਕਹੀਆਂ ਹੈਗੀਆਂ ਜੀ, ਤੇ ਜੇ ਇਹ ਕੁਛ ਹੈਗਾ ਵੀ ਆ ਤੇ ਦੈਟਸ ਉਹਨੂੰ ਛੁਪਾਉਣ ਦੀ ਲੋੜ ਕੀ ਹੈਗੀ ਆ ਵੀ ਫੇਕ ਆ ਜੀ ਇਸ ਤਰੀਕੇ ਨਾਲ ਹੈਗੀ ਆ ਜੀ। ਸਰ ਇਹਦੇ ਵਿਚ ਦੋ ਰਾਏ ਨੀ, ਮੀਡੀਆ ਦੇ ਵਿਚ ਕਈ ਦਿਨਾਂ ਦਾ ਆ ਰਿਹਾ ਹੈਗਾ ਸੀਗਾ ਕਿ ਮਾਝੇ ਦੇ ਏਰੀਏ ਦੇ ਵਿਚ ਵੀ ਬਾਰਡਰ ਪਾਰ ਤੋਂ ਇੱਕ ਸਾਜਿਸ਼ ਹੋਈ ਆ, ਤੇ ਉਹਨਾਂ ਨੇ ਮਤਲਬ ਜਾਣ ਬੁੱਝ ਕੇ ਜਿਹੜਾ ਆ ਪੁਲਿਸ ਵਾਲਿਆਂ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ, ਓਹਨਾ ਨੇ ਤਾਂ ਇੱਥੇ ਤੱਕ ਵੀ ਇੱਥੇ ਸ਼ੂਟਰ ਹਾਇਰ ਹੋ ਜਾਂਦੇ ਹੈਗੇ ਜੀ, ਜਿੱਦਾਂ ਮਰਜ਼ੀ ਇੱਕ ਕੰਮ ਕਿਸੇ ਤੋਂ ਲਓ ਤੇ ਦੈਟਸ ਆਲ, ਉਹ ਬਾਅਦ ਦੇ ਵਿੱਚ ਨਵਾਂ ਬੰਦਾ ਆ ਜਾਂਦਾ ਓਹਨੇ ਥੋੜੇ ਬਹੁਤੇ ਪੈਸਿਆਂ ਦੇ ਵਿੱਚ ਕੰਮ ਕਰਨ। ਉਹ ਤਾਂ ਇੱਥੇ ਤੱਕ ਵੀ ਓਹਨਾ ਨੇ ਜੇ ਓਹਨਾ ਨੂੰ ਮੌਕਾ ਮਿਲੇ ਤੇ ਵੀਡੀਓ ਵੀ ਬਣਾ ਕੇ ਲਿਆਉਣੀ ਆ ਜੀ, ਤਾਂ ਕਿ ਸਨਸਨੀ ਫੈਲਾਈ ਜਾ ਸਕੇ ਜੀ। ਸੋ ਇਸ ਕਰਕੇ ਜੇ ਇਹੋ ਜਿਹੀ ਅਡਵਾਈਜ਼ਰੀ ਪੁਲਿਸ ਵਾਲਿਆਂ ਨੇ ਜਾਰੀ ਕੀਤੀ ਵੀ ਹੈਗੀ ਆ, ਦੈਟਸ ਗੁੱਡ। ਸਗੋਂ ਉਹਨਾਂ ਨੂੰ ਤਾਂ ਇਹ ਵੀ ਕਹਿਣਾ ਚਾਹੀਦਾ ਕਿ ਤੁਸੀਂ ਗੱਡੀਆਂ ਤੇ ਜਿਹੜੇ ਸਟਿੱਕਰ ਲਾਏ ਹੈਗੇ ਪੁਲਿਸ ਵਾਲਿਆਂ ਦੇ, ਉਹ ਵੀ ਥੋੜੇ ਜਿਹੜੇ ਹੈਗੇ ਆ ਉਹਨਾਂ ਨੂੰ ਜਾਂ ਤਾਂ ਰਿਮੂਵ ਕਰੋ। ਤੁਸੀਂ ਆਪਣੀ ਸਿਕਿਉਰਿਟੀ ਵਾਸਤੇ ਜਿਹੜਾ ਹੈਗਾ ਆ ਥੋੜਾ ਅਲਰਟ ਰਹੋ, ਏਦਾਂ ਦੀ ਗੱਲ ਕਰਨ ਚ ਹਰਜ ਕੀ ਆ ਜੀ?
1: ਜੀ ਬਿਲਕੁਲ ਆ ਜੀ ਜੀ।
0: ਸਵਾਲ ਤਾਂ ਇਹ ਹੈਗਾ ਜੇ ਖਤਰਾ ਹੈਗਾ ਆ ਤੇ ਖਤਰੇ ਨੂੰ ਸਾਰੇ ਐਡਮਿਟ ਕਰੋ ਜੀ, ਤੇ ਉਹਨੂੰ ਚੈਲੰਜ ਨੂੰ ਸਵੀਕਾਰ ਕਰੋ ਜੀ। ਆਪਾਂ ਲੁਕੋ ਕੇ ਕੰਨਾ ਚਿਰ ਜਿਹੜਾ ਹੈਗਾ ਆ ਅੱਖਾਂ ਬੰਦ ਕਰਕੇ ਤਾਂ ਜਿਹੜਾ ਆ ਉਹ ਬਿੱਲੀ ਨੇ ਤਾਂ ਆਉਣਾ ਹੀ ਆਉਣਾ ਨਾ ਜੀ। ਸੋ ਇਸ ਕਰਕੇ ਜਿਹੜਾ ਆ ਕਬੂਤਰ ਦੇ ਅੱਖਾਂ ਮੀਟਣ ਨਾਲ ਬਿੱਲੀ ਨੇ ਉਰੇ ਪਰੇ ਰਸਤਾ ਨੀ ਬਦਲ ਲੈਣਾ। ਸੋ ਇਸ ਕਰਕੇ ਬਿਹਤਰ ਇਹ ਹੈਗਾ ਆ ਕਿ ਉਸ ਚੀਜ਼ ਨੂੰ ਅਕਸੈਪਟ ਕਰਨਾ ਚਾਹੀਦਾ ਕਿ ਹਾਲਾਤ ਆਹ ਆ ਜੀ। ਇਹ ਕਿਹੜਾ ਸਾਡਾ ਇੰਟਰਨਲ ਹੈਗਾ ਜੀ, ਬਾਰਡਰ ਪਾਰ ਤੋਂ ਸਾਜਿਸ਼ ਹੋਈ ਹੈਗੀ ਆ, ਤੇ ਫਿਰ ਤੁਸੀਂ ਉਸ ਚੀਜ਼ ਨੂੰ ਐਡਮਿਟ ਕਰੋ ਜੀ।
1: ਬਿਲਕੁਲ ਆ ਜੀ ਜੀ।
0: ਬਾਕੀ ਜਿਹੜਾ ਹੈਗਾ ਆ ਅੱਜ ਕਹਿੰਦੇ ਜੀ ਵੀ ਸਾਡੇ ਸਿੰਘ ਸਾਹਿਬ ਜਿਹੜੇ ਅਰਦਾਸ ਕਰਨ ਚੱਲ ਗਏ ਜੀ ਵੀ ਕਰਤਾਰਪੁਰ ਲਾਂਘਾ ਖੋਲੋ।
1: ਕੱਲ ਦੀ ਗੱਲ ਜੀ, ਕੱਲ ਸੀਗੇ ਜੀ।
0: ਹਾਂ ਜੀ, ਉਹਨਾਂ ਨੇ ਉਹ ਲਾਂਘਾ ਅੱਜ ਹੀ ਚਰਚਾ ਚ ਆਇਆ ਜੀ ਵੀ ਲਾਂਘਾ ਜਿਹੜਾ ਹੈਗਾ ਆ ਉਹਨਾਂ ਨੇ ਬਾਰਡਰ ਦੇ ਉੱਤੇ ਜਿਹੜਾ ਆ ਜਾ ਕੇ ਤੇ ਉੱਥੇ ਕਰਨ ਨੀ ਦਿੱਤੀ ਜੀ, ਕਹਿੰਦੇ ਜੀ ਪਿੱਛੇ ਰਹੋ ਤੁਸੀਂ ਖਤਰਾ ਹੀ ਆ ਜੀ
1: ਜੀ।
0: ਸੋ ਇਹ ਵੀ ਤਾਂ ਲਾਈਮ ਲਾਈਟ ਦੇ ਵਿੱਚ ਆਉਣ ਵਾਸਤੇ ਹੈਗੇ ਆ ਜੀ। ਉਧਰੋਂ ਸਰਕਾਰਾਂ ਕਹਿੰਦੀਆਂ ਹੈਗੀਆਂ ਜੀ ਵੀ ਬਾਰਡਰ ਪਾਰ ਤੋਂ ਸਾਜਿਸ਼ ਹੋ ਰਹੀ ਹੈਗੀ ਆ ਤੇ ਬਾਰਡਰ ਤੇ ਚੱਲ ਜਾਂਦੇ ਆ ਜੀ।
1: ਬਿਲਕੁਲ ਆ ਜੀ। ਨਾਲੇ ਦੇਖੋ ਅਰਦਾਸ ਕਰਨੀ ਆ ਤਾਂ ਦਰਬਾਰ ਸਾਹਿਬ ਜਾਂ ਹਰਿਮੰਦਰ ਸਾਹਿਬ ਤੋਂ ਸਭ ਤੋਂ ਉੱਚੀ ਜਗ੍ਹਾ ਜਿਹੜੀ ਹੋਰ ਕਿਹੜੀ ਹੋ ਸਕਦੀ ਆ ਜੀ? ਉੱਥੇ ਨੀ ਕਰ ਸਕਦੇ ਸੈਣੀ ਸਾਹਿਬ ਆਪਣੀ ਗੱਲ ਫਿਰ ਉੱਥੇ ਹੀ ਆ ਗਈ ਦੇ।
0: ਪਤਾ ਨੀ ਕੀ ਹੈਗਾ ਜੀ ਸੋਚ ਆ ਉਹਨਾਂ ਦੀ ਕਿੱਦਾਂ ਮਰਜ਼ੀ। ਚਲੋ ਜੇ ਕਿਸੇ ਚੀਜ਼ ਨੂੰ ਲਾਈਮ ਲਾਈਟ ਚ ਲਿਆਉਣ ਵਾਸਤੇ ਹੁੰਦਾ ਆ ਵੀ ਹਾਂ ਜੀ ਸਰਕਾਰ ਦੇ ਧਿਆਨ ਚ, ਉਹਦੇ ਨਾਲੋਂ ਬੈਟਰ ਇਹ ਸੀਗਾ ਵੀ ਇਕੱਠੇ ਹੋ ਕੇ ਇਹ ਡਿਮਾਂਡ ਕਰ ਆਉਂਦੇ ਜਿਹੜੇ ਹੈਗੇ ਆ ਵੀ ਸੈਂਟਰ ਕੋਲ ਜੀ ਵੀ ਸਾਨੂੰ ਇਹ ਜਿਹੜਾ ਆ ਲਾਂਘਾ ਖੋਲ ਕੇ ਦਿਓ ਤੇ ਇਹਦੇ ਬਾਰੇ ਉਪਰਾਲਾ ਕਰੋ। ਤੇ ਜਦ ਹੁਣ ਤਾਂ ਜਥੇ ਵੀ ਜਾਣ ਲੱਗ ਪਏ ਹੈਗੇ ਆ ਜੀ, ਉਧਰੋਂ ਵੀ ਜਥੇ ਆਉਣ ਲੱਗ ਪਏ, ਇਧਰੋਂ ਵੀ ਜਥੇ ਜਾਣ ਲੱਗ ਪਏ ਆ, ਤੇ ਆਹ ਇੱਕ ਛੋਟਾ ਜਿਹਾ ਸਾਡੀ ਬੇਨਤੀ ਹੈਗੀ ਵੀ ਇੰਨਾ ਕੁ ਏਰੀਆ ਹੈਗਾ ਆ, ਤੁਸੀਂ ਇਹਦੇ ਵਾਸਤੇ ਜੋ ਵੀ ਉਚਿਤ ਗਾਈਡਲਾਈਨ ਤੈਅ ਕਰਨੀ ਆ ਉਹ ਕਰ ਲਓ ਜੀ। ਪਰ ਸਾਨੂੰ ਕਰਤਾਰਪੁਰ ਸਾਹਿਬ ਦਾ ਜਿਹੜੇ ਹੈਗੇ ਆ ਉਹ ਦਰਸ਼ਨਾਂ ਦੀ ਜਿਹੜੀ ਆ ਅਨੁਮਤੀ ਹੋਣੀ ਚਾਹੀਦੀ ਹੈਗੀ, ਪਰਮਿਸ਼ਨ ਹੋਣੀ ਚਾਹੀਦੀ ਆ।
1: ਸੋਚਦਾ ਹੁੰਦਾ ਕਿ ਚਲੋ ਉਧਰ ਕਸ਼ਮੀਰ ਦਾ ਮੁੱਦਾ ਅੜਿਆ ਹੋਇਆ ਉਹਨਾਂ ਸਮਿਆਂ ਦਾ ਜਦੋਂ ਵੰਡ ਹੋਈ ਹੈ, ਲਾਈਨਾਂ ਖਿੱਚੀਆਂ ਗਈਆਂ, ਤਾਰਾਂ ਲੱਗੀਆਂ, ਉਜਾੜਾ ਹੋਇਆ, ਸਾਰਾ ਕੁਝ ਹੋਇਆ, ਜਿਹੜਾ ਇਹਨਾਂ ਏਰੀਆ ਸੀਗਾ ਜੇ ਇਧਰੋਂ ਥੋੜਾ ਜਿਹਾ ਏਰੀਆ ਕਰਤਾਰਪੁਰ ਸਾਹਿਬ ਵਾਲਾ ਜਿਹੜਾ ਉਹ ਤਾਂ ਚਲੋ ਪੂਰੇ ਸਰਹੱਦ ਦੇ ਨਾਲ ਹੀ ਲੱਗਦਾ, ਜੇ ਉਹ ਵਾਲਾ ਏਰੀਆ ਪੂਰਾ ਇਧਰਲੇ ਪਾਸੇ ਲੈ ਲੈਂਦੇ ਪੰਜਾਬ ਦੇ ਵਿੱਚ, ਕਿ ਇਹ ਬਖੇੜੇ ਬਾਨੇ ਸੀ ਕਿ ਜਾਣ ਬੁੱਝ ਕੇ ਕੀਤੇ ਗਏ, ਜਾਂ ਹੋਰ ਰਾਜਸਥਾਨ ਵਾਲੇ ਪਾਸਿਓਂ ਜਾਂ ਗੁਜਰਾਤ ਵਾਲੇ ਪਾਸਿਓਂ ਉਹ ਉਨਾ ਕੁ ਏਰੀਆ ਜਿਹੜਾ ਉਹਨਾਂ ਨੂੰ ਵੱਧ ਛੱਡ ਦਿੰਦੇ ਜੀ?
0: ਪਰ ਸਾਹਿਬ ਇਹਦੇ ਵਿੱਚ ਜਿਹੜਾ ਹੈਗਾ ਜੀ ਸਿੱਖ ਲੀਡਰਸ਼ਿਪ ਉਸ ਵੇਲੇ ਦੀ ਕਿੰਨੀ ਕੁ ਵਿਜੀਲੈਂਟ ਸੀ ਇਹ ਪਤਾ ਲੱਗਦਾ ਜੀ।
1: ਜੀ
0: ਇਹਨਾਂ ਨੇ ਸੋਚਿਆ ਕਿਤੇ ਜੇ ਸਿੱਖ ਲੀਡਰਸ਼ਿਪ ਨੇ ਕਿਤੇ ਇਹ ਮੰਗ ਕੀਤੀ ਹੋਵੇ ਜਾਂ ਇਸ ਤਰੀਕੇ ਦਾ ਸਵਾਲ ਕੀਤਾ ਹੋਵੇ, ਇਤਿਹਾਸ ਚ ਮੈਂ ਤਾਂ ਦੇਖਿਆ ਨੀ ਜੀ।
1: ਜੀ
0: ਗੱਲ ਤਾਂ ਇਹ ਹੈਗੀ ਆ ਕਿ ਸਾਡੇ ਜਿਹੜੇ ਹੈਗੇ ਨਾ ਲੀਡਰ ਜਦੋਂ ਲੱਟੂ ਹੁੰਦੇ ਆ ਨਾ ਜੀ, ਬਿਲਕੁਲ ਹੀ ਲੱਟੂ ਹੋ ਜਾਂਦੇ ਆ ਜੀ। ਹੁਣ ਬਾਕੀ ਸਟੇਟਾਂ ਵੀ ਤਾਂ ਜਿਹੜੀਆਂ ਆ ਉਹਨਾਂ ਨੇ ਸਰਕਾਰ ਜਿਹੜੀ ਆ ਹੁਣ ਵੀ ਤਾਂ ਦੂਜੀਆਂ ਪਾਰਟੀਆਂ ਦੇ ਸਮਰਥਨ ਨਾਲ ਚੱਲਦੀ ਆ ਨਾ ਜੀ,
1: ਚੱਲਦੀ ਆ,
0: ਪਰ ਸਰਕਾਰ ਹੈਵ ਟੂ ਪੇ ਦੀ ਕੋਸਟ ਹੈ ਜੀ, ਸਰਕਾਰ ਨੂੰ ਇੱਕ ਕੀਮਤ ਦੇਣੀ ਪੈ ਰਹੀ ਆ। ਤੇ ਸਾਡੇ ਜਿਹੜੇ ਹੈਗੇ ਆ ਜਦੋਂ ਉਹਨਾਂ ਨੂੰ ਅੱਤ ਦੀ ਲੋੜ ਸੀ ਸਾਡਿਆਂ ਨੇ ਸਮਰਥਨ ਦਿੱਤਾ ਜੀ ਬਿਨਾਂ ਸ਼ਰਤ, ਉਦੋਂ ਸ਼ਰਤ ਰੱਖ ਕੇ ਤੇ ਆਪਣੇ ਮੁੱਦੇ ਸੁਲਝਾ ਲੈਂਦੇ ਜੀ।
1: ਬਿਲਕੁਲ ਆ ਜੀ ਜੀ,
0: ਇਸ ਏਦਾਂ ਦੇ ਬਲੰਡਰ ਸਾਡੇ ਜਿਹੜੇ ਹੈਗੇ ਆ ਇਤਿਹਾਸ ਦੇ ਵਿੱਚ ਬਹੁਤ ਹੋਏ ਆ ਜੀ। ਹਾਂਜੀ, ਸਾਡੇ ਜਿਹੜਾ ਹੈਗਾ ਜਦੋਂ ਬੰਗਲਾਦੇਸ਼ ਬਣਾਇਆ ਸੀਗਾ ਜੀ, 95,000 ਫੌਜੀ ਜਿਹੜਾ ਆ, 90,000 ਉਹਨਾਂ ਦਾ ਜਿਹੜਾ ਆ ਸਰੈਂਡਰ ਕਰਵਾਇਆ ਸੀਗਾ, ਤੇ ਉਸ ਵੇਲੇ ਜਿਹੜਾ ਆ ਆਪਣਾ ਕਸ਼ਮੀਰ ਮੁੱਦਾ ਹੱਲ ਕਰ ਲੈਂਦੇ ਜੀ ਵੀ ਤੁਹਾਡਾ 90,000 ਫੌਜੀ ਤਾਂ ਦੇਣਾ ਹੈਗਾ ਆ ਸਾਡਾ ਕਸ਼ਮੀਰ ਦਾ ਜਿਹੜਾ ਹੈਗਾ ਆ, ਭਾਈ ਖਾਲੀ ਕਰੋ ਚਲੋ
1: ਇੱਧਰ।
0: ਹਾਂਜੀ, ਉਹ ਸਾਡੇ ਜਿਹੜੇ ਹੈਗੇ ਆ ਹਮੇਸ਼ਾ ਜਿਹੜੇ ਆ ਉਹ ਸੈਨਿਕ ਜਿਹੜਾ ਆ ਸਾਡਾ ਉਹ ਤਾਂ ਮਰਦਾ ਆ ਆਪਣੇ ਦੇਸ਼ ਵਾਸਤੇ ਸਭ ਕੁਛ ਕਰ ਲੈਂਦਾ, ਸਾਡਾ ਲੀਡਰ ਜਿਹੜਾ ਆ ਟੇਬਲ ਤੇ ਆ ਕੇ ਫੇਰ ਹਮੇਸ਼ਾ ਡਿਪਲੋਮੇਸੀ ਦੇ ਉੱਤੇ ਫੇਲ ਹੁੰਦਾ ਜੀ।
1: ਬਿਲਕੁਲ ਆ ਜੀ,
0: ਅੱਜ ਵੀ ਏਦਾਂ ਦਾ ਹੀ ਹੋ ਰਿਹਾ ਹੈਗਾ ਜੀ। ਅੱਜ ਦੇਖੋ ਤੁਸੀਂ ਖਬਰ ਮੇਰਾ ਖਿਆਲ ਚ ਹੋ ਸਕਦਾ ਤੁਸੀਂ ਬਾਅਦ ਦੇ ਵਿੱਚ ਕਰੋ, ਤੇ ਆ ਕਿੰਨੀ ਬਦਨਾਮੀ ਹੋ ਰਹੀ ਹੈਗੀ ਆ ਜੀ, ਆ ਜਿਹੜਾ ਆ ਜੱਗੂ ਭਗਵਾਨਪੁਰੀ ਆ ਤੇ ਆਪਣਾ ਦੂਜੇ ਲਾਰੈਂਸ ਬਿਸ਼ਨੋਈ, ਇਹਨਾਂ ਦੇ ਕਰਕੇ ਜਿਹੜਾ ਆ ਅੱਜ ਅਮੈਰੀਕਨ ਏਜੰਸੀਜ਼ ਨੇ ਮਤਲਬ ਕਈ ਦੇਸ਼ਾਂ ਦੀਆਂ ਏਜੰਸੀਜ਼ ਨੇ ਮਿਲ ਕੇ ਤੇ ਇੱਕ ਉਹਨਾਂ ਨੇ ਚਲਾਇਆ ਸੀਗਾ ਜੀ, ਇਹ ਮੂਵਮੈਂਟ ਚਲਾਈ ਸੀ। ਉਹਦੇ ਵਿੱਚ ਜਿਹੜਾ ਆ ਉਹਨਾਂ ਨੇ ਕਈ ਬੰਦੇ ਅਰੈਸਟ ਕੀਤੇ ਜਿਹੜੇ ਕਿ ਉਹ ਕਹਿੰਦੇ, ਨਾਲ ਉਹਨਾਂ ਨੇ ਸਟੇਟਮੈਂਟ ਆਈ ਕਿ ਭਾਰਤ ਦੀਆਂ ਜੇਲਾਂ ਦੇ ਵਿੱਚ ਬੈਠੇ 3 ਬੰਦਿਆਂ ਦੇ ਨਾਂ ਲਏ ਹੈਗੇ ਜੀ, ਦੋ ਦਾ ਮੈਂ ਹੈਗਾ ਇੱਕ ਸਕਿਪ ਕਰ ਗਿਆ, ਤੇ ਆ ਬੰਦੇ ਬੈਠੇ ਹੈਗੇ ਆ ਜਿਹੜੇ ਕਿ ਉੱਥੇ ਦੇ ਅਧਿਕਾਰੀਆਂ ਨੂੰ ਰਿਸ਼ਵਤ ਖਿਲਾ ਕੇ ਤੇ ਸਾਡੇ ਦੇਸ਼ਾਂ ਦੇ ਵਿੱਚ ਜਿਹੜੇ ਹੈਗੇ ਆ ਵੀ ਇਹ ਗੈਂਗ ਚਲਾ ਰਹੇ ਹੈਗੇ ਆ ਜੀ, ਤੇ ਵਾਰਦਾਤਾਂ ਕਰਵਾ ਰਹੇ ਹੈਗੇ ਆ, ਤੇ ਉੱਥੇ ਜਿਹੜਾ ਹੈਗਾ ਆ ਇਹ ਇਲੀਗਲ ਜਿਹੜਾ ਆ ਬਿਜ਼ਨਸ ਜਿਹੜਾ ਹੈਗਾ ਆ ਉਹ ਉਹਨੂੰ ਰਨ ਕਰ ਰਹੇ ਹੈਗੇ ਆ ਜੀ। ਤੇ ਜੇ ਭਾਰਤ ਨੇ ਕੋਈ ਸਟ੍ਰਿਕਟ ਐਕਸ਼ਨ ਨਾ ਲਿਆ ਤੇ ਇਹਦੇ ਨਤੀਜੇ ਇਹਨਾਂ ਨੂੰ ਮਤਲਬ ਭੁਗਤਣੇ ਪੈਣਗੇ ਜੀ। ਤੁਸੀਂ ਦੇਖੋ ਕਿੱਡੀ ਉਹਨਾਂ ਦੀ FBI ਵਾਲਿਆਂ ਦੀ ਜਿਹੜੀ ਹੈਗੀ ਸਟੇਟਮੈਂਟ ਤਾਂ ਦੇਖੋ ਤੁਸੀਂ ਕੀ ਆ ਰਹੀ ਹੈਗੀ
1: ਜੀ। ਬਿਲਕੁਲ ਹੈ ਜੀ, ਦਰੁਸਤ ਹੈ ਜੀ।
0: ਇਹ ਤਾਂ ਸ਼ਰਮ ਵਾਲੀ ਗੱਲ ਹੈਗੀ ਆ ਕਿ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਵੀ ਪਾਕਿਸਤਾਨ ਤੇ ਅਕਿਊਜ਼ਿੰਗ ਫਿੰਗਰ ਰੇਜ਼ ਕਰਦੇ ਸੀ ਕਿ ਉਹਨਾਂ ਦੀ ਧਰਤੀ ਦੇ ਉੱਤੇ ਅੱਤਵਾਦ ਪਲਦਾ ਹੈਗਾ, ਤੇ ਹੁਣ ਸਾਡੀ ਧਰਤੀ ਤੇ ਕੀ ਪਲ ਰਿਹਾ ਜੀ? ਤੇ ਦੂਜੇ ਦੇਸ਼ ਜਿਹੜੇ ਹੈਗੇ ਆ ਸਾਡੇ ਧਰਤੀ ਦੇ ਉੱਤੇ ਬੰਦੇ ਬੈਠੇ ਉਹਨਾਂ ਤੋਂ ਪਰੇਸ਼ਾਨ ਹੈਗੇ ਜੀ, ਉਹਨਾਂ ਦੇ ਕ੍ਰਿਮੀਨਲ ਜਿਹੜੇ ਐਕਟ ਹੋ ਰਹੇ ਜੀ ਉਹਨਾਂ ਬੰਦਿਆਂ ਦੇ ਜ਼ਰੀਏ ਜਾਂ ਉਹਨਾਂ ਦੇ ਗੈਂਗਸ ਦੇ ਜ਼ਰੀਏ, ਤੇ ਉਹ ਤਾਂ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੀ।
1: ਜੀ ਬਿਲਕੁਲ। ਤੇ ਸੈਣੀ ਸਾਹਿਬ ਇੱਕ ਹਾਸੋਹੀਣੀ ਗੱਲ ਕਹਿ ਲੋ ਜਾਂ ਸ਼ਾਇਦ ਇਹ ਵੀ ਚੀਜ਼ਾਂ ਥੋਪੀਆਂ ਜਾ ਰਹੀਆਂ ਨੇ ਮੁਲਕ ਦੇ ਬਸ਼ਿੰਦਿਆਂ ਦੇ ਉੱਤੇ, ਜਿਹਨੇ ਕਹਿਣਾ ਕਰ ਲੋ ਨਹੀਂ ਕਰਨਾ, ਭਾਂਤ ਭਾਂਤ ਦਾ ਕਹਿ ਲੋ, ਸਾਡਾ ਜਿਹੜਾ ਭਾਰਤ ਮੁਲਕ ਹੈ ਉਹਦੇ ਵਿੱਚ ਵੱਖਰੇ ਵੱਖਰੇ ਧਰਮ ਵੱਖਰੇ ਵੱਖਰੇ ਕਲਚਰ ਜਿਹੜੇ ਜੁੜੇ ਹੋਏ ਆ, ਪਰ ਵੰਦੇ ਮਾਤਰਮ ਦਾ ਰੋਲਾ ਕਾਫੀ ਸਮੇਂ ਤੋਂ 3-4 ਮਹੀਨਿਆਂ ਤੋਂ ਪੈ ਰਿਹਾ, ਤੇ ਉਹਦੇ ਵਿੱਚ ਹੁਣ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਵੰਦੇ ਮਾਤਰਮ ਨਾ ਗਾਉਣ ਵਾਲੇ ਨੂੰ ਸਜ਼ਾ ਨਾ ਦਿੱਤੀ ਜਾਵੇ, ਤੇ ਸਰਵਉੱਚ ਅਦਾਲਤ ਨੇ ਕੇਂਦਰ ਨੂੰ ਹਦਾਇਤ ਕਰਦਿਆਂ ਕਿਹਾ ਕਿ 1986 ਦੇ ਫੈਸਲੇ ਦਾ ਹਵਾਲਾ ਉਹਨਾਂ ਦਿੱਤਾ ਹੈ ਕਿ ਖਾਣ ਪੀਣ ਜਾਂ ਪਹਿਰਾਵੇ ਦੇ ਉੱਤੇ ਤਾਂ ਪਹਿਲਾਂ ਹੀ ਇਹ ਸਾਰੇ ਮਸਲੇ ਚੱਲਦੇ ਸੀਗੇ, ਤੇ ਇਹਦੇ ਉੱਤੇ ਵੀ ਹੁਣ ਜਿਹੜੀਆਂ ਨੇ ਸਮੇਂ ਦੀਆਂ ਸਰਕਾਰਾਂ ਕਿਤੇ ਨਾ ਕਿਤੇ ਦਬਾਅ ਪਾ ਰਹੀਆਂ ਨੇ, ਤੇ ਕਿਵੇਂ ਦੇਖਦੇ ਹੋ ਇਹ ਮਾਮਲਾ ਜੀ?
0: ਪਰ ਇਹ ਸਭ ਫਰੈਂਕਲੀ ਸਪੀਕਿੰਗ ਮੈਨੂੰ ਤਾਂ ਆਪ ਨਹੀਂ ਆਉਂਦਾ ਜੀ ਬੰਦੇ ਮਾਤਰਮ, ਸੱਚੀ ਗੱਲ ਆ। ਮੈਂ ਇੱਕ ਦੋ ਵਾਰੀ ਪੜ੍ਹਨ ਦੀ ਕੋਸ਼ਿਸ਼ ਵੀ ਕੀਤੀ, ਬਸ ਅਸੀਂ ਉਹ ਜਦੋਂ ਕਿਤੇ ਗਾਉਂਦੇ ਗੂੰਦੇ ਦੇਖੇ ਵੀ ਉੱਥੇ ਜਿਹੜਾ ਹੈਗਾ ਬੰਦੇ ਮਾਰ ਦੋ ਬੰਦੇ ਮਾਰ ਦੋ, ਬਸ ਹਾਈ ਚੱਕਰ ਜਿਹੜਾ ਏ ਤਾਂ ਨਿਆਣਿਆਂ ਵਾਲੀ ਸੋਚ ਸੀਗੀ ਜੀ, ਨਾ ਤਾਂ ਨਿਆਣੇ ਹੁੰਦੇ ਆਪਾਂ, ਤੇ ਸਾਨੂੰ ਮੈਨੂੰ ਨੀ ਲੱਗਦਾ ਹੈਗਾ ਵੀ ਸਾਡੀ ਕੋਰਟ ਦੇ ਵਿੱਚ ਜਿਹੜਾ ਆ 95% ਵਕੀਲਾਂ ਨੂੰ ਕਿਤੇ 5% ਕਿਉਂ ਮੈਂ ਛੱਡ ਲੈਣਾ ਹੈਗਾ, ਕੋਈ ਹੁੰਦੇ ਏਦਾਂ ਦੇ ਮਾਇੰਡਡ ਵੀ ਹੋ ਸਕਦਾ, ਪਰ ਜਿਹੜੇ BJP ਦਾ ਵੀ
1: ਹੋਣਗੇ ਜੁੜੇ ਮੈਨੂੰ ਨੀ ਲੱਗਦਾ ਹੈਗਾ। ਕੱਲੇ ਕੱਲੇ ਤੋਂ ਇੱਕ ਸੈਸ਼ਨ ਬੁਲਾ ਲਓ ਤੇ ਕੱਲੇ ਕੱਲੇ ਤੋਂ ਬੁਲਵਾਓ ਜੀ,
0: ਮੈਂ ਕੱਲ ਨੂੰ ਜਿਹੜਾ ਹੈਗਾ ਮੇਰਾ ਇੱਕ ਸੱਜਣ ਹੈਗਾ ਉਹ ਵੀ BJP ਦਾ ਹੈਗਾ ਆ ਜੀ, ਪਹਿਲਾਂ ਤਾਂ ਉਹਨੂੰ ਖੜਾ ਕਰਕੇ ਤਾਂ ਉਹਨੂੰ ਪੁੱਛੂਗਾ ਪਹਿਲਾਂ ਮੈਨੂੰ ਬੰਦੇ ਮਾਤਰਮ ਸੁਣਾ ਤੇ ਫੇਰ ਇੱਥੇ ਬੈਠ ਜੀ, ਮੈਂ ਚਾਹ ਨੀ ਬੁਲਾਉਣੀ ਇਹਨਾਂ ਨੂੰ ਪਹਿਲਾਂ ਪੁੱਛੂਗਾ ਜ਼ਰੂਰ। ਪਰ ਅੱਛਾ ਕਿਆ ਗੱਲਾਂ ਕਰਦੇ ਹੈਗੇ ਆ ਜੀ ਕਿਸੇ ਬੰਦੇ ਨੇ ਏਦਾਂ ਬੋਲ ਦੇਣ ਨਾਲ ਕੀ ਹੋ ਜਾਊਗਾ ਜੀ, ਮੈਨੂੰ ਇਹ ਨੀ ਸਮਝ ਆਉਂਦੀ ਕੀ ਇਹਨਾਂ ਦੀ ਮਤਲਬ ਹੋਮੇ ਨੂੰ ਪੁੱਠੇ ਪੈ ਜਾਣਗੇ
1: ਸਾਡੀ
0: ਸਮਝ ਚ ਬਾਹਰ ਦੀਆਂ ਗੱਲਾਂ ਜੀ। ਅਸੀਂ ਸਾਨੂੰ ਆਪਣੀ ਜ਼ਿੰਦਗੀ ਜੀਣ ਦੀ ਅਧਿਕਾਰ ਤਾਂ ਹੋਣਾ ਚਾਹੀਦਾ ਨਾ, ਆਪਣੀ ਮਰਜ਼ੀ ਨਾਲ ਹੋਣਾ ਚਾਹੀਦਾ, ਅਸੀਂ ਕੀ ਬੋਲਣਾ ਕੀ ਨਹੀਂ ਬੋਲਣਾ ਇਹ ਸਾਡੀ ਮਰਜ਼ੀ ਹੋਣੀ ਚਾਹੀਦੀ ਹੈਗੀ ਆ ਜੀ।
1: ਬਿਲਕੁਲ
0: ਉਹ ਠੀਕ ਗੱਲ ਹੈਗੀ ਆ। ਦੂਜੀ ਗੱਲ ਇਹ ਹੈਗੀ ਆ ਕਿ ਭਾਰਤ ਜਿਹੜਾ ਹੈਗਾ ਆ ਏਦਾਂ ਦਾ ਦੇਸ਼ ਨਹੀਂ ਹੈ, ਭਾਰਤ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਆ, ਹਰ ਇੱਕ ਕਮਿਊਨਿਟੀ ਦਾ ਹੈਗਾ ਆ, ਡਿਫਰੈਂਟ ਟਾਈਪ ਆਫ ਜਿਹੜੇ ਰਿਲੀਜਨ ਹੈਗੇ ਆ ਜੀ, ਹਰ ਇੱਕ ਬੰਦੇ ਦੀਆਂ ਆਪਣੀਆਂ ਮਾਨਤਾਵਾਂ ਆ, ਉਹਨੂੰ ਸੁਤੰਤਰ ਹੋਣਾ ਚਾਹੀਦਾ ਹੈਗਾ ਜੀ। ਇੱਕ ਪਾਸੇ ਤੁਸੀਂ ਜਿਹੜਾ ਹੈਗਾ ਆ ਬੋਲਣ ਦੀ ਆਜ਼ਾਦੀ ਦਿੰਦੇ ਹੈਗੇ ਆ, ਜੇ ਬੋਲਣ ਦੀ ਆਜ਼ਾਦੀ ਹੈਗੀ ਹੈ ਤਾਂ ਚੁੱਪ ਰਹਿਣ ਦੀ ਵੀ ਆਜ਼ਾਦੀ ਹੋਣੀ ਚਾਹੀਦੀ ਹੈ
1: ਜੀ। ਬਿਲਕੁਲ ਹੈ ਜੀ,
0: ਅਸੀਂ ਕਿਉਂ ਬੋਲੀਏ ਜੀ, ਸਾਨੂੰ ਪਤਾ ਹੀ ਨੀ ਉਹਦਾ ਮਤਲਬ ਨੀ ਪਤਾ, ਨਾ ਜੇ ਪਤਾ ਹੋਵੇ ਵੀ ਤੇ ਦੈਟਸ, ਜੇ ਤੁਹਾਡੇ ਮਨ ਦੇ ਵਿੱਚ ਕੋਈ ਇਹ ਜਰੂਰੀ ਥੋੜਾ ਹੈਗੀ ਆ ਕਿ ਜਿਹਨੂੰ ਤੁਸੀਂ ਰਿਸਪੈਕਟ ਕਰੋ ਤੇ ਉਹਨੂੰ ਮੈਂ ਵੀ ਮੱਥਾ ਟੇਕ ਕੇ ਆਵਾਂ।
1: ਬਿਲਕੁਲ
0: ਠੀਕ ਹੈ ਜੀ, ਉਹ ਤੁਹਾਡਾ ਆਪਣਾ ਨੇਜ ਆ, ਮੇਰਾ ਆਪਣਾ
1: ਨੇਜ
0: ਆ ਜੀ, ਮੈਨੂੰ ਨੀ ਆਉਂਦਾ ਹੈਗਾ ਸੱਚੀ ਗੱਲ, ਮੈਂ ਝੂਠ ਨੀ ਕਹਿੰਦਾ ਜੀ,
1: ਤੇ
0: ਬਾਕੀ
1: ਪ੍ਰੇਅਰ ਦੇ ਵਿੱਚ ਹਰ ਸਵੇਰੇ ਕਰਾਉਂਦੇ ਹੁੰਦੇ ਸੀ, ਮੈਂ ਡਰਮ ਵੀ ਵਜਾਉਂਦਾ ਰਿਹਾ ਜੀ ਉੱਥੇ ਉਸ ਸਮੇਂ ਚ। ਤੇ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਆਨੂੰ ਜੀ।
3: ਜਨਗਨ ਮਨ ਵੀ ਭੁੱਲ, ਮੈਂ ਕਿਹਾ ਤੁਸੀਂ ਕਹਿੰਦੇ ਚੁੱਪ ਰਹਿਣ ਚ ਭਲਾ, ਫਿਰ ਖੈਰੇ ਦੇ ਭਲਾ ਹੀ ਸਮਝਿਆ ਜਿਹੜਾ ਹਰ ਗੱਲ ਤੇ ਲਾਈਵ ਹੋ ਜਾਂਦਾ
1: ਜੀ।
3: ਹਾਂਜੀ ਰਾਜਨ ਜੀ
0: ਹਾਂਜੀ ਹਾਂਜੀ ਹਾਂਜੀ
3: ਮੈਂ ਕਹਿ ਰਹੇ ਨੇ ਵੀ ਫਿਰ ਭਲਾ ਹੀ ਸਮਝ ਗਿਆ
0: ਮੈਂ ਇਹ ਨੀ ਕਹਿੰਦਾ ਮੈਂ ਇਹ ਨੀ ਕਹਿੰਦਾ ਹੈਗਾ ਕਿ ਹੁਣ ਮੈਂ ਕੀ ਬੋਲਣਾ ਹੈਗਾ ਯਾ ਇਹ ਤਾਂ ਮੇਰੇ ਤੇ ਹੈਗਾ ਯਾ ਡਿਪੈਂਡ ਮੈਨੂੰ ਤੁਸੀਂ ਚਲੋ ਜਿਹੜਾ ਹੈਗਾ
3: ਮੈਂ ਨੀ ਕਹਿੰਦਾ ਵੀ ਚਲੋ ਜੇ ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਵਾਲਾ ਕੰਮ ਸੀ ਉੱਥੇ ਨਹੀਂ ਬੋਲਦਾ ਪਰ ਉਹ ਅਕਾਲੀ ਦਲ ਦਾ ਵਾਈਸ ਪ੍ਰਧਾਨ ਸੀ ਖਹਿਰਾ ਉੱਥੇ ਤਾਂ ਘੇਰੇ ਸਕਦਾ ਸੀ ਅਕਾਲੀ ਦਲ ਨੂੰ
1: ਪਰ ਭਾਜੀ ਉਹਦਾ ਇਹ ਆ ਨਾ ਦੇਖੋ ਸਿੱਖ ਵੋਟ ਨੂੰ ਖਹਿਰਾ ਕਿਤੇ ਨਾ ਕਿਤੇ ਕਹਿ ਸਕਦੇ ਐਕਸਪਾਇਰ ਕਰਦਾ ਹੈ ਜੀ ਉਹ ਇਸ ਚੀਜ਼ ਦੇ ਨਾਲ ਬੜਾ ਵਿਚਾਰ ਸੋਚ ਵਿਚਾਰ ਕੇ ਚੱਲਦਾ ਹੈ ਜੀ
3: ਨਹੀਂ ਚੱਲਦਾ ਠੀਕ ਹੈ ਪਰ ਬਾਕੀ ਉਹਨਾਂ ਦੇ ਚਾਹੇ ਆਪ ਵਾਲਿਆਂ ਦੇ ਕਿਸੇ ਨੂੰ ਜੁਕਾਮ ਹੋ ਜਾਵੇ ਜਿਹਦੇ ਗੱਲ ਚੱਕ ਲੈਂਦਾ ਵੀ ਉਹਨੇ ਸਿੱਖ ਅੱਛੀ ਮਾਰੀ ਸੀ ਤੇ ਬਚਦੀ ਨੀ ਸੀ ਗੱਲ ਮੈਂ ਉਹ ਕਰਦਾ ਨਾ ਠੀਕ ਹੈ ਵੀ ਉੱਥੇ ਮੁੱਦੇ ਸਹੀ ਹਟਾਉਂਦਾ ਆਪਾਂ ਉਹਦੀ ਸਪੋਰਟ ਕਰਦੇ ਹਾਂ ਪਰ ਇਸ ਮਸਲੇ ਤੇ ਵੀ ਕੋਈ ਬੋਲਣਾ ਚਾਹੀਦਾ ਸੀ ਨਾ
1: ਜੀ
3: ਤੇ ਇਸ ਮਸਲੇ ਤੇ ਕਿਸੇ ਕਾਂਗਰਸੀ ਦਾ ਬਿਆਨ ਆਇਆ
1: ਨਾ ਜੀ ਨਾ ਜੀ
3: ਸਾਰੇ ਚੁੱਪ ਨੇ ਜੀ
1: ਜੀ
3: ਚਲੋ ਕੰਡੈਮ ਤਾਂ ਕਰਨਾ ਹੀ ਚਾਹੀਦਾ ਵੀ ਅਕਾਲੀ ਦਲ ਜਵਾਬ ਦੇਵੇ ਅਕਾਲੀ ਦਲ ਜਵਾਬ ਕਹਿ ਸਕਦਾ ਵੀ ਅਕਾਲੀ ਦਲ ਦਾ ਲੀਡਰ ਜਵਾਬ ਦੇਣ ਜੀ ਹੁਣ
1: ਜੀ
3: ਇੰਨੀ ਗੱਲ ਵੀ ਕਹਿ ਸਕਦਾ ਜੀ ਉਹ ਅਕਸਰ ਪਾਰਟੀ
0: ਜਿਹੜੇ ਆ ਚਾਰ ਜਿਹੜੇ ਆ ਬੰਦੇ ਹੈਗੇ ਇਹ ਵੀ ਨਾ ਜੀਣ ਦੇਣ ਜੀ ਸੋ ਇਸ ਕਰਕੇ ਉਹ ਕਹਿੰਦੇ ਹੈਗੇ ਨਾ ਵੀ ਕੁਛ ਚਾਰ ਬੰਦੇ ਤਾਂ ਸਾਰਿਆਂ ਨਾਲ ਕਹਿੰਦਾ ਇੰਨਾ ਨਾ ਮਤਲਬ ਸੱਚ ਬੋਲ ਵੀ ਕੱਲਾ ਹੀ ਰਹਿ ਜਾਏ ਚਾਰ ਕ ਬੰਦੇ ਰੱਖ ਲਾ ਕਹਿੰਦੇ ਮੋਢਾ ਦੇਣ ਵਾਸਤੇ
1: ਨਹੀਂ ਮੈਨੂੰ ਸਾਹਿਬ ਲੱਗਦਾ ਕਿ ਖਹਿਰਾ ਸਾਹਿਬ ਤੇ ਮਜੀਠੀਆ ਸਾਹਿਬ ਕੁਝ ਖੋਜਾਂ ਦੇ ਵਿੱਚ ਲੱਗੇ ਹੋਏ ਨੇ ਕੱਚੇ ਚਿੱਠੇ ਹੀ ਕੱਢ ਕੇ ਲਿਆਉਣਗੇ ਸਾਰਾ ਕੁਝ ਜੀ
3: ਕੁਛ ਨੀ ਕਰ ਸਕਦੇ
1: ਜੀ
3: ਇਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਘਿਰੇ ਹੋਏ ਆ
1: ਜੀ
0: ਨਹੀਂ ਹੁਣ ਤੁਸੀਂ ਸੋਚਦੇ ਹੈਗੇ ਵੀ ਭਾਰਤ ਸਾਹਿਬ ਇੰਨੀਆਂ ਗੱਲਾਂ ਕਰਦੇ ਹੈਗੇ ਆ ਕੱਲ ਨੂੰ ਮੇਰੇ ਖਿਲਾਫ਼ ਕੁਛ ਬੋਲਣਗੇ ਤੇ ਜਰੂਰੀ ਥੋੜਾ ਹੈਗਾ ਆ ਉਹ ਚੁੱਪ ਰਹਿਣਗੇ ਕਹਿਣਗੇ ਠੀਕ ਗੱਲ ਹੈ ਹੁਣ ਕੀ ਕਰੀਏ ਜਦ ਕਰਕੇ ਆ ਆਪਣਾ ਬੰਦਾ ਹਾਂਜੀ
1: ਉਹੀ ਹੁੰਦੇ ਹੁਣ ਟਰੰਪ ਵਰਗਾ ਵੀ ਕਹਿ ਦਿੰਦਾ ਨੋ ਕਮੈਂਟ ਜੀ
0: ਨਹੀਂ ਠੀਕ ਹੈ ਅਮੀਰ ਜੀ ਤੁਹਾਡੀ ਗੱਲ ਜਾਇਜ਼ ਆ ਪਰ ਸਵਾਲ ਤਾਂ ਇਹ ਹੈਗਾ ਆ ਨਾ ਕਿ ਇੱਥੇ ਜਿਹੜਾ ਇਹ ਆ ਵੀ ਜਿੰਨੀ ਧੱਕੇਸ਼ਾਹੀ ਮਤਲਬ ਸੱਤਾਧਾਰੀ ਪਾਰਟੀ ਦੀ ਹੈਗੀ ਆ ਉਹਦੇ ਵਾਸਤੇ ਅਗਲੇ ਬੰਦਿਆਂ ਨੂੰ ਸਪੋਰਟ ਦੀ ਲੋੜ ਹੁੰਦੀ ਆ ਜੀ ਸੋ ਇਸ ਕਰਕੇ ਇੱਕ ਚੀਜ਼ ਹੁੰਦੀ ਹੈਗੀ ਆ ਉਹ ਕਹਿੰਦੇ ਨਾ ਜੀ ਦੁਸ਼ਮਣ ਕਾ ਦੁਸ਼ਮਣ ਦੋਸਤ ਹੋਤਾ ਹੈ ਸੋ ਇਸ ਕਰਕੇ ਜਿਹੜਾ ਆ ਉਹ ਭਾਵਾਂ ਜਿੱਦਾਂ ਮਰਜ਼ੀ ਆ ਭਾਵਾਂ ਆਪੋਜਿਟ ਪਾਰਟੀਆਂ ਹੈਗੀਆਂ ਆ ਹੈਗੀਆਂ ਤਾਂ ਦੋਨੇ ਆਪੋਜਿਟ ਪਾਰਟੀਆਂ ਨਾ ਜੀ
1: ਪਰ ਉਹਨਾਂ ਨੂੰ ਇਹ ਵੀ ਲੱਗਦਾ ਕਿਤੇ ਨਾ ਕਿਤੇ ਕਿ ਜੇ ਮਜੀਠੀਆ ਜਾਂ ਖਹਿਰਾ ਬੋਲਣਗੇ ਚਾਹੇ ਉਹ ਕਾਂਗਰਸ ਨੂੰ ਬਿਲੋਂਗ ਕਰਦੇ ਨੇ ਤੇ ਦੂਸਰੇ ਪਾਸੇ ਇਹ ਫਿਰ ਅੱਡੀਆਂ ਚੱਕ ਕੇ ਭੇਜਦੇ ਨੇ ਨਾ ਜੀ ਉਹ ਕਹਿੰਦੇ ਵੀ ਤੁਸੀਂ ਠੰਡੇ ਬੈਠੋ ਕੋਈ ਨੀ ਅਸੀਂ ਹੈਂਡਲ ਕਰ ਲਾਂਗੇ ਜੀ ਤੁਸੀਂ ਨੀ ਬਿਆਨ ਦੇਣਾ
0: ਵੱਡੀ ਗੱਲ ਤਾਂ ਤੁਸੀਂ ਭਾਰਤ ਸਾਹਿਬ ਜਿਹੜੀ ਪਹਿਲਾਂ ਕਹਿਤੀ ਧਾਰਮਿਕ ਮਸਲਾ ਹੈਗਾ ਆ ਉਹ ਜਿਹੜਾ ਆ ਵੀ ਸਿੱਖ ਵੋਟਰ ਨੂੰ ਅਟਰੈਕਟ ਕਰਨਾ ਹੁੰਦਾ ਹੈਗਾ ਜੀ ਪਤਾ ਨੀ ਹੁੰਦਾ ਵੀ ਕੌਣ ਕਿਸ ਤਰੀਕੇ ਨਾਲ ਸੋਚਦਾ ਆ ਤੇ ਕਿੱਧਰਲੇ ਪਾਸੇ ਨੂੰ ਗੇਮ ਜਾਣੀ
1: ਹੈਗੀ
3: ਮੈਂ ਧਾਰਮਿਕ ਮਸਲੇ ਦੀ ਤਾਂ ਗੱਲ ਨੀ ਕਰੀ ਜੀ ਮੈਂ ਕਿਹਾ ਵੀ ਉਹ ਵਾਈਸ ਪ੍ਰਧਾਨ ਵੀ ਸੀ ਨਾ ਅਕਾਲੀ ਦਲ ਦਾ ਮੈਂ ਇਸ ਮਸਲੇ ਦੀ ਤਾਂ ਛੇੜਦਾ ਹੀ ਨਹੀਂ
1: ਜੀ
3: ਮੈਂ ਤਾਂ ਕਹਿਣਾ ਵੀ ਸੁਖਬੀਰ ਬਾਦਲ ਨੂੰ ਵੀ ਸਵਾਲ ਕਰ ਲੈਣਾ ਚਾਹੀਦਾ ਸੀਗਾ ਮੈਂ ਇਹ ਗੱਲ
1: ਜੀ
0: ਠੀਕ ਕਹਿੰਦੇ ਹੋ ਤੁਸੀਂ ਆਪਣੀ ਗੱਲ ਠੀਕ ਕਹਿੰਦੇ ਹੈਗੇ ਆ ਪਰ ਅਗਲੇ ਨੂੰ ਸਿਆਸੀ ਲੋਕ ਤਾਂ ਉੱਥੇ ਬੋਲਦੇ ਹੁੰਦੇ ਜਿੱਥੇ ਕੋਈ ਫਾਇਦਾ ਹੋਵੇ ਜਿੱਥੇ ਕੋਈ ਫਾਇਦਾ ਨੀ ਉਹਨਾਂ ਨੇ ਉੱਥੇ ਬੋਲ ਕੇ ਕੀ ਲੈਣਾ ਜੀ
1: ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣਾ ਵੀ ਨੁਕਸਾਨ ਕਰਾ ਬੈਠਾਂਗੇ ਨਾ ਉਹਦੇ ਵਿੱਚ ਕਿਤੇ ਨਾ ਕਿਤੇ
0: ਹਾਂਜੀ ਹਾਂਜੀ ਹਾਂਜੀ ਹਾਂਜੀ ਕਈ ਵਾਰੀ ਬਿਨਾ ਵਜ੍ਹਾ ਬੋਲਿਆ ਨੁਕਸਾਨ ਕਰ ਜਾਂਦਾ ਹੈ ਜੀ ਸੋ ਇਸ ਕਰਕੇ ਜਿਹੜਾ ਹੈਗਾ ਜਿੱਥੇ ਅਵਾਇਡ ਕੀਤਾ ਜਾਵੇ ਉਹ ਜ਼ਿਆਦਾ ਬੈਟਰ ਹੈਗਾ ਆ ਜੀ ਤੇ ਜਿੱਥੇ ਬੋਲ ਕੇ ਸਰਦਾ ਆ ਤੇ ਹਾਂਜੀ ਸਰਕਾਰ ਭੰਡੀ ਜਾਂਦੀ ਆ ਤੇ ਬਤੌਰ ਆਪੋਜੀਸ਼ਨ ਲੀਡਰ ਉਹਨਾਂ ਦਾ ਪਤਾ ਆ ਠੀਕ ਗੱਲ ਆ ਜੀ ਉਹਨਾਂ ਦਾ ਬੋਲਣਾ ਬਣਦਾ
1: ਜੀ ਜੀ
0: ਜੀ
1: ਜੀ ਉਹ ਜਰਾ ਸਰ ਹਾਂਜੀ ਸੈਣੀ
0: ਸਾਹਿਬ ਲੱਗਦਾ ਵੀਰ ਜੀ ਬਿਜ਼ੀ ਹੋ ਗਏ ਆ
1: ਹਾਂਜੀ ਜੀ ਹਾਂਜੀ ਤੇ ਜੀ ਸੈਣੀ ਸਾਹਿਬ ਜਾਂਦੇ ਜਾਂਦੇ ਕੋਈ ਸਾਂਝ ਪੌੜੀ ਚਾਹੁੰਦੇ ਹੋ ਤਾਂ ਨਾਲ
0: ਪਰ ਅਸ਼ਾ ਮੈਂ ਤਾਂ ਇਹ ਜਿਹੜੀ ਹੈਗੀ ਆ ਬੇਨਤੀ ਉਹੋ ਹੀ ਬੇਨਤੀ ਕਰਨੀ ਸੀਗੀ ਕਿ ਸਰਕਾਰ ਨੇ ਹੁਣ DA ਵਾਲੇ ਕੇਸ ਦੇ ਵਿੱਚ ਜਿਹੜਾ ਆ ਉਹ ਦੇਖੋ ਕੀ ਐਕਸਕਿਊਜ਼ ਲੈਂਦੀ ਹੈਗੀ ਆ ਜੀ
1: ਜੀ
0: ਕਿਉਂਕਿ ਪੈਸੇ ਇੰਨੇ ਜਿਹੜੇ ਹੈ ਨੀ ਇਹ ਜਿਹੜੇ ਸੋਚਦੇ ਸੀ ਨਾ ਵੀ ਆਹ ਕਹਿੰਦੇ ਅਕਤੂਬਰ ਮਹੀਨੇ ਦੇ ਵਿੱਚ ਹੀ ਤੁਹਾਨੂੰ 8% DA ਤਾਂ ਜਿਹੜਾ ਲੱਗ ਕੇ ਆ ਜਾਊਗਾ ਉਹ ਵੀ ਇਹਨਾਂ ਨੂੰ ਮਿਲਣਾ ਨੀ ਗਾ ਜੀ ਕਿਉਂਕਿ ਉਹਦੀ ਚਿੱਠੀ ਚੁੱਠੀ ਕੋਈ ਨੀ ਜਾਰੀ ਹੋਈ ਜੀ ਉਹ ਬਰਫੀ ਦਾ ਪੀਸ ਜਿਹੜਾ ਖਵਾ ਕੇ ਤੇ ਉਹਨਾਂ ਨੇ ਜਿਹੜੀ ਫੋਟੋ ਖਿੱਚ ਕੇ ਤੇ ਆਪਣਾ ਜਿਹੜਾ ਹੈਗਾ ਆ ਕੰਮ ਲਿਆ ਸਾਰੇ ਇੱਕ ਨੈਰੇਟਿਵ ਬਣਾਉਣਾ ਸੀ ਤੇ ਦੂਜਾ ਇਹਨਾਂ ਨੂੰ ਗਾਲਾਂ ਕਢਾਉਣੀਆਂ ਸੀ ਇਹਨਾਂ ਦੇ ਬੰਦਿਆਂ ਤੋਂ ਹੀ ਸਾਰਿਆਂ ਲੋਕਾਂ ਨੇ ਕੱਢੀਆਂ ਜੀ, ਉਹ ਤਾਂ ਉਹਨਾਂ ਨੇ ਬਾਅਦ ਦੇ ਵਿੱਚ ਮੀਡੀਆ ਚ ਆ ਕੇ ਕਿਹਾ ਵੀ ਭਾਈ ਅਸੀਂ ਟ੍ਰੈਪ ਚ ਆ ਗਏ ਸਾਨੂੰ ਏਦਾਂ ਕਰਕੇ ਤੇ ਮੀਟਿੰਗ ਦੇ ਵਿੱਚ। ਵੈਸੇ ਮੇਰਾ ਮਤ ਇਹ ਸੀਗਾ ਇਹਨਾਂ ਨੂੰ ਮੀਟਿੰਗ ਚ ਜਾਣਾ ਹੀ ਨੀ ਚਾਹੀਦਾ ਸੀ, ਤੇ ਮੀਟਿੰਗ ਚ ਆ ਕੇ ਕੀ ਕਰਨਾ ਹੈਗਾ ਆ, ਵਿਚਾਰਨਾ ਕੀ ਆ, ਜੋ ਤੁਸੀਂ ਲਾਗੂ ਕਰਨਾ ਆ ਕਰਦੇ ਹੋ, ਸਾਡੀਆਂ ਡਿਮਾਂਡ ਤੁਹਾਡੇ ਨੌਲੇਜ ਚ ਆ ਜੀ।
1: ਪਰ ਸੈਂਟ ਸਾਹਿਬ ਜਿੱਦਾਂ ਇਹਨਾਂ ਨੇ ਸਿਆਸਤ ਖੇਡੀ ਆ, ਕੀ ਪਤਾ ਮੁਲਾਜ਼ਮਾਂ ਨੇ ਵੀ ਕਿਤੇ ਨਾ ਕਿਤੇ ਆਪਣੀ ਇਹ ਸਿਆਸਤ ਖੇਡ ਕੇ, ਜਾਂ ਇਹਨਾਂ ਨੂੰ ਪਤਾ ਹੋਊਗਾ ਅੰਦਰ ਖਾਤੇ ਕਿ ਇਹਨਾਂ ਨੇ ਪਬਲਿਸਿਟੀ ਕਰਨੀ ਆ, ਉਹ ਕਰਨਾ, ਫਿਰ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਘੇਰ ਸਕਦੇ
0: ਹਾਂ। ਨਹੀਂ ਨਹੀਂ ਭਾਰੇ ਸਾਹਿਬ, ਨਹੀਂ ਭਾਰੇ ਸਾਹਿਬ, ਜਦੋਂ ਕਿਤੇ ਚੱਲ ਕੇ ਜਾਈਦਾ ਹੈਗਾ ਨਾ ਕਿਸੇ ਨੂੰ ਮਿਲਣ ਵਾਸਤੇ, ਜਿਹੜਾ ਕਿ ਇਸ ਪੋਜੀਸ਼ਨ ਦੇ ਵਿੱਚ ਬੈਠਾ ਆ ਹੋਵੇ, ਜਿੱਥੇ ਇਨਫਲੂਐਂਸ ਕਰ ਸਕਦਾ ਹੋਵੇ, ਉੱਥੇ ਜਾ ਕੇ ਬੰਦਾ ਜਿਹੜਾ ਹੈਗਾ ਜੇ ਐਟੀਕੇਟਸ ਨਾਲ ਹੀ ਬੈਠਦਾ ਆ, ਏਦਾਂ ਦੀ ਕੋਈ ਗੱਲ ਨੀ ਹੈਗੀ, ਤੇ ਅੰਡਰ ਪ੍ਰੈਸ਼ਰ ਹੀ ਹੁੰਦਾ ਆ ਬੰਦਾ। ਤੇ ਜੇ ਕਿਤੇ ਉਧਰ ਕੋਈ ਗੈਸਚਰ ਦਿਖਾਉਂਦਾ ਹੈਗਾ ਆ, ਤੇ ਬੰਦਾ ਜੇ ਉਧਰ ਕੋਈ 10 ਰੁਪਈਏ ਜਿਹੜਾ ਸਗਨ ਪਾਵੇ, ਤੇ ਬੰਦਾ 100 ਰੁਪਈਆ ਸਗਨ ਪਾਉਣ ਨੂੰ ਤੁਰਦਾ ਹੈ ਨਾ ਜੀ। ਉਹ ਇਸ ਤਰੀਕੇ ਦੇ ਨਾਲ ਹੁੰਦਾ, ਕਿਉਂਕਿ ਉਹ ਡੋਮੀਨੈਂਸ ਕੰਟਰੋਲ ਤਾਂ ਅਗਲੇ ਦਾ ਹੁੰਦਾ ਆ ਜੀ। ਮੁੱਖ ਮੰਤਰੀ ਦੀ ਪੋਸਟ ਕੋਈ ਛੋਟੀ ਥੋੜਾ, ਅਪਲਾਈ ਤਾਂ ਅਪਲਾਈ ਹੈਗੇ ਆ,
1: ਬਿਲਕੁਲ ਆ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਉੱਥੇ, ਇਸ ਕਰਕੇ ਇਹ ਜੋ ਹੋਇਆ ਨਾ, ਇਹ ਤੋਂ ਤੁਸੀਂ ਦੂਰ ਕੀ ਜਾਣਾ ਭਾਰਾ ਸਾਹਿਬ ਸਾਨੂੰ, ਮਤਲਬ ਜਿਹੜਾ ਹੈਗਾ ਆ, ਅਸੀਂ ਬੰਦੇ ਜਿਹੜੇ ਹੈਗੇ ਆ ਸਾਡੇ ਕੋਰਟਾਂ ਦੇ ਵਿੱਚ, ਜਿਹੜੇ ਆ ਸਾਡੇ ਪ੍ਰਧਾਨ ਵਗੈਰਾ ਸੈਕਟਰੀ ਵਗੈਰਾ, ਉਹਨਾਂ ਨੂੰ ਕੋਈ ਵਾਰਨਿੰਗ ਇਸ਼ੂ ਦੇ ਕੇ ਭੇਜੀਦਾ ਵੀ ਜਾਓ ਜੱਜਾਂ ਨਾਲ ਜਾ ਕੇ ਗੱਲ ਕਰਕੇ ਆਓ। ਬਾਹਰ ਉਹਨਾਂ ਦੀ ਟੋਨ ਕੁਛ ਹੁੰਦੀ ਹੈਗੀ, ਜਦੋਂ ਜੱਜਾਂ ਦੇ ਕੋਲ ਜਾ ਕੇ ਉੱਥੇ ਬਹਿੰਦੇ ਹੈਗੇ ਆ, ਤਾਂ ਉਹਨਾਂ ਦੀ ਟੋਨ ਬਦਲ ਜਾਂਦੀ ਹੈਗੀ ਜੀ। ਉੱਥੇ ਫਿਰ ਬੜੇ ਢੰਗ ਦੇ ਨਾਲ ਜੇ ਗੱਲ ਕਰਕੇ ਅੰਦਰ ਕੁਛ ਗੱਲ ਕਰਕੇ ਆਉਂਦੇ, ਬਾਹਰ ਸਾਨੂੰ ਕੁਛ ਦੱਸੀ ਹੁੰਦੀ ਆ। ਕਾਰਨ ਇਹ ਕਿਉਂਕਿ ਡੋਮੀਨੈਂਟ ਜਿਹੜਾ ਬੰਦਾ ਕਰਦਾ ਹੈਗਾ ਆ, ਉਹ ਡੋਮੀਨੈਂਸ ਕੰਟਰੋਲ ਉਹਦਾ ਹੁੰਦਾ ਆ ਜੀ। ਉਹ ਆਪਣੀ ਗੱਲ ਜਿਹੜੇ ਆ ਜ਼ਿਆਦਾ ਮਤਲਬ ਉਹ ਕਹਿ ਦਿੰਦਾ ਹੈਗਾ, ਕਨਵਿੰਸਿੰਗ ਢੰਗ ਨਾਲ ਕਹਿ ਸਕਦਾ ਹੈਗਾ ਜੀ। ਯਾਨੀ ਕਿ ਇੱਕ ਬੰਦਾ ਕਮਾਂਡਿੰਗ ਪੋਜੀਸ਼ਨ ਚ, ਦੂਜੇ ਬੰਦੇ ਦੀਆਂ ਬੇਨਤਾਂ ਆ ਜੀ, ਇਹ ਆ ਜੀ।
1: ਬਿਲਕੁਲ ਦਰੁਸਤ ਹੈ ਜੀ
0: ਜੀ ਭਾਰਤ ਸਾਹਿਬ,
1: ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਦੇਣ ਦੇ
0: ਲਈ। ਠੀਕ ਹੈ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਸਰ, ਗ੍ਰੇਟਫੁਲ ਸਰ। ਮੁਕੱਦਰ ਵੀਰ ਆਇਆ ਤੇ ਆਵਾਜ਼ ਮਾਰ ਲਓ ਜੀ।
1: ਹਾਂਜੀ, ਗ੍ਰੇਟਫੁਲ ਸਰ, ਸ਼ੁਕਰੀਆ ਜੀ। ਗੈਰ ਹਾਜ਼ਰੀਆਂ ਨੇ ਇਹਨਾਂ ਦੀਆਂ। ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਠੀਕ ਹੈ ਜੀ, ਸ਼ੁਕਰੀਆ ਜੀ।
1: ਜੀ ਦੋਸਤੋ, ਇਹ ਸਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਆਪਣੇ ਵਿਚਾਰ ਤੁਸੀਂ ਵੀ ਦੇ ਸਕਦੇ ਹੋ। +358 44 9719 ਬਾਅਦ ਸਟੂਡੀਓ ਦਾ ਨੰਬਰ ਹੈ। ਕੁਝ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਦੁਨੀਆਂ ਦੇ ਵਿੱਚ ਹਾਲਾਤ ਕੀ ਬਣ ਰਹੇ ਨੇ, ਉਧਰੋਂ ਇਰਾਨ ਜਿਹੜੀਆਂ ਚੇਤਾਵਨੀਆਂ ਦੇ ਰਿਹਾ ਤੇ ਦੂਜੇ ਪਾਸੇ ਟਰੰਪ ਚੇਤਾਵਨੀਆਂ ਦੇ ਉੱਤੇ ਉਤਰਿਆ ਹੋਇਆ ਤੇ ਉਹ ਵੀ ਨਹੀਂ ਟਲਦਾ, ਤੇ ਅਗਲਿਆਂ ਨੇ ਵੀ ਦੋ ਟੁੱਕ ਜਵਾਬ ਦਿੱਤਾ ਹੈ, ਤੇ ਬਾਕੀ ਦੇਖਦੇ ਹਾਂ ਕਿੱਥੇ ਜਾ ਕੇ ਇਹ ਸਾਰੀ ਗੱਲਬਾਤ ਨਿਬੜਦੀ ਹੈ। ਪਰ ਉਸ ਤੋਂ ਪਹਿਲਾਂ ਕੁਝ ਖ਼ਬਰਾਂ ਜਿਹੜੀਆਂ ਧਿਆਨ ਮੰਗਦੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਹੋਏ ਨੇ, ਬਹੁਤ ਬਹੁਤ ਨਿੱਘਾ ਸਵਾਗਤ ਹੈ। ਕਾਲ ਕਰਕੇ ਦੋਸਤੋ ਹੋਰ ਵੀ ਮਜ਼ਾ ਆਉਂਦਾ ਜਦੋਂ ਕਾਲ ਕਰਦੇ ਹੋ ਤੁਸੀਂ, ਗੱਲਬਾਤ ਦੇ ਵਿੱਚ ਚਰਚਾ ਜਿਹੜੀ ਹੈ ਖੁੱਲ੍ਹ ਕੇ ਹੋ ਸਕਦੀ ਹੈ। ਤੇ ਗੱਲ ਕਰਦੇ ਹਾਂ ਸਭ ਨੂੰ ਕਹਿੰਦੇ ਪੀ ਆਰ ਦੀ, ਤੇ ਮੈਂ ਆਪਣੇ ਕੈਨੇਡਾ ਦੇ ਵਿੱਚ ਵੀ ਕਾਫੀ ਜਿਹੜੀਆਂ ਮੁਹਿੰਮਾਂ ਚੱਲ ਰਹੀਆਂ ਨੇ ਇਸ ਬਾਬਤ। ਤੇ ਪੰਜਾਬ ਦੇ ਵਿੱਚ ਠੇਕਾ ਤੇ ਜਾਲੀ ਵਿਆਹਾਂ ਦੇ ਵੱਧਦੇ ਮਾਮਲੇ ਜਿਹੜੇ ਨੇ, ਕੈਨੇਡਾ ਵੱਲੋਂ ਮੈਰਿਜ ਫਰਾਡ ਜਿਹੜਾ ਵਿਰੁੱਧ ਸਖ਼ਤ ਚੇਤਾਵਨੀ ਜਿਹੜੀ ਦੇ ਦਿੱਤੀ ਗਈ ਹੈ। ਇਮੀਗ੍ਰੇਸ਼ਨ ਸਾਡੇ ਲੋਕ ਨਹੀਂ ਟਾਲਦੇ ਭਾਈ, ਜਿੱਥੇ ਮਰਜ਼ੀ ਹੁਣ ਕੁਝ ਨਾ ਕੁਝ ਜਿਹੜਾ ਕੱਢ ਹੀ ਲੈਂਦੇ ਆ ਸਕੀਮ, ਤੇ ਫਿਰ ਜਦੋਂ ਫਸਦੇ ਆ ਫਿਰ ਤਰਲੇ ਮਿੰਤਾਂ ਦੇ ਉੱਤੇ ਜਿਵੇਂ ਸੈਣੀ ਸਾਹਿਬ ਕਹਿੰਦੇ ਨੇ ਆ ਜਾਂਦੇ ਆ। ਇਮੀਗ੍ਰੇਸ਼ਨ ਅਰਜ਼ੀਆਂ ਦੀ ਬਾਰੀਕੀ ਨਾਲ ਜਾਂਚ ਤੇ ਵੀਜ਼ਾ ਨਿਯਮਾਂ ਦੀ ਸਖ਼ਤੀ ਦਰਮਿਆਨ ਕੈਨੇਡਾ ਦੀਆਂ ਇਮੀਗ੍ਰੇਸ਼ਨ ਅਥਾਰਟੀਆਂ ਨੇ ਵਿਆਹਾਂ ਰਾਹੀਂ ਹੁੰਦੀ ਠੱਗੀ ਜਿਹੜੀ ਹੈ ਵਿਰੁੱਧ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਆਪਣੇ ਨਾਗਰਿਕਾਂ, ਪੱਕੇ ਵਸਨੀਕਾਂ ਜਿਹੜੇ ਨੇ ਪੀ ਆਰ ਜਿਹੜੇ ਨੇ ਵਿਦੇਸ਼ੀ ਨਾਗਰਿਕਾਂ ਨੂੰ ਤਾਕੀਦ ਕੀਤੀ ਹੈ ਕਿ ਸਿਰਫ਼ ਕੈਨੇਡਾ ਦੀ ਇਮੀਗ੍ਰੇਸ਼ਨ ਜਾਂ ਪੱਕੀ ਰਿਹਾਇਸ਼ ਪ੍ਰਾਪਤ ਕਰਨ ਦੇ ਮਕਸਦ ਦੇ ਨਾਲ ਬਣਾਏ ਗਏ ਸਵਾਰਥੀ ਰਿਸ਼ਤਿਆਂ ਦੇ ਗੰਭੀਰ ਕਾਨੂੰਨੀ ਸਿੱਟੇ ਜਿਹੜੇ ਭੁਗਤਣੇ ਪੈ ਸਕਦੇ ਨੇ। ਇਹ ਐਡਵਾਈਜ਼ਰੀ ਇਮੀਗ੍ਰੇਸ਼ਨ, ਰਿਫਿਊਜ਼ੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕੀਤੀ ਹੈ, ਜਿਸ ਦੇ ਵਿੱਚ ਝੂਠੇ ਵਿਆਹਾਂ ਅਤੇ ਨਫ਼ੇ ਨੁਕਸਾਨ ਦੇ ਸਬੰਧਾਂ ਰਾਹੀਂ ਵੀਜ਼ਾ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਦੇ ਉੱਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਆਈ ਆਰ ਸੀ ਸੀ ਨੇ ਕੈਨੇਡੀਅਨ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਜੀਵਨ ਸਾਥੀ ਨੂੰ ਸਪਾਂਸਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ, ਖਾਸ ਕਰਕੇ ਜਦੋਂ ਉਹ ਵਿਅਕਤੀ ਹੁਣੇ ਹੁਣੇ ਮਿਲਿਆ ਹੋਵੇ ਤੁਹਾਨੂੰ, ਤੁਰੰਤ ਵਿਆਹ ਦੇ ਲਈ ਦਬਾਅ ਪਾ ਰਿਹਾ ਹੋਵੇ ਜਾਂ ਉਸਦਾ ਜਿਹੜਾ ਪਹਿਲਾਂ ਵੀ ਕਈ ਵਾਰ ਵਿਆਹ ਹੋ ਚੁੱਕਾ ਹੋਵੇ। ਇਸ ਤੋਂ ਇਲਾਵਾ ਜੇਕਰ ਕੋਈ ਆਪਣੇ ਪਰਿਵਾਰਕ ਪਿਛੋਕੜ ਦਾ ਜਾਂ ਫਿਰ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਝਿਜਕਦਾ ਹੈ ਤਾਂ ਵੀ ਸਾਵਧਾਨ ਰਹਿਣ ਦੀ ਜਿਹੜੀ ਸਲਾਹ ਦਿੱਤੀ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਮੁਤਾਬਕ ਨਫੇ ਨੁਕਸਾਨ ਦਾ ਰਿਸ਼ਤਾ ਉਹ ਹੁੰਦਾ ਜੋ ਅਸਲ ਜੀਵਨ ਸਾਥੀ ਵਜੋਂ ਰਹਿਣ ਦੀ ਬਜਾਏ ਕੇਵਲ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਪਹੁੰਚਾਉਣ ਦੀ ਜਿਹੜੀ ਨੀਅਤ ਦੇ ਨਾਲ ਕੀਤਾ ਹੋਵੇ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਮੀਗ੍ਰੇਸ਼ਨ ਅਫਸਰਾਂ ਨੂੰ ਅਜਿਹੇ ਝੂਠੇ ਵਿਆਹਾਂ ਨੂੰ ਪਛਾਣਨ ਦੀ ਜਿਹੜੀ ਹੈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਅਗਲੇ ਵੀ ਪਛਾਣ ਗਏ ਨੇ ਕਿ ਸੌਦੇਬਾਜ਼ੀ ਕਿੱਦਾਂ ਹੁੰਦੀ ਹੈ, ਪਰ ਸਾਡੇ ਲੋਕ ਇਸ ਚੀਜ਼ ਨੂੰ ਮਾੜਾ ਨਹੀਂ ਸਮਝਦੇ। ਕਹਿੰਦੇ ਭਾਈ ਕੱਢ ਦਿਓ, ਕੱਢ ਜਿੱਦਾਂ ਮਰਜ਼ੀ ਨਿਕਲ ਜਾਵੇ, ਜਿੰਨਾ ਮਰਜ਼ੀ ਪੈਸਾ ਲੱਗ ਜਾਵੇ, ਇਹ ਅਸੀਂ ਵਿਆਹ ਨਹੀਂ ਕਰ ਰਹੇ ਭਾਈ, ਅਸੀਂ ਵਪਾਰ ਕਰ ਰਹੇ ਹਾਂ। ਕਦੇ ਉਹ ਵੀ ਸਮਾਂ ਸੀ ਜਦੋਂ ਬੁੜਿਆਂ ਨੂੰ ਜਵਾਨ ਜਵਾਨ ਕੁੜੀਆਂ 18-18, 20-20 ਸਾਲ ਦੀਆਂ ਵਿਆਹ ਕੇ ਭੇਜੀਆਂ ਬਲੈਤਾਂ ਨੂੰ, ਤੇ ਫਿਰ ਉਸ ਤੋਂ ਬਾਅਦ ਜਿਹੜਾ ਬਹੁਤ ਸਾਰੇ ਰਿਸ਼ਤੇਦਾਰੀਆਂ ਦੇ ਵਿੱਚ ਹੀ ਭੈਣਾਂ ਭਰਾਵਾਂ ਦੇ ਵਿਆਹ ਕਰ ਕਰਕੇ ਕੱਢੀਆਂ, ਤੇ ਹੁਣ ਆਈਲਟ ਆ ਗਈ, ਤੇ ਉਸ ਦੌਰ ਦੇ ਵਿੱਚ ਆਪਾਂ ਪ੍ਰਵੇਸ਼ ਕੀਤਾ ਹੈ 21ਵੀਂ ਸਦੀ ਦੇ ਵਿੱਚ। ਤੇ ਜਿੱਦੋਂ ਮਰਜ਼ੀ ਕੰਨ ਫੜ ਲਓ, ਪਰ ਰਹਿਣਾ ਉੱਥੇ ਦਾ ਉੱਥੇ ਹੈ, ਇਹ ਦਾਗ ਜਿਹੜੇ ਨੇ ਲੱਗਣੇ ਸਾਡੇ ਉੱਪਰ ਹੀ ਹੈ। ਦਸਤਾਵੇਜ਼ਾਂ ਦੀ ਪੜਤਾਲ ਤੇ ਇੰਟਰਵਿਊਆਂ ਵਰਗੇ ਅਹਿਮ ਜਿਹੜੇ ਸਾਧਨਾਂ ਦੇ ਰਾਹੀਂ ਅਸਲੀ ਤੇ ਨਕਲੀ ਰਿਸ਼ਤਿਆਂ ਦਾ ਪਤਾ ਲਗਾਇਆ ਜਾ ਰਿਹਾ। ਐਡਵਾਈਜ਼ਰੀ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਝੂਠੇ ਵਿਆਹ ਦੇ ਆਧਾਰ ਦੇ ਉੱਤੇ ਸਪਾਂਸਰਸ਼ਿਪ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਜਾਂ PR ਧਾਰਕਾਂ ਦੇ ਉੱਤੇ ਅਪਰਾਧਿਕ ਕੇਸ ਵੀ ਦਰਜ ਹੋ ਸਕਦੇ ਨੇ। ਲਗਾਤਾਰ ਵੱਧ ਰਹੇ ਸਨ ਠੇਕਾ ਵਿਆਹਾਂ ਦੇ ਮਾਮਲੇ, ਜਿਹੜਾ ਇਹ ਮੁੱਦਾ ਚੁੱਕਿਆ ਹੈ ਉਹਨਾਂ ਨੇ, ਜਿਸਦੇ ਵਿੱਚ ਲਗਭਗ ਵੱਧ ਰਹੇ ਕੇਸ ਜਿਹੜੇ ਸਨ, ਇਹਦੇ ਵਿੱਚ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਪੰਜਾਬ ਦੇ ਵਿੱਚ IELTS ਯਾਨੀ ਕਿ ਆਈਲਟਸ ਠੇਕਾ ਵਿਆਹਾਂ, ਯਾਨੀ ਕਿ ਕੰਮਕਾਰ ਦਾ ਠੇਕਾ ਤਾਂ ਸੁਣਿਆ ਸੀ, ਇਹ ਸਾਡੇ ਵਾਲੇ ਵਿਆਹ ਦਾ ਠੇਕਾ ਵੀ ਦੇਣ ਲੱਗ ਗਿਆ ਸੀ, ਤੇ ਜਾਂ ਫਿਰ ਠੇਕੇ ਦੇ ਉੱਤੇ ਜ਼ਮੀਨ ਸੁਣੀ ਸੀ ਵਾਹੀ ਦੇ ਲਈ, ਪਰ ਵਿਆਹ ਠੇਕੇ ਦੇ ਉੱਤੇ ਹੋਣ ਲੱਗ ਗਏ। ਤੇ ਲਾੜੀਆਂ ਵੱਲੋਂ ਕੀਤੀ ਜਾਂਦੀ ਠੱਗੀ ਦੇ ਮਾਮਲੇ ਲਗਾਤਾਰ ਵੱਧ ਰਹੇ ਸਨ, ਤੇ ਅਕਸਰ ਅਜਿਹੇ ਮਾਮਲਿਆਂ ਦੇ ਵਿੱਚ ਲੜਕਾ ਆਈਲਟਸ ਦੇ ਵਿੱਚ ਲੋੜੀਂਦੇ ਬੈਂਡ ਪ੍ਰਾਪਤ ਕਰਨ ਦੇ ਵਿੱਚ ਅਸਮਰਥ ਹੁੰਦਾ ਸੀ, ਜਿਸ ਦੇ ਕਾਰਨ ਉਹ ਕਿਸੇ ਹੁਸ਼ਿਆਰ ਲੜਕੀ ਜਿਹੜੀ ਹੈ ਲਾੜੀ ਦੇ ਨਾਲ ਜਿਹੜਾ ਪੜ੍ਹਾਈ, ਟਿਕਟ ਅਤੇ ਕੈਨੇਡਾ ਰਾਹੀਂ ਦਾ ਰਹਿਣ ਦਾ ਜਿਹੜਾ ਸਾਰਾ ਖਰਚਾ ਚੁੱਕਦਾ, ਤਾਂ ਜੋ ਲੜਕੀ ਜਿਹੜੀ ਕੈਨੇਡਾ ਪਹੁੰਚ ਕੇ ਉਸਨੂੰ ਸਪਾਊਸ ਵੀਜ਼ੇ ਦੇ ਉੱਤੇ ਜਿਹੜਾ ਬੁਲਾ ਸਕੇ। ਪਰ ਕੈਨੇਡਾ ਪਹੁੰਚਦਿਆਂ ਹੀ ਕਈ ਲੜਕੀਆਂ ਵੱਲੋਂ ਲੜਕੇ ਤੇ ਉਸਦੇ ਪਰਿਵਾਰਾਂ ਨਾਲੋਂ ਜਿਹੜਾ ਸੀ ਸੰਬੰਧ ਤੋੜ ਲਏ ਜਾਂਦੇ ਨੇ, ਜਿਸ ਦੇ ਨਾਲ ਪੰਜਾਬ ਦੇ ਵਿੱਚ ਪੁਲਿਸ ਕੇਸ ਅਤੇ ਅਦਾਲਤੀ ਲੜਾਈਆਂ ਵੱਧ ਰਹੀਆਂ ਨੇ। ਕੈਨੇਡਾ ਸਰਕਾਰ ਨੇ ਅਸਥਾਈ ਵਸਨੀਕਾਂ ਤੇ ਸਟੂਡੈਂਟ ਵੀਜ਼ਿਆਂ ਦੇ ਉੱਤੇ ਨਿਗਰਾਨੀ ਸਖ਼ਤ ਕਰਦਿਆਂ ਇਮੀਗ੍ਰੇਸ਼ਨ ਪ੍ਰਣਾਲੀ ਦੀ ਪਾਰਦਰਸ਼ਤਾ ਬਣਾਏ ਰੱਖਣ ਲਈ ਇਹ ਕਦਮ ਚੁੱਕੇ ਨੇ। ਇਸ ਦੇ ਨਾਲ ਹੀ IRCC ਨੇ ਘਰੇਲੂ ਹਿੰਸਾ ਤੇ ਸ਼ੋਸ਼ਣ ਦਾ ਜਿਹੜਾ ਸਾਹਮਣਾ ਕਰ ਰਹੀਆਂ ਔਰਤਾਂ ਜੀਵਨ ਸਾਥੀਆਂ ਨੂੰ ਰਾਹਤ ਦਿੰਦਿਆਂ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਇਮੀਗ੍ਰੇਸ਼ਨ ਸਟੇਟਸ ਕਿਸੇ ਜ਼ਾਲਮ ਜਾਂ ਹਿੰਸਕ ਸਾਥੀ ਦੇ ਉੱਤੇ ਨਿਰਭਰ ਨਹੀਂ ਹੈ। ਉਹ ਕਿਸੇ ਵੀ ਤਸ਼ੱਦਦ ਦੀ ਸੂਰਤ ਦੇ ਵਿੱਚ ਬਿਨਾਂ ਆਪਣਾ ਸਟੇਟਸ ਗੁਆਏ ਕਾਨੂੰਨੀ ਮਦਦ ਲੈ ਸਕਦੇ ਨੇ। ਲਓ ਜੀ, ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਹੈ, ਤੇ ਹੁਣ ਜਿਨ੍ਹਾਂ ਨੇ ਪੈਸੇ ਲਾਏ ਆ ਉਹ ਚੱਕੇ ਗਏ ਜੀ। ਤੇ ਸਤਿ ਸ੍ਰੀ ਅਕਾਲ ਜੀ ਗੁਰੀਮਾਨ ਜੀ, ਬਾਈ ਜੀ ਨਿੱਘਾ ਸਵਾਗਤ ਹੈ ਜੀ ਅਨੂ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਠੇਕਾ ਵਿਆਹ ਅਜੇ ਵੀ ਚੱਲਦਾ ਜੀ?
4: ਮੈਂ ਕਿਹਾ ਜੀ ਸਾਰਾ ਕੁਛ ਹੀ ਚੱਲ ਰਿਹਾ, ਉਹੀ ਸੁਣਦਾ ਪਿਆ ਜੀ ਮੈਂ ਤੁਹਾਡੇ ਕੋਲ ਵੀ ਠੇਕਾ ਸਾਡੇ ਪੰਜਾਬੀ ਕਿਹੜੀ ਕਿਹੜੀ ਚੀਜ਼ ਦਾ ਦੇਣਗੇ।
1: ਬਿਲਕੁਲ ਆ ਜੀ, ਇਹ ਤਾਂ ਹੁਣ ਲੇਖਾ ਹੀ ਦੇਣਗੇ, ਠੇਕਾ ਕਾਹਦਾ ਦੇਣਾ ਹੁਣ।
4: ਨਹੀਂ ਤੁਸੀਂ ਆਪਾਂ ਦੇਖਦੇ ਹੀ ਆਪਾਂ ਰੋਜ਼ਾਨਾ ਹੀ, ਚਲੋ ਵੂਮੈਨ ਸੈੱਲ ਦੇ ਵਿੱਚ ਜਾ ਕੇ ਆਓ, ਪੰਜਾਬ ਦੇ ਕਿਸੇ ਵੀ ਸੂਬੇ ਦੇ ਚੱਲ ਜਾਓ, ਵੂਮੈਨ ਸੈੱਲ ਚ ਲੱਖਾਂ ਹੀ ਕੇਸ ਪਏ ਨੇ ਜੀ।
1: ਪਏ ਨੇ ਜੀ, ਪਏ NRI ਕੋਟੇ ਚ ਪਏ ਨੇ। ਬਿਲਕੁਲ ਆ ਜੀ, ਬਥੇਰਾ।
4: ਹਾਂ ਜੀ ਹਾਂ, ਬਸ ਉੱਥੇ ਤਰੀਕਾ ਚੱਲ ਰਹੀਆਂ ਨੇ, ਜਾਂ ਬਸ ਜਿੱਥੇ ਅਗਲੇ ਦੇ ਮਤਲਬ ਪੇਸ਼ੈਂਟਸ ਮੁੱਕ ਜਾਣ ਉੱਥੇ ਸੈਟਲਮੈਂਟਸ ਹੋ ਜਾਂਦੀਆਂ ਨੇ, ਹੋਰ ਤਾਂ ਕੁਛ ਨਹੀਂ ਹੈ, ਪਰ ਇਹ ਚੀਜ਼ ਰੁਕਣੀ ਨਹੀਂ ਹੈ ਜੀ।
1: ਬਿਲਕੁਲ ਆ ਜੀ,
4: ਇਹ ਰੁਕਣੀ ਨੀ, ਕਿਉਂਕਿ ਆਪਣੇ ਪੰਜਾਬ ਦੇ ਜਵਾਕਾਂ ਨੇ ਪੜ੍ਹਨਾ ਹੈ ਨੀ ਜੀ, ਇਹ ਭਾਲਦੇ ਪੜ੍ਹੀ ਲਿਖੀ ਪੜ੍ਹ ਕੇ ਦੇਖ ਕੇ ਬਾਹਰ ਨੂੰ ਜਾਂਦੀ, ਪਰ ਬਹੁਤੀ ਪੜ੍ਹੀ ਲਿਖੀ ਜਿਹੜੀ ਹੁੰਦੀ ਹੈ ਆਪਣੀ ਪੜ੍ਹਾਈ ਵੀ ਦਿਖਾਉਂਦੀ ਹੈ ਨਾ ਬਾਹਰ ਜਾ ਕੇ।
1: ਬਿਲਕੁਲ ਆ ਜੀ, ਉਹ ਬਾਈ ਜੀ ਇੱਥੇ ਤਾਂ ਕਈ ਏਦਾਂ ਦੇ ਵੀ ਸੀਗੇ, ਦੇਖੇ ਆਪ ਅੱਖਾਂ ਦੇ ਨਾਲ ਦੇਖੇ ਨੇ, ਇਹਨਾਂ ਮੁਲਕਾਂ ਦੇ ਵਿੱਚ ਲੋਕ ਆਪਣੀ ਘਰਵਾਲੀ ਨੂੰ ਡਿਵੋਰਸ ਦੇ ਕੇ ਨਾ, ਤੇ ਉਹ ਸੋਸ਼ਲ ਖਾਈ ਜਾਂਦੇ ਆ ਕਿ ਇਹ ਡਿਵੋਰਸ ਦੇ ਉੱਤੇ ਹੈ, ਤੇ ਨਾਲ ਜੌਬ ਵੀ ਕਰੀ ਜਾਂਦੇ, ਇੱਦਾਂ ਦੇ ਵੀ ਹੈਗੇ ਨੇ ਜੀ ਲੋਕ, ਪਰ ਰਹਿ ਇਕੱਠੇ ਜਾਂਦੇ ਨੇ ਬਾਅਦ ਚ।
4: ਮਤਲਬ ਨਾ ਤੁਸੀਂ ਇੱਥੇ ਮੈਰਿਡ ਨੇ, ਪਰ ਉਹਨਾਂ ਦੇ ਹਾਲੇ ਵੀ ਕਈ ਬੰਦੇ ਇਹੋ ਜਿਹੇ ਬਾਹਰ ਗਏ ਹੋ ਜਿਨ੍ਹਾਂ ਦੇ ਪਾਸਪੋਰਟ ਦੇ ਹਾਲੇ ਵੀ ਸਿੰਗਲ ਹੈ ਵੀ ਅਸੀਂ ਸਿੰਗਲ ਆ। ਬਿਲਕੁਲ,
1: ਪੇਪਰ ਵਰਕ ਚ ਸ਼ੋ ਕੀਤਾ ਹੈ।
4: ਪੈਨਸ਼ਨ ਨਹੀਂ ਹੋਇਆ ਹੋਇਆ ਉਹਦੇ ਵਿੱਚ।
1: ਬਿਲਕੁਲ ਹੈ ਜੀ,
4: ਤੇ ਉੱਥੇ ਬਾਹਰ ਵਿਆਹ ਕਰਾ ਕੇ ਸੈੱਟ ਹੋ ਰਹੇ ਨੇ, ਇੱਥੇ ਪਰਿਵਾਰ ਰੋੜ ਰਹੇ। ਚਲੋ ਮੈਂ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਕਦੀ ਕੁੜੀਆਂ ਜਾਂ ਔਰਤਾਂ ਹੀ ਗਲਤ ਨੇ, ਤਾਲੀ ਦੋਨੋਂ ਹੱਥਾਂ ਨਾਲ ਵੱਜਦੀ, ਕਿਤੇ ਨਾ ਕਿਤੇ ਕਸੂਰ ਆਪਣਾ ਵੀ ਹੈ ਲੋਕਾਂ
1: ਦਾ। ਆਪਣਾ ਵੀ ਹੈ ਜੀ, ਬਿਲਕੁਲ, ਸੌਦੇਬਾਜ਼ੀਆਂ ਚ ਪੈ ਗਏ ਨਾ, ਰਿਸ਼ਤਿਆਂ ਦਾ ਘਾਣ ਤਾਂ ਕਰ ਦਿੱਤਾ ਨਾ ਜੀ।
4: ਬਿਲਕੁਲ, ਇਹ ਪੁੱਠੀ ਪਿਰ ਤਾਂ ਅਸੀਂ ਲੋਕਾਂ ਨੇ ਪਾਈਆਂ ਜੀ,
1: ਪਾਈਆਂ ਨੇ ਜੀ, ਉਹਨਾਂ ਦਾ ਗੋਰਿਆਂ ਉਹਨਾਂ ਦਾ ਥੋੜੀ ਕਸੂਰ ਆ, ਉਹਨਾਂ ਤਾਂ ਤਬਦੀਲੀ ਲਿਆਉਣੀ ਹੈ, ਕਿਉਂਕਿ ਔਜਲਾ ਸਾਹਿਬ ਕਈ ਵਾਰੀ ਕਹਿੰਦੇ ਹੁੰਦੇ ਆ ਵੀ ਇਹ ਜਦੋਂ ਦੇ ਕਾਨੂੰਨ ਬਣੇ ਆ ਉਹ ਕੈਨੇਡਾ ਵਾਲਿਆਂ ਲਈ ਬਣੇ ਸੀ, ਜਿਹੜੇ ਬਾਹਰੋਂ ਆਏ ਆ ਉਹਨਾਂ ਦੇ ਲਈ ਹੋਰ ਬਣਾਉਣੇ ਪੈਣੇ ਆ ਜੀ।
4: ਸਰ ਦੇਖੋ ਮੈਰਿਜ ਕਰਾ ਕੇ ਮਤਲਬ ਝੂਠੀਆਂ ਵਿਆਹ ਸ਼ਾਦੀਆਂ ਕਰਵਾ ਉਹਨਾਂ ਨਾਲ ਚੰਗਾ ਵੀ ਯਾਰ ਸ਼ਨਗਨ ਵੀਜ਼ਾ ਲਾ ਕੇ ਤੁਸੀਂ ਯੂਰੋਪ ਚੱਲ ਜਾਓ, ਯੂਰੋਪ ਦੇ ਵਿੱਚ ਕੰਮ ਦੀ ਕਮੀ ਨੀ, ਹਾਲਾਂਕਿ ਉਹ ਮੁਲਕ ਵੀ ਵਧੀਆ ਉੱਥੇ ਦੇ ਲੋਕ ਵੀ ਵਧੀਆ ਨੇ
1: ਤੇ ਯੂਰਪ ਦਾ ਨਾ ਕਹਿ ਸਕਦੇ ਆ ਕਾਨੂੰਨ ਬਹੁਤ ਸਖ਼ਤ ਨੇ ਜੀ ਇੱਥੇ। ਹੁਣ ਅਸੀਂ ਆ ਮੈਨੂੰ 20-22 ਸਾਲ ਹੋ ਗਏ ਰਹਿੰਦੇ ਨੂੰ, ਅਸੀਂ ਆਪਣੀ ਫੈਮਿਲੀ ਨੂੰ ਨੀ ਇਨਵਾਈਟ ਕਰ ਸਕਦੇ ਜੀ, ਜਾਂ ਤਾਂ ਉਹਨਾਂ ਕੋਲ ਕੰਮ ਹੋ ਸਕਦਾ ਹੋਣਾ ਚਾਹੀਦਾ ਜਾਂ ਸਟੱਡੀ ਬੇਸ ਦੇ ਉੱਤੇ ਹੋਣਾ ਚਾਹੀਦਾ, ਫਿਰ ਖਰਚਾ ਬਹੁਤ ਵੱਡੇ ਪੱਧਰ ਦੇ ਉੱਤੇ ਸ਼ੋਅ ਅਪ ਕਰਨਾ ਪੈਂਦਾ ਸਾਰਾ ਕੁਝ।
4: ਮੋਸਟਲੀ ਦੇਖੋ ਜੀ ਕੋਈ ਵੀ ਚੀਜ਼ ਹੈ ਉਹਦੇ ਵਿੱਚ ਸਕਸੈਸ ਹੋਣ ਲਈ ਟਾਈਮ ਲੱਗਦਾ,
1: ਟਾਈਮ ਲੱਗਦਾ,
4: ਸ਼ਾਰਟਕਟ ਤਾਂ ਕਿਤੇ ਵੀ ਅਵੇਲੇਬਲ ਨਹੀਂ ਹੈ।
1: ਬਿਲਕੁਲ
4: ਜੀ, ਮੈਂ ਅੱਜ ਆਇਆ ਸਾਲ ਬਾਅਦ ਤੁਹਾਨੂੰ PR ਮਿਲ ਜੇ ਕਿਸੇ ਮੁਲਕ ਨੇ ਨਹੀਂ ਦੇਣੀ ਜੀ।
1: ਨਹੀਂ ਉਹ PR ਹੁਣ ਦੇਖੋ ਆ ਜਲੂਸ ਕੱਢ ਰਹੇ ਨੇ, ਰੈਲੀਆਂ ਕਰ ਰਹੇ ਨੇ ਕੈਨੇਡਾ ਦੇ ਵਿੱਚ ਵੀ ਸਾਨੂੰ PR ਦਿਓ, ਭਾਈ ਉਹਨਾਂ ਨੇ ਤੁਸੀਂ ਤਾਂ ਸਟੱਡੀ ਕਰਨ ਆਏ ਹੋ, ਉਹਨਾਂ ਨੇ ਕਿੱਥੇ ਲਿਖ ਕੇ ਦਿੱਤਾ ਤੁਹਾਨੂੰ ਕਿ ਤੁਹਾਨੂੰ PR ਮਿਲੇਗੀ?
4: ਪੋਸੀਬਲੀ ਉੱਥੇ ਉਹਨਾਂ ਦਾ ਉਹ ਪਰਪਸ ਕਾਮਯਾਬ ਹੋਣਾ ਹੀ ਨਹੀਂ।
1: ਬਿਲਕੁਲ ਜੀ, ਜੀ
4: ਕੰਮ ਬਣਨਾ ਨਹੀਂ ਹੈਗਾ ਜੀ, ਹਾਲੇ ਤਾਂ ਉਹ ਸਿਰਫ ਇਹਨਾਂ ਨੂੰ ਦੇਖ ਰਹੇ ਹੈ ਜਿੱਥੇ ਤੱਕ ਮੈਨੂੰ ਲੱਗਦਾ, ਹੌਲੀ ਹੌਲੀ ਉਹਨਾਂ

0: ਡਾਲਰ ਵਧੀਆ ਕਮਾ ਕੇ ਆਪਣੇ ਹੀ ਪੰਜਾਬੀਆਂ ਨੂੰ ਵੇਚ ਦਿੰਦੇ ਆ ਜੀ, ਆਪਣੇ ਆਪਣੇ ਨੂੰ ਲੁੱਟੀ ਜਾਂਦੇ ਆ, ਤੇ ਉਹ ਪ੍ਰਾਈਜ਼ ਇੰਨੇ ਕੱਪ ਕਰ ਦਿੱਤੇ ਨਾ ਕਿ ਸਰਕਾਰ ਨੂੰ ਕਾਨੂੰਨ ਲਿਆਉਣਾ ਪੈ ਗਿਆ ਕਿ ਇੱਕ ਰੂਫ ਰੱਖੋ ਭਾਈ, ਲਿਮਿਟ ਰੱਖੋ ਕੋਈ ਪ੍ਰਾਈਜ਼। ਜਿਹੜਾ ਘਰ 2-3 ਲੱਖ ਦਾ ਮਿਲ ਜਾਂਦਾ ਸੀ ਉਹ 3-4 ਮਿਲੀਅਨ ਤੋਂ ਘੱਟ ਨੀ ਮਿਲਦਾ, ਸਾਡੇ ਲੋਕਾਂ ਨੇ ਬੇੜਾ ਗਰਕ ਕੀਤਾ।
1: ਹਾਂਜੀ ਹਾਂਜੀ, ਮੈਂ ਨਾ ਉਹੀ ਥੋੜਾ ਹੁਣ ਤੁਹਾਨੂੰ ਸਲਾਹ ਕਰਨ ਲੱਗਿਆ ਸੀ, ਤੁਹਾਨੂੰ ਦੱਸਣ ਲੱਗਿਆ ਸੀ ਵੀ ਆਪਣੇ ਨਾ ਪਹਿਲਾਂ ਪੰਜਾਬੀ ਜਿਹੜੇ ਇੱਥੋਂ ਸਕਸੈਸ ਹੋਏ ਹੋਏ ਨੇ, ਚਲੋ ਅੱਗੇ ਕਹਾਵਤ ਹੁੰਦੀ ਸੀ ਵੀ ਚਲੋ ਆਪਣਾ ਆਪਣੇ ਦੀ ਬਾਂਹ ਫੜਦਾ, ਹੁਣ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋਗੇ ਨਾ ਆਪਣਾ ਆਪਣੇ ਦੀ ਬਾਂਹ ਵੱਢਣ ਲੱਗਿਆ ਹੋਇਆ
0: ਜੀ।
1: ਹੁਣ ਜਿਹੜੇ ਬਾਹਰ ਪੰਜਾਬੀ ਵੈਲ ਸੈਟਲਰ ਨੇ ਜਿਹਨਾਂ ਕੋਲ ਘਰ ਨੇ, ਹੁਣ ਪਹਿਲੀ ਗੱਲ ਤਾਂ ਅੱਗੇ ਨਾ ਥੱਲੇ ਬੇਸਮੈਂਟ ਦੇ, ਬੇਸਮੈਂਟ ਬਹੁਤ ਖੁੱਲੀ ਹੁੰਦੀ ਸੀ ਜੀ, ਮਤਲਬ 2 ਜਣੇ ਵੀ ਬਹੁਤ ਖੁੱਲੀ ਉੱਥੇ ਇੰਜੋਏ ਨਾਲ ਰਹਿ ਸਕਦੇ ਸੀ, ਆਪਣਾ ਕੰਮ ਕਰੀ ਜਾਂਦੇ ਸੀ। ਇੱਕ ਤਾਂ ਇਹਨਾਂ ਨੇ ਕੀ ਕਰਤਾ, ਹੁਣ ਬੇਸਮੈਂਟ ਹੋ ਗਏ, ਕੋਈ ਰੂਮ ਹੋ ਗਏ, ਉਹਨਾਂ ਚ ਪਾਰਟੀਸ਼ਨ ਬਣਾ ਦਿੱਤੀਆਂ ਹੋਈਆਂ, 3-3, 4-4
0: ਬਾਈ ਜੀ। ਉਹ ਬੇਸਮੈਂਟ ਵੀ ਤਾਂ ਹੀ ਬੰਦ ਕਰਾਈਆਂ ਕਿਉਂਕਿ ਉਹਦਾ ਪਰਮਿਟ ਨੀ ਲੈਂਦੇ ਸੀ, ਉੱਥੇ ਤੁਸੀਂ ਮਤਲਬ ਕਿ ਰਹਿ ਨੀ ਸਕਦੇ ਹਨਾ ਜੀ। ਬਿਲਕੁਲ ਹੈ ਜੀ, ਜਾਂ ਉੱਥੇ ਬਕਾਇਦਾ ਤੁਹਾਨੂੰ ਰਸੋਈ ਨੀ ਬਣਾ ਸਕਦੇ ਜੀ। ਜੀ
1: ਹਾਂਜੀ ਹਾਂਜੀ, ਉਹ ਗੈਰ ਕਾਨੂੰਨੀ ਤਰੀਕੇ ਨਾਲ ਰੱਖੇ ਹੋਏ ਦੀਦੀ ਉਹ,
0: ਤੇ ਉਹ ਬੱਚਿਆਂ ਤੋਂ ਪੈਸੇ ਲੈ ਕੇ ਆਪਣਾ ਜਿਹੜਾ ਜਿਹੜੇ ਵਿਆਜ ਦੇ ਉੱਤੇ ਜਾਂ ਕਰਜ਼ੇ ਚੱਕੇ ਨੇ ਉਹ ਤਾਂ ਉਸ ਬਹਾਨਾ ਰੱਖਿਆ ਹੋਇਆ ਕਿ ਸਾਡਾ ਜਿਹੜਾ ਲੋਨ ਲਿੱਥੀ ਜਾਊਗਾ ਪੱਲਿਓ ਨਹੀਂ ਦੇਣਾ ਪੈਣਾ ਜੀ। ਢਕਵਾਂਜਤਾ ਸੀ ਵੀ ਕੱਢੇ ਹੋਏ ਨੇ ਨਾ।
1: ਦੇਖੋ ਬਾਹਰ ਤਾਂ ਜਿਹੜੇ ਲੋਨ ਮਿਲਦੇ ਨੇ ਉਹ ਤੁਹਾਡੀ ਇਨਕਮ ਦੇ ਹਿਸਾਬ ਨਾਲ ਤੁਹਾਨੂੰ ਦਿੱਤੇ ਜਾਂਦੇ,
0: ਬਿਲਕੁਲ ਬਿਲਕੁਲ,
1: ਸਾਰੀ ਸਾਰੀ ਇੱਕ ਇੱਕ ਚੀਜ਼ ਵੈਰੀਫਾਈ ਕਰਕੇ ਤੁਹਾਨੂੰ ਲੋਨ ਤਾਂ ਅਵੇਲੇਬਲ ਕਰਾਇਆ ਜਾਂਦਾ। ਇਹ ਤਾਂ ਉੱਥੇ ਦਾ ਪੰਜਾਬ, ਇੱਥੇ ਤਾਂ ਹੈ ਨੀ ਵੀ ਇੰਡੀਆ ਵਾਲਾ ਹਾਲ ਹੈ ਵੀ 4 ਪੈਸੇ ਵੈਰੀਫਿਕੇਸ਼ਨ ਵਾਲੇ ਖਵਾ ਕੇ ਜੀ ਲੋਨ ਮਿਲ ਗਿਆ।
0: ਬਿਲਕੁਲ ਬਿਲਕੁਲ ਹੈ ਜੀ,
1: ਉੱਥੇ ਹੁਣ ਬੇਸਮੈਂਟ ਹੋ ਗਏ, ਉੱਪਰ ਆਪਣਾ ਉੱਪਰ ਪੋਰਸ਼ਨ ਲਾ ਲਓ, ਉਹਨਾਂ ਵਿੱਚ ਨਾ ਅੱਗੇ ਰੂਮ ਹੁੰਦੇ ਸੀ, ਹੁਣ ਆਪਾਂ ਰੂਮ ਨੀ ਕਹਿ ਸਕਦੇ, ਹੁਣ ਆਪਾਂ ਰੂਮ ਹੀ ਕਵਾਂਗੇ, ਰੂਮ ਹੀ ਬਣ ਗਈਆਂ ਨੇ, ਦੋ ਦੋ 3-3 ਬਣਾ ਕੇ ਨਾ ਉੱਥੇ ਵਿਚਾਰੇ ਬੱਚੇ ਤੁੰਨੇ ਹੋਏ ਨੇ
0: ਜੀ।
1: ਤੇ ਆਪਣੇ ਮਤਲਬ ਇਹ ਖਰਚੇ ਕੱਢਣ ਦਾ ਬਹਾਨਾ ਵੀ ਯਾਰ, ਅੱਗੇ ਨਾ ਲੋਕੀ ਇੱਕ ਦੂਜੇ ਦੀ ਬਾਹ ਫੜਦੇ, ਹੁਣ ਤਾਂ ਬਾਹਰ ਬਹੁਤ ਬੁਰਾ ਹਾਲ ਹੈ। ਤੇ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਤੇ ਇਹੀ ਅਪੀਲ ਕਰੂੰਗਾ ਜਵਾਕਾਂ ਨੂੰ ਵੀ ਹੁਣ ਬਾਹਰ ਜਾਣ ਦਾ ਮੋਹ ਤਿਆਗ ਕੇ ਨਾ ਇੱਥੇ ਹੀ ਕੰਮ ਕਰ ਲਓ, ਜਿੰਨਾ ਜਿੰਨਾ ਪੈਸਾ ਉੱਥੇ ਲਾ ਕੇ ਜਾਣਾ ਆਪਾਂ ਨੂੰ ਇੰਡੀਆ ਚ ਵਧੀਆ ਕਾਰੋਬਾਰ ਆਪਾਂ ਕਰ ਸਕਦੇ ਜੇ ਆਪਾਂ ਦਿਮਾਗ ਨਾਲ ਚੱਲੀਏ।
0: ਬਾਈ ਜੀ ਮੈਂ ਤਾਂ ਕਈਆਂ ਨੂੰ ਕਿਹਾ, ਮੈਂ ਬਥੇਰਿਆਂ ਨੂੰ ਸਮਝਾਇਆ, ਮੈਂ ਕਿਹਾ 40-50 ਲੱਖ ਰੁਪਇਆ ਚੱਕੀ ਫਿਰਦੇ ਹੋ, ਲਿਆ ਮੈਨੂੰ ਦਿਓ, ਮੈਂ ਛੱਡ ਛਡਾ ਕੇ ਆਉਂਦਾ ਇਥੋਂ, ਤੇ ਮੈਨੂੰ ਵਿਆਜ ਬੈਂਕ ਦੇ ਵਿੱਚ ਸਿੱਟਦਾ, ਮੈਨੂੰ ਵਿਆਜ ਹੀ ਬਹੁਤ ਹੈ, ਮੇਰਾ ਗੁਜ਼ਾਰਾ ਉਹਦੇ ਨਾਲ ਹੀ ਹੋਈ ਜਾਣਾ ਜੀ।
1: ਤੁਸੀਂ ਬੈਂਕ ਵਾਲੀ ਗੱਲ ਵੀ ਛੱਡੋ ਜੀ, ਅੱਜ ਕੱਲ ਨਾ ਐਗਰੀਕਲਚਰ ਨੂੰ ਲੈ ਕੇ ਵੀ, ਔਰਗੈਨਿਕ ਖੇਤੀ ਨੂੰ ਲੈ ਕੇ, ਮਤਲਬ ਇੰਨੇ ਕੁ ਜ਼ਿਆਦਾ ਮਤਲਬ ਦਰਖਤਾਂ ਨੂੰ ਲੈ ਕੇ ਨਵੀਆਂ ਫਸਲਾਂ, ਇੰਨੇ ਕੁ ਜ਼ਿਆਦਾ ਲੋਕੀ ਇੰਸਟਾਗ੍ਰਾਮ ਤੇ ਵੀਡੀਓ ਪਾ ਰਹੇ ਨੇ, ਪਰ ਉਹ ਵਧੀਆ ਲੱਖਾਂ ਰੁਪਇਆ ਕਮਾ ਰਹੇ ਨੇ ਜੀ,
0: ਕਮਾ ਰਹੇ ਨੇ ਜੀ, ਬਿਲਕੁਲ ਹੈ ਜੀ।
1: ਪਰ ਇਹ ਵੀ ਇਹ ਤਾਂ ਹੁਣ ਅਸੀਂ ਦੇਖਣਾ ਵੀ ਅਸੀਂ ਦੇਖਣਾ ਕੀ ਹੈ, ਜੇ ਅਸੀਂ ਉੱਥੇ ਦੇਖਣਾ ਹੀ ਨੱਚਦੀਆਂ ਨੇ ਹੱਸਦੀਆਂ ਨੇ ਆਪਣੇ ਉਹ ਗੱਲਾਂ ਹੀ ਦੇਖੀ ਜਾਣੀਆਂ, ਫਿਰ ਉਹਦੇ ਨਾਲ ਜਾਗਰੂਕ ਜੁੜਾ ਨੀ ਦਿਮਾਗ ਦੇ ਵਿੱਚ,
0: ਬਿਲਕੁਲ ਹੈ ਜੀ।
1: ਕੰਟੈਂਟ ਵੀ ਤਾਂ ਹੋ ਜਾ, ਦੇਖੋ ਵੀ ਤੁਹਾਨੂੰ ਕੋਈ ਜਗ੍ਹਾ ਮਿਲੇ, ਬਸ ਇਹਨਾਂ ਦੇ ਦਿਮਾਗ ਚ ਇੱਕ ਗੱਲ ਹੈ ਵੀ ਅਸੀਂ ਬਾਹਰ ਪੁੱਜ ਜਾਈਏ, ਡੈਡ ਸੇ ਉਹ ਤੋਂ ਬਾਅਦ ਜੋ ਹੋਊਗਾ ਦੇਖਿਆ ਜਾਊਗਾ,
0: ਬਿਲਕੁਲ।
1: ਪੇਰੈਂਟਸ ਵੀ ਤੰਗ ਨੇ, ਆਪ ਵੀ ਤੰਗ ਨੇ, ਹੁਣ ਤੁਸੀਂ ਰੀਸੈਂਟ ਵੀਡੀਓ ਦੇਖ ਕੇ ਆਉਣੀ ਹੈ, ਉਹ ਕਿਸੇ ਪਵਨ ਨਾਮ ਦਾ ਕੋਈ ਏਜੰਟ ਹੈ, ਆਈ ਥਿੰਕ ਉਹਨੇ ਗੁਜਰਾਤ ਤੋਂ, ਹਰਿਆਣੇ ਤੋਂ, ਪੰਜਾਬ ਤੋਂ, 3-6-7-10 ਕੁ ਮੁੰਡੇ ਮੇਰੇ ਖਿਆਲ ਨਾਲ,
0: ਪਟਿਆਲੇ ਦੇ ਵਿੱਚ ਹੋਈ ਹੈ ਪਿਛਲੇ ਦਿਨਾਂ ਚ ਕਾਰਵਾਈ। ਹਾਂਜੀ, ਉੱਥੇ ਆਈਲੈਟ ਸੈਂਟਰ ਖੋਲਿਆ ਸੀ ਤੇ ਰਾਤ ਨੂੰ ਕਾਲ ਸੈਂਟਰ ਸਾਰਾ ਕੁਝ ਚਲਾਉਂਦੇ ਸੀ। ਹਾਂਜੀ
1: ਹਾਂਜੀ ਹਾਂਜੀ, ਉਹ ਨਾ ਰਸ਼ੀਆ ਭੇਜੇ ਹੋਏ ਨੇ, ਤੇ ਤੁਹਾਨੂੰ ਪਤਾ ਵੀ ਰਸ਼ੀਆ ਤੇ ਯੂਕਰੇਨ ਦੀ ਵਾਰ ਤਾਂ ਹਾਲੇ
0: ਜੰਗ ਲੱਗੀ ਹੋਈ
1: ਚੱਲ ਰਹੀ ਹੈ
0: ਜੀ।
1: ਹਾਂਜੀ ਹਾਂ, ਉਹ ਬੱਚੇ ਹਾਲੇ ਨਾ ਮਤਲਬ ਜਿਹੜੇ ਬੰਦੇ ਗਏ ਹੋਏ ਸੀ, ਕੁਛ ਬੱਚੇ ਵੀ ਸੀ ਉਹਦੇ ਵਿੱਚ, ਮੁੰਡੇ ਕੁਛ ਚੰਗੀ ਉਮਰ ਦੇ ਬੰਦੇ ਵੀ ਸੀ, ਉਹ ਨਾ ਆਲੇ ਦੁਆਲੇ ਸਾਰੇ ਇੱਕ ਦੂਜੇ ਵਿਖਰ ਕੇ ਅੱਡ ਹੋ ਗਏ, ਹੁਣ ਇਹ ਨੀ ਪਤਾ ਵੀ ਕੌਣ ਜਿੰਦਾ ਹੈ ਕੌਣ ਮਰਿਆ ਹੈ, ਕਿਸੇ ਦੀ ਕੋਈ ਪਤਾ ਨੀ ਲੱਗ ਰਿਹਾ ਜੀ ਉੱਥੇ ਕੀ ਬਣ ਰਿਹਾ।
0: ਬਿਲਕੁਲ ਹੈ ਜੀ,
1: ਇਹ ਲੋਕ ਇਹ ਨਾ ਪਤਾ ਨੀ ਪੇਰੈਂਟਸ ਨੀ ਸੋਚਦੇ ਹੈਗੇ ਬੱਚਿਆਂ ਦੇ ਭੇਜਣ ਲੱਗੇ, ਜਾਂ ਇਹਨਾਂ ਦੀ ਅੜਵਾਈਆਂ ਇੰਨੀਆਂ ਕਿ ਝੁਕਦੇ ਨੇ, ਪਰ ਇਹਨਾਂ ਦੇ ਰਿਜ਼ਲਟ ਤਾਂ ਮਾੜੇ ਹੀ ਸਾਹਮਣੇ ਆਉਣੇ ਨੇ ਜੀ, ਆਲਵੇਜ਼ ਹੀ ਮਾੜੇ ਆ ਰਹੇ ਨੇ, ਆਉਣਗੇ ਵੀ ਤਾਂ
0: ਆਉਣਗੇ ਵੀ,
1: ਕਿਉਂਕਿ ਇਹ ਚ ਰੁਕ ਦੀ ਨਜ਼ਰ ਨੀ ਆ ਰਹੀ ਹਲੇ
0: ਜੀ। ਬਿਲਕੁਲ ਹੈ ਜੀ,
1: ਇਹ ਲੋਕਾਂ ਨੂੰ ਚਾਹੀਦਾ ਵੀ ਥੋੜਾ ਬਹੁਤਾ ਨਾ ਆਪਣਾ ਇੱਥੇ ਕੋਈ ਕੰਮ ਕਰ ਲਓ, ਥੋੜਾ ਖਾ ਲਓ, ਜ਼ਰੂਰੀ ਹੈ ਜਿਸ ਹਿਸਾਬ ਨਾਲ ਆਪਣੀ ਇਨਕਮ ਹੈ ਉਸ ਹਿਸਾਬ ਨਾਲ ਖਰਚੇ ਮੈਨੇਜ ਕਰ ਦੋ। ਹੁਣ ਆਪਾਂ ਦੇਖੀ ਚਲੋ ਆਪਾਂ ਤਾਂ ਫੇਰ ਵੀ ਲੱਖਾਂ ਰੁਪਇਆ ਕਮਾਉਣੇ ਆ ਮਹੀਨੇ ਦੇ, ਹੁਣ ਜਿਹੜੇ ਮਜ਼ਦੂਰ ਨੇ 15-15-20 ਹਜ਼ਾਰ ਉਹ ਵੀ ਤਾਂ ਗੁਜ਼ਾਰੇ ਕਰਦੇ ਹੀ ਨੇ,
0: ਕਰਦੇ ਨੇ ਜੀ, ਬਿਲਕੁਲ ਹੈ ਜੀ।
1: ਠੀਕ ਹੈ, ਇਹ ਤਾਂ ਆਪਣੇ ਉੱਪਰ ਡਿਪੈਂਡ ਕਰਦਾ ਵੀ ਆਪਾਂ ਨੇ ਆਪਣੇ ਆਪਣੇ ਖਰਚਿਆਂ ਨੂੰ ਆਪਣੇ ਘਰ ਨੂੰ ਕਿਸ ਤਰ੍ਹਾਂ ਚਲਾਉਣਾ, ਥੋੜੀ ਮੈਨੇਜਮੈਂਟ ਵਧੀਆ ਹੋਊਗੀ ਤਾਂ ਤੁਸੀਂ ਜ਼ਰੂਰ ਬਚੇ ਰਹੋਗੇ, ਜੇ ਤੁਹਾਡੀ ਮੈਨੇਜਮੈਂਟ ਹੀ ਗਲਤ ਹੋਊਗੀ ਫਿਰ ਆਪਾਂ ਜਿੰਨੀ ਮਰਜ਼ੀ ਕਮਾਈ ਕਰ ਦੋ ਘੱਟ ਹੈ ਜੀ ਉਹ।
0: ਬਾਈ ਜੀ ਦੇਖੋ ਜਦੋਂ ਅਸੀਂ ਇਹਨਾਂ ਮੁਲਕਾਂ ਚ ਆਏ ਨਾ ਜਾਂ ਹੋਰ ਸਾਰੇ ਸਾਡੇ ਪਹਿਲਾਂ ਆਏ ਨੇ ਸਾਡੇ ਤੋਂ, ਸਾਨੂੰ ਦੱਸਣ ਵਾਲਾ ਕੋਈ ਨਹੀਂ ਸੀ। ਚਲੋ ਇਹਨਾਂ ਮੁਲਕਾਂ ਚ ਰਹੇ ਆ ਅਸੀਂ ਪਿੱਛੇ ਪਰਿਵਾਰਾਂ ਦੇ ਵਿੱਚ ਜਾਂ ਆਪਣੇ ਜਿਹੜੇ ਛੋਟੇ ਨੇ ਸਾਡੇ ਤੋਂ ਬੱਚੇ ਨੇ ਜਾਂ ਰਿਸ਼ਤੇਦਾਰ ਨੇ, ਉਹਨਾਂ ਨੂੰ ਜ਼ਰੂਰ ਕਹਿੰਦੇ ਰਹੇ ਆ ਕਿ ਇੱਥੇ ਕੁਛ ਨਹੀਂ ਗਾ ਭਾਈ, ਤੁਸੀਂ ਨਜ਼ਾਰੇ ਲੈਂਦੇ ਹੋ, ਘਰ ਫਰੀ ਹੈ, ਰੋਟੀ ਪਾਣੀ ਫਰੀ ਹੈ, ਸਾਰਾ ਕੁਝ ਫਰੀ ਹੈ। ਕਦੇ ਜਦੋਂ ਇਹ ਗਿਣਨ ਲੱਗੇ ਨਾ ਉਂਗਲੀਆਂ ਦੇ ਉੱਤੇ

0: ਇਹ ਕੁਝ ਇੱਥੇ ਕਰਨਾ ਪੈਂਦਾ, ਪਾਪੜ ਵੇਲਣੇ ਪੈਂਦੇ ਐ, ਤਾਂ ਉਹਦੇ ਨਾਲੋਂ ਵਧੀਆ ਤੁਸੀਂ ਇੱਥੇ ਆਪਣਾ ਕੋਈ ਛੋਟਾ ਮੋਟਾ ਕਾਰੋਬਾਰ ਖੋਲੋ। ਨਾਲੇ ਅੱਜ ਕੱਲ ਤਾਂ ਬਹੁਤ ਸਾਰੇ ਜਿੱਦਾਂ ਤੁਸੀਂ ਗੱਲ ਕੀਤੀ ਆ ਖੇਤੀ ਦਾ ਜਾਂ ਹੋਰ ਬਹੁਤ ਸਾਰੇ ਪ੍ਰੋਡਕਟ ਜਿਹੜੇ ਨੇ ਤੁਸੀਂ ਤਿਆਰ ਕਰ ਸਕਦੇ ਹੋ, ਵੇਚ ਸਕਦੇ ਹੋ, ਛੋਟਾ ਮੋਟਾ ਕਾਰੋਬਾਰ ਜਦੋਂ ਮਰਜ਼ੀ ਜੀ ਕਰਦਾ ਤੁਸੀਂ ਭੂਆ ਦੇ ਤੁਰ ਪੈਂਦੇ ਹੋ, ਮਾਮਿਆਂ ਦੇ ਤੁਰ ਪੈਂਦੇ ਹੋ, ਇੱਥੇ ਬੰਦਾ ਮਰਨ ਵੀ ਹੋਇਆ ਹੋਵੇ ਨਾ ਜੀ, ਤਾਂ ਉੱਤੇ ਵੀ ਸੰਡੇ ਨੂੰ ਰੱਖਿਆ ਜਾਂਦਾ ਕਿ ਇਹਨੂੰ ਦਫਨਾਉਣਾ ਜਾਂ ਇਹਨੂੰ ਸਾੜਨਾ, ਜਿਹੜਾ ਵੀਕਐਂਡ ਤੇ ਸਾੜਾਂਗੇ ਜੀ।
1: ਸਭ ਤੋਂ ਬੜੀ ਚੀਜ਼ ਹੈ ਵੀਰ ਜੀ, ਘੱਟੋ ਘੱਟ ਰੋਟੀ ਤਾਂ ਪੱਕੀ ਪਕਾਈ ਮਿਲਦੀ
0: ਬਿਲਕੁਲ
1: ਹੈ,
0: ਹੈ ਜੀ,
1: ਉਹ ਵੀ
0: ਬਿਲਕੁਲ
1: ਮਾਵਾਂ ਦੇ ਹੱਥ।
0: ਜੀ
1: ਇਹ ਮੌਜ ਕਿੱਥੋਂ ਲਿਆਓਗੇ ਬਾਹਰ ਦੇ ਵਿੱਚ?
0: ਬਿਲਕੁਲ ਹੈ ਜੀ,
1: ਦੇਖੀ ਜਾਵੇ ਨਾ, ਹਮ ਵੀ ਘਰੇ ਆ ਤਾਂ ਕਹਿੰਦਾ ਮੈਂ ਚਾਰ ਰੋਟੀਆਂ ਲਾ ਦੀ, ਮੈਂ ਪੰਜ ਰੋਟੀ। ਇਹ ਚੀਜ਼ਾਂ ਬਾਹਰ ਥੋੜੀ ਮਿਲਣੀਆਂ, ਬਾਹਰ ਜਿਹੜੇ
0: ਦੇਖੋ
1: ਥੋੜੇ
0: ਜੀ, ਔਜਲਾ ਸਾਹਿਬ ਇੱਕ ਵਾਰੀ ਗੱਲ ਕਰਦੇ ਸੀਗੇ, ਕਹਿੰਦੇ ਕਿ ਇੱਕ ਗੋਰੇ ਨੂੰ ਉਹਨਾਂ ਨੇ ਘਰ ਦਿਖਾਇਆ ਆਪਣਾ, ਤੇ ਉਹ ਗੋਰਾ ਕਹਿੰਦਾ ਤੁਸੀਂ ਕਮਲਿਓ ਇੱਥੇ ਆ ਕੇ ਬੈਠੋ, ਐਡਾ ਆਲੀਸ਼ਾਨ ਘਰ ਹੈ ਤੁਹਾਡਾ, ਰਾਜਾ ਵਾਂਗੂ ਰਹਿੰਦੇ ਤੁਸੀਂ ਆ ਜੀ। ਤੇ ਉਹ ਫਿਰ ਦੇਖੋ ਜਿਹਨਾਂ ਨੂੰ ਇਹ ਚੀਜ਼ਾਂ ਦੀ ਕਦਰ ਆ ਜਾਂ ਸਮਝ ਸਕਦੇ ਨੇ, ਚਲੋ ਪ੍ਰਵਾਸ ਵੀ ਜ਼ਰੂਰੀ ਆ, ਹੋਰ ਸਾਰੀਆਂ ਚੀਜ਼ਾਂ ਜ਼ਰੂਰੀ ਨੇ, ਪਰ ਜੇ ਅੱਜ ਰੱਜਦੇ ਪੁੱਜਦੇ ਸਾਰਾ ਕੁਝ ਸੈਟਲ ਅਪ ਹੈਗਾ ਤਾਂ ਫਿਰ ਅਸੀਂ ਉਹ ਮਤਲਬ ਕਿ ਕਹਿੰਦੇ ਉਹ ਕਹਿੰਦੇ ਹੁੰਦੇ ਕਿਉਂ ਮੌਤ ਨੂੰ ਛੜਾ ਮਾਰਦੇ ਹੋ, ਉਹ ਕੰਮ ਹੋਇਆ ਪਿਆ ਸਾਡਾ।
1: ਦੇਖੋ ਮੈਂ ਤਾਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ, ਜੇ ਆਪਣੇ ਖਰਚੇ ਇੱਥੇ ਨਿਕਲਦੇ ਨਾ ਆਪਣੇ, ਮਤਲਬ ਜੋ ਖਰਚੇ, ਮੈਂ ਦੁਬਾਰਾ ਕਹਿੰਦਾ ਕਿ ਆਪਣੇ ਹਿਸਾਬ ਨਾਲ ਆਪਣੇ ਕਮਾਈ ਦੇ ਹਿਸਾਬ ਨਾਲ ਮੈਨੇਜ ਕਰ ਲਓਗੇ ਤੁਸੀਂ, ਤੰਗ ਨਹੀਂ ਹੋਵੋਗੇ।
0: ਬਿਲਕੁਲ,
1: ਆਪਾਂ ਵਧੀਆ ਰੋਟੀ ਇੱਥੇ ਖਾ ਰਹੇ ਹਾਂ, ਟਾਈਮ ਵਧੀਆ ਟਪਾ ਰਹੇ ਹਾਂ, ਆਪਾਂ ਜੇ ਆਪਾਂ ਚੱਲਦੀ ਰੋਟੀ ਛੱਡ ਕੇ ਆਪਾਂ ਬਾਹਰ ਨੂੰ ਭੱਜਦੇ ਹਾਂ ਸਾਰਾ ਸਿਸਟਮ ਹੀ ਆਊਟ ਕਰ ਦਾਂਗੇ। ਨਾਲੇ ਉੱਥੇ ਤਾਂ ਆਪਾਂ ਇੱਕ ਨਾ ਉੱਥੇ ਕੋਈ ਫੋਰ ਸ਼ੋਰ ਥੋੜੀ ਹੈ ਵੀ ਜਾਂਦੇ ਨੂੰ ਆਪਾਂ ਨੂੰ ਕੰਮ ਮਿਲ ਜਾਣਾ, ਜਾਂਦੇ ਨੂੰ ਇੰਨੀ ਤਨਖਾਹ ਲੱਗ ਜਾਣੀ ਹੈ, ਉਹ ਤਾਂ ਮਿੱਥ ਨੇ। ਜਦੋਂ ਬੰਦਾ ਉੱਥੇ ਜਾਂਦਾ ਜਾਂ ਤੁਹਾਡੇ ਵਰਗੇ ਵੀਰ ਬੈਠੇ ਨੇ, ਤੁਹਾਨੂੰ ਪਤਾ ਵੀ ਤੁਸੀਂ ਫਿਰ ਲੈਣ ਚ ਆ ਗਏ ਵੀ ਕਿੰਨੇ ਕੁ ਪਾਪੜ ਵੇਲਣੇ, ਵੀ ਅੱਜ ਨੂੰ ਤੁਸੀਂ ਇੰਨੇ ਕੁ ਜੋਗੇ ਹੋਏ ਆ।
0: ਜੀ ਬਿਲਕੁਲ, ਏਦਾਂ ਨਾ ਮੈਨੂੰ ਗੱਲ ਚੇਤੇ ਆਉਂਦੀ ਹੈ, ਇੱਕ ਮੈਂ ਨਾ ਏਦਾਂ ਹੀ, ਮੈਨੂੰ ਬਹੁਤ ਸ਼ੌਂਕ ਸੀਗਾ ਕੈਸਟਾ ਵਗੈਰਾ, ਮਤਲਬ ਕਿ ਬਾਹਰਲੇ ਗੀਤ ਜਿਹੜੇ ਗਰੁੱਪ ਸੀਗੇ ਇੰਗਲੈਂਡ ਦੇ, ਤਾਂ ਉਹ ਇੱਕ ਸਪੈਸ਼ਲ ਸਾਡੇ ਹਨਾ ਦੁਕਾਨ ਹੁੰਦੀ ਸੀ ਉਹ, ਤੇ ਉੱਥੇ ਹਨਾ ਕਾਫੀ ਬਾਹਰੋਂ ਕੋਈ ਮੁੰਡੇ ਆਏ ਹੋਏ ਸੀਗੇ, ਮੇਰੀ ਮੇਰੇ ਤੋਂ ਕਾਫੀ ਉਮਰ ਵੱਡੀ ਸੀਗੀ, ਤੇ ਮੈਂ ਉਹ ਕੈਸਟ ਵਗੈਰਾ ਲੈਣ ਗਿਆ ਹੋਇਆ ਸੀ, ਬਾਹਰੋਂ ਹੀ ਗਿਆ ਹੋਇਆ ਸੀਗਾ, ਉਦੋਂ ਸੀਡੀਆਂ ਦਾ ਜ਼ਮਾਨਾ ਸੀ ਮੇਰੇ ਖਿਆਲ ਨਾਲ, ਤੇ
1: ਠੀਕ ਹੈ ਜੀ,
0: ਤੇ ਉਹ ਬੈਠੇ ਗੱਲਾਂ ਬਾਤਾਂ ਕਰਨ, ਕੋਈ 35 ਲੱਖ ਚੱਕੀ ਫਿਰੇ, ਕੋਈ ਕਹਿੰਦਾ 40 ਲੱਖ, ਕੋਈ ਕਹਿੰਦਾ 30 ਲੱਖ ਹਨਾ, ਤੇ ਮੈਥੋਂ ਰਿਹਾ ਨਾ ਗਿਆ ਹਨਾ, ਤੇ ਮੈਂ ਚੁੱਪ ਚੁਪੀਤੇ ਸੁਣਿਆ ਗਿਆ, ਭਾਜੀ ਨੇ ਵੀ ਨੀ ਜਿਹੜਾ ਸੀਗਾ ਉਹ ਕਾਫੀ ਸਾਡੇ ਚਲੋ ਟੱਬਰਾਂ ਦੇ ਵਿੱਚੋਂ ਸੀਗੇ, ਉਹ ਵੀ ਨਾ ਕੁਝ ਬੋਲਿਆ ਕਿ ਇਹ ਬਾਹਰੋਂ ਆਇਆ ਜਾਂ ਕਿੱਦਾਂ, ਇੰਨਾ ਚਿਰ ਹੋ ਗਿਆ ਇਹਨੂੰ ਰਹਿੰਦੇ ਨੂੰ। ਮੈਂ ਭਾਜੀ ਨੂੰ ਚੁੱਪ ਕਰਕੇ ਮੈਂ ਕਿਹਾ ਭਾਜੀ ਉਹ ਸਾਰੇ ਗੱਲਾਂ ਬਾਤਾਂ ਕਰਨ ਲਿਆ, ਮੈਂ ਭਾਜੀ ਇੱਕ ਗੱਲ ਕਰ ਸਕਦਾ ਤੁਹਾਡੇ ਨਾਲ? ਕਹਿੰਦੇ ਹਾਂਜੀ ਦੱਸੋ। ਮੈਂ ਕਿਹਾ ਮੈਂ ਤੁਹਾਡਾ ਛੋਟਾ ਵੀਰ ਹਾਂ, ਏਦਾਂ ਕਰੋ ਤੁਸੀਂ, ਮੈਂ ਤੁਹਾਡਾ ਲੱਖ ਲੱਖ ਰੁਪਈਆ ਹੀ ਲਵਾਉਂਗਾ, ਤੇ ਤੁਹਾਡਾ ਵੀਜ਼ਾ ਮੈਂ ਇੱਥੋਂ ਹੋਣਾ, ਮੈਨੂੰ ਅੱਜ ਵੀ ਚੇਤੇ ਹੈ। ਮੈਂ ਕਿਹਾ ਇੱਕ ਦੋ ਜਾਣੇ ਆ, ਚਲੋ ਇੱਕ ਜਾਣੇ ਨੂੰ ਤੁਸੀਂ ਤੁਹਾਡੇ ਤੋਂ ਕਰਾ ਸਕਦਾ, ਜਿੰਨੀ ਕੁ ਮੇਰੀ ਗੁੰਜਾਇਸ਼ ਆ, ਮੈਨੂੰ ਕੋਈ ਪੈਸਾ ਧੇਲਾ ਨਹੀਂ ਲੱਗਣਾ, ਜਿੱਦਾਂ ਵੀ ਹੈ ਟਿਕਟ ਲਾਉਣੀ ਆ ਤੁਸੀਂ, ਬਸ ਚਾਹੇ ਰਹਿ ਮੇਰੇ ਕੋਲ ਰਹੀਓ, ਤੇ ਤੁਸੀਂ ਮਤਲਬ ਕਿ ਹਫਤਾ ਦੋ ਹਫਤੇ ਉੱਥੇ ਰਹਿ ਕੇ ਆਓ, ਦੇਖ ਕੇ ਆਓ, ਯੂਰਪ ਦਾ ਸਿਸਟਮ ਹੀ ਦੇਖ ਆਓ, ਕੈਨੇਡਾ ਅਮਰੀਕਾ ਦੀ ਤਾਂ ਬਾਅਦ ਦੀ ਗੱਲ ਹੈ ਨਾ। ਤੇ ਕਹਿੰਦਾ ਪੱਕਾ ਨੀ ਸੱਦ ਸਕਦਾ, ਮੈਂ ਕਿਹਾ ਪੱਕਾ ਨੀ ਸੱਦ ਸਕਦਾ, ਤੁਸੀਂ ਆ ਕੇ ਸਿਸਟਮ ਦੇਖ ਜਾਓ ਨਾ, 40-50 ਲੱਖ ਰੁਪਇਆ ਤੁਹਾਡੇ ਮੂੰਹੋਂ ਕਹਿਣਾ ਸੌਖਾ ਹੈ, ਮੈਨੂੰ ਲੱਗਦਾ ਜਦੋਂ ਬਾਪ ਦਾਦਿਆਂ ਨੇ ਕਮਾਇਆ ਹੋਏਗਾ ਨਾ ਪਤਾ ਉਦੋਂ ਲੱਗਣਾ ਵੀ 40 ਲੱਖ ਆਉਂਦਾ ਕਿੱਦਾਂ। ਜੀ ਬਿਲਕੁਲ, ਤੇ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਮਿੱਟੀ ਕਰ ਦੇਣਾ ਜੀ, ਤੇ ਉਹ ਤੁਹਾਨੂੰ 40 ਘੱਟੋ ਘੱਟ ਨੀ 35-40 ਸਾਲ ਲੱਗਣੇ ਆ ਉਹ ਕਮਾਉਣ ਨੂੰ, ਜੇ 40 ਲੱਖ ਦੀ ਗੱਲ ਕਰਦੇ ਹੋ ਅੱਜ ਦੇ ਸਮੇਂ ਦੇ ਵਿੱਚ।
1: ਮੈਂ ਤੁਹਾਨੂੰ ਦੱਸਦਾ ਨਾ, ਮੇਰੇ ਆਪਣੇ ਨੌਨ ਚ ਦੀ ਹੁਣ ਯੂਰੋਪ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਹੈ, ਤੇ ਉਹ ਹਾਲੇ ਤਾਂ ਵਿਚਾਰੇ ਪਹਿਲਾਂ ਮੁੰਡਾ ਆਪ ਗਿਆ ਸੀ, ਫਿਰ ਕੁੜੀ ਗਈ, ਚਲੋ ਆਪਣੇ ਸਟੈਂਡਰਡ ਵੀਜ਼ੇ ਤੇ ਬਾਅਦ ਹੌਲੀ ਹੌਲੀ ਸੈੱਟ ਹੋਏ। ਤੁਸੀਂ ਯਕੀਨ ਮੰਨਿਓ, ਉਹ ਮੁੰਡਾ ਰਾਤ ਨੂੰ ਸਟੋਰ ਦੇ ਵਿੱਚ ਕੰਮ ਕਰਦਾ, ਦਿਨੇ ਉਹ ਟਿਫਨ ਬਣਦਾ, ਤੇ ਬੱਚਾ ਥੋੜਾ ਇਗਨੋਰ ਹੋ ਰਿਹਾ ਉਹਨਾਂ ਕੋਲੋਂ, ਜੇ ਦਿਨ ਦੀਆਂ ਮਤਲਬ ਇੱਕ ਟਾਈਮ ਦੀਆਂ 100-100 ਰੋਟੀਆਂ ਲਾਉਂਦੀ ਹੈ ਉੱਥੇ। ਅਗਰ
0: ਬਿਲਕੁਲ ਹੈ ਜੀ, ਬਿਲਕੁਲ ਹੈ, ਹਾਲਾਤ ਇਹ ਹੈ
1: ਜਾ ਕੇ ਉਹ ਕਿਤੇ ਮਾੜਾ ਮੋਟਾ ਰੋਟੀ ਖਾਣ ਜੋਗੇ ਬੈਠੇ ਨੇ,
0: ਬਿਲਕੁਲ
1: ਮਤਲਬ ਦੂਜੇ ਦੇ ਲੱਡੂ ਥਾਲੀ ਚ ਪਿਆ ਵੱਡਾ ਵੇਖ ਕੇ ਨਾ ਆਪਣੇ ਪੈੜਾ ਤੇ ਪੈਰ ਕੁਹਾੜੀ ਨਾ ਹੀ ਮਾਰੇ ਤਾਂ ਬਹੁਤ ਵਧੀਆ ਗੱਲ ਹੈ।
0: ਬਿਲਕੁਲ ਦਰੁਸਤ ਹੈ ਜੀ, ਜੀ
1: ਇੰਨੇ ਪੈਸੇ ਬਰਬਾਦ ਕਰਕੇ ਮੁੜ ਕੇ ਨਿਰਾਸ਼ ਹੋ ਕੇ ਘਰੇ ਆਉਣਾ ਚੰਗਾ ਨਾ, ਇੱਥੇ ਲਾ ਲਓ ਘੱਟੋ ਘੱਟ ਸਬਰ ਸੰਤੋਖ ਰਹੂਗਾ, ਜਿੰਨੇ ਕੁ ਲਾਏ ਉਨੇ ਕੁ ਵਸੂਲ ਤਾਂ ਲਵਾਂਗੇ, ਉੱਥੇ ਏਜੰਟਾਂ ਨੇ ਤੁਹਾਨੂੰ ਦੇਣਾ ਕੀ ਹੈ ਜੀ, ਕੁਛ ਵੀ ਨੀ ਮੁੜ ਕੇ।
0: ਬਿਲਕੁਲ ਨਾ, ਹਾਲਾਤ ਤਾਂ ਬਾਈ ਜੀ ਹੁਣ ਇਹ ਆ, ਜਿਹੜਾ ਜਿੱਥੇ ਫਸਿਆ ਹੋਇਆ ਕੰਮ ਦੇ ਵਿੱਚ ਫਸਿਆ ਹੋਇਆ, ਇੱਥੇ ਤਾਂ ਚਲੋ ਆਪਾਂ ਤਾਂ ਫਿਰ ਫੋਰੇਜਨ ਦੀ ਗੱਲ ਕਰਦੇ ਹਾਂ, ਪਰ ਜਿਹੜੇ ਇੱਥੇ ਦੇ ਬਸ਼ਿੰਦੇ ਨੇ ਉਹਨਾਂ ਦਾ ਨੀ ਪਤਾ ਨੀ ਹੈਗਾ ਨੌਕਰੀਆਂ ਦਾ, ਬਈ ਅੱਜ ਹੈਗੀ ਹੈ ਕੱਲ ਨੂੰ ਨਹੀਂ ਹੈਗੀ ਹੈ, ਹਾਲਾਤ ਤਾਂ ਇਹ ਹੋਏ ਹੋਏ ਨੇ ਸਾਰੇ ਮੁਲਕਾਂ ਚ।
1: ਤੁਹਾਡੇ ਇੱਥੇ ਕਿਹੜਾ ਅਮਰੀਕਾ ਕੈਨੇਡਾ ਚੱਲ ਜਾਓ, ਤੁਸੀਂ ਯੂਰੋਪ ਚ ਦੇਖ ਲੋ, ਇੱਥੇ ਹੋਮਲੈਸ ਕਿਹੜਾ ਹੈ ਨੀ, ਬਥੇਰੇ
0: ਬਿਲਕੁਲ ਆ ਜੀ, ਬਿਲਕੁਲ ਆ, ਬਥੇਰੇ ਆ ਜੀ,
1: ਹੋਮਲੈਸ ਹੈ। ਹੋਮਲੈਸ ਕਾਰਨ ਕੀ ਹੈ, ਉਹ ਇੰਨੇ ਕੈਪ, ਜਾਂ ਤਾਂ ਕਹਿ ਲੋ ਵੀ ਕੁਛ ਉਮਰ ਨੇ ਘੇਰ ਲਿਆ, ਜਾਂ ਕੁਛ ਆਪਣੀ ਗਲਤ ਸੰਗਤ ਨੇ ਘੇਰ ਲਿਆ, ਉਹਨਾਂ ਕੋਲ ਜਿਹੜੇ ਇੱਥੇ ਐਕਸਪੈਂਸਿਵ ਅਫੋਰਡ ਕਰਨ ਜੋਗੇ ਪੈਸੇ ਨੀ ਬਣਦੇ ਉਹਨਾਂ ਕੋਲ।
0: ਬਿਲਕੁਲ ਆ ਜੀ। ਉਹ ਬਾਈ ਜੀ, ਇੱਥੇ ਇਹ ਆ ਕਿ ਚਲੋ ਯੂਰਪ ਦਾ ਜਾਂ ਸਾਡੇ ਸਕੈਂਡੀਨੇਵੀਆ ਦਾ ਇੱਕ ਰੂਲ ਆ ਕਿ ਕਿਸੇ ਵੀ ਕੋਈ ਜਿੱਦਾਂ ਮਰਜ਼ੀ ਆ ਕਮਾਉਂਦਾ ਆ ਨਹੀਂ ਕਮਾਉਂਦਾ ਆ, ਚਲੋ ਸੋਸ਼ਲ ਵੀ ਉਹਦਾ ਕਹਿ ਸਕਦੇ ਆ, ਬਈ ਹਰ ਕਿਸੇ ਦੇ ਉੱਤੇ ਛੱਤ ਹੈਗੀ ਆ, ਇਹ ਨੀ ਕਿ ਬਾਹਰ ਮਤਲਬ ਕਿ ਸੜਕਾਂ ਦੇ ਉੱਤੇ ਹੈ ਹਾਲਾਤ, ਇਹਨਾਂ ਮੁਲਕਾਂ ਚ ਚਲੋ ਇਹਨਾਂ ਨੇ ਕੰਟਰੋਲ ਕੀਤੇ ਹੋਏ ਨੇ ਉਹ ਚੀਜ਼ਾਂ। ਜੇ ਅਮਰੀਕਾ ਵੱਲ ਨੂੰ ਚੱਲ ਜਾਈਏ, ਉੱਥੇ ਹਾਲਾਤ ਥੋੜੇ ਜਿਹੇ ਬਹੁਤ ਵੱਖਰੇ ਨੇ ਜੀ, ਉੱਥੇ ਤਾਂ ਬੱਸਾਂ ਕਾਰਾਂ ਦੇ ਵਿੱਚ ਵੀ ਲੋਕ ਸੌਂਦੇ ਆ। ਬਿਲਕੁਲ
1: ਬਿਲਕੁਲ ਬਿਲਕੁਲ ਜੀ, ਉੱਥੇ ਦੇ ਹਾਲਾਤ ਮੈਂ ਦੇਖਦਾ ਰਹਿੰਦਾ ਵੀਡੀਓ ਦੇ ਥਰੂ, ਬਹੁਤ ਮੰਦੇ ਹਾਲਾਤ ਨੇ, ਡਰ ਹੀ ਲੱਗਦਾ ਜੀ ਇਹੀ ਚੀਜ਼ਾਂ ਦੇਖ ਕੇ।
0: ਬਿਲਕੁਲ ਹੈ ਜੀ,
1: ਬਸ ਇਹੀ ਮੈਂ ਤਾਂ ਇਹੀ ਮੈਂ ਥੋੜੀ ਆਹੀ ਗੱਲਾਂ ਸੁਣ ਕੇ ਆਇਆ ਸੀ, ਮੈਂ ਕਿਹਾ ਯਾਰ ਮੈਂ ਨਾ ਇੱਕ ਵਾਰੀ ਇਹ ਵਧੀਆ ਪਲੇਟਫਾਰਮ ਹੈ, ਇੱਥੇ ਦੁਨੀਆ ਸੁਣਦੀ ਹੈ, ਸਾਰਿਆਂ ਨੂੰ ਇਹੀ ਦੁਬਾਰਾ ਫੇਰ ਬੇਨਤੀ ਹੈ ਵੀ ਕੋਈ ਵੀ ਨਾ ਬਾਹਰ ਜਾਣ ਦੀ ਮਤਲਬ ਕਾਹਲੀ ਨਾ ਕਰੇ ਜਾਂ ਜਲਦਬਾਜ਼ੀ ਨਾ ਕਰੇ, ਜੇ ਉਹਦਾ ਸਰਦਾ ਹੈ ਨਾ ਇੱਥੇ ਤਾਂ ਬਹੁਤ ਵਧੀਆ ਗੱਲ।
0: ਬਿਲਕੁਲ ਹੈ ਜੀ, ਬਿਲਕੁਲ ਹੈ,
1: ਥੈਂਕ ਯੂ
0: ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਹ ਸਨ ਜੀ ਗੁਰੀਮਾਨ ਬਾਈ ਜੀ, ਤੇ ਅਗਲੀ ਕਾਲ ਵੀ ਆ ਰਹੀ ਸੀ, ਮੁਹੰਮਦ ਜੀ ਦੁਬਈ ਤੋਂ ਕਾਲ ਕਰ ਰਹੇ ਸੀ, ਉਹਨਾਂ ਦੀ ਵੀ ਗੱਲਬਾਤ ਸੁਣਦੇ ਆ, ਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ ਨੇ। ਸਮਾਂ ਵੀ ਆਪਣਾ ਤਕਰੀਬਨ 15 ਮਿੰਟ ਰਹਿ ਗਏ ਨੇ, ਤੇ 15-20 ਮਿੰਟ ਦੇ ਵਿੱਚ ਆਪਾਂ ਸਮਾਪਤੀ ਕਰਾਂਗੇ। ਅੱਜ ਥੋੜਾ ਜਿਹਾ ਸਿਰ ਵੀ ਦਰਦ ਹੋ ਰਿਹਾ, ਚਲੋ ਦੇਖਦਾ ਮੈਂ ਕਿੱਦਾਂ ਹੁੰਦਾ ਹੈ, ਤੇ 2-4 ਖਬਰਾਂ ਨੇ ਉਹਨਾਂ ਦੀ ਸਾਂਝ ਕਰ ਲਈਏ, ਪਾ ਲਈਏ। ਸਭ ਨੂੰ ਕਹਿੰਦੇ PR ਦਿਓ, ਡਿਪੋਰਟੇਸ਼ਨ ਰੋਕੋ, ਤੇ ਟੋਰਾਂਟੋ ਦੇ ਵਿੱਚ ਪ੍ਰਵਾਸੀਆਂ ਦਾ ਮਾਰਚ ਚੱਲਿਆ ਹੈ, ਇਹ ਖਬਰ ਲੈ ਕੇ ਆਪਾਂ ਮੁਹੰਮਦ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਕੈਨੇਡੀਅਨ ਸੰਸਦ ਦੇ ਨਵੇਂ ਸੈਸ਼ਨ ਤੋਂ ਪਹਿਲਾਂ ਦੇਸ਼ ਭਰ ਦੇ ਜਿਹੜੇ 11 ਸ਼ਹਿਰਾਂ ਦੇ ਵਿੱਚ ਨਾਰੇ ਗੂੰਜੇ ਹੈ ਕੈਨੇਡਾ ਦੇ ਵਿੱਚ, ਹਾਲਾਤ ਉੱਥੇ ਵੀ ਦੇਖ ਲਓ ਧਰਨਿਆਂ ਵਾਲੇ ਚੱਲ ਪਏ ਹੈ। ਕੈਨੇਡਾ ਦੀ ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਤਵਾਰ ਜਿਹੜਾ ਪਰਸੋਂ ਬੀਤਿਆ, ਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਪ੍ਰਵਾਸੀ ਕੌਮਾਂਤਰੀ ਵਿਦਿਆਰਥੀਆਂ ਤੇ ਸ਼ਰਨਾਰਥੀ ਤੇ ਗੈਰ ਦਸਤਾਵੇਜ਼ੀ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਸੀਗੀ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਸਾਰੇ ਪ੍ਰਵਾਸੀਆਂ ਦੇ ਲਈ ਪੱਕੀ ਰਿਹਾਇਸ਼ PR ਦਾ ਰਸਤਾ ਖੋਲਿਆ ਜਾਵੇ ਤੇ ਜਿਹੜਾ ਡਿਪੋਰਟੇਸ਼ਨ ਜਿਹੜੀ ਰੋਕੀ ਜਾਵੇ। ਤੇ ਟੋਰਾਂਟੋ ਦੇ ਵਿੱਚ ਮਾਰਚ ਦੁਪਹਿਰ 2 ਵਜੇ ਕ੍ਰਿਸਟੀ ਪਿਟਸ ਪਾਰਕ ਤੋਂ ਸ਼ੁਰੂ ਹੋ ਕੇ ਡਫਰੀਨ ਗਰੋਵ ਪਾਰਕ ਤੱਕ ਇਹ ਜਿਹੜਾ ਮਾਰਚ ਚੱਲਿਆ, ਤੇ ਟੋਰਾਂਟੋ ਪੁਲਿਸ ਦੇ ਮੁਤਾਬਕ ਕਰੀਬ 600 ਲੋਕਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਦੱਸਿਆ। ਮਾਈਗ੍ਰੇਟ ਵਰਕਰਜ਼ ਅਲਾਇੰਸ ਫਾਰ ਚੇਂਜ ਜਿਹੜੀ ਹੈ ਉਹਦੀ ਅਗਵਾਈ ਹੇਠ ਦੇਸ਼ ਭਰ ਦੇ ਵਿੱਚ ਇਸੇ ਮੁੱਦੇ ਦੇ ਉੱਤੇ 11 ਮਾਰਚ ਕੱਢੇ ਗਏ ਨੇ, ਤੇ ਕੁੱਲ ਮਿਲਾ ਕੇ 11 ਮਾਰਚ ਨਿਕਲੇ ਨੇ। ਜਥੇਬੰਦੀ ਦੀ ਆਗੂ ਜਿਹੜੀ ਹੈ ਰੋਹ ਨੇ ਜਿਹੜਾ ਕਿਹਾ ਕਿ ਲਗਭਗ 17 ਲੱਖ ਲੋਕ ਇਸ ਸਮੇਂ ਅਸਥਾਈ ਵਰਕ ਜਾਂ ਸਟੱਡੀ ਪਰਮਿਟਾਂ ਦੇ ਉੱਤੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ। ਉਨ੍ਹਾਂ ਦਾ ਕਹਿਣਾ ਕਿ ਇਹ ਲੋਕ ਖੇਤੀਬਾੜੀ, ਬੱਚਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਅਤੇ ਹੋਰ ਜ਼ਰੂਰੀ ਸੇਵਾਵਾਂ ਦੇ ਵਿੱਚ ਕੰਮ ਕਰ ਰਹੇ ਨੇ, ਪਰ ਆਪਣੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਜਿਹੜੀ ਹੈ ਉਹਦਾ ਸਾਹਮਣਾ ਕਰ ਰਹੇ ਹੈ। ਰੈਲੀ ਦੇ ਵਿੱਚ ਸ਼ਾਮਲ ਬਿਕਰਮਜੀਤ ਸਿੰਘ, ਜੋ ਕਿ 2019 ਦੇ ਵਿੱਚ ਭਾਰਤ ਤੋਂ ਕੌਮਾਂਤਰੀ ਵਿਦਿਆਰਥੀ ਵਜੋਂ ਕੈਨੇਡਾ ਦੇ ਵਿੱਚ ਆਇਆ ਸੀ, ਉਨ੍ਹਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਸਟੇਟਸ ਦੀ ਅਨਿਸ਼ਚਿਤਤਾ ਕਾਮਿਆਂ ਨੂੰ ਸ਼ੋਸ਼ਣ ਦੇ ਲਈ ਵਧੇਰੇ ਕਮਜ਼ੋਰ ਕਰ ਸਕਦੀ ਹੈ, ਤੇ ਉਸਨੇ ਦੱਸਿਆ ਕਿ ਉਹ ਇਸ ਵੇਲੇ ਕਲੋਜ਼ਡ ਵਰਕ ਪਰਮਿਟ ਦੇ ਉੱਤੇ ਹੈ ਤੇ ਉਸ ਨੂੰ PR ਦੇ ਲਈ ਕੋਈ ਸਪਸ਼ਟ ਰਸਤਾ ਨਜ਼ਰ ਨਹੀਂ ਆ ਰਿਹਾ। ਪ੍ਰਦਰਸ਼ਨਕਾਰੀਆਂ ਨੇ ਮਹਿੰਗੇ ਕਿਰਾਏ, ਵਧਦੇ ਜੀਵਨ ਖਰਚ, ਕੰਮਕਾਜੀ ਅਸੁਰੱਖਿਆ ਵਰਗੇ ਮੁੱਦੇ ਵੀ ਉਠਾਏ ਨੇ। ਯੁਗਾਂਡਾ ਤੋਂ ਆਈ ਇੱਕ ਗੈਰ ਦਸਤਾਵੇਜ਼ੀ ਪ੍ਰਵਾਸੀ ਔਰਤ ਜਿਸਨੇ ਆਪਣੀ ਸੁਰੱਖਿਆ ਕਾਰਨ ਆਪਣਾ ਨਾਂ ਜੇਨ ਦੱਸਿਆ, ਉਨ੍ਹਾਂ ਨੇ ਕਿਹਾ ਕਿ ਉਹ 6 ਸਾਲਾਂ ਤੋਂ ਬਿਨਾਂ ਦਸਤਾਵੇਜ਼ਾਂ ਦੇ ਕੈਨੇਡਾ ਦੇ ਵਿੱਚ ਰਹਿ ਰਹੀ ਹੈ। ਉਸਨੇ ਕਿਹਾ ਕਿ ਉਹ ਬਰਾਬਰ ਦੇ ਹੱਕਾਂ ਦੇ ਨਾਲ ਚੰਗੀ ਨੌਕਰੀ ਤੇ ਆਪਣੇ ਪਰਿਵਾਰ ਦੇ ਨਾਲ ਮੁੜ ਮਿਲਣ ਦਾ ਜਿਹੜਾ ਮੌਕਾ ਚਾਹੁੰਦੀ ਹੈ। ਇਹ ਮਾਰਚ ਅਜਿਹੇ ਸਮੇਂ ਹੋਇਆ ਹੈ ਜਦੋਂ ਫੈਡਰਲ ਸਰਕਾਰ ਅਸਥਾਈ ਵਸਨੀਕਾਂ ਦੀ ਗਿਣਤੀ ਘਟਾਉਣ ਅਤੇ ਇਮੀਗ੍ਰੇਸ਼ਨ ਨੂੰ ਹਾਊਸਿੰਗ, ਜਨਤਕ ਸੇਵਾਵਾਂ ਅਤੇ ਲੇਬਰ ਮਾਰਕੀਟ ਦੀ ਸਮਰੱਥਾ ਦੇ ਨਾਲ ਜੋੜਨ ਦੇ ਉੱਤੇ ਜ਼ੋਰ ਦੇ ਰਹੀ ਹੈ। 2026 ਤੇ 2028 ਇਮੀਗ੍ਰੇਸ਼ਨ ਲੈਵਲਜ਼ ਪਲਾਨ ਤਹਿਤ ਹਰ ਸਾਲ 380,000 ਨਵੇਂ ਪਰਮਾਨੈਂਟ ਰੈਜੀਡੈਂਟ ਦਾਖਲ ਕਰਨ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ 2026 ਤੇ 2027 ਦੇ ਵਿੱਚ 33,000 ਤੱਕ ਅਸਥਾਈ ਕਾਮਿਆਂ ਨੂੰ PR ਦੇ ਵਿੱਚ ਤਬਦੀਲ ਕਰਨ ਦੀ ਯੋਜਨਾ ਵੀ ਜਿਹੜੀ ਐਲਾਨੀ ਹੈ। ਇਸ ਤਰ੍ਹਾਂ ਸਰਕਾਰ ਵੱਲੋਂ ਇਮੀਗ੍ਰੇਸ਼ਨ ਦੀ ਗਿਣਤੀ ਅਤੇ ਪ੍ਰਬੰਧਨ ਦੇ ਉੱਤੇ ਜ਼ੋਰ ਦੇਣ ਦੇ ਲਈ ਦੇਣ ਤੇ ਪ੍ਰਵਾਸੀ ਹੱਕਾਂ ਦੀਆਂ ਜਥੇਬੰਦੀਆਂ ਵੱਲੋਂ ਪਹਿਲੇ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਜਿਹੜੇ ਨੇ ਲੋਕਾਂ ਦੇ ਲਈ ਪੱਕੇ ਸਟੇਟਸ ਦੀ ਮੰਗ ਵਿਚਕਾਰ ਟਕਰਾਅ ਹੋਰ ਜਿਹੜਾ ਸਪਸ਼ਟ ਹੋ ਰਿਹਾ। ਤੇ ਅੱਗੇ ਜਾ ਕੇ ਹੂਤੀ ਬਾਗੀਆਂ ਦੀ ਗੱਲ ਕਰਦੇ ਆ ਦੋਸਤੋ, ਹੂਤੀ ਹਮਲੇ ਹੋ ਰਹੇ ਨੇ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ। ਸਤਿ ਸ੍ਰੀ ਅਕਾਲ ਜੀ, ਜੀ ਨੂੰ ਜੀ ਸਵਾਗਤ ਹੈ ਦੁਬਈ ਤੋਂ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮੱਤੀ ਸਰੋਤੇ ਵੀ ਜਿਹੜੇ ਹੈਗੇ ਇਸ ਵਕਤ ਸ੍ਰੀ ਪਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ
0: ਜੀ ਆਨੋ ਜੀ, ਸਤਿ ਸ੍ਰੀ ਅਕਾਲ ਜੀ। ਜੀ ਮੁਹੰਮਦ ਜੀ,
2: ਸਤਿ
0: ਕੀ
2: ਸ੍ਰੀ
0: ਕਹਿਣਾ
2: ਅਕਾਲ
0: ਚਾਹੋਗੇ ਜੀ?
2: ਜੀ ਜੀ ਬਹੁਤ ਸੋਹਣਾ, ਰਾਜਨ ਸੈਣੀ ਸਾਹਿਬ ਵੀ ਆਇਆ, ਗੁਰਮਾਨ ਸਾਹਿਬ ਵੀ ਆਏ ਹੋਏ ਸੀ,
0: ਜੀ
2: ਉਸ ਤੋਂ ਬਾਅਦ ਔਜਲਾ ਸਾਹਿਬ ਵੀ, ਕਿਆ ਬਾਤਾਂ ਜਿਹੜਾ ਹੈਗਾ, ਬੜਾ ਮਜ਼ਾ ਆਉਂਦਾ ਆ ਔਰ ਬੜਾ ਕੁਛ ਸਿੱਖਣ ਨੂੰ ਮਿਲਦਾ ਇਹਨਾਂ ਦੇ ਕੋਲੋਂ।
0: ਥੈਂਕ ਯੂ ਜੀ,
2: ਵੀ ਬਿਲਕੁਲ ਗੱਲਾਂ ਬਾਤਾਂ ਕਰਦੇ ਹਾਂ, ਬਿਲਕੁਲ ਜੀ, ਆਲਵੇਸ ਵੈਲਕਮ। ਬਿਲਕੁਲ ਸਿੱਖਣ ਨੂੰ ਬੜਾ ਕੁਛ ਮਿਲਦਾ ਜਦੋਂ ਗੱਲਾਂ ਬਾਤਾਂ ਚੱਲਦੀਆਂ, ਮਤਲਬ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ, ਮਸਲੇ ਮਸਾਇਲ ਵੀ ਹੱਲ ਹੋ ਜਾਂਦੇ ਆ ਗੱਲਾਂ ਦੇ ਨਾਲ, ਜਦੋਂ ਗੱਲਾਂ ਕਰਦੇ ਹਾਂ ਫਿਰ ਉਹਦਾ ਕੋਈ ਰਸਤਾ ਵੀ ਨਿਕਲਦਾ ਹੈਗਾ, ਹਨਾ, ਕੋਈ ਨਾ ਕੋਈ ਰਸਤਾ ਨਿਕਲਦਾ, ਤੇ ਜੇ ਆਪਾਂ ਉਹਨੂੰ ਪ੍ਰੈਕਟੀਕਲੀ ਅਪਣਾ ਲਈਏ ਤੇ ਜਿਹੜਾ ਹੈਗਾ ਸੋਲੂਸ਼ਨ ਮਿਲ ਜਾਂਦਾ ਹੈਗਾ
0: ਜੀ।
2: ਤੇ ਬਿਲਕੁਲ ਜੋ ਹੁਣ ਸੂਟ ਚ ਗੱਲਾਂ ਬਾਤਾਂ ਵੀ ਤੁਸੀਂ ਵੀ ਕਰ ਰਹੇ ਸੀ, ਹਨਾ, ਮਤਲਬ ਕਿ ਜਿਹੜਾ ਹੈਗਾ ਵਾਕਈ ਜਿਹੜਾ ਹੈਗਾ, ਦੇਖੋ ਜੀ ਜਿਹੜਾ ਪੈਸੇ ਦੀ ਇੱਕ ਦੌੜ ਲੱਗੀ ਹੋਈ ਆ, ਹਨਾ ਵੀਰ ਭੁਪਿੰਦਰ ਜੀ, ਪੈਸਾ ਤਾਂ ਹਰ ਕੋਈ ਕਮਾਉਣਾ ਚਾਹੁੰਦਾ, ਅਸੀਂ ਹੁਣ ਆਪਣਾ ਸਰ ਜ਼ਮੀਨ ਛੱਡ ਕੇ, ਹਨਾ, ਬੀਵੀ ਬੱਚੇ ਛੱਡ ਕੇ, ਆਪਣੀ ਸਰ ਜ਼ਮੀਨ ਛੱਡ ਕੇ ਇੱਧਰ ਆ ਗਿਆ, ਹਨਾ, ਕਾਹਦੇ ਵਾਸਤੇ ਆ ਗਿਆ? ਇਹਦੇ ਵਾਸਤੇ, ਪੈਸਿਆਂ ਵਾਸਤੇ ਨਾ, ਜਾਂ ਬਿਹਤਰੀ ਵਾਸਤੇ, ਬ੍ਰਾਈਟ ਫਿਊਚਰ ਵਾਸਤੇ ਜਿਹੜਾ।
0: ਬਿਲਕੁਲ ਜੀ,
2: ਤੇ ਮਤਲਬ ਗੱਲ ਇਹ ਆ ਵੀ ਗੱਲ ਹੈਗੀ ਆ, ਕਹਿੰਦੇ ਨੇ ਬਾਹਰ ਦੋ ਚੀਜ਼ਾਂ ਚੱਲਦੀਆਂ, ਕਿਹੜੀਆਂ ਚੱਲਦੀਆਂ?
0: ਜੀ
2: ਹਾਇਰ ਐਂਡ ਫਾਇਰ। ਜੇ ਤੁਹਾਡੇ ਚ ਕੁਆਲਿਟੀ ਆ ਤੁਹਾਨੂੰ ਹਾਇਰ ਕੀਤਾ ਜਾਂਦਾ, ਜੇ ਤੁਹਾਡੇ ਚ ਕੁਆਲਿਟੀ ਨੀ ਤੁਹਾਨੂੰ ਫਾਇਰ
0: ਫਾਇਰ ਕੀਤਾ
2: ਜਾਂਦਾ। ਦੋ ਹੀ ਚੀਜ਼ਾਂ ਹਾਇਰ ਕੀਤਾ, ਉਹ ਕਹਿੰਦੇ ਸਾਨੂੰ ਲੋੜ ਹੀ ਨੀ,
0: ਜੀ
2: ਮੇਨ ਚੀਜ਼ ਆ ਕੁਆਲਿਟੀ।
0: ਜੀ
2: ਜੇ ਤੁਹਾਡੇ ਕੋਲ ਕੁਆਲਿਟੀ ਆ ਤਾਂ ਕੁਆਂਟਿਟੀ ਤੁਹਾਡੇ ਪਿੱਛੇ ਪਿੱਛੇ, ਕੁਆਂਟਿਟੀ ਕਹਿੰਦੇ ਪੈਸੇ,
0: ਬਿਲਕੁਲ
2: ਕੁਆਂਟਿਟੀ ਤੁਹਾਡੇ ਪਿੱਛੇ ਪਿੱਛੇ, ਕੁਆਲਿਟੀ ਮੇਨ ਚੀਜ਼, ਕੁਆਲਿਟੀ ਆ ਤੁਹਾਡੇ ਚ ਗੁਣ ਹੋਣਾ ਚਾਹੀਦਾ,
0: ਤੇ
2: ਗੁਣ ਨੂੰ ਸਾਰੇ ਸਜਦੇ ਹੈਗੇ ਜੀ, ਜਨਾਬ ਸਲਿਊਟ ਕਿਸ ਚੀਜ਼ ਨੂੰ ਕਰਦੇ ਹੈਗੇ,
0: ਜੀ
2: ਤੁਹਾਡੇ ਜਿਹੜੀ ਕੁਆਲਿਟੀ ਆ ਤੁਹਾਡੇ ਵਿੱਚ ਉਹਨੂੰ ਸਲਿਊਟ ਕੀਤਾ ਜਾਂਦਾ, ਹਨਾ, ਮਤਲਬ ਇਹ ਚੀਜ਼ਾਂ ਹੈਗੀਆਂ, ਤੇ ਇਹਦੀ ਕਦਰ ਹੈਗੀ ਆ। ਤੇ ਜੇ ਇਹ ਚੀਜ਼ਾਂ ਤੁਹਾਡੇ ਕੋਲ ਹੈਗੀਆਂ, ਇਹ ਜ਼ਰੂਰੀ ਨਹੀਂ ਹੁੰਦਾ ਬਾਹਰ ਆਣ ਕੇ, ਠੀਕ ਹੈ ਬਾਹਰ ਬੈਟਰ ਹੈਗਾ, ਵਧੀਆ ਆਪਣਾ ਫਿਊਚਰ ਬਣ ਜਾਂਦਾ, ਪੈਸੇ ਕਮਾਓ, ਤੇ ਜੇ ਤੁਹਾਨੂੰ ਲੱਗ ਰਿਹਾ ਤੁਹਾਡੇ ਕੋਲ ਕੁਆਲਿਟੀ ਤਾਂ ਹੈਗੀ ਹੈਗੀ, ਤੁਸੀਂ ਜੰਗਲ ਚ ਮੰਗਲ ਲਾ ਦਿਓ, ਭਾਵੇਂ ਇੰਡੀਆ ਚ ਆ ਕੇ, ਤਾਂ ਤੁਸੀਂ ਆਪਣਾ ਬਿਜ਼ਨਸ,
0: ਬਿਲਕੁਲ
2: ਜਿੱਥੇ ਮਰਜ਼ੀ, ਕਹਿੰਦੇ ਨਾ ਜੰਗਲ ਚ ਮੰਗਲ ਲੱਗ ਜਾਂਦਾ ਹੈਗਾ, ਕੋਈ ਚੱਕਰ, ਤੇ ਇਹ ਚੀਜ਼ਾਂ ਹੈਗੀਆਂ। ਤੇ ਬਹੁਤ ਸੋਹਣੀ ਗੱਲਬਾਤ ਹੋਈ ਹੈ, ਤੇ ਮੈਂ ਇੱਕ ਗੀਤ
0: ਲੈ
2: ਕਹਿ ਰਹੇ ਸੀ ਵੀ ਬਈ ਥੋੜਾ ਜਿਹਾ ਆ ਕੇ ਕਰ ਦਿਓ, ਰੂਹ ਦਾ ਮੈਂ ਕਿਹਾ ਚਲੋ ਗੀਤ
0: ਜਰੂਰ
2: ਤੇ ਮੈਂ ਸਾਂਝਾ ਕਰ ਦੇਣਾ ਜੀ। ਆਪਣੇ ਦੁੱਖ ਸੁੱਖ ਸਾਂਝੇ ਸੀ, ਅੱਜ ਵੱਖ ਵੱਖ ਕਿੱਦਾਂ ਹੋ ਗਿਆ, ਇਨ੍ਹਾਂ ਅੱਖੀਆਂ ਨੇ ਕਦੇ ਜੋ ਸੁਪਨੇ ਦੇਖੇ, ਉਹ ਵੀ ਤੇ

ਛਾਈ ਜੀ ਕਦੇ ਵੀ ਨੀ ਆਉਣਾ ਸਾਨੂੰ ਜੇ ਜੀਆਂ ਉਡੀਕਾਂ, ਛਾਈ ਜੀ ਕਦੇ ਵੀ ਨੀ ਆਉਣਾ ਸਾਨੂੰ ਜੇ ਜੀ

ਸਾਡੇ ਜਿੰਦ ਰੋਲੀ ਦੀ ਨੀ ਮਾਣੀ ਸਾਡੇ ਹੰਝੂਆਂ ਨੇ ਪਾਈਆਂ ਸਾਡੇ ਹੰਝੂਆਂ ਨੇ ਪਾਈਆਂ ਦੇਖ ਚਿਹਰੇ ਤੇ ਚਰੀਤਾ ਸ਼ਾਇਦ ਕਦੇ ਵੀ ਨੀ ਆਉਣਾ ਸ਼ਾਇਦ ਕਦੇ ਵੀ ਨੀ ਆਉਣਾ ਸਾਨੂੰ ਦੇ ਦੀਆਂ ਉਡੀਕਾਂ ਸ਼ਾਇਦ ਕਦੇ ਵੀ ਨੀ ਆਉਣਾ ਸਾਨੂੰ ਦੇ ਦੀਆਂ ਉਡੀਕਾਂ ਹੋਰ ਕਿਸ

ਸ਼ਾਹੀ ਜੀ ਕਦੇ ਵੀ ਨੀ ਆਉਣਾ, ਸ਼ਾਹੀ ਜੀ ਕਦੇ ਵੀ ਨੀ ਆਉਣਾ, ਸਾਨੂੰ ਜੇ ਦੀਆਂ ਉਡੀਕਾਂ, ਸ਼ਾਹੀ ਜੀ ਕਦੇ ਵੀ ਨੀ ਆਉਣਾ, ਸਾਨੂੰ ਜੇ

0: ਆਉਣਾ ਸਾਨੂੰ ਦੇਦੀਆਂ ਉਡੀਕਾਂ ਸ਼ਾਇਦ ਕਦੇ ਵੀ ਨਹੀਂ ਆਉਣਾ ਸਾਨੂੰ ਦੇਦੀਆਂ ਉਡੀਕਾਂ ਸ਼ਾਇਦ ਕਦੇ ਵੀ ਨਹੀਂ ਆਉਣਾ ਸਾਨੂੰ ਦੇਦੀਆਂ ਉਡੀਕਾਂ ਕਦੇ ਵੀ ਨਹੀਂ ਆਉਣਾ ਸਾਨੂੰ ਦੇਦੀਆਂ ਉਡੀਕਾਂ ਸਾਨੂੰ ਦੇਦੀਆਂ ਉਡੀਕਾਂ ਸਾਨੂੰ ਦੇਦੀਆਂ ਉਡੀਕਾਂ
1: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬਸੂਰਤ ਮਾਮਾ ਜੀ। ਪਰ ਉਡੀਕਾਂ ਆਪਾਂ ਛੱਡਣੀਆਂ ਨੀ, ਆਊਗੀ ਇੱਕ ਨਾ ਇੱਕ ਦਿਨ ਜੀ। ਆਪਣੇ ਬੋਲਾਂ ਦੇ ਵਿੱਚ ਜੋ ਪੇਸ਼ ਕਰਦੇ ਨੇ ਬਾਕਮਾਲ, ਉਹਨਾਂ ਦਾ ਗਾਉਣ ਦਾ ਸਟਾਈਲ ਹੈ ਤੇ ਪੇਸ਼ਕਾਰੀ ਦਾ ਸਟਾਈਲ ਹੈ, ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਹੂਤੀ ਹਮਲੇ ਹੋਣਗੇ ਅਸਫਲ ਤੇ ਸਾਊਦੀ ਅਰਬ ਦੀ ਸਹਾਇਤਾ ਦੇ ਲਈ ਜਿਹੜਾ ਅੱਗੇ ਆ ਗਿਆ ਬ੍ਰਿਟੇਨ। ਹੁਣ ਬ੍ਰਿਟੇਨ ਜਿਹੜਾ ਪ੍ਰਧਾਨ ਮੰਤਰੀ, ਬ੍ਰਿਟਿਸ਼ ਪ੍ਰਧਾਨ ਮੰਤਰੀ ਜਿਹੜੇ ਨਵੇਂ ਬਣੇ ਨੇ, ਐਂਡੀ ਬਰਨਹੈਮ ਨੇ ਕਹਿ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਜਮਨ ਦੇ ਵਿਚ ਈਰਾਨ ਸਮਰਥਿਤ ਹੂਤੀ ਬਾਗੀਆਂ ਦੇ ਹਮਲਿਆਂ ਨੂੰ ਅਸਫਲ ਕਰਨ ਦੇ ਲਈ ਸਾਊਦੀ ਅਰਬ ਨੂੰ ਸੀਮਤ ਜਿਹੜਾ ਫੌਜੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਸਹਿਮਤ ਹੋ ਗਿਆ। ਬਰਨਹੈਮ ਨੇ ਸੋਮਵਾਰ ਕੱਲ ਬੀਤੇ ਦੇ ਵਿਚ ਨਿਊਯਾਰਕ ਦੇ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਲਈ ਉਡਾਨ ਭਰਨ ਤੋਂ ਜਿਹੜਾ ਪਹਿਲਾਂ ਪੱਤਰਕਾਰਾਂ ਨੂੰ ਦਸਿਆ ਕਿ ਉਹ ਰਾਇਲ ਏਅਰਫੋਰਸ ਜਿਹੜੀ ਆ RAF ਨੂੰ ਸਾਊਦੀ ਜਹਾਜ਼ਾਂ ਦੇ ਲਈ ਮੱਧ ਹਵਾ ਰਿਫਿਊਲਿੰਗ ਪ੍ਰਦਾਨ ਕਰਨ ਦੀ ਆਗਿਆ ਦੇਣ ਦੇ ਲਈ ਸਹਿਮਤ ਹੋ ਗਏ ਨੇ। ਇਹ ਸਮਝੌਤਾ ਕੁਝ ਹਫ਼ਤਿਆਂ ਦੇ ਲਈ ਹੈ, ਪਰ ਬਰਨਹੈਮ ਨੇ ਜਿਹੜਾ ਕਿਹਾ ਕਿ ਇਸ ਦੀ ਲਗਾਤਾਰ ਸਮੀਖਿਆ ਕੀਤੀ ਜਾਵੇਗੀ। ਜਮਨ ਦੀ ਸਾਊਦੀ ਸਮਰਥਿਤ ਸਰਕਾਰ ਤੇ ਹੂਤੀ ਬਾਗੀਆਂ ਵਿਚਕਾਰ ਟਕਰਾਅ ਫਿਰ ਜਿਹੜਾ ਭੜਕ ਗਿਆ। ਹੂਤੀ ਬਾਗੀ ਸਾਊਦੀ ਅਰਬ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕਰ ਰਹੇ ਨੇ ਤੇ ਸ਼ਨੀਵਾਰ ਨੂੰ ਬੀਤੇ ਦੇ ਵਿਚ ਉਨ੍ਹਾਂ ਨੇ ਰਿਆਦ ਨੂੰ ਨਿਸ਼ਾਨਾ ਬਣਾਉਂਦੇ ਹੋਏ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ, ਪਰ ਉਨ੍ਹਾਂ ਨੂੰ ਆਪਣੇ ਨਿਸ਼ਾਨੇ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਸੀ। ਹੂਤੀ ਬਾਗੀਆਂ ਨੇ ਬਾਬ ਅਲ ਮਡੇਬ, ਜਲਡਮਰੂ ਅਤੇ ਲਾਲ ਸਾਗਰ ਦੇ ਵਿਚ ਸਾਊਦੀ ਅਰਬ ਦੇ ਜਹਾਜ਼ਾਂ ਦੀ ਨਾਕਾਬੰਦੀ ਦਾ ਵੀ ਐਲਾਨ ਕੀਤਾ ਤੇ ਉਨ੍ਹਾਂ ਨੇ ਦੇਸ਼ ਦੇ ਅੰਦਰ ਸਾਊਦੀ ਦੇ ਨਾਲ ਜੁੜੇ ਜਹਾਜ਼ਾਂ ਤੇ ਤੇਲ ਸਥਾਪਨਾਵਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜੋ ਕਿ ਦੁਨੀਆਂ ਦਾ ਸਭ ਤੋਂ ਵੱਡਾ ਤੇਲ ਨਿਰਯਾਤਕ ਹੈ। ਦੂਸਰੇ ਪਾਸੇ UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਦੇ ਲਈ ਕਰਨਾ ਚਾਹੀਦਾ ਕੰਮ ਈਰਾਨ ਨੇ ਜਿਹੜੀ ਗੱਲ ਕਹੀ ਹੈ, ਪਜੇਸ਼ਕੀਅਨ ਨੇ ਜਿਹੜਾ ਗੱਲਬਾਤ ਕੀਤੀ ਹੈ, ਉਨ੍ਹਾਂ ਦਾ ਬਿਆਨ ਆਇਆ। ਈਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਉਮੀਦ ਪ੍ਰਗਟਾਈ ਹੈ ਕਿ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦਾ ਮੌਜੂਦ ਸੈਸ਼ਨ ਜਿਹੜਾ ਵਿਸ਼ਵ ਵਿਆਪੀ ਵਿਸ਼ਵਾਸ ਬਹਾਲ ਕਰਨ ਤੇ ਯੁੱਧ ਅਤੇ ਖੂਨ ਖਰਾਬੇ ਨੂੰ ਖਤਮ ਕਰਨ ਦੇ ਲਈ ਕੰਮ ਕਰੇਗਾ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 81ਵੇਂ ਜਿਹੜਾ ਸੈਸ਼ਨ ਦੇ ਵਿਚ ਸ਼ਾਮਲ ਹੋਣ ਅਤੇ ਸੰਬੋਧਨ ਕਰਨ ਦੇ ਲਈ ਨਿਊਯਾਰਕ ਰਵਾਨਾ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪਜੇਸ਼ਕੀਅਨ ਨੇ ਜਿਹੜਾ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੁਨੀਆ ਖੇਤਰ ਵਿਚ ਹੋ ਰਹੇ ਕਥਿਤ ਦਮਨਕਾਰੀ ਕੰਮਾਂ ਨੂੰ ਜਿਹੜਾ ਸਮਝੇਗੀ। ਨਾਲ ਉਨ੍ਹਾਂ ਕਿਹਾ ਕਿ ਅਸੀਂ ਮਿਨਾਬ ਅਤੇ ਲੈਮਡ ਦੇ ਵਿਚ ਈਰਾਨੀ ਬੱਚਿਆਂ ਦੇ ਉੱਤੇ ਕੀਤੇ ਗਏ ਹੱਤਿਆਚਾਰਾਂ ਤੇ ਇਨ੍ਹਾਂ ਅਪਰਾਧਾਂ ਨੂੰ ਕਰਨ ਵਾਲਿਆਂ ਦੀ ਬੇਰਹਿਮੀ ਨੂੰ ਉਜਾਗਰ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਕੰਮ ਮਨੁੱਖੀ ਨਹੀਂ ਨੇ ਤੇ ਅਫਸੋਸਜਨਕ ਨੇ। ਪਜੇਸ਼ਕੀਅਨ ਜਨਰਲ ਅਸੈਂਬਲੀ ਦੇ ਵਿਚ ਈਰਾਨ ਦਾ ਅਧਿਕਾਰਤ ਪੱਖ ਪੇਸ਼ ਕਰਨਗੇ। ਇਸ ਦੇ ਦੌਰਾਨ ਉਹ ਵੱਖ ਵੱਖ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਦਵੱਲੀ ਮੀਟਿੰਗ ਕਰਨਗੇ। ਨਾਲ ਹੀ ਸੰਯੁਕਤ ਰਾਜ ਅਮਰੀਕਾ ਦੇ ਵਿਚ ਰਹਿਣ ਵਾਲੇ ਈਰਾਨੀਆਂ, ਅਮਰੀਕੀ ਬੁੱਧੀਜੀਵੀਆਂ ਤੇ ਚਿੰਤਕਾਂ ਦੇ ਨਾਲ ਮੁਲਾਕਾਤ ਹੋਏਗੀ। ਇਸ ਦੇ ਦੌਰਾਨ ਈਰਾਨੀ ਵਿਦੇਸ਼ ਮੰਤਰੀ ਅਬਾਸ ਅਰਾਕਚੀ ਮੰਗਲਵਾਰ ਨੂੰ ਅੱਜ ਨਿਊਯਾਰਕ ਪਹੁੰਚੇ ਨੇ ਤੇ ਈਰਾਨੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਵਿਚ ਈਰਾਨੀ ਵਫਦ ਦਾ ਮੁੱਖ ਉਦੇਸ਼ ਈਰਾਨੀ ਲੋਕਾਂ ਦੀ ਜਿਹੜੀ ਜਾਇਜ਼ਤਾ ਅਧਿਕਾਰਾਂ ਤੇ ਹਿੱਤਾਂ ਦੀ ਜਿਹੜੀ ਰੱਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਦੌਰਾ ਜਿਹੜਾ ਹੈ ਸਾਡਾ ਅਮਰੀਕਾ ਤੇ ਇਜ਼ਰਾਇਲ ਦੇ ਦੁਆਰਾ ਈਰਾਨ ਦੇ ਵਿਰੁੱਧ ਛੇੜੀ ਗਈ ਕਥਿਤ ਬੇਇਨਸਾਫ਼ੀ ਵਾਲੀ ਜੰਗ ਤੋਂ ਬਾਅਦ ਆਇਆ ਤੇ ਇਹ ਕਿ ਦੇਸ਼ ਅਜੇ ਵੀ ਯੁੱਧ ਸਮੇਂ ਦੀਆਂ ਸਥਿਤੀਆਂ ਦਾ ਸਾਹਮਣਾ ਜਿਹੜਾ ਕਰ ਰਿਹਾ। ਪਰ ਟਰੰਪ ਨੇ ਇਹਦੇ ਵਿਚ ਕੋਈ ਅੜਿੱਕਾ ਨਹੀਂ ਪਾਇਆ, ਪਰ ਉਨ੍ਹਾਂ ਦੇ ਵਿਚ ਨਿਯਮ ਜ਼ਰੂਰ ਲਾਗੂ ਕੀਤਾ ਕਿ ਜਿਹੜਾ ਇਨ੍ਹਾਂ ਦਾ ਘੇਰਾ ਕਿਸ ਘੇਰੇ ਦੇ ਵਿਚ ਰਹਿਣਗੇ ਜਾਂ ਕਿਸ ਕਿਸ ਦੇ ਉੱਤੇ ਕੋਈ ਖਰੀਦੋ ਫਰੋਖਤ ਨਹੀਂ, ਸ਼ਾਪਿੰਗ ਨਹੀਂ ਕਰ ਸਕਦੇ ਜਾਂ ਇਨ੍ਹਾਂ ਨੂੰ ਗਿਫਟ ਨਹੀਂ ਦਿੱਤੇ ਜਾ ਸਕਦੇ ਤੇ, ਪਰ ਅਮਰੀਕਾ ਦੇ ਵਿਚ ਉਹ ਸ਼ਿਰਕਤ ਕਰ ਰਹੇ ਨੇ ਈਰਾਨੀ ਜਿਹੜੇ ਨੇ ਲੀਡਰ। ਸੰਯੁਕਤ ਰਾਸ਼ਟਰ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਮੰਚ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਦੇਸ਼ਾਂ ਦੇ ਲਈ ਆਪਣੇ ਵਿਚਾਰ ਪੇਸ਼ ਕਰਨ ਦਾ ਇਕ ਮਹੱਤਵਪੂਰਨ ਮੌਕਾ ਹੈ ਸਾਡਾ। ਅਰਾਗਚੀ ਨੇ ਕਿਹਾ ਕਿ ਇਸ ਸਾਲ ਦਾ ਜਨਰਲ ਅਸੈਂਬਲੀ ਸ਼ਾਸਨ ਦੁਨੀਆਂ ਨੂੰ ਇਰਾਨੀ ਲੋਕਾਂ ਤੇ ਸੰਘਰਸ਼ ਦੇ ਵਿੱਚ ਮਾਰੇ ਗਏ ਲੋਕਾਂ ਦੇ ਦੁੱਖਾਂ ਨੂੰ ਉਜਾਗਰ ਕਰਨ ਦਾ ਮੌਕਾ ਪ੍ਰਦਾਨ ਕਰੇਗਾ, ਜਿਸ ਦੇ ਵਿੱਚ ਮਿਨਾਬ ਦੇ ਇੱਕ ਸਕੂਲ ਦੇ ਵਿੱਚ ਮਾਰੇ ਗਏ ਲੋਕ ਵੀ ਸ਼ਾਮਲ ਨੇ ਤੇ ਉਨ੍ਹਾਂ ਨੇ ਪੱਛਮੀ ਦੇਸ਼ਾਂ ਦੇ ਉੱਤੇ ਇਜ਼ਰਾਈਲ ਦੀਆਂ ਕਾਰਵਾਈਆਂ ਦੀ ਗੰਭੀਰਤਾ ਦੇ ਨਾਲ ਨਿੰਦਾ ਕਰਨ ਦੇ ਵਿੱਚ ਅਸਫਲ ਰਹਿਣ ਦਾ ਜਿਹੜਾ ਦੋਸ਼ ਵੀ ਲਗਾਇਆ। ਦਾਅਵਾ ਕੀਤਾ ਗਿਆ ਕਿ ਇੱਕ ਹੀ ਘਟਨਾ ਦੇ ਵਿੱਚ 168 ਮਾਸੂਮ ਬੱਚਿਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਤੇ ਅਰਾਗਚੀ ਨੇ ਕਿਹਾ ਕਿ ਇਸ ਸਾਲ ਦੀ ਜਨਰਲ ਅਸੈਂਬਲੀ ਥੀਮ ਵਿਸ਼ਵਾਸ ਨੂੰ ਬਹਾਲ ਕਰਨਾ, ਤਬਦੀਲੀ ਦਾ ਪ੍ਰਬੰਧ ਕਰਨਾ ਹੈ, ਇੱਕ ਸੰਯੁਕਤ ਰਾਸ਼ਟਰ ਪ੍ਰਣਾਲੀ ਜੋ ਸਾਰਿਆਂ ਲਈ ਕੰਮ ਕਰਦੀ ਹੈ। ਸੰਗਠਨ ਦੇ ਵਿੱਚ ਵਿਸ਼ਵਾਸ ਘਟਣ ਦੇ ਕਾਰਨਾਂ ਤੇ ਇਸ ਨੂੰ ਬਹਾਲ ਕਰਨ ਦੇ ਤਰੀਕਿਆਂ ਦੇ ਉੱਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਤੋਂ ਇਲਾਵਾ ਪਜੇਸ਼ਕਿਨ ਇਰਾਨੀ ਤੇ ਵਿਦੇਸ਼ੀ ਬੁੱਧੀਜੀਵੀਆਂ ਤੇ ਮੀਡੀਆ ਹਸਤੀਆਂ ਦੇ ਨਾਲ ਮੁਲਾਕਾਤ ਕਰਨਗੇ ਤੇ ਵੱਖ ਵੱਖ ਮੀਡੀਆ ਆਊਟਲੈਟਾਂ ਨੂੰ ਇੰਟਰਵਿਊ ਵੀ ਦੇਣਗੇ। ਅਰਾਗਚੀ ਨੇ ਅੱਗੇ ਕਿਹਾ ਕਿ ਵੱਖ ਵੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਉਨ੍ਹਾਂ ਦੀਆਂ ਮੀਟਿੰਗਾਂ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨ ਅਤੇ ਇਰਾਨ ਦੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਦਾ ਮੌਕਾ ਪ੍ਰਦਾਨ ਕਰਨਗੀਆਂ ਤੇ ਇਰਾਨੀ ਵਫਦ 4 ਤੋਂ 5 ਦਿਨਾਂ ਦੇ ਦੌਰੇ ਦੇ ਦੌਰਾਨ ਇਸਲਾਮਿਕ ਸਹਿਯੋਗ ਸੰਗਠਨ ਤੇ ਗੈਰ ਗੱਠਜੁੜ ਅੰਦੋਲਨ ਦੀਆਂ ਜਿਹੜੀਆਂ ਨੇ ਮੀਟਿੰਗਾਂ ਦੇ ਵਿੱਚ ਵੀ ਹਿੱਸਾ ਜਿਹੜਾ ਇਹਦੇ ਵਿੱਚ ਲਵੇਗਾ। ਦੂਸਰੇ ਪਾਸੇ ਇੱਕ ਪਿਆਰ ਮੁਹੱਬਤ ਦਾ ਸੰਦੇਸ਼ ਜਾਂ ਆਪਣੀ ਗੱਲ ਕਹਿਣ ਜਾ ਰਹੇ ਨੇ, ਪਰ ਟਰੰਪ ਜਿਹੜਾ ਇਰਾਨ ਨੂੰ ਜਿਹੜਾ ਵਾਰਨਿੰਗ ਦੇ ਰਿਹਾ ਬਾਰ ਬਾਰ, ਸਮਝੌਤਾ ਕਰੇ ਇਰਾਨ ਤੇ ਨਹੀਂ ਤਾਂ ਤਬਾਹ ਕਰ ਦੇਵਾਂਗਾ, ਟਰੰਪ ਨੇ ਇਹ ਗੱਲ ਫਿਰ ਤੋਂ ਅੱਜ ਦੁਹਰਾਈ ਹੈ। ਇਰਾਨ ਨੂੰ ਜਿਹੜਾ ਪਰਮਾਣੂ ਹਥਿਆਰ ਬਣਾਉਣ ਦੀ ਇਜਾਜ਼ਤ ਕਦੇ ਵੀ ਨਾ ਦੇਣ ਦਾ ਦਾਅਵਾ ਕੀਤਾ ਹੈ ਤੇ ਸੰਯੁਕਤ ਰਾਸ਼ਟਰ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੱਧਕਾਲੀ ਚੋਣਾਂ ਤੋਂ ਬਾਅਦ ਹੋ ਸਕਦਾ ਹੈ ਸਮਝੌਤਾ। ਸਮਝੌਤਾ ਦਾ ਤੂੰ ਕਿਦੋਂ ਦਾ ਹੀ ਕਰਦਾ ਹੈ, ਆਪਣੀਆਂ ਕਈਆਂ ਗੱਲਾਂ ਤੋਂ ਮੁੱਕਰ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਅੱਜ ਇਰਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਰਾਨ ਨਾਲ ਸ਼ਾਂਤੀ ਸਮਝੌਤਾ ਨਹੀਂ ਹੁੰਦਾ ਤਾਂ ਉਹ ਉਸ ਨੂੰ ਤਬਾਹ ਕਰ ਸਕਦੇ ਨੇ। ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਤੁਰੰਤ ਬਾਅਦ ਇਰਾਨ ਦੇ ਨਾਲ ਸਮਝੌਤਾ ਹੋ ਜਾਏਗਾ। ਇਹਦਾ ਪਤਾ ਹੀ ਲੱਗਦਾ, ਇੱਕ ਪਾਸੇ ਤਬਾਹ ਕਰਨ ਨੂੰ ਕਹਿੰਦਾ, ਦੂਸਰੇ ਪਾਸੇ ਕਹਿੰਦਾ ਮੇਰੀਆਂ ਜਿਹੜੀਆਂ ਮਿਡ ਟਰਮ ਚੋਣਾਂ ਅਮਰੀਕਾ ਦੇ ਵਿੱਚ ਹੋ ਜਾਣੀਆਂ, ਉਸ ਤੋਂ ਬਾਅਦ ਮੈਂ ਸਮਝੌਤਾ ਕਰ ਲੈਣਾ ਹੈ, ਤੇ ਆਪਣੇ ਬਿਆਨਾਂ ਦੇ ਵਿੱਚ ਇਹ ਫਸਿਆ ਹੋਇਆ। ਟਰੰਪ ਨੇ ਕਿਹਾ ਕਿ ਮੇਰੇ ਸਾਹਮਣੇ ਇੱਕ ਵੱਡਾ ਫੈਸਲਾ ਹੈ ਕਿ ਇਰਾਨ ਦੇ ਨਾਲ ਅਜਿਹਾ ਸਮਝੌਤਾ ਕੀਤਾ ਜਾਵੇ ਜਿਸ ਦੇ ਨਾਲ ਉਹ ਮੁੜ ਨਿਰਮਾਣ ਕਰ ਸਕੇ ਤੇ ਪਹਿਲਾਂ ਨਾਲੋਂ ਵੀ ਵਧੇਰੇ ਤਾਕਤਵਰ ਦੇਸ਼ ਬਣ ਸਕੇ, ਜਾਂ ਇਸਲਾਮਿਕ ਰਿਪਬਲਿਕ ਨੂੰ ਜਿਹੜਾ ਤਬਾਹ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਮਝੌਤਾ ਹੁੰਦਾ ਹੈ ਤਾਂ ਮੱਧਕਾਲੀ ਚੋਣਾਂ ਤੋਂ ਤੁਰੰਤ ਬਾਅਦ ਹੋ ਸਕਦਾ ਹੈ। ਟਰੰਪ ਨੇ ਜਿਹੜਾ ਕਿਹਾ ਹੈ ਕਿ ਇਰਾਨ ਇਹ ਦੇਖਣ ਦੀ ਉਡੀਕ ਕਰ ਰਿਹਾ ਕਿ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੇ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ ਤੇ ਉਹ ਖੁਦ ਜਿਹੜਾ ਇਨ੍ਹਾਂ ਚੋਣਾਂ ਦੇ ਵਿੱਚ ਉਮੀਦਵਾਰ ਨਹੀਂ ਨੇ। ਇਰਾਨ ਬਾਰੇ ਉਨ੍ਹਾਂ ਦੇ ਫੈਸਲੇ ਦੇ ਉੱਤੇ ਚੋਣਾਂ ਦਾ ਜਿਹੜਾ ਕੋਈ ਵੀ ਅਸਰ ਨਹੀਂ ਪਵੇਗਾ ਕਹਿੰਦੇ, ਤੇ ਉਨ੍ਹਾਂ ਕਿਹਾ ਕਿ ਜਿਹੜਾ ਨੱਕ 'ਚ ਦਮ ਕੀਤਾ ਨਾ ਅਮਰੀਕਿਆਂ ਦੇ ਮਹਿੰਗਾਈ ਦਾ ਹੋਰ ਸਾਰਾ ਸਿਲਸਿਲਾ ਤੇ ਉਹ ਵੀ ਬਸ ਅੱਕੇ ਹੀ ਪਏ ਨੇ, ਦੇਖਦੇ ਹਾਂ ਕੀ ਕਰਦੇ ਅੱਗੇ। ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਰਾਨ ਦੇ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋਣਾ ਚਾਹੀਦਾ। ਟਰੰਪ ਨੇ ਕਿਹਾ ਕਿ ਅਮਰੀਕਾ ਦੀ ਜਿਹੜੀ ਹੈ ਜਲ ਸੈਨਾ ਨੇ ਹੌਰਮੁਜ ਜਲ ਮਾਰਗ ਤੋਂ ਤੇਲ ਦੀ ਆਵਾਜਾਈ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਦਾਅਵਾ ਕੀਤਾ ਕਿ ਅਮਰੀਕੀ ਜਲ ਸੈਨਾ ਹੁਣ ਤੱਕ ਹੌਰਮੁਜ ਜਲ ਮਾਰਗ ਤੋਂ 1 ਅਰਬ ਬੈਰਲ ਤੋਂ ਵੱਧ ਤੇਲ ਦੀ ਆਵਾਜਾਈ ਲਈ ਸੁਰੱਖਿਆ ਪ੍ਰਦਾਨ ਕਰ ਚੁੱਕੀ ਹੈ ਤੇ ਜੰਗ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਦੇ ਨਾਲੋਂ ਹੁਣ ਵੱਧ ਤੇਲ ਦੀ ਆਵਾਜਾਈ ਹੋ ਰਹੀ ਹੈ। ਟਰੰਪ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਵਿੱਚ ਵਪਾਰਕ ਜਹਾਜ਼ਾਂ ਦੇ ਉੱਤੇ ਇਰਾਨ ਦੇ ਹਮਲਿਆਂ ਦੀ ਨਿੰਦਾ ਕਰਨ ਵਾਲਾ ਮਤਾ ਵੱਡੇ ਬਹੁਮਤ ਦੇ ਨਾਲ ਪਾਸ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਹੈ। ਤੇ ਉਨ੍ਹਾਂ ਕਿਹਾ ਕਿ ਅਮਰੀਕਾ ਹਰ ਰੋਜ਼ ਅਤੇ ਹਰ ਰਾਤ ਕਈ ਜਹਾਜ਼ਾਂ ਨੂੰ ਹਾਰਮੁਜ ਜਲ ਮਾਰਗ ਤੋਂ ਬਾਹਰ ਲਿਜਾਣ ਦੇ ਵਿੱਚ ਮਦਦ ਕਰ ਰਿਹਾ। ਸੰਯੁਕਤ ਰਾਸ਼ਟਰ ਦੇ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਹੀ ਟਰੰਪ ਨੇ ਇਰਾਨ ਦੀ ਪਰਮਾਣੂ ਸਮਰਥਾ ਨੂੰ ਲੈ ਕੇ ਆਪਣੀ ਸਖ਼ਤ ਜਿਹੜੀ ਹੈ ਨੀਤੀ ਦੁਹਰਾਈ ਹੈ ਤੇ ਉਨ੍ਹਾਂ ਕਿਹਾ ਕਿ ਉਹ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਕਦੇ ਨਹੀਂ ਦੇਣਗੇ। ਅਮਰੀਕਾ ਅਤੇ ਇਜ਼ਰਾਈਲ ਦੀ ਇਰਾਨ ਵਿਰੁੱਧ ਸਾਂਝੀ ਫੌਜੀ ਕਾਰਵਾਈ ਆਪਰੇਸ਼ਨ ਐਪਿਕ ਫਿਊਰੀ ਦਾ ਜਿਹੜਾ ਉਹ ਵੀ ਜ਼ਿਕਰ ਹੋਇਆ। ਟਰੰਪ ਨੇ ਇਰਾਨ ਦੇ ਉੱਤੇ ਹਮਾਸ ਨੂੰ ਫੰਡ ਦੇਣ ਦਾ ਦੋਸ਼ ਲਾਉਂਦਿਆਂ 7 ਅਕਤੂਬਰ ਦੇ ਇਜ਼ਰਾਈਲ ਤੇ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਰਾਨ ਵੱਲੋਂ ਸਮਰਥਨ ਪ੍ਰਾਪਤ ਅੱਤਵਾਦੀਆਂ ਨੇ ਇਜ਼ਰਾਈਲ ਦੇ ਵਿੱਚ 1200 ਲੋਕਾਂ ਦੀ ਹੱਤਿਆ ਕੀਤੀ ਸੀ, ਜਿਨ੍ਹਾਂ ਦੇ ਵਿੱਚ ਕਈ ਅਮਰੀਕੀ ਨਾਗਰਿਕ ਵੀ ਸ਼ਾਮਲ ਸਨ। ਟਰੰਪ ਨੇ ਇਰਾਨ ਦੇ ਸਰਵਉੱਚ ਆਗੂ ਦੇ ਵੱਲੋਂ ਇਸ ਹਮਲੇ ਦੀ ਸ਼ਲਾਘਾ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਹੈ। ਆਖਰ ਦੇ ਵਿੱਚ ਅਮਰੀਕਾ ਦੇ ਕੋਲ ਗੋਲਾ ਬਰੂਦ ਤੇ ਹਥਿਆਰਾਂ ਦੀ ਕਮੀ ਨਹੀਂ ਹੈ, ਟਰੰਪ ਇਹ ਵੀ ਕਹਿੰਦਾ ਹੈ। ਟਰੰਪ ਨੇ ਅਮਰੀਕਾ ਦੀ ਫੌਜ ਦੇ ਕੋਲ ਹਥਿਆਰਾਂ ਤੇ ਗੋਲਾ ਬਰੂਦ ਦੀ ਕਮੀ ਹੋਣ ਸੰਬੰਧੀ ਰਿਪੋਰਟਾਂ ਨੂੰ ਵੀ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਕੋਲ ਜਿਹੜਾ ਵਰਤੋਂ ਦੇ ਨਾਲੋਂ ਵੀ ਵੱਧ ਗੋਲਾ ਬਰੂਦ ਮੌਜੂਦ ਹੈ ਤੇ ਇਸ ਦੇ ਭੰਡਾਰ ਨੂੰ ਹੋਰ ਵਧਾਇਆ ਜਾ ਰਿਹਾ ਹੈ ਤੇ ਦੇਸ਼ ਦੇ ਵਿੱਚ 18 ਵੱਡੇ ਗੋਲਾ ਬਾਰੂਦ ਕਾਰਖਾਨੇ ਬਣ ਰਹੇ ਨੇ। ਸੰਯੁਕਤ ਰਾਸ਼ਟਰ ਮਹਾਸਭਾ ਦੇ 81 ਜਾਣੀ ਕਿ ਦੁਨੀਆਂ ਦੇ ਵਿੱਚ ਹੋਰ ਰੋਲਾ ਰੱਪਾ ਪਏਗਾ। ਮਹਾਸਭਾ ਦੇ 81ਵੇਂ ਸੈਸ਼ਨ ਦਾ ਇਸ ਸਾਲ ਦਾ ਵਿਸ਼ਾ ਭਰੋਸਾ ਬਹਾਲ ਕਰਨਾ, ਬਦਲਾਅ ਦਾ ਪ੍ਰਬੰਧਨ, ਸਾਰਿਆਂ ਦੇ ਲਈ ਕੰਮ ਕਰਨ ਵਾਲਾ ਸੰਯੁਕਤ ਰਾਸ਼ਟਰ ਦੱਸਿਆ। ਮਹਾਸਭਾ ਦੀ ਉੱਚ ਪੱਧਰੀ ਆਮ ਬਹਿਸ 22 ਤੋਂ 26 ਸਤੰਬਰ ਤੇ 28 ਸਤੰਬਰ ਨੂੰ ਨਿਊਯਾਰਕ ਦੇ ਵਿੱਚ ਹੋ ਰਹੀ ਹੈ ਤੇ ਇਸ ਦੇ ਦੌਰਾਨ ਦੁਨੀਆਂ ਭਰ ਦੇ ਆਗੂ ਅੰਤਰਰਾਸ਼ਟਰੀ ਚੁਣੌਤੀਆਂ ਸਮੇਤ ਜਲਵਾਯੂ ਤਬਦੀਲੀ, ਵਿਕਾਸ, ਸਮੁੰਦਰ ਦੇ ਪੱਧਰ ਦੇ ਵਿੱਚ ਵਾਧੇ ਤੇ ਮਹਾਂਮਾਰੀ ਦੇ ਨਾਲ ਨਜਿੱਠਣ ਵਰਗੇ ਮੁੱਦਿਆਂ ਦੇ ਉੱਤੇ ਵਿਚਾਰ ਜਿਹੜੇ ਨੇ ਅੱਗੇ ਜਾ ਕੇ ਰੱਖ ਰਹੇ ਨੇ। ਤੇ ਇਸ ਦੇ ਨਾਲ ਹੀ ਇੰਡੀਆ ਦੀ ਗੱਲ ਕਰ ਲਈਏ, ਨਾਲ ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ। ਯੂਐਨ ਦਾ ਜਿਹੜਾ ਸਥਾਈ ਮੈਂਬਰ ਬਣੇਗਾ ਭਾਰਤ ਤੇ ਯੂਰਪ ਦੇ 4 ਦੇਸ਼ਾਂ ਨੇ ਸਮਰਥਨ ਇਹਦੇ ਵਿੱਚ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਜਿਹੜਾ UNSSC ਦਾ ਜਿਹੜਾ ਸਥਾਈ ਮੈਂਬਰ ਬਣਾਏ ਜਾਣ ਦੀ ਮੰਗ ਰੱਖੀ ਜਾ ਰਹੀ ਹੈ। ਇਸੇ ਦੇ ਦੌਰਾਨ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਦਾਅਵੇਦਾਰੀ ਨੂੰ ਇੱਕ ਵੱਡਾ ਗਲੋਬਲ ਸਮਰਥਨ ਮਿਲਿਆ ਹੈ। ਯੂਰਪੀ ਮਹਾਂਦੀਪ ਜਿਹੜਾ ਹੈ ਉਹਦੇ 4 ਪ੍ਰਮੁੱਖ ਦੇਸ਼ਾਂ ਆਸਟਰੀਆ, ਚੈੱਕ ਗਣਰਾਜ, ਹੰਗਰੀ ਤੇ ਸਲੋਵਾਕੀਆ ਨੇ ਸੁਰੱਖਿਆ ਪਰਿਸ਼ਦ ਦੇ ਵਿੱਚ ਭਾਰਤ ਨੂੰ ਸਥਾਈ ਸੀਟ ਦਿੱਤੇ ਜਾਣ ਦੀ ਮੰਗ ਦਾ ਜਿਹੜਾ ਪੁਰਜ਼ੋਰ ਸਮਰਥਨ ਕੀਤਾ ਹੈ। ਨਿਊਯਾਰਕ ਦੇ ਵਿੱਚ ਹੋ ਰਹੀ UNGA ਦੀ ਜਿਹੜੀ ਬੈਠਕ ਹੈ, ਜਿਵੇਂ ਹੁਣੇ ਜ਼ਿਕਰ ਕਰਕੇ ਹਟੇ ਹਾਂ, ਦੌਰਾਨ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਉਹਨਾਂ ਨੇ ਇਸ ਸਮਰਥਨ ਦਾ ਸਵਾਗਤ ਕਰਦਿਆਂ ਇਨ੍ਹਾਂ 4 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਉੱਚ ਪੱਧਰੀ ਬੈਠਕ ਨੂੰ ਇਤਿਹਾਸਕ ਕਰਾਰ ਦਿੱਤਾ ਹੈ ਤੇ ਚਾਰੋ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਰਬਸੰਮਤੀ ਦੇ ਨਾਲ ਮੰਨਿਆ ਕਿ ਗਲੋਬਲ ਮੰਚਾਂ ਦੇ ਉੱਤੇ ਭਾਰਤ ਦੀ ਵੱਧਦੀ ਆਰਥਿਕ ਤੇ ਕੂਟਨੀਤਿਕ ਭੂਮਿਕਾ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਬਹੁਤ ਜ਼ਰੂਰੀ ਨੇ ਤੇ ਉਨ੍ਹਾਂ ਕਿਹਾ ਕਿ 1.4 ਅਰਬ ਤੋਂ ਵੱਧ ਦੀ ਆਬਾਦੀ ਤੇ ਦੁਨੀਆਂ ਦੀ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੀ ਅਰਥ ਵਿਵਸਥਾ ਹੋਣ ਦੇ ਕਾਰਨ ਭਾਰਤ UNSSC ਦੇ ਵਿੱਚ ਸਥਾਈ ਸੀਟ ਦਾ ਪੂਰਾ ਹੱਕਦਾਰ ਹੈ। ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਗਲੋਬਲ ਅਨਿਸ਼ਚਿਤਤਾਵਾਂ ਦੇ ਇਸ ਦੌਰ ਦੇ ਵਿੱਚ ਭਾਰਤ ਤੇ ਯੂਰਪੀ ਦੇਸ਼ਾਂ ਵਿਚਾਲੇ ਰਣਨੀਤਿਕ ਸਹਿਯੋਗ ਹੋਰ ਮਜ਼ਬੂਤ ਹੋਇਆ ਤੇ ਸੁਰੱਖਿਆ ਪਰਿਸ਼ਦ ਦੇ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਸਮਰਥਨ ਕਰਨ ਦੇ ਲਈ ਅਸੀਂ ਇਨ੍ਹਾਂ 4 ਦੇਸ਼ਾਂ ਦੇ ਧੰਨਵਾਦੀ ਹਾਂ। ਇਹ ਬੈਠਕ ਭਾਰਤ ਯੂਰਪ ਸੰਬੰਧਾਂ ਦੇ ਇੱਕ ਨਵੇਂ ਪੜਾਅ ਦੀ ਜਿਹੜੀ ਸ਼ੁਰੂਆਤ ਦੱਸੀ ਜਾ ਰਹੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਸਮਾਂ ਵੀ ਆਪਣਾ ਸਮਾਪਤੀ ਵੱਲ ਹੋ ਗਿਆ ਹੈ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ। ਜੇ ਤੁਹਾਡੇ ਮਨ ਦੇ ਵਿੱਚ ਅਜੇ ਵੀ ਕੋਈ ਗੱਲਬਾਤ ਹੈ, ਘੁੰਮ ਰਹੀ ਹੈ ਜਾਂ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੀ ਹੈ, ਤਾਂ ਭਾਈ ਆ ਕੇ ਤੁਸੀਂ ਕਾਲ ਕਰ ਸਕਦੇ ਹੋ ਤੇ ਆਪਣੀ ਗੱਲ ਰੱਖ ਸਕਦੇ ਹੋ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 449 76 1962 ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ। ਹਰਵਿੰਦਰ ਜੌਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਜੀ ਨੇ, ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ ਤੇ ਲਾਈਕ ਨੰਬਰ 1 ਲਿਖਦੇ ਨੇ ਸੈਣੀ ਸਾਹਿਬ ਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿਕਾਰਯੋਗ ਵੀਰਾਂ ਭੈਣਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੌਲ ਭੈਣ ਜੀ ਨੂੰ ਦੇਖ ਕੇ ਸ਼ਬਦ ਭੈਣਾ ਐਡ ਕੀਤਾ ਜੀ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਜੋਤ ਲਾ ਗਿਆ ਲੋਟ ਐਵੇਂ ਕਹੀ ਗਏ ਖਰਗੋਸ਼। ਤੇ ਅੱਗੇ ਲਿਖਦੇ ਨੇ ਅੱਛਾ ਜੀ ਲੰਗਾ ਸਾਹਿਬ ਵੀ ਭੜਕ ਗਏ ਨੇ ਚਾਵਲਾ ਮੈਂ ਦੇ ਰਿਹਾ ਕਹਿੰਦੇ ਚਲੋ ਨਿੱਜੀ ਹੈ ਜੀ ਮੈਂ ਆਪਣੇ ਕੋਲ ਹੀ ਰੱਖ ਲੈਂਦਾ ਇਹਨੂੰ। ਤੇ ਇਸ ਤਰ੍ਹਾਂ ਦੇ ਪੋਸਟਰ ਇੱਕ ਦੂਸਰੇ ਦੇ ਖਿਲਾਫ਼ ਲੱਗ ਰਹੇ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਆਪੇ ਹੀ ਭਜਾਓ ਤੇ ਆਪਣੇ ਲੋਟ ਲਾਓ ਇਹ ਹੈ ਅੱਜ ਦੀ ਰਾਜਨੀਤੀ। ਸੈਣੀ ਸਾਹਿਬ ਕਹਿੰਦੇ ਨੇ ਗੱਲਾਂ ਬਾਤਾਂ ਨੂੰ ਮੈਂ ਕਿਹੜਾ ਕਹਿੰਦੇ ਕੋਈ ਅਕਬਰ ਬੀਰਬਲ ਦੀਆਂ ਕਹਾਣੀਆਂ ਸੁਣਾਉਣੀਆਂ ਜੀ। ਸਤਿਕਾਰਯੋਗ ਭਾਰਤ ਸਾਹਿਬ ਤੇ ਖਬਰਾਂ ਤੇ ਵਿਸ਼ਲੇਸ਼ਣ ਹੁੰਦਾ ਹੈ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਸੁੱਖ ਦੁੱਖ ਦੋ ਦਰ ਕੱਪੜੇ ਪਹਿਰੇ ਜਾਏ ਮਨੁੱਖ। ਮੁਕੱਦਰ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਨੇ ਜੀ ਤੇ ਜੀਆਂ ਨੂੰ ਜੀ ਮੁਕੱਦਰ ਜੀ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਦੇ ਮੁਤਾਬਕ ਤਾਂ ਕਹਿੰਦੇ ਕਲਾ ਵਰਤ ਗਈ ਪੱਗ ਦਿੱਤੀ ਸੀ ਚਵਲ ਨੇ ਕਹਿੰਦੇ ਜੀ। ਤੇ ਵੈਸੇ ਪਾਕਿਸਤਾਨ ਵਾਲੇ ਜਿਹੜੇ ਨੇ ਉਹ ਇਸ ਸ਼ਬਦ ਦਾ ਜ਼ਿਆਦਾ ਯੂਜ਼ ਕਰਦੇ ਆ, ਪਰ ਔਜਲਾ ਸਾਹਿਬ ਪਿਛਲੇ 2-3 ਦਿਨਾਂ ਤੋਂ ਇਸ ਸ਼ਬਦ ਦੀ ਜਿਹੜੀ ਆ ਜ਼ਿਆਦਾ ਵਰਤੋਂ ਕਰ ਰਹੇ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਹੌਲੀ ਹੌਲੀ ਵੱਲ ਸਿੱਖ ਜੇ ਵੱਲ ਸਿੱਖ ਜਾਏਗੀ ਹਜੇ ਸੱਜਰੀ ਮੁਲਾਜੇਦਾਰੀ। ਕਿਆ ਬਾਤ ਹੈ ਜੀ, ਸੈਣੀ ਸਾਹਿਬ ਨੂੰ ਕਹਿੰਦੇ ਨੇ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭੁਪਿੰਦਰ ਭਾਰਤ ਜੀ ਦੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਕਹਿੰਦੇ ਨੇ। ਜੀਆਂ ਨੂੰ ਜੀਰਾ ਸਾਹਿਬ ਬੜੀਆਂ ਗੈਰ ਹਾਜ਼ਰੀਆਂ ਨੇ ਤੇ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਹੈਲਸਿੰਕੀ ਤੋਂ ਫਿਨਲੈਂਡ ਤੋਂ ਤੇ ਜੀਆਨੂ ਜੀ ਬਾਈ ਜੀ ਸਵਾਗਤ ਹੈ ਤੇ ਮਾਮਾ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਸਤਿ ਸ੍ਰੀ ਅਕਾਲ ਵੀਰ ਜੀ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ ਸੋਹਣਾ ਪ੍ਰੋਗਰਾਮ ਕਹਿੰਦੇ ਚੱਲ ਰਿਹਾ ਤੇ ਮੁਕੱਦਰ ਜੀ ਲਿਖਦਾ ਸੈਣੀ ਬਾਈ ਜੀ ਸਿਆਸਤ ਹੱਕ ਦੇ ਵਿੱਚ ਭੁਗਤਣੀ ਚਾਹੀਦੀ ਹੈ ਲੰਘੇ ਤੋਂ ਕੀ ਲੈਣਾ ਕਹਿੰਦੇ ਜੀ ਔਜਲਾ ਸਾਹਿਬ ਕਹਿੰਦੇ ਆ ਹਰ ਮਸਲੇ ਮੁੱਦੇ ਦੇ ਉੱਤੇ ਲਾਈਵ ਬੋਲਣ ਵਾਲਾ ਖਹਿਰਾ ਕਿੱਥੇ ਹੈ ਹੁਣ ਕਹਿੰਦੇ ਜੀ ਤੇ ਮਤਲਬ ਕਿ ਚਾਵਲਾ ਦੇ ਮੁੱਦੇ ਦੇ ਵਿੱਚ ਉਹ ਨਹੀਂ ਬੋਲਿਆ ਕੁਝ ਵੀ ਗੁਰੀ ਮਾਨ ਜੀ ਕਹਿੰਦੇ ਰਾਜਨ ਸੈਣੀ ਜੀ ਵੱਡੇ ਬਾਈ ਜੀ ਸਤਿ ਸ੍ਰੀ ਅਕਾਲ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ ਮੁਕੱਦਰ ਜੀ ਨੂੰ ਮਨਦੀਪ ਜੱਸੀ ਬਾਈ ਜੀ ਨੂੰ ਮੁਹੰਮਦ ਜੀ ਨੂੰ ਤੇ ਸਤਿ ਸ੍ਰੀ ਅਕਾਲ ਭੇਜਦੇ ਆ ਔਜਲਾ ਸਾਹਿਬ ਨੇ ਵੀ ਗੁਰੀ ਮਾਨ ਨੂੰ ਬਾਈ ਨੂੰ ਕਹਿੰਦੇ ਨੇ ਕਿ ਕਿੱਧਰ ਖੋ ਗਏ ਸੀ ਤੁਸੀਂ ਤੇ ਗੁਰੀ ਜੀ ਕਹਿੰਦੇ ਆ ਮਾਨ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਔਜਲਾ ਵੀਰ ਜੀ ਸੁਣਦਾ ਹੁੰਨਾ ਕਹਿੰਦੇ ਤੇ ਸੇਮ ਟਾਈਮ ਡਰਾਈਵ ਕਰਦਾ ਹੁੰਨਾ ਜੀ ਇਸ ਕਰਕੇ ਕਈ ਵਾਰੀ ਕਾਲ ਨਹੀਂ ਹੁੰਦੀ ਗੁਰੀ ਮਾਨ ਜੀ ਕਹਿੰਦੇ ਆ ਭੁਪਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਤੇ ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਤੇ ਔਜਲਾ ਸਾਹਿਬ ਕਹਿੰਦੇ ਪੁਆਧ ਦੇ ਇਲਾਕੇ ਦੇ MLA ਦਾ ਡਰਾਈਵਰ ਵੀ ਲੱਖਾਂ ਰੁਪਈਆ ਸਾਂਭ ਗਿਆ ਜੀ ਕਿਆ ਬਾਤ ਹੈ ਜੀ ਤੇ ਗੁਰੀ ਮਾਨ ਜੀ ਕਹਿੰਦੇ ਆ ਤੇ ਸੁਰਜੀਤ ਭਾਰਤ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ਗੁਰੀ ਆਪਣੇ ਮੁਹੰਮਦ ਜੀ ਸਤਿ ਸ੍ਰੀ ਅਕਾਲ ਭੇਜਦੇ ਆ ਸਭ ਨੂੰ ਗੁਰੀ ਮਾਨ ਜੀ ਨੂੰ ਤੇ ਬਿਲਕੁਲ ਜੀ ਸਾਰੇ ਪਾਸੇ ਖਾਣ ਵਾਲੇ ਚਿਮੜੇ ਆ ਜੀ ਜੋਕਾਂ ਵਾਂਗ ਪੰਜਾਬ ਨੂੰ ਕਹਿੰਦੇ ਜੀ ਗੁਰੀ ਮਾਨ ਜੀ ਤੇ ਹਰਵਿੰਦਰ ਚੌਲ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਸਤਿ ਸ੍ਰੀ ਅਕਾਲ ਵੀਰ ਸਿਕੰਦਰ ਜੀ ਨੂੰ ਮੁਹੰਮਦ ਜੀ ਕਹਿੰਦੇ ਆ ਤੇ ਸੈਣੀ ਸਾਹਿਬ ਛੱਡਿਓ ਨਾ ਕਹਿੰਦੇ ਜੀ ਤੇ ਗੁਰੀ ਮਾਨ ਜੀ ਕਹਿੰਦੇ ਆ ਤੇ ਮੁਹੰਮਦ ਜੀ ਕਹਿੰਦੇ ਸਤਿ ਸ੍ਰੀ ਅਕਾਲ ਵੀਰ ਰਾਜਨ ਸੈਣੀ ਜੀ ਗੁਰੀ ਜੀ ਲਿਖਦੇ ਆ ਸੈਣੀ ਸਾਹਿਬ ਦੇਸ਼ ਭਗਤੀ ਹੁਣ ਥੋਪੀ ਜਾ ਰਹੀ ਹੈ ਲੋਕਾਂ ਦੇ ਉੱਤੇ ਜੀ ਤੇ ਕੋਲ ਰੱਖ ਕੇ ਵੀ ਕਰਨਾ ਕੀ ਹੈ ਜੀ ਕਹਿੰਦੇ ਤੇ ਅੱਗੇ ਲਿਖਦੇ ਨੇ ਗੁਰੀ ਜੀ ਕਿ ਆਪ ਵਾਲੇ ਮੁੱਦੇ ਤਾਂ ਚੁੱਕਦੇ ਨੇ ਔਜਲਾ ਜੀ ਕਿਉਂਕਿ ਹੁਣ ਰਾਜਨੀਤੀ ਆਪ ਵਾਲਿਆਂ ਨੂੰ ਸੱਤਾ ਬਹਾਲ ਕਰਨ ਦੇ ਲਈ ਹੋ ਰਹੀ ਹੈ ਮੁੱਦਿਆਂ ਦੇ ਉੱਤੇ ਮੁੱਦੇ ਲਿਖਣਾ ਸੀ ਹਾਂਜੀ ਮੁੱਦਿਆਂ ਉੱਤੇ ਹੁਣ ਬੋਲਣਾ ਠੀਕ ਨਹੀਂ ਸਮਝਦੇ ਜੀ ਕਹਿੰਦੇ ਆਪ ਵਾਲੇ ਮੁੱਦੇ ਤਾਂ ਚੁੱਕਦੇ ਨੇ ਔਜਲਾ ਜੀ ਕਿਉਂਕਿ ਹੁਣ ਰਾਜਨੀਤੀ ਆਪ ਵਾਲਿਆਂ ਨੂੰ ਸੱਤਾ ਬਾਹਰ ਕਰਨ ਦੇ ਲਈ ਹੋ ਰਹੀ ਹੈ ਸੱਤਾ ਤੋਂ ਤੇ ਮੁੱਦਿਆਂ ਦੇ ਉੱਤੇ ਹੁਣ ਬੋਲਣਾ ਠੀਕ ਨਹੀਂ ਸਮਝਦੇ ਗੁਰੂ ਜੀ ਕਹਿੰਦੇ ਹੁਣ ਕਾਂਗਰਸ ਅਕਾਲੀ ਦੋਸਤੀ ਨਿਭਾ ਰਹੇ ਨੇ ਜੀ ਤੇ ਕੋਈ ਸ਼ੱਕ ਨਹੀਂ ਪੈਸਾ ਆ ਗਏ ਪੈਸਾ ਖਾ ਗਏ ਹੁਣ ਇਹਨਾਂ ਨਹੀਂ ਦੇਣਾ ਕੁਝ ਨਹੀਂ ਬਸ ਤਰੀਕਾਂ ਲੈ ਰਹੇ ਆ ਜੀ ਵਿਰੋਧੀ ਪਾਰਟੀਆਂ ਨੂੰ ਆਪ ਵਾਕਿਆ ਨੂੰ ਮੁੱਦਿਆਂ ਉੱਤੇ ਕਹਿੰਦੇ ਠੋਕਣਾ ਨਹੀਂ ਆ ਰਿਹਾ ਜੀ ਤੇ ਗੁਰੀ ਮਾਨ ਜੀ ਸਤਿ ਸ੍ਰੀ ਅਕਾਲ ਆ ਜਾਓ ਵੀਰ ਜੀ ਕਹਿੰਦੇ ਆ ਸੈਣੀ ਸਾਹਿਬ ਨੇ ਲਿਖਿਆ ਗੁਰੀ ਜੀ ਕਹਿੰਦੇ ਹਾਂਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਅੱਗੇ ਸੈਣੀ ਸਾਹਿਬ ਲਿਖਦੇ ਨੇ ਮੁਹੰਮਦ ਬਖਸ਼ੀ ਜੀ ਸਵਾਗਤ ਹੈ ਜੀ ਸੌਣ ਦਾ ਸਮਾਂ ਹੈ ਜੀ ਤੇ ਹੋ ਜਾਏ ਕੋਈ ਕਹਿੰਦੇ ਰਾਗ ਮਲਾਰ ਜੀ ਸੂਫੀ ਕਲਾਮ ਜੀ ਕਿਆ ਬਾਤ ਹੈ ਜੀ ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਸਤਿ ਸ੍ਰੀ ਅਕਾਲ ਵਧੀਆ ਪ੍ਰੋਗਰਾਮ ਚੱਲ ਰਿਹਾ ਕਹਿੰਦੇ ਸੈਣੀ ਸਾਹਿਬ ਦੀਆਂ ਗੱਲਾਂ ਬਾਤਾਂ ਪਸੰਦ ਕਰਦੇ ਨੇ ਤੇ ਬਹੁਤ ਵਧੀਆ ਵਿਚਾਰ ਗੁਰੀ ਮਾਨ ਵੀਰ ਜੀ ਦੇ ਕਹਿੰਦੇ ਰਾਜਨ ਸੈਣੀ ਸਾਹਿਬ ਐਪਰੀਸ਼ੀਏਟ ਕਰਦੇ ਆ ਤੇ ਰਾਜਨ ਜੀ ਕਹਿੰਦੇ ਸ਼ੁਕਰੀਆ ਮੁਹੰਮਦ ਬਖਸ਼ੀ ਜੀ ਉਡੀਕ ਰਹੇਗੀ ਜੀ ਤੇ ਗੁਰੀ ਜੀ ਕਹਿੰਦੇ ਆ ਰਾਜਨ ਸੈਣੀ ਵੀਰ ਜੀ ਸਤਿ ਸ੍ਰੀ ਅਕਾਲ ਤੇ ਥੈਂਕ ਟੂ ਆਲ ਜੀ ਕਹਿੰਦੇ ਮੁਹੰਮਦ ਜੀ ਤੇ ਮੁਹੰਮਦ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਗੁਰੀ ਜੀ ਨੇ ਤੇ ਔਜਲਾ ਸਾਹਿਬ ਕਹਿੰਦੇ ਨੇ ਗੁਰੀ ਵੀਰ ਬਹੁਤ ਵਧੀਆ ਵਿਚਾਰ ਹੈ ਜੀ ਦੇ ਕੇ ਗਏ ਨੇ ਐਪਰੀਸ਼ੀਏਟ ਕਰਦੇ ਆ ਬਖਸ਼ੀ ਜੀ ਬਹੁਤ ਸੋਹਣਾ ਹਮੇਸ਼ਾ ਵਾਂਗ ਕਹਿੰਦੇ ਆ ਔਜਲਾ ਸਾਹਿਬ ਐਪਰੀਸ਼ੀਏਟ ਕੀਤਾ ਹੈ ਤੇ ਮੁਹੰਮਦ ਜੀ ਨੂੰ ਤੇ ਸ਼ੁਕਰੀਆ ਕਰਦੇ ਨੇ ਇੱਕ ਦੂਸਰੇ ਦਾ ਜੀ ਤੇ ਸਿਕੰਦਰ ਔਜਲਾ ਵੀਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਗੁਰੀ ਜੀ ਤੇ ਜਗਤਾਰ ਭਾਰਤ ਜੀ ਦਾ ਆਖਰੀ ਸੁਨੇਹਾ ਸਤਿ ਸ੍ਰੀ ਅਕਾਲ ਜੀ ਇੰਡੀਆ ਤੋਂ ਜੁੜੇ ਹੋਏ ਨੇ ਲਓ ਦੋਸਤੋ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਬੁੱਧਵਾਰ ਵਾਲਾ ਦਿਨ ਤੇ ਬੁੱਧ ਕੰਮ ਕਰਾਂਗੇ ਕੁਝ ਸ਼ੁੱਧ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ ਸਤਿ ਸ੍ਰੀ ਅਕਾਲ ਤੇ ਮਿਲਦੇ ਹਾਂ ਕੱਲ ਨੂੰ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ

0: ਰੇਡੀਓ
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਕੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆਂ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਕੜੀ ਆਈ ਜਦੋਂ ਆਨ ਤੇ ਸ਼ਾਨ ਦੀ ਏ, ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ, ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ ਤੜਫਣ ਲੋਕੀ ਇੱਥੇ ਹੈ ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਹਾਏ ਚੰਗੇ ਨਹੀਂ ਨਤੀਜੇ ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਬੈਠ ਕੇ ਵਿੱਚ ਸੁਣ ਹਲੀਮੀ ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਕਿਤੇ ਪੜ ਲੈਂਦੀ ਇਤਿਹਾਸ ਹਾਏ ਕਿਤੇ ਪੜ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਤੇ ਪੜ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਆਖਰੀ ਬੰਦਾ ਜੀ ਜੱਖੂ ਲੱਦੜਾਂ ਵਾਲਾ ਆਖੇ ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾਤੇ ਦੀ ਹੋਣੀ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾਤੇ ਦੀ ਹੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਕਿਉਂ ਤੂੰ ਪੰਗਾ ਪਾਇਆ ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਐਸਾ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ ਪੂਰੀ ਸਪੋਰਟ ਕਰਦਾ ਹਾਂ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ ਸਾਡੀ ਗੁਰੂ ਨਾਨਕ ਮਹਾਰਾਜ ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ ਕੋਈ ਗੱਲ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
1: ਸ਼੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
0: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ, ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

मैनू जानी ना तिला भौकर बन के हूं जदे हूं जे

जट नू सल्यूटा कर दे ने, जो लोग भी मंडी जांदे ने, जो हक हला

तेरा हुण तख्त हिला देना जेने तू तख्त ते चढ़ बैठे।

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣੇ ਦੁਖਭੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ। ਅਤੇ ਉਹ ਇਸ ਵਾਰ ਕਿਸਾਨਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਅਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਧਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾ, ਡੋਬ ਦੇਣ ਉਦੋਂ ਚਾ ਨਾਹੀ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ।
1: ਅੰਤ ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਾਸਤੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰ ਪਾਲ ਮੱਲ ਜੀ ਨੂੰ। ਜੋਗਿੰਦਰ ਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ

ਬਸ ਦੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ। ਅਤੇ ਜੋਗਿੰਦਰ ਪਾਲਮਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰ ਪਾਲਮਲ ਜੀ, ਤੁਹਾਡਾ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਸਿੰਘ ਦੀ ਰਚਨਾ ਜਿਹੜੀ ਕਿ ਜੋਗਿੰਦਰਪਾਲ ਮੱਲ ਜੀ ਨੇ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਹੁਣ ਮਲਕੀਤ ਬੁੱਲਾ ਜੀ ਸਾਡੇ ਇੱਕ ਸ਼ਾਇਰ ਨੇ, ਉਹਨਾਂ ਦੀ ਧੀ ਹੈ ਸਿੰਮੀ ਸੋਤਰਾ ਜੀ, ਉਹ ਦਿੱਲੀ ਨੂੰ ਜਿਹੜੀ ਬੰਗਾਰ ਪਾਉਂਦੀ ਹੋਈ ਇੱਕ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸਿੰਮੀ ਸੋਤਰਾ ਜੀ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਿੰਮੀ ਸੋਤਰਾ ਜੀ, ਜੀ ਆਇਆਂ ਨੂੰ
1: ਲੈ ਕੇ ਅਸੀਂ ਦਿਲ ਵਿੱਚ ਆਏ ਆ, ਜਨੂਨ ਨੀ ਰੱਦ ਕਰਵਾਉਣੇ ਤੇਰੇ ਕਾਲੇ ਇੱਕ ਕਾਨੂੰਨ ਨੀ। ਲੈ ਕੇ ਅਸੀਂ ਦਿਲ

0: ਇਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀ ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀ ਮੁੜ ਨਾਨੀ ਉਹਦਾ ਪੰਜਾਬ ਦਿੱਲੀ ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀ ਮੁੜ ਨਾਨੀ ਉਹਦਾ ਪੰਜਾਬ ਦਿੱਲੀ
1: ਰੇਡੀਓ ਦੇ ਪਿਆਰੇ ਸਰੋਤੇ ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿੰਮੀ ਸੋਧਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਲਲਕਾਰ ਸੁਣੀ ਹੈ ਅਤੇ ਇਸੇ ਪ੍ਰੋਗਰਾਮ ਦੇ ਆਗਾਹ ਦੇ ਹੁਣ ਅਸੀਂ ਤੁਹਾਡੇ ਸਨਮੁੱਖ ਪੇਸ਼ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ ਅਤੇ ਹਰਪ੍ਰੀਤ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਰੇਡੀਓ ਦੇ ਪਿਆਰੇ ਸਰੋਤੇ ਹੋ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੇ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ ਮੇਰੀ ਮਰਿਆਦਾ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਆਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ, ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ, ਸਰਕਾਰਾਂ ਦੀ ਗੱਲ ਆਪ ਦੀ ਨਜ਼ਰ, ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ, ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵਾਸੀਓ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਾਣ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ, ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ, ਉਹਨਾਂ ਦਾ ਮੀਡੀਅਮ ਕੁਛ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ, ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਅਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th grade ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹ ਨਹੀਂ ਕਹਿਣਾ ਪੈਂਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ 'ਚ ਉਹਦਾ ਰੁਝਾਨ ਨਹੀਂ
1: ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਅਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ
1: ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਿਆ। ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਹੈ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣੇ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ ਜੀ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ, ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
1: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ, ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੋਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੋਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ
0: ਅਭਿਆਸ ਜ਼ਰੂਰੀ ਹੈ। ਹੁਣ ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ। ਹਾਂਜੀ
1: ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟੂਇਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ, ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
0: ਬਤੇ ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਚੋਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ
1: ਦਿਆ ਗਿਆ, ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ। ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਹੈ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕਿ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸਾ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ
1: ਲਾਂਗੇ, ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ। ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ।
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ। ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ, ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ।
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ,
1: ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ
1: ਹੈ। ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ। ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ ਦਸਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਤੁਹਾਡੇ ਕੋਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜਿਕਸ, ਕੈਮਿਸਟਰੀ ਤੇ ਮੈਥ
0: ਪੰਜਾਬੀ ਤੇ ਜਨਰਲ ਸਬਜੈਕਟ ਆ ਤੋ ਇਹ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਏਦਾਂ ਹੀ ਬੋਲੇ ਕਿ ਪੀਸੀਐਮ ਰੱਖਿਆ ਆਪਾਂ ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ੋਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਤੱਕ ਬਹੁਤ ਕੰਮ ਚੱਲ ਰਿਹਾ
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ ਈਵਨ ਆਰਕੀਟੈਕਚਰ ਫੀਲਡ ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ
0: ਤੇ
1: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ
1: ਬਹੁਤ ਕੁਛ ਨਵਾਂ ਆ ਗਿਆ ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ੋਰਪਸ਼ਨ ਹੈ
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ ਬੱਚੇ ਜਾਂਦੇ ਹੈ ਟੈਸਟ ਦੇਣ ਜਾਂਦੇ ਆ NDA ਦਾ ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਣਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ
0: ਸੀਰੀਅਸਲੀ ਨਹੀਂ
1: ਲੈਂਦੇ ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ ਮੈਥ ਦੀ ਬੁੱਕ ਚਾਹੀਦੀ ਹੈ ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ
0: ਬਹੁਤ ਕਮੀ ਹੈ
1: 35-40 ਹਜ਼ਾਰ ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ
0: ਕਿਤਾਬੀ ਕੀੜਾ
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਆਈ ਸ਼ੁੱਡ ਬੀ ਲੀਡਰ
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ
1: ਜਿੰਨਾ ਕਿਤੇ ਕਮੀ ਰਹਿ ਗਈ ਕਮੀ ਰਹਿੰਦੀ
0: ਹੈ ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ ਤਾਂ ਉਹ ਫੁੱਲ ਵਧੀਆ ਥੋੜੀ ਦਊਗਾ
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
1: ਦੇ ਪਾਰੇ ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ, ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਿਲਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹ ਹੀ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਪਿਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਕਈ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ,
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ,
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ।
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਔਰ ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨ ਡੀ ਏ ਦੇ ਵਿੱਚ ਟੌਪ ਕੀਤਾ ਹੈ, ਹਾਂਜੀ, ਪਾਸ ਆਊਟ ਹੋਏ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ
0: ਅਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਅਤੇ ਅੱਛੀ ਦੇਣ ਹੈ, ਅਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
1: ਹਾਂਜੀ,
0: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ

0: ਲੜ ਰਹੇ ਫਰੰਟੀਅਰ ਤੇ,
1: ਬਿਲਕੁਲ ਜੀ,
0: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
1: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
0: ਹਾਂਜੀ,
1: ਉਹ ਰੁਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚੋਂ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜ੍ਹੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਅਤੇ ਉਹ ਤਾਂ ਰੁਟੀਨ ਦੇ ਵਿੱਚ ਔਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ।
1: ਅਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ 'ਚ ਬਹੁਤ ਕੋਨਫੀਡੈਂਸ ਆ, ਜਿਹ 'ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ।
1: ਤੋ ਇਹ ਜਿਹੜੀ ਆ ਸਿਲਸਿਲਾ ਹੈ, ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
0: ਹਾਂਜੀ।
1: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਹੈ ਚੰਗੇ ਨੰਬਰ ਲੈ ਕੇ, ਅਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
0: ਬਹੁਤ ਬ੍ਰਾਈਟ ਫਿਊਚਰ ਜੀ
1: ਆ ਜਾਂਦਾ, ਅਤੇ ਕਿੰਨੀਆਂ ਆਪਸ਼ਨਸ ਆ। ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜ੍ਹਾ ਪੈ ਜਾਏਗਾ।
0: ਹਾਂਜੀ ਬਿਲਕੁਲ।
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਅਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
1: ਹਾਂਜੀ।
0: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
1: ਕਾਫੀ ਮੰਗ ਹੈ,
0: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
1: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਅਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
0: ਹਾਂਜੀ ਹਾਂਜੀ।
1: ਮੈਥ ਕੀ ਰੋਲ ਪਲੇ ਕਰਦਾ ਜੀ?
0: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
1: ਆਤਮਾ ਹੀ ਹੈ,
0: ਆਤਮਾ ਹੈ, ਕੰਟਰੋਲਰ,
1: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
0: ਫਿਜਿਕਸ ਦੇ ਵਿੱਚ ਅਸੀਂ ਜਦੋਂ ਫਿਜਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ 'ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜਿਕਸ ਸਮਝ ਆ ਜਾਵੇ।
1: ਠੀਕ ਹੈ ਜੀ।
0: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜਿਕਸ ਦਾ ਗੁਜ਼ਾਰਾ ਹੈ, ਅਤੇ ਫਿਜਿਕਸ ਦਾ ਤਾਂ ਹੈ ਹੀ ਨਹੀਂ, ਅਤੇ ਨਾ ਬਾਇਓ ਦਾ ਗੁਜ਼ਾਰਾ ਹੈ।
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
0: ਬਿਲਕੁਲ ਬਿਲਕੁਲ ਬਿਲਕੁਲ।
1: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
0: ਹਾਂਜੀ ਹਾਂਜੀ,
1: ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ, ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਬੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।

0: ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
0: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
1: ਹਾਂਜੀ,
0: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
1: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ
0: ਹਾਂਜੀ
1: ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ,
0: ਹਾਂਜੀ
1: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
0: ਬਿਲਕੁਲ ਜੀ,
1: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
0: ਹਾਂਜੀ
1: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
0: ਹਾਂਜੀ
1: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ,
0: ਠੀਕ ਹੈ ਜੀ।
1: ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
0: ਹਾਂਜੀ
1: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
0: ਹਾਂਜੀ
1: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ
0: ਹਾਂਜੀ
1: ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ
0: ਹਾਂਜੀ
1: ਮੀਡੀਆ
0: ਹਾਂਜੀ
1: ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ
0: ਠੀਕ ਹੈ,
1: ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
0: ਬਿਲਕੁਲ ਜੀ। ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ,
1: ਹਾਂਜੀ,
0: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
1: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
0: ਅੱਛਾ ਜੀ।
1: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ,
0: ਅੱਛਾ ਜੀ,
1: ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ
0: ਠੀਕ ਹੈ ਜੀ।
1: ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ, ਹਾਂਜੀ,
1: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
0: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
1: ਹਾਂ,
0: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
1: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ, ਤਾਂ ਉਹ ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
0: ਸਹੀ ਗੱਲ ਹੈ ਜੀ।
1: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ, ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
0: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
1: ਹਾਂਜੀ,
0: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
1: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ,
0: ਹਾਂਜੀ,
1: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ, ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
0: ਹਾਂਜੀ,
1: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟਲੀ।
0: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
1: ਜੀ ਹਾਂਜੀ,
0: ਜਾਂ
1: ਕੋਰਸ ਦੇ
0: ਕਰਵਾਏ
1: ਵਿੱਚ
0: ਜਾਂਦੇ ਨੇ ਜਿਹੜੇ ਕੋਰਸ?
1: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
0: ਅੱਛਾ ਜੀ,
1: ਜਰਨਲਿਜ਼ਮ ਚ ਕਰਵਾਉਂਦੇ ਆ।
0: ਅੱਛਾ
1: ਤਾਂ ਸਭ
0: ਜੀ,
1: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
0: ਹਾਂਜੀ
1: ਉਹ ਆਫਰ ਕਰਦਾ ਹੈ BA JMC
0: ਅੱਛਾ ਜੀ,
1: ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
0: ਅੱਛਾ
1: ਜੋ
0: ਜੀ,
1: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ, ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
0: ਹਾਂਜੀ
1: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ, ਤੇ ਇਸ
0: ਬਿਲਕੁਲ
1: ਦੇ
0: ਜੀ,
1: ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
0: ਅੱਛਾ ਜੀ,
1: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
0: ਅੱਛਾ
1: ਮਤਲਬ
0: ਜੀ,
1: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ।
0: ਹਾਂਜੀ
1: ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ, ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
0: ਹਾਂਜੀ,
1: ਤੇ
0: ਇਲੈਕਟ੍ਰੋਨਿਕ
1: ਹਾਂਜੀ
0: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
1: ਜੀ
0: ਨਾਲ,
1: ਹਾਂਜੀ
0: ਉਹ
1: ਹਾਂਜੀ
0: ਵੀ ਦੱਸੋ।
1: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
0: ਹਾਂਜੀ,
1: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ, ਬਸ
0: ਅੱਛਾ ਜੀ,
1: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
0: ਹਾਂਜੀ,
1: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
0: ਹਾਂਜੀ,
1: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ, ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
0: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
1: ਲਿਖਣ
0: ਪੇਸ਼
1: ਦਾ,
0: ਕਰਨ ਦੀ,
1: ਹਾਂਜੀ,
0: ਲਿਖਣ ਦਾ ਹੁਨਰ ਹੋਣਾ ਚਾਹੀਦਾ,
1: ਰਾਈਟਿੰਗ
0: ਉਹ ਇੱਕ
1: ਸਕਿੱਲ,
0: ਵਧੀਆ ਲਿਖਾਰੀ
1: ਹਾਂਜੀ
0: ਹੋਣਾ ਚਾਹੀਦਾ।
1: ਜੀ
0: ਤੇ
1: ਜੀ
0: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
1: ਜੀ
0: ਉਹਨੂੰ
1: ਹਾਂਜੀ
0: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ ਹੈ।
1: ਬਿਲਕੁਲ ਬਿਲਕੁਲ ਹਾਂਜੀ, ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
0: ਹਾਂਜੀ,
1: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
0: ਠੀਕ ਹੈ,
1: ਪ੍ਰੋਡਿਊਸਰਸ ਹੋ ਗਿਆ, ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
0: ਹਾਂਜੀ
1: ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
0: ਹਾਂਜੀ ਹਾਂਜੀ,
1: ਹਾਂਜੀ
0: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
1: ਜੀ
0: ਦੌਰ ਹੈਗਾ,
1: ਸੋਸ਼ਲ
0: ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ,
1: ਹਾਂਜੀ
0: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
1: ਹਾਂਜੀ ਦੇਖੋ, ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
0: ਬਿਲਕੁਲ
1: ਜਿੱਦਾਂ
0: ਜੀ,
1: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
0: ਹਾਂਜੀ
1: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
0: ਹਾਂਜੀ
1: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ।
0: ਅੱਛਾ
1: ਤਾਂ
0: ਜੀ
1: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
0: ਹਾਂਜੀ
1: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ,
0: ਅੱਛਾ
1: ਜਿੰਨੇ
0: ਜੀ
1: ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ
0: ਹਾਂਜੀ
1: ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ
0: ਹਾਂਜੀ
1: ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ
0: ਠੀਕ
1: ਉਹ
0: ਹੈ
1: ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ
0: ਅੱਛਾ
1: ਆਪਣੇ
0: ਜੀ
1: ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ। ਤਾਂ
0: ਹਾਂ
1: ਇਸ ਦੇ ਵਿੱਚ
0: ਜਦੋਂ
1: ਵੀ
0: ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ ਚੰਗੀਆਂ ਜਿਹੜੀਆਂ ਸ਼ੋਹਰਤ ਵਾਲੀਆਂ
1: ਬਿਲਕੁਲ
0: ਸ਼ਖਸੀਅਤਾਂ ਨੇ ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ
1: ਜੀ
0: ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ
1: ਬਿਲਕੁਲ
0: ਹੋਣਗੇ ਜਾਂ ਉਹਨਾਂ ਨੂੰ
1: ਬਿਲਕੁਲ
0: ਚੰਗੀ ਪੇ ਕਰਦੇ ਹੋਣਗੇ।
1: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ
0: ਹਾਂਜੀ
1: ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
0: ਬਿਲਕੁਲ ਬਿਲਕੁਲ ਹਾਂਜੀ
1: ਜੀ
0: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ ਸਰਕਾਰੀ
1: ਹਾਂਜੀ
0: ਕੰਮਕਾਰ ਦੀ ਉਹ
1: ਜੀ
0: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ
1: ਹਾਂਜੀ
0: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ ਹੈ ਤਾਂ ਇਹਦੇ ਬਾਰੇ ਵੀ ਦੱਸੋ।
1: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਏ,
0: ਹਾਂਜੀ
1: ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
0: ਹਾਂਜੀ
1: ਵਿੱਚ ਵੀ
0: ਹਾਂਜੀ
1: ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
0: ਬਿਲਕੁਲ ਜੀ
1: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਏ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ।
0: ਹਾਂਜੀ
1: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ। ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
0: ਬਿਲਕੁਲ
1: ਤਾਂ
0: ਜੀ
1: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
0: ਹਾਂਜੀ ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
1: ਹਾਂਜੀ ਹਾਂ
0: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ ਆ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
1: ਹਾਂਜੀ ਹਾਂ
0: ਸਰਕਾਰੀ
1: ਜਿਹੜੇ
0: ਤੌਰ 'ਤੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਵੀ
1: ਹਾਂ
0: ਕੰਮਕਾਰ ਹੋਵੇਗਾ।
1: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
0: ਹਾਂਜੀ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
1: ਬਿਲਕੁਲ
0: ਇਹਨਾਂ
1: ਬਿਲਕੁਲ
0: ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
1: ਬਿਲਕੁਲ
0: ਹੈ ਨਾ।
1: ਵਿਅਰਥ
0: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
1: ਜੀ
0: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
1: ਬਿਲਕੁਲ, ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
0: ਹਾਂਜੀ
1: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ
0: ਬਿਲਕੁਲ
1: ਉਹਨਾਂ ਲਈ
0: ਜੀ,
1: ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ,
0: ਹਾਂਜੀ
1: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
0: ਬਿਲਕੁਲ ਜੀ,
1: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
0: ਹਾਂਜੀ
1: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ
0: ਹਾਂਜੀ
1: ਵੇਸਟ ਹੋ ਜਾਏਗਾ।
0: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
1: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ
0: ਹਾਂਜੀ
1: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ ਹੈ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਉਹ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
0: ਹਾਂਜੀ,
1: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
0: ਹਾਂਜੀ
1: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
0: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੀ ਹੈਗੀ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
1: ਬਿਲਕੁਲ
0: ਉਹਨਾਂ ਦੀ ਵੀਡੀਓ
1: ਬਿਲਕੁਲ,
0: ਬਣਾ ਕੇ ਜਾਂ ਅਸੀਂ ਹੋਰ
1: ਹਾਂਜੀ
0: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
1: ਹਾਂਜੀ
0: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
1: ਬਿਲਕੁਲ
0: ਅਤੇ
1: ਬਿਲਕੁਲ,
0: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
1: ਹਾਂ ਬਿਲਕੁਲ,
0: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
1: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
0: ਹਾਂਜੀ
1: ਤਾਂ ਉਸ ਉਹ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ
0: ਜਾਂ
1: ਉਹਨਾਂ
0: ਉਹਨਾਂ ਦੇ
1: ਨੂੰ,
0: ਵਿਊ ਜ਼ਿਆਦਾ ਹੁੰਦੇ ਆ।
1: ਹਾਂਜੀ ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
0: ਹਾਂਜੀ
1: ਹਾਂ ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
0: ਹਾਂਜੀ
1: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ ਇੱਕ।
0: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਿਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
1: ਸਭ।
0: ਵੇਸਟ
1: ਹਾਂਜੀ
0: ਕਰਦੇ ਨੇ।
1: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ,
0: ਹਾਂਜੀ
1: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਜੋ
0: ਜੀ,
1: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ
0: ਹਾਂਜੀ
1: ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਮਤਲਬ ਦੁਨੀਆ
0: ਹਾਂਜੀ
1: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
0: ਬਿਲਕੁਲ,
1: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ ਉਹਨੂੰ ਉੱਥੇ ਹੀ ਛੱਡ ਦਿਓ।
0: ਬਿਲਕੁਲ ਜੀ,
1: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
0: ਬਿਲਕੁਲ
1: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
0: ਹਾਂਜੀ,
1: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਆ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ।
0: ਬਿਲਕੁਲ
1: ਆਪਣੇ
0: ਜੀ,
1: ਕਰੀਅਰ ਦਾ ਇੱਕ ਗੋਲ ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
0: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
1: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
0: ਹਾਂਜੀ
1: ਧੰਨਵਾਦ ਜੀ।
0: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਦੇ ਵਿੱਚ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ
1: ਜੀ,
2: ਉਹਦੇ ਵਿੱਚ ਕਾਫੀ ਕੋਰਸਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ ਦੇ
2: ਦੋ।
1: ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
2: ਨਹੀਂ
1: ਉਨੇ
2: ਉਹ
1: ਟਾਈਮ ਦੇ ਹੀ
2: ਨਹੀਂ
1: ਕਰਨਾ ਪੈਂਦਾ ਹੈ?
2: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ
2: ਹਾਂਜੀ,
1: ਹੁੰਦੀ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: अच्छा
2: ਤਾਂ
1: जी
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: अच्छा जी,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ
1: ਜਿਹੜਾ
2: ਜੀ
1: ਹੈਗਾ
2: ਸਰ। ਹਾਂਜੀ
1: ਇੱਕ
2: ਮੈਂ ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਕੋ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ। ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ ਉਹਨੂੰ ਕੋਈ ਨੌਲੇਜ ਨਹੀਂ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ ਹਾਂਜੀ ਇਹਦੇ ਵਿੱਚ ਤੁਸੀਂ ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ ਗਵਰਨਮੈਂਟ ਜੋਬ ਵਾਲਾ ਪਾਰਟ ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ
1: ਅੱਛਾ ਜੀ
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ PSUs ਨੇ ਜਿਵੇਂ ਰੇਲਵੇਜ਼ ਟੈਲੀਕਾਮ BSNL ਹੋ ਗਿਆ IOCL ਹੋ ਗਿਆ OMCG ਹੋ ਗਿਆ ਠੀਕ ਹੈ ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ ਹਨਾ ਤਾਂ
1: अच्छा
2: ਉਹਦੇ
1: जी,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ
1: अच्छा जी,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33 ਅਰਾਊਂਡ 32-33 ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ
1: अच्छा जी
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ
1: हाँ जी
2: ਹਾਂਜੀ ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ 38 ਸਾਲ ਦੀ ਏਜ ਰਹਿੰਦੀ ਹੈ ਤਾਂ
1: अच्छा जी
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੈ
1: अच्छा जी
2: ਜੀ ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ 800 ਪੋਸਟਾਂ ਨਿਕਲੀਆਂ 1000 ਪੋਸਟਾਂ ਨਿਕਲੀਆਂ ਜਿੰਨੀਆਂ ਵੀ ਨਿਕਲੀਆਂ ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ ਉਸ ਟੈਸਟ ਦੇ ਬੇਸਿਸ ਤੇ ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ
1: अच्छा जी
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ ਸਰਟੀਫਿਕੇਟ ਪ੍ਰਾਪਤ ਕਰ ਲਿਆ ਉਹਦੇ ਨਾਲ ਨਹੀਂ ਗੱਲ ਬਣਨੀ,
2: ਜੀ
1: ਜੇ
2: ਬਿਲਕੁਲ
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਆ ਜਿੱਦਾਂ ਆਪਣੇ ਇੰਡੀਅਨ ਆਰਮੀ ਹੈ ਇੰਡੀਅਨ ਆਰਮਡ ਫੋਰਸਸ ਨੇ ਆਰਮੀ ਹੋ
1: ਹਾਂਜੀ
2: ਗਿਆ ਇੰਡੀਅਨ ਨੇਵੀ ਹੋ ਗਿਆ 에ਅਰਫੋਰਸ BSF CRPF ਵੀ ਜਿਵੇਂ ਮੈਂ ਦੱਸਿਆ ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ ਤਾਂ ਸਕੋਪ ਬਹੁਤ ਜ਼ਿਆਦਾ ਏ ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ
1: ਹਾਂਜੀ
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ।
2: ਹਾਂਜੀ
1: ਇਹਦਾ ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ।
2: ਹਾਂਜੀ ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ ਅਸੀਂ
1: हाँ
2: ਕਹੀਏ
1: जी
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: हाँ जी
2: ਰਸਤਾ ਵੀ ਘੱਟ ਹੈ ਤੇ
1: फिर
2: ਉਹ
1: इधर
2: ਵੀ
1: कट क्यों आते ने नौजवान।
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: अच्छा
2: ਅਸੀਂ
1: जी
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: हाँ
2: ਤਾਂ
1: जी
2: ਉਹ ਬੱਚੇ ਤਿਆਰੀ ਨਹੀ�ं ਕਰਦੇ ਟੈਸਟ ਦੀ
1: अच्छा
2: ਤੇ
1: जी
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: हाँ
2: ਤੇ
1: जी
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: अच्छा जी
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: हाँ
2: ਹੈ,
1: जी हाँ जी
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: हाँ जी
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: हाँ
2: ਅਸੀਂ
1: जी
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: हाँ
2: ਜਿੱਦਾਂ
1: जी
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: अच्छा जी
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: हाँ
2: ਸਾਨੂੰ ਉਹਦੇ
1: जी
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: अच्छा
2: ਤਾਂ
1: जी
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: अच्छा
2: ਲਈਏ।
1: एक गल दसो भी जिहड़े लड़कियां दे लई इस खेत्र दे विच की भविख हैगा उन्हां लई किस तरह दे कोर्स ने कोई लड़कियां लई विशेष कोर्स ने जां यही कोर्स उन्हां लई हैगे ने।
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਸ ਹੋ ਜਾਂਦੇ ਨੇ
1: अच्छा जी
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: अच्छा
2: ਤੇ
1: जी
2: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: हाँ
2: ਕਿ
1: जी
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
1: हाँ
2: ਠੀਕ
1: जी
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ, ਬਟ
1: अच्छा जी
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: अच्छा जी
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: अच्छा
2: ਕਿ
1: जी
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: हाँ
2: ਸਵੈ
1: जी
2: ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: अच्छा जी
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ

0: ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਔਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
1: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ, ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
0: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ, ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪੱਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ, ਦੇਖੋ ਬਲਰਾਜ ਜੀ, ਬਹੁਤ ਚੰਚਲ ਹੁੰਦਾ ਹੈ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ, ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ, ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
1: ਜੀ ਬਿਲਕੁਲ ਲਵੀਸ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ

0: ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ। ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਤਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਤਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਤਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ਤਾਨ ਦਾ ਘਰ ਹੁੰਦਾ, ਅਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤਾਂ ਸ਼ਤਾਨੀ ਅਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ, ਅਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ, ਅਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ, ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ, ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, लेकिन इस लई उस विच सैल्फ स्टडी की आदत होना बहुत जरूरी है। मैं तुहानू अपनी उदाहरण दे के दसा बलराज जी, मैं बी एड करन तो उपरंत नौकरी करन लग गया ते उस तो बाद मैं तीन विषयां विच एम ए की बतौर प्राइवेट कैंडीडेट और तिना विच फस्ट डिविजन मेरी आई। ये क्यों पॉसिबल होया, क्यों संभव होया, क्योंकि मैनू सैल्फ स्टडी की आदत सी ते आदत है। अपने सिलेबस दियां किताबां खरीद लैणियां ते बिना कॉलेज गए बिना अध्यापक दे घर बैठे उन्हां पढ़ते रहना ते इम्तिहान दे देना। इस तरीके नाल सैल्फ स्टडी अजिहे बहुत सारे विद्यार्थियों लई लाहेवंद साबित हो सकती है जो किसे करके कॉलेजां विच नहीं जा सकते, लेकिन इस तरह वह अपनी उचेरी विद्या नू हासिल करन दिया अपना सुपना जिहड़ा वह पूरा कर सकते हैं।
0: बहुत अच्छा लवीर जी, लेकिन जिवें तुसीं कहा कि सैल्फ स्टडी नाल घर बैठे बिना अध्यापक दे ही पढ़ाई की जा सकती है, कि तुहानू नहीं लगता कि आने वाले समय विच ये ऑनलाइन स्टडी स्कूल सिस्टम का बदल बन जाएगी? हो सकता है इस नाल भविख विच स्कूलों की लोड़ भी ना रहे।
1: बलराज जी, तुसीं बहुत वधिया प्रश्न पूछा है और मैं चाहुंदा सी कि यह प्रश्न अपनी चर्चा विच जरूर आवे। इत्थे मैं पहला यह स्पष्ट कर दिया कि स्कूल हुंदा की है। स्कूल केवल प्रीख्या पास करने वाली थां नहीं है, विद्यार्थी वास्ते उसके सर्वपक्षी विकास की थां है। विद्यार्थी की ओवरऑल परसनैलिटी डिवेलपमेंट का मुढ़ स्कूल चो बजदा है। स्कूल विच वख-वख रुचियां दे, वख-वख पिछोकड़ दे, वख-वख सुभावां दे विद्यार्थी आउंदे ने। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਅਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਅਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾ ਸਿਖਾਉਂਦਾ, ਉਹਦੇ ਲਈ ਪ੍ਰੇਰਨਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਥੇ ਚਰਚਾ ਹੋਈ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ, ਉਹਨਾਂ ਨੇ ਭਜਾ ਦਿੱਤਾ। ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤ ਇੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ ਹੋਰ ਬੜੇ ਸਾਰੇ ਹੋਣਗੇ ਪਰ ਉਹਨਾਂ ਨੇ ਕੋਈ ਕੋਚਿੰਗ ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: द्वापर रेडियो।
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਉਸ ਦੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਆ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਆ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਆ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
1: ਬਿਲਕੁਲ।
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਹੈ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
1: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
1: ਹੈ ਨਾ।
2: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
1: ਠੀਕ
2: ਬਟ
1: ਹੈ।
2: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
1: ਅੱਛਾ
2: ਇਹ
1: ਜੀ
2: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ
1: ਹਾਂਜੀ
2: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
1: ਬਿਲਕੁਲ
2: ਫਿਰ ਉਹ ਉਸ ਨੂੰ ਛੱਡ ਦਿੰਦੇ ਐ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
1: ਠੀਕ
2: ਤਾਂ
1: ਹੈ
2: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
1: ਹਾਂਜੀ
2: ਉਸਦੀ
1: ਹਾਂ ਜੀ
2: ਰੈਂਕਿੰਗ ਨੂੰ ਦੇਖ
1: ਮਹੱਤਵਪੂਰਨ
2: ਕੇ
1: ਹੈ
2: ਉਸਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
1: ਠੀਕ
2: ਕੁਛ
1: ਹੈ
2: ਵੀ
1: ਜੀ
2: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
1: ਬਿਲਕੁਲ ਜੀ
2: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
1: ਬਿਲਕੁਲ ਜੀ
2: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
2: ਹਾਂਜੀ
1: ਕਰ ਸਕੇ
2: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
1: ਅੱਛਾ ਜੀ
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
1: ਬਿਲਕੁਲ
2: ਸਭ
1: ਜੀ
2: ਕੋਲ ਸਮਾਰਟਫੋਨ ਹੈਗੇ ਨੇ
1: ਹਾਂਜੀ
2: ਤਾਂ
1: ਹਾਂਜੀ
2: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
1: ਠੀਕ ਹੈ
2: ਇਨ
1: ਜੀ
2: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
1: ਹਾਂਜੀ
2: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
2: ਇਹ
1: ਜੀ
2: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
1: ਠੀਕ ਹੈ
2: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
1: ਹਾਂਜੀ
2: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
1: ਬਿਲਕੁਲ
2: ਫਿਰ
1: ਜੀ
2: ਅਸੀਂ ਹੋਰ ਕੁਛ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
1: ਹਾਂਜੀ
2: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
1: ਹਾਂਜੀ
2: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
1: ਹਾਂਜੀ
2: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
1: ਜਿਹੜੇ ਤੁਹਾਡੇ ਵਿਭਾਗ ਵੱਲੋਂ
2: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
2: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
1: ਅੱਛਾ ਜੀ
2: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
1: ਅੱਛਾ
2: ਜੋ
1: ਜੀ
2: ਵੀ ਸਾਡੇ ਕੋਲ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
1: ਹਾਂਜੀ
2: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ
1: ਠੀਕ
2: ਉਹਨਾਂ
1: ਹੈ
2: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
1: ਅੱਛਾ ਜੀ
2: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
1: ਅੱਛਾ ਜੀ
2: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
1: जी
2: उस तो बाद उस टेस्ट दी जिहड़ी प्रिपरेशन है वो किद्दां कर सकते हैं।
1: अच्छा
2: फॉर
1: जी
2: एग्जाम्पल PPSC हो गया या फिर UPSC हो गया या फिर SSC हो गया, बहुत सारे होर टेस्ट निकलते रहते हैं जिहड़े भी टाइम टू टाइम, तां
1: हाँ जी
2: उन्हां
1: हाँ
2: दी
1: जी
2: असीं प्रॉपर उन्हां नूं इनफॉर्मेशन प्रोवाइड करदे रहने हैं, तां बच्चे उत्थे भी आके इस चीज़ दा जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
2: बिल्कुल
1: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
2: बिल्कुल
1: उहनां नूं निशाना तय करन लई की करना चाहिए है?
2: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लिए कंसर्नड हुंदे ने 10वीं 12वीं दे विच।
1: हाँ जी
2: इहो जिहे बच्चे जिहड़े अपनी फ्यूचर लिए 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
1: बिल्कुल जी
2: बट काफी बच्चे पर साडे कोल जिहड़े भरमार है वो इहो जिहे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
1: हाँ
2: चलो
1: जी
2: उस तो बाद 12वीं भी कर लेने हैं। अपने
1: हाँ जी
2: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
1: बिल्कुल
2: वो खुद अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि मेरे नाल
1: लाई
2: की।
1: लग बन के एक दूजे के नाल चल
2: बिल्कुल
1: पैंदे हैं।
2: हाँ हाँ बिल्कुल। तो ये चीज समझनी चाहिए है विद्यार्थियों नूं कि वो जदों गल आ जाती है उन्होंने करियर सिलेक्शन की,
1: हाँ जी
2: उस टाइम पे बिल्कुल पर्टिकुलर हो गए वो अपने आप खुद सोचन और अपने काउंसलर नाल गल करन, या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नु खुद पता हुंदा है,
1: हाँ जी
2: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
1: हाँ
2: बच्चा
1: जी
2: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
1: बिल्कुल जी
2: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
1: बिल्कुल जी
2: उन्हां नू इंटरनली मोटिवेट करके, उन्हां नू उन्हां दे जो कैपेबिलिटीज ने उन्हां नू जाणू करवा के, उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
1: जिस तरह जिहड़ा हैगा बच्चों नूं घट जानकारी है अपना भविष्य तय करने बारे, उसे
2: बिल्कुल
1: तरह उन्हां दे जिहड़े माँ बाप ने
2: बिल्कुल
1: ओह
2: है
1: भी
2: फिर।
1: बहुत घट जानकारी रखदे आ। असल दे विच मापे अते विद्यार्थी ते एक अध्यापक मिल के ही बच्चे दे भविष्य दा
2: मिलके
1: वधिया निर्माण
2: बिल्कुल
1: कर सकदे आ।
2: हांजी
1: कोई इहनां दे मापिआं नूं गाइड करन लई भी कोई यतन कीते जांदे आ?
2: हांजी बिल्कुल। मैं ये भी ये कहंदी हां कि साडे अगर विद्यार्थी अगर साडे जेडे नौजवान पीढ़ी है
1: हाँ
2: उहनां दे
1: जी
2: अगे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
1: हाँ
2: तां
1: जी
2: उहनां ही हथ उहनां दे पेरेंट्स दा भी हुंदा है,
1: बिल्कुल जी
2: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
1: हाँ जी
2: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
1: बिल्कुल जी
2: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
1: ऑनलाइन चल रही है।
2: बट बच्चे दा फॉलो अप लेना कि बच्चा उस मोबाइल नूं यूज किवें कर रहा है,
1: हाँ जी
2: वो अक्सर ही पेरेंट्स भुल जाते हैं, या
1: सही
2: फिर
1: गल है
2: उन्हां नूं लगदा है कि नहीं बच्चा कर रहा है, अच्छा सही कर रहा है। अक्सर असीं बच्चियां नूं ये सोच के नहीं रोकते कि चलो ठीक है साडा बच्चा तो बहुत अच्छा है, बच्चा तो पढ़ लेगा, अपने आप पढ़ लेगा, नहीं, उन्हां नूं थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा है लाइफ च, तू
1: हाँ
2: दस
1: जी
2: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
1: सही गल
2: पूछा
1: है
2: जा रहा है।
1: हाँ जी
2: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
1: सही गल है जी
2: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ,
1: हाँ
2: ਇਸ ਨੂੰ
1: जी
2: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: बिल्कुल जी
2: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: बिल्कुल जी
2: ਬਿਲਕੁਲ, ਬੱਚੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਹਨਾਂ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ,
1: हाँ
2: ਉਹਨਾਂ
1: जी
2: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
1: हाँ जी
2: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: बिल्कुल जी बिल्कुल
2: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
2: ਉਹ ਬਸ
1: ਸਾਬਾਨਾ ਜੀ,
2: ਚੱਲੇ ਜਾਣਗੇ।
1: ਅੱਜ ਦੇ
2: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
2: ਹਾਂਜੀ
1: ਉਹ
2: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
2: ਬਿਲਕੁਲ ਬਿਲਕੁਲ
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਅਜਿਹਾ ਕਿਉਂ ਹੈਗਾ?
2: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: हाँ जी हाँ
2: ਸਾਰੀਆਂ
1: जी
2: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ
1: हाँ
2: ਐਜ਼
1: जी
2: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: बिल्कुल जी
2: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th+2 ਵਾਲਾ ਫੇਜ਼ ਹੈ,
1: हाँ जी
2: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: हाँ जी हाँ जी
2: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
2: ਹੈ।
1: है
2: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਕਿ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
2: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ ਜੀ
2: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ
1: हाँ जी
2: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: बिल्कुल
2: ਕੋਈ ਫਾਇਦਾ ਨਹੀਂ ਹੈ।
1: हाँ जी हाँ जी
2: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਈਂਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ।
1: ਬਿਲਕੁਲ
2: ਬਸ ਇੱਕ
1: ਜੀ
2: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
2: ਬਿਲਕੁਲ ਉਦੇਸ਼ਹੀਨਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਨਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
2: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ। ਹਾਂਜੀ ਹਾਂਜੀ
2: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
2: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
2: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
1: नंबर
2: जो।
1: लैन तक सीमित हो जाने।
2: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साडे बस नंबर वध जाण। बट उहनां नूं कुछ नवां लर्न करन दी जो एक होना चाहिए, खिच होनी चाहिए कि सानू लर्न असी की किया, वो चीज बहुत घट है बच्चों च।
1: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
2: नहीं हुंदे
1: उहनां
2: जी।
1: दा इह हुंदा वी 10वीं 12वीं कर लईए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी आ अगली लाइफ मजेदार गुजारीए।
2: बिल्कुल
1: ते उहनां
2: बिल्कुल।
1: दे ज्यादातर मापे भी इस तरह सोचदे आ कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाण।
2: हाँ
1: इस
2: जी
1: नू तुसी किस नजरिए तो देखते हो?
2: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
1: हाँ
2: सोच
1: जी
2: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
1: हाँ जी
2: पर जो अप्रोच अपना रहे ने ना वो बिल्कुल गलत है। ਉਹਦੇ ਵਿੱਚ ਕੀ ਹੈ ਦੇਖੋ, ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
1: ਅੱਛਾ ਜੀ
2: ਪਲੱਸ ਟੂ ਪਾਸ ਨੇ।
1: ਅੱਛਾ
2: ਤਾਂ
1: ਜੀ
2: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂ ਜੀ
2: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂ ਜੀ
2: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
2: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ
2: ਬਿਲਕੁਲ
1: ਹੈ।
2: ਨਹੀਂ ਹੈ।
1: ਹਾਂ ਜੀ
2: ਹਾਂ, ਕੁਝ ਕੋਰਸਿਸ ਐਸੇ ਹੈਗੇ ਨੇ
1: ਹਾਂ
2: ਜਿਹੜੇ ਉਹ
1: ਜੀ
2: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂ ਜੀ ਹਾਂ ਜੀ
2: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
1: ਹਾਂ
2: ਠੀਕ ਹੈ,
1: ਜੀ
2: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
1: ਹਾਂ
2: ਮੰਨ
1: ਜੀ
2: ਲਓ
1: ਹਾਂ
2: ਕੋਈ
1: ਜੀ
2: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
2: ਬਸ
1: ਲੈਣੀ ਹੈ।
2: ਨੌਕਰੀ ਲੈਣੀ ਹੈ,
1: ਹਾਂ
2: ਤਾਂ
1: ਜੀ
2: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂ ਜੀ
2: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂ ਜੀ
2: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
2: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
1: ਹਾਂ
2: ਠੀਕ ਹੈ,
1: ਜੀ
2: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
2: ਵੀ
1: ਹੈ ਜੀ
2: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
1: ਹਾਂ
2: ਸਾਰੇ
1: ਜੀ
2: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: ਅੱਛਾ ਜੀ
2: ਤਾਂ ਰੀਜ਼ਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
2: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂ ਜੀ ਹਾਂ ਜੀ
2: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
2: ਸਿਲੈਕਸ਼ਨ
1: ਬਿਲਕੁਲ
2: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ
2: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
2: ਬਟ
1: ਮੈਨੂੰ ਹਾਂ ਜੀ
2: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂ ਜੀ
2: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
2: ਹਾਂਜੀ
1: ਹੈਗਾ ਤਾਂ ਕਰਨਗੇ ਕੀ?
2: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
2: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
2: ਤਾਂ ਇਸ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
2: ਸਕਦੀਆਂ ਜਦ ਤੱਕ
1: ਸਕਦੀਆਂ।
2: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
1: ਬਿਲਕੁਲ ਜੀ
2: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
2: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
2: ਥੈਂਕ ਯੂ ਸਰ, ਥੈਂਕ ਯੂ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਮਾਫ਼ੀ ਚਾਹੁੰਦੇ ਹਾਂ ਥੋੜ੍ਹਾ ਜਿਹਾ ਲੇਟ ਹੋਏ ਹਾਂ ਜੀ, ਤੇ ਗੱਡੀ ਲਈ ਦੇ ਉੱਤੇ ਪਾਉਂਦੇ ਹਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਤੇ ਨਾਲ ਦੀ ਨਾਲ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਪ੍ਰੋਗਰਾਮ। ਤੇ ਅੱਜ ਸਭ ਤੋਂ ਪਹਿਲਾਂ ਦੇਸ਼ ਭੇਤ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਹੀ ਆਪਾਂ ਗੱਲਾਂ ਬਾਤਾਂ ਕਰਾਂਗੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਹੋਰ ਸਾਰਾ ਸਿਲਸਿਲਾ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਹੋਣਗੀਆਂ। ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਅੱਜ ਦੇ ਵਿਚਾਰ ਦੇ ਨਾਲ ਤੇ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:12 ਦਾ ਸਮਾਂ ਹੋ ਚੁੱਕਿਆ ਤੇ ਭਾਰਤ ਦੇ ਵਿੱਚ ਤਕਰੀਬਨ 9:42 ਹੋ ਚੁੱਕੇ ਨੇ। ਤੇ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗਰੁੱਪਾਂ ਦੇ ਵਿੱਚ ਦੋਸਤੋ ਇੱਕ ਦੋ ਜਿਹੜੇ ਹੈਗੇ ਨੇ ਆਪਣੇ ਕੋਲ, ਉਹਨਾਂ ਦੇ ਵਿੱਚ ਮੈਂ ਪ੍ਰੋਗਰਾਮ ਦੀ ਨਾਲ ਨਾਲ ਸਾਂਝ ਪਾ ਦਵਾਂ, ਫਿਰ ਆਪਾਂ ਗੱਡੀ ਪਾਉਂਦੇ ਹਾਂ ਲੀਹ ਦੇ ਉੱਤੇ ਤੇ ਚੱਲ ਸੋ ਚੱਲ, ਫਿਰ ਆਪਾਂ ਬਰੇਕ ਨਹੀਂ ਲਾਉਣੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ ਨੇ, ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਵਟਸਐਪ, ਯੂਟਿਊਬ ਐਪ ਦੇ ਉੱਤੇ ਦੋਸਤੋ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਤੇ ਲਿੰਕ ਨੂੰ ਕਲਿੱਕ ਕਰਕੇ ਜੁੜ ਸਕਦੇ ਹੋ ਤੇ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਫੇਸਬੁੱਕ ਓਫਿਸ਼ੀਅਲ ਪੇਜ ਹੈ ਜੀ ਤੇ ਉਹਦੇ ਉੱਤੇ ਵੀ ਪ੍ਰੋਗਰਾਮਾਂ ਨੂੰ ਤੁਸੀਂ ਨਾਲ ਨਾਲ ਜੁੜ ਸਕਦੇ ਹੋ। 29 ਸਤੰਬਰ 2026 ਦਾ ਦਿਹਾੜਾ ਦੋਸਤੋ ਅੱਜ ਤੇ ਆਪਣਾ ਮੰਗਲਵਾਰ ਵਾਲਾ ਦਿਨ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਅੱਜ ਦਾ ਜਿਹੜਾ ਦੋਸਤੋ ਹੈਗਾ ਆਪਣਾ ਅੱਜ ਦਾ ਵਿਚਾਰ, ਉਹਦੇ ਵਿੱਚ ਕਹਿੰਦੇ ਨੇ ਖਾਣ ਦੀ ਜਿਹੜੀ ਸਾਡੀ ਲੁੱਤਰੋ ਚਾਹੇ ਚੱਲਦੀ ਹੈ ਤੇ ਚਾਹੇ ਜੀਵ ਦਾ ਸਵਾਦ ਹੈ, ਸਵਾਦਲਾ ਭੋਜਨ ਵਧੇਰੇ ਖਾਧਾ ਜਾਂਦਾ ਹੈ ਕਿਉਂਕਿ ਜੀਵ ਨੇ ਹਜ਼ਮ ਨਹੀਂ ਕਰਨਾ ਹੁੰਦਾ, ਕੇਵਲ ਸਵਾਦ ਲੈਣਾ ਹੀ ਹੁੰਦਾ ਹੈ ਤੇ ਜਿਸ ਦਾ ਨਤੀਜਾ ਪੇਟ ਨੂੰ ਵੀ ਜਿਹੜਾ ਭੁਗਤਣਾ ਪੈਂਦਾ ਹੈ। ਵੈਸੇ ਜ਼ੁਬਾਨ ਦੇ ਵਿੱਚੋਂ ਨਿਕਲਿਆ ਕੋਈ ਵੀ ਸ਼ਬਦ ਹੈ ਕਈ ਵਾਰੀ ਹੱਡੀਆਂ ਵੀ ਤੁੜਵਾ ਦਿੰਦਾ ਹੈ ਕਿਉਂਕਿ ਕਹਿੰਦੇ ਜੀਵ ਦੇ ਵਿੱਚ ਕਿਉਂਕਿ ਹੱਡੀ ਨਹੀਂ ਹੁੰਦੀ ਤੇ ਉਹ ਬਚੀ ਰਹਿੰਦੀ ਹੈ ਪਰ ਕੁੱਟ ਜਿਹੜੀ ਹੈ ਜ਼ਰੂਰ ਪਵਾ ਦਿੰਦੀ ਹੈ। 29 ਸਤੰਬਰ 1913 ਦੇ ਵਿੱਚ ਚੱਲੀਏ ਤੇ ਜਦੋਂ ਅੱਜ ਦੁਨੀਆਂ ਦੇ ਉੱਤੇ ਆਪਾਂ ਇੱਕ ਪਾਸੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ, ਦੂਸਰੇ ਪਾਸੇ ਤੇਲ ਦੇ ਖਾਤਰ ਜਿਹੜਾ ਇੱਕ ਦੂਸਰੇ ਦੇ ਨਾਲ ਲੜਾਈ ਝਗੜੇ ਜੰਗਾਂ ਹੋ ਰਹੀਆਂ ਨੇ ਤੇ ਉਹ ਵੀ ਸਮਾਂ ਸੀ ਜਦੋਂ ਡੀਜ਼ਲ ਇੰਜਨ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਡੀਜ਼ਲ ਇੰਜਨ ਦੇ ਖੋਜੀ ਰੁਡੋਲਫ ਡੀਜ਼ਲ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ ਅੱਜ ਦੇ ਦਿਹਾੜੇ ਦੇ ਉੱਤੇ 29 ਸਤੰਬਰ 1913 ਦੇ ਵਿੱਚ। 1914 ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਬਜਬਜ ਘਾਟ ਦੇ ਉੱਤੇ ਪਹੁੰਚ ਗਿਆ ਤੇ 1925 ਦੇ ਵਿੱਚ ਫਰਾਂਸ ਦਾ ਰਾਸ਼ਟਰਪਤੀ ਦੇ ਨੋਬਲ ਸ਼ਾਂਤੀ ਇਨਾਮ ਜੇਤੂ ਲਿਓਨ ਬਰਗਿਆਸ ਦਾ ਜਿਹੜਾ ਦੇਹਾਂਤ ਹੁੰਦਾ ਹੈ। 1932 ਦੇ ਵਿੱਚ ਬੰਗਾਲੀ ਕ੍ਰਾਂਤੀਕਾਰੀ ਹੋਏ ਨੇ ਆਸ਼ੂਤੋਸ ਕੋਇਲਾ ਦਾ ਜਿਹੜਾ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ 1942 ਦੇ ਵਿੱਚ ਕ੍ਰਾਂਤੀਕਾਰੀ ਵਿਰਾਗਨਾ ਮਤੇਗਨੀ ਹਾਜ਼ਰੀ ਪੁਲਿਸ ਫਾਇਰਿੰਗ ਦੇ ਵਿੱਚ ਸ਼ਹੀਦ ਹੁੰਦੇ ਨੇ। 1944 ਦੇ ਵਿੱਚ ਰੂਸ ਫੌਜਾਂ ਵੱਲੋਂ ਯੁਗੋਸਲਾਵੀਆ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ 1985 ਚ ਪੰਜਾਬ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਜਿਹੜੇ ਨੇ ਬਣ ਜਾਂਦੇ ਨੇ ਤੇ 2010 ਦੇ ਵਿੱਚ ਆਧਾਰ ਜਾਂ ਵਿਲੱਖਣ ਸ਼ਨਾਖਤੀ ਨੰਬਰ ਭਾਰਤ ਦੇ ਵਿੱਚ ਸ਼ੁਰੂ ਹੁੰਦਾ ਹੈ ਤੇ ਅੱਜ ਦਿਲ ਦਾ ਦਿਵਸ ਵੀ ਹੈ ਦੋਸਤੋ, ਵਿਸ਼ਵ ਦਿਲ ਦਿਵਸ ਜਿਹੜਾ ਵਰਲਡ ਵਾਈਡ ਮਨਾਇਆ ਜਾ ਰਿਹਾ ਉਹਦਾ ਜ਼ਿਕਰ ਕਰਕੇ ਸੰਖੇਪ ਦੇ ਵਿੱਚ ਫਿਰ ਅੱਗੇ ਵੱਧਦੇ ਹਾਂ। 1999 ਦੇ ਵਿੱਚ ਵਿਸ਼ਵ ਦਿਲ ਦਿਵਸ ਜਿਹੜਾ ਸੀ ਸ਼ੁਰੂ ਕੀਤਾ ਜਾਂਦਾ ਹੈ ਗੈਰ ਸਰਕਾਰੀ ਸੰਸਥਾਵਾਂ। ਵਿਸ਼ਵ ਦਿਲ ਫੈਡਰੇਸ਼ਨ ਨੇ ਸਵਿਟਜ਼ਰਲੈਂਡ ਦੀ ਰਾਜਧਾਨੀ ਜਨੇਵਾ ਦੇ ਵਿੱਚ ਮੀਟਿੰਗ ਕਰਕੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਜਾਗਰੂਕਤਾ ਪੈਦਾ ਕਰਨ ਦੇ ਲਈ ਹਰ ਸਾਲ ਇਹ ਦਿਨ ਜਿਹੜਾ ਸੀ 29 ਸਤੰਬਰ ਨੂੰ ਮਨਾਉਣ ਦਾ ਜਿਹੜਾ ਫੈਸਲਾ ਕੀਤਾ। ਦਿਲ ਜਿਹੜਾ ਸਰੀਰ ਦਾ ਉਹ ਸੰਡੋਲ ਅੰਗ ਹੈ ਜੋ ਸਾਡੇ ਸਰੀਰ ਦਾ ਮੁੱਖ ਪ੍ਰਬੰਧਕ ਹੈ। ਇਸ ਦੇ ਸਿਸਟਮ ਨੈਟਵਰਕ ਦੇ ਵਿੱਚ ਧਮਣੀ ਕੋਸ਼ਿਕਾਵਾਂ ਤੇ ਨਾੜਾਂ ਜੋ ਖੂਨ ਲਿਆਉਣ ਤੇ ਲਿਜਾਣ ਦਾ ਜਿਹੜਾ ਪ੍ਰਬੰਧ ਕਰਦੀਆਂ ਨੇ। ਤਾਜ਼ਾ ਸਰਵੇ ਜੋ ਦੇਸ਼ ਦੇ 24 ਰਾਜਾਂ ਦੇ 18 ਲੱਖ ਲੋਕਾਂ ਦੇ ਉੱਤੇ ਕੀਤਾ ਗਿਆ ਉਹਦੇ ਅਨੁਸਾਰ ਜਿਹੜਾ ਹਰ ਤੀਜਾ ਭਾਰਤੀ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੈ। 60% ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਹੈ ਕਿ ਕਸਰ ਕੀ ਹੈ। ਇਲਾਜ ਦੇ ਬਾਵਜੂਦ 42% ਬਿਨਾਂ ਕੰਟਰੋਲ ਇਸ ਦੇ ਸ਼ਿਕਾਰ ਨੇ। ਪੰਜਾਬ ਦੇ ਵਿਚ ਕੁਝ ਸਾਲ ਪਹਿਲਾਂ ਦੇ ਸਰਵੇ ਮੁਤਾਬਕ ਪੰਜਾਬ ਦੇ ਵਿਚ 30 ਲੱਖ ਤੋਂ ਵੱਧ ਹਾਈ ਬੀ ਪੀ ਜਿਹੜੇ ਨੇ ਜਾਣੀ ਕਿ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਸਨ। ਕੁੱਲ ਮਰੀਜ਼ਾਂ ਦੇ ਵਿਚੋਂ 10% ਹਸਪਤਾਲਾਂ ਦੇ ਵਿਚ ਪਹੁੰਚਣ ਤੋਂ ਪਹਿਲਾਂ ਹੀ ਮਰ ਜਾਂਦੇ ਨੇ ਤੇ ਜਿਹੜੇ ਪਹੁੰਚਦੇ ਨੇ ਉਨ੍ਹਾਂ ਦੇ ਵਿਚੋਂ ਵੀ 10% ਮਰ ਜਾਂਦੇ ਹੈ। ਪਹਿਲੇ ਦੌਰੇ ਜਿਹੜੇ ਨੇ 40 ਸਾਲ ਤੋਂ ਉੱਪਰ ਉਮਰ ਵਾਲਿਆਂ ਨੂੰ ਜਿਹੜੇ ਨੇ ਆਉਂਦੇ ਨੇ ਤੇ 2016 ਦੇ ਵਿਚ ਦਿੱਲੀ ਦੇ ਵਿਚ 16,665 ਲੋਕਾਂ ਦੀ ਮੌਤ ਦਿਲ ਦੀਆਂ ਬਿਮਾਰੀਆਂ ਨਾਲ ਹੋਈਆਂ, ਜਿਸਦੇ ਵਿਚ 1591 ਮੌਤਾਂ ਉਥੋਂ ਦੇ ਹਸਪਤਾਲ ਦੇ ਵਿਚ ਹੁੰਦੀਆਂ। ਇਸ ਦੇ ਮੁੱਖ ਕਾਰਨ ਤੰਬਾਕੂ ਜਾਂ ਜ਼ਹਿਰ, ਜਿਹੜੇ ਸਿਗਰਟ ਪੀਂਦੇ ਨੇ, ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਿਮਾਰੀ, ਜ਼ਿਆਦਾ ਬੈਠਣ ਦੇ ਨਾਲ ਮੋਟਾਪਾ, ਲੋੜ ਤੋਂ ਵੱਧ ਖੁਰਾਕ, ਖਾਣ ਪੀਣ ਦੀਆਂ ਸ਼ੈਲੀ ਦੇ ਵਿਚ ਆ ਰਹੀ ਤਬਦੀਲੀ ਤੇ ਖਾਣ ਪੀਣ ਵਾਲੀਆਂ ਸਬਜ਼ੀਆਂ, ਫਲ, ਦੁੱਧ ਤੇ ਚੀਜ਼ਾਂ ਦੇ ਵਿਚ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ, ਇਸ ਤੋਂ ਇਲਾਵਾ ਮਾਨਸਿਕ ਤਣਾਅ ਵੀ ਮੁੱਖ ਜਿਹੜਾ ਇਹਦਾ ਕਾਰਨ ਹੈ। ਬਚਾਓ ਤੰਬਾਕੂ ਸਿਗਰਟ ਤੋਂ ਪਰਹੇਜ਼, 20-25 ਮਿੰਟ ਕਸਰਤ ਜਾਂ ਸੈਰ, ਖੁਰਾਕ ਲੋੜ ਤੋਂ ਵੱਧ ਨਾ ਲਈ ਜਾਵੇ, ਸਾਹ ਲੈਣ ਦੇ ਵਿਚ ਤਕਲੀਫ, ਦਿਲ ਕੱਚਾ ਹੋਣਾ, ਪਸੀਨਾ ਆਉਣਾ, ਬਾਂਹ ਜਾਂ ਮੋਢੇ ਦੇ ਵਿਚ ਦਰਦ ਤੇ ਛਾਤੀ ਚ ਦਰਦ ਹੋਣ ਤੇ ਤੁਰੰਤ ਹਸਪਤਾਲ ਦੀ ਘੰਟੀ ਖੜਕਾਓ ਤੇ ਭਾਈ ਆਪਣੀ ਜਾਨ ਬਚਾਓ। ਖੰਘ ਕੇ ਜਿਹੜਾ ਸਾਹ ਨੂੰ ਲਿਆ ਜਾਵੇ, ਇਸ ਕਰਕੇ ਜਿਹੜੇ ਇਹ ਕਾਰਨ ਜਿਹੜੇ ਦੱਸੇ ਜਾਂਦੇ ਆ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਤੇ ਖਬਰਾਂ ਦੇ ਵੱਲ ਨੂੰ ਚੱਲਦੇ ਆ। 1914 ਦੀ ਗੱਲ ਕਰ ਲਈਏ, ਬੱਜ ਬੱਜ ਘਾਟ ਦੀ ਥੋੜਾ ਜਿਹਾ ਸਾਕਾ ਜਿਹੜਾ ਵਾਪਰਿਆ। 1914 ਦੇ ਵਿਚ ਬਾਬਾ ਗੁਰਦਿੱਤ ਸਿੰਘ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਜੋ ਕਿ ਵਪਾਰ ਕਰਨ ਸਿੰਘਾਪੁਰ ਗਏ ਤੇ ਉਨ੍ਹਾਂ ਨੇ ਇਕ ਜਪਾਨੀ ਕਾਮਾਗਾਟਾ ਮਾਰੂ ਜਹਾਜ਼ ਕਿਰਾਏ ਦੇ ਉੱਤੇ ਲਿਆ। ਉਸ ਦੇ ਵਿਚ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਯਾਤਰੀ ਸਨ। ਇਸ ਤੋਂ ਇਲਾਵਾ ਕੋਲਾ ਵੇਚਣ ਦੇ ਲਈ ਲੱਦਿਆ ਹੋਇਆ ਸੀ ਤੇ ਉਨ੍ਹਾਂ ਨੂੰ ਲੈ ਕੇ ਕੈਨੇਡਾ ਦੇ ਵੱਲ ਨੂੰ ਰਵਾਨਾ ਹੁੰਦਾ ਹੈ, ਪਰ ਉਥੋਂ ਦੀ ਸਰਕਾਰ ਨੇ ਜਹਾਜ਼ ਦੇ ਯਾਤਰੀਆਂ ਨੂੰ ਵੈਂਕੂਵਰ ਬੰਦਰਗਾਹ ਦੇ ਉੱਤੇ ਉਤਰਨ ਦੀ ਜਿਹੜੀ ਇਜਾਜ਼ਤ ਨਾ ਦਿੱਤੀ। ਸਿਰਫ 4 ਬਿਮਾਰ ਯਾਤਰੀ ਹੀ ਉਤਾਰੇ ਗਏ। 2 ਮਹੀਨੇ ਠਹਿਰਨ ਉਪਰੰਤ 23 ਜੁਲਾਈ 1914 ਨੂੰ ਜਹਾਜ਼ ਵਾਪਸ ਭਾਰਤ ਜਿਹੜਾ ਚੱਲ ਪਿਆ। 27 ਸਤੰਬਰ ਨੂੰ ਕਲਕੱਤਾ ਲਾਗੇ ਪਹੁੰਚਦਾ ਹੈ, ਬੰਦਰਗਾਹ ਦੇ ਉੱਤੇ ਪੁੱਜਿਆ ਤੇ ਇੱਕ ਵਰਤਾਨਵੀ ਜੰਗੀ ਜਹਾਜ਼ ਨੇ ਬੰਦਰਗਾਹ ਤੋਂ ਜਿਹੜਾ ਸੀ ਪਿੱਛੇ ਕਾਮਾਗਾਟਾ ਮਾਰੂ ਜਹਾਜ਼ ਨੂੰ ਰੋਕ ਲਿਆ। 29 ਸਤੰਬਰ ਨੂੰ ਬਜਬਜ ਘਾਟ ਦੇ ਉੱਤੇ ਬਾਬਾ ਗੁਰਦਿੱਤ ਸਿੰਘ ਤੇ ਉਨ੍ਹਾਂ ਦੇ ਨਾਲ 20 ਹੋਰ ਯਾਤਰੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਦਾ ਵਿਰੋਧ ਹੋਇਆ। ਇਸ ਸਮੇਂ ਉਥੇ ਹੋਈ ਪੁਲਿਸ ਤੇ ਯਾਤਰੀਆਂ ਵਿਚਕਾਰ ਝੜਪ ਦੇ ਵਿਚ 21 ਯਾਤਰੀ ਸ਼ਹੀਦ ਹੋ ਗਏ। ਬਾਬਾ ਗੁਰਦਿੱਤ ਸਿੰਘ ਉਨ੍ਹਾਂ ਤੇ ਕੁਝ ਸਾਥੀ ਬਚ ਨਿਕਲਦੇ ਨੇ ਤੇ ਇਸ ਘਟਨਾ ਦਾ ਦੇਸ਼ ਦੇ ਉੱਤੇ ਵਿਦੇਸ਼ਾਂ ਦੇ ਵਿਚ ਗਦਰੀਆਂ ਉਪਰ ਬਹੁਤ ਹੀ ਜਿਹੜਾ ਅਸਰ ਹੋਇਆ। ਬਰਕਤੁੱਲਾ, ਤਾਰਕ ਨਾਥ ਦਾਸ ਤੇ ਬਾਬਾ ਸੋਹਣ ਸਿੰਘ ਭਕਣਾ ਗਦਰੀਆਂ ਨੇ ਕੈਲੀਫੋਰਨੀਆ ਤੇ ਹੋਰ ਥਾਵਾਂ ਉਪਰ ਜਲੂਸ ਕੱਢ ਕੇ ਰੋਸ ਪ੍ਰਗਟ ਕੀਤਾ। 1952 ਦੇ ਵਿਚ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੁਣਾਂ ਨੇ ਬਜਬਜ ਘਾਟ ਸਥਾਨ ਦੇ ਉੱਤੇ ਸ਼ਹੀਦੀ ਯਾਦਗਾਰ ਦਾ ਉਦਘਾਟਨ ਕੀਤਾ ਤੇ 2006 ਦੇ ਵਿਚ ਕੈਨੇਡਾ ਦੇ PM ਸਟੀਫਨ ਹਾਰਪਰ ਤੇ 2016 ਦੇ ਵਿਚ PM ਟਰੂਡੋ ਨੇ ਇਸ ਘਟਨਾ ਦੇ ਲਈ ਮਾਫ਼ੀ ਵੀ ਮੰਗੀ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿਚੋਂ ਗੱਲਾਂ ਬਾਤਾਂ ਤੇ ਅੱਗੇ ਚੱਲਦੇ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਨਾਲ ਸ਼ੁਰੂ ਕਰਦੇ ਆਂ। ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ ਤੇ ਉਹਦੀ ਬਾਤ ਪਾਉਂਦੇ ਆ, ਸਿਆਸਤ ਦੇ ਨਾਲ ਜੁੜੇ ਹੋਏ ਮੁੱਦੇ ਨੇ ਤੇ ਜੋ ਸਿਰਫ ਖਬਰਾਂ ਹੀ ਨਹੀਂ ਸਗੋਂ ਸਾਡੇ ਸਮਾਜ ਸਿਸਟਮ ਤੇ ਆਉਣ ਵਾਲੇ ਕੱਲ ਦੇ ਨਾਲ ਜੁੜੇ ਵੱਡੇ ਸਵਾਲ ਨੇ। ਪੰਜਾਬ ਦੇ ਵਿਚ ਝੋਨੇ ਦੀ ਖਰੀਦ ਦੇ ਲਈ 42.786 ਕਰੋੜ ਦੀ ਜਿਹੜੀ ਮਨਜ਼ੂਰੀ, CCL ਕਿਸਾਨਾਂ ਦੇ ਭੁਗਤਾਨ ਦੀ ਤਿਆਰੀ ਤੇ LPU ਹਿੰਸਾ ਦੀ CBI ਜਾਂਚ ਦੀ ਮੰਗ, SGPC ਤੇ ਬਹਿਰੀਨ ਮਾਮਲੇ ਨੂੰ ਲੈ ਕੇ ਉੱਠ ਰਹੇ ਨਵੇਂ ਸਵਾਲ, ਅਕਾਲੀ ਦਲ ਦੀ ਅੰਦਰੂਨੀ ਕਾਰਵਾਈ, ਪੰਜਾਬ ਦੀ ਸਿਆਸੀ ਫੰਡਿੰਗ ਤੇ ਸੁਨੀਲ ਜਾਖੜ ਦਾ ਵਿਰੋਧ ਤੇ ਚੋਣ ਕਮਿਸ਼ਨ ਦੇ ਨਾਲ ਜੁੜੀ ਸੁਪਰੀਮ ਕੋਰਟ ਦੀ ਕਾਰਵਾਈ, ਹਰ ਮੁੱਦੇ ਨੂੰ ਪਛਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਹੀ ਗੋਲਡੀ ਬਰਾੜ ਦੇ ਬਾਰੇ FBI ਦੀ ਕਾਰਵਾਈ ਤੇ 657 ਕਰੋੜ ਦੇ ਕਥਿਤ ਬੈਂਕ ਘੁਟਾਲੇ ਦੀ CBI ਦੀ ਜਾਂਚ ਤੇ ਅਮਰੀਕਾ ਦੀਆਂ ਦਵਾਈਆਂ ਤੇ ਟੈਰਿਫ ਨੀਤੀ ਦੇ ਵਿਚ ਜਿਹੜਾ ਨਵਾਂ ਅਪਡੇਟ ਆਈ ਹੈ, ਬਦਲਾਅ ਹੋਇਆ, ਪਾਕਿਸਤਾਨੀ ਹਵਾਈ ਖੇਤਰ ਕਾਰਨ ਭਾਰਤੀ ਜਿਹੜੀਆਂ ਉਡਾਨਾਂ ਪਰੇਸ਼ਾਨ ਨੇ ਤੇ ਹੈਰਾਨ ਨੇ ਤੇ ਉਹ ਨਵਾਂ ਰੂਟ ਲੱਭ ਰਹੀਆਂ ਨੇ ਚੀਨ ਤੋਂ। ਹੁਣ PM ਮੋਦੀ ਦੀ ਡਿਗਰੀ ਦੇ ਨਾਲ ਜੁੜਿਆ ਹੋਇਆ ਅਦਾਲਤੀ ਮਾਮਲਾ, ਕੇਜਰੀਵਾਲ ਸਾਹਿਬ ਉਹਦੇ ਵਿਚ ਘੇਰੇ ਦੇ ਵਿਚ ਆ ਰਹੇ ਨੇ, ਜੁਰਮਾਨਾ ਭੁਗਤਣਾ ਹੀ ਪਏਗਾ। ਪੰਜਾਬ ਦੇ ਵਿਚ ਧਾਰਮਿਕ ਬਿਆਨਾਂ ਨੂੰ ਲੈ ਕੇ ਵਿਵਾਦ ਉੱਠ ਰਹੇ ਨੇ, ਇਹ ਸਭ ਜਿਹੜਾ ਅੱਜ ਦੇ ਵਿਸ਼ੇ ਦੇ ਵਿਚ ਹੋਣਗੇ ਤੇ ਲੋ ਫਿਰ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਤੇ ਚੱਲਦੇ ਆ ਝੋਨੇ ਦੀ ਖਰੀਦ ਦੇ ਲਈ। ਝੋਨੇ ਦੀ ਖਰੀਦ ਦੀ ਗੱਲ ਕਰੀਏ ਤਾਂ ਜਿਹਦੇ ਵਿਚ 42,786 ਕਰੋੜ ਦੀ ਨਗਦ ਕਰਜ਼ਾ ਹੱਦ ਜਿਹੜੀ ਆ ਮਨਜ਼ੂਰ ਕਰ ਲਈ ਗਈ ਹੈ। ਕਟਾਰੂ ਚੱਕ ਦੇ ਵੱਲੋਂ ਕਿਸਾਨਾਂ ਨੂੰ ਫਸਲ ਦਾ ਤੁਰੰਤ ਅਤੇ ਨਿਰਵਿਘਨ ਭੁਗਤਾਨ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਗਿਆ। ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਸਰਕਾਰੀ ਖਰੀਦ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਤੋਂ ਪਹਿਲਾਂ ਅਕਤੂਬਰ ਮਹੀਨੇ ਲਈ 42,786.68 ਕਰੋੜ ਰੁਪਏ ਦੀ ਜਿਹੜੀ ਨਗਦ ਕਰਜ਼ਾ ਹੱਦ ਹੈ CCL ਨੂੰ ਮਨਜ਼ੂਰੀ ਦਿੱਤੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂ ਚੱਕ ਕੀਤਾ ਹੈ। ਉਨ੍ਹਾਂ ਦਸਿਆ ਕਿ CCL ਦੀ ਮਨਜ਼ੂਰੀ ਮਿਲਣ ਦੇ ਨਾਲ ਸੂਬਾ ਸਰਕਾਰ ਵੱਲੋਂ ਖਰੀਦੇ ਜਾਣ ਵਾਲੇ ਝੋਨੇ ਦੇ ਲਈ ਕਿਸਾਨਾਂ ਨੂੰ ਤੁਰੰਤ ਅਤੇ ਨਿਰਵਿਘਨ ਭੁਗਤਾਨ ਯਕੀਨੀ ਬਣਾਇਆ ਜਾ ਸਕੇਗਾ। ਇਸ ਤੋਂ ਇਲਾਵਾ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਭਰਾਈ ਦੇ ਲਈ 5 ਲੱਖ ਬਾਰਦਾਨਾ ਵੀ ਪਹੁੰਚ ਚੁੱਕੇ ਹੈ ਤੇ ਪੰਜਾਬ ਸਰਕਾਰ ਨੇ ਝੋਨੇ ਦੇ ਖਰੀਦ ਸੀਜ਼ਨ 2026 ਤੇ 27 ਦੇ ਦੌਰਾਨ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿੱਥਿਆ। ਇਸ ਸੀਜ਼ਨ ਦੇ ਦੌਰਾਨ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ 2461 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਖਰੀਦੀ ਜਾਏਗੀ। ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਦੇ ਲਈ ਸੂਬੇ ਭਰ ਦੇ ਵਿੱਚ 1887 ਮੰਡੀਆਂ ਨੋਟੀਫਾਈ ਕੀਤੀਆਂ ਜਾ ਚੁੱਕੀਆਂ ਨੇ। ਜ਼ਰੂਰਤ ਅਨੁਸਾਰ ਹੋਰ ਮੰਡੀਆਂ ਵੀ ਕਾਰਜਸ਼ੀਲ ਕੀਤੀਆਂ ਜਾਣਗੀਆਂ ਤੇ ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਫਸਲ ਦਾ ਇੱਕ ਇੱਕ ਦਾਣਾ ਜਿਵੇਂ ਹਰ ਸਾਲ ਖਰੀਦੀ ਹੈ ਉਸੇ ਤਰ੍ਹਾਂ ਹੀ ਕਹਿੰਦੇ ਖਰੀਦੇਗੀ ਤੇ ਬਾਹਰੀ ਸੂਬਿਆਂ ਤੋਂ ਪੰਜਾਬ ਦੀਆਂ ਮੰਡੀਆਂ ਚ ਇੱਕ ਵੀ ਦਾਣਾ ਕਹਿੰਦੇ ਨਹੀਂ ਆਉਣ ਦੇਗੀ। ਕੈਬਨਿਟ ਮੰਤਰੀ ਨੇ ਭਰੋਸਾ ਦਵਾਇਆ ਕਿ ਖਰੀਦ ਸੀਜ਼ਨ ਦੇ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੇ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਅਤੇ ਇਸਦਾ ਨਿਰਵਿਘਨ ਸੰਚਾਲਨ ਯਕੀਨੀ ਬਣਾਉਣ ਦੇ ਲਈ ਉਹ ਖੁਦ ਅਤੇ ਪੰਜਾਬ ਦੇ ਸਾਰੇ ਮੰਤਰੀ ਤੇ ਵਿਧਾਇਕ ਮੰਡੀਆਂ ਦਾ ਕਹਿੰਦੇ ਖੁਦ ਦੌਰਾ ਕਰਨਗੇ। ਇਸ ਸਾਲ ਤੱਕ

ਜਨਤਕ ਕਰਨ ਦਾ ਦਾਅਵਾ ਕਰਨ ਵਾਲੀ ਬੀਬੀ ਰੂਪ ਕੌਰ ਸੰਧੂ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਚੋਂ ਬਰਖਾਸਤ ਕਰ ਦਿੱਤੇ। ਕੱਲ ਥੋੜਾ ਜਿਹਾ ਇਸ਼ਾਰਾ ਆਪਾਂ ਕੀਤਾ ਸੀ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਇਹਦੇ ਉੱਤੇ ਕਾਰਵਾਈ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਜੁਆਇੰਟ ਸੈਕਟਰੀ ਸੰਯੁਕਤ ਸਕੱਤਰ ਜਿਹੜੇ ਨੇ ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਲਾਂਭੇ ਕਰ ਦਿੱਤਾ ਤੇ ਇਹ ਕਾਰਵਾਈ ਰੂਪ ਕੌਰ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਨਾਲ ਜੁੜੇ ਮਾਮਲੇ ਵਰਗੇ ਹੋਰ ਵੀ ਕਈ ਮਾਮਲਿਆਂ ਦਾ ਪਰਦਾਫਾਸ਼ ਕਰਨ ਦੇ ਕੀਤੇ ਗਏ ਦਾਅਵਿਆਂ ਤੋਂ ਬਾਅਦ ਅਮਲ ਦੇ ਵਿਚ ਲਿਆਂਦੀ ਗਈ ਹੈ। ਇਸ ਫੈਸਲੇ ਦਾ ਐਲਾਨ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਹੁਣਾ ਕੀਤਾ ਤੇ ਉਨ੍ਹਾਂ ਦਸਿਆ ਕਿ ਰੂਪ ਕੌਰ ਨੂੰ ਵਾਰ ਵਾਰ ਸ਼ਾਸਨਹੀਨਤਾ ਕਰਨ ਅਤੇ ਗਲਤ ਆਚਰਣ ਦੇ ਦੋਸ਼ਾਂ ਦੇ ਤਹਿਤ ਪਾਰਟੀ ਦੇ ਵਿਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਬਕਾਇਦਾ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਲਿਆ ਗਿਆ। ਰੂਪ ਕੌਰ ਨੇ 19 ਸਤੰਬਰ ਨੂੰ ਬਹਿਰੀਨ ਤੋਂ ਆਈ ਔਰਤ ਨੂੰ ਕੈਮਰੇ ਸਾਹਮਣੇ ਲਿਆ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਦੇ ਵਿਚ ਹੋਈ ਘਟਨਾ ਜਿਹੜੀ ਹੈ ਸੰਬੰਧੀ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਦਰਜ FIR ਦੇ ਵਿਚ ਲਗਾਏ ਗਏ ਦੋਸ਼ਾਂ ਨੂੰ ਦੁਹਰਾਇਆ ਸੀਗਾ। ਦੂਸਰੇ ਪਾਸੇ ਸਿਆਸੀ ਚੰਦਾ ਪੰਜਾਬ ਦੇ ਵਿਚੋਂ ਆਪ ਨੂੰ ਮਿਲੇ ਗੱਫੇ ਨੇ ਤੇ ਰਜਿੰਦਰ ਗੁਪਤਾ ਚੰਦਾ ਦੇਣ ਦੇ ਵਿਚ ਮੋਹਰੀ ਨੇ ਤੇ 5 ਵਿਧਾਇਕਾਂ ਦੇ ਉੱਤੇ 3 ਵਜ਼ੀਰਾਂ ਨੇ ਚੰਦਾ ਜਿਹੜਾ ਦਿੱਤਾ ਹੈ। ਆਮ ਆਦਮੀ ਪਾਰਟੀ ਆਪ ਨੂੰ ਪੰਜਾਬ ਦੇ ਵਿਚੋਂ ਮਿਲੇ ਸਿਆਸੀ ਚੰਦੇ ਦੇ ਵਿਚ ਐਤਕੀ ਉਛਾਲ ਆਇਆ। ਆਪ ਨੂੰ ਸਿਆਸੀ ਚੰਦੇ ਦਾ ਸਭ ਤੋਂ ਵੱਡਾ ਦਾਨ ਸੰਸਦ ਮੈਂਬਰ ਰਜਿੰਦਰ ਗੁਪਤਾ ਤੋਂ ਮਿਲਿਆ ਤੇ ਜੋ ਹੁਣ ਭਾਜਪਾ ਹੀ ਨੇ। ਰਜਿੰਦਰ ਗੁਪਤਾ ਨੇ 9 ਜਨਵਰੀ 2026 ਨੂੰ ਆਮ ਆਦਮੀ ਪਾਰਟੀ ਨੂੰ 5 ਕਰੋੜ ਰੁਪਏ ਦਾ ਸਿਆਸੀ ਚੰਦਾ ਚੈੱਕ ਨੰਬਰ ਜਿਹੜਾ ਦਿੱਤਾ ਸੀਗਾ ਤਹਿਤ 001845 ਦੇ ਉੱਤੇ ਤਹਿਤ ਦਿੱਤਾ। ਕਰੀਬ 3 ਮਹੀਨੇ ਮਗਰੋਂ ਹੀ ਰਜਿੰਦਰ ਗੁਪਤਾ ਭਾਜਪਾ ਦੇ ਵਿਚ ਸ਼ਾਮਲ ਹੋ ਗਏ ਤੇ ਆਮ ਆਦਮੀ ਪਾਰਟੀ ਨੂੰ ਰਜਿੰਦਰ ਗੁਪਤਾ ਦੇ ਭਾਜਪਾ ਦੇ ਵਿਚ ਚਲੇ ਜਾਣ ਦੇ ਨਾਲ ਵਿੱਤੀ ਸੱਟ ਵੀ ਕਹਿੰਦੇ ਵੱਜੀ ਹੈ। ਭਾਰਤੀ ਚੋਣ ਕਮਿਸ਼ਨ ਦੇ ਕੋਲ 17 ਸਤੰਬਰ 2026 ਨੂੰ ਦਿੱਤੇ ਵੇਰਵਿਆਂ ਦੇ ਅਨੁਸਾਰ ਆਮ ਆਦਮੀ ਪਾਰਟੀ ਨੂੰ ਸਾਲ 2025 ਤੇ 26 ਦੇ ਦੌਰਾਨ ਪਿਛਲੇ ਵਰ੍ਹਿਆਂ ਦੇ ਨਾਲੋਂ ਸਭ ਤੋਂ ਵੱਧ ਚੰਦਾ ਪੰਜਾਬ ਦੇ ਵਿਚੋਂ ਮਿਲਿਆ। ਪੰਜਾਬ ਚੋਂ ਇਸ ਵਰ੍ਹੇ ਦੌਰਾਨ ਜਿਹੜਾ ਆਪ ਨੂੰ 5.08 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਜਦੋਂ ਕਿ ਸਾਲ 2024-25 ਦੇ ਵਿਚ ਚੰਦਾ 71.00 ਲੱਖ ਰੁਪਏ ਸੀ ਯਾਨੀ 71 ਲੱਖ। ਇਸ ਤਰ੍ਹਾਂ ਆਪ ਨੂੰ ਪੰਜਾਬ ਚੋਂ ਸਾਲ 2023-24 ਦੇ ਵਿਚ 11.50 ਲੱਖ ਰੁਪਏ ਤੇ ਸਾਲ 2022-23 ਦੇ ਵਿਚ 44.60 ਲੱਖ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਸੀ। ਆਪ ਸਰਕਾਰ ਬਣਨ ਮਗਰੋਂ ਆਮ ਆਦਮੀ ਪਾਰਟੀ ਨੂੰ 4 ਵਰ੍ਹਿਆਂ ਦੇ ਦੌਰਾਨ ਪੰਜਾਬ ਦੇ ਵਿਚ ਕੁੱਲ 6.35 ਕਰੋੜ ਰੁਪਏ ਦਾ ਸਿਆਸੀ ਚੰਦਾ ਮਿਲਿਆ। ਆਮ ਆਦਮੀ ਪਾਰਟੀ ਨੂੰ ਸਮੁੱਚੇ ਦੇਸ਼ ਦੇ ਵਿਚੋਂ ਸਾਲ 2025-26 ਦੌਰਾਨ 12.09 ਕਰੋੜ ਰੁਪਏ ਦਾ ਚੰਦਾ ਹਾਸਲ ਹੋਇਆ ਤੇ ਪੰਜਾਬ ਚੋਂ ਰਜਿੰਦਰ ਗੁਪਤਾ ਚੰਦਾ ਦੇਣ ਦੇ ਵਿਚ ਮੋਹਰੀ ਰਹੇ। ਸੰਸਦ ਮੈਂਬਰ ਰਜਿੰਦਰ ਗੁਪਤਾ ਦੇ ਕੋਲ 5,053 ਕਰੋੜ ਰੁਪਏ ਦੀ ਜਿਹੜੀ ਸੀ ਜਾਇਦਾਦ ਦੀ ਮਾਲਕੀ ਹੈ ਤੇ ਉਹ ਰਾਜ ਸਭਾ ਦੇ ਮੈਂਬਰਾਂ ਦੇ ਵਿਚੋਂ ਦੌਲਤ ਦੇ ਮਾਮਲੇ ਚ ਦੂਜੇ ਨੰਬਰ ਤੇ ਨੇ। ਰੁਝਾਨ ਦੇਖੀਏ ਤਾਂ ਪੰਜਾਬ ਦੇ ਵਿਚੋਂ ਆਪ ਦੇ ਨਾਲੋਂ ਵੱਧ ਚੰਦਾ ਭਾਜਪਾ ਨੂੰ ਮਿਲ ਰਿਹਾ। ਆਪ ਨੂੰ ਸਾਲ 2025-26 ਦੌਰਾਨ 5 ਵਿਧਾਇਕਾਂ ਤੇ 3 ਵਜ਼ੀਰਾਂ ਤੋਂ ਇਲਾਵਾ 1 ਸੰਸਦ ਮੈਂਬਰ ਨੇ ਚੰਦਾ ਦਿੱਤਾ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਹੇਰ ਨੇ ਹਰ ਮਹੀਨੇ ਚੰਦਾ ਦਿੱਤਾ ਤੇ 1 ਵਰ੍ਹੇ ਦੇ ਦੌਰਾਨ 1.20 ਲੱਖ ਰੁਪਏ ਪਾਰਟੀ ਨੂੰ ਚੰਦੇ ਦੇ ਵਜੋਂ ਦਿੱਤੇ ਨੇ। ਵਜ਼ੀਰਾਂ ਦੇ ਵਿਚੋਂ ਡਾਕਟਰ ਬਲਵੀਰ ਸਿੰਘ ਨੇ 25,200 ਰੁਪਏ, ਪਾਰਟੀ ਪ੍ਰਧਾਨ ਅਮਨ ਅਰੋੜਾ ਨੇ 1.20 ਲੱਖ ਰੁਪਏ ਤੇ ਡਾਕਟਰ ਰਵਿਜੋਤ ਨੇ 25,200 ਰੁਪਏ ਦਿੱਤੇ ਨੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੇ 1,20,000 ਰੁਪਇਆ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ 96,000 ਰੁਪਏ ਦਾ ਚੰਦਾ ਦਿੱਤਾ ਹੈ। ਇਸੇ ਤਰ੍ਹਾਂ ਸਰਬਜੀਤ ਕੌਰ ਮਾਣੂਕੇ ਜਿਹੜੇ ਨੇ ਉਨ੍ਹਾਂ ਨੇ 96,000, ਕੁਲਵੰਤ ਸਿੰਘ ਪੰਡੋਰੀ ਨੇ 85,200 ਰੁਪਏ, ਕੁਲਦੀਪ ਸਿੰਘ ਧਾਲੀਵਾਲ ਨੇ 25,200 ਰੁਪਏ, ਪ੍ਰਿੰਸੀਪਲ ਬੁੱਧ ਰਾਮ ਨੇ 1,20,000 ਰੁਪਏ ਤੇ ਚੇਤਨ ਸਿੰਘ ਜੋੜੇ ਮਾਜਰਾ ਉਨ੍ਹਾਂ ਨੇ 25,200 ਰੁਪਏ ਦਾ ਚੰਦਾ ਪਾਰਟੀ ਨੂੰ ਦਿੱਤਾ ਤੇ ਪਟਿਆਲਾ ਦੇ ਪਿੰਡ ਫਤਿਹਗੜ੍ਹ ਰਾਜਪੂਤਾਂ ਦੇ ਗੁਰਦੇਵ ਸਿੰਘ ਨੇ ਵੀ ਪਾਰਟੀ ਨੂੰ 25,200 ਰੁਪਏ ਤੇ ਪਟਿਆਲਾ ਦੇ ਜਗਦੀਪ ਸਿੰਘ ਉਨ੍ਹਾਂ ਨੇ 36,000 ਰੁਪਏ ਦਾ ਚੰਦਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਾਲ 2024-25 ਦੇ ਦੌਰਾਨ ਪੰਜਾਬ ਦੇ ਵਿਚੋਂ ਆਪ ਦੇ ਨਾਲੋਂ ਵੱਧ ਚੰਦਾ ਮਿਲਿਆ ਜੋ ਕਿ 1.81 ਕਰੋੜ ਰੁਪਏ ਜਿਹੜਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚੇ ਨੇ ਸੁਨੀਲ ਜਾਖੜ। ਅੱਜ ਕਾਫੀ ਵਿਵਾਦ ਜਿਹੜਾ ਬਣਿਆ ਤੇ ਬਹੁਤ ਸਾਰੇ ਖੁਲਾਸੇ ਵੀ ਹੋਏ ਨੇ ਨੂੰ ਪੁਲਿਸ ਨੇ ਰੋਕਿਆ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਨੇ ਅੱਜ ਚੰਡੀਗੜ੍ਹ ਦੇ ਸੈਕਟਰ 39 ਵਿਖੇ ਸਥਿਤ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚ ਗਏ ਜਿਨ੍ਹਾਂ ਨੂੰ ਪੁਲਿਸ ਨੇ ਬਾਹਰ ਰੋਕ ਛੱਡਿਆ।
ਇਸ ਦੇ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਸੈਕਟਰ 39 ਵਿਖੇ ਸਥਿਤ ਸਰਕਟ

0: ਹਾਊਸ ਦੇ ਵਿਚ ਕਮਰਾ ਬੁੱਕ ਕਰਾਇਆ ਹੋਇਆ ਪਰ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਜਾਖੜ ਨੇ ਕਿਹਾ ਕਿ ਪੰਜਾਬ ਦੇ ਮੰਤਰੀਆਂ ਦੀਆਂ ਕੋਠੀਆਂ ਦੇ ਵਿਚ ਬਾਹਰੀ ਵਿਅਕਤੀ ਰਹਿ ਸਕਦੇ ਨੇ ਤੇ ਰਹਿ ਰਹੇ ਨੇ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਗਮਾਂਡਾ ਅਤੇ ਹੋਰ ਸਰਕਾਰੀ ਦਫ਼ਤਰਾਂ ਦੀਆਂ ਫਾਈਲਾਂ ਨੂੰ ਬਾਹਰੀ ਵਿਅਕਤੀਆਂ ਦੇ ਵੱਲੋਂ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਜੋ ਕਿ ਬਹੁਤ ਗਲਤ ਹੈ ਤੇ ਭਾਜਪਾ ਦੇ ਵੱਲੋਂ ਪਹਿਲਾਂ ਸਰਕਾਰੀ ਮੰਤਰੀਆਂ ਦੀਆਂ ਕੋਠੀਆਂ ਦੇ ਵਿਚੋਂ ਬਾਹਰੀਆਂ ਨੂੰ ਕੱਢਿਆ ਜਾਵੇਗਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿਚੋਂ ਸਫਾਇਆ ਕੀਤਾ ਜਾਵੇਗਾ। ਪੰਥਕ ਅਸੈਂਬਲੀ ਦੇ ਵੱਲੋਂ SGPC ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ ਲਿਖਿਆ ਗਿਆ ਤੇ ਬਹਿਰੀਨ ਮਾਮਲੇ ਦੇ ਵਿਚ ਘੇਰੀ ਹੈ ਸੰਸਥਾ ਚੁੱਕੇ ਨੇ ਵੱਡੇ ਸਵਾਲ। ਗਿਆਨੀ ਕੇਵਲ ਸਿੰਘ ਤੇ ਸੁਖਦੇਵ ਸਿੰਘ ਭੋਰ ਸਮੇਤ ਪ੍ਰਮੁੱਖ ਆਗੂਆਂ ਨੇ ਸ਼ਾਖ ਬਚਾਉਣ ਦੇ ਲਈ ਮੰਗੀ ਹੈ ਨਿਰਪੱਖ ਜਾਂਚ ਦੇ ਵਿਚ ਤੇ ਧਾਮੀ ਵਿਰੁੱਧ ਰੋਸ ਜਿਹੜਾ ਤੇਜ਼ ਕੀਤਾ ਗਿਆ ਹੈ। ਵੱਖ ਵੱਖ ਸਿੱਖ ਆਗੂਆਂ ਵੱਲੋਂ ਬਣਾਈ ਗਈ ਪੰਥਕ ਅਸੈਂਬਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਂ ਦੇ ਉੱਤੇ ਇੱਕ ਖੁੱਲ੍ਹਾ ਪੱਤਰ ਲਿਖਿਆ। ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਸੰਸਥਾਵਾਂ ਜਿਹੜੀਆਂ ਨੇ ਸੰਸਥਾ ਦੇ ਵਿਚ ਸੁਧਾਰ ਲਿਆਉਣ ਦੇ ਲਈ ਵਾਪਰੀਆਂ ਹਾਲੀਆ ਘਟਨਾਵਾਂ ਦੇ ਮਾਮਲੇ ਵਿਚ ਯੋਗ ਮੰਚ ਉੱਤੇ ਜਿਹੜਾ ਸਵਾਲ ਚੁੱਕਣ। ਬਹਿਰੀਨ ਤੋਂ ਆਈ ਇਕ ਬੀਬੀ ਵੱਲੋਂ ਹਾਲ ਹੀ ਦੇ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੇ ਉੱਤੇ ਲਾਏ ਗਏ ਗੰਭੀਰ ਦੋਸ਼ਾਂ ਤੇ ਕੀਤੇ ਗਏ ਖੁਲਾਸੇ ਤੋਂ ਬਾਅਦ ਇਹ ਮਾਮਲਾ ਪੰਥਕ ਸਫਾਂ ਦੇ ਵਿਚ ਭਖਦਾ ਜਾ ਰਿਹਾ। ਇਸ ਮਾਮਲੇ ਦੇ ਨਾਲ ਜੁੜੇ ਵੱਖ ਵੱਖ ਮੁੱਦਿਆਂ ਦੇ ਉੱਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਕੋਲੋਂ ਜਿਹੜਾ ਜਵਾਬ ਮੰਗਿਆ ਜਾ ਰਿਹਾ ਤੇ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ਼ ਵੀ ਮੁਜ਼ਾਹਰੇ ਹੋ ਰਹੇ ਨੇ। ਅੱਜ ਇਸੇ ਮਾਮਲੇ ਨੂੰ ਲੈ ਕੇ ਪੰਥਕ ਅਸੈਂਬਲੀ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੇ ਨਾਂ ਇੱਕ ਖੁੱਲ੍ਹਾ ਪੱਤਰ ਲਿਖਿਆ ਗਿਆ। ਇਹ ਪੱਤਰ ਲਿਖਣ ਵਾਲਿਆਂ ਦੇ ਵਿਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੋਰ, ਐਡਵੋਕੇਟ ਨਵਕਿਰਨ ਸਿੰਘ, ਗੁਰਮੀਤ ਗਿਆਨ ਮਿਸ਼ਨਰੀ ਕਾਲਜ ਤੋਂ ਰਾਣਾ ਇੰਦਰਜੀਤ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਖੁਸ਼ਹਾਲ ਸਿੰਘ, ਪ੍ਰੋਫੈਸਰ ਬਲਵਿੰਦਰ ਸਿੰਘ ਬਲਵਿੰਦਰਪਾਲ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਤੋਂ ਅਮਰਜੀਤ ਸਿੰਘ ਤੇ ਮਨਜਿੰਦਰ ਕੌਰ ਲੁਧਿਆਣਾ, ਵਿਰਸਾ ਫਾਊਂਡੇਸ਼ਨ ਲੁਧਿਆਣਾ ਤੋਂ ਸੰਚੋਲਨ ਬੀਰ ਸਿੰਘ, ਸਿੱਖ ਮਿਸ਼ਨਰੀ ਕਾਲਜ ਤੋਂ ਪਰਮਜੀਤ ਸਿੰਘ ਤੇ ਸੁਰਿੰਦਰਪਾਲ ਸਿੰਘ ਜਲੰਧਰ ਸ਼ਾਮਲ ਰਹੇ ਨੇ। ਦੂਸਰੇ ਪਾਸੇ ਕਿਹੋ ਜਿਹੇ ਹਾਲਾਤ ਨੇ ਦੇਖੋ ਵੀ ਲੋਕਾਂ ਦੀ ਮਾਨਸਿਕਤਾ ਨਹੀਂ ਬਦਲਣੀ, ਪਰ ਕਹਿੰਦੇ ਨੇ ਆਪਣੇ ਕੋਲ ਆਪਣੀ ਸੇਫਟੀ ਦੇ ਲਈ ਔਰਤਾਂ ਜਿਹੜੀਆਂ ਨੇ ਏਅਰ ਗਨ ਰੱਖਣ ਜੀ, ਸਵੈ ਰੱਖਿਆ ਦੇ ਲਈ ਏਅਰ ਪਿਸਤੌਲ ਰੱਖਣ ਕੁੜੀਆਂ। ਇਹ ਗੱਲ ਕਹੀ ਹੈ ਬਿਹਾਰ ਘਟਨਾ ਤੋਂ ਬਾਅਦ ਦਿਸ਼ਾ ਜਿਹੜੇ ਨੇ ਪਾਟਨੀ ਦਾ ਜਿਹੜਾ ਬਿਆਨ ਆਇਆ ਉਹਦੀ ਭੈਣ ਦਾ। ਮਹਿਲਾਵਾਂ ਦੇ ਨਾਲ ਹੁੰਦੀ ਛੇੜਛਾੜ ਤੇ ਜਿਸਮਾਨੀ ਸ਼ੋਸ਼ਣ ਦੀਆਂ ਲਗਾਤਾਰ ਵੱਧਦੀਆਂ ਘਟਨਾਵਾਂ ਦੇ ਉੱਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਬਾਲੀਵੁੱਡ ਅਦਾਕਾਰ ਦਿਸ਼ਾ ਪਾਟਨੀ ਦੀ ਭੈਣ ਜਿਹੜੀ ਹੈ ਮੇਜਰ ਖੁਸ਼ਬੂ ਪਾਟਨੀ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਤੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਏਅਰ ਪਿਸਤੌਲ CO2 ਨਾਲ ਨਜ਼ਰ ਆ ਰਹੀ ਖੁਸ਼ਬੂ ਪਾਟਨੀ ਨੇ ਦੇਸ਼ ਦੀਆਂ ਕੁੜੀਆਂ ਨੂੰ ਆਪਣੀ ਸੁਰੱਖਿਆ ਖੁਦ ਕਰਨ ਦਾ ਹੋਕਾ ਜਿਹੜਾ ਦੇ ਦਿੱਤਾ। ਬਿਹਾਰ ਦੇ ਜੁਮਈ ਵਿੱਚ ਹੋਈ ਇੱਕ ਨਾਬਾਲਗ ਲੜਕੀ ਦੇ ਨਾਲ ਛੇੜਛਾੜ ਅਤੇ ਕੁੱਟਮਾਰ ਦੀ ਘਟਨਾ ਤੋਂ ਬਾਅਦ ਸਾਹਮਣੇ ਆਈ ਇਸ ਵੀਡੀਓ 'ਚ ਖੁਸ਼ਬੂ ਨੇ ਆਖਿਆ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਦੇ ਲਈ ਲੜਕੀਆਂ ਨੂੰ ਪੂਰੀ ਤਰ੍ਹਾਂ ਦੂਜਿਆਂ ਉੱਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਤੇ ਉਨ੍ਹਾਂ ਸਲਾਹ ਦਿੱਤੀ ਹੈ ਕਿ ਸਾਰੀਆਂ ਕੁੜੀਆਂ ਨੂੰ ਆਪਣੇ ਨੇੜਲੇ ਸ਼ੂਟਿੰਗ ਰੇਂਜ ਦੇ ਵਿੱਚ ਜਾ ਕੇ ਪਿਸਤੌਲ ਚਲਾਉਣ ਦੀ ਸਿਖਲਾਈ ਲੈਣੀ ਚਾਹੀਦੀ ਹੈ ਤੇ ਆਤਮ ਰੱਖਿਆ ਵਾਸਤੇ ਏਅਰ ਪਿਸਤੌਲ ਜਿਹੜੀ ਹੈ ਕੋਲ ਪਿਸਟਲ ਕਹਿ ਲਓ ਉਹ ਰੱਖਣੀ ਚਾਹੀਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਕੋਈ ਅਸਲ ਹਥਿਆਰ ਨਹੀਂ ਹੈ, ਸਗੋਂ ਇਸ ਦੀ ਮੈਗਜ਼ੀਨ ਦੇ ਵਿੱਚ ਅਸਲ ਗੋਲੀਆਂ ਦੀ ਤਾਂ ਜਿਹੜਾ ਛਰੇ ਭਰੇ ਹੁੰਦੇ ਆ, ਛੋਟੀਆਂ ਬਾਲਸ ਹੁੰਦੀਆਂ ਨੇ ਪਲਾਸਟਿਕ ਦੀਆਂ ਬਣੀਆਂ ਹੋਈਆਂ, ਜਿਸ ਨੂੰ ਵੀਡੀਓ ਦੇ ਵਿੱਚ ਉਹਨਾਂ ਖੁਦ ਜਿਹੜਾ ਚਲਾ ਕੇ ਵੀ ਦੇਖਾਇਆ ਹੈ ਤੇ ਖੁਸ਼ਬੂ ਮੁਤਾਬਕ ਇਸ ਏਅਰ ਪਿਸਤੌਲ ਨੂੰ ਰੱਖਣ ਦੇ ਲਈ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਲਾਇਸੈਂਸ ਦੀ ਜ਼ਰੂਰਤ ਨਹੀਂ ਹੁੰਦੀ, ਪਰ ਸੰਕਟ ਦੇ ਸਮੇਂ ਦੇ ਬਚਾਅ ਦੇ ਵਿੱਚ ਜਿਹੜਾ ਇਸ ਕਾਰਗਰ ਸਾਬਤ ਜਿਹੜਾ ਹੋ ਸਕਦੀ ਹੈ। ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਵੀ ਉਹਨਾਂ ਦੱਸੀ ਹੈ 70,000 ਰੁਪਏ ਦੱਸੀ ਹੈ ਤੇ ਇੰਨੇ ਦਾ ਤਾਂ ਅਸਲੀ ਆ ਜਾਂਦਾ ਸੀ। ਮੇਜਰ ਖੁਸ਼ਬੂ ਪਾਟਨੀ ਅਕਸਰ ਦੇਸ਼ ਦੇ ਭਖਦੇ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ ਤੇ ਉਹਨਾਂ ਇਹ ਵੀ ਵੀਡੀਓ ਜਿਹੜੀ ਇੰਟਰਨੈਟ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ, ਜਿਸ ਨੇ ਔਰਤਾਂ ਦੀ ਸੁਰੱਖਿਆ ਤੇ ਆਤਮ ਰੱਖਿਆ ਦੇ ਤੌਰ ਦੇ ਉੱਤੇ ਤਰੀਕਿਆਂ ਦੇ ਬਾਰੇ ਇੱਕ ਨਵੀਂ ਬੈਂਚ ਜਿਹੜੀ ਛੇੜ ਕੇ ਰੱਖ ਦਿੱਤੀ ਹੈ। ਦੂਸਰੇ ਪਾਸੇ ਗਿਨੇਸ਼ ਕੁਮਾਰ ਜਿਹੜੇ ਨੇ CEC ਵਿਰੁੱਧ ਪਹੁੰਚੀ ਹੈ ਪਟੀਸ਼ਨ ਤੇ ਅਗਲੇ ਹਫ਼ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ। ਇਹਦੇ ਵਿੱਚ ਚੋਣ ਕਮਿਸ਼ਨਰਾਂ ਦੇ ਵਿਰੋਧ ਦੇ ਬਾਵਜੂਦ ਇੱਕ ਤਰਫ਼ਾ ਫੈਸਲਾ ਲੈਣ ਦੇ ਦੋਸ਼ ਲੱਗ ਰਹੇ ਨੇ ਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਸਿੱਟ ਜਾਂਚ ਦੀ ਮੰਗ ਜਿਹੜੀ ਕਰ ਲਈ ਗਈ ਹੈ। ਸੁਪਰੀਮ ਕੋਰਟ ਜਿਹੜਾ ਹੈ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਜਿਹੜੇ ਨੇ ਕੁਮਾਰ ਨੂੰ ਅਹੁਦੇ ਦੇ ਉੱਤੇ ਕੰਮ ਕਾਜ ਤੋਂ ਰੋਕਾਂ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਅਗਲੇ ਹਫ਼ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਿਆ। ਭਾਰਤ ਦੇ ਮੁੱਖ ਜੱਜ ਜਿਹੜੇ ਨੇ ਸੀ ਜੀ ਆਈ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਸੀਨੀਅਰ ਵਕੀਲ ਵਿਕਾਸ ਸਿੰਘ ਵੱਲੋਂ ਰਾਕੇਸ਼ ਕੁਮਾਰ ਸਿੰਘ ਦੁਆਰਾ ਦਾਇਰ ਪਟੀਸ਼ਨ ਨੂੰ ਜਲਦ ਸੂਚੀਬੰਦ ਕਰਨ ਦੀ ਕੀਤੀ ਹੈ ਅਪੀਲ ਕੀਤੀ ਹੈ ਤੇ ਬੇਨਤੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਅਦਾਲਤ ਦੇ ਵਿੱਚ ਪੱਖ ਰੱਖਦਿਆਂ ਵਕੀਲ ਨੇ ਕਿਹਾ ਕਿ ਚੋਣ ਕਮਿਸ਼ਨ ਇੱਕ ਜਿਹੜਾ ਬਹੁ ਮੈਂਬਰੀ ਸੰਸਥਾ ਹੈ ਤੇ ਕਾਨੂੰਨ ਢਾਂਚੇ ਤਹਿਤ ਇਸਦੇ ਸਾਰੇ ਫੈਸਲੇ ਜਿੱਥੋਂ ਤੱਕ ਹੋ ਸਕੇ ਜਿਹੜਾ ਰਜ਼ਾਮੰਦੀ ਦੇ ਨਾਲ ਲਏ ਜਾਣੇ ਚਾਹੀਦੇ ਨੇ, ਜਦੋਂ ਕਿ ਮਤਭੇਦ ਦੀ ਸਥਿਤੀ ਦੇ ਵਿੱਚ ਫੈਸਲਾ ਬਹੁਮਤ ਦੇ ਆਧਾਰ ਦੇ ਉੱਤੇ ਹੋਣਾ ਚਾਹੀਦਾ। ਬੈਂਚ ਇਸ ਜਿਸ ਦੇ ਵਿੱਚ ਜਸਟਿਸ ਜੋਏਮਾਲੀਆ ਬਾਗਚੀ ਤੇ ਜਸਟਿਸ ਵੀ ਮੋਹਣਾ ਵੀ ਸ਼ਾਮਲ ਨੇ, ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਐਸ ਆਈ ਆਰ ਦੇ ਉੱਤੇ ਬਾਕੀ ਦੋ ਚੋਣ ਕਮਿਸ਼ਨਰਾਂ ਦੇ ਵੱਲੋਂ ਜਿਤਾਏ ਇਤਰਾਜ਼ਾਂ ਦੇ ਉੱਤੇ ਬਾਵਜੂਦ ਫੈਸਲੇ ਲਏ ਗਏ, ਜੋ ਕਿ ਇੱਕ ਗੰਭੀਰ ਮਾਮਲਾ ਹੈ। ਪਟੀਸ਼ਨ ਚ ਅਕਤੂਬਰ 2025 ਤੋਂ ਅਗਸਤ 2026 ਦੇ ਦਰਮਿਆਨ ਦੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ, ਜਿਸਦੇ ਅਨੁਸਾਰ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਦੇ ਵੱਲੋਂ ਲਿਖਤੀ ਇਤਰਾਜ਼ ਦਰਜ ਕਰਵਾਏ ਜਾਣ ਦੇ ਬਾਵਜੂਦ ਚੋਣ ਕਮਿਸ਼ਨ ਦੇ ਨਾਂ ਦੇ ਉੱਤੇ ਲਗਭਗ 14 ਅਹਿਮ ਫੈਸਲੇ ਲਏ ਗਏ ਨੇ। ਇਸਦੇ ਆਧਾਰ ਦੇ ਉੱਤੇ ਪਟੀਸ਼ਨ ਦੇ ਵਿੱਚ ਗਿਆਨੇਸ਼ ਕੁਮਾਰ ਨੂੰ ਕਮਿਸ਼ਨਰ ਵਜੋਂ ਕੰਮ ਕਰਨ ਤੋਂ ਰੋਕਣ, ਮਾਮਲੇ ਦੀ ਸੁਣਵਾਈ ਤੱਕ ਉਨ੍ਹਾਂ ਨੂੰ ਮੁਅੱਤਲ ਕਰਨ ਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਐਸ ਆਈ ਟੀ ਗਠਿਤ ਕਰਨ ਦੀ ਮੰਗ ਜਿਹੜੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਫਾਰਮ 6 ਜਿਹੜਾ ਅਤੇ ਵੋਟਰ ਸੂਚੀ ਦੇ ਡਾਟਾ ਪ੍ਰਣਾਲੀ ਵਿੱਚ ਕੋਈ ਵੀ ਅਜਿਹਾ ਬਦਲਾਅ ਨਾ ਕੀਤਾ ਜਾਵੇ ਜਿਸ ਦੇ ਨਾਲ ਯੋਗ ਨਾਗਰਿਕਾਂ ਦੇ ਨਾਂ ਵੋਟਰ ਸੂਚੀ ਦੇ ਵਿੱਚੋਂ ਖਾਰਜ ਹੋਣ। ਸੀਈਸੀ ਗਿਆਨੇਸ਼ ਕੁਮਾਰ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਇਹ ਦੂਜੀ ਪਟੀਸ਼ਨ ਹੈ। ਇਸ ਤੋਂ ਪਹਿਲਾਂ ਵਕੀਲ ਸ਼ੈਲੇਂਦਰ ਮਨੀ ਤ੍ਰਿਪਾਠੀ ਵੱਲੋਂ ਵੀ ਐਸ ਆਈ ਆਰ ਦੇ ਦੌਰਾਨ ਜਿਹੜਾ ਸੀ 13 ਕਰੋੜ ਵੋਟਰਾਂ ਦੇ ਨਾਂ ਕਥਿਤ ਤੌਰ ਤੇ ਹਟਾਏ ਜਾਣ ਦੇ ਮਾਮਲੇ ਦੇ ਵਿੱਚ ਸੀਈਸੀ ਜਿਹੜਾ ਵਿਰੁੱਧ ਅਪਰਾਧਿਕ ਕਾਰਵਾਈ ਤੇ ਨਿਆਇਕ ਜਾਂਚ ਦੀ ਮੰਗ ਵੀ ਜਿਹੜੀ ਕੀਤੀ ਜਾ ਚੁੱਕੀ ਹੈ। ਦੂਸਰੇ ਪਾਸੇ 657 ਕਰੋੜ ਦੇ ਬੈਂਕ ਘੁਟਾਲੇ ਪਿੱਛੇ ਰਾਸ ਲੀਲਾ ਮਾਸਟਰ ਮਾਈਂਡ ਨੇ ਪ੍ਰੇਮਿਕਾ ਤੇ ਉੱਤੇ ਲੁਟਾ ਦਿੱਤੇ ਨੇ ਕਰੋੜਾਂ ਰੁਪਏ। ਸੀਬੀਆਈ ਦੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ। ਦਿੱਲੀ ਦੇ ਵਿੱਚ 4 ਕਰੋੜ ਦਾ ਬੰਗਲਾ ਤੇ ਹਰ ਮਹੀਨੇ 10 ਲੱਖ ਦਾ ਖਰਚਾ ਹੈ। ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਸਾਹਮਣੇ ਆਏ 657 ਕਰੋੜ ਰੁਪਏ ਦੇ ਚਰਚਿਤ ਬੈਂਕ ਘੁਟਾਲੇ ਦੀ ਤਹਿਤ ਜਿਹੜਾ ਤਹਿ ਤੱਕ ਪਹੁੰਚਦਿਆਂ ਹੋਇਆਂ ਸੀਬੀਆਈ ਦੀ ਜਾਂਚ ਦੇ ਵਿੱਚ ਇੱਕ ਹੈਰਾਨਕੁੰਨ ਜਿਹੜਾ ਦਾਸਤਾਨ ਜਿਹੜੀ ਸਾਹਮਣੇ ਆ ਗਈ ਹੈ, ਜਿਸਦੇ ਦੌਰਾਨ ਸਰਕਾਰੀ ਵਿਭਾਗਾਂ ਦੇ ਖਾਤਿਆਂ ਦੇ ਵਿੱਚੋਂ ਅਰਬਾਂ ਰੁਪਏ ਦੀ ਹੇਰਾਫੇਰੀ ਕੀਤੀ ਜਾ ਰਹੀ ਸੀ ਤੇ ਉਸੇ ਦੌਰਾਨ ਹੀ ਇਸ ਖੇਡ ਦਾ ਮਾਸਟਰ ਮਾਈਂਡ ਆਪਣੀ ਡਾਂਸਰ ਪ੍ਰੇਮਿਕਾ ਦੇ ਉੱਤੇ ਸਰਕਾਰੀ ਖਜ਼ਾਨੇ ਦਾ ਪੈਸਾ ਪਾਣੀ ਵਾਂਗ ਜਿਹੜਾ ਬਹਾ ਰਿਹਾ ਸੀ। ਸੀਬੀਆਈ ਦੀ ਜਾਂਚ ਦੇ ਮੁਤਾਬਕ ਵਿਆਹਿਆ ਹੋਣ ਦੇ ਬਾਵਜੂਦ ਇਸ ਘੁਟਾਲੇ ਦੇ ਮੁੱਖ ਮਾਸਟਰ ਮਾਈਂਡ ਰਿਬਬ ਰਿਸ਼ੀ ਦੀ ਮਾਰਚ ਅਪ੍ਰੈਲ 2025 ਦੇ ਵਿੱਚ ਚੰਡੀਗੜ੍ਹ ਦੇ ਇੱਕ ਸਮਾਗਮ ਦੇ ਦੌਰਾਨ ਇੱਕ ਮਹਿਲਾ ਡਾਂਸਰ ਦੇ ਨਾਲ ਅੱਖ ਲੜ ਜਾਂਦੀ ਹੈ ਤੇ ਇਸ ਤੋਂ ਬਾਅਦ ਜੈਪੁਰ ਦੇ ਇੱਕ ਫਾਰਮ ਹਾਊਸ ਪਾਰਟੀ ਤੇ ਮੁੰਬਈ ਦੇ ਮਹਿੰਗੇ ਹੋਟਲ ਦੇ ਵਿੱਚ ਮੁਲਾਕਾਤ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਜਿੱਥੇ ਰਿਸ਼ੀ ਨੇ ਆਪਣੇ ਆਪ ਨੂੰ ਚੋਲ ਦਰਾਮਦ ਬਰਾਮਦ ਦਾ ਜਿਹੜਾ ਵਪਾਰੀ ਤੇ IDFC ਫਸਟ ਬੈਂਕ ਦਾ ਸ਼ਾਖਾ ਪ੍ਰਬੰਧਕ ਦੱਸ ਕੇ ਪ੍ਰੇਮ ਦਾ ਜਿਹੜਾ ਇਜ਼ਹਾਰ ਕਰ ਦਿੱਤਾ ਤੇ ਰਿਸ਼ੀ ਨੇ SRR ਪਲੈਨਿੰਗ ਗੁਰੂਜ਼ ਨਾਮ ਦੀ ਸ਼ੈੱਲ ਕੰਪਨੀ ਰਾਹੀਂ ਸਰਕਾਰੀ ਫੰਡਾਂ ਦੀ ਲੁੱਟ ਕੀਤੀ। ਬਿਹਾਰ ਦੇ ਸਿਵਾਨ ਦੇ ਨਾਲ ਸੰਬੰਧਿਤ ਇਹ ਮਹਿਲਾ ਡਾਂਸਰ ਹੁਣ CBI ਦੀ ਮਹੱਤਵਪੂਰਨ ਗਵਾਹ ਬਣ ਚੁੱਕੀ ਹੈ। ਉਸਦੇ ਬਿਆਨਾਂ ਦੇ ਮੁਤਾਬਕ IAS ਅਧਿਕਾਰੀ ਪੰਕਜ ਅਗਰਵਾਲ ਨੇ ਰਿਸ਼ੀ ਦੇ ਨਾਲ ਮਿਲ ਕੇ ਆਪਣੇ ਅਧੀਨ ਜਿਹੜਾ ਉਹਦੇ ਸਕੂਲ ਸਿੱਖਿਆ ਤੇ ਖੇਤੀਬਾੜੀ ਵਿਭਾਗਾਂ ਚੋਂ 60.54 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਹੈ। ਰਿਸ਼ੀ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਇਸ ਡਾਂਸਰ ਦੇ ਨਾਲ ਵਿਆਹ ਜਿਹੜਾ ਕਰਵਾਉਣ ਦਾ ਵਾਅਦਾ ਵੀ ਕੀਤਾ ਸੀ ਤੇ ਆਪਣੀ ਪ੍ਰੇਮਿਕਾ ਨੂੰ ਡਾਂਸ ਦਾ ਪੇਸ਼ਾ ਛਡਵਾਉਣ ਬਦਲੇ ਰਿਸ਼ੀ ਉਸ ਨੂੰ ਅਗਸਤ 2025 ਤੋਂ ਜਨਵਰੀ 2026 ਤੱਕ ਹਰ ਮਹੀਨੇ 8-10 ਲੱਖ ਰੁਪਏ ਦਿੰਦਾ ਰਿਹਾ, ਜੋ ਕੁੱਲ 56 ਲੱਖ ਰੁਪਏ ਬਣ ਜਾਂਦੇ ਆ। ਇਸ ਤੋਂ ਇਲਾਵਾ ਦਿੱਲੀ ਦੇ ਦਵਾਰਕਾ ਇਲਾਕੇ ਦੇ ਵਿੱਚ ਉਸਦੇ ਲਈ 4 ਕਰੋੜ ਦਾ ਜਿਹੜਾ ਆਲੀਸ਼ਾਨ ਜਿਹੜਾ ਮਕਾਨ ਖਰੀਦਿਆ ਗਿਆ, ਜਿਸਦੇ ਵਿੱਚੋਂ ਵੱਡੀ ਰਕਮ ਰਿਸ਼ੀ ਨੇ ਜਿਹੜਾ ਨਗਦ ਅਦਾ ਕੀਤੀ ਤੇ ਉਹ ਜਨਵਰੀ 2026 ਤੋਂ ਇਸੇ ਮਕਾਨ ਦੇ ਵਿੱਚ ਰਹਿ ਰਹੀ ਹੈ। ਦੋਵਾਂ ਨੇ ਚੰਡੀਗੜ੍ਹ ਦੇ ਨੋਵੋਟੇਲ ਹਾਲੀਡੇ ਇਨ ਹਿਆਤ ਅਤੇ ਦਿੱਲੀ ਦੇ ITC ਮੌਰੀਆ ਸਮੇਤ ਗੋਆ ਦੇ ਤਾਜ ਹੋਟਲ ਦੇ ਵਿੱਚ 68 ਬਾੜ ਦੇ ਨਾਲ ਸਮਾਂ ਵੀ ਬਿਤਾਇਆ। ਇਸ ਤੋਂ ਇਲਾਵਾ ਮਕਾਊ, ਥਾਈਲੈਂਡ, ਦੁਬਈ ਦੇ ਮਹਿੰਗੇ ਦੌਰੇ ਕੀਤੇ। ਦੁਬਈ ਦੇ ਬੁਰਜ ਅਲ ਅਰਬ ਦੇ ਵਿੱਚ ਠਹਿਰਨ ਦੇ ਦੌਰਾਨ ਰਿਸ਼ੀ ਨੇ ਉੱਥੇ 4 ਬੈਡਰੂਮ ਵਾਲੀ ਜਿਹੜੀ ਸੀ ਡੁਪਲੈਕਸ ਵਿਲਾ ਦਿਖਾ ਕੇ ਭਵਿੱਖ ਦੇ ਵਿਚ ਉਥੇ ਪੱਕੇ ਤੌਰ ਦੇ ਉਤੇ ਵਸਣ ਦਾ ਦਾਵਾ ਕੀਤਾ ਤੇ ਇਕ ਲੈਂਡ ਕਰੂਜ਼ਰ ਗੱਡੀ ਵੀ ਜਿਹੜੀ ਆ ਬੁੱਕ ਕੀਤੀ। ਸੀਬੀਆਈ ਦੀ ਪੜਤਾਲ ਦੇ ਵਿਚ ਸਭ ਤੋਂ ਸ਼ਰਮਨਾਕ ਖੁਲਾਸਾ ਇਹ ਹੋਇਆ ਕਿ ਜੀਰਕਪੁਰ ਦੇ ਜੇਡ ਮੈਨਰ ਵਿਖੇ ਰਿਸ਼ੀ ਵੱਲੋਂ ਆਯੋਜਿਤ ਕੀਤੀਆਂ ਜਾਂਦੀਆਂ ਰੰਗ ਰਲੀਆਂ ਦੇ ਵਿਚ ਹਰਿਆਣਾ ਦੇ ਉੱਚ ਅਧਿਕਾਰੀ ਸ਼ਿਰਕਤ ਜਿਹੜਾ ਕਰਦੇ ਸਨ। ਇਨ੍ਹਾਂ ਪਾਰਟੀਆਂ ਦੇ ਵਿਚ ਨਚਾਰਾਂ ਦੇ ਉੱਤੇ ਸਰਕਾਰੀ ਲੁੱਟ ਦੇ ਨੋਟ ਵਾਰੇ ਜਾਂਦੇ ਸਨ, ਇਸਕੋਰਟ ਸੇਵਾਵਾਂ ਜਿਹੜੀਆਂ ਸਨ ਲਈਆਂ ਜਾਂਦੀਆਂ ਸਨ ਤੇ ਡਾਂਸਰ ਦੇ ਮੁਤਾਬਕ IAS ਅਧਿਕਾਰੀ ਪੰਕਜ ਅਗਰਵਾਲ ਨੇ ਅਜਿਹੀਆਂ 6 ਤੋਂ 7 ਪਾਰਟੀਆਂ ਦੇ ਵਿਚ ਹਿੱਸਾ ਲਿਆ। ਜਾਂਚ ਏਜੰਸੀ ਨੇ ਗਵਾਹ ਦਾ ਜਿਹੜਾ ਸੈਮਸੰਗ ਜੈਡ ਫੋਲਡ ਫੋਨ ਜ਼ਬਤ ਕਰ ਲਿਆ ਤੇ CBI ਦੇ ਅਨੁਸਾਰ ਰਿਸ਼ੀ ਨੇ ਸ਼ੈਲ ਕੰਪਨੀਆਂ ਰਾਹੀਂ ਆਪਣੇ ਤੇ ਆਪਣੀ ਪਤਨੀ ਦੀਆਂ ਪਤਨੀ ਦਿਵਿਆ ਅਰੋੜਾ ਦੇ ਖਾਤਿਆਂ ਦੇ ਵਿਚ ਕਰੋੜਾਂ ਰੁਪਏ ਤਬਦੀਲ ਕੀਤੇ। ਸਰਕਾਰੀ ਖਾਤਿਆਂ ਦੇ ਵਿਚੋਂ ਕੁੱਲ 187.35 ਕਰੋੜ ਰੁਪਏ ਦੀਆਂ 25 ਗੈਰ ਕਾਨੂੰਨੀਆਂ ਟਰਾਂਸਜੈਕਸ਼ਨਾਂ ਨੂੰ ਜਿਹੜਾ ਅੰਜਾਮ ਵੀ ਦਿੱਤਾ ਦੱਸਿਆ ਗਿਆ। ਤੇ ਗੋਲਡੀ ਬਰਾੜ ਨੂੰ ਜਿਹੜਾ FBI ਨੇ ਅਮੈਰੀਕਨ FBI ਨੇ ਜਿਹੜਾ 9.5 ਕਰੋੜ ਰੁਪਏ ਉਹਦੇ ਸਿਰ ਦੇ ਉੱਤੇ ਇਨਾਮ ਰੱਖ ਦਿੱਤਾ ਹੈ, ਐਲਾਨ ਦਿੱਤਾ ਤੇ ਅਮਰੀਕਾ ਦੀ 10 ਮੋਸਟ ਵਾਂਟਡ ਜਿਹੜਾ ਸੂਚੀ ਦੇ ਵਿਚ ਸ਼ਾਮਲ ਕਰ ਦਿੱਤਾ। ਦੂਸਰੇ ਪਾਸੇ ਜਥੇਦਾਰ ਗੜਗਾਜ ਟੇਕ ਸਿੰਘ ਧਨੋਲਾ ਤੇ ਆਪਣੇ SGPC ਪ੍ਰਧਾਨ ਵੱਲੋਂ ਰਾਜੋਆਣਾ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਅੱਜ ਉਹਨਾਂ ਦਾ ਚੈੱਕਅਪ ਵੀ ਸੀਗਾ ਜੀ, ਉਹ ਵੀ ਕਰਾਇਆ ਗਿਆ ਤੇ ਸ਼ਾਇਦ ਓਪਰੇਟ ਕਰਨਾ ਸੀਗਾ ਅੱਖਾਂ ਦਾ ਜੋ ਕੁਛ ਸੀਗਾ ਤੇ ਉਹਨਾਂ ਨੂੰ ਵਾਪਸ ਫਿਰ ਜੇਲ੍ਹ ਦੇ ਵਿਚ ਭੇਜ ਦਿੱਤਾ ਗਿਆ। ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ, ਜਥੇਦਾਰ ਟੇਕ ਸਿੰਘ ਧਨੌਲਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁੱਜੇ ਨੇ। ਮੁਲਾਕਾਤ ਤੋਂ ਬਾਅਦ ਆਗੂਆਂ ਨੇ ਮੀਡੀਆ ਨਾਲ ਗੱਲ ਕੀਤੀ ਹੈ ਤੇ ਇਸ ਦੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਣਾ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਚੜ੍ਹਦੀ ਕਲਾ ਦੇ ਵਿਚ ਨੇ ਤੇ ਉਨ੍ਹਾਂ ਕਿਹਾ ਕਿ 11 ਮੈਂਬਰੀ ਕਮੇਟੀ ਇਕ ਵਾਰ ਫਿਰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰੇਗੀ ਤੇ ਇਸ ਮਾਮਲੇ ਦਾ ਜਿਹੜਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਰ ਉਨ੍ਹਾਂ ਨੇ ਪਿਛਲੇ ਸਮੇਂ ਦੇ ਵਿਚ ਪ੍ਰਧਾਨ ਮੰਤਰੀ ਨੂੰ ਸਿੱਧੀ ਚਿੱਠੀ ਲਿਖੀ ਸੀ ਭਾਈ ਜਾਂ ਇਧਰ ਕਰੋ ਤੇ ਜਾਂ ਉਧਰ ਕਰ ਦਿਓ, ਮੇਰਾ ਮਸਲਾ ਜਿਹੜਾ ਹੱਲ ਕਰ ਦਿਓ। ਪਰ ਵਿਚ ਫਿਰ ਹੁਣ ਸਿਆਸਤ ਜਿਹੜੀ ਆ ਰਹੀ ਹੈ ਜੀ ਤੇ ਦੇਖਦੇ ਆ ਕੀ ਕੁਝ ਬਣਦਾ। ਦੂਸਰੇ ਪਾਸੇ ਪੰਜਾਬ ਆਏ ਪੰਡਿਤ ਧਰਿੰਦਰ ਸ਼ਾਸਤਰੀ ਦੇ ਬਿਆਨਾਂ ਦੇ ਉੱਤੇ ਭੜਕੀ ਹੈ ਸ਼ਾਹੀ ਇਮਾਮ, ਭੜਕੇ ਨੇ ਤੇ ਕੇਸ ਕਰਨ ਦੀ ਜਿਹੜੀ ਚੇਤਾਵਨੀ ਦਿੱਤੀ ਹੈ ਉਹ ਖਬਰ ਕਰਾਂਗੇ ਅੱਗੇ ਜਾ ਕੇ। ਤੇ ਮੋਦੀ ਸਾਹਿਬ ਜਿਹੜੇ ਨੇ PM ਦੀ ਡਿਗਰੀ ਦਾ ਮਾਮਲਾ ਜਿਹੜਾ ਪਿਛਲੇ ਸਮੇਂ ਤੋਂ ਚੱਲ ਰਿਹਾ ਤੇ ਹਾਈ ਕੋਰਟ ਦੇ ਵੱਲੋਂ ਕੇਜਰੀਵਾਲ ਦੀ ਅਪੀਲ ਖਾਰਜ ਕਰ ਦਿੱਤੀ ਹੈ ਤੇ 25,000 ਰੁਪਏ ਦਾ ਜੁਰਮਾਨਾ ਬਰਕਰਾਰ ਜਿਹੜਾ ਰੱਖ ਦਿੱਤਾ ਹੈ। ਤੇ ਲੋ ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਚੱਲਦੇ ਹਾਂ, ਫਿਰ ਜ਼ਿੰਦਗੀ ਬਾਰੇ ਕੋਈ ਨਾ ਕੋਈ ਗੱਲਾਂ ਬਾਤਾਂ ਕਰਦੇ ਹਾਂ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਜੀ ਆਨੂ ਜੀ ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਆਨੂ ਜੀ, ਸਵਾਗਤ ਹੈ ਜੀ।
1: ਬਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ, ਕੀ ਕਰਾਈ ਜਾਂਦੇ ਹੋ ਤੁਸੀਂ?
1: ਹਾਲ ਚਾਲ ਵਧੀਆ ਜੀ।
0: ਭਾਰਤ ਦੇ ਵਿੱਚ ਵੀ ਹੈ ਸੈਣੀ ਸਾਹਿਬ, ਭਾਰਤ ਦੇ ਵਿੱਚ ਵੀ ਐਬਸਟੀਨ ਫਾਈਲਾਂ ਖੁਲਾਈ ਜਾਂਦੇ ਹੋ ਤੁਸੀਂ ਮੰਤਰੀਆਂ ਸੰਤਰੀਆਂ ਦੀਆਂ?
1: ਭਾਰੇ ਸਾਹਿਬ ਉਹ ਤਾਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਤੁਹਾਨੂੰ ਕੱਲ ਵੀ ਦੱਸਿਆ ਸੀਗਾ ਜੀ, ਇਹਨਾਂ ਨੂੰ ਭੁਗਤਣਾ ਤਾਂ ਪੈਣਾ ਜੀ ਹਰ ਇੱਕ ਬੰਦੇ ਨੂੰ।
0: ਨਹੀਂ ਮੈਂ ਤਾਂ ਇਦਾਂ ਦੀ ਕੋਈ ਗੱਲ ਨਹੀਂ, ਮੈਂ ਤਾਂ ਇਹ ਸੋਚਦਾ ਜੀ ਸੈਣੀ ਸਾਹਿਬ ਆ ਜਿਹੜਾ 657 ਕਰੋੜ ਵਾਲਾ ਬੈਂਕ ਘੁਟਾਲਾ ਹੋਇਆ ਇਹ ਬੰਦਾ ਜਿਹੜਾ ਇਹ ਦੇਖ ਲੋ ਛੋਟਾ ਐਬਸੈਂਟ ਬਣ ਗਿਆ ਜੀ ਆਪਣਾ ਇੰਡੀਆ ਦਾ।
1: ਹਾਂਜੀ ਚੱਲਦਾ ਸੀ, ਇਹ ਤਾਂ CBI ਨੇ ਕੱਢ ਲਿਆ ਹੈਗਾ ਆ ਜੀ, ਇਸ ਕਰਕੇ ਕਿ ਸ਼ੈਲ ਕੰਪਨੀਆਂ ਦੇ ਰਾਹੀਂ ਜਿਹੜਾ ਆ ਵੀ ਉਹਨੇ ਪੈਸਾ ਆਪਣੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਤੇ ਇਸ ਤਰੀਕੇ ਦੇ ਨਾਲ ਜਿਹੜਾ ਬੈਂਕਾਂ ਦੇ ਵਿੱਚ। ਸਵਾਲ ਤਾਂ ਇਹ ਆ ਨਾ ਜੀ ਕਿ ਬੈਂਕਾਂ ਦੀ ਆਪਣੀ ਨਿਗਰਾਨੀ ਕੀ ਆ?
0: ਕੀ ਆ ਜੀ? ਬਿਲਕੁਲ
1: ਗੱਲ ਇਹ ਆ ਨਾ ਕਿ ਬੈਂਕਾਂ ਦੇ ਵਿੱਚੋਂ ਪੈਸਾ ਜਾ ਰਿਹਾ ਹੈਗਾ ਆ ਉਹ ਤੁਸੀਂ ਦੇਖੋ ਤਾਂ ਸਹੀ ਕਿੱਥੋਂ ਜਾ ਰਿਹਾ ਆ, ਤੇ ਬੈਂਕਾਂ ਦੇ ਵਿੱਚ ਜਿਹੜੇ ਆ ਉਹ ਤੁਹਾਡਾ ਆਪਣਾ ਆਡਿਟ ਹੁੰਦਾ ਹੀ ਕੋਈ ਨੀ ਗਾ, ਜਦਕਿ ਹਰ ਇੱਕ ਬੈਂਕ ਦੇ ਵਿੱਚ ਤੇ ਆਡੀਟਰ ਜਿਹੜੇ ਹੈਗੇ ਆ ਹਰ 3 ਮਹੀਨਿਆਂ ਬਾਅਦ ਆਉਂਦੇ ਹੈਗੇ ਆ ਜੀ ਤੇ ਉਹ ਉੱਥੇ ਬੈਂਕ ਦਾ ਆਡਿਟ ਕਰਦੇ ਆ ਜੀ।
0: ਜੇ
1: ਇੰਡੀਵਿਜੁਅਲ ਸ਼ਾਖ ਦੇ ਉੱਤੇ ਹਰ ਇੱਕ ਸ਼ਾਖ ਦੇ ਉੱਤੇ ਜਿਹੜਾ ਆ ਆਡਿਟ ਹੁੰਦਾ ਆ ਤੇ ਫਿਰ ਇਹ ਪੈਸਾ ਏਦਾਂ ਕਿੱਦਾਂ ਉੱਡ ਜਾਂਦਾ
0: ਜੀ? ਬਿਲਕੁਲ
1: ਮਤਲਬ ਤਾਂ ਇਹ ਹੈਗਾ ਆ, ਇਟ ਮੀਨਸ ਕਿ ਤੁਸੀਂ ਜੋ ਕਰਦੇ ਹੈਗੇ ਆ ਉਹ ਕਾਗਜ਼ੀ ਕਾਰਵਾਈ ਕਰਦੇ ਹੈਗੇ, ਪ੍ਰੈਕਟੀਕਲੀ ਜਿਹੜਾ ਹੈਗਾ ਆ ਉਹ ਕਰਦੇ ਵੀ ਇੱਦਾਂ ਹੀ ਆ ਸਰ, ਮੈਨੂੰ
0: ਜੀ
1: ਪਤਾ ਆ ਸਰ, ਮੈਂ ਜਾਤੀ ਤੌਰ ਤੇ ਜਾਣਦਾ ਆ ਕਿ ਜਦੋਂ ਆਡਿਟ ਟੀਮ ਆਈ ਹੁੰਦੀ ਆ ਜੀ, ਉਹਨਾਂ ਨੂੰ ਕਿਸੇ ਹੋਟਲ ਦੇ ਵਿੱਚ ਲੈ ਜਾਣਾ ਜੀ, ਉੱਥੋਂ ਚੰਗਾ ਖਾਣਾ ਖਿਲਾ ਦੇਣਾ ਜੀ,
0: ਜੀ
1: ਉਹਨਾਂ ਨੇ ਇੱਕ ਦੋ ਦਿਨ ਲਾਣੇ ਜੀ, ਫਿਰ ਉਹਨਾਂ ਨੂੰ ਕੋਈ ਪਿਕਚਰ ਦਿਖਾ ਦੇਣੀ ਜੀ,
0: ਜੀ
1: ਬਸ ਉਹਨਾਂ ਨੇ ਓਕੇ ਓਕੇ ਕਰਕੇ ਤੇ ਚਲ ਜਾਣਾ ਜੀ।
0: ਜੀ
1: ਜੇ ਸਹੀ ਮਹੀਨੇ ਦੇ ਵਿੱਚ ਆਡਿਟ ਕੀਤਾ ਜਾਵੇ ਤੇ ਪਤਾ ਲੱਗਦਾ ਹੀ ਆ ਵੀ ਹਾਂ ਜੀ ਵੀ ਇੱਥੋਂ ਪੈਸਾ ਇੰਨਾ ਨਿਕਲਿਆ ਹੈਗਾ ਜੀ, ਤੇ
0: ਬਿਲਕੁਲ
1: ਵਿਦਆਊਟ ਐਨੀ ਲੀਗਲ ਜਿਹੜੀ ਟ੍ਰਾਂਜੈਕਸ਼ਨ ਇਹ ਪੈਸਾ ਗਿਆ ਆ ਜੀ।
0: ਜੀ ਬਿਲਕੁਲ ਹੈ ਜੀ।
1: ਤੇ ਜਿੱਥੇ ਤੱਕ ਸ਼ੈਲ ਐਡੀਆਂ ਇੰਨੀਆਂ ਇੰਸਟੀਟਿਊਸ਼ਨਾਂ ਤੁਸੀਂ ਬਣਾਈਆਂ ਹੈਗੀਆਂ ਜੀ,
0: ਜੀ
1: ਆਰ ਬੀ ਆਈ ਬਣਾਈ ਆ, ਸਾਰੀਆਂ ਇੰਸਟੀਟਿਊਸ਼ਨਾਂ ਬਣਾਈਆਂ ਹੈਗੀਆਂ, ਉਹ ਕਾਹਦੇ ਵਾਸਤੇ ਬਣਾਈਆਂ ਗਈਆਂ? ਇਸੇ ਕਰਕੇ ਆ ਕਿ ਇਹ ਪਬਲਿਕ ਫੰਡ ਜਿਹੜਾ ਹੈਗਾ ਆ ਇਹਦੀ ਸਿਕਿਉਰਿਟੀ ਵਾਸਤੇ ਆ ਜੀ।
0: ਜੀ
1: ਤੇ ਜੇ ਫੇਰ ਵੀ ਜੇ ਪੈਸਾ ਗੈਪ ਹੁੰਦਾ ਹੈਗਾ ਆ ਤੇ ਫੇਰ ਉਹਦੇ ਵਾਸਤੇ ਆਮ ਜਨਤਾ ਤਾਂ ਨੀ ਨਾ ਜ਼ਿੰਮੇਵਾਰ ਜੀ?
0: ਬਿਲਕੁਲ ਹੈ ਜੀ।
1: ਤੇ ਹਾਲਾਤ ਇਹ ਹੈਗੇ ਆ ਜੀ ਸਰ, ਇਸ ਸਰਕਾਰ ਦੇ ਆਉਣ ਤੋਂ ਬਾਅਦ ਨਾ ਜੀ, 14 ਤੋਂ ਬਾਅਦ
0: ਜੀ,
1: ਬੈਂਕਿੰਗ ਸੈਕਟਰ ਨੇ ਜਿਹੜਾ ਆ ਨਾ ਜੀ, ਉਹ ਕੰਜ਼ਿਊਮਰ ਨੂੰ ਏਦਾਂ ਚਟਿਆ
0: ਜੀ,
1: ਨੋ ਡਾਊਟ। ਪਹਿਲਾਂ ਤਾਂ ਦੇਖੋ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਆ ਕਿ ਸਾਰਿਆਂ ਬੰਦਿਆਂ ਦੇ ਜਿਹੜੇ ਆ ਬੈਂਕ ਖਾਤੇ ਹੋਣੇ ਚਾਹੀਦੇ ਹੈਗੇ ਜੀ, ਹਰ ਇੱਕ ਸਹੂਲਤ ਜਿਹੜੀ ਆ ਉਹ ਬੈਂਕ ਦੇ ਰਾਹੀਂ ਜੋੜ ਦਿੱਤੀ ਜੀ।
0: ਜੀ
1: ਨੋਟਬੰਦੀ ਕੀਤੀ ਤੇ ਨੋਟ ਜਿਹੜੇ ਹੈਗੇ ਆ ਬੈਂਕ ਨੂੰ ਵਾਪਸ ਹੋਣੇ ਹੈਗੇ ਆ ਜੀ, ਜੋ ਲੋਕਾਂ ਨੇ ਆਪਣੀ ਜਮਾਂ ਪੂੰਜੀ ਕਿਸੇ ਨੇ 25 ਸਾਲ ਦੇ ਵਿੱਚ ਕਿਸੇ ਨੇ 30 ਸਾਲ ਚ ਘਰ ਦੇ ਵਿੱਚ ਇਕੱਠੀ ਕਰਕੇ ਰੱਖੀ ਸੀ, ਉਸ ਸਮੇਂ ਵਾਸਤੇ ਵੀ ਜਦੋਂ ਕਿਤੇ ਮਾੜਾ ਸਮਾਂ ਆਵੇ ਤੇ ਇਹ ਪੈਸਾ ਜਿਹੜਾ ਵਰਤਿਆ ਜਾ ਸਕਦਾ ਹੈਗਾ ਜੀ, ਉਹ ਮਿੱਟੀ ਕਰ ਦਿੱਤਾ ਜੀ। ਪਰ ਸਾਹਿਬ ਮੈਂ ਤਾਂ ਚਲੋ ਆਪਾਂ ਜਿਹੜਾ ਹੈਗਾ ਆ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਸੀ
0: ਜੀ,
1: ਸਰ ਉਸ ਤੋਂ ਬਾਅਦ ਜਿਹੜਾ ਹੈਗਾ ਆ ਘਰਾਂ ਚੋਂ ਬਰਕਤ ਹੀ ਉੱਡ ਗਈ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: ਮੁੜ ਕੇ ਜਿਹੜਾ ਹੈਗਾ ਆ ਉਹ ਬੰਦਾ ਰੱਖ ਹੀ ਨੀ ਸਕਿਆ ਜੀ, ਉਹਨੇ ਦੇਖੋ ਲੇਡੀਜ਼ ਨੇ ਕਿੱਦਾਂ ਬਚਾ ਬਚੂ ਕੇ ਰੱਖੇ ਹੁੰਦੇ ਆ ਜੀ ਆਦਮੀਆਂ ਤੋਂ ਚੋਰੀ, ਵੀ ਕਿਸੇ ਵੇਲੇ ਜੇ ਏਦਾਂ ਦੀ ਗੱਲ ਪਈ ਤੇ ਫੇਰ ਜਿਹੜਾ ਆ ਉਹ ਪੈਸੇ ਕੱਢੇ ਜਾ ਸਕਦੇ ਆ ਜੀ। ਉਹ ਸਾਰਾ ਪੈਸਾ ਜਿਹੜਾ ਆ ਘਰਾਂ ਚੋਂ ਕੱਢ ਲਿਆ ਜੀ, ਉਹ ਪਹੁੰਚ ਗਿਆ ਬੈਂਕਾਂ ਦੇ ਵਿੱਚ ਤੇ ਜਿੰਨਾ ਦਾਅਵੇ ਕੀਤੇ ਸੀ, ਜਿੰਨੀ ਕੁ ਕਰੰਸੀ ਇਹਨਾਂ ਨੇ ਛਾਪੀ ਸੀ ਉਹ ਤੋਂ ਵੱਧ ਜਿਹੜੀ ਹੈਗੀ ਆ ਉਹ ਜਮਾਂ ਹੋ ਗਈ
0: ਜੀ,
1: ਉਹ ਵੀ ਇੱਕ ਸਿਰਦਰਦੀ ਬਣ ਗਈ
0: ਜੀ।
1: ਉਹ ਤੋਂ ਬਾਅਦ ਕੀ ਹੋਇਆ ਜੀ ਕਿ ਲੋਕਾਂ ਨੂੰ ਲਾਈਨਾਂ ਦੇ ਵਿੱਚ ਲਾ ਤਾ ਜੀ, ਲੋਕੀ ਵਿਚਾਰੇ ਜਿਹੜੇ ਹੈਗੇ ਆ ਖੱਜਲ ਖਰਾਬ, ਜੇ ਕਿਸੇ ਨੇ ਧੀ ਦਾ ਪੁੱਤ ਦਾ ਵਿਆਹ ਰੱਖਿਆ ਆ ਸੀ ਉਹ ਪਰੇਸ਼ਾਨ ਜੀ, ਲਾਈਨਾਂ ਚ ਲੱਗੇ ਬੰਦੇ ਜਿਹੜੇ ਹੈਗੇ ਉਹਨਾਂ ਦੀ ਡੈਥ ਵੀ ਹੋ ਗਈ ਹਾਰਟ ਅਟੈਕ ਨਾਲ
0: ਜੀ।
1: ਕਿਸੇ ਨੇ ਪੁੱਛਿਆ ਜੀ, ਔਰ 16-17 ਬੰਦਿਆਂ ਦੀ ਡੈਥ ਹੋਈ ਸੀ ਜੀ ਉਹਨਾਂ ਦਿਨਾਂ ਦੇ ਵਿੱਚ
0: ਜੀ,
1: ਉਹ ਕਿਹਦੀ ਗਲਤੀ ਸੀਗੀ ਜੀ ਸਰਕਾਰਾਂ ਦੀ? ਉਧਰੋਂ ਏਟੀਐਮ ਜਿਹੜੇ ਚੱਲਣ ਨਾ, ਕਾਰਨ ਇਹ ਕਿ ਪਹਿਲਾਂ ਉਸ ਚੀਜ਼ ਨੂੰ ਵਿਚਾਰਿਆ ਹੀ ਨਹੀਂ ਵੀ ਜਿਹੜੇ ਨਵੇਂ ਨੋਟ ਅਸੀਂ ਲਿਆ ਰਹੇ ਹੈਗੇ ਆ ਮਾਰਕੀਟ ਦੇ ਵਿੱਚ, ਉਹਨਾਂ ਦਾ ਸਾਈਜ਼ ਜਿਹੜਾ ਆ ਏਟੀਐਮ ਦੇ ਵਿੱਚ ਜਿਹੜੀਆਂ ਮਸ਼ੀਨਾਂ ਆ ਉਹਨਾਂ ਦਾ ਜਿਹੜਾ ਆ ਉਹ ਸਾਈਜ਼ ਦਾ ਡਿਫਰੈਂਸ ਸੀਗਾ ਤੇ ਫੇਰ ਜਿਹੜਾ ਆ ਉਹ ਖੜੇ ਪੈਰ ਜਿਹੜੇ ਆ ਸਾਰੀਆਂ ਮਸ਼ੀਨਾਂ ਦੇ ਜਿਹੜੇ ਆ ਉਹ ਬਦਲੇ ਜੀ, ਇਹਨਾਂ ਨੇ ਪੁਰਜੇ ਬਦਲ ਗਏ ਤਾਂ ਕਿ ਉਸ ਨੋਟਾਂ ਦੇ ਸਾਈਜ਼ ਦੇ ਪੁਰਜੇ ਜਿਹੜੇ ਪਾਏ ਤਾਂ ਕਿ ਉਹ ਓਪਰੇਟ ਹੋ ਸਕਣ ਜੀ।
0: ਬਿਲਕੁਲ ਹੈ ਜੀ।
1: ਸੋ ਇਹਨੇ ਫੇਲਰ ਵਿਦਆਊਟ ਐਨੀ ਹੋਮਵਰਕ ਇਹਨਾਂ ਨੇ ਉਹ ਕੰਮ ਕੀਤਾ ਜੀ, ਤੇ ਜਿਹੜੇ ਬੇਈਮਾਨ ਬੈਂਕ ਮੈਨੇਜਰ ਸੀ ਉਹਨਾਂ ਦਿਨਾਂ ਦੇ ਵਿੱਚ ਬਣ ਗਏ ਜੀ। ਉਹਨਾਂ ਨੇ ਬੈਂਕਾਂ ਤੋਂ ਨਵੀਂ ਕਰੰਸੀ ਦੇਈ ਗਏ ਜੀ, 25-25% ਲਈ ਗਏ ਜੀ, ਤੇ ਅਲਟੀਮੇਟਲੀ ਉੱਥੇ ਫਿਰ ਗਿਣਤਾ ਹੁੰਦਾ ਨੀ ਸੀ ਜੀ ਇਹ ਅਮਾਊਂਟ ਲੋਕਾਂ ਨੇ ਕੀਤਾ ਜਾਂ ਬੈਂਕ ਮੈਨੇਜਰਾਂ ਨਾਲ ਮਿਲ ਕੇ ਜਾਂ ਬੈਂਕ ਇੰਪਲਾਈਜ ਨਾਲ ਮਿਲ ਕੇ ਜੀ, ਜਾਲੀ ਨੋਟ ਵੀ ਜਮਾਂ ਕਰਾ ਕੇ ਤੇ ਅਸਲੀ ਲੈ ਗਏ ਜੀ।
0: ਜੀ
1: ਉਹ ਅਲਟੀਮੇਟਲੀ ਕੀ ਹੋਇਆ ਜੀ ਵੀ ਉਹ ਜਿਹੜਾ ਜੋ ਇਹਨਾਂ ਨੇ ਕਹਿੰਦੇ ਸੀ ਗੋਲ ਅਚੀਵ ਕਰਨਾ, ਉਹ ਤਾਂ ਗੋਲ ਪਤਾ ਨੀ ਕੋਈ ਅਚੀਵ ਹੋਇਆ ਜਾਂ ਨਹੀਂ ਹੋਇਆ ਜੀ, ਵੀ ਇਹ ਹੈਗੀ ਆ ਕਿ ਜਨਤਾ ਦੀ ਅਨਰੈਸਟ ਜ਼ਰੂਰ ਹੋਈ ਜੀ।
0: ਬਿਲਕੁਲ ਹੈ ਜੀ, ਬਿਲਕੁਲ
1: ਇਹੀ ਹੈਗਾ ਨਾ ਜੀ। ਹੁਣ ਜੇ ਸ਼ੈਲ ਕੰਪਨੀਆਂ ਦੀ ਗੱਲ ਕਰਦੇ ਹੈਗੇ ਆ ਤਾਂ ਤੁਸੀਂ ਸ਼ੈਲ ਕੰਪਨੀਆਂ ਤੇ ਨਿਗਾਹ ਕਿਨ ਰੱਖਣੀ, ਆਮ ਪਬਲਿਕ ਨੇ ਰੱਖਣੀ ਆ? ਤੁਹਾਡੇ ਕੋਲ ਇੰਨੀਆਂ ਜ਼ਿਆਦੀਆਂ ਇੰਸਟੀਟਿਊਸ਼ਨ ਆ, ਤੁਸੀਂ ਕਿਉਂ ਨੀ ਉਹਦੇ ਤੇ ਜਿਹੜਾ ਹੈਗਾ ਚੈੱਕ ਰੱਖਦੇ?
0: ਨਾਲੇ ਦੇਖੋ ਪਹਿਲਾਂ ਬਹੁਤ ਭਰੋਸਾ ਹੁੰਦਾ ਸੀ ਸੈਣੀ ਸਾਹਿਬ ਲੋਕਾਂ ਦਾ ਹਨਾ, ਸਰਕਾਰੀ ਜਿਹੜੇ ਬੈਂਕ ਸੀਗੇ ਉਹਨਾਂ ਦੇ ਉੱਤੇ ਬਹੁਤ ਭਰੋਸਾ, ਚਾਹੇ ਪ੍ਰਾਈਵੇਟ ਬਹੁਤ ਸਾਰੀਆਂ ਬੈਂਕਾਂ ਭੱਜ ਪੁੱਜ ਜਾਂਦੀਆਂ ਸੀ, ਪਰ ਜ਼ਿਆਦਾ ਲੋਕ ਜਿਹੜੇ ਸੀ ਇਹਨਾਂ ਨੂੰ ਚੀਜ਼ਾਂ ਨੂੰ ਅਹਿਮੀਅਤ ਜ਼ਿਆਦਾ ਦਿੰਦੇ ਸੀ ਕਿ ਸਰਕਾਰੀ ਬੈਂਕ ਕਦੇ ਭੱਜ ਨਹੀਂ ਸਕਦੀ ਜਾਂ ਉਹਨਾਂ, ਪਰ ਹੁਣ ਵਿਸ਼ਵਾਸ ਤਾਂ ਇਹਨਾਂ ਤੇ ਵੀ ਨਹੀਂ ਕੀਤਾ ਜਾ ਸਕਦਾ।
1: ਭਾਰੇ ਸਾਹਿਬ 500-600 ਕਰੋੜ ਰੁਪਇਆ ਥੋੜਾ ਹੁੰਦਾ ਆ ਵੀ ਇੱਕ ਬੰਦਾ ਜਿਹੜਾ ਹੈਗਾ ਆ ਵੀ ਇੱਕ, ਹਾਂਜੀ ਇੱਕ ਉਹ ਜਿਹੜਾ ਹੈਗਾ ਲੈ ਜਾਣ ਜੀ। ਫੇਰ ਤੁਹਾਡੇ ਜਿਹੜੇ ਆ ਬੈਂਕਾਂ ਦੇ ਵਿੱਚ ਤੁਸੀਂ ਮਿਨੀਮਮ ਬੈਂਕ ਬੈਲੈਂਸ ਦੇ ਨਾਂ ਦੇ ਉੱਤੇ ਪਹਿਲਾਂ ਜਿਹੜੇ ਆ ਏਡੀ ਮੋਟੀ ਰਕਮ ਜਿਹੜੀ ਆ ਉਹ ਆਪਣੇ ਬੈਂਕਾਂ ਦੇ ਵਿੱਚ ਜਮਾਂ ਕਰ ਲਈ ਜੀ, ਫੇਰ ਅੱਗੇ ਇੰਟਰਸਟ ਮਿਲਦਾ ਹੁੰਦਾ ਸੀ, ਤੁਸੀਂ ਇੰਟਰਸਟ ਦੇ ਉੱਤੇ TDS ਲਾਤਾ ਜੀ,
0: ਜੀ
1: ਇੰਟਰਸਟ ਦੇ ਉੱਤੇ ਜਿਹੜਾ ਆ ਫਿਰ ਤੁਸੀਂ ਟੈਕਸ ਲਾਤਾ
0: ਜੀ
1: ਉਹਨੂੰ ਇਨਕਮ ਦੇ ਵਿੱਚ ਸ਼ੋ ਕਰਕੇ ਜੀ, ਵੀ ਉਹ ਇਨਕਮ ਆ ਤੁਹਾਡੀ, ਤੇ ਇਨਕਮ ਦੇ ਉੱਤੇ ਫਿਰ ਟੈਕਸ ਲਾਤਾ।
0: ਕਮਾਈ
1: ਹਾਂਜੀ,
0: ਆਪ ਕਰੀ ਜਾਂਦੇ ਜੀ, ਉਹ ਚੀਜ਼ਾਂ ਉਹ ਸਾਰਾ ਪੈਸਾ ਲਾ ਕੇ
1: ਤੁਸੀਂ
0: ਆਪਣੀ ਇਸਤਰੀ
1: ਹਾਲਾਤ,
0: ਸਾਰਾ ਕੁਝ ਸ਼ੇਅਰ ਬਾਜ਼ਾਰ ਚ ਪਾ ਦਿੰਦੇ ਆ, ਉਹਦੇ ਤੋਂ ਆਪ ਕਮਾਈ ਜਾਂਦੇ ਆ ਜੀ ਉਹਨਾਂ ਚਿਰ।
1: ਇੱਥੇ ਤੱਕ ਬੇੜਾ ਗਰਕ ਕੀਤਾ ਜੀ। LIC ਦਾ ਪੈਸਾ ਜਿਹੜਾ ਅਡਾਨੀ ਦੀ ਕੰਪਨੀ ਚ ਲਾਤਾ। LIC ਜਿਹੜੀ ਸਭ ਤੋਂ ਸਿਕਿਉਰਡ ਔਰ ਸਭ ਤੋਂ ਅਰਨਿੰਗ ਤੇ ਰਿਪਿਊਟਡ ਮਤਲਬ ਜਿਹੜੀ ਹੈਗੀ ਆ ਸਕੀ ਜੀ ਤੇ ਕੰਪਨੀ, ਉਹਦਾ ਬੇੜਾ ਗਰਕ ਕਰ ਦਿੱਤਾ ਜੀ।
0: ਉਹ ਤੁਹਾਨੂੰ ਚੇਤਾ ਹੋਣਾ ਸੈਣੀ ਸਾਹਿਬ, 2 ਮਹੀਨੇ ਪਹਿਲਾਂ ਖਬਰ ਕੀਤੀ ਸੀ ਇਹ।
1: ਹਾਂਜੀ ਹਾਂਜੀ
0: ਜੀ
1: ਹਾਂਜੀ, ਉਹ ਸਰ ਇਹ ਕੰਟੀਨਿਊਸਲੀ ਚੱਲਦੀ ਹੈਗੀ ਆ। ਤੁਸੀਂ ਅੱਗੇ ਕਹਿੰਦੇ ਸੀ ਨਾ LIC ਹੈ
0: ਹਾਂਜੀ
1: ਜੀ,
0: ਹਾਂਜੀ
1: ਜੀਵਨ ਕੇ ਸਾਥ ਵੀ ਤੋ ਜੀਵਨ ਕੇ ਬਾਅਦ
0: ਬਿਲਕੁਲ
1: ਵੀ,
0: ਜੀ
1: ਹੁਣ ਤਾਂ ਇਹ ਨੀ ਪਤਾ ਵੀ ਇਹ ਜੀਵਨ ਕੇ ਸਾਥ ਵੀ ਇਹਨੇ ਦੇਣੇ ਵਾਪਸ ਕੇ ਨਹੀਂ ਦੇਣੇ ਜੀ, ਬਾਅਦ ਤਾਂ ਕਹਿੰਦੇ ਦੇਖਿਆ ਜੀ।
0: ਹਾਂ ਜੀਰਾ ਸਾਹਿਬ ਲਿਖਦੇ ਕਹਿੰਦੇ ਭਾਜੀ ਸਾਡੀ ਕੁੜਮਣੀ ਦੇ 14,000 ਮਰਨ ਤੋਂ ਬਾਅਦ ਘਰੋਂ ਮਿਲਿਆ ਸੀ ਜੀ ਨੋਟਬੰਦੀ।
1: ਹਾਂਜੀ ਹਾਂਜੀ ਹਾਂਜੀ
0: ਜੀ,
1: ਪਰ
0: ਚਲੋ
1: ਠੀਕ ਗੱਲ ਹੈ ਜੀ।
0: ਹਾਂਜੀ ਹਾਂਜੀ ਕੰਟੀਨਿਊ ਪਲੀਜ਼।
1: ਕੁੜਮਣੀ ਦੇ ਕੁੜਮਣੀ ਦੇ ਪੈਸੇ ਮਿਲਣੇ ਤਾਂ ਚੰਗੀ ਗੱਲ ਹੈ, ਜੀਰਾ ਸਾਹਿਬ ਤਾਂ ਖੁਸ਼ ਹੋ ਗਏ ਹੋਣੇ ਇਹ ਸੁਣ ਕੇ। ਹਾਂਜੀ
0: ਬਿਲਕੁਲ ਜੀ। ਪਰ ਸੈਣੀ ਸਾਹਿਬ ਜਿਹੜਾ ਸਿਆਸੀ ਜਾਂਦਾ ਆਉਂਦਾ ਹੈ ਉਹਦੇ ਉੱਤੇ ਕੋਈ ਲਗਾਮ ਨਹੀਂ ਹੈ, ਪਤਾ ਨਹੀਂ ਕੋਈ ਬਾਹਰ ਰੱਖ ਜਾਂਦਾ ਹੈ ਜਿੱਦਾਂ ਗੁਰੂ ਘਰਾਂ ਦੇ ਵਿੱਚ ਜਾਂ ਮੰਦਰਾਂ ਮਸਜਿਦਾਂ ਦੇ ਵਿੱਚ ਕੋਈ ਨਾ ਕੋਈ ਬਾਹਰ ਚੁੱਪ ਚਪੀਤੇ ਰੱਖ ਜਾਂਦਾ ਹੈ, ਇਹਨਾਂ ਨੂੰ ਪਤਾ ਵੀ ਨਹੀਂ ਹੁੰਦਾ, ਚੰਦੇ ਦੇ ਨਾਮ ਦੇ ਉੱਤੇ ਦੇਈ ਜਾਂਦੇ ਆ, ਉਹਨਾਂ ਦੇ ਉੱਤੇ ਕਦੇ ਟੈਕਸ ਟੁਕਸ ਹੋਊਗਾ ਜਾਂ ਕਿੱਦਾਂ ਹੋਊਗਾ, ਸ਼ੋ ਹੋਊਗਾ ਕਿ ਕਿੰਨਾ ਕੁ ਮਿਲਦਾ ਇਹਨਾਂ ਨੂੰ, ਕਿੰਨੇ ਕੁ ਗੱਫੇ ਮਿਲਦੇ ਨੇ। ਤੇ ਦੂਜੇ ਪਾਸੇ ਟਰੰਪ ਜਿਹੜਾ ਉਹ ਪੂਰੀ ਤੜਤੱਲੀ ਮਚਾ ਰਿਹਾ ਜੀ ਉਧਰ ਅਮਰੀਕਾ ਦੇ ਵਿੱਚ, ਇਹਨੂੰ ਵੀ ਗੁੜਤੀ ਸਾਡੇ ਵਾਲਿਆਂ ਨੇ ਲਾ ਦਿੱਤੀ ਹੈ, ਉਹ ਵੀ ਜਨਤਾ ਦੇ ਟੈਕਸਾਂ ਦਾ ਪੈਸਾ ਜਿਹੜਾ ਆਪਣੀਆਂ ਮਸ਼ਹੂਰੀਆਂ ਤੇ ਉੱਤੇ ਉਡਾ ਰਿਹਾ ਜੀ।
1: ਪਰ ਸਾਹਿਬ ਇੱਕ ਨਾ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਪਾਰਦਰਸ਼ਿਤਾ ਜਿਹੜੀ ਆ ਨਾ
0: ਜੀ,
1: ਉਹ ਤੇ ਉਹਨਾਂ ਨੇ ਬੜੀ ਮਤਲਬ ਫੋਕਸ ਕੀਤਾ ਸੀ। RTI ਵੀ ਉਦੋਂ ਹੀ ਆਈ ਜੀ।
0: ਹਾਂਜੀ ਹਾਂਜੀ,
1: ਉਹਨਾਂ ਨੇ ਪਾਰਦਰਸ਼ਿਤਾ ਦੇ ਉੱਤੇ, ਚਾਹੇ ਉਹਨਾਂ ਨੂੰ ਬਾਅਦ ਦੇ ਵਿੱਚ ਆਪਣੇ ਕ੍ਰਿਟਿਸਿਜ਼ਮ ਵੀ ਸਹਿਣਾ ਪਿਆ, ਕਿਉਂਕਿ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਦੇ ਵਿੱਚ ਵੀ ਜਿਹੜਾ ਜੋ ਹੋ ਰਿਹਾ ਸੀਗਾ ਉਹ ਵੀ ਉਜਾਗਰ ਹੋਇਆ ਤੇ RTI ਦੇ ਰਾਹੀਂ ਹੀ ਹੋਇਆ ਜੀ।
0: ਜੀ
1: ਇਸ ਸਰਕਾਰ ਨੇ ਤਾਂ ਜਿਹੜਾ ਹੈਗਾ ਆ ਉਸ ਤੋਂ ਬਾਅਦ ਫਿਰ ਮੁੜ ਕੇ ਭੇਤ ਦੇਣਾ ਹੀ ਬੰਦ ਕਰ ਦਿੱਤਾ ਜੀ।
0: ਬਿਲਕੁਲ,
1: ਇੱਥੇ ਤੱਕ ਕੋਰੋਨਾ ਦੇ ਵਿੱਚ ਵੀ ਕਮਾ ਕੇ ਗਏ ਜੀ ਇਹ ਤਾਂ
0: ਜੀ,
1: ਤੇ ਐਡੀਆਂ ਐਡੀਆਂ ਵੱਡੀਆਂ ਆਪਣੀਆਂ ਪਾਰਟੀਆਂ ਦੇ ਦਫ਼ਤਰ ਬਣੇ ਇਸੇ ਚੰਦੇ ਦੇ ਨਾਲ ਜੀ, ਇਹ ਚੰਦਾ ਜਿਹੜਾ ਹੈਗਾ ਦੇ ਦਿੰਦੇ ਸੀਗੇ ਜੀ, ਉਹਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਤੁਹਾਨੂੰ ਫੈਸਿਲਿਟੀਆਂ ਮਿਲ ਜਾਂਦੀਆਂ ਹੈਗੀਆਂ ਸੀ
0: ਜੀ।
1: ਸੋ ਇਸ ਕਰਕੇ ਇਹਨਾਂ ਨੇ ਮਤਲਬ ਜਿਹੜੀ ਲੁੱਟ ਨੂੰ ਲੀਗਲ ਕੀਤਾ ਜੀ ਇੱਕ ਕਿਸਮ ਦਾ
0: ਜੀ,
1: ਇਲੈਕਸ਼ਨ ਬੌਂਡ ਬਣਾਤੇ ਜੀ, ਉਹ ਜਿਹੜਾ ਹੈਗੇ ਆ ਉਹਦੇ ਵਿੱਚ ਚੰਦਾ ਬੌਂਡ ਤੁਸੀਂ ਖਰੀਦ ਲਓ ਜੀ, ਤੁਹਾਨੂੰ 20,000 ਤੋਂ ਉੱਤੇ ਜਿਹੜਾ ਹੈਗਾ ਆ ਉਹ ਤਾਂ ਦੱਸਣਾ ਪਊਗਾ। ਉਹ ਕਰਦੇ ਸੀ 20,000 ਤੋਂ ਘੱਟ ਰੱਖ ਲੈਂਦੇ ਸੀ, 19,999 ਤੱਕ ਦਾ ਜਿਹੜਾ ਹੈਗਾ ਆ ਉਹਦੀ ਕੋਈ ਰਸੀਦ ਨੀ ਕੋਈ ਕੁਛ ਨੀ ਜੀ, ਉਹ ਜਿਹੜਾ ਮਰਜ਼ੀ ਦੇ ਜਾਏ ਜੀ, ਉਹ ਘਰ ਹੀ ਏਦਾਂ ਦਿੰਦੇ ਸੀਗੇ ਜੀ, ਲਓ ਜੀ ਚਲੋ ਜਿੱਦਾਂ ਮਰਜ਼ੀ ਵੀ ਸਾਨੂੰ ਆਏ ਜੀ 19,999 ਜੀ, 20,000 ਤੋਂ ਉੱਤੇ ਆਇਆ ਜੀ ਕੋਈ ਨੀ
0: ਆਇਆ
1: ਉਹ, ਇਸੇ ਕਰਕੇ ਉਹ ਮਤਲਬ ਇਹ ਹੈਗਾ ਆ ਕਿ ਪਤਾ ਹੀ ਨੀ ਕਿੰਨਾ ਕੁ ਅਮਾਊਂਟ ਜਿਹੜਾ ਹੈਗਾ ਆ ਪੋਲੀਟੀਕਲ ਪਾਰਟੀਆਂ ਕੋਲ ਪਿਆ ਆ ਜੀ
0: ਜੀ,
1: ਤੇ ਇਸੇ ਕਰਕੇ ਇਲੈਕਸ਼ਨ ਮਹਿੰਗੇ ਤੋਂ ਮਹਿੰਗੇ ਹੋਈ ਜਾਂਦੇ ਆ ਜੀ। ਦੂਜਾ ਇਹ ਆ ਕਿ ਦੋ ਤਰੀਕਿਆਂ ਦੇ ਜਿਹੜੀ ਹੈਗੀ ਆ, ਅੱਗੇ ਨਾ ਜੀ ਇਕਦਾਂ ਸੀਗਾ ਕਿ ਜਿਹੜੇ ਕੁਛ ਕੁ ਲੋਕ ਕਹਿੰਦੇ ਗਰੀਬੀ ਰੇਖਾ ਇੱਕ ਹੈਗੀ ਆ ਜੀ, ਤੇ ਗਰੀਬੀ ਰੇਖਾ ਤੋਂ ਉੱਪਰ ਉੱਠੇ ਸੀ ਥੋੜੇ ਲੋਕ
0: ਜੀ।
1: ਇੱਥੇ ਕੀ ਹੋਇਆ ਹੈਗਾ ਆ ਜੀ, ਜਦੋਂ ਇਹ ਸਰਕਾਰ ਆਈ ਆ 15 ਸਾਲ ਦੇ ਰਜੀਮ ਦੇ ਵਿੱਚ ਉਹ ਐਡਵਰਸ ਹੋ ਗਿਆ ਜੀ, ਜਿਹੜਾ ਇਹ ਲੈਵਲ ਜਿਹੜਾ ਹੈਗਾ ਆ ਕਿ ਤੁਸੀਂ ਯਕੀਨ ਕਰਿਓ ਕਿ ਆਮ ਜਨਤਾ ਜਿਹੜੀ ਹੈਗੀ ਆ ਵੀ ਅਮੀਰ ਵੱਧ ਗਏ ਜੀ, ਤੇ ਅਮੀਰਾਂ ਦੇ ਵਿੱਚ ਜਿਹੜੇ ਹੈਗੇ ਅਰਬਪਤੀ ਆ ਉਹ ਵੱਧ ਗਏ ਜੀ, ਤੇ ਗਰੀਬ ਜਿਹੜੇ ਹੈਗੇ ਆ ਉਹ ਉਧਰੋਂ ਗਰੀਬ ਵੱਧ ਗਏ ਜੀ, ਤੇ ਮਿਡਲ ਕਲਾਸ ਖਤਮ ਹੋ ਗਈ ਜੀ,
0: ਵੱਧ ਤੋਂ ਵੱਧ ਹੋ ਗਏ,
1: ਮਿਡਲ ਕਲਾਸ ਘਟੀ ਆ, ਮਿਡਲ ਕਲਾਸ ਘਟੀ ਆ ਜੀ, ਤੇ ਬਾਕੀ ਜਿਹੜੇ ਹੈਗੇ ਆ ਗਰੀਬਾਂ ਦੀ ਗਿਣਤੀ ਚ, ਕਿਉਂਕਿ ਮਿਡਲ ਕਲਾਸ ਜਿਹੜੀ ਆ ਉਹ ਉਧਰ ਗਰੀਬੀ ਰੇਖਾ ਵੱਲੋਂ ਧੱਕੀ ਗਈ ਜੀ,
0: ਧੱਕੀ ਗਈ ਜੀ, ਕਿੰਨਾ ਚਿਰ ਜੇਬ ਚੋਂ ਘੱਟ ਘੱਟ ਲਾਈ ਜਾਣਗੇ ਉਹ ਵੀ। ਬਿਲਕੁਲ ਹੈ ਜੀ,
1: ਉਹ ਕੱਲ ਕੇ ਅੱਜ ਕਿਤੇ ਡਿਸਕਸ਼ਨ ਕਰਦੇ ਸੀ ਵੀ ਦੇਖੋ ਚਾਈਨਾ ਦੇ ਵਿੱਚ ਜਿਹੜਾ ਆ ਵੀ ਚਾਈਨਾ ਦੀ GDP ਕਿੰਨੀ ਵੱਡੀ ਆ ਇੰਡੀਆ ਨਾਲੋਂ
0: ਜੀ,
1: ਹਾਂਜੀ ਉੱਥੇ ਕਿੰਨੇ ਕੁ ਅਡਾਨੀ ਅੰਬਾਨੀ ਹੈਗੇ ਆ ਜੀ,
0: ਜੀ
1: ਸਾਡੇ ਜਿਹੜੇ ਹੈਗੇ ਆ ਮਤਲਬ ਇੰਡੀਵਿਜੁਅਲ ਜਿਹੜੇ ਆ ਉਹ ਕਿੰਨੇ ਅਮੀਰ ਆ ਜੀ। ਸਰ ਇੱਥੇ ਓਬਾਮਾ ਜਦੋਂ ਆਇਆ ਸੀ ਨਾ ਜੀ, ਓਬਾਮਾ ਨੇ ਦੇਖਿਆ ਉਹ ਕਹਿੰਦਾ ਵੀ ਭਾਰਤ ਦੇ ਵਿੱਚ ਏਦਾਂ ਦੇ ਮਤਲਬ ਜਿਹੜੇ ਹੈਗੇ ਆ ਲੋਕ ਬੈਠੇ ਆ ਭਾਰਤ ਦੀ ਜਨਤਾ ਗਰੀਬ ਆ, ਪਰ
0: ਜੀ
1: ਉਹਨਾਂ ਗਰੀਬਾਂ ਦੇ ਵਿੱਚ ਹੀ ਉਦਯੋਗਪਤੀ ਇੰਨੇ ਕੁ ਅਮੀਰ ਹੈਗੇ ਜਿਹੜੇ ਰਾਜਿਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਦੇ ਹੈਗੇ ਆ, ਤੇ ਆਮ ਲੋਕ ਜਿਹੜੇ ਆ ਕੀੜੇ ਮਕੌੜਿਆਂ ਦੀ ਜ਼ਿੰਦਗੀ ਬਤੀਤ ਕਰਦੇ ਆ।
0: ਜੀ
1: ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਜੀ, ਉਹਨੇ ਕਿਤਾਬ ਲਿਖੀ ਇਸ ਚੀਜ਼ ਤੇ ਜਾ ਕੇ।
0: ਜੀ ਬਿਲਕੁਲ ਹੈ ਜੀ,
1: ਮਾੜੀ ਕਿਸਮਤ ਇਹਨਾਂ ਦੀ ਫਿਰ ਮਨਮੋਹਨ ਆਪਣੇ ਮੋਦੀ ਸਾਹਿਬ ਵੀ ਜਿਹੜੇ ਹੈਗੇ ਆ ਸੂਟ 15 ਲੱਖ ਦਾ ਪਾ ਕੇ ਤੇ ਬਹਿ ਗਏ ਉਹਦੇ ਅੱਗੇ, ਉਹ ਵੀ ਦੇਖ ਦੇ ਕੇ ਹੱਸੀ ਗਏ ਭਾਈ ਗਰੀਬ ਦੇਸ਼ ਦਾ ਜਿਹੜਾ ਹੈਗਾ ਅਮੀਰ ਪ੍ਰਧਾਨ ਮੰਤਰੀ ਹੈ
0: ਜੀ।
1: ਜੀ ਤੇ ਉਹ ਇਸ ਕਰਕੇ ਪਤਾ ਨੀ ਕੀ ਇਹ ਸ਼ੋ ਕਰਨਾ ਚਾਹੁੰਦੇ ਹੈਗੇ ਆ ਜੀ।
0: ਬਿਲਕੁਲ,
1: ਜਦੋਂ ਇੱਕ ਪਾਸੇ ਜਦੋਂ ਉੱਪਰਲੇ ਲੈਵਲ ਤੇ ਹੁੰਦਾ ਨਾ ਜੀ, ਜਦੋਂ ਕਰਪਸ਼ਨ ਉੱਪਰਲੇ ਲੈਵਲ ਤੋਂ ਚੱਲ ਪੈਂਦੀ ਹੈ ਨਾ ਜੀ,
0: ਜੀ
1: ਫਿਰ ਉੱਥੇ ਥੱਲੇ ਕੰਟਰੋਲ ਨਹੀਂ ਹੋ ਸਕਦਾ ਜੀ,
0: ਨਹੀਂ ਹੋ ਸਕਦਾ। ਬਿਲਕੁਲ ਹੈ ਜੀ,
1: ਜਿਸ ਦੇਸ਼ ਦਾ ਰਾਜਾ ਅਮੀਰ ਇਮਾਨਦਾਰ ਨੀ ਨਾ ਜੀ,
0: ਜੀ
1: ਉੱਥੇ ਦੀ ਪ੍ਰਜਾ ਜਿਹੜੀ ਆ ਉਹ ਇਮਾਨਦਾਰ ਨਹੀਂ ਹੋ
0: ਨਹੀਂ
1: ਸਕਦੀ
0: ਹੋ
1: ਜੀ।
0: ਸਕਦੀ ਜੀ, ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ,
1: ਜੀ
0: ਜਦੋਂ ਇਮਾਨਦਾਰੀ ਦੀ ਗੱਲ, ਕੱਟੜ ਇਮਾਨਦਾਰੀ ਦੀ ਗੱਲ ਕਰਦੇ, ਕੋਠੀਆਂ ਦਾ ਰੌਲਾ ਫਿਰ ਪੈਣ ਲੱਗ ਗਿਆ ਜੀ ਕਿ ਕੋਠੀ ਕੋਠੀ ਖੇਡ ਰਹੇ ਨੇ। ਅੱਜ ਜਾਖੜ ਸਾਹਿਬ ਪਹੁੰਚੇ ਨੇ, ਉਹਨਾਂ ਨੇ ਆਨਲਾਈਨ ਬੁੱਕ ਵੀ ਕਰਾਇਆ ਆਪਣਾ ਸਾਰਾ ਕੁਝ, ਫਿਰ ਵੀ ਨਹੀਂ ਉਹਨਾਂ ਨੂੰ ਅੰਦਰ ਵੜਨ ਦਿੱਤਾ, ਨਾ ਮੀਡੀਆ
1: ਉਹਨਾਂ ਨੂੰ
0: ਦੇ
1: ਵੜਨ
0: ਦਿੰਦੇ
1: ਸਰਕਟ।
0: ਜੀ
1: ਸਰ, ਇੱਥੇ ਇਹਨਾਂ ਕੋਠੀਆਂ ਦੇ ਵਿੱਚ ਇੱਕ ਸਰਕਟ ਹਾਊਸ ਹੈ ਜਿੱਥੇ ਕਮਰਾ ਉਹਨਾਂ ਨੇ
0: ਹਾਂਜੀ
1: ਬੁੱਕ
0: ਬਿਲਕੁਲ
1: ਕਰਾਇਆ ਹੈ ਸੀ, ਔਰ ਮਜ਼ੇ ਦੀ ਗੱਲ ਇਹ ਆ ਵੀ ਇਹਨਾਂ ਦੀ ਬੁਕਿੰਗ ਕਨਫਰਮ ਕੀਤੀ ਸੀ,
0: ਬਿਲਕੁਲ,
1: ਤੇ ਮੁੜ ਕੇ ਬਾਹਰ ਇਹਨਾਂ ਨੇ ਪੁਲਿਸ ਲਾਈ ਸੀਗੀ ਜੀ ਵੀ ਅੰਦਰ ਜਾਣ ਨੀ ਦੇਣਾ ਜੀ, ਕਿਉਂਕਿ
0: ਜੀ
1: ਸਾਰੇ ਪਾਸੇ ਉਹ ਕੋਠੀਆਂ ਦਾ ਰੌਲਾ ਪੈਣ ਲੱਗ ਪਿਆ ਤੇ ਕਰਕੇ ਜੀ।
0: ਹਾਂਜੀ ਬਿਲਕੁਲ ਹੈ ਜੀ,
1: ਦੁੱਖ ਦੀ ਗੱਲ ਇਹ ਆ ਕਿ ਜਿਹੜੇ 92 ਚੁਣ ਕੇ ਭੇਜੇ ਸੀਗੇ ਜੀ ਉਹ ਮਿੱਟੀ ਦੇ ਮਾਧੋ ਨਿਕਲੇ ਜੀ,
0: ਸੈਣੀ ਸਾਹਿਬ ਮੰਤਰੀ ਬਾਹਰ
1: ਕਿਸੇ ਨੇ
0: ਕੋਈ
1: ਦਮ
0: ਜਿਹਨਾਂ ਦੀਆਂ
1: ਦਿਖਾਇਆ
0: ਕੋਠੀਆਂ ਨੇ ਤਾਂ
1: ਹੀ ਨਹੀਂ।
0: ਉੱਥੇ ਟੀਮਾਂ ਜਾਂ ਹੋਰ ਸਾਰੇ ਜਿਹੜੇ ਨੇ ਵਾਧੂ ਘਾਟੂ ਲੋਕ ਨੇ, ਕੋਈ ਅਹੁਦਾ ਨੀ ਗਾ ਜਾਂ ਸਲਾਹਕਾਰ ਨੇ, ਉਹ ਤੁਰੇ ਫਿਰਦੇ ਆ ਜੀ ਮੰਤਰੀ।
1: ਮੈਨੂੰ ਤਾਂ ਲੱਗਦਾ ਭਾਰੀ ਸਾਹਿਬ ਇਹਨਾਂ ਦੇ ਬ੍ਰੇਨ ਵਾਸ਼ ਕਰ ਦਿੱਤੇ
0: ਜੀ,
1: ਇਹਨਾਂ ਨੂੰ ਨਹੀਂ ਪਤਾ ਵੀ ਗਰਾਊਂਡ ਰਿਐਲਿਟੀ ਕੀ ਹੈਗੀ ਆ
0: ਜੀ,
1: ਕਿ ਭਾਈ ਜੇ ਸਾਨੂੰ ਪਾਰਟੀ ਟਿਕਟ ਦੇ ਵੀ ਦਵੇ ਤਾਂ ਵੀ ਅਸੀਂ ਜਿੱਤਣਾ ਨੀ, ਇਸ ਕਰਕੇ ਨੀ ਜਿੱਤਣਾ ਵੀ ਲੋਕਾਂ ਦੀ ਰਿਸੈਂਟਮੈਂਟ ਬਹੁਤ ਜ਼ਿਆਦਾ ਹੋ ਗਈ ਆ
0: ਜੀ,
1: ਵੀ ਇਹ ਸਰਕਾਰ ਨੇ ਜਿਹੜਾ ਆ ਵੀ ਕੋਈ ਵਰਗ ਐਸਾ ਨਹੀਂ ਗਾ ਜਿਹੜਾ ਸੁਖੀ ਹੋਵੇ
0: ਜੀ,
1: ਹੈ ਜੀ, ਕਿਸਾਨ ਇਹਨਾਂ ਨੇ ਕੁੱਟ ਦਿੱਤੇ, ਸਫਾਈ ਕਰਮਚਾਰੀ ਇਹਨਾਂ ਨੇ ਕੁੱਟ ਸਿੱਟੇ, ਮੁਲਾਜ਼ਮ ਇਹਨਾਂ ਨੇ ਕੁੱਟ ਸਿੱਟੇ, ਸਾਰੇ ਤਾਂ ਨਰਾਜ਼ ਹੈਗੇ ਆ, ਫੇਰ ਵੀ ਤੁਸੀਂ ਉਹਨਾਂ ਬੰਦਿਆਂ ਦੀਆਂ ਚਮਚਾਗਿਰੀਆਂ ਕਰਦੇ ਹੈਗੇ ਆ ਜੀ, ਉਹਨਾਂ ਦੇ ਖਿਲਾਫ਼ ਨਹੀਂ ਬੋਲਦੇ, ਤੁਹਾਨੂੰ ਵੀ ਪਤਾ ਆ ਵੀ ਉਹਨਾਂ ਦੇ ਐਕਟ ਐਂਡ ਐਕਸ਼ਨ ਜਿਹੜੇ ਆ ਉਹ ਠੀਕ ਨਹੀਂ ਹੈਗੇ, ਉਹ ਦਿੱਲੀਓ ਜਿਹਨੇ ਜਿੰਨੇ ਫੇਲਰ ਬੰਦੇ ਹੈਗੇ ਸੀ, ਜਿੰਨੇ ਉੱਥੇ ਜਿਹੜੇ ਹਾਰੇ ਸੀ, ਸਾਰੇ ਹੀ ਆ ਕੇ ਇੱਥੇ ਪੰਜਾਬ ਦੇ ਵਿੱਚ ਜਿੱਤਿਆਂ ਨਾਲੋਂ ਵੱਧ ਤਨਖਾਹਾਂ ਲੈਣ ਲੱਗੇ ਆ ਜੀ, ਤੁਹਾਡੇ ਇੱਕ ਵਿਧਾਇਕ ਨਾਲੋਂ ਵੱਧ ਸੈਲਰੀ ਜਿਹੜਾ ਹੈਗਾ ਇੱਕ ਅਬਜ਼ਰਵਰ ਲੈਣ ਲੱਗਾ ਆ, ਉਹ ਕਿੱਡਾ ਕੁ ਜਿਹੜਾ ਆ, ਫੇਰ ਤਾਂ ਇੱਕ ਚਪੇੜ ਤਾਂ ਇਹ ਜਿਹੜੀ ਹੈਗੀ IAS ਦੇ ਮੂੰਹ ਤੇ ਵੀ ਹੈਗੀ ਆ ਜੀ, ਕਿ ਇਹ ਬਿਊਰੋਕਰੇਸੀ ਜਿਹੜੀ ਆ ਕੀ ਕਰਦੀ ਆ, ਜੇ ਪਾਲਿਸੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਬਣਾਉਣੀਆਂ ਤੇ
0: ਬਿਊਰੋਕਰੇਸੀ ਕੰਟਰੋਲ ਕਰ ਕੀਤੀ ਹੋਈ ਆ ਜੀ ਪੂਰੇ, ਬਿਲਕੁਲ ਹੈ ਜੀ,
1: ਵਾਹ ਜੀ, ਬਿਊਰੋਕਰੇਸੀ ਦੀ ਕੋਈ ਵਿਦਾਊਟ ਐਨੀ ਪਾਸਿੰਗ ਆਫ ਐਨੀ ਐਗਜ਼ਾਮੀਨੇਸ਼ਨ, ਉਹ ਮਤਲਬ ਜਿਹੜਾ ਆ ਉਹਨਾਂ ਨੂੰ ਸੁਪਰਸੀਡ ਕਰਦੇ ਪਏ ਆ
0: ਜੀ, ਬਿਲਕੁਲ ਹੈ,
1: ਤੇ ਬਿਊਰੋਕਰੇਸੀ ਨੂੰ ਜਿਹੜਾ ਆ ਉਹ ਇਸ ਚੀਜ਼ ਤੇ ਅਪੋਜ਼ ਕਰਨਾ ਚਾਹੀਦਾ ਵੀ ਭਾਈ ਅਸੀਂ ਨੀ ਕਰਦੇ ਹੈਗੇ, ਪਰ ਕਾਰਨ ਇਹ ਆ ਕਿ ਸਵਾਰਥਾਂ ਨਾਲ ਨਿੱਜ ਨਾਲ ਜੁੜੇ ਆ ਸਾਰੇ ਜਣੇ, ਕਿ ਹਾਂਜੀ ਮੈਨੂੰ ਕੀ ਲੋੜ ਹੈਗੀ ਆ, ਮੈਂ ਆਪਣਾ ਜਿਹੜਾ ਮੇਰਾ ਲੋਟ ਲੱਗਾ ਰਹਿਣਾ ਚਾਹੀਦਾ
0: ਜੀ,
1: ਉਹ ਇਸ ਕਰਕੇ ਉਹ ਅਗਲੇ ਇਸ ਚੀਜ਼ ਦਾ ਫਾਇਦਾ ਲੈਂਦੇ ਜੀ ਡਿਵਾਈਡ ਐਂਡ ਰੂਲ ਦਾ
0: ਜੀ, ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜੀ। ਬਾਕੀ ਸਰ ਜਿਹੜੇ ਅੱਜ ਹੈਗਾ ਆ ਵੀ ਆਪਾਂ ਖਬਰਾਂ ਦਾ ਹੈਡਿੰਗ ਦਿੱਤਾ ਸੀ ਵੀ ਬੋਲ ਮੋਹਨ ਪਿਆਰੇ, ਤੇ ਮੋਹਨ ਸਿੰਘ ਜਿਹੜਾ ਹੈਗਾ ਆ ਅੱਜ ਜਿਹੜਾ ਆ ਉਹ ਚਾਵਲੇ ਵਾਲੇ ਕੇਸ ਦੇ ਵਿੱਚ ਮੋਹਨ ਸਿੰਘ ਹੈਗਾ ਡਰਾਈਵਰ ਜੀ,
0: ਬੀਬੀ ਰੂਪ ਕੌਰ
1: ਜਿਹੜਾ
0: ਦਿਖਾਉਗੀ ਆਪਣਾ ਰੂਪ ਹੁਣ ਚੰਗੀ ਤਰ੍ਹਾਂ,
1: ਉਹ ਵੀ ਦਿਖਾਏਗੀ ਜੀ। ਪਹਿਲਾਂ ਤਾਂ ਮੋਹਨ ਸਿੰਘ ਜਿਹੜਾ ਆ ਉਹਨੇ ਬਿਆਨ ਦੇ ਦਿੱਤੇ ਜੀ, ਉਹਨੇ ਖੁਲਾਸੇ ਕਰ ਦਿੱਤੇ ਆ
0: ਜੀ
1: ਕਿ ਭਾਈ ਇਹ 10 ਮਹੀਨੇ ਬੀਬੀ ਉੱਥੇ ਰਹੀ ਆ, ਇਹ ਡਰਾਈਵਰ ਸੀ ਇਹ ਹੀ ਲੈ ਕੇ ਜਾਂਦਾ ਰਿਹਾ ਨਾ ਜੀ ਦਵਾਈ ਲੈਣ ਵਾਸਤੇ ਚੰਡੀਗੜ੍ਹ ਜਾਂਦਾ ਰਿਹਾ
0: ਜੀ,
1: ਉਹ ਦੱਸਦੇ ਆ ਜੀ ਵੀ 1 ਲੱਖ ਰੁਪਇਆ ਧਰਮ ਪ੍ਰਚਾਰ ਫੰਡ ਦੇ ਵਿੱਚੋਂ ਜਿਹੜਾ ਆ ਬੀਬੀ ਨੂੰ ਦਿੱਤਾ ਗਿਆ
0: ਜੀ,
1: ਸੋ ਇਸ ਕਰਕੇ ਹੁਣ ਤਾਂ ਮਤਲਬ ਇਹ ਆ ਵੀ ਜੇ ਇਹ ਪੈਸੇ ਦਿੱਤੇ ਗਏ ਹੈਗੇ ਆ ਤੇ ਇਹ ਨੀ ਹੋ ਸਕਦਾ ਵੀ SGPC ਦੇ ਜਿਹੜਾ ਪ੍ਰਧਾਨ ਆ ਉਹਦੀ ਕੰਸੈਂਟ ਤੋਂ ਬਿਨਾ ਜਾਂ ਉਹਦੀ ਨੌਲੇਜ ਤੋਂ ਬਿਨਾ ਜਿਹੜਾ ਆ ਪੈਸੇ ਦਿੱਤੇ ਗਏ ਹੋਣਗੇ ਜੀ,
0: ਜੀ
1: ਉਹਨੂੰ ਕਿਉਂ ਪੈਸੇ ਦਿੱਤੇ, ਕਾਹਦੇ ਪੈਸੇ ਦਿੱਤੇ, ਕੀ ਉਹ ਸਵਾਰਤੀ ਸੀ ਜੀ, ਕਿਹੜਾ ਉਹ ਧਰਮ ਪ੍ਰਚਾਰ ਕਰਦੀ ਪਈ ਸੀ ਜੀ, ਇੱਥੇ ਬਿਠਾਈ ਸੀ ਬੀਬੀ ਉਹ
0: ਜੀ,
1: ਸੋ ਇਸ ਕਰਕੇ ਬਹੁਤ ਜ਼ਿਆਦਾ ਜਿਹੜੀਆਂ ਅਕਿਊਜ਼ਿੰਗ ਫਿੰਗਰ ਜਿਹੜੀਆਂ ਇਹਨਾਂ ਤੇ ਰੇਜ਼ ਹੋ ਰਹੀਆਂ ਜੀ, ਉਹ ਹੁਣ ਮੋਹਨ ਸਿੰਘ ਦੇ ਖੁਲਾਸੇ ਹੋ ਗਏ ਜੀ, ਉਹ ਚਰਚਾ ਦੇ ਵਿੱਚ ਰਹਿਣੇ ਆ, ਉਧਰੋਂ ਬੀਬੀ ਰੂਪ ਕੌਰ ਸੰਧੂ ਉਹ ਜਿਹੜੀ ਇਹਨਾਂ ਦੀ ਬੁਲਾਰਾ ਸੀ ਜੀ, ਉਹਨਾਂ ਨੇ ਮਤਲਬ ਇਸਤਰੀ ਵਿੰਗ ਦਾ ਬੁਲਾਰਾ ਸੀ, ਉਹਨਾਂ ਨੇ
0: ਹਰਗੋਬਿੰਦ ਕੌਰ
1: ਇਹ ਗੱਲ ਕਹੀ ਕਿ ਭਾਈ ਇਸ ਜਿਹੜੀ ਪ੍ਰੈਸ ਕਾਨਫਰੰਸ ਤੋਂ ਬਾਅਦ ਮੇਰੇ ਕੋਲ ਹੋਰ ਵੀ ਲੇਡੀਜ਼ ਦੀਆਂ ਕੰਪਲੇਂਟ ਆਈਆਂ।
0: ਜੀ
1: ਅਕਾਲੀ ਦਲ ਨੇ ਜਿਹੜਾ ਆ ਇੱਕਦਮ ਰਿਐਕਟ ਕਰਦੇ ਹੋਏ ਜੀ ਉਹਨੂੰ ਪਾਰਟੀ ਚੋਂ ਕੱਢ ਦਿੱਤਾ।
0: ਜੀ
1: ਉਹਨਾਂ ਦਾ ਗਿਲਾ ਇਹ ਸੀ ਤੇ ਨਾਲ ਜਿਹੜਾ ਆ ਉਹਨਾਂ ਦਾ ਗਿਲਾ ਇਹ ਸੀ
0: ਜੀ
1: ਕਿ ਭਾਈ ਜੇ ਮੇਰੇ ਵਿਰੁੱਧ ਕੋਈ ਗੱਲ ਹੈਗੀ ਸੀ ਉਹ ਤਾਂ ਜਾਣੀ ਚਾਹੀਦੀ ਸੀ ਡਿਸਿਪਲਿਨਰੀ ਕਮੇਟੀ ਨੂੰ ਜੀ।
0: ਜੀ
1: ਉਹ ਡਿਸਿਪਲਿਨਰ ਜੇ ਮੇਰਾ ਦੇਖਿਆ ਵੀ